0: ਵੇਖੋ
1: ਜੀ, ਮੈਂ ਤਾਂ ਸਿੱਧਾ ਕਿਹਾ ਵੀ ਇਹ ਇੱਕ ਗੁਰੂ ਆ
2: ਜੀ,
1: ਗੁਰੂ ਆ, ਰਲ ਮਿਲ ਕੇ ਰਿਸ਼ਤੇਦਾਰ ਆ ਜਾਂ ਯਾਰ ਦੋਸਤ ਆ ਜਾਂ ਮਤਲਬ ਅੰਗਲੀ ਸੰਗਲੀ ਫਿਰ ਬਣ ਹੀ ਜਾਂਦੇ ਜਦੋਂ ਵਿਕੀ ਜਾਂਦੇ ਚੋਰ ਚੋਰ ਮਸੀਰ ਭਾਈ
2: ਜੀ,
1: ਉਹ ਲੁੱਟ ਰਹੇ ਆ ਧਰਮ ਦੇ ਵੀ ਜਿਹੜੀਆਂ ਦੂਜੇ ਬੰਨੇ ਇਹਨਾਂ ਨੇ ਉਹ ਵੈਲਿਊਜ ਜਿਹੜੀਆਂ ਸੀ ਖਤਮ ਕਰ ਦਿੱਤੀਆਂ ਨੇ
2: ਜੀ,
1: ਜੋ ਦੇਹ ਧਾਰੀ ਸਾਧ ਵਾ ਉਹ ਇਹਨਾਂ ਲੋਕਾਂ ਦੇ ਮਤਲਬ ਕਿਹਦੇ ਜਣੋ ਕਿਹਨੂੰ ਆਖੀਏ ਤਾਂ ਤੰਦ ਤਾਣੀ ਦਿਨੋ ਦਿਨ ਵਿਗੜਨੀ ਆ
2: ਸੁਧਰਨੀ ਆ। ਬਿਲਕੁਲ ਆ ਜੀ,
1: ਤੇ ਮਾਨਸਿਕ ਜਿਹੜੀ ਸਾਡੀ ਆ ਜੀ, ਮਾਨਸਿਕ ਪੀੜਾ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ।
2: ਬਿਲਕੁਲ ਆ ਜੀ, ਬਿਲਕੁਲ ਆ ਜੀ,
1: ਉਹ ਫਰਸਟ੍ਰੇਸ਼ਨ ਜਿਹੜੀ ਸਾਡੇ ਲੋਕਾਂ ਦੇ ਅੰਦਰ ਹੈ ਤੇ ਉਹ ਸਿਆਸਤਦਾਨਾਂ ਦੇ ਵਿਰੁੱਧ ਆ ਜਾ ਰਹੀ, ਉਹ ਕਿਸੇ ਨਾ ਕਿਸੇ ਰੂਪ ਵਿੱਚ ਨਿਕਲ ਰਹੀ ਹੈ।
2: ਬਿਲਕੁਲ ਹੈ ਜੀ,
0: ਹੁਣ ਤੁਹਾਡੇ ਇਲਾਕੇ ਵਾਲੇ ਪਹਿਲਾਂ ਕੈਰੋ ਪਰਿਵਾਰ ਨਾਲ ਲੜਦੇ ਰਹੇ ਵੀ ਇਹ ਕਾਂਗਰਸੀ, ਇਹਨੇ ਬਾਅਦ ਸਾਹਿਬ ਨੇ ਕੁੜੀ ਵਿਆਹ ਦੀ, ਬਾਅਦ ਚ ਜਵਾਈ ਨੂੰ ਟਿਕਟ ਦੇ ਦਿੱਤੀ, ਲੜਦੇ ਕੌਣ ਰਹੇ
1: ਜੀ? ਲੜਦੇ ਨਹੀਂ ਨੇ,
0: ਉਹੀ ਗੱਲ ਕਹਿੰਦਾ ਜੀ,
1: ਲੜਦੇ ਸਾਡੇ ਪਿਓ ਨਾਲ ਕੀ ਗਿਆ ਜੀ
0: ਨਾ ਜੀ।
1: ਇਹ ਵੇਖੋ ਜੀ ਸਾਡੀਆਂ ਇਹ ਇਧਰ ਜੀ, ਚਲੋ ਮੈਂ ਭਾਰਤ ਸਾਹਿਬ
0: ਅਸੀਂ ਲੜੀ ਜਾਂਦੇ ਆ, ਅਸੀਂ ਲੜੀ ਜਾਂਦੇ ਆ ਵੀ ਔਜਲੇ ਨੇ ਦੇ ਵਿਆਹ ਨੀ, ਕੋਈ ਨੀ ਵਿਆਹ ਨੀ ਦੇਣਾ, ਢਿੱਲੋਂ ਨੇ ਹੋ ਗਏ ਢਿੱਲੋਂ ਦੇ ਵਿਆਹ ਦੀ ਫੜ ਲਓ ਪੂਛ।
2: ਬਿਲਕੁਲ
1: ਵੇਖੋ ਜੀ ਸਾਡੀ ਸਾਡਾ ਕੀ ਕਰਨਾ ਵੀ ਸਾਡੇ ਬਜ਼ੁਰਗਾਂ ਨੇ ਜਿਹੜੇ ਨਰਮੇ ਕਪਾਹ ਮਿਰਚਾਂ ਮਾੜੀਆਂ ਮੋਟੇ ਵੇਚਣੀਆਂ, ਉਹਨਾਂ ਨੇ ਵੇਚ ਬੂਚ ਕੇ ਲਾ ਬਣੇ ਜੇ ਕੋਈ ਲੜਾਈ ਝਗੜਾ ਹੋਣਾ ਦੇ
2: ਜੀ।
1: ਤੇ ਇਹਨਾਂ ਦੀ ਇਹ ਮੁੱਖ ਮੰਤਰੀ ਸਾਹਿਬ ਸੀ ਉਦੋਂ ਵੱਡੇ ਕੈਰੋਂ ਸਾਹਿਬ
2: ਜੀ,
1: ਇਹਨਾਂ ਦੇ ਜਾਂ ਸਾਡੇ ਵਿਰੋਧੀਆਂ ਜਿਹੜੇ ਕਾਂਗਰਸੀ ਉਹਨਾਂ ਦੇ ਕੰਮ ਸਿਫਾਰਿਸ਼ ਨਾ ਹੋਏ ਨੇ
2: ਜੀ।
1: ਚਲੋ ਚੱਲਦਾ ਚਲਾਉਂਦਾ ਰਿਹਾ ਮੁੜ ਕੇ, ਮਤਲਬ ਵੀ ਉਹ ਜਿਵੇਂ ਵੀ ਪਾਰਟੀ ਬਾਜਣ ਸੀ ਅਕਾਲੀ ਵਾਸਤੇ ਸਾਡੇ ਬਜ਼ੁਰਗ ਤੇ ਖੈਰ ਇਹਨਾਂ ਦੇ ਘਰ ਅਸੀਂ ਤੇ ਬੜੇ ਪੁਰਾਣੇ, ਜਿੰਨੇ ਵੀ ਆ ਨਨਕਾਣਾ ਸਾਹਿਬ ਦੂਜੇ ਤੀਜੇ ਪਹਿਲਾਂ ਮੋਰਚੇ ਲੱਗੇ ਗੱਡੀਆਂ, ਚਾਹੇ ਸਾਡੇ ਦਾਦੇ ਪਾਪੇ ਉੱਥੇ ਵੀ ਡਾਂਗਾ ਸੋਟੇ ਖਾ ਕੇ ਆਏ, ਬਾਹਾਂ ਵੱਢੀਆਂ ਗਈਆਂ, ਬੁਰਾ ਹਾਲ
2: ਜੀ।
1: ਜਿੱਦਣ ਪਾਕਿਸਤਾਨ ਬਣਿਆ ਨਾ
2: ਜੀ,
1: ਤੇ ਸਾਡੇ ਪਿੰਡ ਦੇ ਤਿੰਨ ਬੰਦੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿੱਚ ਸੀ
2: ਜੀ।
1: ਇੱਕ ਬਾਪੂ ਦਾ ਨਾਂ ਉਹ ਅਸੀਂ ਵੇਖਿਆ ਵਾ ਪਿਆਰਾ ਸਿੰਘ ਖੋਜੀ
2: ਜੀ,
1: ਕਹਿੰਦੇ ਸੀ ਉਹਨੂੰ
2: ਜੀ।
1: ਤੇ ਜਿਹੜੇ ਸਾਡੇ ਦਾਦਾ ਜੀ ਉਹਨਾਂ ਦੇ ਸ਼ਰੀਕੇ ਚੋ ਭਰਾ ਸੀ ਨਾ ਦੋ
2: ਜੀ,
1: ਉਹ ਅਸੀਂ ਨੀ ਵੇਖਿਓ ਸਾਡੀ, ਮਤਲਬ ਚਲੋ ਸੰਭਾਲ ਤੋਂ ਪਹਿਲਾਂ ਹੀ ਹੋਇਆ ਸਭ ਕੁਛ
2: ਜੀ।
1: ਉਦੋਂ ਲੋਕ ਜਦੋਂ ਛੱਡ ਕੇ ਆ ਗਏ ਆ ਨਾ, ਉਹਨਾਂ ਨੇ ਕਿਹਾ ਵੀ ਸਾਡਾ ਫਰਜ਼ ਆ ਵੀ ਅਸੀਂ ਗੁਰੂ ਘਰ ਛੱਡ ਕੇ ਨਹੀਂ ਜਾਣਾ, ਮਰਨਾ ਮਰ ਜਾਂਗੇ
2: ਜੀ।
1: ਉਹ ਗੁਰੂ ਉਹ ਜਿਹੜਾ ਪਿਆਰਾ ਸਿੰਘ ਸੀ ਉਹ ਆ ਗਿਆ ਪਿੰਡ ਸਹੀ ਸਲਾਮ ਤੋਂ ਦੋ ਦਿਨ ਪਹਿਲਾਂ ਤੁਰ ਪਿਆ, ਤੇ ਸਾਡੇ ਜਿਹੜੇ ਸੀ ਇਹਨਾਂ ਵੀ ਨਹੀਂ ਅਸੀਂ ਗੁਰੂ ਦੇ ਸਿੱਖ ਆ, ਅਸੀਂ ਵੀ ਇਹ ਉੱਥੇ ਮਾਰੇ ਗਏ ਮਤਲਬ
2: ਜੀ।
1: ਬੜਾ ਲੰਮਾ ਅਸੀਂ ਸਾਡੀਆਂ ਨੀ, ਉਹਨਾਂ ਸਮਿਆਂ ਦੇ ਵਿੱਚ ਨਾ ਤਿੰਨ ਟੈਕਸੀਆਂ ਚੱਲਦੀਆਂ ਹੁੰਦੀਆਂ ਸੀ
2: ਜੀ,
1: ਜਿਹੜੀਆਂ ਉਹ ਪਿੱਛੇ ਟਰਾਲੀ ਦੇ ਡਾਲੇ ਜੇ ਵਰਗੀਆਂ ਨੀ ਸੀ,
2: ਹਾਂਜੀ ਹਾਂਜੀ ਹਾਂਜੀ,
1: ਪਛਾਣ ਖੁੱਲਦਾ ਹੁੰਦਾ ਸੀ ਡਾਲਾ ਜਿਹਾ,
2: ਡਾਲਾ ਖੁੱਲਦਾ ਹੁੰਦਾ ਸੀ ਹਾਂਜੀ
1: ਹਾਂਜੀ ਹਾਂਜੀ। ਇੱਕ ਚੱਲਦੀ ਸੀ ਪੱਟੀ ਤੋਂ ਲਾਹੌਰ ਵਾਇਆ ਭਿੱਖੀ ਪਿੰਡ ਖਾਲੜਾ
2: ਜੀ,
1: ਤੇ ਇੱਕ ਪੱਟੀ ਤੋਂ ਕਸੂਰ ਚੱਲਦੀ ਸੀ
2: ਅੱਗੇ
1: ਵਾਇਆ ਖੇਮਗੜ੍ਹ
2: ਜੀ।
1: ਤੇ ਉਹ ਫਿਰ ਜਦੋਂ ਇਹ ਹੁਣ ਤੁਹਾਨੂੰ ਪਤਾ ਵਾ ਵੀ ਸਰਕਾਰਾਂ ਨਾਲ ਅੰਗਰੇਜ਼ਾਂ ਨਾਲ ਮੱਥਾ ਲਾਇਆ ਹੁੰਦਾ ਸੀ ਸਾਡੇ ਬਜ਼ੁਰਗਾਂ ਨੇ ਸਾਰੇ ਮਾਮਲਿਆਂ ਮੁਮਲਿਆਂ ਚ ਜਾਣਾ, ਉਹ ਮਾੜੀਆਂ ਚੰਗੀਆਂ ਹੈਗੀਆਂ ਜਿਹੜੀਆਂ ਫਿਰ ਉਹ ਰੱਦ ਕਰਵਾ ਲਈਆਂ
2: ਜੀ ਜੀ ਜੀ।
1: ਉਹ ਪਰਮਿਟ ਪੁਰਮਿਟ ਜੋ ਵੀ ਥੋੜੇ ਬੜੇ ਉਦੋਂ ਜਿਹੋ ਜਿਹਾ ਸਿਸਟਮ ਹੋਊਗਾ ਉਹ ਮਤਲਬ ਕੁਰਕ ਹੋ ਗਈਆਂ ਸੀ
2: ਜੀ ਜੀ।
1: ਇਹਨਾਂ ਜੀ ਕਹਿੰਦੇ ਬਾਦਲ ਸਾਹਿਬ ਉਹਨਾਂ ਦੀ ਇੱਕ ਚੱਲਦੀ ਸੀ ਤੇ ਅੱਜ ਵੇਖ ਲੋ ਕਿਧਰ ਨੂੰ।
2: ਬਿਲਕੁਲ ਆ ਜੀ,
1: ਚਲੋ ਹੋ ਸਕਦਾ ਵੀ ਉਹ ਇਹ ਸਿਆਣੇ ਹੋਣ ਸਾਡੇ ਬੇਵਕੂਫ ਹੋਣ
2: ਜੀ, ਬਿਲਕੁਲ ਆ ਜੀ।
1: ਇਸ ਕਰਕੇ ਉਹ ਜਦੋਂ ਫਿਰ ਕੈਰੋਂ ਸਾਹਿਬ ਨੂੰ ਇਹਨਾਂ ਨੇ ਸਭ ਕੁਛ ਅੱਗੇ ਕਰਤਾ, ਮੇਜਰ ਸਿੰਘ ਬੋਕੇ ਵੀ ਲਾਤਾ ਨੁਕਰੇ
2: ਜੀ,
1: ਅਸੀਂ ਫਿਰ ਛਾਂਡ ਗਏ।
2: ਬਿਲਕੁਲ ਆ ਜੀ, ਥੈਂਕ ਯੂ ਪਟੇਲ
1: ਸਾਹਿਬ, ਬਹੁਤ ਵਧੀਆ ਲੱਗਿਆ। ਅਸੀਂ ਅਸੀਂ ਕਦੀ ਕਾਂਗਰਸ ਨੂੰ ਅਸੀਂ ਕਦੀ ਵੋਟ ਨਹੀਂ ਪਾਈ, ਫਿਰ ਵੀ ਅਸੀਂ ਕਦੀ ਕਾਂਗਰਸ ਨੂੰ ਵੋਟ ਨਹੀਂ ਪਾਈ
2: ਜੀ ਜੀ ਜੀ ਜੀ ਜੀ।
1: ਅਸੀਂ MP ਦੀ ਵੋਟ ਜਿਹੜੀ ਆ ਜੀ ਉਹ ਅਕਾਲੀ ਦਲ ਦੇ ਉਮੀਦਵਾਰ ਨੂੰ ਹੀ ਪਾਉਂਦੇ ਰਹੇ ਹਾਂ
2: ਜੀ
1: ਜੀ, ਸ਼੍ਰੋਮਣੀ ਕਮੇਟੀ ਦੀ ਵੀ ਇਹਨਾਂ ਨੂੰ ਪਾਉਂਦੇ ਰਹੇ ਹਾਂ, ਸਿਰਫ MLA ਦੀ ਵੋਟ ਇਹਨਾਂ ਦਾ ਕਰਕੇ ਚਲੋ ਅਸੀਂ ਨਹੀਂ ਪਾਈ। ਹਾਲਾਂਕਿ ਦੇਸ਼ਪੁਰ ਦਾ ਬੰਦਾ ਵਧੀਆ ਸੀ, ਮੈਂ ਅੱਜ ਵੀ ਤਾਰੀਫ ਕਰਦਾ ਉਹਦੀ
2: ਜੀ ਜੀ।
1: ਸਰਦਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਸੁਣੀਦਾ ਵੀ ਬੰਦੇ ਵਧੀਆ ਸੀ
2: ਜੀ,
1: ਸਾਡੇ ਕੋਲ ਆਉਂਦੇ ਜਾਂਦੇ ਬਜ਼ੁਰਗਾਂ ਨੂੰ ਮਿਲਦੇ ਸੀ, ਇਹ ਜਿੰਨੇ ਵੀ ਦੇਸ਼ ਪ੍ਰਤਾਪ ਜੀ ਹੋਣੀ ਨੀ
2: ਜੀ
1: ਵਧੀਆ ਨੇ ਬੰਦੇ, ਪਰ ਉਹ ਜੋ ਬਜ਼ੁਰਗ ਕਹਿ ਗਏ ਸੀ ਵੀ ਇਹਨਾਂ ਨੂੰ ਵੋਟ ਨਹੀਂ ਪਾਉਣ
2: ਜੀ,
1: ਉਹ ਕੰਮ ਤੇ ਅਸੀਂ ਅੱਜ ਵੀ ਪੱਕੇ ਆ।
2: ਬਿਲਕੁਲ ਆ ਜੀ, ਥੈਂਕ ਯੂ ਪਟੇਲ ਸਾਹਿਬ, ਬਹੁਤ ਵਧੀਆ ਲੱਗਿਆ,
1: ਕੋਈ ਗੱਲ ਨਹੀਂ
2: ਹਾਂਜੀ ਬਿਲਕੁਲ।
1: ਬਾਕੀ ਮਨੋਵਿਗਿਆਨੀ ਤੌਰ ਤੇ ਤੇ ਅਸੀਂ ਦਿਨੋ ਦਿਨ ਵਿਗੜਨਾ ਜੀ, ਸਾਡੀ ਖੁਰਾਕ ਸਾਡੀ ਸੋਚ ਹਿੰਸਕ ਲੜਾਈ ਝਗੜਾ
2: ਜੀ,
1: ਜੋ ਸੁਣੋਗੇ ਜੋ ਪੜੋਗੇ ਉਸੋ ਜਿਹਾ ਤੁਹਾਡਾ ਮਨ ਬਣਨਾ
2: ਬਣਦਾ ਜੀ। ਬਿਲਕੁਲ ਆ ਜੀ,
1: ਸ਼ਾਂਤੀ ਦੀ ਗੱਲ ਕਰੋਗੇ, ਹੁਣ ਸ਼ਾਂਤੀ ਤੇ ਸਾਡੇ ਗੁਰੂ ਅਰਜਨ ਦੇਵ ਜੀ ਨੇ ਸ਼ਾਂਤੀ ਦੀ ਗੱਲ ਕੀਤੀ ਸੀ ਨਾ,
2: ਬਿਲਕੁਲ ਆ ਜੀ ਬਿਲਕੁਲ ਆ ਜੀ,
1: ਉਹਨਾਂ ਦਾ ਅਸਰ ਕਿਉਂ ਨਹੀਂ ਕੋਈ, ਉਹਨਾਂ ਦਾ ਅਸਰ ਕਿਉਂ ਨਹੀਂ ਹੁੰਦਾ ਸਾਡੇ,
2: ਨਹੀਂ ਬਿਲਕੁਲ ਆ ਜੀ,
1: ਅਸੀਂ ਵੱਢ ਟੋਕ ਜੀ ਯਕੀਨ ਰੱਖਣਾ ਜ਼ਰੂਰੀ
2: ਜੀ। ਬਿਲਕੁਲ,
1: ਉਹ ਕੰਪਰੋਮਾਈਜ਼ਿੰਗ ਚੀਜ਼ ਹੀ ਨਹੀਂ ਹੈਗੀ, ਅਸੀਂ ਸੋਚਣਾ ਹੀ ਨਹੀਂ ਵੀ ਤਰੱਕੀ ਇੱਦਾਂ ਵੀ ਹੋ ਸਕਦੀ ਹੈ।
2: ਬਿਲਕੁਲ ਆ ਜੀ ਬਿਲਕੁਲ,
1: ਹਰ ਇੱਕ ਚੀਜ਼ ਨੂੰ ਪੰਥ ਦੀ ਦਾਰੀ ਜੀ, ਦੂਜੇ ਦੀ ਵਿਰੋਧੀ ਜੀ, ਸਿੱਖ ਵਿਰੋਧੀ ਤਾਕਤ ਤੇ ਜਥੇਦਾਰ ਦੀ ਜਿੱਦਾਂ ਤੁਸੀਂ ਅੱਜ ਗੱਲ ਕੀਤੀ ਹਰਿਆਣੇ ਦੀ ਘਟਨਾ ਚ
2: ਬਿਲਕੁਲ
1: ਦੱਸੋ ਨਾ ਸਿੱਖ ਵਿਰੋਧੀ ਤਾਕਤਾਂ ਹੈਗੀਆਂ
2: ਕਿਹੜੀਆਂ ਬਿਲਕੁਲ
1: ਉਹ ਸਿੱਖ ਵਿਰੋਧੀ ਤਾਕਤ ਹੁਣ ਕਾਂਗਰਸ ਦਾ ਨੀ ਗੀ ਉਹ ਪਾਵਰ ਚ ਨੀ ਕਿਤੇ ਵੀ
2: ਬਿਲਕੁਲ ਹੈ ਜੀ
1: ਹੁਣ ਤੇ ਫਿਰ ਬੀਜੇਪੀ ਹੋਊਗੀ ਨਾ
2: ਬਿਲਕੁਲ
1: ਇਹਨਾਂ ਮੁਤਾਬਕ ਜੇ ਹੈਗੀ ਹੈ ਤੇ ਬੀਜੇਪੀ ਤੁਹਾਡੇ ਕੀ ਕਹਿੰਦੇ ਹੁੰਦੇ ਆ ਵੀ ਹੁਣ ਕੀ ਕਹਾਂ ਮੈਂ ਅਗਲਾ ਸ਼ਬਦ ਕਿਉਂ ਭਾਈ ਭਾਈ ਕੇ ਉਹਨਾਂ ਨੇ ਮਗਰ ਵੋਟਾਂ ਫਿਰ ਪਾਉਂਦੇ ਫਿਰਦੇ ਜੀ
2: ਬਿਲਕੁਲ ਬਿਲਕੁਲ ਹੈ ਬਿਲਕੁਲ
1: ਅਸੀਂ ਵੀ ਹਰ ਇੱਕ ਕੰਮ ਦੇ ਵਿੱਚ ਮੰਡ ਸੀ ਮੰਡ ਇੱਕ ਪਾਗਲ ਬੰਦਾ ਭਾਈ
2: ਜੀ
1: ਉਹ ਪਾਗਲ ਬੰਦਿਆਂ ਦੇ ਪਿੱਛੇ ਲੱਗ ਲੱਗ ਕੇ ਉਹਨਾਂ ਦੇ ਕਰਨੇ ਕਤਲੀਆਂ ਧਰਨੇ ਮਜ਼ਾਰੇ ਮਰੋ ਜੀ ਲੜੋ ਜੀ
2: ਜੀ
1: ਉਹ ਅਸੀਂ ਆਪਣੇ ਸੁਭਾਅ ਆਪਣੀ ਇਮੇਜ ਖਰਾਬ ਕਰ ਰਹੇ ਹਾਂ
2: ਬਿਲਕੁਲ ਬਿਲਕੁਲ ਹੈ ਜੀ
1: ਓਕੇ ਜੀ ਹੁਣ ਮੈਨੂੰ ਛੁੱਟੀ ਦਿਓ
2: ਥੈਂਕ ਯੂ ਪੰਡਿਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
0: ਪੰਡਿਤ ਸਾਹਿਬ
2: ਜੀ ਔਜਲਾ ਸਾਹਿਬ
0: ਪੰਡਿਤ ਸਾਹਿਬ ਚਲੇ ਗਏ
2: ਹਾਂਜੀ ਉਹ
1: ਨਾਲ ਹੀ ਨੇ
2: ਹਾਂਜੀ
0: ਮੈਂ ਕਿਹਾ ਹਾਲਾਤ ਸਾਡੇ ਇਹ ਹੋਏ ਨੇ ਨਾ ਵੀ ਉਹ ਪਹਿਲਾਂ ਆਪ ਮਰੋ ਫਿਰ ਪਰਿਵਾਰ ਆ ਦੇਖ ਲੋ ਵੀ ਪਹਿਲਾਂ ਦੋਏ ਜੀ ਬਚੇ ਸੀ ਬਿਆਸਿਓ ਪਰਿਵਾਰ ਚ ਬਿਮਲ ਕੌਰ ਖਾਲਸਾ ਤੇ ਉਹਦਾ ਸਹੁਰਾ ਦੋਹਾਂ ਨੂੰ ਟਿਕਟ ਦੇਤੀ ਜੀ
2: ਬਿਲਕੁਲ
0: ਹਾਂਜੀ
1: ਹਾਂਜੀ
0: ਆ ਹੁਣ ਗਾਹਾਂ ਵਾਲੀ ਪੀੜੀ ਹੈਗੀ ਆ ਗਾਹਾਂ ਨੂੰ ਫਿਰ ਦੋ ਇੱਕ ਲੜਕੇ ਬਣ ਗਿਆ ਤੇ ਦੂਜਾ ਤਿਆਰ ਖੜੀ ਹੈ ਭੈਣ ਭੈਣ ਵੀ ਆ ਗਈ ਮੁੰਡੇ
1: ਮੈਨੂੰ ਹੁਣ 5 ਮਿੰਟ ਫੇਰ ਲਾਉਣੇ
0: ਪੈਣੇ ਨਹੀਂ ਮੈਂ ਦੇਖੋ
1: 5 ਮਿੰਟ ਫੇਰ ਲਾਵਾਂ ਜੀ ਹੁਣ
0: ਅਸੀਂ ਇਹਨਾਂ ਨੇ ਗੱਲ ਅਸੀਂ ਇਹਨਾਂ ਨੇ ਕੀ ਕਰਿਆ ਉੱਥੇ ਜਾ ਕੇ ਕਿਹੜੇ ਮੁੱਦੇ ਉਠਾਏ
2: ਜੀ
0: ਹੈ ਮਤਲਬ ਅਸੀਂ ਅੱਜ ਤੱਕ ਇਹ ਨਹੀਂ ਸੋਚ ਸਕਿਆ ਵੀ ਅਸੀਂ ਚੁਣਨਾ ਕੌਣ ਆ
2: ਜੀ
0: ਵੇਖੋ ਅਜੇ ਤੱਕ ਅਸੀਂ ਸਮਝ ਨਹੀਂ ਰੱਖ ਸਕੇ ਕਿ ਅਸੀਂ ਚੁਣਨਾ ਕਿਹਨੂੰ ਹੈ
2: ਜੀ ਬਿਲਕੁਲ
1: ਸ਼ਹਾਦਤ ਜਿਹੜੀ ਹੁੰਦੀ ਹੈ ਨਾ ਸ਼ਹਾਦਤ ਉਹਦੇ ਮੀਨਿੰਗ ਬੜੇ ਵਾਈਡ ਹੁੰਦੇ
2: ਵੱਖਰੇ ਨੇ ਜੀ
1: ਸ਼ਹਾਦਤ ਇੱਕ ਆਪਣੀ ਜਗ੍ਹਾ ਤੇ ਵਧੀਆ ਹੋ ਸਕਦੀ ਹੈ ਚੰਗਾ ਹੋ ਸਕਦਾ ਲੇਕਿਨ ਸਿਆਸਤ ਦੀ ਯੋਗਤਾ ਸ਼ਹਾਦਤ ਨਹੀਂ ਹੁੰਦੀ
2: ਜੀ
1: ਜੀ ਆਖੋ ਵੀ ਸ਼ਹਾਦਤ ਦਾ ਕਰਕੇ ਜਾਂ ਕੁਰਬਾਨੀ ਦਾ ਕਰਕੇ ਫਲਾਣੇ ਬੰਦੇ ਨੂੰ ਐਮ ਪੀ ਬਣਾਉਣਾ ਵਾ ਇਹ ਚੀਜ਼ਾਂ ਦੋਵਾਂ ਦਾ ਕੋਈ ਮੇਲ ਨਹੀਂ ਗਾ
2: ਬਿਲਕੁਲ
0: ਅੱਜ ਤੋਂ 50 ਸਾਲ ਨੂੰ ਅੱਜ ਤੋਂ 60 ਸਾਲ ਨੂੰ ਜਦੋਂ ਆਪਾਂ ਨਹੀਂ ਹੋਣਾ ਦੀਪ ਸਿੱਧੂ ਵੀ ਸੰਤ ਹੋਊਗਾ ਜੀ ਬਹੁਤ ਯੋਧਾ ਹੋਊਗਾ ਜੀ
2: ਬਿਲਕੁਲ ਤਸਵੀਰਾਂ ਲੱਗੀਆਂ ਨੇ ਬਕਾਇਦਾ
0: ਹਾਂਜੀ ਅੰਮ੍ਰਿਤਪਾਲ ਪੜੀ ਕਿੱਡਾ ਕਿ ਸੰਤ ਹੋਣਾ ਜੀ
2: ਜੀ
0: ਹਾਂਜੀ
1: ਜੋ ਮਰਜ਼ੀ ਬਣਾਈ ਜਾਣਾ ਜੀ ਕੀ ਪਤਾ ਉਹ ਤਾਂ ਫਰਕ ਪੈਂਦਾ
0: ਤੇ ਆ ਕੁੱਕੀ ਗਿੱਲ ਉਹਨਾਂ ਨੂੰ ਦਾੜੀਆਂ ਕੱਟੇ ਵਾਲਾ ਦਿਖਾ ਕੇ ਵੀ ਸਾਡੇ ਗਦਾਰ ਸੀਗੇ ਜੀ
2: ਗਵਰਨਮੈਂਟ
0: ਦੇ ਹੱਥ ਰੁਕੇ ਸੀਗੇ ਜੀ
2: ਜੀ
1: ਬਿਲਕੁਲ ਹੁਣ ਮਤਲਬ ਜਿਹੜੇ ਜਿਹੜੀ ਸਿਆਸਤ ਹੁੰਦੀ ਹੈ ਨੀ ਸਿਆਸਤ ਤਾਂ ਲੁੱਟਦੀ ਹੈ
2: ਜੀ
1: ਕੁਰਬਾਨੀ ਜਾਂ ਸ਼ਹਾਦਤ ਜਿਹੜੀ ਉਹ ਤਿਆਗ ਦੀ ਗੱਲ ਕਰਦੀ ਹੈ ਧਰਮ ਵੀ ਤਿਆਗ ਦੀ ਗੱਲ ਕਰਦਾ
2: ਜੀ
1: ਇਹਨਾਂ ਦੋਵਾਂ ਚੀਜ਼ਾਂ ਦਾ ਕੋਈ ਮੇਲ ਨਹੀਂ ਹੈ
2: ਮੇਲ ਨਹੀਂ ਗਾ ਜੀ
1: ਬਾਕੀ ਜਦੋਂ ਉਹ ਬਾਪੂ ਪੀ ਸੁੱਚਾ ਸਿੰਘ ਮਲਵਾਇਆ ਸੀ ਉਹਨਾਂ ਦਾ ਨਾਂ ਜਿਹੜੇ ਬੇਅੰਤ ਸਿੰਘ ਜੀ ਨੇ ਮਾਰਿਆ ਸੋਰੀ ਆਪਣਾ ਉਹ ਇੰਦਰਾ ਗਾਂਧੀ ਮਾਰੀ ਬੇਅੰਤ ਸਿੰਘ ਉਹਨਾਂ ਦੇ ਪਿਤਾ ਜੀ ਦਾ ਨਾਂ
2: ਜੀ ਔਜਲਾ ਸਾਹਿਬ ਸ਼ਾਇਦ ਤੁਹਾਨੂੰ ਯਾਦ
1: ਸੁੱਚਾ ਸਿੰਘ ਮਲਵਾਇਆ ਸੀ ਮੇਰਾ ਸੁੱਚਾ ਸਿੰਘ ਮਲਵਾਇਆ ਸੀ ਸ਼ਾਇਦ ਨਾਂ ਉਹ ਨਾ ਬਖਤੌਰ ਸਿੰਘ ਢਿੱਲੋਂ ਦੱਸਦੇ ਸੀ ਉਹ ਕਹਿੰਦੇ ਵੀ ਜਦੋਂ ਉਹ ਹੋਈ ਨਾ ਇਲੈਕਸ਼ਨ
2: ਜੀ
1: ਤੇ ਇਹਨਾਂ ਨੇ ਮਤਲਬ ਉਦੋਂ ਪੈਸਿਆਂ ਪੂਸਿਆਂ ਨਾਲ ਤੋਲਣ ਦਾ ਕੰਮ ਚੱਲਦਾ ਇਹ
2: ਹਾਂਜੀ
1: ਤੇ ਬਾਪੂ ਸੁੱਚਾ ਸਿੰਘ ਮਲਵਾ ਨੂੰ ਲੈ ਕੇ ਜਾਇਆ ਕਰਨਾ ਪਿੰਡ ਪਿੰਡ ਜਿਹਨਾਂ ਨੇ ਉਹਨਾਂ ਨੂੰ ਮਤਲਬ ਟਿਕਟ ਦਵਾਈ ਸੀ ਮਗਰ ਜਿਹਨਾਂ ਨੇ ਧੰਦਾ ਚਲਾਉਣਾ ਸੀ
2: ਜੀ
1: ਟਿਕਟ ਤੇ ਦਵਾਤੀ ਤੇ ਮਗਰ ਤੇ ਹੋਰ ਹੀ ਹੁੰਦੇ ਆ ਨਾ ਲੋਕ ਮਹੱਤਵ ਬੰਦੇ ਇਹਨਾਂ ਨੂੰ ਕੀ ਪਤਾ ਵੀ ਜਿੱਤ ਕੇ ਕੀ ਕਰਨਾ ਕੀ ਹਾਰ ਕੇ ਕਰਨਾ
2: ਜੀ
1: ਉਹ ਕਹਿੰਦੇ ਵੀ ਉਹ 3-4 ਦਿਨ ਇਲੈਕਸ਼ਨ ਚ ਰਹਿ ਗਏ ਤੇ ਬਾਪੂ ਸੁੱਚਾ ਸਿੰਘ ਬਿਮਾਰ ਹੋ ਗਿਆ
2: ਜੀ
1: ਤੇ ਮਤਲਬ ਕਾਫੀ ਮਤਲਬ ਉਹਨਾਂ ਦੀ ਕੰਡੀਸ਼ਨ ਵਿਗੜ ਗਈ ਤੇ ਉਹਨੂੰ ਹਸਪੀਟਲ ਚ ਐਡਮਿਟ ਕਰਾ ਕੇ ਤੇ ਡਾਕਟਰ ਸਾਹਿਬ ਨੂੰ ਕਹਿੰਦੇ ਆ ਵੀ ਜੇ ਰੱਬ ਨਾ ਕਰੇ ਕੋਈ ਗੱਲਬਾਤ ਹੋ ਵੀ ਗਈ ਨਾ
2: ਜੀ
1: ਇਹਨਾਂ ਦਾ ਡਿਕਲੇਅਰ ਨਹੀਂ ਕਰਨਾ
2: ਡਿਕਲੇਅਰ ਨਹੀਂ ਕਰਨਾ ਜੀ
1: ਉਹਨਾਂ ਦਾ ਕਹਿੰਦੇ ਵੀ ਸਰੀਰ ਕਮਜ਼ੋਰ ਸੀ
2: ਜੀ
1: ਉਹ ਜਿਹੜੀ ਬੀਬੀ ਰਾਣੀ ਸੀ ਨਾ ਉਹਨਾਂ ਦੇ ਘਰ ਵਾੜੀ ਉਹਦਾ ਵਜ਼ਨ ਥੋੜਾ ਜ਼ਿਆਦਾ ਹੈ
2: ਜੀ
1: ਫਿਰ ਉਹਨਾਂ ਸੋਚਿਆ ਵੀ ਇਹਦੇ ਕੰਮ ਹੀ ਬੜਾ
2: ਜੀ
1: ਮਤਲਬ ਮਾਤਾ ਨੂੰ ਤਲਾਓ ਤੁਸੀਂ ਪੈਸੇ ਜ਼ਿਆਦਾ ਹੋਣਗੇ
2: ਜੀ
1: ਉਹ ਬਾਪੂ ਦਾ ਵਜ਼ਨ ਘੱਟ ਸੀ ਉਹਨੂੰ ਹਸਪੀਟਲ ਪਾਤਾ ਤੇ ਜਿਹੜੀ ਮਾਤਾ ਦਾ ਵਜ਼ਨ ਜ਼ਿਆਦਾ ਸੀ ਉਹਨੂੰ ਫਿਰ ਉਹਨੂੰ ਤਲਾਉਣਾ ਸ਼ੁਰੂ ਕਰਤਾ ਸਿੱਕਿਆਂ ਦਾ ਪੈਸਿਆਂ
2: ਨਾਲ
1: ਹੁਣ ਕੀ ਗੱਲ ਕਰੋਗੇ ਤੁਸੀਂ ਇਹਨਾਂ ਦੀ ਇਹਨਾਂ ਮਤਲਬ ਉਹਨਾਂ ਵਾਸਤੇ ਪੈਸਾ ਵੱਡਾ ਸੀ
2: ਜੀ ਬਿਲਕੁਲ
1: ਬਾਪੂ ਨੂੰ ਚੰਗੇ ਭਲੇ ਨੂੰ ਹਸਪੀਟਲ ਦਾਖਲ ਕਰਾਤਾ ਵੀ ਭਾਰ ਘੱਟਿਆ ਤੇ ਪੈਸੇ ਘੱਟ ਇਕੱਠੇ ਹੁੰਦੇ ਤੇ ਮਾਤਾ ਭਾਰੀ ਸੀ ਮਾਤਾ ਨੂੰ
2: ਜ਼ਿਆਦਾ ਘੱਟੇ ਫੰਡ ਇਕੱਠਾ ਹੋ ਗਿਆ
1: ਪੈਸੇ ਜ਼ਿਆਦਾ ਇਕੱਠੇ ਹੁੰਦੇ ਸੀ ਉਹ ਵਜ਼ਨ ਦੀ ਵੈਲਿਊ ਪੈ ਗਈ
2: ਜੀ
1: ਇਹ ਤੇ ਹਾਲ ਹੈ ਜੀ ਹੁਣ ਗੱਲ ਕਰੇ ਕੀ ਤੇ ਬੰਦਾ ਕੀ ਨਾ ਕਤਰੇ ਇੱਥੇ
2: ਬਿਲਕੁਲ ਹੈ ਜੀ ਥੈਂਕ
1: ਯੂ ਓਕੇ ਜੀ ਭਾਈ
2: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
1: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਓਜਲਾ
2: ਸਾਹਿਬ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਪੜੀ ਸਾਹਿਬ ਧੰਨਵਾਦ ਜੀ ਥੈਂਕ ਯੂ
2: ਜੀ ਓਜਲਾ ਸਾਹਿਬ ਕੁਝ ਕਹਿਣਾ ਚਾਹੋਗੇ ਹੋਰ
0: ਨਹੀਂ ਜੀ ਬਸ ਆਹੀ ਠੀਕ ਹੈ ਜੀ ਇਹ ਦੇਖੋ ਜਿਹੜੇ ਬੰਦੇ ਸਮਝਦੇ ਉਹਨਾਂ ਨੂੰ ਸੁਣ ਕੇ ਕੋਈ ਰਾਜੀ ਨਹੀਂ
2: ਜੀ
0: ਦੇਖੋ ਅੱਜ ਤੋਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਉਹ ਜਿਹੜੇ ਕਾਮਰੇਡ ਧਰਨੇ ਧੁਰਨੇ ਲਾਉਂਦੇ ਹੁੰਦੇ ਸੀ ਉਹਨਾਂ ਨੂੰ ਅਸੀਂ ਕਹਿੰਦੇ ਵੀ ਇਹ ਉਹ ਕਹਿੰਦੇ ਵੀ ਆਊਗਾ ਕਦੋਂ ਆਊਗਾ ਕਹਿੰਦੇ 100 ਸਾਲ ਨੂੰ ਅਸੀਂ ਕਹਿਣਾ ਤੁਸੀਂ ਕਿਹੜਾ ਜਿਉਂਦੇ ਹੋਏਗੇ ਉਦੋਂ ਪਰ ਉਦੋਂ ਸਮਝ ਨੀ ਚਾਹੁੰਦੀ ਪਰ ਕਈ ਗੱਲਾਂ ਚ ਉਹ ਜਿਹੜੇ ਜੋ ਵੀ ਉਹ ਆਵਾਜ਼ਾਂ ਉਠਾਉਂਦੇ ਸੀ
2: ਜੀ
0: ਉਹ ਅੱਜ ਹੋ ਰਿਹਾ ਨਾ ਉਹ ਕੁਛ
2: ਹੋ ਰਿਹਾ ਜੀ
0: ਕਾਰਪੋਰੇਟ ਯੁੱਗ ਆ ਰਿਹਾ ਨਾ ਉਹ ਕਹਿੰਦੇ ਸੀ ਹੱਥ ਵੱਢ ਦੇਣਗੇ
2: ਬਿਲਕੁਲ ਹੈ ਜੀ
0: ਗੱਲ ਕੁੱਲ ਮਿਲਾ ਕੇ ਇਹ ਹੈ ਕਿ ਜਿੰਨਾ ਚਿਰ ਸਾਡੇ ਤੇ ਨਿੱਜ ਭਾਰੂ ਹੈ
2: ਜੀ
0: ਅਸੀਂ ਕਿਸੇ ਚੀਜ਼ ਨੂੰ ਟਾਰਗੇਟ ਰੱਖ ਕੇ ਸੁਣਦੇ ਹਾਂ ਵੀ ਆਹ ਚੀਜ਼ ਮੇਰਾ ਟਾਰਗੇਟ ਤਾਂ ਇਹਦੇ ਚ ਮੈਂ ਆਹ ਅਚੀਵ ਕਰੂੰਗਾ ਤੇ ਉਹ ਫਿਰ ਨਿੱਜ ਹੈ ਜੀ ਨਿੱਜ ਦੇ ਵਿੱਚੋਂ ਕੀ ਨਿਕਲਦਾ ਬਾਕੀਆਂ ਦਾ ਘਾਣ ਤੇ ਆਪਦਾ ਫਾਇਦਾ
2: ਬਿਲਕੁਲ ਹੈ ਜੀ
0: ਇਹ ਹੈ ਸਾਡਾ ਚਾਹੇ ਧਰਮ ਲਾ ਲਓ ਚਾਹੇ ਸਾਡੀ ਸਿਆਸਤ ਲਾ ਲਓ
2: ਜੀ
0: ਤੇ ਇਹਦੇ ਵਿੱਚੋਂ ਆਹ ਨਿਕਲ ਰਿਹਾ ਜੀ
2: ਬਿਲਕੁਲ ਦਰੁਸਤ ਹੈ ਜੀ
0: ਧੰਨਵਾਦ ਜੀ
2: ਥੈਂਕ ਯੂ ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ ਹੈਲੋ ਦੋਸਤੋ ਇਸਾਂ ਜੀ ਔਜਲਾ ਸਾਹਿਬ ਤੇ ਡਾਕਟਰ ਪੱਟੀ ਸਾਹਿਬ ਜਿਹੜੇ ਸਨ ਵਿਚਾਰ ਵਟਾਂਦਰਾ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਕਾਲ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ ਇੱਕ ਕਾਲ ਆ ਰਹੀ ਸੀ ਤੇ ਮੈਂ ਜ਼ਰੂਰ ਉਹਨਾਂ ਦੇ ਨਾਲ ਜੋੜ ਕੇ ਤੇ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਅੱਗੇ ਨੂੰ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ +358 ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਹਿੱਸਾ ਬਣੋਗੇ ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਹੈ ਇਸ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਜ਼ਰੂਰ ਆਪਾਂ ਛੇੜੀਏ ਖਬਰਾਂ ਜਾਂ ਹੋਰ ਸਾਰਾ ਸਿਲਸਿਲਾ ਤਾਂ ਨਾਲ ਚੱਲਦਾ ਹੀ ਚੱਲਦਾ ਹੈ ਪਰ ਉਹਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਜ਼ਰੂਰੀ ਹੈ ਨਾਲ ਨਾਲ ਸਾਡੇ ਜਿਹੜੇ ਹੋਰ ਸਮਾਜੀ ਮੁੱਦੇ ਨੇ ਹੋਰ ਸਾਰੀਆਂ ਚੀਜ਼ਾਂ ਨੇ ਆਪਣੇ ਸਾਡੇ ਜਿਹੜੇ ਹਾਲਾਤ ਨੇ ਉਹਨਾਂ ਦੇ ਬਾਰੇ ਵੀ ਵਿਚਾਰਨ ਦੀ ਜਿਹੜੀ ਜ਼ਰੂਰਤ ਹੈ ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਡੈਨਮਾਰਕ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਬਾਈ ਜੀ ਬਹਾਦਰ ਸਿੰਘ ਜੀ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਸਤਿ ਸ੍ਰੀ ਅਕਾਲ ਬਹਾਦਰ ਸਿੰਘ ਜੀ ਸਵਾਗਤ ਹੈ ਜੀ
3: ਹਾਂਜੀ ਬਾਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ
2: ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਜੀਆਨੂ ਜੀ ਬਾਈ ਜੀ ਕੀ ਕਹਿਣਾ
3: ਪਹਿਲਾਂ ਦੋ ਗੱਲਾਂ ਤਾਂ ਚਲੋ ਤੁਹਾਨੂੰ ਮਜ਼ਾਕ ਕਰਦਾ ਬਾਅਦ ਵਿੱਚ ਹੋਰ ਵੀ ਕਰਦੇ ਆ
2: ਜੀ
3: ਪਹਿਲਾਂ ਤਾਂ ਤੁਹਾਡੀ ਚੋਰੀ ਫੜੀ ਗਈ ਅੱਜ ਤੁਹਾਨੂੰ ਕਿਹਾ ਵੀ ਅੱਜ ਮੇਰੇ ਆਪਣੇ ਘਰੇਲੂ ਸੀਗੇ ਕੱਲ ਜਿਹੜਾ ਹੋਰਾਂ ਕੁਛ ਨਹੀਂ ਕੀਤਾ ਪਰ ਬਹੁਤ ਸਫਾਈ ਸੀਗੀ ਤਕਨੀਕੀ ਖਰਾਬ
2: ਤੁਹਾਡੀ ਆਵਾਜ਼ ਥੋੜੀ ਕੱਟ ਹੋ ਰਹੀ ਹੈ ਦੇਖਿਓ ਮਾੜਾ ਜਿਹਾ
3: ਮੈਂ ਕਿਹਾ ਤੁਸੀਂ ਕਿਹਾ ਵੀ ਅੱਜ ਨਾ ਘਰੇਲੂ ਕੁਛ ਮਸਲੇ ਸੀਗੇ ਤਾਂ ਕਰਕੇ ਕੱਲ ਪ੍ਰੋਗਰਾਮ ਨਹੀਂ ਕਰਦਾ
2: ਹਾਂਜੀ ਹਾਂਜੀ ਬਿਲਕੁਲ ਹੈ ਜੀ
3: ਪਰ ਤੁਸੀਂ ਪੋਸਟ ਪਾਈ ਸੀ ਤੇ ਤਕਨੀਕੀ ਪ੍ਰੋਬਲਮਾਂ ਕਰਕੇ
2: ਹਾਂਜੀ ਤਕਨੀਕੀ ਮੈਂ ਤਕਨੀਕੀ ਮੇਰੇ ਕੋਲ ਪਿਆ ਸੀ ਪੋਸਟਰ ਮੈਂ ਕਿਹਾ ਚੱਲ ਆਹੀ ਆਪਣੇ ਅਪਡੇਟ ਕਰ ਦਿੰਦਾ ਜੀ
3: ਇੱਕ ਇੱਕ ਤਾਂ ਇਹ ਦੂਜੀ ਵੀ ਮੈਨੂੰ ਸ਼ੱਕ ਹੈ ਪੱਟੀ ਸਾਹਿਬ ਉਹੀ ਨਹੀਂ ਸੀ ਜਿਹੜੇ ਅਮਰੀਕਾ ਤੁਸੀਂ ਥੋੜਾ ਜਿਹਾ ਪਹਿਲਾਂ ਪੁੱਛਿਆ ਸੀ ਵੋਟਾਂ ਬਾਰੇ ਕੀ ਮਸਲਾ ਉੱਥੇ ਚੱਲ ਰਿਹਾ ਅੱਜ ਕੱਲ
2: ਜਿਹੜੇ ਬਾਈ ਜੀ ਨਹੀਂ ਉਹ ਖੈਰ ਖੈੜਾ ਖੈੜਾ ਸਾਹਿਬ ਸੀਗੇ ਆਪਣੇ ਖੇੜਾ ਹੁਣੀ ਜਗਵੰਤ ਖੇੜਾ ਜੀ ਤੇ ਇਹ ਆਪਣੇ ਉਹ ਅਮਰੀਕਾ ਤੋਂ ਸੀਗੇ ਤੇ ਪੱਟੀ ਸਾਹਿਬ ਡਾਕਟਰ ਮਲਕੀਤ ਸਿੰਘ ਪੱਟੀ ਨੇ ਪੱਟੀ ਤੋਂ ਆਪਣੇ ਅੰਮ੍ਰਿਤਸਰ ਤਰਨ ਤਰਨ
3: ਚਲੋ ਫਿਰ ਆਪਾਂ ਇਹਨੂੰ ਇਹਨੂੰ ਗੱਲ ਇੱਥੇ ਰੋਕ ਲੈਂਦੇ
2: ਹਾਂਜੀ
3: ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ 80 ਕਰੋੜ ਵਾਲੀ ਆ
2: ਜੀ
3: ਇੱਕ ਮਿੰਟ
2: ਹਾਂਜੀ ਜ਼ਰੂਰ ਦੁਬਾਰਾ ਕਰ ਲਓ ਕੋਈ ਗੱਲ ਨਹੀਂ ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਜ਼ਿੰਦਗੀ ਨਾਮਾ ਹਾਲ ਦੁਨੀਆ ਤੇ ਗੱਲਬਾਤ ਕਰ ਰਹੇ ਸੀ ਬਹਾਦਰ ਸਿੰਘ ਜੀ ਜੁੜਦੇ ਆ ਕੁਝ ਤਦ ਤੱਕ ਆਪਾਂ ਸੁਣ ਲੈਂਦੇ ਹਾਂ ਗੱਲ ਆਪਣੇ ਨਾਲ ਬਖਸ਼ੀ ਜੀ ਜੁੜੇ ਆ ਉਹਨਾਂ ਦੀ ਗੱਲ ਸੁਣ ਲੈਂਦੇ ਆ ਸਤਿ ਸ੍ਰੀ ਅਕਾਲ ਬਖਸ਼ੀ ਜੀ ਸਵਾਗਤ ਹੈ ਦੁਬਈ ਤੋਂ ਜੀ
4: ਜੀ ਥੈਂਕ ਯੂ ਸੋ ਮਚ ਵੀਰ ਭਗਤ ਜੀ ਜਿੰਦੇ ਵਾਸਤੇ ਰਹੋ
2: ਜੀ ਆਨੰਦ ਜੀ
4: ਭਾਈ ਮਾਨ ਮੱਥੇ ਸੋਟੇ ਵੀ ਜਿਹੜੇ ਇਸ ਵੇਲੇ ਭੈਣ ਭਰਾ ਇਕੱਠੇ ਹੋਏ ਆ ਰੇਡੀਓ ਦੁਆਬਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਦਿਲੀ ਜਵਾਵਾਂ
2: ਜੀ ਥੈਂਕ ਯੂ ਜੀ ਥੈਂਕ ਯੂ
4: ਬਹੁਤ ਵਧੀਆ ਆਪਣੇ ਭਾਰਤ ਸਾਹਿਬ ਵੀ ਜਿਹੜੇ ਹੈਗੇ ਆ ਤਬਾਦਲਾ ਸਾਲ ਹੋ ਰਿਹਾ ਸੀ ਅਵੀਰ ਜੀ ਜਿਹੜੇ ਜੁੜੇ ਸੀ ਤੇ ਔਜਲਾ ਸਾਹਿਬ ਵੀ ਨਾਲ ਗੱਲਬਾਤ ਕਰ ਰਹੀ ਸੀ
2: ਜੀ
4: ਬਿਲਕੁਲ ਇਸੇ ਤਰ੍ਹਾਂ ਹੀ ਆ ਜਦੋਂ ਦੇਖੋ ਜੀ ਅਸੀਂ ਗੱਲਬਾਤ ਕਰਦੇ ਕੋਈ ਮਸਲਾ ਮਸਾਇਲ ਹੈਗਾ ਆ ਫਿਰ ਉਹਦੇ ਉੱਤੇ ਜਦੋਂ ਹੈਗਾ ਜਦੋਂ ਤਬਾਦਲਾ ਸਾਲ ਹੁੰਦਾ ਤਾਂ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਤੇ ਸੋਲੂਸ਼ਨ ਵੀ ਨਿਕਲਦੇ ਆ
2: ਜੀ
4: ਹਾਂ ਤੇ ਸਿਆਸਤ ਜਿਹੜੀ ਹੈਗੀ ਆ ਸਿਆਸਤ ਔਰ ਰਿਆਸਤ ਦੇ ਵਿੱਚ ਫਰਕ ਹੈਗਾ
2: ਜੀ
4: ਕਿਉਂਕਿ ਸਿਆਸਤ ਜਿਹੜੀ ਹੈਗੀ ਆ ਸਿਆਸਤ ਹੁਣ ਕਿਸ ਚੀਜ਼ ਦਾ ਨਾਂ ਬਈ ਜੋ ਕਹਿਣਾ ਉਹ ਤਾਂ ਕਰਨਾ ਨੀ
2: ਜੀ
4: ਅੱਛਾ ਤੇ ਜੋ ਕਰਨਾ ਉਹ ਕਹਿਣਾ ਨੀ
2: ਕਹਿਣਾ ਨੀ
4: ਉਲਟਾ ਹੋ ਗਿਆ ਨਾ ਇੱਕ ਦੂਸਰੇ ਜੋ ਕਰਨਾ ਉਹ ਕਹਿਣਾ ਨੀ
2: ਕਹਿਣਾ ਨੀ
4: ਤੇ ਜੋ ਕਹਿਣਾ ਉਹ
2: ਕਰਨਾ ਨੀ
4: ਇਹਦਾ ਨਾਂ ਸਿਆਸਤ ਹੈਗਾ ਤੇ ਜਿਹੜਾ ਹੈਗਾ ਪਰ ਬਹਰਹਾਲ ਦੇਖੋ ਜੀ ਸਿਆਸਤ ਜਿਹੜੀ ਹੈਗੀ ਆ ਕੁਛ ਅਜੀਮ ਹਸਤੀਆਂ ਗੁਜ਼ਰੀਆਂ ਜਿਹੜੀਆਂ ਮਾਜੀ ਦੇ ਵਿੱਚ ਉਹਨਾਂ ਨੇ ਸਿਆਸਤ ਹਜ਼ਰਤ ਸੁਲੇਮਾਨ ਦਾ ਨਾਮ ਤੁਸੀਂ ਸੁਣਿਆ ਹੋਣਾ ਲੇਕਿਨ ਉਹਨਾਂ ਦੀ ਸਿਆਸਤ ਵੀ ਜਿਹੜੀ ਹੈਗੀ ਆ ਇੱਕ ਮਿਸਾਲ ਦੁਨੀਆਂ ਦੇ ਵਿੱਚ ਬਣੀ ਹੈਗੀ ਆ ਸਿਆਸਤ ਕਰਕੇ ਗਏ ਆ ਜਿਹੜੇ ਹੈਗੇ ਮਾਜੀ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਕਈ ਪਰਸਨੈਲਿਟੀ ਸੁਣੀਆਂ ਜਿਹਨਾਂ ਨੇ ਸਿਆਸਤ ਕੀਤੀ ਆ ਪਰ ਉਹਨਾਂ ਦੇ ਨਾਂ ਰਹਿ ਗਏ
2: ਜੀ
4: ਪਰ ਇੱਕ ਚੀਜ਼ ਹੈਗੀ ਆ ਮੈਂ ਵੀਰ ਭੁਪਿੰਦਰ ਜੀ ਗੱਲ ਕਹਿਣਾ ਚਾਹਾਂਗਾ
2: ਜ਼ਰੂਰ
4: ਸਿਆਸਤ ਔਰ ਧਰਮ ਨੀਤੀ ਜਿਹੜੀਆਂ ਇਕੱਠੀਆਂ ਨਹੀਂ ਚੱਲ ਸਕਦੀਆਂ
2: ਨਹੀਂ ਚੱਲ ਸਕਦੀ ਬਿਲਕੁਲ ਹੈ ਜੀ
4: ਹਾਂ ਕਿਉਂਕਿ ਜੇ ਕਹੀਏ ਨਾ ਆਪਾਂ ਧਰਮ ਨੀਤੀ ਤੇ ਰਾਜਨੀਤੀ ਇਹਨਾਂ ਨੂੰ ਮਿਕਸ ਕਰ ਦਈਏ ਤੇ ਮਿਕਸ ਕਰਕੇ ਜਿਹੜਾ ਹੈਗਾ ਬੰਬ ਫਟਦਾ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਇਹ ਮਿਕਸ ਹੋ ਹੀ ਨਹੀਂ ਸਕਦਾ
2: ਜੀ
4: ਕਿਉਂਕਿ ਬਹੁਤ ਡੇਂਜਰਸ ਆ
2: ਜੀ
4: ਧਰਮ ਨੀਤੀ ਜਿਹੜੀ ਹੈਗੀ ਆ ਉਹਦੇ ਵਿੱਚ ਰਹਿਮ ਆਉਂਦਾ ਹੈਗਾ
2: ਜੀ
4: ਰਾਜਨੀਤੀ ਦੇ ਵਿਚ ਤਾਂ ਰਹਿਮ ਨਾਂ ਦੀ ਚੀਜ਼ ਆ
2: ਬਿਲਕੁਲ,
4: ਰਹਿਮ ਨਾਂ ਦੀ ਚੀਜ਼ ਹੋਵੇ ਤਾਂ ਕਤਲੋ ਕਰ
2: ਗੱਲ ਹੁੰਦੀ ਹੈ,
4: ਦਾਨ ਕਿਉਂ ਭਰਾਈ ਜਾਂਦੀ ਆ,
2: ਮਾਫ਼ੀ ਦੀ ਗੱਲ
4: ਦੋਸ਼ਾਂ ਦੇ। ਇਸੇ ਕਰਕੇ ਇਹ ਜਿਹੜੇ ਹੈਗੇ ਆ ਰਾਜਨੀਤੀ ਵਾਲੇ, ਇਹਨਾਂ ਇਸੇ ਕਰਕੇ ਮੁੱਖ ਨਹੀਂ ਕਰਦੇ ਕਿ ਜੇ ਧਰਮ ਨੀਤੀ ਆ ਗਈ ਤੇ ਫਿਰ ਰਹਿਮ ਆ ਜਾਣਾ
2: ਜੀ,
4: ਜਦੋਂ ਰਹਿਮ ਆ ਗਿਆ ਤੇ ਦਇਆ ਆ ਜਾਣੀ ਆ, ਤੇ ਦਇਆ ਆ ਗਈ ਤੇ ਸਾਡੀ ਧਰਮ ਜਿਹੜੀ ਰਾਜਨੀਤੀ ਗਈ,
2: ਸਿਆਸਤ ਕਾਤੇ ਕਰਾਂਗੇ ਫਿਰ।
4: ਹਾਂ ਇਸ ਕਰਕੇ ਇਹਨਾਂ ਦਾ ਡਿਗੜਾ ਇਹ ਮੁੱਖ ਨਹੀਂ ਹੋਇਆ
2: ਜੀ,
4: ਤੇ ਨਾ ਇਹਨਾਂ ਨੇ ਕਿਆਮਤ ਤੱਕ ਹੋਣਾ ਹੀ ਹੈਗਾ
2: ਜੀ।
4: ਲੇਕਿਨ ਬਹਰਹਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਤੁਸੀਂ ਗੱਲ ਕੀਤੀ ਸੀ, ਦੇਖੋ ਉਹ ਅੱਜ ਉਹਨਾਂ ਦਾ ਨਾਂ ਹੈਗਾ, 10 ਗੁਰੂਆਂ ਦਾ ਨਾਂ ਆ
2: ਬਿਲਕੁਲ।
4: ਜੇ ਉਹਨਾਂ ਨੇ ਦੇਖੋ ਰਾਜਨੀਤੀ ਵੀ ਕਰਕੇ ਦਿਖਾਈ ਆ, ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਹੋਏ ਆ, ਇੱਕ ਮਿਸਾਲ ਆ ਉਹਨਾਂ ਨੂੰ ਜਿਹੜਾ ਹੈਗਾ ਪੈਦਾ ਕੀਤੀ, 10 ਗੁਰੂਆਂ ਨੇ ਕੀਤੀ ਆ
2: ਬਿਲਕੁਲ।
4: ਜੇ ਗੁਰੂ ਗੋਬਿੰਦ ਸਿੰਘ ਜੀ ਹੋਏ ਉਹਨਾਂ ਨੇ ਕੀ ਕਿਹਾ ਸੀ, ਮੈਂ ਕਿਹਾ ਚੁਕਾਰ ਜਹਮ ਮਾਹੀ ਤੇ ਦਰ ਗੁਜਸਤ ਹਲਾਲਸਤ ਬੁਰਦਨ ਬਾਸਮ ਸੀਰਦ, ਉਹਨਾਂ ਨੇ ਕਿਹਾ ਵੀ ਬਈ ਭਾਈ ਜਿਹੜਾ ਹੈਗਾ ਜਦੋਂ ਸਾਰੇ ਹਥਿਆਰ ਫੇਲ ਹੋ ਜਾਂਦੇ ਆ ਤੇ ਜ਼ਾਲਮ ਦੇ ਖਿਲਾਫ ਤਲਵਾਰ ਉਠਾ ਲੈਣੀ ਚਾਹੀਦਾ
2: ਜੀ। ਪਰ ਇਸ ਇਹਨਾਂ ਪੰਕਤੀਆਂ ਨੂੰ ਜਾਂ ਇਹਨਾਂ ਇਸ ਚੀਜ਼ ਨੂੰ ਚੱਕ ਕੇ ਕੁਝ ਉਹਦਾ ਨਜਾਇਜ਼ ਫਾਇਦਾ ਵੀ ਅੱਜ ਦੇ ਸਮੇਂ ਚ ਉਠਾਈ ਜਾਂਦੇ ਆ ਨਾ ਜੀ, ਕਿ ਸਾਨੂੰ ਗੁਰੂ ਸਾਹਿਬ ਕਹਿੰਦੇ ਨੇ
4: ਜੀ ਬਿਲਕੁਲ। ਹਾਂ ਹਾਂ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ, ਇਹ ਗੱਲ ਹੈ। ਲੇਕਿਨ ਉਹਨਾਂ ਨੇ ਤਾਂ ਕਰਕੇ ਦਿਖਾਇਆ ਜੀ, ਉਹਨਾਂ ਕਿਹਾ ਚੁਕਾਰ ਜਹਮਾਹੀ ਤੇ ਦਰ ਗੁਜਸਤ ਹਲਾਲਸਤ ਬੁਰਦਨ ਬਾਸਮ ਸੀਰਦਸਤ, ਕਿ ਯਾਨੀ ਜੇ ਅਸਾਂ ਤਲਵਾਰ ਵੀ ਉਠਾ ਲੈਣੀ ਜਾਏਗਾ, ਲੇਕਿਨ ਜ਼ਾਲਮ ਦੇਖਲਾ,
2: ਜ਼ਾਲਮ ਦੇਖਲਾ
4: ਜਿਹੜਾ ਹੁਣ ਜ਼ਾਲਮ ਦਨਦਨਾਉਂਦਾ ਆਇਆ ਉਹਨੇ ਜਿਹੜਾ ਹੈਗਾ, ਤੇ ਜੇ ਬਈ ਭਾਈ ਤੁਸੀਂ ਜਿਹੜਾ ਹੈਗਾ ਕਿਉਂ ਜਿਹੜਾ ਹੈਗਾ ਕਹਿੰਦੇ ਵੀ ਚੱਲ ਯਾਰ ਜੋ ਹੁੰਦਾ ਹੋ ਜਾਵੇ ਤਾਂ ਉਹ ਤਾਂ ਤੁਹਾਨੂੰ ਤਹਿਸ ਨਹਿਸ ਕਰਕੇ ਉਹ ਜਾਏਗਾ ਜਿਹੜਾ ਹੈਗਾ
2: ਬਿਲਕੁਲ।
4: ਪਰ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤਾਕਤ ਹੋਣੀ ਬੜੀ ਜ਼ਰੂਰੀ ਹੈ,
2: ਨਾਲੇ ਉਹਨਾਂ ਦਾ
4: ਆਮ ਆਦਮੀ ਜਿਹੜਾ ਹੈਗਾ
2: ਉਹਨਾਂ ਦੀ ਲੜਾਈ ਵੀ, ਉਹਨਾਂ ਦੀ ਲੜਾਈ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਸੀ ਜਾਂ ਕਿਸੇ ਇੱਕ ਧੜੇ ਦੇ ਨਾਲ ਨਹੀਂ ਸੀ, ਉਹਨਾਂ ਦੀ ਲੜਾਈ ਜਿਹੜੀ ਜ਼ੁਲਮ ਦੇ ਖਿਲਾਫ ਸੀ ਨਾ, ਉਹ ਚੀਜ਼ ਅਸੀਂ ਪਛਾਣਨੀ ਨਹੀਂ ਜੀ,
4: ਬਿਲਕੁਲ ਜ਼ੁਲਮ ਦੇ ਖਿਲਾਫ ਸੀ ਉਹਨਾਂ ਦੀ ਬਿਲਕੁਲ ਬਿਲਕੁਲ। ਉਹਨਾਂ ਨੇ ਜਿਹੜਾ ਹੈਗਾ ਦੇਖ ਲੋ ਤਲਵਾਰ ਵੀ ਉਠਾਈ ਤੇ ਜ਼ਾਲਮ ਨੂੰ ਠੱਲ ਵੀ ਪਾਈ
2: ਬਿਲਕੁਲ,
4: ਤੇ ਅੱਜ ਉਹਨਾਂ ਦਾ ਨਾਂ
2: ਵੀ ਹੈ।
4: ਇਹ ਚੀਜ਼ਾਂ ਹੈਗੀਆਂ ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਆਪਣਾ ਵੀਰ ਭੁਪਿੰਦਰ ਜੀ,
2: ਸ਼ੁਕਰੀਆ ਜੀ।
4: ਤੇ ਜੇ ਕਹੋ ਤਾਂ ਫਿਰ ਮੈਂ ਦੋ ਕੁ ਬੋਲ
2: ਜਰੂਰ ਜਰੂਰ ਦੋ ਕੁ ਬੋਲ ਸੁਣਾ ਦਿਓ, ਸੁਣਾ ਦਿਓ, ਸੁਣਾ ਦਿਓ
4: ਜੀ ਜੀ। ਮਿਕਸ ਸੌਂਗ ਹੀ ਸੁਣਾ ਦਿੰਦਾ ਤੁਹਾਨੂੰ,
2: ਜਰੂਰ ਜਰੂਰ ਜਰੂਰ ਜੀ।
4: ਲਓ ਜੀ ਸੌਂਗ ਨੰਬਰ 1 ਜੀ, ਸਾਨੂੰ ਇੱਥੇ ਨਾ ਤੂੰ ਦੇਖੀ

0: ਸਾਧੂ ਕਦੇ ਵੀ ਨਹੀਂ ਆਉਣਾ ਸਾਨੂੰ ਦਿਲਦੀਆਂ ਸਾਧੂ ਕਦੇ ਵੀ ਨਹੀਂ ਆਉਣਾ ਸਾਨੂੰ ਦੀਦੀਆਂ ਉਡੀਕਾਂ ਕਦੇ ਵੀ ਨਹੀਂ ਆਉਣਾ ਸਾਨੂੰ ਦੀਦੀਆਂ ਉਡੀਕਾਂ ਸਾਨੂੰ ਦੀਦੀਆਂ ਉਡੀਕਾਂ ਸਾਨੂੰ ਦੀਦੀਆਂ ਉਡੀਕਾਂ
1: ਕਿਆ ਬਾਤ ਹੈ ਜੀ
0: ਲੋ ਜੀ ਅਸੀਂ ਸੌਂਗ ਨੰਬਰ 1
1: ਜੀ
0: ਤੇ ਸੌਂਗ ਨੰਬਰ 7 ਜੀ
1: ਜੀ
0: ਰੁੱਖਾਂ ਵਾਂਗੂ ਸੈਣਾ

0: एक प्यारी टीरी
1: क्या बात है जी।
0: ये थी सॉन्ग नंबर सेकंड से लास्ट सॉन्ग नंबर थ्री जी
1: जी
0: जी जी, जी। सॉन्ग नंबर थ्री ओके
1: जी
0: दिमाग दे बचाने यकदम घूम नहीं रहा मैं।
1: कोई नहीं दोबारा कॉल कर लियो जे नहीं आ रहा था कोई गल नहीं जी।
0: चलो ठीक है मैं बाद च करूंगा।
1: ठीक है ठीक है थैंक यू सत श्रीकाल जी। जी दोस्तों ये सन मोहम्मद जी दुबई तो जुड़ के गए नाल गलबात मुद्दे ते करके गए ने नाल दो गीतां दा जड़ा रूंगा भी दे के गए ने। सत श्रीकाल जी अपने दोबारा तो फिर तो बाई जी बहादुर सिंह जी स्वागत है जी।
2: जी
1: भाई जी
2: चलो आप गल उसे मुका दी सी।
1: हाँ जी जरूर जरूर
2: मेरा पतवारी थी 80 करोड़ वाली
1: जी।
2: मैं हो सकता जिहड़िया मैं अज गल किया हो गया शायद तुहाडे नाल विचार ना रहन जां पट्टी ना जाओ
1: जां नहीं नहीं कोई नहीं करो करो कोई गल नहीं
2: असीं हर अपनी साडी सोच आ
1: जी।
2: ਇਹ 80 ਕਰੋੜ ਵਾਲੀ ਹੈ ਨਾ ਮੈਂ ਸਭ ਤੋਂ ਪਹਿਲਾਂ ਕਹੂੰਗਾ ਕਿ ਬਹੁਤ ਗਲਤ ਕੰਟਰੀ ਚ 80 ਕਰੋੜ ਦਿੱਤਾ ਗਿਆ
1: ਜੀ
2: ਬਹੁਤ ਗਲਤ ਦੇਸ਼ ਵਿਚ
1: ਜੀ।
2: ਇੱਕ ਨਾ ਪਤਾ ਇਹ ਹੋ ਗਿਆ ਦੂਜਾ ਤੁਸੀਂ ਖੁਦ ਹੀ ਕਿਹਾ ਵੀ ਉਹਨਾਂ ਦੇ ਕੋਈ ਬਾਲ ਬੱਚੇ ਹੈ ਨੀ ਸੀਗੇ ਜਿਹਨਾਂ ਨੇ 80 ਕਰੋੜ ਦਿੱਤਾ
1: ਜੀ।
2: ਅੱਛਾ ਦੋਸਤੋ 80 ਕਰੋੜ ਇੱਕ ਪਾਸੇ ਤੁਸੀਂ ਕਹਿੰਦੇ ਦਾਨ ਕੀਤਾ ਦੂਜੇ ਪਾਸੇ 80 ਕਰੋੜ ਨੂੰ ਉਹਨਾਂ ਨੇ ਪੂਰੀ ਜ਼ਿੰਦਗੀ ਕਮਾਈ ਕੀਤੀ ਹੋਊਗੀ ਮਿਹਨਤ ਕੀਤੀ ਹੋਊਗੀ ਪੜ੍ਹਾਈਆਂ ਕੀਤੀ ਹੋਊਗੀਆਂ ਐਜੂਕੇਸ਼ਨ ਕੀਤੀ ਘੰਟੇ ਲਾਏ ਹੋਣਗੇ ਸਾਲ ਲਾਏ ਹੋਣਗੇ
1: 31-32 ਸਾਲ ਕੰਮ ਵੀ ਕੀਤਾ ਜੀ ਸੇਵਾ ਵੀ ਕੀਤੀ ਜੋਬ ਕੀਤੀ
2: ਹੋ ਗਿਆ ਨਾ 31-32 ਹੋ ਗਿਆ ਨਾ ਦੇਖੋ
1: ਜੀ।
2: ਤੇ ਦੂਜੇ ਪਾਸੇ ਤੁਸੀਂ ਗੱਲ ਕੀਤੀ 80 ਕਰੋੜ ਦੀ ਹੀਰੋਂ ਦੀ
1: ਬਿਲਕੁਲ ਹੈ ਜੀ।
2: ਅੱਛਾ ਹੁਣ ਦੇਖੋ ਇੱਕ ਪਾਸੇ 31-32 ਸਾਲ 80 ਕਰੋੜ ਤੇ ਦੂਜੇ ਪਾਸੇ ਝੋੜੇ ਚ ਪੈਂਦਾ ਹੋਣਾ ਇੰਨਾ 80 ਕਰੋੜ ਦਾ ਸਮਾਨ
1: ਮਿੰਟਾਂ ਸਕਿੰਟਾਂ ਦੇ ਵਿੱਚ ਜੀ
2: ਮਿੰਟਾਂ ਸਕਿੰਟਾਂ
1: ਜੀ
2: ਤੇ ਉਹ ਕੰਟਰੀ ਮੇਰੀ ਮੈਂ ਤੁਹਾਨੂੰ ਸਾਫ਼ ਕਹਾਂ ਮੈਂ ਹਮੇਸ਼ਾ ਉਹਦੇ ਉਸ ਕੰਟਰੀ ਬਾਰੇ ਨੈਗੇਟਿਵ ਸੋਚਦਾ ਕੋਈ ਕਿਤੇ ਗੱਲ ਹੋ ਗਈ ਚੰਗੀ ਜਿਹੜੀ ਮੈਂ ਚੰਗੀ ਕਹਿੰਦਾ ਨਹੀਂ ਤਾਂ
1: ਬਿਲਕੁਲ ਹੈ ਜੀ
2: ਮੈਨੂੰ ਐਂ ਲੱਗਦਾ ਜਿੱਦਾਂ ਨਾ ਦਰਖਤ ਦੇ ਪਿੱਛੇ ਇੱਲਾਂ ਨੀ ਹੁੰਦੀਆਂ
1: ਹਾਂਜੀ ਗਿਰਜਾ ਕਹਿ ਲੋ ਇੱਲਾਂ ਤਾਂ ਫਿਰ ਵੀ ਛੱਡ ਦਿੰਦੀਆਂ ਗਿਰਜਾ ਨੀ ਛੱਡਦੀਆਂ ਇੰਤਜ਼ਾਰ ਕਰਦੀਆਂ ਰਹਿੰਦੀਆਂ
2: ਉਹ ਹੁਣ ਜਿਹੜਾ 80 ਕਰੋੜ ਗਿਆ ਨਾ ਜਿਹਦਾ ਤੁਸੀਂ ਨੈਬ ਸੰਜੇ ਨਾਂ ਲਿਆ ਜੇ ਉਹ ਹੁਣ ਤਾਂ ਸਕੀਮਾਂ ਲੱਗਣੀਆਂ ਸ਼ੁਰੂ ਹੋ ਗਈਆਂ ਹੋਣੀਆਂ ਫਿਰ ਕਬਜ਼ਾ ਕਿੱਦਾਂ ਕਰੀਏ
1: ਹਾਂ ਬਿਲਕੁਲ ਹੈ
2: ਯਾਰ ਤੁਸੀਂ ਭਾਜੀ ਖੁਦ ਸੋਚੋ ਜਿਹੜੇ ਜਿਹੜੇ ਲੋਕ ਰੇਤਾ ਰੋੜੇ
1: ਜੀ
2: ਤੁਹਾਨੂੰ ਕਰੋੜਾਂ ਅਰਬਾਂ ਖਰਬਾਂ ਵੇਚਣ ਡੇ ਹੋਗਾ ਹਨਾ ਕੋਈ ਟਾਈਮ ਹੁੰਦਾ ਜੀ ਸਾਡੇ ਵੇਲੇ ਤੁਹਾਡੇ ਵੇਲੇ ਅਸੀਂ ਉਦੋਂ ਫ੍ਰੀ ਚ ਹੁੰਦੀ ਸੀ ਰੇਤਾ ਰੋਤੀ ਲੋਕੀ ਚੋਂ ਚ ਭਰ ਕੇ ਲੈ ਜਾਂਦੇ
1: ਹੁੰਦੇ ਬਿਲਕੁਲ 250 ਨੂੰ ਟਰਾਲੀ ਹੁੰਦੀ ਸੀ ਜੇ ਵੱਧ ਤੋਂ ਵੱਧ ਉਸ ਸਮੇਂ ਚ ਜੀ
2: ਉਹ ਤਾਂ ਉਹਨੇ ਲੈਣੇ ਸੀ ਨਾ
1: ਹਾਂਜੀ
2: ਟਰੈਕਟਰ ਦਾ ਟਰਾਲੀ ਹੋਵੇ
1: ਹਾਂਜੀ ਬਿਲਕੁਲ
2: ਰੇਤਾ ਥੋੜਾ ਪੈਸੇ ਦੇਣਾ ਆਪਾਂ
1: ਬਿਲਕੁਲ ਹੈ ਜੀ
2: ਮੈਂ ਉਹ 80 ਕਰੋੜ ਨੂੰ ਸਮਝੂਗਾ ਕਿ ਉਹਨਾਂ ਦੀ ਮਜਬੂਰੀ ਸੀ ਕਿ ਉਹਨਾਂ ਦਾ ਕੋਈ ਖੈ ਨਹੀਂ ਅੱਗੇ ਪਿੱਛੇ ਤਾਂ ਦਿੱਤੇ ਗਏ ਨਹੀਂ ਤਾਂ ਮੈਂ ਤਾਂ
1: ਦਿੱਤੇ ਪਲੈਨਿੰਗ ਦੇ ਨਾਲ ਹੀ ਆ ਕਿ ਇੱਥੇ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਆ ਤਕਰੀਬਨ 2000 ਵਰਗ ਹੈਗਾ ਉਹਨਾਂ ਦਾ ਲੈਂਡ ਜਿਹੜਾ ਹੈ ਤੇ ਉੱਥੇ ਬਕਾਇਦਾ ਘਰ ਬਣਿਆ ਹੋਇਆ ਵਧੀਆ
2: ਭਾਜੀ ਮੇਰੀ ਗੱਲ ਮੈਂ ਦੇਖੋ ਭਾਵੇਂ ਪਲੈਨਿੰਗ ਦਿੱਤੇ ਪਰ
1: ਜੀ
2: ਮੈਂ ਇਹ ਕਹਿ ਰਿਹਾ ਟੋਟਲ ਮਿਲਾ ਕੇ ਗਲਤ ਕੰਟਰੀ
1: ਹਾਂ ਬਿਲਕੁਲ ਬਿਲਕੁਲ ਦਰੁਸਤ ਉਹ ਤਾਂ ਦਰੁਸਤ ਹੈ ਜੀ ਗੱਲ ਬਿਲਕੁਲ
2: ਇੱਕ ਇਹ ਗੱਲ ਦੂਸਰੀ ਗੱਲ ਔਜਲਾ ਸਾਹਿਬ ਖਰੇ ਪੱਟੀ ਸਾਹਿਬ ਨੇ ਕਿਹਾ ਵੀ ਜਿਹੜੀ ਸਿਆਸਤ ਉਹ ਜੋਬ ਮੈਂ ਸਿਆਸਤ ਨੂੰ ਕੋਈ ਜੋਬ ਮੰਨਦਾ ਹੀ ਨਹੀਂ
1: ਜੀ
2: ਕਿਉਂਕਿ ਇਹ ਜੋਬ ਨਹੀਂ ਆ
1: ਜੀ
2: ਇਹ ਤੁਸੀਂ ਕੋਈ ਇੰਟਰਵਿਊ ਦੇ ਕੇ ਨਹੀਂ ਇਹ ਤੁਸੀਂ ਜਿੱਦਾਂ ਆਖਰੀ ਉਸ ਚੱਲਦਾ ਨਾ ਨਾਰਾ ਇੰਡੀਆ ਦੇ ਵਿੱਚ ਪੰਜਾਬ ਚ ਰਾਜ ਨੀ ਸੇਵਾ ਜੇ ਸੇਵਾ ਹੈ ਤਾਂ ਸੇਵਾ ਅਸੀਂ ਗੁਰਦੁਆਰੇ ਜਾਂਦੇ ਉਹਦੇ ਆਪਾਂ ਪੈਸੇ ਲੈਂਦੇ ਹਾਂ
1: ਬਿਲਕੁਲ
2: ਤੁਸੀਂ ਖੁਦ ਹੁਣ ਅੱਛਾ ਦੇਖੋ ਸਰਪੰਚ ਸਰਪੰਚ ਬਣ ਦੀ ਜਨਾਨੀ ਤੇ ਬੰਦਾ ਸਰਪੰਚ ਹੀ ਕਰਦਾ ਉੱਥੇ
1: ਕਰਦਾ ਜੀ ਬਿਲਕੁਲ
2: ਇਹ ਸਰਪੰਚ ਬਣਦਾ ਤੇ ਮੁੰਡਾ
1: ਅਗਲੇ ਨੂੰ ਸਾਈਨ ਵੀ ਨਹੀਂ ਕਰਨੇ ਉਹਦੇ ਤਾਂ ਸਾਰਾ ਮੋਹਰਾ ਸਾਰਾ ਕੁਝ ਹੀ ਲਾਈ ਜਾਂਦਾ ਜੀ ਬਿਲਕੁਲ
2: ਜਨਾਨੀ ਬਣੀ ਸਰਪੰਚ
1: ਸਰਪੰਚ ਨਾ ਲੱਗ ਜਾਂਦਾ ਹੈ ਸਰਪੰਚ ਨੀ ਜੇ ਸਰਪੰਚ ਹੋਵੇ ਤਾਂ ਸਰਪੰਚ ਨੀ ਕਹੂਗਾ ਕੋਈ ਹਨਾ
2: ਬਿਲਕੁਲ ਭਾਜੀ ਜੇ ਸਰਪੰਚ ਜੇ ਪੇ ਬਣ ਗਿਆ ਤਾਂ ਮੁੰਡਾ ਮੋਟਰਸਾਈਕਲ ਲਿਖਾਈ ਫਿਰਦਾ ਸਰਪੰਚ
1: ਜੀ
2: ਅੱਛਾ ਜਿਹੜੀ ਸਰਪੰਚੀ ਸੀਗੀ ਜਦੋਂ ਅਸੀਂ ਛੋਟੇ ਸੀ ਸਾਡੇ ਸਾਲ ਇਹ ਸੀ ਪਿੰਡ ਦਾ ਜਿਹੜਾ ਕੋਈ ਚੰਗਾ ਬੰਦਾ ਉਹ ਕਹਿੰਦਾ ਮੈਂ ਰੱਜਿਆ ਟੁੱਜਿਆ ਮੈਂ ਪਿੰਡ ਚੰਗੇ ਕੰਮ ਕਰਨਾ ਚਾਹੁੰਦਾ ਮੈਂ ਸਰਪੰਚ ਬਣਦਾ ਮੈਂ ਪਿੰਡ ਉਹਦੀ ਨੁਹਾਰ ਸਵਾਰੂਗਾ ਉਹ ਜੋਬ ਕੋਲ ਸੀਗੀ
1: ਜੀ
2: ਜੇ ਉਹ ਜੋਬ ਨੀ ਤੇ ਐਮ ਪੀ ਐਮ ਏ ਐਲ ਏ ਇਹਦੀ ਕੋਈ ਜੋਬ ਨੀ ਆ
1: ਜੀ
2: ਮੇਰੀ ਜਿਹੜੇ ਹੈ ਨੀ ਜੇ ਤੁਹਾਡੇ ਹੋਵੇ ਜੋਜਾ ਸਾਹਿਬ ਪੱਟੀ ਸਾਹਿਬ ਮੈਂ ਨੀ ਮੰਨਦਾ ਪਰ ਮੇਰੇ ਹਿਸਾਬ ਨਾਲ ਮੈਂ ਅੱਜ ਨੀ ਕਹਿਣ ਲੱਗਾ ਮੈਂ ਪਤਾ ਨੀ ਬਹੁਤ ਸਾਰਾ ਕਹਿੰਦਾ ਮੈਂ ਯਾਰ ਰਾਜਨੀਤੀ ਦਾ ਜੋਬ ਹੈ ਹੀ ਨਹੀਂ
1: ਬਿਲਕੁਲ,
2: ਤੁਸੀਂ ਆਪਣੀ ਮਰਜ਼ੀ ਨਾਲ ਆਏ ਆ, ਤੁਸੀਂ ਸੇਵਾ ਕਰਨਾ ਹਾਂ ਤੁਸੀਂ ਇੱਕ ਭਾਸ਼ਾ, ਸਾਰੇ ਇਹ ਕਹਿੰਦੇ ਨਾ ਜਿੰਨੇ ਵੀ ਰਾਜਨੇਤਾ ਆ ਸਾਰੇ ਇਹ ਕਹਿੰਦੇ ਨਾ ਅਸੀਂ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ, ਜੇ ਕੈਲੀਫੋਰਨੀਆ ਬਣਾਉਣਾ ਉਹ ਤੁਸੀਂ ਜੋਬ ਸੁਣੋ ਫਿਰ, ਉਹ ਤਾਂ ਤੁਸੀਂ ਸੇਵਾ ਕਰਨੀ ਆ ਜੋਰ ਲਾਉਣਾ ਯਾਰ, ਉਹ ਜੋਬ ਕਿਹੜੇ ਹਿਸਾਬ ਨਾਲ ਹੋ ਗਈ
1: ਜੀ।
2: ਹਾਂ ਅੱਛਾ ਮੈਂ ਹੁਣ ਦੂਜੇ ਪਾਸੇ ਵੀ ਇਹਨੂੰ ਕਰ ਲੈਣਾ, ਠੀਕ ਆ ਮੈਂ ਮੰਨ ਸਕਦਾ ਵੀ ਚਲੋ ਠੀਕ ਆ ਵੀ ਹੌਲੀ ਹੌਲੀ ਹੌਲੀ ਹੌਲੀ ਜਿੱਦਾਂ ਹੁਣ ਸਰਪੰਚਾਂ ਨੂੰ ਪੈਸੇ ਲਾ ਪਏ ਮਿਲਣੇ, ਪਹਿਲਾਂ ਨੀ ਮਿਲਦੇ ਹੁੰਦੇ ਜਦੋਂ ਸ਼ਾਇਦ ਤੁਹਾਨੂੰ ਯਾਦ ਹੋਵੇ, ਮੈਨੂੰ ਯਾਦ ਜਦੋਂ ਆਪਾਂ ਛੋਟੇ
1: ਮਹੀਨੇ ਦੀ,
2: ਪਰ ਉਹ ਵੀ ਬੇਕਾਰ ਹੀ ਆ, ਉਹ ਤਾਂ ਕੋਈ ਫਾਇਦਾ ਫੁਦਾ ਹੈ ਨੀਗਾ, ਉਹ ਤਾਂ ਸਿਰਫ ਅੱਜ ਕੱਲ ਲੋਕੀ ਕਰੋੜ ਰੁਪਇਆ ਲਾ ਦਿੰਦੇ ਆ 1500 ਤਨਖਾਹ ਲੈਣ ਲਈ
1: ਜੀ,
2: ਸਿਰਫ ਟੌਰ ਆ
1: ਜੀ।
2: ਤੇ ਬਾਕੀ ਇਹਨਾਂ ਨੇ ਜਿਹੜੀ ਗੱਲ ਕਰਕੇ ਗਏ ਆ, ਤੁਸੀਂ ਵੀ ਕਿਹਾ ਉਹਨਾਂ ਨੇ ਵੀ ਕਿਹਾ ਵੀ ਕਿਸੇ ਤੇ ਹਮਲਾ ਕਰਨਾ ਉਹ ਗਲਤ ਆ, ਜਿੰਨਾ ਮਰਜ਼ੀ ਗੰਦਾ ਹੋਵੇ ਕੋਈ। ਅੱਛਾ ਮੇਰੇ ਸਾਨੂੰ ਫਿਰ ਜਨਰਲ ਡਿਵਾਇਡ ਕਿਉਂ ਕੀਤਾ ਸੀ, ਉਹਦੇ ਅਸੀਂ ਕਹਿੰਦੇ ਬਰਸੀਆਂ ਮਨਾਉਂਦੇ ਆਪਣੇ ਸਰਦਾਰ ਊਧਮ ਸਿੰਘ ਦੀਆਂ
1: ਜੀ,
2: ਉਹਦੀ ਕਹਿੰਦੇ ਮਨਾਉਂਦੇ, ਜੇ ਹੁਣ ਜੇ ਕੁੱਤਾ ਕੋਈ ਪਾਗਲ ਹੋ ਜਾਵੇ ਉਹਨੂੰ ਫਿਰ ਖੁੱਲਾ ਖੁੱਲਾ ਛੱਡ ਰੱਖਣਾ
1: ਜੀ,
2: ਜੇ ਤੁਹਾਡੇ ਘਰ ਸੱਪ ਆਵੜਿਆ ਹੋਵੇ ਤੁਸੀਂ ਉਹਨੂੰ ਉਹਨੂੰ ਉਹਦੀ ਛੁੱਪ ਘੁੰਮੀ ਚੱਲ ਫਿਰ ਮਜ਼ੇ ਕਰ, ਦੁੱਧ ਪਾਉਂਦੇ ਆ
1: ਜੀ,
2: ਉਹਨੂੰ ਛਿਲੋਂਗੇ ਨਾ ਤੁਸੀਂ। ਹੁਣ ਹੁਣ ਸਾਨੂੰ ਕਦੇ ਪਤਾ ਨੀ ਗਈ ਪ੍ਰਕਾਸ਼ ਬਾਦਲ ਨੇ ਕੀ ਕੀਤਾ
1: ਜੀ,
2: ਸਭ ਨੂੰ ਪਤਾ
1: ਜੀ,
2: ਇਹ ਗੱਲ ਲਹਿਦਾ ਆ ਕਿਸ ਭਰਨੀਆਂ ਕਿਸੇ ਹੋਰ ਨੂੰ ਪੈ ਜਾਂਦੀਆਂ ਆ, ਗਾਹ ਕੋਈ ਹੋਰ ਆ ਜਾਂਦਾ, ਉਹ ਤਾਂ ਮੇਰੇ ਨਾਲ ਵੀ ਹੋਣੀ, ਜੇ ਮੈਂ ਕਿਸੇ ਦੱਸੋਂ ਨਿਕਲ ਗਿਆ ਗਾਹ ਮੇਰੇ ਨਿਆਣੇ ਸਾਡੇ ਜਾਣਗੇ ਅਗਰ, ਹੈਨਾ। ਹੁਣ ਹੁਣ ਹੁਣ ਮੰਡ ਜਿਹੜੇ ਕੰਮ ਕਰਦਾ ਸੀ ਉਹਦੇ ਹੁਣ ਛਿੱਤਰੇ ਪੈਣੇ ਸੀ ਨਾ
1: ਜੀ,
2: ਇਸ ਕਰਕੇ ਆਪਾਂ ਉੱਧਰ ਨੀ ਦੇਖੋ, ਜਿੱਦਾਂ ਹੁਣ ਇਹਨਾਂ ਨੇ ਗੱਲ ਕੀਤੀ ਵੀ ਪੱਟੀ ਸਾਹਿਬ ਨੇ ਫਿਰ ਕਿਹਾ ਵੀ ਭਾਵਾਂ ਉਹ 50 ਟਾਂਕੇ ਲੱਗੇ ਭਾਵੇਂ ਇੱਕ ਵੀ ਲੱਗਾ ਕੋਈ ਵੀ ਨੀ ਲੱਗਾ, ਉਹ ਪਰ ਯਾਰ ਝੂਠ ਹੁੰਦਾ ਝੂਠ ਹੀ ਕਹਿਣਾ ਪੈਣਾ ਤੁਹਾਨੂੰ।
1: ਨਹੀਂ ਉਹ ਤਾਂ ਸਹੀ ਆ ਆਪਣੇ ਬਹਾਦਰ ਸਿੰਘ ਜੀ, ਪਰ ਹੁਣ ਇੱਥੇ ਆਪਾਂ ਚਲੋ ਤੁਸੀਂ ਡੈਨਮਾਰਕ ਚ ਮੈਂ ਫਿਨਲੈਂਡ ਦੇ ਵਿੱਚ, ਆਪਾਂ ਤਾਂ ਇੱਥੇ ਰੂਲ ਦੇ ਮੁਤਾਬਕ ਮਤਲਬ ਕਿ ਬੇਸਬਾਲ ਬਣੀ ਮਤਲਬ ਕਿ ਗੱਡੀ ਚ ਰੱਖ ਸਕਦੇ ਆ ਨਾ, ਹੁਣ ਇੱਥੇ ਤਾਂ ਉਹਨੂੰ ਵੀ ਕ੍ਰਿਮੀਨਲ ਮੰਨਿਆ ਜਾਂਦਾ ਜਿਹੜਾ ਮਤਲਬ ਕਿ ਵਿਚਾਰ ਹੀ ਦੇ ਦੇਵੇ ਵੀ ਹਾਂ ਮਤਲਬ ਕਿ ਉਹਨੂੰ ਵੀ ਨਾਲ ਓਨੀ ਹੀ ਸਜ਼ਾ ਹੁੰਦੀ ਹੈ ਕਿ ਹਾਂ ਏਦਾਂ ਕਰ ਲੋ
2: ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ
1: ਜੀ।
2: ਹੁਣ ਆਪਾਂ ਜੇ ਇਹੋ ਹੀ ਹਾਲਾਤ ਉੱਥੇ ਹੋਣ
1: ਜੀ
2: ਫਿਰ ਕਿਸੇ ਨੇ ਹਮਲਾ ਕਰਨਾ ਹੀ ਨਹੀਂ।
1: ਨਹੀਂ ਮੈਂ ਇਸੇ ਕਰਕੇ ਲਿਖਿਆ ਨਾਮ ਵੀ ਇਹ ਤਾਂ ਹੀ ਮੈਂ ਦਿੱਤਾ ਸੀਗਾ ਭਾਈ, ਸਾਡੀ ਮਾਨਸਿਕਤਾ ਜਾਂ ਸਾਡਾ ਜਿਹੜਾ ਅਸੀਂ ਜਾਗਰੂਕ ਹੋਣਾ, ਬਦਲਾਖੋਰੀ ਉਹ ਦੇਖੋ ਭਾਈ, ਪਹਿਲਾਂ ਕਿਸੇ ਦੀ ਕੁੜੀ ਜਾਂ ਮੁੰਡਾ ਭੱਜ ਜਾਂਦੇ ਸੀ ਤਾਂ ਉਹ ਨੱਕ ਦਾ ਸਵਾਲ ਕਰਕੇ ਤਾਂ ਮਤਲਬ ਕਿ ਸਾਡੀ ਇੱਜ਼ਤ ਨੀ ਰਹੀ, ਜੇ ਨੀ ਰਿਹਾ ਤਾਂ ਉਹਨੂੰ ਵੱਢ ਮੁਕਾਉਂਦੇ ਸੀ, ਸਾਰਾ ਕੁਝ ਕਰ ਦਿੰਦੇ ਸੀ, ਸਾਰਾ ਟੱਬਰ ਮੁੜ ਕੇ ਅੰਦਰ ਹੋ ਜਾਂਦਾ ਸੀ। ਅੱਜ ਵੀ ਕਿਤੇ ਨਾ ਕਿਤੇ ਇਹ ਹਾਲਾਤ ਹੈਗੇ ਨੇ ਕਿ ਉਹਦੇ ਨਾਲ ਇਹ ਨੀ ਗਾ ਭਾਈ ਚਲੋ ਜੇ ਅੱਜ ਐਜੂਕੇਟਡ ਹੋ ਗਏ ਆ ਜਾਂ ਸਾਰਾ ਕੁਝ ਹੈ ਤਾਂ ਸਾਡੀ ਸੋਚ ਦੇ ਵਿੱਚ ਵੀ ਤਾਂ ਸਾਡੀ ਉਹ ਦਇਆ ਜਾਂ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ ਜਾਂ ਸਾਡੇ ਇੱਕ ਇਨਸਾਨੀਅਤ ਤੌਰ ਦੇ ਉੱਤੇ ਵੀ ਜਦੋਂ ਕੋਈ ਗਲਤ ਕੰਮ ਕਰਦੇ ਆ ਤਾਂ ਮਨ ਦੇ ਵਿੱਚ ਸਵਾਲ ਤਾਂ ਆਉਂਦਾ ਹੀ ਆ। ਚਲੋ ਬੱਚੇ ਨੇ ਕਈ ਵਾਰੀ ਬੱਚਿਆਂ ਨੂੰ ਇੱਥੇ ਘਰ ਵੀ ਹੈ ਨਾ ਕੋਈ ਗਲਤੀ ਕਰ ਲੈਂਦੇ ਆ ਤਾਂ ਟੋਕ ਦੇਈਦਾ ਹੈ ਤਾਂ ਵੀ ਮਤਲਬ ਕਿ ਆਪਣੇ ਆਪ ਨੂੰ ਕਈ ਵਾਰੀ ਫੀਲ ਹੋਣ ਲੱਗ ਜਾਂਦਾ ਯਾਰ ਕਾਹਤੋਂ ਮੈਂ ਬੋਲ ਕੇ ਹਨਾ ਜਾਂ ਫੀਲ ਉਹਨਾਂ ਤੋਂ ਸੋਰੀ ਫੀਲ ਕਰ ਲਈਦੀ ਹੈ, ਪਰ ਆਪਣੇ ਉਹ ਚੀਜ਼ ਨੂੰ ਅਸੀਂ ਭੁੱਲਦੇ ਹੀ ਨਹੀਂ ਗੇ, ਮਤਲਬ ਕਿ ਪੀੜ੍ਹੀ ਦਰ ਪੀੜ੍ਹੀ ਭੁੱਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ।
2: ਹੁਣ ਇਹ ਭਾਜੀ ਹੁਣ ਦੋ ਗੱਲਾਂ ਨਾ, ਹੁਣ ਦੇਖੋ ਹੁਣ ਇੱਕ ਤਾਂ ਪਾਸੇ ਬੱਚਿਆਂ ਵਾਲੀ ਆ, ਇੱਕ ਪਾਸੇ ਚੰਗੇ ਭਲੇ ਸਿਆਣੇ ਬਜ਼ੁਰਗ ਬੰਦੇ ਗਲਤੀਆਂ ਕਰਨ
1: ਜੀ,
2: ਤੇ ਉਹਨਾਂ ਨੂੰ ਫਿਰ ਕਿੱਦਾਂ ਕੀ ਕਰੀਏ, ਉਹਨਾਂ ਨੂੰ ਮਾਫ਼ ਕਿਹੜੇ ਹਿਸਾਬ ਨਾਲ ਕਿੱਦਾਂ ਕੀ ਕਰੋ ਵੀ
1: ਯਾਰ ਕਾਨੂੰਨ ਹੈਗਾ ਨਾ, ਉਹਦੇ ਲਈ ਆਪਾਂ ਹੱਥ ਦੇ ਵਿੱਚ ਆਪ ਕਾਹਤੋਂ ਲੈਨੇ ਉਸ ਚੀਜ਼ ਨੂੰ
2: ਜੀ, ਪਰ ਉੱਥੇ ਕਾਨੂੰਨ ਕਿਹੜਾ, ਉੱਥੇ ਤਾਂ ਤੁਹਾਡੇ ਸਾਹਮਣੇ ਉਹਨਾਂ ਨੂੰ ਕੀੜੇ ਮਕੌੜੇ ਕਹਿਣ ਦੇ, ਜਿਹੜੇ ਜਿਹਨਾਂ ਨੇ ਫੈਸਲਾ ਕਰਨਾ ਸੁਪਰੀਮ ਕੋਰਟ ਦੇ ਜੱਜ ਜਿਹੜੇ ਆ, ਕਦੀ ਤਾਂ ਉਹ ਕਹਿ ਜਾਂਦੇ ਆ ਕਿ ਕਦੀ ਉਹ ਕਹਿ ਜਾਂਦੇ ਆ ਕਿ ਅਸੀਂ ਪੰਜ ਜੱਜਾਂ ਨੇ, ਇਹ ਤਾਂ ਸ਼ਾਇਦ ਯਾਦ ਹੋਵੇ ਕੁਛ ਸਾਲ ਪਹਿਲਾਂ ਗੱਲ ਚੱਲੀ ਸੀਗੀ, ਪੰਜ ਜੱਜਾਂ ਨੇ ਹੱਥ ਖੜੇ ਕਰਦੇ ਵੀ ਅਸੀਂ ਕੋਈ ਨੀ ਕਰ ਸਕਦੇ, ਇੱਥੇ ਤਾਂ ਸਾਡੀ ਕੋਈ ਨੀ ਮੰਨਦਾ, ਯਾਦ ਆ ਨਾ ਪਤਾ ਨੀ ਉਦੋਂ ਬਹੁਤ ਤਕੜਾ ਬਿਆਨ ਸੀ ਪੰਜ ਜੱਜਾਂ ਦਾ, ਵੱਡੇ ਜੱਜਾਂ ਦਾ, ਤੇ ਹੁਣ ਉਹੀ ਸੁਪਰੀਮ ਕੋਰਟ ਦਾ ਜੱਜ ਹੋਵੇ ਤਾਂ ਉਹ ਲੋਕਾਂ ਨੂੰ ਨਿਆਣਿਆਂ ਨੂੰ ਕੀੜੇ ਮਕੌੜੇ ਕਵੇ, ਕੋਕਰੋਚ ਕਵੇ, ਜਾਂ ਇਹ ਪਹਿਲੀ ਵਾਰੀ ਨੀ ਹੋਇਆ ਕੋਈ, ਇਹ ਬਹੁਤ ਵਾਰੀ ਕਰਦੇ ਆ।
1: ਹਾਂ ਪਰ ਉਹ ਖਮਿਆਜਾ ਵੀ ਤਾਂ ਭੁਗਤੇ ਆ ਨਾ, ਹੁਣ ਸਰਕਾਰ ਨੂੰ ਕਿੰਨਾ ਬੈਕ ਫੁੱਟ ਦੇ ਉੱਤੇ ਲੈ ਗਈ ਉਸ ਚੀਜ਼ ਨਾਲ।
2: ਬਸ ਹੁਣ ਤੁਸੀਂ ਆਪ ਹੀ ਕਹਿ ਦਿੱਤਾ ਖਮਿਆਜਾ, ਹੁਣ ਇੱਧਰ ਵੀ ਖਮਿਆਜਾ ਵਾਲੀ ਗੱਲ ਲਾ ਲਓ ਨਾ ਫਿਰ ਬਾਦਲ ਪਰਿਵਾਰ ਤੇ ਵੀ।
1: ਚਲੋ ਮਤਲਬ ਕਿ ਉਹਨਾਂ ਨੇ ਸਿਆਸੀ ਤੌਰ ਦੇ ਉੱਤੇ ਉਸ ਚੀਜ਼ ਦਾ ਖਮਿਆਜਾ ਭੁਗਤੇ ਹੀ ਰਹੇ ਨੇ 8-10 ਸਾਲ, ਮੈਂ ਉਸ ਚੀਜ਼ ਨੂੰ ਨੀ ਗੱਲ ਕਰਦਾ, ਪਰ ਕਿਸੇ ਦੀ ਜਾਨ ਲੈਣੀ ਉਹ ਤਾਂ ਨੀ ਨਾ ਆਪਾਂ ਨੂੰ ਕੋਈ ਅਧਿਕਾਰ ਦਿੰਦਾ ਜਿੱਡਾ ਵੱਡਾ ਮਰਜ਼ੀ। ਹੁਣ ਏਦਾਂ ਤਾਂ ਫਿਰ ਆਪਣੇ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਜਾਂ ਬਾਬਰ ਸੀਗਾ ਜਾਂ ਹੋਰ ਸੀਗਾ, ਫਿਰ ਉਹ ਬਾਬਰ ਵੀ ਆਪਣੀ ਜਗ੍ਹਾ ਸਹੀ ਸੀਗਾ ਫਿਰ ਉਸ ਚੀਜ਼ ਦੇ ਨਾਲ ਦੇਖਿਆ ਜਾਵੇ ਤਾਂ।
2: ਨਹੀਂ ਸਾਡੇ ਗੁਰੂ ਸਾਹਿਬ ਨੇ 10 ਜੰਗਾਂ ਲੜੀਆਂ,
1: ਕਹਿੰਦੇ
2: 14 ਨੀ ਲੱਗਦਾ 14 ਚ ਕੋਈ ਮਰੇ ਹੋਗੇ
1: ਜੀ। ਹੁਣ ਬਹੁਤ ਸਾਰੀ ਕੈਟਾਗਰੀ ਏਦਾਂ ਦੀ ਹੈਗੀ ਆ ਜਿਹੜੇ ਕਿ ਮਤਲਬ ਕਿ ਅਰਬ ਮੁਲਕਾਂ ਦੇ ਵਿੱਚ ਕਹਿ ਲਓ ਜਾਂ ਇੱਧਰ ਆਪਣੇ ਈਰਾਨ ਤੋਂ ਅਗਲੇ ਪਾਸੇ ਨੂੰ ਨਿਕਲ ਜਾਈਏ ਤਾਂ ਉਹ ਕੁਝ ਲੋਕ ਹੈਗੇ ਨੇ ਗੁਰੂ ਸਾਹਿਬ ਗੁਰੂ ਗ੍ਰੰਥ ਸੋਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਮੰਨਦੇ ਹੀ ਨੀ ਗੇ ਗੁਰੂ। ਉਹ ਕਹਿੰਦੇ ਨਹੀਂ ਭਾਈ ਇਹ ਮਤਲਬ ਕਿ ਜਿੱਦਾਂ ਹੁਣ ਆਪਾਂ ਕਹਿੰਦੇ ਆ ਚਲੋ ਮੈਂ ਵੱਡੀ ਗੱਲ ਕਹਿਣ ਲੱਗਿਆ ਓਪਨਲੀ ਓਨੇਰ ਤਾਂ ਜਿੱਦਾਂ ਆਪਾਂ ਹੁਣ ਜਿਹੜੇ ਸੀਗੇ ਆਪਣੇ ਮੁਗਲ ਸੀਗੇ ਜਾਂ ਸੀਗੇ ਉਹ ਚੀਜ਼ਾਂ ਨੂੰ ਮੰਨਦੇ ਤਾਂ ਅਗਲੇ ਉਹ ਚੀਜ਼ ਦੇ ਨਾਲ ਮੇਲ ਖਾਂ ਕਰਾਉਂਦੇ ਆ ਉਸ ਚੀਜ਼ ਦਾ ਭਾਈ ਇਹ ਅਸੀਂ ਤਾਂ ਛੇ ਗੁਰੂ ਤੱਕ ਹੀ ਮੰਨਦੇ ਆ ਜਾਂ ਗੁਰੂ ਨਾਨਕ ਨੂੰ ਹੀ ਗੁਰੂ ਮੰਨਦੇ ਆ ਬਾਕੀਆਂ ਨੂੰ ਨੀ ਮੰਨਦੇ।
2: ਨਹੀਂ ਚਲੋ ਉਹ ਤਾਂ ਅਸੀਂ ਜਿੱਦਾਂ ਹੁਣ ਸਾਡੇ ਚ ਬੰਦੇ ਬਥੇਰੇ ਹੋਣੇ ਜਿਹੜੇ
1: ਮੰਨਦੇ
2: ਜਿੱਦਾਂ ਹੁਣ ਆਪਾਂ ਵੀ ਕਹਿੰਦੇ ਸਰਦਾਰ ਵੀ 33 ਕਰੋੜ ਦੇ ਕਿਹੜੇ ਹਿਸਾਬ ਨਾਲ ਬਣ ਗਏ ਦੇਵਤੇ
1: ਗੱਲ ਇਹ ਆ ਨਾ ਕਿ ਆਪਾਂ ਨੂੰ ਆਪਾਂ ਹੁਣ ਚਲੋ ਇਹਨਾਂ ਮੁਲਕਾਂ ਚ ਵੀ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਤਾਂ ਉਹ ਬਾਤਚੀਤ ਕੀਤੀ ਜਾ ਸਕਦੀ ਹੈ ਕੋਈ ਗਲਤ ਹੈ ਤਾਂ ਉਹ ਟੇਬਲ ਟਾਕ ਕੀਤੀ ਜਾ ਸਕਦੀ ਹੈ ਜਾਂ ਕਾਨੂੰਨੀ ਤੌਰ ਦੇ ਉੱਤੇ ਖਿੱਚ ਤੂੰ ਕੀਤੀ ਜਾ ਸਕਦੀ ਹੈ ਪਰ ਮੇਰਾ ਮੰਨਣਾ ਹੋ ਸਕਦਾ ਕਿ ਸਹਿਮਤ ਨਾ ਹੋਵੋ ਤੁਸੀਂ ਪਰ ਮੇਰਾ ਮਨ ਨਹੀਂ ਕਰਦਾ ਕਿ ਕਿੱਡੇ ਤੋਂ ਵੱਡਾ ਗੁਨਾਹ ਕਿਉਂ ਨਾ ਕੀਤਾ ਹੋਵੇ ਪਰ ਮੈਨੂੰ ਲੱਗਦਾ ਕਿ ਉਹ ਸੁਲਝਾਇਆ ਜਾ ਸਕਦਾ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਹੈ ਜੀ।
2: ਮੈਂ ਉਸ ਕੰਟਰੀ ਦੇ ਵਿੱਚ ਨਹੀਂ ਮੰਨਾਂਗਾ ਉਸ ਕੰਟਰੀ ਜਿਹੜੀ ਕੰਟਰੀ ਆਪਾਂ ਗੱਲ ਕਰ ਰਹੇ ਨਾ ਉਸ ਕੰਟਰੀ ਨਹੀਂ ਮੈਂ ਮੰਨਾਂਗਾ ਕਿਉਂਕਿ ਉੱਥੇ ਜਿਹੜੇ ਬੰਦਿਆਂ ਨੇ ਫੈਸਲੇ ਕਰਨੇ ਆ ਉਹ ਤੁਹਾਡੇ ਖਿਲਾਫ ਆ ਪਹਿਲੇ ਹੀ ਖਿਲਾਫ ਆ ਜਿਹਨਾਂ ਨੇ ਤੁਹਾਨੂੰ ਭਾਵਾਂ ਉਹ ਹੋਵੇ ਕੋਈ ਵੱਡਾ ਕੋਈ ਛੋਟਾ ਕੋਈ ਕੋਈ ਗਰੀਬ ਉਹ ਜੇ ਉੱਥੇ ਡੈਮੋਕ੍ਰੇਸੀ ਆਪਾਂ ਜੇ ਉੱਥੇ ਡੈਮੋਕ੍ਰੇਸੀ ਹੈ ਹੀ ਨੀ ਤਾਂ ਫਿਰ ਆਪਾਂ ਕਿਉਂ ਕਿੱਦਾਂ ਕਿਹੜੇ ਹਿਸਾਬ ਨਾਲ ਆਪਾਂ ਡੈਮੋਕ੍ਰੇਸੀ ਅਦਾਲਤਾਂ ਦੇ ਵਿੱਚ ਤੁਸੀਂ 50-50 ਸਾਲ ਲੜ ਰਹੇ ਹੋ ਆ ਜਿਹੜੇ ਬੰਦੇ ਸ਼ੱਕ ਦੀ ਦੇਖੋ ਜਦੋਂ ਤੁਸੀਂ ਗੱਲ ਕੀਤੀ ਆ ਰਾਜਵਾਣੇ ਦੀ ਮੈਂ ਕੋਈ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਆਪਣੀ ਇੱਜ਼ਤ ਸ਼ੌਹਰਤ ਕੁਰਬਾਨੀ ਇਹਨੂੰ ਕੋਈ ਕੋਈ ਸਾਂਭ ਸਕਦਾ ਆ
1: ਜੀ।
2: ਰਾਜਵਾਣੇ ਨੇ ਹੁਣ ਜਿਹੜੀ ਚਿੱਠੀ ਪਾਈ ਆ ਉਹ ਸਿਰਫ ਉਹ ਤੁਸੀਂ ਖੁਦ ਹੀ ਕਿਹਾ ਵੀ ਬਾਦਲਾਂ ਦਾ ਪੱਟੀ ਸਾਹਿਬ ਵੀ ਕਹਿ ਕੇ ਬਾਦਲਾਂ ਨੇ ਕਰਕੇ ਸਿੱਧਾ ਜਿਹੜਾ ਉਹ ਪਾਰਟੀ ਬਣਵਾ ਦੀਦੀ ਆ
1: ਜੀ
2: ਹਨਾ ਉਹ ਉਹਨੂੰ ਏਦਾਂ ਦਾ ਬੋਲਣਾ ਚਾਹੀਦਾ ਹੀ ਨੀਗਾ ਹੋਰ ਵੀ ਤਾਂ ਹੈਗਾ ਹੀ ਆ ਉਹ ਚੁੱਪ
1: ਬੈਠੇ
2: ਗੱਲ ਹੀ ਨੀ ਕਰਨੀ ਹੁਣ ਜਿਹੜਾ ਕੁੱਕੀ ਆ ਤੁਸੀਂ ਇਹਦੀ ਗੱਲ ਕਰਦੇ ਉਹ ਬੰਦਾ ਮੈਨੂੰ ਨੀ ਪਤਾ ਵੀ ਉਹ ਬੰਦਾ ਕਿਹੜੇ ਪਾਸਿਓਂ ਕੀ ਉਹ ਖੜਕੂ ਰਿਹਾ ਜਾਂ ਨਹੀਂ ਰਿਹਾ ਜਿਹੜਾ ਬੰਦਾ ਕਰਕੇ ਬਾਅਦ ਚ ਪਛਤਾਉਂਦਾ ਉਹਦਾ ਮਤਲਬ ਉਹ
1: ਨਹੀਂ ਭਾਜੀ ਉਹਨਾਂ ਦਾ ਕੇਸ ਹੀ ਡਿਫਰੈਂਟ ਸੀਗਾ ਨਾ ਜਿਹੜੇ ਜਦੋਂ ਉਹਨਾਂ ਦੇ ਜਿਹਨਾਂ ਦੇ ਉਹਨਾਂ ਨੇ ਕਤਲ ਕੀਤਾ ਸੀ ਨਾ ਉਹਨਾਂ ਦੀ ਬੇਟੀ ਬਕਾਇਦਾ ਆ ਕੇ ਉਹਨਾਂ ਨੇ ਉਹ ਕੇਸ ਨੂੰ ਵਾਪਸ ਲਿਆ ਸੀਗਾ ਤੇ ਫਿਰ ਉਹਨਾਂ ਦੀ ਰਿਹਾਈ ਹੋਈ ਆ ਜੀ। ਪ੍ਰਭਾਵਿਤ ਹੋ ਕੇ ਜਾਂ ਗੁਰੂ ਸਾਹਿਬ ਦੀ ਗੱਲ ਕਰਦੇ ਆ ਉਹ ਕਿਸੇ ਮਤਲਬ ਕਿ ਇਸ ਤਰ੍ਹਾਂ ਦੀ ਇਹ ਨੀ ਗੀ ਮਤਲਬ ਕਿ ਆਪਣੇ ਸੰਤ ਭਿੰਡਰਾਂ ਵਾਲਾ ਜੀ ਤੋਂ ਪ੍ਰਭਾਵਿਤ ਹੋਏ ਨੇ ਜਾਂ ਖਾਲਿਸਤਾਨ ਦੀ ਲਹਿਰ ਚੱਲਦੀ ਸੀ ਉਸ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਸਿਰਫ ਨਿਰਾਸ਼ਾ ਦੇ ਕਰਕੇ ਜਾਂ ਉਹ ਚੀਜ਼ ਕਰਕੇ ਉਸ ਸਮੇਂ ਨੌਜਵਾਨੀ ਦੇ ਤੌਰ ਦੇ ਉੱਤੇ ਉਹ ਕਹਿੰਦੇ ਅਸੀਂ ਜੁੜੇ ਹੋਏ ਸੀ ਤਾਂ ਅਮਰੀਕਾ ਚ ਵੀ ਉਹਨਾਂ ਨੇ ਜੇਲ ਮਤਲਬ ਕਿ ਉਹਦੇ ਵਿਚ ਵੀ ਰਹੇ ਆ ਫਿਰ ਇੰਡੀਆ ਆ ਕੇ ਵੀ ਰਹੇ ਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦੇ ਪਰਿਵਾਰ ਨੇ ਮਤਲਬ ਕਿ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਦੀ ਬੇਟੀ ਜਿਹੜੀ ਸੀਗੀ ਉਹ ਕਹਿੰਦੀ ਕਿ ਮੈਂ ਇਹਨਾਂ ਨੂੰ ਮਤਲਬ ਕਿ ਰਹਿਮ ਦੀ ਅਪੀਲ ਜਾਂ ਕਿੱਦਾਂ ਵੀ ਕੀਤੀ ਹੈ ਇਹਨਾਂ ਨੇ ਉਹਨਾਂ ਨੇ ਨਹੀਂ ਮੰਗੀ ਸੀ ਪਰ ਉਹ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਕੇਸ ਵਾਪਸ ਲੈਂਦੇ ਹਾਂ ਨਾ।
2: ਪਰ ਭਾਜੀ ਉਹ ਖੁਦ ਮੰਨਦਾ ਆ ਮੈਂ ਵੀ ਸੁਣਿਆ ਕੱਲ ਪਾਸੋਂ ਮੇਰੇ ਖੁਦ ਧੀ ਰੱਬ ਵੱਲੋਂ ਦੀਪ ਸਿੱਧੂ ਦੀ ਪੀੜੀ ਵਿੱਚ ਆ ਗਈ ਮੁਰੇ ਜਿਹਨੂੰ ਉਹ ਰਾਜਵਾਣੇ ਹੁਣ ਕਰਨ ਡਿਆ ਭੰਡਣ ਡਿਆ ਹੁਣ ਅੰਦਰੋਂ ਦੀਪ ਸਿੱਧੂ ਨੇ ਵੀ ਕਿਹਾ ਸੀਗਾ ਵੀ ਕੁੱਕੀ ਹੁਣ ਸਿੱਧਾ ਕਿਹਾ ਕਿ ਸਾਡੇ ਕੋਲ ਗੁੱਸੇ ਚ ਹੋ ਗਿਆ ਹੁਣ ਗੁੱਸੇ ਨੂੰ ਤਾਂ ਕੁਰਬਾਨੀ ਨੂੰ ਆਪਾਂ ਕਿੱਦਾਂ ਜੋੜ ਸਕਦੇ
1: ਜੀ
2: ਨਹੀਂ ਜੋੜ ਸਕਦੇ ਦੋ ਗੱਲਾਂ ਅਲੱਗ ਅਲੱਗ ਆਇਆ ਯਾਰ ਉਹ ਗੁੱਸਾ ਕੁਰਬਾਨੀ ਜਿਹੜੀ ਕੁਰਬਾਨੀ ਆ ਉਹ ਪਲੈਨ ਬਣਾ ਕੇ ਪੱਕੇ ਮੰਨੀ ਗੁੱਸਾ ਹੁੰਦਾ ਖੜੇ ਪੈਰ ਤੁਹਾਡੇ ਕੋਲ ਚਪੇੜ ਕੇ ਵੱਜ ਗਈ ਬਾਅਦ ਪਛਾਣਾ ਯਾਰ ਚਪੇੜ ਮਾਰ ਹੋ ਗਈ ਯਾਰ ਸੋਰੀ ਮਾਫੀ ਉਹ ਗੁੱਸਾ ਆ ਜੇ ਮੈਂ ਪਲੈਨ ਬਣਾਇਆ ਵੀ ਅੱਜ ਮੈਂ ਜਾਣਾ ਆ ਜਾਂਦੇ ਛੱਡਣੇ ਚਪੇੜਾਂ ਚਾਰ
1: ਪਲੈਨ
2: ਆ
1: ਬਿਲਕੁਲ ਪਲੈਨ
2: ਬਾਕੀ ਜੇ ਇੱਕ ਹੋਰ ਮੈਂ ਅੱਜ ਸੋਚਦਾ ਸੀਗਾ ਕਿ ਸਾਨੂੰ ਪਹਿਲਾਂ ਵੀ ਆਪਾਂ ਗੱਲ ਕੀਤੀ ਇੱਕ ਵਾਰੀ ਸਾਨੂੰ ਸਭ ਤੋਂ ਵੱਡੀ ਮਾਰ ਪਈ ਉਹ ਹੈਗੀ ਆ ਇੱਕ ਧਰਮ ਤੋਂ ਇੱਕ ਰਾਜਨੀਤੀ ਤੋਂ
1: ਬਿਲਕੁਲ
2: ਧਰਮ ਨੇ ਸਾਨੂੰ ਏਦਾਂ ਕਿ ਤੋੜ ਕੇ ਰੱਖ ਦਿੱਤਾ ਨਾ ਜਦੋਂ ਲੜਾ ਕੇ ਰੱਖਤਾ ਤੇ ਸਾਨੂੰ ਕੰਗਾਲ ਕਰ ਦਿੱਤਾ ਆ ਧਰਮ ਨੇ ਕਿੰਨੇ ਲੱਖਾਂ ਗੁਰਦੁਆਰੇ ਆ ਲੱਖਾਂ ਹੀ ਤੁਸੀਂ ਬਾਹਰ ਆਪਾਂ ਤੁਰੇ ਫਿਰਦੇ ਆ ਪਤਾ ਨੀ ਹਨਾ ਕੀ ਹੋ ਰਿਹਾ ਮੈਂ ਅੱਜ ਨਾ ਤੁਹਾਨੂੰ ਅੱਜ ਤੋਂ ਐਕਸਪੀਰੀਅੰਸ ਲੱਗਾ ਦੱਸਣ ਅਸੀਂ ਕਿੱਥੇ ਆ ਤੇ ਇਹ ਲੋਕ ਕਿੱਥੇ ਆ
1: ਬਿਲਕੁਲ
2: ਮੈਂ ਅੱਜ ਇਹਦਾ ਮਤਲਬ ਇਹ ਨੀ ਕਿ ਇਹ ਲੋਕ ਧਰਮੀ ਹੈ ਨੀ ਜਾਂ ਕਿੱਦਾਂ ਇਹ ਰੌਲਾ ਨੀ ਪਾਉਂਦੇ ਯਾਰ
1: ਉਹ ਨਿੱਜ ਹੈ ਨਾ ਉਹਨਾਂ ਦਾ ਮੰਨਣਾ ਨਹੀਂ ਮੰਨਣਾ ਕੀ ਤੁਸੀਂ ਖਾਣਾ ਕੀ ਪਹਿਨਣਾ ਉਹ ਉਹਨਾਂ ਦਾ ਨਿੱਜ ਹੈ ਜੀ ਬਿਲਕੁਲ
2: ਅਸੀਂ ਸਭ ਤੋਂ ਪਹਿਲਾਂ ਤਾਂ ਕਹਿੰਦੇ ਮੈਂ ਹੀ ਰੱਬ ਬਣ ਜਾਵਾਂ ਦੂਜਾ ਜੇ ਨਹੀਂ ਬਣ ਸਕਦਾ
1: ਧਰਮ ਦੇ ਮੁੱਦੇ ਦੇ ਉੱਤੇ ਡਿਪੇਟ ਹੀ ਨੀ ਕਰਨਾ ਚਾਹੁੰਦੇ ਜਾਂ ਨਾ ਕਰਦੇ ਹੀ ਨੇ ਜੀ ਉਹ ਜਿਹਨੇ ਮੰਨਣਾ ਮੰਨੋ ਜਿਹਨੇ ਨਹੀਂ ਮੰਨਣਾ ਨਾ ਮੰਨੋ ਅਗਲੇ ਕਹਿੰਦੇ ਬਿਲਕੁਲ
2: ਸਾਡੇ ਤਾਂ ਉੱਥੇ ਇੱਡੀ ਕੁ
1: ਆਪਣੇ ਤਾਂ ਹੁਣ ਮੀਡੀਆ ਚ ਡਿਬੇਟ ਹੀ ਇਹ ਚੱਲਦੀ ਹੈ ਕਿ ਧਰਮ ਨੇ ਆਹ ਕਰ ਦਿੱਤਾ ਉਹਨੇ ਇਹਨੂੰ ਕਹਿ ਦਿੱਤਾ ਆਹ ਚੱਕਤਾ ਉਹ ਕਰਤਾ
2: ਹਿੰਦੂ ਮੁਸਲਮਾਨ ਤੇ ਸਿੱਖ
1: ਜੀ
2: ਨਾਰਮਲ ਲੋਕ ਕੀ ਨਹੀਂ ਕਰਦੇ
1: ਜੀ,
2: ਇਹ ਕਰਦੇ ਉਹ ਹੀ ਆ ਜਿਹਨਾਂ ਕੋਲ ਅਸੀਂ ਡੈਮੋਕ੍ਰੇਸੀ ਭਾਲਦੇ ਹਾਂ।
1: ਬਿਲਕੁਲ ਹੈ ਜੀ,
2: ਹੈਨਾ। ਤੇ ਇਹ ਜਦੋਂ ਆਪਾਂ ਇਸ ਦੀ ਵਜ੍ਹਾ ਲੱਗਿਆ ਤੁਹਾਨੂੰ ਸੁਣਾ ਦੀ ਗੱਲ, ਮੈਂ ਅੱਜ ਇੱਕ ਦੁਕਾਨ ਤੇ ਕੰਮ ਕਰਨ ਗਿਆ ਉੱਥੇ ਸਿਕਿਉਰਿਟੀ ਦਾ, ਤੇ ਉੱਥੇ ਉਹ ਆਈਸਕ੍ਰੀਮ ਦੇ ਰਹੇ ਫ੍ਰੀ, ਵਾਪਸ ਉਹ ਸਿਰਫ ਤੁਹਾਨੂੰ ਦੱਸਣ ਲੱਗਾ ਵੀ ਸਾਡੀ ਸੋਚ ਕਿੱਥੇ ਤੇ ਇਹਨਾਂ ਦੀ ਸੋਚ ਕਿੱਥੇ, ਇਹ ਕਾਹਤੇ ਅੱਗੇ ਸਾਡੋਂ
1: ਜੀ।
2: ਅੱਛਾ, ਉਹ ਮੈਂ ਉੱਥੇ ਤਾਂ ਕੜਾ ਤੇ ਘੁੰਮਣ ਡਿਆ ਤੇ ਉਹ ਉੱਥੇ ਆਈਸਕ੍ਰੀਮ ਦੇਣ ਡਿਆ ਫ੍ਰੀ ਦੇ ਵਿੱਚ, ਫ੍ਰੀ ਚ ਨਹੀਂ ਦੱਸਾਂ ਕਰੋਨੇ ਤੋਂ ਦੋ ਗੋਲੇ ਨਹੀਂ ਹੁੰਦੇ ਗੋਲੇ ਜਾ, ਉਹ ਦੱਸਣ ਦੋ, ਉਹ ਤਾਂ ਮਹਿੰਗੇ ਹੁੰਦੇ ਚਲੋ। ਤੇ ਉਹ ਮੈਂ ਨਾ ਖੜਾ ਖੜਾ ਤੇ ਮੈਨੂੰ ਪਤਾ ਲੱਗਾ ਵੀ ਕਹਿੰਦੇ ਉਹ ਇਹ ਜਨਾਨੀ ਹੈ ਨਾ, ਉਹ ਜਿਹੜਾ ਮਾਲਕ ਆ ਉਹਦੀ ਘਰਵਾਲੀ ਆ
1: ਜੀ।
2: ਮੈਂ ਕਿਹਾ ਅੱਛਾ, ਤੇ ਕਹਿੰਦੇ ਜਿਹੜੀ ਕੁੜੀ ਉਹ ਪਾ ਰਹੀ ਕੁਲਫੀ ਦੇ ਰਹੀ ਲੋਕਾਂ ਨੂੰ, ਉਹ ਉਹਦੀ ਕੁੜੀ ਆ
1: ਜੀ
2: ਮਾਲਕ ਦੀ। ਅੱਛਾ, ਉਹ ਦੁਕਾਨ ਕਹਿੰਦੀ ਕਹਾਉਂਦੀ ਆ, ਤੁਸੀਂ ਸ਼ਾਇਦ ਪੜ੍ਹ ਕੇ ਦੇਖੋ ਤੁਹਾਡੇ ਪਾਸ ਇੱਥੇ ਵੀ ਹੋਵੇ, ਕੂਲ ਸ਼ੋਪ ਕਹਿੰਦੇ ਉਹਨੂੰ, ਕੂਲ ਸ਼ੋਪ ਮੇਗਾ ਸਟੋਰ ਦਾ ਲਿਖਿਆ ਉੱਤੇ ਕੂਲ ਸ਼ੋਪ, ਤੇ ਸਮਾਨ ਮਹਿੰਗਾ ਆ
1: ਜੀ।
2: ਅੱਛਾ, ਉਹ ਪਤਾ ਨੀ ਅਰਬਾਂ ਦੇ ਮਾਲਕ ਹੋਣੇ ਆ
1: ਜੀ।
2: ਜਿਸ ਹਿਸਾਬ ਨਾਲ ਦੁਕਾਨ ਚੱਲਦੀ ਤਾਂ ਮੈਨੂੰ ਪਤਾ ਲੱਗਾ ਉਹ ਬਹੁਤ ਜ਼ਿਆਦਾ ਕੰਮ ਵਧੀਆ ਉਹਨਾਂ ਦਾ
1: ਜੀ।
2: ਤੇ ਹੁਣ ਉਹ ਜਨਾਨੀ ਨੂੰ ਕੀ ਮਤਲਬ ਸੀ, ਉੱਥੇ ਕੂੜੇ ਦਾ ਡੱਬਾ ਵੀ ਢੋਣ ਰਹੀ ਸੀ ਉਹ, ਕੁੜੀ ਨੂੰ ਨਾਲ ਲਾਇਆ ਆਈਸਕ੍ਰੀਮ ਪਾ ਕੇ ਗਾਹਕਾਂ ਨੂੰ
1: ਜੀ।
2: ਮਤਲਬ ਕਿ ਪਤਾ ਤਾਂ ਲੱਗੇ ਨਾ ਕਿ ਸਾਡੀ ਜ਼ਿੰਮੇਵਾਰੀ ਹੈ ਕਿੱਥੇ ਆ।
1: ਉਹ ਬਿਲਕੁਲ ਗੱਲ ਤਾਂ ਜ਼ਿੰਮੇਵਾਰੀ ਸਮਝਣ ਦੀ ਆ, ਬਿਲਕੁਲ। ਉਹਨਾਂ ਨੂੰ ਇਹ ਨੀ ਨਾ ਵੀ ਅਸੀਂ ਮਿਲਨਰ ਆ ਜਾਂ ਇੱਦਾਂ ਆ ਉੱਦਾਂ ਆ, ਉਹ ਨੀ। ਉਹਨਾਂ ਨੂੰ ਪਤਾ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਆ, ਜਿਹੜਾ ਸਾਡੀ ਜੋਬ ਹੈ ਉਹ ਜੋਬ ਆ ਜੀ।
2: ਬਿਲਕੁਲ, ਹੁਣ ਕਿੱਦਾਂ ਰੋਟੀ ਕਮਾਉਣੀ ਆ। ਅੱਛਾ, ਉਹ ਕਹਿੰਦਾ ਜਨਾਨੀ ਖੜੇ ਖੜੇ, ਮੈਂ ਨਾ
1: ਹੁਣ ਤੁਹਾਡੇ ਡੈਨਮਾਰਕ ਦੇ ਵਿੱਚ ਦੇਖੋ, ਲੇਗੋ ਲੈਂਡ ਦੀ ਗੱਲ ਆਉਂਦੀ ਹੈ ਜਾਂ ਲੇਗੋ ਦੀ ਗੱਲ ਆਉਂਦੀ ਹੈ, ਉਹ ਛੋਟਾ ਜਿਹਾ ਲੱਕੜ ਦੇ ਖਿਡੌਣੇ ਜਿੱਦਾਂ ਆਪਾਂ ਬਚਪਨ ਦੇ ਵਿੱਚ ਲੈਂਦੇ ਹੁੰਦੇ ਸੀ, ਟਰੈਕਟਰ ਲੱਕੜ ਦਾ ਹੋ ਗਿਆ ਬਣਵਾ ਲੈਣਾ, ਇੱਦਾਂ ਉਹ ਕਾਰ ਜਾਂ ਟਰੈਕਟਰ ਵਗੈਰਾ ਛੋਟੇ ਛੋਟੇ ਖਿਡੌਣੇ ਬੱਚਿਆਂ ਦੇ ਬਣਾਉਂਦੇ ਸੀ। ਤੇ ਅੱਜ ਦੇਖ ਲਓ ਹਰ ਇੱਕ ਮੁਲਕ, ਚਾਹੇ ਇੰਡੀਆ ਵੀ ਆ, ਉੱਥੇ ਵੀ ਇੱਕ ਆ ਜਿਹੜੀ ਹੈ ਉਹ ਖੁੱਲੀ ਹੈ ਜੀ।
2: ਉਹ ਬੰਦੇ ਨੇ ਇੱਕ ਬੇੜੀ ਤੋਂ ਕੰਮ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਸਕੂਲੇ ਪੜ੍ਹਿਆ ਇੱਥੇ
1: ਜੀ,
2: ਇੱਕ ਬੇੜੀ ਤੋਂ
1: ਜੀ।
2: ਤੇ ਅੱਜ ਉਹ ਖਰਬਾਂ ਪਤਾ ਨੀ ਉਦੋਂ ਗਾਂ ਕਿਹੜੇ ਖੜਾਉਂਦੇ ਆ, ਉਹਨਾਂ ਵਿੱਚ ਆ
1: ਜੀ।
2: ਤੇ ਉਹ ਮੈਂ ਗੱਲ ਕਰਦਾ ਕਿ ਉਹ ਕੁੜੀ ਨਾ, ਜੇ ਜਨਾਨੀ ਨੇ ਵੀ ਨਾ ਦੋ ਗੋਲੇ ਲਏ ਲੈ ਆਈਸਕ੍ਰੀਮ ਦੇ, ਤਾਂ ਉਹ ਪੈਸੇ ਲਗੀ ਦੇਣ। ਮੈਂ ਉਹਨੂੰ ਕਹਿੰਦਾ ਤੂੰ ਵੀ ਪੈਸੇ ਦੇਣੇ ਆ
1: ਜੀ।
2: ਕਹਿੰਦੀ ਆਹੋ, ਕਿਉਂ ਨੀ ਦੇਣੇ? ਕਹਿੰਦੀ ਮੈਂ, ਕਹਿੰਦੀ ਭਾਵਾਂ ਸਾਡੀ ਦੁਕਾਨ ਆ, ਮੈਂ ਪੈਸਾ ਦੇਣੇ ਨਾ। ਮੈਂ ਹੈਰਾਨ ਰਹਿ ਗਿਆ। ਗੱਲ ਫਿਰ ਉੱਥੇ ਆ ਗਈ ਵੀ ਸਾਡਾ ਸਰਪੰਚ ਨੀ ਬਣਦੀ ਆ, ਤੇ ਉਹ ਕਰਨ ਡਿਆ ਘਰ ਵਾਲਾ ਸਰਪੰਚ ਹੀ, ਇਹ ਬਣਦਾ ਤੇ ਮੁੰਡਾ ਕਰਨ ਡਿਆ ਗਾਂ ਸਰਪੰਚ ਹੀ।
1: ਬਿਲਕੁਲ,
2: ਸਾਡੇ ਆਹ ਹਾਲਾਤ ਆ
1: ਜੀ। ਬਿਲਕੁਲ,
2: ਜਿਸ ਦਿਨ ਅਸੀਂ ਰਾਜਨੀਤੀ ਦੇ ਪਿੱਛੋਂ ਹਟ ਗਏ
1: ਜੀ
2: ਲੜਨੋਂ,
1: ਜਿਹੜੀ ਸਿਆਸਤ ਆ ਨਾ, ਧਰਮ ਦੀ ਸਿਆਸਤ ਆ ਜਾਂ ਆਮ ਸਿਆਸਤ ਆ, ਉਹ ਜਰੂਰ ਮਤਲਬ ਕਿ ਕਹਿ ਸਕਦੇ ਆ ਕਿ ਇਸ ਪੱਧਰ ਦੇ ਉੱਤੇ ਪਹੁੰਚ ਚੁੱਕੀ ਆ ਜੀ।
2: ਨਹੀਂ, ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਤੁਸੀਂ ਗੁਰਦੁਆਰੇ ਜਾਂਦੇ ਆ ਨਾ
1: ਜੀ,
2: ਆਪਣਾ ਮੱਥਾ ਦੇ ਕੇ ਬਾਹਰ ਆ ਜਾਓ ਨਾ। ਅਸੀਂ ਤਾਂ ਇਹ ਚਾਹੁੰਦੇ ਆ ਕਿ ਉੱਥੇ ਜਾ ਕੇ ਰੱਬ ਪਹਿਲਾਂ ਮੈਨੂੰ ਹੀ ਮਿਲਣਾ,
1: ਮੈਨੂੰ ਮਿਲਣਾ। ਬਿਲਕੁਲ।
2: ਅੱਛਾ, ਫੇਰ ਉੱਥੇ ਨੀ ਮਿਲਿਆ ਤੇ ਬਾਹਰ ਅੱਗ ਲੱਭਣ ਲੱਗ ਪੈਂਦੇ ਆ
1: ਜੀ।
2: ਆਪਾਂ ਜੇ ਛੱਡ ਦਈਏ ਨਾ ਵੀ ਸਾਨੂੰ ਜੇ ਮਿਲਣਾ ਤੇ ਤੁਹਾਨੂੰ ਆਪ ਹੀ ਮਿਲ ਜਾਣਾ, ਤੁਸੀਂ
1: ਬਿਲਕੁਲ
2: ਸੱਚ ਬੋਲ ਲਵੋ, ਸੱਚ ਬੋਲ ਲਵੋ, ਕਿਸੇ ਨੂੰ ਪੱਟੀ ਨਾ ਲਾਵੋ
1: ਜੀ,
2: ਕਿਸੇ ਨੂੰ ਕਿਸੇ ਚ ਲੜਾਈ ਨਾ ਪਾਵੋ, ਕਿਸੇ ਨੂੰ ਮਾਰੋ ਨਾ, ਤੇ ਉਹ ਤੁਹਾਨੂੰ ਆਪ ਹੀ ਮਿਲ ਜਾਣਾ ਹੈਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਦੂਜਾ ਇਹਨਾਂ ਦੇ ਮਗਰ ਨਾ ਲੱਗੀਏ, ਰਾਜਨੀਤੀ ਲੋਕਾਂ ਦੀ, ਇਹਨਾਂ ਦੇ ਮਗਰ ਨਾ ਲੱਗੋ, ਖਾਤਰ ਉਸ ਕੰਟਰੀ ਦਾ ਇੱਥੇ ਵੀ ਹੈਗੀ ਆ।
1: ਹਾਂ ਬਿਲਕੁਲ,
2: ਇੱਥੇ ਕਦੀ ਨੀ ਸੁਣਿਆ ਕਦੀ ਕੋਈ ਕਿਸੇ ਨਾਲ ਟਾਈਮ ਪਾਉਣ ਡਿਆ, ਇੱਕ ਗਾਉਣੇ ਵਾਲੇ ਦੇ ਮਗਰ, ਇੱਕ ਬਾਬੇ ਦੇ ਮਗਰ, ਜਾਂ ਇੱਕ ਰਾਜਨੇਤਾ ਦੇ ਮਗਰ ਕੋਈ ਟਾਈਮ ਪਾਉਣ ਡਿਆ, ਆ ਜਾ ਤੈਨੂੰ ਵੱਢ ਦਿਆਂ ਚੱਕ ਲਾਂਗੇ।
1: ਬਿਲਕੁਲ,
2: ਤੁਸੀਂ ਲਿਖੋ ਤੁਸੀਂ ਮਾੜਾ ਜਿਹਾ ਕਿਤੇ ਕੁਛ।
1: ਨਾਲੇ ਬਾਈ, ਉੱਥੇ ਹੁਣ ਦੇਖੋ ਐਜੂਕੇਸ਼ਨ ਦਾ ਬਹੁਤ ਫਰਕ ਆ ਨਾ, ਸਾਡੇ ਉੱਥੇ ਟੀਪੂ ਸੁਲਤਾਨ ਜਾਂ ਉਹ ਮੁਗਲਾਂ ਦਾ ਹੀ ਪੜ੍ਹਾਈ ਜਾਂਦੇ ਉਸ ਸਮੇਂ ਦਾ, ਹੁਣ ਇਹਨਾਂ ਮੁਲਕਾਂ ਦੇ ਵਿੱਚ ਅੱਜ ਉਹ ਤੁਹਾਡੇ ਹੁਣ ਮੁਲਕ ਦੇ ਵਿੱਚ ਦੇਖਿਆ ਜਾਵੇ ਤਾਂ ਪਿਛੋਕੜ ਜਦੋਂ ਤੁਹਾਡਾ ਮੁਲਕ ਬਣਿਆ, ਤੁਸੀਂ ਕਿਸ਼ਤੀ ਦੀ ਗੱਲ ਕੀਤੀ ਹੈ, ਤੁਹਾਡੇ ਉਹ ਲੋਕ ਮਾਹਰ ਹੁੰਦੇ ਸੀਗੇ ਕਿ ਲੈਂਡ ਲੱਭਣ ਦੇ ਵਿੱਚ, ਤੇ ਉਹ ਜਾਂਦੇ ਹੁੰਦੇ ਸੀਗੇ, ਮਤਲਬ ਕਿ ਅੰਗਰੇਜ਼ ਪੈਸਾ ਦਿੰਦੇ ਸੀਗੇ, ਤੁਸੀਂ ਲੱਭੋ, ਮਾਰ ਧਾੜ ਬਥੇਰੀ ਕੀਤੀ ਇਹਨਾਂ ਨੇ, ਵੀ ਲੁੱਟ ਹੋਰ ਬਥੇਰਾ ਕੁਝ ਕਰਦੇ ਰਹੇ ਹੈ, ਤੇ ਲੈਂਡ ਲੱਭ ਕੇ ਪਹਿਲਾਂ ਉੱਥੇ ਜਿਹੜੇ ਲੋਕ ਹੁੰਦੇ ਸੀ, ਬਸਤੀਆਂ ਹੁੰਦੀਆਂ ਸੀ, ਕੁਝ ਕਬੀਲੇ ਹੁੰਦੇ ਸੀ, ਉਹਨਾਂ ਨੂੰ ਅੱਗ ਲਾ ਦਿੰਦੇ ਸੀ ਘਰਾਂ ਘੁਰਾਂ ਨੂੰ, ਤੇ ਉਹਨਾਂ ਦੀਆਂ ਜਨਾਨੀਆਂ ਬੱਚੇ ਮਰਦਾਂ ਨੂੰ ਮਾਰ ਮੁਕਾਉਂਦੇ ਸੀਗੇ, ਲੁੱਟ ਲਿਆਉਂਦੇ ਸੀਗੇ, ਉਸ ਤੋਂ ਬਾਅਦ ਜਿਹੜਾ ਸੀ ਉਹ ਆਪਣਾ ਹਿੱਸਾ ਲੈ ਕੇ ਪਰੇ ਹੋ ਜਾਂਦੇ ਸੀ ਡੈਨਮਾਰਕ ਵਾਲੇ, ਤੇ ਉਹ ਬ੍ਰਿਟਿਸ਼ ਜਿਹੜੇ ਸੀਗੇ ਉੱਥੇ ਜਾ ਕੇ ਰਾਜ ਕਰਨ ਲੱਗ ਜਾਂਦੇ ਸੀ।
2: ਉਹ ਦੂਜੇ ਸੀਗੇ ਉਹ ਜਿਹੜੇ ਲੁੱਟਦੇ ਨੇ ਹੁੰਦੇ ਸੀ ਬੇੜੀਆਂ,
1: ਹਾਂਜੀ ਆਪਣੇ, ਮੈਨੂੰ ਚੇਤਾ ਭੁੱਲ ਗਿਆ, ਇੱਕ ਸੀਰੀਜ਼ ਵੀ ਹੈਗੀ ਉਹਦੇ ਉੱਤੇ ਬਣੀ ਹੋਈ ਹੈ। ਹਾਂਜੀ,
2: ਅੱਛਾ ਮੈਂ ਹੋਰ ਤੁਹਾਨੂੰ ਛੋਟੀ ਐਗਜ਼ਾਮਪਲ ਦੇ ਕੇ ਕੱਢਦਾ, ਸ਼ਾਇਦ ਹੋਰ ਵੀ ਕਿਸੇ ਫੋਨ ਆਉਂਦਾ ਹੋਵੇ
1: ਜੀ।
2: ਮੈਂ ਨਾ 4 ਦਿਨ ਪਹਿਲਾਂ ਇੱਕ ਮੁੰਡੇ ਦੀ ਫੋਟੋ ਖਿੱਚੀ ਸੀ ਇੱਥੇ ਕੰਮ ਤੇ
1: ਜੀ,
2: ਤੇ ਮੈਂ ਕੰਮ ਤੇ ਹੁਣ ਵੀ, ਚਲੋ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੇਰੀ ਉਮਰ ਕਿੰਨੀ ਆ, ਕਹਿੰਦਾ 15 ਸਾਲ
1: ਜੀ।
2: ਮੇਰਾ ਸੁਣ ਕੇ ਨਾ ਮੈਂ ਪਹਿਲਾਂ ਵੀ ਬਹੁਤ ਇੱਦਾਂ ਦੀ ਗੱਲ ਨੋਟ ਕਰਦਾ ਨਾ ਹੁਣ ਫੇਰ ਮੈਂ ਕਿਹਾ ਯਾਰ 15 ਸਾਲ ਤੈਨੂੰ ਹੁਣ ਹੀ ਸਮਝ ਪੈ ਗਈ ਉਹ ਜਾਂ ਪਾ ਦਿੱਤੀ ਸਿਸਟਮ ਨੇ ਜਾਂ ਘਰਦਿਆਂ ਨੇ ਸਿਸਟਮ ਹੀ ਕਹਿ ਲਓ ਘਰਦਿਆਂ ਦੇ ਬਾਅਦ ਦੀ ਗੱਲ ਪਹਿਲਾਂ ਸਿਸਟਮ ਵੀ ਮੈਂ ਦਿਹਾੜੀ ਲਾਉਣੇ ਤੇ ਆਉਣਾ ਯਾਰ ਰੋਟੀ ਸੋ ਮਿਲਣੀ ਆ ਬੰਦਾ ਇਹ ਨੀ ਹੈਗਾ ਤੇ ਉਹ ਵੀ ਘਰ ਜਾ ਸਕਦਾ ਜਦੋਂ ਸਾਡੇ ਉੱਥੇ ਬਹਿੰਦੇ ਆ ਨਾ ਉਹ ਕੰਮ ਕਰਦੇ ਆ ਕੱਪੜੇ ਵੀ ਵਧੀਆ ਮੰਗਦੇ 10-20 ਹਜ਼ਾਰ ਦੇ ਬੂਟ ਮੰਗਦੇ ਆ ਸਾਰੇ ਦਿਨ ਵੀਡੀਓ ਬਣਾਉਂਦੇ ਆ ਤੇ ਸ਼ਾਮ ਨੂੰ ਆ ਕੇ ਪਲੇਟ ਚੱਕ ਕੇ ਪਰੇ ਮਾਰਦੇ ਆ ਕੀ ਬਣਾਇਆ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇੱਥੇ 15 ਸਾਲ ਦਾ ਮੁੰਡਾ ਉਹ ਦਿਹਾੜੀ ਲੱਗਾ ਲਾਉ
1: ਜੀ ਉਹ ਵਰਕ ਕਲਚਰ ਆ ਨਾ ਕੋਈ ਨੀ ਆਪਾਂ ਕਿਸੇ ਦਿਨ ਕਰਦੇ ਇਹਦੇ ਉੱਤੇ ਕੰਮ ਦੋਸਤ ਇਹਦੇ ਉੱਤੇ ਵੀ ਡਿਮਾਂਡ ਕਰਦੇ ਆ ਮੈਂ ਕਿਸੇ ਦਿਨ ਜਰੂਰ ਇਹ ਇਸ਼ੂ ਲੈ ਕੇ ਆਵਾਂਗਾ ਆਪਣੇ ਮਤਲਬ ਕਿ ਕਰਮ ਕਰਨ ਦੀ ਗੱਲ ਆਉਂਦੀ ਹੈ ਤਾਂ ਕੰਮ ਕਾਜ ਦੀ ਗੱਲ ਆਉਂਦੀ ਹੈ ਤਾਂ ਇੱਥੇ ਉਹ ਸਭਿਆਚਾਰ ਜਿਹੜਾ ਇਹਨਾਂ ਮੁਲਕਾਂ ਤੇ ਯੂਰਪੀਅਨ ਚ ਮਤਲਬ ਕਿ ਬੱਚੇ ਕਿੱਦਾਂ ਸ਼ੁਰੂ ਕਰਨ ਨਾਲ ਲਾਏ ਜਾਂਦੇ ਆ ਉਹਦੇ ਉੱਤੇ ਜਰੂਰ ਆਪਾਂ ਡਿਬੇਟ ਕਿਸੇ ਦਿਨ ਕਰਦੇ ਆ ਜੀ ਬਹਾਦਰ ਸਿੰਘ ਜੀ ਜੁੜੇ ਸੀ ਬਾਈ ਜੀ ਤੇ ਆਪਣੇ ਨਾਲ ਮੁਕੱਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਵਾਜ਼ ਦੱਸ ਦਿਓ ਬੈਕ ਤਾਂ ਨੀ ਆਉਂਦੀ ਮੈਂ ਫਿਰ ਦੂਸਰੀ ਲਾਈਨ ਤੇ ਲੈ ਲੈਂਦਾ
3: ਨਹੀਂ ਠੀਕ ਆਉਂਦੀ ਪਈ
1: ਆਉਣ ਆ ਜਾਓ ਲੰਘੇ ਆਓ ਕੀ ਕਹਿਣਾ ਚਾਹੁੰਦੇ ਹੋ
3: ਮੇਰਾ ਤਾਂ ਨਾ ਹੁਣ ਸੌਣ ਦਾ ਟਾਈਮ ਹੋਇਆ ਸੀ ਮੈਂ ਵੈਸੇ ਗੱਲ ਸੁਣਦਾ ਪਿਆ ਸੀ ਸਾਰੇ ਸੱਜਣਾਂ ਦੀ
1: ਜੀ
3: ਪਰ ਮੈਨੂੰ ਨਾ ਚਲੋ ਬਾਈ ਜੀ ਸਤਿਕਾਰਤ ਨੇ ਗੱਲ ਕਰਕੇ ਗਏ ਮੈਨੂੰ ਨਾ ਇਹਨਾਂ ਦੀਆਂ ਗੱਲਾਂ ਨੇ ਪਰੇਸ਼ਾਨ ਬਹੁਤ ਕੀਤਾ ਮੈਂ ਤਾਂ ਜੁੜਿਆ ਨਹੀਂ
1: ਕੋਈ ਨਹੀਂ ਚਲੋ ਉਹਨਾਂ ਦੇ ਆਪਣੇ ਸੁਝਾਅ
3: ਨੇ ਉਹਨਾਂ ਦੇ ਵਿਚਾਰ ਨੇ ਉਹਨਾਂ ਦੇ ਪਰ ਨਾ ਮੈਨੂੰ ਐ ਲੱਗਿਆ ਵੀ ਜਿਹੜਾ ਬੰਦਾ ਇੱਕ ਵਾਈਸ ਚਾਂਸਲਰ ਦਾ ਮੁੰਡਾ ਵੈਲ ਸੈਟਲ ਫੈਮਿਲੀ ਤੋਂ
1: ਜੀ
3: ਜ਼ਰੂਰੀ ਨਹੀਂ ਉਹ ਧਰਮ ਦੇ ਪਿੱਛੇ ਲੱਗ ਕੇ ਗਿਆ ਹੋਵੇ ਇੱਕ ਅਣਖ ਦੇ ਪਿੱਛੇ ਆਪਣੀ ਉਹ ਅਕਸਰ ਕੁੱਕੀ ਗੱਲ ਕਹਿੰਦਾ ਹੁੰਦਾ ਵੀ ਮੈਂ ਆਪਣੀ ਡਿੱਗੀ ਪੱਗ ਮੰਨ ਲਓ ਵੀ ਮੈਂ ਸਿਰ ਤੇ ਰੱਖਣੀ ਸੀ ਉਹ ਬੰਦੇ ਨੇ 16 ਸਾਲ ਬਾਈ ਜੀ ਆਪਣੇ 16-17 ਸਾਲ ਜ਼ਿੰਦਗੀ ਦੇ ਉਹੀ ਗੱਲ ਉਹ ਉਹਨਾਂ ਜੇਲਾਂ ਦੇ ਗਾਲ ਤੇ ਵੀ ਜਿੱਥੇ
1: ਗੁਮਰਾਹ ਨਾ ਹੋਵੋ ਇਹਨਾਂ ਸਿਆਸਤਦਾਨਾਂ ਜਾਂ ਧਰਮ ਦੀ ਨੀਤੀ ਦੇ ਰਾਜਨੀਤੀ ਚ
3: ਗੁਮਰਾਹ ਨਾ ਹੋਵੋ ਤੁਹਾਡੇ ਮਗਰ ਕਿਸੇ ਨੇ ਕਿਸੇ ਨੇ ਕਿੱਲੇ ਲੈ ਕੇ ਨੀ ਜਾਣਾ
1: ਬਿਲਕੁਲ ਬਿਲਕੁਲ
3: ਉਹ ਬੰਦੇ ਤਾਂ ਹੋ ਗਏ ਉਹ ਵੀ ਗੱਲ ਵੀ ਉਹ ਤਾਂ ਉਹ ਹੋ ਗਏ ਵੀ ਮੰਨ ਲਓ ਵੀ ਜੋ ਮਰਜ਼ੀ ਕਹਿ ਲਓ ਉਹਨਾਂ ਨੂੰ ਹਨਾ ਤੇ ਜਿਹੜੇ ਹੁਣ ਅੱਜ ਦੇ ਮੰਨ ਲਓ ਆਪਾਂ ਨੀ ਕਹਿੰਦੇ ਹੈਗੇ ਵੀ ਮਾੜੇ ਨੇ ਜਾਂ ਚੰਗੇ ਨੇ ਦੀਪ ਸਿੱਧੂ ਹਰੀ ਜਾਂ ਲਾ ਲਓ ਜੋ ਵੀ ਨੇ ਇਹ ਹੁਣ ਇਹ ਨੇ ਉਹੀ ਗੱਲ ਹੈ ਵੀ ਸਾਡੀ ਕੌਮ ਦੇ ਹੀਰੇ
1: ਉਹ ਬਾਈ ਜੀ ਉਹ ਹੈ ਨਾ ਚਲੋ ਮੈਂ ਚਲੋ ਉਹਦੇ ਤੇ ਵੀ ਗੱਲ ਕਰ ਲੈਣਾ ਆ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਉਹ ਅਸਲ ਦੇ ਵਿੱਚ ਨਾ ਉਹੀ ਇਮੋਸ਼ਨਲ ਪੱਖ ਦੇ ਨਾਲ ਜੁੜ ਕੇ ਗੁਮਰਾਹ ਆਪ ਵੀ ਹੋਏ ਨੇ ਤੇ ਅਗਲੀ ਨੌਜਵਾਨੀ ਨੂੰ ਵੀ ਚਲੋ ਕਿਤੇ ਨਾ ਕਿਤੇ ਉਹ ਜੋ ਉਸ ਅਹਿਸਾਸ ਨੂੰ ਜਜ਼ਬਾਤਾਂ ਦੇ ਨਾਲ ਜੁੜੇ ਹੋਏ ਆ ਉਹ ਵੀ ਗੁਮਰਾਹ ਹੋਏ ਨਾਲ ਹੈ ਨਾ
3: ਬਿਲਕੁਲ
1: ਇਹ ਤਾਂ ਚਲੋ ਮੈਂ ਇਹਦੇ ਵਿੱਚ ਮੈਂ ਸਹਿਮਤੀ ਨੀ ਜਤਾਉਂਦਾ ਵੀ ਦੀਪ ਸਿੱਧੂ ਮਤਲਬ ਕਿ ਘਟਨਾ ਦੇ ਕਾਰਨ ਜਿਹੜਾ ਉਹ ਚਲੋ ਦੁਨੀਆ ਤੋਂ ਚਲੇ ਗਿਆ ਉਹ ਮਾੜੀ ਗਾ ਮੰਦਭਾਗੀ ਹੈ ਉਹਦੇ ਲਈ ਵੀ ਸਹਿਮਤੀ ਓਨੀ ਹੈ ਜੋ ਕੁਝ ਵੀ ਵਾਪਰਿਆ ਮਾੜਾ ਵਾਪਰਿਆ ਪਰ ਜੇ ਦੂਸਰਾ ਪੱਖ ਦੇਖੀਏ ਨਾ ਜੇ ਮੈਂ ਇਹ ਨੀ ਉਹਨੂੰ ਮੈਂ ਇਹ ਨੀ ਕਹਿੰਦਾ ਕਿ ਉਹ ਚੰਗਾ ਹੋਇਆ ਪਰ ਜੇ ਉਹਨੂੰ ਅੱਗੇ ਹੋਰ ਥੋੜਾ ਜਿਹਾ ਵਧਾ ਕੇ ਦੇਖੋ ਜੇ ਅੱਜ ਦੀਪ ਸਿੱਧੂ ਅੱਜ ਵੀ ਹੁੰਦਾ ਤੇ ਅੱਜ ਪੰਜਾਬ ਦੀ ਸਿਚੁਏਸ਼ਨ ਮੈਨੂੰ ਲੱਗਦਾ ਕਿ ਕਿਤੇ ਦੀ ਕਿਤੇ 84 ਵਾਲੇ ਹਾਲਾਤਾਂ ਤੱਕ ਵੀ ਜਾ ਸਕਦੇ ਸੀ
3: ਨਹੀਂ ਚਲੋ ਜਾਂਦੀ ਨਾ ਜਾਂਦੀ ਪਰ ਗੱਲ ਉਹ ਹੈ ਨਾ ਭਾਰਤ ਬਾਈ ਜੀ ਗੱਲ ਇਹ ਹੈ ਵੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗਾਲਤੀ ਬਾਈ ਜੀ ਅਸੀਂ ਉਹਨਾਂ ਦੀ ਕਦਰ ਕੀ
1: ਪਾਈ ਹੈ ਬਿਲਕੁਲ ਹੁਣ ਬਾਹਰੋਂ ਬੈਠਾ ਵੀ ਇੱਕ ਬਿਆਨ ਦੇ ਦਿੰਦਾ ਵੀ ਭਾਈ ਇੰਨੇ ਪੈਸੇ ਦੇਵਾਂਗੇ ਇੰਨੇ ਪੈਸੇ ਆ ਕੰਧਾਂ ਦੇ ਉੱਤੇ ਲਿਖ ਦਿਓ ਜਾਂ ਆਹ ਕਰ ਦਿਓ ਜੀ 15 ਅਗਸਤ ਤੇ ਕਰ ਦਿਓ ਆ ਹੁਣ ਕਿੰਨਿਆਂ ਕਦੀ ਉਹਨਾਂ ਨੇ ਬਾਂਹ ਫੜੀ ਆ ਜਾਂ ਉਹ ਚਾਰ ਮੁੰਡੇ ਜਿਹੜੇ ਸੀਗੇ ਉਹਨਾਂ ਨੇ ਸਿਲੇਬਸ ਕਹਿ ਲਓ ਆਪਣਾ ਕਿ ਆਪਣੇ ਕਿਤਾਬਾਂ ਹੀ ਰੱਖੀਆਂ ਸੀ ਆਪਣੇ ਕੋਲ ਪੜ੍ਹਦੇ ਸੀਗੇ ਜਾਂ

0: ਹਾਲਾਤਾਂ ਦਾ ਸਾਹਮਣਾ ਕਰੋ, ਇੱਥੇ ਆ ਕੇ ਤੁਸੀਂ ਬਣਾਓ ਜੋ
1: ਜੀ
0: ਬਣਾਉਣਾ ਉਹੀ ਗੱਲ, ਉੱਥੋਂ ਬਾਹਰ ਬਹਿ ਕੇ ਤੇ ਕੋਈ ਮਰਜ਼ੀ ਕੁਛ ਕਹੀ, ਕੋਈ
1: ਹੁਣ
0: ਕੁਛ
1: ਤੁਸੀਂ
0: ਕਹੀ।
1: ਦੇਖੋ ਰਾਜੋਆਣਾ ਸਾਹਿਬ ਦੀ ਗੱਲ ਕਰਦੇ ਆ ਜਾਂ ਭਿਉਰੇ ਉਹਨਾਂ ਦੀ ਗੱਲ ਕਰਦੇ ਆ ਜਾਂ ਉਹਨਾਂ ਦੇ ਉੱਤੇ ਤਾਂ ਇਹ ਕਾਰਨ ਕਰਕੇ ਕੇਸ, ਮਤਲਬ ਕਿ ਖਾਲਿਸਤਾਨ ਦੀ ਮੰਗ ਜਾਂ ਹੋਰ ਜਿਹੜੇ ਹੈਗੇ ਨੇ ਧਿਰਾਂ ਹੈਗੀਆਂ, ਉਹ ਤਾਂ ਉਹ ਕੇਸ ਉਹਨਾਂ ਦੇ ਉੱਤੇ ਕੇਸ ਚੱਲ ਰਹੇ ਨੇ, ਫਸੇ ਹੋਏ ਨੇ। ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਸਾਹਿਬ ਸਿਆਸਤ ਦੇ ਵਿੱਚ ਵੀ ਪੂਰਾ ਐਨ ਜੰਮ ਕੇ ਉਹਨਾਂ ਨੇ ਸਿਆਸਤ ਕੀਤੀ ਆ, 80-85 ਉਹ ਆਪਣੇ ਮੂੰਹੋਂ ਕਹਿੰਦੇ ਆ ਕਿ ਕੇਸ ਮੈਂ ਮਤਲਬ ਕਿ ਮੇਰੇ ਤੇ ਸੀਗੇ, ਉਹ ਕਿੱਥੇ ਗਏ ਹੈ ਤੇ ਉਹ ਆਪਣੀ ਕਿੰਨੀ ਵਧੀਆ ਜ਼ਿੰਦਗੀ ਜਿਹੜੀ ਜਿਉਂ ਰਹੇ ਆ, ਕਿੱਡਾ ਕਿੱਡਾ ਵੱਡਾ ਕਾਰੋਬਾਰ ਹੈ ਸਾਰੀਆਂ ਚੀਜ਼ਾਂ ਨੇ।
0: ਭਾਰਤ ਬਾਈ ਜੀ, ਉਹ ਬੰਦੇ ਜਿਵੇਂ ਮਰਜ਼ੀ ਹੈ, ਮੈਂ ਕਹਿੰਦਾ ਮੈਂ ਰਾਜੋਆਣੇ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ, ਕਈ ਗੱਲਾਂ ਚਲੋ ਆਪਾਂ ਨੂੰ ਸਿਆਸੀ ਵੀ ਲੱਗਦੀ ਹੈ,
1: ਸਿਆਸੀ ਵੀ ਹੈ
0: ਪਰ ਉਹ ਜਿਹੜੇ ਬੰਦੇ ਉਹ ਛੋਟੀਆਂ ਛੋਟੀਆਂ ਕੋਠੜੀਆਂ ਚ ਉਹਨਾਂ ਨੇ ਸਾਰੀ ਜ਼ਿੰਦਗੀ ਕੱਢਤੀ, ਤੁਸੀਂ ਸੋਚ ਕੇ ਤਾਂ ਇਮੇਜਿਨ ਤੇ ਕਰਕੇ ਦੇਖੋ ਨਾ
1: ਬਿਲਕੁਲ
0: ਕੀ ਕੀ ਹਾਲਾਤ ਹੋਣਗੇ ਜੀ ਉਹਨਾਂ।
1: ਬਿਲਕੁਲ
0: ਪਰ ਅਸੀਂ ਅਸੀਂ ਉਹੀ ਗੱਲ ਜਿਹੜੇ ਅੱਜ ਦੇ ਉਪਾ ਨਾ ਕੋਈ ਇਹਨਾਂ ਦੀ ਮੈਨੂੰ ਜੇ ਤੁਸੀਂ ਇਹਨਾਂ ਦਾ ਬੈਕਗਰਾਉਂਡ ਵੀ ਕੱਢ ਕੇ ਦੇਖ ਲਓ
1: ਸੰਵਿਧਾਨ ਦੀ ਸਹੁੰ ਨੀ ਚੱਕਣੀ ਜਾਂ ਅਸੀਂ ਮੰਨਦੇ ਨੀ, ਫਿਰ ਉਸੇ ਸਹੁੰ ਨੂੰ ਚੱਕ ਕੇ ਤਾਂ ਉਹ ਪੈਨਸ਼ਨ ਵੀ ਲਵਾਉਣੀ ਆ।
0: ਉਹੀ ਤਾਂ ਕਹਿੰਦੇ ਆ ਵੀ ਪੁੱਕੀ ਗੱਲ ਹਰੀ ਤਾਂ ਉਹ ਤਾਂ ਹੋ ਗਏ, ਉਹੀ ਗੱਲ ਆ ਵੀ ਉਹਨਾਂ ਨੇ ਪਤਾ ਨੀ ਸੋਚ ਕੇ ਮਾਰੀ ਵੀ ਜਾਂ ਉਹ ਅਣਖ ਵਾਸਤੇ ਤੁਰ ਪਏ। ਇਹ ਤਾਂ ਕਹਿੰਦੇ ਸੀ ਵੀ ਅਸੀਂ ਕਿਸੇ ਨੂੰ ਕਹਿੰਦੇ ਸੀ ਕੋਈ ਮੱਸਿਆ ਲੱਗਣ ਨੂੰ ਹੱਟ ਜੂ, ਕਿਸੇ ਨੂੰ ਕੋਈ ਬਿਆਨ ਦਿੰਦੇ ਸੀ, ਅੱਜ ਕਹਿੰਦੇ ਅਸੀਂ ਸੰਵਿਧਾਨ ਦੇ ਹਿਸਾਬ ਨਾਲ ਅਸੀਂ ਸੂਬੇ ਦੀ ਇਲੈਕਸ਼ਨ ਲੜ ਕੇ ਅਸੀਂ ਮੁੱਖ ਮੰਤਰੀ ਬਣ ਕੇ ਤੇ ਅਸੀਂ ਤਾਂ ਸੁਧਾਰ ਕਰਨਾ।
1: ਨਹੀਂ ਮੁਕੱਦਰ ਜੀ, ਮੈਂ ਤਾਂ ਇੱਥੇ ਤੱਕ ਵੀ ਚਲੋ ਗੱਲ ਕਹਿਣ ਨੂੰ ਤਿਆਰ ਆ, ਜੇ ਕੋਈ ਬੰਦਾ ਗਲਤੀ ਕਰ ਲੈਂਦਾ, ਜੇ ਮੇਰਾ ਮੰਨਣਾ, ਮੈਂ ਇਹ ਨਹੀਂ ਕਹਿੰਦਾ ਕਿ ਹਰ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਹੈ ਜਾਂ ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿ ਰਿਹਾ, ਜੇ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ, ਠੀਕ ਹੈ, ਮੈਂ ਉਹ ਗਲਤੀ ਨੂੰ ਸਵੀਕਾਰ ਕਰ ਲਿਆ, ਹਾਂ ਮੇਰੇ ਕੋਲ ਹੋ ਗਈ ਗਲਤੀ, ਹੈ ਨਾ, ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੋਈ ਇਹ ਨਹੀਂ ਗਾ ਮਤਲਬ ਕਿ ਗਲਤੀ ਕਰ ਲਈ ਮੈਂ ਮੰਨ ਕੇ ਜਾਂ ਕਿੱਦਾਂ, ਮੈਨੂੰ ਤਾਂ ਸਮਾਂ ਕੇ ਪ੍ਰਾਊਡ ਹੈ, ਚਲੋ ਮੈਂ ਆਪਣੀ ਚੈਨ ਦੀ ਨੀਂਦ ਤਾਂ ਸੌਂ ਸਕਦਾ। ਬਿਲਕੁਲ ਹੈ ਜੀ,
0: ਨਹੀਂ ਉਹ ਗਲਤੀ ਤਾਂ ਉਹ ਮੰਨਦੇ ਹੀ ਨੀ ਹੈਗੇ ਬਾਈ ਜੀ, ਉਹ ਤਾਂ ਇਹ ਕਹਿੰਦੇ ਨੇ ਵੀ ਸਾਡੇ ਕਹਿਣ ਦਾ ਮਤਲਬ ਆ
1: ਜੀ,
0: ਸਾਡੇ ਕਹਿਣ ਦਾ ਮਤਲਬ ਆ
1: ਜੀ,
0: ਕਦੋਂ ਕਿਸੇ ਨੇ ਗਲਤੀ ਮੰਨੀ ਹੈ
1: ਜੀ,
0: ਮੰਨੀ ਹੈਗੀ ਹੈ ਕਿਤੇ ਗਲਤੀ?
1: ਨਹੀਂ ਮੈਂ ਉਹ ਰਾਜੋਆਣਾ ਜਾਂ ਇਹਨਾਂ ਦੀ ਗੱਲ ਨਹੀਂ ਕਰਦਾ, ਉਹ ਤਾਂ ਕਹਿੰਦੇ ਨੇ ਕਰਦੇ ਆ, ਪਰ ਮੈਂ ਕੁੱਕੀ ਗਿੱਲ ਦੇ ਹਿਸਾਬ ਦੇ ਨਾਲ ਗੱਲ ਕਰਦਾ ਭਈ, ਜੇ ਉਹਨਾਂ ਨੇ ਗਲਤੀ ਮੰਨ ਵੀ ਲਈ ਤਾਂ ਉਹਦੇ ਵਿੱਚ ਮਤਲਬ ਕਿ ਕੋਈ
0: ਨਹੀਂ ਮੰਨੀ ਹੋਈ ਨੀ ਬਾਈ ਜੀ, ਨਹੀਂ ਮੰਨੀ ਹੈਗੀ, ਐਵੇਂ ਕੋਈ ਉਹੀ ਗੱਲ ਹੈ ਗੁਮਰਾਹ ਕਰਨ ਦੇ ਮਾਰੇ ਕੋਈ ਕਹੀ ਜਾਵੇ
1: ਜੀ,
0: ਉਹਨੇ ਗਲਤੀ ਜਿਹਨੇ ਜਿਹੜੇ ਬੰਦੇ ਨੇ ਤੁਸੀਂ ਮੈਨੂੰ ਦੱਸੋ
1: ਜੀ,
0: ਉਹਦੇ ਕੋਲ ਉਹ ਅਮਰੀਕਾ ਦੇ ਵਿੱਚ ਸੀ, ਉਹਦੇ ਕੋਲ ਅਸਾਇਲਮ ਲੈ, ਇੱਥੇ ਤਾਂ ਸਾਡੇ ਤਾਂ ਉਹੀ ਗੱਲ ਹੈ ਇੱਥੋਂ ਭੱਜ ਕੇ ਜਾ ਕੇ ਅਸਾਇਲਮ ਲੈਂਦੀ ਹੈ ਦੁਨੀਆ, ਉਹਦੇ ਕੋਲ ਅਸਾਇਲਮ ਲੈਣ ਦਾ ਮੌਕਾ ਸੀ, ਉਹ ਫਿਰ ਵੀ ਕਹਿੰਦਾ ਵੀ ਮੈਂ ਇੰਡੀਆ ਜਾਣਾ ਆਪਣੇ ਦੇਸ਼ ਚ ਜਾਣਾ,
1: ਬਿਲਕੁਲ
0: 4-5 ਸਾਲ ਉਹਨੇ ਫਿਰ ਆ ਕੇ ਇੱਥੇ ਜੇਲ੍ਹ ਕੱਟੀ ਤੇ,
1: ਬਿਲਕੁਲ ਹੈ ਜੀ ਬਿਲਕੁਲ,
0: ਉਹਨੇ ਉਹੀ ਗੱਲ ਜੇ ਕਿਸੇ ਬੰਦੇ ਕੋਲ ਮੰਨ ਲਓ ਅਸਾਇਲਮ ਲੈਣ ਦਾ ਉੱਥੇ ਲੈ ਲੈਂਦਾ, ਫਿਰ ਜੇ ਉਹਨੇ ਭੱਜਣਾ ਹੀ ਹੁੰਦਾ ਇਹਨਾਂ ਗੱਲਾਂ,
1: ਹੁਣ ਪੰਨੂ ਹੁਣੀ ਭਗੌੜ ਹੀ ਗਿਆ ਉੱਥੋਂ ਇੰਡੀਆ ਤੋਂ, ਇਹ ਬਿਲਕੁਲ ਹੈ ਜੀ,
0: ਅਸੀਂ ਘੱਟੋ ਘੱਟ ਬਾਈ ਜੀ ਜੇ ਕਿਸੇ ਨੇ ਆਪਣੀ ਜ਼ਿੰਦਗੀ ਗਾਲੀ ਹੈ ਘੱਟੋ ਘੱਟ ਉਹਨਾਂ ਦੀ ਥੋੜੀ ਬਹੁਤੀ ਕਦਰ ਤਾਂ ਜਾਣੀ ਹੈ ਨਾ, ਇਹ ਥੋੜੀ ਹੈ ਵੀ ਅੱਜ ਵਾਲੇ ਇਹਨਾਂ ਦੇ ਪਿੱਛੇ ਦੂਜਿਆਂ ਦੇ ਪਿੱਛੇ ਉਹਨਾਂ ਨੂੰ ਉਹੀ ਗੱਲ ਹੈ ਵੀ ਤੁਸੀਂ ਕਿਸੇ ਨੂੰ ਕੁਛ ਕਹੀ ਜਾਓ, ਕੋਈ ਕਿਸੇ ਨੂੰ ਇਹ ਕੌਣ ਉਹੀ ਗੱਲ ਵੀ ਤੁਹਾਡੇ ਵਾਸਤੇ ਕੱਲ ਨੂੰ ਕੋਈ ਤੁਰਨ ਨੂੰ ਤਿਆਰ ਹੋਊਗਾ,
1: ਬਿਲਕੁਲ ਹੈ ਜੀ ਬਿਲਕੁਲ,
0: ਐਵੇਂ ਨਹੀਂ ਮੈਂ ਆਪਾਂ ਕਦੇ ਉਹੋ ਜਿਹੀ ਗੱਲ ਤੋਂ ਬਾਹਰ ਨਹੀਂ, ਪਰ ਆਪਾਂ ਅੱਜ ਵਾਲਿਆਂ ਦੇ ਮਗਰ ਲੱਗ ਗਏ, ਕੱਲਾ ਇਹ ਥੋੜੀ ਹੈ ਵੀ ਆਪਾਂ ਹੁਣ ਇਹੀ ਇਹੀ ਭਾਈ ਸਾਹਿਬ ਕਹਿੰਦੇ ਸੀ ਤੁਸੀਂ ਇੱਕ ਵੀ ਬਿਆਨ ਇਹਨਾਂ ਮੈਚ ਕਰਕੇ ਵਿਖਾ ਦੋ ਜਦੋਂ ਆਏ, ਉੱਥੇ ਜੀਰਾ ਫੈਕਟਰੀ ਦੇ ਅੱਗੇ ਬੈਠੇ ਸੀ ਜਦੋਂ, ਕਹਿੰਦੇ ਇੱਥੇ ਕਹਿੰਦੇ ਬੈਠੇ ਕੀ ਕਰਦੇ ਹੋ, ਜੇ 5-4 ਮਰ ਜਾਓਗੇ ਤੇ ਕਿਹੜਾ ਮੱਤੇ ਲੱਗਣੋਂ ਹਟ ਜੂ
1: ਜੀ, ਬਿਲਕੁਲ
0: ਅੱਜ ਤਾਂ ਮਰਿਆ ਤਾਂ ਕੋਈ ਵੀ ਨੀ, ਸਿਰਫ ਆਪ ਬਾਈ ਹਰੀ ਉਹ ਜੇਲ੍ਹ ਚ ਹੀ ਨੇ ਨਾ
1: ਜੀ ਜੀ,
0: ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਪੁੱਛ ਕੇ ਵੇਖੋ, ਕਹਿੰਦੇ ਵੀ ਉਹਨਾਂ ਨੂੰ ਛੁਡਾ ਕੇ ਲਿਆਓ ਜੀ,
1: ਹੈ
0: ਤੇ ਜਿਹਦਾ ਮਰ ਜਾਂਦਾ ਬਾਈ ਜੀ ਉਹਨੂੰ
1: ਪੁੱਛ ਕੇ ਦੇਖੋ
0: ਉਹਦੇ ਵਾਸਤੇ ਮੱਸਿਆ ਲੱਗਣੀ ਹਟਦੀ ਹੈ ਕਿ ਨਹੀਂ
1: ਹਟਦੀ, ਬਿਲਕੁਲ
0: ਗੱਲਾਂ ਬਿਆਨ ਦੇਣੇ ਉਹੀ ਗੱਲ ਹੈ, ਜੋ ਮਰਜ਼ੀ ਕਹਿਣਾ ਬਹੁਤ
1: ਕਹਿਣਾ ਸੌਖਾ ਹੈ, ਬਿਲਕੁਲ
0: ਜਿਹਦਾ ਮਰਦਾ ਨਾ ਉਹਨੂੰ ਪੁੱਛ ਕੇ ਦੇਖਣਾ ਚਾਹੀਦਾ ਵੀ ਉਹਦੇ ਵਾਸਤੇ ਮੱਸਿਆ ਲੱਗਦੀ ਹੈ ਕਿ ਨਹੀਂ, ਕਿੰਨੇ ਮਰੇ ਨੇ ਉਹੀ ਗੱਲ ਉਦੋਂ ਰਾਜੋਆਣਾ ਸਾਹਿਬ ਦੀ ਹੋਈ ਸੀ ਨਾ ਜਦੋਂ ਉਹ ਜਸਪਾਲ ਮਾਰਿਆ ਗਿਆ ਮੁੰਡਾ
1: ਹਾਂਜੀ
0: ਉੱਥੇ, ਉਹ ਵੀ ਇਹਨਾਂ ਇਹਨਾਂ ਬਿਆਨਬਾਜ਼ੀਆਂ ਦੇ ਪਿੱਛੇ ਹਾਈਪਰ ਹੋ ਗਏ ਨੇ,
1: ਜੀ,
0: ਜੋ ਵੀ ਹੈ ਉਹਨਾਂ ਦੇ
1: ਤੁਸੀਂ ਦੇਖੋ
0: ਉਹਨਾਂ ਨੂੰ
1: ਕਈ ਵਾਰੀ
0: ਕੁਰਸੀਆਂ
1: ਟਵਾਣਾ ਸਾਹਿਬ
0: ਦੇਣਾ।
1: ਗੱਲ ਕਰਦੇ ਹੁੰਦੇ ਆ,
0: ਹਾਂ
1: ਦਿਲਾਵਰ ਮੁੰਡਾ ਜਿਹੜਾ ਸੀਗਾ, ਉਹ ਲੱਗਦਾ ਹੀ ਨਹੀਂ ਸੀ। ਉਹ ਕਹਿੰਦੇ ਬਈ ਸਾਡੇ ਤਾਂ ਨਾਲ ਉੱਥੇ ਹੁੰਦਾ ਸੀ, ਪੜ੍ਹਦਾ ਸੀਗਾ ਯੂਨੀਵਰਸਿਟੀ,

0: ਤੇ ਉਹ
1: ਦੈਨ
0: ਲੱਗਦਾ ਹੀ ਨਹੀਂ ਸੀਗਾ ਵੀ ਏਦਾਂ
1: ਬਿਲਕੁਲ
0: ਦਾ ਕੰਮ ਕਰ ਸਕਦਾ ਹੈ ਨਾ ਉਹ, ਬਿਲਕੁਲ ਕਿਸੇ ਨੇ ਸੋਚਿਆ ਨਹੀਂ ਸੀ।
1: ਬਿਲਕੁਲ ਮੈਂ ਉਹੀ ਮੈਂ ਚਲੋ ਆਪਾਂ ਕਿਸੇ ਦੇ ਖਿਲਾਫ਼ ਨੀ, ਚਲੋ ਦੀਪ ਸਿੰਘ ਦੀ
0: ਬਿਲਕੁਲ
1: ਜਿਹੜੀ
0: ਬਿਲਕੁਲ
1: ਜ਼ਿੰਦਗੀ ਸੀ ਉਹਦੀ ਆਪਣੀ ਹੈ, ਇਹਨਾਂ ਦੀ ਆਪਣੀ ਹੈ,
0: ਜੀ।
1: ਪਰ ਆਪਾਂ ਘੱਟੋ ਘੱਟ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਬਾਈ ਜੀ ਜੇਲ੍ਹ 'ਚ ਗਲਤੀ, ਆਪਾਂ ਉਹਨਾਂ ਨੂੰ ਤਾਂ ਕਹਿੰਦੇ ਹਾਂ ਵੀ ਉਹ ਤਾਂ ਐਵੇਂ ਜਾਂ ਫਲਾਣਾ ਧਮਕਾਣਾ ਹੈ,
0: ਜੀ
1: ਇਹ ਹੁਣ ਵੀ ਅੱਗੇ ਵਾਲੇ ਜਿਹੜੇ ਨੇ ਇਹ ਉਹ ਕੁੱਕੀ ਗੱਲ ਤਾਂ ਇਹੀ ਇਹੀ ਸਮਝਾਉਂਦਾ ਵੀ ਬਈ ਇਹਨਾਂ ਕੰਮਾਂ 'ਚ ਕੋਈ ਫਾਇਦਾ ਨਹੀਂ,
0: ਜੀ
1: ਉਹਦਾ
0: ਨਹੀਂ ਤੇ
1: ਕਸੂਰ ਹੀ ਇਹ ਹੈ।
0: ਨਾਲੇ ਮੁਕੱਦਰ ਜੀ ਹਰ ਕਿਸੇ ਦੇ ਬ੍ਰੇਨ ਦੇ ਵਿੱਚ, ਹਾਂਜੀ
1: ਮਾਫੀ ਚਾਹੁੰਦਾ, ਇੱਕ ਉਹਨੇ ਭੇਖ ਨਹੀਂ ਧਾਰਿਆ, ਉਹ ਕਹਿੰਦਾ ਵੀ ਜੋ ਮੈਂ ਹੈਗਾ ਮੈਂ ਐਵੇਂ
0: ਜੀ,
1: ਮੈਂ ਨੀ ਵੀ ਮੈਂ ਭੇਖ ਧਾਰ ਕੇ ਦਾੜੀ ਤੱਕ ਕੇ ਯਾਤਰਾ ਪਾ ਕੇ ਲੋਕਾਂ ਨੂੰ ਗੁੰਮਰਾਹ
0: ਨਹੀਂ। ਉਹ ਤਾਂ ਦੇਖੋ ਹੁਣ ਦਾੜੀ ਰੱਖ ਲੈਣ ਤਾਂ ਮਿੰਟੋ ਮਿੰਟ ਹੀ ਟਿਕਟਾਂ ਅਗਲੇ ਕਹਿਣਾ ਆ ਜਾਓ ਭਾਈ ਸਾਡੇ ਚ ਆਓ ਨਾ, ਪੁੱਛਣਗੇ ਮਿੰਟੋ ਮਿੰਟ ਹੀ।
1: ਨਹੀਂ ਦਾੜੀ ਕੇਸ ਫਿਰ ਅਮਰਤਸਰ ਵੀ ਛਕਿਆ
0: ਬਿਲਕੁਲ,
1: ਇਹ ਕੋਈ ਉਹੀ ਗੱਲ ਇਹ ਕੋਈ ਪੈਮਾਨਾ ਥੋੜੀ ਹੁੰਦਾ,
0: ਪੈਮਾਨਾ ਨਹੀਂ ਗਾ ਜੀ, ਬਿਲਕੁਲ। ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸ਼ਾਇਦ ਗੱਲ ਕਰਨਾ ਚਾਹੁੰਦੇ, 2 ਮਿੰਟ ਚ ਆਪਾਂ ਫਿਰ ਨਿਬੇੜਦੇ ਆ ਪ੍ਰੋਗਰਾਮ ਨੂੰ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ।
2: ਮੁਕੱਦਰ ਜੀ ਸਤਿ ਸ੍ਰੀ ਅਕਾਲ ਜੀ, ਦੇਖੋ
1: ਸਤਿ ਸ੍ਰੀ ਅਕਾਲ,
2: ਜਦੋਂ ਤੁਸੀਂ ਤਾਂ ਛੋਟੇ ਸੀਗੇ ਮੇਰੇ ਯਾਦ ਆ ਜੀ, ਵੀ
0: ਜੀ
2: ਜਦੋਂ ਪੰਜਾਬ ਬੰਦ ਸੀ, ਮੈਂ ਮਤਲਬ
0: ਐਮਰਜੈਂਸੀ ਦਾ
2: 16 ਸਾਲਾਂ ਦਾ ਸੀ ਉਦੋਂ
0: ਜੀ,
2: ਅਸੀਂ ਸੜਕ ਖਾਲੀ ਜਿਵੇਂ ਤੁਰੇ ਜਾਂਦੇ ਸੀ, ਕਹਿੰਦੇ ਪਤਾ ਲੱਗਿਆ ਉਹ ਮਤਲਬ ਆਇਆ ਤਾਂ ਹੁੰਦਾ ਹੀ, ਰੇਡੀਓ ਤਾਂ ਬੰਦ ਹੋ ਗਈ ਸਾਰਾ ਕੁਝ, ਕਹਿੰਦੇ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ
0: ਜੀ,
2: ਮੁੰਡਾ ਮੇਰੇ ਨਾਲ, ਕਹਿੰਦਾ ਚੱਲੀਏ ਤੁਰਕੀ ਚੱਲਦੇ ਹਰਿਮੰਦਰ ਸਾਹਿਬ ਨੂੰ
0: ਜੀ,
2: ਮਤਲਬ ਇੱਕ ਜਜ਼ਬਾਤ ਸੀਗੇ ਨਾ ਮੇਰੇ ਕਹਿਣ ਦਾ, ਮਤਲਬ ਜਿਵੇਂ ਹੁਣ ਕੁੱਕੀ ਗਿੱਲੇ ਕਹਿੰਦਾ ਵੀ ਜਦੋਂ ਅਟੈਕ ਤੋਂ ਬਾਅਦ ਮੈਂ ਹਰਿਮੰਦਰ ਸਾਹਿਬ ਗਿਆ
0: ਜੀ,
2: ਵੀ ਮੇਰੇ ਉਸ ਗੱਲ ਨੇ ਬਹੁਤ ਡੂੰਘਾ ਅਸਰ ਪਾਇਆ, ਕਹਿੰਦਾ ਉਸ ਤੋਂ ਬਾਅਦ ਹੋਰ ਡੂੰਘਾ ਉਦੋਂ ਹੋਇਆ ਜਦੋਂ ਦਿੱਲੀ ਗਏ ਦੰਗਿਆਂ ਤੋਂ ਬਾਅਦ, ਦੰਗੇ ਨੀ ਸਰੋ ਕਤਲੇਆਮ ਤੋਂ ਬਾਅਦ ਦਿੱਲੀ ਗਏ, ਉਹ ਚੀਜ਼ ਨੇ ਕਹਿੰਦਾ ਮੇਰੇ ਬੜੀ ਸੱਟ ਮਾਰੀ
0: ਜੀ,
2: ਉਹ ਜਿਹੜੀ ਮਾਫ਼ੀ ਵੀ ਉਹਦੀ ਬੇਟੀ ਨੇ ਦਿੱਤੀ, ਉਹਨੇ ਉਹਨੂੰ ਸਮਝਾਇਆ ਕਨਵੈਂਸੇ ਕਰਿਆ, ਉਹ ਕਹਿੰਦਾ ਵੀ ਮੇਰੀ ਤੇਰੇ ਡੈਡੀ ਨਾਲ ਕੋਈ
0: ਦੁਸ਼ਮਣੀ ਨਹੀਂ,
2: ਠੀਕ ਆ ਵੀ ਉਹ ਗਲਤੀ ਹੋਈ ਵੀ ਤੇਰੀ ਮਾਂ ਸਾਡੇ ਵਿੱਚ ਵਿਚਾਲੇ ਆ ਕੇ ਤੇਰੀ ਮਾਂ ਦੀ ਗੋਲੀ ਤੇ ਤਾਂ ਲੱਗੀ ਆ, ਵੀ ਉਹ ਚਲੋ ਹੁੰਦਾ ਹੀ ਉਹਦਾ ਹਸਬੈਂਡ ਸੀਗਾ ਉਹ
0: ਜੀ,
2: ਉਹ ਕਹਿੰਦਾ ਮੇਰੇ ਤੇ ਜੇ ਪਰਸਨਲ ਸੋਚੇ ਮੇਰੀ ਤੇਰੇ ਡੈਡੀ ਨਾਲ ਕੋਈ ਦੁਸ਼ਮਣੀ ਨਾ ਕੱਲ ਸੀ ਨਾ ਅੱਜ ਸੀ, ਗੱਲ ਇਹ ਸੀ ਕਿ ਉਹ ਇਸ ਕਾਸੇ ਦੇ ਪਿੱਛੇ ਸੀ ਉਹ,
0: ਬਿਲਕੁਲ
1: ਬਿਲਕੁਲ।
0: ਹੁਣ ਡਾਇਰ ਦੀ ਕਹਿੰਦੇ, ਡਾਇਰ ਦੀ ਦੁਸ਼ਮਣੀ ਜੇ ਦੇਖਿਆ ਜਾਵੇ ਤਾਂ ਉਹ ਜਿਹੜੇ ਜਿਹਨਾਂ ਨੇ ਉਹਨਾਂ ਨੂੰ ਖਤਮ ਕੀਤਾ ਤਾਂ ਉਹਨਾਂ ਦੀ ਥੋੜੀ ਉਸ ਹਿਸਾਬ ਨਾਲ ਦੇਖ ਸਕਦੇ ਆ, ਬਿਲਕੁਲ।
2: ਹਾਂ ਹੁਣ ਊਧਮ ਸਿੰਘ ਨੇ ਡਾਇਰ ਨੂੰ ਗੋਲੀ ਚਲਾਉਂਦੇ ਨੂੰ ਦੇਖਿਆ ਸੀ, ਹੋਈ ਤਾਂ
0: ਜੋ ਜਲਿਆਂਵਾਲੇ ਬਾਗ ਚ ਵਾਪਰਿਆ ਸੀ ਉਸ ਕਰਕੇ ਉਹਨਾਂ ਦੇ ਕਿਹੜਾ ਪਰਿਵਾਰਕ ਮੈਂਬਰ ਸੀ ਵਿੱਚ।
2: ਹੁਣ ਕੁੱਕੀ ਗਿੱਲ ਦੀ ਜਿਹੜੀ ਜੇ ਆਪਾਂ ਕਹਿੰਦੇ, ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਕੁੱਕੀ ਗਿੱਲ ਨੂੰ ਤਾਂ ਖਬਰਾਂ ਆਉਣ ਵਾਲੇ ਸਮੇਂ ਚ ਦਾੜੀ ਚੱਕ ਵੀ ਇਹ ਗੌਰਮੈਂਟ ਦੇ ਪਿੱਠੂ ਹੁੰਦੇ ਆ ਦੇਖੋ, ਤੇ ਜਿਹੜਾ ਦਾੜੀ ਵਾਲੇ ਨੇ ਸਾਡੇ ਯੋਧੇ ਬਣਾਤੇ ਅਸੀਂ, ਤੇ ਦਾੜੀ ਵਾਲੇ ਨੇ ਘਾਣ ਕਿੰਨਾ ਕਰਿਆ ਸਾਡਾ
0: ਜੀ,
1: ਬਿਲਕੁਲ।
2: ਜ਼ਰੂਰੀ ਤਾਂ ਨੀ ਹੈ ਕਿ ਤੁਸੀਂ
1: ਨਹੀਂ ਫਿਰ ਖੜੇ, ਫਿਰ ਔਜਲਾ ਬਾਈ ਜੀ ਖੜੇ ਖੜੇ ਕਿਹੜੀ ਗੱਲ ਤੇ ਨੇ ਵੀ ਜਿਹੜਾ ਤੁਸੀਂ ਸਟੈਂਡ ਇੱਥੇ ਆ ਕੇ ਲਿਆ ਸੀ ਤੁਸੀਂ ਅੱਜ ਉਸ ਗੱਲ ਤੇ ਖੜੇ ਹੋ।
2: ਤੁਸੀਂ ਦੇਖੋ ਵੀ ਜਿੰਦਾ ਐਡਾ ਪਹਿਲਾਂ ਚਲੋ ਕਹਿੰਦੇ ਆ ਵੀ ਸਮਗਲਰ ਸੀ, ਹੁੰਦੇ ਮਾਝੇ ਵਾਲੇ ਸਾਰੇ ਦਲੇਰੇ ਸੀ ਉਦੋਂ, ਪਹਿਲਾਂ ਤੋਂ ਸ਼ੁਰੂ ਤੋਂ ਹੀ ਹੈ ਨਾ ਜੰਮੇ ਰਹਿੰਦੇ ਸੀ ਉਧਰ, ਜਦੋਂ ਸੰਤਾ ਨੇ ਸਪੈਸ਼ਲ ਬੁਲਾਇਆ ਉਹਨੂੰ ਉਹਦੀ ਇੰਨੀਆਂ ਦੇਖੀਆਂ ਵੀ ਇੰਨੇ ਕੰਮ ਕਰਦਾ ਸੰਤ ਨੇ ਸਿੱਧਿਆ ਉਹਨੂੰ ਮਿਲਣ ਲਈ, ਤੇ ਜਦੋਂ ਉਹਦੇ ਦਾੜੀ ਵਾਲ ਕੱਟੇ ਦੇਖੇ ਤੇ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਮੇਰੇ ਕੋਲ ਨਹੀਂ, ਉਹ ਸੰਤਾਂ ਨੂੰ ਪੈ ਗਿਆ ਸੀ ਉਹ ਕਹਿੰਦਾ ਤੁਸੀਂ ਅੰਦਰ ਬੈਠੇ ਹੋ ਵੀ ਸਾਨੂੰ ਕਿਵੇਂ ਕਿਵੇਂ ਕਿਵੇਂ ਵਿਚਰਨਾ ਪੈਂਦਾ ਜਾ ਕੇ ਉੱਥੇ, ਕਿਹੜੇ ਭੇਸ ਸਾਨੂੰ ਬਦਲਣੇ ਪੈਂਦੇ ਨੇ, ਉਹ ਸੰਤਾਂ ਨੂੰ ਪੈ ਗਿਆ ਸੀ। ਸੰਤਾਂ ਨੇ ਫੇਰ ਕਿਹਾ ਸੀ ਉਹਨੂੰ ਕਹਿੰਦੇ ਜਦੋਂ ਉਹਨੂੰ ਲੋੜ ਪਈ ਉਹਨੇ ਅੰਮ੍ਰਿਤ ਵੀ ਚੱਕ ਲਿਆ, ਫਿਰ ਜਦੋਂ ਲੋੜ ਹੋਈ ਹੁਣ ਊਧਮ ਸਿੰਘ ਉੱਕੜੇ ਬਣ ਕੇ ਵਿਚਰਦਾ ਤੇ ਖਬਰਾਂ ਕੁਛ ਵੀ ਨਹੀਂ ਕਰ ਸਕਦਾ ਸੀ ਉਹ।
0: ਨਾਲੇ ਦੇਖੋ ਉੱਥੇ
2: ਇਹ ਜ਼ਰੂਰੀ ਤਾਂ ਨਹੀਂ ਕਿ ਬਾਣਾ ਤੇ ਜਿਹੜੀ ਅਸੀਂ ਸਾਡਾ ਦਿਖਾਵਾ ਇਹ ਜੇ ਜਜ਼ਬਾ ਜਾਂ ਇਹੀ ਕੁਰਬਾਨੀ ਕਰ ਸਕਦਾ, ਕੁਰਬਾਨੀ ਤਾਂ ਬੱਕਰਾ ਵੀ ਦਿੰਦਾ।
0: ਹੁਣ ਉਹਦੇ ਵਿੱਚ ਦੀਪਾ ਵੀ ਸੀ ਉੱਥੇ, ਉਹਦਾ ਕਿਰਦਾਰ ਦੇਖ ਲੋ,
2: ਨਹੀਂ ਹੁਣ ਜਿਹੜਾ ਸੁੱਖੀ ਨਾਲ ਕੁੱਕੀ ਨਾਲ ਸੁੱਖੀ ਹੈ
0: ਜੀ,
2: ਉਹ ਕੀ ਕਰ ਰਿਹਾ ਅੱਜ ਕੱਲ ਬਈ, ਉਹ ਕੀ ਕਰ ਰਿਹਾ ਪਤਾ
1: ਨਹੀਂ, ਉਹਨੇ ਦੱਸੇ ਕੁੱਕੀ ਨੇ ਬਿਨਾ ਨਾਂ ਲਿਆ ਦੱਸੇ ਹੀ, ਕਹਿੰਦਾ ਵੀ ਅਸੀਂ ਤਾਂ ਮਰਨ ਵਾਸਤੇ ਤੁਰੇ ਸੀ ਘਰੋਂ, ਕਹਿੰਦਾ ਵੀ ਅਸੀਂ ਜਦੋਂ ਉਹ ਬਿਨਾ ਨਾਂ ਲਏ ਕਿਹਾ ਸੀ ਉਹਨੇ ਵੀ ਅਸੀਂ ਤਾਂ ਸਾਰੇ ਪੈਸੇ ਵੀ ਦੇ ਤੇ ਸੀ, ਅੱਜ ਪਤਾ ਨੀ ਵੀ ਤੁਸੀਂ ਸਮਝ ਹੀ ਸਕਦੇ ਹੋ ਹੁਣ।
0: ਜੀ ਜੀ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਬਾਈ,
1: ਹੁਣ ਕਹਿਣ ਗੱਲ ਉਹੀ ਹੈ ਨਾ ਬਾਈ ਜੀ, ਮੈਂ ਇਸੇ ਕਰਕੇ ਵੀ ਅਸੀਂ ਜਿਨ੍ਹਾਂ ਨੇ ਬਾਈ ਜੀ ਜ਼ਿੰਦਗੀਆਂ ਗਾਲਤੀਆਂ ਉਹਨਾਂ ਨੂੰ ਤਾਂ ਅਸੀਂ ਕਹਿੰਦੇ ਵੀ ਤੁਸੀਂ ਐਵੇਂ, ਤੁਸੀਂ ਤਾਂ ਔਜਲਾ ਬਾਈ ਜੀ ਕਹਿੰਦੇ ਵੀ ਆਉਣ ਵਾਲੇ ਟਾਈਮ ਤੇ ਤਾਂ ਹੁਣੇ ਹੀ ਉਹੀ ਗੱਲ ਕਹਿਣ ਦੇ ਆਪਾਂ, ਆਉਣ ਵਾਲੇ ਟਾਈਮ ਤੇ ਤਾਂ ਕਿੰਨੇ ਕਹਿਣਾ
0: ਜੀ ਜੀ,
1: ਇਹ ਤਾਂ ਹੁਣੇ ਹੀ ਉਹੀ ਗੱਲ ਆ ਵੀ
0: ਬਿਲਕੁਲ ਹੈ,
1: ਬੜਾ ਅਫਸੋਸ ਆ ਬਾਈ ਜੀ। ਮੈਂ ਆਪਾਂ
0: ਨਹੀਂ ਕੋਈ ਗੱਲ ਨੀ, ਕੋਈ ਵਿਚਾਰ ਆ, ਚਲੋ ਕੁਝ ਨਾ ਕੁਝ ਇਹਦੇ ਵਿੱਚੋਂ ਨਿਕਲਦਾ, ਜੇ ਇੱਕ ਗੱਲ ਓਦਾਂ ਹੋਰ ਪਾਸੇ ਜਾਂਦੀ ਹੈ ਤਾਂ ਉਹ ਦੂਜੀ ਗੱਲ ਆਉਂਦੀ ਹੈ।
1: ਮੈਂ ਕਹਿੰਦਾ ਬਿਲਕੁਲ, ਮੈਂ ਤਾਂ ਭਾਰਜ ਬਾਈ ਜੀ ਕਹਿੰਦਾ ਵੀ ਤੁਸੀਂ ਕਿਸੇ ਦੇ ਮਗਰ, ਪਰ ਤੁਸੀਂ
0: ਹਾਂ ਕੋਈ ਬਿਲਕੁਲ
1: ਸਟੈਂਡ ਤਾਂ ਵੇਖੋ ਨਾ ਵੀ
0: ਨਹੀਂ, ਆਪਣੀ ਆਪਣੀ ਵੀ ਆਪਣੀ ਵੀ ਕਾਮਨ ਸੈਂਸ ਹੈਗੀ ਆ ਵੀ ਕੀ ਹੋ ਕੀ ਰਿਹਾ ਵਾਪਰ ਕੇ, ਆਪਾਂ ਵੀ ਵਿਚਾਰੀਏ ਨਾ ਉਸ ਚੀਜ਼ ਨੂੰ ਕੀ ਸਾਡੇ ਫਾਇਦੇ ਚ ਜਾ ਰਿਹਾ ਕੀ ਸਾਡੇ ਨੁਕਸਾਨ ਚ ਜਾ ਰਿਹਾ।
1: ਅੱਜ ਕੀ ਗੱਲ ਕਹਿਣ ਦਿਆਂ ਵਾ, ਜੇ ਮੈਂ ਕੱਲ ਪਰਸੋਂ ਚੌਥੇ ਮੈਂ ਉਸੇ ਗੱਲ ਤੇ ਸਟੈਂਡ ਕਰਦਾ ਕਿ ਜਾਂ ਮੇਰੇ ਬਿਆਨ ਬਦਲ ਗਏ ਉਹਦੀ ਗੱਲ?
0: ਬਿਲਕੁਲ ਬਿਲਕੁਲ ਬਿਲਕੁਲ,
1: ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਜਿੰਦਗੀ ਗਾਲੀ ਆ ਉਹਨਾਂ ਨੂੰ ਐਵੇਂ ਤਾਂ ਨਾ ਸੀ, ਉਹਨਾਂ ਨੂੰ ਐ ਨਾ ਕਰੀਏ ਵੀ ਘੱਟੋ ਘੱਟ ਵੀ ਉਹ ਕੀ ਬੰਦਾ ਬਾਈ ਜੀ ਕੋਈ ਵੀ ਹੈ ਜਿਹਨੇ ਮੰਨ ਲਓ
0: ਜਾਨ ਗਵਾ ਦਿੰਦਾ ਤਾਂ ਸ਼ਹੀਦਾਂ ਚ ਗਿਣਿਆ ਜਾਣਾ ਸੀ, ਉਦੋਂ ਸਾਰਿਆਂ ਨੇ ਜਾਣਨਾ ਸੀ ਕੁੱਕੀ ਗਿੱਲ ਹੁੰਦਾ ਸੀ।
2: ਸਾਡੇ ਤਾਂ ਮਰਨਾ ਪੈਂਦਾ,
0: ਮਰਨਾ ਪੈਂਦਾ,
2: ਫੇਰ ਅਸੀਂ ਹੀਰੋ ਆ,
0: ਹੀਰੋ ਆ,
2: ਫੇਰ ਅਸੀਂ ਸ਼ਹੀਦ ਆ ਜੀ। ਬਸ ਸਾਡੇ ਤਾਂ ਕੌਮ ਦੇ ਵਿੱਚ ਇਹ ਆ, ਜਿਉਂਦੇ ਰਹੋ ਤਾਂ ਗਦਾਰ ਆ
0: ਜੀ।
2: ਮੈਂ ਤਾਂ ਕਿੰਨੀ ਕਿਹਾ ਮੈਂ ਗੀਤ ਲਿਖਿਆ, ਜਦੋਂ ਤਵਾਂਡਾ ਸਾਹਿਬ ਕਹਿੰਦੇ ਤੇ ਲਿਖੋ ਗੀਤ, ਮੈਂ ਮਤਲਬ ਪਿੰਡਾਂ ਵਾਲੇ, ਮੈਂ ਤਾਂ ਹੁਣ ਵੀ ਕਹਿੰਦਾ ਵਧੀਆ ਰਹਿ ਗਏ ਪਿੰਡਾਂ ਵਾਲੇ ਸ਼ਹੀਦ ਹੋ ਗਏ ਉਦੋਂ
0: ਜੀ,
2: ਵਧੀਆ ਰਹਿ ਗਏ ਉਹ,
1: ਨਹੀਂ
2: ਹੁਣ ਨੂੰ ਤਾਂ ਮਤਲਬ ਪਤਾ ਨੀ ਕੀ ਕੁਛ ਕਰ ਦਿੰਦੇ ਸੀ ਉਹਨਾਂ ਨੂੰ। ਸਾਡੇ ਤਾਂ ਮਰਨਾ ਪੈਂਦਾ,
0: ਬਿਲਕੁਲ
2: ਬੇਟੀ ਨੂੰ ਕਨਵਿੰਸ ਕੀਤਾ ਉਹਨੇ ਵੀ ਮੇਰੀ ਦੁਸ਼ਮਣੀ ਨੀ ਸੀ ਕੋਈ ਵੀ, ਜੇ ਤੂੰ ਕਹੇ
0: ਬਿਲਕੁਲ,
2: ਨਾ ਜਿਹੜੇ ਮਾਰੇ ਸੀ ਨਾ ਮੇਰੇ ਕੁਛ ਲੱਗਦੇ ਸੀ ਉਹ
0: ਜੀ।
1: ਉਹ ਤਾਂ ਔਜਲਾ ਬਾਈ ਜੀ ਉਹ ਤਾਂ ਹੀ ਤਾਂ ਕਹਿੰਦੇ ਨਾ ਜਿਹੜੇ ਅੱਜ ਕੱਲ ਵਾਲੇ ਆ ਬਣੇ ਹੋਏ ਨੇ, ਉਹ ਕਹਿੰਦਾ ਨੀ ਸੀ ਕੁੱਕੀ ਗੱਲ, ਕਹਿੰਦਾ ਮੈਨੂੰ ਜੇਲ ਚ ਕਹਿੰਦੇ ਵੀ ਤੁਸੀਂ ਹੌਸਲਾ ਰੱਖੋ, ਉਹ ਕਹਿੰਦਾ ਭਾਈ ਸਾਹਿਬ ਮੈਨੂੰ ਸਾਰੀ ਜ਼ਿੰਦਗੀ ਮੈਂ ਜੇਲ ਚ ਗਾਲਤੀ, ਤੇ ਤੁਸੀਂ ਮੈਨੂੰ ਦੱਸੋ ਕਿ ਮੈਂ ਹੌਸਲਾ ਰੱਖਣਾ ਕਿ ਕੀ ਰੱਖਣਾ।
0: ਇਹ ਤਾਂ ਔਜਲਾ ਸਾਹਿਬ ਉਹ ਗੱਲ ਹੋ ਗਈ ਜਿੱਦਾਂ ਤੁਸੀਂ ਇੱਕ ਵਾਰੀ ਸੁਣਾਉਂਦੇ ਸੀਗੇ ਭਈ ਸਿੱਖੀ ਦੀ ਸੇਵਾ ਕਰੋ ਤੁਹਾਡੇ ਕੋਲ ਆ ਕੇ ਚਾਰ ਕੁ ਕਿਤਾਬਾਂ ਲੈ ਕੇ।
2: ਮੈਂ ਕੁਦਰਤੀ ਨਵਾਂ ਨਵਾਂ ਬਿਜਨਸ ਲਿਆ ਸੀ, ਮੇਰੇ ਤੋਂ 5-7 ਸਾਲ ਕਿਤੇ ਜਾ ਨਾ ਹੋਇਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਪਰਸੋਂ ਪਿਛਲੇ ਵੀਕ ਤੁਸੀਂ ਸ਼ਾਟਲ ਸੀਗੇ ਜੀ? ਉਹ ਕਹਿੰਦਾ ਹਾਂਜੀ। ਮੈਂ ਉਦੋਂ ਪਹਿਲਾਂ ਟੈਕਸਸ ਸੀਗੇ ਜੀ? ਕਹਿੰਦਾ ਹਾਂਜੀ। ਮਹਾ ਪਿਛਲੇ ਮਹੀਨੇ ਤੁਸੀਂ ਇੰਗਲੈਂਡ ਸੀਗੇ? ਕਹਿੰਦਾ ਹਾਂਜੀ। ਤੇ ਮੈਂ ਕਿਹਾ ਜੀ ਇਹ ਜਿਹੜੀਆਂ ਕਿਤਾਬਾਂ ਪੜ੍ਹ ਕੇ ਲੈਕਚਰ ਤੁਸੀਂ ਦਿੰਦੇ ਹੋ, ਮੈਨੂੰ ਦੋ, ਇੱਕ ਸਾਲ ਬਾਅਦ ਜੇ ਮੈਨੂੰ ਇਹਦੇ ਨੌਲੇਜ ਨਾ ਹੋਈ ਤਾਂ ਕਿਤਾਬਾਂ ਵਾਪਸ ਲੈ ਜਿਓ,
0: ਨਹੀਂ ਤਾਂ ਮੈਂ ਵੀ ਤੁਹਾਡੇ ਨਾਲ ਦੋ।
2: ਕਹਿੰਦਾ ਕੀ ਗੱਲ ਜੀ? ਮੈਂ ਕਿਹਾ ਜੀ ਤੁਹਾਡੀ ਜੌਬ ਆ, ਮੈਂ $60,000 ਨੂੰ ਤਨਖਾਹ ਲੈਣਾ ਮਹੀਨੇ ਦੀ। ਤੂੰ ਕਹਿੰਦਾ ਮੈਂ ਇਸ ਆਰਗੇਨਾਈਜ਼ ਚੋਂ, ਮੈਂ ਕਿਹਾ ਮੇਰਾ ਕੰਮ ਆ ਜੇ ਮੈਂ ਪਰਫੈਕਟ ਨਹੀਂ ਹੋਊਂਗਾ ਮੈਂ ਫੇਲ ਆ। ਮੈਂ ਕਿਹਾ ਇੱਕ ਸਾਲ ਬਾਅਦ ਮੈਂ ਆਹੀ ਕੁਛ ਮੈਂ ਵੰਡਣ ਲੱਗ ਜੂੰਗਾ, ਲਿਆ ਫੜਾਓ ਜੀ ਆ 4 ਕਿਤਾਬਾਂ ਮੈਨੂੰ ਦੋ ਤੇ ਮੈਨੂੰ ਦੇਣ ਲੱਗ ਜਿਓ ਪੈਸੇ।
1: ਨਹੀਂ ਗੱਲ ਉਹੀ ਆ ਨਾ, ਉਹ ਜਿਹੜੀ ਉਹ ਖੁੱਲੇ ਭੇਦ ਕਿਤਾਬ ਵਾਲੇ ਸੀ ਨਾ, ਜਿਨ੍ਹਾਂ ਨੇ ਉਹ ਕਿਤਾਬ ਦਾ ਕਦੇ ਜਵਾਬ ਨੀ ਦਿੱਤਾ ਵੀ ਅਸੀਂ ਘੱਟੋ ਘੱਟ ਜਵਾਬ ਹੀ ਦੇ ਦਈਏ, ਉਹ ਬੰਦੇ ਜਾ ਕੇ ਕੁੱਕੀ ਨੂੰ ਕਹਿੰਦੇ ਵੀ ਹੌਸਲਾ ਰੱਖੋ। ਉਹ ਕਹਿੰਦਾ ਭਾਈ ਸਾਹਿਬ ਤੁਸੀਂ ਆਪਣਾ ਕੰਮ ਕਰੋ, ਮੈਨੂੰ ਮੈਂ ਉਹਨਾਂ ਕੋਠਿਆਂ ਤੇ ਰਿਹਾ ਵਾ, 7-7 ਕੋਠਿਆਂ ਦੇ ਵਿੱਚ ਜਿੱਥੇ ਬੂਹਾ ਵੀ ਨੀ ਆਉਂਦਾ ਤੇ ਕਦੇ ਚਾਨਣ ਵੀ ਨੀ ਸੀ
0: ਵੇਖਿਆ।
2: ਮੁੜ ਕੇ ਟੀਵੀ ਚਲਾ ਲਿਆ, TV 84 ਮੁੜ ਕੇ TV 84 ਆ ਗਿਆ, ਉਹ ਪੈਸੇ ਇਕੱਠੇ ਕਰਨ ਗੁਰਦੁਆਰੇ, ਮਾੜੀ ਕਿਸਮਤ ਉਹਦੀ ਮੈਂ ਸੈਕਟਰੀ ਸੀਗਾ ਗੁਰਦੁਆਰੇ ਦਾ
1: ਉਦੋਂ।
2: ਦੋ ਮਿੰਟ ਦੇ, ਮੈਂ ਇੱਕ ਮਿੰਟ ਵੀ ਨੀ ਮਿਲਣਾ ਹੁਣ ਤਾਂ, ਮੈਂ ਉਦੋਂ ਦਾ ਤੇ ਹੱਡ ਤੂੰ ਇੱਕ ਮਿੰਟ, ਮੈਂ ਕਿਹਾ ਕਾਹਦੇ ਵਾਸਤੇ ਯਾਰ ਹੈ, ਮੈਂ ਕਿਹਾ ਤੇਰੀ ਜੋ ਜੇ ਤੂੰ, ਮੈਂ ਕਿਹਾ ਜੇ ਤੂੰ ਇਹ ਕਿਤਾਬਾਂ ਪੜ੍ਹ ਕੇ ਤੂੰ ਉੱਥੇ ਗੁਰਦੁਆਰਿਆਂ ਚ ਬੋਲਦਾ, ਤੇਰੀ ਜੋਬ ਆ, ਜੇ ਬੋਲੇਗਾ ਤੈਨੂੰ ਸੁਣੂ ਕੌਣ?
0: ਬਿਲਕੁਲ
2: ਬਾਪੂ ਬੇਬੇ ਦੇਖੀ ਨੂੰ
0: ਜੀ,
2: ਮੈਂ ਤੂੰ 3 ਹਫ਼ਤੇ ਗਣਾਇਆ, ਤੂੰ 3 ਹਫ਼ਤੇ ਜਹਾਜ਼ਾਂ ਚ ਆ
0: ਜੀ,
1: ਗੱਲ ਉਹੀ ਹੈ ਨਾ,
2: ਸੇਵਾ ਕੌਣ ਕਰਦਾ ਜੀ? ਡਾਕਟਰ ਅਮਰਜੀਤ ਆ ਜੀ, ਜਿਹੜਾ ਪੰਥ ਕਮੇਟੀ ਦਾ ਬੁਲਾਰਾ ਹੁੰਦਾ ਸੀ, ਮੈਂ ਆਪਾਂ ਕਿਹੜਾ ਡਰਦੇ ਹੈਗੇ, ਉਹ ਸੀ। ਮੈਂ ਉਹਨੂੰ ਕਦੇ ਪੁੱਛ ਲਿਓ ਤੇਰੇ ਬਾਪੂ ਦਾ ਨਾਂ ਕੀ ਆ? ਦਸ਼ਵੇਸ਼ ਪਿਤਾ, ਤੇਰਾ ਪਿੰਡ ਕਿਹੜਾ? ਆਨੰਦਪੁਰ ਸਾਹਿਬ ਦਾ ਵਾਸੀ ਆ। ਮੈਂ ਕਿਹਾ ਉਹ ਤਾਂ ਮੈਂ ਵੀ ਹਾਂ, ਪਰ ਮੈਂ ਜਿੱਦਣ ਮੈਂ ਉਹਨੂੰ ਇਹ ਵੀ ਸਵਾਲ ਕਰਿਆ, ਮੈਂ ਕਿਹਾ ਉਹ ਤਾਂ ਮੈਂ ਵੀ ਹਾਂ ਜੀ, ਪਰ ਮੈਂ ਕਿਹਾ ਜਿੱਦਣ ਨਾ ਲਾ ਕੇ ਆਈ ਸਕੂਲ ਚ ਉਦਣ ਇਹ ਲਿਖਾ ਕੇ ਆਇਆ ਸੀ ਸਿਕੰਦਰ ਸਿੰਘ ਸੈਨਾ ਸਰਦਾਰ ਨੇਤਰ ਸਿੰਘ
0: ਜੀ,
2: ਸਰਟੀਫਿਕੇਟ ਤੇ ਮੇਰੇ ਤੇ ਇਹ ਲਿਖਿਆ ਹੋਇਆ, ਉੱਥੇ ਬਾਜ ਵਾਲਾ ਨੀ ਲਿਖਿਆ ਹੋਇਆ
0: ਜੀ।
2: ਉਹ ਨੀ ਦੱਸਦਾ ਲੈਬਦਾ ਹੁਣ ਤਾਂ ਕਿਸੇ ਨੂੰ, ਆਨੰਦਪੁਰ ਸਾਹਿਬ ਦਾ ਵਾਸੀ ਆ ਮੈਂ, ਬਾਜੇ ਵਾਲਾ ਦਾ
0: ਕਿਹੜੇ ਪਿੰਗਲਵਾੜੇ ਤੋਂ? ਜਲੰਧਰ ਬ੍ਰਾਂਚ ਨਾ ਜਾ, ਹੁਸ਼ਿਆਰਪੁਰ ਬ੍ਰਾਂਚ ਨਾ ਜਾ।
2: ਅੱਜ ਕੱਲ ਯੂਪੀ ਵਾਲੇ ਲੋਟ ਆਏ, ਅੱਜ ਕੱਲ ਇਹਨਾਂ ਦੇ ਯੂਪੀ ਵਾਲੇ ਬਹੁਤ ਲੋਟ ਆਏ ਨੇ, ਉਧਰੋਂ ਬਹੁਤ ਕਣਕ ਇਕੱਠੀ ਕਰਦੇ ਆ
0: ਜੀ,
2: ਪੰਜਾਬ ਵਾਲੇ ਘੱਟ ਦਿੰਦੇ ਆ।
1: ਉਹ ਗੱਲ ਉਹੀ ਹੈ ਨਾ, ਇੱਕ ਬੰਦੇ ਤਾਂ ਮੰਨ ਲੋ ਖਾਲਸਤਾਨ ਦੇ ਨਾਰੇ ਲਾਈ ਜਾਣ, ਕੁਛ ਲਾਈ ਜਾਣ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨੀ। ਇੱਕ ਜੇ ਕਿਸੇ ਕੋਲ ਲਿਟਰੇਚਰ ਵੀ ਮਿਲ ਗਿਆ ਤੇ ਉਹ ਉਹਨਾਂ ਨੂੰ ਉਹੀ ਗੱਲ ਉਹਨਾਂ ਦੇ ਮਗਰ ਕੋਈ ਕੇਲੇ ਲੈ ਕੇ ਜਾਣ ਵਾਲਾ ਵੀ
0: ਨਹੀਂ।
2: ਤੁਸੀਂ ਆਪਣੇ ਸਾਹਮਣੇ ਜਿਹਨੇ ਲਿਖੀ ਹੈ ਉਹਨੂੰ ਕੁਛ ਨੀ ਹੋਇਆ, ਸਿਮਰਜੀਤ ਮਾਨ ਨਾਰੇ ਲੈਂਦਾ ਉਹਨੂੰ ਕੁਛ ਨੀ, ਉਹ ਲਿਟਰੇਚਰ ਏ ਵੰਡਿਆ ਤੇ ਉਹ
0: ਅੰਦਰ ਨੇ ਜੀ,
1: ਉਹ ਅੰਦਰ
0: ਬਿਲਕੁਲ।
1: ਉਹ ਤਾਂ ਫਿਰ ਉਹ ਕੁੱਕੀ ਗੱਲ ਇਹੀ ਤਾਂ ਸਮਝਾਉਂਦਾ ਵੀ ਤੁਸੀਂ ਸਮਝ ਜੋ ਵੀ ਇਸ ਲਾਣੇ ਦੇ ਮਗਰ ਨਾ ਲੱਗੋ, ਇਸ ਕਰਕੇ ਮਾੜਾ।
0: ਬਿਲਕੁਲ ਥੈਂਕ ਯੂ ਮੁਕੱਦਰ ਜੀ, ਸ਼ੁਕਰੀਆ ਬਾਈ ਜੀ, ਬਹੁਤ ਬਹੁਤ
2: ਧੰਨਵਾਦ। ਮੁਕੱਦਰ ਵੀਰੇ ਉਹੀ ਗੱਲ ਆ ਨਾ, ਕਹਿੰਦਾ ਵਿੱਚ ਚੜਾਈ ਕੁਝ ਕਰਕੇ ਮਰ ਜੋ, ਫੇਰ ਕਹਿੰਦੇ ਆ ਕੁਰਬਾਨੀ ਕੀਤੀ ਹੈ,
0: ਕੁਰਬਾਨੀ
2: ਕੀਤੀ ਹੈ, ਇੰਨਾ ਕੇ ਆ ਸਬਰ ਸਾਡਾ ਕੀ ਆ, ਟੀਸੀ ਤੋਂ ਟੋਆ, ਟੋਏ ਤੋਂ
0: ਟੀਸੀ ਹੈ,
2: ਬਸ ਇੰਨਾ ਕਿਹਾ ਸੀ, ਇੰਨਾ ਕੇ ਸਬਰ ਸਾਡਾ ਇੰਨੇ ਕੇ ਯੋਗ ਹੈ।
0: ਬਿਲਕੁਲ,
2: ਚੜਨ ਲੱਗੇ ਵੀ ਅਸੀਂ ਤਾਹਾਂ ਨੀ ਦੇਖਦੇ ਵੀ ਕਿੱਥੇ ਚੜਨਾ ਜਾਂ ਸਿੱਟਦੇ ਆ, ਇਹ ਵੀ ਨੀ ਦੇਖਦੇ ਵੀ ਇਹਨੇ ਕੀਤਾ ਕੀ ਸੀ
0: ਜੀ,
2: ਉਹ ਵੀ ਥੱਲੇ ਸੱਟ ਦਿੰਦੇ ਆ,
0: ਉਹ ਵੀ
2: ਬਾਕੀ ਵਿਚਾਰੋ ਆਪੋ ਆਪਣੇ, ਕਿਸੇ ਨੂੰ ਮਾਂ ਆਬਾਦੀ, ਕਿਸੇ ਨੂੰ ਮਾਂ ਸਵਾਦੀ,
0: ਸਵਾਦੀ ਜੀ, ਬਿਲਕੁਲ ਬਿਲਕੁਲ।
2: ਧੰਨਵਾਦ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ। ਲੋ ਦੋਸਤੋ, ਇਹ ਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਕੁਝ ਕਮੈਂਟ ਨੇ ਦੋਸਤਾਂ ਦੇ, ਉਹ ਪੜ ਕੇ ਫਿਰ ਆਪਾਂ ਅੱਗੇ ਲੈਨੇ ਆ। ਤੇ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਮਾਨ ਸਿੰਘ ਜੀ ਸੈਣੀ ਸਾਹਿਬ ਭੇਜਦੇ ਨੇ ਫਿਨਲੈਂਡ ਵਾਲੇ, ਤੇ ਹੈਲਸਿੰਗ ਕੀ ਤੋਂ ਲਿਖਦੇ ਆ ਕਿ ਭਾਜੀ ਜੁਰਮ ਤਾਂ ਅੰਗਰੇਜ਼ਾਂ ਦਾ ਵੀ ਸੀ, ਬਿਲਕੁਲ ਸਹੀ ਜੀ, ਜਿਨ੍ਹਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਜਿਹੜਾ ਰੇਹੜੀਆਂ ਦੇ ਮੋਹਰੇ ਜਿਹੜਾ ਜੋੜਿਆ, ਰੇਹੜਿਆਂ ਦੇ ਮੋਹਰੇ ਜੋੜਿਆ। ਹਾਂਜੀ ਬਿਲਕੁਲ, ਦੇਖੋ ਅਮਰੀਕਾ ਦੇ ਵਿੱਚ ਕਿੰਨਾ ਜ਼ੁਲਮ ਹੋਇਆ, ਤਾਂ ਗੁਲਾਮ ਬਣਾ ਕੇ ਲਿਆਂਦੇ ਜਾਂਦੇ ਸੀ, ਖਾਲੀ ਇੰਗਲੈਂਡ ਤੱਕ ਜਿਹੜਾ ਖਾਲੀ ਉੱਥੋਂ ਲੈ ਆਉਂਦੇ ਜਾਂਦੇ ਸੀਗੇ, ਪਰ ਉਹਨਾਂ ਨੂੰ ਇੱਥੇ ਤਾਂ ਕਿ ਭਾਰ ਭਰ ਕੇ ਲਿਜਾਇਆ ਜਾਵੇ ਉਹ ਛੱਡ ਦਿੱਤੇ ਜਾਂਦੇ ਸੀ। ਇਸੇ ਤਰ੍ਹਾਂ ਹੀ ਉਹਨਾਂ ਨੂੰ ਉੱਥੇ ਹੀ ਰੋਲਣਾ ਪੈਂਦਾ ਸੀਗਾ ਮੁਲਕਾਂ ਦੇ ਵਿੱਚ। ਤੇ ਲਿਖਦੇ ਨੇ ਕਿ ਭਾਜੀ ਜੁਰਮ ਤਾਂ ਅੰਗਰੇਜ਼ਾਂ ਦਾ ਵੀ ਸੀਗਾ, ਜਿਨ੍ਹਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਰੇਹੜੀਆਂ ਦੇ ਮੋਹਰੇ ਜਿਹੜਾ ਜੋੜਿਆ ਸੀ, ਫਿਰ ਉਸ ਟਾਈਮ ਜਿਨ੍ਹਾਂ ਜ਼ੁਲਮ ਖਿਲਾਫ਼ ਬਗਾਵਤ ਕੀਤੀ, ਹੁਣ ਅਸੀਂ ਵੀ ਉਹਨਾਂ ਨੂੰ ਮੁਜਰਮ ਕਹਿ ਰਹੇ ਹਾਂ। ਮੈਂ ਅੱਜ ਕੱਲ੍ਹ ਜੋ ਹੋ ਰਿਹਾ ਮੈਂ ਉਹਦੀ ਗੱਲ ਜਿਹੜਾ ਨਹੀਂ ਕਰ ਰਿਹਾ, ਤੁਸੀਂ ਅੰਗਰੇਜ਼ੀ ਰਾਜ ਦੀ ਗੱਲ ਕੀਤੀ ਹੈ ਤੇ ਉਹਦੀ ਕਹਿੰਦੇ ਗੱਲ ਕਰ ਰਹੇ ਹਾਂ, ਬਿਲਕੁਲ ਦਰੁਸਤ ਹੈ ਜੀ। ਸਮੇਂ ਸਮੇਂ ਦੇ ਨਾਲ ਦੇਖੋ ਹਾਲਾਤਾਂ ਨੂੰ ਜਦੋਂ ਆਪਾਂ ਨਜ਼ਰ ਮਾਰਦੇ ਹਾਂ, ਸੱਚ ਦੀ ਪਛਾਣ ਕਰਦੇ ਹਾਂ, ਜੋ ਸਾਰੀਆਂ ਚੀਜ਼ਾਂ ਬਾਈ ਜੀ ਸਹਿਮਤ ਆ ਉਹ ਤੁਹਾਡੀ ਗੱਲ ਨਾ, ਏਦਾਂ ਹੈਗਾ ਆ ਸਾਰਾ। ਹੁਣ ਦੇਖੋ ਜਿਹੜੇ ਅੱਤਵਾਦ ਦੇ ਨਾਲ ਜੁੜੇ ਲੋਕ ਨੇ ਉਹ ਅਗਲਿਆਂ ਨੂੰ ਸ਼ਹੀਦ ਕਹਿੰਦੇ ਆ, ਤੇ ਜਿਨ੍ਹਾਂ ਨੇ ਬਦਲੇ ਲਏ ਨੇ ਫਿਰ ਉਹ ਆਪਣਿਆਂ ਨੂੰ ਸ਼ਹੀਦ ਕਹਿੰਦੇ ਆ ਜੀ, ਤੇ ਦੂਜੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ, ਜਾਂ ਸਾਰਾ ਕੁਝ ਚੱਲਦਾ। ਤੇ ਦੋਸਤੋ ਬਖਸ਼ੀ ਜੀ ਆਖਰ ਦੇ ਵਿੱਚ 2 ਮਿੰਟ ਚ ਉਹਨਾਂ ਦੀ ਗੱਲਬਾਤ ਸੁਣ ਕੇ ਸਮਾਪਤੀ ਕਰਦੇ, ਸਮਾਂ ਬੜਾ ਆਪਣਾ ਲੰਬਾ ਹੋ ਗਿਆ। ਬਖਸ਼ੀ ਜੀ ਸਵਾਗਤ ਹੈ ਜੀ ਨੂੰ ਜੀ, ਮੁਹੰਮਦ ਸਾਹਿਬ ਕੀ ਹਾਲ ਚਾਲ ਨੇ ਜੀ?
3: ਥੈਂਕ ਯੂ ਸੋ ਮਚ ਵਿਰਗੂ ਜੀ, ਮੈਂ ਵੀ ਜਿਆਦਾ ਟਾਈਮ ਨਹੀਂ ਲੈਣਾ, ਗੱਲਾਂ ਬਾਤਾਂ ਬਹੁਤ ਬਈ ਇੰਟਰਸਟਿੰਗ ਹੋ ਰਹੀਆਂ ਸੀ।
0: ਥੈਂਕ ਯੂ ਜੀ,
3: ਬਿਲਕੁਲ ਬਹੁਤ
0: ਜੀ।
3: ਤੇ ਬਾਕੀ ਸ਼ਹੀਦਾਂ ਦਾ ਕਹਿੰਦਾ, ਸ਼ਹੀਦੋਂ ਕੀ ਚਿਤਾਓਂ ਪਰ ਲੱਗਤੇ ਰਹੇਗੇ ਹਰ ਪਰਸ ਵਤਨ ਪਰ ਮਿਟਣੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ।
0: ਬਿਲਕੁਲ,
3: ਕਹਿੰਦੇ ਜਿਹੜੇ ਮਰ ਮਿਟ ਜਾਂਦੇ ਹੈਗੇ ਆ ਉਹ ਜਿਹੜੇ ਹੈਗੇ ਆ, ਕਹਿੰਦਾ ਮੇਰੇ ਉਹਨਾਂ ਦਾ ਨਾਂ ਰਹਿ ਜਾਂਦਾ,
0: ਨਾਂ ਰਹਿ ਜਾਂਦਾ, ਬਿਲਕੁਲ
3: ਇਹ ਚੀਜ਼ਾਂ ਹੈਗੀਆਂ। ਹਾਂ, ਤੇ ਬਾਕੀ ਜਿਹੜਾ ਹੈਗਾ ਉਹ ਜਿਹੜਾ ਕੁਛ ਰਹਿ ਗਿਆ ਸੀ ਮੈਂ ਕਿਹਾ ਗੁਣਗੁਣਾਉਣਾ
0: ਜੀ, ਜਰੂਰ ਜਰੂਰ,
3: ਤੇ ਹਾਂ ਉਹ ਵੀ ਗੁਣਗੁਣਾਉਂਦਾ। ਤੇ ਛੋਟਾ ਜਿਹਾ ਇੱਕ ਹਾਸੇ ਵਾਲੀ ਗੱਲ ਵੀ ਮੈਂ ਕਿਹਾ ਮੈਂ ਸੁਣਾਈ
0: ਜਰੂਰ,
3: ਥੋੜਾ ਹੀ ਟਾਈਮ ਹੋਇਆ
0: ਜਰੂਰ ਸੀ ਜਰੂਰ।
3: ਹਾਂ, ਉਹ ਗੱਲ ਇਹ ਸੀ ਵੀ ਜਿਵੇਂ ਮੇਰਾ ਕੋਈ ਦੋਸਤ ਸੀ ਵੀਰਪਾ ਆਪਣਾ ਪਤੰਦਰ ਜੀ,
0: ਹਾਂਜੀ,
3: ਤੇ ਉਹ ਜਿਹੜਾ ਨਾ ਲਿਆ ਦੋ ਦੋਸਤਾਂ ਨੂੰ ਨਾਲ
0: ਜੀ।
3: ਅੱਛਾ, ਹੈ ਜਿਗਰੀ ਯਾਰ ਸੀ
0: ਜੀ,
3: ਤੇ ਮੈਂ ਕਿਹਾ ਯਾਰ ਤੂੰ ਤਾਂ ਮੇਰਾ ਜਿਗਰੀ ਯਾਰ ਆ, ਤੇ ਮੈਂ ਕਿਹਾ ਵੀ ਯਾਰ ਦੋ ਨਾਲ ਅੱਜ ਲੈਣੇ, ਕਿਉਂਕਿ ਮੈਂ ਦੇਖੇ ਨੀ ਸੀ ਪਹਿਲਾਂ
0: ਜੀ।
3: ਕਹਿੰਦਾ ਇਹ ਕਹਿੰਦਾ ਜਿਵੇਂ ਆਪਾਂ ਦੋਨੋਂ ਜਿਗਰੀ ਯਾਰ ਆ ਨਾ, ਕਹਿੰਦਾ ਇਹ ਵੀ ਮੇਰੇ ਜਿਗਰੀ ਯਾਰ ਆ। ਮੈਂ ਬਹੁਤ ਵਧੀਆ ਗੱਲ ਹੈ, ਮੈਂ ਤੇ ਮੈਂ ਕਿਹਾ ਵੀ ਚਲੋ ਥੋੜਾ ਜਾ ਤਾਰੂਫ ਹੀ ਮੈਂ ਕਿਹਾ ਕਰਾ ਦਿਓ, ਮੈਂ ਕਿਹਾ ਵੀਰ ਭੁਪਿੰਦਰ ਜੀ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਤਾਰੂਫ ਹੀ ਕਰਾ ਦਿਓ
0: ਜੀ।
3: ਮੈਂ ਕਿਹਾ ਪਹਿਲਾ ਭਾਗ ਕਿਹੜਾ? ਕਹਿੰਦਾ ਜੀ ਇਹ ਜਿਹੜਾ ਹੈਗਾ ਜੀ ਇਹ ਜੀ ਪੀ ਕੇ ਤੇ ਆ ਗਈ ਤਿਆਗ
0: ਦਿੰਦਾ
3: ਕਹਿੰਦਾ ਬਿਲਕੁਲ ਸਹੀ ਗੱਲ ਹੈ ਕਹਿੰਦਾ ਇਹ ਭਰਾਵਾ ਇਹੋ ਹੀ ਗੱਲ ਆ ਕਹਿੰਦਾ ਵੀ ਇਹ ਕਹਿੰਦਾ ਵੀ ਮੈਂ ਕੱਲ ਤੋਂ ਤਿਆਗ ਦੇਣੀ ਆ ਮੈਂ ਕੱਲ ਤੋਂ ਪੀਣੀ ਨੀ ਗੀ
0: ਜੀ
3: ਤੇ ਜਦੋਂ ਕੱਲ ਆਉਂਦਾ ਤਾਂ ਕਹਿੰਦਾ ਫੇਰ ਪੈਗ ਲਾ ਲੈਂਦਾ
0: ਜੀ
3: ਤੇ ਕਹਿੰਦੇ ਲੋਕਾਂ ਨੇ ਹੁਣ ਇਹਦਾ ਨਾਂ ਹੀ ਪੀ ਕੇ ਤਿਆਗੀ ਰੱਖ ਦਿੱਤਾ ਵੀ ਪੀ ਲੈਂਦਾ ਬਾਅਦ ਚ ਕਹਿੰਦਾ ਮੈਂ ਤਿਆਗ
0: ਦੇਣਾ
3: ਮੈਂ ਕਿਹਾ ਚਲੋ ਇਹ ਤਾਂ ਹੋ ਗਿਆ ਤੇ ਮੈਂ ਕਿਹਾ ਨਾਲ ਨਾਲ ਦਾ ਕਿਹੜਾ ਮੈਂ ਕਿਹਾ ਭਾ ਹੈਗਾ
0: ਜੀ
3: ਕਹਿੰਦਾ ਜੀ ਇਹ ਪੀ ਕੇ ਸੇਠ
0: ਜੀ
3: ਅੱਛਾ ਵੀ ਮੈਂ ਕਿਹਾ ਪੀ ਕੇ ਸੇਠ ਤੇ ਮੈਂ ਕਹਿੰਦੇ ਨਾਮ ਪੀ ਪੀ ਹੋਵੇ ਤਾਂ ਫੇਰ ਗਰੀਬ ਦਾ
0: ਗਰੀਬ ਜੀ
3: ਕਹਿੰਦਾ ਕਹਿੰਦਾ ਫੇਰ ਭਰਾਵਾ ਗਰੀਬੀਆ ਜਦੋਂ ਪੀਂਦਾ ਉਦੋਂ ਹੀ ਸੇਠ ਮੰਨਦਾ ਚਲੋ ਇਹ ਹੱਸ ਵਾਲੀ ਗੱਲ
0: ਜੀ
3: ਤੇ ਲਓ ਮੈਂ ਹੁਣ ਮੈਂ ਜਿਹੜੇ ਦੋ ਕੋ ਜਿਹੜੇ ਹੈਗੇ ਨਾ
0: ਜਰੂਰ
3: ਮਿਕਸ ਸੁਣਾ ਦਿੰਦਾ ਟੱਪੇ ਜੀ ਹਾਂਜੀ

سمجھ کے دلوں بلاؤ گا ہے نظام پوریا سپنا سمجھ کے

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਰੱਬ ਦੇ ਜਾਗੇ ਤੋਂ ਹੁਣ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ, ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ।
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆਂ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਝੁਕ ਝੁਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਯੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨੀ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ,

0: ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ ਸਾਡਾ, ਸੋਨੀ ਦੀ ਚਿੜੀਆ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੇ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੋਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਮਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਖਾਬ ਜੋ ਬੇਗਮ ਭੋਰੇ ਦਾ ਰਹਿੰਦਾ,

0: ਪੂਰਾ ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕਲਾ ਡੰਡਾ ਪਾਲਾ ਝੰਡਾ, ਚੱਕਲਾ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾਤ ਬੀਬਾਂ ਦਾ, ਸਾਥੀ ਹੱਥ ਬਣਾਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇ ਕੀ ਬਾਂਦਾ, ਸਾਥੀ ਹੱਥ ਬਣਾਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਭੇ ਜੀ ਦੇ ਸਾਨੂੰ ਕਹਿਣੇ ਨੇ। ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਭੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ, ਸਾਥੀ ਹੱਥ ਬਣਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਬਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾ ਇਤਿਹਾਸ ਵੀ ਅੱਜ ਗਵਾਹ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਏ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। इस जज्बे नू बरकरार रखन लई अपने मना नू बदलन दी कोशिश जरूर करोगे। इस जज्बे नू बरकरार रखन दे लई अपने मना नू बदलन दी कोशिश जरूर करोगे। कहन नू दीवार दीवार हुंदी है, पर दीवार दीवार विच भी अंतर हुंदा है। वाहिगुरु जी का खालसा, वाहिगुरु जी की फतेह।
1: डॉक्टर इंद्रपाल कौर जी तो बाद हुण मैं सदा देण जा रहा मोगा जिले दे शायर हरप्रीत पतो जी नू। हरप्रीत पतो जी अपनी इस वार कविता जिहड़ी लैके आ रहे ने उसका अनुमान है गोविंद दे लाल, यानी कि साडे 10वें पातशाह श्री गुरु गोविंद सिंह जी दे लालां बारे कविता है उन्हां दी। हरप्रीत पतो जी तुहाडा निघा स्वागत है।
0: हां जी, मैं हाजरा जी हरप्रीत पतो। मेरे बहुत ही सत्कारयोग हरवंशीओ जी ते दुआबा रेडियो कवि दरबार दे साहितकार वीर ते स्रोते वीरां नूं मेरी प्यार भरी सत श्री अकाल। मैं एक कविता लैके हाजरा जी गोविंद दे लाल। तैनू आया ना ख्याल खड़े नीहां विच लाल, तैनू आया ना ख्याल खड़े नीहां विच लाल, ओने छड दे जकारे सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। चाहे उम्र सी छोटी उन्हां बाबे अखवाया, जेड़ा सोचिया नहीं सी ओह करके बखाया, माता गुजरी दे पोते गोबिंद दे दलारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लग दे प्यारे। भुल बैठी नी तू नीहे उत्ते उसरी भी कंधे, सारे मिस्त्री ते कामे जिने लगे होर बंदे, सारे तक के हैरान नाले कर दे इशारे, सिर केस कियां सजाइयां बड़े लग दे प्यारे, खड़े नीहां विच लाल ओने छड दे जकारे, सिर केस कियां सजाइयां बड़े लग दे प्यारे। काजी फतवा सुना के सी जलादा नू बुलाया, दिते लालच बथेरे जुत्ती नाल ठकराया, लाल चढ़दी कला च दुखी होए दुखियारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लगदे प्यारे। रोया अंबर सी अज पौंदी धरती सी बैण, डिगे अरशां चो पंछी भीजे कूंजां दे सी नैण, हर प्रीत पतो वेखिया सी साका हर कोई भुब्बा मारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। धन्नवाद जी, मैं हरप्रीत पतो।
1: हरप्रीत पतो जी तो बाद हुण मैं सदा देण जा रहा हरदीप कौर जसवाल जी नूं। हरदीप कौर जसवाल जी जिहड़ी रचना लैके हाजिर हो रहे ने ओह सरहंद दे शहीदां नूं समर्पित है, शहीदी दिहाड़े दे उत्ते। हरदीप कौर जसवाल जी तुहाडा निघा स्वागत है।
4: प्यार भरी सारे श्रोतियां नूं सति श्री अकाल। मैं एक कविता बोल रही हूं शहीदी दिहाड़े ते। जे चले ओ सरहंद नू मेरे प्यारियो, जे चले ओ सरहंद नू मेरे

0: ਸਾਧਕ ਜਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੀ ਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਂ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਆ ਕਿ ਤੁਸੀਂ ਉਹਨਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ, ਸਿਰ ਤੇ ਪਿਆ ਭਾਰ ਸੁਣਾਇਆ, ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ, ਬੈਠ ਜਾਵਾਂਗਾ ਕਬਰਾਂ ਵੱਲੇ। ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ। ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ, ਪੁੱਤਾਂ ਨੂੰ ਨਾ ਮਿਲਿਆ?
0: ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ।
3: ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਨਾ ਛੱਡਿਆ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ। ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾਮ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
6: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਦੋਸਤੋ ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ਿਸ਼ਕੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
8: ਚੰਨ ਦੀ ਸੈਰ ਚੱਲ ਅੜਿਆ

0: ਨੂੰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ।
1: ਮੰਮੀ ਵਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ। ਪਿਆਰੇ ਦੋਸਤੋ।

0: ద్వాపర్ రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ। ਅੱਜ ਬੁੱਧਵਾਰ ਵਾਲਾ ਦਿਨ ਹੈ ਤੇ 12 ਅਗਸਤ ਦਾ ਦਿਹਾੜਾ 2026 ਦਾ ਤੇ ਬੁੱਧ ਕੰਮ ਸ਼ੁੱਧ, ਜਿਸ ਦੇ ਵਿੱਚ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਦੇ ਆ, ਗੱਲਾਂ ਬਾਤਾਂ ਕਰਦੇ ਆ ਤੇ ਸਾਰਾ ਸਿਲਸਿਲਾ ਆਪਣਾ ਚੱਲਦਾ ਨਾਲ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਅੱਜ ਦਾ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਤਾਬਾਂ ਦੀ ਦੁਨੀਆਂ ਦੇ ਬਾਰੇ, ਜਿਸ ਦੇ ਵਿੱਚ ਕਿਤਾਬਾਂ ਬਦਲਦੀਆਂ ਨੇ ਸੋਚ ਤੇ ਸੋਚ ਬਦਲਦੀ ਹੈ ਜ਼ਿੰਦਗੀ। ਕਿੰਨੀ ਅਹਿਮੀਅਤ ਹੈ ਕਿਤਾਬਾਂ ਦੀ ਖਾਸ ਦਿਹਾੜੇ ਦੇ ਉੱਤੇ, ਕਿਉਂਕਿ ਕਿਤਾਬਾਂ, ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤਾਂ ਕਿਤਾਬਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੁੰਦੀਆਂ ਨੇ, ਜਿੱਥੇ ਕੁਝ ਵਿਅਕਤੀ ਰੱਜ ਕੇ ਗਿਆਨ ਦਾ ਰਸ ਜਿਹੜਾ ਪੀਂਦੇ ਨੇ ਤੇ ਕਈ ਕੇਵਲ ਜਿਹੜੇ ਨੇ ਸਵਾਦ ਹੀ ਚੱਖਦੇ ਨੇ। ਅੱਜ ਦੇ ਦਿਹਾੜੇ ਦੇ ਉੱਤੇ 12 ਅਗਸਤ 1765 ਨੂੰ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹਦੇ ਵੱਲੋਂ ਸ਼ਾਸਨ ਦੀ ਸ਼ੁਰੂਆਤ ਹੋ ਗਈ ਸੀ ਤੇ 1851 ਦੇ ਵਿੱਚ ਆਈਜਕ ਸਿੰਗਰ ਨੂੰ ਸਿਲਾਈ ਮਸ਼ੀਨ ਦਾ ਜਿਹੜਾ ਸੀਗਾ ਪੈਂਟੈਂਟ ਮਿਲਿਆ ਸੀ, ਜਿਹੜੀ ਕਾਲੀ ਤੇ ਪੀਲੇ ਗੋਲਡਨ ਅੱਖਰਾਂ ਵਾਲੀ ਜਿਹੜੀ ਸਿਲਾਈ ਮਸ਼ੀਨ ਆ, ਅੱਜ ਬਹੁਤ ਸਾਰੇ ਮੁਲਕਾਂ ਦੇ ਵਿੱਚ ਚੱਲਦੀ ਹੈ, ਆਪਣੇ ਇੰਡੀਆ ਦੇ ਵਿੱਚ ਵੀ ਕਾਫੀ ਮਸ਼ਹੂਰ ਰਹੀ ਹੈ। ਤੇ 1865 ਦੇ ਵਿੱਚ ਡਾਕਟਰ ਲਿਸਟਰ ਨੇ ਪਹਿਲੀ ਵਾਰ ਜਿਹੜਾ ਸੀ ਡਾਕਟਰੀ ਸੰਦਾਂ ਨੂੰ ਜਨਮ ਰਹਿਤ ਕਰਕੇ, ਜਾਣੀ ਕਿ ਜੰਗਾਲ ਤੋਂ ਰਹਿਤ ਕੀਤਾ ਤੇ ਆਪਰੇਸ਼ਨ ਦੇ ਲਈ ਵਰਤਿਆ। ਜਰਮ ਜਾਣੀ ਕਿ ਕੀਟਨਾਸ਼ਕ ਬਣਾਇਆ ਉਹਨੂੰ ਤੇ 1873 ਦੇ ਵਿੱਚ ਨਾਮਧਾਰੀ ਝੰਡਾ ਸਿੰਘ ਠੱਟਾ ਅੰਮ੍ਰਿਤਸਰ ਨੂੰ ਫਾਂਸੀ ਹੋਈ ਤੇ 1908 ਦੇ ਵਿੱਚ ਹੈਨਰੀ ਫੋਰਡ ਨੇ ਕਾਰ ਦਾ ਪਹਿਲਾ ਮਾਡਲ ਬਣਾਇਆ। 1915 ਦੇ ਵਿੱਚ ਨੰਗਲ ਕਲਾਂ ਕਤਲ ਕੇਸ ਦੇ ਵਿੱਚ ਗਦਰੀ ਬੰਤਾ ਸਿੰਘ, ਸੰਘੋਵਾਲ ਜਲੰਧਰ ਤੇ ਬੂਟਾ ਸਿੰਘ ਅਕਾਲਗੜ੍ਹ ਜਿਹੜੇ ਖੁਰਦ ਲੁਧਿਆਣਾ ਨੂੰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਲੱਗੀ। 1960 ਦੇ ਵਿੱਚ ਨਾਸਾ ਨੇ ਆਪਣਾ ਜਿਹੜਾ ਸੀਗਾ ਪਹਿਲਾ ਗ੍ਰਹਿ ਜਿਹੜਾ ਛੱਡਿਆ ਸੀਗਾ ਤੇ ਇਸੇ ਤਰ੍ਹਾਂ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਜਿਹਦੇ ਉੱਤੇ ਕਰਨੀਆਂ ਮੁੱਦੇ ਦੇ ਉੱਤੇ ਉਹਦੇ ਬਾਰੇ ਥੋੜੀ ਜਿਹੀ ਵਿਚਾਰ ਚਰਚਾ ਕਰਦੇ ਹਾਂ, ਤੁਹਾਡੇ ਨਾਲ ਖੋਲਦੇ ਹਾਂ ਤੇ ਫਿਰ ਆਪਾਂ ਸਮਰਜੀਤ ਸਿੰਘ ਸ਼ਮੀ ਉਹਨਾਂ ਨੂੰ ਨਾਲ ਲੈ ਕੇ ਤੇ ਇਹਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਜਿਵੇਂ ਕਿ ਨਾਲ ਦੋਸਤ ਜੁੜੇ ਹੋਏ ਨੇ ਆਪਣੇ ਪਰਮਿੰਦਰ ਬਾਈ ਜੀ ਫਗਵਾੜੇ ਵਾਲੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ ਤੇ ਲਾਈਕ ਨੰਬਰ 1 ਭੇਜ ਰਹੇ ਨੇ ਤੇ ਉਮੀਦ ਕਰਦੇ ਹਾਂ ਹੌਲੀ ਹੌਲੀ ਸਭ ਸੱਜਣ ਜੁੜ ਜਾਣਗੇ। ਲਾਇਬ੍ਰੇਰੀ ਦਿਵਸ ਜਿਸ ਦਾ ਅੱਜ ਜਿਹੜਾ ਸਬੱਬ ਬਣਿਆ ਇਹਦੇ ਉੱਤੇ ਗੱਲਬਾਤ ਕਰਨ ਦੇ ਲਈ ਤੇ ਅੱਜ ਮਤਲਬ ਕਿ ਇਸਦੇ ਲਾਇਬ੍ਰੇਰੀ ਦਿਵਸ ਮਨਾਇਆ ਜਾਂਦਾ ਹੈ ਤੇ ਭਾਰਤ ਦੇ ਵਿੱਚ ਲਾਇਬ੍ਰੇਰੀ ਦੇ ਪਿਤਾਮਾ ਡਾਕਟਰ ਸ਼ਿਆਲੀ ਰਾਮਾ ਰੰਗਾਨਾਥਨ ਨੂੰ ਮੰਨਿਆ ਜਾਂਦਾ ਹੈ। ਜਿਵੇਂ ਅੱਜ ਕੱਲ੍ਹ ਹੋਰ ਦਿਵਸ ਮਨਾਏ ਜਾਂਦੇ ਨੇ ਉਸੇ ਤਰ੍ਹਾਂ ਹੀ ਗਿਆਨ ਦੇ ਸਾਗਰ ਦੇ ਵਿੱਚ ਵਿਚਰਨ ਵਾਲੇ ਲੋਕ ਲਾਇਬ੍ਰੇਰੀਅਨ ਦਿਵਸ ਜਿਹੜਾ ਮਨਾਉਂਦੇ ਨੇ। ਇਸਦੇ ਜਨਮ ਦਾਤਾ ਡਾਕਟਰ ਰੰਗਾਨਾਥਨ ਦਾ ਜਿਹੜਾ ਜਨਮ ਸੀਗਾ ਬਰਥ ਸੀਗਾ ਅੱਜ ਦੇ ਦਿਹਾੜੇ ਤੇ 12 ਅਗਸਤ 1892 ਨੂੰ ਪਿੰਡ ਸ਼ਿਆਲੀ ਜੋ ਕਿ ਹੁਣ ਸਿਰਕਾਜੀ ਤਾਮਿਲਨਾਡੂ ਦੇ ਵਿੱਚ ਹੋਇਆ ਤੇ ਆਪਣੀ ਮੁੱਢਲੀ ਵਿੱਦਿਆ ਜਿਹੜੀ ਸੀ ਉਹਨਾਂ ਤੋਂ ਉਹਨਾਂ ਨੇ ਜਿਹੜਾ ਸੀ ਬਾਅਦ ਦੇ ਵਿੱਚ ਮਦਰਾਸ ਕ੍ਰਿਸਚੀਅਨ ਕਾਲਜ ਚੋਂ 1916 ਦੇ ਵਿੱਚ ਐਮ ਏ ਗਣਿਤ ਦੇ ਵਿੱਚ ਜਾਣੀ ਕਿ ਮੈਥ ਦੇ ਵਿੱਚ ਕੀਤੀ ਤੇ ਆਪਣੇ ਅਧਿਆਪਨ ਦੀ ਸ਼ੁਰੂਆਤ ਮੰਗਲੁਰੂ ਤੋਂ ਕੀਤੀ ਸੀਗੀ ਤੇ ਲਾਇਬ੍ਰੇਰੀਅਨ ਦਾ ਸਫ਼ਰ 1924 ਤੋਂ ਉਹਨਾਂ ਨੇ ਸ਼ੁਰੂ ਕੀਤਾ। ਇੰਗਲੈਂਡ ਤੋਂ ਲਾਇਬ੍ਰੇਰੀਅਨ ਜਿਹੜਾ ਲਾਇਬ੍ਰੇਰੀ ਸਾਇੰਸ ਦਾ ਕੋਰਸ ਕਰਕੇ ਵਾਪਸ ਆਉਣ ਦੇ ਉੱਤੇ ਕਈ ਲਾਇਬ੍ਰੇਰੀਆਂ ਦਾ ਦੌਰਾ ਕੀਤਾ ਤੇ ਲਾਇਬ੍ਰੇਰੀ ਦਾ ਹਰ ਪੱਖ ਪ੍ਰਬੰਧਨ ਕਲਾਸੀਫਿਕੇਸ਼ਨ ਕੈਟਾਲਾਗਿੰਗ ਆਦਿ ਜਿਹੜਾ ਸੀ ਉਹਦੇ ਉੱਪਰ ਕੰਮ ਕੀਤਾ ਤੇ 1947 ਤੋਂ 1955 ਤੱਕ ਦਿੱਲੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਰਹੇ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਰਾਓ ਸਾਹਿਬ ਤੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਆ ਗਿਆ ਤੇ 1963 ਦੇ ਵਿੱਚ ਸ਼ਾਰਦਾ ਰੰਗਾਨਾਥਨ ਇੰਡੋਮੈਟ ਦੀ ਸਥਾਪਨਾ ਕੀਤੀ ਸੀ ਤੇ 12 ਦੇ ਕਰੀਬ ਲਾਇਬ੍ਰੇਰੀ ਦੇ ਪ੍ਰਬੰਧਾਂ ਉੱਤੇ ਕਾਰਜਸ਼ੀਲ ਬਾਰੇ ਕਿਤਾਬਾਂ ਵੀ ਲਿਖੀਆਂ। 27 ਤੇ 28 ਸਤੰਬਰ 1972 ਦੀ ਰਾਤ ਨੂੰ ਉਨ੍ਹਾਂ ਦਾ ਦੇਹਾਂਤ ਹੋਇਆ ਤੇ ਉਹ ਲਾਇਬ੍ਰੇਰੀ ਦੇ 5 ਨਿਯਮ ਉਨ੍ਹਾਂ ਨੇ ਬਣਾਏ ਸੀਗੇ, ਜਿਸ ਦੇ ਵਿੱਚ ਕਿਤਾਬਾਂ ਵਰਤਣ ਦੇ ਲਈ ਨੇ, ਤੇ ਦੂਸਰਾ ਹਰ ਪਾਠਕ ਦੇ ਕੋਲ ਉਸਦੀ ਕਿਤਾਬ ਹੋਣੀ ਚਾਹੀਦੀ ਹੈ, ਤੇ ਤੀਸਰਾ ਹਰ ਕਿਤਾਬ ਦਾ ਪਾਠਕ ਹੋਣਾ ਚਾਹੀਦਾ ਹੈ, ਚੌਥਾ ਪਾਠਕ ਦਾ ਸਮਾਂ ਬਚਾਉਣਾ ਚਾਹੀਦਾ ਹੈ, ਤੇ ਪੰਜਵਾਂ ਲਾਇਬ੍ਰੇਰੀ ਇੱਕ ਜਿਹੜਾ ਵਧਣਸ਼ੀਲ ਸੰਸਥਾ ਹੈ। ਤਕਨੀਕੀ ਵਿਕਾਸ ਹੋਣ ਦੇ ਨਾਲ ਨਾਲ ਅੱਜ ਕੱਲ੍ਹ ਕੰਮ ਬਹੁਤ ਸੌਖਾ ਹੋ ਗਿਆ ਤੇ ਹੁਣ ਲਾਇਬ੍ਰੇਰੀ ਚਾਰ ਦੁਆਰੀ ਦੇ ਵਿੱਚ ਹੀ ਨਹੀਂ ਸਗੋਂ ਆਨਲਾਈਨ ਜਿਹੜਾ ਲਾਇਬ੍ਰੇਰੀ ਬਣ ਗਈ, ਜਿਹੜੀ 24 ਘੰਟੇ ਖੁੱਲ੍ਹੀ ਰਹਿੰਦੀ ਹੈ ਤੇ ਕੋਈ ਵੀ ਪਾਠਕ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਕੰਪਿਊਟਰ ਜਾਂ ਫੋਨ ਦੇ ਉੱਤੇ ਸੂਚਨਾ ਤਕਨੀਕ ਦੇ ਨਾਲ ਲਾਇਬ੍ਰੇਰੀ ਦੇ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ। ਕਾਲਜਾਂ ਤੇ ਯੂਨੀਵਰਸਿਟੀਆਂ ਇਨ੍ਹਾਂ ਨੈੱਟਵਰਕਾਂ ਦੇ ਮੈਂਬਰ ਬਣ ਕੇ ਕਿਤਾਬਾਂ, ਮੈਗਜ਼ੀਨ ਤੇ ਅਖ਼ਬਾਰਾਂ ਪੜ੍ਹ ਸਕਦੇ ਹੈ ਤੇ ਮਨੁੱਖ ਦੇ ਸੰਪੂਰਨ ਵਿਕਾਸ ਦੇ ਲਈ ਲਾਇਬ੍ਰੇਰੀ ਦਾ ਵੱਡਾ ਯੋਗਦਾਨ ਹੈ। ਕੋਈ ਵੀ ਸਕੂਲ, ਕਾਲਜ ਤੇ ਯੂਨੀਵਰਸਿਟੀ ਤੋਂ ਲਾਇਬ੍ਰੇਰੀ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਧਾਰਮਿਕ ਸਥਾਨ ਤਾਂ ਹਨ ਪਰ ਲਾਇਬ੍ਰੇਰੀ ਕੋਈ ਨਹੀਂ ਦੇਖਦੀ। ਸਕੂਲ ਤੇ ਕਾਲਜਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਅੰਦਾਜ਼ੇ ਮੁਤਾਬਕ 50 ਤੋਂ 60 ਪਿੰਡਾਂ ਮਗਰ ਇੱਕ ਲਾਇਬ੍ਰੇਰੀ ਹੈ, ਪਰ ਉੱਥੇ ਵੀ ਪਾਠਕਾਂ ਦੀ ਗਿਣਤੀ ਸੀਮਤ ਹੁੰਦੀ ਹੈ। ਸਰਕਾਰੀ ਸਕੂਲਾਂ ਦੇ ਵਿੱਚ ਲਾਇਬ੍ਰੇਰੀ ਦੀ ਹਾਲਤ ਬਹੁਤ ਤਰਸਯੋਗ ਹੈ, ਕਿਤੇ ਅਲਮਾਰੀਆਂ ਦੀ ਘਾਟ ਹੈ ਤੇ ਕਿਤੇ ਕਿਤਾਬਾਂ ਦੀ। ਕਈ ਕਿਤਾਬਾਂ ਪਾਰਟੀਆਂ ਤੇ ਪੁਰਾਣੀਆਂ ਨੇ ਤੇ ਅਖ਼ਬਾਰ ਵੀ 2-3 ਜਿਹੜਾ ਹੈਗੇ ਨੇ ਜੋ ਅਧਿਆਪਕਾਂ ਤੱਕ ਹੀ ਜਿਹੜਾ ਰਹਿ ਜਾਂਦੇ ਹੈ ਤੇ ਲਾਇਬ੍ਰੇਰੀਆਂ ਦੀ ਦੇਖਭਾਲ ਦੇ ਢੁਕਵੇਂ ਪ੍ਰਬੰਧ ਨਹੀਂ। ਲਾਇਬ੍ਰੇਰੀਆਂ ਦਾ ਜਿਹੜਾ ਕੰਮ ਸੇਵਾਦਾਰਾਂ ਜਾਂ ਹੋਰਾਂ ਤੋਂ ਲਿਆ ਜਾਂਦਾ ਹੈ, ਉੱਥੇ ਲਾਇਬ੍ਰੇਰੀਅਨ ਨਹੀਂ ਲਾਇਆ ਜਾਂਦਾ। ਕਾਲਜਾਂ ਦੇ ਵਿੱਚ ਹਾਲਤ ਕੁਝ ਬਿਹਤਰ ਨੇ, ਹਾਲਾਤ ਜਿਹੜੇ ਨੇ। ਪੰਜਾਬੀ ਸੂਬਾ 1966 ਦੇ ਵਿੱਚ ਬਣਿਆ ਪਰ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਲਾਇਬ੍ਰੇਰੀ ਐਕਟ ਬਣਾਉਣ ਦੇ ਲਈ ਧਿਆਨ ਹੀ ਨਾ ਦਿੱਤਾ। ਜਦਕਿ ਤਾਮਿਲਨਾਡੂ ਦੇ ਵਿੱਚ 1948 ਚ, ਆਂਧਰਾ ਪ੍ਰਦੇਸ਼ ਦੇ ਵਿੱਚ 1960, ਕਰਨਾਟਕ 1965 ਦੇ ਵਿੱਚ ਤੇ ਮਹਾਰਾਸ਼ਟਰ 1967 ਦੇ ਵਿੱਚ, ਪੱਛਮੀ ਬੰਗਾਲ, ਕੇਰਲਾ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਮਿਜ਼ੋਰਮ, ਛੱਤੀਸਗੜ੍ਹ, ਬਿਹਾਰ, ਅਰੁਣਾਚਲ ਪ੍ਰਦੇਸ਼, ਗੋਆ ਵਿੱਚ ਲਾਇਬ੍ਰੇਰੀ ਐਕਟ ਬਣੇ ਹੋਏ ਨੇ। ਪੰਜਾਬ ਸਰਕਾਰ ਨੂੰ ਇਹ ਐਕਟ, ਜੋ ਕਿ ਸ਼ਬਦ ਗੁਰੂ ਦੇ ਜਿਹੜਾ ਵਾਰਸ ਨੇ ਤੇ ਉਹਨਾਂ ਕੋਲੋਂ ਹਲੇ ਤੱਕ ਇਹ ਐਕਟ ਹੀ ਬਣਿਆ ਲਾਇਬ੍ਰੇਰੀ ਦਾ। ਪੰਜਾਬ ਸਰਕਾਰ ਨੂੰ ਐਕਟ ਜਿਹੜਾ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਦਾ ਸਭ ਤੋਂ ਜ਼ਿਆਦਾ ਫਾਇਦਾ ਨੌਜਵਾਨ ਪੀੜ੍ਹੀ ਨੂੰ ਹੋਏਗਾ, ਕਿਉਂਕਿ ਚੰਗੀਆਂ ਸਾਹਿਤਕ ਕਿਤਾਬਾਂ ਪੜ੍ਹਨ ਦੇ ਨਾਲ ਮਾਨਸਿਕ ਤੇ ਬੌਧਿਕ ਜਿਹੜਾ ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਵਿਅਕਤੀ ਸਮਾਜਿਕ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ ਤੇ ਨਵੀਂ ਪੀੜ੍ਹੀ ਦਾ ਸੋਸ਼ਲ ਮੀਡੀਆ ਦੇ ਵਿੱਚ ਜ਼ਿਆਦਾ ਤੇ ਚੰਗਾ ਸਾਹਿਤ ਪੜ੍ਹਨ ਦੇ ਨਾਲ ਰੁਝਾਨ ਘੱਟ ਰਿਹਾ। ਜਿੱਥੇ ਲਾਇਬ੍ਰੇਰੀ ਵੱਧ ਹੋਣਗੀਆਂ ਉੱਥੇ ਦੇ ਲੋਕ ਉੱਚ ਤੇ ਵਿਸ਼ਾਲ ਦ੍ਰਿਸ਼ਟੀ ਵਾਲੇ, ਦਿਮਾਗੀ ਪੱਖੋਂ ਰੋਸ਼ਨ ਤੋਂ ਇਲਾਵਾ ਜ਼ਿੰਦਗੀ ਦੇ ਸਹੀ ਤੇ ਸਾਰਥਿਕ ਮਨੋਰਥ ਦੇ ਨਾਲ ਜੁੜੇ ਹੋਣਗੇ। ਲੋੜ ਹੈ ਨੌਜਵਾਨਾਂ ਨੂੰ ਸਾਹਿਤ ਦੇ ਨਾਲ ਜੋੜਨ ਦੀ ਤੇ ਸਾਹਿਤ ਦੇ ਨਾਲ ਜੋੜਨ ਵਾਸਤੇ ਕੁਝ ਪ੍ਰਕਾਸ਼ਕਾਂ ਤੇ ਜਥੇਬੰਦੀਆਂ, ਤਰਕਸ਼ੀਲ ਸੁਸਾਇਟੀਆਂ ਤੇ ਜਨ ਚੇਤਨਾ ਵੱਲੋਂ ਲੋਕਾਂ ਦੇ ਵਿੱਚ ਸਾਹਿਤ ਲਿਜਾਣ ਦੇ ਵਧੀਆ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਤਰਕਸ਼ੀਲ ਸਾਹਿਤ ਵੈਨ ਰਾਹੀਂ ਪੰਜਾਬ ਭਰ ਦੇ ਵਿੱਚ ਚਲਦੀ ਫਿਰਦੀ ਲਾਇਬ੍ਰੇਰੀ ਰਾਹੀਂ ਸਕੂਲਾਂ, ਕਾਲਜਾਂ ਤੇ ਜਨਤਕ ਥਾਵਾਂ ਤੇ ਆਮ ਜਨਤਾ ਦੇ ਹੱਥਾਂ ਦੇ ਵਿੱਚ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਨੇ। ਇੱਕ ਸਰਵੇਖਣ ਦੇ ਨਾਲ ਵੇਖਿਆ ਗਿਆ ਕਿ ਜਿਹੜੇ ਲੋਕ ਪੜ੍ਹਨ ਦੇ ਲਈ ਜ਼ਿਆਦਾ ਸਮਾਂ ਲਾਉਂਦੇ ਨੇ ਉਹਨਾਂ ਦੀ ਉਮਰ ਵੀ ਲੰਬੀ ਹੁੰਦੀ ਹੈ। ਤੇ ਇਹ ਸੀ ਦੋਸਤੋ ਅੱਜ ਦੀ ਗੱਲਬਾਤ ਲਾਇਬ੍ਰੇਰੀਆਂ ਦੀ, ਜਿਹਦੇ ਉੱਤੇ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 96 ਸਟੂਡੀਓ ਦਾ ਨੰਬਰ ਰਹੇਗਾ। ਗੁਰਲਾਲ ਕੰਗ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਸਿਕੰਦਰ ਸਿੰਘ ਔਜਲਾ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਅਮੈਰੀਕਾ ਤੋਂ ਬੁਲਾ ਰਹੇ ਨੇ, ਫਤਿਹ ਸਾਂਝੀ ਕਰ ਰਹੇ ਆ। ਤੇ ਇਸੇ ਤਰ੍ਹਾਂ ਹੋਰ ਵੀ ਸੱਜਣ ਜੁੜੇ ਹੋਏ ਆ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਤੇ ਨਾਲ ਦੀ ਨਾਲ ਆਪਾਂ ਤਾਰਾਂ ਜੋੜਦੇ ਹਾਂ ਸਮਾਜੀਤ ਸਿੰਘ ਸ਼ਮੀ ਹੁਣਾਂ ਦੇ ਨਾਲ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਵੀ ਕਰਦੇ ਹਾਂ। ਤੇ ਇਸੇ ਤਰ੍ਹਾਂ ਤੁਸੀਂ ਆਪਣਾ ਇੱਕ ਕੁਐਸਚਨ ਜ਼ਰੂਰ ਪਾਇਆ ਤੁਹਾਡੇ ਲਈ ਦੋਸਤੋ, ਕਿ ਤੁਹਾਡੀ ਜ਼ਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਕਿਤਾਬ ਕਿਹੜੀ ਹੈ, ਉਹਦਾ ਜ਼ਿਕਰ ਤੁਸੀਂ ਅੱਜ ਜ਼ਰੂਰ ਕਰਨਾ ਹੈ। ਜਾਂ ਕੋਈ ਵੀ ਕਿਤਾਬ ਤੁਸੀਂ ਪੜ੍ਹੀ ਹੋਵੇ, ਤੁਹਾਡੇ ਮਨ ਨੂੰ ਲੱਗੀ ਹੋਵੇ, ਕੁਝ ਜ਼ਿੰਦਗੀ ਦੇ ਵਿੱਚ ਜਾਂ ਕੁਝ ਉਹਦੇ ਵਿੱਚੋਂ ਸਿੱਖਿਆ ਹੋਵੇ ਜਾਂ ਕਿਸੇ ਨੂੰ ਸਿਖਾਇਆ ਹੋਵੇ, ਉਸ ਕਿਤਾਬ ਦਾ ਜ਼ਿਕਰ ਜ਼ਰੂਰ ਕਰਨਾ ਹੈ। ਕਿਉਂਕਿ ਲਾਇਬ੍ਰੇਰੀ ਦਿਵਸ ਹੈ ਅੱਜ ਦੇ ਦਿਹਾੜੇ ਦੇ ਉੱਤੇ, ਤੇ ਸ਼ਬਦ ਗੁਰੂ ਦੇ ਨਾਲ ਆਪਣਾ ਪੰਜਾਬ

0: ਬਹੁਤ ਮੁਬਾਰਕਾਂ ਜੀ ਸਾਡੇ ਸਾਰੇ ਹੀ ਦੋਸਤਾਂ ਵੱਲੋਂ ਔਰ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ
1: ਜਿੰਦਾਬਾਦ।
0: ਅੱਜ ਲੱਗਦਾ ਕੇਕ ਨੂੰ ਫੂਕ ਮਾਰ ਰਹੇ ਹੋਣਗੇ ਜਰੂਰ ਇਸ ਵੇਲੇ ਮੋਮਬੱਤੀਆਂ ਨੂੰ
1: ਤੇ ਦੂਸਰੀ ਮੁਬਾਰਕਬਾਦ ਦਿੰਦੇ ਆ ਜੀ ਜਿਹੜੇ ਕਦਰਦਾਨ ਨੇ ਜਾਂ ਸ਼ਬਦਾਂ ਦੀ ਅਹਿਮੀਅਤ ਜਾਣਦੇ ਨੇ ਅੱਜ ਉਹਨਾਂ ਦਾ ਦਿਹਾੜਾ
0: ਜੀ
1: ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ ਜੀ।
0: ਬਿਲਕੁਲ ਜੀ ਬਿਲਕੁਲ ਤੇ ਬਹੁਤ ਹੀ ਖੂਬਸੂਰਤ ਅੱਜ ਕਿਤਾਬਾਂ ਦੇ ਉੱਤੇ ਚਰਚਾ ਜਿਹੜੀ ਹੈ ਇਹ ਅੱਜ ਦਾ ਮੁੱਢ ਵਜਿਆ ਤੇ ਮੁਬਾਰਕ ਵਿਸ਼ਾ ਹੈ ਜੀ
1: ਜੀ
0: ਤੇ ਲਾਇਬ੍ਰੇਰੀ ਦਿਵਸ ਦੇ ਉੱਤੇ ਪੁਸਤਕ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਖਾਸ ਦਿਨ ਬਣ ਜਾਂਦਾ ਹੈ ਸਾਹਿਤ ਪ੍ਰੇਮੀਆਂ ਲਈ, ਪਾਠਕਾਂ ਲਈ, ਲੇਖਕਾਂ ਲਈ
1: ਜੀ
0: ਤੇ ਲਿਖਣ ਪੜ੍ਹਨ ਵਾਲੇ ਲੋਕਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਦਿਨ ਜਿਹੜਾ ਅੱਜ ਬਣ ਜਾਂਦਾ ਹੈ ਕਿ ਅੱਜ ਅਸੀਂ ਆਪਣੀ ਲਾਇਬ੍ਰੇਰੀ ਵਾਸਤੇ ਕੀ ਕਰਦੇ ਹਾਂ, ਉਹਦੀ ਅਹਿਮੀਅਤ ਕੀ ਹੈ, ਇਹਦੇ ਉੱਤੇ ਜਿਵੇਂ ਚਰਚਾ ਤੁਸੀਂ ਕਰ ਵੀ ਰਹੇ ਸੀ
1: ਜੀ
0: ਤੇ ਬਹੁਤ ਖੂਬਸੂਰਤ ਤੇ ਸਾਰਥਕ ਹੋ ਸਕਦੀ ਹੈ ਚਰਚਾ ਜੀ।
1: ਬਿਲਕੁਲ ਹੈ ਜੀ। ਤੇ ਸ਼ਮੀ ਜੀ ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਦਾ, ਚਲੋ ਤੁਸੀਂ ਇਸ ਵਰਗ ਦੇ ਨਾਲ ਵੀ ਜੁੜੇ ਹੋਏ ਹੋ, ਸਾਹਿਤਕ ਸਫ਼ਰ ਵੀ ਹੈ ਤੁਹਾਡਾ, ਕਿਤਾਬਾਂ ਵੀ ਆਈਆਂ ਨੇ ਤੇ ਦਿਲ ਤੋਂ ਦਿਲ ਤੱਕ ਦੀ ਗੱਲ ਵੀ ਕਰਦੇ ਹੋ, ਤੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਪੁੱਛਾਂਗਾ ਕਿ ਕਿਤਾਬ ਪੜ੍ਹਨ ਦਾ ਚਾਅ ਜਾਂ ਸਭ ਤੋਂ ਪਹਿਲੀ ਕਿਤਾਬ ਜੇ ਯਾਦ ਹੋਵੇ ਤਾਂ ਜ਼ਰੂਰ ਦੱਸਣਾ, ਤੇ ਕਿਹੋ ਜਿਹਾ ਸਾਹਿਤ ਤੁਸੀਂ ਜੋ ਤੁਹਾਡੀ ਸ਼ਖਸੀਅਤ ਹੈ ਜਿਵੇਂ ਕਿ ਹਸਮੁੱਖ ਜਾਂ ਸਾਰਾ ਕੁਝ ਸੀਰੀਅਸਨੈਸ ਹਰ ਚੀਜ਼ ਜਿਹੜੀ ਪਾਈ ਜਾ ਸਕਦੀ ਹੈ ਤਾਂ ਬਹੁਤ ਬਹੁਤ ਪੱਕੀ ਸ਼ਖਸੀਅਤ ਹੈ ਜੀ, ਤੇ ਇਹ ਸਾਰਾ ਕੁਝ ਮਤਲਬ ਕਿ ਕਿੱਥੋਂ, ਇੱਕ ਤਾਂ ਕਹਿ ਸਕਦੇ ਹਾਂ ਕਿ ਐਜੂਕੇਸ਼ਨ ਜਿਹੜੀ ਹੈ ਆਪਣੀ ਨੋਰਮਲ ਹੁੰਦੀ ਹੈ ਕੰਪਲਸਰੀ, ਉਹ ਤਾਂ ਹੈ ਹੀ ਹੈ, ਉਹ ਜ਼ਰੂਰੀ ਹੈ, ਪਰ ਜਿਹੜੀ ਇੱਕ ਕਿਤਾਬਾਂ ਦੀ ਦੁਨੀਆ ਆ ਉਹ ਕੰਨਾ ਕੁ ਅਸਰ ਜਿਹੜਾ ਛੱਡਦੀ ਹੈ ਕਿਸੇ ਦੇ ਉੱਤੇ ਵੀ।
0: ਮੈਨੂੰ ਜਿੱਥੋਂ ਤੱਕ ਯਾਦ ਹੈ ਆਪਣੇ ਜੇ ਆਪਾਂ ਟਾਈਮ ਲਾਈਨ ਚ ਜਾਂਦੇ ਹਾਂ ਆਪਣੀ ਲਾਈਫ ਹਿਸਟਰੀ ਦੇ ਵਿੱਚ
1: ਜੀ,
0: ਤੇ ਬਹੁਤ ਹੀ ਕਹਿੰਦੇ ਵੀ ਬਚਪਨ ਦੀ ਗੱਲ ਹੋਏਗੀ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਜਿਹੜਾ ਮੰਡੀ ਜ਼ਿਲ੍ਹਾ ਪੈਂਦਾ ਸੀ
1: ਤੇ
0: ਸਲਾਪੜ ਸੁੰਦਰ ਨਗਰ ਇਹ ਕਲੋਨੀਆਂ ਨੇ ਉਹਦੇ ਵਿੱਚ
1: ਜੀ
0: ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਣਾ ਤੇ ਉੱਥੇ ਨਿੱਕੀਆਂ ਜਿੰਦਾ ਵੱਡੇ ਸਾਕੇ ਤੇ ਹੋਰ ਜਿਹੜੀਆਂ ਨੇ ਚਾਰ ਸਾਹਿਬਜ਼ਾਦੇ ਉਹਨਾਂ ਦੀਆਂ ਬੜੀਆਂ ਹੀ ਕਲਰਫੁੱਲ ਜਿਹੜੀਆਂ ਨੇ ਕਿਤਾਬਾਂ ਪੜ੍ਹਨ ਨੂੰ ਮਿਲੀਆਂ
1: ਜੀ,
0: ਉਹ ਪੜ੍ਹ ਕੇ ਇੰਟਰਸਟ ਬੜਾ ਬਣਿਆ ਤੇ ਲਗਾਤਾਰ ਫਿਰ ਇਹ ਜਿਹੜਾ ਕਿਸੇ ਨਾ ਕਿਸੇ ਰੂਪ ਚ ਜਾਰੀ ਰਿਹਾ। ਯਾਦ ਹੋਊਗਾ ਤੁਹਾਨੂੰ ਕਿ ਪਹਿਲੇ ਸਮਿਆਂ ਚ ਜਦੋਂ ਮੇਲੇ ਲੱਗਦੇ ਸਨ
1: ਤਾਂ
0: ਉੱਥੇ ਉਹ ਜਿਹੜੇ ਕਵੀਸ਼ਰੀ ਵਾਲੇ ਨਾ ਚਿੱਠੇ ਮਿਲਦੇ, ਚਿੱਠੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ,
1: ਚਿੱਠੇ,
0: ਚਿੱਠਾ ਉਹ ਚਿੱਠਿਆਂ ਦੇ ਵਿੱਚ ਕੋਈ ਕਿੱਸਾ ਹੈ, ਕੋਈ ਰੂਪ ਬਸੰਤ ਆ ਗਿਆ, ਕੋਈ ਜਾਨੀ ਚੋਰ ਆ ਗਿਆ, ਕੋਈ ਇਹੋ ਜਿਹੇ ਬੜੇ ਇੰਟਰਸਟਿੰਗ ਜੇ ਮਿਰਜ਼ਾ ਸਾਹਿਬਾਂ
1: ਜੀ
0: ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਹੋ ਗਈਆਂ ਤੇ ਇਹ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਇੱਕ ਰਲਵਾਂ ਮਿਲਵਾਂ ਮਾਹੌਲ ਜਿਹੜਾ ਅਸਰ ਹੈ ਉਹ ਮੈਂ ਦੇਖਿਆ ਕਿ ਉਹ ਪੈਂਦਾ
1: ਜੀ।
0: ਅੱਗੇ ਜਾ ਕੇ ਫਿਰ ਇਹ ਜਦੋਂ ਆਪਾਂ ਸਕੂਲੀ ਐਜੂਕੇਸ਼ਨ ਦੇ ਨਾਲ ਵੀ ਇਹਨੂੰ ਦੇਖਦੇ ਹਾਂ ਕਿ ਜਿਹੜੇ ਨਾ ਰੂਟੀਨ ਦੇ ਸਬਜੈਕਟ ਨੇ ਉਹਨਾਂ ਦਾ ਆਧਾਰ ਬਣਦੀ ਹੈ ਭਾਸ਼ਾ
1: ਜੀ,
0: ਤੇ ਭਾਸ਼ਾ ਜਿਵੇਂ ਪੰਜਾਬੀ ਸਾਡੀ ਭਾਸ਼ਾ ਹੈ
1: ਜੀ,
0: ਤੇ ਪਹਿਲੇ ਸਮੇਂ ਦੇ ਵਿੱਚ ਸਾਡੀ ਵਾਰੀ ਪੰਜਵੀਂ ਤੱਕ ਸਿਰਫ ਪੰਜਾਬੀ ਦੇ ਵਿੱਚ ਹੀ ਪੜ੍ਹਾਇਆ ਜਾ ਰਿਹਾ ਸੀ ਤੇ ਛੇਵੀਂ ਚ ਜਾ ਕੇ ਜਿਹੜੀ ਆ ਉਹ ਅੰਗਰੇਜ਼ੀ ਦੀ ABC ਸ਼ੁਰੂ ਹੁੰਦੀ ਸੀ
1: ਜੀ,
0: ਤੇ ਮੁੜ ਕੇ ਹਿੰਦੀ ਜਿਹੜੀ ਆ ਉਹ ਉਹਦੀ ਐਂਟਰੀ ਹੋ ਜਾਂਦੀ ਸੀ
1: ਜੀ,
0: ਐ ਹੌਲੀ ਹੌਲੀ ਸਟੈਪ ਬਾਏ ਸਟੈਪ ਜਿਹੜਾ ਚੱਲਦਾ ਰਿਹਾ ਕੰਮ
1: ਜੀ।
0: ਤੇ ਮੈਨੂੰ ਇਹ ਵੀ ਇੱਕ ਹੋਰ ਚੇਤੇ ਆਉਂਦੀ ਆ ਲਾਇਬ੍ਰੇਰੀ ਨਾਲ ਜੁੜੀ, ਵਿਸ਼ੇਸ਼ ਤੌਰ ਤੇ ਜਿਹੜੀ ਸਿੱਧੇ ਤੌਰ ਤੇ ਯਾਦ ਹੈ
1: ਜੀ,
0: ਉਹ ਇੱਥੇ ਜਦੋਂ ਜਿਹੜਾ ਤਲਵਾੜੇ ਦੇ ਸਕੂਲਾਂ ਦੇ ਵਿੱਚ ਇੱਥੇ ਜਦੋਂ ਜਿਹੜੀ ਦਾਖਲਾ ਲਿਆ ਕੇ
1: ਜੀ
0: ਬਾਪੂ ਜੀ ਦੀ ਟਰਾਂਸਫਰ ਤੋਂ ਬਾਅਦ ਇੱਥੇ ਭਾਰਤ ਸਾਹਿਬ ਕੋਈ ਮੈਨੂੰ ਲੱਗਦਾ ਉੱਪਰੋਂ ਚਿੱਠੀ ਆਈ ਹੋਏਗੀ ਜਾਂ ਕਿਵੇਂ ਉਹ ਹੁਕਮ ਆ ਗਏ ਕਿ ਭਾਈ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਜਿਹੜੀਆਂ ਉਹ ਦਿਓ
1: ਜੀ।
0: ਉਹ ਫਿਰ ਸਾਨੂੰ ਲਾਈਨਾਂ ਚ ਲੈ ਗਏ, ਕੋਈ ਪਤਾ ਨੀ ਅਤਾ ਨੀ ਕਿੱਧਰ ਨੂੰ ਕਿਹੜੀ ਕਿਤਾਬ ਆਏਗੀ ਕੀ ਹੈ
1: ਜੀ,
0: ਬਟ ਉਹ ਇਸ਼ੂ ਕਰ ਦਿੱਤੀਆਂ ਗਈਆਂ
1: ਜੀ,
0: ਤੇ ਉਹ ਇਹੋ ਜਿਹੇ ਇਸ਼ੂ ਹੋਈਆਂ ਕਿ ਮੁੜ ਕੇ ਬਾਕੀ ਕਲਾਸ ਤਾਂ ਥਾਏ ਥਾਏ ਪਹੁੰਚ ਗਈ ਤੇ ਹੌਲੀ ਹੌਲੀ ਉਹ ਚਿੱਠੀ ਦਾ ਅਸਰ ਖਤਮ ਹੋ ਗਿਆ, ਪਰ ਮੁੜ ਕੇ ਅਸੀਂ ਲਾਇਬ੍ਰੇਰੀ ਚੋਂ ਬਾਹਰ ਹੀ ਨੀ ਆਏ
1: ਜੀ,
0: ਤੇ ਉਹ ਜਮਾ ਕਰਾਂਦੇ ਹੋਰ ਨਵੀਂ ਆ ਰਹੀ ਹੈ, ਇੱਕ ਜਾ ਰਹੀ ਆ ਰਹੀ ਹੈ
1: ਜੀ,
0: ਤੇ ਉਹ ਕਰੇਜ਼ ਜਿਹੜਾ ਹੈ ਨਾ ਕਿਤਾਬਾਂ ਦਾ, ਖਾਸ ਕਰਕੇ ਉਹਨਾਂ ਦਿਨਾਂ ਚ ਸੋਹਣ ਸਿੰਘ ਸੀਤਲ ਹੋਰਾਂ ਦੇ ਜਿਹੜੇ ਨਾਵਲ ਨੇ ਇਤਿਹਾਸ ਦੇ ਉੱਤੇ, ਸਿੱਖ ਰਾਜ

0: ਦੇ ਜਿਹੜੇ ਆ
1: ਜੀ
0: ਬਾਰੇ ਖਾਸ ਤੌਰ ਤੇ ਲਿਖੇ ਉਹਨਾਂ ਨੇ,
1: ਜੀ
0: ਸਿੱਖ ਰਾਜ ਦੀਆਂ ਸ਼ਾਮਾਂ ਹੋ ਗਈਆਂ ਤੇ ਹੋਰ ਸਾਰਾ, ਇਹ ਇੱਕ ਸੀਰੀਜ਼ ਸੀ ਪੂਰੀ
1: ਜੀ
0: ਇਤਿਹਾਸ ਦੇ ਉੱਤੇ, ਬੜੀ ਸ਼ਾਨਦਾਰ।
1: ਜੀ
0: ਇੱਕ ਸਿਲੇਬਸ ਦੇ ਵਿੱਚ ਜਿਹੜਾ ਨਾਵਲ ਲੱਗਿਆ ਹੁੰਦਾ ਸੀ ਤੂਤਾਂ ਵਾਲਾ ਖੂਹ,
1: ਜੀ
0: ਇਹਨਾਂ ਚੀਜ਼ਾਂ ਨੂੰ ਇੱਕ ਤਾਂ ਕਿਤਾਬਾਂ, ਇੱਕ ਜਿਹੜਾ ਜ਼ਿੰਦਗੀ ਦਾ ਦਰਿਆ ਹੈ ਕਹਿ ਲਓ, ਉਹਦੇ ਫਲੋ ਦੇ ਵਿੱਚ ਆ ਰਹੀਆਂ ਜਾ ਰਹੀਆਂ। ਲੇਕਿਨ ਮੇਰੀ ਕਹਿ ਲਓ ਪਤਾ ਨੀ ਕਿਵੇਂ ਆਦਤ ਸੀ ਕਿ ਬੰਦੇ ਨੂੰ ਹੁੰਦਾ ਨਾ ਕਿ ਇਹਨੂੰ ਇਹ ਵੀ ਰੱਖ ਲਓ ਕਿਤਾਬ, ਇਹ ਵੀ ਰੱਖ ਲਓ ਕਿਤਾਬ, ਉਹ ਹੌਲੀ ਹੌਲੀ ਐਸੀਆਂ ਰੱਖੀਆਂ ਨੇ
1: ਜੀ
0: ਕਿ ਇੱਕ ਮਾਈਕਰੋ ਲਾਇਬ੍ਰੇਰੀ ਦੀ ਜਿਹੜੀ ਹੈ ਉਹ ਬਣ ਗਈ ਆਪਣੇ ਆਪ
1: ਬਣ
0: ਹੀ।
1: ਗਈ ਜੀ ਜੀ
0: ਤੋ ਇਹ ਸਿਲਸਿਲਾ ਅੱਜ ਵੀ ਜਾਰੀ ਹੈ।
1: ਜੀ ਤੇ ਸ਼ਮੀ ਜੀ ਲੇਖ ਲਿਖਣ ਦੀ ਜੀ ਜੀ ਚੇਟਕ ਸੀ ਫਿਰ ਉਹ ਕਿੱਦਾਂ ਸ਼ੁਰੂ ਹੁੰਦੀ ਹੈ ਜੀ?
0: ਇਹ ਇੰਟਰਕਨੈਕਟਡ ਜਿਹਾ ਹੀ ਹੁੰਦਾ, ਆਪਾਂ ਮਤਲਬ ਇਹਦਾ ਕੋਈ ਸਟਾਰਟਿੰਗ ਪੁਆਇੰਟ ਕੋਈ
1: ਜੀ
0: ਯਾਦ ਨਹੀਂ, ਪਰ ਇਹ ਜ਼ਰੂਰ ਹੈ ਕਿ ਜਦੋਂ ਛੋਟੇ ਹੁੰਦੇ ਘਰੇ ਉਹ ਆਉਂਦਾ ਸੀ ਅਖਬਾਰ,
1: ਜੀ
0: ਸ਼ੁਰੂ ਹੋਇਆ ਸੀ ਉਹਨਾਂ ਦਿਨਾਂ ਚ ਪੰਜਾਬੀ ਟ੍ਰਿਬਿਊਨ,
1: ਜੀ
0: ਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਉਹ ਕਾਰਟੂਨ ਬੱਚਿਆਂ ਵਾਲੇ ਛਪਦੇ ਤੇ ਉਹਨਾਂ ਦਾ ਸਭ ਤੋਂ ਵਧੇ ਇੰਟਰਸਟ ਲੱਗਦਾ ਸਾਨੂੰ ਕਿ ਹਾਂ ਵੀ ਆਹ ਬਹੁਤ ਵਧੀਆ ਚੀਜ਼ ਹੈ।
1: ਜੀ
0: ਤੇ ਕਹਾਣੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਅਲਫ ਲੈਲਾ ਵਾਲੀਆਂ ਕਹਾਣੀਆਂ ਉਹ ਚ ਪੜ੍ਹੀਆਂ,
1: ਜੀ
0: ਉਹ ਕਿਸੇ ਨੇ ਅਨੁਵਾਦ ਕਰਕੇ,
1: ਜੀ
0: ਬਾਤਿਸ਼ ਸ਼ਾਇਦ ਉਹਨਾਂ ਦਾ ਨਾਮ ਸੀ,
1: ਜੀ
0: ਉਹਨਾਂ ਵੱਲੋਂ ਬੜਾ ਪਿਆਰਾ ਅਨੁਵਾਦ ਕੀਤਾ ਗਿਆ ਸੀ
1: ਜੀ
0: ਤੇ ਉਹ ਸੀਰੀਜ਼ ਚੱਲੀ।
1: ਜੀ
0: ਇਹ ਹੌਲੀ ਹੌਲੀ ਜਿਹੜਾ ਨਾ ਇੱਕ ਅਖਬਾਰਾਂ ਦਾ ਜਿਹੜਾ ਮੰਚ ਹੈ
1: ਜੀ
0: ਪ੍ਰਿੰਟ ਮੀਡੀਆ ਦਾ, ਇਹ ਬੜਾ ਮਹੱਤਵਪੂਰਨ ਹੈ।
1: ਜੀ
0: ਇਹਦੇ ਚ ਜਦੋਂ ਮੈਂ ਪ੍ਰੀਤਲੜੀ ਵੀ ਦੇਖਿਆ ਤੇ ਹੋਰ ਸਾਰੇ ਮੈਗਜ਼ੀਨ ਵੀ, ਲਗਭਗ ਕਾਫੀ ਮੈਗਜ਼ੀਨ ਆ ਰਹੇ ਸੀ
1: ਜੀ
0: ਤੇ ਉਹਨਾਂ ਦੇ ਵਿੱਚੋਂ ਨਾ ਪਾਠਕਾਂ ਦੇ ਜਿਹੜੇ ਖੱਤ ਹੈ
1: ਜੀ
0: ਉਹ ਮੈਨੂੰ ਲੱਗਦਾ ਕਿ ਪਹਿਲੀ ਪੌੜੀ ਕਹੀ ਜਾ ਸਕਦੀ ਹੈ ਕਿ ਉਦੋਂ ਉਸ ਵੇਲੇ ਕਹਿ ਲੋ ਵੀ ਉਹਦੇ ਚ ਪਾਰਟੀਸਪੇਟ ਕੀਤਾ
1: ਜੀ
0: ਕਿਸੇ ਅਖਬਾਰ ਨੂੰ ਮੈਗਜ਼ੀਨ ਨੂੰ ਸ਼ਾਇਦ ਲਿਖਿਆ
1: ਜੀ
0: ਲੇਕਿਨ ਯਾਦ ਮੈਨੂੰ ਹੈਗਾ ਕਿ ਸਭ ਤੋਂ ਪਹਿਲਾਂ ਜਿਹੜੇ ਆ ਜ਼ਿਆਦਾਤਰ ਜਿਹੜੇ ਨਿੱਠ ਕੇ ਲਿਖੇ ਉਹ ਅਜੀਤ ਅਖਬਾਰ ਨੂੰ ਲਿਖੇ,
1: ਜੀ
0: ਉਹ ਪਾਠਕਾਂ ਦੇ ਖਾਤੇ ਦੇ ਵਿੱਚ ਅਜੇ ਹੁਣ ਵੀ ਛਪਦੇ ਆ
1: ਜੀ
0: ਤੇ ਉਹਨਾਂ ਦਿਨਾਂ ਚ ਕਿਲੋ 25 ਕੁ ਪੈਸੇ ਦਾ ਜਾਂ ਕਿੰਨੇ ਦਾ ਹੋਏਗਾ ਕਾਰਡ ਆ ਜਾਂਦਾ ਸੀ, ਉਹਨੂੰ ਐਨ ਭਰ ਭੁਰ ਕੇ ਐਨ ਚੰਗੀ ਤਰ੍ਹਾਂ ਦੋਨੋਂ ਪਾਸੇ ਲਿਖ ਲਿਖ ਕੇ ਐਨ ਫਸਾ ਫਸਾ ਕੇ ਖੂਜੇ ਲਾ ਕੇ ਇਹਨੂੰ ਲਿਖਿਆ ਜਾਏ। ਫਿਰ ਉਹ ਜਦੋਂ ਛਪ ਕੇ ਆਇਆ ਨਾ ਪਹਿਲੀ ਵਾਰੀ ਉੱਪਰ ਸਾਰੀ ਵਿਚਾਰ ਲਿਖ ਦਿੱਤੇ ਹੋਰ ਸਾਰਾ ਹੋ ਗਿਆ, ਥੱਲੇ ਲਿਖਿਆ ਸਮਰਜੀਤ ਸਿੰਘ ਸ਼ਮੀ ਤਲਵਾੜਾ, ਮੈਂ ਕਹਿੰਦਾ ਇਹ ਹਨੇਰੀਆਂ ਆ ਗਈਆਂ ਤੇ ਉਹਦੇ ਬੰਦੇ ਨੂੰ ਆਪਣਾ ਨਾਮ ਛਪਿਆ ਦੇਖ ਕੇ ਬੰਦਾ ਸੋਚਦਾ ਲੈ ਬਈ ਆਹ ਤਾਂ ਲਾਟਰੀ ਹੋ ਗਈ ਬਈ।
1: ਬਿਲਕੁਲ
0: ਉਦੋਂ ਬਾਅਦ ਫਿਰ ਚਾਲ ਸੋ ਚਾਲ ਚੱਲਦਾ ਰਿਹਾ। ਪਹਿਲੀ ਵਾਰ ਅਜੀਤ ਨੂੰ ਕਵਿਤਾ ਭੇਜੀ ਇੱਕ, ਉਹ ਬੱਚਿਆਂ ਵਾਲੀ ਕਵਿਤਾ ਸੀ ਹਾਸੇ ਮਜ਼ਾਕ ਵਾਲੀ, ਲਿਆ ਜੀ ਮੈਂ ਚਾਹ ਬਣਾ ਕੇ ਰੱਖਿਓ, ਚਾਹ ਮਿਲੂਗੀ 90 ਮੀਲ ਦੀ, ਦੇਖਿਓ ਫਿਰ ਦੀ ਪੰਡੇ ਕੀਲ ਦੀ, ਰੱਖਿਓ ਲਾਲਾ ਢਿੱਡ ਬਚਾ ਕੇ, ਲਿਆ ਜੀ ਮੈਂ ਚਾਹ ਬਣਾ ਕੇ, ਏਦਾਂ ਦੀਆਂ ਹਲਕੀਆਂ ਫੁਲਕੀਆਂ ਉਹ ਜਿਹੜੀਆਂ ਬੱਚਿਆਂ ਦੀ ਹੁੰਦੀਆਂ ਨੇ ਉਹ ਲਿਖ, ਏਦਾਂ ਹੌਲੀ ਹੌਲੀ ਜਿਹੜੀ ਆ ਨਾ ਆਪ ਮੁਹਾਰੇ ਸਹਿਜੇ ਹੀ ਇੱਕ ਸ਼ੁਰੂਆਤ ਜੀ ਹੋ ਗਈ ਤੇ ਬਸ ਇਹ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਜੀ।
1: ਜੀ ਬਿਲਕੁਲ ਹੈ ਜੀ। ਤੇ ਸ਼ਮੀ ਜੀ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਇੱਥੇ ਸਾਡੇ ਫਿਲਰ ਦੇ ਵਿੱਚ ਤਾਂ ਬਹੁਤ ਲਾਇਬ੍ਰੇਰੀ ਕਲਚਰ ਜਿਹੜਾ ਨਾ ਬਹੁਤ ਇੰਟਰਸਟਿੰਗ ਹੈ ਜਦੋਂ ਇਹਦੇ ਚ ਝਾਤ ਮਾਰਦੇ ਹਾਂ। ਤੇ ਇਹ ਜੇ ਦੇਖਿਆ ਜਾਵੇ ਤਾਂ ਮੈਂ ਇਹਦੇ ਉੱਤੇ ਇੱਕ ਆਰਟੀਕਲ ਪਿਛੇ 1921 ਚ ਲਿਖਿਆ ਸੀ, 2021 ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀਗਾ ਇੱਥੇ ਦੀਆਂ ਲਾਇਬ੍ਰੇਰੀਆਂ ਦਾ। ਤੇ ਸਾਡੀ ਕੈਪੀਟਲ ਦੀ ਜਿਹੜੀ ਹੈ ਹੈਲਸਿੰਕੀ ਦੀ ਲਾਇਬ੍ਰੇਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ ਤੇ ਉਹਦੇ ਵਿੱਚ ਖਾਸੀਅਤਾਂ ਜਾਂ ਉਹਦੀ ਚਰਚਾ ਹਮੇਸ਼ਾ ਫਿਨਲੈਂਡ ਦੇ ਵਿੱਚ ਵੀ ਰਹਿੰਦੀ ਹੈ। ਤੇ ਇੱਕ ਪੱਖ ਹੈਗਾ ਇਹਦਾ ਕਿ ਤੁਸੀਂ ਇਹਨਾਂ ਚਾਹੇ ਤੁਹਾਨੂੰ ਆਪਣੀ ਜਿਹੜੀ ਹੈ ਛੋਟੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਤਾਂ ਉਹ ਤਾਂ ਹੈ ਹੀ ਹੈ ਆ, ਮਤਲਬ ਕਿ ਪ੍ਰਾਇਮਰੀ ਸਕੂਲ ਨੇ ਚਾਹੇ ਉਹ ਹਾਇਰ ਸਕੂਲ ਨੇ ਜਾਂ ਯੂਨੀਵਰਸਿਟੀਆਂ, ਉਹ ਸਾਰਾ ਸਿਸਟਮ ਤਾਂ ਹੈਗਾ ਹੀ ਆ, ਨੋਰਮਲ ਹੀ ਹੈ, ਸ਼ੁਰੂ ਤੋਂ ਹੀ ਚੱਲਦਾ। ਤੇ ਪਿੰਡਾਂ ਪਿੰਡਾਂ ਦੇ ਵਿੱਚ ਇਹਨਾਂ ਨੇ ਇਹਨਾਂ ਲਾਇਬ੍ਰੇਰੀਆਂ ਖੋਲ ਦਿੱਤੀਆਂ। ਤੇ ਉਸ ਤੋਂ ਜਦੋਂ ਲਾਇਬ੍ਰੇਰੀਆਂ ਨਹੀਂ ਹੁੰਦੀਆਂ ਸੀ ਨਾ, ਤੇ ਜਦੋਂ ਮੈਂ ਵੀ ਇੱਥੇ ਆਇਆ 2005 ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜਾ ਜੋ ਮੇਰੇ ਨਾਲ ਸੀਗੇ ਇੱਥੇ ਦੇ ਰਹਿਣ ਸਹਿਣ ਵਾਲੇ ਸੀਗੇ ਤੇ ਉਹਨਾਂ ਨੇ ਮੈਨੂੰ ਸਿਰਫ ਮੇਰਾ ਟਾਈਮ ਕਹਿ ਲਓ ਜਾਂ ਜਿੱਦਾਂ ਵੀ ਹੈ ਪਾਸ ਕਰਨ ਦੇ ਲਈ ਉਹਨਾਂ ਨੇ ਮੈਨੂੰ ਹਨਾ ਸਭ ਤੋਂ ਪਹਿਲਾਂ ਲਾਇਬ੍ਰੇਰੀ ਲੈ ਕੇ ਗਏ ਤੇ ਉੱਥੇ ਮੈਨੂੰ ਲਾਇਬ੍ਰੇਰੀ ਦਾ ਕਾਰਡ ਬਣਾ ਕੇ ਦਿੱਤਾ ਤੇ ਜਦੋਂ ਮਰਜ਼ੀ ਆ ਕੇ ਤੁਸੀਂ ਇੱਥੋਂ ਕਿਤਾਬ ਲੈ ਜਾਓ। ਜੇ ਕਿਸੇ ਵੀ ਸਬਜੈਕਟ ਦੇ ਵਿੱਚ ਜੇ ਪੰਜਾਬੀ ਦੇ ਵਿੱਚ ਤੁਹਾਨੂੰ ਕੋਈ ਕਿਤਾਬ ਲੱਭਦੀ ਹੈ ਫਿਨਲੈਂਡ ਦੇ ਵਿੱਚ ਪੂਰੇ, ਜੇ ਉਸ ਲਾਇਬ੍ਰੇਰੀ ਦੇ ਵਿੱਚ ਉਹ ਕਿਤਾਬ ਅਵੇਲੇਬਲ ਨਹੀਂ ਹੈ, ਚਾਹੇ ਫਿਨਲੈਂਡ ਦੇ ਕਿਸੇ ਵੀ ਖੂੰਜੇ ਦੇ ਵਿੱਚ ਲਾਇਬ੍ਰੇਰੀ ਚ ਪਈ ਹੈ, ਤੇ ਤੁਸੀਂ ਉਹਨਾਂ ਨੂੰ ਆਪਣੀ ਲੋਕਲ ਲਾਇਬ੍ਰੇਰੀ ਦੇ ਵਿੱਚ ਦੱਸ ਦਿਓ ਤੇ ਕਿਤਾਬ ਦਾ ਬਾਰੇ ਵੀ ਆਹ ਕਿਤਾਬ ਚਾਹੀਦੀ ਹੈ ਤੇ ਉੱਥੇ ਪਈ ਹੈ, ਤੇ ਉਹਨਾਂ ਨੇ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਉਹ ਕਿਤਾਬ ਮੰਗਾ ਕੇ ਦੇ ਦੇਣੀ ਹੈ ਜੀ, ਜੇ ਫ੍ਰੀ ਹੋਏਗੀ ਤਾਂ ਤੁਸੀਂ ਪੜ੍ਹ ਸਕਦੇ ਹੋ। ਤੇ ਇਹ ਸਫ਼ਰ ਜਿਹੜਾ ਅਸਲ ਦੇ ਵਿੱਚ ਇੱਥੇ ਫਿਨਲੈਂਡ ਦੇ ਵਿੱਚ 1913 ਦੇ ਵਿੱਚ ਸ਼ੁਰੂ ਹੋਇਆ, ਉਸ ਸਮੇਂ ਦੇ ਵਿੱਚ 200 ਬੱਸਾਂ ਚੱਲਦੀਆਂ ਫਿਲਦੀਆਂ ਲਾਇਬ੍ਰੇਰੀਆਂ ਸੀਗੀਆਂ, ਤੇ ਅੱਜ ਵੀ ਉਸ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਹੋਇਆ, ਚਾਹੇ ਪੂਰੇ ਫਿਨਲੈਂਡ ਦੇ ਵਿੱਚ ਪਿੰਡਾਂ ਚ, ਸ਼ਹਿਰਾਂ ਚ, ਕਸਬਿਆਂ ਚ, ਹਰ ਪਾਸੇ ਤੁਹਾਨੂੰ ਲਾਇਬ੍ਰੇਰੀ ਮਿਲ ਜਾਏਗੀ। ਪਰ ਉਹ ਜਿਹੜਾ ਕੀਮਤੀ ਜਿਹੜੀਆਂ ਬੱਸਾਂ ਨੇ ਕਹਿ ਲਓ, ਜਿੱਥੇ ਸ਼ੁਰੂਆਤ ਸ਼ੁਰੂ ਹੋਈ ਸੀ ਉਸੇ ਰੂਪ ਦੇ ਵਿੱਚ ਟਾਵੀਂ ਟਾਵੀਂ ਬੱਸ ਤੁਹਾਨੂੰ ਜਿਹੜੀ ਹੈ ਗਰਮੀਆਂ ਦੇ ਸਮੇਂ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਘੁੰਮਦੀ ਜ਼ਰੂਰ ਮਿਲ ਜਾਏਗੀ ਜੀ, ਤੇ ਉਹਦੇ ਵਿੱਚੋਂ ਅਜੇ ਵੀ ਤੁਸੀਂ ਕਿਤਾਬ ਮਤਲਬ ਕਿ ਉੱਥੋਂ ਕੁਲੈਕਟ ਕਰ ਸਕਦੇ ਹੋ ਜੀ। ਤੇ ਇਸ ਤਰ੍ਹਾਂ ਦਾ ਸਿਸਟਮ ਇੱਥੇ ਹੈ। ਤੇ ਖਾਸ ਕਰ ਜਦੋਂ ਸ਼ਬਦ ਗੁਰੂ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਦੇਖਦੇ ਆ ਨਾ ਆਪਣੇ, ਚਲੋ ਖੇਡਾਂ ਦੇ ਲਈ ਮੈਨੂੰ ਲੱਗਦਾ ਕਿ ਜਿੱਦਾਂ ਸਾਡੀ ਪਰਵਰਿਸ਼, ਮੇਰੀ ਪਰਵਰਿਸ਼ ਹੋਈ ਹੈ ਕਿ ਘਰ ਦਾ ਜਿਹੜਾ ਐਟਮੋਸਫੇਅਰ ਹੈਗਾ ਆ ਉਹਦੇ ਵਿੱਚ ਕਿੰਨਾ ਕੁ, ਚਲੋ ਆਪਾਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ, ਪਾਠ ਉਹ ਸਾਰਾ ਕੁਝ, ਜੋ ਵੀ ਸਤਿਕਾਰ ਹੈਗਾ ਜਿਸ ਵੀ ਧਰਮ ਦੇ ਨਾਲ ਲੋਕ ਜੁੜੇ ਨੇ ਉਹਨੂੰ ਪੂਰਾ ਰਿਸਪੈਕਟ ਵੀ ਕਰਦੇ ਆ, ਉਹਨੂੰ ਪੜ੍ਹਦੇ ਵੀ ਹੈ, ਸਾਰਾ ਕੁਝ ਕਰਦੇ ਆ, ਪਰ ਇੱਥੇ ਸਿਸਟਮ ਥੋੜਾ ਜਿਹਾ ਦੇਖਿਆ ਜਾਵੇ ਤਾਂ ਧਰਮ ਨੂੰ ਇੱਕ ਸਾਈਡ ਵੱਖਰਾ ਰੱਖ ਕੇ ਉਹ ਦੇਖਦੇ ਨੇ ਕਿ ਜਿਹੜਾ ਜਦੋਂ ਬੱਚਾ ਪੈਦਾ ਵੀ ਹੁੰਦਾ ਨਾ ਕਿਸੇ ਪਰਿਵਾਰ ਦੇ ਵਿੱਚ ਤਾਂ ਉਹਨੂੰ ਮਤਲਬ ਕਿ ਜਦੋਂ ਕਿ ਸਾਲ, ਡੇਢ ਸਾਲ ਦਾ, ਦੋ ਸਾਲ ਦਾ ਬੱਚਾ ਹੋ ਗਿਆ ਤੇ ਉਹਨੂੰ ਮਤਲਬ ਕਿ ਉਹਨੂੰ ਕਿਤਾਬ ਪੜ੍ਹਨੀ ਤਾਂ ਨਹੀਂ ਆਉਂਦੀ, ਪਰ ਰਾਤ ਨੂੰ ਸ਼ਾਮ ਨੂੰ ਜਿੱਦਾਂ ਆਪਣੇ ਸਮੇਂ ਛੋਟੇ ਹੁੰਦੇ ਨਾ ਲੋਰੀਆਂ ਸੁਣਦੇ ਹੁੰਦੇ ਸੀ ਜਾਂ ਕੋਈ ਨਾ ਕੋਈ ਬਾਤਾਂ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਤੇ ਨੀਂਦ ਆ ਜਾਂਦੀ ਸੀ, ਇਸੇ ਤਰ੍ਹਾਂ ਇੱਥੇ ਅੱਜ ਵੀ ਮਤਲਬ ਕਿ ਲੋਰੀਆਂ ਦਿੱਤੀਆਂ ਜਾਂਦੀਆਂ ਨੇ ਬੱਚੇ ਨੂੰ, ਮਤਲਬ ਕਿ ਕੁਝ ਨਾ ਕੁਝ ਬੈਠ ਕੇ ਸਟੋਰੀ ਸੁਣਾਈ ਜਾਂਦੀ ਹੈ, ਜਦੋਂ ਉਹਨੂੰ ਪੜ੍ਹਨਾ ਆ ਜਾਂਦਾ, 5-6 ਸਾਲ ਦਾ ਹੋ ਜਾਂਦਾ, ਮਾੜੇ ਮੋਟੇ ਅੱਖਰ ਪਛਾਣਨ ਲੱਗ ਜਾਂਦਾ, ਸ਼ੁਰੂ ਹੋ ਜਾਂਦੀ ਹੈ ਜ਼ੁਬਾਨ ਉਹਦੀ, ਤਾਂ ਕਿਤਾਬਾਂ ਉਹਨੂੰ ਗਿਫਟ ਦੇ ਰੂਪ ਦੇ ਵਿੱਚ ਮਤਲਬ ਕਿ ਬਚਪਨ ਤੋਂ ਹੀ ਮਿਲਣ ਲੱਗ ਜਾਂਦੀਆਂ ਨੇ, ਜਦੋਂ ਹਲੇ ਉਹ ਚਾਹੇ 6 ਮਹੀਨਿਆਂ ਦਾ ਹੋਵੇ ਚਾਹੇ ਸਾਲ ਦਾ ਹੋਵੇ, ਤਾਂ ਜਦੋਂ ਉਹਨੂੰ ਸਮਝ ਆਉਂਦੀ ਹੈ ਫਿਰ ਉਹੀ ਕਿਤਾਬਾਂ ਫਰੋਲਣੀਆਂ ਸ਼ੁਰੂ ਆਪ ਕਰ ਦਿੰਦਾ ਹੈ ਜੀ, ਤੇ ਉਹ ਕਿਤਾਬਾਂ ਕੱਲੀਆਂ ਸ਼ਬਦਾਂ ਦੇ ਨਾਲ ਹੀ ਨਹੀਂ, ਉਹਦੇ ਉੱਤੇ ਕਲੋਕ ਬਣਿਆ ਹੋਇਆ ਹੈ ਜਾਂ ਉਹ ਇਸ ਤਰ੍ਹਾਂ ਡਿਜ਼ਾਇਨ ਕੀਤੀਆਂ ਕਿ ਬੱਚਿਆਂ ਦਾ ਇੰਟਰਸਟ ਬਣੇ, ਮੋਟੇ ਮੋਟੇ ਗੱਤੇ ਵਰਗੇ ਪੰਨੇ, ਤੇ ਇੱਥੇ ਇੱਕ ਮੂਮੀ ਨਾਂ ਦੀ ਇੱਕ ਬਹੁਤ ਸੀਰੀਜ਼ ਵੀ ਹੈਗੀ ਹੈ ਇੱਥੇ ਬਹੁਤ ਫੇਮਸ, ਲੋਕ ਦੂਰੋਂ ਦੂਰੋਂ ਪਰੋਂ ਪਰੋਂ ਦੇਖਣ ਆਉਂਦੇ ਉਹ ਚੀਜ਼ਾਂ ਨੂੰ, ਤੇ ਉਹ ਬੱਚਿਆਂ ਨੂੰ ਉਸ ਉਹਦੇ ਰੂਪ ਦੇ ਵਿੱਚ ਕਿਤਾਬਾਂ ਦਿੱਤੀਆਂ ਜਾਂਦੀਆਂ ਜਾਂ ਕੁਝ ਵੀ ਸਿਲੇਬਸ ਜਿਹੜਾ ਉਹਨਾਂ ਨੂੰ ਇੰਟਰਸਟ ਬਣਦਾ ਹੈ ਉਹਨਾਂ ਦਾ ਬੱਚਿਆਂ ਦਾ ਜੀ।
0: ਜੀ ਜੀ ਜੀ ਬਿਲਕੁਲ ਜੀ, ਇਹ ਜਿਹੜੀ ਬੱਚਿਆਂ ਦੀ ਜਿਹੜੀ ਕਿਤਾਬ ਹੈ ਉਹ ਤੇ ਇਹਦੇ ਜਿਵੇਂ ਤੁਸੀਂ ਦੱਸਿਆ ਹੀ ਕਲਰਫੁਲ ਹੋਣੀ ਚਾਹੀਦੀ ਹੈ, ਅਟ੍ਰੈਕਟਿਵ ਹੋਣੀ ਚਾਹੀਦੀ ਹੈ ਤਾਂ ਕਿ ਉਹਦਾ ਦਿਲ ਕਰੇ, ਉਹ ਦੇਖੇ, ਉਹਨੂੰ ਉਹਦੇ ਨਾਲ ਜੁੜੇ। ਜਿਵੇਂ ਹੁਣ ਮੈਂ ਆਪਣਾ ਵੀ ਕਹਿੰਦਾ ਵੀ ਨਿੱਜੀ ਤਜਰਬਾ ਵੀ ਸਾਂਝਾ ਕੀਤਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਓਸਾਕਾ ਸਰਹੰਦ ਤੇ ਜਿਹੜੀ ਕਿਤਾਬ ਸੀ ਤੇ ਉਹ ਦੂਸਰੀ ਕਿਤਾਬ ਹੈ ਚਮਕੌਰ, ਚਮਕੌਰ ਸਾਹਿਬ ਬਾਰੇ, ਇਹ ਦੋ ਸ਼ਾਇਦ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਗਈਆਂ ਹੋਣਗੀਆਂ, ਅਜੇ ਵੀ ਮਿਲ ਜਾਂਦੀਆਂ ਨੇ ਜਦੋਂ ਵੀ ਆਪਾਂ ਕਿਸੇ ਇਤਿਹਾਸਕ ਗੁਰਦੁਆਰੇ ਜਾਂਦੇ ਹਾਂ ਜਿੱਥੇ SGPC ਦੀ ਕੋਈ ਸ਼ੋਪ ਹੋਏਗੀ, ਗੁਰਮਤ ਜਿਹੜਾ ਲਿਟਰੇਚਰ ਹੈ
1: ਜੀ,
0: ਉਹਦੇ ਵਿੱਚ ਹੁਣ ਵੀ ਮਿਲ ਜਾਂਦੀਆਂ ਨੇ
1: ਜੀ।
0: ਤੋ ਉਹਨਾਂ ਦਾ ਰੰਗ ਰੂਪ ਹਲੇ ਵੀ ਉਵੇਂ ਦਾ ਹੀ ਹੈ ਜਿਹੜਾ ਅੱਜ ਤੋਂ ਇੰਨੇ ਸਾਲ ਪਹਿਲਾਂ ਸੀ। ਤੋ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਭਾਰਤ ਸਾਹਿਬ ਕਿ ਜਦੋਂ ਬੱਚੇ ਨੂੰ ਇਹ ਚੀਜ਼ ਗਿਫਟ ਮਿਲਦੀ ਹੈ, ਗਿਫਟ ਸਾਰਿਆਂ ਨੂੰ ਪਿਆਰੇ ਹੁੰਦੇ ਆ, ਉਹ ਉਹਦੇ ਨਾਲ ਜ਼ਰੂਰ ਜੁੜਦਾ ਹੈ
1: ਜੀ,
0: ਤੇ
1: ਉਹਦੇ ਨਾਲ ਉਹਨੂੰ ਸਾਂਭ ਪਰਿਵਾਰ ਦੇ ਹਰ ਪਰਿਵਾਰ ਦੇ ਵਿੱਚ ਮਤਲਬ ਕਿ ਛੋਟੀ ਤੋਂ ਛੋਟੀ ਲਾਇਬ੍ਰੇਰੀ ਵੀ ਆ ਤੇ ਵੱਡੀ ਤੋਂ ਵੱਡੀ ਲਾਇਬ੍ਰੇਰੀ ਵੀ ਹੈ।
0: ਹਾਂਜੀ ਬਿਲਕੁਲ ਜੀ, ਲਾਇਬ੍ਰੇਰੀ ਮਤਲਬ ਤੁਸੀਂ ਦੇਖੋ ਇਹ ਜ਼ਰੂਰੀ ਨਹੀਂ ਕਿ ਉਹ ਚ ਹਜ਼ਾਰਾਂ ਹੀ ਕਿਤਾਬਾਂ
1: ਹੋਣ,
0: ਕਿਉਂਕਿ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਆ, ਜਿਵੇਂ ਹੁਣ ਮੈਂ ਸਕੂਲ ਦੀ ਲਾਇਬ੍ਰੇਰੀ ਦੀ ਗੱਲ ਕਰਾਂ, ਉਹਦੀ ਆਪਣੀ ਇੱਕ ਲਿਮਿਟ ਹੋਈ, ਇੱਕ ਵਨ ਰੂਮ ਦੀ ਲਾਇਬ੍ਰੇਰੀ ਹੋਊਗੀ, ਤੇ ਜੇ ਮੈਂ ਕਾਲਜ ਜਾਵਾਂਗੇ ਉੱਥੇ ਜ਼ਿਆਦਾ ਕਮਰਿਆਂ ਦੀ ਹੋ ਸਕਦੀ ਹੈ ਫੈਲੀ ਹੋਈ, ਤੇ ਯੂਨੀਵਰਸਿਟੀ ਵਾਲੀ ਦਾ ਆਂਤੀ ਕੋਈ ਨਹੀਂ ਕਿ ਉਹਦਾ ਬਹੁਤ ਜ਼ਿਆਦਾ ਵੱਡਾ ਪ੍ਰੋਜੈਕਟ ਹੋ ਜਾਂਦਾ ਹੈ,
1: ਮਤਲਬ ਕਿ ਪ੍ਰੋਫੈਸ਼ਨ ਦੀ ਕਿਤਾਬ ਉੱਥੇ ਮਿਲ ਜਾਂਦੀ ਹੈ,
0: ਉਹ ਮਿਲ ਜਾਂਦੀ ਹੈ ਜੀ। ਪਰ ਜਿਹੜੀ ਜਿੱਥੋਂ ਤੱਕ ਘਰੇਲੂ ਲਾਇਬ੍ਰੇਰੀ ਹੈ ਨਾ, ਇਹ ਤਾਂ ਤੁਸੀਂ ਜੇ 10 ਕਿਤਾਬਾਂ ਵੀ ਹੈਗੀਆਂ, 5 ਕਿਤਾਬਾਂ ਵੀ ਹੈ, ਉਹ ਸ਼ੁਰੂਆਤ ਹੋ ਗਈ ਸਮਝੋ, ਨਹੀਂ ਰੱਖੀ ਗਈ, ਓਹਦੇ ਵਿਚ ਹੌਲੀ ਹੌਲੀ ਐਡ ਹੋਈ ਜਾਂਦੀਆਂ ਨੇ, ਆਪਾਂ ਜੋ ਜੋ ਲਿਆਈ ਜਾਂਦੇ ਆ
1: ਜੀ
0: ਤੇ ਉਹ ਜੁੜਦਾ ਜਾਂਦਾ ਕੰਮ।
1: ਜੀ
0: ਤੋ ਇਹ ਜਰੂਰ ਜਿਹੜਾ ਉਪਰਾਲਾ ਹੋਣਾ ਚਾਹੀਦਾ ਕਿਤਾਬਾਂ ਨਾਲ ਸਾਂਝ ਜਿਹੜੀ ਹੈ।
1: ਜੀ
0: ਅੱਗੇ ਵੀ ਆਪਾਂ ਗੱਲ ਇਹਦੇ ਬਾਰੇ ਕੀਤੀ ਸੀ ਕਿ
1: ਕੀਤੀ
0: ਜਰੂਰ
1: ਸੀ।
0: ਹਰ ਘਰ ਦੇ ਵਿਚ ਕਿਤਾਬਾਂ ਦੀ ਜਿਹੜੀ ਹੋਣ ਦਾ ਹੋਣਾ ਬਹੁਤ ਜ਼ਰੂਰੀ ਹੈ
1: ਨਹੀਂ ਲਿਆ ਕੇ ਰੱਖ ਲੋ,
0: ਉਹ।
1: ਲਾਣਤ ਤਾਂ ਪਾਉਣੀ ਲੱਗ ਹੀ ਜਾਂਦੇ ਆ ਵੀ ਮੇਰੇ ਵੱਲ ਨੂੰ ਵੀ ਦੇਖ ਲਾ ਕਿਸੇ ਦਿਨ ਤਾਂ ਹੱਥ ਚ ਫੜੂੰਗਾ ਹੀ ਮੈਨੂੰ। ਬਿਲਕੁਲ ਹੈ ਜੀ ਜੀ
0: ਉਹ ਕੋਈ ਜਿਹੜੇ ਉਹਨਾਂ ਨੇ ਸ਼ਾਇਦ ਲਿਖਿਆ ਸੀ ਮੇਰਾ ਦਾਗਿਸਤਾਨ ਦੇ ਵਿੱਚ, ਕਹਿੰਦੇ ਸਿਉਂਕ ਸੋਚਦੀ ਹੋਏਗੀ ਕਿ ਆਦਮੀ ਕਿੰਨਾ ਮੂਰਖ ਹੈ, ਕਿਤਾਬਾਂ ਨੂੰ
1: ਜੀ
0: ਜਿਹੜਾ ਐ ਰੱਖੀ ਜਾਂਦਾ ਸਾਨੂੰ ਗਾਣੀ ਪੈ ਰਹੀ ਹੈ।
1: ਜੀ
0: ਇੱਕ ਇੰਟਰਸਟਿੰਗ ਤੁਸੀਂ ਦੇਖੋ ਇਹਨਾਂ ਦੇ ਨਾਲ ਕਹਾਣੀਆਂ ਜੁੜ ਜਾਂਦੀਆਂ ਨੇ। ਲਾਇਬ੍ਰੇਰੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਸਿਰਫ ਚਾਰ ਦੀਵਾਰੀ ਨਹੀਂ ਹੈ, ਇਹ
1: ਜੀ
0: ਸਿਰਫ ਕਹਿੰਦੋ ਵੀ ਕਿਤਾਬਾਂ ਦਾ ਇੱਕ ਸਟੋਰ ਨਹੀਂ ਹੈ,
1: ਜੀ
0: ਬਲਕਿ ਇਹ ਇੱਕ ਤੁਸੀਂ ਦੱਸ ਵੀ ਰਹੇ ਸੀ ਕਿ ਨੌਲੇਜ ਦਾ ਇੱਕ ਪੂਰਾ
1: ਭੰਡਾਰ
0: ਹੈ,
1: ਹੈ
0: ਸਟੋਰ ਹੈ, ਲਾਈਟ ਹਾਊਸ ਹੈ।
1: ਜੀ
0: ਬਸ ਉਹਦੇ ਵੱਲ ਬੰਦੇ ਨੂੰ ਜਾਣਾ ਚਾਹੀਦਾ, ਥੋੜਾ ਜਿਹਾ ਜੇ ਕਦਮ ਅੱਗੇ ਵਧਾਏਗਾ
1: ਜੀ
0: ਤੇ ਉਹ ਖੱਟ ਕੇ ਲਿਆਊ ਕੁਛ ਨਾ ਕੁਛ ਵਿੱਚੋਂ।
1: ਕਹਿੰਦੇ ਖੱਟ ਕੇ
0: ਇੰਟਰਸਟ
1: ਲਿਆਂਦਾ
0: ਜਿਹੜਾ ਆਪਣੇ
1: ਪਟਿਆਲਾ ਤੇ ਪਟਿਆਲੇ ਤੋਂ ਆਪਣੇ ਨਾਲ ਜੁੜ ਗਏ ਨੇ ਲਾਲੀ ਬਾਈ ਜੀ, ਉਹਨਾਂ ਦੀ ਗੱਲ ਸੁਣ ਲਈ ਨਾ।
0: ਵਾਹ ਜੀ ਵਾਹ
1: ਜੀ
0: ਜੀ
1: ਨਾਲ ਮੁਕੱਦਰ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਲੈਂਦੇ ਹਾਂ ਬਾਅਦ ਦੇ ਵਿੱਚ ਨਾਲ ਫ੍ਰੀ ਕਰਕੇ ਲਾਈਨ।
0: ਜੀ ਜੀ
1: ਸਤਿ ਸ੍ਰੀ ਅਕਾਲ ਟੋੜਾ ਸਾਹਿਬ, ਸਵਾਗਤ ਜੀ ਅਨੂ ਜੀ। ਲਾਲੀ ਟੋੜਾ ਜੀ ਸਵਾਗਤ ਹੈ ਬਾਈ ਜੀ, ਲੱਗਦਾ ਕਿਤੇ ਸੌਂਦਾ ਨਹੀਂ ਗਿਆ ਜੀ, 8-9 ਮਿੰਟ ਤੋਂ ਹੋਲਡ ਦੇ ਉੱਤੇ ਸਨ ਜੀ। ਲਾਲੀ ਜੀ ਸਵਾਗਤ ਹੈ ਜੀ।
2: ਹਾਂਜੀ ਹਾਂਜੀ ਹਾਂਜੀ
1: ਜੀ ਆਨੋ ਜੀ,
2: ਤੇ ਨਾ ਮੈਂ ਨਾ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਸੀ ਤੋਂ ਹਾਂ ਜਾਣਾ
1: ਜੀ
2: ਸਾਡੇ
1: ਲਾਲੀ ਜੀ ਆਪਣੇ ਸਪੀਕਰ ਤੇ ਤਾਂ ਨਹੀਂ ਲੱਗਿਆ ਹੋਇਆ ਫੋਨ?
2: ਨਹੀਂ ਨਹੀਂ ਨਹੀਂ
1: ਅੱਛਾ ਜੀ,
2: ਨਹੀਂ ਨਹੀਂ
1: ਥੋੜੀ ਗੂੰਜ ਰਹੀ ਆਵਾਜ਼, ਮੈਂ ਤਾਂ ਪੁੱਛ ਰਿਹਾ ਹਾਂ ਜੀ। ਜੀ
2: ਨਹੀਂ ਨਹੀਂ ਮੈਂ ਨਾ ਮੈਂ ਕਮਰੇ ਦੇ ਵਿੱਚ ਬਾਹਰ ਆ ਗਿਆ।
1: ਹਾਂਜੀ ਜੀ ਹਾਂ
2: ਨਹੀਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਨਾ, ਮੈਂ ਕਿਹਾ ਕਿਤਾਬਾਂ ਨਾ ਪਤਾ ਕੀ ਗੱਲ, ਮੈਨੂੰ ਬਹੁਤ ਸ਼ੌਂਕ ਹੈ ਚੀਜ਼ ਦੇ। ਅਸੀਂ ਨਾ ਥੋੜੀ ਦੇਰ ਪਹਿਲਾਂ ਨਾ ਅਸੀਂ ਗੱਲ ਕਰ ਰਹੇ ਸੀ ਬਾਈ ਮਕੱਤਰ ਵੀਰ ਨਾਲ ਵੀ, ਅਸੀਂ ਗੱਲ ਕਰ ਰਹੇ ਸੀ
1: ਜੀ,
2: ਕਿਉਂਕਿ ਮੈਨੂੰ ਪੇਪਰ ਪੜ੍ਹਨਾ ਬਹੁਤ ਮਤਲਬ ਮੈਨੂੰ ਸ਼ੌਂਕ ਆ
1: ਜੀ।
2: ਪੇਪਰ ਦੇ ਵਿੱਚ ਨਾ ਜਿਹੜਾ ਮੇਨ ਆਰਟੀਕਲ ਆਉਂਦੇ ਨੇ ਨਾ, ਅਸਲ ਦੇ ਵਿੱਚ ਮੇਰਾ ਫੋਕਸ ਉੱਥੇ ਹੁੰਦਾ
1: ਜੀ,
2: ਜਿੰਨਾ ਪੇਪਰ ਦਾ ਨਿਚੋੜ ਹੁੰਦਾ ਨਾ ਉਹਦੇ ਵਿੱਚ ਹੀ ਹੁੰਦਾ
1: ਜੀ,
2: ਉਹਦੇ ਵਿੱਚ ਹੀ ਨਿਚੋੜ ਹੁੰਦਾ
1: ਜੀ।
2: ਅੱਛਾ ਫਿਰ ਦੇਖੋ ਤੁਸੀਂ ਉਹਦੇ ਵਿੱਚ ਨਾ ਜਿੰਨੇ ਸੰਪਾਦਕ ਜਿਹੜੇ ਹੈਗੇ ਨੇ ਜਿਵੇਂ ਜੋਤੀ ਮਲਹੋਤਰਾ ਹੋਏ, ਰਾਮ ਚੰਦਰਾ ਗੋਇਲ, ਮਤਲਬ ਬਹੁਤ ਵਧੀਆ, ਰਵਿੰਦਰ ਜੌਹਰ ਹੋਏ ਨੇ, ਬਹੁਤ ਵਧੀਆ ਮਤਲਬ ਰਾਈਟਰ ਨੇ ਜਿਹੜੇ ਸੰਪਾਦਕ ਨੇ, ਉਹ ਸਾਰਾ ਕੁਛ ਕਰਦੇ ਨੇ
1: ਜੀ।
2: ਬਟ ਉਹ ਤੋਂ ਬਾਅਦ ਨਾ ਜਿਹੜੇ ਉਹਨਾਂ ਦੇ ਜਵਾਬ ਆਉਂਦੇ ਨੇ ਉਹ ਹੋਰ ਵੀ ਦਿਲਚਸਪ ਹੁੰਦੇ ਨੇ, ਵੀ ਇਹ ਇਹ ਤੋਂ ਬਾਅਦ ਮਤਲਬ ਜਿਹੜੇ ਸਰੋਤੇ ਨੇ ਵੀ ਸੁਣਦੇ ਆ, ਇਹ ਤੋਂ ਬਾਅਦ ਵੀ ਇਹਦਾ ਕੀ ਨਿਚੋੜ ਕੱਢਿਆ ਉਹਨਾਂ ਨੇ,
1: ਜੀ
2: ਵੀ ਇਹ ਜਿਹੜੇ ਆਰਟੀਕਲ ਆਏ ਨੇ ਉਹਦੇ ਵਿੱਚ ਨੀਚੇ ਲਿਖਿਆ ਹੁੰਦਾ ਪਾਠਕਾਂ ਦੇ ਮਤਲਬ ਕਿ ਜਿਹੜੇ ਸਫਾਲ ਹੁੰਦੇ ਨੇ, ਮਤਲਬ ਵੀ ਉਹਦੇ ਵਿੱਚ ਵੀ ਕੀ ਉਹਨਾਂ ਦਾ ਉਹ ਲਿਖਿਆ ਹੁੰਦਾ ਵੀ ਉਹਦਾ ਕੀ ਜਵਾਬ ਆ
1: ਜੀ।
2: ਇਹ ਬਹੁਤ ਵੱਡੀ ਗੱਲ ਆ
1: ਜੀ।
2: ਜਿਵੇਂ ਤੁਸੀਂ ਕਿਤਾਬਾਂ ਦੀ ਗੱਲ ਕਰੀ ਆ ਨਾ, ਕਿਤਾਬਾਂ ਦੇਖੋ ਪਤਾ ਕੀ ਗੱਲ, ਦੇਖੋ ਇਹ ਤੁਹਾਨੂੰ ਬਹੁਤ ਸੁੱਖ ਹੁੰਦੀ ਆ। ਮੇਰਾ ਨਾ ਮੈਨੂੰ ਜੋ ਜੋ ਮੈਂ ਸਿੱਖਿਆ ਨਾ, ਮੈਂ ਇਹ ਚੀਜ਼ ਤੋਂ ਹੀ ਸਿੱਖਿਆ। ਮੈਂ ਨਾ ਇੱਕ ਛੋਟੇ ਪਰਿਵਾਰ ਦੇ ਵਿੱਚ ਉੱਠ ਕੇ ਨਾ, ਚਲੋ ਸਾਡਾ ਪਰਿਵਾਰ ਵੱਡਾ ਹੋ ਗਿਆ ਬਾਅਦ ਦੇ ਵਿੱਚ
1: ਜੀ,
2: ਪਰ ਸਾਡੇ ਪੀੜ੍ਹੀ ਦੇ ਵਿੱਚ ਨਾ ਮੇਰੇ ਦਾਦਾ ਦਾਦੀ ਜੀ ਬਹੁਤ ਸਿਆਣੇ ਸੀ, ਪੜ੍ਹੇ ਲਿਖੇ ਸੀ, ਗੁਰਮੁਖੀ ਪੜ੍ਹਦੇ ਸੀ, ਬਟ ਜਿਹੜੀ ਸਾਡੀ ਅੱਗੇ ਵਾਲੀ ਪੀੜ੍ਹੀ ਹੈ ਸਾਡੇ ਬਜ਼ੁਰਗਾਂ ਲਈ
1: ਜੀ,
2: ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ। ਉਹ ਤੋਂ ਬਾਅਦ ਸਾਡਾ ਵਕਤ ਆਇਆ
1: ਜੀ,
2: ਮੇਰੇ ਦਾਦਾ ਜੀ ਨਾ ਜੀ ਪੇਪਰ ਪੜ੍ਹਨੇ ਵਿੱਚ ਇੰਨਾ ਸ਼ੌਕੀਨ ਸੀ ਨਾ, ਉਹ ਮਤਲਬ ਉਂਗਲੀਆਂ ਰੱਖ ਰੱਖ ਕੇ ਨਾ ਕੱਲੀ ਕੱਲੀ ਲਾਈਨ ਪੜ੍ਹਦੇ ਸੀ। ਮੈਂ ਉਹਨਾਂ ਨੂੰ ਸੁਣਦਾ ਨਾ, ਮਤਲਬ ਦੇਖਿਆ ਵੀ ਯਾਰ ਇੰਨਾ ਕਿਉਂ ਤਰੀਕੀ ਨਾਲ ਪੜ੍ਹਦੇ ਨੇ ਪੇਪਰ
1: ਜੀ,
2: ਉਦਾਂ ਪੜ੍ਹਨਾ ਮੇਰਾ ਸ਼ੌਕੀਨ ਮਤਲਬ ਸ਼ੌਕ ਹੋ ਗਿਆ
1: ਜੀ।
2: ਸੋ ਐ ਨਾ ਵੀ ਦੇਖੋ ਪਤਾ ਕੀ ਗੱਲ ਆ, ਇਹਦੇ ਵਿੱਚ ਨਾ ਨਿਚੋੜ ਆ ਨਾ ਜਿਹੜਾ ਬਹੁਤ ਵੱਡਾ ਹੁੰਦਾ। ਜਿਹੜੀ ਤੁਸੀਂ ਕਿਤਾਬਾਂ ਪੜ੍ਹਦੇ ਆ ਨਾ, ਮਤਲਬ ਕਿ ਵਧੀਆ ਰਾਈਟਰਾਂ ਦੀਆਂ ਲਿਖੀਆਂ ਹੋਈਆਂ ਨੇ
1: ਜੀ,
2: ਤੇ ਮੈਂ ਤਾਂ ਸ਼ਮੀਰ ਮਿਲਿਆ ਨਾ ਵੀ ਬਾਕੀ ਜਿੰਦਾ ਦਿਲ ਬੰਦੇ ਨੇ ਨਾ, ਮਤਲਬ ਕਿ ਬਹੁਤ ਵੱਡੀ ਗੱਲ ਆ ਵੀ ਇੰਨਾ ਇਹਨਾਂ ਦਾ, ਮੈਂ ਇਹਨਾਂ ਦੇ ਖੁਦ ਵੀ ਪੜ੍ਹੇ ਨੇ ਇਹਨਾਂ ਦੇ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਨੇ ਮਤਲਬ ਲਿਖੀਆਂ ਨੇ, ਜਾਂ ਮਤਲਬ ਇਹਨਾਂ ਦੇ ਜੋ ਆਰਟੀਕਲ ਦੇਖੇ ਨੇ, ਮੈਂ ਜ਼ਿਆਦਾ ਨੀ ਪੜ੍ਹ ਪਾਇਆ ਹੈਗਾ, ਪਰ ਫਿਰ ਵੀ ਬਹੁਤ ਜਿੰਦਾ ਦਿਲ ਬੰਦੇ ਨੇ। ਸ਼ਮੀ ਤੁਹਾਨੂੰ ਪ੍ਰਣਾਮ ਆ ਜੀ, ਬਹੁਤ ਵੱਡੀ ਗੱਲ ਆ
1: ਜੀ,
2: ਫਿਰ ਵੀ ਨਾ ਤੁਸੀਂ ਜਿੰਦਾ ਦੇ ਬੰਦੇ ਮੈਂ ਤੁਹਾਨੂੰ ਮੈਂ ਕਹਿਣਾ ਸਿਰਦਾ ਕਰਦਾ
1: ਜੀ
2: ਬਹੁਤ ਵੱਡੀ ਗੱਲ ਹੈ
0: ਸ਼ੁਕਰੀਆ
1: ਜੀ
2: ਤੇ ਇਹ ਨਾ ਜਿਹੜਾ ਤੁਸੀਂ ਪੜ੍ਹਨ ਦਾ ਜਿਹੜਾ ਸ਼ੌਂਕ ਨਾ ਮੈਂ ਨਾ ਕਈ ਵਾਰ ਮੈਂ ਹੱਸਦਾ ਹੁੰਦਾ ਸੀ ਚੋਣਾ ਸਾਹਿਬ ਨੂੰ ਮੈਂ ਵੀ ਮੈਂ ਇੰਨਾ ਸ਼ੌਂਕ ਰੱਖਦਾ ਸੀ ਪੜ੍ਹਨ ਦੇ ਵਿੱਚ ਨਾ ਜਦ ਮੈਂ ਯੂਪੀ ਤੋਂ ਆਉਂਦਾ ਹੁੰਦਾ ਟ੍ਰੇਨ ਦੇ ਵਿੱਚ ਨਾ ਚਲੋ ਹੁਣ ਤਾਂ ਮੈਂ ਗੱਡੀ ਚ ਆਉਂਦਾ ਜਾਂਦਾ ਕਈ ਸਾਲਾਂ ਤੋਂ
1: ਜੀ
2: ਮੈਂ ਮੈਗਜ਼ੀਨ ਲੈ ਜਾਂਦਾ ਹੁੰਦਾ ਸੀ ਮੈਂ ਉਸ ਤੋਂ ਪੜ੍ਹਨ ਦਾ ਬਹੁਤ ਸ਼ੌਕੀਨ ਸੀ ਤੇ ਉਹ ਆਰਟੀਕਲ ਇੰਨਾ ਜ਼ਿਆਦਾ ਪੜ੍ਹਦਾ ਸੀ ਮੈਂ 2 ਮੈਗਜ਼ੀਨ ਖਤਮ ਕਰਦਾ ਸੀ ਆਉਂਦਾ ਹੁੰਦਾ ਨੀਂਦ ਆਉਂਦੀ ਸੀ ਗੱਡੀ ਦੇ ਵਿੱਚ
0: ਵਾਹ ਜੀ ਵਾਹ
2: ਮਤਲਬ ਆਉਂਦਾ ਆਉਂਦਾ 2 ਮੈਗਜ਼ੀਨ ਮਤਲਬ ਜਿਹੜੇ ਹੁੰਦੇ ਸੀ ਕਈ ਪੇਪਰ ਹੁੰਦੇ ਸੀ ਕਈ ਪੇਜ ਹੁੰਦੇ ਸੀ ਆਉਂਦਾ ਆਉਂਦਾ ਖਤਮ ਕਰ ਦਿੰਦਾ ਸੀ ਪੜ੍ਹ ਲੈਂਦਾ ਸੀ ਸਾਰਾ ਆਉਂਦਾ ਆਉਂਦਾ ਹੀ ਦੇਖ ਲਓ ਤੁਸੀਂ ਇੰਨਾ ਜ਼ਿਆਦਾ ਮੈਨੂੰ ਕਿਉਰੋਸਿਟੀ ਸੀ ਮਤਲਬ ਇੰਨਾ ਜ਼ਿਆਦਾ ਮਤਲਬ ਮਤਲਬ ਝਟਕ ਸੀ
1: ਜੀ
2: ਇੰਨਾ ਜ਼ਿਆਦਾ ਹੁਣ ਵੀ ਮੇਰੀ ਪੇਪਰ ਪੜ੍ਹਨ ਦੀ ਇੰਨੀ ਝਟਕ ਆ ਵੀ ਜਦੋਂ ਮੈਨੂੰ ਪੇਪਰ ਨੀ ਨਾ ਮਿਲਦਾ ਜਿਵੇਂ ਆਮ ਮੈਨੂੰ ਫੇਮ ਨੀ ਮਿਲਦੀ ਚਿੱਟਾ ਚਿੱਟਾ ਨੀ ਮਿਲਦਾ ਜਦ ਤੱਕ ਮੇਰਾ ਪੇਪਰ ਨੀ ਮੇਰੇ ਘਰੇ ਆਉਂਦਾ ਹੈ ਕਈ ਵਾਰ ਨਹੀਂ ਵੀ ਆਉਂਦਾ ਲੇਟ ਵੀ ਹੁੰਦਾ ਤਾਂ ਫਿਰ ਮੇਰੇ ਝਟਕ ਹੁੰਦੀ ਹੈ ਉਸ ਚੀਜ਼ ਦੇ ਵਿੱਚ ਉਹ ਮੇਰੇ ਆਰਟੀਕਲ ਸਿਰਫ ਬਿਲਕੁਲ ਜਿਹੜੇ ਮੇਨ ਪੇਪਰ ਜਿਹੜਾ ਮੇਨ ਜਿਹੜਾ ਪੰਜਵਾਂ ਸਫ਼ਾ ਜਾਂ ਛੇਵਾਂ ਸਫ਼ਾ ਦੇ ਵਿੱਚ ਨਾ ਜਿਹੜੇ ਮੇਨ ਆਰਟੀਕਲ ਆਉਂਦੇ ਨੇ ਖਾਸ ਕਰਕੇ ਐਤਵਾਰ ਵਾਲਾ
1: ਜੀ
2: ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਰਟੀਕਲ ਆਉਂਦੇ ਨੇ ਇੰਨਾ ਮੈਂ ਕਹਿੰਦਾ ਵੀ ਜੇ ਬੰਦਾ ਉਹ ਪੜ੍ਹ ਲਵੇ ਨਾ
1: ਜੀ
2: ਤੁਹਾਨੂੰ ਕੁਛ ਕਰਨ ਦੀ ਜਾਂ ਮਤਲਬ ਕੁਛ ਸਿੱਖਣ ਦੀ ਜਾਂ ਕੁਛ ਮਤਲਬ ਖੇਤਰ ਉੱਧਰ ਗੱਲ ਕਰਨ ਦੀ ਲੋੜ ਨਹੀਂ
1: ਜੀ
2: ਇੰਨਾ ਜ਼ਿਆਦਾ ਮਤਲਬ ਉਹਦੇ ਵਿੱਚ ਨੌਲੇਜ
1: ਜੀ
2: ਇੰਨਾ ਜ਼ਿਆਦਾ ਮਤਲਬ ਕਿ ਜਿਵੇਂ ਤੁਸੀਂ ਭਾਰਤ ਸਾਹਿਬ ਤੁਹਾਨੂੰ ਵੀ ਮੈਂ ਸਲੂਟ ਕਰਦਾ ਵੀ ਮਤਲਬ ਕਿ ਵਰਡ ਵਰਡ ਲੈਵਲ ਦੀ ਜਿਹੜੀ ਤੁਸੀਂ ਉਹ ਕਰਦੇ ਮੈਂ ਹੁਣ ਵੀ ਮਤਲਬ ਇਹ ਨੀ ਹੈਗਾ ਮੈਂ ਪੇਪਰੇ ਪੜ੍ਹਦਾ
1: ਜੀ
2: ਹੋਰ ਵੀ ਜਿਹੜੀ ਬਾਹਰ ਵਾਲੇ ਨਿਊਜ਼ ਨੇ ਨਾ ਜਿਹੜੀ ਮੈਂ ਬਾਹਰ ਵਾਲੀ ਹੁੰਦੀ ਨੇ ਵੀ ਮਤਲਬ ਕਿ ਬਹੁਤ ਜ਼ਿਆਦਾ ਚੰਗਾ ਲੱਗਦਾ ਹਨਾ ਵੀ ਹੈ ਵੀ ਨੌਲੇਜ ਲੈਣੀ ਜ਼ਰੂਰੀ ਹੈ
1: ਬਿਲਕੁਲ
2: ਆਨਲਾਈਨ ਟਾਈਮ ਦੇ ਵਿੱਚ ਆਪਾਂ ਆਪਣੀ ਪੀੜ੍ਹੀਆਂ ਸਿਖਾਈਏ ਕਮ ਸੇ ਕਮ ਸਾਨੂੰ ਤੁਰਨ ਲੱਗੇ ਜਾਂ ਅੱਗੇ ਬਾਹਰ ਜਾ ਕੇ ਕੁਛ ਤਾਂ ਪਤਾ ਲੱਗੇ
1: ਹਨਾ
2: ਆਪਾਂ ਦੂਜੇ ਦੂਜੀਆਂ ਸਿਖਾ ਪਾਈਏ
1: ਬਿਲਕੁਲ ਹੈ ਜੀ ਬਿਲਕੁਲ ਸੋ
2: ਮੈਨੂੰ ਬਹੁਤ ਚੰਗਾ ਲੱਗਿਆ ਬਾਈ ਜੀ
1: ਥੈਂਕ ਯੂ
2: ਸਮਾਂ ਦੇਣ ਲਈ ਧੰਨਵਾਦ
1: ਜੀ ਸਮਾਂ ਦੇਣ ਲਈ ਧੰਨਵਾਦ ਜੀ
2: ਥੈਂਕ ਯੂ
1: ਥੈਂਕ ਯੂ ਸਤਿ ਸ੍ਰੀ ਅਕਾਲ ਕਰਦੀਪ ਦਵਿੰਦਰ ਜੀ ਵੀ ਨਾਲ ਜੁੜ ਜਾਣ ਆਪਣੀ ਸਾਂਝ ਜ਼ਰੂਰ ਪਾਉਣ ਤੇ ਰਾਜਨ ਸੈਣੀ ਜੀ ਹੋਰ ਸਾਰੇ ਸੱਜਣ ਕਿਉਂਕਿ ਕੱਲੀ ਪੰਜਾਬੀ ਦੀ ਕਿਤਾਬ ਹੀ ਨਹੀਂ ਹੋਰ ਬਹੁਤ ਜਿਸ ਜਿਸ ਦੇ ਵਿਚ ਵੀ ਦੋਸਤ ਪੜ੍ਹਨਾ ਪਸੰਦ ਕਰਦੇ ਨੇ ਕਾਨੂੰਨ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਨੇ ਸਾਰਾ ਕੁਝ ਆ ਉਹਦੇ ਵਿਚ ਤੇ
0: ਬਿਲਕੁਲ
1: ਹਾਂਜੀ
0: ਇਹ ਤਾਂ ਭਾਰਤ ਸਾਹਿਬ ਵੱਡੀ ਗੱਲ ਆ ਦੇਖੋ ਜਿਵੇਂ ਕਹਿੰਦੇ ਨਾ ਜਿਹੜਾ ਇੰਟਰਸਟ ਸਾਡਾ ਬਣ ਜੇ ਉਹ ਫਿਰ ਅੱਗੇ ਚੱਲਿਆ ਰਹਿੰਦਾ ਉਸ ਇੰਟਰਸਟ ਦੇ ਨਾਲ ਬੰਦਾ ਅੱਗੇ ਵੱਧਦਾ ਰਹਿੰਦਾ ਹੈ
1: ਬਿਲਕੁਲ
0: ਲਾਇਬ੍ਰੇਰੀ ਦੀ ਜਿਵੇਂ ਟੌੜਾ ਸਾਹਿਬ ਗੱਲ ਕਰਕੇ ਗਏ ਨਾ ਇਹ ਦੇਖੋ ਇਹ ਕਹਿ ਲੋ ਵੀ ਆਪਾਂ ਇਹਦਾ ਕਰੇਜ਼ ਕਹਿ ਲੋ ਜਾਂ ਅਟੈਚਮੈਂਟ ਕਹਿ ਲੋ ਕਿ ਸਾਡਾ ਇਹਨਾਂ ਲਗਾਵ ਆ ਕਿਤਾਬਾਂ ਦੇ ਨਾਲ ਜਿਵੇਂ ਟੌੜਾ ਸਾਹਿਬ ਦੱਸ ਰਹੇ ਸੀ ਕਿ ਉਹ ਕਿਵੇਂ ਜਿਹੜਾ ਮੈਗਜ਼ੀਨ ਨੇ ਉਹਨਾਂ ਨੂੰ ਪੜ੍ਹ ਲੈਂਦੇ ਸਨ ਸਫ਼ਰ ਦੇ ਦੌਰਾਨ ਇਹ ਇੱਕ ਬਹੁਤ ਹੀ ਕਮਾਲ ਦੀ ਗੱਲ ਆ ਉਹ ਮੇਰੇ ਇੱਕ ਦੋਸਤ ਨੇ ਕਿੱਸਾ ਇੱਕ ਸਾਂਝਾ ਕੀਤਾ ਕਹਿੰਦੇ ਅਸੀਂ ਜਿਹੜੇ ਆ ਨੌਰਥ ਈਸਟ ਵੱਲ ਜਾਣਾ ਸੀਗਾ ਤੇ ਉਹ ਤੁਹਾਨੂੰ ਪਤਾ ਕਿ ਖਾਸਾ ਟਾਈਮ ਲੱਗਦਾ ਕਈ ਗੱਡੀ ਚੱਲਦੀ ਆ ਤੇ ਉਹ ਕਹਿੰਦੇ ਵੀ ਟਾਈਮ ਕਿਵੇਂ ਪਾਸ ਕਰੀਏ ਉਹ ਗਰੁੱਪ ਸੀ 10-15 ਕੁ ਜਣਿਆਂ ਦਾ ਉਹ ਇੱਕ ਬੰਦਾ ਕਹਿੰਦਾ ਚਲੋ ਤੁਸੀਂ ਮੇਰੇ ਆਲੇ ਦੁਆਲੇ ਬਹਿ ਜਾਓ ਮੈਂ ਸ਼ੁਰੂ ਕਰਦਾ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਲੂਣਾ ਪੜ੍ਹ ਕੇ ਗਾ ਕੇ ਜਿਵੇਂ ਉਹ ਕਿਉਂਕਿ ਉਹ ਬਹੁਤ ਹੀ ਸ਼ਾਨਦਾਰ ਹੈ
1: ਵਾਧਾ ਕਰਾਂਗਾ ਮੈਂ ਕਿਤਾਬ ਪੜ੍ਹਨ ਦਾ ਮੇਰਾ ਸਬੱਬ ਮੈਨੂੰ ਲੱਗਦਾ ਕਿ 18-19 ਸਾਲ ਦੀ ਉਮਰ ਹੋਣੀ ਹੈ ਤੇ ਉਦੋਂ ਮੈਂ ਪੜ੍ਹੀ ਸੀ ਇਹ ਜੀ
0: ਜੀ ਬਾ ਕਮਾਲ ਹੈ ਜੀ ਬਾ ਕਮਾਲ ਬਹੁਤ ਹੀ ਮਤਲਬ ਕਹਿ ਲੋ ਉਹ ਮੀਲ ਪੱਥਰ ਹੈ
1: ਬਿਲਕੁਲ
0: ਉਹ ਇੰਨੀ ਸ਼ਾਨਦਾਰ ਹੈ ਕਿ ਉਹ ਕਹਿੰਦੇ ਜੀ ਸਾਨੂੰ ਕੋਈ ਸਫ਼ਰ ਦਾ ਪਤਾ ਹੀ ਨੀ ਲੱਗਿਆ ਉਦੋਂ ਪਹਿਲਾਂ ਚਿਕ ਝਾੜਾ ਪਾ ਰਹੇ ਸੀ ਜੀ ਗਰਮੀ ਲੱਗ ਰਹੀ ਹੈ ਹੋ ਰਿਹਾ ਬਾਹ ਹੋ ਰਿਹਾ ਕਹਿੰਦਾ ਕਿਸੇ ਨੂੰ ਕੁਛ ਨੀ ਐਨ ਆਰਾਮ ਨਾਲ ਬੈਠੇ ਰਹੇ ਅਲੱਗ ਦੁਨੀਆ ਜੀ ਜਿਹੜੇ ਆ ਉਹ ਪਹੁੰਚ ਗਏ ਇਹਨਾਂ ਦੇ ਵਿੱਚ ਜਿਹੜੀ ਹੈ ਪਾਵਰ ਆ ਤੇ ਜਿਹੜੀਆਂ ਨੇ ਬੁਕਸ ਦੀ ਜਦੋਂ ਆਪਾਂ ਲਿਖਣ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਵੱਖਰਾ ਆਯਾਮ ਆ ਜਾਂਦਾ ਹੈ ਕਿਉਂਕਿ ਅਸੀਂ ਅੱਜ ਇਹਦੇ ਉੱਤੇ ਲਾਇਬ੍ਰੇਰੀ ਦੇ ਉੱਤੇ ਖਾਸ ਤੌਰ ਤੇ ਇਹਦਾ ਜ਼ਿਕਰ ਕਰ ਰਹੇ ਹਾਂ ਦੇਖੋ ਇੱਕ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ,
1: ਜੀ
0: ਉਹ ਬੜਾ ਪਾਪੂਲਰ ਰਿਹਾ, ਮੈਨੂੰ
1: ਪਾਪੂਲਰ
0: ਬਹੁਤ
1: ਹੈ
0: ਵਧੀਆ ਲੱਗਦਾ ਰਿਹਾ। ਪਰ ਉਹਨੂੰ ਖਰੀਦਣ ਦੀ ਕਪੈਸਿਟੀ ਸਾਡੀ ਉਦੋਂ ਨਹੀਂ
1: ਜੀ
0: ਸੀ,
1: ਜੀ
0: ਪਰ ਜਦੋਂ ਤੱਕ ਸਾਡੀ ਖਰੀਦਣ ਦੀ ਕਪੈਸਿਟੀ ਹੋਈ ਉਦੋਂ ਤੱਕ ਉਹ ਛਪਣਾ ਹੀ ਬੰਦ ਹੋ ਗਿਆ।
1: ਜੀ
0: ਤੇ ਹੁਣ ਉਹ ਟੋਟਲੀ ਡਿਜੀਟਲ ਫਾਰਮ ਚ ਛਾਪਦੇ ਆ,
1: ਜੀ
0: ਬੁੱਕ ਫਾਰਮ ਚ ਨਹੀਂ ਛਾਪਦੇ, ਬੁੱਕ
1: ਜੀ
0: ਪ੍ਰਿੰਟਿੰਗ ਉਹਨਾਂ ਨੇ ਬੰਦ ਕਰਤੀ ਉਹਦੀ।
1: ਜੀ
0: ਲਗਭਗ ਜੇ ਮੈਂ ਗਲਤ ਨਾ ਹੋਵਾਂ ਤਾਂ 28 ਵੋਲਿਊਮ ਨੇ ਉਹਦੇ, ਬਹੁਤ ਵੱਡੇ ਵੱਡੇ,
1: ਜੀ
0: ਤੇ ਜਿਹੜੀ ਉਹ ਵੱਡੀਆਂ ਦੋ ਅਲਮਾਰੀਆਂ ਲਗਭਗ ਭਰ ਜਾਂਦੀਆਂ ਉਹਦਾ ਨਾਲ ਹੀ।
1: ਜੀ
0: ਤੇ ਦੋ ਜਿਹੜੇ ਵੋਲਿਊਮ ਆ ਉਹ ਤਾਂ ਸਿਰਫ ਇੰਡੈਕਸ ਹੀ ਦੱਸਦੇ ਆ ਵੀ ਕਿਹੜੀ ਚੀਜ਼ ਕਿਹੜੀ ਚੀਜ਼ ਕਿੱਥੇ ਆ। ਉਹ ਬਹੁਤ ਮੈਨੂੰ ਬਹੁਤ ਕਮਾਲ ਦੀ ਕਿਤਾਬ ਲੱਗਦੀ ਰਹੀ ਹਮੇਸ਼ਾ ਹੀ, ਉਹ ਲਾਇਬ੍ਰੇਰੀ ਜਿੱਥੇ ਮੈਂ ਜਾਣਾ ਉਹਨੂੰ ਲੱਭ ਕੇ ਲਿਖਣਾ ਰਿਹਾ, ਠੀਕ ਆ ਭਾਈ ਆਹ ਇਹ ਚੋ ਕੋਈ ਚੀਜ਼ ਦੇਖ ਲਓ, ਕਿਉਂਕਿ ਉਹ ਰੈਂਡਮ ਹੈ ਰੈਫਰ, ਉਹਨੂੰ ਐਂ ਤਾਂ ਹੈ ਨੀ ਵੀ ਆਪਾਂ ਇੱਥੋਂ ਸ਼ੁਰੂ ਕਰਨੀ ਉੱਥੋਂ ਸ਼ੁਰੂ ਕਰਨੀ, ਜਿਹੜਾ ਮਰਜ਼ੀ ਪੰਨਾ ਖੋਲ ਲਓ ਜਾਂ ਸਪੈਸੀਫਿਕਲੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਫਿਰ ਤਾਂ ਉਹ ਹੈਗਾ ਹੀ ਹੈਗਾ ਇਨਸਾਈਕਲੋਪੀਡੀਆ।
1: ਜੀ
0: ਪੰਜਾਬੀ ਦੇ ਵਿੱਚ ਇਹ ਕੰਮ ਜਿਹੜਾ ਹੈ ਨਾ ਬਹੁਤ ਕਮਾਲ ਦਾ ਇਹ ਕੀਤਾ ਉਹਨਾਂ ਨੇ, ਆਪਣੇ ਮਹਾਨ ਕੋਸ਼ ਲਿਖਿਆ ਭਾਈ ਕਾਨ ਸਿੰਘ ਨਾਮਪਾ ਜੀ ਨੇ, ਉਹ ਉਹਨਾਂ ਦੀ ਕੱਲੀ ਕਿਤਾਬ ਜਿਹੜੇ ਕੱਲੀ ਕਿਤਾਬ, ਤੇ ਉਹ ਮਤਲਬ ਅੱਜ ਤੱਕ ਵੀ ਉਸ ਪੱਧਰ ਦਾ ਕੰਮ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਆਪਾਂ ਯੂਨੀਵਰਸਿਟੀਆਂ ਵੀ ਨੇ ਔਰ ਯੂਨੀਵਰਸਿਟੀਆਂ ਦੇ ਵਿੱਚ ਖੋਜ ਕਾਰਜ ਵੀ ਹੋ ਰਹੇ, ਬੜਾ ਕੁਛ ਹੋ ਰਿਹਾ, ਬਹੁਤ ਜ਼ਿਆਦਾ ਤੇ ਕੰਮ ਵੀ ਹੋ ਰਿਹਾ। ਬਟ ਜਿਹੜਾ ਉਹ ਵਨ ਮੈਨ ਆਰਮੀ ਵਾਲਾ ਕੰਮ ਜਿਹੜਾ ਕੀਤਾ ਨਾ ਉਹਨਾਂ ਨੇ, ਉਹ ਕਮਾਲ ਹੈ, ਬੰਦਾ ਹੈਰਾਨ ਹੁੰਦਾ ਸੋਚ ਕੇ ਕਿ ਜੇ ਉਹ ਕਵਿਤਾ ਦੀ ਗੱਲ ਕਰ ਰਹੇ ਹੈ, ਕਵਿਤਾਵਾਂ ਦੀ ਗੱਲ ਕਰ ਰਹੇ ਹੈ, ਪਿੰਗਲ ਰੂਲਸ ਦੀ ਗੱਲ ਕਰ ਰਹੇ ਹੈ, ਉਹਦੇ ਰੂਲਸ ਨੂੰ ਉਹਨਾਂ ਨੇ ਪਰੋਇਆ, ਜਿਵੇਂ ਮਾਲਾ ਦੇ ਪਰੋਈ ਜਾਂਦੇ ਨੇ ਮੋਤੀ ਦੇ ਬਣ ਕੇ, ਉਹ ਐ ਪਰੋਏ ਹੋਏ ਆ। ਜੇ ਉਹ ਜੜੀ ਬੂਟੀਆਂ ਦੀ ਗੱਲ ਕਰਦੇ ਆ ਉਹਦੇ ਵਿੱਚ ਹਨੇਰੀ ਪੂਰੀ ਲਿਆਉਂਦੇ ਆ, ਜੇ ਉਹ ਜਿਵੇਂ ਹੁਣ ਗੁਰਬਾਣੀ ਦੇ ਵਿੱਚ ਸੰਖਿਆਵਾਂ ਦਾ ਜ਼ਿਕਰ ਆਉਂਦਾ ਤਾਂ ਉਹ ਸੰਖਿਆਵਾਂ ਦੀ ਗੱਲ ਕਰਦੇ ਆ, ਉਹ ਵੀ ਐਨ ਪੂਰੇ ਕਪਾਰ ਖੋਲਣ ਵਾਲਾ ਕੰਮ ਹੁੰਦਾ ਉਹਨਾਂ ਦਾ, ਬਹੁਤ ਕਮਾਲ ਆ। ਉਹ ਕਹਿੰਦੇ ਲਾਇਬ੍ਰੇਰੀ ਵਾਲਾ ਕੰਮ ਹੀ ਆ ਉਹ, ਇੱਕ ਕਿਤਾਬ ਦਾ ਹੀ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਜੀ, ਜਾਂ ਰੈਫਰੈਂਸ ਬੁੱਕ ਜਾ ਸਕਦੀ ਹੈ
1: ਜੀ।
0: ਸੋ ਇਹ ਜੀ ਜੀ
1: ਜੀ ਸ਼ਮੀ ਜੀ, ਆਪਣੇ ਨਾਲ ਤੁਸੀਂ ਗੁਰੂ ਨਗਰੀ ਦੀ ਗੱਲ ਕੀਤੀ ਹੈ ਤੇ ਗੁਰੂ ਨਗਰੀ ਤੋਂ ਹੀ ਆਪਣੇ ਨਾਲ ਬਾਕਮਾਲ ਸ਼ਖਸੀਅਤ ਹਰਫਾਂ ਤੇ ਕਲਮਾਂ ਦੇ ਜਿਹੜੇ ਨੇ ਮਾਹਰ ਜਾਦੂਗਰ ਕਹਿ ਸਕਦੇ ਹਾਂ ਦੀਪ ਦਵਿੰਦਰ ਜੀ ਜੁੜੇ ਆ, ਉਹਨਾਂ ਦੀਆਂ ਲਾਜਵਾਬ ਗੱਲਾਂ ਬਾਤਾਂ ਸੁਣਦੇ ਹਾਂ ਜਦੋਂ ਬੰਦੇ ਦਾ ਸਾਹ ਵੀ ਰੁਕ ਜਾਂਦਾ ਹੈ, ਤੇ ਆਪਾਂ 2 ਮਿੰਟ ਸਾਹ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਆਪਣਾ, ਤੇ ਉਹਨਾਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਦੇ ਹਾਂ, ਸਾਹਿਤ ਦੇ ਨਾਲ ਬਹੁਤ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਦੀਪ ਦਵਿੰਦਰ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਬਹੁਤ ਹੀ ਸਤਿਕਾਰ
1: ਹਾਂਜੀ,
3: ਜਿੰਨੇ ਵੀ ਦੇਸ਼ ਵਿਦੇਸ਼ ਤੋਂ ਦੁਆਬਾ ਰੇਡੀਓ ਨੂੰ ਸਾਡੇ ਦੋਸਤ ਸੁਣ ਰਹੇ ਆ
1: ਜੀ,
3: ਸਾਰਿਆਂ ਨੂੰ ਗੁਰੂ ਨਗਰੀ ਤੋਂ ਮੇਰੇ ਵੱਲੋਂ ਨਮਸਕਾਰ ਤੇ ਅਦਾਬ।
1: ਅਦਾਬ ਜੀ, ਜੀ ਆਨੂੰ ਜੀ, ਕਿਵੇਂ ਫੀਲ ਹੁੰਦਾ ਹੈ ਦੀਪ ਦਵਿੰਦਰ ਜੀ, ਅੱਜ ਲਾਇਬ੍ਰੇਰੀ ਦਿਵਸ ਵੀ ਹੈ ਤੇ ਕਿਤਾਬਾਂ ਦੀ ਦੁਨੀਆ ਦੀ ਗੱਲ ਹੋ ਰਹੀ ਹੈ, ਤੁਸੀਂ ਤਾਂ ਬਾਖੂਬੀ ਉਹਦੇ ਵਿੱਚ ਪੂਰੇ ਗੜੋਚ ਕਹਿ ਸਕਦੇ ਹੋ, ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇ ਦੇ ਉੱਤੇ?
3: ਸਾਡੇ ਇਨਕਲਾਬੀ ਸ਼ਾਇਰ ਰਵਿੰਦਰ ਸਹਿਰਾ ਹੋਰਾਂ ਦੀ ਇੱਕ ਨਜ਼ਮ ਦੀਆਂ 2 ਲਾਈਨਾਂ ਨੇ
1: ਜੀ,
3: ਕਿ ਅਸੀਂ ਵੀ ਸ਼ਾਇਦ ਆਪਣੇ ਹਿੱਸੇ ਦੀ ਜ਼ਿੰਦਗੀ ਕੀੜਿਆਂ ਵਾਂਗ ਰੀਂਗ ਰੀਂਗ ਕੇ ਕਰਦੇ ਬਸਰ।
1: ਕਿਆ ਬਾਤ ਹੈ ਜੀ,
3: ਸਾਨੂੰ ਸੋਝੀ ਨਾ ਹੁੰਦੀ ਸੰਘਰਸ਼ਾਂ ਅਤੇ ਟੱਕਰਾਂ ਦੀ, ਜੇ ਸਾਡੇ ਕੋਲ ਨਾ ਹੁੰਦੀ ਲੋ ਅੱਖਰਾਂ ਦੀ।
1: ਵਾਹ ਜੀ ਵਾਹ ਜੀ,
0: ਬਹੁਤ ਹੀ ਖੂਬ ਜੀ, ਕਿਆ ਬਾਤ।
3: ਜਿਹੜੀ ਇਹ ਸ਼ਬਦ ਦੀ ਲੋ ਹੈ, ਜਿਹੜੀ ਹਰਫਾਂ ਦੀ ਲੋ ਹੈ
1: ਜੀ
3: ਸਾਡੇ ਕੋਲ, ਇਹ ਸਾਨੂੰ ਭਾਰਤ ਭਾਜੀ ਜੀਵਨ ਜਾਚ ਸਿਖਾਉਂਦੀ ਹੈ।
1: ਬਿਲਕੁਲ,
3: ਜੇ ਅੱਜ ਅਸੀਂ ਇੰਨੀਆਂ ਪਿਆਰੀਆਂ ਗੱਲਾਂ ਕਰ ਰਹੇ ਹਾਂ
1: ਜੀ,
3: ਜੇ ਅੱਜ ਅਸੀਂ ਇੰਨੀਆਂ ਸਿਆਣੀਆਂ ਗੱਲਾਂ ਕਰ ਰਹੇ ਹਾਂ
1: ਜੀ,
3: ਜੇ ਅੱਜ ਅਸੀਂ ਇੰਨੀ ਵਿਧਵਤਾ ਭਰਪੂਰ ਜਿਹੜੇ ਸੰਵਾਦ ਆ ਉਹ ਰਚਾ ਰਹੇ ਹਾਂ
1: ਜੀ,
3: ਇਹਦੇ ਪਿੱਛੇ ਨਿਰਸੰਦੇਹ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਜਿਹੜੀ ਕਿਤਾਬ ਸਾਡੇ ਕੋਲ ਹੈ ਗੁਰੂ ਬਾਬਿਆਂ ਦੇ ਉਸ ਕਥਨ ਦੇ ਮੁਤਾਬਕ, ਪੋਥੀ ਪਰਮੇਸ਼ਰ ਕਾ ਥਾਨ
1: ਜੀ,
3: ਜਿਹਨੂੰ ਸ਼ਬਦ ਨੂੰ ਰੱਬ ਦਾ ਰੂਪ ਸਾਡੇ ਗੁਰੂਆਂ ਨੇ ਮੰਨਿਆ
1: ਜੀ,
3: ਅਸੀਂ ਉਸ ਸ਼ਬਦ ਨੂੰ ਨਮਸਕਾਰ ਕਰਦੇ ਹਾਂ,
1: ਜੀ
3: ਉਸ ਸ਼ਬਦ ਕੋਲੋਂ ਸੇਧ ਲੈਂਦੇ ਹਾਂ, ਉਹੋ ਹੀ ਸ਼ਬਦ ਸਾਨੂੰ ਜਿਹੜਾ ਉਹ ਸੰਵਾਦ ਰਚਾਉਣ ਦੇ ਵਿੱਚ ਸਾਡੇ ਨਾਲ ਸਹਾਈ ਹੁੰਦਾ, ਜਿਹੜੀ ਅੱਜ ਆਪਾਂ ਹਨਾ ਅੱਜ ਸਾਡਾ ਆਪਾਂ ਲਾਇਬ੍ਰੇਰੀ ਦਿਵਸ ਮਨਾ ਰਹੇ ਹਾਂ, ਆਪਾਂ ਕਿਤਾਬਾਂ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੀ ਮਹਿਫਲ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੇ ਪਰਿਵਾਰ ਦਾ ਦਿਨ ਮਨਾ ਰਹੇ ਹਾਂ।
1: ਬਿਲਕੁਲ,
3: ਉਹਨਾਂ ਪੁਸਤਕਾਂ ਨੇ ਦੁਨੀਆਂ ਨੂੰ ਜਿਹੜਾ ਉਹਨਾਂ ਦੀ ਦੁਨੀਆਂ ਭਰ ਦੀ ਵਿਆਕਰਨ ਨੂੰ ਜਿਹੜਾ ਆਪਣੀ ਬੁੱਕਲ ਚ ਜਿਹੜਾ ਸਮੇਟ ਕੇ ਰੱਖਿਆ
1: ਰੱਖਿਆ ਹੋਇਆ ਜੀ। ਬਿਲਕੁਲ ਹੈ ਜੀ,
3: ਮੈਂ ਉਦੋਂ ਦਾ ਹੀ ਸੁਣ ਰਿਹਾ ਭਾਰਤ ਭਾਜੀ ਕਿ ਸੰਮੀ ਭਾਜੀ ਦੀਆਂ ਬੜੀਆਂ ਮੁੱਲਵਾਨ ਗੱਲਾਂ, ਤੁਹਾਡੀਆਂ ਬੜੀਆਂ ਮੁੱਲਵਾਨ
1: ਟਿੱਪਣੀਆਂ,
3: ਤੇ ਖਾਸ ਕਰਕੇ ਸਾਡੇ ਜਿਹੜੇ ਸਰੋਤੇ ਜਿਹੜੇ ਆ ਉਹ ਅੱਜ ਦੀ ਇਸ ਪਲੇਟਫਾਰਮ ਤੋਂ ਜਿਹੜੀ ਨਿੱਕੀ ਮੋਟੀ ਚਰਚਾ ਦੇ ਨਾਲ ਵਿੱਚ ਹਿੱਸਾ ਲੈ ਰਹੇ
1: ਜੀ।
3: ਦੇਖੋ ਕੁਛ ਗੱਲਾਂ, ਕੁਛ ਚੀਜ਼ਾਂ, ਕੁਝ ਵਸਤਾਂ ਇੰਨੀਆਂ ਯਾਦ ਕਿਉਂ ਰਹਿੰਦੀਆਂ ਨੇ
1: ਜੀ
3: ਸਾਡੇ ਕੋਲ? ਸਮੀ ਭਾਜੀ ਮੇਰੇ ਨਾਲ ਸਹਿਮਤ ਹੋਣਗੇ
1: ਜੀ
3: ਕਿ ਸਾਡੇ ਕੋਲ ਬਹੁਤ ਮੁੱਲਵਾਨ ਜਿਹਨੂੰ ਪੂਰੀ ਦੁਨੀਆਂ ਚ ਸਭ ਤੋਂ ਵੱਧ ਸਰਾਇਆ ਗਿਆ ਉਹ ਪੁਸਤਕ ਹੈ ਮੇਰਾ ਦਾਗਿਸਤਾਨ।
1: ਦਾਗਿਸਤਾਨ ਰਸ਼ੀਅਨ
0: ਲਿਟਰੇਚਰ,
3: ਰਸ਼ੀਅਨ ਲਿਟਰੇਚਰ ਹੈ ਤੇ ਲੇਕਿਨ ਅਸੀਂ ਤਾਂ ਜਾਣਦੇ ਹਾਂ ਭਾਰਤ ਭਾਜੀ
1: ਜੀ,
3: ਅਸੀਂ ਤਾਂ ਜਾਣਦੇ ਹਾਂ ਮੇਰੇ ਦਾਗਿਸਤਾਨ ਨੂੰ, ਕਿਉਂਕਿ ਜੇ ਕਿਤੇ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਬੁੱਕਲ ਚ ਵਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸ ਵੇਲੇ ਦੇ ਹੈਡ ਆਫ ਦੀ ਡਿਪਾਰਟਮੈਂਟ
1: ਜੀ
3: ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਗੁਰਬਖਸ਼ ਸਿੰਘ ਫਰੈਂਕ
1: ਜੀ,
3: ਜੇ ਉਸ ਕਿਤਾਬ ਦਾ ਅਨੁਵਾਦ ਪੰਜਾਬੀ ਚ ਨਾ ਕਰਦੇ ਤੇ ਇਹ ਜਿਹੜਾ ਅਸੀਂ ਦੁਨੀਆਂ ਭਰ ਚ ਭਰ ਦੀ ਮੈਂ ਗੱਲ ਕਰ ਰਿਹਾ ਵਾ ਇਹ ਬਿਲਕੁਲ ਨਾ ਮੈਂ ਕਰਦਾ।
1: ਬਿਲਕੁਲ ਹੈ,
3: ਕਿਉਂਕਿ ਜਿਹੜੀ ਮੇਰੀ ਭਾਸ਼ਾ ਚ ਜਦੋਂ ਅਨੁਵਾਦ ਹੋਇਆ, ਮੇਰੀ ਮਾਤ ਭਾਸ਼ਾ ਸਾਡੀ ਚ ਜਦੋਂ ਉਹਦਾ ਅਨੁਵਾਦ ਹੋਇਆ ਮਿਲਦਾ ਤੇ ਫਿਰ ਆਪਾਂ ਉਹਨੂੰ ਦੁਨੀਆਂ ਭਰ ਦੇ ਜਿਹੜੇ ਸਾਹਿਤ ਦੇ ਹਾਣ ਦੀ ਗੱਲ ਕਰਦੇ ਹਾਂ, ਆਪਾਂ ਮੇਰੇ ਦਾ ਕਿਸਾਨ ਦੀ ਜਿਹੜੀ ਹੈ ਨਾ
1: ਆਪਾਂ
3: ਗੱਲ ਕਰਦੇ
1: ਕਰਦੇ ਜੀ।
3: ਇਹ ਸਾਡੇ ਕੋਲ ਆਧਾਰ ਨੇ, ਇਹ ਸਾਡੇ ਕੋਲ ਬੜੀਆਂ ਮੁੱਲਵਾਨ ਗੱਲਾਂ ਨੇ ਜਿਹਦੇ ਕਰਕੇ ਆਪਾਂ ਜਿਹੜੀ ਇਹ ਚਰਚਾ ਵਾ ਕਿਤਾਬਾਂ ਦੀ ਜਿਹੜਾ ਵਾ ਕਿਤਾਬਾਂ ਦੀ ਦੁਨੀਆਂ ਨਾਲ ਜਿਹੜਾ ਉਹ ਜੁੜ ਕੇ ਰਹਿੰਦੇ ਹਾਂ
1: ਜੀ।
3: ਅਸੀਂ ਇਹ ਜਦੋਂ ਵਾਰਿਸ ਸ਼ਾਹ ਹੋਰਾਂ ਨੂੰ ਯਾਦ ਕਰਦੇ ਹਾਂ
1: ਜੀ
3: ਤੇ ਵਾਰਿਸ ਸ਼ਾਹ ਨੂੰ ਐਜ਼ ਏ ਮੈਨ ਕਰਕੇ ਨਹੀਂ ਹੈ, ਆਪਾਂ ਵਾਰਿਸ ਸ਼ਾਹ ਨੂੰ ਉਹਨਾਂ ਦੀ ਲਿਖਤ ਕਰਕੇ, ਉਹਨਾਂ ਦੀ ਰਿਜੀ ਹੀਰ ਕਰਕੇ ਆਪਾਂ ਉਹਨਾਂ ਨੂੰ ਯਾਦ ਕਰਦੇ
1: ਹਾਂ।
3: ਆਪਾਂ ਅੱਜ ਵੀ ਜਿਹੜੀ ਹੀਰ ਹੈ ਉਹ ਕਿੰਨੀ ਸਦੀਆਂ ਪੁਰਾਣੀ ਉਹਨਾਂ ਦੀ ਲਿਖਤ ਹੈ, ਉਹ ਜਦੋਂ ਉਹਦਾ ਪੰਜਾਬੀ ਚ ਅਨੁਵਾਦ ਹੋਇਆ, ਖਾਸ ਕਰਕੇ ਜਦੋਂ ਉਹਦਾ ਗੁਰਮੁਖੀ ਚ ਅਨੁਵਾਦ ਹੁੰਦਾ ਹੈ
1: ਜੀ,
3: ਤੇ ਉਹ ਉਦੋਂ ਸਾਨੂੰ ਸਮਝ ਲੱਗਦੀ ਹੈ ਕਿ ਸਾਡੇ ਬਾਬੇ ਇੰਨੀਆਂ ਕਮਾਲ ਦੀਆਂ ਗੱਲਾਂ ਲਿਖਦੇ ਸੀਗੇ।
1: ਬਿਲਕੁਲ ਹੈ,
3: ਉਹ ਸਿਰਫ ਉੱਥੇ ਉਹਨਾਂ ਦੇ ਇਸ਼ਕ ਦੀ ਗੱਲ ਨਹੀਂ ਕਰਦੇ
1: ਜੀ,
3: ਉਹ ਉਹਦੇ ਵਿੱਚ ਇੰਨੀਆਂ ਜੀਵਨ ਜਾਂਚ ਦੀਆਂ ਜਿਹੜੀਆਂ ਬਹੁਮੁੱਲੀਆਂ ਕਦਰਾਂ ਕੀਮਤਾਂ ਨੇ ਉਹ ਇੰਨੀ ਬਰੀਕ ਬਾਨੀ ਦੇ ਨਾਲ ਉਹਦੀ ਚਰਚਾ ਕਰਦੇ ਹੈ ਕਿ ਅਸੀਂ ਕਈ ਵਾਰੀ ਹੈਰਾਨ ਰਹਿ ਜਾਂਦੇ ਹਾਂ ਕਿ ਅੱਜ ਜਦੋਂ ਸਾਡੇ ਬੱਚੇ ਦੁਨੀਆਂ ਭਰ ਦੇ ਵੱਡੇ ਜਿਹੜੇ ਅਦਾਰੇ ਨੇ ਵਿਦਿਅਕ ਅਦਾਰੇ ਉੱਥੋਂ ਜਾ ਕੇ ਪੜ੍ਹਨ ਜਾਂਦੇ ਹੈ, ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਬੱਚਾ ਜਿਹੜਾ ਵਾ ਉਹ ਫਲਾਣੇ ਦੇਸ਼ ਦੀ ਫਲਾਣੀ ਯੂਨੀਵਰਸਿਟੀ ਤੋਂ ਜਿਹੜੀ ਹੈ ਉਹ ਉੱਥੇ PhD ਕਰਨ ਗਿਆ, ਉੱਥੇ ਅਗਲਾ ਖੋਜ ਕਾਰਜ ਕਰਨ ਗਿਆ, ਉਹ ਅਗਲੀਆਂ ਪੜ੍ਹਾਈਆਂ ਕਰਨ ਗਿਆ, ਪਰ ਸਾਡੇ ਉਹ ਜਿਹੜੇ ਪੁਰਖੇ ਹੈ
1: ਜੀ
3: ਉਹਨਾਂ ਨੇ ਕਿੱਥੇ ਪੜ੍ਹਾਈਆਂ ਕੀਤੀਆਂ ਸੀਗੀਆਂ
1: ਜੀ,
3: ਉਹਨਾਂ ਨੇ ਕਿੱਥੇ ਬਹਿ ਕੇ ਇਹ ਗੱਲਾਂ ਕੀਤੀਆਂ ਸੀਗੀਆਂ ਕਿ ਉਹਨਾਂ ਨੇ ਇਹ ਤੱਥ ਕੱਢ ਕੇ ਦਿੱਤੇ। ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਦੇ ਹਾਂ ਉਹਨਾਂ ਦਾ ਉਹ ਵੱਡਾ ਸਲੋਗਨ ਪੜ੍ਹਦੇ ਹੈ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆਰੀ। ਉਹ ਦੁਨੀਆਂ ਭਰ ਦੀ ਜਿਹੜੀ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੀ ਊਚ ਨੀਚ ਦੀ ਜਾਤ ਪਾਤ ਦੀ ਜਿਹੜੀ ਗੱਲ ਹੈ ਉਹ ਉਸ ਸਦੀ ਚ ਵੀ ਗੁਰੂ ਨਾਨਕ ਸਾਹਿਬ ਜਿਹੜੇ ਆ ਜਿਹੜੀ ਗੱਲ ਕਰਕੇ ਗਏ ਆ ਉਹ ਅੱਜ ਵੀ ਓਨਾ ਹੀ ਅਰਥ ਰੱਖਦੀ ਆ ਸਾਡੇ ਲਈ।
1: ਬਿਲਕੁਲ,
3: ਇਹ ਇਹ ਕਿਤਾਬਾਂ ਇਹ ਪੁਸਤਕਾਂ ਇਹ ਸਾਡੇ ਲਈ
1: ਜਿਹੜੀ
3: ਗੁਰਬਾਣੀ ਕਹਿੰਦੀ ਆ ਪਿਓ ਦਾਦੇ ਦਾ ਬੋਲ ਡਿਠਾ ਖਜਾਨਾ
1: ਤਾਂ
3: ਮੇਰੇ ਮਨ ਪਿਆਰਾ ਦਾ ਨਾਂ। ਭਾਰਤ ਸਾਹਿਬ ਜੇ ਅੱਜ ਮੈਂ ਚਾਰ ਗੱਲਾਂ ਕਰਨ ਜੋਗਾ, ਜੇ ਮੈਂ ਚਾਰ ਸ਼ਬਦ ਝਰੀਟਣ ਜੋਗਾ
1: ਜੀ,
3: ਤੇ ਮੈਂ ਸਮਝਦਾ ਕਿ ਇਹਦੇ ਪਿੱਛੇ ਸਭ ਤੋਂ ਵੱਡਾ ਉਹਨਾਂ ਕਿਤਾਬਾਂ ਦਾ ਹੱਥ ਹੈ ਜਿਹੜੀਆਂ ਮੇਰੇ ਬਾਪ ਨੇ ਲਿਆ ਕੇ ਤੇ ਸਾਡੇ ਸੁਫੇ ਦੀ ਗੀਚੀ ਤੇ ਲਿਆ ਲਿਆ ਕੇ ਧਰੀਆਂ,
1: ਜਿਹਨੂੰ
3: ਅਸੀਂ ਬਚਪਨ ਚ ਪੜ੍ਹਦੇ ਹਾਂ, ਜਿੱਥੋਂ ਅਸੀਂ ਆਪਣੇ ਮਾਂ ਕੋਲੋਂ ਉਹ ਨਾਵਲ ਜਸਵੰਤ ਸਿੰਘ ਕਮਲ ਹੋਰਾਂ ਦੇ, ਪੂਨ ਸਿੰਘ ਸੀਤਲ ਹੋਰਾਂ ਦੇ, ਨਾਨਕ ਸਿੰਘ ਹੋਰਾਂ ਦੇ ਨਾਵਲ ਜਿਹੜੇ ਆ ਉਹ ਕਿਸੇ ਜਨਮ ਸਾਖੀ ਵਾਂਗ ਸੁਣਦੇ ਰਹੇ। ਉਹ ਗੱਲਾਂ ਅੱਜ ਵੀ ਜਿਹਨ ਦੇ ਵਿੱਚ ਜਿਹੜੀਆਂ ਅਸੀਂ ਬਚਪਨ ਚ ਸੁਣੀਆਂ ਉਹ ਅੱਜ ਵੀ ਜਿਉਂਦਾ ਤਿਉਂ ਨੇ। ਕਿਤਾਬਾਂ ਸਾਨੂੰ ਜਿਹੜੀ ਸਕੂਲੀ ਵਿਦਿਆ ਉਹ ਸਾਨੂੰ ਕਮਾਉਣ ਯੋਗ ਬਹੁਤ ਬਣਾ ਸਕਦੀ ਹੈ
1: ਜੀ,
3: ਉਹ ਸਾਨੂੰ ਵਧੀਆ ਅਦਾਰਿਆਂ ਦੇ ਵਿੱਚ ਸਾਨੂੰ ਰੁਜ਼ਗਾਰ ਦਵਾ ਸਕਦੀ ਹੈ
1: ਜੀ,
3: ਲੇਕਿਨ ਜਿਹੜੀਆਂ ਪੁਸਤਕਾਂ ਗਿਆਨ ਦਾ ਸਾਧਨ ਬਣਦੀਆਂ ਨੇ, ਧਿਆਨ ਦਾ ਸਾਧਨ ਬਣਦੀਆਂ ਨੇ, ਵਿਗਿਆਨ ਦਾ ਸਾਧਨ ਬਣਦੀਆਂ ਨੇ
1: ਜੀ,
3: ਉਹ ਪੁਸਤਕਾਂ ਤੁਹਾਨੂੰ ਤਾ ਉਮਰ ਉਹ ਗਿਆਨ ਬਖਸ਼ ਕੇ ਰੱਖਦੀਆਂ
1: ਜੀ,
3: ਤੁਸੀਂ ਹਜ਼ਾਰ ਬੰਦੇ ਚ ਖਲੋ ਕੇ ਵੀ ਗੱਲ ਕਰਦੇ ਹੋ ਤੇ ਤੁਹਾਡੇ ਪਿੱਛੇ ਆਪਣੇ ਆਪ ਜਿਹੜੀਆਂ ਪੁਸਤਕਾਂ ਨੇ ਉਹਨਾਂ ਦੇ ਪੱਲੇ ਪੰਨੇ ਪਲਟਦੇ ਜਾਂਦੇ ਨੇ
1: ਜੀ,
3: ਪੰਨਾ ਦਰ ਪੰਨਾ ਤੁਸੀਂ ਬੋਲਦੇ ਗਾਂਹ ਤੁਰਦੇ ਹੋ ਤੇ ਕਿਤਾਬਾਂ ਤੁਹਾਨੂੰ ਕਿਤੇ ਵੀ ਜਿਹੜੀਆਂ ਨੇ ਉਹ ਥਿੜਕਣ ਨਹੀਂ ਦਿੰਦੀਆਂ, ਸ਼ਬਦ ਤੁਹਾਡੀ ਜ਼ੁਬਾਨ ਤੇ ਜਿਹੜੇ ਆ ਉਹ ਮੋਰਨੀ ਵਾਂਗੂ ਪਹਿਲਾਂ ਪਾਉਂਦੇ ਨੇ।
1: ਬਿਲਕੁਲ ਹੈ ਜੀ, ਕੀ ਬਾਤ ਹੈ ਜੀ,
0: ਵਾਹ ਜੀ ਵਾਹ
3: ਜੀ ਸਮੀ ਭਾਜੀ
1: ਜੀ,
0: ਕੋਈ ਸ਼ੱਕ ਨੀ ਜੀ, ਇਹ ਤੇ ਵਾਕਈ ਕਹਿ ਲੋ ਵੀ ਤੁਸੀਂ ਇੱਕ ਤਰ੍ਹਾਂ ਨਾਲ ਗਾਗਰ ਤੇ ਸਾਗਰ ਭਰ ਦਿੱਤੀ ਏ
1: ਜੀ,
0: ਇਹ ਸਾਰਥਕ ਜਿਹੜੀ ਚਰਚਾ ਜਿਹੜੀ ਹੈ ਬਣ ਗਈ ਹੈ,
1: ਬਣ ਗਈ ਹੈ ਜੀ, ਬਿਲਕੁਲ ਹੈ ਜੀ।
3: ਪਰ ਅੱਜ ਦੇ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜਦੋਂ ਅਸੀਂ ਕਿਤਾਬਾਂ ਦੀ ਗੱਲ ਕਰ ਰਹੇ ਹਾਂ ਤੇ ਸਾਡੇ ਕੋਲ ਕਿਤਾਬ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਪਹਿਲੇ ਦਿਨ ਤੋਂ ਆਈਆਂ
1: ਜੀ,
3: ਉਹ ਅੱਜ ਵੀ ਬੜੀ ਕਿਸਮ ਦੇ ਨਾਲ ਇਹ ਚੁਣੌਤੀਆਂ ਸਾਡੇ ਸਾਹਮਣੇ ਨੇ।
1: ਬਿਲਕੁਲ ਹੈ ਜੀ,
3: ਭਾਜੀ ਜਿਨ੍ਹਾਂ ਕੁ ਵੇਲਿਆਂ ਚ ਅਸੀਂ ਹਾਈ ਸਕੂਲ ਦੇ ਵਿੱਚ ਪੜ੍ਹਦੇ ਸਾਂ ਇੱਥੇ, ਉਹਨਾਂ ਕੁ ਵੇਲਿਆਂ ਚ ਜਦੋਂ ਆਪਾਂ 85 ਦਾ ਦੌਰ ਦੇਖਦੇ ਹਾਂ, 85 ਦਾ ਦੌਰ ਦੇਖਦੇ ਹਾਂ, ਤੇ ਤੁਸੀਂ ਕਦੀ ਬੱਸ ਚ ਸਫ਼ਰ ਕਰਦੇ ਸੋ ਤੇ ਤੁਸੀਂ ਦੇਖਦੇ ਹੋ ਕਿ ਕੋਈ ਨਾ ਕੋਈ ਬੰਦਾ ਸੀਟ ਤੇ ਬੈਠਾ ਕਿਤਾਬ ਪੜ੍ਹ ਰਿਹਾ, ਛੋਟਾ ਮੋਟਾ ਦੇ ਹੱਥ ਨਾਵਲ ਹੈ, ਕੋਈ ਅਖਬਾਰ ਪੜ੍ਹ ਰਿਹਾ। ਅਖਬਾਰ ਤੁਹਾਡੇ ਕੋਲ ਮੰਗੀ ਜਾਂਦੀ ਸੀਗੀ ਬੱਸ ਦੇ ਵਿੱਚ, ਉਹ ਇੱਕ ਵਰਕਾ ਕਿਸੇ ਕੋਲ ਪਹੁੰਚ ਗਿਆ, ਕਿਸੇ ਕੋਲ ਪਹੁੰਚ ਗਿਆ, ਤੁਸੀਂ ਉਤਰਨ ਲੱਗੇ ਆਪਣੀ ਅਖਬਾਰ ਇਕੱਠੀ ਕਰਦੇ ਹੋ, ਦਵਾ ਦਾ ਅੱਡਾ ਆ ਗਿਆ ਭਾਈ ਮੇਰੇ ਵਰਗੇ ਇਕੱਠੇ ਕਰਕੇ ਦੇ ਦੋ
1: ਜੀ।
3: ਤੁਹਾਡੇ ਘਰਾਂ ਦੇ ਵਿੱਚ ਜਿਹੜੇ ਧਾਰਮਿਕ ਲੋਕ ਸੀਗੇ ਉਹਨਾਂ ਦੇ ਅੰਦਰ ਸੈਲਫਾਂ ਦੇ ਉੱਤੇ ਕਿਤੇ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਏ ਦਾ ਜੌਹਰ ਖਾਲਸੇ ਵਰਗੀਆਂ ਕਿਤਾਬਾਂ ਪਈਆਂ ਹੁੰਦੀਆਂ
1: ਜੀ,
3: ਉੱਥੇ ਸ਼ਾਹ ਮੁਹੰਮਦ ਦਾ ਕਿਤੇ ਜੰਗਨਾਮਾ ਕਿੱਸਾ ਸਾਡੇ ਕਿਸੇ ਯੁੱਗ ਦੇ ਵਿੱਚ ਸਾਡੇ ਕੋਲ ਹੁੰਦੇ ਸੀ
1: ਜੀ।
3: ਅੱਜ ਸਮੀ ਭਾਜੀ ਤੇ ਦੋਵੇਂ ਤੁਸੀਂ ਮੇਰੇ ਭਰਾ ਜੇ ਤੇ ਮੈਂ ਬਿਲਡਿੰਗ ਨਾਲ ਜੁੜਿਆ
1: ਜੀ,
3: ਅੱਜ ਵੀ ਜਦੋਂ ਕੋਈ ਸਾਨੂੰ ਐਸਟੀਮੇਟ ਪੁੱਛ ਲੈ ਕੇ ਘਰ ਤੇ ਕਿੰਨਾ ਖਰਚਾ ਆ ਸਕਦਾ, ਅਸੀਂ ਉਹਨੂੰ ਇੱਕ ਐਸਟੀਮੇਟ, ਉਹ ਫਿਰ ਉਹਦੇ ਚ ਪੁੱਛਦੇ ਆ ਵੀ ਇਹਦੇ ਚ ਕੀ ਪਲੈਨਿੰਗ ਕਰ ਸਕਦੇ ਆ ਆਪਾਂ, ਸਾਡਾ ਡਰਾਇੰਗ ਰੂਮ ਕਿਸ ਕਿਸਮ ਦਾ ਹੋ ਸਕਦਾ, ਸਾਡੀ ਕਿਚਨ ਕਿਸ ਕਿਸਮ ਦੀ ਹੋ ਸਕਦੀ, ਸਾਡੇ ਹੋਰ ਬਾਕੀ ਦੇ ਸਾਰਾ ਕੁਝ, ਉਹ ਦੁਨੀਆਂ ਭਰ ਦੇ ਵਿੱਚੋਂ ਚੀਜ਼ਾਂ ਖੋਜ ਖੋਜ ਕੇ ਨੈਟ ਦੇ ਹਵਾਲੇ ਦੇ ਨਾਲ ਉਹਦੇ ਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਆ
1: ਕਿ
3: ਘਰ ਅਤ ਆਧੁਨਿਕ ਬਣੇ, ਜਿਹਦੇ ਚ ਹਰ ਸੁੱਖ ਸੁਵਿਧਾ ਹੋਵੇ, ਜਿਹਦੇ ਚ ਦੁਨੀਆਂ ਬਾਹਰ ਦੇ ਹਰ ਬੰਦਾ ਵੇਖਣ ਆਵੇ, ਕਿਉਂਕਿ ਅੱਜ ਕੱਲ ਘਰ ਰਹਿਣ ਨਾਲੋਂ ਘੱਟ ਵਿਖਾਲਣ ਵਾਲਾ ਜਿਹੜਾ ਵਾ
1: ਉਹ
3: ਡਿਸਪਲੇ ਵਰਗਾ ਜ਼ਿਆਦਾ ਹੋ ਦਿਖਾਵੇ ਬਾਜੀ ਜਾਂ। ਪਰ ਮੈਂ ਇੱਕ ਪ੍ਰੋਜੈਕਟ ਦੇ ਉੱਤੇ ਘੱਟੋ ਘੱਟ ਸਮੇਂ ਭਾਜੀ 1.5 ਸਾਲ ਰਹਿੰਦਾ
1: ਜੀ,
3: ਮੈਂ 1.5 ਸਾਲ ਚ ਘਰ ਉਸਰਦਾ ਦੇਖਦਾ,
1: ਉਹਦੇ
3: ਚ ਹਰ ਤਰ੍ਹਾਂ ਦੀ ਗਤੀਵਿਧੀ ਜਿਹੜੀ ਉਸਰਦੀ ਆ ਉਹਦਾ ਮੈਂ ਮੌਕੇ ਦਾ ਗਵਾਹ ਹੁੰਦਾ
1: ਜੀ।
3: ਪਰ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਘਰਾਂ ਚ ਰਹਿਣ ਵਾਲੇ ਆਉਂਦੇ ਨੇ, ਜਦੋਂ ਉੱਥੇ ਉਹਨਾਂ ਦੇ ਰਹਿਣ ਬਹਿਣ ਹੋ ਜਾਂਦਾ
1: ਜੀ,
3: ਕੋਈ ਨੁੱਕਰ ਇਹੋ ਜਿਹੀ ਸਾਡੇ ਕੋਲੋਂ ਰਾਖਵੀ ਨਹੀਂ ਰੱਖਦੇ, ਆਪਾਂ ਯਾਰ ਉੱਥੇ ਕਿਤਾਬਾਂ ਦੇ ਸੈਲਫ ਜੋੜਨਾ।
1: ਪਹਿਲਾਂ ਹਰ ਘਰ ਦੇ ਵਿੱਚ ਅੰਗੀਠੀ ਰਖਾਉਂਦੇ ਹੁੰਦੇ ਸੀ ਜੀ, ਖਾਸ ਕਰਕੇ
3: ਉਹਦੇ ਤੇ ਤੁਹਾਡੀਆਂ ਕਿਤਾਬਾਂ, ਤੁਹਾਡੇ ਗੁਰਕਾ ਸਾਹਿਬ ਕੁਝ ਨਾ ਕੁਝ ਹੁੰਦੇ ਸੀਗੇ
1: ਜੀ।
3: ਹੁਣ ਹੁਣ ਘਰ ਚ 20 ਵਾਰ ਤਾਂ ਆਰਾਮ ਨਾਲ ਆਪਾਂ ਡਿਜ਼ਾਇਨ ਕਰਾਉਂਦੇ ਹਾਂ ਘਰ ਚ ਜਾਂ ਡਰਾਇੰਗ ਰੂਮ ਦੇ
1: ਵਿੱਚ,
3: ਕੋਈ ਨਾ ਸੱਜਣ ਮਿੱਤਰ ਆਇਆ ਰਹਿੰਦਾ, ਕੋਈ ਸ਼ੰਮੀ ਭਾਜੀ ਵਰਗਾ ਕਿਤੇ ਰਾਏ ਬਗਾਏ ਕਿਤੇ ਸਾਲ ਸੂਲ ਚ ਆ ਜਾਂਦਾ, ਕਦੀ ਕਿਤੇ ਬੰਦੇ ਦੀ ਬੰਦੇ ਦਾ ਗਲ ਗੁਲ ਫੜਿਆ ਹੁੰਦਾ ਕਿਤੇ ਸਾਫ਼, ਉਹ ਵੀ ਬੰਦੇ ਨੇ ਕਰਨਾ ਹੁੰਦਾ, ਉਹ
0: ਗੁਰਦਾਸਪੁਰ
3: ਇਹਨਾਂ ਨੂੰ ਬੁਲਾਉਂਦੇ, ਇਹ ਕੰਮ ਨੂੰ ਬੁਲਾਉਂਦੇ ਹੁੰਦੇ ਬਹੁਤ ਵਾਰੀ ਇਹਨਾਂ। ਪਰ ਅਸੀਂ ਕਦੀ ਵੀ ਸਾਡੇ ਮੈਂ ਦੇਖਦਾ ਕਿ ਕਦੀ ਵੀ ਉਹ ਜਗ੍ਹਾ ਅਸੀਂ ਰਾਖਵੀ ਘਰਾਂ ਚ ਨਹੀਂ ਰੱਖਦੇ
1: ਜਿੱਥੇ
3: ਸਾਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਸਾਡੇ ਕੋਲ ਕਿਤਾਬਾਂ ਵੀ ਘਰ ਦਾ ਸ਼ਿੰਗਾਰ ਬਣ
1: ਜੀ।
3: ਮੇਰਾ ਘਰ ਬਹੁਤ ਛੋਟਾ ਵਾ ਸੰਮੀ ਸਾਹਿਬ
1: ਜੀ,
3: ਪਰ ਇੱਥੇ ਆਉਣ ਵਾਲੇ ਪ੍ਰਾਹੁਣੇ ਬਹੁਤ ਵੱਡੇ ਹੁੰਦੇ ਆ, ਬੜੇ ਅਮੀਰ ਮੇਰੇ ਘਰ ਪ੍ਰਾਹੁਣੇ ਆਉਂਦੇ ਆ,
1: ਤੇ
3: ਮੇਰੇ ਘਰ ਬਹੁਤ ਵਾਰੀ ਬਲਦੇਵ ਸਿੰਘ ਸ਼ਰਤਨਾਮਾ ਵੱਡਾ ਨਾਵਲਕਾਰ ਮੇਰੇ ਘਰ ਆਇਆ, ਮੇਰੇ ਘਰ ਬਹੁਤ ਵਾਰੀ ਜਿਹੜੇ ਦਰਸ਼ਨ ਬੁੱਟਰ ਹੋਣੀ ਸੁਸ਼ੀਲ ਸਾਂਝੋਰੀ, ਮੈਨੂੰ ਇਹ ਵੀ ਮਾਣ ਹੈ ਕਿ ਅੰਮ੍ਰਿਤਸਰ ਦੀ ਇੱਕ ਫੇਰੀ ਦੇ ਦੌਰਾਨ ਸਾਡੇ ਲਹਿੰਦੇ ਪੰਜਾਬ ਦੇ ਬਾਬਾ ਨਜ਼ਮੀ ਹੋਰੀ ਇੱਕ ਵਾਰੀ ਕਦਮ ਪਾ ਕੇ ਗਏ ਸਾਡੇ, ਤੇ ਇਹ ਪਰ ਉਹਦੇ ਬਾਵਜੂਦ ਵੀ ਮੇਰੇ ਘਰ ਦੇ ਬਹੁਤ ਕੋਣੇ ਨੇ ਜਿੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਚੰਗੀ ਕਿਤਾਬ ਜਿਹੜੀ ਆ ਨਾ ਉਹ ਇੰਜ ਸਜਾ ਕੇ ਰੱਖੋ ਤੇ ਜਦੋਂ ਵੀ ਸਾਡੇ ਘਰ ਕੋਈ ਆਵੇ ਉਹਦੇ ਮੱਥੇ ਕਿਤਾਬਾਂ ਲੱਗਣ,
1: ਖਿੱਚ ਪਵੇ ਜੀ। ਹਾਂਜੀ ਬਿਲਕੁਲ ਹੈ ਜੀ,
0: ਵਾਹ ਜੀ ਵਾਹ, ਵਾਹ ਜੀ
3: ਵਾਹ, ਬਹੁਤ ਪੁਸਤਕਾਂ ਲੱਗਣ,
1: ਬਿਲਕੁਲ ਹੈ।
3: ਸ਼ਮੀ ਭਾਜੀ ਤੁਹਾਨੂੰ ਯਾਦ ਹੋਣਾ ਹੈ ਤੁਹਾਨੂੰ ਯਾਦ ਹੋਣਾ ਇੱਕ ਵੇਲੇ ਚ ਜਦੋਂ ਦੀਵਾਲੀ ਦੇ ਮੌਕੇ ਘਰਾਂ ਚ ਕਲੀ ਕਰਦੇ ਸੀ ਨਾ, ਤੇ
1: ਜੀ
3: ਸਾਡੇ ਘਰ ਦੇ
0: ਹਾਂਜੀ ਹਾਂਜੀ
3: ਅੰਦਰ ਵੱਖ ਵੱਖ ਵੱਖ ਡਿਜ਼ਾਈਨ ਦੇ ਕੈਲੰਡਰ ਟੰਗਦੇ ਸੀ ਲੋਕੀ,
1: ਜੀ
3: ਕਿਤੇ ਕਿਤੇ
0: ਹਾਂਜੀ
3: ਉਹ
0: ਹਾਂਜੀ
3: ਕਿਤੇ ਕਿਤੇ
0: ਜੀ
3: ਸ਼ਰਵਣ ਜਿਹੜਾ ਵਾ ਆਪਣੇ ਮੋਢੇ ਦੇ ਉੱਤੇ ਆਪਣੇ ਬਜ਼ੁਰਗ ਮਾਂ ਬਾਪ ਦੀ ਵਹਿੰਦੀ ਲੈ ਕੇ
1: ਜੀ
3: ਉਹ ਨਿਕਲ ਰਿਹਾ ਵਾ, ਕਿਤੇ ਉਹ ਬਾਬੇ ਸ਼੍ਰੀ ਚੰਦਰ
0: ਜੀ
3: ਹੋਰੀ ਉਹ ਲੰਮੀ ਬਾਂਹ ਕਰਕੇ ਘੋੜੇ ਤੇ ਉੱਡ ਕੇ
0: ਹਾਂ
3: ਕਿਤੇ
0: ਹਾਂ
3: ਜਾ
0: ਹਾਂ
3: ਰਹੇ, ਲਕਸ਼ਮੀ ਦਾਸ ਦੇ ਪੁੱਤਰ ਨੂੰ ਅੱਗੋਂ ਉਤਾਰ ਰਹੇ ਹੈ,
1: ਜੀ
3: ਕਿਤੇ ਗੁਰੂ ਅਰਜਨ ਦੇਵ
0: ਜੀ
3: ਤੱਤੀ ਤਵੀ ਤੇ ਬੈਠੇ ਹੈ,
1: ਜੀ
3: ਕਿਤੇ ਸ਼ਹਿਬਾਜ ਸਿੰਘ ਹੋਰਾਂ ਦੀ ਚਰਖੜੀ ਤੇ ਚਾੜਿਆ ਜਾ ਰਿਹਾ,
1: ਜੀ
3: ਤੇ ਕਿਤੇ ਇੱਕ ਕੁੜੀ ਖੜੀ ਹੈ ਕੁੰਜੀਆਂ ਫੜ ਕੇ ਆ ਲੈ ਮਾਏ ਸਾਂਭ ਕੁੰਜੀਆਂ, ਧੀਆਂ ਘਰ ਚੱਲੀਆਂ ਸਰਦਾਰੀ ਵਰਗੇ, ਜਿਹੜੇ ਕੈਲੰਡਰ ਤੁਹਾਡੇ ਕਮਰਿਆਂ ਚ ਟੰਗੇ ਹੁੰਦੇ ਸੀਗੇ ਉਹਨਾਂ ਕੈਲੰਡਰਾਂ ਤੋਂ ਤੁਹਾਡੇ ਬੱਚੇ ਜਾਣਕਾਰੀਆਂ ਲੈਂਦੇ ਸੀਗੇ ਕਿ
1: ਜੀ
3: ਭਾਈ ਇਹ ਕੀ ਹੈਗਾ ਵਾ, ਆਪਣੀ ਦਾਦੀ ਨੂੰ ਪੁੱਛਦੇ ਸੀਗੇ ਤੇ
1: ਪਹਿਲਾਂ
3: ਉਹਨਾਂ ਤੁਹਾਨੂੰ ਇਹ ਸਮਝ ਲੱਗਦੀ
1: ਕੈਲੰਡਰ
3: ਸਾਡੀ
1: ਵੀ
3: ਵਿਰਾਸਤ ਕਿੰਨੀ ਹੁੰਦੀ
1: ਦੀਪ ਜੀ ਆਪਣੇ ਕਹਿ ਸਕਦੇ ਆ ਕਿ ਗੁਰਮੁਖੀ ਦੇ ਵਿੱਚ ਵੀ ਕੈਲੰਡਰ ਆਉਂਦੇ ਸੀ, ਮੈਨੂੰ ਨਹੀਂ ਲੱਗਦਾ ਕਿ ਹੁਣ ਆਉਂਦੇ ਆ,
3: ਨਹੀਂ ਹੁਣ ਖਤਮ ਹੋ ਗਿਆ
1: ਖਤਮ ਹੋ ਗਿਆ
3: ਹੁਣ ਕੈਲੰਡਰ ਉੱਤੇ,
1: ਜੀ
3: ਹੁਣ ਤੇ ਤੁਹਾਡੇ ਘਰ ਨੈਟ ਦੀਆਂ ਫੋਟੋਆਂ ਨੇ ਹਰ
1: ਜੀ
3: ਰੋਜ਼ ਬਦਲਦੀਆਂ ਨੇ,
1: ਜੀ
3: ਬੜੇ ਮਹਿੰਗੇ ਮਹਿੰਗੇ ਜਿਹੜੀ ਸੀਨਰੀ ਹੈ ਅਸੀਂ ਉਹ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ,
1: ਜੀ
3: ਫਿਰ ਉਹ ਕੰਧ ਦੇ ਡਿਜ਼ਾਇਨ ਉਹਦੇ ਮੁਤਾਬਕ ਜਗ੍ਹਾ ਬਣਾਈ ਜਾਂਦੀ ਹੈ,
1: ਜੀ
3: ਕਿੱਥੇ ਹੁਣ ਜਦੋਂ ਸਾਡੀਆਂ ਮਾਸੀਆਂ ਤੇ ਮਾਵਾਂ ਰਲ ਕੇ ਜਦੋਂ ਚਿੱਟੇ ਕਾਲੇ ਕੈਮਰੇ ਦੇ ਉੱਤੋਂ ਫੋਟੋ ਲਵਾਉਂਦੀਆਂ ਸੀਗੀਆਂ ਦੋਵੇਂ ਹੱਥ ਜੋੜ ਕੇ ਅੱਗੇ, ਬੱਚੇ ਉਹਨਾਂ ਨੇ ਅੱਗੇ ਬਿਠਾਲੇ ਹੁੰਦੇ ਸੀਗੇ, ਉਹ ਸਾਡੇ ਅੰਗੀਠੀਆਂ ਦੀ ਸ਼ਾਨ
1: ਸ਼ਾਨ ਹੁੰਦੀ ਸੀ ਜੀ।
3: ਅੱਜ ਤੁਹਾਡੇ ਕੋਲ ਫੋਟੋਗ੍ਰਾਫਰ ਵਿਆਹ ਸ਼ਾਦੀ ਚ ਆਉਂਦਾ ਉਹ ਲੱਖਾਂ ਰੁਪਇਆ ਲੈਂਦਾ, ਉਹਦੇ ਇਸ਼ਾਰੇ ਤੇ ਤੁਸੀਂ ਨੱਚਦੇ ਹੋ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨੀ ਮਿਲ ਸਕਦੇ, ਉਹ ਘੰਟਾ ਘੰਟਾ ਤੁਹਾਡੇ ਕੋਲ ਪੋਜ ਬਣਵਾਉਂਦਾ, ਇੱਥੇ ਖਲੋ ਜਾ ਤੂੰ ਉੱਥੇ ਖਲੋ ਜਾ, ਅਸੀਂ ਆਪਣਾ ਵਿਆਹ ਨੀ ਵੇਖਦੇ ਅਸੀਂ ਉਹਦੇ ਤੇ ਨੱਚਦੇ ਹਾਂ
1: ਨੱਚਦੇ ਹਾਂ
3: ਹਨਾ। ਹੁਣ ਸਾਡੇ ਘਰਾਂ ਚੋਂ ਇਹ ਚੀਜ਼ਾਂ ਬੇਸ਼ੱਕ ਗਾਇਬ ਹੋ ਗਈਆਂ, ਪਰ ਜਿਹੜੀ ਪੁਸਤਕ ਹੈ ਇਹ ਕਿਤੇ ਗਾਇਬ ਹੋਣ ਵਰਗੀ ਸ਼ੈ ਨਹੀਂ ਹੈ। ਪਹਿਲਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਬਾਬਿਆਂ ਨੇ ਉੱਥੇ ਪਰਮੇਸ਼ਰ ਕਾ ਥਾਨ ਵਰਗਾ ਖਿਤਾਬ ਜਿਸ ਇਸ ਚੀਜ਼ ਨੂੰ ਦਿੱਤਾ, ਨਾ ਪਰਮੇਸ਼ਰ ਨੇ ਕਿਤੇ ਜਾਣਾ ਤੇ ਨਾ ਕਿਤੇ ਕਿਤਾਬ ਤੇ ਜਾਣਾ, ਜਦੋਂ ਕਾਗਜ਼ੀ ਹੋਣ ਚ ਨਹੀਂ ਸੀ ਆਇਆ, ਜਦੋਂ ਕਲਮ ਹੋਣ ਚ ਨਹੀਂ ਸੀ ਆਈ, ਜਦੋਂ ਸ਼ਾਹੀ ਹੋਣ ਚ ਨਹੀਂ ਸੀ ਆਈ, ਅੱਜ ਵੀ ਕਿਤੇ ਤੁਸੀਂ ਦੋਵੇਂ ਭਰਾ ਸਾਡੇ ਅੰਮ੍ਰਿਤਸਰ ਆਇਓ, ਮੇਰੇ ਸ਼ਾਇਰ ਮਿੱਤਰ ਦੇਵਦਰ ਸਾਹਿਬ ਜਿਹੜਾ ਬੂਟਾ ਲਾ ਕੇ ਗਏ ਆ ਪੰਜਾਬ ਮਿਊਜ਼ੀਅਮ ਉਹਨਾਂ ਨੇ ਆਪਣੇ ਸਕੂਲ ਚ, ਉਹਦੇ ਬੱਚੇ ਜਿਹੜੇ ਉਹ ਚਲਾ ਰਹੇ ਆ, ਅੱਜ ਵੀ ਤਾਰ ਪੱਤਰ ਦੇ ਉੱਤੇ ਕਿਤਾਬਾਂ ਦੀ ਲਿਖਤ ਜਿਹੜੀ ਹੈ ਸਾਨੂੰ ਉਹ
1: ਮਿਲ ਜਾਂਦੀ ਹੈ,
3: ਪੱਤਿਆਂ ਦੇ ਉੱਤੇ ਵੀ ਮਨੁੱਖ ਜਿਹੜਾ
1: ਸਲੇਟਾਂ ਦੀ
3: ਲਿਖਤ ਲਿਖਦਾ ਸੀਗਾ,
0: ਲਿਖਦਾ
3: ਸੀ ਸਲੇਟਾਂ ਤੇ ਲਿਖਦੇ ਰਹੇ ਆ, ਅਸੀਂ ਫੱਟੀਆਂ ਤੇ ਲਿਖਦੇ ਰਹੇ ਆ,
1: ਬਿਲਕੁਲ ਹੈ ਜੀ,
3: ਸਾਡੀਆਂ ਫੱਟੀਆਂ ਬੇਸ਼ੱਕ ਅਸੀਂ ਅਗਲੇ ਦਿਨ ਪੋਚ ਕੇ ਫੇਰ ਉਹਦੇ ਉੱਤੇ ਨਵੇਂ ਪੂਰਨੇ ਪਾ ਕੇ ਲਿਖਦੇ ਸਾਂ, ਜਿਹੜੀ ਫੱਟੀ ਸਾਡੇ ਦਿਮਾਗ ਦੇ ਅੰਦਰ ਸਾਡੀ 35 ਦੀ ਮੁਹਾਰ ਨੀ
1: ਜਿਹੜੀ
3: ਉਹਦੇ ਚ ਆ ਗਈ, ਜਿਹੜਾ ਉਹਦੇ ਉੱਤੇ ਮੇਰੇ ਸਕੂਲ ਦਾ ਲੇਖ ਸਾਡੇ ਜਿਹਨ ਦੇ ਵਿੱਚ ਫਸ ਗਿਆ
1: ਜੀ,
3: ਉਹ ਅੱਜ ਵੀ ਮਨਫੀ ਨਹੀਂ ਹੈ
1: ਜੀ
3: ਪਾਰਜ ਭਾਜੀ।
1: ਅੱਜ
3: ਵੀ ਮੈਂ ਬੀਤੇ 3 ਦਹਾਕਿਆਂ ਤੋਂ ਪਾਰ ਦੀਆਂ ਜੇ ਗੱਲਾਂ ਕਰ ਰਿਹਾ, ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਚ ਕਿਵੇਂ ਜੀਵੇ ਆ। ਮੈਂ ਅੱਜ ਦੇ ਦਿਨ ਦੇ ਉੱਤੇ ਜਦੋਂ ਕਿਤਾਬਾਂ ਦਾ ਦਿਨ ਹੈ, ਉਹ ਵੱਡੇ ਲੋਕਾਂ ਦਾ ਦਿਨ ਹੈ ਕਿ ਜਿਹਨਾਂ ਨੇ ਮਿਹਨਤ ਦੇ ਨਾਲ ਕਿਤਾਬ ਰਚਦੇ ਆ, ਰਚਨਾ ਰਚਦੇ ਆ, ਪੁਸਤਕ ਜਿਹੜੀ ਆ ਸਾਡੇ ਹੱਥ ਹੁੰਦੀ ਹੈ, ਸਾਡੀ ਜੀਵਨ ਜਾਚ ਬਦਲਦੀ ਹੈ। ਮੈਂ ਜਿੱਥੇ ਦੁਆਬਾ ਰੇਡੀਓ ਦਾ ਧੰਨਵਾਦੀ ਹਾਂ, ਉੱਥੇ ਖਾਸ ਕਰਕੇ ਆਪਣੇ ਇਹਨਾਂ ਦੋਵਾਂ ਭਰਾਵਾਂ ਦਾ ਇੱਕ ਚੰਗੀ ਮਹਿਫਲ ਰਚਾ ਕੇ, ਇੱਕ ਚੰਗੀ ਗੱਲਬਾਤ ਕਰਕੇ, ਇਹਨੂੰ ਹੋਰ ਸੁਣਨ ਯੋਗ ਤੇ ਮਾਨਣ ਯੋਗ ਬਣਾ ਕੇ ਰੱਖ।
1: ਬਿਲਕੁਲ ਜੀ, ਥੈਂਕ ਯੂ ਦਵਿੰਦਰ ਜੀ, ਬਹੁਤ ਵਧੀਆ ਲੱਗਿਆ ਜੀ, ਤੁਹਾਡੇ ਵਿਚਾਰ ਹਰ ਵਾਰ ਦੀ ਤਰ੍ਹਾਂ ਬਾਕਮਾਲ ਹੁੰਦੇ ਆ, ਦਿਲ ਤੱਕ ਆਪਦਾ ਸਾਰ ਹੋ ਕੇ ਸੁਣੀ ਜਾਈਏ ਜੀ, ਤੁਹਾਨੂੰ ਬਸ ਸਾਹਮਣੇ ਬਿਠਾ ਕੇ ਜੀ।
0: ਬਿਲਕੁਲ ਬਿਲਕੁਲ ਜੀ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਹੈ ਜੀ।
3: ਬਹੁਤ ਸ਼ੁਕਰੀਆ ਦੋਵਾਂ ਭਰਾਵਾਂ ਦਾ,
1: ਥੈਂਕ ਯੂ ਜੀ,
3: ਬਹੁਤ ਜਲਦੀ ਮਿਲਣ ਦੇ ਵਾਅਦੇ ਦੇ ਨਾਲ
1: ਫਿਰ ਮਿਲਦੇ ਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਜੀ ਦੀਪ ਦਵਿੰਦਰ ਜੀ, ਸ਼ਮੀ ਜੀ ਕੁਝ ਕਹਿਣਾ ਚਾਹੋਗੇ ਦੋ ਬੋਲ ਦਵਿੰਦਰ ਜੀ ਦੇ ਲਈ, ਤੇ ਉਸ ਤੋਂ ਬਾਅਦ ਮੁਕੱਦਰ ਜੀ ਦੀ ਗੱਲ ਸੁਣਦੇ ਆ।
0: ਬੜੀ
1: ਜੀ ਜਰੂਰ ਕਹੋ।
0: ਹਾਂਜੀ ਹਾਂਜੀ, ਮੁਕੱਦਰ ਜੀ ਨੂੰ ਨਾਲ ਜੋੜੀ ਲਓ, ਫੇਰ ਹੀ ਆਪਾਂ ਇਹ ਨਾਲ ਨਾਲ ਪੰਜਾਬੀ
1: ਮਾਰ ਲੈਂਦੇ ਆ ਆਵਾਜ਼, ਤੁਸੀਂ ਦੋ ਸ਼ਬਦ ਸਾਂਝੇ ਕਰਨਾ ਚਾਹੁੰਦੇ ਤਾਂ ਜਰੂਰ ਕਰੋ।
0: ਬਿਲਕੁਲ ਜੀ ਬਿਲਕੁਲ, ਬਹੁਤ ਹੀ ਮਤਲਬ ਨਾ ਕਮਾਲ ਦੀ ਜਿਹੜੀ ਗੱਲਬਾਤ ਦੀਪ ਦਵਿੰਦਰ ਜੀ ਦੀ, ਹਮੇਸ਼ਾ ਦੀ ਤਰ੍ਹਾਂ ਬਾ ਕਮਾਲ, ਔਰ ਕਹਿ ਲੋ ਵੀ ਇੱਕ ਇੱਕ ਜਿਹੜਾ ਸ਼ਬਦ ਆ ਉਹ ਰੂਹ ਨੂੰ ਪੀਲਣ ਵਾਲਾ ਹੁੰਦਾ ਹੈ ਉਹਨਾਂ ਦਾ, ਤੇ ਬਹੁਤ ਕਮਾਲ, ਤੇ ਜਿਹੜੀ ਉਹਨਾਂ ਦੀ ਸ਼ੈਲੀ ਹੈ, ਜਿਹੜਾ ਉਹਨਾਂ ਦਾ ਜਿਹੜਾ ਅੰਦਾਜ਼ ਹੈ ਬਿਆਨ ਹੈ, ਕਿਆ ਬਾਤ ਹੈ, ਕਿਆ ਬਾਤ ਹੈ।
1: ਬਿਲਕੁਲ,
0: ਇੱਕ ਗੱਲ ਦੇ ਵਿੱਚ ਗੱਲ ਜਿਹੜੀ ਨਾ ਉਹ ਮੈਨੂੰ ਬੜੀ ਕਮਾਲ ਦੀ ਉਹਨਾਂ ਦੀ ਲੱਗੀ ਕਿ ਜਿਹੜੀਆਂ ਲਾਇਬ੍ਰੇਰੀਆਂ ਨੇ
1: ਜੀ,
0: ਇਹਨਾਂ ਦਾ ਜਨਮ ਜਿਹੜੀਆਂ ਅੱਜ ਕੱਲ ਦੀਆਂ ਕਿਤਾਬਾਂ ਤੋਂ ਕਈ ਹਜ਼ਾਰ ਸਾਲ ਪਹਿਲਾਂ ਹੀ ਹੋ ਚੁੱਕਾ ਸੀ, ਉਹ ਜਿਹੜੇ ਪੱਤਿਆਂ ਤੇ ਲਿਖਣ ਵਾਲਾ ਕੰਮ ਜਿਹੜਾ ਕਰੀ ਬੈਠੇ ਸੀ, ਔਰ ਜਿਹੜੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਜਿਹੜੀ ਕਹਿੰਦੇ ਆ ਉਹ ਉਹਦਾ ਲਿਖਦੇ ਉਹ ਸਲੇਟਾਂ ਤੇ ਸੀ
1: ਜੀ,
0: ਜਿਹੜੀਆਂ ਉਹਦੇ ਉੱਤੇ ਅੱਖਰ ਉਕਰੇ ਹੋਏ ਆ
1: ਜੀ,
0: ਤੇ ਹਜ਼ਰਤ ਮੂਸਾ ਜਿੰਦਾ ਉਹਨਾਂ ਦਾ ਵੀ ਜ਼ਿਕਰ ਹੋਇਆ
1: ਹਾਂਜੀ,
0: ਤੇ ਉਹ ਜਦੋਂ ਉਹਨਾਂ ਦੀ ਜਿਹੜੀ ਗੱਲਬਾਤ ਸੀ ਉਹ ਵੀ ਫੱਟੀਆਂ ਹੀ ਲੈ ਕੇ ਆਏ ਸੀ, ਲਿਖਾ ਕੇ
1: ਜੀ
0: ਟੈਬਲੇਟਸ ਲੈ ਕੇ ਆਏ ਸੀਗੇ
1: ਜੀ
0: ਜਿਹੜੇ ਉਹਨਾਂ ਦੇ ਕਮਾਂਡਮੈਂਟਸ ਬਣੀਆਂ ਬਾਅਦ ਚ।
1: ਜੀ
0: ਉਹ ਦੇਖੋ ਲਾਇਬ੍ਰੇਰੀ ਤਾਂ ਕਿਤਾਬਾਂ ਦੇ ਆਉਣ ਤੋਂ ਬਹੁਤ ਦੇਰ ਪਹਿਲਾਂ, ਉਹ
1: ਪਹਿਲਾਂ
0: ਪੱਤਿਆਂ ਵਾਲਾ ਜਿਹੜਾ ਯੁੱਗ,
1: ਜਦੋਂ ਲਿਪੀਆਂ ਬਣੀਆਂ
0: ਇੱਥੇ
1: ਉਹਨਾਂ ਤੋਂ
0: ਹੁਸ਼ਿਆਰਪੁਰ ਦੇ
1: ਪਹਿਲਾਂ ਦਾ
0: ਵਿੱਚ
1: ਕਾਨੂੰਨ ਸ਼ੁਰੂ ਹੋ ਗਿਆ।
0: ਜੀ ਹੁਸ਼ਿਆਰਪੁਰ ਦੇ ਵਿੱਚ ਸਾਧੂ ਆਸ਼ਰਮ ਜਿਹੜਾ ਹੈਗਾ
1: ਜੀ,
0: ਜਿਹੜੀ ਯੂਨੀਵਰਸਿਟੀ ਦੇ ਅੰਡਰ ਹੈਗਾ,
1: ਹਾਂਜੀ,
0: ਬੜਾ ਉਹਦੇ ਵਿੱਚ ਬੜੇ ਸਾਂਭੇ ਪਏ ਨੇ ਇਹੋ ਜਿਹੇ ਗ੍ਰੰਥ ਜਿਹੜੇ ਪੱਤਿਆਂ ਦੇ ਉੱਤੇ ਲਿਖੇ ਹੋਏ ਸਲੋਕ, ਉੱਥੇ ਜਾਓ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਆ। ਪ੍ਰਾਚੀਨ ਜਿਹੜੀਆਂ ਨੇ ਲਿਖਤਾਂ ਨੇ
1: ਜੀ,
0: ਕਾਗਜ਼ ਦੀ ਖੋਜ ਦੇਖੋ ਉਹ ਇਹਨਾਂ ਚੀਨ ਵਾਲਿਆਂ ਨੇ ਕਰ ਲਈ, ਫਿਰ ਕਹਿੰਦੇ ਚਾਹੀ ਚਾਹੀ ਵੀ ਉਹ ਲੈ ਕੇ ਆਏ ਤੇ ਹੋਰ ਸਾਰਾ
1: ਆਪਣੇ
0: ਉਦੋਂ ਤੋਂ ਲੈ ਕੇ
1: ਗ੍ਰਿਕ ਦੀ
0: ਹੁਣ
1: ਬਹੁਤ
0: ਤੱਕ।
1: ਵੱਡੀ ਹਿਸਟਰੀ ਹੈ ਇਹਦੇ ਵਿੱਚ ਚੀਜ਼ਾਂ ਦੇ ਵਿੱਚ।
0: ਬਿਲਕੁਲ ਜੀ ਬਿਲਕੁਲ, ਉਹ ਪੱਥਰ ਵਾਲੇ ਯੁੱਗ ਤੋਂ ਲੈ ਕੇ ਕਾਗਜ਼ ਵਾਲੇ ਯੁੱਗ ਤੱਕ, ਤੇ ਨਵੀਂ ਜਿਹੜੀ ਪ੍ਰਿੰਟਿੰਗ ਪ੍ਰੈਸ ਗੁਟਨਬਰਗ ਲੈ ਆਏ
1: 1400
0: ਦੇ ਵਿੱਚ, ਉਦੋਂ ਬਾਅਦ ਤੇ ਕਿਤਾਬਾਂ ਜਿਹੜੀਆਂ ਨੇ ਇਹਨਾਂ ਦਾ ਮਾਡਰਨ ਰੂਪ ਆਇਆ, ਸਸਤੀਆਂ ਵੀ ਹੋ ਗਈਆਂ, ਪਹੁੰਚ ਦੇ ਵਿੱਚ ਵੀ ਆ ਗਈਆਂ, ਪਾਪੂਲਰ ਵੀ ਹੋ ਗਈਆਂ, ਉਹਨਾਂ ਨੇ ਕ੍ਰਾਂਤੀ ਲਿਆਂਦੀ ਗੁਟਨਬਰਗ ਹੋਰਾਂ ਨੇ।
1: ਬਿਲਕੁਲ,
0: ਤੇ ਆ ਜਿਹੜਾ ਅੱਜ ਦਾ ਮੌਸਮ ਕਿਤਾਬਾਂ ਵਾਲਾ, ਉਹਨਾਂ ਕਰਕੇ ਆਪਾਂ ਕਹਿ ਸਕਦੇ ਹਾਂ ਸੰਭਵ ਹੋਇਆ ਪ੍ਰਿੰਟਿੰਗ ਪ੍ਰੈਸ ਦੇ ਆਉਣ ਨਾਲ, ਹਨੇਰੀ ਪੂਰੀ ਆ ਗਈ ਕਿ। ਤੇ ਹੁਣ ਇਹ ਤੋਂ ਵੀ ਅੱਗੇ ਜਿਹੜੀ ਗਾਹ ਲੰਘੀ, ਜਦੋਂ ਆਪਾਂ ਬ੍ਰਿਟੈਨਿਕਾ ਇਨਸਾਈਕਲੋਪੀਡੀਆ ਦੀ ਗੱਲ ਕਰਦੇ ਸੀ, ਉਹਨਾਂ ਨੇ ਪ੍ਰਿੰਟ ਜਿਹੜੇ ਆ ਬੰਦ ਕਰਕੇ ਡਿਜੀਟਲੀ ਉਹਨੂੰ ਲੈਣਾ ਸ਼ੁਰੂ ਕਰਤਾ। ਆਪਾਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਇੰਟਰਨੈਟ ਦੀ ਦੁਨੀਆਂ ਦੇ ਵਿੱਚ ਵੀ ਜਿਹੜਾ ਡਿਜੀਟਲ ਲਾਇਬ੍ਰੇਰੀਆਂ ਦਾ ਇੱਕ ਪੂਰਾ ਆਪਾਂ ਨੂੰ ਖਜ਼ਾਨਾ ਮਿਲਦਾ, ਇਹਦਾ ਵੀ ਇੱਕ ਹੋਰ ਰੂਪ ਬਣਦਾ। ਦੇਖੋ ਇੱਕ ਇਹਦਾ ਵੀ ਇੱਕ ਅਲੱਗ ਤਰ੍ਹਾਂ ਦਾ ਪਹਿਲੂ ਵੀ ਹੈਗਾ, ਉਹ ਵੀ ਦਿਲਚਸਪ ਆ, ਉਹਦੇ ਨਾਲ ਤੁਸੀਂ ਵੀ ਜੁੜੇ ਹੋਏ ਹੋ। ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਉਹ ਪ੍ਰਿੰਟਿੰਗ ਪ੍ਰੈਸ ਹੋ ਗਿਆ ਤੇ ਡਿਜੀਟਲੀ ਹੋ ਗਿਆ, ਉਹ ਫਾਰਮੈਟ ਤਾਂ ਹੋ ਗਿਆ ਕਿ PDF ਆ ਗਿਆ ਜੀ, ਪਰ ਆਡੀਓ ਬੁੱਕਸ ਦਾ ਜ਼ਮਾਨਾ ਵੀ ਹੋ ਗਿਆ, ਆਵਾਜ਼ ਨਾਲ। ਹੁਣ ਮੈਂ ਕਮੈਂਟ ਦੇ ਵਿੱਚ ਪੜ੍ਹ ਰਿਹਾ ਸੀ, ਗੁਰੀ ਜੀ ਲਿਖ ਰਹੇ ਸਨ ਕਿ ਭਾਈ ਟਾਈਮ ਨੀ ਮਿਲਦਾ, ਤੇ ਜੀ ਆਪਾਂ ਕੰਮ ਕਾਰ ਵਾਲੇ ਬੰਦੇ ਆ, ਉਹ ਹੋਰ ਵੀ ਦੋਸਤਾਂ ਦੀ ਸਮੱਸਿਆ ਹੁੰਦੀ ਹੈ ਕਿ ਉਹ ਟਾਈਮ ਨੀ ਕੱਢ ਸਕਦੇ, ਉੱਥੇ ਬੈਠ ਕੇ ਨੀ ਪੜ੍ਹਨਾ ਪੜ੍ਹ ਸਕਦੇ ਜਾਂ ਕੁਛ ਦਿਲ ਕਰਦਾ ਹੁੰਦਾ, ਪਰ ਉਹ ਐ ਵੀ ਕੰਨਾਂ ਨੂੰ ਟੂਟੀ ਲਾ ਕੇ ਤੇ ਆਡੀਓ ਬੁੱਕ ਨੂੰ ਬੰਦਾ ਸੁਣ ਸਕਦਾ, ਨਾਲੇ ਗੱਲਾਂ ਨਾਲੇ ਗੀਤ ਉਹ ਮਾਹੌਲ ਬਣਿਆ ਰਹਿੰਦਾ। ਔਰ ਤੁਸੀਂ ਦੇਖੋ ਕਿ ਇਹ ਜਿਹੜੀ ਡਿਜੀਟਲ ਦੁਨੀਆ, ਚਾਹੇ ਉਹ PDF ਹੋਏ ਚਾਹੇ ਆਡੀਓ ਜਿਹੜੀ ਬੁੱਕਸ ਹੋਣ, ਉਹਦੇ ਨਾਲ ਵੀ ਕਨੈਕਟੀਵਿਟੀ ਦੇ ਵਿੱਚ ਵਾਧਾ ਹੀ ਹੋਇਆ,
1: ਬਿਲਕੁਲ
0: ਨੁਕਸਾਨ ਕੋਈ ਨੀ ਹੋਇਆ
1: ਜੀ।
0: ਤੋ ਆਪਾਂ ਦੇਖੀਏ ਕਿ ਸਾਡੀ ਕਿੰਨੀ ਖੂਬਸੂਰਤ ਮੁਲਾਕਾਤ, ਤੁਸੀਂ ਵੇਖੋ ਉਹਨਾਂ ਨੂੰ ਖੋਜ ਕੀਤੀ ਬੇਅੰਤ ਬਰੀਵਾਲਾ ਜੀ, ਉਹਨਾਂ ਨੇ ਬੜੇ ਸ਼ਾਨਦਾਰ ਲੇਖਕ ਨੇ,
1: ਉਹ
0: ਡਿਜੀਟਲ ਲਾਇਬ੍ਰੇਰੀ
1: ਕੀਤੀ ਹੈ।
0: ਹਾਂਜੀ ਬਿਲਕੁਲ ਜੀ, ਔਰ ਤੁਸੀਂ ਡਿਜੀਟਲ ਲਾਇਬ੍ਰੇਰੀ ਦੇ ਵਿੱਚੋਂ ਹੀ ਉਹਨਾਂ ਨੂੰ ਲੱਭਿਆ ਤੇ ਸਾਂਝ ਪਈ ਤੇ ਬਹੁਤ ਹੀ ਪਿਆਰਾ ਮਾਹੌਲ ਬਣਿਆ। ਬਿਲਕੁਲ ਜੀ ਬਿਲਕੁਲ, ਇਹ ਜਿਹੜੀ ਦੁਨੀਆ ਨਾ ਜੀ, ਇਹ ਜਿਹੜੀ ਬਦਲ ਰਹੀ ਹੈ, ਬਦਲਦੀ ਦੁਨੀਆ ਦੇ ਨਾਲ ਅਯਾਮ ਵੀ ਬਦਲ ਰਹੇ ਹੈ। ਮੈਂ ਦੇਖ ਰਿਹਾ ਸੀਗਾ ਕਿ ਮੈਂ ਕੁਛ ਮੈਗਜ਼ੀਨ ਜਿਹੜੇ ਮੇਰੇ ਕੋਲ ਆਉਂਦੇ ਆ, ਬੁੱਕਸ ਆਉਂਦੀਆਂ ਰੈਗੂਲਰ ਆ ਰਹੀਆਂ ਨੇ, ਲੇਕਿਨ ਇੱਕ ਕੋਨਸੈਪਟ ਆ ਜਿਹੜਾ ਡਿਜੀਟਲੀ ਕੁਛ ਪਲੇਟਫਾਰਮ ਨੇ ਜਿਹੜੇ ਤੁਹਾਨੂੰ ਕਿਤਾਬਾਂ ਦੇ ਨਾਲ ਹੀ ਜੋੜਦੇ ਆ। ਇੱਕ ਮੈਨੂੰ ਪਲੇਟਫਾਰਮ ਲੱਭਿਆ, ਉਹਨਾਂ ਨੇ ਕੀਤਾ ਕਿ ਕੁਛ ਆਪਣਾ ਸਾਲ ਖੰਡ ਦੇ ਜਿਹੜੇ ਆ ਉਹ ਸਬਸਕ੍ਰਿਪਸ਼ਨ ਲੈ ਲਈ ਤੇ 10,000 ਦੇ ਕਰੀਬ ਮੈਗਜ਼ੀਨ ਅਖਬਾਰ ਤੇ ਹੋਰ ਜੇ ਹੋਰ ਜਿਹੜੇ ਨੇ, ਮੇਰੇ ਪੜ੍ਹਨ ਦੀ ਸਮਰੱਥਾ ਵੀ ਨੀ, ਉਹ ਪੂਰਾ ਸਾਲ ਹੀ ਆਉਂਦੇ ਰਹਿਣਗੇ।
1: ਬਿਲਕੁਲ ਜੀ,
0: ਇਹਦੇ ਨਾਲ ਦੋ ਗੱਲਾਂ ਹੋਈਆਂ, ਇੱਕ ਤੇ ਇਹ ਹੋਇਆ ਕਿ ਮੇਰੇ ਕੋਲ ਜਿਹੜੇ ਆ ਉਹ ਸਟੋਰੇਜ ਪ੍ਰੋਬਲਮ ਆ ਰਹੀ ਹੈ ਕਿ ਭਾਈ ਇੱਥੇ ਕਿਤਾਬਾਂ ਜਿਹੜੀਆਂ ਆ ਰਹੀਆਂ ਨੇ, ਮੈਗਜ਼ੀਨ ਆ ਰਹੇ, ਉਹਨਾਂ ਨੂੰ ਸਾਂਭਣ ਦੀ ਸਮੱਸਿਆ ਬਣ ਜਾਂਦੀ ਹੈ ਕਿ ਤੁਸੀਂ ਪੜ੍ਹ ਲਿਆ ਉਦੋਂ ਬਾਅਦ ਉਹਨੂੰ ਕੀ ਕਰੋਗੇ, ਕਿਸੇ ਖੁੰਡੇ ਚ ਰੱਖ ਦੋਗੇ, ਉੱਥੇ ਧੂੜ ਤੇ ਵਿੱਚ ਉਹ ਰੁਲਦਾ ਰਹੇਗਾ ਤੇ ਬੇਅਦਬੀ ਟਾਈਪ ਜਿਹੜਾ ਮਾਹੌਲ ਹੋ ਜਾਂਦਾ, ਤੇ ਉਹਨੂੰ ਆਪਾਂ ਅੱਗੇ ਸ਼ੇਅਰ ਵੀ ਕਰ ਦਾਂਗੇ ਲਾਇਬ੍ਰੇਰੀਆਂ ਦੇ ਵਿੱਚ, ਕੁਛ ਹੋ ਸਕਦਾ ਅਲਟਰਨੇਟਿਵ, ਲੇਕਿਨ ਉਹ ਇੱਕ ਵੱਖਰਾ ਪ੍ਰੋਜੈਕਟ ਬਣ ਜਾਂਦਾ ਸਾਂਭ ਸੰਭਾਲ ਦਾ। ਤੋ ਪਰ ਜਿਹੜੇ ਇਹ ਡਿਜੀਟਲੀ ਏਦਾਂ ਦੇ ਪਲੇਟਫਾਰਮ ਹੈ, ਇਹਦੇ ਚ ਇਹੋ ਜਿਹੀ ਚੱਕਰ ਨੀ ਰਹਿੰਦਾ, ਤੁਸੀਂ ਪੜ੍ਹ ਲਿਆ ਤੇ ਕਹਾਣੀ ਖਤਮ ਹੋ ਗਈ,
1: ਸੁਣੀ ਜਾਓ,
0: ਤੁਹਾਨੂੰ ਬਹੁਤ ਵਧੀਆ ਲੱਗਿਆ, ਚਾਹੇ ਸੁਣ ਲਓ ਚਾਹੇ ਪੜ੍ਹ ਲਓ
1: ਜੀ।
0: ਤੋ ਇਹਨੇ ਇੱਕ ਆਸਾਨ ਕੀਤਾ ਕੰਮ,
1: ਬਿਲਕੁਲ,
0: ਤੇ AI ਨੇ ਵੀ ਇਹਦੇ ਵਿੱਚ ਆਪਣਾ ਕਹਿ ਲਓ ਵੀ ਤਹਿ ਲਾਤੀ ਕਿ ਤੁਹਾਨੂੰ ਲੱਗਦਾ ਕਿ ਹੁਣ ਜਿਵੇਂ ਮੇਰਾ ਦਾਗਿਸਤਾਨ ਦੀ ਗੱਲ ਭਾਜੀ ਕਰ ਰਹੇ ਸੀਗੇ, ਹੁਣ ਜੇ ਮੰਨ ਲਓ ਮੇਰੇ ਵਰਗੇ ਨੇ ਇਹ ਨਾਮ ਪਹਿਲੀ ਵਾਰੀ ਸੁਣਿਆ, ਰਸੂਲ ਹਮਜ਼ਾ ਤੋਬ ਹੋਰਾਂ ਦਾ ਨਾਮ ਪਹਿਲੀ ਵਾਰੀ ਸੁਣਿਆ, ਜਾਂ ਉਹਨਾਂ ਦਾ ਜਿਵੇਂ ਉਹਨਾਂ ਨੇ ਫਰੈਂਕ ਸਾਹਿਬ ਦੀ ਗੱਲ ਕੀਤੀ, ਉਹਨਾਂ ਦੇ ਬਾਰੇ ਅਗਰ ਮੈਂ AI ਚ ਮੈਂ ਪਾਊਂਗਾ ਕੋਈ, ਉੱਥੋਂ ਉਹਦੀ ਸਮਰਾਈਜ਼ ਕਰਕੇ ਉਹ ਕਿਤਾਬ ਮੇਰੇ ਸਾਹਮਣੇ ਆਜੂ ਕਿ ਹਾਂ ਵੀ ਆਹ ਕਿਤਾਬ ਚ ਆਹ ਕੁਛ ਹੈ,
1: ਬਿਲਕੁਲ,
0: ਮੈਂ ਕਹੂੰਗਾ ਭਾਈ ਮੈਨੂੰ 100 ਸ਼ਬਦਾਂ ਚ ਦੱਸੋ, 50 ਚ ਦੱਸੋ, ਕਾਹਦੇ ਬਾਰੇ ਕਿਤਾਬ, ਉਹ ਮੇਰੀ ਦਿਲਚਸਪੀ ਜਾਗੇਗੀ, ਪੜ੍ਹਾਂਗਾ, ਕਿਉਂਕਿ ਬ੍ਰਦਰ ਕਰਮਾਜੋ ਵਰਗੀ ਏਡੀ ਹੈਵੀ ਕਿਤਾਬਾਂ ਦੋਸਤੋਵਿਕ ਦੀਆਂ ਉਹਨਾਂ ਦੇ ਆਪਾਂ ਪੜ੍ਹਦੇ ਹਾਂ,
1: ਬਿਲਕੁਲ
0: ਉਹ ਤਾਂ ਕਹਿ ਲੋ ਵੀ ਤਾਂ ਹੀ ਸ਼ੁਰੂਆਤ ਹੋਊਗੀ ਜੇ ਥੋੜਾ ਬਹੁਤ ਇੰਟਰਸਟ ਬਣਿਆ ਹੋਵੇ ਬੰਦੇ ਦਾ।
1: ਕਿਤਾਬ ਹੈਗੀ ਆ ਮੇਰੇ ਤੋਂ 2 ਸਾਲ ਹੋ ਗਏ ਪਈ ਨੂੰ ਲਿਆਂਦੀ ਨੂੰ, 3 ਸਾਲ ਹੀ ਹੋ ਗਏ ਜੀ,
0: ਜੀ
1: ਉਹ ਹਜੇ ਤੱਕ ਪਹਿਲਾ ਪੰਨਾ ਵੀ ਨਹੀਂ ਪੜਿਆ, ਜੇਲ ਤੇ ਉੱਤੇ ਰੂਟਸ ਲਿਖਿਆ ਹੋਇਆ ਉਹ ਹੀ ਦੀਦਾ ਜੀ ਬਸ।
0: ਮੈਂ ਰਾਜਨ ਸੈਣੀ ਜੀ ਹੋਰਾਂ ਨੇ ਇੱਕ ਪੁਸਤਕ ਵੀ ਦਿੱਤੀ ਸੀ ਬਹੁਤ ਹੀ ਪਿਆਰੀ, ਲੈਸ ਮੇਜਰੇਬਲਸ ਵਿਕਟਰ ਹਿਊਗੋ,
1: ਇੰਗਲਿਸ਼
0: ਤੇ ਉਹ ਕਾਫੀ ਵੱਡੀ ਕਿਤਾਬ ਹੈ ਤੇ ਪਰ ਜਦੋਂ ਤੁਸੀਂ ਉਹਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਤੁਸੀਂ ਇੱਕ ਅਲੱਗ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਹੋ ਤੇ ਉਹਦਾ ਚੈਪਟਰ ਬਾਈ ਚੈਪਟਰ ਬਿਟ ਬਾਈ ਬਿਟ ਕਹਿੰਦੇ ਗੁੜ ਖਾਣ ਵਾਲੀ ਗੱਲ,
1: ਗੁੜ
0: ਦਾ ਬੁਰਾ ਰੋਜ਼ ਇੱਕੋ ਵਾਰ ਨਹੀਂ ਖਾਧਾ ਜਾ ਸਕਦਾ, ਉਹਦੀ ਮਤਲਬ ਰੋਜ਼ ਤੁਸੀਂ ਉਹਨੂੰ ਆਪਾਂ ਟੁਕੜੇ ਟੁਕੜੇ ਕਰਕੇ
1: ਮਨ ਕਰਦਾ ਕਿ ਜੇ ਇਹਨੂੰ ਖਾਈ ਜਾਈਏ ਤਾਂ ਭਾਈ ਮੁੱਕ ਜਾਣੀ ਆ ਨਾ, ਇਹ ਨਾ ਖਾਈਏ
0: ਮੁੱਕ ਜਾਣੀ
1: ਜੀ, ਬਿਲਕੁਲ।
0: ਹਾਂਜੀ ਮਤਲਬ ਉਹ ਕਿਤਾਬ ਦਾ ਸਾਈਜ਼ ਦਿਖਦਾ ਵੀ ਨਹੀਂ, ਹੁਣ ਜਿਵੇਂ ਸੰਜੀਵ ਕੁਮਾਰ ਹੋਰਾਂ ਨੂੰ ਕੋਈ ਜਿਹੜੇ ਐਕਟਰ ਸੀਗੇ ਉਹ ਕਿਸੇ ਨੇ ਕਿਹਾ ਬਈ ਯਾਰ ਤੁਹਾਡੀ ਤਾਂ ਉਮਰ ਇੰਨੀ ਹੋ ਗਈ ਤੁਸੀਂ ਮੁੰਡਿਆਂ ਵਾਲਾ ਰੋਲ ਕਰਦੇ ਹੋ ਜੀ, ਤੇ ਉਹਦੇ ਫੈਨ ਨੂੰ ਪੁੱਛਿਆ ਕਿਸੇ ਨੇ, ਕਹਿੰਦੇ ਵੀ ਉਹ ਤੁਹਾਡਾ ਜਿਹੜਾ ਫੇਵਰੇਟ ਐਕਟਰ ਤੁਸੀਂ ਕਹਿੰਦੇ ਉਹ ਆ, ਅੱਜ ਕੱਲ ਦੇ ਹੋਰ ਬਹੁਤ ਆ ਗਏ,
1: ਬਹੁਤ ਨੇ ਜੀ,
0: ਉਹ ਕਹਿੰਦੇ ਯਾਰ ਸਾਨੂੰ ਤੇ ਉਹੀ ਵਧੀਆ ਲੱਗਦੇ ਆ ਸੰਜੀਵ ਕੁਮਾਰ ਜੀ, ਕਹਿੰਦੇ ਯਾਰ ਉਹ ਤਾਂ ਐ ਮਤਲਬ ਉਹਨਾਂ ਦੀ ਗੋਗੜ ਵੀ ਦੇਖਦੇ ਕਈ ਵਾਰੀ, ਹਾਲਾਂਕਿ ਭਾਵੇਂ ਗੱਪ ਮਾਰੀ ਹੋਏ
1: ਬਿਲਕੁਲ
0: ਡਿਸਕਰਜ ਕਰ ਰਿਹਾ ਸੀ ਜਿਹੜਾ ਪੁੱਛਣ ਵਾਲਾ, ਉਹ ਕਹਿੰਦਾ ਭਾਈ ਸਾਹਿਬ ਜੋ ਮਰਜ਼ੀ ਹੋਏ ਜਦ ਉਹ ਬੰਦਾ ਐਕਟਿੰਗ ਕਰਦਾ ਹੈ
1: ਜੀ
0: ਸ਼ੁਰੂ ਕਰਦਾ ਫਿਰ ਸਿਰਫ ਐਕਟਿੰਗ ਹੀ ਦਿਸਦੀ ਹੈ, ਫਿਰ ਕਿਰਦਾਰ ਦਿਖਦਾ ਜਿਹਨੂੰ ਉਹ ਨਿਭਾ ਰਿਹਾ,
1: ਬਿਲਕੁਲ ਬਿਲਕੁਲ,
0: ਫਿਰ ਉਹ ਗਾਇਬ ਹੋ ਜਾਂਦਾ ਆਪ ਵਿੱਚੋਂ
1: ਜੀ,
0: ਉਹ ਬੰਦਾ ਐਕਟਰ ਨਹੀਂ ਦਿਖਦਾ ਫਿਰ ਉਹ ਕਿਰਦਾਰ ਦਿੰਦਾ
1: ਕਿਰਦਾਰ
0: ਵਿੱਚੋਂ
1: ਜੀ।
0: ਇਸੇ ਤਰ੍ਹਾਂ ਹੀ ਜਿਹੜੀ ਲੈਸ ਮੇਜਰੇਬਲ ਵੀ ਆ ਇਹ ਹੁਣ ਮੇਰੇ ਕੋਲ ਮੇਰੀ ਲਾਇਬ੍ਰੇਰੀ ਚ ਮਾਨਤਾ ਭਾਜੀ ਦੀ ਰਾਜਨ ਸੈਣੀ ਸਾਹਿਬ ਦੀ, ਤੋ ਇਹਨੂੰ ਵੀ ਕਹਿ ਲੋ ਵੀ ਆਪਣੀ ਲਾਇਬ੍ਰੇਰੀ ਜਦੋਂ ਦੇਖਦਾ ਇੱਕ ਤਰ੍ਹਾਂ ਦੀ ਬਹੁਤ ਜਬਰਦਸਤ ਇਹ ਕਿਤਾਬ ਹੈ
1: ਜੀ,
0: ਔਰ ਸੋਚ ਬਦਲ ਰਿੜਕ ਦਿੰਦੀ ਹੈ ਆਪਣੀ ਸੋਚ ਨੂੰ,
1: ਬਿਲਕੁਲ
0: ਜੀ।
1: ਪੂਰਨ ਮਾਛੀ ਬਹੁਤ ਇੰਟਰਸਟਿੰਗ ਨਾਵਲ, ਉੱਤੇ ਗੱਲ ਕਰਦੇ ਆ ਅੱਗੇ ਜਾ ਕੇ ਸ਼ਮੀ ਜੀ ਦੇ ਨਾਲ ਵੀ, ਔਜਲਾ ਸਾਹਿਬ ਨੇ ਲਿਖਿਆ ਕਿ ਪੂਰਨ ਮਾਛੀ ਪੜ੍ਹਿਆ, ਮੇਰੇ ਖਿਆਲ ਦਾ ਸਾਡੇ ਸਿਲੇਬਸ ਦੇ ਵਿੱਚ ਵੀ ਇਹ ਜਿਹੜਾ ਨਾਵਲ ਲੱਗਿਆ ਰਿਹਾ। ਉਸ ਤੋਂ ਪਹਿਲਾਂ ਆਪਾਂ ਮੁਕੱਦਰ ਜੀ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਥੋੜੀ ਜੀ, 28 ਮਿੰਟ ਤੋਂ ਮਤਲਬ ਕਿ ਹੋਲਡ ਦੇ ਉੱਤੇ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਬਾਈ ਜੀ।
2: ਕੋਈ ਗੱਲ ਨੀ, ਸਾਨੂੰ ਤਾਂ ਭਾਵੇਂ ਉਹੀ ਗੱਲ 28 ਘੰਟੇ ਇੰਤਜ਼ਾਰ ਕਰਨਾ ਕਰਦੇ ਰਹਿੰਦੇ ਹਾਂ,
1: ਸ਼ੁਕਰੀਆ ਜੀ।
2: ਕੋਈ ਗੱਲ ਨੀ ਇਹ ਚੱਲਦਾ ਰਹਿੰਦਾ ਹੈ ਤੇ ਉਹ ਮੈਂ ਤਾਂ ਇਹ ਗੱਲ ਕਹਿਣਾ ਬਾਈ ਜੀ, ਗੱਲ ਇਹ ਹੈ ਨਾ ਵੀ ਆਪਾਂ ਨਾ ਚਲੋ ਕਿਤਾਬਾਂ ਦੀ ਗੱਲ ਤੁਸੀਂ ਕੀਤੀ, ਮੈਂ ਦੋ ਕੁ ਗੱਲਾਂ ਬਾਤਾਂ, ਇੱਕ ਕਿਤਾਬ ਤੇ ਇੱਕ ਜੱਸੀ ਬਾਈ ਦਾ ਜਨਮ ਦਿਨ ਆ ਉਹਦੇ ਤੇ ਸੁਣਾਣੀਆਂ ਨੇ ਦੋ ਕੁ
1: ਜਰੂਰ ਜੀ।
2: ਤੇ ਪਰ ਇਹ ਜਰੂਰੀ ਹੈ ਵੀ ਇਹ ਜਰੂਰੀ ਹੈਗਾ ਵੀ ਜਿਵੇਂ ਕਿਆ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਇਹ ਨਾ ਹੋਵੇ ਵੀ ਆਪਣੀ ਤੇ ਭਾਰ ਪਾਈ ਜਾਈ ਆਪਾਂ ਪੜ ਪੜ ਕੇ
1: ਜੀ,
2: ਉਹਨੂੰ ਆਪਾਂ ਮੰਨ ਲੋ ਦੂਜਿਆਂ ਦੇ ਸਾਹਮਣੇ ਐਕਸਪਲੇਨ ਵੀ ਕਰੀਏ ਤੇ ਉਹਨੂੰ ਆਪਾਂ ਕਹਿਣ ਦੀ ਜ਼ਰੂਰਤ ਵੀ ਰੱਖੀਏ ਘੱਟੋ ਘੱਟ,
1: ਬਿਲਕੁਲ
2: ਇਹ ਨੀ ਉਹ ਜਿਵੇਂ ਕਹਿੰਦੇ ਭਗਤ ਸਿੰਘ ਜੰਮਣਾ ਤੇ ਗੁਆਂਢੀਆਂ ਦੇ ਘਰ ਜੰਮੇ ਹੈ, ਹੁਣ ਭਗਤ ਸਿੰਘ ਹੁਣ ਹਰ ਇੱਕ ਗੁਆਂਢੀ ਦੇ ਘਰ ਕਿਤੇ ਜੰਮ, ਹੁਣ ਉਹ 23 ਸਾਲ ਦੀ ਉਮਰ ਚ ਕਹਿੰਦੇ ਤੁਰ ਗਿਆ ਉਹ, ਹੁਣ ਅੱਜ ਤੱਕ ਤਾਂ ਜੰਮਿਆ ਨੀ ਉਹ,
0: ਹੈ
2: ਇਸ ਕਰਕੇ ਇਹ ਠੀਕ ਹੈ ਕਿਤਾਬਾਂ ਜਰੂਰੀ ਨੇ ਪੜ੍ਹਨਾ, ਗਿਆਨ ਜਰੂਰੀ ਹੈ, ਪਰ ਆਪਾਂ ਉਹਨੂੰ ਪੜ੍ਹ ਕੇ ਕਹਿਣ ਦੀ ਹਿੰਮਤ ਵੀ ਰੱਖਣੀ ਜਿਹੜੀ ਹੈ ਨਾ ਉਹ ਵੀ ਬੜੀ ਜਰੂਰੀ ਹੈ,
1: ਬਿਲਕੁਲ ਹੈ ਜੀ,
2: ਜਿਹੜੀ ਆਪਾਂ ਗੱਲ
0: ਪੜ੍ਹਦੇ ਇਹ ਨਹੀਂ ਵੀ ਗਿਆਨ ਬਹੁਤ ਨਹੀਂ, ਬਿਲਕੁਲ ਸਹੀ ਗੱਲ ਹੈ ਜੀ, ਜਿਵੇਂ ਹੁਣ ਕਿਸੇ ਨੇ ਕੋਈ ਬੁੱਕ ਪੜ੍ਹ ਲਈ ਤੁਸੀਂ ਕੋਈ ਕਿਤਾਬ ਪੜ੍ਹੀ ਤੇ ਉਦੋਂ ਜੇ ਆਪਾਂ ਡਿਸਕਸ ਕਰੀਏ ਦੋਸਤਾਂ ਮਿੱਤਰਾਂ ਨਾਲ ਉਹਦੀ ਸਾਂਝ ਪਾ ਰਹੀਏ ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਫਰੂਟਫੁੱਲ ਹੋ ਜੂ ਕੰਮ,
1: ਬਿਲਕੁਲ ਹੈ ਜੀ, ਇੰਟਰਸਟ ਬਣਦਾ ਹੈ
0: ਇੱਕ ਆਪਣੀ ਆਪਣੀ ਜਾਂ ਕਿਸੇ ਦੀ ਵੀ ਸੋਚ ਤੇ ਅਸਰ ਪੈ ਸਕਦਾ ਹੈ
1: ਜੀ,
2: ਹਾਂ ਇਹ ਨਹੀਂ ਵੀ ਗਿਆਨ ਇਕੱਠਾ ਆਪਾਂ ਇਕੱਲੇ ਹੀ ਕਰੀ ਜਾਈਏ
1: ਜੀ, ਯੂਟਿਊਬ ਦੇ ਉੱਤੇ ਥੋੜੀਆਂ ਘੱਟ ਨੇ ਜਿੰਨੀਆਂ ਕੀ ਹੈਗੀਆਂ 2 ਸਾਲਾਂ ਦੇ ਵਿੱਚ ਯੂਟਿਊਬ ਦੇ ਉੱਤੇ ਜੋ ਪਾਇਆ ਦੋਸਤੋ ਸੁਣ ਸਕਦੇ ਆ ਜੀ, ਉਹਦੇ ਵਿੱਚ ਕਿਤਾਬਾਂ ਆਡੀਓ ਤੇ ਵੀਡੀਓ ਦੇ ਨਾਂ ਦੇ ਉੱਤੇ ਦਰਜ ਹੈ ਚੈਨਲ ਚ ਜਾ ਕੇ ਜੀ,
2: ਪੜ੍ਹਨਾ ਪੜ੍ਹਨਾ ਤਾਂ ਚਲੋ ਠੀਕ ਹੈ ਬਹੁਤ ਸੌਖਾ ਅੱਜ ਕੱਲ ਤਾਂ, ਜੇ ਉਹ ਸਾਡੇ ਵਰਗੇ ਕੋਈ ਵਿਚਾਰ ਦੇਣ ਵਾਲੇ ਨੂੰ ਸਰਟੀਫਿਕੇਟ ਅੱਗੋਂ ਉਹੀ ਗੱਲ ਐਸੇ ਮਿਲਦੇ ਨੇ ਵੀ ਜਿਹੜੇ ਪੁੱਛੋ ਨਾ ਵੀ ਤੂੰ ਫਲਾਣਾ ਹੈ ਤੂੰ
1: ਜੀ
2: ਧਮਕਾਣਾ ਹੈ, ਇਸ ਕਰਕੇ ਕਿਤਾਬਾਂ ਤੋਂ ਗਿਆਨ ਲੈਣਾ ਤੇ ਉਹ ਵੀ ਗਿਆਨ ਠੀਕ ਹੈ, ਪਰ ਜਿਹੜਾ ਨੋਰਮਲ ਹੀ ਗਿਆਨ ਜਿਹੜਾ ਆਪਾਂ ਨੂੰ ਹੋਣਾ ਚਾਹੀਦਾ ਨਾ ਬਾਈ, ਸਾਡੇ ਕੋਲ ਤਾਂ ਉਹ ਵੀ ਨਹੀਂ ਹੈਗਾ। ਕਿਤਾਬਾਂ ਵਾਲੀ ਤੇ ਗੱਲ ਦੂਰ ਛੱਡੋ,
1: ਜੀ
2: ਪੜ੍ਹਨ ਵਾਸਤੇ ਵੀ ਉਹੀ ਗੱਲ ਹੈ। ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀ, ਉਹ ਦਿੱਲੀ ਤੋਂ ਸੀ ਜਿਹੜਾ ਮੁੰਡਾ ਇਰਫਾਨ, ਉਹਨੂੰ
1: ਹਾਂਜੀ
2: ਪੜ੍ਹਨਾ ਹੀ ਨਹੀਂ ਆਉਂਦਾ ਬਾਈ, ਨਾ ਕਦੇ ਉਹ ਸਕੂਲ ਗਿਆ ਨਾ ਕਦੇ ਉਹ, ਪਰ ਉਹਨੇ ਜਿਹੜਾ ਗਿਆਨ ਲਿਆ ਉਹ ਬਿਨਾਂ ਪੜ੍ਹਨ ਤੋਂ ਲਿਆ, ਤੇ ਉਹ ਮੈਂ ਕਹਿੰਦਾ ਵੱਡੇ ਵੱਡੇ ਪੜ੍ਹਨ ਵਾਲੇ ਨੇ ਤਾਂ ਜਿਆਂ ਡਾਲ ਦਿੰਦਾ ਮੁੰਡਾ ਉਹ।
1: ਜੀ
2: ਹਾਂਜੀ, ਤੇ ਗੱਲ ਤਾਂ ਗਿਆਨ
0: ਕਿਹੜੀ ਗੱਲ ਕਰ
2: ਲੈਣਾ
0: ਰਹੇ ਹੋ?
2: ਕਿੱਥੋਂ ਜਿਹੜਾ ਦਿੱਲੀ ਜਦੋਂ ਜੈਨ ਜੀ ਦਾ ਧਰਨਾ ਚੱਲਦਾ ਸੀ ਨਾ ਪਿੱਛੇ, ਉਹ ਇਰਫਾਨ ਮੁੰਡਾ, ਮੈਂ ਤੁਹਾਨੂੰ ਭੇਜ ਦਾਂਗਾ, ਮੈਂ ਲਿੰਕ ਭੇਜ ਦਾਂਗਾ ਤੁਸੀਂ। ਉਹ ਮੁੰਡੇ ਦੀ ਉਹ ਇੱਕ ਦਿਨ ਵੀ ਸਕੂਲ ਨਹੀਂ ਗਿਆ ਹੈਗਾ, ਨਾ ਉਹਨੂੰ ਹਿੰਦੀ ਟੁੱਟੀ ਫੁੱਟੀ ਥੋੜੀ ਬਹੁਤੀ ਪੜ੍ਹਨੀ ਆਉਂਦੀ ਹੈ, ਪਰ ਉਹ ਵੀ ਜਿਵੇਂ ਵੀ ਜੋ ਵੀ ਗਿਆਨ ਹੈ ਉਹ ਕਦੇ ਗੂਗਲ ਤੋਂ ਲੈ ਲੈਂਦਾ ਹੈ, ਕਦੇ ਯੂਟਿਊਬ ਤੋਂ ਲੈ ਲੈਂਦਾ, ਕਿਵੇਂ ਵੀ ਹੈ ਉਹ ਲੈ ਕੇ ਤੇ ਉਹੀ ਗੱਲ ਉਹਦੇ ਤੋਂ ਪੜ੍ਹਦਾ। ਤੇ ਉਹ ਪਰ ਹੌਸਲਾ ਉਹਦਾ ਐਡਾ ਬਾਈ ਜੀ, ਗੱਲ ਹੌਸਲੇ ਦੀ ਹੈ ਵੀ ਉਹ ਗੱਲ ਕਹਿੰਦਾ ਆਪਣੀ ਖੁੱਲ ਕੇ, ਇਹ ਨੀ ਵੀ ਉਹਨੇ ਪੜ੍ਹ ਲਿਆ ਜਾਂ ਗਿਆਨ ਲੈ ਲਿਆ ਵੀ ਆਪਣੇ ਅੰਦਰ ਜਜ਼ਬ ਕਰ ਲਿਆ ਜਾਂ
1: ਜੀ
2: ਕਿਤਾਬਾਂ, ਵੀ ਉਹਨੂੰ ਉਹ ਸਰਕਾਰ ਦੇ ਸਾਹਮਣੇ ਕਹਿਣ ਦੀ ਵੀ ਹਿੰਮਤ ਰੱਖਦਾ।
1: ਜੀ ਜੀ ਜੀ
0: ਉਹ ਪੜ੍ਹਾਈ ਵੀ ਕਰੇ, ਬਿਲਕੁਲ ਉਹੀ ਗੱਲ ਹੈ ਨਾ ਕਿ ਉਧਰ ਬੰਦਾ ਪੜ੍ਹਾ ਰਿਹਾ ਹੋਵੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਤੇ ਆਪ ਡਰੀ ਬੈਠੀ ਹੋਵੇ ਕਾਕਰੋਚ ਤੋਂ, ਤੇ ਉਹਦਾ ਵੀ ਕਿਵੇਂ ਲੱਗਦਾ?
1: ਜੀ
2: ਬਿਲਕੁਲ ਬਿਲਕੁਲ ਗੱਲ ਉਹੀ ਹੈ। ਤੇ ਉਹ ਮੈਂ ਤੁਹਾਨੂੰ ਮੈਂ ਭੇਜਾਂਗਾ, ਤੁਹਾਨੂੰ ਸਪੈਸ਼ਲੀ ਲਿੰਕ ਭੇਜ ਦਾਂਗਾ, ਤੁਸੀਂ ਉਹ ਮੁੰਡੇ ਦੀਆਂ ਗੱਲਾਂ ਸੁਣਿਓ, ਬਾਕੀ ਤੁਹਾਨੂੰ ਲੱਗੂ ਵੀ ਕੋਈ ਗਿਆਨ ਵੀ ਉਹਦੇ ਕੋਲ ਇੰਨਾ ਹੈ ਤੇ ਉਹ ਸਾਰਾ ਕੁਛ ਹੀ ਹੈ, ਤੇ ਕਹਿਣ ਦਾ ਹੌਸਲਾ ਵੀ ਹੈਗਾ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਹਿਣ ਦਾ ਹੌਸਲਾ ਆਪਣੀ ਗੱਲ,
1: ਜੀ
0: ਉਹ ਜ਼ਰੂਰੀ ਹੈ ਜੀ, ਬਿਲਕੁਲ।
2: ਹਾਂਜੀ, ਤੇ ਲਓ ਫਿਰ ਮੈਂ ਨਾ ਹੁਣ ਟਾਈਮ, ਤੁਸੀਂ ਅੱਜ ਤਾਂ ਮੈਨੂੰ ਐਂ ਲੱਗਦਾ ਵੀ ਤੁਸੀਂ ਸ਼ਨੀ ਐਤਵਾਰ ਦੀ ਕਸਰ ਕੱਢਣ ਆਏ ਹੋ, ਖੁੱਲੇ ਹੀ ਲੱਗੇ ਪਏ।
1: ਨਹੀਂ ਕੋਈ ਗੱਲ ਨਹੀਂ, ਆਂਦੀ ਆਂਦੀ ਜੀ ਜੀ,
2: ਨਹੀਂ ਕੋਈ ਗੱਲ ਨਹੀਂ। ਸ਼ਮੀ ਬਾਈ ਜੀ ਸਮਝ ਗਏ, ਤੁਸੀਂ ਭਾਰਤ ਬਾਈ ਜੀ ਤੁਸੀਂ ਨਹੀਂ ਸਮਝਦੇ, ਸਾਡੀ ਸਾਡੀਆਂ ਰਾਮਜਾਂ ਨੂੰ ਸਮਝ
1: ਗਏ ਜੀ, ਸਮਝ ਗਏ। ਉਹ ਲਾਹ ਲਾਹ ਬਣਾਏ ਨੇ ਕਿ ਉਹ ਇਦਾਂ ਕਹਿ ਦੋ ਸਿੱਧਾ।
2: ਉਹੀ ਗੱਲ ਹੈ, ਤੇ ਲਓ ਫਿਰ ਮੈਂ ਦੋ ਕੁ ਗੱਲਾਂ ਕਹਿ ਕੇ ਮੈਂ ਖਤਮ ਕਰਦਾ, ਮੇਰੇ ਪਿੱਛੇ ਹੋਰ ਸੱਜਣ ਵਾਲੇ ਹੋਣੇ ਨੇ, ਹੋਏਗਾ ਆਪਾਂ ਜਿਆਦਾ ਟਾਈਮ ਲਾਉਣਾ ਨੀ। ਤੇ ਆ ਸੁਣਿਓ, ਪਹਿਲਾਂ ਜੱਸੀ ਬਾਈ ਵਾਸਤੇ ਸੁਣਿਆ, ਸਾਡੇ ਭਰਾ ਦਾ ਜਨਮ ਦਿਨ ਅੱਜ
1: ਜੀ,
2: ਤੇ ਇਹਦੇ ਬਹਾਨੇ ਹੀ ਨਹੀਂ, ਬਹਾਨਾ ਤੇ ਸਾਡੇ ਭਰਾ ਦਾ, ਗੱਲ ਅਸੀਂ ਆਪਣੀ ਕਰਨੀ ਹੈ।
1: ਕਿਆ ਬਾਤ ਹੈ,
0: ਠੀਕ ਹੈ ਜੀ।
2: ਤੇ ਲਓ ਸੁਣਿਓ, ਅੱਜ ਅੱਜ ਥੋੜਾ ਜਿਹਾ ਉਹੀ ਗੱਲ ਹੈ, ਉਹ ਨੱਚਣ ਟੱਪਣ ਵਾਲਾ ਸੁਣਾ ਦੇਣਾ ਤੁਹਾਨੂੰ ਵੀ, ਥੋੜਾ ਜਿਹਾ ਹਿਪ ਹੋਪ ਲਾ ਲੋ ਜਾਂ ਕੀ ਆਉਂਦੇ ਹੁੰਦੇ ਨੇ ਅੱਜ ਦੀ ਜਨਰੇਸ਼ਨ, ਪਤਾ ਨੀ ਕੀ ਕਹਿੰਦੀ ਉਹਨੂੰ
1: ਜੀ।
0: ਬਿਲਕੁਲ ਜੀ ਬਿਲਕੁਲ, ਆਉਣ ਦੇ
2: ਉਹ ਕਹਿੰਦਾ

0: ਰਾਜਾਂ ਚ ਹੋਈਆਂ ਛੁੱਟੀ ਇਹ ਦੋਵੇਂ ਦੋਵੇਂ ਉਧਰੋਂ ਵੀ ਤੇ ਉਧਰੋਂ ਵੀ ਜਵਾਬ ਆਈ ਜਾਏਗਾ ਇਹ ਚ ਦੋ ਕੁ ਪੈਰੇ ਨੇ ਬਸ
1: ਜੀ
0: ਕਾਲਜਾਂ ਚ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾਂ

0: ਥੋੜਨੀ ਉਹ ਇਕੱਠੇ ਸੈਲੀਬ੍ਰੇਟ ਕਰਾਂਗੇ, ਇਕੱਠੇ ਸੈਲੀਬ੍ਰੇਟ ਕਰਾਂਗੇ, ਤੇਰਾ ਬਰਥਡੇ ਹੈ ਤਾਈਓ ਮੈਂ ਬੁਲਾਵਾਂ।
1: ਹਾਂ ਹਾਂ

0: ਵਾਹ
1: ਹੈ। ਆ
0: ਵਾਹ
1: ਇੱਕ ਆ ਤੁਹਾਡੀ ਕਿਤਾਬ, ਕਿਤਾਬ ਤੇ ਇੱਕ ਗਾਣਾ ਹੈ ਵੀ ਜਰੂਰੀ ਨੀ, ਕਿਤਾਬ ਠੀਕ ਹੈ ਜਰੂਰੀ ਹੈ,
0: ਜੀ
1: ਪਰ
0: ਜੀ
1: ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਮੈਂ ਤੁਹਾਡੀ
0: ਜਰੂਰ
1: ਕਿਤਾਬ ਤੇ ਮੈਨੂੰ ਯਾਦ ਆ ਗਈਆਂ।
0: ਆਉਣ ਦਿਓ ਜੀ।
1: ਹੈਂ ਉਹ ਕਹਿੰਦਾ,

0: ਹੈ ਲੋਕਾਂ ਨੇ।
1: ਮੈਂ ਝੂਠ ਨੀ ਬੋਲਦਾ ਆਪਣੇ ਔਜਲਾ ਸਾਹਿਬ ਸ਼ੰਮੀ ਜੀ ਚਲੋ ਤੁਸੀਂ ਨਾਲ ਹੀ ਹੋ।
0: ਦਵਾ ਖਾਨੀ ਦਵਾ ਉਹਨਾਂ ਦਾ ਨਾਂ ਜੀ, ਮੇਰੇ ਇੱਥੇ ਕਿਤਾਬ ਮੇਰੇ ਕੋਲੇ ਪਈ ਹੈ, ਇੱਥੇ ਨਾਵਲ ਨਾਲ ਬਹੁਤ ਵੱਡਾ ਨਾਵਲ ਹੈ ਜੀ ਉਹਨਾਂ ਦਾ ਲਿਖਿਆ ਆ, ਸ਼ੰਮੀ ਜੀ ਨੇ ਸ਼ਾਇਦ ਪੜਿਆ ਹੋਵੇ, ਫਿਰੋਜ਼ਪੁਰ ਕੋਲ ਦੇ ਸੀਗੇ ਉਹ
1: ਜੀ। ਅਸਲ ਦੇ ਵਿੱਚ ਜਿਹੜਾ ਪ੍ਰਭਾਵ ਜ਼ਰੂਰ ਪੈਂਦਾ ਜੀ ਸ਼ਮੀ ਜੀ।
2: ਨਹੀਂ ਅਜੇ ਮੇਰੇ ਧਿਆਨ ਚ ਨੀ ਆ ਰਿਹਾ ਜੀ, ਤੁਸੀਂ ਜ਼ਿਕਰ ਕਰੋ ਜ਼ਰੂਰ ਤੇ
0: ਮੈਂ ਕੱਲ ਨੂੰ ਕੱਢ ਕੇ ਰੱਖੂ। ਮੇਰੇ ਕੋਲ ਇੱਥੇ ਸ਼ਮੀ ਜੀ ਮੈਂ ਸਟੋਰ ਤੇ ਵੀ ਬਹੁਤ ਬੁੱਕਸ ਰੱਖੀ ਆ, ਘਰੇ ਵੀ ਰੱਖੀ ਆ, ਮੈਂ ਸ਼ਾਇਦ ਘਰੇ ਹੋਊਗਾ, ਕੋਈ ਨੀ ਲੱਭ ਕੇ ਮੈਂ
1: ਤੁਹਾਨੂੰ
0: ਨਾਵਲ ਬਹੁਤ ਪੜ੍ਹਨ ਯੋਗ ਨਾਵਲ ਆ ਜੀ ਉਹਨਾਂ ਨੇ, ਮਤਲਬ ਕਿੰਨਾ ਤਸ਼ੱਦਦ ਝੱਲਿਆ
1: ਜੀ,
0: ਮਤਲਬ ਕੁੱਟ ਮਾਰ ਜੋ ਵੀ ਹੈ, ਪਰ ਮੁੜ ਕੇ ਦੇਸ਼ ਨੇ ਕਦਰ ਨੀ ਪਾਈ ਉਹਨਾਂ ਦੀ, ਉਹਨਾਂ ਨੇ ਉਹ ਵੀ ਐਂਡ ਦੇ ਰੋਸਾ ਲਿਖਿਆ ਕਹਿੰਦਾ, ਪਰ ਫੇਰ ਵੀ ਮਤਲਬ ਵਾਈਫ ਰੁਲ ਗਈ ਪਿੱਛੇ, ਬੱਚੇ ਰੁਲ ਗਏ, ਉਹ ਵੀ ਨੀ ਸਾਂਭੇ ਕਿਸੇ ਨੇ, ਮਤਲਬ ਜਾਨੀ ਗੱਲ ਇਹ ਨੀ ਕਰਦੇ ਆਪਾਂ ਵੀ, ਜਦੋਂ ਤੁਸੀਂ ਇਹੋ ਜਿਹੇ ਕਿਰਦਾਰ ਪੜ੍ਹਦੇ ਹੋ ਤੁਹਾਡੇ ਤੇ ਅਸਰ ਛੱਡਦੇ ਨੇ ਉਹ।
1: ਤੁਹਾਡੇ ਸਾਹਮਣੇ ਬੈਠੀ ਐਗਜ਼ਾਮਪਲ ਔਜਲਾ ਸਾਹਿਬ, ਮੈਂ ਉਹੀ ਗੱਲ ਕਰਨ ਲੱਗਿਆ ਸੀਗਾ। ਚਲੋ ਗਦਰੀ ਬਾਬਿਆਂ ਨੂੰ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੇ ਰੇਡੀਓ ਨਾਲ ਜੁੜਿਆ ਬਹੁਤ ਪੜ੍ਹਨਾ ਸ਼ੁਰੂ ਕੀਤਾ, ਦੇਖਿਆ ਜੇ ਅੱਜ ਪੱਗ ਬੰਨ ਰਹੇ ਆ ਨਾ, ਚਲੋ ਗੁਰੂ ਸਾਹਿਬ ਦੇ ਜਾਂ ਇਤਿਹਾਸ ਪੜ੍ਹਿਆ ਜਾਂ ਜੋ ਵੀ ਪੜ੍ਹਿਆ ਤੇ ਗਦਰੀ ਬਾਬਿਆਂ ਨੂੰ ਪੜ੍ਹਿਆ, ਕਿਤੇ ਨਾ ਕਿਤੇ ਜਿਹੜਾ ਪੱਗ ਉਹਨਾਂ ਦੀ ਦੇਣ ਆ ਮੇਰੇ ਸਿਰ ਦੇ ਉੱਤੇ ਜੋ ਇਸ ਵੇਲੇ ਹੈ ਜੀ।
0: ਤੁਸੀਂ ਦੇਖੋ ਕਹਿੰਦਾ ਤੁਸੀਂ ਸੁਬਹ ਸ਼ਾਮ ਬਾਣੀ ਪੜ੍ਹਨ ਲੱਗ ਜਾਓ, ਉਹ ਵੀ ਤੁਹਾਡੇ ਤੇ ਅਸਰ ਕਰਦਾ, ਉਹੋ ਜਿਹਾ ਹੀ ਤੁਹਾਡਾ ਵਹਾਅ ਹੋ ਜਾਂਦਾ। ਜੋ ਆ ਹੁਣ ਇੱਕ ਰੀਲ ਚੰਗੀ ਦੇਖਣ ਲੱਗ ਤੁਹਾਡੇ ਕੋਲ ਚੰਗੀਆਂ ਰੀਲਾਂ ਹੋਣਗੀਆਂ,
1: ਬਿਲਕੁਲ
0: ਤੁਹਾਡਾ ਉਹੋ ਜਿਹਾ ਮਨ ਹੋ ਹੀ ਜਾਣਾ ਬੈਠਿਆਂ ਦਾ। ਤੁਸੀਂ ਇੱਕ ਮਾੜੀ ਰੀਲ ਨੈਗੇਟਿਵ ਵਾਲੀ ਦੇਖ ਲਓ ਜਾਂ ਕੋਈ ਹੋਰ ਪਾਸ ਕਰ ਲਈ ਦੇਖ ਲਓ, ਤੁਹਾਡਾ ਉਹੋ ਜਿਹਾ ਤੁਹਾਡੇ ਤੇ ਦਿਮਾਗ ਤੇ ਅਸਰ ਹੋਈ ਜਾਣਾ
1: ਜੀ।
0: ਹਾਂ ਇਹ ਗੱਲ ਹੈ ਵੀ ਕਿਤਾਬਾਂ ਜਿੰਨਾ ਅਸਰ ਛੱਡਦੀਆਂ ਨੇ
1: ਜੀ,
0: ਤੁਹਾਡੇ ਇਹਦੇ ਵਿੱਚ ਵਾਧਾ ਕਰਦੀਆਂ ਨੇ, ਤੁਹਾਡੇ ਬਹੁਤ ਇੱਕ ਤਾਂ ਤੁਹਾਡੇ ਸਹਿਜ ਬਹੁਤ ਲਿਆਉਂਦੀ ਆ। ਮੈਂ ਮੇਰੇ ਚ ਬਹੁਤ ਬਦਲਾਅ ਆਇਆ
1: ਬਿਲਕੁਲ ਆ ਜੀ,
0: ਖੁਦ ਚ, ਕਿਉਂਕਿ ਜਦੋਂ ਮੈਂ ਪੰਜਾਬ ਛੱਡਿਆ ਸੀ ਉਦੋਂ 23 ਸਾਲ ਦੀ ਤਾਂ ਉਮਰ ਸੀ ਸਾਰੀ, ਉਹ ਹੈ ਹੀ ਮਤਲਬ ਦੂਏ ਸਿਰੇ ਦਾ ਕੰਮ ਸੀ
1: ਜੀ।
0: ਇੱਥੇ ਆ ਕੇ ਕੁਦਰਤੀ ਉਹ ਲਗਾ ਹੋਇਆ, ਅਖਬਾਰ ਨਾਲ ਲਗਾ ਹੋਇਆ, ਪਹਿਲਾਂ ਅਖਬਾਰ ਪੜ੍ਹਦੇ ਰਹਿਣਾ, ਫਿਰ ਹੌਲੀ ਹੌਲੀ ਕਿਤਾਬਾਂ ਮੰਗਾਉਣ ਲੱਗ ਗਏ, ਕੋਈ ਲੱਭ, ਉਹ ਚੀਜ਼ ਨੇ ਅਸਰ ਬਹੁਤ ਕਰਿਆ, ਕੋਈ ਸ਼ੱਕ
1: ਬਿਲਕੁਲ ਹੈ ਜੀ,
0: ਬਹੁਤ ਜ਼ਿਆਦਾ ਅਸਰ ਕਰਿਆ। ਮੈਂ ਮੁੜ ਕੇ ਮੇਰੇ ਦੋਸਤ ਵੀ ਮਿਲ ਗਏ, ਪਹਿਲਾਂ ਤਾਂ ਹੁਣ ਤਾਂ ਨੀ, ਜਦੋਂ ਪਹਿਲਾਂ ਮੈਨੂੰ ਕਹਿੰਦੇ ਉਮਰ 28-29 ਸਾਲ, ਕਹੇ ਤੂੰ ਹਿੱਲ ਗਿਆ, ਮੈਨੂੰ ਹਿੱਲਿਆ ਹੋਇਆ ਕਹਿੰਦੇ, ਮੈਂ ਨਹੀਂ ਯਾਰ ਗੱਲਾਂ ਦੇ ਵਿੱਚ ਫਰਕ ਪੈ ਗਿਆ, ਕਹਿਣੀ ਚ ਫਰਕ ਪੈ ਗਿਆ, ਕਹਿਣਾ ਵੀ ਨਹੀਂ ਯਾਰ ਆਏ ਨੀ, ਆਏ ਹੁੰਦਾ, ਆਏ ਹੁੰਦਾ, ਅਸਰ ਕਰਦਾ ਹੋ,
1: ਅਸਰ ਕਰਦਾ ਜੀ,
0: ਵਧੀਆ ਸਹਿਤ ਵਧੀਆ ਪੜ੍ਹਨਾ ਚਾਹੀਦਾ। ਹੁਣ ਤੁਸੀਂ ਆ ਕੱਲ ਕਿਰਨਜੋਤ ਦੀ ਗੱਲ ਹੋਈ, ਕਿਰਨਜੀਤ ਕੁੜੀ ਬਰਨਾਲੇ ਵਾਲੀ,
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਉਹਨੂੰ ਇਨਸਾਫ ਦਵਾਉਣ ਦੇ ਵਿੱਚ ਹੱਥ ਉੱਥੇ ਬਰਨਾਲੇ ਇਲਾਕੇ ਦੇ ਸਹਿਤ ਦਾ
1: ਬਿਲਕੁਲ ਹੈ ਜੀ,
0: ਸੰਘਰਸ਼ੀ ਉੱਥੇ ਤਾਂ ਪੈਦਾ ਹੋਇਆ ਕਿ ਲੋਕ ਸਹਿਤ ਅੱਜ ਵੀ ਪੜ੍ਹਦੇ ਨੇ,
1: ਬਿਲਕੁਲ ਹੈ ਜੀ, ਤਰਕਸ਼ੀਲ,
0: ਮੈਂ ਕਹਿੰਦਾ ਉਹੀ ਕਿਸੇ ਹੋਰ ਪਾਸੇ ਹੁੰਦਾ ਸ਼ਾਇਦ ਇੰਨਾ ਰੋਹ ਨਾ ਜਾਗਦਾ, ਇੰਨੇ ਦ੍ਰਿੜ ਲੋਕ ਨਾ ਹੁੰਦੇ ਭੱਜ ਜਾਂਦੇ, ਜਿੰਨਾ ਉਸ ਸਮੇਂ ਦੀ ਸਰਕਾਰ ਉਹ ਬੰਦਿਆਂ ਨਾਲ ਸੀ ਜਿਨ੍ਹਾਂ ਨੇ ਇੱਕ ਕਰਮ ਕੀਤਾ, ਜਿਨ੍ਹਾਂ ਨੇ ਕੁੜੀ ਮਾਰੀ,
1: ਬਿਲਕੁਲ ਹੈ ਜੀ।
0: ਫਿਰ ਦੇਖੋ ਉਹਨਾਂ ਦੇ ਝੂਠੇ ਪਰਚੇ ਹੋਏ, ਜੇਲਾਂ ਗਏ, ਪਰ ਫਿਰ ਵੀ ਪਿੱਛੇ ਨਹੀਂ ਹਟੇ, ਉਹ ਇੱਕ ਸਿਰੜੀ ਕਿਉਂ ਨੇ, ਉਹ ਸਹਿਤ ਨਾਲ ਜੁੜੇ ਹੋਏ ਨੇ। ਹੁਣ ਦੇਖੋ ਇੱਕ ਭੰਦੌੜ ਦੇ ਵਿੱਚੋਂ ਹੀ ਕਿੰਨੇ ਸਾਹਿਤਕਾਰ ਨੇ, ਕਿੰਨੇ ਗਾਇਕ ਨੇ, ਕਿੰਨੇ ਗੀਤਕਾਰ ਨੇ ਭੰਦੌੜ ਦੇ ਹਲਕੇ ਉਹਦੇ ਪਿੱਛੇ ਕਸਬੇ ਵਿੱਚੋਂ, ਕਿਉਂ ਆ, ਕਿਉਂ ਲੋਕ ਸਾਹਿਤ ਨਾਲ ਜੁੜੇ,
1: ਆਪਣੇ ਆਪ ਚ ਜਾਗਰੂਕਤਾ ਨਾ ਆਪਣੇ ਹੱਕਾਂ ਦੇ ਲਈ ਜੀ, ਬਿਲਕੁਲ ਹੈ,
0: ਬਿਲਕੁਲ ਹੱਕਾਂ ਲਈ ਜਾਗਰੂਕਤਾ ਤਾਂ ਹੀ ਹੈ ਵੀ ਉਹ ਪੜ੍ਹਦੇ ਆਏ ਨੇ, ਇੱਕ ਦੂਜੇ ਨੂੰ ਦੇਖਦੇ ਆਏ ਨੇ, ਅਸਰ ਹੈ ਮਿੱਟੀ ਦਾ, ਅਸਰ ਹੈ ਧਰਤੀ ਦਾ, ਅਸਰ ਹੈ ਹਵਾ ਦਾ, ਪੌਣ ਪਾਣੀ ਦਾ, ਜਿੱਥੇ ਬਹਿੰਦੇ ਹੋਣਗੇ ਕੋਈ ਤਾਂ, ਜੇ 10 ਬੈਠਣਗੇ 8 ਸਾਹਿਤ ਨਾਲ ਜੁੜੇਗੇ, ਗਲਤ ਤਾਂ ਤੁਰਦੀ ਹੋਊ, ਗਲਤ ਤਾਂ ਕਰਦੇ ਹੋਣੇ ਹਨ,
1: ਬਿਲਕੁਲ ਹੈ ਜੀ,
0: ਕਿੱਡਾ
2: ਜੀ।
0: ਇੱਕ ਉਸ ਸਮੇਂ ਦੇ ਰਾਜੇ ਟੈਪ ਬੰਦਿਆਂ ਨੂੰ ਕਹਿੰਦਾ ਕਚਹਿਰੀ ਲਾ ਕੇ ਪੈਂਦਾ ਸੀ ਦਲੀਪ ਸਿੰਘ ਤੇ, ਮਤਲਬ ਉਹ ਬੰਦੇ ਹਿਲਾ ਕੇ ਰੱਖਦੇ,
1: ਹਿਲਾ ਕੇ ਰੱਖਦੇ ਸੀ ਜੀ,
0: ਤੇ ਸਰਕਾਰ ਉਹਨਾਂ ਦੀ ਪਿੱਠ ਪਿੱਛੇ ਖੜੀ ਸੀ ਉਸ ਸਮੇਂ ਦੀ,
1: ਬਿਲਕੁਲ ਹੈ ਜੀ,
0: ਇਸ ਕਰਕੇ ਜੋੜਨਾ ਚਾਹੀਦਾ ਜੀ ਕਿਤਾਬਾਂ ਨੂੰ
1: ਜੀ।
0: ਧੰਨਵਾਦ ਜੀ, ਵਧੀਆ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਤੇ ਸ਼ਮੀ ਜੀ ਨਾਲ ਆਪਣੇ ਗੁਰਮੇਲ ਦਾਦੂ ਜੀ ਨੇ, ਤੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਸਮੇਟਦੇ ਹਾਂ, ਤੇ ਨਾਲ ਆਪਣੇ ਬਹਾਦਰ ਸਿੰਘ ਜੀ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਨੂੰ ਵੀ ਜੋੜਦੇ ਹਾਂ ਨਾਲ। ਗੁਰਮੇਲ ਦਾਦੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ, ਸ਼ਮੀ ਜੀ ਤੇ ਸਾਰੇ ਸੁਣਨ ਵਾਲੇ ਪਰਿਵਾਰ ਨੂੰ
1: ਸਤਿ ਸ੍ਰੀ ਅਕਾਲ ਜੀ,
3: ਤੇ ਪ੍ਰੋਗਰਾਮ ਨਹੀਂ ਲਾਇਆ
1: ਜੀ,
3: ਪਰ ਜੇ ਗੱਲ ਕਿਤਾਬਾਂ ਦੀ ਹੋਵੇ ਤਾਂ ਮੈਨੂੰ, ਹਾਂਜੀ ਮੈਨੂੰ ਐ ਲੱਗਿਆ ਵੀ ਪ੍ਰੋਗਰਾਮ ਤਾਂ ਮੈਂ ਚਲੋ ਬਾਅਦ ਚ ਚਲੋ, ਪਰ ਜਦੋਂ ਗੱਲ ਕਿਤਾਬਾਂ ਦੀ ਹੋਵੇ ਤੇ ਫਿਰ ਮੈਂ ਇੱਥੋਂ ਰਿਹਾ ਨੀ ਗਿਆ,
1: ਬਿਲਕੁਲ,
3: ਤੇ ਹਾਂਜੀ ਕਿਉਂਕਿ ਮੈਂ ਤਾਂ ਜਿਵੇਂ ਕਹਿ ਲੋ ਐਂਡ ਆਫ ਦਾ ਡੇ ਇਸ ਤੇ ਪਹੁੰਚਿਆ ਵੀ ਮੇਰੇ ਤਾਂ ਦੋ ਹੀ ਦੋਸਤ ਹੈ
1: ਜੀ,
3: ਜੇ ਹੁਣ ਮੈਂ ਕਵਾਂ, ਇੱਕ ਤਾਂ ਮੈਂ ਆਪਦਾ ਦੋਸਤ ਆਪ ਹਾਂ, ਇੱਕ ਮੇਰਾ ਦੋਸਤ ਕਿਤਾਬਾਂ
1: ਜੀ,
3: ਤੇ ਕਿਤਾਬਾਂ ਦੀ ਜਿਹੜੀ ਮੈਂ ਸ਼ੁਰੂਆਤ ਤਾਂ ਮੈਂ ਬਚਪਨ ਤੋਂ, ਬਚਪਨ ਹੀ ਕਹਿ ਸਕਦੇ ਹਾਂ, ਛੇਵੀਂ ਸੱਤਵੀਂ ਤੋਂ ਹੀ, ਉਦੋਂ ਤੋਂ ਹੀ ਕਿਤਾਬਾਂ ਦੇ ਨਾਲ ਮੈਨੂੰ ਨਾ ਬੜਾ ਸ਼ੌਂਕ ਸੀ ਇਹਨਾਂ ਦਾ। ਉਹਨਾਂ ਟਾਈਮਾਂ ਚ ਜਿਹੋ ਜਿਹਾ ਟਾਈਮ ਸੀ ਜਿਵੇਂ ਕਹਿ ਲੋ ਵੀ, ਫਿਰ ਕਾਲਜ ਟਾਈਮ ਮੈਂ ਵੇਦ ਪ੍ਰਕਾਸ਼ ਸ਼ਰਮਾ ਦੇ ਜਸੂਸੀ ਨਾਵਲ ਬਹੁਤ ਪੜ੍ਹੇ ਆ, ਵਿਜੇ ਵਿਕਾਸ ਸੀਰੀਜ਼ ਹੁੰਦੀ ਸੀ ਉਹ CID, ਉਹ ਬਾਅਦ ਚ ਬਣੇ ਤੇ ਉਹ ਬੜੇ ਮਤਲਬ, ਫਿਰ ਮੈਗਜ਼ੀਨ ਲੈ ਕੇ ਕਾਲਜ ਦੇ ਮੂਹਰੇ ਦੁਕਾਨ ਹੁੰਦੀ, ਉਦੋਂ ਮੈਗਜ਼ੀਨ ਲੈਣੇ, ਅਖਬਾਰ ਤੇ ਹੋਰ, ਉਹ ਬੜਾ ਲੰਮਾ ਸਫ਼ਰ ਆ ਜੀ। ਤੇ ਹੁਣ ਵੀ ਮੇਰੇ ਨਾਲ ਕਿਤਾਬਾਂ, ਮੈਂ ਪਹਿਲਾਂ ਮੇਰੇ ਲਾਇਬ੍ਰੇਰੀ ਥੱਲੇ ਬੇਸਮੈਂਟ ਚ ਮੈਂ ਬਣਾਈ ਸੀ, ਤੇ ਹੁਣ ਮੈਂ ਆਪਦੇ ਬੈੱਡ ਦੇ ਨਾਲ ਹੀ ਨਾ ਆਈਕੀਆ ਚੋਂ ਲਿਆ ਕੇ ਬੁੱਕ ਸੈਲਫਾਂ ਤੇ ਮੈਂ ਆਪਦੇ ਬੈੱਡ ਦੇ ਬਿਲਕੁਲ ਨਾਲ ਉਹ ਬਣਾ ਲਈ ਜੀ। ਤੇ ਹੁਣ ਜਿਵੇਂ ਮੇਰੇ ਸਾਹਮਣੇ ਕਿਤਾਬਾਂ ਹੀ ਹੁੰਦੀਆਂ
1: ਜੀ,
3: ਤੇ ਜੇ ਹੁਣ ਮੈਂ ਆਪਦੀ ਜਮਾ ਟੌਪ ਆ ਜਿਹੜੀ ਉਹਦੀਆਂ ਪੰਜ ਛੇ ਕਿਤਾਬਾਂ ਦਾ ਨਾਂ ਲੈਣਾ ਚਾਹਵਾਂ ਤਾਂ ਸਾਰਿਆਂ ਤੋਂ ਟੌਪ ਤੇ ਪੰਜਾਬੀ ਦੇ ਵਿੱਚ ਕੁਰਾਨ ਮਜੀਦ ਪਿਆ, ਫਿਰ ਭਗਵਤ ਗੀਤਾ ਪਈ ਹੈ ਪੰਜਾਬੀ ਚ, ਫਿਰ ਬਾਈਬਲ ਪਿਆ ਪੰਜਾਬੀ ਚ, ਫਿਰ ਹਿੰਦੀ ਚ ਮਹਾਂ ਸ਼ਿਵ ਪੁਰਾਣ ਪਿਆ, ਫਿਰ ਉਸੋ ਦੀ ਸੰਭੋਗ ਤੋਂ ਸੰਵਾਦੀ ਵੱਲ ਪਿਆ, ਉਦੋਂ ਬਾਅਦ ਪਿਆ ਜੀ ਸ਼ਿਵ ਕੁਮਾਰ ਸਮੁੱਚੀ ਕਵਿਤਾ।
1: ਕਿਆ ਬਾਤ ਹੈ।
3: ਤੇ ਉਦੋਂ ਬਾਅਦ ਥੱਲੇ ਤਾਂ ਫਿਰ ਚਲੋ ਪੜ੍ਹਾ ਜੀ ਬੜਾ, ਮੈਂ ਨਾ ਜਦੋਂ ਕਈ ਵਾਰੀ ਕਿਤਾਬ ਪੜ੍ਹਦਾ ਜੀ ਤੇ ਉਹ ਨਾ ਕਿਤਾਬ ਦੇ ਵਿੱਚ ਨਾ ਪਤਾ ਨੀ ਕਿਉਂ, ਹੁਣ ਪਹਿਲਾਂ ਨੀ ਸੀ, ਸ਼ੁਰੂਆਤ ਵੇਲੇ ਨੀ ਹੁੰਦਾ ਇਹ, ਥੋੜਾ ਜਿਹਾ ਕਿਤਾਬ ਦੇ ਵਿੱਚ ਜਾ ਵੜੀਦਾ, ਫਿਰ ਉਹਦੇ ਵਿੱਚ ਆਪਦੇ ਆਪ ਨੂੰ ਨਾ ਉਹਦੇ ਵਿੱਚ ਜਿਵੇਂ ਜਿਉਣ ਲੱਗ ਜਾਈਦਾ। ਹਾਂ, ਮੈਂ ਤਾਂ ਕਹਿਣਾ ਜੀ ਆਦਤ ਹਰ ਕਿਸੇ ਨੂੰ ਪਾਉਣੀ ਚਾਹੀਦੀ ਹੈ ਕਿਤਾਬਾਂ ਪੜ੍ਹਨ ਦੀ, ਤੇ ਜੇ ਕਿਸੇ ਨੂੰ ਨਹੀਂ ਵੀ ਆਦਤ ਤਾਂ ਸ਼ੁਰੂ ਤੋਂ ਪਹਿਲਾਂ ਜਿਵੇਂ ਨਾਵਲ ਜਾਂ ਕਹਾਣੀਆਂ ਏਦਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ, ਤੇ ਫਿਰ ਹੌਲੀ ਹੌਲੀ ਤੁਹਾਨੂੰ ਹੁਣ ਕਈ, ਹਾਂਜੀ ਹੁਣ ਕਈ ਕਿਤਾਬਾਂ ਮੈਂ ਤੁਹਾਨੂੰ ਦੱਸਾਂ ਜੀ, ਹੁਣ ਮੈਂ ਤੁਹਾਡੇ ਰੇਡੀਓ ਤੋਂ ਸੁਣ ਕੇ ਆਪਣੇ ਚਹਿਲ ਸਾਹਿਬ ਨੇ ਜਦੋਂ ਕਾਫੀ ਪਹਿਲਾਂ ਕਿਤਾਬ, ਹਾਂਜੀ ਉਹਨਾਂ ਨੇ ਪੰਜਾਬ ਕਿਤਾਬ ਦਾ ਜ਼ਿਕਰ ਕਰਿਆ ਸੀ ਰਾਜਮੋਹਨ ਗਾਂਧੀ ਦੀ,
1: ਹਾਂਜੀ ਹਾਂਜੀ,
3: ਤੇ ਉਹਨਾਂ ਨੇ ਉਹਨਾਂ ਦਾ ਜ਼ਿਕਰ ਸੁਣ ਕੇ ਫਿਰ ਮੈਂ ਉਹ ਕਿਤਾਬ ਟੋਰਾਂਟੋ ਤੋਂ ਲੈ ਕੇ ਆਇਆ
1: ਜੀ।
3: ਤੇ ਹੋਰ ਜਿਵੇਂ ਟਵਾਣਾ ਸਾਹਿਬ ਦੇ ਨਾਲ ਉਹਨਾਂ ਦੇ ਜਿਵੇਂ ਗੱਲ ਕਰਦੇ ਸੀ, ਉਹ ਕਹਾਣੀਆਂ ਪੜ੍ਹਦੇ ਸੀ, ਅਫਸਲ ਇਹੋ ਜਿਹਾ ਰੰਧਾਵਾ ਦੀਆਂ ਬੰਦੇ ਖਾਣੀਆਂ ਮੇਰੇ ਕੋਲ ਪੂਰੀ ਉਹਨਾਂ ਦੀ, ਹਾਂਜੀ
1: ਸਤਨਾਮ।
3: ਤੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਦੁਆਬਾ ਰੇਡੀਓ ਦਾ ਬਹੁਤ ਬਹੁਤ ਕਹਿ ਲੋ ਵੀ ਸ਼ੁਕਰਾਨਾ ਹੀ ਆ।
1: ਥੈਂਕ ਯੂ।
3: ਤੇ ਬੰਦੇ ਚਲੋ ਥੋੜੇ ਜੁੜੇ ਹੁੰਦੇ ਆ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਸਰੋਤੇ ਥੋੜੇ ਹੀ ਹੁੰਦੇ ਆ ਜੀ, ਉਹ ਹਾਂਜੀ ਉਹ ਨਾ ਹਰਭਜਨ ਮਾਨ ਇੱਕ ਵਾਰੀ ਇੱਥੇ ਸ਼ੋਅ ਲਾਉਣ ਆਇਆ ਤੇ ਉਹ ਅਸੀਂ ਮਤਲਬ ਮੇਰਾ ਆਦਤ ਹੁੰਦੀ ਆ ਹਰ ਕਿਸੇ ਨੂੰ ਫਿਰ ਕੋਸ਼ਿਸ਼ ਕਰੀਏ ਵੀ ਜਿਹੜਾ ਟਾਈਮ ਦਿੱਤਾ ਟਾਈਮ ਤੇ ਬਾਕੀ, ਉਹ ਕਾਫੀ ਲੇਟ ਹੋ ਗਿਆ
1: ਜੀ।
3: ਤੇ ਉਹ ਬਾਅਦ ਚ ਮੈਂ ਉਹਨੂੰ ਸਪੈਸ਼ਲ ਕਹਿ ਕੇ ਆਇਆ, ਮੈਂ ਕਿਹਾ ਵੀਰ ਜੀ ਇਹ ਨੀ ਹੁੰਦਾ ਹੁੰਦਾ, ਮਤਲਬ ਸਰੋਤੇ ਕੁਝ ਇਕੱਠ ਨੀ ਹੁੰਦਾ ਸਰੋਤਿਆਂ ਦਾ ਕਦੇ ਵੀ
1: ਜੀ,
3: ਜੇ ਤੁਸੀਂ ਕਹੋ ਨਾ ਵੀ ਇਕੱਠ ਸਰੋਤਿਆਂ ਦਾ, ਨਹੀਂ ਸਰੋਤੇ ਤਾਂ ਹਮੇਸ਼ਾ ਹੀ ਥੋੜੇ ਹੁੰਦੇ ਆ,
1: ਥੋੜੇ ਹੁੰਦੇ ਆ ਜੀ,
3: ਹਾਂਜੀ ਤੇ ਪਰ ਜੇ ਸਰੋਤੇ ਹੋਣ ਤਾਂ, ਤੇ ਇਸੇ ਤਰ੍ਹਾਂ ਹੀ ਜਿਵੇਂ ਹੁਣ ਦੁਆਬਾ ਰੇਡੀਓ ਆ, ਚਾਹੀਦੀ ਸੁਣਨ ਵਾਲੇ ਆਪਣੇ ਥੋੜੇ ਆ ਪਰ ਹੀਰੇ ਆ, ਸਾਰੇ
1: ਹੀਰੇ ਆ ਜੀ, ਬਿਲਕੁਲ
3: ਸਾਰੇ ਇੱਕ ਤੋਂ ਇੱਕ ਚੜ੍ਹਨ ਦੀਆਂ, ਸਾਰਿਆਂ ਦੀਆਂ ਗੱਲਾਂ ਬਾਤਾਂ ਸੁਣੀ ਦੀਆਂ, ਬਿਲਕੁਲ ਬਹੁਤ ਨਾ ਜਿਵੇਂ ਹੁਣ ਜਿਹੜੀ ਆਸਤਿਕ ਤੇ ਨਾਸਤਿਕ ਭਗਤ ਸਿੰਘ ਕਿਤਾਬਾਂ ਮੈਂ ਬੜੇ ਛੋਟੇ ਹੁੰਦੇ ਨੇ ਅੱਠਵੀਂ ਨੌਵੀਂ ਚ, ਮਤਲਬ ਅੱਠਵੀਂ ਸੀ ਸੱਤਵੀਂ ਚ ਉਦੋਂ ਪੜ੍ਹ ਲਈ ਸੀ
1: ਜੀ।
3: ਤੇ ਜਿਹੜਾ ਪਵਿੱਤਰ ਪਾਪੀ ਨਾਵਲ ਆ ਉਹ ਮੈਨੂੰ BA ਦੇ ਫਸਟ ਈਅਰ ਦੇ ਵਿੱਚ ਸਾਡਾ ਸਬਜੈਕਟ ਸੀਗਾ ਪਵਿੱਤਰ ਪਾਪੀ
1: ਜੀ,
3: ਤੇ ਉਹ ਮੈਂ ਹੁਣ ਵੀ
1: ਬਾਰੇ ਮੰਗਵਾ ਸੀ ਨਾਵਲਾਂ ਦੀ ਮੜੀ ਦਾ ਦੀਵਾ,
3: ਹਾਂਜੀ ਉਹ ਹੁਣ ਵੀ ਜਿਵੇਂ ਮੈਂ ਪਵਿੱਤਰ ਪਾਪੀ ਸਪੈਸ਼ਲ ਮੰਗਾ ਕੇ ਆਪਦੀ ਕਲੈਕਸ਼ਨ ਦੇ ਵਿੱਚ ਰੱਖਿਆ, ਫਿਰ ਮੈਂ ਉਹ ਪਵਿੱਤਰ ਪਾਪੀ ਫਿਲਮ ਵੀ ਸਪੈਸ਼ਲ ਦੇਖੀ
1: ਜੀ,
3: ਤੇ ਉਹ ਹੀਰ ਵਾਰਿਸ ਸਾਨੂੰ ਹੁੰਦੀ ਸੀਗੀ BA ਦੇ ਵਿੱਚ, ਉਹ ਹੀਰ ਵਾਰਿਸ ਪੜ੍ਹੀ ਤੇ ਉਹ ਹੀਰ ਵਾਰਿਸ ਓਦਾਂ ਵੀ ਹੁਣ ਜਿਵੇਂ ਨਾ ਇਹ ਮੋਹ ਪਾਉਣਾ ਪੈਣਾ ਜੀ ਇਹਨਾਂ ਦੇ ਨਾਲ, ਤਾਂ ਜੇ ਮੋਹ ਪੈ ਜਾਏ ਨਾ ਕਿਤਾਬਾਂ ਨਾਲ ਤਾਂ ਉਹ ਫਿਰ ਨਾ ਤੁਹਾਡੇ ਚ ਸ਼ਾਂਤੀ ਟਿਕਾ, ਤੇ ਉਹ ਜਿਹਨੂੰ ਆਪਾਂ ਹਿਊਮੈਨਿਟੀ ਕਹਿੰਦੇ ਆ ਅੱਜ ਕੱਲ ਜਿਹਦੀ ਲੋੜ ਆ ਇਨਸਾਨੀਅਤ ਦੀ ਜਿਹੜੀ ਤੁਹਾਡੀ ਹੈਗੀ ਆ, ਉਹ ਉਹ ਬਹੁਤ ਇਹਨਾਂ ਤੋਂ ਹੀ ਮਿਲਦੀ ਆ ਜੀ, ਇਹ ਜਿਵੇਂ ਕਹਿ ਲੋ ਨਾ ਤੇ ਆ ਤਾਈ ਬਸ ਤੁਸੀਂ ਜਿਉਂਦੇ ਵਸਦੇ ਰਹੋ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ ਜੀ,
1: ਥੈਂਕ ਯੂ,
2: ਸਤਿ ਸ੍ਰੀ ਅਕਾਲ,
1: ਜਿੰਦਾਬਾਦ ਜੀ। ਤੇ ਸ਼ਮੀ ਜੀ ਜਿਵੇਂ ਗੁਰਮੇਲ ਦਾਦੂ ਜੀ ਗੱਲ ਕਰਕੇ ਗਏ ਨੇ ਨਾ, ਮੈਨੂੰ ਚੇਤਾ ਆਉਂਦਾ ਇੱਕ ਗੱਲ, ਚਲੋ ਸਬੱਬ ਬਣਦਾ ਸੱਜਣਾ ਮਿੱਤਰਾਂ ਨਾਲ ਜਦੋਂ ਯੂਰਪ ਦੀ ਸੈਰ ਸਪਾਟਾ ਕਰਦੇ ਹਾਂ, ਤੇ ਮੇਰੇ ਮਨ ਦੇ ਵਿੱਚ ਤੁਹਾਡੀ ਵੀ ਮੁਲਾਕਾਤ ਇੰਡੀਆ ਦੇ ਸਮੇਂ ਦੇ ਵਿੱਚ ਹੋਈ ਆ ਆਪਣੇ ਸੁਰਜੀਤ ਗਾਗੂ ਹੁਣਾਂ ਦੇ ਨਾਲ, ਤੇ ਉਹ ਸ਼ਖਸੀਅਤ ਵੀ ਬਾਕਮਾਲ ਹੈ, ਤੇ ਜਦੋਂ ਮੈਂ ਉਹਨਾਂ ਦੇ ਘਰ ਗਿਆ ਨਾ ਮੈਨੂੰ ਪਤਾ ਦੇਖਿਆ ਮੈਂ ਉੱਥੇ ਜਾ ਕੇ, ਤੇ ਸ਼ਮੀ ਜੀ ਕੋਈ ਕਮਰਾ ਨੀ, ਆਲੇ ਦੁਆਲੇ ਹਰ ਕਮਰੇ ਦੇ ਚਾਰ ਕੰਧਾਂ ਹੁੰਦੀਆਂ ਨੇ, ਉਹਦੇ ਆਲੇ ਦੁਆਲੇ ਬਸ ਕਿਤਾਬਾਂ ਹੀ ਕਿਤਾਬਾਂ, ਕਿਤਾਬਾਂ ਹੀ ਕਿਤਾਬਾਂ ਦੇਖਦੀਆਂ ਸੀ, ਹੋਰ ਕੁਝ ਨੀ ਦੇਖਦਾ ਸੀ ਜੀ।
2: ਨਹੀਂ ਬਿਲਕੁਲ ਜੀ, ਬਹੁਤ ਹੀ ਕਮਾਲ ਦੀ ਜਿਹੜੀ ਚਰਚਾ ਸਾਰੇ ਦੋਸਤਾਂ ਵੱਲੋਂ ਹੋਈ, ਦਾਦੂ ਜੀ ਕਿਹਾ ਵਾਤਾ
1: ਜੀ
2: ਤੇ ਔਜਲਾ ਸਾਹਿਬ ਹੋਰਾਂ ਨੇ ਇਹੀ ਜ਼ਿਕਰ ਕੀਤਾ। ਦੇਖੋ ਆਪਾਂ ਸਮ ਅਪ ਕਰਨਾ ਹੋਵੇ ਨਾ ਅੱਜ ਦੀ ਚਰਚਾ ਨੂੰ ਤਾਂ ਕਹਿ ਸਕਦੇ ਹਾਂ ਕਿ
1: ਸੱਜਣ ਦੀ ਗੱਲ ਸੁਣ ਲਈਏ ਫਿਰ ਸਮ ਅਪ ਕਰਦੇ ਹਾਂ। ਬਹਾਦਰ ਸਿੰਘ ਜੀ ਜੁੜੇ ਨੇ ਡੈਨਮਾਰਕ ਤੋਂ ਬੁੱਲੇਵਾਲ ਵਾਲੇ, ਤੁਹਾਡੇ ਲਾਗਲੇ ਨੇ ਜੀ, ਤੁਹਾਡੇ ਇਲਾਕੇ ਦੇ ਨੇ। ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਡੈਨਮਾਰਕ
4: ਜੀ, ਮੇਰੇ ਵਾਸਤੇ ਤਾਂ ਬੜਾ ਔਖਾ ਵਿਸ਼ਾ ਹੈ
1: ਜੀ,
4: ਪਰ ਮੈਂ ਤੁਹਾਨੂੰ ਮਜ਼ਾਕ ਇਹ ਵੀ ਕਹਿ ਸਕਦਾ ਵੀ ਅੱਜ ਮੈਨੂੰ ਪੰਜਾਬੀ ਕਿਤੇ ਟੱਕਰ ਜਾ ਤੁਸੀਂ
1: ਜੀ।
4: ਮੇਰੇ ਵੀ ਘਰਦਿਆਂ ਨੇ ਸਕੂਲ ਵਾਲਿਆਂ ਨੇ ਕੋਸ਼ਿਸ਼ ਕੀਤੀ ਸੀਗੀ ਬਚਪਨ ਚ
1: ਜੀ
4: ਪੜ੍ਹ ਕਿਤਾਬਾਂ ਤਾਂ ਸਕੂਲੇ ਭੇਜਿਆ ਸੀ ਮੈਨੂੰ ਉਹਨਾਂ ਨੇ
1: ਜੀ,
4: ਪਰ ਮੈਂ ਇਹੋ ਜਿਹਾ ਕੀੜਾ ਸੀ ਮੈਂ 4 ਮਾਹ ਤੋਂ ਬਾਹਰ ਆ ਜਾਂਦਾ ਸੀਗਾ, ਇਸੇ ਕਰਕੇ ਮੇਰੇ ਤਾਂ ਮਾਸਟਰ ਨੇ ਇਹ ਵੀ ਕਹਿ ਦਿੱਤਾ ਸੀ ਮੈਨੂੰ, ਕਹਿੰਦਾ ਬਹਾਦਰ
1: ਜੀ
4: ਤੂੰ ਨਾ ਪੀਰੀਅਡ ਨੀ ਛੱਡਣਾ, ਦੇਖ ਕੇ ਸਵਾਲ ਕਰ ਲਈ ਕਿਸੇ ਤੋਂ ਕਿਸੇ ਤੋਂ ਦੇਖ ਕੇ ਸਵਾਲ ਕਰ ਲਵੀ ਪਰ ਤੂੰ ਪੀਰੀਅਡ ਨੀ ਛੱਡਣਾ ਹੈਗਾ
1: ਜੀ।
4: ਮੈਂ ਕਿਹਾ ਚਲੋ ਸਹੀ ਆ ਜੀ, ਪਰ ਇੱਕ ਗੱਲ ਹੈ ਕਿ ਜਿੱਦਾਂ ਮੈਨੂੰ ਥੋੜੀ ਜਿਹੀ ਖੁਸ਼ੀ ਹੋਈ ਆ, ਮੈਂ ਵੀ ਕਿਤਾਬਾਂ ਮੰਗਾਈਆਂ ਆ ਕਿ ਜਦੋਂ ਕਾਂ ਤੇ ਨਾਭਾ ਵਾਲੀ
1: ਜੀ
4: ਪੜ੍ਹਨ ਲੱਗੇ ਪਤਾ ਨੀ ਮੈਨੂੰ ਨੀਂਦ ਆਉਣ ਲੱਗ ਪੈਂਦੀ ਆ, ਫਿਰ ਕੀੜਾ ਬਾਹਰ ਆ ਜਾਂਦਾ ਆ ਦੌੜ ਦੇ ਬਾਹਰ ਨੂੰ ਕਿਤਾਬ।
1: ਨਹੀਂ ਉਹ ਵਧੀਆ ਚੀਜ਼ ਹੈ ਜੀ, ਨਾਲੇ ਨੀਂਦ ਵਧੀਆ ਆ ਜਾਂਦੀ ਆ ਜੀ।
4: ਉਹ ਨਾ ਉਹ ਨਾ ਜਿੱਦਾਂ ਹੁਣ ਆਪਾਂ ਆਮ ਗੱਲਾਂ ਕਰਦੇ ਹਾਂ ਵੀ ਹੁਣ ਆਪਣੇ ਲੋਕੀ ਕਿਤਾਬਾਂ ਪੜ੍ਹਨ ਹਟ ਗਏ, ਗੋਰੇ ਟ੍ਰੇਨ ਚ ਬੈਠੋ ਬੱਸ ਚ ਬੈਠੋ ਗਾਜਰ ਖਾਉਂਦੇ ਤੇ ਨਾਲ
1: ਕਿਤਾਬ ਪੜ੍ਹਦੇ
4: ਸੀਗੇ ਨਾ
1: ਜੀ,
4: ਤੇ ਉਹ ਚਲੋ ਮੈਂ ਨਹੀਂ ਪੜ੍ਹਦਾ ਠੀਕ ਆ, ਪਰ ਮੈਨੂੰ ਜਿੱਦਾਂ ਤੁਸੀਂ ਜਿਹੜੇ ਬੰਦੇ ਹੁਣ ਬਿਲਡਿੰਗ ਕਰਕੇ ਗਏ ਨਾ ਮਿਲ ਜਾਏ ਤੇ ਨਾ ਜਿੱਦਾਂ ਸਾਰੇ ਜਣੇ ਗੱਲਾਂ ਕਰਕੇ ਗਏ ਆ
1: ਜੀ,
4: ਪਰ ਬਾਕੀ ਮੁਕੱਦਰ ਭਾਈ ਉਹ ਲਾਦਾ ਮੇਰੇ ਵਾਂਗੂ ਲੱਗਦਾ ਸੀ, ਪਰ ਇੱਕ ਗੱਲ ਹੈਗੀ ਆ ਕਿ ਜਿੱਦਾਂ ਹੁਣ ਕਹਿੰਦੇ ਨਾ ਮਜਬੂਰੀ ਨੂੰ ਸਰਵਿਸ ਕਰਨਾ ਪੈਂਦਾ, ਜਿੱਦਾਂ ਹੁਣ ਮੈਂ ਬੇਸ਼ੱਕ ਬਿਲਕੁਲ ਬਿਲਕੁਲ ਠੀਕ ਠਾਕ ਨਵਾਇਆ ਰਿਹਾ ਪੜ੍ਹਨ ਚ, ਤੇ ਪਰ ਨਾ ਜਿੱਦਾਂ ਹੁਣ ਇੱਥੇ ਆ ਕੇ ਮੈਂ ਡੈਨਿਸ ਵੀ ਸਿੱਖੀ, ਜਿਹੜਾ ਹੁਣ ਉਹ ਤਾਂ ਹੀ ਕੰਮ ਕਰਦਾ ਕਿਹੜੀ ਵੀ ਕਰਦਾ ਟ੍ਰਾਂਸਲੇਟ ਵੀ ਕਰਦਾ, ਨਹੀਂ ਤਾਂ ਇੱਥੇ ਮੈਨੂੰ ਇਸ ਗੱਲ ਦੀ ਖੁਸ਼ੀ ਤਾਂ ਹੁੰਦੀ ਆ ਨਾ ਕਿ ਮੈਂ ਕੀਤਾ ਤਾਂ ਹੈ ਨਾ,
1: ਬਿਲਕੁਲ
4: ਮੈਂ ਮਜ਼ਬੂਰੀ ਨੂੰ ਹੀ ਕੀਤਾ
1: ਜੀ, ਬਿਲਕੁਲ ਹੈ ਜੀ ਬਿਲਕੁਲ,
4: ਜਿੱਦਾਂ ਉਹੀ ਗੱਲ ਆ ਗਈ ਵੀ ਜੇ ਲੋਕੀ ਜਿੱਦਾਂ ਪਹਿਲਾਂ ਭਾਜੀ ਕਹਿ ਕੇ ਗਏ ਪਰ ਮੁਕੰਦਰ ਵੀ ਨੇ ਕਿਹਾ ਜੇ ਕਿਤਾਬਾਂ ਪੜ੍ਹ ਕੇ ਉਹਦਾ ਕੁਛ ਕੀਤਾ ਹੀ ਨਾ, ਕੋਈ ਚੰਗਾ ਕੰਮ ਨਾ ਕੀਤਾ, ਉਹਦਾ ਫਾਇਦਾ ਵੀ ਨਾ ਲਿਆ ਜਾਂ ਕਿਸੇ ਨੂੰ ਸਮਝਾਇਆ ਜਾਂ ਫਿਰ ਤੁਸੀਂ ਉਹ ਲੁੱਟ ਮਾਰਾ ਪਾ,
1: ਬਿਲਕੁਲ
4: ਹਰ ਬੰਦੇ ਨਾਲ ਝੂਠ ਬੋਲਿਆ, ਉਹਦਾ ਕੀ ਫਾਇਦਾ ਹੋਣਾ ਫਿਰ,
1: ਬਿਲਕੁਲ ਤਬੀਅਤ ਬਦਲਣੀ ਚਾਹੀਦੀ ਆ ਜੀ ਆਪਣੀ, ਬਿਲਕੁਲ ਹੈ ਜੀ।
4: ਜੇ ਤੁਸੀਂ ਕੋਈ ਇਨਫੋਰਮੇਸ਼ਨ ਲਈ ਆ ਕਿਸੇ ਕਿਤਾਬ ਤੋਂ ਜਾਂ
1: ਬਿਲਕੁਲ
4: ਚਲੋ ਠੀਕ ਹੈ, ਤੁਹਾਡਾ ਵਿਚਾਰ ਥੋੜਾ ਵੇਲੇ ਨਹੀਂ ਸੀ ਔਖਾ ਵੇਲੇ, ਪਰ ਫਿਰ ਵੀ ਚਲੋ ਖੁਸ਼ੀ ਹੋਈ ਕੋਈ ਤਾਂ ਕਿਤਾਬਾਂ ਪੜ੍ਹਦਾ ਨਾ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਜੀ।
4: ਮੈਂ
1: ਮੰਗਾਈਆਂ ਪਰ ਧਿਆਨ ਪੈ ਗਿਆ ਜਾਂ ਉਹਨਾਂ ਦਾ ਤੁਹਾਡੇ ਤੇ ਧਿਆਨ ਪੈ ਗਿਆ ਤੇ ਆਪੇ ਹੀ ਹੱਥਾਂ ਚ ਵੀ ਆ ਜਾਣੀਆਂ ਜੀ ਕਿਸੇ ਦੇ,
4: ਮੰਗਾਈਆਂ ਵੀ ਬੜੇ
1: ਬਸ ਫਿਰ ਏਦਾਂ ਹੀ ਆ ਜੀ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ, ਜਦੋਂ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਰੇਡੀਓ ਦੇ ਉੱਤੇ ਤਾਂ ਸ਼ੰਮੀ ਜੀ ਨੂੰ ਵੀ ਯਾਦ ਹੋਣਾ, ਹਰਮਿੰਦਰ ਚਾਹਲ ਜੀ ਵੀ ਜੁੜਦੇ ਹੁੰਦੇ ਸੀ, ਬਲੀ ਨਾਵਲ ਉਹਨਾਂ ਦਾ 84 ਦੇ ਉੱਤੇ ਸੀਗਾ ਤੇ ਉਹ ਮੈਂ ਕੀ ਕੀਤਾ, ਮੈਂ ਨਾ ਦੋ ਪਹਿਲੇ ਪੰਨੇ ਪੜ੍ਹ ਕੇ ਤਾਂ ਮੈਂ ਮਰੋੜ ਕੇ ਰੱਖ ਦਿੱਤਾ ਔਰ ਸਾਲ ਡੇਢ ਸਾਲ ਨਾਵਲ ਓਦਾਂ ਹੀ ਪਿਆ ਰਿਹਾ। ਉਸ ਤੋਂ ਬਾਅਦ ਕੋਈ ਕਿਤਾਬ ਬਣੀ ਪੜ੍ਹੀ ਤੇ ਉਹੀ ਸ਼ੁਰੂ ਕੀਤੀ ਸੀ ਇੱਥੇ, ਤਾਂ ਉਸ ਤੋਂ ਬਾਅਦ ਏਦਾਂ ਦਾ ਸਬੱਬ ਬਣਿਆ ਜੀ ਤੇ ਹੁਣ ਤੱਕ ਤਕਰੀਬਨ 35 ਕੁ ਕਿਤਾਬਾਂ ਤਾਂ ਆਪਾਂ ਆਡੀਓ ਹੀ ਕਰ ਚੁੱਕੇ ਹਾਂ ਤੇ 400 ਨਾਵਲ ਹੋਰ ਕਿਤਾਬਾਂ ਚੱਲੀ ਜਾਂਦੀਆਂ ਨੇ ਜੀ। ਉਮੀਦ ਕਰਦੇ ਹਾਂ ਤੁਹਾਡੇ ਨਾਲ ਵੀ ਏਦਾਂ ਵਾਪਰੇਗਾ ਜੀ।
4: ਇੱਕ ਤਾਂ ਇਹਦੇ ਵਿੱਚ ਇਹ ਆ ਕਿ ਚਲੋ ਮੈਂ ਪੜ੍ਹਾ ਸੋਹਣਾ ਨੀ, ਪਰ ਇੱਕ ਇਹ ਆ ਕਿ ਤੁਹਾਡਾ ਧਿਆਨ ਦੂਜੇ ਪਾਸੇ ਚਲ ਗਿਆ।
1: ਹਾਂਜੀ
4: ਨਹੀਂ ਤਾਂ ਤੁਸੀਂ ਕਿਸੇ ਦਾ ਬੈਠੋਗੇ ਜਾਂ ਅੱਖਾਂ ਖਰਾਬ ਕਰੋਗੇ, ਸਾਡੇ ਵਾਂਗੂ ਰੀਲਾਂ ਦਿੱਤੀ ਜਾਓਗੇ ਪਰ ਥੱਲੇ
1: ਜੀ
4: ਨਿਆਣਿਆਂ ਤੇ ਬਹੁਤ ਜਿਆਦਾ ਅਸਰ ਪੈਂਦਾ ਜਦੋਂ ਕਿਤਾਬ
1: ਪੈਂਦਾ।
4: ਮੈਂ ਕਦੀ ਉਹਨਾਂ ਮੁੰਡੇ ਨਾ ਟੈਲੀਫੋਨ ਨਹੀਂ ਪਾ ਕਰਦੀ ਮੈਂ ਬਸ ਨਾ ਮੈਂ ਕਦੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਟੀਵੀ ਜ਼ਰੂਰ ਲਾਉਂਦੇ ਆ ਪਰ ਰੋਟੀ ਖਾਣ ਵੇਲੇ ਉਹ ਬੰਦ ਕਰ ਦਿੱਤਾ
1: ਜੀ ਜੀ
4: ਪੜ੍ਹਨ ਨੂੰ ਮਤਲਬ ਕੋਸ਼ਿਸ਼ ਕਰੀ ਦੀ ਅਸੀਂ ਪਟੇ ਤੇ ਚਾਹੁੰਦੀ ਪਰ ਮੈਂ ਮੈਨੂੰ ਇੱਕ ਗੱਲ ਦਾ ਪਤਾ ਜ਼ਿਆਦਾ ਕਿਤਾਬਾਂ ਮੈਂ ਪੜ੍ਹਾਂ ਨਾ ਪੜ੍ਹਾਂ ਪਰ ਮੈਂ ਇਹ ਕਹਿੰਦਾ ਮੈਂ ਅੱਜ ਤੱਕ ਕਿਸੇ ਨੂੰ ਫੱਟੀ ਨਹੀਂ
1: ਲਾਉਂਦੀ
4: ਮਤਲਬ ਕਿ ਮੈਂ ਠੱਗੀ ਨਹੀਂ ਕਰਦਾ ਮੈਂ ਮਦਦ ਨਹੀਂ ਕਰਦਾ ਪਰ ਮੈਂ ਠੱਗੀ ਵੀ ਨਹੀਂ ਕਰਦਾ ਮੈਂ ਮਦਦ ਵੀ ਕਰਦੀ
1: ਬਿਲਕੁਲ ਹੈ ਜੀ ਕਿਆ ਬਾਤ
4: ਹੈ ਇਹ ਹੈ ਕਿ ਜੇ ਜੇ ਕੋਈ ਕਿਤਾਬਾਂ ਇਹ ਕੋ ਕਿਤਾਬਾਂ ਪੜ੍ਹਦਾ ਉਹ ਉਹਦਾ ਫਾਇਦਾ ਵੀ ਨਾ ਪਹੁੰਚਾ ਦੇ ਪਾਵਾਂ
1: ਜੀ
4: ਪੈਸਾ ਦੇ ਰੂਪ ਵਿੱਚ ਤਾਂ ਪਾਵਾਂ ਕਿਸੇ ਬੋਲਾਂ ਦੇ ਰੂਪ ਵਿੱਚ ਹੋਵੇ
1: ਜੀ ਬਿਲਕੁਲ ਹੈ ਜੀ ਇਨਸਾਨੀਅਤ ਹੀ ਸਿਖਾਉਂਦੀਆਂ ਨੇ ਜੀ ਉਹ ਵੀ ਬਿਲਕੁਲ ਜੀ ਬਿਲਕੁਲ
4: ਬਸ ਇਹ ਗੱਲਾਂ ਕਹਿੰਦੇ ਬੜੀ
1: ਥੈਂਕ ਯੂ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹਾਦਰ ਸਿੰਘ ਜੀ ਜੀ ਦੋਸਤੋ ਇਸ ਆਪਣੇ ਨਾਲ ਡੈਨਮਾਰਕ ਤੋਂ ਬਹਾਦਰ ਜੀ ਤੇ ਹਾਂਜੀ ਸ਼ਮੀ ਜੀ ਲੰਘੇ ਆਓ ਜੀ ਆਪਾਂ ਕਰੀਏ ਸਮਾਪਤੀ ਫਿਰ ਅੱਜ
2: ਜੀ ਜੀ ਬਿਲਕੁਲ ਜੀ ਭਾਰਤ ਸਾਹਿਬ ਬਸ ਸਮਾਪ ਆਪਾਂ ਕਰਦੇ ਹਾਂ ਬਹੁਤ ਵਧੀਆ ਗੱਲ ਕੀਤੀ ਬਹਾਦਰ ਸਿੰਘ ਜੀ ਨੇ
1: ਜੀ
2: ਕਿਉਂਕਿ ਜਿਹੜੀ ਕਿਤਾਬਾਂ ਨੇ ਚਾਹੇ ਉਹ ਆਪਾਂ ਉਹਨੂੰ ਪੜ੍ਹੀਏ ਖੁਦ ਪੜ੍ਹੀਏ ਚਾਹੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਸ਼ੇਅਰ ਕਰੀਏ ਇਹ ਇਹਨਾਂ ਦੀ ਹੋਂਦ ਲਾਇਬ੍ਰੇਰੀ ਦੀ ਹੋਂਦ ਜਿਹੜੀ ਹੈ ਬਹੁਤ ਕਮਾਲ ਦੀ ਹੈ ਔਰ ਇਹ ਤੁਸੀਂ ਦੇਖੋ ਕਿ ਰਾਜੇ ਆਏ ਬੜੇ ਬੜੇ ਜੰਗ ਯੁੱਧ ਹੁੰਦੇ ਰਹੇ ਰੈਵੋਲੂਸ਼ਨ ਆਏ ਟੈਕਨੋਲੋਜੀ ਦੇ ਵੀ ਰੈਵੋਲੂਸ਼ਨ ਆਏ ਪਰ ਲਾਇਬ੍ਰੇਰੀਆਂ ਕਾਇਮ ਰਹੀਆਂ ਉਹਨਾਂ ਤੇ ਅਸਰ ਨਹੀਂ ਹੋਇਆ ਤੇ ਹੁਣ ਤੁਸੀਂ ਦੇਖੋ ਵੀ ਕਲੇ ਟੈਬਲੇਟ ਤੋਂ ਲੈ ਕੇ ਡਿਜੀਟਲ ਨੈਟਵਰਕ ਤੱਕ ਮੋਬਾਈਲ ਫੋਨ ਤੱਕ ਸਭ ਲਾਇਬ੍ਰੇਰੀ ਦਾ ਜਿਹੜਾ ਕਬਜ਼ਾ ਹੈਗਾ ਉੱਥੇ ਹੈਗੀਆਂ ਨੇ ਹੁਣ ਇਹਨਾਂ ਦਾ ਜਿਹੜਾ ਮੇਨ ਥੀਮ ਆ ਮੇਨ ਪਰਪਜ ਆ ਜਿਹੜਾ ਲਾਇਬ੍ਰੇਰੀ ਦਾ ਉਹ ਨਹੀਂ ਬਦਲਿਆ ਜ਼ਮਾਨਾ ਬਦਲ ਗਿਆ
1: ਬਿਲਕੁਲ
2: ਉਹ ਥੀਮ ਕੀ ਆ ਦੇਖੋ ਇਹ ਲਾਇਬ੍ਰੇਰੀਆਂ ਕਰਦੀਆਂ ਕੀ ਨੇ ਕਿ ਜੋ ਬੀਤੇ ਸਮੇਂ ਦੀ ਜਿਹੜੀ ਨੌਲੇਜ ਹੈ ਗਿਆਨ ਹੈ ਉਹਨੂੰ ਇਹ ਸਾਂਭ ਕੇ ਰੱਖਦੀਆਂ ਤੇ ਅੱਜ ਦੇ ਜਿਹੜੇ ਸਿੱਖਣ ਵਾਲੇ ਲੋਕ ਆ ਉਹਨਾਂ ਨੂੰ ਉਹ ਗਿਆਨ ਜਿਹੜਾ ਉਹਨਾਂ ਨਾਲ ਸਾਂਝਾ ਕਰਦੀਆਂ ਤੇ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿਹੜੇ ਥਿੰਕਰ ਨੇ ਆਉਣ ਵਾਲੇ ਟਾਈਮ ਚ ਹੋਣਗੇ ਕੱਲ ਉਹਨਾਂ ਨੂੰ ਵੀ ਇਹ ਇੰਸਪਾਇਰ ਕਰਦੀਆਂ ਮੋਟੀਵੇਟ ਕਰਦੇ ਕਿ ਹਾਂ ਬਈ ਆਪਾਂ ਅੱਗੇ ਵੱਧ ਕੇ ਆਹ ਕੰਮ ਕਰ ਸਕਦੇ ਹਾਂ ਐ ਲੱਗਦਾ ਕਿ ਜਦੋਂ ਕੋਈ ਬੰਦਾ ਲਾਇਬ੍ਰੇਰੀ ਦੇ ਵਿੱਚ ਚੱਲ ਕੇ ਜਾਂਦਾ ਹੈ ਉਹ ਜਿਹੜੀਆਂ ਸੈਲਫ ਦੇ ਉੱਤੇ ਪਈਆਂ ਕਿਤਾਬਾਂ ਨੂੰ ਦੇਖਦਾ ਅਸਲ ਚ ਉਸ ਵੇਲੇ ਉਹ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ ਕਿਤਾਬ ਤੁਹਾਨੂੰ ਆਵਾਜ਼ ਮਾਰ ਲਓ ਤੁਸੀਂ ਕਿਤਾਬ ਨੂੰ ਆਵਾਜ਼ ਮਾਰ ਲੈਣੀ ਹੈ ਉਹ ਐ ਮਹਿਸੂਸ ਹੋਊਗਾ ਕਿ ਹਜ਼ਾਰਾਂ ਹੀ ਜਿਹੜੇ ਮਨੁੱਖੀ ਦਿਮਾਗ ਹੈ ਨਾ ਉਹ ਵੇਟ ਕਰ ਰਹੇ ਆ ਤੁਹਾਡੇ ਨਾਲ ਗੱਲ ਕਰਨ ਦੇ ਲਈ ਕਿਤਾਬਾਂ ਦੇ ਵਿੱਚ ਪਾਉਂਦੇ ਤੁਸੀਂ ਉਹਨਾਂ ਨੂੰ ਨੌਕ ਨੌਕ ਕਰੋਗੇ ਤੇ ਉਹਨਾਂ ਨੇ ਆਪਣੀ ਜਿਹੜੀ ਜਾਣਕਾਰੀ ਹੈ ਬਿਨਾਂ ਸ਼ਰਤ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੀ ਹੈ ਇਹ ਬਿਊਟੀਫੁਲ ਚੀਜ਼ ਹੈ ਬਹੁਤ ਹੀ ਕਮਾਲ ਦੀ ਚੀਜ਼ ਹੈ ਤੁਸੀਂ ਅੰਦਰ ਉਹਦੇ ਜਾਂਦੇ ਤਾਂ ਇਕੱਲੇ ਹੋ ਪਰ ਜਦੋਂ ਤੁਸੀਂ ਅੰਦਰ ਹੁੰਦੇ ਹੋ ਤਾਂ ਹਜ਼ਾਰਾਂ ਹੀ ਆਵਾਜ਼ਾਂ ਦੇ ਵਿੱਚ ਘਿਰੇ ਹੁੰਦੇ ਹੋ
1: ਤੇ
2: ਬਸ ਤੁਸੀਂ ਕਰਨਾ ਕੀ ਹੈ ਕਿ ਇੱਕ ਕਿਤਾਬ ਖੋਲਣੀ ਹੈ ਤੇ ਇੱਕ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦੇਣਾ ਇਹ ਬਹੁਤ ਕਮਾਲ ਦਾ ਜੀ
1: ਦੋਸਤ ਬਣ ਕੇ ਨਿਕਲਦੇ ਬਾਹਰ ਜੀ ਕਿਰਦਾਰਾਂ ਦੇ ਰੂਪ ਦੇ ਵਿੱਚ ਜੀ
2: ਜੀ ਬਿਲਕੁਲ ਜੀ ਔਰ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੁਹਾਡਾ ਤੇ ਦੋਸਤਾਂ ਦਾ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਦੇ ਲਈ
1: ਜੀ
2: ਮੁਹੱਬਤ ਜ਼ਿੰਦਾਬਾਦ ਹੈ ਤੇ ਜ਼ਿੰਦਗੀ
1: ਜ਼ਿੰਦਾਬਾਦ ਹੈ ਜੀ ਥੈਂਕ ਯੂ ਸ਼ਮੀ ਜੀ
2: ਬਹੁਤ ਬਹੁਤ ਸ਼ੁਕਰੀਆ ਇੱਕ ਐਡ ਕਰਨੀ ਚਾਹੂੰਗਾ ਚਲਦੇ ਚਲਦੇ ਅੱਜ ਇਹਦੇ ਨਾਲ ਸੰਬੰਧਿਤ ਹੀ ਨਾ ਬੜੀ ਕਮਾਲ ਦੀ ਗੱਲ ਹੋਈ ਕਿ ਨੰਗਲ ਡੈਮ ਤੋਂ ਸਾਡੇ ਬਹੁਤ ਹੀ ਸਤਿਕਾਰਤ ਸਾਹਿਤਕਾਰ ਵੀ ਨੇ ਪੱਤਰਕਾਰ ਨੇ ਗੁਰਪ੍ਰੀਤ ਗਰੇਵਾਲ ਜੀ ਅਤੇ ਉਹਨਾਂ ਦੇ ਸਾਥੀ ਉਹਨਾਂ ਦਾ ਆਉਣਾ ਹੋਇਆ ਸਟੂਡੀਓ ਦੇ ਵਿੱਚ ਤੇ ਉਦੋਂ ਇੱਕ ਦਿਨ ਪਹਿਲਾਂ ਭਾਸ਼ਾ ਵਿਭਾਗ ਜਿਹੜਾ ਜਲੰਧਰ ਆਪਣਾ ਹੁਸ਼ਿਆਰਪੁਰ ਹੈ
1: ਉਹ
2: ਚ ਖੋਜ ਅਫਸਰ ਨੇ ਡਾਕਟਰ ਜਸਵੰਤ ਰਾਏ
1: ਜੀ
2: ਤੁਸੀਂ ਦੇਖੋ ਕਿਤਾਬਾਂ ਦੇ ਨਾਲ ਹੀ ਸਾਂਝ ਪੈ ਰਹੀ ਉਹਨਾਂ ਦੀ ਵੀ ਤੇ ਉਹਨਾਂ ਦੀ ਵੀ ਉਹ ਕਹਿੰਦੇ ਕਿ ਇੱਕ ਵਾਰੀ ਮੈਂ ਇੱਕ ਕਿਤਾਬ ਦਾ ਹਰਮਿੰਦਰ ਚਾਹਲ ਜੀ ਦੀ ਬੁੱਕ ਸੀ ਆਫੀਆ ਸਦੀਕੀ ਦਾ ਜਹਾਦ ਉਹਦਾ ਰਿਵਿਊ ਕੀਤਾ ਤੇ ਉਹ ਰਿਵਿਊ ਕਰਨ ਦਾ ਮੈਨੂੰ ਸਿੱਟਾ ਇਹ ਮਿਲਿਆ ਕਿ ਮੈਂ ਜੇਲ੍ਹ ਜਾਂਦਾ ਜਾਂਦਾ ਬਚਿਆ ਮਸਾਂ ਹੀ ਉਹ ਵਧੀਆ ਯਾਦਾਂ ਸਾਂਝੀਆਂ ਕਰ ਰਹੇ ਸਨ ਤੇ ਵਾਕਈ ਜੀ ਇਹ ਕਿਤਾਬਾਂ ਲਾਈਟ ਹਾਊਸ ਨੇ ਤੇ ਰੋਸ਼ਨੀ ਵੰਡਦੀਆਂ ਨੇ ਤੇ ਰਿਸ਼ਤੇ ਬਣਦੇ ਨੇ ਤੇ ਕਮਾਲ ਹੁੰਦਾ ਜੀ ਬਹੁਤ ਸ਼ੁਕਰੀਆ ਭਾਰਤ ਸਾਹਿਬ
1: ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਸਾਂ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਬਾਤ ਕਰਕੇ ਗਏ ਨੇ ਉਹ ਮੈਨੂੰ ਦਿਨ ਫਿਰ ਚੇਤੇ ਕਰਾ ਦਿੱਤੇ ਉਹਨਾਂ ਨੇ ਆਫੀਆ ਸਦੀਕੀ ਦਾ ਜਹਾਦ ਉਹ ਨਾਵਲ ਵੀ ਤੁਹਾਨੂੰ ਜਿਹੜਾ ਮਿਲ ਜਾਏਗਾ ਜੀ ਸੁਣਨ ਦੇ ਲਈ ਤੇ ਕਿਆ ਬਾਤ ਉਹ ਕਿਆ ਨਾਵਲ ਹੈ ਖਾਸ ਕਰਕੇ ਹਰਮਿੰਦਰ ਚਾਹਲ ਜੀ ਨੇ ਉਹਦੇ ਉੱਤੇ ਜਾ ਕੇ ਉਹ ਜਗਾਵਾਂ ਵੀ ਦੇਖੀਆਂ ਉੱਥੇ ਖੋਜ ਕੀਤੀ ਤੇ ਉਸ ਤੋਂ ਬਾਅਦ ਉਹ ਨਾਵਲ ਜਿਹੜਾ ਰਚਿਆ ਅਮਰੀਕਾ ਦੇ ਵਿੱਚ ਕਿਵੇਂ ਐਡੀ ਹੋਣਹਾਰ ਕੁੜੀ ਜਿਹੜੀ ਹੈ ਇਸ ਇੱਕ ਐਡੇ ਵੱਡੇ ਅਹੁਦੇ ਦੇ ਉੱਤੇ ਪਹੁੰਚ ਜਾਂਦੀ ਹੈ ਕਿੱਡੀ ਵੱਡੀ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰਦੀ ਹੈ ਤੇ ਉਹ ਕਿੱਧਰਲੇ ਪਾਸੇ ਨੂੰ ਤੁਰ ਪੈਂਦੀ ਹੈ ਤੇ ਕੀ ਕੁਝ ਕਰ ਜਾਂਦੀ ਹੈ। ਆਫੀਆ ਸਦੀਕੀ ਦਾ ਜਿਹਾਦ ਨਾਵਲ ਜਿਹੜਾ ਪੜ੍ਹਨ ਯੋਗ ਹੈ ਤੇ ਸੁਣਨ ਯੋਗ ਵੀ ਹੈ ਜੇ ਕਿਤੇ ਤੁਹਾਨੂੰ ਮਿਲ ਜਾਵੇ ਜਾਂ ਦੁਆਬਾ ਰੇਡੀਓ ਤੇ ਜਾ ਕੇ ਸੁਣ ਸਕਦੇ ਹੋ। ਤੇ ਬਾਕੀ ਮੈਂ ਪੱਕਾ ਨਹੀਂ ਕਹਿ ਸਕਦਾ ਸ਼ਾਇਦ ਇਹਦੇ ਉੱਤੇ ਹੋਏਗਾ ਕਿ ਨਹੀਂ, ਤੇ ਨਹੀਂ ਤਾਂ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਰਿਕਾਰਡਡ ਪ੍ਰੋਗਰਾਮ ਪਏ ਨੇ ਜਾਂ ਉਹਨਾਂ ਨੂੰ ਜਿਹੜਾ ਇਹ ਕਿਤਾਬਾਂ ਦੀਆਂ ਜਿਹੜੇ ਰੂਪ ਨੇ ਤਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਕਿਤਾਬ ਨੂੰ ਲੈ ਕੇ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਦੀ ਹੈ, ਉਹਨੂੰ ਅੱਗੇ ਵਧਾਈ ਦਾ। ਤੇ ਹੁਣ ਵੀ ਜਿਹੜਾ ਪੰਜਾਬ ਨਾਵਲ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ, ਜੋ ਕਿ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦਾ ਸਫ਼ਰ ਤੈਅ ਕਰ ਰਿਹਾ, ਉਹਦੇ ਬਾਰੇ ਦਿਲਚਸਪੀ ਵੱਧ ਨਾਲ ਦੋਸਤ ਸੁਣ ਰਹੇ ਨੇ। ਹਰਪਾਲ ਪੰਨੂ ਜੀ ਨੇ ਅਨੁਵਾਦ ਕੀਤਾ ਤੇ ਆਪਣੇ ਗਾਂਧੀ ਹੁਣਾਂ ਨੇ ਜਿਹੜਾ ਉਹਨੂੰ ਲਿਖਿਆ ਹੋਇਆ। ਤੇ ਦੋਸਤੋ ਲੋ ਫਿਰ ਇਸੇ ਤਰ੍ਹਾਂ ਦੀ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਫਿਰ ਥੋੜੇ ਸਮੇਂ ਤੱਕ 10 ਮਿੰਟ ਤੱਕ ਮੈਂ ਸਮਾਪਤੀ ਕਰਾਂਗਾ ਪ੍ਰੋਗਰਾਮ ਦੀ, ਤੇ ਖ਼ਬਰਾਂ ਅੱਜ ਤੁਹਾਡੇ ਲਈ ਨਹੀਂ ਸਾਂਝੀਆਂ ਕਰ ਪਾਵਾਂਗੇ, ਉਹਦੇ ਲਈ ਮਾਫ਼ੀ ਚਾਹਾਂਗੇ, ਕਿਉਂਕਿ ਦਿਲਚਸਪੀ ਵਾਲਾ ਪ੍ਰੋਗਰਾਮ ਇੱਕੋ ਰੂਪ ਦੇ ਵਿੱਚ ਰਹੇਗਾ ਤਾਂ ਵਧੀਆ ਲੱਗੇਗਾ। ਇਸ ਮੁੱਦੇ ਦੇ ਉੱਤੇ ਤੁਸੀਂ ਆਪਣਾ ਐਕਸਪੀਰੀਅੰਸ ਜਾਂ ਕੋਈ ਗੱਲਬਾਤ ਜਜ਼ਬਾਤ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਤੇ ਦੋਸਤੋ ਇਸੇ ਮਸਲੇ ਦੇ ਉੱਤੇ ਤੁਹਾਡੇ ਨਾਲ ਬਾਤ ਪਾਉਣਾ, ਜਿਹੜਾ ਅੱਜ ਦਿਨ ਹੈ ਉਹਦੇ ਬਾਰੇ ਇੱਕ ਆਰਟੀਕਲ, ਜਿਵੇਂ ਲਾਲੀ ਟੋੜਾ ਸਾਹਿਬ ਵੀ ਗੱਲ ਕਰਕੇ ਗਏ ਸੀ ਕਿ ਆਰਟੀਕਲ ਜਿਹੜੇ ਅਖ਼ਬਾਰਾਂ 'ਚ ਜਾਂ ਮੈਗਜ਼ੀਨ ਦੇ ਵਿੱਚ ਲੱਗਦੇ ਹੈ ਉਹ ਬੜੇ ਦਿਲਚਸਪ ਅਤੇ ਨਿਚੋੜ ਹੁੰਦੇ ਆ ਹਰ ਚੀਜ਼ ਦਾ, ਕਿਸੇ ਵੀ ਜਿਹੜਾ ਵਿਸ਼ੇ ਦੇ ਉੱਤੇ ਚਾਹੇ ਉਹ ਆਰਟੀਕਲ ਕਿਉਂ ਨਾ ਲਿਖਿਆ ਹੋਵੇ ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ। ਤੇ ਲਓ ਫਿਰ ਬਾਤ ਪਾਉਂਦੇ ਹਾਂ ਉਹਦੇ ਵਿੱਚੋਂ ਹੀ, ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ। ਗੱਲ ਕਰਦੇ ਹਾਂ ਨੈਸ਼ਨਲ ਲਾਇਬ੍ਰੇਰੀ ਡੇ ਦੀ। ਗਿਆਨ ਪੰਥ ਦੇ ਨਿਸ਼ਕਾਮ ਸੇਵਕ ਨੇ ਲਾਇਬ੍ਰੇਰੀਅਨ ਡਾਕਟਰ ਸ਼ਿੰਦਰਪਾਲ ਕੌਰ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਚੱਲਦੇ ਹਾਂ ਥੋੜਾ। ਕਹਿੰਦੇ ਕਿ ਹਰ ਸਮਾਜ ਦੀ ਤਰੱਕੀ ਦਾ ਅਸਲ ਮਾਪਦੰਡ ਉਸਦੀਆਂ ਇਮਾਰਤਾਂ, ਸੜਕਾਂ ਜਾਂ ਫਿਰ ਉਦਯੋਗ ਨਹੀਂ ਹੁੰਦੇ, ਸਗੋਂ ਉਸਦੇ ਨਾਗਰਿਕਾਂ ਦਾ ਜਿਹੜਾ ਗਿਆਨ ਹੁੰਦਾ ਹੈ, ਸੋਚ ਅਤੇ ਸਿੱਖਣ ਦੀ ਲਗਨ ਹੁੰਦੀ ਹੈ। ਇਸ ਗਿਆਨ ਦੀ ਸੰਭਾਲ, ਵਿਕਾਸ ਤੇ ਪਸਾਰ ਦਾ ਸਭ ਤੋਂ ਅਹਿਮ ਜਿਹੜਾ ਕੇਂਦਰ ਹੈ ਉਹ ਲਾਇਬ੍ਰੇਰੀ ਹੈ ਤੇ ਲਾਇਬ੍ਰੇਰੀਅਨ ਉਸਦਾ ਦਿਲ ਨੇ। ਇਸੇ ਲਈ ਭਾਰਤ ਦੇ ਵਿੱਚ ਹਰ ਸਾਲ 12 ਅਗਸਤ ਨੂੰ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾਕਟਰ SR ਰੰਗਾਨਾਥਨ ਦੇ ਜਨਮ ਦਿਵਸ ਨੂੰ ਜਿਹੜਾ ਸਮਰਪਿਤ ਹੈ, ਜਿਨ੍ਹਾਂ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਲਾਇਬ੍ਰੇਰੀ ਵਿਗਿਆਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਅੱਜ ਅਸੀਂ ਜਾਣਕਾਰੀ ਦੇ ਅਜਿਹੇ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ ਜਿੱਥੇ ਇੱਕ ਕਲਿੱਕ ਦੇ ਨਾਲ ਲੱਖਾਂ ਨਤੀਜੇ ਸਾਹਮਣੇ ਆ ਜਾਂਦੇ ਹੈ ਤੇ ਫਿਰ ਵੀ ਜਾਣਕਾਰੀ ਦੀ ਬਹੁਤਾਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਉਪਲਬਧ ਜਾਣਕਾਰੀ ਸਹੀ ਤੇ ਭਰੋਸੇਯੋਗ ਹੋਵੇ। ਝੂਠੀਆਂ ਖ਼ਬਰਾਂ ਤੇ ਅਧੂਰੇ ਤੱਥਾਂ ਦੇ ਉੱਤੇ ਆਧਾਰਿਤ ਜਾਣਕਾਰੀ ਸਮਾਜ ਦੇ ਲਈ ਵੱਡੀ ਚੁਣੌਤੀ ਬਣ ਸਕਦੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਐਸੇ ਟਾਈਟਲ ਜਾਂ ਹੋਰ ਸਾਰੀਆਂ ਚੀਜ਼ਾਂ ਜੋ ਆਕਰਸ਼ਿਤ ਕਰਦੇ ਆ, ਧਿਆਨ ਖਿੱਚਦੇ ਆ, ਉਹ ਜ਼ਰੂਰ ਬਣਾ ਕੇ ਪਾਏ ਜਾਂਦੇ ਆ। ਉਸ ਤਰ੍ਹਾਂ ਦੀ ਖ਼ਬਰ ਅੰਦਰਲੇ ਪਾਸੇ ਕਿਜੋ ਵੀ ਨਹੀਂ ਹੁੰਦੀ, ਚਾਹੇ ਤੁਸੀਂ ਪੂਰੇ ਦਾ ਪ੍ਰੋਗਰਾਮ ਪੂਰੇ ਦਾ ਪੂਰਾ ਸੁਣ ਲਓ, ਪਰ ਉਹ ਇੱਕ ਖਿੱਚ ਦਾ ਕੇਂਦਰ ਜ਼ਰੂਰ ਬਣਾਏ ਜਾਂਦੇ ਆ। ਤੇ ਅਜਿਹੇ ਸਮੇਂ ਦੇ ਵਿੱਚ ਲਾਇਬ੍ਰੇਰੀਅਨ ਦੀ ਭੂਮਿਕਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਜਾਂਦੀ ਹੈ। ਉਹ ਸਿਰਫ ਕਿਤਾਬਾਂ ਦਾ ਪ੍ਰਬੰਧਕ ਨਹੀਂ, ਸਗੋਂ ਭਰੋਸੇਯੋਗ ਜਾਣਕਾਰੀ ਦਾ ਮਾਰਗਦਰਸ਼ਕ ਵੀ ਹੁੰਦਾ ਹੈ। ਡਿਜੀਟਲ ਤਕਨਾਲੋਜੀ ਤੇ ਮਸਨੂਈ ਬੁੱਧੀ ਜਾਣੀ ਕਿ ਆਰਟੀਫਿਸ਼ਲ ਇੰਟੈਲੀਜੈਂਸੀ AI ਨੇ ਲਾਇਬ੍ਰੇਰੀ ਦੇ ਕੰਮ ਕਰਨ ਦਾ ਢੰਗ ਹੀ ਬਦਲ ਕੇ ਰੱਖ ਦਿੱਤਾ। ਈ ਬੁੱਕਸ ਆ ਗਈਆਂ, ਈ ਜਰਨਲਾਂ, ਸੰਸਥਾਗਤ ਜਿਹੜਾ ਹੈ ਰਿਪੋਜ਼ੈਂਟਰੀਆਂ, ਓਪਨ ਐਕਸੈਸ ਸਰੋਤਾਂ ਤੇ ਡਿਜੀਟਲ ਡਾਟਾਬੇਸ ਨੇ ਗਿਆਨ ਦੀ ਬਹੁਤ ਜਿਹੜੀ ਹੈ ਪਹੁੰਚ ਨੂੰ ਵਿਸ਼ਵ ਪੱਧਰ ਤੱਕ ਪਹੁੰਚਾ ਤਾ। ਇਸ ਦੇ ਬਾਵਜੂਦ ਵੀ, ਇੰਨਾ ਕੁਝ ਹੋਣ ਦੇ ਬਾਵਜੂਦ, ਤਕਨਾਲੋਜੀ ਮਨੁੱਖੀ ਸੋਚ, ਨੈਤਿਕਤਾ ਤੇ ਸਹੀ ਮਾਰਗਦਰਸ਼ਨ ਦੀ ਪੂਰਨ ਜਿਹੜਾ ਥਾਂ ਨਹੀਂ ਲੈ ਸਕਦੀ ਹੈ। ਇਸ ਦੇ ਲਈ ਅਜੋਕੇ ਯੁੱਗ ਦੇ ਵਿੱਚ ਲਾਇਬ੍ਰੇਰੀਅਨ ਦੀ ਲੋੜ ਤੇ ਮਹੱਤਤਾ ਘੱਟ ਹੋਣ ਦੀ ਬਜਾਏ ਹੋਰ ਵੱਧ ਗਈ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਸਫਲ ਅਮਲ ਦੇ ਲਈ ਵੀ ਮਜ਼ਬੂਤ ਲਾਇਬ੍ਰੇਰੀ ਪ੍ਰਣਾਲੀ ਦੀ ਅਤਿਅੰਤ ਜ਼ਰੂਰਤ ਹੈ। ਵਿਦਿਆਰਥੀਆਂ ਦੇ ਵਿੱਚ ਪੜ੍ਹਨ ਦੀ ਚੇਤਕ, ਖੋਜ ਦੀ ਰੁਚੀ, ਆਲੋਚਨਾਤਮਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਨੂੰ ਆਧੁਨਿਕ ਸਰੋਤਾਂ ਤੇ ਯੋਗ ਲਾਇਬ੍ਰੇਰੀਆਂ ਨਾਲ ਜਿਹੜਾ ਲੈਸ ਜਾਂ ਲਾਇਬ੍ਰੇਰੀਆਂ ਦੇ ਨਾਲ ਲੈਸ ਕਰਨਾ ਪਵੇਗਾ। ਦਰਅਸਲ ਇਹ ਸਿਰਫ ਸਿੱਖਿਆ ਖੇਤਰ ਦੇ ਵਿੱਚ ਕੀਤਾ ਗਿਆ ਨਿਵੇਸ਼ ਨਹੀਂ ਸਗੋਂ ਦੇਸ਼ ਦੇ ਸੁਨਹਿਰੀ ਭਵਿੱਖ ਦੀ ਬੁਨਿਆਦ ਹੈ। ਖਾਸ ਤੌਰ ਦੇ ਉੱਤੇ ਮੈਡੀਕਲ ਤਕਨੀਕੀ ਤੇ ਉੱਚ ਖੋਜ ਸੰਸਥਾਵਾਂ 'ਚ ਲਾਇਬ੍ਰੇਰੀਆਂ ਦੀ ਭੂਮਿਕਾ ਰੀੜ੍ਹ ਦੀ ਹੱਡੀ ਵਾਂਗ ਹੁੰਦੀ ਹੈ। ਸਹੀ ਵਿਗਿਆਨਕ ਜਾਣਕਾਰੀ, ਖੋਜ, ਡੇਟਾਬੇਸ ਤੇ ਪ੍ਰਮਾਣਿਕ ਸਾਹਿਤ ਤੱਕ ਸਮੇਂ ਸਿਰ ਪਹੁੰਚ, ਮਰੀਜ਼ਾਂ ਦੀ ਬਿਹਤਰ ਦੇਖਭਾਲ, ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣਾ, ਉਹਦੇ ਨਾਲ ਨਾਲ ਨਵੀਆਂ ਖੋਜਾਂ ਨੂੰ ਚੰਗੀ ਦਿਸ਼ਾ ਪ੍ਰਦਾਨ ਕਰਦੀ ਹੈ। ਇਸੇ ਮਹੱਤਵਪੂਰਨ ਕਾਰਜ ਦੇ ਪਿੱਛੇ ਹੀ ਲਾਇਬ੍ਰੇਰੀਆਂ ਦੀ ਜਿਹੜੀ ਅਣਥੱਕ ਜਿਹੜੀ ਮਿਹਨਤ ਹੁੰਦੀ ਹੈ, ਜਿਹਦਾ ਅਕਸਰ ਜਨਤਕ ਤੌਰ ਦੇ ਉੱਤੇ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਨਾ ਹੁੰਦਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਲਾਇਬ੍ਰੇਰੀਆਂ ਨੂੰ ਸਿਰਫ਼ ਚਾਰ ਦੀਵਾਰੀ ਅੰਦਰ ਸਾਂਭੀਆਂ ਕਿਤਾਬਾਂ ਵਾਲੀ ਥਾਂ ਦੇ ਵਜੋਂ ਨਾ ਦੇਖਿਆ ਜਾਵੇ, ਸਗੋਂ ਇਹਨਾਂ ਨੂੰ ਗਿਆਨ, ਨਵੀਨਤਾ, ਖੋਜ ਤੇ ਸਾਰਥਕ ਸਮਾਜਿਕ ਸੰਵਾਦ ਦੇ ਹਲਚਲ ਭਰੇ ਕੇਂਦਰਾਂ ਦੇ ਵਜੋਂ ਵਿਕਸਿਤ ਕੀਤਾ ਜਾਵੇ। ਇਹਦੇ ਨਾਲ ਹੀ ਲਾਇਬ੍ਰੇਰੀਅਨ ਦੇ ਪੇਸ਼ੇਵਰ ਵਿਕਾਸ, ਜੋ ਉਹਨਾਂ ਦੇ ਵਿੱਚ ਜੌਬ ਕਰਦੇ ਹੈ, ਉਹਨਾਂ ਦੀ ਆਧੁਨਿਕ ਸਿਖਲਾਈ ਤੇ ਡਿਜੀਟਲ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇ ਆਧਾਰ ਦੇ ਉੱਤੇ ਤਰਜੀਹ ਮਿਲਣੀ ਚਾਹੀਦੀ ਹੈ। ਹਰ ਸਾਲ 12 ਅਗਸਤ ਦਾ ਦਿਨ ਸਾਨੂੰ ਇਸ ਸੱਚਾਈ ਤੋਂ ਜਾਣੂ ਕਰਵਾਉਂਦਾ ਕਿ ਗਿਆਨ ਦਾ ਦੀਵਾ ਕਦੇ ਵੀ ਆਪਣੇ ਆਪ ਨਹੀਂ ਬਲਦਾ। ਇਸ ਲੋਅ ਨੂੰ ਸਦਾ ਰੋਸ਼ਨ ਰੱਖਣ ਲਈ ਅਣਗਿਣਤ ਲਾਇਬ੍ਰੇਰੀਅਨ ਬਿਨਾਂ ਕਿਸੇ ਪ੍ਰਸਿੱਧੀ ਦੀ ਭੁੱਖ ਤੋਂ ਚੁੱਪ ਚਾਪ ਆਪਣੀ ਸੇਵਾ ਨਿਭਾ ਰਹੇ ਨੇ। ਇਸ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਦੇ ਉੱਤੇ ਅਸੀਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਲਾਇਬ੍ਰੇਰੀਆਂ ਦੀ ਸਾਰਥਿਕ ਵਰਤੋਂ ਵਧਾਉਣ ਵਾਲੇ ਗਿਆਨ ਪੰਧ ਦੇ ਇਨ੍ਹਾਂ ਨਿਸ਼ਕਾਮ ਸੇਵਕਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਜਿਹੜਾ ਆਹਦ ਕਰੀਏ, ਤੇ ਇੱਕ ਇਹੋ ਹੀ ਇੱਕ ਵਿਗਿਆਨਕ ਜਾਂ ਗਿਆਨਵਾਨ ਜਿਹੜਾ ਚੇਤਨ ਅਤੇ ਵਿਕਸਿਤ ਸਮਾਜ ਦੀ ਸਿਰਜਣਾ ਦੇ ਵੱਲ ਸਾਡਾ ਸਭ ਤੋਂ ਵੱਡਾ ਜਿਹੜਾ ਕਦਮ ਹੋਵੇਗਾ। ਤੇ ਪਰ ਇਹ ਹੈ ਜੀ, ਡਾਕਟਰ ਆਪਣੇ ਜਾਨੀ ਪਛਾਣੀ ਸ਼ਖਸੀਅਤ ਨੇ ਡਾਕਟਰ ਸ਼ਿੰਦਰਪਾਲ ਕੌਰ ਹੁਣੀ, ਤੇ ਉਹਨਾਂ ਦਾ ਆਰਟੀਕਲ ਸੀਗਾ ਨੈਸ਼ਨਲ ਲਾਇਬ੍ਰੇਰੀਅਨਸ ਡੇ, ਗਿਆਨ ਪੰਧ ਦੇ ਨਿਸ਼ਕਾਮ ਸੇਵਕ ਹਨ ਲਾਇਬ੍ਰੇਰੀਅਨ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹਦੇ ਵਿੱਚ ਇੱਕ ਗੱਲ ਹੋਰ ਜੋੜਨੀ ਚਾਹਾਂਗਾ ਕਿ ਖਾਸ ਕਰ ਜਿਹੜੀ ਸਾਡੀ ਫਿਤਰਤ ਹੈ ਤੇ ਸਾਡੀ ਜਿਹੜੀ ਫਿਤਰਤ ਹੈ, ਅਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਲੈ ਲਈਏ ਮੰਗ ਕੇ, ਚਾਹੇ ਉਹ ਕਿਤਾਬ ਹੀ ਕਿਉਂ ਨਾ ਹੋਈਏ, ਚਾਹੇ ਉਹ ਅਖਬਾਰ ਹੀ ਕਿਉਂ ਨਾ ਹੋਵੇ, ਸਵੇਰ ਨੂੰ ਕਿਸੇ ਸ਼ੋਪ ਦੇ ਉੱਤੇ ਜਾਂ ਕਾਰਖਾਨੇ ਦੇ ਉੱਤੇ ਆਪਣੀ ਅਖਬਾਰ ਆਉਂਦੀ ਹੈ ਤੇ ਸ਼ਾਮ ਤੱਕ ਤੁਹਾਨੂੰ ਅਖਬਾਰ ਨਹੀਂ ਲੱਭਦੀ, ਮਤਲਬ ਕਿ ਕਿੱਥੇ ਗਈ। ਹਾਲੇ ਕਿ ਜਿਹੜਾ ਮਾਲਕ ਹੈ ਨਾ, ਜਿਹਨੇ ਆਰਡਰ ਵੀ ਕੀਤੀ ਹੈ, ਉਹਨੂੰ ਵੀ ਨਹੀਂ ਪਤਾ ਲੱਗਦਾ। ਉਹ ਬਹੁਤ ਸਾਰੇ ਹੱਥਾਂ ਦੇ ਵਿੱਚ ਉਹ ਗੁਜ਼ਰਦੀ ਹੈ। ਇੱਕ ਤਾਂ ਚੰਗਾ ਪੱਖ ਹੈ, ਚਲੋ ਇੱਕ ਅਖਬਾਰ ਦੇ ਨਾਲ ਬਹੁਤ ਸਾਰੇ ਲੋਕ ਪੜ੍ਹ ਜਾਂਦੇ ਹੈ, ਪਰ ਅਖਬਾਰਾਂ ਦਾ ਵੀ ਜਿਹੜਾ ਨਾ ਵਿਕਣਾ ਜਾਂ ਉਹਨਾਂ ਦੇ ਵਿੱਚ ਜੋ ਸਾਰੇ ਐਡਵਰਟਾਈਜ਼ਮੈਂਟ ਹੋਰ ਸਾਰੀਆਂ ਚੀਜ਼ਾਂ ਲੱਗਦੀਆਂ ਨੇ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈ ਉਹਨਾਂ ਚੀਜ਼ਾਂ 'ਚ, ਕਿਉਂਕਿ ਅਸੀਂ ਅਖਬਾਰ ਨਹੀਂ ਮੰਗਵਾਉਂਦੇ। 5 ਰੁਪਏ ਜਾਂ ਵੱਧ ਤੋਂ ਵੱਧ ਹੁਣ 15 ਰੁਪਏ ਹੋਏਗਾ ਜੀ, 20 ਰੁਪਏ ਹੋ ਗਿਆ ਹੋਊਗਾ ਅਖਬਾਰ, ਇੰਨਾ ਮਹਿੰਗਾ ਬੜੀ ਹੋਣਾ, ਅਤੇ ਉਹ ਵੀ ਲਵਾਉਣ ਜਿਹੜਾ ਲਵਾਉਣ ਦੀ ਜ਼ਰੂਰਤ ਹੈ, ਉਹ ਹੀ ਘੱਟੋ ਘੱਟ ਉਹਦੇ ਵਿੱਚ ਆਰਟੀਕਲ ਜਾਂ ਖਬਰਾਂ ਜਾਂ ਬਹੁਤ ਸਾਰੀਆਂ ਐਸੀਆਂ ਵਿਸ਼ੇ ਹੁੰਦੇ ਨੇ ਜੋ ਪੜ੍ਹਨ ਯੋਗ ਹੁੰਦੇ ਹੈ, ਅਤੇ ਉਹ ਵੀ ਜ਼ਰੂਰੀ ਹੈ ਜੀ, ਅਤੇ ਉਹਦੇ ਨਾਲ ਵੀ ਜੁੜਨ ਦੀ ਜ਼ਰੂਰਤ ਹੈ। ਹੌਲੀ ਹੌਲੀ ਅਖਬਾਰ ਪੜ੍ਹਨਾ ਸ਼ੁਰੂ ਕਰਾਂਗੇ ਤਾਂ ਫਿਰ ਜਿਹੜਾ ਕਿਤਾਬਾਂ ਤੱਕ ਵੀ ਮੋਹ ਪੈ ਜਾਂਦਾ ਹੈ। ਔਜਲਾ ਸਾਹਿਬ ਲਿਖਦੇ ਨੇ, ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਦਾ ਨਾ ਆਉਣਾ, ਇੰਨਾ ਕੁ ਲਿਖਿਆ ਜੀ ਅੱਗੇ, ਅਤੇ ਬਾਕੀ ਸੁਨੇਹੇ ਤੁਹਾਡੇ ਲੈਂਦੇ ਹਾਂ ਅਤੇ ਫਿਰ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ। ਅਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, ਅਤੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ ਨਾਲ ਨਾਲ, ਤੇ ਉਸ ਸਮੇਂ ਦੇ ਵਿੱਚ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਨਾਲ ਨਿੱਘਾ ਸਵਾਗਤ ਹੈ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਆ ਗਿਆ ਜੀ ਆਪਾਂ ਨੂੰ, ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਜੱਸੀ ਬਾਈ ਸਿਆਂ, ਲਵਜੂ ਜੀ ਤੇ ਆਪਣੇ ਸੀਗੇ ਆਪਣੇ ਫਗਵਾੜੇ ਤੋਂ ਪਰਮਿੰਦਰ ਬਾਈ ਜੀ, ਉਹਨਾਂ ਦਾ ਵੀ ਸੁਨੇਹਾ ਆਇਆ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਸਭ ਤੋਂ ਪਹਿਲਾਂ ਸੁਨੇਹਾ ਉਹਨਾਂ ਦਾ ਹੀ ਸੀਗਾ। ਤੇ ਉਸ ਤੋਂ ਬਾਅਦ ਗੁਰਲਾਲ ਕੰਗ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਸਭ ਨੂੰ, ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਯੂਐਸ ਤੋਂ ਤੇ ਕਹਿੰਦੇ ਨੇ ਕਿ ਕਿਤਾਬਾਂ ਨਾਵਲਾਂ ਨੇ ਚਿੱਠੀਆਂ ਲਿਖਣ ਲਾਇਆ, ਬਾਅਦ ਦੇ ਵਿੱਚ ਗੀਤ ਲਿਖਣ ਲੱਗ ਗਏ ਜੀ। ਕਿਆ ਬਾਤ ਹੈ ਜੀ, ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਮੈਨੂੰ ਵੀ ਚੇਤਾ ਹੈ ਜੀ, ਮੈਂ ਵੀ ਬਹੁਤ ਚਿੱਠੀਆਂ ਲਿਖੀਆਂ ਨੇ ਬਲੈਤ ਦੇ ਵਿੱਚ ਜਦੋਂ ਰਿਸ਼ਤੇਦਾਰ ਹੁੰਦੇ ਸੀ ਤਾਂ ਕੋਈ ਹੋਰ ਚਿੱਠੀ ਤਾਂ ਨਹੀਂ ਲਿਖਦਾ ਹੁੰਦਾ ਸੀਗਾ ਤੇ ਮੈਨੂੰ ਹੀ ਲਿਖਣੀ ਪੈਂਦੀ ਸੀ ਤੇ ਬੜੀ ਉਡੀਕ ਵੀ ਹੁੰਦੀ ਸੀ ਕਿ ਕਦੋਂ ਸੁਨੇਹਾ ਆਏਗਾ ਤੇ ਉਹਦਾ ਜਵਾਬ ਦਿੱਤਾ ਜਾਏਗਾ। ਉਹੀ ਚਿੱਠੀ ਵਾਰ ਵਾਰ ਵੀ ਪੜ੍ਹਦੇ ਰਹਿੰਦੇ ਸੀ। ਇਸ ਤਰ੍ਹਾਂ ਦਾ ਸਿਲਸਿਲਾ ਖੂਬ ਦੇਖਿਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਲਾਈਕ ਨੰਬਰ 4 ਜੀ ਤੇ ਸਤਿ ਸ੍ਰੀ ਅਕਾਲ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤਾਂ ਨੂੰ US ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹਾਊ ਟੂ ਵਿਨ ਦੀ ਫਰੈਂਡਸ ਐਂਡ ਇਨਫਲੂਐਂਸ ਪੀਪਲ ਇਜ਼ ਏ ਬੁੱਕ ਆਈ ਲਾਈਕ ਮੋਸਟਲੀ ਕਹਿੰਦੇ ਮੋਸਟ। ਅੱਜ ਗੈਰ ਹਾਜ਼ਰੀ ਲੱਗੀ ਹੈ ਜੀ ਆ ਆਪਣੀ ਰਾਜਨ ਸੈਣੀ ਸਾਹਿਬ ਤੇ ਕੱਲ ਨੂੰ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਵੀ। ਲਾਲੀ ਟੋੜਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਪਟਿਆਲੇ ਤੋਂ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਮਾਲ ਸੁਰਿੰਦਰ ਜੀ ਕਹਿੰਦੇ ਨੇ US ਤੋਂ ਹੈਪੀ ਬਰਥਡੇ ਮਨਦੀਪ ਜੱਸੀ ਜੀ, ਵਿਸ਼ਿੰਗ ਯੂ ਆਲ ਦੀ ਵੈਰੀ ਬੈਸਟ ਕਹਿੰਦੇ। ਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਹੋਏ ਨੇ ਮਲੇਰਕੋਟ ਵਾਲੇ ਜੱਸੀ ਜੀ, ਸਾਰੇ ਪਰਿਵਾਰ ਨੂੰ ਤੇ ਮਨਦੀਪ ਵੀਰ ਨੂੰ ਜਨਮ ਦਿਨ ਦੀਆਂ ਕਹਿੰਦੇ ਨੇ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਵੀ ਕਹਿੰਦੇ ਜੀ ਤੇ ਪਹੁੰਚ ਗਈਆਂ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲੋਟ ਪੋਟ ਚੰਦਾ ਮਾਮਾ ਇਹ ਤਾਂ ਕਹਿੰਦੇ ਪੜ੍ਹਦੇ ਰਹੇ ਹਾਂ ਜੀ ਅਸੀਂ ਵੀ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਮੁਕੱਦਰ ਜੀ ਕਹਿੰਦੇ ਆ ਭਾਰਜ ਬਾਈ ਸਿਆਂ ਦੱਸ ਦਿਓ ਜਦੋਂ ਕਾਲ ਲਈ ਕਾਲ ਲੈਣੀ ਹੋਵੇਗੀ ਜੀ, ਮੈਂ ਪਹਿਲਾਂ ਲਾ ਲਈ ਕਈ ਵਾਰੀ ਫਿਰ ਡਿਸਟਰਬ ਕਰਦੇ ਆ ਤੁਹਾਨੂੰ ਉਹਦੇ ਵਾਸਤੇ ਮਾਫ਼ੀ ਜੀ। ਨਹੀਂ ਮੈਂ ਹੋਲਡ ਦੇ ਉੱਤੇ ਤਾਂ ਹੀ ਰੱਖਿਆ ਸੀ ਜੀ, ਕੋਈ ਗੱਲ ਨਹੀਂ ਮਾਫ਼ੀ ਚਾਹੁੰਦਾ ਤੁਹਾਡੇ ਤੋਂ ਵੀ ਇੰਨਾ ਸਮਾਂ ਤੁਸੀਂ ਹੋਲਡ ਰੱਖਦੇ ਹੋ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਆ ਜੱਸੀ ਬਾਈ ਸਿਆਂ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਜਿਉਂਦੇ ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਜੱਸੀ ਬਾਈ ਜੀ ਸਭ ਦਾ ਧੰਨਵਾਦ ਕਰਦੇ ਆ, ਧੰਨਵਾਦ ਵੀਰ ਜੀ ਉਹ ਮੁਕੱਦਰ ਸਿਆਂ ਜੀ ਤੇ ਸਾਰੇ ਹੀ ਪਰਿਵਾਰ ਦਾ ਧੰਨਵਾਦ ਹੈ ਜੀ। ਇਕਬਾਲ ਮਾਂਗੜ ਜੀ ਸਤਿ ਸ੍ਰੀ ਅਕਾਲ ਕੈਲੀਫੋਰਨੀਆ ਤੋਂ ਲਿਖਦੇ ਨੇ। ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆਂ ਲਵ ਯੂ ਕਹਿੰਦੇ। ਤੇ ਦੀਪ ਦਵਿੰਦਰ ਜੀ ਸਤਿ ਸ੍ਰੀ ਅਕਾਲ ਆਪਣੀ ਅੰਮ੍ਰਿਤਸਰ ਤੋਂ ਭੇਜ ਰਹੇ ਨੇ ਤੇ ਨਾਲ ਜੁੜ ਕੇ ਗੱਲਬਾਤ ਵੀ ਕਰਕੇ ਗਏ ਨੇ। ਮਨਦੀਪ ਜੱਸੀ ਕਹਿੰਦੇ ਸਾਰੇ ਹੀ ਪਰਿਵਾਰ ਦੇ ਸਤਿਕਾਰਤ ਮੈਂਬਰ ਭੈਣਾਂ ਪੀਰਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ ਜਨਾਬ ਜੀ। ਉਹ ਤੇ ਅੱਗੇ ਲਿਖਦੇ ਨੇ ਆਪਣੇ ਦੀਪ ਦਵਿੰਦਰ ਜੀ, ਸੋਹਣ ਸਿੰਘ ਸ਼ੀਤਲ ਹੋਣਾ ਦੇ ਨਾਵਲ ਇਚੋ ਗਿੱਲ ਨਹਿਰ ਤੱਕ ਅਤੇ ਦੀਵੇ ਦੀ ਲੋ ਪੜ੍ਹਨ ਯੋਗ ਪੁਸਤਕਾਂ ਹਨ। ਦੀਪ ਦਵਿੰਦਰ ਸਿੰਘ ਲਿਖਦੇ ਨੇ ਤੇ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਦੋਸਤੋ, ਜਿਨ੍ਹਾਂ ਨੇ ਨਹੀਂ ਇਹ ਪੜ੍ਹੇ ਨੇ ਜ਼ਰੂਰ ਪੜ੍ਹੋ। ਔਜਲਾ ਸਾਹਿਬ ਲਿਖਦੇ ਨੇ ਜਨਮ ਦਿਨ ਦੀਆਂ ਮੁਬਾਰਕਾਂ ਜੱਸੀ ਵੀਰੇ। ਤੇ ਆਪਣੇ ਚੰਦਰ ਸ਼ੇਖਰ ਬਾਈ ਜੀ, ਬੁੱਕਸ ਵਿਦਆਊਟ ਗਿਆਨ ਨੇ ਹੋ ਸਕਦੀਆਂ ਕਹਿੰਦੇ ਜੀ, ਮਤਲਬ ਕਿ ਕਿਤਾਬਾਂ ਤੋਂ ਬਗੈਰ ਗਿਆਨ ਤੁਹਾਨੂੰ ਨਹੀਂ ਪ੍ਰਾਪਤ ਹੋ ਸਕਦਾ ਲਿਖਦੇ ਹੈ। ਬੁੱਕਸ ਕਰਕੇ ਹੀ ਕਹਿੰਦੇ ਅਸੀਂ ਸਾਰੇ ਅੱਗੇ ਵੱਧ ਸਕਦੇ ਹਾਂ ਜੀ, ਤੇ ਬੁੱਕਸ ਕਰਕੇ ਹੀ ਕਹਿੰਦੇ ਮਨੋਬਲ ਜਿਹੜਾ ਹੈ, ਕਿਆ ਬਾਤ ਹੈ ਜੀ, ਤੁਹਾਡਾ ਸੈਲਫ ਕੌਨਫੀਡੈਂਸ ਆ ਉਹ ਉੱਚਾ ਹੁੰਦਾ ਹੈ ਕਹਿੰਦੇ, ਕਿਆ ਬਾਤ ਹੈ ਜੀ। ਸ਼ੁਕਰੀਆ ਜੀ ਆਪਣੇ ਚੰਦਰ ਸ਼ੇਖਰ ਜੀ, ਬਾਕਮਾਲ ਤੁਹਾਡੀ ਸੋਚ ਨੂੰ ਸਲੂਟ ਹੈ। ਗੁਰੀਮਾਨ ਜੀ ਕਹਿੰਦੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਦਵਿੰਦਰ ਭਾਰਤ ਜੀ, ਰਾਜਨ ਸੈਣੀ ਸਾਹਿਬ, ਮੁਕੱਦਰ ਸਿੰਘ ਔਜਲਾ ਜੀ ਤੇ ਮਨਦੀਪ ਜੱਸੀ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਸਮਰਜੀਤ ਸਿੰਘ ਸ਼ੰਮੀ ਜੀ ਤੇ ਚੰਦਰ ਸ਼ੇਖਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਚੰਦਰ ਸ਼ੇਖਰ ਜੀ ਨੇ ਵੀ ਹੈਲੋ ਕੀਤੀ ਹੈ ਤੇ ਸ਼ੰਮੀ ਸਰ ਜੀ ਦੀਆਂ ਗੱਲਾਂ ਕਹਿੰਦੇ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ, ਹੋ ਗਈ ਤੇ ਵੈਲ ਡਨ ਕਹਿੰਦੇ ਜੀ। ਸ਼ੰਮੀ ਭਾਜੀ ਆ ਤਾਂ ਐਂਡ ਤੋਂ ਐਂਡ ਹੋ ਗਿਆ ਕਹਿੰਦੇ ਜੀ, ਵਾਹ ਜੀ ਵਾਹ, ਕਿਆ ਬਾਤਾਂ ਨੇ ਕਹਿੰਦੇ, ਗ੍ਰੇਟ ਜੋਬ ਜੀ। ਗੁਰੀਮਾਨ ਬਾਈ ਜੀ ਕਹਿੰਦੇ ਦੀਪ ਦਵਿੰਦਰ ਜੀ ਸਤਿ ਸ੍ਰੀ ਅਕਾਲ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ। ਤੇ ਗੁਰਲਾਲ ਸਿੰਘ ਕੰਗ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਗੁਰੀਮਾਨ ਜੀ ਪਰਮਿੰਦਰ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ ਫਗਵਾੜੇ ਵਾਲਿਆਂ ਨੂੰ। ਤੇ ਅਸੀਂ ਵੀ ਕਹਿੰਦੇ ਗੁਰੂ ਨਗਰੀ ਦੇ ਵਿੱਚੋਂ ਹੀ ਹੁੰਦੇ ਹਾਂ ਸ਼ਾਮ ਨੂੰ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਗੁਰੀਮਾਨ ਜੀ ਕਹਿੰਦੇ ਬਹੁਤ ਖੂਬ ਜੀ, ਤੇ ਕਿਤਾਬਾਂ ਨੇ ਬੜੀ ਸੋਹਣੀ ਦੁਨੀਆਂ ਵਸਾਈ ਹੋਈ ਹੈ, ਪਰ ਦੁਖਾਂਤ ਹੈ ਕਿ ਲੋਕਾਂ ਦੀਆਂ ਦੁਨੀਆਂ ਦੇ ਵਿੱਚ ਕਿਤਾਬਾਂ ਦੀਆਂ ਦੁਨੀਆਂ ਘੱਟ ਹੁੰਦੀ ਜਾ ਰਹੀ ਹੈ ਤੇ ਇਹਨਾਂ ਦੀ ਜਗ੍ਹਾ ਫੋਨ ਲੈਂਦੇ ਜਾ ਰਹੇ ਨੇ। ਪੁਰਾਣੇ ਬਜ਼ੁਰਗਾਂ ਨੇ ਆਪਣੇ ਤਜਰਬੇ ਸ਼ਬਦਾਂ ਦੇ ਵਿੱਚ ਜਿਹੜਾ ਪਰੋਏ ਹੋਏ ਨੇ ਜੀ। ਤੇ ਬਾਈ ਰੂਹ ਮੇਰੀ ਬਹੁਤ ਕਰਦੀ ਹੈ ਕਿਤਾਬਾਂ ਸੰਗ ਸਮਾਂ ਬਿਤਾਉਣ ਨੂੰ, ਪਰ ਮਾੜੀ ਕਿਸਮਤ ਹੈ ਜ਼ਿੰਮੇਵਾਰੀਆਂ ਕਰਕੇ ਕੰਮਾਂ ਕਰਕੇ ਦੁਨੀਆਂ ਦੀ ਜਿਹੜੀ ਹੈ ਭੱਜ ਦੌੜ ਦਾ ਜਿਹੜਾ ਹਿੱਸਾ ਬਣ ਕੇ ਰਹਿ ਗਏ ਹਾਂ, ਤੇ ਕਿਸਮਤ ਮਾੜੀ ਸਾਡੀ ਹੈ ਤੇ ਕਿਤਾਬਾਂ ਦੀ ਨਹੀਂ ਹੈ। ਪਰ ਮੇਰੀ ਦੋਸਤੀ ਅੱਜ ਦੇ ਯੁੱਗ ਜਿਹੜਾ ਕਹਿੰਦੇ ਹੈ ਵਿੱਚ ਵੀ ਕਿਤਾਬਾਂ ਦੇ ਬਹੁਤ ਨੇੜੇ ਆ, ਜਿਹੜੀ ਉਹਨਾਂ ਦੇ ਉਹਨਾਂ ਨੇ ਕਿਤਾਬ ਪੜ੍ਹਨੀ ਹੁੰਦੀ ਹੈ ਉਹ ਕਿਤਾਬ ਨੂੰ ਲੈ ਕੇ ਆਪਣੇ ਆਉਣੇ ਦੀ ਜਿਹੜੀ ਹੈ ਜ਼ਿੰਮੇਵਾਰੀ ਮੇਰੇ ਲਾਈ ਹੁੰਦੀ ਹੈ ਜੀ। ਕਿਆ ਬਾਤ ਹੈ ਜੀ, ਕਿਤੇ ਨਾ ਕਿਤੇ ਤਾਂ ਤੁਸੀਂ ਇਨਪੁੱਟ ਪਾ ਹੀ ਰਹੇ ਹੋ। ਗੁਰੀਮਾਨ ਜੀ ਕਹਿੰਦੇ ਆ ਕਿ ਉਹਨਾਂ ਨੂੰ ਕਿਤਾਬਾਂ ਦੇ ਕੇ ਆਉਣੀ ਦੀ ਲੱਗੀ ਸੇਵਾ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੈਂ ਜਿਹੜਾ ਵੱਡਾ ਭਾਗਾਂ ਵਾਲਾ ਹਾਂ, ਜੋ ਕਿਤਾਬਾਂ ਨੇ ਮੈਨੂੰ ਚੁਣਿਆ ਹੈ ਮੇਰੇ ਹੱਥਾਂ ਦੇ ਵਿੱਚੋਂ ਹੋ ਕੇ ਜੋ ਜਿਹੜੀਆਂ ਕਹਿੰਦੇ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਹੀ ਲਿਖਦੇ ਨੇ ਕਿ ਇੱਕ ਮਿੰਟ ਜੀ ਮੈਂ ਇੱਧਰਲੇ ਪਾਸੇ ਦੇਖਦਾ ਜੇ ਉੱਧਰ ਆਪਾਂ ਆ ਚੁੱਕੇ ਹਾਂ ਹੁਣ ਉੱਥੇ ਕੁ ਤੱਕ ਤਾਂ। ਤੇ ਹਾਂਜੀ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਲਿਖਦੇ ਨੇ ਆਪਣੇ ਗੁਰੀਮਾਨ ਜੀ, ਹਾਂਜੀ ਕਹਿੰਦੇ ਬਾਈ ਅੱਜ ਕੱਲ੍ਹ ਲਾਇਬ੍ਰੇਰੀ ਦੇ ਵਿੱਚ ਦਿਖਦਾ ਕੌਣ ਹੈਗਾ, ਬਸ ਹੁਣ ਲਾਇਬ੍ਰੇਰੀ ਦੇ ਵਿੱਚ ਕੁਝ ਕੁ ਲੋਕ ਬੈਠੇ ਮਿਲਦੇ ਨੇ ਜੋ ਕਿਤਾਬਾਂ ਦੇ ਨਾਲ ਮੁਹੱਬਤ ਕਰਦੇ ਨੇ, ਉਹ ਗਿਆਨ ਧਨੀ ਲੋਕ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਨੇ ਤੇ ਸ਼ਾਂਤ ਭੋਲੇ ਜੇ। ਔਜਲਾ ਸਾਹਿਬ ਲਿਖਦੇ ਨੇ ਕਿ ਕਦੇ ਪੜ੍ਹਿਆ ਸੀ ਨਾਵਲ ਪੂਰਨਮਾਸ਼ੀ, ਮੈਨੂੰ ਅੱਜ ਵੀ ਭੁੱਲਦੀ ਨਾ ਉਹ ਚਿਹਰੇ ਵਾਲੀ ਹਾਸੀ, ਉਹ ਤਾਂ ਪੜ੍ਹਿਆ ਪੂਰਾ ਪਰ ਸੁਪਨਾ ਰਹਿ ਗਿਆ ਅਧੂਰਾ, ਬਸ ਲੱਗਦਾ ਉਸੇ ਨੇ ਸਿਕੰਦਰ ਦੇ ਹੱਥ ਕਲਮ ਫੜਾਤੀ। ਜੱਸੀ ਬਾਈ ਜੀ ਕਹਿੰਦੇ ਆ ਮੁਕੱਦਰ ਸਿਆਂ ਜੀ ਲਵ ਯੂ ਸੋਹਣਿਆ ਵੀਰਾ। ਤੇ ਔਜਲਾ ਸਾਹਿਬ ਕਹਿੰਦੇ ਵਾਕਈ ਹੀ ਮੁਕੱਦਰ ਨੂੰ ਸੁਣ ਕੇ ਕਹਿੰਦੇ ਲੱਗਦਾ ਨਾ ਮਿਲਿਆ ਸੋਹਣਾ ਹੁੰਦਾ ਹੈ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੀ ਮੰਨ ਲੈਂਦੇ ਆ ਜਨਾਬ। ਇਕਬਾਲ ਮਾਂਗੜ ਜੀ ਕਹਿੰਦੇ ਜੱਸੀ ਵੀਰ ਜੀ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ, ਤੇ ਜੁਗ ਜੁਗ ਜੀ ਉਹ ਕਹਿੰਦੇ ਜੀ। ਮੁਕੱਦਰ ਜੀ ਜੱਸੀ ਬਾਈ ਸਿਆਂ ਲਵ ਯੂ ਜਨਾਬ। ਤੇ ਮਨਦੀਪ ਜੀ ਕਹਿੰਦੇ ਧੰਨਵਾਦ ਜਨਾਬ ਜੀ, ਉਹ ਮਾਂਗੜ ਭੈਣ ਜੀ ਨਹੀਂ ਦੇ ਸਕਦਾ ਜੀ, ਮੁਕੱਦਰ ਸਿਆਂ ਜੀ ਤੇ ਸ਼ੰਮੀ ਜੀ, ਭਾਰਤ ਜੀ, ਭਰਾਤਾ ਜੀ ਤੇ ਰੂਹ ਤੋਂ ਸਿਜਦਾ ਜੀ, ਧੰਨਵਾਦ ਜੀ, ਬਹੁਤ ਬਹੁਤ ਜਿਉਂਦੇ ਵੱਜਦੇ ਰਹੋ, ਹੱਸਦੇ ਵੱਜਦੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਯੂ ਪਿਆਰਿਓ, ਗੱਲ ਤੁਹਾਡੀ ਮੰਨ ਲਈ ਅਸੀਂ ਕਹਿੰਦੇ। ਰਜਿੰਦਰ ਜੀਰਾ ਜੀ ਜੁੜੇ ਆ ਜੀਰੇ ਵਾਲੇ, ਕਹਿੰਦੇ ਭੁਪਿੰਦਰ ਭਾਰਤ ਜੀ, ਸ਼ੰਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ। ਤੇ ਅਗਲਾ ਸੁਨੇਹਾ ਆਇਆ ਆਪਾਂ ਨੂੰ ਜੀਰਾ ਸਾਹਿਬ ਤੋਂ ਬਾਅਦ ਗੁਰੀਮਾਨ ਜੀ ਤੇ ਹੋਰ ਸੱਜਣਾਂ ਦੇ ਸੁਨੇਹੇ ਆਏ ਨੇ। ਤੇ ਜੀਰਾ ਜੀ ਕਹਿੰਦੇ ਆ ਕਿ 2 ਵਜੇ ਸੋਰੀ ਇੱਕ ਮਿੰਟ ਜੀ, ਇੱਕ ਤਾਂ ਨਾ ਐਡ ਵਾਲਿਆਂ ਨੇ ਪੰਗਾ ਪਾ ਦਿੰਦੇ ਆ, ਸਾਰੇ ਸੁਨੇਹੇ ਹੀ ਉੱਪਰ ਥੱਲੇ ਕਰਕੇ ਰੱਖ ਦਿੰਦੇ ਆ ਜੀ। ਤੇ ਆਪਾਂ ਕਿੱਥੇ ਪਹੁੰਚ ਗਏ ਸੀ, ਕਿਉਂ ਕਰਦੇ ਹੋ ਧੱਕਾ ਕੱਲੀ ਜਾਣ ਦੇ ਨਾਲ, ਹੈ ਇੰਨਾ ਧੱਕਾ ਆਪਣੇ। ਹਾਂਜੀ ਕਹਿੰਦੇ ਭਾਜੀ ਨਹੀਂ ਇੱਧਰਲੇ ਪਾਸੇ ਸੀਗਾ ਜੀ, ਹਾਂਜੀ ਇੱਥੇ ਕੁ ਪਹੁੰਚੇ ਸੀ। ਜੀਰਾ ਸਾਹਿਬ ਕਹਿੰਦੇ ਆ ਭੁਪਿੰਦਰ ਭਾਰਤ ਜੀ ਤੇ ਸ਼ੰਮੀ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ, ਰਜਿੰਦਰ ਜੀਰਾ ਵੱਲੋਂ ਤੇ ਸਤਿਕਾਰ ਵੱਡੇ ਭਰਾ ਜੀ ਰਜਿੰਦਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਮਨਦੀਪ ਜੱਸੀ ਜੀ ਤੇ ਹੀਰ ਵਾਰਸ ਸ਼ਾਹ ਦੀ ਗੱਲ ਕੀਤੀ ਹੈ ਪਰ ਸੁਣਾਈ ਨਹੀਂ, ਦੇਖ ਲਓ ਬਾਈ ਜੀ ਅੱਜ ਜਨਮ ਦਿਨ ਤੇ ਤੁਸੀਂ। ਤੂਤਾਂ ਵਾਲਾ ਖੂਹ ਸੋਹਣ ਸਿੰਘ ਸ਼ੀਤਲ ਸਾਹਿਬ ਜੀ ਦਾ ਜੀ, ਉਹਨਾਂ ਨੂੰ ਫਤਿਹ ਸਾਂਝੀ ਕਰਦੇ ਆ ਮਨਦੀਪ ਜੀ। ਤੇ ਅੱਗੇ ਆਪਣੇ ਤੇਜਵੀਰ ਸਿੰਘ ਬਾਈ ਜੀ ਜੁੜੇ ਹੋਏ ਨੇ, ਲਿਖਦੇ ਨੇ ਭਗਵਤ ਗੀਤਾ ਨਾਲੋ ਜਿਹੜਾ ਹੈ ਅਸ਼ਟ ਵਕਰਾ ਗੀਤਾ ਜਿਹੜੀ ਹੈ ਬੈਸਟ ਨਹੀਂ ਹੈ, ਕਹਿੰਦੇ ਪੁੱਛਦੇ ਆ ਸ਼ਾਇਦ ਗੁਰਮੇਲ ਦਾਦੂ ਜੀ ਜਦੋਂ ਗੱਲ ਕਰਦੇ ਸੀ ਉਦੋਂ ਗੱਲ ਕਰਦੇ ਹੋਣਗੇ, ਲਿਖਿਆ ਕਮੈਂਟ ਉਹਨਾਂ ਨੇ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੀ ਇਹ ਮੰਨ ਲੈਂਦੇ ਆ ਬਾਬੇ, ਉਹ ਤੁਹਾਨੂੰ ਕਿੰਨੇ ਲਿਖਣਾ ਸਿਖਾਇਆ, ਮੈਨੂੰ ਕਿਹਨੇ ਗਾਣਾ ਸਿਖਾਇਆ, ਤੁਹਾਨੂੰ ਕਿਸਨੇ ਮਤਲਬ ਕਿ ਲਿਖਣਾ ਸਿਖਾਇਆ ਤੇ ਮੈਨੂੰ ਕਿਹਨੇ ਗਾਣਾ ਸਿਖਾਇਆ। ਮਨਦੀਪ ਜੀ ਅਸੀਂ ਕਹਿੰਦੇ ਨਾਵਲ ਦਾ ਸਭ ਤੋਂ ਵਧੀਆ ਡਾਇਲਾਗ ਜੀ ਜਵਾਲੇ ਨੇ ਕਿਹੜਾ ਸ਼ਾਹ ਹੋ ਜਾਣਾ ਆਪਣੇ ਮਨਦੀਪ ਜੱਸੀ ਬਾਈ ਜੀ ਦੇ ਜੱਗੀ ਕੁੱਸਾ ਸਾਹਿਬ ਕਿਆ ਬਾਤ ਕਮਾਲ ਉਹਨਾਂ ਦੇ ਨਾਵਲ ਨੇ ਉਹਨਾਂ ਨਾਲ ਪਿਛਲੇ ਸਮੇਂ ਚ ਆਪਾਂ ਮੁਲਾਕਾਤ ਵੀ ਕੀਤੀ ਸੀ ਉਹ ਸੁਣਨ ਯੋਗ ਹੈ ਬਹੁਤ ਹੀ ਦਿਲ ਵਾਲੇ ਬੰਦੇ ਨੇ ਜੀ ਤੇ ਉਹਨਾਂ ਦੇ ਨਾਵਲ ਵੀ ਬਹੁਤ ਬਾਕਮਾਲ ਨੇ ਠੇਠ ਪੰਜਾਬੀ ਦੇ ਵਿੱਚ ਪੜ੍ਹਨ ਯੋਗ ਨੇ ਮੁਕੱਦਰ ਜੀ ਕਹਿੰਦੇ ਆ ਕਿ ਰਵਿੰਦਰ ਕੌਸ਼ਿਕ ਸੀ ਜਿਸ ਜਿਹਨੂੰ ਇੰਦਰਾ ਗਾਂਧੀ ਨੇ ਬਲੈਕ ਟਾਈਗਰ ਤਾਂ ਖਿਤਾਬ ਦਿੱਤਾ ਸੀ ਕਾਲੇ ਪੀਲੀਏ ਨਾਲ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਮਰਿਆ ਸੀ ਉਹ ਸ਼ਾਇਦ ਹੋਇਆ ਸੀ ਮਰਿਆ ਨਹੀਂ ਮਾਫ਼ੀ ਚਾਹੁੰਦਾ ਜੀ ਤੇ ਇਹ ਵਾਪਰਿਆ ਜੀ ਕਹਿੰਦੇ ਗੁੱਡ ਨਾਈਟ ਜਨਾਬ ਜੀ ਉਹ ਮਨਦੀਪ ਜੱਸੀ ਸਾਹਿਬ ਕਹਿੰਦੇ ਨੇ ਤੇ ਜੀਰਾ ਸਾਹਿਬ ਕਹਿੰਦੇ ਭਾਜੀ ਅੱਜ ਦਾ ਟੌਪਿਕ ਬਹੁਤ ਹੀ ਮਨ ਨੂੰ ਛੂਹਣ ਵਾਲਾ ਜੀ ਬਹੁਤ ਪਸੰਦ ਆਇਆ ਜੀ ਤੇ ਬਾਕੀ ਜਿੰਨੇ ਵੀ ਕੱਲ ਗੱਲਬਾਤ ਕਰਕੇ ਗਏ ਨੇ ਬਹੁਤ ਵਧੀਆ ਲੱਗਿਆ ਜੀ ਕਾਲਰ ਜਿਹੜੇ ਗੱਲਬਾਤ ਕਰਕੇ ਗਏ ਨੇ ਔਜਲਾ ਸਾਹਿਬ ਕਹਿੰਦੇ ਨਹੀਂ ਮੁਕੱਦਰ ਵੀਰ ਉਹ ਹੋਰ ਨੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਜੱਸੀ ਜੀ ਇੱਕ ਵਾਰ ਫਿਰ ਮੁਬਾਰਕਾਂ ਜਨਮ ਦਿਨ ਦੀਆਂ ਚੜ੍ਹਦੀ ਕਲਾ ਚ ਰਹੋ ਮੁਕੱਦਰ ਜੀ ਔਜਲਾ ਬਾਈ ਜੀ ਤੇ ਜੇ ਤੂੰ ਨਾ ਮਿਲਦਾ ਕਿਹਨੇ ਸੀ ਲਿਖਣਾ ਤੇ ਕਿਹਨੇ ਸੀ ਗਾਉਣਾ ਇਹ ਵੀ ਉਸਦੀ ਹੀ ਦੇਣ ਹੈ ਮੁਕੱਦਰ ਜੀ ਕਹਿੰਦੇ ਆ ਜੱਸੀ ਜੀ ਕਹਿੰਦੇ ਆ ਫਿਰ ਸੌਂ ਕੇ ਉੱਠ ਪਏ ਨੇ ਕਹਿੰਦੇ ਇਸ਼ਕ ਨਾਲ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ ਮਾਨ ਤੇਰਾ ਮਰ ਜਾਣਾ ਕਿਧਰੇ ਮੁਨਸ਼ੀ ਹੋਣਾ ਸੀ ਮੁਕੱਦਰ ਸਿਆਂ ਜੀ ਤੇ ਜੀਰਾ ਜੀ ਕਹਿੰਦੇ ਆ ਕਿ ਬਹੁਤ ਕੁਝ ਕਿਤਾਬਾਂ ਚੋਂ ਸਿੱਖਣ ਨੂੰ ਮਿਲਦਾ ਜੀ ਤੇ ਜੱਸੀ ਜੀ ਕਹਿੰਦੇ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾ ਦੀ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾ ਦੀ ਪਿਆਰ ਵਿਖਾ ਕੇ ਲੁੱਟ ਲਿਆ ਜਾਨ ਮੇਰੀ ਅਰਬਾਂ ਖਰਬਾਂ ਦੀ ਚੁਸਕ ਚਲਾਕੀ ਨਹੀਂ ਚੱਲਣੀ ਤਕਸੀਮਾਂ ਜ਼ਰਬਾਂ ਦੀ ਕਿਆ ਬਾਤ ਹੈ ਜੀ ਜੀਰਾ ਜੀ ਕਹਿੰਦੇ ਆ 2 ਵਜੇ ਰੋਜ਼ ਪੋਤੀ ਨੂੰ ਸਕੂਲੋਂ ਲੈ ਕੇ ਆਈਦਾ ਰਸਤੇ ਦੇ ਵਿੱਚ ਬੱਸ ਮਿਲਦੀ ਜੀਰਾ ਟੂ ਤਲਵਾੜਾ ਚਿੱਤ ਕਰਦਾ ਕਿ ਕਹਿੰਦੇ ਚਿੱਤ ਵੱਜਦਾ ਸ਼ਮੀ ਜੀ ਨੂੰ ਕਿਤੇ ਮਿਲ ਹੀ ਆਵਾਂ ਕਿਆ ਬਾਤ ਹੈ ਜ਼ਰੂਰ ਜੀ ਜੀਆਂ ਨੂੰ ਜੀ ਸਵਾਗਤ ਰਹੇਗਾ ਜੀਰਾ ਸਾਹਿਬ ਜੀਰਾ ਟੂ ਤਲਵਾੜਾ ਕਿਆ ਬਾਤ ਹੈ ਜੀ ਸਿੱਧਾ ਹੀ ਰੂਟ ਹੈ ਜੀ ਗੁਰੀ ਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ਼੍ਰੀ ਅਕਾਲ ਤੇ ਕੋਈ ਨਾ ਮਨਦੀਪ ਬਾਈ ਤੇ ਗੁਰੀ ਮਾਨ ਸਾਹਿਬ ਜੀ ਸਤਿ ਸ਼੍ਰੀ ਅਕਾਲ ਤੇ ਮਨਦੀਪ ਜੱਸੀ ਜੀ ਨੂੰ ਗੁੱਡ ਨਾਈਟ ਉਹ ਕਹਿੰਦੇ ਨੇ ਤੇ ਇਕਬਾਲ ਮਾਂਗੜ ਜੀ ਕਹਿੰਦੇ ਆ ਭਾਰਜਵੀਰ ਦਾ ਜਨਮ ਦਿਨ ਵੀ ਆਉਣ ਵਾਲਾ ਜੀ ਕਿਆ ਬਾਤ ਹੈ ਜੀ ਸ਼ੁਕਰੀਆ ਜੀ ਇਕਬਾਲ ਮਾਂਗੜ ਜੀ ਤੁਹਾਨੂੰ ਯਾਦ ਹੈ ਜੀ ਸ਼ੁਕਰੀਆ ਉਹਦੇ ਲਈ ਤੇ ਔਜਲਾ ਸਾਹਿਬ ਕਹਿੰਦੇ ਆ ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਦਾ ਨਾ ਆਉਣਾ ਤਾਂ ਫਿਰ ਕੀ ਹੁੰਦਾ ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਉਹ ਇੱਕ ਅੱਖਰ ਦੇ ਵਿੱਚ ਯਾਦ ਰਹਿੰਦੇ ਨੇ ਇਹ ਕੰਪਿਊਟਰ ਦੀ ਮੈਮਰੀ ਨਹੀਂ ਜਿਹੜੇ ਡਿਲੀਟ ਮਾਰਦੇ ਕੋਈ ਵੀ ਉਹਨਾਂ ਨੂੰ ਤੇ ਅਖੀਰੀ ਸਾਹ ਤੱਕ ਸਾਂਭ ਸਾਂਭ ਕੇ ਰੱਖਾਂਗੇ ਜੀ ਜੀਰਾ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਯਾਰੀ ਪਾਉਣੀ ਹੈ ਤੇ ਕਿਤਾਬਾਂ ਨਾਲ ਪਾਓ ਜਿਹੜੀ ਕਿ ਤੁਹਾਨੂੰ ਸੇਧ ਦਿੰਦੀਆਂ ਨੇ ਕਿਆ ਬਾਤ ਹੈ ਜੀ ਨੁਕਤੇ ਦੀ ਗੱਲ ਕਰ ਦਿੱਤੀ ਹੈ ਜੀਰਾ ਸਾਹਿਬ ਨੇ ਆਖਰੀ ਕਮੈਂਟ ਦੇ ਵਿੱਚ ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਲਓ ਦੋਸਤੋ ਇਸ ਤਰ੍ਹਾਂ ਸਾਰਿਆਂ ਦੇ ਸੁਨੇਹੇ ਦੋਸਤਾਂ ਦੇ ਜੇ ਕਿਸੇ ਦੋਸਤ ਦਾ ਮਿਸ ਕਰ ਗਿਆ ਹੋਇਆ ਸੁਨੇਹਾ ਤੇ ਨਾਮ ਲੈਣਾ ਰਹਿ ਗਿਆ ਹੋਵੇ ਉਹਦੇ ਲਈ ਗੁਸਤਾਖੀ ਮਾਫ਼ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਇੱਥੇ ਹੀ ਅੱਜ ਦੇ ਵਿਸ਼ੇ ਦੇ ਨਾਲ ਕਰਦੇ ਹਾਂ ਸਮਾਪਤੀ ਜਿਸ ਦੇ ਵਿੱਚ ਬਾਕਮਾਲ ਮਚਾ ਆਇਆ ਗੱਲਬਾਤ ਕਰਨ ਦਾ ਵੀ ਤੇ ਦੋਸਤਾਂ ਨੇ ਸਾਥ ਨਿਭਾਇਆ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦੇ ਵਿੱਚ ਤੇ ਬਾਅਦ ਦੇ ਵਿੱਚ ਵੀ ਸੁਣ ਕੇ ਤੁਸੀਂ ਜ਼ਰੂਰ ਫੀਡਬੈਕ ਵੀ ਭੇਜ ਸਕਦੇ ਹੋ ਯੂਟਿਊਬ ਦੇ ਉੱਤੇ ਕਮੈਂਟ ਵੀ ਦੇ ਸਕਦੇ ਹੋ ਵਟਸਐਪ ਦੇ ਉੱਤੇ ਵੀ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਤੇ ਇਹ ਸੀ ਜੀ ਅੱਜ ਦਾ ਵਿਸ਼ਾ ਕਿਤਾਬਾਂ ਦੀ ਦੁਨੀਆਂ ਕਿਤਾਬਾਂ ਬਦਲਦੀਆਂ ਨੇ ਸੋਚ ਤੇ ਸੋਚ ਬਦਲਦੀ ਹੈ ਜ਼ਿੰਦਗੀ ਮੁਕੱਦਰ ਜੀ ਬਾਏ ਬਾਏ ਕਰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਰੇਗੀ ਫਿਰ ਹੋਵੇਗੀ ਮੁਲਾਕਾਤ ਤੇ 9:30 ਭਾਰਤੀ ਸਮੇਂ ਦੇ ਅਨੁਸਾਰ ਸਤਿ ਸ਼੍ਰੀ ਅਕਾਲ ਦੋਸਤੋ ਤੇ ਆਖਰੀ ਇੱਕ ਗੀਤ ਛੱਡ ਕੇ ਚੱਲਿਆ ਐਪ ਦੇ ਉੱਤੇ ਸੁਣ ਸਕਦੇ ਹੋ ਵੈਬਸਾਈਟ ਦੇ ਉੱਤੇ ਜੋ ਕਿ ਕਹਿੰਦਾ ਕਵਿਤਾ ਵਰਗੀਏ ਕੁੜੀਏ ਨੀ ਤੇ ਉਹ ਗੀਤ ਤੁਹਾਡੇ ਨਾਲ ਗੁਰਵਿੰਦਰ ਬਰਾਰ ਹੋਣਾ ਦੀ ਜਿਹੜਾ ਆਵਾਜ਼ ਦੇ ਵਿੱਚ ਇਹ ਬੜਾ ਪਿਆਰਾ ਗੀਤ ਹੈ ਸੁਣਨ ਯੋਗ ਹੈ ਇਸ ਨੂੰ ਜ਼ਰੂਰ ਸੁਣਿਓ ਜਿਹੜੇ ਦੋਸਤ ਸੁਣਨਾ ਚਾਹੁੰਦੇ ਨੇ ਐਪ ਤੇ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਨੂੰ ਸਰਚ ਕਰੋ ਤੇ ਯੂਟਿਊਬ ਨੂੰ ਲਾਈਕ ਕਰੋ ਤੇ ਲਾਈਕ ਨਹੀਂ ਜਾਣੀ ਕਿ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਨੂੰ ਲਾਈਕ ਤੇ ਉਹਨੂੰ ਜਿਹੜਾ ਫੋਲੋ ਕਰੋ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਫਿਰ ਤੋਂ ਲੈ ਕੇ ਤੁਹਾਡੇ ਨਾਲ ਸ਼ਾਮਲ ਹੈ। ਦੋਸਤ ਇੰਤਜ਼ਾਰ ਵੀ ਕਰ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਪਰਮਿੰਦਰ ਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਸਾਹਿਬ ਨੂੰ ਭੇਜਦੇ ਆ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਦੋਸਤਾਂ ਨੂੰ। ਤੇ ਲਾਈਕ ਨੰਬਰ 1 ਸਤਿ ਸ੍ਰੀ ਅਕਾਲ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ US ਤੋਂ ਭੇਜ ਰਹੇ ਨੇ। ਲੋ ਦੋਸਤੋ, ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਦੇ ਹਾਂ ਰਲ ਮਿਲ ਕੇ, ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਤੇ ਹੋਰ ਸਾਰਾ ਸਿਲਸਿਲਾ ਚਲਾਵਾਂਗੇ ਜਿਵੇਂ ਜਿਵੇਂ ਸਮਾਂ ਇਜਾਜ਼ਤ ਦੇਈ ਜਾਵੇਗਾ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਜਾਵਾਂਗੇ। ਅੱਜ 11 ਅਗਸਤ 2026 ਦਾ ਦਿਹਾੜਾ ਹੈ ਜਿਸ ਦੇ ਵਿਚ ਅੱਜ ਦਾ ਵਿਚਾਰ ਤੇ ਸਮੇਂ ਤੇ ਸਥਿਤੀ ਦੀ ਗੱਲ ਕਰੀਏ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ। ਭਾਰਤ ਦੇ ਵਿਚ 9:41 ਰਾਤ ਦੇ ਹੋ ਚੁੱਕੇ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ ਇਸ ਵਕਤ ਘੜੀਆਂ ਦੇ 9:11 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਤੇ ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੋਸਤੋ ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਜਾਂ ਹੋਰ ਥਰਡ ਪਾਰਟੀ ਐਪ ਨੇ, ਉਹਨਾਂ ਦੇ ਜਾਣ ਤੋਂ ਪਹਿਲਾਂ ਜ਼ਰੂਰ ਕੋਸ਼ਿਸ਼ ਕਰਿਆ ਕਿ ਉਹ ਅਹਿਮੀਅਤ ਦਿਆ ਕਰੋ ਜੋ ਅਫੀਸ਼ੀਅਲ ਦੁਆਬਾ ਰੇਡੀਓ ਦੇ ਫੇਸਬੁੱਕ ਪੇਜ ਹੈ, ਐਪ ਹੈ, ਵੈਬਸਾਈਟ ਹੈ, ਯੂਟਿਊਬ ਦਾ ਚੈਨਲ ਹੈ, ਉਹਦੇ ਉੱਤੇ ਜਾ ਕੇ ਜ਼ਰੂਰ ਤੁਸੀਂ ਸ਼ਿਰਕਤ ਕਰਿਆ ਕਰੋ ਤੇ ਆਪਣੇ ਕਮੈਂਟ ਵੀ ਲਿਖਿਆ ਕਰੋ, ਪ੍ਰੋਗਰਾਮਾਂ ਦੇ ਬਾਬਤ ਕਿਵੇਂ ਲੱਗਦੇ ਆ ਸਾਰੇ ਸੁਝਾਅ ਵੀ ਦਿਆ ਕਰੋ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਥੱਲੇ ਕਮੈਂਟ ਕਰਕੇ ਜ਼ਰੂਰ ਤੁਸੀਂ ਯੂਟਿਊਬ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਜਿਹੜਾ +358 44976 1919 ਬਾਰ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਕਾਲ ਮਿਲਾ ਕੇ ਆਪਣੀਆਂ ਪਿਆਰੀਆਂ ਤੇ ਨਿੱਘੀਆਂ ਗੱਲਾਂ ਬਾਤਾਂ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਉਹਦੇ ਉੱਤੇ ਕੋਈ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਫੁੱਲ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਤੇ ਜੇ ਉਸਦੇ ਵਿੱਚ ਖੁਸ਼ਬੂ ਨਹੀਂ ਤਾਂ ਉਹ ਜਿਹੜਾ ਵਿਅਰਥ ਹੈ। ਇਸੇ ਤਰ੍ਹਾਂ ਕੋਈ ਕਿੰਨੀਆਂ ਵੀ ਚੰਗੀਆਂ ਗੱਲਾਂ ਕਿਉਂ ਨਾ ਕਰਦਾ ਹੋਵੇ ਜੇ ਉਹਨਾਂ ਦੇ ਉੱਤੇ ਅਮਲ ਹੀ ਨਹੀਂ ਕਰਦਾ ਤਾਂ ਇਸਦਾ ਕੋਈ ਲਾਭ ਨਹੀਂ ਹੈ। ਗੌਤਮ ਬੁੱਧ ਹੋਣਾ ਦਾ ਇਹ ਕਥਨ ਹੈ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 11 ਅਗਸਤ 1778 ਦੇ ਵਿੱਚ ਜਿਮਨਾਸਟਿਕ ਦੀ ਜਿਹੜੀ ਸੀ ਨੀਂਹ ਰੱਖਣ ਵਾਲੇ ਜਰਮਨ ਦੇ ਫਰੈਡਰਿਕ ਲੁਡਵਿੰਗ ਦਾ ਜਿਹੜਾ ਜਨਮ ਹੁੰਦਾ ਹੈ। 1908 ਦੇ ਵਿੱਚ ਦੇਸ਼ ਭਗਤ ਖੁਦੀ ਰਾਮ ਬੋਸ ਨੂੰ ਮੁਜ਼ੱਫਰਪੁਰ ਜੇਲ੍ਹ ਦੇ ਵਿੱਚ ਫਾਂਸੀ ਲੱਗੀ ਤੇ 1961 ਦੇ ਵਿੱਚ ਕੇਂਦਰੀ ਪ੍ਰਸ਼ਾਸਿਤ ਇਲਾਕਾ ਦਾਦਰਾ ਨਗਰ ਜਿਹੜਾ ਸੀ ਤੇ ਹਵੇਲੀ ਪੁਰਤਗੀਜ਼ ਤੋਂ ਯਾਨੀ ਕਿ ਪੁਰਤਗਾਲੀਆਂ ਤੋਂ ਆਜ਼ਾਦ ਹੋ ਕੇ ਭਾਰਤ ਦਾ ਹਿੱਸਾ ਬਣ ਗਿਆ। 1972 ਦੇ ਵਿੱਚ ਦੇਸ਼ ਵੀਅਤਨਾਮ ਦੇ ਵਿੱਚੋਂ ਆਖਰੀ ਅਮਰੀਕੀ ਫੌਜਾਂ ਨਿਕਲਣੀਆਂ ਸ਼ੁਰੂ ਕੀਤੀਆਂ ਹੋ ਗਈਆਂ ਤੇ 1985 ਦੇ ਵਿੱਚ ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ। 2012 ਦੇ ਵਿੱਚ ਇਰਾਨ ਦੇ ਵਿੱਚ ਭੂਚਾਲ ਆਇਆ ਤੇ ਉਹਦੇ ਵਿੱਚ 300 ਤੋਂ ਵੱਧ ਮੌਤਾਂ ਤੇ ਹਜ਼ਾਰਾਂ ਜਿਹੜੇ ਲੋਕ ਜ਼ਖਮੀ ਹੋਏ ਸਨ। 2017 ਦੇ ਵਿੱਚ ਐਮ ਵੈਕਿਆਈ ਨਾਇਡੂ ਜਿਹੜੇ ਸਨ 13ਵੇਂ ਉਪ ਰਾਸ਼ਟਰਪਤੀ ਬਣਦੇ ਆ। ਦੂਸਰੇ ਪਾਸੇ ਗੱਲ ਕਰਦੇ ਹਾਂ ਦੇਸ਼ ਭਗਤਾਂ ਦੀ, ਜਿਨ੍ਹਾਂ ਦੇ ਵਿੱਚ ਖੁਦੀ ਰਾਮ ਬੋਸ ਉਹਨਾਂ ਦਾ ਅੱਜ ਜ਼ਿਕਰ ਕਰਦੇ ਹਾਂ ਜੋ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਉੱਤੇ ਚੜ ਗਏ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਛੋਟੀ ਉਮਰ ਦੇ ਸ਼ਹੀਦਾਂ ਦੇ ਵਿੱਚੋਂ ਇੱਕ ਸਨ। ਜਿਨ੍ਹਾਂ ਦਾ ਜਨਮ ਖੁਦੀ ਰਾਮ ਦਾ ਜਿਹੜਾ ਜਨਮ ਸੀਗਾ 3 ਦਸੰਬਰ 1899 ਨੂੰ ਬੰਗਾਲ ਦੇ ਪਿੰਡ ਬਹੁਵੈਨੀ ਜ਼ਿਲ੍ਹਾ ਮਦੀਨਾਪੁਰ ਦੇ ਵਿੱਚ ਤ੍ਰਿਲੋਕ ਨਾਥ ਦੇ ਘਰ ਮਾਤਾ ਲਕਸ਼ਮੀ ਪਰੀਆ ਦੇਵੀ ਦੀ ਕੁੱਖੋਂ ਹੁੰਦਾ ਹੈ। ਬਚਪਨ ਦੇ ਵਿੱਚ ਹੀ ਬਰਤਾਨੀਆ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਚੇਟਕ ਲੱਗ ਗਈ ਤੇ 9ਵੀਂ ਜਮਾਤ ਦੇ ਵਿੱਚੋਂ ਹਟ ਕੇ ਰੈਵੋਲਿਊਸ਼ਨਰੀ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਵੰਦੇ ਮਾਤਰਮ ਦੇ ਜਿਹੜਾ ਸੀ ਹੈਡਬਿਲ ਵੰਡਣ ਦੇ ਵਿੱਚ ਅਹਿਮ ਰੋਲ ਜਿਹੜਾ ਨਿਭਾਇਆ। ਲਾਰਡ ਕਰਜਨ ਦੇ ਵੱਲੋਂ ਬੰਗਾਲ ਦੀ ਵੰਡ ਦਾ ਜਿਹੜਾ ਲੋਕਾਂ ਵੱਲੋਂ ਭਾਰੀ ਵਿਰੋਧ ਹੋਇਆ ਜਿਸ ਦੇ ਦੌਰਾਨ ਬੋਸ ਨੇ ਜਿਹੜਾ ਸੀ ਹਿੱਸਾ ਲਿਆ। ਫਰਵਰੀ 1906 ਨੂੰ ਮਦੀਨਾਪੁਰ ਇੱਕ ਉਦਯੋਗ ਦੇ ਉੱਤੇ ਤੇ ਖੇਤੀਬਾੜੀ ਲੱਗੀ ਪ੍ਰਦਰਸ਼ਨੀ ਨੂੰ ਸੈਂਕੜੇ ਲੋਕ ਵੇਖਣ ਆਉਂਦੇ ਆ ਤੇ ਬੋਸ ਉੱਥੇ ਕ੍ਰਾਂਤੀਕਾਰੀ ਸਤਿੰਦਰ ਨਾਥ ਦੇ ਲਿਖੇ ਪੈਂਫਲੇਟ ਜਿਹੜੇ ਸਨ ਸੋਨਾਰ ਬਾਂਗਲਾ ਵੰਡ ਰਿਹਾ ਸੀ ਤੇ ਇੱਕ ਸਿਪਾਹੀ ਨੇ ਆ ਕੇ ਉਹਨੂੰ ਫੜ ਲਿਆ। ਉਸ ਦੇ ਮੂੰਹ ਦੇ ਉੱਤੇ ਮੁੱਕਾ ਮਾਰ ਕੇ ਭੱਜ ਨਿਕਲਿਆ ਤੇ 27 ਫਰਵਰੀ 1906 ਨੂੰ ਉਹ ਦੁਬਾਰਾ ਫੜਿਆ ਜਾਂਦਾ ਫਿਰ ਧੋਖਾ ਦੇ ਕੇ ਨਿਕਲ ਜਾਂਦਾ।
ਫਿਰ ਫੜੇ ਜਾਣ ਦੇ ਉੱਤੇ 2 ਮਹੀਨੇ ਦੀ ਸਜ਼ਾ ਹੁੰਦੀ ਹੈ ਤੇ 16/5/1906 ਨੂੰ ਰਿਹਾਅ ਹੋ ਜਾਂਦਾ ਹੈ ਤੇ 6/12/1907 ਨੂੰ ਰੇਲਵੇ ਸਟੇਸ਼ਨ ਦੇ ਉੱਤੇ ਗਵਰਨਰ ਦੀ ਟ੍ਰੇਨ ਦੇ ਉੱਤੇ ਬੰਬ ਸੁੱਟਿਆ ਪਰ ਉਹ ਫਿਰ ਬਚ ਗਿਆ। 1907 ਦੇ ਵਿੱਚ 2 ਅੰਗਰੇਜ਼ਾਂ ਵਾਟਸਨ ਤੇ ਪੈਂਫਲਟ ਫੁੱਲਰ ਦੇ ਕੀਤਾ ਹਮਲਾ ਨਾਕਾਮ ਰਿਹਾ। ਯੁਗਾਤਰ ਸੰਮਤੀ ਨੇ ਪ੍ਰਫੁੱਲ ਕੁਮਾਰ ਚਾਕੀ ਤੇ ਬੋਸ ਨੂੰ ਪਿਸਤੌਲ ਦੇ ਉੱਤੇ ਤੇ ਬੰਬ ਦੇ ਕੇ ਜੱਜ ਜਿਹੜਾ ਸੀ ਉਸ ਸਮੇਂ ਦਾ ਕਿੰਗਸ ਫੋਰਡ ਨੂੰ ਜਿਹੜਾ ਮਾਰਨ ਦੀ ਜ਼ਿੰਮੇਵਾਰੀ ਸੌਂਪੀ ਕਿਉਂਕਿ ਇਸ ਜੱਜ ਨੇ ਬੰਗਾਲ ਦੀ ਵੰਡ ਦੇ ਵਿਰੋਧ ਦੇ ਵਿੱਚ ਲੋਕਾਂ ਤੇ ਕ੍ਰਾਂਤੀਕਾਰੀਆਂ ਨੂੰ ਸਖ਼ਤਾਂ ਜਿਹੜੀਆਂ ਸਨ ਸਜ਼ਾਵਾਂ ਦਿੱਤੀਆਂ ਸੀ ਤੇ ਉਸਨੇ ਉਸਨੂੰ ਤਰੱਕੀ ਦੇ ਕੇ ਮੁਜ਼ੱਫਰਪੁਰ ਦਾ ਜਿਹੜਾ ਜ਼ਿਲ੍ਹਾ ਸੈਸ਼ਨ ਜੱਜ ਬਣਾ ਕੇ ਭੇਜ ਦਿੱਤਾ ਗਿਆ। ਬੋਸ ਤੇ ਚਾਕੀ ਨੇ ਜਿਹੜਾ ਸੀ ਜੱਜ ਦੇ ਬੰਗਲੇ ਉੱਤੇ ਬੱਗੀਆਂ ਦਾ ਜਿਹੜਾ ਨਿਰੀਖਣ ਕਰਦੇ ਰਹੇ ਉੱਥੇ ਪੇ ਕਦੋਂ ਆਉਂਦੇ ਆ ਜਾਂਦੇ ਆ ਲੰਘਦੇ ਆ ਤੇ ਇੱਕ ਦਿਨ ਹਨੇਰੇ ਦੇ ਵਿੱਚ ਭੁਲੇਖੇ ਨਾਲ ਜੱਜ ਦੀ ਅਗਲੀ ਬੱਗੀ ਜਿਹੜੀ ਸੀ ਉਹਦੇ ਉੱਤੇ ਬੰਬ ਸੁੱਟ ਦਿੱਤਾ ਜਾਂਦਾ ਪਰ ਉਹ ਬਚ ਜਾਂਦਾ ਹੈ। ਰਾਤੋ ਰਾਤ ਨੰਗੇ ਪੈਰੀ 24 ਮੀਲ ਦੂਰ ਨਿਕਲ ਗਏ। ਆਖਰ ਉਹਨਾਂ ਪਿੱਛੇ ਲੱਗੀ ਪੁਲਿਸ ਨੇ ਬੋਸ ਨੂੰ ਗ੍ਰਿਫ਼ਤਾਰ ਕੀਤਾ ਤੇ ਚਾਕੀ ਨੇ ਖੁਦ ਨੂੰ

ਦੇ ਲੋਕਾਂ ਦੇ ਵਿੱਚ ਵੱਖੋ ਵੱਖਰੀਆਂ ਮਾਨਤਾਵਾਂ ਨੇ। ਮੰਨਿਆ ਜਾਂਦਾ ਹੈ ਕਿ ਅੰਡੇਮਾਨ ਸ਼ਬਦ ਮਲੇ ਸ਼ਬਦ ਹੈਂਡੂਮਨ ਤੋਂ ਜਿਹੜਾ ਆਉਂਦਾ ਹੈ, ਜੋ ਕਿ ਹਿੰਦੂ ਦੇਵਤੇ ਹਨੂਮਾਨ ਦੇ ਨਾਮ ਦਾ ਬਦਲਿਆ ਹੋਇਆ ਕਹਿੰਦੇ ਰੂਪ ਹੈ। ਨਿਕੋਬਾਰ ਸ਼ਬਦ ਵੀ ਇਸ ਭਾਸ਼ਾ ਤੋਂ ਲਿਆ ਗਿਆ ਤੇ ਜਿਸਦਾ ਅਰਥ ਹੈ ਨੰਗੇ ਲੋਕਾਂ ਦੀ ਧਰਤੀ। ਅਸਲ ਦੇ ਵਿੱਚ ਤਾਂ ਉਹ ਜਿਹੜੇ ਪਹਿਲੇ ਲੋਕ ਸਨ ਨਾ ਦੁਨੀਆਂ ਦੇ ਉੱਤੇ ਆਏ ਨੇ, ਰੈੱਡ ਇੰਡੀਅਨ ਕਹਿ ਲਓ ਜਾਂ ਆਪਣੇ ਆਦਿਵਾਸੀ ਕਹਿ ਲਓ, ਉਹਨਾਂ ਆਪਣੇ ਅੰਡੇਮਾਨ ਨਿਕੋਬਾਰ ਦੇ ਵਿੱਚ ਉਹ ਪਹਿਲੀਆਂ ਨਸਲਾਂ ਰਹਿੰਦੀਆਂ ਨੇ। ਇੱਥੇ ਰਹਿਣ ਵਾਲੇ ਮੂਲ ਕਬੀਲੇ ਬਾਹਰੋਂ ਆਏ ਲੋਕਾਂ ਦੇ ਨਾਲੋਂ ਨਹੀਂ ਰਲਦੇ ਹੈ। ਇੱਥੋਂ ਦੇ ਵਸਨੀਕ ਮੁੱਖ ਤੌਰ ਦੇ ਉੱਤੇ ਜਰਵਾ ਕਬੀਲੇ ਦੇ ਨੇ ਤੇ ਉਹ ਗਿਣਤੀ ਦੇ ਵਿੱਚ 500 ਤੋਂ ਘੱਟ ਨੇ। ਇਹ ਟਾਪੂ ਵਿਸ਼ਵ ਪੱਧਰ ਦੇ ਉੱਤੇ ਬਹੁਤ ਮਸ਼ਹੂਰ ਹੈ, ਪਰ ਅੱਜ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿੱਥੇ ਮਨੁੱਖ ਨਹੀਂ ਪਹੁੰਚ ਸਕੇ। ਇਸ ਦੇ ਕੁੱਲ 572 ਟਾਪੂਆਂ ਦੇ ਵਿੱਚੋਂ ਸਿਰਫ 36 ਦੌਰੇ ਜਿਹੜੇ ਨੇ ਜਾਂ ਰਹਿਣ ਯੋਗ ਨੇ, ਮਤਲਬ ਕਿ ਘੁੰਮਣ ਫਿਰਨ ਲਈ ਨੇ, 36 ਜਾਂ ਫਿਰ ਉੱਥੇ ਰਹਿਣ ਯੋਗ ਨੇ। ਸਿਰਫ ਚੁਣੇ ਹੋਏ ਲੋਕਾਂ ਨੂੰ ਖੋਜ ਜਾਂ ਸਰਵੇਖਣ ਦੇ ਲਈ ਨਿਕੋਬਾਰ ਜਾਣ ਦੀ ਆਗਿਆ ਹੈ, ਕਿਉਂਕਿ ਉੱਥੇ ਬਹੁਤ ਸਾਰੀਆਂ ਐਸੀਆਂ ਨੈਚੁਰਲ ਚੀਜ਼ਾਂ ਨੇ ਜਿਹੜੀਆਂ ਮੈਡੀਸਨ ਦੇ ਰੂਪ ਦੇ ਵਿੱਚ ਵੀ ਵਰਤੀਆਂ ਜਾਂਦੀਆਂ, ਤੇ ਉਹ ਆਦਿਵਾਸੀ ਜਿਹੜੇ ਉਹ ਰਹਿੰਦੇ ਆ ਉਹਨਾਂ ਨੂੰ ਉੱਥੇ ਪਤਾ ਹੈ, ਤੇ ਬੜਾ ਹੀ ਜਿਹੜਾ ਉਹ ਸੇਫ ਇਲਾਕਾ ਮੰਨਿਆ ਜਾਂਦਾ ਹੈ। ਸੈਲਾਨੀਆਂ ਦੇ ਲਈ ਇੱਥੇ ਜਾਣਾ ਵੀ ਮੁਸ਼ਕਲ ਹੈ। ਬ੍ਰਿਟਿਸ਼ ਸ਼ਾਸਨ ਨੇ ਇਸ ਜਗ੍ਹਾ ਦੀ ਵਰਤੋਂ ਕ੍ਰਾਂਤੀਕਾਰੀਆਂ ਨੂੰ ਆਜ਼ਾਦੀ ਸੰਗਰਾਮ ਅੰਦੋਲਨ ਦੇ ਵਿੱਚ ਜਬਰ ਦੀ ਨੀਤੀ ਦੇ ਉੱਤੇ ਤਹਿਤ ਭਾਰਤ ਤੋਂ ਦੂਰ ਰੱਖਣ ਦੇ ਲਈ ਕੀਤੀ ਸੀ। ਇਸ ਦੇ ਕਾਰਨ ਕਰਕੇ ਹੀ ਅੰਦੋਲਨਕਾਰੀਆਂ ਦੇ ਵਿੱਚ ਇਸ ਨੂੰ ਕਾਲਾ ਪਾਣੀ ਵਜੋਂ ਜਾਣਿਆ ਜਾਣ ਲੱਗ ਪਿਆ। ਇਸ ਦੇ ਲਈ ਪੋਰਟ ਬਲੇਅਰ ਦੇ ਵਿੱਚ ਇੱਕ ਵੱਖਰੀ ਸੈਲੂਲਰ ਜੇਲ੍ਹ ਜਿਹੜੀ ਹੈ ਬਣਾਈ ਗਈ ਸੀ, ਜਿਸ ਨੂੰ ਬ੍ਰਿਟਿਸ਼ ਕਾਲ ਦੇ ਦੌਰਾਨ ਭਾਰਤ ਦੇ ਲਈ ਸਾਈਬੇਰੀਆ ਦੀ ਤਰ੍ਹਾਂ ਜਿਹੜਾ ਮੰਨਿਆ ਜਾਂਦਾ ਸੀ। ਇਸ ਟਾਪੂ ਦੇ ਵਿੱਚ ਵਪਾਰਕ ਮੱਛੀ ਫੜਨ ਦੇ ਉੱਤੇ ਪਾਬੰਦੀ ਹੈ। ਇਹ ਧਰਤੀ ਉੱਤੇ ਉਹਨਾਂ ਕੁਝ ਸਥਾਨਾਂ ਦੇ ਵਿੱਚੋਂ ਇੱਕ ਹੈ ਜਿੱਥੇ ਮੱਛੀਆਂ ਨੂੰ ਆਪਣੀ ਉਮਰ ਪੂਰੀ ਕਰਨ ਤੋਂ ਬਾਅਦ ਮਰਨ ਅਤੇ ਆਪਣੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ। ਅੰਡੇਮਾਨ ਭਾਰਤ ਦੇ ਮੁਕਾਬਲੇ ਇੰਡੋਨੇਸ਼ੀਆ ਅਤੇ ਬਰਮਾ ਦੇ ਨੇੜੇ ਹੈ, ਤੇ ਇੰਡੋਨੇਸ਼ੀਆ ਤੋਂ ਅੰਡੇਮਾਨ ਦੀ ਦੂਰੀ 150 ਕਿਲੋਮੀਟਰ ਹੈ, ਜਦੋਂ ਕਿ ਭਾਰਤ ਦੀ ਸਰਹੱਦ ਇਸ ਤੋਂ 800 ਕਿਲੋਮੀਟਰ ਦੂਰ ਹੈ। ਅੰਡੇਮਾਨੀ ਟਾਪੂਆਂ ਦੇ ਉੱਤੇ 90% ਖੇਤਰ ਸੰਘਣਾ ਜੰਗਲ ਹੈ। ਇਹ ਭਾਰਤ ਦੇ ਕਿਸੇ ਵੀ ਹੋਰ ਰਾਜ ਦੇ ਨਾਲੋਂ ਜ਼ਿਆਦਾ। ਅੰਡੇਮਾਨ ਦੇ ਵਿੱਚ ਬਹੁਤ ਜ਼ਿਆਦਾ ਤਿੱਤਲੀ ਵੇਖੋਗੇ, ਕਿਉਂਕਿ ਉੱਥੇ ਵਾਤਾਵਰਨ ਜਿਹੜਾ ਕੂਲ ਹੈ, ਤੇ ਅੰਡੇਮਾਨ ਤਿੱਤਲੀਆਂ ਦੇ ਲਈ ਇੱਕ ਹੈਪੀ ਟਾਪੂ ਮੰਨਿਆ ਜਾਂਦਾ ਹੈ। ਆਲੇ ਦੁਆਲੇ ਦੇ ਜਿਹੜੇ ਖੰਡੀ ਟਾਪੂਆਂ ਤੋਂ ਬਹੁਤ ਸਾਰੀਆਂ ਤਿੱਤਲੀਆਂ ਇੱਥੇ ਪਹੁੰਚਦੀਆਂ ਨੇ, ਤੇ ਅੰਡੇਮਾਨ ਦੇ ਵਿੱਚ ਨਾਰੀਅਲ ਦੇ ਕੇਕੜੇ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਆ। ਇਹ ਜ਼ਮੀਨ ਤੇ ਪਾਏ ਜਾਣ ਵਾਲੇ ਸਭ ਤੋਂ ਵੱਡੇ ਕੇਕੜਿਆਂ ਦੇ ਵਿੱਚੋਂ ਇੱਕ ਨੇ। ਇਸ ਟਾਪੂ ਦੇ ਉੱਤੇ ਬੰਗਾਲੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ, ਇਸ ਤੋਂ ਇਲਾਵਾ ਇੱਥੇ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਬੋਲਣ ਵਾਲੇ ਵੀ ਲੋਕ ਨੇ। ਅੰਡੇਮਾਨ ਦੇ ਵਿੱਚ ਆਪਣੀ ਕਲੋਨੀ ਸਥਾਪਿਤ ਕਰਨ ਵਾਲਾ ਪਹਿਲਾ ਯੂਰਪੀਅਨ ਇੱਕ ਡੈਨਿਸ਼ ਜਿਹੜਾ ਸੀ ਡੈਨਮਾਰਕ ਨਿਵਾਸੀ ਸੀਗਾ, ਜੋ 1755 ਦੇ ਵਿੱਚ ਅੰਡੇਮਾਨ ਪਹੁੰਚ ਗਿਆ। ਬ੍ਰਿਟਿਸ਼ ਸਭ ਤੋਂ ਪਹਿਲਾਂ 1799 ਦੇ ਵਿੱਚ ਜਿਹੜਾ ਸੀ ਅੰਡੇਮਾਨ ਪੁੱਜੇ ਹੈ, ਤੇ ਉਹ ਵੀ ਚਾਥਮ ਟਾਪੂ ਦੇ ਉੱਤੇ। ਅੰਗਰੇਜ਼ਾਂ ਨੇ ਇੱਥੇ ਆਪਣੀ ਬਸਤੀ ਤੇ ਜਲ ਸੈਨਾ ਦਾ ਅੱਡਾ ਬਣਾਇਆ। ਡੈਨਿਸ਼ ਬਸਤੀਵਾਦੀ ਰਾਜ ਇੱਥੇ 1868 ਦੇ ਵਿੱਚ ਖਤਮ ਹੋਇਆ। ਇਸ ਦੇ ਲਈ ਹੋਇਆ ਕਿਉਂਕਿ ਅੰਗਰੇਜ਼ਾਂ ਨੇ ਇਸ ਨੂੰ ਖਰੀਦਿਆ ਸੀ। ਇਸ ਤੋਂ ਬਾਅਦ ਟਾਪੂ ਦੇ ਸਮੁੱਚੇ ਅਧਿਕਾਰ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਚਲੇ ਗਏ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਿਹੜਾ ਅੰਡੇਮਾਨ ਤੇ ਨਿਕੋਬਾਰ ਇਕੱਲਾ ਹੀ ਜਿਹੜਾ ਸੀ ਭਾਰਤੀ ਖੇਤਰ ਸੀਗਾ, ਜਿਸ ਦੇ ਉੱਤੇ ਜਪਾਨ ਦਾ ਕਬਜ਼ਾ ਸੀ। ਜਪਾਨ ਨੇ ਭਾਰਤ ਦੇ ਉੱਤਰ ਪੂਰਬ ਦੇ ਕੁਝ ਹਿੱਸਿਆਂ ਦੇ ਉੱਤੇ ਵੀ ਕਬਜ਼ਾ ਕਰ ਲਿਆ। ਇਸ ਟਾਪੂ ਦੇ ਉੱਤੇ ਜਪਾਨ ਨੇ 3 ਸਾਲਾਂ ਤੱਕ ਕਬਜ਼ਾ ਕੀਤਾ। ਸੁਭਾਸ਼ ਚੰਦਰ ਬੋਸ ਉਹਨਾਂ ਨੇ ਜਪਾਨ ਦੀ ਮਦਦ ਦੇ ਨਾਲ ਆਪਣੇ ਆਜ਼ਾਦ ਹਿੰਦ ਫੌਜ ਨੂੰ ਹੋਰ ਮਜ਼ਬੂਤ ਕੀਤਾ। ਇਹ ਦੂਜੇ ਵਿਸ਼ਵ ਯੁੱਧ ਦਾ ਸਮਾਂ ਸੀ। ਬੋਸ ਨੇ ਉੱਤਰ ਅਤੇ ਦੱਖਣ ਦੇ ਟਾਪੂਆਂ ਦਾ ਨਾਂ ਸ਼ਹੀਦ ਦਵੀਪ ਅਤੇ ਸਵਰਾਜ ਦਵੀਪ ਰੱਖਿਆ ਸੀ। ਅੰਡੇਮਾਨ ਦੇ ਦੋ ਟਾਪੂਆਂ ਦਾ ਨਾਂ ਈਸਟ ਇੰਡੀਆ ਕੰਪਨੀ ਦੇ ਦੋ ਅਧਿਕਾਰੀਆਂ ਦੇ ਨਾਂ ਦੇ ਉੱਤੇ ਰੱਖਿਆ ਗਿਆ। ਇਹ ਟਾਪੂ ਹੈਵਲੋਕ ਅਤੇ ਨੀਲ ਟਾਪੂ ਨੇ। ਉੱਤਰੀ ਅੰਡੇਮਾਨ ਟਾਪੂਆਂ ਦੇ ਵਿੱਚ ਸਥਿਤ ਕੁਦਰਤੀ ਪ੍ਰੇਮੀ ਇਸ ਨੂੰ ਪਸੰਦ ਕਰਦੇ ਹੈ ਤੇ ਸਥਾਨ ਆਪਣੇ ਸੰਤਰੀ ਚਾਵਲ ਸੰਤਰੇ ਆਪਣੇ ਉਹਨਾਂ ਲਈ ਮਸ਼ਹੂਰ ਹੈ, ਤੇ ਚਾਵਲ ਚੌਲ ਤੇ ਸਮੁੰਦਰੀ ਜੀਵਾਂ ਦੇ ਲਈ ਮਸ਼ਹੂਰ ਹੈ, ਕਿਉਂਕਿ ਜਿਹੜੇ ਲੋਕ ਇਹਨਾਂ ਦਾ ਸੇਵਨ ਕਰ ਲੈਂਦੇ ਖਾ ਸਕਦੇ ਆ ਉਹਨਾਂ ਦੇ ਲਈ ਬਹੁਤ ਹੈਲਥੀ ਹੈ। ਇੱਥੇ ਸੈਂਡਲ ਪੀਕ ਆਲੇ ਦੁਆਲੇ ਦੇ ਟਾਪੂਆਂ ਤੋਂ ਸਭ ਤੋਂ ਉੱਚਾ ਸਥਾਨ ਮੰਨਿਆ ਜਾਂਦਾ, ਜੋ 732 ਮੀਟਰ ਉੱਚਾ ਹੈ। ਕਲਪੋਂਗ ਅੰਡੇਮਾਨ ਦੀ ਇਕਲੌਤੀ ਨਦੀ ਹੈ ਤੇ ਇੱਥੋਂ ਵਗਦੀ ਹੈ। ਲਓ ਦੋਸਤੋ, ਇਹ ਸੀ ਜੀ ਅੰਡੇਮਾਨ ਨਿਕੋਬਾਰ ਦਾ ਕੁਝ ਪਿਛੋਕੜ, ਰੋਚਕ ਤੱਥ ਉਹਦੇ ਤੇ ਖਾਸੀਅਤਾਂ।
ਤੇ ਲੋ ਫਿਰ ਹੁਣ ਆਪਾਂ ਚੱਲਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਲਈ ਫੋਨ ਕਾਲਾਂ ਵੀ ਜਿਹੜੀਆਂ ਨਾਲ

0: ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਰਾਜਾ ਸੈਣੀ ਸਾਹਿਬ ਦੇ ਨਾਲ ਵੀ ਗੱਲਬਾਤ ਚਲਾਵਾਂਗੇ ਤੇ ਤੁਹਾਡੇ ਨਾਲ ਵੀ ਗੱਲ ਵਧਾਵਾਂਗੇ। ਅੱਜ 11 ਅਗਸਤ 2026 ਦਾ ਦਿਹਾੜਾ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਹੋ ਸਕਦੇ ਆ ਸਪੀਕਰ ਸੰਧਵਾ ਤਲਬ ਤੇ ਫਸਲਾਂ ਤੇ ਨਸਲਾਂ ਤਬਾਹ, ਝੋਨੇ ਦਾ ਜਿਹੜਾ ਕਹਿਰ ਫਿਰ ਮਚੇਗਾ ਤੇ ਫਸਲਾਂ ਨੂੰ ਬੂਰ ਨਹੀਂ ਪੈ ਰਿਹਾ। ਜੱਜਾਂ ਦੇ ਘਰ ਚੋਰ ਫਸ ਬੜੇ ਨੇ ਤੇ ਕਟਹਿਰੇ ਦੇ ਵਿੱਚ ਮੋਰ ਜਿਹੜੇ ਨੇ ਨੱਚ ਰਹੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਦੋ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਪ੍ਰਧਾਨ ਮੰਤਰੀ ਲੇਡੀਜ਼ ਜਿਹੜੀਆਂ ਨੇ ਪੂਰੀ ਪਾਵਰ ਦੇ ਨਾਲ ਗੱਲ ਕਰਦੀਆਂ ਨੇ ਤੇ ਉਹ ਚਾਹੇ ਡੈਨਿਸ਼ ਡੈਨਮਾਰਕ ਦੀ ਪ੍ਰਧਾਨ ਮੰਤਰੀ ਹੋਵੇ ਤੇ ਚਾਹੇ ਹੋਵੇ ਇਟਲੀ ਦੀ ਮੈਲੋਨੀ, ਤੜਸੱਲੀ ਮਚਾ ਕੇ ਰੱਖ ਦਿੰਦੀਆਂ ਨੇ। ਗੱਲਾਂ ਬਾਤਾਂ ਉਹਨਾਂ ਦੀਆਂ ਵੀ ਕਰਾਂਗੇ ਤੇ ਸੰਸਦ ਦੇ ਵਿੱਚ ਹੰਗਾਮੇ ਦੇ ਦੌਰਾਨ ਮਿੰਟਾਂ ਸਕਿੰਟਾਂ ਦੇ ਵਿੱਚ 14 ਮਿੰਟਾਂ ਦੇ ਵਿੱਚ ਬਿੱਲ 2 ਪਾਸ ਕਰ ਦਿੱਤੇ ਗਏ ਨੇ। ਲੋਕਤੰਤਰ ਦੇ ਲਈ ਵੱਡਾ ਸਵਾਲ ਹੈ ਤੇ ਪੰਜਾਬ ਦੇ ਵਿੱਚ ਨਸ਼ਿਆਂ ਤੋਂ ਲੈ ਕੇ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ, ਵਿਧਾਨ ਸਭਾ ਸਪੀਕਰ ਖਿਲਾਫ਼ ਅਕਾਲ ਤਖ਼ਤ ਸਾਹਿਬ ਪਹੁੰਚੀ ਹੈ ਸ਼ਿਕਾਇਤ ਤੇ ਕਿਸਾਨੀ ਤੇ ਮੰਡਰਾ ਰਹੇ ਨੇ ਝੋਨੇ ਦੇ ਪੈਦਾਵਾਰ ਘਟਣ ਦੇ ਖਤਰੇ। ਅੱਜ ਦੇ ਹਾਲ ਇਹ ਦੁਨੀਆਂ ਦੇ ਵਿੱਚ ਗੱਲ ਹੋਵੇਗੀ ਉਹਨਾਂ ਮੁੱਦਿਆਂ ਦੀ ਜੋ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਤੇ ਭਵਿੱਖ ਦੇ ਨਾਲ ਜੁੜੇ ਸਵਾਲ ਨੇ। ਦੁਨੀਆਂ ਦੇ ਮੰਚ ਦੇ ਉੱਤੇ ਭਾਰਤ ਚੀਨ ਤਣਾਅ, ਅਮਰੀਕਾ ਇਰਾਨ ਟਕਰਾਅ, ਅਡਾਨੀ ਮਾਮਲੇ ਦੇ ਵਿੱਚ ਜਿਹੜੀ ਹੈ ਖੁੱਲ੍ਹੀ ਛੁੱਟੀ, ਉਹਨੂੰ ਜਿਹੜੀ ਹੈ ਜੋ ਅਮਰੀਕਾ ਅਦਾਲਤ ਦਾ ਫੈਸਲਾ ਆ ਚੁੱਕਿਆ ਹੈ, ਯੂਰਪ ਦੀ ਬਦਲਦੀ ਇਮੀਗ੍ਰੇਸ਼ਨ ਨੀਤੀ, ਅਮਰੀਕਾ ਵੱਲੋਂ ਵੀਜ਼ਾ ਰੱਦ ਕਰਨ ਦੀ ਵੱਡੀ ਕਾਰਵਾਈ ਤੇ ਚੰਦਰਮਾ ਦੇ ਉੱਤੇ ਭਾਰਤ ਦੀ ਵੱਧਦੀ ਭੂਮਿਕਾ, ਇਹ ਸਭ ਤੁਹਾਡੇ ਸਾਹਮਣੇ ਜਿਹੜੇ ਰੱਖਾਂਗੇ ਤੇ ਗੱਲਾਂ ਬਾਤਾਂ ਕਰਦਿਆਂ ਸਭ ਤੋਂ ਪਹਿਲਾਂ ਕਹਿੰਦੇ ਆ ਬੈਠ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ। ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅੱਗੇ ਬੁਲੰਦ ਹੌਸਲੇ ਨੇ, ਲੋਹੀਆਂ ਆਪਣੇ ਚਾਲ ਸਾਹਿਬ ਜੁੜਦੇ ਹੁੰਦੇ ਆ ਨਕੋਦਰ ਏਰੀਏ ਤੋਂ, ਲੋਹੀਆਂ ਖਾਸ ਲੋਹੀਆਂ ਤੋਂ ਪੰਜ ਬਜ਼ੁਰਗਾਂ ਦੀ ਚਰਚਾ ਜਿਹੜੀ ਹੋ ਰਹੀ ਹੈ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅੱਗੇ ਬੁਲੰਦ ਹੌਸਲੇ ਬੁਲੰਦ ਕੀਤੇ ਹੈ ਤੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਆ ਤੇ ਲੋਹੀਆਂ ਦੇ ਚਾਰ ਅਣਥੱਕ ਬਜ਼ੁਰਗ ਕੀ ਕਹਿੰਦੇ ਨੇ ਉਹ, ਉਹਨਾਂ ਦੀ ਗੱਲਬਾਤ ਦੇ ਨਾਲ ਸ਼ੁਰੂਆਤ ਕਰਦੇ ਹਾਂ। ਬਹੁਤ ਘੱਟ ਜਿਹੜੀਆਂ ਪੋਜ਼ਿਟਿਵ ਖ਼ਬਰਾਂ ਆਉਂਦੀਆਂ ਨੇ। ਨਗਰ ਦੇ ਸਭ ਤੋਂ ਵਧੇਰੇ ਭੀੜ ਭੜੱਕੇ ਵਾਲੇ ਇਲਾਕੇ ਸ਼ਹੀਦ ਭਗਤ ਸਿੰਘ ਚੌਂਕ ਦੇ ਨੇੜਿਓਂ ਲੰਘਦਿਆਂ ਅਕਸਰ ਹੀ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਚਾਂਦੀ ਰੰਗੀਆਂ ਦਾੜੀਆਂ ਤੇ ਚਿੱਟੇ ਹੋ ਚੁੱਕੇ ਸਿਰ ਦੇ ਵਾਲ ਭਾਵੇਂ ਬੁਢਾਪੇ ਦੀ ਗਵਾਹੀ ਦਿੰਦੇ ਨੇ, ਪਰ ਉਹ ਆਪੋ ਆਪਣੇ ਰਿਕਸ਼ਿਆਂ ਦੇ ਉੱਤੇ ਬੈਠ ਕੇ ਸਵਾਰੀਆਂ ਦੀ ਉਡੀਕ ਕਰਦੇ ਇਹਨਾਂ ਚਾਰ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚ ਅੱਜ ਵੀ ਜ਼ਿੰਦਗੀ ਜਿਉਣ ਦਾ ਅਟੁੱਟ ਜਜ਼ਬਾ ਜਿਹੜਾ ਝਲਕਦਾ ਹੈ। ਇਸ ਉਮਰ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਘਰਾਂ ਜਾਂ ਆਰਾਮ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰਦੇ ਆ, ਉੱਥੇ ਇਹ ਚਾਰੇ ਬਜ਼ੁਰਗ ਹੱਡ ਭੰਨਵੀ ਜਿਹੜੀ ਮਿਹਨਤ ਕਰਕੇ ਸਮਾਜ ਦੇ ਲਈ ਹਿੰਮਤ, ਹੌਸਲੇ ਤੇ ਆਤਮ ਨਿਰਭਰਤਾ ਦੀ ਜਿਹੜੀ ਵੱਡੀ ਮਿਸਾਲ ਬਣੇ ਹੋਏ ਨੇ। 39 ਸਾਲਾਂ ਤੋਂ ਰਿਕਸ਼ੇ ਦੀ ਸੀਟ ਦੇ ਉੱਤੇ ਹੈ। ਵਾਰਡ ਨੰਬਰ 4 ਦੇ ਰਹਿਣ ਵਾਲੇ 70 ਸਾਲਾਂ ਜਗੀਰ ਸਿੰਘ ਦੀ ਜ਼ਿੰਦਗੀ ਦਾ ਸਫ਼ਰ ਸੰਘਰਸ਼ਾਂ ਦੇ ਨਾਲ ਭਰਿਆ ਰਿਹਾ। 39 ਸਾਲਾਂ ਤੋਂ ਰਿਕਸ਼ੇ ਦੀ ਸੀਟ ਦੇ ਉੱਤੇ ਬੈਠ ਕੇ ਹੱਡ ਭੰਨਵੀ ਮਿਹਨਤ ਕਰਕੇ ਜੀਵਨ ਬਸਰ ਕੀਤਾ। ਭਾਵੇਂ ਕਿ ਉਸਦੇ ਪਰਿਵਾਰ ਦੇ ਵਿੱਚ 2 ਲੜਕੇ ਤੇ 3 ਲੜਕੀਆਂ ਨੇ ਜੋ ਵਿਆਹੇ ਹੋਏ ਨੇ ਤੇ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਨੇ। ਜਗੀਰ ਸਿੰਘ ਦਾ ਬਚਪਨ ਜ਼ਿਮੀਂਦਾਰਾਂ ਦੇ ਕੋਲ ਕਾਮੇ ਵਜੋਂ ਤੇ ਬਾਅਦ ਦੇ ਵਿੱਚ ਰਾਜ ਮਿਸਤਰੀਆਂ ਦੇ ਨਾਲ ਦਿਹਾੜੀ ਕਰਕੇ ਬੀਤਿਆ। 1985 ਤੋਂ ਲਗਾਤਾਰ ਰਿਕਸ਼ਾ ਚਲਾ ਰਹੇ ਹਾਂ ਜਗੀਰ ਸਿੰਘ। ਉਹਨਾਂ ਦੀ 15 ਸਾਲ ਪਹਿਲਾਂ ਪਤਨੀ ਦਾ ਦੇਹਾਂਤ ਹੋਣ ਤੋਂ ਬਾਅਦ ਵੀ ਉਹਨਾਂ ਨੇ ਮਿਹਨਤ ਦਾ ਪੱਲਾ ਨਾ ਛੱਡਿਆ। ਅੱਜ ਕੱਲ੍ਹ ਆਟੋ ਰਿਕਸ਼ਿਆਂ ਦੇ ਦੌਰ ਦੇ ਦਿਨਾਂ ਦੇ ਭਾਰ ਦੇ ਵਿੱਚ ਵੀ ਮਸਾਂ 100 ਤੋਂ 150 ਰੁਪਏ ਹੀ ਕਮਾ ਪਾਉਂਦੇ ਨੇ ਤੇ ਕਦੇ ਕਦਾਈ 200 ਰੁਪਏ ਬਣਦੇ ਆ। ਸਰਕਾਰ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਪਰਿਵਾਰਕ ਖਰਚਿਆਂ ਦੇ ਵਿੱਚ ਹੀ ਨਿਕਲ ਜਾਂਦੀ ਹੈ। ਕਿਸੇ ਕਿਸਮ ਦਾ ਨਸ਼ਾ ਨਾ ਕਰਨ ਵਾਲੇ ਜਗੀਰ ਸਿੰਘ ਦਾ ਕਹਿਣਾ ਕਿ ਘਰ ਦੇ ਵਿੱਚ ਜਿਹੜਾ ਵਿਹਲੇ ਬੈਠਣ ਦੇ ਨਾਲੋਂ ਬਗਾਰ ਭਲੀ ਹੈ, ਨਾਲੋਂ ਚੌਂਕ ਦੇ ਵਿੱਚ ਜਾ ਕੇ 2 ਪੈਸੇ ਵੀ ਕਮਾ ਲਈਏ ਤਾਂ ਟਾਈਮ ਵੀ ਚੰਗਾ ਬਤੀਤ ਹੋ ਜਾਂਦਾ ਹੈ। ਉਮਰ ਨੂੰ ਮਾਤ ਦਿੰਦੀ ਹੈ ਉਹਨਾਂ ਦੀ ਹਿੰਮਤ। ਨੇੜਲੇ ਪਿੰਡ ਫੁੱਲ ਘੁੱਦੂਵਾਲ ਦੇ ਜਿਹੜਾ ਰਹਿਣ ਵਾਲਾ 85 ਸਾਲਾਂ ਸੁੱਚਾ ਸਿੰਘ ਇਸ ਟੋਲੀ ਦੇ ਸਭ ਤੋਂ ਵਡੇਰੀ ਉਮਰ ਦਾ ਵਿਅਕਤੀ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ 2 ਲੜਕੇ ਤੇ 4 ਲੜਕੀਆਂ ਜੋ ਸਾਰੇ ਵਿਆਹੇ ਨੇ ਤੇ ਆਪੋ ਆਪਣੀ ਮਿਹਨਤ ਕਰਦੇ ਨੇ। ਬਚਪਨ ਦੇ ਵਿੱਚ ਜ਼ਿਮੀਂਦਾਰਾਂ ਦੇ ਕੋਲ ਸੀਰੀ ਦੇ ਵਜੋਂ ਕੰਮ ਕਰਨ ਤੋਂ ਬਾਅਦ ਸਾਲ 1985 ਤੋਂ ਉਹ ਵੀ ਲਗਾਤਾਰ ਰਿਕਸ਼ਾ ਚਲਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ। ਸਰਕਾਰੀ ਪੈਨਸ਼ਨ 1500 ਰੁਪਏ ਮਿਲਣ ਦੇ ਬਾਵਜੂਦ ਉਹ ਅੱਜ ਵੀ ਨਿਰਾਸ਼ ਨਹੀਂ ਨੇ। ਬੈਠਣ ਦੀ ਬਜਾਏ ਆਤਮ ਸਨਮਾਨ ਦੇ ਨਾਲ ਆਪਣੀ ਮਿਹਨਤ ਕਰਨਾ ਪਸੰਦ ਕਰਦੇ ਆ। ਅੱਧੀ ਸਦੀ ਦਾ ਸਫ਼ਰ ਤੈਅ ਕਰ ਲਿਆ ਪਿੰਡ ਫੂਲ ਘੁੱਦੂਵਾਲ ਦੇ ਹੀ ਰਹਿਣ ਵਾਲੇ ਸੂਬਾ ਸਿੰਘ ਨੇ। ਪਿਛਲੇ 50 ਸਾਲਾਂ ਤੋਂ ਰਿਕਸ਼ਾ ਚਲਾ ਰਹੇ ਹੈ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ, 2 ਵਿਆਹੇ ਹੋਏ ਲੜਕੇ ਤੇ 1 ਦਿਵਿਆਂਗ ਧੀ ਹੈ ਜੋ ਅਣਵਿਆਹੀ ਹੈ, ਪਰ ਘਰ ਦੇ ਕੰਮ ਕਾਰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ। ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖਣ ਵਾਲੇ ਸੂਬਾ ਸਿੰਘ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਤੇ ਰਿਕਸ਼ੇ ਦੀ ਕਮਾਈ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਤੇ ਉਹ ਦੱਸਦੇ ਨੇ ਕਿ ਰਿਕਸ਼ਾ ਚਲਾਉਣ ਦੇ ਨਾਲ ਸਰੀਰਕ ਚੁਸਤੀ ਬਣੀ ਰਹਿੰਦੀ ਹੈ ਤੇ ਸਮਾਂ ਲੰਘ ਜਾਂਦਾ ਹੈ ਤੇ ਪਰਿਵਾਰ ਦੇ ਲਈ ਆਰਥਿਕ ਸਹਾਰਾ ਵੀ ਬਣ ਜਾਂਦਾ ਹੈ। ਪਰਿਵਾਰ ਦੇ ਲਈ ਅਣਥੱਕ ਮਿਹਨਤ ਕਰਦੇ ਹੈ, ਚਹੁਆਂ ਦੇ ਵਿੱਚੋਂ ਜਾਣੀ ਕਿ ਚਾਰਾਂ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਨੇ ਪਿਆਰਾ ਸਿੰਘ, ਪਿਆਰਾ ਨਾਂ ਹੈ। ਪਿਆਰਾ ਸਿੰਘ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਹੈ, ਉਹ ਵੀ ਪਿਛਲੇ 40 ਤੋਂ 45 ਸਾਲਾਂ ਤੋਂ ਰਿਕਸ਼ਾ ਖਿੱਚ ਰਹੇ ਨੇ ਤੇ ਇਹਨਾਂ ਦਾ ਪਰਿਵਾਰਕ ਸੰਘਰਸ਼ ਅਜੇ ਲੰਮੇਰਾ ਹੈ। ਇਸ ਦੇ ਪਰਿਵਾਰ ਦੇ ਵਿੱਚ ਪਤਨੀ, 2 ਲੜਕੇ ਤੇ 2 ਲੜਕੀਆਂ ਨੇ। ਸੰਘਰਸ਼ਮਈ ਜੀਵਨ ਦੇ ਵਿੱਚ ਕਦੇ ਉਮੀਦ ਦਾ ਪੱਲਾ ਨਾ ਛੱਡਣ ਵਾਲੇ ਪਿਆਰਾ ਸਿੰਘ ਦਾ ਕਹਿਣਾ ਕਿ ਇੱਕ ਲੜਕਾ ਮੈਟ੍ਰਿਕ ਤੇ ਦੂਜਾ ਪ੍ਰਾਇਮਰੀ ਪਾਸ ਹੈਗਾ ਜੋ ਜਗਰਾਤਿਆਂ ਆਦੀਆਂ ਦੇ ਵਿੱਚ ਸਮਾਗਮਾਂ ਦੇ ਵਿੱਚ ਜਾ ਕੇ ਕਮਾਈ ਕਰਦਾ ਹੈ ਤੇ ਉਹ ਸਰਕਾਰੀ ਪੈਨਸ਼ਨ, ਲੜਕਿਆਂ ਦੀ ਕਮਾਈ ਅਤੇ ਆਪਣੇ ਰਿਕਸ਼ੇ ਦੇ ਆਸਰੇ ਆਪਣੇ ਘਰ ਦਾ ਗੁਜ਼ਾਰਾ ਬੜੇ ਹੀ ਆਤਮ ਸਮਰਪਣ ਦੇ ਨਾਲ ਜਿਹੜਾ ਚਲਾ ਰਿਹਾ। ਇਹਨਾਂ ਚਾਰਾਂ ਬਜ਼ੁਰਗਾਂ ਦੀ ਕਹਾਣੀ ਤੋਂ ਇੱਕ ਗੱਲ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਉਮਰ ਦੇ ਇਸ ਪੜਾਅ ਦੇ ਵਿੱਚ ਵੀ ਪਹੁੰਚ ਕੇ ਇਹਨਾਂ ਨੇ ਕਦੇ ਹਾਲਾਤ ਅੱਗੇ ਗੋਡੇ ਨਾ ਟੇਕੇ। ਨਵੀਂ ਤਕਨਾਲੋਜੀ, ਈ ਰਿਕਸ਼ਾ, ਆਟੋ ਦੀ ਆਮਦ ਦੇ ਉੱਤੇ ਵੀ ਸਮੇਂ ਦੀ ਘਾਟ ਦੇ ਕਾਰਨ ਭਾਵੇਂ ਇਹਨਾਂ ਦੀ ਕਮਾਈ ਬਹੁਤ ਘੱਟ ਗਈ ਹੈ, ਪਰ ਇਹਨਾਂ ਦੇ ਹੌਸਲੇ ਅਜੇ ਵੀ ਜਿਹੜੇ ਨੇ ਚਟਾਨ ਵਾਂਗ ਦ੍ਰਿੜ ਨੇ। ਇਹਨਾਂ ਚਾਰਾਂ ਦਾ ਕਹਿਣਾ ਹੈ ਕਿ ਮਿਹਨਤ ਦੀ ਰੋਟੀ ਵਿੱਚ ਜੋ ਸਵਾਦ ਹੈ ਨਾ, ਉਹ ਮੁਫ਼ਤ ਦੀਆਂ ਖੈਰਾਤਾਂ ਦੇ ਵਿੱਚ ਨਹੀਂ ਹੈ। ਸਭ ਤੋਂ ਵੱਡੀ ਤੇ ਮਹੱਤਵਪੂਰਨ ਗੱਲ ਉਹਨਾਂ ਆਖੀ ਕਿ ਇਹ ਚਾਰੇ ਬਜ਼ੁਰਗ ਕਿਸੇ ਵੀ ਤਰ੍ਹਾਂ ਦੇ ਭੈੜੇ ਨਸ਼ੇ ਤੋਂ ਪੂਰੀ ਤਰ੍ਹਾਂ ਦੂਰ ਨੇ ਤੇ ਇਹਨਾਂ ਦਾ ਜੀਵਨ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ ਜੋ ਥੋੜੀ ਜਿਹੀ ਨਿਰਾਸ਼ਾ ਦੇ ਵਿੱਚ ਹਿੰਮਤ ਜੜੀ ਨੇ ਹਾਰ ਜਾਂਦੇ ਨੇ ਤੇ ਢਹਿੰਦੀ ਕਲਾ ਦੇ ਵੱਲ ਨੂੰ ਜਾਂਦੇ ਨੇ। ਲੋ ਦੋਸਤੋ, ਇਹ ਨੇ ਜੇ ਉਹ ਚਾਰ ਬਜ਼ੁਰਗ ਜਿਨ੍ਹਾਂ ਨੇ ਮਿਸਾਲ ਪੈਦਾ ਕਰਕੇ ਰੱਖ ਦਿੱਤੀ ਹੈ ਤੇ ਸਾਡੇ ਵਰਗਿਆਂ ਨੂੰ ਬਥੇਰਾ ਕੁਝ ਮਿਲਦਾ ਹੈ, ਪਰ ਫਿਰ ਵੀ ਅਸੀਂ ਮਰੂ ਮਰੂ ਕਰਦੇ ਹਾਂ ਕਿ ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਆਹ ਵੀ ਕਰ ਲਈਏ ਇਕੱਠਾ, ਉਹ ਵੀ ਕਰ ਲਈਏ ਇਕੱਠਾ, ਪਰ ਜਿਹੜੀ ਮਿਹਨਤ ਦੀ ਕਮਾਈ ਹੈ ਉਹ ਸਵਾਦ ਤੇ ਅਹਿਸਾਸ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਮਿਲਦਾ ਹੈ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਇਸ ਦੇ ਨਾਲ ਜੁੜੀਆਂ ਹੋਈਆਂ, ਅੱਗੇ ਵੱਧਦੇ ਹਾਂ। ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੀ ਗੱਲ ਕਰਦੇ ਹਾਂ। ਕਾਟੋ ਕਲੇਸ਼ ਜੋ ਕਾਂਗਰਸ ਦਾ ਵੱਧ ਰਿਹਾ, ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਵਿਧਾਇਕਾਂ ਦੇ ਨਾਲ ਮੀਟਿੰਗ ਨੇ ਚਰਚਾ ਛੇੜ ਦਿੱਤੀ ਹੈ ਤੇ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮਿਲਣ ਦੇ ਲਈ ਸਮਾਂ ਮੰਗ ਲਿਆ। ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੀ ਗੁੱਟਬਾਜ਼ੀ ਦੇ ਦਰਮਿਆਨ ਹੁਣ ਚੰਨੀ ਵੜਿੰਗ ਧੜੇ ਤੋਂ ਬਾਅਦ ਪਾਰਟੀ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੇ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਦੇ ਲਈ ਸਮਾਂ ਮੰਗਿਆ। ਜਾਣਕਾਰੀ ਦੇ ਅਨੁਸਾਰ ਵਿਧਾਇਕ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਤੇ ਪਾਰਟੀ ਦੇ ਆਗੂਆਂ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਹੁਲ ਗਾਂਧੀ ਦੇ ਸਾਹਮਣੇ ਆਪਣੀ ਗੱਲ ਰੱਖਣਾ ਚਾਹੁੰਦੇ ਹੈ। ਇਹ ਪਤਾ ਵੀ ਲੱਗਿਆ ਕਿ ਪ੍ਰਤਾਪ ਸਿੰਘ ਬਾਜਵਾ ਦਿੱਲੀ ਪਹੁੰਚ ਗਏ ਨੇ ਤੇ ਅਜਿਹੇ ਦੇ ਵਿੱਚ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਵਿੱਚ ਇਸ ਘਟਨਾਕ੍ਰਮ ਨੂੰ ਅਹਿਮ ਜਿਹੜਾ ਮੰਨਿਆ ਜਾ ਰਿਹਾ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ 6 ਜੁਲਾਈ ਨੂੰ ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਸਰਕਾਰੀ ਨਿਵਾਸ ਦੇ ਉੱਤੇ ਜਾ ਕੇ ਉਨ੍ਹਾਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਇਸ ਮੀਟਿੰਗ ਦੇ ਵਿੱਚ ਰਾਜਾ ਵੜਿੰਗ ਤੇ ਚੰਨੀ ਧੜੇ ਦੇ ਬਾਗੀ ਆਗੂ ਮੌਜੂਦ ਨਹੀਂ ਸਨ। ਬਾਜਵਾ ਨੇ ਉਸ ਸਮੇਂ ਕਿਹਾ ਸੀ ਕਿ ਜਦੋਂ ਬਘੇਲ ਪਹਿਲੇ ਦਿਨ ਆਏ ਸਨ ਤਾਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਬਾਜਵਾ ਇੱਕ ਸੀਨੀਅਰ ਕਾਂਗਰਸੀ ਹੋਣ ਦੇ ਜਿਹੜੇ ਨਾਤੇ ਨਾਰਾਜ਼ ਆਗੂਆਂ ਤੇ ਹਾਈਕਮਾਂਡ ਦੇ ਦਰਮਿਆਨ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਦੇ ਵਿਧਾਇਕਾਂ ਨੇ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਆਗੂਆਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹੋਈ। ਵਿਧਾਇਕਾਂ ਦੀ ਰਾਏ ਇਹ ਵੀ ਸੀ ਕਿ ਮੌਜੂਦਾ ਹਾਲਾਤਾਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਜਾਵੇ ਤੇ ਪਾਰਟੀ ਦੇ ਵਿੱਚ ਆਗੂਆਂ ਵਿਚਕਾਰ ਜੋ ਮਤਭੇਦ ਨੇ ਉਨ੍ਹਾਂ ਦੇ ਬਾਰੇ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ ਜਾਵੇਗਾ। ਗੁਪਤ ਮੀਟਿੰਗ ਦੇ ਨਾਲ ਕੋਈ ਫਰਕ ਨਹੀਂ ਪੈਣਾ। ਕਾਂਗਰਸੀ ਆਗੂਆਂ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਦੇ ਕਈ ਵਿਧਾਇਕ ਨੇ ਬੀਤੇ ਦਿਨ ਹੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਰਾਹੁਲ ਗਾਂਧੀ ਨੂੰ ਮਿਲਣ ਦੇ ਲਈ ਸਮਾਂ ਮੰਗਿਆ, ਪਰ ਹਾਈਕਮਾਂਡ ਨੇ ਰਾਜਾ ਵੜਿੰਗ ਦੇ ਵਿੱਚ ਭਰੋਸਾ ਪ੍ਰਗਟਾਇਆ ਤੇ ਰਾਜਾ ਵੜਿੰਗ ਪਾਰਟੀ ਦੇ ਦਿਨ ਰਾਤ ਕਹਿੰਦੇ ਕੰਮ ਕਰ ਰਹੇ ਨੇ। ਦੂਸਰੇ ਪਾਸੇ ਇੱਕ ਵੀਡੀਓ ਵਾਇਰਲ ਹੋ ਗਈ ਜਿਸ ਨੇ ਆਮ ਆਦਮੀ ਪਾਰਟੀ ਨੂੰ ਪ੍ਰੈਸ ਕਾਨਫਰੰਸਾਂ ਦੇ ਉੱਤੇ ਜਿਹੜਾ ਕੰਮੇ ਲਾ ਦਿੱਤਾ। ਹਰਪਾਲ ਚੀਮਾ ਦਾ ਹਰਭਜਨ ਸਿੰਘ ਦੇ ਉੱਤੇ ਪਲਟਵਾਰ ਹੋਇਆ ਤੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਭਾਜਪਾ ਦੀ ਸਾਜਿਸ਼ ਹੈ, ਪਰ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਤੇ ਫਿਰ ਆਪਣੇ ਕ੍ਰਿਕਟਰ ਜਿਹੜੇ ਨੇ ਹਰਭਜਨ ਭੱਜੀ, ਉਨ੍ਹਾਂ ਨੇ ਫਿਰ ਚੌਕੇ ਛੱਕੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਪੰਜਾਬ ਦੀਆਂ ਜਿਹੜੀਆਂ ਅਸਲ ਤਸਵੀਰਾਂ ਆਪਣੇ ਪੇਜ ਦੇ ਉੱਤੇ ਪਾਉਣੀਆਂ ਸ਼ੁਰੂ ਕਰਤੀਆਂ। ਪੰਜਾਬੀ ਆਡੀਓ ਹੋਣ ਦੇ ਨਾਲ ਘਟਨਾ ਕਹਿੰਦੇ ਪੰਜਾਬ ਦੀ ਨਹੀਂ ਬਣ ਜਾਂਦੀ। MP ਹਰਭਜਨ ਸਿੰਘ ਨੂੰ ਪੰਜਾਬ ਪੁਲਿਸ ਨੇ ਵੀ ਘੇਰਿਆ ਤੇ ਪੁਲਿਸ ਨੇ ਸਾਬਕਾ ਕ੍ਰਿਕਟਰ ਨੂੰ ਦਿੱਤੀ ਹੈ ਤੱਥਾਂ ਦੀ ਪੜਤਾਲ ਕਰਨ ਦੀ ਸਲਾਹ। ਦੂਜੇ ਪਾਸੇ ਗੁਜਰਾਤ ਦੇ ਵਿੱਚ ਡਰੱਗ ਜਿਹੜੀ ਆ ਬਰਾਮਦ ਹੁੰਦੀ ਹੈ ਉਹਦੇ ਉੱਤੇ ਚੁੱਪੀ ਕਿਉਂ ਹੈ, ਇਹ ਗੱਲ ਆਪਣੇ ਪੰਨੂ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ ਹੈ, ਬਲਤੇਜ ਪੰਨੂ ਹੁਣਾਂ ਨੇ, ਤੇ ਕਿਹਾ ਕਿ ਰਾਜਸਥਾਨ ਦੀ ਵੀਡੀਓ ਨੂੰ ਪੰਜਾਬ ਦੀ ਦੱਸ ਕੇ ਬਦਨਾਮ ਕਰਨ ਦੀ ਸਾਜਿਸ਼ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਦੋ ਨਸ਼ੇੜੀਆਂ ਦੀ ਵੀਡੀਓ ਪੰਜਾਬ ਦੇ ਵਿੱਚ ਨਹੀਂ ਸਗੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਬਣੀ ਹੋਈ ਪਾਈ ਗਈ ਹੈ। ਚੀਮਾ ਨੇ ਸੰਸਦ ਮੈਂਬਰ ਹਰਭਜਨ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਆਪ ਹੀ ਸੀ ਜਿਸ ਨੇ ਸੂਬੇ ਦੇ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਿਆ ਤੇ ਸੋਚਿਆ ਕਿ ਉਹ ਪੰਜਾਬੀ ਨੌਜਵਾਨਾਂ ਦੇ ਲਈ ਇੱਕ ਰੋਲ ਮਾਡਲ ਬਣਨਗੇ। ਇਸ ਦੇ ਲਈ ਅਸੀਂ ਉਨ੍ਹਾਂ ਨੂੰ ਸੰਸਦ ਦੇ ਉੱਪਰਲੇ ਸਦਨ ਦੇ ਵਿੱਚ ਆਪ ਅਤੇ ਇਸ ਦੀ ਸਿਆਸੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਨ ਦੇ ਲਈ ਭੇਜਿਆ ਸੀ, ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਬਿਲਕੁਲ ਇਸ ਦੇ ਉਲਟ ਕਰ ਰਹੇ ਨੇ। ਹਰਭਜਨ ਸਿੰਘ ਨੇ ਬੀਤੇ ਜਿਹੜਾ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਦੇ ਵਿੱਚ ਦੋ ਪੱਗਾਂ ਬੰਨੇ ਨੌਜਵਾਨ ਅਜੀਬ ਹਾਲਤ ਦੇ ਵਿੱਚ ਖੜੇ ਦਿਖਾਈ ਦੇ ਰਹੇ, ਯਾਨੀ ਕਿ ਜ਼ੌਂਬੀ ਦੇ ਰੂਪ ਦੇ ਵਿੱਚ, ਤੇ ਉਹਨਾਂ ਨੇ ਪੰਜਾਬ ਦਾ ਕੀ ਹਾਲ ਕਰ ਦਿੱਤਾ ਇਹ ਲਿਖਿਆ, ਜਾਪਦਾ ਹੈ ਕਿ ਮੇਰੇ ਪੰਜਾਬ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ, ਸਰਕਾਰਾਂ ਨੇ ਪੰਜਾਬ ਤੇ ਪੰਜਾਬੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ। ਇਹ ਵੀਡੀਓ ਜੋ ਕਿ ਵਾਇਰਲ ਹੋ ਚੁੱਕੀ ਹੈ, ਉਹਨੂੰ ਜਿਹੜਾ ਲੱਖਾਂ ਲੋਕਾਂ ਨੇ ਦੇਖਿਆ। ਕੁਝ ਆਨਲਾਈਨ ਪਲੇਟਫਾਰਮ ਦਾਅਵਾ ਕਰ ਰਹੇ ਨੇ ਕਿ ਇਹ ਵੀਡੀਓ ਵਿਚਲੇ ਨਸ਼ੇੜੀਆਂ ਨੇ ਜ਼ੌਂਬੀ ਡਰੱਗ ਜਿਹੜੀ ਹੈ, ਯਾਨੀ ਕਿ ਜਾਇਲਾ ਜੀਨ ਨੂੰ ਜਿਹੜਾ ਓਪੀਓਡਸ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਮਿਲਾ ਕੇ ਖਾਧਾ ਜਾਪਦਾ ਹੈ। ਚੀਮਾ ਨੇ ਉਹਨਾਂ ਨੂੰ ਜਿਹੜਾ ਦੋਸ਼ ਉਹਨਾਂ ਦੇ ਉੱਤੇ ਦੋਸ਼ ਲਾਇਆ ਕਿ ਅਜਿਹੀ ਵੀਡੀਓ ਪੋਸਟ ਕਰਨਾ, ਇਸ ਨੂੰ ਪੰਜਾਬ ਦੇ ਵਿੱਚ ਬਣੀ ਹੋਣ ਦਾ ਲੇਬਲ ਦੇਣਾ, ਪੰਜਾਬ ਨੂੰ ਬਦਨਾਮ ਕਰਨ ਤੇ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜਾ ਬਿਰਤਾਂਤ ਸਥਾਪਿਤ ਕਰਨ ਦੇ ਲਈ ਭਾਜਪਾ ਦੀ ਇੱਕ ਸਾਜਿਸ਼ ਹੈ, ਤੇ ਕਿਹਾ ਕਿ ਭਾਜਪਾ ਦਾ ਘਿਨਾਉਣਾ ਮਨਸੂਬਾ ਸਾਫ਼ ਨਜ਼ਰ ਆ ਰਿਹਾ। ਚੀਮਾ ਨੇ ਕਿਹਾ ਕਿ ਗੁਜਰਾਤ ਦੀਆਂ ਬੰਦਰਗਾਹਾਂ ਦੇ ਉੱਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਫੜੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਨਸ਼ੇ ਗੁਜਰਾਤ ਦੇ ਰਾਹੀਂ ਪੰਜਾਬ ਦੇ ਵਿੱਚ ਭੇਜੇ ਜਾ ਰਹੇ ਨੇ। ਹਰ ਕੋਈ ਇਹ ਵੀ ਜਾਣਦਾ ਹੈ ਕਿ ਭਾਜਪਾ ਅਕਾਲੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਨਸ਼ੇ ਦੀ ਅਲਾਮਤ ਦੇ ਵਿੱਚ ਕਹਿੰਦੇ ਕਈ ਗੁਣਾ ਵਾਧਾ ਹੋਇਆ ਸੀ, ਤੇ ਭਾਈ ਤੁਸੀਂ ਕਿੰਨਾ ਕੁ ਰੋਕ ਲਿਆ, ਸਾਹਮਣੇ ਹੀ ਹੈ ਸਭ ਦੇ। ਦੂਜੇ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਕਹਿੰਦੇ ਸਰਕਾਰ ਨੇ ਤਸਕਰਾਂ ਤੇ ਸਮਗਲਰਾਂ ਨੂੰ ਫੜ ਕੇ ਨਸ਼ੇੜੀਆਂ ਦਾ ਇਲਾਜ ਤੇ ਪੁਨਰਵਾਸ ਜਿਹੜਾ ਕਰਕੇ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਦੇ ਉੱਤੇ ਕੇਂਦਰਿਤ ਇੱਕ ਯੋਜਨਾਬੰਦ ਮੁਹਿੰਮ ਦੇ ਰਾਹੀਂ ਨਸ਼ਿਆਂ ਦੇ ਵਿਰੁੱਧ ਜੰਗ ਵਾਰ ਆਨ ਡਰੱਗਜ਼ ਨੂੰ ਸਫਲਤਾਪੂਰਵਕ ਸ਼ੁਰੂ ਕੀਤਾ ਹੈ। ਤਾਂ ਪਿਛਲੇ ਦਿਨਾਂ 'ਚ ਰਿਪੋਰਟ ਸੀਗੀ ਕਿੰਨੇ ਮਿਲੀਅਨ ਜਿਹੜਾ ਲੱਖਾਂ ਦੀ ਤਾਦਾਦ ਦੇ ਵਿੱਚ ਗੋਲੀਆਂ ਜਿਹੜੀਆਂ ਨਸ਼ਾ ਛਡਾਉਣ ਵਾਲੀਆਂ ਉਹ ਕਿੱਥੇ ਚਲੇ ਗਈਆਂ, ਕਿ ਇੰਨੇ ਲੋਕ ਨਸ਼ਾ ਕਰ ਰਹੇ ਨੇ, ਫਿਰ ਉਹਦੇ ਉੱਤੇ ਇਹ ਵੀ ਤਾਂ ਚੀਜ਼ ਸਪੱਸ਼ਟ ਹੁੰਦੀ ਹੈ ਕਿ ਕਿੰਨੇ ਹਿਸਾਬ ਲੱਖਾਂ ਦੇ ਹਿਸਾਬ ਦੇ ਨਾਲ ਗੋਲੀਆਂ ਜਿਹੜੀਆਂ ਚਲੀਆਂ ਗਈਆਂ, ਜਿਹੜੀਆਂ ਨਸ਼ਾ ਛਡਾਊ ਗੋਲੀਆਂ ਜਿਹੜੀਆਂ ਲੋਕ ਉਹਨਾਂ ਦੇ ਉੱਤੇ ਲੱਗ ਗਏ। ਵਿਧਾਨ ਸਭਾ ਦੇ ਸਪੀਕਰ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀ ਹੈ ਇੱਕ ਸ਼ਿਕਾਇਤ ਤੇ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਲੱਗਿਆ ਹੈ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਨੂੰ ਪੱਤਰ ਸੌਂਪਿਆ ਗਿਆ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਸੰਬੰਧਿਤ ਆਗੂਆਂ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖਿਲਾਫ਼ ਇੱਕ ਸ਼ਿਕਾਇਤ ਸੌਂਪਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਖੇਮਕਰਨ ਇਕਾਈ ਦੇ ਆਗੂਆਂ ਜਿਹੜੇ ਸੁਰਜੀਤ ਸਿੰਘ ਭੂਰਾ ਅਤੇ ਰਵੇਲ ਸਿੰਘ ਭੂਰਾ ਆਦਿ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਸੌਂਪਿਆ ਗਿਆ। ਪੱਤਰ ਦੇ ਵਿੱਚ ਉਨ੍ਹਾਂ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਦਾੜੇ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਤੇ ਉਨ੍ਹਾਂ ਆਖਿਆ ਕਿ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਦੌਰਾਨ ਜਦ ਇੱਕ ਧਿਰ ਨੇ ਸਪੀਕਰ ਦੇ ਕੋਲੋਂ ਪੁੱਛਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਕਿ ਕੋਈ ਵੀ ਗੁਰਸਿੱਖ ਮੁੱਖ ਮੰਤਰੀ ਨੂੰ ਮੂੰਹ ਨਾ ਲਾਵੇ ਤਾਂ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ। ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਸਪੀਕਰ ਨੇ ਗੁਰਸਿੱਖਾਂ ਦੇ ਦਾੜੇ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਵਿਚ ਬੈਠੇ ਵਿਧਾਇਕਾਂ ਨੂੰ ਵੀ ਉਨ੍ਹਾਂ ਸੰਗਤ ਆਖਿਆ ਜੋ ਕਿ ਚੁਣੇ ਹੋਏ ਨੁਮਾਇੰਦੇ ਸਨ। ਪੱਤਰ ਦੇਣ ਆਏ ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਸਪਸ਼ਟੀਕਰਨ ਲਿਆ ਜਾਵੇ ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਆਪ ਸਰਕਾਰ ਦੇ ਖਿਲਾਫ਼ ਬੇਅਦਬੀ ਸੋਧ ਐਕਟ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰਧੀਨ ਹੈ, ਜਦੋਂ ਕਿ ਇਕ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਖਿਲਾਫ਼ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ ਲੁਧਿਆਣੇ ਦੇ ਵਿਚ ਹਾਸੋਹੀਣਾ ਕੰਮ ਹੋ ਜਾਂਦਾ ਹੈ। ਜੱਜ ਦੇ ਘਰੋਂ ਦਿਨ ਦਿਹਾੜੇ ਸਿਲੰਡਰ ਚੋਰੀ ਹੋ ਗਿਆ ਜਦੋਂ ਚਾਹ ਬਣਾਉਣ ਲੱਗਿਆ। ਚਾਹ ਬਣਾਉਣ ਵੇਲੇ ਪਤਾ ਲੱਗਦਾ ਹੈ ਕਿ ਸਿਲੰਡਰ ਹੀ ਹੈ ਨਹੀਂ। ਲੁਧਿਆਣਾ ਦੇ ਵਿਚ ਚੋਰ ਅਤੇ ਲੁਟੇਰੇ ਇੰਨੇ ਬੋਏ ਖੌਫ ਕਹਿੰਦੇ ਹੋ ਗਏ ਨੇ ਕਿ ਹੁਣ VIP ਇਲਾਕੇ ਦੇ ਵਿਚ ਵੀ ਸੁਰੱਖਿਅਤ ਨਹੀਂ ਨੇ, ਜਾਣੀ ਕਿ ਜੱਜ ਚੋਰ ਨਹੀਂ। ਚੋਰਾਂ ਨੇ ਹੁਣ ਇਕ ਜੱਜ ਦੇ ਘਰ ਨੂੰ ਵੀ ਨਿਸ਼ਾਨਾ ਬਣਾ ਲਿਆ, ਜਿਸ ਤੋਂ ਬਾਅਦ ਆਮ ਲੋਕਾਂ ਦਾ ਰੱਬ ਹੀ ਕਹਿੰਦੇ ਰਾਖਾ ਜਾਪਦਾ ਹੈ। ਇਹ ਘਟਨਾ ਲੁਧਿਆਣੇ ਦੇ ਸਭ ਤੋਂ ਸੁਰੱਖਿਅਤ ਇਲਾਕਿਆਂ ਦੇ ਵਿਚੋਂ ਇਕ ਸਰਾਭਾ ਨਗਰ ਦੇ ਵਿਚ ਵਾਪਰੀ ਹੈ, ਜਿੱਥੇ ਦਿਨ ਦਿਹਾੜੇ ਇਕ ਜੱਜ ਦੇ ਘਰੋਂ ਰਸੋਈ ਗੈਸ ਦਾ ਸਿਲੰਡਰ ਚੋਰੀ ਹੋ ਗਿਆ ਤੇ ਘਟਨਾ JMIC ਗੌਰਵ ਗੁਪਤਾ ਦੇ ਘਰ ਦੇ ਵਿਚ ਵਾਪਰੀ। CRPF ਕਲੋਨੀ ਦੁਗਰੀ ਦੇ ਰਹਿਣ ਵਾਲੇ ਸ਼ੰਕਰ ਸਿੰਘ ਜੋ ਜੱਜ ਦੇ ਘਰ ਰਸੋਈਏ ਵਜੋਂ ਕੰਮ ਕਰਦਾ ਸੀ, ਉਹਨੇ ਆਪਣੀ ਸ਼ਿਕਾਇਤ ਦੇ ਵਿਚ ਦੱਸਿਆ ਕਿ 7 ਅਗਸਤ 2026 ਨੂੰ ਸ਼ਾਮ ਕਰੀਬ 4 ਵਜੇ ਉਦੋਂ ਇਹ ਜਿਹੜਾ ਜਦੋਂ ਟਿਊਸ਼ਨ ਟੀਚਰ ਦੇ ਲਈ ਚਾਹ ਬਣਾਉਣ ਗਿਆ ਨਾ ਤਾਂ ਗੈਸ ਸਿਲੰਡਰ ਹੀ ਨਹੀਂ ਸੀਗਾ। ਜਦੋਂ ਬਾਹਰ ਜਾ ਕੇ ਜਾਂਚ ਕੀਤੀ ਗਈ ਤਾਂ ਸਿਲੰਡਰ ਗਾਇਬ ਸੀ। ਜਦੋਂ ਸਿਲੰਡਰ ਗਾਇਬ ਪਾਇਆ ਗਿਆ ਤਾਂ ਘਰ ਦੀ CCTV ਜਿਹੜੀ ਫੋਟੋ ਜਿਹੜੀ ਫਰੋਲੀ ਗਈ, ਜਿਸ ਦੇ ਵਿਚ ਸਾਰੀ ਘਟਨਾ ਸਾਹਮਣੇ ਆ ਗਈ। ਫੋਟੋ ਦੇ ਵਿਚ ਸਾਫ਼ ਦਿਖਾਈ ਦੇ ਰਿਹਾ ਕਿ ਇਕ ਅਣਪਛਾਤਾ ਵਿਅਕਤੀ ਦੁਪਹਿਰ ਕਰੀਬ 3:22 ਦੇ ਉੱਤੇ ਮੁੱਖ ਗੇਟ ਦੇ ਰਾਹੀਂ ਘਰ ਦੇ ਵਿਚ ਦਾਖਲ ਹੁੰਦਾ ਹੈ। ਉਸਨੇ ਸ਼ਾਂਤੀ ਦੇ ਨਾਲ ਗੈਸ ਸਿਲੰਡਰ ਚੁੱਕਿਆ, ਕੋਈ ਪਰਵਾਹ ਨਹੀਂ ਸੀ, ਇਸ ਨੂੰ ਆਪਣੇ ਚਿੱਟੇ ਰੰਗ ਦੇ ਐਕਟਿਵਾ ਦੇ ਉੱਤੇ ਰੱਖਿਆ ਤੇ ਫਰਾਰ ਹੋ ਗਿਆ। ਰਸੋਈਏ ਸ਼ੰਕਰ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਡਿਵੀਜ਼ਨ 5 ਨੇ ਅਣਪਛਾਤੇ ਚੋਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਦੇਖਣਾ ਬਾਕੀ ਹੈ ਕਿ ਪੁਲਿਸ ਨੂੰ CCTV ਦੇ ਵਿਚ ਕੈਦ ਹੋਏ ਇਸ ਜਿਹੜਾ VIP ਚੋਰ ਨੂੰ ਸਲਾਖਾਂ ਦੇ ਪਿੱਛੇ ਪਾਉਣ ਦੇ ਵਿਚ ਕਿੰਨਾ ਕੁ ਸਮਾਂ ਲੱਗਦਾ ਹੈ। ਇਸ ਤੋਂ ਪਹਿਲਾਂ ਜੂਨ ਦੇ ਆਖਰੀ ਹਫ਼ਤੇ BRS ਨਗਰ ਦੇ ਸੀ ਬਲਾਕ ਦੇ ਵਿਚ ਜੁਡੀਸ਼ੀਅਲ ਮੈਜਿਸਟਰੇਟ ਅਮਿਤ ਬਖਸ਼ੀ ਦੀ ਰਿਹਾਇਸ਼ ਦੇ ਉੱਤੇ ਚੋਰੀ ਦਾ ਘਟਨਾ ਜਿਹੜੀ ਸੀ ਸਾਹਮਣੇ ਆਈ ਸੀ ਤੇ ਸ਼ਿਕਾਇਤ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਵਿਚ ਉਨ੍ਹਾਂ ਦੇ ਗਨਮੈਨ ASI ਜਸਵਿੰਦਰ ਪਾਲ ਦੇ ਵੱਲੋਂ ਦਰਜ ਕਰਵਾਈ ਗਈ ਸੀ। 27 ਜੂਨ ਨੂੰ ਜੱਜ ਸਟੇਸ਼ਨ ਛੁੱਟੀ ਦੇ ਉੱਤੇ ਸ਼ਹਿਰੋਂ ਬਾਹਰ ਗਏ ਸਨ ਤੇ ਅਗਲੇ ਦਿਨ ਜੱਜ ਦਾ ਫੋਨ ਆਉਣ ਤੋਂ ਬਾਅਦ ਜਸਵਿੰਦਰ ਪਾਲ ਨੇ BRS ਨਗਰ ਦੇ ਸੀ ਬਲਾਕ ਸਥਿਤ ਰਿਹਾਇਸ਼ ਦਾ ਦੌਰਾ ਕੀਤਾ ਤੇ ਘਰ ਦਾ ਸਮਾਨ ਖਿਲਰਿਆ ਹੋਇਆ ਦੇਖਿਆ ਤੇ ਚੋਰੀ ਦਾ ਸ਼ੱਕ ਹੋਣ ਦੇ ਉੱਤੇ ਉਸਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਜਿਹੜਾ ਸਰਭਾ ਨਗਰ ਪੁਲਿਸ ਨੂੰ ਦਿੱਤੀ ਤੇ ਘਰੋਂ ਲਗਭਗ 40,000 ਰੁਪਏ ਦੀ ਸਾਈਕਲ ਜਿਹੜਾ ਚਾਂਦੀ ਦੀਆਂ ਵਸਤੂਆਂ ਤੇ ਨਗਦੀ ਚੋਰੀ ਜਿਹੜੀ ਉਥੋਂ ਹੋ ਗਈ ਸੀ। ਪਾਰਲੀਮੈਂਟ ਦੀ ਗੱਲ ਕਰੀਏ ਤੇ ਰਾਜ ਸਭਾ ਦੇ ਵਿਚੋਂ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦਾ ਵਾਕਆਊਟ ਹੋ ਗਿਆ ਤੇ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ਚ 14 ਮਿੰਟਾਂ ਦੇ ਵਿਚ 2 ਬਿੱਲ ਪਾਸ ਕਰ ਦਿੱਤੇ ਤੇ ਉਹ ਚਾਹੇ ਪੰਜਾਬ ਦੀ ਵਿਧਾਨ ਸਭਾ ਤੇ ਹੋਵੇ ਤੇ ਚਾਹੇ ਦੇਸ਼ ਦੀ ਲੋਕ ਸਭਾ, ਹਾਲ ਦੋਵਾਂ ਪਾਸੇ ਇਕੋ ਹੀ ਨੇ। ਰਾਜ ਸਭਾ ਦੇ ਵਿਚ ਦਾ ਟ੍ਰਿਬਿਊਨਲ ਰਿਫਾਰਮਸ ਬਿੱਲ 2026 ਦੇ ਬਹਿਸ ਦੇ ਦੌਰਾਨ ਵਿਰੋਧੀ ਧਿਰ ਦੇ ਆਗੂ ਖੜਗੇ ਉਨ੍ਹਾਂ ਨੇ ਚੇਅਰਮੈਨ ਦੇ ਵੱਲੋਂ ਬੋਲਣ ਦੀ ਇਜਾਜ਼ਤ ਨਾ ਦਿੱਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਦੇ ਵਿਚ ਇੰਡੀਆ ਗੱਠਜੋੜ ਦੀਆਂ ਵਿਰੋਧੀ ਪਾਰਟੀਆਂ ਨੇ ਸਦਨ ਦੇ ਵਿਚੋਂ ਵਾਕਆਊਟ ਕਰ ਦਿੱਤਾ ਤੇ ਉਪਰੋਕਤ ਸਦਨ ਦੇ ਵਿਚ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਪਿਛਲੇ ਮਹੀਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਜਿਹੜਾ ਸੀ ਪੈਲਟ ਗੰਨ ਦੀ ਵਰਤੋਂ ਸਮੇਤ ਤਾਕਤ ਦੀ ਵਰਤੋਂ ਤੇ ਰਾਮ ਮੰਦਰ ਦੇ ਵਿਚ ਕਥਿਤ ਹੁੰਦੇ ਚਾਂਦੀ ਦੀ ਚੋਰੀ ਦੇ ਮੁੱਦੇ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੇਣ ਦੀ ਮੰਗ ਕਰਨ ਦੇ ਕਾਰਨ ਲਗਾਤਾਰ ਮੁਲਤਵੀ ਹੋਣ ਦੀ ਸਥਿਤੀ ਬਣੀ ਰਹੀ। ਉੱਥੇ ਮੰਗਲਵਾਰ ਅੱਜ ਦੁਪਹਿਰ ਤੋਂ ਪਹਿਲਾਂ ਦੇ ਸੈਸ਼ਨ ਦੇ ਵਿਚ 2 ਵਾਰ ਦਾ ਸਦਨ ਨੂੰ ਮੁਲਤਵੀ ਕਰਨਾ ਪੈ ਗਿਆ ਤੇ ਦੁਪਹਿਰ 2 ਵਜੇ ਸਦਨ ਦੀ ਬੈਠਕ ਸ਼ੁਰੂ ਹੋਈ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ਦੇ ਦਰਮਿਆਨ ਦਾ ਟ੍ਰਿਬਿਊਨਲ ਰਿਫਾਰਮਸ ਬਿੱਲ ਨੂੰ ਵਿਚਾਰ ਦੇ ਲਈ ਲਿਆਂਦਾ ਗਿਆ ਤੇ ਚੇਅਰਮੈਨ ਨੇ ਸੰਸਦ ਮੈਂਬਰਾਂ ਨੂੰ ਸਿਰਫ਼ ਬਿੱਲ ਦੇ ਉੱਤੇ ਹੀ ਬੋਲਣ ਦੀ ਅਪੀਲ ਕੀਤੀ ਤੇ ਸ਼ੁਰੂ ਦੇ ਵਿਚ ਵਿਰੋਧੀ ਧਿਰ ਦੇ ਆਗੂ ਖੜਗੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਦੇ ਕਾਰਨ ਵਿਰੋਧੀ ਧਿਰ ਦੇ ਬੈਂਚਾਂ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦਿਓ ਦੇ ਨਾਅਰੇ ਲਗਾਏ ਗਏ ਤੇ ਹੰਗਾਮੇ ਦੌਰਾਨ ਜਿਵੇਂ ਹੀ ਬਹਿਸ ਸ਼ੁਰੂ ਹੋਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕਰਨ ਦੇ ਨਾਲ ਨਾਲ ਨੇਮ ਦੇ ਨੁਕਤੇ ਜਿਹੜਾ ਪੁਆਇੰਟ ਆਫ ਆਰਡਰ ਜਿਹੜਾ ਉਠਾਉਣ ਦੀ ਵੀ ਕੋਸ਼ਿਸ਼ ਕੀਤੀ, ਜਿਸਦੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਦਨ ਦੇ ਵਿਚ ਆਉਣ ਅਤੇ ਰਾਮ ਮੰਦਰ ਦੇ ਵਿਚ ਕਥਿਤ ਚੰਦੇ ਦੀ ਚੋਰੀ ਦੇ ਬਾਰੇ ਮੰਗਾਂ ਸ਼ਾਮਲ ਸਨ। ਹਰੀਵੰਸ਼ ਨੇ ਜਿਹੜਾ ਸੰਖੇਪ ਰੂਪ ਦੇ ਵਿਚ ਖੜਗੇ ਨੂੰ ਬੋਲਣ ਦੀ ਇਜਾਜ਼ਤ ਦਿੱਤੀ, ਪਰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਸਦਨ ਦੇ ਵਿਚ ਵਿਚਾਰੇ ਜਾ ਰਹੇ ਕੰਮਕਾਜ ਦੇ ਬਾਰੇ ਬੋਲਣਾ ਚਾਹੀਦਾ ਹੈ। ਤੇ ਵਿਰੋਧੀ ਧਿਰ ਦੇ ਆਗੂ ਨੇ ਰਾਮ ਮੰਦਰ ਦੇ ਮੁੱਦੇ ਤੇ ਬੋਲਣ ਦੀ ਜਿਹੜੀ ਕੋਸ਼ਿਸ਼ ਕੀਤੀ, ਪਰ ਚੇਅਰਮੈਨ ਨੇ ਉਨ੍ਹਾਂ ਨੂੰ ਇਜਾਜ਼ਤ ਨਾ ਦਿੱਤੀ। ਇਸ ਤੋਂ ਬਾਅਦ ਹਰੀਵੰਸ਼ ਨੇ ਅਗਲੇ ਬੁਲਾਰੇ ਦਾ ਨਾਂ ਪੁਕਾਰਿਆ ਤੇ ਬਹਿਸ ਜਾਰੀ ਰਹਿਣ ਦੇ ਬਾਵਜੂਦ ਇੰਡੀਆ ਗਠਜੋੜ ਦੀਆਂ ਪਾਰਟੀਆਂ ਨੇ ਸਦਨ ਦੇ ਵਿਚੋਂ ਵਾਕਆਊਟ ਜਿਹੜਾ ਕਰ ਦਿੱਤਾ ਤੇ 14 ਮਿੰਟ ਦੇ ਵਿਚ ਬਿੱਲ ਜਿਹੜੇ ਪਾਸ ਕਰ ਛੱਡੇ। ਇੱਕ ਜਿਹੜੀ ਰਿਪੋਰਟ ਹੈ ਚੋਲਾਂ ਦੀ ਦੋਸਤੋ, ਬੜੀ ਜਿਹੜੀ ਹੈ ਤਰਾਸ਼ਦੀ ਕਹਿ ਲਓ, ਇਹ ਖਬਰ ਕਰਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ, ਜਿਸਦੇ ਵਿਚ ਗਲੋਬਲ ਰਾਈਸ ਪ੍ਰੋਡਕਸ਼ਨ ਜਿਹੜੀ ਹੈ ਵਿਸ਼ਵ ਭਰ ਦੇ ਵਿਚ ਝੋਨੇ ਦੀ ਪੈਦਾਵਾਰ ਘਟਣ ਦਾ ਖਦਸ਼ਾ ਜਿਹੜਾ ਜ਼ਾਹਰ ਹੋ ਗਿਆ। ਗਲੋਬਲ ਰਾਈਸ ਕ੍ਰਾਈਸਿਸ, ਐਲ ਨੀਨੋ, ਵਧੀਆ ਲਾਗਤਾਂ ਤੇ ਭੂ ਸਿਆਸੀ ਤਣਾਅ ਫਸਲਾਂ ਦੇ ਲਈ ਖਤਰਾ ਜਿਹੜਾ ਬਣੇਗਾ। ਦੁਨੀਆ ਭਰ ਦੇ ਵਿਚ ਝੋਨੇ ਦੀ ਪੈਦਾਵਾਰ ਸਾਲ 2026 ਤੇ 27 ਦੇ ਮੰਡੀਕਰਨ ਸਾਲ ਵਿਚ 90 ਲੱਖ ਟਨ ਘੱਟ ਕੇ 53.64 ਕਰੋੜ ਟਨ ਰਹਿਣ ਦਾ ਖਦਸ਼ਾ ਜਤਾਇਆ ਗਿਆ, ਕਿਉਂਕਿ ਸੰਭਾਵੀ ਤੌਰ ਦੇ ਉੱਤੇ ਮਜ਼ਬੂਤ ਐਲ ਨੀਨੋ ਯਾਨੀ ਕਿ ਗਰਮੀ ਦਾ ਮਾਹੌਲ ਬਣ ਰਿਹਾ ਤੇ ਵੱਧਦੀਆਂ ਲਾਗਤਾਂ ਤੇ ਭੂ ਸਿਆਸੀ ਤਣਾਅ ਫਸਲਾਂ ਦੇ ਲਈ ਖਤਰਾ ਬਣ ਰਹੇ ਨੇ। ਇੰਡੀਅਨ ਰਾਈਸ ਐਕਸਪੋਰਟਰਜ਼ ਫੈਡਰੇਸ਼ਨ ਜਿਹੜੀ ਹੈ IREF ਦੇ ਅਨੁਮਾਨਾਂ ਦੇ ਵਿਚ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਇੰਟਰਨੈਸ਼ਨਲ ਰਾਈਸ ਕਾਨਫਰੰਸ BIRC 2026 ਤੋਂ ਪਹਿਲਾਂ ਜਾਰੀ ਪ੍ਰੈਸ ਬਿਆਨ ਦੇ ਵਿਚ IREF ਨੇ ਕਿਹਾ ਕਿ ਇਹ ਅਨੁਮਾਨ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਮੌਸਮ ਦੇ ਨਾਲ ਜੁੜੀ ਬੇਯਕੀਨੀ ਭਾਰਤ, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਇੰਡੋਨੇਸ਼ੀਆ, ਚੀਨ, ਮਿਆਂਮਾਰ ਅਤੇ ਫਿਲੀਪੀਨਸ ਸਣੇ ਪ੍ਰਮੁੱਖ ਚੌਲ ਉਤਪਾਦਕ ਜਿਹੜੇ ਨੇ ਬਰਾਮਦਕਾਰ ਅਤੇ ਦਰਾਮਦਕਾਰ ਮੁਲਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਮੱਧ ਪੂਰਬ ਦੇ ਵਿਚ ਜਾਰੀ ਤਣਾਅ ਦੇ ਨਾਲ ਜੁੜੇ ਵੱਧ ਰਹੇ ਖਾਦ, ਇੰਧਨ ਅਤੇ ਆਵਾਜਾਈ ਦੇ ਖਰਚਿਆਂ ਦੇ ਨਾਲ ਨਾਲ ਲੰਬੇ ਸਮੇਂ ਤੱਕ ਚੱਲਣ ਵਾਲਾ ਤੇ ਤਿੱਬਰ ਹੁੰਦਾ ਐਲ ਨੀਨੋ ਆਲਮੀ ਚੌਲ ਬਾਜ਼ਾਰਾਂ ਦੇ ਲਈ ਨਵਾਂ ਖਤਰਾ ਪੈਦਾ ਕਰ ਰਿਹਾ। ਰਿਲੀਜ਼ ਦੇ ਅਨੁਸਾਰ ਅਮਰੀਕੀ ਕੌਮੀ ਸਮੁੰਦਰੀ ਅਤੇ ਵਾਜੂ ਮੰਡਲ ਪ੍ਰਸ਼ਾਸਨ ਜਿਹੜਾ NOAA ਨੇ ਜਲਵਾਜੂ ਅਗਾਊ ਮੌਨਸੂਨ ਕੇਂਦਰ ਨੇ ਜੁਲਾਈ 2026 ਤੋਂ ਲੈ ਕੇ 27 ਦੇ ਸ਼ੁਰੂ ਤੱਕ ਐਲ ਨੀਨੋ ਦੇ ਜਾਰੀ ਰਹਿਣ ਦੀ 97% ਸੰਭਾਵਨਾ ਦਾ ਅਨੁਮਾਨ ਜ਼ਾਹਰ ਕਰ ਦਿੱਤਾ ਹੈ। ਇਸ ਨੇ ਅਕਤੂਬਰ ਦਸੰਬਰ 2026 ਦੇ ਦੌਰਾਨ ਇਸ ਦੇ ਬਹੁਤ ਮਜ਼ਬੂਤ ਹੋਣ ਦੀ 81% ਤੱਕ ਦੀ ਸੰਭਾਵਨਾ ਦਾ ਸੰਕੇਤ ਦਿੱਤਾ। ਐਲ ਨੀਨੋ ਦੇ ਘੱਟੋ ਘੱਟ ਅਪ੍ਰੈਲ 2027 ਤੱਕ ਜਾਰੀ ਰਹਿਣ ਦੀ ਸੰਭਾਵਨਾ ਨਾਲ ਝੋਨੇ ਦੀ ਪੈਦਾਵਾਰ ਵਾਲੇ ਪ੍ਰਮੁੱਖ ਖੇਤਰਾਂ ਨੂੰ ਬਿਜਾਈ ਫਸਲ ਦੇ ਵਾਧੇ ਦੌਰਾਨ ਜਿਹੜਾ ਮੌਸਮੀ ਬੇਯਕੀਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਲਾਗਤਾਂ ਦੇ ਵਿਚ ਵਾਧਾ ਖਾਸ ਕਰਕੇ ਪੂਰੇ ਏਸ਼ੀਆ ਚ ਕਿਸਾਨਾਂ ਦੇ ਬਿਜਲੀ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਉਤਪਾਦਨ ਦੇ ਵਿਚ ਅਨੁਮਾਨਿਤ ਗਿਰਾਵਟ ਦੇ ਬਾਵਜੂਦ ਸਾਲ 2025-26 ਦੇ ਮੰਡੀਕਰਨ ਸਾਲ ਤੋਂ ਮਜ਼ਬੂਤ ਭੰਡਾਰਾਂ ਦੇ ਸਾਰੇ ਹੀ ਜਿਹੜਾ ਸਹਾਰੇ ਵਿਸ਼ਵ ਪੱਧਰੀ ਚੌਲ ਦੀ ਬਰਾਮਦ ਜਿਹੜੀ ਹੈ ਮੁਕਾਬਲਤਨ ਸਥਿਰ ਰਹਿਣ ਦੀ ਜਿਹੜੀ ਹੈ ਉਮੀਦ ਜਿਹੜੀ ਹੈ ਦਰਸਾਈ ਜਾ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਫਸਲਾਂ ਤੇ ਨਸਲਾਂ ਦੇ ਹਾਲਾਤ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸੈਣੀ ਸਾਹਿਬ ਦੇ ਨਾਲ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ ਆਨੂੰ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਮੈਂ ਤਾਂ ਨਾ ਜਿਹੜੀਆਂ ਤੁਸੀਂ ਦੋ ਖਬਰਾਂ ਪਹਿਲਾਂ ਕੀਤੀਆਂ ਉਹਨਾਂ ਨੂੰ ਦੱਸਾਂ ਜੀ।
0: ਜੀ
1: ਕਿ ਜਦੋਂ ਤੁਸੀਂ ਚੋਰ ਦੀ ਖਬਰ ਕਰ ਰਹੇ ਸੀ ਨਾ ਜੀ, ਤੇ ਬੰਦਾ ਬੜਾ ਸਵਾਰਥੀ ਹੁੰਦਾ ਆ, ਬੰਦੇ ਦਾ ਧਿਆਨ ਸਿਰਫ ਆਪਣੇ ਵੱਲ ਨੂੰ ਜਾਂਦਾ ਜੀ। ਪਰਸੋਂ ਸੰਡੇ ਨਾ ਬੇਟੇ ਦੀ ਸੀਗੀ ਡਿਊਟੀ ਲੱਗੀ ਹੈ ਜੀ, ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਕੋਰਟ ਜਾਣਾ ਆ, ਕਹਿੰਦਾ ਕੋਰਟ ਨੀ ਜਾਣਾ, ਇੱਕ ਚੋਰ ਫੜਿਆ ਆ ਉਹਨਾਂ ਨੇ। ਮੈਂ ਉਹਨਾਂ ਨੂੰ ਕਿਹਾ ਵੀ ਚੋਰ ਘਰ ਹੀ ਪੇਸ਼ ਕਰ ਦਿਓ,
0: ਕੋਰਟ ਚ ਨੀ ਲਿਜਾਣਾ ਜੀ।
1: ਮੈਂ ਕਹਿੰਦਾ ਕੋਰਟ ਨੀ ਜਾਣਾ, ਤੇ ਮੈਂ ਡਿਊਟੀ ਮੈਜਿਸਟ੍ਰੇਟ ਆ, ਤੇ ਮੈਂ ਉਹਨੂੰ ਕਿਹਾ ਵੀ ਚੋਰ ਇੱਥੇ ਘਰ ਹੀ ਪੇਸ਼ ਕਰ ਦਿਓ। ਮੈਂ ਕਿਹਾ ਪੁੱਤ ਤੂੰ ਕਿੰਨਾ ਕੁ ਸਿਆਣਾ ਵੀ ਦੱਸ, ਚੋਰ ਨੂੰ ਘਰ ਦਿਖਾ ਤਾ।
0: ਕਿਆ ਬਾਤ ਹੈ ਡੈਡੀ ਦਾ, ਨਹੀਂ ਦੂਰ ਰਹਿੰਦੇ
1: ਤੁਸੀਂ
0: ਸੀ ਹਜੇ
1: ਖਬਰ
0: ਪਿੰਡ
1: ਕਰਦੇ ਸੀ,
0: ਵਾਲੇ
1: ਤੁਸੀਂ ਖਬਰ ਕਰਦੇ ਸੀ, ਮੈਂ ਕਿਹਾ ਚੋਰ ਨੂੰ ਕੌਣ ਘਰ ਦਿਖਾਉਂਦਾ ਹੁੰਦਾ, ਮੈਂ ਕਿਹਾ ਤੂੰ ਦੇਣਾ ਉਹਦਾ ਰਿਮਾਂਡ ਹੈਂਜੀ, ਮੈਂ ਕਿਹਾ ਤੂੰ ਅੱਜ ਜਮਾਨਤ ਤਾਂ ਲੈਣੀ ਨੀ ਚੋਰ ਦੀ, ਨਹੀਂ ਕਹਿੰਦਾ ਰਿਮਾਂਡ ਹੀ ਦਿਆਂਗੇ ਜੇ ਰਿਮਾਂਡ ਮੰਗਣਗੇ, ਮੈਂ ਕਿਹਾ ਜੇ ਰਿਮਾਂਡ ਮੰਗਣਗੇ ਤਾਂ ਵੀ ਤੂੰ ਮਤਲਬ ਜਿਹੜਾ ਹੈਗਾ ਡਿਊਟੀ ਮੈਜਿਸਟ੍ਰੇਟ ਤੂੰ ਜਮਾਨਤ ਲੈਣੀ ਨੀ, ਤੇ ਜੇ ਨਾ ਵੀ ਰਿਮਾਂਡ ਮੰਗਣਗੇ ਤਾਂ ਵੀ ਤੂੰ ਜੇਲ ਹੀ ਭੇਜਣਾ ਆ, ਤੇ ਇਸ ਕਰਕੇ ਮੈਂ ਕਿਹਾ ਚੋਰ ਨੂੰ ਘਰ ਜਰੂਰੀ ਦਿਖਾਉਣਾ ਸੀ ਹਾਂਜੀ, ਅਗਲੇ ਨੂੰ ਪਤਾ ਲੱਗ ਗਿਆ ਵੀ ਇਸੇ ਜੱਜ ਨੇ ਅੰਦਰ ਭੇਜਿਆ, ਤੇ ਮੈਂ ਕਿਹਾ ਅਗਲੇ
0: ਹਾਂਜੀ
1: ਏਦਾਂ ਹੀ ਕਿਤੇ ਜੱਜ ਸਾਹਿਬ ਨੇ ਰਿਮਾਂਡ ਦੇ ਦਿੱਤਾ ਹੁਣ ਆਇਆ ਤੇ ਅਗਲਾ ਜਾਂਦਾ ਸਿਲੰਡਰ ਹੀ ਲੈ ਗਿਆ, ਕਹਿੰਦਾ ਕੋਈ ਗੱਲ ਨੀ ਫੇਰ
0: ਸਾਹਿਬ ਇੱਥੋਂ ਹੀ ਸਾਬਤ ਹੁੰਦਾ ਚਾਹੇ ਮੁੰਡਾ ਜੱਜ ਆ ਪਰ ਜੱਜ ਦਾ ਪਿਓ ਆ ਮੈਂ ਜੀ,
1: ਇਸ ਕਰਕੇ ਉਹ ਜਿਸ ਹਿਸਾਬ ਨਾਲ ਆਇਆ ਨਾ ਜੀ ਉਹ ਪਹਿਲਾਂ ਆ ਚੁੱਕਾ ਸੀਗਾ, ਉਹਨੇ ਦੇਖ ਲਿਆ ਵੀ ਕੋਈ ਗੱਲ ਨੀ ਇੱਥੇ ਜਿਹੜਾ ਹੈਗਾ ਆ ਇਥੋਂ ਲਿਜਾਇਆ ਜਾ ਸਕਦਾ, ਸਿਲੰਡਰ ਦੀ ਲੋੜ ਹੈ ਸਿਲੰਡਰ ਲੈ ਜਾਓ ਤਾਂ ਕਿਹੜੀ ਗੱਲ ਹੈਗੀ ਆ, ਬਾਅਦ ਦੇ ਵਿੱਚ ਜਮਾਨਤ ਤਾਂ ਹੋ ਹੀ ਜਾਣੀ ਹੈਗੀ ਆ, ਇੱਕ ਕੇਸ ਹੋਰ ਸਹੀ
0: ਜੀ ਬਿਲਕੁਲ ਹੈ ਜੀ, ਨਾਲੇ ਇੰਨਾ
1: ਸਰਕਾਰ ਨੇ
0: ਇੰਨੇ ਕੁ ਛੋਟੀਆਂ ਛੋਟੀਆਂ
1: ਸਰਕਾਰ ਨੇ ਵਕੀਲ ਦਿੱਤੇ ਆ ਜੀ, ਹੁਣ ਤਾਂ ਸਰਕਾਰ ਨੇ ਵਕੀਲ ਦਿੱਤੇ ਹੈਗੇ ਆ, ਡਿਫੈਂਸ ਕੌਂਸਲ ਵੀ ਸਰਕਾਰ ਨੇ ਦਿੱਤੇ ਹੈਗੇ, ਅਜੇ ਕਿਹੜਾ ਕੰਟਰੈਕਟ ਖਤਮ ਹੋ ਗਿਆ ਉਹਨਾਂ ਦਾ,
0: ਹਾਲੇ ਤਾਂ ਸ਼ੁਰੂ ਹੋਇਆ ਕੰਮ, ਹਲੇ ਤਾਂ ਟ੍ਰੇਲਰ ਸ਼ੁਰੂ ਹੋਇਆ ਹੌਲੀ ਹੌਲੀ ਜੀ
1: ਐ ਨੀ ਵੇ। ਬਾਕੀ ਤੁਸੀਂ ਦੂਜੀ ਖਬਰ ਜਿਹੜੀ ਚੌਲਾਂ ਬਾਰੇ ਗੱਲ ਕਰ ਰਹੇ ਸੀ ਨਾ ਜੀ, ਬਾਕੀ ਖਬਰਾਂ ਬਾਅਦ ਚ ਕਰਦੇ ਆ, ਪਰ ਸਭ ਮੇਰਾ ਮੰਨਣਾ ਆ, ਮੇਰੀ ਆਪਣੀ ਆਬਜ਼ਰਵੇਸ਼ਨ ਆ, ਮੈਂ ਗਲਤ ਵੀ ਹੋ ਸਕਦਾ ਬਟ ਮੇਰੇ ਨਾਲ ਸਹਿਮਤ ਹੋਵੋਗੇ ਤੁਸੀਂ, ਸਾਡੇ ਪੰਜਾਬ ਦੇ ਵਿੱਚ ਨਹੀਂ ਸਾਰੇ ਇਸ ਚੀਜ਼ ਦਾ ਫਰਕ ਪੈਣਾ, ਫਸਲ ਦਾ ਝਾੜ ਘਟੇਗਾ ਪਰ ਕਿਉਂਕਿ ਰਕਬਾ ਵੱਧ ਗਿਆ ਆ, ਮਾਲਵਾ ਸਾਰਾ ਜਿਹੜਾ ਹੈਗਾ ਸੀ ਨਾ ਜਿੱਥੇ ਮਤਲਬ ਕਪਾਹ ਬੀਜਦੇ ਸੀ ਉੱਥੇ ਨਰਮੇ ਦੀ ਖੇਤੀ ਨਹੀਂ ਹੈ, ਉੱਥੇ ਝੋਨਾ ਲੱਗ ਗਿਆ ਐਤਕੀ, ਐਤਕੀ ਰਿਕਾਰਡ ਤੋੜ ਜਿਹੜਾ ਹੈਗਾ ਆ ਆਪਣੇ ਮਲੋਟ ਅਬੋਰ ਸਾਈਡ ਜਿਹੜੀ ਆ ਨਾ ਜੀ, ਉੱਥੇ ਝੋਨਾ ਬੀਜਿਆ ਗਿਆ ਆ, ਸੋ ਇਸ ਕਰਕੇ ਜਿਹੜਾ ਆ ਵੀ ਜੇ ਪ੍ਰੋਡਕਸ਼ਨ ਘੱਟ ਵੀ ਜਾਂਦੀ ਹੈਗੀ ਆ ਤੇ ਨੈਟ ਪ੍ਰੋਡਕਸ਼ਨ ਜਿਹੜੀ ਹੈਗੀ ਆ ਨਾ ਉਹ ਸਾਡੇ ਇੱਥੇ ਹੋ ਜਾਣੀ ਆ, ਬਟ ਐਟ ਦਾ ਸੇਮ ਟਾਈਮ ਜਿਹੜੀ ਖਬਰ ਜਿਹੜੀ ਚੁਕਾਣ ਵਾਲੀ ਹੈਗੀ ਆ ਉਹ ਇਹ ਹੈਗੀ ਆ ਕਿ ਪਹਿਲਾਂ ਜਿਹੜਾ ਲੋਟ ਆ ਉਹ ਹੀ ਨੀ ਚੱਕ ਹੋਇਆ ਤੇ ਉਸ ਵੇਲੇ ਜਿਹੜਾ ਹੈਗਾ ਇੱਥੇ ਰੈਕ ਵਿਹਲੇ ਨੀ ਹੈਗੇ, ਗੋਦਾਮ ਉਦਾਂ ਹੀ ਭਰੇ ਪਏ ਹੈਗੇ ਆ ਤੇ ਇੱਥੇ ਜਿਹੜਾ ਹੈਗਾ ਆ ਝੋਨਾ ਰੋਲਣ ਦੀ ਸੰਭਾਵਨਾ ਆ ਜੀ।
0: ਜੀ ਬਿਲਕੁਲ ਹੈ ਜੀ ਬਿਲਕੁਲ, ਨਹੀਂ ਉਹਦੇ ਵਿੱਚ ਦੇਖੋ ਅੱਜ ਮੈਂ ਸੁਣ ਰਿਹਾ ਸੀ ਆਪਣੇ ਸਿਰਸੇ ਹੋਣੀ ਆ ਜੀ ਆਪਣੇ ਬੀਜੇਪੀ ਤੋਂ ਦਿੱਲੀ ਤੋਂ
1: ਜੀ,
0: ਤੇ ਉਹਨਾਂ ਦੀ ਮੈਂ ਇੱਕ ਛੋਟੀ ਜਿਹੀ 3 ਮਿੰਟ ਦੀ ਵੀਡੀਓ ਆ, ਮੈਂ ਉਹਦੇ ਉੱਤੇ ਉਹ ਬੋਲ ਰਹੇ ਨੇ, ਮੈਂ ਉਹ ਜਰੂਰ ਸਾਂਝੀ ਕਰਦਾ ਕਿ ਸੂਬਿਆਂ ਦੇ ਹਾਲਾਤ ਕੀ ਨੇ, ਉਹਨਾਂ ਨੇ ਉਹ ਚੀਜ਼ ਪੇਸ਼ ਕੀਤੀ ਹੈ, ਉਹ ਸੁਣ ਕੇ ਫਿਰ ਆਪਾਂ ਇਸੇ ਗੱਲ ਨੂੰ ਹੋਰ ਥੋੜਾ ਜਿਹਾ ਅੱਗੇ ਵਧਾਉਂਦੇ ਹਾਂ ਜੀ।
2: ਪ੍ਰਾਈਸ ਹੈ ਉਸਕੇ ਇੱਕ ਰਿਪ੍ਰੈਜੈਂਟੇਸ਼ਨ ਆਤੀ ਹੈ ਉਸਪੇ ਮੈਨੇ ਮਾਤਰ ਦੋ ਲਾਈਨੇ ਲਿਖੀ ਸੁਣੀਏਗਾ ਕਿਆ ਲਿਖਾ ਮੇ ਬੀ ਕੰਸਿਡਰਡ ਪੋਜ਼ਿਟਿਵਲੀ ਐਸ ਪਰ ਰੂਲਸ ਐਂਡ ਰੈਗੂਲੇਸ਼ਨਸ ਕਿਆ ਇੱਕ ਮੰਤਰੀ ਆਪ ਆਪਣੇ ਐਮ ਐਲ ਏ ਹਮੇ ਆਪਣੀ ਰਿਪ੍ਰੈਜੈਂਟੇਸ਼ਨ ਭੇਜਤੇ ਹੈ ਤੋ ਕਿਆ ਲਿਖ ਸਕਤੇ ਇਸਕੇ ਇਲਾਵਾ ਹਮਨੇ ਔਰ ਅਧਿਕਸ਼ ਜੀ ਇਸੀ ਮੈਂ ਲਿਖਾ ਹੈ ਯੇ ਝੂਠ ਇਤਨਾ ਬੋਲਤੇ ਹੈ ਇਸੀ ਰਿਪ੍ਰੈਜੈਂਟੇਸ਼ਨ ਮੈਂ ਹੀ ਲਿਖਾ ਹੈ ਕਿ ਯੇ ਕੋਈ ਵੀ जो राइस है मैं इसको पहले बात को इसको बताने के बाद बाकी बात बताऊंगा इसी में लिखा है कि किसी भी तरीके की फर्दर इट इज टू अफर्म दैट द राइस अलॉटेड टू गवर्नमेंट दिल्ली अंडर दिस स्कीम विल नॉट इफेक्ट करंट एज वेल एज फ्यूचर कोटा अलॉटमेंट ऑफ राइस अंडर एनी स्कीम ऑफ डीबीटी दिल्ली द राइस अलॉटेड अंडर दिस स्कीम विल हैव नो फाइनेंशियल बर्डन ऑफ डीएफटी ऑफ दिल्ली। इसके बावजूद बार बार सिर्फ क्या प्रॉब्लम है, प्रॉब्लम यह है बहनों को 2500 रुपया हमने देने का वादा किया, विधानसभा में इश्यू लेके आए कि सिलेंडर नहीं मिल रहे, विधानसभा के अंदर लेके आए कि 2500 नहीं मिल रहा, रोज 2500 का मुद्दा बनाते थे, मुद्दा छिन गया, मुद्दा छिनते फड़फड़ा रहे हैं पगलों की तरह। और मुझे हैरान कि मैं आपके आज सदन में आपको सभी हम अपने सदस्यों को माननीय सदस्यों को बताना चाहता हूं, अध्यक्ष जी ये जो निर्मक है नैरमेक ने 23 रुपए के हिसाब से 23 रुपए 20 पैसे के हिसाब से राइस खरीदा, एफसीआई ने कहा आप इस स्कीम में राइस नहीं खरीद सकते और नैरमेक को कहा कि आप 31 रुपए 10 पैसे जो उनका रेट है ऑक्शन का उसके हिसाब से पैसे जमा कराइए। ध्यान से सुनिएगा, आप 23 रुपए 20 पैसे के हिसाब से नहीं खरीद सकते निर्मिक, हमारा इसमें कोई लेना नहीं है, ना हमारा लेना है, ना हमारा फाइनेंशियल बर्डन है, ना हमने खरीदा है, ना हमारा कोटा है, ना हमने कुछ दिया है। एक चिट्ठी आप भी अपनी पार्ट के लिखते हैं कि आप इसके ऊपर कंसिडर करिए। अरे भाई और इसके अलावा हम क्या लिखते हैं, लेकिन बेशर्मी की हद इतनी है, 3 दिन से यह सिर्फ और सिर्फ कि 2500 की चर्चा ना हो। जो मैं आपको बता रहा था अध्यक्ष जी, एफसीआई ने कहा नैरमेक को कि आप ये ऑक्शन रेट पर राइस खरीदेंगे, नैरमेक को कहा गया ऑक्शन रेट पे, उन्होंने 31 रुपए 10 पैसे के हिसाब से 26 करोड़ जमा करा दिया और बाकी 13 करोड़ जमा कराने को कहा। एफसीआई और नैरमेक की बात हो रही है, ना किसी का राइस गया, ना किसी ने खरीदा, ना किसी ने बेचा, और बिना बात के अखबारों तक में छुपाया जा रहा है। और मैं अपने सदन के साथियों को यह भी बताना चाहता हूं, किसी सूरत में मैं भी बख्शने वाला नहीं हूं, कोर्ट तक लेके जाऊंगा। यह बाहर मीडिया में तो झूठ चल जाते हैं, जो मर्जी बोल दो, कोई पूछने वाला नहीं है, पर मैं आपको सबके सामने बता के जा रहा हूं, मैं इसको डेफिमेशन में कोर्ट में लेके जाऊंगा, और जब वहां कागज देने पड़ेंगे तो जवाब देना पड़ेगा। बातों से बात नहीं चलने वाली, ये अब आगे से काम नहीं चलने वाला, इंतहा हो गई है। आप सोचिए हमें भी कितनी पीड़ा होती है, बिना वजह के किसी आदमी के ऊपर निरंतर, केवल और केवल क्योंकि आप 2500 पे हजम नहीं कर पा रहे बहन बेटियों को मिलता हुआ, क्योंकि आज आपको पता है कि ड्यूसी पे चर्चा होने वाली है, गरीब परिवार के बच्चों लोग जो झुग्गियों रहते हैं अब उनको घर मिलने वाले हैं, आपको पेट में दर्द हो रहा है, ये वजह है ये सब कुछ करने की। लेकिन जैसे मैंने पहले कहा, मैं आपको याद कराऊंगा, एक दिन इसी विधानसभा में आकर याद कराऊंगा, जिस दिन सौरभ भारद्वाज को इस केस के अंदर कोर्ट में भी लेके जाऊंगा और इंसाफ की दूध का दूध और पानी का पानी करके दिखाऊंगा। धन्यवाद
0: जी सैनी साहब।
1: हाँ जी पर साहब, वो तो उन्होंने लोकल मुद्दा हैगा या वो सा इस चीज तलक वास्ता हैगा या वो सेंटर दिया एजेंसीज दिया जेड़ा हैगा या कोई खरीदो फरोखत दे विच जेड़ा या दिल्ली, हाँ जी दिल्ली सरकार दे उते कोई एलीगेशन लगाया हैगा या ते वो क्योंकि हुण उत्थे अपोजिशन दे विच आम आदमी पार्टी हैगी है ते बीजेपी उते विच हैगी है जी, ते उस चीज दी एक्सप्लेनेशन दे रहे हैगे आ, ते नाले जदों बंदा सत्ता पार्टी दे विच हुंदा ना जी ओ पूरे जोर नाल ही बोलदा हुंदा है जी, ते ओ क्योंकि ओनु टोकन आला कोई नहीं हुंदा, ओनु रोकन आला इत्थे तां हुंदा बहजो आ गई गल तुहाडी है जी, तो इस करके जेड़ा हैगा इत्थे तां आ गई गल तुहाडी हुंदी है जी। ते प्रगट सिंह होणा ने भी जेड़ा हैगा विधान सभा च कहा है जी, कहते यार टीचर वांगू बिहेव करते है, तो कहना मतलब जरा तुम तो गल आ गई गल थोड़ी, तुम तो बोलन ही नहीं देंगे, है 5 दिन वेले रखे तो कहते जरा 6वें दिन 9 बिल लिया के पास कर लै, कहते मतलब थोड़ी तैयारी है नहीं गई, कहते मतलब थोड़े है नहीं गे, थोड़े को मटीरियल है नहीं गा बोलन नू, हां जी आ गई गल थोड़ी। तो हुण आपां आईए अपनियां खबरां ते जी, अज जेड़ा हैगा आ जी, पहला तां जेड़ा आ हरभजन सिंह, देखो एक एदा दी शख्सियत
0: जी,
1: जेड़ा मुंडा सधारण घर तो उठा
0: जी,
1: ओने अपना जेड़ा हैगा क्रिकेट दे विच अपना नाम जेड़ा आ ओ बनाया
0: जी,
1: वर्ल्ड कप खेडिया है जी, ते अर्जुन अवार्ड विनर है जी, ओनू इना ने ओने एक ट्वीट कर दिता, एक विदाउट वेरीफिकेशन उन्हें मतलब कई दो सरदार बंदियां दी जिहड़ी बच्चियां दी फोटो देखी
0: जी,
1: कि वो जॉम्बी नशे दे विच हैगे सीगे, ते उन्हें मतलब ट्वीट कर दिता
0: जी
1: कि की आपां रल मिल के पंजाब नूं इस दलदल दे विचों कढ नहीं सकदे
0: जी,
1: बोनाफाइड होएगा मैं नहीं शक करदा किसी गल दे उत्ते जी, इथे पंजाब वाले कोई फर्क नहीं पिया, जा जिदा मर्जी जिदा ही उथे जिहड़ा गया केजरीवाल ने देखिया ते केजरीवाल ने काउंटर कीता, नाल ही आम आदमी पार्टी एक्टिव हो गई,
0: घंटियां खड़ गई है जी कॉन्फ्रेंस,
1: घंटियां खड़ गई बिलकुल जी, प्रेस कॉन्फ्रेंसिस हो गई जी, ओनू गद्दार तक, गद्दार कौन हुंदा सर, एक पार्टी नू छड्ड के दूजी पार्टी दे विच चल जाना गलत, गद्दार थोड़ा हो सकदा सर, गद्दार तां हुंदा आ कि वन हू इज अगेंस्ट द कंट्री, हू इज अगेंस्ट द स्टेट।
0: कांग्रेस दे विचो अकाली दल दे विचो बीजेपी दे विचो सारे जेड़े इन्हां ने जमा कीते आप आदमी
1: सारे आम आदमी पार्टी कित्थों आए हैगे सारे, कोई ना कोई तो राजनीतिक दल तो ही आया ना, मुख्यमंत्री साहब लोक भलाई पार्टी तो हुंदे होए पीपी है जी ट्रिपल पी दे विच आए,
0: उत्थों जेड़ा
1: हैगा फिर
0: बिलकुल
1: हां जी, मनप्रीत बादल दी पार्टी जेड़ी बनाई सी उन्हें ओदे विच रहे हैगे, फिर मुड़ के इत्थे आम आदमी पार्टी च आए, तो कौन हैगा या फिर गद्दार तो सारे ही है जी, ਰਾਜਨੀਤੀ ਦੇ ਵਿੱਚ ਤਾਂ ਸੈਲਫ ਜਿਹੜਾ ਇੰਟਰਸਟ ਆ ਉਹ ਸੁਪਰੀਮ ਹੁੰਦਾ ਆ ਜੀ, ਅਗਲੇ ਨੇ ਆਪਣਾ ਸਕੋਪ ਦੇਖਣਾ ਹੁੰਦਾ ਆ ਕਿ ਮੇਰਾ ਸਕੋਪ ਕਿੱਥੇ ਜਿਹੜਾ ਹੈਗਾ ਵਿਨੇਬਿਲਟੀ ਦਾ ਆ ਤੇ ਕਿੱਥੇ ਮੈਨੂੰ ਜਾ ਕੇ ਕੁਛ ਫੈਰ ਪੈ ਸਕਦੀ ਆ
0: ਜੀ।
1: ਸੱਤਾ ਪ੍ਰਾਪਤੀ ਲਕਸ਼ ਹੁੰਦਾ ਆ ਜੀ ਰਾਜਨੀਤੀ ਦਾ, ਇਹਦੇ ਵਿੱਚ ਤਾਂ ਕੋਈ ਲੁਕ ਲੁਕੋ ਵਾਲੀ ਗੱਲ ਹੀ ਹੈ ਨੀ ਗੀ। ਜਿਹੜੇ ਆਏ ਕਹਿੰਦੇ ਜੀ ਅਸੀਂ ਤਾਂ ਜੀ ਸੇਵਾ ਕਰਨੀ ਹੈਗੀ ਆ, ਝੂਠ ਬੋਲਦੇ ਆ ਜੀ।
0: ਬਿਲਕੁਲ,
1: ਕੌਣ ਸੇਵਾ ਕਰਦਾ ਜੀ? ਹਾਂਜੀ, ਤੁਹਾਡਾ ਲਕਸ਼ ਹੁੰਦਾ ਹੈਗਾ ਇਸ ਚੀਜ਼ ਦਾ ਵੀ ਹਾਂ ਜੀ ਵੀ ਤੁਸੀਂ ਪਬਲਿਕ ਡੀਲਿੰਗ ਦੇ ਰਾਹੀਂ ਜਿਹੜਾ ਆ ਉੱਪਰ ਜਾਣਾ ਚਾਹੁੰਦੇ ਹੈਗੇ ਆ,
0: ਨਾਲੇ ਸੈਣ ਸਾਹਿਬ
1: ਹੁਣ ਕਾਹਦੀ ਸੀ
0: ਜੇ ਸੇਵਾ ਕਰਾਉਣੀ ਆ ਤਾਂ ਭਾਈ ਜਿਹੜੇ ਜੀਰੋ ਗਰਾਉਂਡ ਦੇ ਉੱਤੇ ਕੰਮ ਕਰਨ ਵਾਲੇ ਲੋਕ ਨੇ, ਜਿਹੜੇ ਮੁੱਦੇ ਉਠਾਉਣ ਵਾਲੇ ਲੋਕ ਨੇ, ਜਿਹੜੇ ਮਿਲੀਅਨਰ ਨੇ, ਉਹਨਾਂ ਨੂੰ ਕਿਉਂ ਭੇਜਿਆ ਜਾਂਦਾ? ਲਵਲੀ ਇੰਸਟੀਟਿਊਟ ਵਾਲੇ ਭੱਜੀ ਹੋ ਗਿਆ, ਉਹ ਕਿਹੜਾ ਘੱਟ ਪੈਸਾ ਉਹਦੇ ਕੋਲ, ਉਹ ਸਾੜਿਆ ਨੀ ਫੂਕਨੇ, ਫੂਕਿਆ ਵੀ ਖਤਮ ਨਹੀਂ ਹੁੰਦਾ ਕਿ ਸਾਰੇ ਇਹਨਾਂ ਨੂੰ ਉਹੀ ਲੱਭੇ ਨੇ ਅਮੀਰ ਜ਼ਿਆਦੇ।
1: ਸਰ ਰਾਘਵ ਚੰਡੇ ਨੇ ਇੱਕ ਗੱਲ ਕਹੀ ਸੀ
0: ਜੀ,
1: ਕਿਤੇ ਕਿਤੇ ਸਿਆਣੀ ਗੱਲ ਵੀ ਬਹੁਤ ਕਰ ਜਾਂਦੇ
0: ਜੀ,
1: ਉਹ ਕਹਿੰਦੇ ਜੇ ਸੇਵਾ ਆ ਤੇ ਫੇਰ ਇਹਨਾਂ ਨੂੰ ਜਿਹੜਾ ਹੈਗਾ ਇਹ ਆ ਉਸ ਚੀਜ਼ ਦੀ ਤਨਖਾਹ ਕਾਹਦੀ ਦਿੰਨੇ ਹੈਗੇ ਆ
0: ਜੀ,
1: ਜੇ ਸੇਵਾ ਵਾਸਤੇ ਹੀ ਆਏ ਆ
0: ਜੀ,
1: ਤੇ ਜੇ ਇਹ ਜੋਬ ਆ ਤੇ ਇਹਦੀ ਫਿਰ ਕੁਆਲੀਫਿਕੇਸ਼ਨ ਕਿਉਂ ਤੈ ਨੀ ਗੀ
0: ਜੀ?
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਵੈਸੇ ਵੀ ਦੀਮਕ ਲੱਗ ਗਿਆ ਆ ਜੀ ਸਾਡੇ ਇਸ ਲੋਕਤੰਤਰ ਨੂੰ। ਸਾਡਾ ਲੋਕਤੰਤਰ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਕਹਿਣ ਨੂੰ ਹੀ ਲੋਕਤੰਤਰ ਰਹਿ ਗਿਆ ਆ, ਵੋਟਾਂ ਲੈ ਕੇ ਤੇ ਰਾਜੇ ਬਣ ਜਾਂਦੇ ਆ ਜੀ, ਮੁੜ ਕੇ ਕਿੰਨਾ ਕਿੰਨਾ ਖੂਨ ਚੂਸਦੇ ਹੈਗੇ ਆ ਜੀ ਇਹ, ਮਤਲਬ ਜਿਹਨੂੰ ਇੱਕ ਵਾਰੀ ਤੁਸੀਂ ਬਣਾ ਤਾ ਹੈਗਾ ਨਾ ਉਹਦਾ ਲਾਈਫ ਟਾਈਮ ਤੁਸੀਂ ਜਿਹੜਾ ਆ ਉਹ ਤੁਹਾਡੇ ਟੈਕਸ ਪੇਅਰ ਦਾ ਪੈਸਾ ਖਾਏਗਾ
0: ਜੀ। ਨਾਲੇ ਦੇਖੋ ਉਹਨਾਂ ਨੇ ਤਾਂ ਇੱਕ ਜਿਹੜਾ ਪੰਜਾਬ ਦਾ ਮੁੱਦਾ ਹੀ ਸਾਹਮਣੇ ਰੱਖਿਆ ਜਾਂ ਮਤਲਬ ਕਿ ਜੋ ਹੈਗਾ ਉਹਦੇ ਵਿੱਚ ਇੰਨਾ ਮਤਲਬ ਕਿ ਉਛਲਣ ਦੀ ਕੀ ਜ਼ਰੂਰਤ ਹੈ? ਤੁਸੀਂ ਵੀ ਤਾਂ ਦੋਸ਼ ਲਾਉਂਦੇ ਰਹੇ ਹੋ ਬਿਕਰਮ ਮਜੀਠੀਆ, ਉਹਨਾਂ ਨੇ ਉਹ ਕਿਹੜਾ ਤੁਸੀਂ ਸਬੂਤ ਪੇਸ਼ ਕਰ ਦਿੱਤੇ ਅਜੇ ਤੱਕ ਉਹਦੇ ਨਾਲ ਘੁਲਣ ਲੱਗੇ ਹੋਏ ਹੋ ਤੁਸੀਂ?
1: ਪਰ ਇਹ ਸਭ ਜਾਂ ਤਾਂ ਪੰਜਾਬ ਦੇ ਵਿੱਚ ਨਸ਼ਾ ਨਾ ਹੋਵੇ
0: ਜੀ,
1: ਤੁਸੀਂ ਤਾਂ ਨਸ਼ੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਆ ਹੈਗਾ ਜੀ, ਤੁਹਾਡੇ ਆਪਣੇ ਹਿਸਾਬ ਨਾਲ ਵੀ ਤੁਸੀਂ 17 ਮਹੀਨੇ ਹੋ ਗਏ ਇਸ ਯੁੱਧ ਨਸ਼ਿਆਂ ਵਿਰੁੱਧ ਲੜਦਿਆਂ ਨੂੰ, ਉਹਦੇ ਦਰਮਿਆਨ ਤੁਸੀਂ 75,200 ਜਿਹੜਾ ਹੈਗਾ ਜਾਂ ਕੇਸ ਦਰਜ ਕੀਤਾ ਜੀ
0: ਜੀ,
1: ਇੱਕ ਤੇ ਉਹਦੇ ਵਿੱਚ ਜਿਹੜਾ ਹੈਗਾ ਆ ਮਤਲਬ 75,200 ਬੰਦਾ ਜਿਹੜਾ ਆ ਉਹ ਤੁਸੀਂ ਅਰੈਸਟ ਕੀਤਾ
0: ਜੀ,
1: ਹਾਂਜੀ 146 ਬੰਦੇ ਰੋਜ ਦੇ ਜਿਹੜੇ ਹੈਗੇ ਆ ਜੀ, ਘੰਟੇ ਦੇ 6 ਬੰਦੇ ਜੀ
0: ਜੀ,
1: ਤੁਸੀਂ ਕਿੱਥੋਂ ਮਤਲਬ ਜਿਹੜਾ ਹੈਗਾ ਆ ਇਹ ਗੱਲ ਕਹਿ ਸਕਦੇ ਹੈਗੇ ਆ ਵੀ ਪੰਜਾਬ ਚ ਸਮੱਸਿਆ ਹੈ ਨੀ
0: ਜੀ?
1: ਈਵਨ ਸਾਡੇ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਫਾਰ ਦਾ ਗਰਲਸ
0: ਜੀ
1: ਕਪੂਰਥਲਾ ਤੇ ਅੰਮ੍ਰਿਤਸਰ ਬਣਾਉਣੇ ਪੈ ਗਏ
0: ਤੇ
1: ਲੜਕੀਆਂ ਵੀ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਅਫੈਕਟਡ ਹੋ ਗਈਆਂ।
0: ਦੇਖੋ ਪਿਛਲੇ ਦਿਨਾਂ ਦੀ ਤਾਂ ਕੋਈ ਜਿਆਦਾ ਦਿਨਾਂ ਦੀ ਨਹੀਂ ਗੱਲ, ਪਿਛਲੇ ਵੀਕ ਦੀ ਗੱਲ ਆ, ਰਿਪੋਰਟ ਆਈ ਆ ਬਕਾਇਦਾ ਭਈ ਜਿਹੜੀ ਨਸ਼ਾ ਛਡਾਊ ਗੋਲੀ ਦਿੱਤੀ ਜਾਂਦੀ ਹੈ ਉਹ ਕਿੰਨੇ ਲੱਖਾਂ ਦੇ ਹਿਸਾਬ ਦੇ ਨਾਲ ਨਿਕਲ ਗਈ ਜੀ, ਤਾਂ ਫਿਰ ਕਿੱਥੇ ਗਈ ਆ
1: ਸਰ? ਉਹਦੀ 8 ਗੁਣਾ ਕੰਜ਼ੰਪਸ਼ਨ ਵੱਧ ਗਈ ਜੀ, 8 ਗੁਣਾ।
0: ਤਾਂ ਫਿਰ ਉਹ ਜੇ ਨਸ਼ਾ ਹੈ ਹੀ ਨਹੀਂ ਗਾ ਤਾਂ ਫਿਰ ਨਸ਼ਾ ਛਡਾ ਕੇ ਨੂੰ ਰਹੇ ਨੇ, ਸਵਾਲ ਤਾਂ ਇਹ ਵੀ ਖੜਾ ਹੋ ਜਾਂਦਾ।
1: ਇਹ ਉਹ ਗਿਣਤੀ ਆ ਜਿਹੜੀ ਸਰਕਾਰੀ ਹਸਪਤਾਲਾਂ ਰਾਹੀਂ ਡਿਸਟ੍ਰੀਬਿਊਟ ਹੁੰਦੀ ਆ ਜੀ, ਜੇ ਉਹ 8 ਗੁਣਾ ਉਹਦੀ ਡਿਮਾਂਡ ਵੱਧ ਗਈ ਤੇ 8 ਗੁਣਾ ਆ ਰਹੀ ਆ ਸਪਲਾਈ ਜ਼ਿਆਦਾ
0: ਜੋ ਲੀਗਲੀ ਰਿਕਾਰਡ ਦੇ ਵਿੱਚ ਹੈ ਜੀ।
1: ਹਾਂਜੀ, ਤੇ ਜਿਹੜੇ ਬਾਹਰ ਜਿਹੜੇ ਹੈਗੇ ਆ ਜੀ ਪ੍ਰਾਈਵੇਟਲੀ ਜਿਹੜੇ ਇਹ ਲਿਆਉਂਦੇ ਹੈਗੇ ਆ ਉਹ ਵੇਚਦੇ ਆ ਜੀ,
0: ਉਹ ਤਾਂ ਕਿਸੇ ਉੱਥੇ ਕਿੰਨੀ ਮਤਲਬ।
1: ਹਾਂਜੀ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਕਿ ਤੁਸੀਂ ਇਸ ਚੀਜ਼ ਨੂੰ ਕਿੱਦਾਂ ਅੱਖਾਂ ਬੰਦ ਥੋੜਾ ਕਰ ਸਕਦੇ ਹੈਗੇ ਆ। ਮੇਰੀ ਚਿੰਤਾ ਸਰ ਇਸ ਚੀਜ਼ ਦੀ ਹੈਗੀ ਆ ਆਹ ਜਿਹੜੀ ਨਵੀਂ ਡਰੱਗ ਜਿਹੜੀ ਆਈ ਹੈਗੀ ਆ ਜ਼ੌਂਬੀ
0: ਡਰੱਗ,
1: ਹਾਂਜੀ ਤੁਸੀਂ ਦੇਖੋ ਨਾ ਉਹ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਇੱਕ ਲੇਡੀ ਜਿਹੜੀ ਆ ਉਹ ਇਸ ਡਰੱਗ ਨਾਲ ਅਫੈਕਟਡ ਜਿਹੜੀ ਆ ਉਹ ਘੁੰਮ ਰਹੀ ਆ
0: ਜੀ,
1: ਹਾਂਜੀ ਉਹਦੀ ਵੀਡੀਓ ਆ ਗਈ ਆ। ਸਵਾਲ ਤਾਂ ਇਹ ਹੈਗਾ ਆ ਨਾ ਕਿ ਤੁਸੀਂ ਤਾਂ ਕੰਟਰੋਲ ਕਰ ਰਹੇ ਹੈਗੇ ਆ, ਤੁਸੀਂ ਤਾਂ ਯੁੱਧ ਲੜ ਰਹੇ ਆ, ਤੁਸੀਂ ਤਾਂ ਇਹਨੂੰ ਖਤਮ ਕਰਨ ਦਾ ਦਾਵਾ ਕੀਤਾ ਸੀ
0: ਜੀ,
1: ਇਟ ਮੀਨਸ ਸਮਥਿੰਗ ਇਜ਼ ਰੋਂਗ। ਕੋਈ ਨਾ ਕੋਈ ਤਾਂ ਸਾਇੰਟਿਫਿਕ ਅਪਰੋਚ ਬਣਾਓ, ਕੋਈ ਇਹਦੀ ਸਟੱਡੀ ਕਰਾਓ ਭਾਈ ਕੀ ਚੱਕਰ ਹੈਗਾ ਵੀ ਇਹ ਕਿਉਂ ਨੀ ਖਤਮ ਹੋ ਰਿਹਾ, ਰੈਡੀਕੇਟ ਕਿਉਂ ਨੀ ਹੋ ਰਿਹਾ ਇਹ ਪ੍ਰੋਬਲਮ ਜਿਹੜੀ ਆ ਜੀ।
0: ਇਹ ਜਿਹੜੀ ਚੀਜ਼ ਆ ਨਾ ਸਹਿਰ ਸਾਹਿਬ, ਅਸਲ ਦੇ ਵਿੱਚ ਇਹ ਮਨੁੱਖਾਂ ਦੇ ਲਈ ਨਹੀਂ ਗੀ ਜਿਹੜੀ ਹੈ ਡਰੱਗ ਹੈ, ਅਸਲ ਦੇ ਵਿੱਚ ਐਕਸਲਾਜ਼ੀਨ ਜਿਹੜੀ ਹੈ ਇੱਕ ਵੈਟਨਰੀ ਜਿਹੜੀ ਹੈ ਕਹਿ ਸਕਦੇ ਡਰੱਗ ਆ, ਸੈਡਾਟਿਵ ਆ, ਇਹ ਜਿਹੜਾ ਇਨਸਾਨ ਦੇ ਲਈ ਜਿਹੜਾ ਮਨਜ਼ੂਰ ਸ਼ੁਦਾ ਨਹੀਂ ਹੈ ਜੀ। ਤੇ ਜਿੱਦਾਂ ਕਿ ਕਹਿ ਸਕਦੇ ਹਾਂ ਕਿ ਆਪਣਾ ਫੈਂਟਾਨਾਇਲ ਆਉਂਦੀ ਹੈ, ਉਹਦੇ ਵਿੱਚ ਥੋੜਾ ਜਿਹਾ ਮਿਕਸ ਅਪ ਕਰਕੇ ਉਹ ਬੰਦਾ ਜਿਹੜਾ ਡਰੱਗ ਲੈ ਵੀ ਰਿਹਾ ਨਾ, ਚਾਹੇ ਉਹ ਅਡਿਕਟਡ ਆ, ਉਹਨੂੰ ਬੜੀ ਪਤਾ ਹੁੰਦਾ ਕਿ ਇਹ ਮੈਂ ਖਾ ਕੀ ਰਿਹਾ ਜੀ, ਤੇ ਪਤਾ ਉਦੋਂ ਹੀ ਲੱਗਦਾ ਜਦੋਂ ਬੰਦਾ ਮੁੱਧਾ ਹੋ ਜਾਂਦਾ ਜੀ।
1: ਉਹ ਗੱਲ ਤੁਹਾਡੀ ਠੀਕ ਹੈ ਭਾਰਤ ਸਾਹਿਬ, ਮੈਂ ਮੰਨ ਲੈਣਾ ਇਸ ਗੱਲ ਨੂੰ। ਹਾਂਜੀ ਇਹ ਜਿਹੜੀ ਆ ਉਹ ਕਹਿੰਦੇ ਭਈ ਪਸ਼ੂਆਂ ਵਾਸਤੇ ਹੈਗੀ ਆ ਜਾਂ ਜਾਨਵਰਾਂ ਨੂੰ ਬੇਹੋਸ਼ ਕਰਨ ਵਾਸਤੇ ਹੈਗੀਆਂ ਜੀ।
0: ਹੁਣ ਜਿੱਦਾਂ ਦੇਖੋ ਆਪਣੇ ਜਿਹੜਾ ਮਸਲ ਬਣਾਉਂਦੇ ਨੇ ਜਾਂ ਜਿਮ ਕਰਦੇ ਨੇ ਜਾਂ ਕਬੱਡੀ ਦੇ ਕਿੰਨੇ ਖਿਡਾਰੀ ਨੇ ਜੀ, ਉਹ ਜਿੱਦਾਂ ਘੋੜਿਆਂ ਦੇ ਟੀਕੇ ਲਾਉਣ ਲੱਗ ਗਏ ਹੋਰ ਸਾਰੀਆਂ ਚੀਜ਼ਾਂ, ਤੇ ਫਿਰ ਉਹ ਕਿੱਥੋਂ ਉਹ ਮਤਲਬ ਕਿ ਦਿਲ ਪਾੜ ਕੇ ਰੱਖੂਗੀ, ਸਰੀਰ ਪਾੜਨਾ ਹੀ ਆ ਜੀ ਉਹਨੇ।
1: ਗੱਲ ਠੀਕ ਹੈ ਤੁਹਾਡੀ, ਸਵਾਲ ਤਾਂ ਇਹ ਹੈਗਾ ਆ ਕਿ ਹੈਲਥ ਪ੍ਰਤੀ ਜਿਹੜਾ ਆ ਤੁਸੀਂ ਤੁਹਾਡੇ ਸੈਮੀਨਾਰ ਲੱਗਣੇ ਚਾਹੀਦੇ ਆ ਜੀ। ਸਰ ਅਨਇੰਪਲਾਇਮੈਂਟ ਆ ਜੀ, ਵੱਡੀ ਗੱਲ ਇਹ ਆ, ਬੇਰੁਜ਼ਗਾਰ ਸੜਕਾਂ ਤੇ ਤੁਰੇ ਫਿਰਦੇ ਆ ਜੀ, ਉਹ ਕੀ ਕਾਰਨ ਉਹਨਾਂ ਦਾ ਟਾਈਮ ਨੀ ਪਾਸ ਹੁੰਦਾ ਜੀ, ਜਿਹੜਾ ਆ ਵੀ ਸੋਰਸ ਆਫ ਇਨਕਮ ਕੋਈ ਨੀ ਜੀ, ਉਹਦੇ ਕਰਕੇ ਲੈਂਡ ਆਰਡਰ ਦੀ ਪ੍ਰੋਬਲਮ ਹੋ ਰਹੀ ਜੀ। ਤੁਸੀਂ ਆ ਦੇਖੋ ਨਾ ਪਿੱਛੇ ਜੇ ਉਹ ਕਿੰਨੇ 2200 ਰੁਪਏ ਵਾਸਤੇ ਜਿਹੜਾ ਹੈਗਾ ਆ ਉਹਨੇ ਜਿਹੜਾ ਬੰਬ ਸਿੱਟ ਦਿੱਤਾ ਜੀ, ਹਾਂਜੀ ਉਹ ਪੈਟਰੋਲ ਪੰਪ ਸਿੱਟ ਗਏ, ਕਿੰਨੇ ਪੈਸੇ ਮਿਲੇ ਜੀ, ਇੱਥੇ 2200 ਰੁਪਈਆ
0: ਜੀ।
1: ਜੇ ਇੱਥੇ ਤੱਕ ਤੁਹਾਡੀ ਜਵਾਨੀ ਗਿਰ ਚੁੱਕੀ ਆ ਕਿ ਉਹ 2200 ਰੁਪਏ ਵਾਸਤੇ ਜਿਹੜਾ ਹੈਗਾ ਆ ਤੇ
0: ਉਹ
1: ਕ੍ਰਾਈਮ ਕਰਨ ਵਾਸਤੇ ਮਜਬੂਰ ਹੋ ਰਹੀ ਹੈਗੀ ਆ, ਤੇ ਹਾਲਾਤ ਤਾਂ ਜਿਹੜੇ ਹੈਗੇ ਆ ਚਿੰਤਾਜਨਕ ਆ
0: ਜੀ, ਬਿਲਕੁਲ
1: ਇਹਦੀ ਪ੍ਰੋਪਰ ਸਟੱਡੀ ਹੋਣੀ ਚਾਹੀਦੀ ਹੈਗੀ ਆ ਜੀ, ਵੀ ਹਾਂਜੀ ਤੁਸੀਂ ਕਿੱਥੇ ਜਿਹੜਾ ਹੈਗਾ ਖੜੇ ਹੈਗੇ ਆ
0: ਜੀ। ਮਾਫੀ ਚਾਹੁੰਦਾ ਤੁਹਾਨੂੰ ਵਿੱਚ ਟੋਕ ਰਿਹਾ, ਦੇ ਵਿੱਚ ਬਹੁਤ ਵੱਡਾ ਬਹੁਤ ਹੀ ਇੰਟਰਸਟਿੰਗ ਵਿਸ਼ਾ ਵੀ ਹੈ ਤੇ ਸੈਂਸਿਟਿਵ ਵੀ ਹੈ। ਇਹਦੇ ਉੱਤੇ ਜੇ ਹੋਰ ਵੀ ਥੋੜੀ ਗੱਲ ਕਰਾਂ ਤਾਂ ਮਤਲਬ ਕਿ ਦੇਖੋ ਮੈਂ ਤਾਂ ਮੰਨਾਂਗਾ ਜਿੱਦਣ ਹਨਾ ਇੰਡੀਆ ਦੇ ਵਿੱਚ ਜਾਂ ਕੱਲਾ ਪੰਜਾਬ ਦਾ ਵੀ ਜੇ ਡਰੱਗ ਖਤਮ ਕਰਨੀ ਚਾਹੁੰਦੇ ਨੇ ਨਾ, ਹਰ ਸ਼ਹਿਰ ਦੇ ਵਿੱਚ ਵੱਡੇ ਤੋਂ ਵੱਡੇ ਸ਼ਹਿਰ ਦੇ ਵਿੱਚ ਜਿਹੜੇ 10 ਜਿੱਦਾਂ ਜਲੰਧਰ ਵਰਗਾ ਵੀ ਸ਼ਹਿਰ ਆ ਤਾਂ ਉਹਦੇ ਵਿੱਚ 10 ਜਿਹੜੇ ਨੇ ਮੈਡੀਕਲ ਸਟੋਰ ਕਰ ਦੇਣ ਲਾਜ਼ਮੀ, ਤੇ ਉਸ ਤੋਂ ਬਾਅਦ ਸਾਰੇ ਜਿੰਨੇ ਨੇ ਨਾ ਉਹਨਾਂ ਨੂੰ ਕੈਂਸਲ ਕਰਨ ਜੀ, ਨਾ ਡਰੱਗ ਰੁਕੀ ਦਾ ਮੇਰਾ ਨਾਂ ਬਟਾ ਦਿਓ ਜੀ। ਕਿਉਂ ਨੀ ਕੰਟਰੋਲ ਕਰਦੇ, ਕਿਉਂ ਨੀ ਇਹ ਮੈਡੀਸਨ ਦਾ ਮਾਫੀਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ, ਬਾਹਰੋਂ ਥੋੜੀ ਕਿਤੇ ਇਲਜ਼ਾਮਬਾਜ਼ੀ ਕਰੀ ਜਾਂਦੇ ਆ, ਬਾਹਰੋਂ ਆਉਂਦਾ ਤੇ ਬਾਹਰੋਂ ਚਲੋ ਥੋੜਾ ਬਹੁਤਾ ਫੜਿਆ ਵੀ ਜਾਂਦਾ ਜਾਂ ਫੜ ਵੀ ਹੋ ਜਾਂਦਾ ਹੈ, ਜੋ ਅੰਦਰ ਬਣ ਰਿਹਾ ਉਹਦੇ ਉੱਤੇ ਵੀ ਤਾਂ ਨਿਗਾਹ ਰੱਖਣੀ ਪੈਣੀ ਹੈ ਨਾ, ਜੋ ਸ਼ਰੇਆਮ ਹੀ ਸਾਰਾ ਕੁਝ ਚੱਲੀ ਜਾਂਦਾ।
1: ਭਾਰੇ ਸਾਹਿਬ ਸਾਡੇ ਨਾ ਮਤਲਬ ਜੋ ਸੈਟਅਪ ਹੈਗਾ ਤੁਹਾਡੇ ਅਲੱਗ ਹੈਗਾ ਸੈਟਅਪ, ਇੱਥੇ ਨਾ ਗਰੋਸਰੀ ਦਾ ਓਨਾ ਬਜਟ ਨਹੀਂ ਜਿੰਨਾ ਦਵਾਈਆਂ ਦਾ
0: ਬਿਲਕੁਲ ਹੈ ਜੀ।
1: ਹਾਂਜੀ ਮਤਲਬ ਇਹ ਹੈਗਾ ਕਿ ਤੁਹਾਡੇ ਤਾਂ ਇੱਥੇ ਜਿਹੜਾ ਹੈਗਾ ਆ ਵੀ ਛੇਤੀ ਕਿਤੇ ਦਵਾਈ ਦਿੰਦੇ ਨੇ ਜੀ,
0: ਬਿਲਕੁਲ,
1: ਤੇ ਸਾਡੇ ਤਾਂ ਤੁਸੀਂ ਦੇਖੋ ਨਾ ਹਰ ਜਗ੍ਹਾ ਹੈਗਾ ਆ, ਹਰ ਪਿੰਡ ਦੇ ਵਿੱਚ ਜਿਹੜਾ ਆ ਕੋਈ ਡਿਗਰੀ ਹੋਲਡਰ ਡਾਕਟਰ ਹੋਊਗਾ ਤੇ 10 ਝੋਲਾ ਛਾਪ ਡਾਕਟਰ ਵੀ ਹੈਗੇ ਆ। ਹਾਂਜੀ ਬਟ ਇਹ ਹੈਗਾ ਆ ਐਟ ਦਾ ਸੇਮ ਟਾਈਮ ਜਿੰਨੀ ਪਾਪੂਲੇਸ਼ਨ ਹੈਗੀ ਆ ਉਹ ਉਹਨਾਂ ਨੂੰ ਸਰਵ ਵੀ ਕਰਦੇ ਹੈਗੇ ਆ, ਉਹਨਾਂ ਨੂੰ ਪ੍ਰੋਟੈਕਟ ਵੀ ਕਰਦੇ ਆ, ਉਹਨਾਂ ਦੀ ਜੇਬ ਮੁਤਾਬਕ ਜਿਹੜਾ ਹੈਗਾ ਆ, ਜੇ ਕਿਸੇ ਦੀ ਜੇਬ ਅਲਾਓ ਕਰਦੀ ਆ ਉਹ 40 ਰੁਪਏ ਵਾਲੇ ਕੋਲ ਚਲ ਜਾਂਦਾ, ਜਿਹਦੀ ਜੇਬ ਅਲਾਓ ਕਰਦੀ ਉਹ 100 ਰੁਪਏ ਵਾਲੇ ਕੋਲ ਚਲ ਜਾਂਦਾ ਹੈਗਾ ਆ, ਜਿਹਦੀ ਜੇਬ ਅਲਾਓ ਕਰਦੀ ਉਹ 200 ਰੁਪਏ ਵਾਲੇ ਕੋਲ ਵੀ ਚਲ ਜਾਂਦਾ, ਤੇ ਫਿਰ 500 ਰੁਪਏ ਵਾਲਾ ਵੀ ਹੈਗਾ
0: ਜੀ।
1: ਸੋ ਇਸ ਕਰਕੇ ਇਹ ਸਾਡੇ ਜਿੱਦਾਂ ਦਾ ਮੈਡੀਕਲ ਸੈਟਅਪ ਹੈਗਾ ਨਾ ਜੀ, ਸਾਨੂੰ ਸਕੀਮਾਂ ਬਹੁਤ ਦਿੱਤੀਆਂ ਜਾਂਦੀਆਂ ਹੈਗੀਆਂ, ਪਰ ਇਫੈਕਟਿਵਲੀ ਜਿਹੜੀਆਂ ਹੈਗੀਆਂ ਇੱਥੇ ਬਹੁਤ ਵੱਡਾ ਬਿਜ਼ਨਸ ਆ ਜੀ। ਉਹ ਤੁਸੀਂ ਪੇਸ਼ੈਂਟ ਲੈ ਕੇ ਤੇ ਜਾਣੇ ਪਿੱਛੋਂ ਹਸਪੀਟਲ ਦੇ ਵਿੱਚ, ਉੱਥੇ ਪਹਿਲਾਂ ਜਾਂਦਿਆਂ ਨੂੰ ਪੁੱਛਦੇ ਆ ਵੀ ਇੰਸ਼ੋਰੈਂਸ ਹੈਗੀ ਆ,
0: ਬਿਲਕੁਲ ਹੈ ਜੀ,
1: ਹੈ ਜੀ। ਫੇਰ ਜਿਹੜਾ ਹੈਗਾ ਮੈਂ ਤੁਹਾਨੂੰ ਛੋਟੀ ਜਿਹੀ ਘਟਨਾ ਸਾਂਝੀ ਕਰਦਾ ਜੀ। ਹੋਇਆ ਕਿ ਮੇਰਾ ਦੋਸਤ ਆਰਮੀ ਤੋਂ ਰਿਟਾਇਰ ਹੋਇਆ ਆ ਜੀ, ਤੇ ਉਹ ਕਿਤੇ ਉਹਦੇ ਹਾਰਟ ਜਿਹੜੀ ਹੈਗੀ ਆ ਮਾੜੀ ਮੋਟੀ ਪੇਨ ਹੋਈ, ਹਾਂਜੀ ਉਹ ਬੀਪੀ ਉਹਦਾ ਵਧਿਆ ਆ ਸੀਗਾ, ਤੇ ਉਹ ਜਲੰਧਰ ਚਲ ਗਿਆ ਤੇ ਉਹਨਾਂ ਨੇ ਦਾਖਲ ਕਰ ਲਿਆ, ਦਾਖਲ ਕਰ ਲਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਕੀ ਚੱਕਰ ਹੈਗਾ ਏਦਾਂ ਕਰਕੇ, ਮੈਂ ਕਿਹਾ ਜਿੰਨਾ ਤੇਰਾ ਬੀਪੀ ਉਹਨੂੰ, ਮੈਂ ਕਿਹਾ ਜੋ ਮੇਰਾ ਵਧਿਆ ਕਰ ਰਾਤ ਦਾ, ਹਾਂਜੀ ਮੈਂ ਤਾਂ ਇੱਥੇ ਬੈਠਾ ਹੈਗਾ ਆ। ਉਹ ਮੈਂ ਕਿਹਾ ਵੀ ਕੋਈ ਘਟਨਾ ਨੀ ਹੁੰਦੀ, ਤੂੰ ਚੁੱਪ ਕਰਕੇ ਉੱਠ ਕੇ ਆ ਛੇਤੀ ਆ। ਮੈਂ ਉਹਨੂੰ ਇੱਥੇ ਆਪਣਾ ਸੱਜਣ ਡਾਕਟਰ ਹੈਗਾ ਆ ਉਹਦੇ ਕੋਲ ਲੈ ਗਿਆ
0: ਜੀ।
1: ਉਹ ਕਹਿੰਦਾ ਭਾਈ, ਕਹਿੰਦਾ ਜੀ ਉਹ ਤਾਂ ਕਹਿੰਦੇ ਸਟੰਟ ਪਾਉਣਾ ਜਾਂ ਇੱਦਾਂ ਕਰਕੇ ਹੈਗਾ ਜਿੱਦਾਂ ਮਰਜ਼ੀ। ਉਹ ਕਹਿੰਦਾ ਭਾਈ ਤੇਰਾ ਹੈਗਾ ਆ ਬਿੱਲ ਬਣਨਾ ਉੱਥੇ ਆਰਮੀ ਵੱਲੋਂ ਆਉਣਾ, ਤੈਨੂੰ ਚੀਰਨਾ ਹੀ ਚੀਰਨਾ
0: ਜੀ।
1: ਮੈਂ ਤੈਨੂੰ ਲਿਖ ਕੇ ਦੇ ਦਿੰਦਾ ਹੈਗਾ ਆ ਕਿ ਭਾਈ ਵੀ ਹਾਰਟ ਦੇ ਨਾਲ ਤੈਨੂੰ ਕੁਛ ਨੀ ਹੁੰਦਾ, ਹਾਰਟ ਦੀ ਡਿਜ਼ੀਜ਼ ਨੀ ਤੈਨੂੰ ਕੁਛ ਹੁੰਦਾ
0: ਜੀ।
1: ਹਾਂਜੀ ਵੀ ਇਟ ਇਜ ਡਿਊ ਟੂ ਗੈਸਟ੍ਰਿਕ ਜਿਹੜਾ ਹੈਗਾ ਆ, ਕਈ ਵਾਰੀ ਗੈਸਟ੍ਰਿਕ ਪੇਨ ਵੀ ਏਦਾਂ ਦੀ ਹੁੰਦੀ ਆ ਕਿ ਜਿਹੜੀ ਉਹ ਏਦਾਂ ਲੱਗਦੀ ਹੁੰਦੀ ਆ ਵੀ ਜਿੱਦਾਂ ਹਾਰਟ ਦੇ ਵਿੱਚ ਹੁੰਦੀ ਆ ਤੇ ਹਾਰਟ ਦੀ ਪ੍ਰੋਬਲਮ ਆ
0: ਬਿਲਕੁਲ,
1: ਔਰ ਇਸੇ ਚੀਜ਼ ਨੂੰ ਅਗਲੇ ਕੈਸ਼ ਕਰ ਜਾਂਦੇ ਹੈਗੇ ਆ ਜੀ, ਉਹਨਾਂ ਨੂੰ ਪਤਾ ਆ ਉਹਨਾਂ ਨੇ ਬੰਦਾ ਪਾੜ ਹੀ ਦੇਣਾ ਆ, ਇਸ ਕਰਕੇ ਕਿ ਭਾਈ ਪੈਸੇ ਮਿਲ ਜਾਣੇ ਹੈਗੇ ਆ, ਸਰਕਾਰੀ ਪੈਸੇ ਆ ਜਾਣੇ ਹੈਗੇ ਆ ਜੀ। ਇਸੇ ਤਰ੍ਹਾਂ ਇੰਸ਼ੋਰੈਂਸ ਦੇ ਆ ਜੀ, ਬੰਦਾ ਬਿਮਾਰ ਹੋਵੇ ਨਾ ਹੋਵੇ ਅਗਲਿਆਂ ਨੇ ਜੇ ਇੰਸ਼ੋਰੈਂਸ ਹੈਗੀ ਆ ਤੇ ਬੰਦਾ ਚੀਰ ਦੇਣਾ ਜੀ ਅਗਲਿਆਂ ਨੇ।
0: ਬਿਲਕੁਲ,
1: ਤੋਂ ਸਾਡੇ ਇੱਥੇ ਜਿਹੜਾ ਹੈਗਾ ਆ ਬਹੁਤ ਵੱਡਾ ਬਿਜਨਸ ਆ, ਜੇ ਤਾਂ ਸਕੀਮਾਂ ਰਾਹੀਂ ਵੀ ਜਾਂਦੇ ਹੈਗੇ ਤਾਂ ਵੀ ਤੁਸੀਂ ਇੱਥੇ ਤਾਂ ਜਿਹੜਾ ਆ, ਇਸ ਕਰਕੇ ਤੁਹਾਡੇ ਉੱਥੇ ਆ ਜਿਹੜੇ ਤੁਸੀਂ ਕੈਮਿਸਟ ਸ਼ਾਪ ਦੀ ਕਲੋਜ਼ ਕਰਨ ਦੀ ਗੱਲ ਕਰਦੇ ਆ, ਇਟ ਇਜ਼ ਨੋ ਨੈਸੈਸਿਟੀ ਸਰ, ਇਹ ਤੁਸੀਂ ਕਲੋਜ਼ ਨਹੀਂ ਕਰਨ ਦੀ ਗੱਲ ਕਰ ਸਕਦੇ, ਇਟ ਇਜ਼ ਨੈਸੈਸਿਟੀ, ਇਹ ਤਾਂ ਗਲੀ ਗਲੀ ਦੇ ਵਿੱਚ ਚਾਹੀਦਾ ਹੈਗਾ ਆ। ਜਿਹੜੇ ਡਰੱਗ ਵੇਚਦੇ ਹੈਗੇ ਆ ਸਰ, ਉਹ ਤਾਂ ਆਪਣੇ ਘਰਾਂ ਦੇ ਵਿੱਚ ਵੇਚੀ ਜਾਂਦੇ ਹੈਗੇ ਜੀ, ਕਿਉਂਕਿ ਮੋਸਟਲੀ ਜਿਹੜਾ ਇੱਥੇ ਵਿਕਦੀ ਸਿੰਥੈਟਿਕ ਉਹ ਜਿਹੜਾ ਹੈਗਾ ਆ, ਘਰਾਂ ਘਰਾਂ ਚ ਪੂੜੀਆਂ ਵਿਕਦੀਆਂ ਚਿੱਟੇ ਦੀਆਂ ਜੀ,
0: ਜੀ ਜੀ,
1: ਇੰਜੈਕਸ਼ਨ ਅਗਲੇ ਲਾਈ ਜਾਂਦੇ ਹੈਗੇ ਆ ਜੀ
0: ਜੀ।
1: ਸੋ ਇੱਕ ਕਿਸੇ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਮਤਲਬ ਨਹੀਂ ਕੀਤਾ ਜਾ ਸਕਦਾ ਕੰਟਰੋਲ ਕੇ। ਹਾਂ ਜੀ, ਇਹਨੂੰ ਤਾਂ ਇਹ ਹੈਗਾ ਕਿ ਜਿਹੜੇ ਬੰਦੇ ਅਫੈਕਟਡ ਆ ਨਾ ਜੀ,
0: ਜੀ
1: ਉਹਨਾਂ ਨੂੰ ਜੇ ਤੁਸੀਂ ਜਿਹੜਾ ਹੈਗਾ ਆ ਕਿਸੇ ਚੀਜ਼ ਇੱਕ ਤੇ ਕੰਟਰੋਲ ਕਰੋਗੇ ਤੇ ਉਹਨਾਂ ਨੇ ਦੂਜੇ ਤੇ ਚੱਲ ਜਾਣਾ ਹੈਗਾ ਜੀ, ਹੋਰ ਕੋਈ ਉਹਦਾ ਸਬਸਟੀਟਿਊਟ ਲੈ ਲੈਣਗੇ ਜੀ।
0: ਲਾਈਫ ਸਟਾਈਲ ਵੀ ਤਾਂ ਚੇਂਜ ਕਰਨ ਦੀ ਜ਼ਰੂਰਤ ਆ ਨਾ, ਉਹਨਾਂ ਦੇ ਮਾਇੰਡ ਨੂੰ ਬਿਜ਼ੀ ਰੱਖਣ ਦੀ, ਚਾਹੇ ਕੋਈ ਕੰਮ ਕਾਰ ਆ, ਚਾਹੇ ਉਹ ਸਪੋਰਟਸ ਹੈਗੀ ਆ, ਚਾਹੇ ਕੁਝ ਵੀ ਆ, ਉਧਰ ਨੂੰ ਉਹਨਾਂ ਨੂੰ ਬਿਜ਼ੀ ਕਰਨਾ ਪੈਣਾ ਜੀ, ਥੈਰੇਪੀ ਕਰਨੀ ਪੈਣੀ, ਕਾਉਂਸਲਿੰਗ ਚਾਹੀਦੀ ਆ ਨਾਲ ਨਾਲ, ਕੱਲਾ ਇਹ ਥੋੜੀ ਭਈ ਦਵਾਈ ਦੇ ਨਾਲ ਹੀ ਤੁਸੀਂ ਛਡਾ ਸਕਦੇ ਹੋ, ਇੱਕ ਵਾਰੀ ਛਡਾ ਦੋਗੇ ਬਾਅਦ ਚੋਂ ਉਹਨੂੰ ਉਸ ਤਰ੍ਹਾਂ ਦੇ ਪਾਸੇ ਨਾ ਜਾਣ ਦੇ ਲਈ ਉਹਨੂੰ ਬਿਜ਼ੀ ਵੀ ਤਾਂ ਰੱਖਣਾ ਪਏਗਾ ਨਾ ਮਾਇੰਡ ਨੂੰ, ਨਹੀਂ ਤਾਂ ਸ਼ੈਤਾਨ ਤਾਂ ਫਿਰ ਹਰ ਵੇਲੇ ਜਾਗਦਾ ਹੀ ਜਾਗਦਾ ਜੀ।
1: ਪਰ ਸਾਹਿਬ ਮੇਰਾ ਆਪਣਾ ਨਿੱਜੀ ਤਜਰਬਾ ਆ
0: ਜੀ,
1: ਪਹਿਲਾਂ ਇਹਨਾਂ ਮਾਰੂ ਨਸ਼ਿਆਂ ਤੋਂ ਜਿਹੜਾ ਹੈਗਾ ਆ ਹਰਬਲ ਨਸ਼ੇ ਤੇ ਆਉਣਾ ਪਊਗਾ ਜੀ, ਸਰੀਰ ਜਿਹੜਾ ਹੈਗਾ, ਫਿਰ ਬੰਦੇ ਨੂੰ ਸਮਾਜ ਤੋਂ ਕੋਪਰੇਸ਼ਨ ਦੀ ਲੋੜ ਹੁੰਦੀ ਆ
0: ਜੀ,
1: ਪਰਿਵਾਰ ਤੋਂ ਕੋਪਰੇਸ਼ਨ ਦੀ ਲੋੜ ਹੁੰਦੀ ਆ ਜੀ। ਸਭ ਤੋਂ ਵੱਡੀ ਗੱਲ ਹੈਗੀ ਆ ਕਿ ਉਹਦੇ ਆਪਣੀ ਵਿਲ ਪਾਵਰ ਤੇ ਹੁੰਦਾ ਜੀ, ਜਦੋਂ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਹੁੰਦਾ ਤਾਂ ਕੋਈ ਬੰਦਾ ਜਿਹੜਾ ਆ ਇਹਨਾਂ ਮਾਰੂ ਨਸ਼ਿਆਂ ਦੇ ਪ੍ਰਭਾਵ ਤੋਂ ਨਿਕਲ ਸਕਦਾ ਜੀ।
0: ਬਿਲਕੁਲ ਜੀ,
1: ਮੇਰਾ ਖਿਆਲ 25-30 ਸਾਲ ਪਹਿਲਾਂ ਸਰ ਮੈਂ ਇਸ ਸਪੈਨ ਚੋਂ ਗੁਜ਼ਰਿਆ ਹੈਗਾ, ਮੈਨੂੰ ਪਤਾ ਸਰ ਨਸ਼ਾ ਛੱਡ ਵੀ ਦਿੰਦਾ ਬੰਦਾ ਆਪਣੀ ਵਿਲ ਪਾਵਰ ਨਾਲ ਸਭ ਕੁਛ ਕਰ ਲੈਂਦਾ ਜੀ, ਸਾਲ ਸਾਲ ਡੇਢ ਡੇਢ ਸਾਲ ਭਰ ਸਭ ਸੁਪਨਾ ਇਹਨਾਂ ਚੀਜ਼ਾਂ ਦਾ ਆਉਂਦਾ।
0: ਬਿਲਕੁਲ,
1: ਨਸ਼ਾ ਸਰੀਰ ਚ ਨੀ ਹੁੰਦਾ ਕੱਲਾ, ਨਸ਼ਾ ਦਿਮਾਗ ਚ ਵੀ ਹੁੰਦਾ, ਸੋ ਇਸ ਕਰਕੇ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਜੀ ਇਸ ਕਿਸੇ ਚੀਜ਼ ਦੇ ਵਿੱਚੋਂ ਨਿਕਲਣ ਦੇ ਵਿੱਚੋਂ ਇਸ। ਪਰ ਇਹ ਹੈਗਾ ਕਿ ਨਾਲ ਤੁਹਾਨੂੰ ਜਿਹੜਾ ਹੈਗਾ ਆਪਣੀ ਤਾਂ ਵਿਲ ਪਾਵਰ ਹੈ ਹੀ ਹੈ, ਸਮਾਜਿਕ ਸਹਿਯੋਗ ਤੇ ਪਰਿਵਾਰਕ ਸਹਿਯੋਗ ਇਹ ਮਿਲਣਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਇਹ ਏਡੀ ਛੇਟੀ ਹੈ ਨੀ, ਮਤਲਬ ਜਿਹੜਾ ਇੱਕਦਮ ਜਿਹੜਾ ਆ ਕੋਈ ਨਿਕਲ ਜਾਊਗਾ, ਇਹਨੂੰ ਸਾਇੰਟਿਫਿਕ ਸਟੱਡੀ ਕਰਾ ਲਓ। ਸਰਕਾਰਾਂ ਸਰ ਬਚਦੀਆਂ ਫਿਰਦੀਆਂ ਇਸ ਗੱਲ ਤੋਂ ਕਿ ਜੇ ਅਸੀਂ ਜਿਹੜਾ ਆ ਕੱਲ ਨੂੰ ਹਰਬਲ ਨਸ਼ਿਆਂ ਦਾ ਜਾਂ ਆਪਾਂ ਜਿਹੜਾ ਹੈਗਾ ਪੋਪੀ ਹਸਕ ਜਾਂ ਇਹਦੀ ਓਪੀਐਮ ਦੀ ਗੱਲ ਕਰਦੇ ਆ ਵੀ ਹਾਂਜੀ ਠੇਕੇ ਖੋਲ ਜਾਣ, ਹਾਂਜੀ ਉਹਨਾਂ ਨੂੰ ਡੋਜ਼ ਲਗਾ ਦਿੱਤੀ ਜਾਵੇ, ਉਹਨਾਂ ਚੀਜ਼ਾਂ ਨਾਲ ਸਰਕਾਰਾਂ ਬਚਦੀਆਂ ਆ ਕਿ ਕੱਲ ਨੂੰ ਸਾਡੇ ਤੇ ਉਂਗਲ ਆਉਣੀ ਹੈਗੀ ਜੇ ਫਲਾਨੀ ਸਰਕਾਰ ਜਿਹੜੀ ਆਈ ਸੀ ਉਹ ਲੈ ਆਈ ਸੀ। ਕਿਉਂਕਿ ਮੈਂ ਆਪਣੇ ਡਾਕਟਰ ਗਾਂਧੀ ਹੁਣਾਂ ਦੀ ਮਤਲਬ ਜਿਹੜੀ ਆ ਉਹਨਾਂ ਦੀ ਸੋਚ ਦੇ ਉੱਤੇ ਬਿਲਕੁਲ ਸ਼ੰਕਾ ਨਹੀਂ ਕਰਦਾ, ਉਹ ਉਹਨਾਂ ਦਾ ਵਿਊ ਸੀ ਇਹ ਕਿ ਮੈਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਹੁਣ ਦੇਖੋ ਜੀ ਆ ਵਿਪਰੋ ਮੋਰਫਿਨ ਜਿਹੜੀ ਹੈਗੀ ਆ ਗੋਲੀ ਦਿੰਦੇ ਆ ਤਾਂ ਜੀ ਇਹ ਅਫੀਮ ਦਾ ਡੈਰੀਵੇਟਿਵ ਹੀ ਆ
0: ਜੀ।
1: ਹੁੰਦਾ ਕੀ ਹੈਗਾ ਜੀ ਜਦੋਂ ਇਹ ਜਿਹੜਾ ਆ ਇਹਨਾਂ ਨੇ ਪੋਸਤ ਤੇ ਅਫੀਮ ਨੂੰ ਜਿਹੜਾ ਆ ਨੌਰਕੈਟਿਕ ਦੇ ਵਿੱਚ ਪਾਇਆ ਇੱਕ ਸਾਜਿਸ਼ ਦੇ ਤਹਿਤ ਪਾਇਆ ਗਿਆ ਸੀ ਜੀ
0: ਜੀ।
1: ਬਾਕੀ ਮੁੜ ਕੇ ਜਿਹੜਾ ਹੈਗਾ ਆ ਉਹੀ ਚੀਜ਼ਾਂ ਜਿਹੜੀਆਂ ਆ ਸਿੰਥੈਟਿਕ ਰੂਪ ਦੇ ਵਿੱਚ ਗੋਲੀਆਂ ਦੇ ਰੂਪ ਦੇ ਵਿੱਚ ਮੁੜ ਕੇ ਸਾਡੇ ਇੱਥੇ ਸਮਾਜ ਦੇ ਵਿੱਚ ਸਿੱਟੀਆਂ ਗਈਆਂ ਜੀ। ਉਹਨਾਂ ਚੀਜ਼ਾਂ ਤੋਂ ਹੀ ਸਿੰਥੈਟਿਕ ਨਸ਼ੇ ਬਣੇ ਜੀ, ਪਹਿਲਾਂ ਸਮੈਕ ਆਈ ਜੀ, ਉਹ ਤੋਂ ਬਾਅਦ ਹੁਣ ਚਿੱਟਾ ਆਇਆ ਜੀ। ਹਾਂਜੀ ਉਹ ਸਮੈਕ ਫੇ ਵੀ ਜਿਹੜਾ ਹੈਗਾ ਆ ਵੀ ਉਹਦੇ ਨਾਲ ਮੌਤ ਅਜੇ ਘੱਟ ਹੁੰਦੀ ਦੇਖੀ ਜੀ, ਆਹ ਜਿਹੜਾ ਚਿੱਟਾ ਹੈਗਾ ਆ ਜੀ ਇਹ ਤਾਂ ਜਿੰਨਾ ਕੁ ਤੇਜ਼ ਹੋ ਜਾਂਦਾ ਜਾਂ ਜਿੰਨੀ ਕੁ ਇਹਦੀ ਵਿੱਚ ਅਡਲਟਰੇਸ਼ਨ ਆ ਜਾਂਦੀ ਉਹ ਬੰਦੇ ਦੇ ਸਰਿੰਜ ਦੇ ਨਾਲ ਰਹਿੰਦੇ ਇੰਜੈਕਟ ਕਰਦੇ ਜੀ, ਉਹ ਸਰਿੰਜਾਂ ਵਿੱਚ ਹੀ ਲੱਗੀਆਂ ਰਹਿ ਜਾਂਦੀਆਂ
0: ਜੀ। ਪਰ ਸੈਨ ਸਾਹਿਬ ਜਿੱਦਾਂ ਕਿ ਅਮਰੀਕਾ ਨੇ, ਕੈਨੇਡਾ ਨੇ ਜਾਂ ਯੂਰੋਪੀਅਨ ਮੁਲਕਾਂ ਨੇ, ਹੁਣ ਤਾਂ ਮੈਂ ਕੱਲ ਪਿੱਛੇ ਖਬਰ ਪੜ੍ਹਦਾ ਸੀ, ਕੱਲ ਦੀ ਖਬਰ ਸੀ, ਨੇਪਾਲ ਨੇ ਵੀ ਭੰਗ ਨੂੰ ਜਿਹੜਾ ਮਤਲਬ ਕਿ ਲੀਗਲ ਕਰ ਦਿੱਤਾ ਹੈ ਕਿ ਜੇ ਇਹਨਾਂ ਚੀਜ਼ਾਂ ਨੂੰ ਇੱਕ ਵਾਰੀ ਪ੍ਰਯੋਗ ਦੇ ਤੌਰ ਦੇ ਉੱਤੇ ਕਰਕੇ ਦੇਖ ਲਿਆ ਜਾਵੇ ਪੰਜਾਬ ਦੇ ਵਿੱਚ ਵੀ, ਕੀ ਉਹਦਾ ਕੋਈ ਹਰਜ ਹੈਗਾ ਹੈ? ਕਿਉਂਕਿ ਲੋਕਾਂ ਦਾ ਮਨ ਜਿਹੜਾ ਜਿਹੜੀ ਚੀਜ਼ ਨੂੰ ਜਿਆਦਾ ਸੈਣੀ ਸਾਹਿਬ ਨੂੰ ਕੋਇਆ ਜਾਂਦਾ ਉਹਦੀ ਹੀ ਜਿਆਦਾ ਜਿਹੜੀ ਮੰਗ ਵੱਧ ਜਾਂਦੀ ਹੈ। ਜੇ ਉਸੇ ਚੀਜ਼ ਨੂੰ ਕਿਤੇ ਨਾ ਕਿਤੇ ਜਿਵੇਂ ਕਿ ਕੁਝ ਲੋਕ ਕਹਿ ਕੇ ਨੇ ਮੰਗ ਕਰਦੇ ਆ ਕਿ ਆਪਣੇ ਜਿਹੜੀ ਪੋਸਟ ਹੈਗੀ ਹੈ ਜਾਂ ਭੰਗ ਹੈਗੀ ਹੈ ਜਾਂ ਇੱਦਾਂ ਹੀ ਜੇ ਉਹ ਕੈਂਡੀ ਵਗੈਰਾ ਜਾਂ ਹੋਰ ਸਾਰੀਆਂ ਚੀਜ਼ਾਂ ਬਕਾਇਦਾ ਉਹਦੀ ਆਈ ਡੀ ਦੇ ਨਾਲ ਸਾਰਾ ਚੈੱਕਅਪ ਕਰਕੇ ਮਤਲਬ ਕਿ ਕੀਤਾ ਜਾਵੇ ਤਾਂ ਕਿ ਉਹ ਮਸਲਾ ਹੱਲ ਹੋ ਸਕਦਾ। ਕੀ ਲੱਗਦਾ ਪੰਜਾਬ 'ਚ ਜੇ ਇਹ ਇਗਜ਼ਾਮਪਲ ਸੈੱਟ ਕਰਕੇ ਦੇਖ ਲਈ ਜਾਵੇ ਇੱਕ ਵਾਰੀ? ਪ੍ਰਯੋਗ ਪੰਜਾਬੀਆਂ ਦੇ ਵਿੱਚ ਚੱਲਦਾ ਹੀ ਰਹਿੰਦਾ ਜੀ ਹਰ ਵੇਲੇ, ਇਹਦੇ 'ਚ ਕੀ ਹਰਜ ਹੈ ਜੇ ਇਹ ਵੀ ਪ੍ਰਯੋਗ ਕਰਕੇ ਦੇਖ ਲਿਆ ਜਾਵੇ?
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਹੁਸ਼ਿਆਰਪੁਰ ਇਲਾਕਾ ਜਿਹੜਾ ਆ ਅੰਬ ਤੇ ਭੰਗ ਇਹ ਦੋ ਚੀਜ਼ਾਂ ਲਈ ਮੰਨਿਆ ਆ।
0: ਹਾਂਜੀ
1: ਹਾਂਜੀ, ਇੱਥੇ ਅੰਬ ਵੀ ਬਥੇਰੇ ਤੇ ਇੱਥੇ ਭੰਗ ਵੀ ਬਥੇਰੀ। ਕੀ ਤੁਸੀਂ ਕਦੀ ਪੰਜਾਬੀ ਬੰਦੇ ਨੂੰ ਭੰਗ ਬੰਦੇ ਮਲਦਾ ਦੇਖਿਆ? ਕਦੀ ਪੰਜਾਬੀ ਬੰਦਾ ਭੰਗ ਹੀ ਨੀ ਮਲਦਾ,
0: ਬਹੁਤ ਘੱਟ।
1: ਇਹ ਕੁਦਰਤ ਦਾ ਅਸੂਲ ਆ ਜੀ, ਉੱਥੇ ਲਿਖਿਆ ਹੈਗਾ ਜੀ ਇੱਕ ਜਗ੍ਹਾ ਤੇ, ਨਿਸ਼ੇਧ ਹੀ ਆਮੰਤ੍ਰਣ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਜਿਹੜਾ ਹੈਗਾ ਆ ਉਹਦੀ ਬਣਾਈ ਕਰਦੇ ਆ ਨਾ, ਉਹ ਇੱਕ ਕਿਸਮ ਦਾ ਇਨਵੀਟੇਸ਼ਨ ਹੋ ਜਾਂਦਾ
0: ਜੀ। ਬਿਲਕੁਲ,
1: ਜਿਸ ਚੀਜ਼ ਨੂੰ ਤੁਸੀਂ ਬੰਦ ਕਰੋਗੇ ਉਹਦੇ ਵਾਸਤੇ ਕਰਿਓਸਟੀ ਪੈਦਾ ਹੋ ਜਾਊਗੀ
0: ਜੀ।
1: ਸਰਕਾਰਾਂ ਜਾਂ ਮਤਲਬ ਬੁੱਧੀਜੀਵੀ ਇਹ ਸੋਚਦੇ ਹੈਗੇ ਆ ਕਿ ਹਾਂ ਜੀ ਜਦੋਂ ਖੁੱਲ ਜਾਊਗਾ ਤੇ ਖਰੇ ਸਾਰਾ ਪੰਜਾਬ ਹੀ ਇਹਨਾਂ ਚੀਜ਼ਾਂ ਤੇ ਲੱਗ ਜਾਊਗਾ
0: ਜੀ।
1: ਨਹੀਂ ਸਰ, ਪੰਜਾਬ ਨਹੀਂ ਲੱਗੂਗਾ, ਕਰਿਓਸਟੀ ਮੁੱਕ ਜਾਣੀ ਹੈ ਜੀ, ਲੋਕਾਂ ਨੇ ਹਟ ਜਾਣਾ ਜੀ ਖਾਣੋ।
0: ਬਿਲਕੁਲ, ਅਮਰੀਕਾ ਦੇ ਵਿੱਚ ਇਹ ਚੀਜ਼ ਸੈੱਟ ਕਰਕੇ ਦੇਖੀ ਆ ਉਹਨਾਂ ਨੇ, ਮਤਲਬ ਕਿ ਜਿਹਨਾਂ ਨੇ ਪਹਿਲਾਂ ਖੋਲੀ ਆ ਕਾਫੀ ਉਹਨਾਂ ਨੇ ਮੁਨਾਫਾ ਵੀ ਖੱਟਿਆ, ਪਰ ਹੌਲੀ ਹੌਲੀ ਉਹ ਕੰਮ ਡਾਊਨ ਹੁੰਦਾ ਗਿਆ ਜੀ।
1: ਹਾਂਜੀ
0: ਜੀ,
1: ਉਹੀ ਆ ਨਾ ਵੀ ਜਿਹੜੀ ਚੀਜ਼ ਹੈਗੀ ਆ ਨਿਸ਼ੇਧ ਹੀ ਮੰਤਰਣ ਹੈ
0: ਜੀ।
1: ਉਹ ਜਦੋਂ ਉਹਨਾਂ ਨੇ ਚੱਕ ਦਿੱਤਾ, ਪੜਦਾ ਚੱਕ ਦਿੱਤਾ ਤੇ ਆਪਣੇ ਆਪ ਹੀ
0: ਜੀ।
1: ਤੁਸੀਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਆ, ਬਾਕੀ ਜਿਹੜੇ ਆ ਕਿ ਕ੍ਰਾਈਮ ਅਗੇਂਸਟ ਵੁਮੈਨ ਵੀ ਸਾਡੇ ਇਸੇ ਕਰਕੇ ਹੈਗਾ ਆ ਜੀ ਕਿ ਸਾਡੇ ਇੱਥੇ ਨਿਸ਼ੇਧ ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਆ, ਬੰਦੇ ਦੀ ਸੋਚ ਧਿਆਨ ਇੱਧਰ ਨੂੰ ਜਾਂਦਾ ਹੀ ਨਹੀਂ ਜੀ, ਕਿਹਨੇ ਕੀ ਕੱਪੜਾ ਪਾਇਆ, ਕਿਹਨੇ ਕੀ ਨਹੀਂ ਪਾਇਆ, ਕੋਈ ਕਿਸ ਡਰੈਸ ਚ ਹੈਗਾ, ਕਿਸ ਚ ਨਹੀਂ ਹੈਗਾ ਜੀ। ਸਾਡੇ ਜਿਹੜਾ ਹੈਗਾ ਆ, ਕਿਉਂਕਿ ਇਹ ਸਾਰੀਆਂ ਚੀਜ਼ਾਂ ਮਨਾਈ ਦੇ ਰੂਪ ਦੇ ਵਿੱਚ ਹੈਗੀਆਂ ਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਕਰਿਓਸਟੀ ਜ਼ਿਆਦਾ ਆ ਬੰਦੇ ਨੂੰ ਜੀ।
0: ਬਿਲਕੁਲ ਹੈ ਜੀ,
1: ਇਸ ਕਰਕੇ ਜਿਹੜਾ ਹੈਗਾ ਆ ਸਰਕਾਰਾਂ ਨੂੰ ਬੋਲਡ ਸਟੈਪ ਲੈਣੇ ਪੈਂਦੇ। ਹੁਣ ਡਾਕਟਰ ਨਵਜੋਤ ਕੌਰ ਸਿੱਧੂ ਹੈਗੇ ਜੀ, ਉਹਨਾਂ ਦੇ ਵੀ ਜਿਹੜੀ ਹੈ ਉਹਨਾਂ ਦਾ ਵੀ ਇਹੀ ਮਤ ਸੀ
0: ਜੀ।
1: ਸੋ ਇਸ ਕਰਕੇ ਜਿਹੜਾ ਆ, ਜੋ ਤੁਸੀਂ ਖੇਤੀ ਨਹੀਂ ਹੈਗੀ, ਖੇਤੀ ਕਹਿੰਦੇ ਵੀ ਘਾਟੇ ਬੰਦ ਸੌਦਾ ਹੈਗਾ ਆ ਕਿ ਇਹਦੇ ਵਿੱਚ ਮਤਲਬ ਉਲਟਾ ਪਰਚੇ ਹੁੰਦੇ ਹੈਗੇ ਆ ਵੀ ਜੇ ਤੁਹਾਨੂੰ ਕੋਈ ਨਿਸ਼ਚਿਤ ਮਾਤਰਾ ਚ ਦੇਣੀ ਪੈਂਦੀ ਹੈਗੀ ਆ ਜੀ, ਪਤਾ ਨੀ ਸਾਨੂੰ ਨੀ ਇਹਨਾਂ ਗੱਲਾਂ ਦਾ ਪਤਾ, ਪਰ ਇਹ ਹੈਗਾ ਆ ਵੀ ਡਰਾਇਆ ਹੀ ਬਹੁਤ ਹੈ ਜੀ ਪੰਜਾਬੀਆਂ ਨੂੰ ਤਾਂ
0: ਜੀ। ਬਿਲਕੁਲ
1: ਹੈ ਜੀ, ਬਾਹਰਲੀਆਂ ਸਟੇਟਾਂ ਚ ਬੀਜਦੇ ਹੀ ਹੈਗੇ ਆ
0: ਜੀ,
1: ਪਰ ਇਹ ਆ ਉਹਨਾਂ ਦੇ ਜੋ ਪਰਚੇ ਹੁੰਦੇ ਹੈਗੇ ਆ ਤੇ ਇਹਨਾਂ ਦੇ ਵੀ ਹੋ ਜਾਣਗੇ ਜੇ ਭਾਈ ਜਿਹੜਾ
0: ਉੱਥੇ ਪਹਿਲਾਂ ਪੰਜਾਬ ਗਰਕਿਆ ਪਿਆ ਉਹ ਤੋਂ ਜਿਆਦਾ ਤਾਂ ਨਾ ਗਰਕ ਜਾਊਗਾ, ਇਹੀ ਆ ਫਿਰ।
1: ਸਰ ਮੈਂ ਤਾਂ ਇਹ ਕਹਿੰਦਾ ਹੈਗਾ ਆ ਵੀ ਠੀਕ ਹੈ ਜੇ ਤੁਸੀਂ ਇੰਨਾ ਬੋਲਡ ਸਟੈਪ ਨਹੀਂ ਲੈ ਸਕਦੇ ਜਾਂ ਤੁਹਾਨੂੰ ਸੈਂਟਰ ਦਾ ਸਹਿਯੋਗ ਚਾਹੀਦਾ ਜਾਂ ਕਿੱਦਾਂ ਹੈਗਾ ਆ ਜੀ, ਪਰ ਇਸ ਮਸਲੇ ਦੇ ਉੱਤੇ ਜਿਹੜਾ ਹੈਗਾ ਆ ਸਿਰ ਜੋੜ ਕੇ ਸਰ, ਜਿਹੜੇ ਬੰਦੇ ਕੱਲ ਤੱਕ ਜਿਹੜੀ ਹੈਗੀਆਂ ਇਹਨਾਂ ਚੀਜ਼ਾਂ ਦੀਆਂ ਵਕਾਲਤਾਂ ਕਰਦੇ ਗਏ ਸੀ ਜਦੋਂ ਸੱਤਾ ਚ ਗਏ ਤੇ ਉਹ ਮੁੜ ਕੇ ਜਿਹੜਾ ਹੈਗਾ ਆ ਮੂੰਹ ਮੋੜ ਗਏ, ਮੁੜ ਕੇ ਜਿਹੜਾ ਹੈਗਾ ਆ ਹਾਂਜੀ ਉਹ ਬਦਲ ਗਏ। ਉਹਨਾਂ ਨੂੰ ਇਹ ਹੋਇਆ ਵੀ ਭਾਈ ਇਹ ਚੀਜ਼ਾਂ ਚੋਰੀ ਛਿਪੇ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਆ, ਜੇ ਆਪਾਂ ਇਹਨੂੰ ਕਰਾਂਗੇ ਕਵਾਂਗੇ ਤੇ ਉਹਦੇ ਨਾਲ ਸਾਡੀ ਬਦਨਾਮੀ ਹੋਊਗੀ ਐਵੇਂ ਕੱਲ ਨੂੰ ਸਾਡੇ ਇਹਦੇ ਬਾਰੇ। ਔਰ ਗੱਲ ਵੀ ਇਹ ਹੈਗੀ ਆ ਜੀ, ਜੇ ਕੋਈ ਬੰਦਾ ਇਹਦੇ ਹੱਕ ਦੀ ਗੱਲ ਕਰਦਾ ਨਾ ਜੀ, ਚਾਹੇ ਜਿਹੜਾ ਹੈਗਾ ਆ ਜਿਸ ਜਿਹੜਾ ਬੰਦਾ ਉਹਨੂੰ ਕ੍ਰਿਟੀਸਾਈਜ਼ ਕਰ ਰਿਹਾ ਹੁੰਦਾ ਨਾ ਉਸ ਵੇਲੇ ਪਬਲਿਕਲੀ, ਭਾਵੇਂ ਉਹਦੀ ਆਪਣੀ ਜੇਬ ਦੇ ਵਿੱਚ ਚਾਂਦੀ ਦੀ ਡੱਬੀ ਹੋਵੇ ਹਾਂਜੀ, ਉਹ ਵੀ ਫਟਾਫਟ ਲੱਗ ਪਊ ਕਰਨ ਜੀ ਪੰਜਾਬ ਨੂੰ ਕਿੱਧਰ ਤੋੜ ਲੈਣ ਲੱਗੇ ਹੈਗੇ ਆ ਜੀ, ਦੇਖੋ ਜਿਹੜਾ ਨੇ ਆਹ ਗੱਲ ਕਹਿਤੀ ਆ ਜੀ।
0: ਸੋ
1: ਇਸ ਕਰਕੇ ਕੋਈ ਬੰਦਾ ਜਿਹੜਾ ਰਾਜਨੀਤਿਕ ਲੋਕ ਜਿਹੜੇ ਹੈਗੇ ਨਾ ਉਹ ਆਪਣਾ ਨਫਾ ਨੁਕਸਾਨ ਜ਼ਰੂਰ ਦੇਖਦੇ ਹੈਗੇ ਜੀ, ਉਸ ਹਿਸਾਬ ਨਾਲ ਹੀ ਤੋਲਦੇ ਜੀ, ਪਰ ਇਸ ਪ੍ਰੋਬਲਮ ਦਾ ਹੱਲ ਅਲਟੀਮੇਟਲੀ ਤਾਂ ਕਿਸੇ ਨੂੰ ਕਰਨਾ ਹੀ ਪਏਗਾ ਨਾ ਜੀ,
0: ਕਿਉਂਕਿ ਰਿਸਕ ਹੀ ਆ ਹਰ ਚੀਜ਼ ਦੇ ਵਿੱਚ, ਕੋਈ ਕਾਰੋਬਾਰ ਜਾਂ ਬਿਜ਼ਨਸ ਵੀ ਕਰਦੇ ਆ ਰਿਸਕ ਤਾਂ ਲੈਣਾ ਪੈਣਾ ਜੀ ਜੇ ਤੁਸੀਂ ਕਿਸੇ ਚੀਜ਼ ਤੇ ਕਾਮਯਾਬੀ ਹਾਸਲ ਕਰਨੀ ਹੈ ਤਾਂ ਜੀ।
1: ਬਿਲਕੁਲ ਜੀ ਬਿਲਕੁਲ, ਬਾਕੀ ਆ ਜੀ ਇਹ ਤੁਹਾਡੀ ਅੱਜ ਦੀ ਮੇਨ ਖਬਰ ਜਿਹੜੀ ਤੁਸੀਂ ਕਹਿੰਦੇ ਹੈਗੇ ਆ ਜੀ ਸਵਾਲ ਤਾਂ ਇਹ ਹੈਗਾ ਆ ਜੀ, ਕੌਣ ਕਿਸੇ ਨੂੰ ਸਿਖਾ ਸਕਦਾ? ਮੈਂ ਤਾਂ ਪਹਿਲਾਂ ਹੀ ਕਿਹਾ ਸੀ ਸਿੱਖ ਇੰਸਟੀਚਿਊਸ਼ਨਾਂ ਦਾ ਨੁਕਸਾਨ ਜਿਹੜਾ ਹੈਗਾ ਆ ਅੰਮ੍ਰਿਤਧਾਰੀਆਂ ਨੇ ਵੱਧ ਕੀਤਾ ਜੀ, ਅਜੇ ਜਿਹੜਾ ਸਹਿਜਧਾਰੀ ਹੈਗੇ ਸੀ ਨਾ ਜੀ ਉਹ ਖੌਫ ਚ ਰਹਿੰਦੇ ਆ।
0: ਨਹੀਂ ਉਹਨਾਂ ਨੂੰ ਲੱਗਦਾ ਨਾ ਸਾਹਿਬ ਸਾਹਿਬ ਕਿ ਸਾਡੇ ਕੋਲ ਤਾਂ ਲਾਇਸੈਂਸ ਆ ਸੀ ਜੋ ਮਰਜ਼ੀ ਬੋਲੀ ਜਾਈਏ। ਜੀ
1: ਬਿਲਕੁਲ ਜੀ, ਔਰ ਇੱਕ ਚੀਜ਼ ਦਾ ਹੈਗਾ ਕਿ ਜੋ ਸਾਨੂੰ ਗਿਆਨ ਆ ਹੋਰ ਕਿਸੇ ਨੂੰ ਸ਼ਾਇਦ ਹੈ ਜੀ ਹੈ ਨਹੀਂ ਜੀ।
0: ਬਿਲਕੁਲ
1: ਸਰ, ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ। ਗੱਲ ਤਾਂ ਇਹ ਹੈਗੀ ਆ ਕਿ ਉੱਥੇ ਤਾਂ ਲਿਖਿਆ ਜਿਨ ਪ੍ਰੇਮ ਕੀ ਉਹ ਤਿੰਨ ਪ੍ਰਭ ਪਾਇਓ
0: ਜੀ।
1: ਹਾਂਜੀ, ਬਖਸ਼ੀ ਜੀ ਵੀ ਨਾਲ ਜੁੜੇ ਹੈਗੇ, ਮੇਰਾ ਖਿਆਲ ਕਾਲ ਕਰਨਗੇ ਜੀ।
0: ਜ਼ਰੂਰ ਜੀ,
1: ਲੱਗਦਾ ਪਤਾ ਵੀ ਹਾਂ ਭਾਈ ਹਾਂ ਜਿਨ ਪ੍ਰੇਮ ਕੀਤਾ ਕਿ ਨਹੀਂ ਕੀਤਾ ਹੈਗਾ ਆ ਜੀ, ਝਲਕਦਾ ਕਿ ਨਹੀਂ ਝਲਕਦਾ। ਤੁਸੀਂ ਉਹਨਾਂ ਦੀ ਗੱਲਬਾਤ ਤੋਂ ਅੰਦਾਜ਼ਾ ਲਾ ਲਓ ਜੀ ਵੀ ਹਾਂ ਜੀ ਕਸੌਟੀ ਲੱਗੀ ਆ ਜੀ,
0: ਕਿਤੇ
1: ਕਾਵਲ ਗੁਰੂ ਦੇ ਜਿਹੜੇ ਹੈਗਾ ਢਹੇ ਚੜੇ ਆ ਜੀ। ਸੋ ਇਸ ਕਰਕੇ ਇਹ ਚੀਜ਼ਾਂ ਪਤਾ ਲੱਗਦੀ ਆਉਂਦੀਆਂ ਹੁੰਦੀਆਂ ਸਰ। ਸੋ ਇਸ ਕਰਕੇ ਮੈਂ ਨੀ ਸਮਝਦਾ ਹੈਗਾ, ਅੱਗੇ ਦੇਖਦੇ ਹੈਗੇ ਜੀ ਅੱਗੇ ਹੁਣ ਉਹਨਾਂ ਦਾ ਕੀ ਕੋਰਸ ਆਫ ਐਕਸ਼ਨ ਹੁੰਦਾ ਆ ਜੀ। ਬਟ ਇਹ ਹੈਗਾ ਆ ਵੀ ਜਦੋਂ ਕਿਸੇ ਜ਼ਿੰਮੇਵਾਰ ਪੋਸਟ ਤੇ ਹੋਵੇ ਬੰਦਾ ਤੇ ਉਹਨੂੰ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ
0: ਜੀ।
1: ਤੇ ਬਾਕੀ ਸਪੀਕਰ ਸਾਹਿਬ ਦਾ ਤਾਂ ਐਟੀਚਿਊਡ ਜਿਹੜਾ ਹੈਗਾ, ਦੇਖੋ ਇਹ 5 ਸਾਲ ਸਪੀਕਰ ਰਹਿ ਚੱਲੇ ਹੈਗੇ ਲਗਭਗ,

0: ਜਨਤਾ ਦੀ ਹੈ ਕਿ ਇਹਨਾਂ ਨੇ ਕਰਵਾਇਆ ਹੋਣਾ ਨਾ ਭਈ ਜਥੇਦਾਰ ਨੂੰ ਹੁਣ ਇਹਨਾਂ ਨੇ ਪੱਤਰ ਦਵਾਇਆ ਜੀ ਕਿੱਦਾਂ ਉਹਦੇ ਵਿੱਚ ਕੀ ਗੱਲਬਾਤ ਹੋ ਸਕਦੀ ਹੈ ਹੁਣ ਜੀ।
1: ਪਰ ਮੈਂ ਮਤਲਬ ਜਿਹੜਾ ਹੈਗਾ ਆ ਵੀ ਇਹਨਾਂ ਦੇ ਨੈਕਸਟ ਕੋਰਸ ਦਾ ਅੰਦਾਜ਼ਾ ਨਹੀਂ ਲਾ ਸਕਦਾ, ਉਹਦਾ ਕਾਰਨ ਆ
0: ਜੀ,
1: ਉਹਦਾ ਕਾਰਨ ਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਆ, ਜੇ ਕੋਈ ਕਿਉਂਕਿ ਇਹ ਘਟਨਾ ਜਿਹੜੀ ਹੈਗੀ ਆ ਨਾ ਉਹ ਵਿਧਾਨ ਸਭਾ ਦੇ ਅੰਦਰ ਵਾਪਰੀ ਆ,
0: ਇਹਦੀਆਂ
1: ਲੀਗਲ ਸਰ ਉਹ
0: ਨੋ
1: ਸਰ ਔਨ ਦਾ ਰਿਕਾਰਡ ਨੂੰ ਕੀ ਕਰੋਗੇ ਤੁਸੀਂ, ਜੋ ਮਰਜ਼ੀ ਕਰ ਲਓ ਉਹ ਭਾਵਾਂ, ਕਿਉਂਕਿ ਵਿਧਾਨ ਸਭਾ ਦੇ ਵਿੱਚ ਜੋ ਮਰਜ਼ੀ ਕਰ ਲਓ ਤੁਸੀਂ, ਉਹਨੂੰ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਐਗਜ਼ੰਪਸ਼ਨ ਹੁੰਦੀ ਆ ਜੀ, ਉਹ ਤੇ ਜਿਹੜਾ ਹੈਗਾ ਜੀ ਅੰਦਰ ਜਿਹੜਾ ਜੋ ਮਰਜ਼ੀ ਗੱਲ ਕਰ ਲਓ ਤੁਸੀਂ, ਉਹਦੇ ਬਾਹਰ ਉਸਨੂੰ ਸਕਿਊਰ ਨਹੀਂ ਕੀਤਾ ਜਾ ਸਕਦਾ, ਉਹ ਤੇ ਕੇਸ ਨਹੀਂ ਚਲਾਇਆ ਜਾ ਸਕਦਾ।
0: ਅੱਛਾ ਜੀ ਜੀ,
1: ਹਾਂਜੀ, ਜੇ ਕਾਨੂੰਨ ਪ੍ਰੋਟੈਕਸ਼ਨ ਹੈਗੀ ਆ ਵੀ ਵਿਧਾਨ ਸਭਾ ਦੇ ਅੰਦਰ ਜਿਹੜਾ ਹੈਗਾ ਆ ਜੇ ਕੋਈ ਗੱਲਬਾਤ ਹੋਈ ਆ ਉਹਦੇ ਬਾਰੇ ਬਾਹਰ ਕੇਸ ਨਹੀਂ ਦਰਜ ਕੀਤਾ ਜਾ ਸਕਦਾ। ਤੁਸੀਂ ਦੇਖਿਆ ਨੀ ਉਹ ਦਿੱਲੀ ਦੇ ਹਾਈ ਕੋਰਟ ਦੇ, ਦਿੱਲੀ ਆਪਣੀ ਵਿਧਾਨ ਸਭਾ ਦੇ ਵਿੱਚ ਜਦੋਂ ਉਹਨੇ ਕਹਿ ਦਿੱਤਾ ਸੀ ਗੁਰੂ ਸਾਹਿਬ ਬਾਰੇ, ਹਾਂਜੀ ਆਖੀ ਨੇ, ਤੇ ਉਹ ਕਿੱਦਾਂ ਮਸਲਾ ਵਖਿਆ ਸੀ ਤੇ ਇਹਨਾਂ ਨੇ ਕਿੱਦਾਂ ਫਟਾਫਟ ਜਿਹੜਾ ਹੈਗਾ ਆ ਵੀ ਉਹ ਜੀ ਰਿਪੋਰਟ ਝੂਠੀ ਆ, ਉਹਨਾਂ ਨੇ ਵਿਧਾਨ ਸਭਾ ਨੇ ਕਿਹਾ ਸੀ ਪਰਵੇਲੇ ਚ ਮੋਸ਼ਨ ਉਹਨਾਂ ਨੇ ਮੂਵ ਕਰ ਦਿੱਤਾ ਸੀ ਇਹ ਕਹਿ ਕੇ ਤੇ ਭਾਈ ਤੂੰ ਕਿੱਦਾਂ ਭਾਈ ਇਹ ਵਿਧਾਨ ਸਭਾ ਦੀ ਪ੍ਰੋਪਰਟੀ ਹੈਗੀ, ਵਿਧਾਨ ਸਭਾ ਦੀ ਜੁਰਿਸਡਿਕਸ਼ਨ ਹੈ, ਜੋ ਕੁਛ ਕਰਨਾ ਵਿਧਾਨ ਸਭਾ ਦੇ ਸਪੀਕਰ ਨੇ ਕਰਨਾ, ਤੁਸੀਂ ਕਿੱਦਾਂ ਵੀ ਐਕਸ਼ਨ ਲੈ ਲਿਆ ਜੀ।
0: ਜੀ ਬਿਲਕੁਲ ਹੈ ਜੀ,
1: ਤੂੰ
0: ਪਰ
1: ਤਲਬ ਕਰ ਲਏ ਸੀ ਡੀਜੀਪੀ।
0: ਇੱਕ ਮਨ ਦੇ ਵਿੱਚ ਪੁਆਇੰਟ ਹੋਰ ਆ ਰਿਹਾ ਉੱਭਰ ਰਿਹਾ ਕਿ ਜਿਸ ਹਿਸਾਬ ਨਾਲ ਚਲੋ ਵਿਧਾਨ ਸਭਾ ਦੇ ਵਿੱਚ ਗੱਲ ਕਰਦੇ ਜਾਂ ਸੈਸ਼ਨ ਦੇ ਵਿੱਚ ਜੋ ਗੱਲਬਾਤ ਹੋਈ ਆ ਮੌਨਸੂਨ ਪੰਜਾਬ ਦੀ ਵਿੱਚ, ਤਾਂ ਉਹਦੇ ਵਿੱਚ ਫਿਰ ਜਿਹੜਾ ਪ੍ਰੋਟੋਕੋਲ ਉੱਥੇ ਦਾ ਹੈਗਾ ਹੈ ਹਾਊਸ ਦਾ ਪ੍ਰੋਟੋਕੋਲ ਹੈ, ਫਿਰ ਉਸ ਹਿਸਾਬ ਦੇ ਨਾਲ ਜਿੱਦਾਂ ਕਿ ਚਾਹੇ ਉਹ ਕਿਸੇ ਧਰਮ ਨੂੰ ਲੈ ਕੇ ਟੀਕਾ ਟਿੱਪਣੀ ਚਾਹੇ ਸੰਧਵਾਂ ਸਾਹਿਬ ਨੇ ਵੀ ਕੀਤੀ ਹੈ, ਉਹ ਵੀ ਤਾਂ ਹੱਦ ਤੋਂ ਟੱਪੇ ਨੇ ਨਾ, ਉਹ ਵੀ ਬਾਹਰ ਗਏ ਨੇ ਉਸ ਚੀਜ਼ ਤੋਂ, ਇਸ ਆਧਾਰ ਦੇ ਉੱਤੇ ਵੀ ਕੁਝ ਐਕਸ਼ਨ ਲਿਆ ਜਾ ਸਕਦਾ।
1: ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀ ਰਿਸੈਂਟਮੈਂਟ ਸ਼ੋਅ ਕਰ ਸਕਦੀਆਂ ਸਰ, ਸਪੀਕਰ ਗਵਰਨਰ ਤੇ ਰਾਸ਼ਟਰਪਤੀ ਸਾਰਿਆਂ ਨੂੰ ਪ੍ਰੋਟੈਕਸ਼ਨ ਹੁੰਦੀ ਕਾਨੂੰਨੀ ਪ੍ਰਵੇਲੇ, ਜਿਹਨਾਂ ਦੇ ਜਿਹੜੇ ਆ ਉਹ ਪਹਿਲਾਂ ਵਿਚਾਰ ਲੈਣੇ ਚਾਹੀਦੇ ਹੈਗੇ ਆ। ਦੂਜਾ ਇਹ ਹੈਗਾ ਆ ਕਿ ਇਸ ਚੀਜ਼ ਨਾਲ ਧਰਮ ਦੀ ਕੀ ਹਾਨੀ ਹੋਈ ਆ, ਜਦੋਂ ਤੱਕ ਸਪੈਸ਼ਲ ਡੈਮੇਜਸ ਜਿਹੜੇ ਨਹੀਂ ਦੱਸੇ ਜਾਂਦੇ ਤਦ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੰਟਰਫੇਰੈਂਸ ਕਰਨ ਤੋਂ ਡਿਨਾਈ ਕਰਨਾ ਚਾਹੀਦਾ, ਮੇਰੀ ਆਪਣੀ ਸੋਚ ਆ ਜੀ, ਬਾਕੀ ਉਹਨਾਂ ਨੇ ਕੀ ਕਰਨਾ ਇਹ ਉਹਨਾਂ ਨੂੰ ਪਤਾ ਹੋਊਗਾ ਜੀ। ਉਹਦਾ ਕਾਰਨ ਇਹ ਹੈਗਾ ਆ ਕਿ ਜਦੋਂ ਹੁਣ ਬੰਦੇ ਜਿਹੜੇ ਹੈਗੇ ਆ ਤੁਹਾਡੇ ਨਾਲ ਇੱਕ ਕਿਸਮ ਦੇ ਧਿਰ ਬਣ ਕੇ ਤਾਂ ਪਹਿਲਾਂ ਹੀ ਆਪੋਜਿਟ ਖੜੇ ਆ, ਉਹ ਇੰਸਟੀਟਿਊਸ਼ਨ ਦੀ ਜਿਹੜੀ ਤਾਂ ਪਹਿਲਾਂ ਹੀ ਕਿੰਨੀ ਇੱਜ਼ਤ ਕਰਦੇ ਆ ਜੀ, ਇੱਥੇ ਸਾਰੇ ਮੰਨ ਕੇ ਗਏ ਵੀ ਹਾਂ ਜੀ ਜਾ ਕੇ ਮਹੀਨੇ ਦੇ ਅੰਦਰ ਜਿਹੜੀਆਂ ਹੈਗੀਆਂ ਸੋਧਾਂ ਕਰ ਲਾਂਗੇ ਜੀ, ਇੱਥੋਂ ਹੁਕਮ ਲੈ ਕੇ ਗਏ ਹੈਗੇ ਆ ਜੀ, ਤੇ ਉੱਥੇ ਜਾ ਕੇ ਜਿਹੜਾ ਹੈਗਾ ਆ ਉਹਨਾਂ ਦਾ ਐਟੀਚਿਊਡ ਦੇਖ ਲਓ ਕਿੱਦਾਂ ਦਾ ਹੋ ਗਿਆ ਜੀ। ਉਹ ਕਹਿੰਦੇ ਸੰਗਤ ਹੁੰਦੀ ਆ ਜੀ, ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ, ਉਹ ਆਪਣੇ ਆਪ ਨੂੰ ਸੰਗਤ ਸਮਝਦੇ ਆ ਜੀ, ਤੇ ਫਿਰ ਉਸ ਹਾਲਤ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਇਹਨਾਂ ਦੇ ਭਾਗਾਂ ਤੇ ਛੱਡਣਾ ਚਾਹੀਦਾ ਹੈਗਾ, ਤੇ ਮੇਰੀ ਤਾਂ ਇਹ ਸੋਚ ਆ ਜੀ।
0: ਜੀ ਬਿਲਕੁਲ ਹੈ ਜੀ,
1: ਜੀ ਭਰਤ ਸਾਹਿਬ।
0: ਤੇ ਸੈਣੀ ਸਾਹਿਬ ਇੱਕ ਆਪਣੇ ਔਜਲਾ ਸਾਹਿਬ ਦਾ ਸਵਾਲ ਹੈ ਕਿ ਰਾਜਨ ਜੀ ਤੁਸੀਂ ਕਿਹੜਾ ਨਸ਼ੇ ਨੂੰ ਜਿਹੜਾ ਵਧੀਆ ਸਮਝਦੇ ਹੋ ਜੀ?
1: ਕਿਸੇ ਨੂੰ ਵੀ ਨਹੀਂ ਜੀ,
0: ਜੀ
1: ਨਸ਼ਾ ਤਾਂ ਰੋਟੀ ਦਾ ਵੀ ਮਾੜਾ ਜੀ।
0: ਜੀ ਬਿਲਕੁਲ ਹੈ ਜੀ,
1: ਨਸ਼ਾ ਹੈਗਾ ਗੁਰਬਾਣੀ ਦਾ ਹੈ ਜੀ, ਜਿਹੜਾ ਕਹਿੰਦੇ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ,
0: ਹੈ ਜੀ,
1: ਜਿਹੜੀ ਜਿਹੜੀ ਰਾਤ ਨੂੰ ਵੀ ਨੀ ਉਤਰਦਾ
0: ਜੀ।
1: ਸੋ ਇਸ ਕਰਕੇ ਔਜਲਾ ਸਾਹਿਬ ਨੇ ਜਾਣ ਬੁਝ ਕੇ ਸਵਾਲ ਕੀਤਾ ਸੀਗਾ, ਤੇ ਜਵਾਬ ਵੀ ਉਹਨਾਂ ਨੂੰ ਪਤਾ ਸੀ ਵੀ ਇਹ ਹੀ ਆਉਣਾ ਹੈਗਾ ਜੀ,
0: ਜਵਾਬ ਵੀ ਦਿੱਤਾ ਥੱਲੇ ਕਹਿੰਦੇ ਖਾਧੀ ਬਿਨਾ ਖੁੱਲਦੇ ਨਾ ਹੱਡ ਰਾਤੀ, ਪੀਤਿਆਂ ਬਿਨਾ ਨਾ ਘੁੱਟ ਸਰਦਾ ਜੋੜਾਂ ਵਿੱਚ, ਵਹਿ ਗਿਆ ਤੇਲੂ ਰਾਮ ਦੀ ਹੱਟੀ ਦਾ ਜਰਦਾ।
1: ਉਹ ਤਾਂ ਉਹਨਾਂ ਦਾ ਹੈਗਾ ਆ ਨਾ ਪੋਇਟਿਕ ਮਾਇੰਡ ਬੰਦਾ ਜਿਹੜਾ ਹੈਗਾ ਆ ਜੀ। ਭਾਰਤ ਸਾਹਿਬ ਇਹ ਵੀ ਦੇਖੋ ਜਿਹੜਾ ਹੈਗਾ ਆ, ਦੇਖੋ ਸਾਡੇ ਗ੍ਰਸਤੀਆਂ ਦੀ ਜਿਹੜੀ ਹੈਗੀ ਨਾ ਕੋਈ ਲਿਮਿਟ ਆ ਗਿਆ, ਅਸੀਂ ਜਿਹੜੀ ਹੈਗੀ ਕੀ ਖਾਣਾ ਕੀ ਪੀਣਾ ਇਹ ਸਾਨੂੰ ਆਪਣੇ ਮਤਲਬ ਜੀਵਨ ਜਾਂਚ ਤੋਂ ਦੇਖਣਾ ਚਾਹੀਦਾ ਜੀ।
0: ਬਿਲਕੁਲ,
1: ਬਾਕੀ ਜਿਹੜਾ ਹੈਗਾ ਆ ਮੈਂ ਤਾਂ ਮਤਲਬ ਜਿਹੜਾ ਆ ਇੱਧਰ ਅਖਾੜਿਆਂ ਦੁਆਰਿਆਂ ਦੇ ਵਿੱਚ ਵੀ ਜਿਹੜੇ ਆ ਉਧਰ ਵੀ ਘੁੰਮਦਾ ਰਿਹਾ ਆ
0: ਜੀ,
1: ਤੇ ਮੈਂ ਦੇਖਿਆ ਉਹਦੇ ਤਮਾਖੂ ਜਿਹੜਾ ਹੈਗਾ ਆ ਜਿਹਨੂੰ ਸਿੱਖਿਜ਼ਮ ਦੇ ਵਿੱਚ ਬਹੁਤ ਮਾੜਾ ਗਿਣਿਆ ਗਿਆ ਹੈਗਾ ਆ ਜੀ, ਕਿਉਂਕਿ ਇੰਪੋਰਟੈਂਸ ਹੀ ਪੈਦਾ ਕਰਦਾ ਜੀ। ਤੋ ਉੱਥੇ ਜਿਹੜਾ ਹੈਗਾ ਆ ਅਗਲੇ ਬੰਦੇ ਕਹਿੰਦੇ ਹੈਗੇ ਕਿ ਬਿਲਕੁਲ ਅਸੀਂ ਜਿਹੜਾ ਹੈਗਾ ਜਦ ਗ੍ਰਸਤ ਅਪਣਾਉਣਾ ਹੀ ਨਹੀਂ ਗਾ, ਜਿਹਨਾਂ ਨੇ ਗ੍ਰਸਤ ਨਹੀਂ ਅਪਣਾਉਣਾ ਹੁੰਦਾ ਉਹ ਇਹਨੂੰ ਕਹਿੰਦੇ ਤਮਾ ਖੂਹ
0: ਜੀ,
1: ਤਮਾ ਖੂਹ ਦੇ ਵਿੱਚ ਪੈ ਜਾਂਦੀ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਹਰ ਇੱਕ ਚੀਜ਼ ਉਹ ਕਹਿੰਦੇ ਹੈਗੇ ਕਿ ਈਸ਼ਵਰ ਕੇ ਰਚੇ ਹੋਏ ਪਦਾਰਥੋਂ ਕੇ ਗੁਣ ਤੋਂ ਜਾਣੋ
0: ਜੀ,
1: ਹੈ ਜੀ, ਰੱਬ ਨੇ ਜਿਹੜੀਆਂ ਬਣਾਈਆਂ ਚੀਜ਼ਾਂ ਇਹਨਾਂ ਦੇ ਗੁਣ ਜਾਣੋ
0: ਜੀ।

0: ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਆ ਵੀ ਇਹਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਆ, ਕਹਿੰਦੇ ਮੂੰਹ ਮੈਂ ਡਾਲਨਾ ਤੋਂ ਕਿਆ ਡਾਲਨਾ, ਹਾਂਜੀ ਮੂੰਹ, ਹਾਂਜੀ ਵੀ ਕਹਿੰਦੇ ਜਿਹੜਾ ਹੈਗਾ ਮੂੰਹ ਤੇ ਕਾਬੂ ਕਰਨ ਨਾਲ ਮਨ ਤੇ ਕਾਬੂ ਹੁੰਦਾ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਸਭ ਤੋਂ ਪਹਿਲਾਂ ਕੋਈ ਕਹੋ ਕਹਿੰਦੇ ਮੋਸਟ ਆਫ ਦਾ ਪੀਪਲ ਯੂਜ਼ ਦੇਅਰ ਸਟੋਮਿਕ ਐਜ ਡਸਟਬੀਨ
1: ਜੀ,
0: ਤੇ ਜੋ ਮਿਲਿਆ ਫੜ ਚੱਕ ਕੇ ਤੇ ਅੰਦਰ ਸਿੱਟ ਲਿਆ ਜੀ,
1: ਬਿਲਕੁਲ।
0: ਇਸ ਕਰਕੇ ਵਿਦਾਊਟ ਸੀਇੰਗ ਇਟਸ ਇਫੈਕਟ, ਬਿਨਾਂ ਦੇਖੇ ਆਪਾਂ ਜਿਹੜਾ ਹੈਗਾ ਇਸ ਪੇਟ ਦੇ ਵਿੱਚ ਜਿਹੜਾ ਇਹਨੂੰ ਡਸਟਬੀਨ ਬਣਾ ਰੱਖਿਆ ਵੀ ਜੋ ਦੇਖਿਆ ਅੰਦਰ ਸਿੱਟ ਲਿਆ, ਜੋ ਦੇਖਿਆ ਅੰਦਰ ਸਿੱਟ ਲਿਆ
1: ਜੀ।
0: ਬਸ ਇਨਸਾਨ ਉਹ ਹੈਗਾ ਆ ਜਿਹੜਾ ਖਾਣ ਤੋਂ ਪਹਿਲਾਂ ਸੋਚਦਾ ਕਿ ਮੇਰੇ ਲਈ ਖਾਣਾ ਠੀਕ ਰਹੂਗਾ ਜਾਂ ਖਾਣਾ ਜ਼ਰੂਰੀ ਆ ਜੀ,
1: ਜ਼ਰੂਰੀ ਹੈ।
0: ਸੋ ਇਸ ਕਰਕੇ ਬਿਲਕੁਲ ਜੀ, ਵੀ ਇਹਦੇ ਨਾਲ ਕਿੱਦਾਂ ਦੀਆਂ ਚੀਜ਼ਾਂ, ਮਤਲਬ ਮੇਰੇ ਕਿਹੜੇ ਰਜੋ ਗੁਣ, ਤਮੋ ਗੁਣ, ਸਤੋ ਗੁਣ, ਕਿਹੜਾ ਗੁਣ ਪੈਦਾ ਹੋਊਗਾ ਉਹ ਮੇਰੇ ਵਾਸਤੇ ਕੀ ਆ, ਹਾਰਮਫੁਲ ਤਾਂ ਨੀ ਹੋਊਗਾ।
1: ਬਜ਼ੁਰਗਾਂ ਦੀ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਸਾਹਿਬ ਦੇ ਏਰੀਏ ਦੀ ਗੱਲ ਕੀਤੀ ਸੀ,
0: ਲੋਹੀਆਂ ਦੇ ਬੰਦੇ
1: ਦੇਖੋ 45-45 50-50 ਸਾਲ ਹੋ ਗਏ ਬਜ਼ੁਰਗਾਂ ਨੂੰ, ਦਾੜੀਆਂ ਚਿੱਟੀਆਂ, ਬਾਲ ਚਿੱਟੇ ਨੇ, ਪਰ ਫਿਰ ਵੀ ਦ੍ਰਿੜ ਨੇ ਆਪਣੇ ਕੰਮ ਦੇ ਵਿੱਚ। ਕਹਿੰਦੇ ਜੋ ਨਜ਼ਾਰਾ ਮਿਹਨਤ ਕਰਕੇ ਆਉਂਦਾ, ਚਾਹੇ ਪੈਨਸ਼ਨ ਲੱਗੀ ਆ, ਚਾਹੇ ਕੋਈ ਵੀ ਹੈ, ਪਰ ਚਾਹੇ 100 ਕਮਾਉਂਦੇ ਆ, 50 ਕਮਾਉਂਦੇ ਆ, 200 ਲਿਆਉਂਦੇ ਆ, ਪਰ ਉਹਦੇ ਵਰਗਾ ਸਕੂਨ ਤੇ ਨਾ ਉਹ ਕੋਈ ਨਸ਼ਾ ਕਰਦੇ ਨੇ, ਨਾ ਕੁਝ, ਮਤਲਬ ਕਿ ਉਹ ਜ਼ਿੰਦਗੀ ਜਿਉਣ ਦੇ ਕਹਿ ਸਕਦੇ ਨਾ, ਤੋਂ ਵੱਡੀ ਐਗਜ਼ਾਮਪਲ ਕਿਹੜੀ ਫਿੱਟ ਹੋ ਸਕਦੀ ਹੈ ਜੀ।
0: ਪਰ ਸਭ ਹਰ ਇਹ ਨਾ ਹਰ ਬੰਦੇ ਦੀ ਜਿਹੜੀ ਜਿੰਦਗੀ ਹੈ ਨਾ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਸਟੋਰੀ ਹੈ,
1: ਸਟੋਰੀ ਹੈ ਜੀ।
0: ਸੋ ਇਹ ਹਾਂਜੀ, ਕਿਸੇ ਦੀ ਕੋਈ ਚੰਗੀ ਆ, ਕਿਸੇ ਦੀ ਕੋਈ ਮਾੜੀ ਆ, ਕੋਈ ਪਹਿਲਾਂ ਕਾਮਯਾਬ ਹੋ ਜਾਂਦਾ, ਕੋਈ ਬਾਅਦ ਚ ਕਾਮਯਾਬ ਹੋ ਜਾਂਦਾ ਆ ਜੀ, ਕੋਈ ਸੰਘਰਸ਼ ਕਰਦਾ ਹੈਗਾ ਆ ਜੀ। ਸੋ ਇਸ ਕਰਕੇ ਪਰ ਹਾਂਜੀ ਵੀ ਮਿਹਨਤ ਕਸ਼ ਲੋਕ ਜਿਹੜੇ ਹੈਗੇ ਆ ਹਰ ਇੱਕ ਫੀਲਡ ਦੇ ਵਿੱਚ ਸਨਮਾਨਿਤ ਹੁੰਦੇ ਆ, ਉਹਨਾਂ ਕੋਲ ਪੈਸਾ ਮਟੀਰੀਅਲ ਘੱਟ ਹੋਵੇ ਵੱਧ ਹੋਵੇ, ਦੈਟਸ ਨਥਿੰਗ।
1: ਹਾਂਜੀ
0: ਸਵਾਲ ਤਾਂ ਇਹ ਹੈਗਾ ਕਿ ਤੁਸੀਂ ਕਿਹੜੇ ਅਸੂਲਾਂ ਦੇ ਨਾਲ ਜ਼ਿੰਦਗੀ ਗੁਜ਼ਾਰ ਕੇ ਚੱਲੇ ਹੈਗੇ ਆ, ਉਹ ਮਾਇਨੇ ਰੱਖਦਾ ਆ ਜੀ ਜ਼ਿਆਦਾ
1: ਜੀ। ਬਿਲਕੁਲ
0: ਜੀ ਭਰਾਈ ਸਾਹਿਬ ਜੀ,
1: ਜੀ ਸੈਣੀ ਸਾਹਿਬ,
0: ਠੀਕ ਹੈ ਭਰਾਈ ਸਾਹਿਬ,
1: ਬੜਾ ਵਧੀਆ ਲੱਗਿਆ ਜੀ, ਤੁਸੀਂ ਜੁੜੇ ਵਿਚਾਰ ਕੀਤਾ ਜੀ ਨਾਲ,
0: ਸ਼ੁਕਰੀਆ ਮਹਾਰਾਜ, ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ ਸਰ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਗੱਲਬਾਤ ਨਾਲ ਦੀ ਨਾਲ ਕਰਦੇ ਜਾਵਾਂਗੇ, ਤੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ। ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਤੇ ਨਾਲ ਨਾਲ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ, ਤੇ ਹੋਰ 2-3 ਗੱਲਾਂ ਬਾਤਾਂ ਜੀ ਤੁਹਾਨੂੰ ਸੁਣਾਉਣੀਆਂ ਨੇ ਨਾਲ ਨਾਲ ਆਖਰ ਦੇ ਵਿੱਚ, ਤੇ ਖਬਰਾਂ ਦੀ ਸਮਾਪਤੀ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ +358 44 976 19 ਸਟੂਡੀਓ ਦਾ ਨੰਬਰ ਹੈ, ਤੇ ਆਪਣੇ ਨਾਲ ਨਾਲ ਇੱਕ ਅਰੁਣਾਚਲ ਪ੍ਰਦੇਸ਼ ਦੀ ਖਬਰ ਹੈ, ਕਾਫੀ ਚਰਚਾ ਦਾ ਵਿਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਬਣੇਗੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਤੇ ਇਸੇ ਤਰ੍ਹਾਂ ਹੀ ਆਪਣੇ ਗੁਰੀ ਮਾਨ ਜੀ ਲਿਖਦੇ ਆ, ਸੈਣੀ ਸਾਹਿਬ ਗੁਰੀ ਮਾਨ ਜੀ ਜੁੜੀ ਗਏ ਨੇ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਗੁਰੀ ਜੀ, ਸਵਾਗਤ ਹੈ ਬਾਈ ਜੀ। ਇੱਕ ਮਿੰਟ ਜੀ, 2-3 ਕਾਲਾਂ ਆ ਰਹੀਆਂ ਨੇ, ਤੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਬਾਈ ਜੀ।
2: ਵੀਰ ਜੀ, ਮੈਂ ਨਾ ਇੱਕ ਆਪਣਾ ਇਹ ਇੰਸ਼ੋਰੈਂਸ ਨੂੰ ਲੈ ਕੇ, ਹਸਪੀਟਲ ਨੂੰ ਲੈ ਕੇ ਇੱਕ ਵਾਕਿਆ ਸਾਂਝਾ ਕਰਨਾ, ਇਹ ਰੀਸੈਂਟਲੀ ਮੇਰੇ ਨਾਲ ਹੋਇਆ ਸੀ।
1: ਜ਼ਰੂਰ ਬਾਈ ਜੀ, ਜ਼ਰੂਰ ਕਰੋ।
2: ਜਦੋਂ ਮੇਰੀ ਮਦਰ ਬਿਮਾਰ ਪਈ ਨੀ, ਉਹਨੂੰ ਚੈਸਟ ਇਨਫੈਕਸ਼ਨ ਸੀਗੀ ਜੀ, ਬਲੱਡ ਇਨਫੈਕਸ਼ਨ ਸੀ
1: ਜੀ।
2: ਦੈਟ ਟਾਈਮ ਨਾ ਮੈਂ ਹਸਪੀਟਲ ਦੇ ਵਿੱਚ ਜਦੋਂ ਮਦਰ ਨੂੰ ਐਡਮਿਟ ਕਰਵਾਇਆ ਜੀ, ਪਹਿਲਾਂ ਤਾਂ ਇੱਕ ਦਿਨ ਅਸੀਂ ਦਵਾਈ ਲੈ ਕੇ ਮੁੜੇ, ਜਦੋਂ ਦੁਬਾਰਾ ਐਡਮਿਟ ਕਰਵਾਇਆ ਜੀ, ਉਦੋਂ ਨਾ ਇਹ ਸੈਣੀ ਸਾਹਿਬ ਦੀ ਗੱਲ ਤਾਂ ਬਹੁਤ ਸੋਹਣੀ ਗੱਲ ਕਰਦੇ ਆ, ਬਹੁਤ ਚੀਜ਼ ਨੂੰ ਬਰੀਕੀ ਨਾਲ
1: ਸਮਝਾਉਂਦੇ ਆ, ਬਿਲਕੁਲ ਜੀ।
2: ਹਾਂ ਜੀ ਹਾਂ, ਬਹੁਤ ਇਹਨਾਂ ਦਾ ਮਤਲਬ ਆਈ ਕਿਊ ਲੈਵਲ ਬਹੁਤ ਆਪਣੇ ਨਾਲੋਂ ਤਾਂ ਕਿਤੇ ਹਾਈ,
1: ਬਿਲਕੁਲ ਬਿਲਕੁਲ ਜੀ, ਬਿਲਕੁਲ
2: ਠੀਕ ਹੈ ਜੀ। ਉਹੀ ਚੀਜ਼ ਜਦੋਂ ਮੈਂ ਮਦਰ ਨੂੰ ਐਡਮਿਟ ਕਰਵਾਇਆ, ਡਾਕਟਰ ਦਾ ਪਹਿਲਾ ਇਹ ਕੁਐਸਚਨ ਸੀਗਾ ਵੀ ਥੋੜੀ ਇੰਸ਼ੋਰੈਂਸ ਹੈਗੀ ਹੈ
1: ਜੀ,
2: ਜਦ ਕਿ ਡਾਕਟਰ ਦਾ ਕੰਮ ਬਣਦਾ ਵੀ ਜਦੋਂ ਕੋਈ ਮਰੀਜ਼ ਆਇਆ ਉਹਨੂੰ ਪਹਿਲਾਂ ਸਾਂਭੇ, ਉਹਨੂੰ ਠੀਕ ਕਰਨ। ਇਹ
1: ਬਿਲਕੁਲ ਜੀ।
2: ਤੇ ਜਿਹੜੇ ਮੈਂ ਮਤਲਬ ਮੇਰੀ ਮਦਰ ਨੂੰ ਪ੍ਰੋਬਲਮ ਨੇ, ਉਹ ਮੇਰੇ ਨਾ ਕੁਛ ਰਿਲੇਟਿਵ ਨੇ, ਕੁਛ ਫਰੈਂਡ ਸਰਕਲ ਨੇ, ਉਹਨਾਂ ਚੋਂ ਵੀ ਇਹ ਪ੍ਰੋਬਲਮ ਹੋਈ ਸੀ ਸੇਮ ਜੀ
1: ਜੀ।
2: ਉਹ ਬੰਦੇ ਜਾ ਕੇ ਸਵੇਰੇ ਸ਼ਾਮ ਮਤਲਬ ਆਪਣੀ ਜੋ ਵੀ ਮੈਡੀਸਨ ਲੈਂਦੇ ਸੀਗੇ ਜਾਂ ਡ੍ਰਿਪਾਂ ਲਗਵਾਉਂਦੇ ਸੀ, ਉਹ ਸਵੇਰੇ ਸ਼ਾਮ ਜਾ ਕੇ ਲਗਵਾ ਕੇ ਘਰੇ ਆ ਜਾਂਦੇ ਸੀਗੇ
1: ਜੀ।
2: ਪਰ ਇੰਸ਼ੋਰੈਂਸ ਦੇ ਚੱਕਰ ਵਿੱਚ ਨਾ ਹਸਪੀਟਲ ਵਾਲਿਆਂ ਨੇ ਇਹਨੂੰ ਇੰਨਾ ਕੁ ਜ਼ਿਆਦਾ ਨਾ ਮਤਲਬ ਵੱਡਾ ਦੱਸਿਆ, ਵੱਡਾ ਦਿਖਾਇਆ ਸਾਨੂੰ
1: ਜੀ।
2: ਉਹ ਮਦਰ ਨੂੰ ਇਹਨਾਂ ਨੇ 5-7 ਦਿਨ ਵੈਸੀ ICU ਵਿੱਚ ਰੱਖਿਆ ਟ੍ਰੀਟਮੈਂਟ ਲਈ
1: ਜੀ।
2: ਚਲੋ ਟ੍ਰੀਟਮੈਂਟ ਤਾਂ ਜਿਹੜੀ ਆਪਣੀ ਕੀਤੀ ਕੀਤੀ, ਪਰ ਜਿਹੜੇ ICU ਵਿੱਚ ਕੇਸ ਆਉਂਦੇ ਨੇ ਉਹਨਾਂ ਨੂੰ ਵੱਲ ਦੇਖ ਦੇਖ ਕੇ ਤਾਂ ਬੰਦਾ ਚੰਗਾ ਭਲਾ ਵੀ ਬਿਮਾਰ ਪੈ ਜਾਂਦਾ
1: ਜੀ। ਬਿਲਕੁਲ ਜੀ।
2: ਤੇ ਉਹ ਪੰਜ ਜਦੋਂ 5-7 ਦਿਨਾਂ ਬਾਅਦ ਮੈਂ ਛੁੱਟੀ ਕਰਵਾਈ ਹੈ ਜੀ। ਮਤਲਬ ਨਾਰਮਲ ਵੀ ਆਪਾਂ ਜੀ ਉਹਨਾਂ ਦਾ ਇਲਾਜ ਕਰਵਾਉਂਦੇ ਨਾ ਜੀ 7-8-10 ਹਜ਼ਾਰ ਰੁਪਇਆ ਖਰਚ ਆ ਜਾਂਦਾ, ਮੈਨੂੰ 70,000 ਰੁਪਏ ਦਾ ਬਿੱਲ ਬਣਾ ਕੇ ਦੇ ਦਿੱਤਾ ਜੀ।
1: ਕਿਆ ਬਾਤ ਹੈ ਜੀ,
2: 70,000 ਦਾ ਬਿੱਲ ਸੀ। ਚਲੋ
1: ਬਿਲਕੁਲ ਕੋਈ ਹਮਦਰਦੀ ਨਹੀਂ ਨਾ,
2: ਮੈਂ ਇੰਸ਼ੋਰੈਂਸ ਵਾਲੇ ਨੂੰ ਕਾਲ ਕੀਤੀ ਵੀ ਚਲੋ ਵੀ ਤੁਸੀਂ ਆ ਕੇ ਕੇਸ ਦੇਖੋ ਤੇ ਹੁਣ ਇੰਸ਼ੋਰੈਂਸ ਵਾਲਿਆਂ ਦੀ ਗੱਲਾਂ ਸੁਣ ਲਓ ਜੀ। ਇੰਸ਼ੋਰੈਂਸ ਵਾਲਿਆਂ ਨੂੰ ਬੁਲਾਇਆ, ਉਹ ਚੈੱਕ ਚੁੱਕ ਕਰਕੇ ਗਿਆ, ਸਾਰੀ ਫਾਈਲ ਪੜ੍ਹ ਕੇ ਗਿਆ, ਰਿਪੋਰਟ ਲੈ ਕੇ ਗਿਆ
1: ਜੀ।
2: ਤੇ ਮੈਂ ਜਦੋਂ 2 ਦਿਨ ਬਾਅਦ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕੀਤੀ ਵੀ ਤੁਸੀਂ ਵੀ ਇਹਦੇ ਉੱਪਰ ਕੀ ਥੋੜਾ ਪ੍ਰੋਸੈਸ ਹੈ, ਉਹ ਕਹਿੰਦੇ ਸਰ ਇੰਸ਼ੋਰੈਂਸ ਤਾਂ ਬਣਦੀ ਨੀ ਹੈਗੀ, ਵੀ ਡਾਕਟਰ ਨੇ ਕੁਛ ਜ਼ਿਆਦਾ ਹੀ ਇਸ਼ੂ ਕ੍ਰੀਏਟ ਕੀਤਾ ਵੀ ਇੰਨੀ ਤਾਂ ਪ੍ਰੋਬਲਮ ਹੈ ਨੀ ਸੀ
1: ਜੀ।
2: ਹੁਣ ਦੇਖੋ ਅਸੀਂ ਤਾਂ ਡਾਕਟਰ ਹੈ ਨੀ, ਸਾਡੇ ਲਈ ਤਾਂ ਦੇਖੋ ਜੇ ਪੇਰੈਂਟਸ ਕੋਈ ਵੀ ਸਾਡਾ ਬਿਮਾਰ ਪੈਂਦਾ ਸਾਡੀ ਤਾਂ ਜਾਨ ਤੇ ਬਣ ਜਾਂਦੀ ਹੈ ਜੀ।
1: ਬਿਲਕੁਲ ਹੈ ਜੀ,
2: ਸ਼ਾਮ ਹਲਕਾ ਜਿਹਾ ਬੁਖਾਰ ਵੀ ਚੜ ਜਾਏ ਸਭ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਨਾ ਭਾਈ ਇਹ ਕੀ ਹੋ ਗਿਆ, ਕਿਉਂਕਿ ਸਾਨੂੰ ਨਾ ਪੇਰੈਂਟਸ ਨੂੰ ਆਲਵੇਜ ਫਿਟ ਦੇਖਣ ਦੀ ਆਦਤ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ।
1: ਬਿਲਕੁਲ ਹੈ ਜੀ।
2: ਤੇ ਉਹ ਫਿਰ ਇੰਸ਼ੋਰੈਂਸ ਵਾਲਿਆਂ ਨੇ ਵੀ ਇੰਸ਼ੋਰੈਂਸ ਨੂੰ ਨਾ ਦਿੱਤਾ, ਫਿਰ ਮੈਂ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਜਦ ਤੁਸੀਂ ਮਤਲਬ ਇੰਸ਼ੋਰੈਂਸ ਕਰਨ ਆਉਂਦੇ ਹੈ ਨਾ
1: ਜੀ,
2: ਤੁਹਾਡੇ ਜੋ ਤੁਹਾਡੀਆਂ ਜਿਹੜੀ ਗੱਲਾਂ ਨੇ ਤੁਹਾਡੇ ਪ੍ਰੋਮਿਸ ਨੇ ਨਾ, ਬੰਦਾ ਇਹ ਕਹਿੰਦਾ ਹੁੰਦਾ ਵੀ ਯਾਰ ਬਸ ਵੀ ਲਾ ਲਓ ਸੰਜੀਵਨੀ ਬੂਟੀ ਇਹਨਾਂ ਕੋਲੇ ਆ, ਹੋਰ ਕਿਸੇ ਕੋਲ ਹੈ ਹੋਰ
1: ਕਿਸੇ ਕੋਲ ਹੈ ਨੀ। ਬਿਲਕੁਲ ਹੈ ਜੀ।
2: ਫਿਰ ਮੈਂ ਇਹਨਾਂ ਨੂੰ ਹਾਰ ਕੇ ਮੈਂ ਇਹਨਾਂ ਨੂੰ ਲੈਟਰ ਲਿਖੀ, ਮੈਂ ਕਿਹਾ ਯਾਰ ਤੁਸੀਂ ਨਹੀਂ ਕਲੇਮ ਕਰਨਾ ਕੋਈ ਨੀ, ਪਰ ਮੈਂ ਜੋ ਤੁਸੀਂ ਮੈਂ ਤੁਹਾਡੇ ਅੱਗੇ ਲੀਗਲ ਐਕਸ਼ਨ ਲਵਾਂਗਾ ਤੇ ਤੁਹਾਨੂੰ ਲੈਟਰ ਹੁਣ ਮੈਂ ਵਕੀਲ ਕੋਲ ਭਜਵਾਵਾਂਗਾ। ਚਲੋ ਮੈਨੂੰ ਫਿਰ ਮੈਨੂੰ ਦੁਬਾਰਾ ਫੋਨ ਆਇਆ, ਸਰ ਤੁਸੀਂ ਫਾਈਲ ਦੁਬਾਰਾ ਭੇਜੋ ਵੀ ਅਸੀਂ ਆਪਣੇ ਵੱਲੋਂ ਕਰਕੇ ਦੇ ਆ। ਚਲੋ ਮੈਂ ਇਸ ਟਾਈਮ ਛੁੱਟੀ ਕਰਾ ਕੇ ਘਰੇ ਲਿਆ ਪੇਰੈਂਟਸ ਨੂੰ
1: ਜੀ।
2: ਜਦੋਂ ਲੈ ਕੇ ਆਇਆ ਮਾਤਾ ਨੂੰ ਘਰੇ, ਉਹ ਤੋਂ ਬਾਅਦ ਜੀ ਇਹਨਾਂ ਨੇ ਫਿਰ ਉਹ ਮਤਲਬ ਕਲੇਮ ਵੀ ਵਕੀਲ ਦੇ ਨਾਂ ਤੇ ਉਹਨਾਂ ਨੇ ਕਲੇਮ ਵੀ ਕਰ ਦਿੱਤਾ
1: ਜੀ।
2: ਤੇ ਅੱਜ ਮੈਨੂੰ ਸਕਰੀਨਸ਼ਾਟ ਵੀ ਆ ਗਿਆ ਵੀ ਸਰ ਤੁਹਾਡੇ ਤੁਹਾਨੂੰ ਮਤਲਬ 60-65 ਹਜ਼ਾਰ ਰੁਪਏ ਕੱਟ ਕਟਾ ਕੇ ਮਿਲ ਜੂਗਾ ਜੀ, ਬਾਕੀ ਤਾਂ ਚਲੋ ਜਿਹੜੀ ਪ੍ਰੋਸੈਸਿੰਗ ਫੀਸ ਆ ਕੁਛ ਵੀ ਲਾ ਲਓ ਕੱਟ ਕੀਤੀ।
1: ਬਿਲਕੁਲ ਹੈ ਜੀ, ਉਹ ਚਲੋ ਇੱਕ ਹਰ ਕਿਸੇ ਚੀਜ਼ ਦੇ ਵਿੱਚ ਫਾਈਟ ਕਰਨੀ ਚਾਹੀਦੀ, ਆਪਣੇ ਆਪ ਦੇ ਵਿੱਚ ਵੀ ਜਾਗਰੂਕ ਹੋਣਾ ਚਾਹੀਦਾ। ਇਸ ਤਰ੍ਹਾਂ ਦੇ ਜਿਹੜੇ ਚਲੋ ਇੰਸ਼ੋਰੈਂਸ ਹੈ ਉਹ ਜ਼ਰੂਰ ਕਰਾਉਣੇ ਵੀ ਚਾਹੀਦੇ ਹੈ। ਅੱਜ ਦੇ ਸਮੇਂ ਦੇ ਵਿੱਚ ਇਲਾਜ ਜਾਂ ਕਿਤੇ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਮਹਿੰਗਾ ਬਹੁਤ ਹੈ ਜੀ। ਤੇ ਆਪਣੇ ਲੋਕ ਇਹ ਵੀ ਕਰਦੇ ਆ ਕਿ ਇੰਸ਼ੋਰੈਂਸ ਕੀ ਕਰਾਉਣਾ ਛੱਡੋ ਪਰਾਂ, ਹਨਾ ਉਹ ਚੀਜ਼ਾਂ ਵਿੱਚ ਵੀ ਹੈ। ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਣਾ ਇੱਕ ਸੇਫ ਜਿਹੜਾ ਥੋੜਾ ਬਹੁਤਾ ਚਾਹੇ 4 ਪੈਸੇ ਦੇਣੇ ਪੈਂਦੇ ਆ ਜ਼ਰੂਰ ਕਰ ਲੈਣਾ ਚਾਹੀਦਾ, ਅੱਜ ਦੇ ਸਮੇਂ ਦੀ ਜ਼ਰੂਰਤ ਹੈ।
2: ਮੇਰੇ ਹਿਸਾਬ ਨਾਲ ਨਾ ਅੱਜ ਦੇ ਲਈ ਮਤਲਬ ਇੱਕ ਸਿਹਤ ਸਹੂਲਤ ਨੂੰ ਲੈ ਕੇ ਆਪਾਂ ਨੂੰ ਥੋੜਾ ਜਿਹਾ ਸੇਫ,
1: ਬਿਲਕੁਲ ਜਾਗਰੂਕਤਾ ਚਾਹੀਦੀ ਹੈ। ਬਿਲਕੁਲ ਹੈ ਜੀ,
2: ਹਾਂਜੀ ਸੇਫ ਜ਼ੋਨ ਵਿੱਚ ਖੇਡਣਾ ਬਹੁਤ ਜ਼ਰੂਰੀ ਹੈ। ਚਲੋ ਬਿਮਾਰੀ ਕੋਈ ਛੋਟੀ ਹੈ ਕੋਈ ਬੜੀ ਹੈ ਦੱਸ ਕੇ ਨੀ,
1: ਬਿਲਕੁਲ ਬਿਲਕੁਲ
2: ਉਹਨਾਂ ਬਾਅਦ ਵਿੱਚ ਕਿਹੜਾ ਰੂਪ ਲੈਣਾ ਉਹ ਵੀ ਨੀ ਪਤਾ ਲੱਗਦਾ,
1: ਉਹ ਵੀ ਨੀ ਪਤਾ।
2: ਮੰਨ ਲਓ ਹੁਣ ਅਸੀਂ ਮਿਹਨਤ ਨਾਲ ਪੈਸਾ ਕਮਾਉਂਦੇ ਆ ਜੀ, ਚਾਹੇ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ,
1: ਬਿਲਕੁਲ
2: ਜਦੋਂ 8-10 ਲੱਖ ਰੁਪਇਆ ਕਿਸੇ ਬੰਦੇ ਨੂੰ ਕੱਢ ਕੇ ਦੇਣਾ ਪੈਂਦਾ ਨਾ ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ।
1: ਬਿਲਕੁਲ ਹੈ ਜੀ,
2: ਠੀਕ ਹੈ ਜੀ। ਤੇ ਅਸੀਂ ਤਾਂ ਫਿਰ ਵੀ ਸਰਕਾਰਾਂ ਵੱਲੋਂ ਕੋਈ ਆਯੁਸ਼ਮਾਨ ਕਾਰਡ ਨੀ, ਕੋਈ ਭਗਵੰਤ ਮਾਨ ਵਾਲਾ ਕਾਰਡ ਨੀ ਬਣਵਾਇਆ। ਸਾਨੂੰ ਇਹ ਵੀ ਹੁੰਦਾ ਵੀ ਅਸੀਂ ਗੌਰਮੈਂਟ ਦੇ ਉੱਪਰ ਕਿਉਂ ਆਪਾਂ ਪ੍ਰੈਸ਼ਰ ਪਾਉਣਾ ਵੀ ਆਪਾਂ ਨੇ ਕਿਉਂ ਖਜ਼ਾਨੇ ਦੀ ਦੁਰਵਰਤੋਂ ਕਰਨੀ ਹੈ, ਵੀ ਆਪਾਂ ਕਮਾਉਂਦੇ ਹਾਂ ਤਾਂ ਆਪਾਂ ਆਪਣੇ ਆਪ ਨਾਲ
1: ਕਰੀਏ ਜੀ। ਬਿਲਕੁਲ ਬਿਲਕੁਲ ਹੈ ਜੀ,
2: ਇਸੇ ਕਰਕੇ ਮੈਂ 3 ਸਾਲ ਤੋਂ ਉਹਨਾਂ ਦੀ ਕੰਟੀਨਿਊ ਪੇ ਕਰਦਾ ਪਿਆ ਸੀ ਤੇ ਅੱਜ 3ਜੇ ਸਾਲ ਚ ਉਹਦੀ ਵਰਤੋਂ ਕੀਤੀ ਹੈ, ਨਹੀਂ ਤਾਂ ਲੋੜ ਨੀ ਸੀ ਪੈਣੀ। ਨੈਕਸਟ ਉਹਨਾਂ ਦੀ ਇਸੇ ਮਹੀਨੇ ਉਹ ਫਿਰ ਐਕਸਟੈਂਡ ਕਰਵਾਉਣੀ ਹੈ ਜੀ, ਚਾਹੇ 10 ਅਸੀਂ ਇਹੀ ਸੋਚ ਲੈਂਦੇ ਵੀ ਕੋਈ ਨੀ 8-10-15 ਹਜ਼ਾਰ ਰੁਪਏ ਜਿਹੜਾ ਕੋਈ ਨੀ ਉਹ ਬਾਤ ਆ ਜੀ, ਇੱਕ ਪਾਸੇ ਸਾਡੇ ਮਾਂ ਬਾਪ ਠੀਕ ਰਹਿਣ।
1: ਬਿਲਕੁਲ ਹੈ, ਹੁਣ ਦੇਖੋ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਹੀ ਹੈ, ਜਿੰਨਾ ਚਿਰ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਉਹਨਾਂ ਚਿਰ ਤੁਸੀਂ ਪੱਕੇ ਨਹੀਂ ਹੋ ਸਕਦੇ। ਉੱਥੇ ਵੀ ਤਾਂ ਆਪਾਂ ਇੰਨਾ ਖੱਜਲ ਖੁਆਰ ਹੁੰਦਾ ਹੀ ਆ, ਕਰਦੇ ਹੀ ਆ ਇਹਨਾਂ ਚੀਜ਼ਾਂ ਦੇ ਲਈ, ਚਾਹੇ ਜਿੰਨਾ ਚਿਰ ਤੁਹਾਡੇ ਕੋਲ ਪੱਕੀ ਨੌਕਰੀ ਨਹੀਂ ਉਹਨਾਂ ਤੱਕ ਤੁਹਾਡਾ ਇੰਸ਼ੋਰੈਂਸ ਨਹੀਂ ਅਗਲੇ ਕਰਦੇ। ਤੇ ਆਪਣੇ ਮੁਲਕ 'ਚ ਵੀ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾ ਸਕਦੀਆਂ ਨੇ, ਆਪਣੇ ਲਈ ਕਰਨੀਆਂ ਨੇ ਉਹ ਤਾਂ, ਜੇ ਤੁਹਾਨੂੰ ਗੌਰਮੈਂਟ ਨਹੀਂ ਦਿੰਦੀ ਤਾਂ ਪ੍ਰਾਈਵੇਟ ਤਾਂ ਘੱਟੋ ਘੱਟ ਜਿਹੜੇ ਕਰ ਸਕਦੇ ਨੇ ਉਹਨਾਂ ਨੂੰ ਕਰ ਲੈਣੀਆਂ ਚਾਹੀਦੀਆਂ ਨੇ।
2: ਪਰ ਇੱਥੇ ਵੀਰ ਜੀ ਇੱਥੇ ਜਿਹੜਾ ਮੈਡੀਕਲ ਮਾਫੀ ਹੈ ਉਹ ਚੀਜ਼ਾਂ ਨੂੰ ਨਾ ਅੱਗੇ ਵਧਣ ਦਿੰਦਾ ਜੀ, ਚੀਜ਼ਾਂ ਨੂੰ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਠੀਕ ਹੈ ਨਾ, ਹੁਣ ਤੁਸੀਂ ਲਾ ਲਓ ਵੀ ਇੱਕ ਬੰਦਾ ਕੈਮਿਸਟ ਦੀ ਦੁਕਾਨ ਖੋਲ ਕੇ ਬੈਠਾ, ਚਾਹੇ ਉਹਨੂੰ ਫਾਰਮੇਸੀ ਦਾ ਪੀਣ ਆਉਂਦਾ ਹੋਵੇ, ਪਰ ਉਹਨੇ ਕੀ ਕਰਨਾ, ਦੁਕਾਨ ਖੋਲ ਲੈਣੀ ਹੈ, ਦਵਾਈਆਂ ਰੱਖ ਲੈਣੀ ਹੈ ਤੇ ਅੱਗੇ ਫਾਰਮੇਸੀ ਵਾਲੇ ਬੱਚੇ ਰੱਖ ਲੈਣੇ ਨੌਕਰੀ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕਿਉਂਕਿ ਉਹਨੂੰ ਪਤਾ ਵੀ ਜਿਹੜੀ ਜਿੰਨੀ ਅੱਜ ਕੱਲ ਨਾ ਲੋਕੀ ਤਾਂ ਪਤਾ ਨੀ ਚਿੱਟੇ ਦੀ ਗੱਲਾਂ ਕਰਦੇ, ਮੈਂ ਕਹਿੰਦਾ ਚਿੱਟੇ ਨਾਲੋਂ ਵੱਧ ਕੇ ਅੱਜ ਕੱਲ ਤਾਂ ਮੈਡੀਕਲ ਮਾਫੀਆ ਬਣਿਆ ਹੋਇਆ
1: ਜੀ। ਬਿਲਕੁਲ ਹੈ, ਬਿਲਕੁਲ
2: ਸਰ, 2 ਰੁਪਏ ਦਾ ਪੱਤਾ ਬਾਜ਼ਾਰ ਚ 50 ਰੁਪਏ ਦਾ ਵਿਕਦਾ ਜੀ।
1: ਜੀ ਜੀ ਜੀ ਬਿਲਕੁਲ ਹੈ ਜੀ,
2: ਕਿਤੇ 45 ਦਾ ਕਿਤੇ 50 ਦਾ, ਚਲੋ ਮਤਲਬ ਇਹਦੇ ਵਿੱਚ ਨਾ ਆਪਾਂ ਤਾਂ ਕਹਿੰਦੇ ਵੀ 50% ਮਾਰਜਨ, ਇਹਦੇ ਵਿੱਚ ਤਾਂ 80% ਮਾਰਜਨ।
1: ਬਿਲਕੁਲ, ਕੋਈ 2 ਰੁਪਏ ਦਾ ਪੱਤਾ ਕੋਈ 4 ਰੁਪਏ ਦਾ ਪੱਤਾ ਅਸਲੀ ਰੇਟ ਦਾ ਉਹ ਹੈ ਜੀ, ਬਿਲਕੁਲ ਜਿਹੜੇ ਹੈਗੇ।
2: ਹਾਂਜੀ, ਜੀਭ ਵਾਲੀ ਗੋਲੀ ਹੈ, ਤੁਸੀਂ ਦੇਖੋ ਹੁਣ ਸਰਕਾਰ ਇਹਨਾਂ ਨੂੰ ਫ੍ਰੀ ਚ ਦੇ ਰਹੀ ਹੈ ਜਿਹੜੇ ਆਦੀ ਨੇ, ਵੈਸੇ ਤਾਂ ਦੇਖੋ ਜੀਭ ਵਾਲੀ ਗੋਲੀ ਤਾਂ ਮੇਰੇ ਹਿਸਾਬ ਨਾਲ ਚਿੱਟੇ ਨਾਲੋਂ ਵੀ ਭੈੜੀ ਹੈ ਜੀ।
1: ਜੀ
2: ਇਹ
1: ਜੀ
2: ਤਾਂ ਇੱਕ
1: ਬਿਲਕੁਲ
2: ਕੋਡ ਹਟਾ ਕੇ ਰੀਹੈਬ ਸੈਂਟਰਾਂ ਦੇ ਵਿੱਚ ਦੂਜਾ ਕੋਡ ਬੰਦੇ ਨੂੰ ਲਾ ਕੇ ਉੱਥੋਂ ਤਿਆਰ ਕਰਕੇ ਭੇਜ
1: ਤਿਆਰ
2: ਰਹੇ ਹਾਂ
1: ਕਰਕੇ
2: ਵੀ ਚੱਲ ਜੀ ਸਾਡੇ ਬਾਹਰ ਹੋ ਗਿਆ ਜੀ ਕੰਮ।
1: ਜੀ ਬਿਲਕੁਲ ਹੈ ਜੀ
2: ਉਹ ਜਿਹੜੀ ਜੀ ਵਾਲੀ ਗੋਲੀ ਤੇ ਬੰਦੇ ਬਜ਼ੁਰਗ ਦੇਖੇ ਮੈਂ ਨੌਜਵਾਨ ਦੇਖੇ ਹੈ ਮਤਲਬ ਨਾ ਜਦੋਂ ਇਹ ਗੋਲੀਆਂ ਨਹੀਂ ਮਿਲਦੀਆਂ ਹਸਪਤਾਲਾਂ ਦੇ ਬਾਹਰ ਉਹ ਤਾਂ ਐ ਹੋ ਜਾਂਦੇ ਵੀ ਜਿਵੇਂ ਬਸ ਵੀ ਦੂਜਾ ਸਾਹ ਇਹਨਾਂ ਨੂੰ ਆਉਣਾ ਨੀ ਹੈਗਾ ਜੀ।
1: ਜੀ ਬਿਲਕੁਲ ਹੈ ਜੀ
2: ਤੁਸੀਂ ਆਪ ਸਾਹਿਬ ਲਾ ਕੇ ਦੇਖੋ ਵੀ ਆਪਾਂ ਨੇ ਇਹ ਕੋਡ ਜਿਹੜੇ ਕਹਿੰਦੇ ਵੀ ਜੀ ਵਾਲੀ ਗੋਲੀ ਲਾਤੀ ਜੀ ਆਪਾਂ ਠੀਕ ਕਰਤਾ ਹੁਣ ਮੈਨੂੰ ਠੀਕ ਕਰਨ ਵਾਲੇ ਇਹ ਜਵਾਬ ਦੇਣ ਵੀ ਤੁਸੀਂ ਇੱਕ ਕੋਡ ਉਹਦਾ ਵੱਟਿਆ ਕਿ ਉਹਨੂੰ ਦੂਜਾ ਕੋਡ ਲਾ ਦਿੱਤਾ ਜੀ।
1: ਜੀ ਬਿਲਕੁਲ ਹੈ ਬਿਲਕੁਲ ਹੈ ਦਰੁਸਤ ਹੈ ਜੀ।
2: ਫਿਰ ਇਹੀ ਇਹੀ ਚਿੱਟੇ ਵਾਲਾ ਹਾਲ ਹੈ ਦੇਖੋ ਚਿੱਟੇ ਦੀ ਸੋਹਾਂ ਹਰੇਕ ਸਿਆਸਤਦਾਨ ਆ ਕੇ ਖਾਂਦਾ ਵੀ ਅਸੀਂ ਬੰਦ ਕਰਾਂਗੇ
1: ਅਸੀਂ
2: ਬੰਦ ਕਰਾਂਗੇ ਬੰਦ ਕੋਈ ਨੀ ਕਰਦਾ ਜੇ ਆਪਾਂ ਨਾ ਵੈਸੇ ਤਾਂ ਪੁਲਿਸ ਵਾਲਿਆਂ ਨੂੰ ਪਤਾ ਵੀ ਕਿਹੜੇ ਪੋਲੀਟੀਸ਼ੀਅਨ ਨੇ ਕਿਹੜੇ ਪਾਰਟੀ ਦੇ ਕਿਹੜੇ 10-12 ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਖੁੱਲਾ ਚਿੱਟੇ ਦਾ ਵਪਾਰ ਕਰਦੇ ਨੇ। ਵੈਸੇ ਤਾਂ ਹੁਣ ਸੁਣਨੇ ਚ ਖਬਰ ਪਿੱਛੇ ਇੱਕ ਆਈ ਸੀ ਵੀ ਜਿਹੜੇ ਹੁਣ ਅਖੌਤੀ ਆਪਣੇ ਚੱਲਦੇ ਇਨਕਲਾਬੀ ਇਹਨਾਂ ਵਿੱਚੋਂ ਵੀ ਕਿਸੇ ਨੇ ਜੀ ਵਾਲੀ ਗੋਲੀਆਂ ਉੱਪਰ 200 ਕਰੋੜ ਦਾ ਵਪਾਰ ਕੀਤਾ ਹੈ ਜੀ ਗੋਲੀਆਂ ਦਾ ਬਕਿੰਦ।
1: ਕਿਆ ਬਾਤ ਹੈ ਜੀ
2: ਉਹ ਗੋਲੀਆਂ ਜਿਹੜੀ ਅੰਦਰ ਫ੍ਰੀ ਮਿਲਣੀਆਂ ਸੀ ਬਾਹਰ 700-700 ਦੇ ਪੱਤੇ ਵਿਕੇ ਹੈ ਜੀ।
1: ਜੀ ਜੀ ਜੀ ਬਿਲਕੁਲ ਹੈ ਜੀ
2: ਸਰਕਾਰ ਨੂੰ ਕੀ ਇਸ ਚੀਜ਼ ਦੀ ਨੌਲੇਜ ਨੀ ਸਭ ਕੁਝ ਪਤਾ ਜੀ ਇਹ ਮਤਲਬ ਇਹ ਚਾਹੁੰਦੇ ਹੀ ਨੀ ਹੈ ਵੀ ਆਪਣਾ ਜਿਹੜਾ ਕੋਈ ਵੀ ਆਪਣਾ ਪੰਜਾਬ ਦਾ ਕੋਈ ਵੀ ਨੌਜਵਾਨ ਹੈ ਕੋਈ ਵੀ ਬੰਦਾ ਹੈ ਨਸ਼ੇ ਤੋਂ ਬਾਹਰ ਆਵੇ ਇਹ ਆਣ ਦੇਣਾ ਚਾਹੁੰਦੇ ਹੀ ਨੇ ਨੀਤਾਂ ਹੀ ਨੀ ਹੈਗੀ ਇਹਨਾਂ ਦੀ।
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਹੈ
2: ਇਹ ਚਾਹੁੰਦੇ ਸੀ ਵੀ ਚਿੱਟਾ ਆਪਾਂ ਖਤਮ ਕਰਨਾ ਪਰ ਤੁਸੀਂ ਨਾ ਇੱਕ ਸਰਵੇ ਕਰਕੇ ਦੇਖੋ ਜੀ ਇਹਨਾਂ ਦੇ ਰਾਜ ਵਿੱਚ ਚਿੱਟਾ ਘਰ ਘਰ ਜਾਣ ਲੱਗ
1: ਪਿਆ। ਬਿਲਕੁਲ ਹੈ ਬਿਲਕੁਲ ਦੀਦਾ ਹੀ ਹੈ ਜੀ
2: ਘਰ ਘਰ ਜਾਣ ਲੱਗ ਪਿਆ
1: ਜੋ ਹੈ
2: ਔਰ ਬਹੁਤ ਬੜੇ ਇਹਨਾਂ ਦੇ ਮੰਨੇ ਪਰ ਮੰਨੇ ਪੋਲੀਟੀਸ਼ੀਅਨ ਦੇ ਮੁੰਡੇ ਦਾ ਨਾਮ ਵਿੱਚ ਆਉਂਦਾ ਪਰ ਉਹਦੀ ਬਾਰੇ ਕੋਈ ਗੱਲ ਨਹੀਂ ਕਰਦਾ।
1: ਜੀ ਜੀ ਜੀ ਜੀ
2: ਸੈਣੀ ਸਾਹਿਬ ਦੱਸ ਕੇ ਗਏ ਹੈ ਨਸ਼ਾ ਤਾਂ ਵੈਸੇ ਸਹੀ ਪੁੱਛੋ ਨਾ ਰੋਟੀ ਦਾ ਵੀ ਮਾੜਾ ਜੇ ਰੋਟੀ ਆਪਾਂ ਇੱਕ ਵੱਧ ਖਾ ਲਈ ਉਹ ਵੀ ਸਾਨੂੰ ਡਿਸਟਰਬ ਕਰਦੀ ਹੈ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਤੇ ਨਸ਼ਾ ਤਾਂ ਆਟੋਮੈਟਿਕਲੀ ਕਰੂਗਾ ਨਸ਼ਾ ਮੈਡੀਕਲ ਨਸ਼ਾ ਤਾਂ ਮਤਲਬ ਤੁਹਾਡੇ ਅੰਦਰ ਬੱਚਾ ਪੈਦਾ ਕਰਨੇ ਦੀ ਹੋਰ ਤੁਹਾਡੇ ਸਰੀਰ ਦਾ ਸਾਰਾ ਬਣਤਰ ਜੀ ਖਤਮ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਖੂਨ ਨੂੰ ਪਾਣੀ ਇਹ ਕਰ ਰਿਹਾ ਜੀ ਪਰ ਇਹਦੇ ਬਾਰੇ ਕੋਈ ਕੋਈ ਸਮਝਾਉਂਦਾ ਨੀ ਕੋਈ ਕੁਛ ਨੀ ਕਰਦਾ ਇੱਕ ਰੂਮਰ ਚ ਫੈਲਾਏ ਹੋਏ ਨੇ ਜੀ
1: ਜੀ
2: ਮਤਲਬ ਜੇ ਆਪਾਂ ਖਸਖਸ ਦੀ ਖੇਤੀ ਕਰਾਂਗੇ ਜੀ ਪੰਜਾਬ ਦਾ ਹਰੇਕ ਬੰਦਾ ਉੱਥੇ ਵੜ ਜੂਗਾ ਕੁਛ ਵੜ ਜੂਗਾ। ਇੱਕ ਨਾ ਛੋਟੀ ਜਿਹੀ ਐਗਜ਼ਾਮਪਲ ਹੈ ਬੜੀ ਵਧੀਆ ਸੈਣੀ ਸਾਹਿਬ ਵੀ ਦੇ ਕੇ ਗਏ ਨੇ ਮੈਂ ਵੀ ਦੇਣਾ ਚਾਹੁੰਦਾ ਹੁਣ ਆਪਾਂ ਇੱਕ ਬੱਚਾ ਹੁੰਦਾ ਆਪਾਂ ਇੱਕ ਬੱਚੇ ਨੂੰ ਕਹਿੰਦੇ ਹੁੰਦੇ ਹਾਂ ਵੀ ਯਾਰ ਵੀ ਤਾਂ ਇਹ ਕੰਮ ਨੀ ਕਰਨਾ
1: ਉਹਨੂੰ ਕੋ ਅੱਧ ਨੂੰ ਨਾ ਛੇੜ ਉਹਨੇ ਜਾਣਾ ਹੀ ਜਾਣਾ ਅੱਧ ਨੂੰ ਫੜਨਾ।
2: ਹਾਂਜੀ ਉਹ ਕੰਮ ਉਹ ਇਸ ਕਰਕੇ ਨੀ ਕਰਦਾ ਕਿ ਉਹਦੇ ਦਿਮਾਗ ਚ ਕੋਈ ਕੀੜਾ ਉਹ ਇਸ ਕਰਕੇ ਕਰੌਸਤੀ ਕਰਕੇ ਕਰਦਾ ਜੀ ਉਹਨੂੰ ਪਤਾ ਵੀ ਆਪਾਂ ਮਨਾ ਕੀਤਾ ਜੀ।
1: ਬਿਲਕੁਲ ਹੈ ਜੀ
2: ਉਹਦੇ ਅੰਦਰ ਇੱਕ ਕਰੌਸਤੀ ਹੁੰਦੀ ਵੀ ਯਾਰ ਮਨਾ ਕਿਉਂ ਕੀਤਾ ਮੈਂ ਕਿਉਂ ਦਾ ਜਵਾਬ ਲੈਣ ਵਾਸਤੇ ਉਹ ਹਰਕਤ ਕਰਦਾ
1: ਜੀ। ਜਦੋਂ ਫਿਰ ਇੱਕ ਵਾਰੀ ਸੇਕ ਲੱਗਿਆ ਮੁੜ ਕੇ ਨੀ ਹੱਥ ਪਾਉਂਦਾ ਉਹਨੂੰ ਬਿਲਕੁਲ।
2: ਤੁਸੀਂ ਦੇਖੋ ਜੀ ਕੋਈ ਵੀ ਮੈਂ ਹੁਣ ਬੱਚਿਆਂ ਦੀ ਗੱਲ ਕਰਦਾ ਨਾ ਆਪਾਂ ਬੱਚੇ ਕੋਈ ਟੋਇਜ਼ ਦੀ ਜਿੱਦ ਕਰਦੇ ਆਪਾਂ ਉਹ ਟੋਇਜ਼ ਨੂੰ ਲੈ ਕੇ ਨੀ ਦਿੰਦੇ ਉਹਨਾਂ ਚ ਉਹਦਾ ਖੜਾ ਨੀ ਛੱਡਦਾ
1: ਜਦੋਂ
2: ਆਪਾਂ ਉਹ ਟੋਇਜ਼ ਦੇ ਮੂਹਰੇ ਲਿਆ ਕੇ ਰੱਖ ਦਿੰਦੇ ਆ ਮੁੜ ਕੇ ਉਹਨੂੰ ਇੱਕ ਦੋ ਦਿਨ ਤੇ ਬਾਅਦ ਮੁੜ ਕੇ ਚਲਾਉਂਦਾ ਨੀ
1: ਚਲਾਉਂਦਾ ਨੀ ਜੀ ਬਿਲਕੁਲ
2: ਏਦਾਂ ਹੀ ਖਸਖਸ ਦੀ ਔਰ ਜਿਹੜੀ ਆਹ ਆਪਣੀ ਵੀੜ ਦੀ ਖੇਤੀ ਹੈ ਇਹਦਾ ਵੀ ਇਹੀ ਹਾਲ ਹੈ ਜਦੋਂ ਸਰਕਾਰ ਇਹਨੂੰ ਮਤਲਬ ਇੱਥੇ ਕਰਨ ਦਊਗੀ ਨਾ ਜੀ ਆਪਣੇ ਪੰਜਾਬ ਦੇ ਵਿੱਚ ਲਾਗੂ ਕਰੂਗੀ ਇਹਦਾ ਮਤਲਬ ਕੋਈ ਨੁਕਸਾਨ ਨੀ ਹੋਣਾ ਲੋਕਾਂ ਨੇ ਹੌਲੀ ਹੌਲੀ ਨਾ ਇੱਕ ਵਾਰੀ ਤੋਂ ਅਸੀਂ ਇਹਦੇ ਵਿੱਚ ਵੜ ਜਾਣਾ ਦੂਜੀ ਘੜੀ ਵਾਲੇ ਤਾਂ ਕੋਈ ਨੀ ਹੈਗਾ ਜੀ ਬਾਹਰ ਆ ਜਾਣਾ।
1: ਬਿਲਕੁਲ ਹੈ ਜੀ ਬਿਲਕੁਲ
2: ਹੁਣ ਹੁਣ ਹਿਮਾਚਲ ਸਰਕਾਰ ਨੇ ਵੀ ਭੰਗ ਦੀ ਖੇਤੀ ਨੂੰ ਲੀਗਲ ਕੀਤਾ ਜੀ ਕੁਛ ਪਰਸੈਂਟੇਜ ਵਾਸਤੇ ਉਹਦੇ ਵਿੱਚੋਂ ਕੁਝ ਰੈਵਨਿਊ ਵੀ ਜਨਰੇਟ ਕਰਨਗੇ
1: ਜੀ। ਬਿਲਕੁਲ ਹੈ ਜੀ ਬਿਲਕੁਲ
2: ਯੂਪੀ ਦੇ ਵਿੱਚ ਇੱਕ ਯੂਪੀ ਦੇ ਵਿੱਚ ਮਿਰਜ਼ਾਪੁਰ ਜਗ੍ਹਾ ਆਈ ਡੋਂਟ ਨੋ ਪੱਕਾ ਹੈਗੀ ਕਿ ਨਹੀਂ ਪਰ ਇਹਦੀ ਵੈਬ ਸੀਰੀਜ਼ ਬੜੀ ਮਸ਼ਹੂਰ ਹੋਈ ਸੀ
1: ਜੀ ਜੀ ਜੀ ਜੀ
2: ਉਸ ਵੈਬ ਸੀਰੀਜ਼ ਵਿੱਚ ਵੀ ਇਹ ਸਾਰੀ ਲੜਾਈ ਨਾ ਮਤਲਬ ਖਾਸ ਕਰ ਦੀ ਖੇਤੀ ਨੂੰ ਲੈ ਕੇ ਹੈ। ਸਰਕਾਰਾਂ ਕਹਿੰਦੀ ਇਹਦੇ ਵਿੱਚ ਕਮਾਈ ਨਹੀਂ ਹੈਗੀ ਆ
1: ਜੇ
2: ਕਮਾਈ ਨਾ ਹੋਵੇ ਤਾਂ ਲੋਕੀ ਉਹਦੇ ਵਿੱਚ ਲੜਦੇ ਕਾਹਦੇ ਫਿਰਦੇ ਹੋ।
1: ਬਿਲਕੁਲ ਹੈ ਜੀ ਬਿਲਕੁਲ ਹੈ ਦਰੁਸਤ ਹੈ ਜੀ ਜੀ
2: ਕਮਾਈ ਹੈਗੀ ਹੈ ਸਾਰਾ ਇਹ ਮਤਲਬ ਇਹ ਗੌਰਮੈਂਟ ਸਾਰੀ ਫੀਮ ਆਪ ਚੱਕਦੀ ਹੈ
1: ਜਿਹੜੀ
2: ਆਹ ਮਤਲਬ ਆਪਣੀ ਕੋਈ ਬੇਹੋਸ਼ੀ ਦੀ ਦਵਾਈ ਹੈ ਕੋਈ ਬੁਖਾਰ ਦੀ ਹੈ ਕੋਈ ਜੁਕਾਮ ਦੀ ਹੈ ਕੋਈ ਪੇਨ ਕਿਲਰ ਸਾਰੇ ਚ ਵਰਤੋਂ ਹੁੰਦੀ ਹੈ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਜੇ ਇੰਨੀ ਮਾੜੀ ਹੈ ਤੁਸੀਂ ਯਾਰ ਮੈਡੀਕਲ ਚ ਕਿਉਂ ਵਰਤੋਂ ਕਰਦੇ ਇਹਨਾਂ ਦੀ।
1: ਜੀ ਬਿਲਕੁਲ ਬਿਲਕੁਲ ਹੈ
2: ਇਹ ਚੀਜ਼ਾਂ ਨੇ ਜੀ ਬਸ ਰੂਮਰ ਸੀ ਨੁਕਸਾਨ ਕਰ ਰਹੇ ਹਰੇਕ ਚੀਜ਼ ਦਾ ਹਰੇਕ ਮਤਲਬ ਇਸ ਚੀਜ਼ ਦਾ ਗਲਤ ਕੂੜ ਪ੍ਰਚਾਰ ਕੀਤਾ ਜਾ
1: ਰਿਹਾ ਜੀ। ਬਿਲਕੁਲ ਹੈ ਜੀ
2: ਹੁਣ ਜਿਹੜੇ ਤੁਸੀਂ ਜ਼ੋਂਬੀ ਵਾਲੇ ਨਸ਼ੇ ਦੀ ਗੱਲ ਕਰਦੇ ਆ ਮੈਥੋਰਫੇਟਾਮਿਨ
1: ਹਾਂਜੀ
2: ਇਹਦੀ ਇੱਕ ਗੋਲੀ ਨਾ ਇੱਕ ਸਮਥਿੰਗ ਇੱਕ ਡੋਜ਼ ਹਾਥੀ ਨੂੰ ਢੇਰ ਕਰਨ ਵਾਸਤੇ ਬਣੀ ਬਣੀ
1: ਪਸ਼ੂਆਂ ਦੇ ਲਈ ਬਣੀ ਹੈ ਜੀ। ਬਿਲਕੁਲ
2: ਪਸ਼ੂਆਂ ਲਈ ਬਣੀ ਹੈ ਜੰਗਲੀ ਜਾਨਵਰਾਂ ਲਈ ਬਣੀ ਹੈ ਉਹਦੀ ਵਰਤੋਂ ਜਦੋਂ ਮਨੁੱਖ ਕਰੂਗਾ ਤਾਂ ਤੁਸੀਂ ਲਾ ਲਓ ਵੀ ਦੋਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਅੰਤਰ ਤਾਂ ਨਹੀਂ ਰਹਿਣ ਲੱਗਿਆ।
1: ਸਰੀਰ ਦਾ ਜਾਂ ਪਾਵਰ ਦਾ ਬਹੁਤ ਫਰਕ ਹੈ। ਬਿਲਕੁਲ ਹੈ ਜੀ
2: ਬਹੁਤ ਫਰਕ ਹੈ ਜੀ ਮਤਲਬ ਇੱਕ ਵਾਰ ਨਸ਼ਾ ਕਰਕੇ ਬੰਦੇ ਨੇ ਮੁੜ ਕੇ ਉਹ ਨਸ਼ਾ ਕਰਨਾ ਹੈ
1: ਜੀ
2: ਜੇ ਉਹ ਨਹੀਂ ਮਿਲੂਗਾ ਤਾਂ ਬੰਦਾ ਉਹਨੂੰ ਪਾਉਣ ਲਈ ਕਿਸੇ ਵੀ ਹੱਦ ਤੱਕ
1: ਜਾਊਗਾ ਜੀ। ਬਿਲਕੁਲ ਹੈ ਬਿਲਕੁਲ ਦਰੁਸਤ ਹੈ।
2: ਕਬੱਡੀ ਦੇ ਖਿਡਾਰੀਆਂ ਦੀ ਰੀਸੈਂਟ ਵੀ ਮੌਤ ਹੋਈ ਹੈ ਜੀ।
1: ਹਾਂਜੀ ਬਿਲਕੁਲ
2: ਮਾਨਸੇ ਦੇ ਮੁੰਡੇ ਖੇਡਣ ਆਏ ਸੀ, ਉਹਨਾਂ ਨੇ ਲਵਾਇਆ ਸੀ, ਦੇਖ ਲਓ ਉਹ ਐਸਾ ਕੋਹੜ ਲਵਾਇਆ, ਸਾਰਾ ਸਰੀਰ ਖਾ ਗਿਆ, ਸਾਰਾ ਕਰੀਅਰ ਖਾ ਗਿਆ, ਸਾਰਾ ਪੈਸਾ ਖਾ ਗਿਆ, ਅੱਜ ਬੰਦਾ ਹੀ ਖਾ ਗਿਆ,
1: ਬੰਦਾ ਖਾ ਗਿਆ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦੁਖਾਂਤ ਹੈ।
2: ਮਤਲਬ ਜਿਹੜੇ, ਹਾਂਜੀ ਹਾਂਜੀ
1: ਜੀ, ਦੁਖਾਂਤ ਹੈ। ਮੈਂ ਕਿਹਾ ਜੀ ਬਾਈ ਜੀ ਇਹ ਚੀਜ਼ਾਂ ਦਾ ਬਿਲਕੁਲ ਹੈ।
2: ਹਾਂਜੀ, ਇਹ ਜਿਹੜੇ ਬਾਹਰੋਂ ਨਸ਼ੇ ਲੈ ਕੇ ਆ ਰਹੇ ਨਾ, ਹੁਣ ਨਵਾਂ ਨਵਾਂ ਨਸ਼ਾ ਇੰਟਰੋਡਿਊਸ ਕਰ ਰਹੇ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਜਿਹੜੇ ਵੀ ਕੋਨੇ ਚ ਕਰ ਰਹੇ ਆ, ਇਹਨਾਂ ਤਾਂ ਮਤਲਬ ਲੋਕੀ ਧਰਤੀ ਨੂੰ ਉੱਠਣ ਨਹੀਂ ਦਿੰਦੇ, ਧਰਤੀ ਨਾਲ ਹੀ ਚਿਪਕਾ ਕੇ ਰੱਖਣੀ ਹੈ।
1: ਬਿਲਕੁਲ ਹੈ, ਬਿਲਕੁਲ।
2: ਆਪਾਂ ਅਮਰੀਕਾ ਦੇ ਵਿੱਚ ਦੇਖ ਰਹੀ ਹਾਂ ਹਾਲ ਕੀ ਹੈ, ਜਦ ਕਿ ਆਪਾਂ ਜਿਹੜੇ ਰਿਸਰਚ ਕਰੀਏ ਨਾ, ਅਮਰੀਕਾ ਚ ਨਸ਼ਾ ਪੰਜਾਬ ਨਾਲੋਂ ਵੱਧ ਹੈ। ਪਰ ਕੀ ਕਰੀਏ ਜੀ, ਪੰਜਾਬ ਦਾ ਹੁਣ ਲੋਕਾਂ ਨੇ ਪ੍ਰਚਾਰ ਹੀ ਇੰਨਾ ਕਰੋ, ਨਹੀਂ ਜੀ ਤਾਂ ਨਸ਼ੇੜੀ ਨੇ ਜੀ, ਫਲਾਣਾ ਧਮਕਣਾ
1: ਜੀ। ਨਹੀਂ, ਉਹਨਾਂ ਨੂੰ ਗਲੇ ਲਾਉਣਾ ਪੈਣਾ ਬਾਈ ਜੀ, ਉਹਨਾਂ ਦੇ ਨਾਲ ਇੱਕ ਉਹਨਾਂ ਨੂੰ ਮਰੀਜ਼ ਦੇ ਤੌਰ ਤੇ ਦੇਖਣਾ ਪੈਣਾ। ਇਹ ਨਹੀਂ ਕਿ ਉਹਨਾਂ ਨੂੰ ਹੇਟ ਕਰੀਏ, ਉਹਨਾਂ ਨੂੰ ਪਰੇ ਕਰੀਏ, ਸਮਾਜ ਤੋਂ ਤਾਂ ਉਹ ਪਹਿਲਾਂ ਹੀ ਪਰੇ ਹੋ ਗਏ ਨਾ, ਪਰ ਉਹਨਾਂ ਨੂੰ ਗੱਲ ਨਾਲ ਲਾਉਣਾ ਪੈਣਾ ਚੀਜ਼ਾਂ ਨੂੰ। ਜਦੋਂ ਆਪਣਾ ਜਗ੍ਹਾ ਬਣਾ ਲਣਗੇ ਫਿਰ ਉਸ ਹਿਸਾਬ ਦੇ ਨਾਲ ਚੱਲਣਾ ਪੈਣਾ, ਉਹ ਜ਼ਰੂਰੀ ਨੇ ਚੀਜ਼ਾਂ ਜੀ। ਬਿਲਕੁਲ,
2: ਆਪਣੇ ਸਰੀਰ ਦਾ ਕੋਈ, ਸਰੀਰ ਦੇ ਕੋਈ ਹਿੱਸੇ ਦੇ ਵਿੱਚ ਕੋਈ ਦੁੱਖ ਤਕਲੀਫ ਹੋਵੇ ਨਾ, ਆਪਾਂ ਉਹਨੂੰ ਠੀਕ ਕਰਦੇ ਆ, ਨਾ ਕਿ
1: ਬਿਲਕੁਲ ਹੈ ਜੀ, ਬਿਲਕੁਲ।
2: ਏਦਾਂ ਹੀ ਦੂਜੇ ਮਨੁੱਖ ਨੂੰ ਵੀ ਸਮਝਣਾ ਪੈਣਾ
1: ਜੀ।
2: ਜਦੋਂ ਆਪਾਂ ਮਤਲਬ ਕੋਈ, ਅੱਜ ਕੱਲ ਦਾ ਮਾਹੌਲ ਤਾਂ ਇੰਨਾ ਖਰਾਬ ਹੈ, ਜੇ ਕੋਈ ਬੰਦਾ ਆਪਣਾ ਸੁਧਾਰ ਕਰਦਾ ਨਾ, ਤਾਂ ਉਹਨੂੰ ਮਤਲਬ ਉਹਦੀ ਜਿਹੜੀ ਨਵੀਂ, ਜੋ ਉਹਦੇ ਨਵਾਂ ਹਿਸਾਬ ਤਾਂ ਚੱਲ ਰਿਹਾ, ਉਹਦੇ ਨਾਲ ਨੀ, ਉਹਦੇ ਪਿਛੋਕੜ ਨਾਲ ਜੱਜ ਕਰਿਆ ਜਾਂਦਾ ਇਹ ਨਸ਼ੇੜੀ ਹੈ ਜੀ, ਭਾਵੇਂ ਉਹ ਨਾ ਵੀ ਕਰਦਾ
1: ਜੀ। ਬਿਲਕੁਲ ਹੈ, ਬਿਲਕੁਲ ਹੈ ਜੀ,
2: ਆਪਣੇ ਲੋਕਾਂ ਵਿੱਚ ਹੀ ਕਮੀ ਹੈ। ਜਿੱਥੇ ਮਰਜ਼ੀ ਤੁਸੀਂ ਸਿਆਸਤ ਚ ਵੜ ਜਾਓ ਜਾਂ ਨਸ਼ੇ ਨੂੰ ਲੈ ਕੇ ਵੜ ਜਾਓ, ਕਮੀ ਆਪਣੇ ਲੋਕਾਂ ਦੀ ਹੈ। ਆਪਾਂ ਦੂਜੇ ਨੂੰ ਬਾਅਦ ਚ ਕੋਸੀਏ, ਪਹਿਲਾਂ ਆਪਣੇ ਆਪ ਨੂੰ ਕੋਸਣਾ
1: ਸ਼ੁਰੂ ਕਰੀਏ ਜੀ। ਬਿਲਕੁਲ ਹੈ ਜੀ, ਬਿਲਕੁਲ ਦੋਸਤ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਵਧੀਆ ਵਿਚਾਰ ਤੁਹਾਡੇ।
2: ਜਦ ਆਪਾਂ ਸਮਾਜ ਚ ਕੋਈ ਮਾੜੀ ਚੀਜ਼ ਦੇਖਣ ਚੱਲ ਜਾਈਏ ਨਾ
1: ਜੀ,
2: ਜੇ ਉਹਨੂੰ ਦੇਖਣ ਜਿਹੜਾ, ਜੇ ਬੰਦਾ ਆਪਣਾ ਅਕਸ ਸ਼ੀਸ਼ੇ ਵਿੱਚ ਦੇਖੂਗਾ, ਤਾਂ ਬੰਦੇ ਨੂੰ ਆਪਣੇ ਆਪ ਵਿੱਚ ਆਪਣੀ ਪਤਾਈਆਂ ਸਮਾਜ ਨਾਲੋਂ ਜ਼ਿਆਦਾ ਜ਼ਿਆਦਾ ਦੇਖਣ ਆਪ ਦੀ ਖੂਬੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ।
2: ਬਸ
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ। ਜ਼ਰੂਰ ਜੁੜਿਆ ਕਰੋ, ਵਿਚਾਰ ਦਿਆ ਕਰੋ। ਥੈਂਕ ਯੂ, ਸਤਿ ਸ਼੍ਰੀ ਅਕਾਲ।
2: ਥੈਂਕ ਯੂ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਗੁਰੀਮਾਨ ਜੀ ਬਾਈ ਜੀ ਜੁੜੇ ਸੀ ਗੱਲਬਾਤ ਰੱਖ ਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਬਾਈ ਜੀ ਨੇ, ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਅਨੂ ਜੀ। ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ ਅਨੂ ਜੀ। ਲੱਗਦਾ ਕਿ ਮਿਊਟ ਦੇ ਉੱਤੇ ਨੇ ਜੀ। ਹਾਂਜੀ
3: ਹਾਂਜੀ ਹਾਂਜੀ, ਪਰਜਵੀਰ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ ਅਨੂ ਜੀ।
3: ਪਹਿਲਾਂ ਤਾਂ ਬਾਈ ਸਾਰੀਆਂ ਗੱਲਾਂ ਕਰੇ ਗਏ, ਮੈਂ ਇਹੀ ਗੱਲਾਂ ਕਰਨੀਆਂ ਜਿਹਦੇ ਵਿੱਚੋਂ ਇੱਕ ਦੋ ਜੀ, ਬੜੇ ਵਿਸਤਾਰ ਚ ਇਹਨਾਂ ਨੇ।
1: ਔਜਲਾ ਸਾਹਿਬ, ਜਿਵੇਂ ਅਮਰੀਕਾ ਦੇ ਵਿੱਚ ਸਾਰਾ ਸਿਸਟਮ ਚੱਲਦਾ ਸੀਗਾ, ਕਿਵੇਂ ਦੇਖਦੇ ਹੋ, ਚਲੋ ਲੰਮਾ ਸਮਾਂ ਤੁਹਾਨੂੰ ਹੋ ਗਿਆ ਉੱਥੇ ਰਹਿੰਦਿਆਂ ਨੂੰ, ਇਸ ਚੀਜ਼ ਦੇ ਉੱਤੇ ਕਾਬੂ ਵੀ ਪਾਇਆ, ਮੈਡੀਕਲ ਜਿੱਦਾਂ ਕਿ ਨਸ਼ਾ ਵੀ ਉਹਨਾਂ ਨੇ ਉਪਲਬਧ ਕਰਾਇਆ, ਸਾਰੇ ਆਈਡੀ ਵਗੈਰਾ ਦੇਖਦੇ ਆ,
3: ਉਹੀ ਗੱਲ ਕਰ ਲੱਗਾ। ਤੁਸੀਂ ਦੇਖੋ ਆ ਮੈਰਵਾਨਾ ਜਦੋਂ ਇਹਨਾਂ ਨੇ ਪਾਬੰਦੀ ਸੀਗੀ,
1: ਹਾਂਜੀ,
3: ਇਹ ਲੋਕ ਕਮਲੇ ਹੋਏ ਪਏ ਸੀ ਇਹਦੇ ਪਿੱਛੇ, ਕਮਲੇ
1: ਸੀਗੇ ਬਿਲਕੁਲ।
3: ਇਹਨਾਂ ਨੇ ਇਹਨੂੰ ਲੀਗਲ ਕਰਤਾ, ਇਹਦੀ ਪ੍ਰੋਸੈਸ ਕਰਿਆ, ਉਹਦੇ ਵਿੱਚੋਂ ਕਿੰਨਾ ਕੁਛ ਕੱਢਿਆ, ਹਨਾ, ਮਤਲਬ ਵਹਿ ਤਾਂ ਹੈ ਤਾਂ ਇਹ ਫੀਮ ਨਾਲ ਵੀ ਵਧੀਆ ਸੁੱਖਾ
1: ਜੀ,
3: ਇਹਦਾ ਤਾਂ ਇੰਨਾ ਕੁਛ ਬਣਦਾ, ਸਪੈਸ਼ਲੀ ਦਿਮਾਗ ਦੀਆਂ ਬਿਮਾਰੀਆਂ ਲਈ,
1: ਸਾਰਾ ਕੁਝ ਕੈਂਸਰ ਦੀ
3: ਦਿਮਾਗ ਦੀਆਂ ਬਿਮਾਰੀਆਂ, ਰਿਲੈਕਸਿੰਗ, ਜਿਹੜੇ ਉਹਨੂੰ ਸੀਜਰ ਆਉਂਦੇ ਨੇ ਉਹਨਾਂ ਲਈ ਤਾਂ ਬਹੁਤ ਇਹ,
1: ਹਾਂਜੀ ਬਿਲਕੁਲ ਹੈ ਜੀ,
3: ਇਹਨਾਂ ਦਾ ਬਾਕੀ ਤੇਲ ਬਣਦਾ ਇਹਨਾਂ ਦਾ ਜੁਆਇੰਟ ਪੇਨ, ਉਹਦੇ ਤੋਂ ਹਰ ਵੱਖਰੇ ਵੱਖਰੇ ਤਰ੍ਹਾਂ ਦੇ ਇਹਦਾ ਹੈਗਾ, ਹਨਾ,
1: ਬਿਲਕੁਲ ਹੈ ਜੀ,
3: ਪ੍ਰੋਡਕਟ ਵੀ ਬਣਦਾ, ਤੇ ਆਪਾਂ ਵੀ ਚਲਾਇਆ ਸੀ ਇਹ
1: ਜੀ,
3: ਤੇ ਮਤਲਬ ਇੰਨੇ ਲੋਕ ਕ੍ਰੇਜੀ ਸੀ, ਤੇ ਘਟਦਾ ਘਟਦਾ ਘਟਦਾ ਹੁਣ ਇਹਦਾ ਮਾੜਾ ਹਾਲ ਹੋਇਆ ਪਿਆ, ਕੰਮ
1: ਮਤਲਬ ਕਿ ਲੋਕਾਂ ਨੂੰ ਬੰਦ ਕਰਨੇ ਪੈ ਗਏ ਕੰਮ।
3: ਉਹੀ ਜਿਹੜੀ ਇਹ ਗੱਲ ਕਹਿੰਦੇ ਆ ਵੀ ਜਿਵੇਂ ਜਵਾਕ ਨੂੰ ਕਟਵਾਏ ਤੋਂ ਰੋਕੋ
1: ਜੀ, ਬਿਲਕੁਲ,
3: ਹੁਣ ਲੋਕ ਬੰਦ ਹੋ ਗਏ, ਡਿਸਪੈਂਸਰੀਆਂ ਬੰਦੇ ਹੋ ਗਈਆਂ,
1: ਬੰਦ ਹੋ ਗਈਆਂ ਜੀ।
3: ਸੋ ਇਹ ਜਿੰਨਾ ਕਿਸੇ ਚੀਜ਼ ਤੋਂ ਤੁਸੀਂ ਪਰੇ, ਗੱਲ ਇਹ ਨੀ ਹੈ ਕਿ ਨਸ਼ਾ ਖੁੱਲੇ, ਗੱਲ ਜਿਵੇਂ ਗੁਰੀਮਾਨ ਜੀ ਦੱਸ ਕੇ ਗਏ ਨੇ ਨਾ
1: ਜੀ,
3: ਕਿ ਆਹ ਜਿਹੜਾ ਦੂਆ ਧੰਦਾ ਵੀ 1 ਰੁਪਏ ਵਾਲਾ ਪੱਤਾ ਇੰਨੇ ਚ ਵਿਕਦਾ, ਇਹ ਬਿਜ਼ਨਸ ਹੋ ਗਿਆ,
1: ਬਿਜ਼ਨਸ ਬਣਾ, ਹਰ ਚੀਜ਼ ਬਿਜ਼ਨਸ ਬਣਾ ਲਈ,
3: ਬਣਾ ਲਈ, ਮੈਂ ਪੈਸਾ ਬਣਦਾ ਇਹਦੇ ਵਿੱਚ, ਫਿਰ ਉਹ ਦੂਆ ਨਸ਼ਾ ਕਿਉਂ ਲੈ ਕੇ ਆਉਣਗੇ, ਫਿਰ ਉਹ ਮਸਲਾ ਤਾਂ ਅਗਰ ਕਰ ਲਿਆ ਨਾ ਇਹਨਾਂ ਨੇ, ਆ ਦੋ ਦੋ ਸੌ ਚਾਰ ਚਾਰ ਸੌ ਕਰੋੜ ਬਣਾ ਲਿਆ
1: ਜੀ।
3: ਪਰ ਦੇਖੋ ਪਿੱਛੇ ਜੇ ਵੀ ਆਇਆ ਸੀ ਲੀਡਰਾਂ ਦੇ, ਇਹਨਾਂ ਦੇ ਵੀ ਜਿਹੜੇ ਕਰਦੇ ਨੇ, ਇਹ ਨੀ ਹੈ ਕਿ ਜੇ ਤੁਸੀਂ ਦੂਜੇ ਦੇ ਘਰ ਨੂੰ ਅੱਗ ਲੈਣੇ ਆ, ਸੇਕ ਤੁਹਾਨੂੰ ਵੀ ਆਉਂਦਾ ਹੀ
1: ਹੁੰਦਾ ਹੈ ਜੀ, ਆਉਂਦਾ, ਬਿਲਕੁਲ ਆਉਂਦਾ।
3: ਇਹ ਨੀ ਹੈ ਕਿ ਗੱਲਾਂ ਵੀ ਉਹਨਾਂ ਦੇ ਘਰੇ ਅੱਗ ਲੱਗ ਗਈ, ਅੱਗ ਦਾ ਸੇਕ ਤਾਂ ਪੈਂਦਾ ਹੀ ਹੈ ਨਾ,
1: ਪੈਂਦਾ ਜੀ, ਬਿਲਕੁਲ ਬਿਲਕੁਲ।
3: ਬਾਕੀ ਜਿੱਥੇ ਚੀਜ਼ ਧੰਦਾ ਬਣ ਜਾਵੇ, ਉਹ ਜੋ ਤੁਸੀਂ ਅਸੀਂ ਕੱਲਾ ਇਹ ਦੇਖੀਏ, ਮਤਲਬ ਫਾਇਦਾ ਦੇਖੀਏ ਨਾ, ਦੇਖੀਏ ਇਹਦਾ ਸਮਾਜ ਨੂੰ ਕੀ ਦੇਣਾ ਹੈ
1: ਜੀ,
3: ਉਹ ਬਸ ਫਿਰ ਸਾਨੂੰ ਦੂਏ ਪਾਸੇ ਨੂੰ ਲੈ ਕੇ ਜਾਂਦੇ। ਲੈ ਕੇ ਜਾਂਦਾ
1: ਔਜਲਾ ਸਾਹਿਬ। ਸਭ ਤੋਂ ਵੱਡੀ ਪ੍ਰੋਬਲਮ ਇੱਕ ਆ ਨਾ ਕਿ ਇੱਕ ਚੋਰ ਮੋਰੀ ਬੰਦ ਕਰਦੇ ਆ ਤਾਂ ਹੋਰ ਬਹੁਤ ਸਾਰੀਆਂ ਨੇ। ਹੁਣ ਇੱਥੇ ਜਿਹੜਾ ਸਿਸਟਮ ਆਪਣੇ ਹੈਗਾ ਆ ਸੀਗਾ ਜਾਂ ਤੁਹਾਡੇ ਵੀ ਹੈ, ਉਹ ਚੋਰ ਮੋਰੀਆਂ ਪਹਿਲਾਂ ਹੀ ਬੰਦ ਕੀਤੀਆਂ ਨੇ ਹਨਾ ਉਹ ਚੀਜ਼ਾਂ ਨੂੰ, ਤਾਂ ਫਿਰ ਉਹਨੂੰ ਕੰਟਰੋਲ ਕਰਨਾ ਸੌਖਾ ਹੈ। ਪਰ ਉੱਥੇ ਤਾਂ ਹੁਣ ਆਵਾ ਹੀ ਉੱਤਿਆ ਪਿਆ, ਉਹ ਇੱਕ ਚੀਜ਼ ਨੂੰ ਬੰਦ ਕਰਨਗੇ ਹੋਰ ਸਾਰੀਆਂ ਖੁੱਲੀਆਂ ਨੇ।
3: ਹੁਣ ਇੱਥੇ ਇੱਕ ਚੀਜ਼ਾਂ ਹੋਰ ਆ ਨਾ ਦੇਖੋ, ਜਿਵੇਂ ਕਰਦੇ ਨੇ
1: ਜੀ,
3: ਇੱਥੇ ਗੌਰਮੈਂਟ ਵੱਖਰੀ ਹੈ
1: ਜੀ
3: ਤੇ ਮਹਿਕਮੇ ਆਜ਼ਾਦ ਨੇ,
1: ਆਜ਼ਾਦ ਨੇ ਜੀ, ਇੰਡੀਪੈਂਡੈਂਟ ਨੇ, ਬਿਲਕੁਲ
3: ਇੰਡੀਪੈਂਡੈਂਟ ਨੇ ਉਹ। ਹੁਣ ਸਾਡੇ ਤਾਂ ਸਾਰਾ ਕੁਝ ਇੱਕ ਬੰਦੇ ਦੀ ਅੰਡਰ ਆ, ਪੋਲੀਟੀਸ਼ੀਅਨ ਦੇ ਅੰਡਰ ਸਾਰਾ ਕੁਝ ਹੈ।
1: ਬਿਲਕੁਲ ਆ ਜੀ, ਪੁਲਿਸ ਪਾਰਟੀ
3: ਚਾਹੇ ਉਹ
1: ਉੱਥੇ ਫੋਨ ਕਮਾਉਂਦੇ,
3: ਚਾਹੇ ਪੁਲਿਸ ਹੈ, ਚਾਹੇ ਉਹ ਪ੍ਰਸ਼ਾਸਨ ਹੈ, ਚਾਹੇ ਕੋਰਟਾਂ ਵੀ, ਹੁਣ ਤਾਂ ਵਿੱਚ ਇਨਵੋਲਵ ਹੋ ਗਈਆਂ ਕਿ ਚਲੋ ਅੱਗੇ ਹੁੰਦਾ ਵੀ ਕੋਰਟ ਤੋਂ ਇਨਸਾਫ ਮਿਲ ਜਾਵੇ
1: ਜੀ।
3: ਆ ਹੁਣ ਪਿੱਛੇ ਮੁੰਡਾ ਬਰਨਾਲੇ ਕੋਲ, ਉਹਨੇ ਕਿਹਾ ਹੀ ਸੀ ਵੀ ਸਾਡੇ ਪਿੰਡਾਂ ਫਲਾਣੇ ਨਸ਼ਾ ਵੇਚਦੇ ਨੇ ਤੇ ਉਹਦੇ ਲੱਤਾਂ ਬਾਹਾਂ ਤੋੜਦੀਆਂ
1: ਤੋੜਦੀਆਂ ਜੀ। ਬਿਲਕੁਲ ਹੈ
3: ਜੀ, ਫਿਰ ਉਹਨੂੰ ਦੇਖ ਕੇ ਦੂਆ ਕਿੱਥੇ ਆਵਾਜ਼ ਉਠਾਉਂਦਾ ਜੀ
1: ਜੀ।
3: ਹੁਣ ਇੱਥੇ ਜੇ ਪੁਲਿਸ ਫੜਦੀ ਹੈ ਇਮਾਨਦਾਰੀ ਨਾਲ, ਫੜਦੀ ਹੈ ਨਹੀਂ ਫੜਦੀ, ਸਜ਼ਾ ਵੀ ਬਹੁਤ ਭੈੜੀ ਅਮਰੀਕਾ ਦੇ ਵਿੱਚ, ਨਹੀਂ ਬੰਦ ਨਹੀਂ ਹੋ ਸਕਦੀ ਕਦੇ ਕੋਈ ਚੀਜ਼
1: ਜੀ।
3: ਜੇ ਆਪਾਂ ਕਹੀਏ ਅਮਰੀਕਾ ਜੀ ਨੀ ਬੰਦ ਹੋਈ ਅਜੇ ਤੱਕ, ਅਮਰੀਕਾ ਕੈਨੇਡਾ ਦੇ ਬਾਰਡਰ ਤੇ ਅੱਜ ਤੱਕ ਵੀ ਲੰਘੀ ਜਾਂਦਾ।
1: ਬਿਲਕੁਲ ਹੈ ਜੀ,
3: ਨਾਲੇ ਇੰਨੀ ਸਕਰਾਈ ਹੈ, ਪੂਰਾ ਸਕਰੀਨ ਕਰ ਦਿੰਦੇ ਨੇ ਸਾਰੇ ਕਾਹੇ ਦਾ, ਮਤਲਬ ਏਡੇ ਏਡੇ ਉਹਨਾਂ ਨੇ ਉਹ ਲਾਏ ਹੋਏ ਨੇ ਸਕਰੀਨਰ, ਜਦ ਲੰਘਦੇ ਆ ਉਹਦੇ ਵਿੱਚ ਹੀ ਟਰੱਕ ਲੰਘਦੇ ਨੇ।
1: ਬਿਲਕੁਲ ਹੈ ਜੀ,
3: ਪਰ ਫਿਰ ਵੀ ਚੱਲੀ ਜਾਂਦਾ
1: ਚੱਲੀ ਜਾਂਦਾ। ਨਾਲੇ ਇਹ
3: ਗੱਲ ਹੈਗੀ ਇਹ ਕਿ
1: ਜੀ
3: ਗੱਲ ਇਹ ਹੈ ਕਿ ਇੱਥੇ ਪੁਲਿਸ ਨੇ ਜਿਹੜਾ ਫੜ ਲਿਆ, ਕੋਰਟ ਨੇ ਆਪਦਾ ਡਿਸੀਜਨ ਦੇਣਾ, ਉਹ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਹੈ,
1: ਪ੍ਰੈਸ਼ਰ ਨਹੀਂ ਗਾ। ਬਿਲਕੁਲ ਜੀ,
3: ਤੇ ਸਾਡੇ ਦਾ ਪਤਾ ਫਿਰ, ਸਾਡੇ ਤਾਂ ਕਰਦੀ ਉਹ ਨੇ ਜਿਹਨਾਂ ਨੇ ਛਡਾਉਣ, ਉਹ ਤਾਂ ਨਾਲ ਲੱਗੇ ਹੋਏ ਨੇ, ਜੇ ਤੁਸੀਂ ਮੈਨੂੰ ਛਡਾਉਣ ਵਾਲੇ ਹੈਗੇ ਆ ਤਾਂ ਮੈਂ ਕਿਹਦੇ ਡਰਦਾ।
1: ਬਿਲਕੁਲ ਬਿਲਕੁਲ,
3: ਮੈਂ ਅੱਗੇ ਵੀ ਭਾਰਤ ਸਾਹਿਬ ਨੂੰ ਕਿਹਾ ਸੀ ਵੀ ਖਾੜਕੂਵਾਦ ਖਤਮ ਹੋਣ ਦਾ ਕਾਰਨ ਇੱਕ ਸੀ ਕਿ ਖਾੜਕੂਵਾਦ ਇੱਕ ਪਾਸੇ ਰਹਿ ਗਿਆ ਸੀ
1: ਤੇ
3: ਬਾਕੀ ਲੋਕ ਪ੍ਰਸ਼ਾਸਨ ਪੋਲੀਟੀਕਲ ਸਾਰੇ ਪੀੜ ਦੇ ਧੜ ਸੀ, ਖਤਮ ਕਰਤਾ। ਇਹਦੇ ਵਿੱਚ ਸਾਰੇ ਹੀ ਰਲ ਕੇ ਕਰਨ ਲੱਗੇ ਹੋਏ ਨੇ, ਇਹ ਨੀ ਖਤਮ ਹੋਣਾ,
1: ਇਹ ਨੀ ਖਤਮ ਹੋਣਾ ਬਿਲਕੁਲ,
3: ਨਾ ਗੈਂਗਸਟਰਵਾਦ ਖਤਮ ਹੋਵੇ ਛੇਤੀ
1: ਜੀ,
3: ਜਿੰਨਾ ਚਿਰ ਕਿਉਂਕਿ ਸੇਕ ਇਹਨਾਂ ਨੂੰ ਪੈਣਾ ਨੀ
1: ਜੀ,
3: ਉਹ ਸੇਕ ਪੈਂਦਾ ਸੀ ਨਾ
1: ਜੀ
3: ਤਾਂ ਉੱਠੇ ਸੀ,
1: ਕਿਉਂਕਿ ਦੇਖੋ ਇਹਦੇ ਵਿੱਚ ਲੋਕਲ ਤੋਂ ਲੈ ਕੇ ਇੰਟਰਨੈਸ਼ਨਲ ਵਰਲਡ ਵਾਈਡ ਸਾਰਾ ਕੁਝ ਇਹ ਆ, ਮਤਲਬ ਕਿ ਇਕੱਲਾ ਉਹਦੇ ਵਿੱਚ ਚਾਹੇ ਉਹ ਸਿਆਸਤ ਹੈ ਤੇ ਚਾਹੇ ਉਹ ਡਰੱਗ ਹੈਗੀ ਆ ਇਹ ਇਦਾਂ ਦੀ,
3: ਜੋ ਵੀ ਹੈ ਇਹ ਚ ਇਨਵੋਲਵ ਹੋ ਗਏ ਸਾਰੇ,
1: ਸਾਰਾ ਕੁਝ
3: ਕਿੰਨੇ ਸਾਲਾਂ ਦਾ ਗੱਲ ਕਹਿਣਾ, ਸੋਚ ਕੇ ਦੇਖੋ ਸਾਰਾ ਧਿਰਾਂ ਇਨਵੋਲਵ ਹੋ ਗਈ ਇਹਦੇ ਵਿੱਚ।
1: ਮੈਂ ਕਈ ਵਾਰੀ ਬੱਚਿਆਂ ਦੀਆਂ ਕਈ ਵਾਰੀ ਨਾ ਵੀਡੀਓ ਮੈਂ ਗਰੇਜ਼ ਵੀ ਕਰਦਾ ਹੁੰਦਾ ਵੀ ਆਹ ਵੀਡੀਓ ਗੇਮ ਨਹੀਂ ਖੇਡਣੀ, ਕਿਉਂਕਿ ਇੰਡੀਆ ਦੇ ਵਿੱਚ GTX ਜਾਂ ਇਦਾਂ ਦੀਆਂ ਜਿਹੜੀਆਂ ਗੇਮਾਂ ਚੱਲਦੀਆਂ ਨੇ ਨਾ, ਉਹ ਕਾਰਾਂ ਦੇ ਬਾਜ਼ਾਰ ਤੋਂ ਲੈ ਕੇ ਉਹਦੇ ਵਿੱਚ ਸਾਰਾ ਕੁਝ ਉਹ ਵੀਡੀਓ ਗੇਮਾਂ ਦੇ ਵਿੱਚ ਕਿੱਦਾਂ ਬੌਸਗਿਰੀ ਕਰਨੀ ਹੈ, ਕਿੱਦਾਂ ਗੈਂਗਸਟਰਵਾਦ,
3: ਬਿਲਕੁਲ ਥੋੜੇ ਮਨ ਤੇ ਅਸਰ ਤਾਂ ਕਰਦਾ ਹੀ ਹੈ,
1: ਨਸ਼ਾ ਕਿੱਦਾਂ ਕਰਦੇ, ਸਪਲਾਈ ਕਰਦੇ ਆ, ਗੈਂਗ ਕਿੱਦਾਂ ਬਣਦੀ ਆ, ਉਹ ਸਾਰਾ ਕੁਝ ਵੀਡੀਓ ਗੇਮਾਂ ਦੇ ਵਿੱਚ ਆ ਰਿਹਾ ਜੀ।
3: ਬਿਲਕੁਲ, ਗੋਲੀਆਂ ਚਲਾਉਂਦੇ ਦਿਖਾਉਂਦੇ ਨੇ,
1: ਬਿਲਕੁਲ।
3: ਬਾਕੀ ਕੋਈ ਵੀ ਚੀਜ਼ ਹੈ ਜੀ, ਤੁਸੀਂ ਦੋ ਪੈਗ ਲਾ ਕੇ ਐਜ ਏ ਮੀਟਿੰਗ ਉਹਨੂੰ ਬੈਠ ਕੇ ਇੰਜੋਏ ਕਰੋ, ਉਹ ਦਵਾਈ ਹੈ,
1: ਦਵਾਈ ਹੈ,
3: ਵੱਧ ਪੀ ਕੇ ਤੁਰੇਗੇ ਡਿਗੇਗੇ, ਹਰ ਚੀਜ਼ ਕੋਈ ਵੀ ਹੱਥ ਨੂੰ ਵੱਧ ਕੋਈ ਚੀਜ਼ ਆ ਮਾੜੀ ਹੈ, ਚਾਹੇ ਕੁਛ ਵੀ ਕਰੋ, ਕਿ ਉਹ ਪਾਣੀ ਉਹ ਪੀਂਦੇ, ਪਾਣੀ ਵੱਧ ਪੀ ਕੇ ਦੇਖ ਲੋ,
1: ਬਿਲਕੁਲ ਅਫਰ ਜਾਂਦਾ ਬੰਦਾ,
3: ਬਸ ਬਿਲਕੁਲ ਠੀਕ ਹੈ ਜੀ, ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਸਿਕੰਦਰ ਸਿੰਘ ਔਜਲਾ ਸਾਹਿਬ, US ਤੋਂ, USA ਤੋਂ ਜੁੜੇ ਸਨ ਤੇ ਗੱਲਾਂ ਬਾਤਾਂ ਕਰ ਰਹੇ, ਅੱਜ ਮੁੱਦਾ ਕਾਫੀ ਭਖਦਾ ਚੱਲ ਰਿਹਾ ਜੀ, ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ। ਦੁਬਈ ਤੋਂ ਆਪਣੇ ਨਾਲ ਬਖਸ਼ੀ ਜੀ ਜੁੜ ਗਏ ਨੇ, ਰਾਜਨ ਸੈਣੀ ਸਾਹਿਬ ਨੇ ਯਾਦ ਕੀਤਾ ਸੀ, ਤੇ ਸਤਿ ਸ੍ਰੀ ਅਕਾਲ ਬਖਸ਼ੀ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਤੇ ਦੂਸਰੇ ਵੀ ਇਸ ਵਕਤ ਜੋ ਤਸ਼ਰੀਫ ਫਰਮਾ ਭੈਣ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ
4: ਰਾਜਨ ਸਾਨੀ ਸਾਹਿਬ ਜਿਹੜੇ ਹੈਗੇ ਆ, ਉਹਨਾਂ ਨੇ ਯਾਦ ਫਰਮਾ,
1: ਥੈਂਕ
4: ਯੂ ਸੋ ਮਚ। ਬਿਲਕੁਲ ਇਸੇ ਤਰ੍ਹਾਂ ਜਾਂ ਮੈਂ ਉਹਦੀ ਗੱਲਬਾਤ ਜਦੋਂ ਕਰ ਰਿਹਾ ਸੀ ਤੇ ਸੁਣ ਰਿਹਾ ਸੀ ਜਿਹੜਾ ਉਹਨਾਂ ਦਾ ਜਦੋਂ ਤਬਾਦਲਾ ਖਿਆਲ ਹੋ ਰਿਹਾ ਸੀ
1: ਜੀ,
4: ਬਿਲਕੁਲ ਇਸੇ ਤਰ੍ਹਾਂ ਹੀ ਆ, ਕਿਉਂਕਿ ਜਦੋਂ ਗੱਲਾਂ ਬਾਤਾਂ ਕਰਦੀਆਂ ਆ ਜਾਂ ਕੋਈ ਮਸਲਾ ਮਸਾਇਲ ਵੀ ਹੈ ਜਾਂ ਮੌਜੂਦਾ ਸੂਰਤ ਹਾਲ ਹੈਗੀ ਆ ਇਸ ਵੇਲੇ
1: ਜੀ,
4: ਤੇ ਫਿਰ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਬਣਦਾ ਵੀ ਆ, ਤੇ ਹੁਣ ਨਸ਼ਿਆਂ ਬਾਰੇ ਜਿਹੜੀ ਗੱਲ ਕਰ ਰਹੀ ਸੀ ਬਿਲਕੁਲ ਇਸੇ ਤਰ੍ਹਾਂ ਹੀ ਆ
1: ਜੀ,
4: ਕਹਿੰਦੇ ਨਾ ਜਿਤਨੇ ਨਸ਼ੇ ਜਹਾਨ ਕੇ ਉਤਰ ਜਾਤ ਪ੍ਰਭਾਤ
1: ਜੀ,
4: ਨਾਮ ਖੁਮਾਰੀ ਨਾਨਕਾ ਚੜੀ ਰਹੇ
1: ਜਾਂਦਾ,
4: ਦੁਨੀਆਂ ਦੇ ਜਿੰਨੇ ਵੀ ਨਸ਼ੇ ਹੈਗੇ ਆ ਇਹ ਸੁਬਹ ਹਿੰਦੂ ਤੱਕ ਲੱਥ ਜਾਂਦੇ ਹੈਗੇ,
1: ਬਿਲਕੁਲ
4: ਜਿਤਨੇ ਨਸ਼ੇ ਜਹਾਨ ਕੇ ਉਤਰ ਜਾਤ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਗਏ, ਕਿਉਂਕਿ ਇੱਕ ਨਾਮ ਦਾ ਨਸ਼ਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੈਗਾ, ਇਹਦਾ ਸਰੂਰ ਜਿਹੜਾ ਹੈਗਾ ਚੜਿਆ ਹੀ ਰਹਿੰਦਾ ਹੈਗਾ,
1: ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਪ੍ਰੋਗਰਾਮ ਆਪਣੇ ਬਖਸ਼ੀ ਜੀ, ਥੋੜੀ ਆਵਾਜ਼ ਤੁਹਾਡੀ ਅੱਜ ਡਿਫਰੈਂਟ ਆ ਰਹੀ ਹੈ, ਚੈੱਕ ਕਰਿਓ ਮਾੜੇ ਜੀ,
4: ਅੱਛਾ ਮਤਲਬ ਕਿ ਕਲੀਅਰ ਨਹੀਂ ਆ
1: ਰਹੀ? ਹੁਣ ਕਲੀਅਰ ਹੈ ਜੀ, ਅੱਗੇ ਨਾਲੋਂ ਹੁਣ ਕਲੀਅਰ ਹੈ। ਹਾਂਜੀ, ਮੈਂ ਨਾ ਪਿਛਲੇ ਦਿਨਾਂ ਚ ਬਖਸ਼ੀ ਜੀ ਕੁਝ ਪ੍ਰੋਗਰਾਮ ਦੇਖ ਰਿਹਾ, ਕਾਫੀ ਦਿਲਚਸਪੀ ਵਾਲੇ ਪ੍ਰੋਗਰਾਮ ਨੇ, ਤੇ ਉਹ ਸੀਰੀਜ਼ ਵਗੈਰਾ ਦੇਖ ਰਿਹਾ। ਕਿਸੇ ਦਿਨ ਮੈਂ ਜ਼ਰੂਰ ਉਹਦਾ ਜ਼ਿਕਰ ਵੀ ਕਰਾਂਗਾ। ਉਹਦੇ ਵਿੱਚ ਦਿਖਾਉਂਦੇ ਆ ਕਿ ਉਹ ਪਖਤੂਨਖਵਾ ਦੇ ਨਾਲ ਸੰਬੰਧ, ਜਿਹੜਾ ਇਲਾਕੇ ਦੇ ਨਾਲ ਅਫਗਾਨਿਸਤਾਨ ਦੇ ਬਾਰਡਰ ਦੇ ਉੱਤੇ ਜਿਹੜੇ ਹਿੱਸੇ ਦੇ ਆਪਣੇ ਕਹਿ ਲਓ ਕਿ ਲੋਕ ਉੱਥੇ ਵੱਸਦੇ ਆ, ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਦਾ ਸੱਭਿਆਚਾਰਕ ਜਿਹੜਾ ਭਾਈਚਾਰਾ ਜਾਂ ਸੱਭਿਆਚਾਰ ਹੈ ਜਾਂ ਉਹਨਾਂ ਦੇ ਆਪਣੇ ਰੂਹ ਰੀਤਾਂ ਨੇ ਜੋ ਮਰਿਆਦਾਵਾਂ ਨੇ ਉਹਦੇ ਵਿੱਚ ਰਹਿ ਕੇ ਕਰਦੇ ਆ। ਤੇ ਉਹਦੇ ਵਿੱਚ ਇੱਕ ਗੱਲ ਆਈ ਕਿ ਹਰ ਜਿਹੜਾ ਧਰਮ ਹੈ ਉਹ ਗੁਰੇਜ਼ ਹੀ ਕਰਦਾ ਕਿ ਇਹ ਚੀਜ਼ਾਂ ਦੇ ਵੱਲ ਨਾ ਜਾਇਆ ਜਾਵੇ। ਚਾਹੇ ਸੈਣੀ ਸਾਹਿਬ ਜਾਂ ਹੋਰ ਸਾਰੇ ਸੱਜਣਾਂ ਨੇ ਵੀ ਸਿੱਖ ਧਰਮ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਉਹਦੇ ਵਿੱਚ ਦੱਸਦੇ ਸੀ ਤੁਸੀਂ ਇਸਲਾਮ ਦੇ ਨਾਲ ਵਾਹ ਵਾਸਤਾ ਜ਼ਿਆਦਾ ਰੱਖਦੇ ਹੋ, ਤੁਹਾਡੇ ਤੋਂ ਜ਼ਿਆਦਾ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ, ਤੇ ਦੁਬਈ ਦੇ ਬਾਰੇ ਵੀ ਪੁੱਛਾਂਗੇ ਉੱਥੇ ਕਿੱਦਾਂ ਮਤਲਬ ਕਿ ਇਸ ਨੂੰ ਕੰਟਰੋਲ ਕੀਤਾ ਜਾਂ ਉੱਥੇ ਕਿੰਨਾ ਕੁ ਨਸ਼ਾ ਹੈ ਜਾਂ ਕਿੰਨੀਆਂ ਕੁ ਪਾਬੰਦੀਆਂ ਨੇ। ਤੇ ਪਰ ਉਸ ਤੋਂ ਪਹਿਲਾਂ ਧਰਮ ਦੀ ਥੋੜੀ ਗੱਲ ਕਰਨੀ ਚਾਹਾਂਗਾ ਕਿ ਉਹ ਕਹਿੰਦੇ ਕਿ ਜੇ ਤੁਸੀਂ ਨਸ਼ਾ ਕੀਤਾ ਨਾ ਕੋਈ ਵੀ, ਤਾਂ ਚਾਹੇ ਤੁਸੀਂ ਮਤਲਬ ਕਿ ਨਵਾਜ਼ ਪੜ੍ਹਨੀ ਮਤਲਬ ਕਿ ਕੁਰਾਨ ਸਾਹਿਬ ਦੇ ਲਾਗੇ ਨਹੀਂ ਜਾਣਾ, ਛੱਡ ਦਿਓ, ਉਹ ਮਨਜ਼ੂਰ ਆ। ਪਰ ਉਹ ਮਨਜ਼ੂਰ ਨਹੀਂ ਕਿ ਤੁਸੀਂ ਲਾਗੇ ਆਓ ਕਿ ਮਤਲਬ ਕਿ ਇਹ ਜਿਹੜੀ ਹੈ ਵਿਧਾ ਜਿਹੜੀ ਨਿਭਾਉਣੀ ਚਾਹੁੰਦੇ ਹੋ ਤਾਂ ਉਹ ਉਹਨੂੰ ਹਰਾਮ ਸਮਝਿਆ ਜਾਏਗਾ। ਤੇ ਕਿਵੇਂ ਉਹਦੇ ਬਾਰੇ ਵਿਸਤਾਰ ਦੇ ਵਿੱਚ ਥੋੜਾ ਜਿਹਾ ਪਹਿਲਾਂ ਮੈਨੂੰ ਦੱਸੋ ਕਿ ਅਸਲ ਚ ਹੈ ਕੀ ਹੈ ਜੀ, ਕੁਰਾਨ ਸ਼ਰੀਫ ਕੀ ਕਹਿੰਦੀ ਹੈ ਜੀ।
4: ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ 100% ਮੁਤਫਿਕ ਹੈਗਾ, ਲੇਕਿਨ ਗੱਲ ਹੈ ਵੀ ਹਕੀਕਤ ਆ, ਕਿਉਂਕਿ ਜਦੋਂ ਪਹਿਲਾ ਦੌਰ ਜਦੋਂ ਚੱਲਿਆ, ਜਦੋਂ ਨਮਾਜ਼ ਦੀ ਆਮਦ ਹੋਈ ਆ, ਹਨਾ
1: ਜੀ,
4: ਨਮਾਜ਼ ਸ਼ੁਰੂ ਹੋ ਗਈ ਆ, ਤੇ ਫਿਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਜਦੋਂ ਸ਼ੁਰੂ ਹੋਈ ਆ, ਤਾਂ ਨਸ਼ਿਆਂ ਬਹੁਤ ਜਿਹੜੇ ਇਨਕਲੂਡ ਹੋਏ ਆ ਨਮਾਜ਼ ਦੇ ਵਿੱਚ, ਉਹ ਨਸ਼ਾ ਨਹੀਂ ਸੀ ਕਰ ਰਿਹਾ
1: ਜੀ,
4: ਹਨਾ। ਤੇ ਨਮਾਜ਼ ਜਿਹੜੀ ਸੀ ਬਾ ਸਕੂਨ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਦਾ ਇਸਤਾਮ ਹੋ ਜਾਂਦਾ ਸੀ, ਕੰਪਲੀਟ ਹੋ ਜਾਂਦੀ
1: ਸੀ।
4: ਅੱਛਾ, ਜਦੋਂ ਕੁਛ ਜਿਹੜਾ ਹੈਗਾ ਕਹਿੰਦੇ ਨਾ ਸ਼ੈਤਾਨ ਜਿਹੜਾ ਹੈਗਾ ਇਨਸਾਨ ਦਾ ਜਿਹੜਾ ਹੈਗਾ ਸ਼ਰੇਆਮ ਦੁਸ਼ਮਣ ਹੈਗਾ
1: ਜੀ, ਹੋਸ਼ੋਬਾਜ਼ ਦੇ ਵਿੱਚ ਉਹ ਕਹਿੰਦੇ ਕਿ ਰਹਿਣਾ ਹੋਸ਼ੋਬਾਜ਼ ਦੇ ਵਿੱਚ ਪੂਰਾ ਕਰਨਾ, ਇਹ ਜਿਹੜਾ ਰੀਤ ਹੈ।
4: ਹਾਂਜੀ ਜੀ ਜੀ ਵੀਰ ਭਵਿੰਦਰ
1: ਜੀ,
4: ਉਹ ਜਦੋਂ ਫਿਰ ਉਹ ਜਿਹੜਾ ਹੈਗਾ ਨਸ਼ਾ ਕਰਕੇ ਵੀ ਜਿਹੜੇ ਹੈਗੇ ਆ ਕੁਛ ਸਖ਼ਤ ਜਿਹੜੇ ਹੈਗੇ ਆ ਜਦੋਂ ਨਮਾਜ਼ ਦੇ ਵਿੱਚ ਦਾਖਲ ਹੋਏ ਆ
1: ਜੀ,
4: ਤੇ ਉਹ ਜਿਹੜੇ ਭਟਕੇ ਆ ਭਟਕੇ ਆ ਜਿਹੜਾ ਹੈਗਾ, ਜਿਵੇਂ ਹੁਣ ਸਪੋਜ਼ ਕਰ ਲਓ ਵੀ ਸਜਦੇ ਤੇ ਜਾਣਾ ਆ ਤੋ ਖੜਾ ਹੀ ਆ
1: ਜੀ,
4: ਤੇ ਰਕੂ ਦੇ ਵਿੱਚ ਜਾਣਾ ਹੈਗਾ, ਇਹ ਜਿਹੜਾ ਹੈਗਾ ਫਿਰ ਉਹ ਸਖਸ਼ਾਂ ਦਾ ਪਤਾ ਚੱਲਿਆ ਜਿਹੜਾ ਹੈਗਾ, ਹੁਣ ਜਦੋਂ ਉਹਨਾਂ ਨੂੰ ਪਤਾ ਨੀ, ਇੱਕ ਤਾਂ ਨਸ਼ੇ ਦੇ ਵਿੱਚ ਹੈਗਾ ਉਹਦਾ ਜਿਹੜਾ ਹੈਗਾ ਕਹਿਣ ਦਾ ਮਤਲਬ ਸਰੂਰ ਚੜਿਆ ਹੋਇਆ ਨਸ਼ੇ ਦਾ ਜਿਹੜਾ ਹੈਗਾ, ਠੀਕ ਆ, ਕੁਮਾਰ ਚੜਿਆ ਹੈਗਾ, ਤੇ ਉਸ ਦੇ ਵਿੱਚ ਉਹ ਭਟਕਿਆ, ਉਹ ਜਿਹੜਾ ਹੈਗਾ ਜੋ ਰੂਲਸ ਐਂਡ ਰੈਗੂਲੇਸ਼ਨ ਹੈਗੀ ਨਮਾਜ਼ ਦੇ ਉਹਦੇ ਹਿਸਾਬ ਨਾਲ ਉਹ ਨਾ ਕਰ ਸਕਦਾ, ਨਮਾਜ਼ ਟੁੱਟ ਗਈ
1: ਜੀ,
4: ਜਦੋਂ ਨਮਾਜ਼ ਟੁੱਟੀ
1: ਹਾਂਜੀ,
4: ਤੇ ਜਦੋਂ ਟੁੱਟੀ ਜਿਹੜਾ ਹੈਗਾ ਤੁਹਾਡਾ ਉਹ ਸਾਰਾ ਜਿਹੜਾ ਹੈਗਾ ਵਿਅਰਥ ਗਿਆ ਜਿਹੜਾ ਹੈਗਾ, ਤਾਂ ਫਿਰ ਇਹ ਜਦੋਂ ਇਹ ਚੀਜ਼ਾਂ ਦੇਖੀਆਂ ਇਹ ਜਿਹੜਾ ਹੈਗਾ ਗੱਲ ਪੰਕਤੀ ਜਿਹੜੀ ਹੈਗੀ ਆ ਅਮਾਮ ਸਾਹਿਬ ਤੱਕ ਜਿਹੜਾ ਹੈਗਾ, ਕਿਉਂਕਿ ਅਮਾਮ ਅਮਾਮਤ ਕਰਦਾ ਹੈਗਾ ਉਹਦੇ ਪਿੱਛੇ ਸਾਰੇ ਨਮਾਜ਼ ਜਿਹੜੀ ਹੈਗੀ ਆ ਨਮਾਜ਼ ਪੜ੍ਹਦੇ ਹੈਗਾ ਨਮਾਜ਼।
1: ਇੱਕ ਚੀਜ਼ ਹੋਰ ਮੈਂ ਉਹਦੇ ਵਿੱਚ ਦੇਖੀ ਕਿ ਜੇ ਵਿਅਕਤੀ ਜਿਹੜਾ ਮੋਹਰਲਾ ਜਿਹਦੇ ਉੱਤੇ ਕੋਈ ਦੋਸ਼ ਲੱਗਿਆ ਜਾਂ ਉਹਨੇ ਕੋਈ ਗੁਨਾਹ ਕੀਤਾ, ਤਾਂ ਜੇ ਉਹ ਇਹ ਚੀਜ਼ ਕਬੂਲ ਕਰ ਲੈਂਦਾ ਕਿ ਮੈਂ ਨਸ਼ੇ ਦੇ ਵਿੱਚ ਇਹ ਹਰਕਤ ਕਰ ਗਿਆ ਜਾਂ ਮੇਰੇ ਤੋਂ ਗਲਤੀ ਹੋ ਗਈ, ਗੁਸਤਾਖੀ ਹੋ ਗਈ, ਮਤਲਬ ਕਿ ਉੱਥੇ ਤੱਕ ਵੀ ਉਹਨੂੰ ਮਾਫ਼ੀ ਦੇ ਦਿੱਤੀ ਜਾਂਦੀ ਕਿ ਵੀ ਤੂੰ ਆਪਣਾ ਗੁਨਾਹ ਮੰਨ ਲਿਆ, ਤੂੰ ਨਸ਼ੇ ਦੇ ਵਿੱਚ ਸੀਗਾ।
4: ਬਿਲਕੁਲ ਜੀ ਜੀ ਬਿਲਕੁਲ ਜੀ ਜੀ ਬਿਲਕੁਲ, ਕਿਉਂਕਿ ਉਹਨੇ ਜਦੋਂ ਜਿਹੜਾ ਹੈਗਾ ਉਹਨੇ ਗੱਲ ਛੁਪਾਈ ਨੀ ਗੀ, ਉਹਨੇ ਸਾਫ਼ ਜਿਹੜਾ ਹੈਗਾ ਉਹਦਾ ਇਕਬਾਲ ਕਰ ਲਿਆ ਇਸ ਗੱਲ ਦਾ ਜਿਹੜਾ ਹੈਗਾ ਕਿ ਹਾਂ ਬਈ ਮੈਂ ਦੇਖੋ ਨਸ਼ੇ ਦੀ ਹਾਲਤ ਦੇ ਵਿੱਚ ਇਸ ਤਰ੍ਹਾਂ ਹੋਇਆ ਜਾਂ ਗਲਤ ਕੰਮ ਹੋਇਆ, ਤੇ ਫਿਰ ਉਹਦੇ ਵਾਸਤੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਖਤਾ ਜਿਹੜੀ ਆ ਅਤਾ ਕਰ ਦਿੱਤੀ ਜਾਂਦੀ ਜਾਂ ਖਤਾ ਮਾਫ਼ ਕਰ ਦਿੱਤੀ ਜਾਂਦੀ ਵੀ ਠੀਕ ਹੈ ਜਿਹੜਾ ਹੈਗਾ ਇਹਦੇ ਕੋਲ ਉਹ ਇਹਨੇ ਮੰਨ ਲਿਆ ਹੈਗਾ, ਹਨਾ, ਤੇ ਉਹ ਜਿਹੜਾ ਹੈਗਾ ਮਾਫ਼ੀ ਜਿਹੜੀ ਹੈਗੀ ਉਹਨੇ ਦੇ ਜਾਂਦੀ ਆ। ਲੇਕਿਨ ਜੇ ਜਿਹੜਾ ਹੈਗਾ ਉਹ ਮੰਨਦਾ ਹੀ ਨੀਗਾ, ਤੇ ਫਿਰ ਤੁਸੀਂ ਇੱਕ ਪਾਸੇ ਦਾ ਖਤਾ ਵੀ ਕੀਤੀ ਦੂਸਰੇ ਪਾਸੇ ਮੰਨਦੇ ਨਹੀਂ ਪਏ, ਤਾਂ ਫਿਰ ਉਹ ਜਿਹੜੀ ਹੈਗੀ ਆ ਕਹਿੰਦੇ ਨਾ ਫਿਰ ਉਹ ਸਜ਼ਾ ਹੈ ਉਹਦੇ ਵਾਸਤੇ
1: ਜੀ। ਬਿਲਕੁਲ,
4: ਜਿਹੜਾ ਰਾਜਾ ਤੋਂ ਬਾਹਰ ਕੀ ਹੈਗੀ ਆ ਸਜ਼ਾ, ਜੇਕਰ ਰਾਜਾ ਦੇ ਵਿੱਚ ਆ ਤਾਂ ਤੂੰ ਤਾਂ ਕੋਈ ਚੱਕਰ ਨੀ, ਹੈ ਨਾ
1: ਜੀ,
4: ਜੇ ਰਾਜਾ ਤੋਂ ਬਾਹਰ ਜਿਹੜੀ ਹੈਗੀ ਆ ਉਹ ਫਿਰ ਸਜ਼ਾ ਹੈ
1: ਜੀ। ਬਿਲਕੁਲ, ਤੇ ਬਖਸ਼ੀ ਜੀ ਜੇ ਦੁਬਈ ਦੀ ਗੱਲ ਕਰੀਏ ਤੇ ਉੱਥੇ ਮਤਲਬ ਕਿ ਨਸ਼ੇ ਦੇ ਕਈ ਹਾਲਾਤ ਨੇ, ਲੋਕ ਜਾਂ ਆਮ ਜਨਤਾ ਜਿਹੜੀ ਉੱਥੇ ਦਾ ਆਵਾਮ ਹੈ ਜਾਂ ਆਪਣੇ ਵੀ ਕੁਝ ਬਹੁਤ ਵੱਡੇ ਪੱਧਰ ਦੇ ਉੱਤੇ ਬਾਹਰੋਂ ਵੀ ਫੋਰੇਜਨ ਵੀ ਨੇ, ਕਿਵੇਂ ਮਤਲਬ ਕਿ ਇਹਨਾਂ ਚੀਜ਼ਾਂ ਦੇ ਨਾਲ ਸਾਰਾ ਕੁਝ ਜੂਝਦੇ ਆ ਜਾਂ ਕਿ ਉੱਥੇ ਵੀ ਇਹ ਚੀਜ਼ਾਂ ਆਮ ਨੇ?
4: ਬਈ ਆਮ ਤਾਂ ਨਹੀਂ ਗਾ ਆਪਣਾ ਵੀਰ ਭੁਪਿੰਦਰ ਜੀ, ਆਮ ਵਾਲਾ ਕੰਮ ਤਾਂ ਨਹੀਂ ਗਾ, ਲੇਕਿਨ ਸ਼ੈਤਾਨ ਜਿਹੜਾ ਹੈਗਾ ਉਹ ਆਪਣੀ ਚਾਲ ਚੱਲੋਂ ਨਹੀਂ ਹਟਦਾ ਹੈਗਾ
1: ਜੀ।
4: ਉਹ ਲਗਾਤਾਰ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਕੀ ਕਹਿੰਦੇ ਹੈਗੇ ਆ ਵੀ ਕੰਮ ਕਰਨਾ ਚਾਹੁੰਦਾ ਹੈਗਾ
1: ਜੀ।
4: ਇਹ ਜਿਹੜਾ ਹੈਗਾ ਹੁਣ ਇਸ ਵੇਲੇ ਜਿਹੜਾ ਹੈਗਾ ਸੂਟੇ ਆਦਿ ਬਣੀ ਆ, ਕਿਉਂਕਿ ਜਿਹੜੇ ਕੁਛ ਬਿਜ਼ਨਸ ਮੈਨ ਜਿਹੜਾ ਬਿਜ਼ਨਸ ਵਰਡ ਆਪਾਂ ਯੂਜ਼ ਕਰਦੇ ਨਾ ਧੰਦਾ,
1: ਇਹ
4: ਧੰਦੇ ਨੂੰ ਵੀ ਬੜਾ ਗਲਤ ਕਰ ਦਿੱਤਾ ਹੈਗਾ, ਕਿਉਂਕਿ ਜਦੋਂ ਇਨਸਾਨ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਚਲਾ ਜਾਂਦਾ ਵੀ ਲੈ ਵੀ ਬੜਾ ਮੁਨਾਫਾ ਆਉਂਦਾ ਹੈ ਜਾਂ ਪੈਸੇ ਆਉਂਦੇ ਹੈਗੇ ਆ, ਫਿਰ ਉਹ ਜਿਹੜਾ ਹੈਗਾ ਇਨਸਾਨਾਂ ਦੀ ਜ਼ਿੰਦਗੀ ਦੇ ਨਾਲ ਖੇਡਦਾ ਹੈਗਾ
1: ਜੀ ਬਿਲਕੁਲ।
4: ਇਹ ਜਿਹੜਾ ਹੈਗਾ ਜਦੋਂ ਕਿ ਇੱਕ ਇਨਸਾਨੀਅਤ ਦੇ ਨਾਤੇ ਇਹ ਜਿਹੜਾ ਹੈਗਾ ਇਹ ਚੰਗੀ ਗੱਲ ਨਹੀਂ ਆ, ਬਹੁਤ ਮਾੜੀ ਗੱਲ ਹੈਗੀ ਆ। ਜਦੋਂ ਕਿ ਇੱਕ ਪਾਸੇ ਕੁਰਾਨ ਦੇ ਵਿੱਚ ਉਸ ਦਿਨ ਵੀ ਆਪਣਾ ਜ਼ਿਕਰ ਹੋਇਆ ਕਿ ਅਮਰ ਬਿਲ ਮਰੂਫ ਨਹੀਂ ਹੈ ਨਾਮ ਨਹੀਂ ਤਾਂ, ਉਹ ਚੀਜ਼ਾਂ ਹੋਈਆਂ ਸੀ ਪਹਿਲੇ ਬਈ ਖੁਦ ਚੰਗੇ ਕੰਮ ਕਰੋ ਦੂਸਰੇ ਨੂੰ ਵੀ ਕਰੋ ਭਾਈ ਚੰਗੇ ਕੰਮ ਕਰੋ ਹਨਾ
1: ਜੀ।
4: ਦੂਸਰਾ ਜਿਹੜਾ ਹੈਗਾ ਇਹਦਾ ਫੇਜ ਮੈਂ ਦੱਸਿਆ ਸੀ ਕਿ ਨਹੀਂ ਇਹਨਾਂ ਦੇ ਮੁਨਕਰ ਦਾ ਮਤਲਬ ਇਹ ਹੈਗਾ ਵੀ ਅਰਦੀ ਆ ਵੀ ਮਤਲਬ ਕਿ ਬਈ ਖੁਦ ਮਾੜੇ ਕੰਮ ਨਹੀਂ ਕਰਨੇ ਜਾਂ ਮਾੜੇ ਕੰਮਾਂ ਤੋਂ ਬਾਅਦ ਆਉਣਾ ਗਾ, ਦੂਸਰੇ ਨੂੰ ਵੀ ਕਹਿਣਾ ਵੀ ਭਾਈ ਮਾੜੇ ਕੰਮ ਨਹੀਂ ਕਰੇ, ਇਹਦੇ ਵਿੱਚ ਮੁਖਾਲਫਤ ਆਉਂਦੀ ਹੈਗੀ ਆ, ਮੈਂ ਉਸ ਦਿਨ ਦੱਸਿਆ ਸੀ ਜੀ ਤੁਹਾਨੂੰ ਯਾਦ ਹੋਣਾ। ਤੇ ਬਈ ਜਦੋਂ ਕਿਸੇ ਨੇ ਇੱਕ ਸ਼ਰਾਬੀ ਨੂੰ ਆਪਾਂ ਕਹਾਂਗੇ ਵੀ ਯਾਰ ਤੂੰ ਸ਼ਰਾਬ ਨਾ ਪੀ, ਇਹਨਾਂ ਤੇਰੇ ਪੈਸੇ ਵੀ ਜਾਂਦੇ ਆ, ਤੇਰੀ ਸਿਹਤ ਵੀ ਜਾਂਦੀ ਆ ਨਾ, ਤੇ ਉਹ ਜਿਹੜਾ ਹੈਗਾ ਅੱਗੇ ਗੁੱਸਾ ਕਰਦਾ ਕਹਿੰਦਾ ਯਾਰ ਮੈਂ ਤੇਰੇ ਪੈਸਿਆਂ ਦੀ ਪੀਣਾ, ਤੇ ਯਾਨੀ ਉਹ ਉਸ ਪਾਸੇ ਨੂੰ ਨੀ ਜਾਂਦਾ ਕਿ ਯਾਨੀ ਆ ਮੈਨੂੰ ਯਾਰ ਕੋਈ ਚੰਗੀ ਗੱਲ ਕਹਿ ਰਿਹਾ ਹੈਗਾ। ਮੈਂ ਹੁਣ ਉੱਥੇ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਹੈਗੇ ਆ ਹੋਇਆ ਆ ਇਹ ਕੁਛ ਜਿਹੜਾ ਹੈਗਾ ਬਿਜ਼ਨਸ ਮੈਨ ਜਿਹੜੇ ਹੈਗੇ ਉਹਨਾਂ ਨੇ ਕੰਮ ਧੰਦੇ ਚਾਲੂ ਕੀਤੇ ਹੋਏ ਆ ਇੱਧਰ ਵੀ ਜਿਹੜਾ ਹੈਗਾ, ਲੇਕਿਨ ਜੇ ਓਪਨਲੀ ਕਹੋ ਤਾਂ ਓਪਨਲੀ ਨਹੀਂ ਗਾ, ਉਹ ਲੁਕ ਛੁਪ ਤੇ ਹੀ ਹੈਗਾ ਵੀ ਬਸ ਆਪਣਾ ਜਿਵੇਂ ਕਹਿੰਦੇ ਨਾ ਵੀ
1: ਜੀ
4: ਚਾਰ ਯਾਰ ਇਕੱਠੇ ਹੋ ਕੇ ਜਿਹੜਾ ਹੈਗਾ ਵੀ ਚਲੋ ਆਪਣਾ ਅੰਦਰ ਕਰਤੇ ਜਿਹੜਾ ਹੈਗਾ ਬਹਿ ਕੇ ਕੋਈ ਕੋਈ
1: ਨਸ਼ਾ ਕਰਦਾ ਹੋਇਆ ਪੁਲਿਸ ਦੇ ਅੜਿੱਕੇ ਆ ਜਾਵੇ ਜਾਂ ਕਿਸੇ ਨੇ ਦੇਖ ਲਿਆ ਉਹਦੀ ਸ਼ਿਕਾਇਤ ਕਰ ਦਿੱਤੀ ਗਈ ਹੈ ਤੇ ਉਸ ਨੂੰ ਕਿਸ ਤਰ੍ਹਾਂ ਦੀ ਸਜ਼ਾ ਜਾਂ ਪੁਲਿਸ ਪ੍ਰਸ਼ਾਸਨ ਉਹਦੇ ਉੱਤੇ ਕੀ ਕਾਰਵਾਈ ਕਰਦਾ?
4: ਬਹੁਤ ਸਖਤੀ ਹੈ ਜੀ, ਬਹੁਤ ਜ਼ਿਆਦਾ ਸਖਤੀ ਹੈਗੀ ਆ। ਹੁਣ ਜਿਵੇਂ ਸਪੋਰਟ ਕਰ ਲੋ ਜਿਵੇਂ ਕੋਈ ਆਪਣਾ ਟਰੱਕ ਭਰਾ ਹੈਗਾ ਜਾਂ ਡਰਾਈਵਰ ਹੈਗਾ, ਟਰੱਕ ਡਰਾਈਵਰ ਹੈਗਾ ਜਾਂ ਬੱਸ ਡਰਾਈਵਰ ਹੈਗਾ, ਜੇ ਇਹ ਪਤਾ ਲੱਗ ਜਾਏ ਵੀ ਇਹਨੂੰ ਸ਼ਰਾਬ ਪੀਤੀ ਆ, ਔਰ ਹੋਇਆ ਇਸ ਤਰ੍ਹਾਂ ਦੀ ਗੱਲਾਂ ਹੋਈਆਂ ਜਿਹੜਾ ਹੈਗਾ ਮੇਰੇ ਅੱਖੀ ਦੇਖੀਆਂ, ਯਾਨੀ ਜਿਹੜਾ ਹੈਗਾ ਉਹਨੂੰ ਫੜ ਲਿਆ ਗਿਆ ਹੈਗਾ, ਫੜ ਕੇ ਜਿਹੜਾ ਹੈਗਾ ਉਹਨੂੰ ਅੰਦਰ ਅੰਦਰ ਕਰ ਦਿੱਤਾ ਗਿਆ ਹੈਗਾ,
1: ਠੀਕ
4: ਹੈ। ਉਹਦੇ ਉੱਤੇ ਜਿਹੜਾ ਹੈਗਾ ਪ੍ਰੋਪਰ ਐਕਸ਼ਨ ਜਿਹੜਾ ਹੈਗਾ ਲਿਆ ਗਿਆ ਹੈਗਾ, ਇੱਥੇ ਫਿਰ ਹੁਣ ਦਾਦ ਫਰਿਆਦ ਹਨ।
1: ਜੇ
4: ਤੁਸੀਂ ਕਹੋ ਨਾ ਵੀ ਲੈ ਵੀ ਉਹਦਾ ਜਿਹੜੇ ਹੈਗੇ ਉਹਦੇ ਤੇ ਜਿਹੜੀ ਸਾਥੀ ਹੈਗੇ ਆ ਵੀ ਚਲੋ ਜਾ ਕੇ ਜਰੇ ਯਾਰ ਐਵੇਂ ਐਵੇਂ ਹੋ ਗਿਆ ਤੇ ਜਾ ਕੇ ਉਹਨੂੰ ਜਿਹੜਾ ਹੈਗਾ ਕਹਿੰਦੇ ਵੀ ਜੀ ਇਹਨੂੰ ਛੱਡ ਦਿਓ ਕੋਈ ਗਲਤੀ, ਅਗਲੇ ਕਹਿੰਦੇ ਵੀ ਇਹ ਇਸ ਗਲਤ ਬੰਦੇ ਦੀ ਜਿਹੜਾ ਹੈਗਾ ਸਪੋਰਟ ਕਰਨ ਆਇਆ ਜਾਂ ਜਿਹੜਾ ਹੈਗਾ ਕਹਿਣਾ ਆਇਆ ਉਹਨੂੰ ਮਿਲਣ ਆਇਆ ਹੈਗਾ, ਦਾਦ ਫਰਿਆ ਦੇਣੀ ਫਿਰ ਉਹ ਜਿਹੜਾ ਹੈਗਾ ਇਹ ਡਿਫੈਕਟਿਵ ਪੂਰੀ ਆ ਬਰਾਬਰ ਹੈਗੀ ਆ,
1: ਤੇ
4: ਲੇਕਿਨ ਇਹ ਹੈਗਾ ਵੀ ਜਿਵੇਂ ਜੇ ਤੁਸੀਂ ਇੰਡੀਆ ਨਾਲ ਕੰਪੇਅਰ ਕਰਦੇ ਤਾਂ ਜ਼ਮੀਨ ਅਸਮਾਨ ਦਾ ਫਰਕ ਹੈਗਾ,
1: ਇੱਥੇ
4: ਫੜਿਆ ਗਿਆ ਉਹਨੂੰ ਉਹਦਾ ਉਹਨੂੰ ਅੰਦਰ ਕਰ ਦਿੰਦੇ ਆ ਫਿਰ ਉਹਦੀ ਬਣਦੀ ਸਜ਼ਾ ਉਹਨੂੰ ਜਿਹੜੀ ਦੇਤੀ ਜਾਂਦੀ ਹੈ।
1: ਜੀ ਜੀ ਜੀ, ਥੈਂਕ ਯੂ, ਬਹੁਤ ਵਧੀਆ ਲੱਗਿਆ ਤੁਸੀਂ ਜਾਣਕਾਰੀ ਦਿੱਤੀ। ਆਪਣੀ ਮਨ ਦੀ ਗੱਲ ਕਰੋ ਜਿਹੜੀ ਤੁਸੀਂ ਕਰਨਾ ਸੀ ਹੁਣ ਜਰੂਰ।
4: ਜੀ ਜੀ, ਮੈਂ ਚਲੋ ਮੈਂ ਕਿਹਾ ਵੀ ਹੁਣ ਜਿਹੜਾ ਹੈਗਾ ਬਿਲਕੁਲ ਜਰੂਰੀ ਹੈਗਾ ਜਦੋਂ ਗੱਲਾਂ ਬਾਤਾਂ ਕਰਦੇ ਹਾਂ ਜਿਹੜਾ ਹੈਗਾ ਮਲ ਮਾਤੇ ਵੀ ਜਾਪਾ ਹੁੰਦਾ
1: ਤੇ
4: ਵਧੀਆ ਲੱਗਦਾ ਹੈਗਾ, ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਤੇ ਦੋ ਕੁ ਬੋਲ ਜੇ ਤੁਸੀਂ
1: ਜਰੂਰ ਜਰੂਰ ਜਰੂਰ ਗੱਲ ਕਰੋ ਆਪਣੀ ਜਰੂਰ ਕਰੋ ਜੀ
4: ਜੀ ਜੀ।

0: नसीलाद
1: क्या बात है।
0: ना तुम्हारी सदी जांदे ने बंदी गंदिया नसीलाद।
1: वाह जी क्या बात है बख्शी जी, बहुत बढ़िया जी। तुहाडे बोल ते चॉइस जड़ी है हर बार दी तरह बाकमाल हुंदी है। बहुत बहुत शुक्रिया अपनी सांझ दे लई, तुसी शमूलियत कीती नाल जुड़े जी, शुक्रिया धन्नवाद भाई जी, थैंक यू, सत श्री अकाल,
0: थैंक यू सो मच,
1: शुक्रिया जी। जी दोस्तों ये सन जी अपने नाल बख्शी साहब जुड़े सन मुहम्मद जी, ते गल्लां बातां करके गए ने। बंदे दे अपने कहिंदे उपर निर्भर करदा है ए वरतों एदी किस तरह जड़ा करदे ने। गुरिमान बाई जी लिखदे आ, ते लो फिर दोस्तों विदेशी खबरां दे वल नूं समेटदे आ, आपां गल्लबात करदे आ, ते जिस दे विच 27 थावां दे नाम विवाद जड़े ने अरुणाचल दीआं जड़ीआं रौला रप्पा पै रिहा। अरुणाचल दे विच चीन नूं भारत दा मोड़मा जवाब आया कि मियां टू चाइना, भारत ने कहा कि कोई भी हकीकत नहीं बदल सकदा। भारत ने मंगलवार अज अरुणाचल प्रदेश दे विच 27 जड़ियां थावां ने उहदे उत्ते भूगोलिक विशेषतावां नूं रस्मी तौर दे उत्ते पछाणन दे नवी दिल्ली दे फैसले नूं चीन दे वल्लों रद्द करके कीते जाण दे उत्ते जड़ा पलटवार करदिआं जोर दे के कह दित्ता कि उत्तर पूर्बी राज भारत दा अनिखड़मा ते अटुट अंग है, इस अटल हकीकत नूं कोई नहीं जड़ा बदल सकदा है। चीन दे वल्लों भारत दे कदम नूं गैर कानूनी रद्द ते बेअसर करार दित्ते जाण दा जवाब दिंदिआं विदेश मंत्रालय दे बुलारे रणधीर जायसवाल ने कहा कि अरुणाचल प्रदेश दे उत्ते नवीं दिल्ली दा पक्ष स्पष्ट है। हफ्तावारी प्रेस ब्रीफिंग दे दौरान जायसवाल ने कहा कि अरुणाचल प्रदेश भारत दा अनिखड़मा ते अटुट अंग है ते रहेगा, इक अजिहा तत्थ है जो अपने आप दे विच स्पष्ट है। इस दे नाल ही मैं ए वी जड़ा स्पष्ट कर देवां कि इस अटल हकीकत नूं कोई भी जड़ा बदल नहीं सकदा। उन्हां दीआं ए टिप्पणियां भारत दे वल्लों सर्वे आफ इंडिया दे नक्शे दे उत्ते अरुणाचल प्रदेश दे विच 27 थावां नूं उन्हां दे मियारी नामां दी वरतों करके रस्मी तौर दे उत्ते पछाणन तों कुछ दिन बाद आया है, जो कि राज दे विच थावां दे नाम जिहड़ा बदलण दीआं पेचिंग दीआं वार वार कोशिशां दे मद्देनज़र महत्व जिहड़ा रखदा है। चीन ने सोमवार नूं जिहड़ा भारत दी इस कारवाई नूं रद्द कर दित्ता सी, ते जिस दे विच चीनी विदेश मंत्रालय दे बुलारे गुआऊ जुआकुन ने कहा सी कि पेचिंग अरुणाचल प्रदेश नूं मानता नहीं दिंदा, जिस नूं ओ यांगनान कहिंदा है। स्थाना लई जिहड़ा अपने खुद दे नामां दी वरतों करन दे भारत दे फैसले नूं गैर कानूनी रद्द ते बेअसर करार दिंदिआं गाओ ने जिहड़ा दावा कर दित्ता कि इह कदम इस खेतर दे उत्ते चीन दे दावे नूं नहीं बदल सकदा। चीन जड़ा अपने उस एरिए नूं जड़ा भारत दे विच हैगा पर उन्हां दे नाम रख रहा है, 27 थावां दे बदल रहा, वह कहिंदा कि साडा हिस्सा है ते भारत कहिंदा इह साडा है, ते भारत ने पेचिंग दे खेतरी दावियां ते अरुणाचल प्रदेश दे विच थावां नूं चीनी नाम देण दीआं उस दीआं कोशिशां नूं लगातार रद्द कीता है। अजिहे यतन नूं जड़ा अर्थहीन ते बेतुका करार दित्ता है। इह बनाई रख्या है कि नामकरण जमीनी हकीकत नूं नहीं बदल सकता है। भारत दे वल्लों पछाणियां गईआं 27 थावां दे विच 1959 दे विच असल कंट्रोल रेखा दे नाल इक शुरुआती फ्लैश पॉइंट जिहड़ा है लौंग यू अते उपरी सूबा सिरी जिले दे विच माजा पिंड जिहड़ा शामिल ने। इस सूची दे विच रणनीतिक तौर दे उत्ते महत्वपूर्ण उचाई वाले दरे भी शामिल ने, ते जिन्हां दे विच ਧਜ਼ੋਲਾ ਰਿਜ਼ਾਲਾ ਬਕੂਰਲਾ ਅਤੇ ਥਾਗਲਾ ਸ਼ਾਮਲ ਹੈ। ਥਾਗਲਾ ਵਿਖੇ ਜਿਹੜਾ 1962 ਦੀ ਭਾਰਤ ਚੀਨ ਜੰਗ ਜਿਹੜੀ ਸੀ ਉਹਦੀਆਂ ਸ਼ੁਰੂਆਤੀ ਲੜਾਈਆਂ ਦੇ ਵਿੱਚੋਂ ਇੱਕ ਲੜਾਈ ਜਿਹੜੀ ਲੜੀ ਗਈ ਸੀ, ਤੇ ਇਹ ਜਿਹੜੇ ਉਹ ਆਪਣੇ ਹਿੱਸੇ ਮੰਨਦੇ ਨੇ ਭਾਰਤ ਵਾਲੇ। ਦੂਸਰੇ ਪਾਸੇ ਗੌਤਮ ਅਡਾਨੀ ਕੇਸ ਜਿਹੜਾ ਡਿਸਮਿਸਡ ਹੋ ਗਿਆ, ਅਮਰੀਕੀ ਅਦਾਲਤ ਦੇ ਵੱਲੋਂ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਮਾਮਲਾ ਖਾਰਜ ਕਰਤਾ। ਅਮਰੀਕੀ ਅਦਾਲਤ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਤੇ ਅਡਾਨੀ ਗ੍ਰੀਨ ਦੇ ਸਾਬਕਾ ਸੀਈਓ ਵਨੀਤ ਜੈਨ ਵਿਰੁੱਧ ਚੱਲ ਰਹੇ ਕਥਿਤ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਅਪਰਾਧਿਕ ਮਾਮਲੇ ਨੂੰ ਖਾਰਜ ਕਰਤਾ। ਇਸ ਫੈਸਲੇ ਦੇ ਨਾਲ ਪਿਛਲੇ ਲਗਭਗ 2 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਕਾਰਵਾਈ ਪੂਰੀ ਤਰ੍ਹਾਂ ਸਮਾਪਤ ਹੋ ਗਈ। ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਨਿਕੋਲਸ ਗਰੋਫਿਸ ਨੇ ਜਿਹੜਾ ਅਮਰੀਕੀ ਨਿਆਂ ਵਿਭਾਗ ਜਿਹੜਾ DOJ ਦੀ ਗ੍ਰਿਫਤਾਰੀ ਪੱਤਰ ਦੋਸ਼ਾਂ ਨੂੰ ਵਾਪਸ ਲੈਣ ਦੀ ਪਟੀਸ਼ਨ ਰੂਲ 48 ਏ ਜਿਹੜਾ ਹੈ ਉਹਨੂੰ ਪ੍ਰਵਾਨਗੀ ਦਿੱਤੀ ਹੈ। ਅਦਾਲਤ ਨੇ ਇਹ ਮਾਮਲਾ ਵਿਦ ਪ੍ਰੀਜੀਡਿਊਸ ਖਾਰਜ ਕੀਤਾ ਤੇ ਜਿਸ ਦਾ ਮਤਲਬ ਹੈ ਕਿ ਇਹ ਅਪਰਾਧਿਕ ਕਾਰਵਾਈਆਂ ਪੱਕੇ ਤੌਰ ਦੇ ਉੱਤੇ ਬੰਦ ਹੋ ਗਈਆਂ ਨੇ ਤੇ ਇਹਨਾਂ ਦੋਸ਼ਾਂ ਨੂੰ ਦੁਬਾਰਾ ਜਿਹੜਾ ਦਰਜ ਨਹੀਂ ਕੀਤਾ ਜਾ ਸਕਦਾ, ਅੱਗੇ ਤੋਂ ਮਤਲਬ ਕਿ ਕੇਸ ਵੀ ਨਹੀਂ ਤੁਸੀਂ ਲਾ ਸਕਦੇ। ਇਹ ਮਾਮਲਾ ਨਵੰਬਰ 2024 ਦੇ ਵਿੱਚ ਸ਼ੁਰੂ ਹੋਇਆ ਸੀ ਜਦੋਂ ਅਮਰੀਕੀ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਅਡਾਨੀ ਗਰੁੱਪ ਦੇ ਅਧਿਕਾਰੀਆਂ ਨੇ ਭਾਰਤ ਦੇ ਵਿੱਚ ਸੌਰ ਊਰਜਾ ਦੇ ਠੇਕੇ ਪ੍ਰਾਪਤ ਕਰਨ ਲਈ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ 250 ਮਿਲੀਅਨ ਅਮਰੀਕਨ ਡਾਲਰ ਦੀ ਰਿਸ਼ਵਤ ਦੇਣ ਦੀ ਸਾਜਿਸ਼ ਰਚੀ ਸੀ। ਅਡਾਨੀ ਗਰੁੱਪ ਨੇ ਸ਼ੁਰੂ ਤੋਂ ਹੀ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕੀਤਾ ਸੀ ਤੇ ਅਦਾਲਤ ਦੇ ਵਿੱਚ ਆਪਣੀ ਪਟੀਸ਼ਨ ਦੇ ਦੌਰਾਨ ਟਰੰਪ ਪ੍ਰਸ਼ਾਸਨ ਦੇ ਨਿਆਂ ਵਿਭਾਗ ਨੇ ਕਿਹਾ ਕਿ ਇਸ ਕੇਸ ਨੂੰ ਅੱਗੇ ਵਧਾਉਣਾ ਜਿਹੜਾ ਹੁਣ ਨਿਆਂ ਦੇ ਹਿੱਤ ਦੇ ਵਿੱਚ ਨਹੀਂ ਹੈ ਤੇ ਉਹਨਾਂ ਖੇਤਰ ਅਧਿਕਾਰ ਜਿਹੜਾ ਜੁਡੀਸ਼ਰੀ ਹੈ ਸਬੂਤਾਂ ਦੀਆਂ ਚੁਣੌਤੀਆਂ ਅਤੇ ਇਹ ਦਲੀਲ ਦਿੱਤੀ ਹੈ ਕਿ ਇਹ ਮਾਮਲਾ ਮੁੱਖ ਤੌਰ ਦੇ ਉੱਤੇ ਭਾਰਤ ਦੇ ਨਾਲ ਸੰਬੰਧਿਤ ਸੀ ਜਿੱਥੇ ਭਾਰਤੀ ਅਧਿਕਾਰੀ ਪਹਿਲਾਂ ਹੀ ਇਸ ਦੀ ਜਿਹੜੀ ਸਮੀਖਿਆ ਕਰ ਚੁੱਕੇ ਨੇ। ਅਦਾਲਤੀ ਫੈਸਲੇ ਤੋਂ ਬਾਅਦ ਗੌਤਮ ਅਡਾਨੀ ਨੇ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਂ ਨਿਆਂਇਕ ਪ੍ਰਕਿਰਿਆ ਦੇ ਪ੍ਰਤੀ ਜਿਹੜਾ ਆਪਣਾ ਉਹ ਲਿਖਦਾ ਹੈ ਕਿ ਨਿਆਂਇਕ ਪ੍ਰਕਿਰਿਆ ਪ੍ਰਤੀ ਨਿਮਰਤਾ ਤੇ ਡੂੰਘੇ ਸਤਿਕਾਰ ਦੇ ਨਾਲ ਅਮਰੀਕੀ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਾ ਹੈ ਤੇ ਇਸ ਚੁਣੌਤੀਪੂਰਨ ਸਮੇਂ ਦੇ ਦੌਰਾਨ ਸੱਚ ਨਿਰਪੱਖਤਾ ਤੇ ਕਾਨੂੰਨ ਦੇ ਰਾਜ ਦੇ ਵਿੱਚ ਸਾਡਾ ਵਿਸ਼ਵਾਸ ਅਟਲ ਰਿਹਾ ਹੈ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਤੇ ਭਾਰਤ ਦੀ ਜਿਹੜੀ ਨਿਆਂ ਪ੍ਰਣਾਲੀ ਦੇ ਉੱਤੇ ਵਿਸ਼ਵਾਸ ਜਿਹੜਾ ਬਣਾਈ ਰੱਖਿਆ। ਲਓ ਜੀ, ਰਾਹ ਪੱਧਰੇ ਹੋ ਗਏ ਨੇ ਉਹਨਾਂ ਦੇ, ਚੱਕ ਦਿੱਤੇ ਨੇ, ਗਰੀਬੀ ਚੱਕ ਦਿੱਤੀ ਹੈ ਕਹਿੰਦੇ। ਅਗਲੀ ਖਬਰ ਵੱਲ ਵਧੀਏ ਤੇ ਈਰਾਨ। ਈਰਾਨ ਨੇ ਖੁਦ ਨੂੰ ਇੱਕ ਅਜਿੱਤ ਸ਼ਕਤੀ ਕੀਤਾ ਹੈ ਸਾਬਤ, ਅਰਾਕਚੀ ਨੇ ਬਿਆਨ ਦਿੱਤਾ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਦੁਨੀਆਂ ਸਾਹਮਣੇ ਖੁਦ ਨੂੰ ਇੱਕ ਸਖ਼ਤ ਜਿਹੜਾ ਅਜਿੱਤ ਸ਼ਕਤੀ ਦੇ ਵਜੋਂ ਸਾਬਤ ਕਰ ਦਿੱਤਾ ਹੈ। ਅਮਰੀਕਾ ਤੇ ਉਸਦੇ ਸਹਿਯੋਗੀਆਂ ਦੇ ਵਿਰੁੱਧ ਮਜ਼ਬੂਤੀ ਨਾਲ ਖੜਾ ਹੋ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਿਤ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦੇ ਹੋਏ ਅਰਾਕਚੀ ਨੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਾਰ ਵਾਰ ਕਿਹਾ ਕਿ ਈਰਾਨ ਨੇ ਚਮਤਕਾਰ ਕਰਕੇ ਪੂਰੀ ਦੁਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਕਿਸੇ ਨੇ ਨਹੀਂ ਸੋਚਿਆ ਸੀ ਕਿ ਈਰਾਨ ਇਸ ਤਰ੍ਹਾਂ ਅਮਰੀਕਾ ਦਾ ਸਾਹਮਣਾ ਕਰ ਸਕਦਾ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਜ਼ਰਾਈਲ, ਪੱਛਮੀ ਦੇਸ਼ਾਂ ਤੇ ਕੁਝ ਹੋਰ ਦੇਸ਼ਾਂ ਦਾ ਸਮਰਥਨ ਹੋਣ ਦੇ ਬਾਵਜੂਦ ਈਰਾਨ ਨੇ ਇਸਦਾ ਸਾਹਮਣਾ ਕੀਤਾ। ਅਰਾਕਚੀ ਨੇ ਯੁੱਧ ਦੀ ਸ਼ੁਰੂਆਤ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਈਰਾਨ ਤੋਂ ਕੀਤੀਆਂ ਮੰਗਾਂ ਦਾ ਵੀ ਜ਼ਿਕਰ ਕੀਤਾ ਤੇ ਉਨ੍ਹਾਂ ਕਿਹਾ ਕਿ ਟਰੰਪ ਨੇ ਯੁੱਧ ਦੀ ਸ਼ੁਰੂਆਤ ਦੇ ਵਿੱਚ ਸੋਸ਼ਲ ਮੀਡੀਆ ਤੇ ਦੋ ਸ਼ਬਦ ਲਿਖੇ ਸਨ, ਬਿਨਾਂ ਸ਼ਰਤ ਸਮਰਪਣ, ਇਹੀ ਉਹ ਸਾਡੇ ਤੋਂ ਚਾਹੁੰਦੇ ਸਨ। 20 ਦਿਨਾਂ ਦੇ ਬਾਅਦ ਉਹੀ ਦੁਸ਼ਮਣ ਗੱਲਬਾਤ ਦੀ ਬੇਨਤੀ ਕਰ ਰਿਹਾ ਸੀ ਤੇ ਅਰਾਕਚੀ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਦੇ ਵਿਚਕਾਰ ਗੱਲਬਾਤ ਅਤੇ ਕੂਟਨੀਤਿਕ ਯਤਨਾਂ ਦੇ ਬਾਰੇ ਵਿਰੋਧੀ ਦਾਅਵੇ ਸਾਹਮਣੇ ਆ ਰਹੇ ਨੇ। ਦੂਸਰੇ ਪਾਸੇ ਕਾਨੂੰਨ ਦੀ ਪਾਲਣਾ ਲਾਜ਼ਮੀ ਹੈ। ਇਟਲੀ ਤੇ ਡੈਨਮਾਰਕ ਦੀ ਜਿਹੜੀਆਂ ਨੇ ਪ੍ਰਧਾਨ ਮੰਤਰੀਆਂ, ਦੋਵੇਂ ਹੀ ਔਰਤਾਂ ਨੇ, ਉਨ੍ਹਾਂ ਦਾ ਪ੍ਰਵਾਸੀਆਂ ਦੇ ਲਈ ਸਾਂਝਾ ਬਿਆਨ ਆ ਗਿਆ। ਯੂਰਪ ਦੀਆਂ ਦੋ ਮਹਿਲਾ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਕੰਮਾਂ ਦੇ ਚੁਫੇਰੇ ਜਿਹੜੀ ਹੈ ਧੂਮ ਪਈ ਹੈ ਤੇ ਇਨ੍ਹਾਂ ਬੀਬੀਆਂ ਨੇ ਯੂਰਪ ਦੇ ਵਿੱਚ ਪ੍ਰਵਾਸੀਆਂ ਵੱਲੋਂ ਵੱਧ ਰਹੇ ਅਪਰਾਧ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਬਿਆਨ ਦਿੱਤਾ ਹੈ। ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜੀਆ ਮੈਲੋਨੀ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਤੇ ਫਰੇਡ ਰਿਕਸਨ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸਦੇ ਵਿੱਚ ਕਿਹਾ ਗਿਆ ਕਿ ਉਹ ਯੂਰਪੀਅਨ ਦੇਸ਼ਾਂ ਦੇ ਵਿੱਚ ਇਕੱਲੀਆਂ ਦੋ ਔਰਤਾਂ, ਇੱਕ ਦੱਖਣੀ ਵੱਡੇ ਦੇਸ਼ ਇਟਲੀ ਤੇ ਇੱਕ ਉੱਤਰੀ ਛੋਟੇ ਜਿਹੇ ਦੇਸ਼ ਡੈਨਮਾਰਕ ਦੀ ਪ੍ਰਧਾਨ ਮੰਤਰੀ ਹਨ ਤੇ ਉਹ ਆਪਸੀ ਤਾਲਮੇਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ, ਯੂਰਪ ਦੇ ਕਲਚਰ ਤੇ ਸੱਭਿਆਚਾਰ ਦੀ ਸੰਭਾਲ ਦੇ ਉੱਤੇ ਈਸਾਈ ਧਰਮ ਦੀ ਸੁਰੱਖਿਆ ਲਈ ਵਚਨਬੱਧ ਨੇ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੂਰਪ ਦੇ ਵਿੱਚ ਬੇਕਾਬੂ ਇਮੀਗ੍ਰੇਸ਼ਨ ਨੂੰ ਸਵੀਕਾਰ ਨਹੀਂ ਕਰਦੇ ਤੇ ਉਨ੍ਹਾਂ ਆਪਣੇ ਦੇਸ਼ ਅਤੇ ਯੂਰਪ ਦੇ ਦੇਸ਼ਾਂ ਦੇ ਵਿੱਚ ਇੱਕ ਸਖ਼ਤ ਇਮੀਗ੍ਰੇਸ਼ਨ ਨੀਤੀ ਨੂੰ ਅੱਗੇ ਵਧਾਇਆ। ਉਨ੍ਹਾਂ ਦੇ ਸਮਾਜਾਂ ਦੇ ਉੱਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਨਕਾਰਾਤਮਕ ਜਿਹੜੇ ਨੇ ਪ੍ਰਭਾਵਾਂ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇਨ੍ਹਾਂ ਨਕਾਰਾਤਮਕ ਪ੍ਰਭਾਵਾਂ ਦੇ ਵਿੱਚ ਦੇਸ਼ ਦੇ ਵਿੱਚ ਵੱਧਦੀ ਅਪਰਾਧਿਕ ਦਰ, ਜਨਤਕ ਸੇਵਾਵਾਂ ਦੇ ਉੱਤੇ ਦਬਾਅ ਵਧਣਾ ਤੇ ਨਾਗਰਿਕਤਾ ਜਿਹੜੀ ਹੈ ਨਾਗਰਿਕਾਂ ਦਾ ਜਿਹੜਾ ਵਿਸ਼ਵਾਸ ਖਤਮ ਹੋਣਾ ਸ਼ਾਮਲ ਹੈ। ਇਹ ਖਾਸ ਤੌਰ ਦੇ ਉੱਤੇ ਗੰਭੀਰ ਹੈ। ਮੈਲੋਨੀ ਅਤੇ ਫਰੈਡਰਿਕਸਨ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਉਨ੍ਹਾਂ ਦੇ ਦੇਸ਼ਾਂ ਦੇ ਵਿੱਚ ਰਹਿਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤੇ ਜਾਣਗੇ ਜੇਕਰ ਉਹ ਹਿੰਸਕ ਅਪਰਾਧ ਕਰਦੇ ਨੇ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਨੇ ਜਾਂ ਜਿਨਸੀ ਹਿੰਸਾ ਦੇ ਲਈ ਜ਼ਿੰਮੇਵਾਰ ਹੁੰਦੇ ਨੇ। ਉਨ੍ਹਾਂ ਦੋਵਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਵਿਦੇਸ਼ੀਆਂ ਨੂੰ ਇੱਕ ਸੁਨੇਹਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਪ੍ਰਵਾਸੀਆਂ ਨੇ ਯੂਰਪੀਅਨ ਦੇਸ਼ਾਂ ਦੇ ਵਿੱਚ ਰਹਿਣਾ ਹੈ ਤਾਂ ਸਥਾਨਕ ਕਲਚਰ ਜਿਹੜਾ ਉੱਥੇ ਦਾ ਰੀਤੀ ਰਿਵਾਜ ਨੇ, ਧਾਰਮਿਕ ਭਾਵਨਾਵਾਂ ਨੇ ਤੇ ਕਾਨੂੰਨਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਨ੍ਹਾਂ ਦੇਸ਼ਾਂ ਦੇ ਵਿੱਚ ਆ ਕੇ ਪ੍ਰਵਾਸੀ ਆਪਣੇ ਰੀਤੀ ਰਿਵਾਜ ਦੇਸ਼ ਦੇ ਨਾਗਰਿਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨ ਤੇ ਉਨ੍ਹਾਂ ਦੂਜੇ ਪਾਸੇ ਮਤਲਬ ਕਿ ਕੋਸ਼ਿਸ਼ ਨਾ ਕਰਨ। ਦੂਜੇ ਪਾਸੇ ਕਿਹਾ ਕਿ ਕਾਨੂੰਨ ਇਕੱਲਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਹੀਂ ਲਾਗੂ ਹੁੰਦਾ, ਦੇਸ਼ਾਂ ਅਤੇ ਯੂਰਪ ਭਰ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਲੱਖਾਂ ਵਿਦੇਸ਼ੀ ਨਾਗਰਿਕਾਂ ਦੇ ਉੱਤੇ ਵੀ ਲਾਗੂ ਹੁੰਦਾ ਹੈ। ਸੰਬੰਧਿਤ ਦੇਸ਼ਾਂ ਦੇ ਕਾਨੂੰਨਾਂ ਦਾ ਸਤਿਕਾਰ ਯੂਰਪੀ ਕਦਰਾਂ ਕੀਮਤਾਂ ਦੇ ਸਤਿਕਾਰ ਦੇ ਨਾਲ ਹੋਣਾ ਚਾਹੀਦਾ ਤੇ ਉਹ ਦੋਵੇਂ ਦੇਸ਼ ਯੂਰਪ ਦੀ ਈਸਾਈ ਸਭਿਆਚਾਰਕ ਵਿਰਾਸਤ ਦੇ ਮਾਣ ਕਰਦੇ ਨੇ ਤੇ ਇਸ ਦੀ ਰੱਖਿਆ ਕਰਨਾ ਚਾਹੁੰਦੇ ਨੇ। ਉਹ ਉਮੀਦ ਕਰਦੀਆਂ ਨੇ ਕਿ ਜਿਹੜੇ ਲੋਕ ਸਾਡੇ ਦੇਸ਼ਾਂ ਦੇ ਵਿੱਚ ਆਉਂਦੇ ਹੈ ਅਤੇ ਯੂਰਪ ਨੂੰ ਆਪਣਾ ਘਰ ਬਣਾਉਣ ਦੀ ਚੋਣ ਕਰਦੇ ਨੇ, ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ, ਪਰ ਜੋ ਲੋਕ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਨੇ ਉਨ੍ਹਾਂ ਦੇਸ਼ ਨਿਕਾਲਾ ਦੇ ਕੇ ਉਨ੍ਹਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਣ ਦੇ ਲਈ ਸਮਰੱਥਾ ਉਨ੍ਹਾਂ ਕੋਲ ਹੈਗੀ ਹੈ, ਕਿਉਂਕਿ ਕਾਨੂੰਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਦੋਵਾਂ ਲੀਡਰਾਂ ਨੇ ਅਖੀਰ ਦੇ ਵਿੱਚ ਕਿਹਾ ਕਿ ਖਾਸ ਤੌਰ ਦੇ ਉੱਤੇ ਵਿਦੇਸ਼ੀਆਂ ਨੂੰ ਸੁਨੇਹਾ ਦਿੰਦਿਆਂ, ਜੇਕਰ ਪ੍ਰਵਾਸੀਆਂ ਨੂੰ ਆਪਣਾ ਕਲਚਰ ਜਾਂ ਕਾਨੂੰਨ ਚੰਗੇ ਲੱਗਦੇ ਨੇ ਤਾਂ ਉਹ ਖੁਸ਼ੀ ਖੁਸ਼ੀ ਆਪਣੇ ਦੇਸ਼ ਨੂੰ ਵਾਪਸ ਜਾ ਸਕਦੇ ਨੇ। ਉਨ੍ਹਾਂ ਨੇ ਹੁਣ ਮਤਲਬ ਕਿ ਕਿਸੇ ਨੂੰ ਰੋਕਿਆ ਨਹੀਂ ਹੈ, ਚਾਹੀਦਾ ਵੀ ਏਦਾਂ ਹੀ ਹੈ, ਚੱਕ ਦਿਓ ਕੰਮ ਜੀ। ਤੇ ਇਟਲੀ ਦੇ ਵਿੱਚ ਆਏ ਦਿਨ ਜਿਹੜਾ ਵਿਦੇਸ਼ੀ ਲੋਕਾਂ ਨੂੰ ਦੇ ਜਿਹੜੇ ਨੇ ਨਿਕਾਲਾ ਦੇ ਕੇ ਵਾਪਸ ਭੇਜਿਆ ਜਾ ਰਿਹਾ ਤੇ ਹੋਰ ਤਾਂ ਹੋਰ ਜਿਹੜੇ ਲੋਕਾਂ ਦੀਆਂ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਨ੍ਹਾਂ ਨੂੰ ਵੀ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਡਿਪੋਰਟ ਕਰਨ ਦੀਆਂ ਜਿਹੜੀਆਂ ਖ਼ਬਰਾਂ ਵੀ ਆਉਣ ਲੱਗ ਪਈਆਂ ਨੇ ਤੇ ਇਨ੍ਹਾਂ ਦਿਨਾਂ ਦੇ ਵਿੱਚ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਸਲੋਵੇਨੀਆ ਦੇ ਵਿੱਚ ਜਿਹੜਾ ਇੰਡੀਅਨ ਅੰਬੈਸੀ ਦੇ ਵਿੱਚ ਲੱਗੇ ਹੈ ਭਾਰਤ ਵਿਰੋਧੀ ਨਾਰੇ ਤੇ ਖਾਲਿਸਤਾਨੀਆਂ ਨੇ ਇੱਥੇ ਵੀ ਝੰਡਾ ਗੱਡਤਾ ਹੈ। ਵਿਦੇਸ਼ ਮੰਤਰਾਲੇ ਨੇ ਕੀਤੀ ਹੈ ਸਖ਼ਤੇ ਦੀ ਨਿਖੇਧੀ। ਕਦੇ ਸੁਣਿਆ ਤੁਸੀਂ ਸਲੋਵੇਨੀਆ ਦੇ ਵਿੱਚ ਇਦਾਂ ਦਾ ਮੁੱਦਾ ਜੀ? ਤੇ ਯੂਰਪੀਅਨ ਮੁਲਕਾਂ ਦੇ ਵਿੱਚ ਹਾਲਾਤ ਇਹ ਵੀ ਜਿਹੜਾ ਇੱਥੇ ਤੱਕ ਵੀ ਵਿਗੜ ਰਹੇ ਨੇ। ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਰਗੇ ਦੇਸ਼ਾਂ ਮਗਰੋਂ ਹੁਣ ਯੂਰਪੀ ਦੇਸ਼ ਸਲੋਵੇਨੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਹੈ। ਜਿੱਥੋਂ ਦੀ ਰਾਜਧਾਨੀ ਲੁਬਲਿਆਨਾ ਸਥਿਤ ਭਾਰਤੀ ਦੂਤਾਵਾਸ ਦੇ ਵਿੱਚ ਭਾਰਤ ਵਿਰੋਧੀ ਤੇ ਖਾਲਿਸਤਾਨੀ ਸਮਰਥਕ ਅੰਸਰਾਂ ਦੇ ਵੱਲੋਂ ਭੰਨ ਤੋੜ ਕੀਤੀ ਗਈ। ਇਸ ਘਟਨਾ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਇਤਰਾਜ਼ ਜਤਾਇਆ ਤੇ ਭਾਰਤ ਸਰਕਾਰ ਨੇ ਸਲੋਵੇਨੀਆ ਪ੍ਰਸ਼ਾਸਨ ਤੋਂ ਇਸ ਘਟਨਾ ਦੇ ਪਿੱਛੇ ਮੌਜੂਦ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਆਨਾ ਸੰਧੀ ਦੇ ਅਧੀਨ ਕਿਸੇ ਵੀ ਦੇਸ਼ ਦੇ ਦੂਤਾਵਾਸ ਨੂੰ ਸੁਰੱਖਿਆ ਪ੍ਰਦਾਨ ਕਰਨਾ ਤੇ ਉਸਦੀ ਮਰਿਆਦਾ ਬਣਾਏ ਰੱਖਣਾ ਮੇਜ਼ਬਾਨ ਦੇਸ਼ ਦੀ ਜ਼ਿੰਮੇਵਾਰੀ ਹੈ। ਵਿਦੇਸ਼ੀ ਡਿਪਲੋਮੈਟਿਕ ਸਥਾਨਾਂ ਦੇ ਉੱਤੇ ਅਜਿਹੀ ਹਰਕਤ ਬਰਦਾਸ਼ਤਯੋਗ ਨਹੀਂ ਹੈ। ਭਾਰਤ ਨੇ ਨਵੀਂ ਦਿੱਲੀ ਅਤੇ ਲੁਬਲਿਆਨਾ ਦੋਵਾਂ ਥਾਵਾਂ ਦੇ ਉੱਤੇ ਸਲੋਵੇਨੀਆਈ ਅਧਿਕਾਰੀਆਂ ਦੇ ਕੋਲ ਇਹ ਮੁੱਦਾ ਸਖ਼ਤੀ ਦੇ ਨਾਲ ਉਠਾਇਆ ਹੈ ਤਾਂ ਜੋ ਇਸ ਘਟਨਾ ਦੇ ਲਈ ਜ਼ਿੰਮੇਵਾਰ ਲੋਕ ਜਿਹੜੇ ਨੇ ਉਨ੍ਹਾਂ ਦੀ ਜਵਾਬਦੇਹੀ ਜਿਹੜੀ ਹੈ ਤੈਅ ਕੀਤੀ ਜਾ ਸਕੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਘਟਨਾ ਪਿੱਛੇ ਭਾਰਤ ਵਿਰੋਧੀ ਤੇ ਖਾਲਿਸਤਾਨੀ ਸਮਰਥਕ ਅੰਸਰਾਂ ਦਾ ਜਿਹੜਾ ਹੱਥ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੇ ਦੂਤਾਵਾਸ ਦੀਆਂ ਕੰਧਾਂ ਦੇ ਉੱਤੇ ਭਾਰਤ ਵਿਰੋਧੀ ਨਾਰੇ ਲਿਖੇ ਤੇ ਨਾਰੇਬਾਜ਼ੀ ਕੀਤੀ ਹੈ ਤੇ ਭਾਰਤ ਨੇ ਹੋਰਨਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਅਪੀਲ ਕਰ ਦਿੱਤੀ ਹੈ ਕਿ ਉਹ ਅਜਿਹੇ ਸਮੂਹਾਂ ਦੇ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਤੇ ਝੂਠੇ ਪ੍ਰਚਾਰ ਦਾ ਗੰਭੀਰਤਾ ਦੇ ਨਾਲ ਨੋਟਿਸ ਜਿਹੜਾ ਲੈਣ। ਦੂਸਰੇ ਪਾਸੇ ਟਰੰਪ ਪ੍ਰਸ਼ਾਸਨ ਨੇ ਜੋ ਪ੍ਰਾਪਤੀ ਹਾਸਲ ਕੀਤੀ ਹੈ, US ਵੀਜ਼ਾ ਜਿਹੜਾ ਕੈਂਸਲੇਸ਼ਨ ਕੀਤੀ ਹੈ, ਉਹਦੇ ਵਿੱਚ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ 1.75 ਲੱਖ ਵੀਜ਼ੇ ਜਿਹੜੇ ਨੇ ਰੱਦ ਕੀਤੇ ਨੇ, ਯਾਨੀ ਕਿ 1,75,000। ਅਮਰੀਕੀ ਵਿਦੇਸ਼ ਵਿਭਾਗ ਨੇ ਅੱਜ ਕਿਹਾ ਹੈ ਕਿ ਉਸਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਅਧੀਨ ਵਿਦੇਸ਼ੀ ਨਾਗਰਿਕਾਂ ਦੇ 1,75,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਨੇ ਤੇ ਇਹ ਵਿਭਾਗ ਇਮੀਗ੍ਰੇਸ਼ਨ ਵਿਰੁੱਧ ਸਖ਼ਤ ਕਾਰਵਾਈ ਨੂੰ ਜਾਰੀ ਰੱਖ ਰਿਹਾ ਹੈ, ਜਿਸਦੇ ਤਹਿਤ ਹਜ਼ਾਰਾਂ ਹੋਰ ਲੋਕਾਂ ਤੋਂ ਯਾਤਰਾ ਤੇ ਇਮੀਗ੍ਰੇਸ਼ਨ ਦੇ ਅਧਿਕਾਰ ਖੋਹ ਲਏ ਗਏ ਨੇ। ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਵੀਜ਼ੇ ਰੱਦ ਕਰਨ ਦੀ ਕਾਰਵਾਈ ਉਨ੍ਹਾਂ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਅਪਰਾਧ ਕੀਤੇ ਨੇ ਮੁਲਕ 'ਚ। ਅਮਰੀਕੀ ਨਾਗਰਿਕਾਂ ਵਿਰੁੱਧ ਹਿੰਸਾ ਦੇ ਲਈ ਉਕਸਾਇਆ ਗਿਆ ਹੈ ਤੇ ਅਮਰੀਕੀਆਂ ਦੇ ਨਾਲ ਧੋਖਾਧੜੀ ਕੀਤੀ ਹੈ, ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਜਾਂ ਕੌਮੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਖਤਰਾ ਪੈਦਾ ਕੀਤਾ ਤੇ ਹਰ ਪਾਸੇ ਚੱਲ ਰਿਹਾ ਜੀ, ਕੋਈ ਨਹੀਂ ਬਰਦਾਸ਼ਤ ਕਰਦਾ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਵੀਜ਼ੇ ਲਗਾਤਾਰ ਚੈਕਿੰਗ ਮੁਹਿੰਮਾਂ ਜਿਹੜੀਆਂ ਨੇ ਤਹਿਤ ਰੱਦ ਕੀਤੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੀਜ਼ਾ ਪ੍ਰਾਪਤ ਕਰਨ ਵਾਲੇ ਆਪਣੇ ਨਿਯਮਾਂ ਦੀ ਪਾਲਣਾ ਕਰਨ ਤੇ ਅਮਰੀਕੀ ਨਾਗਰਿਕਾਂ ਦੀ ਖਤਰਾ ਨਾ ਬਣਨ। ਵਿਭਾਗ ਮੁਤਾਬਕ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਹੈ, ਅਪਰਾਧ ਕੀਤੇ ਨੇ, ਅਮਰੀਕੀ ਨਾਗਰਿਕਾਂ ਦੇ ਵਿਰੁੱਧ ਹਿੰਸਾ ਦਾ ਸੱਦਾ ਦਿੱਤਾ ਹੈ, ਅਮਰੀਕੀਆਂ ਦੇ ਨਾਲ ਧੋਖਾਧੜੀ ਕੀਤੀ ਹੈ ਜਾਂ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦੇ ਵਿਚ ਪਾਇਆ। ਦੇਸ਼ਵਾਰ ਵੀਜ਼ਾ ਰੱਦ ਹੋਣ ਦਾ ਜਿਹੜਾ ਵੇਰਵਾ ਤੁਰੰਤ ਉਪਲਬਧ ਨਹੀਂ ਕਰਵਾਇਆ ਗਿਆ ਅਜੇ, ਪਰ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਕੋਈ ਵੀ ਅਧਿਕਾਰ ਨਹੀਂ ਸਗੋਂ ਇਕ ਵਿਸ਼ੇਸ਼ ਅਧਿਕਾਰ ਹੈ। ਇਨ੍ਹਾਂ ਦੇ ਵਿਚੋਂ ਬਹੁਤ ਸਾਰੇ ਵੀਜ਼ੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਸਾਹਮਣੇ ਆਏ ਅਪਰਾਧਿਕ ਮਾਮਲਿਆਂ ਦੇ ਕਾਰਨ ਰੱਦ ਕੀਤੇ ਨੇ, ਜਿਨ੍ਹਾਂ ਦੇ ਵਿਚ ਮਾਰਕੁੱਟ, ਨਸ਼ੇ ਦੀ ਹਾਲਤ ਦੇ ਵਿਚ ਗੱਡੀ ਚਲਾਉਣਾ, ਚੋਰੀ ਅਤੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਅਪਰਾਧ ਮੁੱਖ ਨੇ। ਇਸ ਤੋਂ ਇਲਾਵਾ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ, ਜਿਨਸੀ ਸ਼ੋਸ਼ਣ, ਬਾਲ ਸ਼ੋਸ਼ਣ, ਧੋਖਾਧੜੀ ਤੇ ਗਬਨ ਦੇ ਮਾਮਲਿਆਂ ਦੇ ਵਿਚ ਵੀ ਵੱਡੀ ਗਿਣਤੀ ਦੇ ਵਿਚ ਵੀਜ਼ੇ ਰੱਦ ਕੀਤੇ ਗਏ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਸਪੇਸ ਦੀ ਦੁਨੀਆ ਦੇ ਵਿਚ ਭਾਰਤ ਜਿਹੜਾ ਨਵੇਂ ਸਿਖਰ ਨੂੰ ਛੂਹ ਰਿਹਾ ਹੈ। ਨਾਸਾ ਨੇ ਆਪਣੇ ਮੂਨ ਬੇਸ ਮਿਸ਼ਨ ਦੇ ਵਿਚ ਹਿੱਸੇਦਾਰੀ ਬਣਨ ਦੇ ਲਈ ਭਾਰਤ ਨੂੰ ਸੱਦਾ ਦਿੱਤਾ ਹੈ, ਬੁਲਾਇਆ ਹੈ। ਚਲੋ ਬੁਲਾਵਾ ਆਇਆ ਹੈ, ਕਹਿੰਦੇ ਨਾਸਾ ਨੇ ਬੁਲਾਇਆ ਹੈ। ਅਮਰੀਕਾ ਨੇ ਭਾਰਤ ਨੂੰ ਨਾਸਾ ਦੇ ਵਿਸ਼ਾਲ ਮੂਨ ਬੇਸ ਪ੍ਰੋਗਰਾਮ ਦੇ ਵਿਚ ਹਿੱਸਾ ਲੈਣ ਦੇ ਲਈ ਸੱਦਾ ਦੇ ਦਿੱਤਾ ਹੈ, ਜਿਸ ਨੂੰ ਚੰਦਰਮਾ ਦੇ ਉੱਤੇ ਮਨੁੱਖਤਾ ਦੀ ਪਹਿਲੀ ਸਥਾਈ ਚੌਂਕੀ ਜਿਹੜਾ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸੱਦਾ 5 ਅਤੇ 6 ਅਗਸਤ ਨੂੰ ਬੰਗਲੁਰੂ ਦੇ ਵਿਚ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਮੁੱਖ ਦਫ਼ਤਰ ਵਿਖੇ ਹੋਈ 9ਵੀਂ ਭਾਰਤ ਅਮਰੀਕਾ ਪੁਲਾੜ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ, ਪਰ ਅੱਜ ਵੇਰਵੇ ਸਾਹਮਣੇ ਆਏ ਨੇ ਜੋ ਰਾਸ਼ਟਰਪਤੀ ਟਰੰਪ ਦੇ ਦੂਜੇ ਕਾਰਜਕਾਲ ਦੇ ਦੌਰਾਨ ਭਾਰਤ ਅਮਰੀਕਾ ਪੁਲਾੜ ਸਹਿਯੋਗ ਦੇ ਅਗਲੇ ਵੱਡੇ ਅਧਿਆਏ ਦੀ ਜਿਹੜੀ ਨਿਸ਼ਾਨਦੇਹੀ ਕਰਦੇ ਨੇ। ਭਾਰਤ ਦੁਨੀਆ ਦੀਆਂ ਪ੍ਰਮੁੱਖ ਜਿਹੜੀਆਂ ਚੰਦਰ ਸ਼ਕਤੀਆਂ ਦੇ ਵਿਚੋਂ ਇਕ ਵਜੋਂ ਜਿਹੜਾ ਉਭਰ ਰਿਹਾ। ਚੰਦਰਯਾਨ 3 ਦੇ ਦੁਆਰਾ ਚੰਦਰਮਾ ਦੇ ਉੱਤੇ ਦੱਖਣੀ ਧਰੁਵ ਦੇ ਨੇੜੇ ਇਤਿਹਾਸਕ ਸਾਫਟ ਲੈਂਡਿੰਗ ਜਿਹੜੀ ਆ ਕਰਨ ਤੋਂ ਠੀਕ 3 ਸਾਲ ਬਾਅਦ ਨਾਸਾ ਇਕ ਅਜਿਹੇ ਖੇਤਰ ਦੇ ਵਿਚ ਇਸਰੋ ਦੇ ਨਾਲ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਲਈ ਉਤਸੁਕ ਜਾਪਦਾ ਹੈ ਜੋ ਮਨੁੱਖੀ ਖੋਜ ਦੇ ਭਵਿੱਖ ਦੇ ਲਈ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਬਣ ਗਿਆ। ਬੰਗਲੁਰੂ ਮੀਟਿੰਗ ਦੇ ਨਤੀਜੇ ਅਨੁਸਾਰ ਨਾਸਾ ਨੇ ਇਸਰੋ ਨੂੰ ਆਪਣੇ ਮੂਨ ਬੇਸ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਹੈ, ਜੋ ਆਰ ਟੇਮਿਸ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਨੂੰ ਜਿਹੜਾ ਅੱਗੇ ਵਧਾਵੇਗਾ। ਇਹ ਆਉਣ ਵਾਲਾ ਦੇਖਦਿਆਂ ਸਮਾਂ ਕਿੱਧਰ ਨੂੰ ਜਾਂਦਾ ਹੈ। ਤੇ ਲੋ ਦੋਸਤੋ, ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਲਾਈਨਾਂ ਖੁੱਲੀਆਂ ਨੇ। ਜੇ ਦੋਸਤੋ ਕੋਈ ਗੱਲਬਾਤ ਰਹਿੰਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ ਇੱਕ ਦੋ ਮਿੰਟ ਦੇ ਵਿਚ, ਤੇ ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈਣਾ। ਫਿਰ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅਲਵਿਦਾ ਆਖਦੇ ਹਾਂ ਰਲ ਮਿਲ ਕੇ, ਤੇ ਤੁਹਾਡੇ ਸੁਨੇਹੇ ਬਹੁਤ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ। ਤੇ ਪਰਮਿੰਦਰ ਬਰਨ ਜੀ ਜੁੜੇ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ। ਤੇ ਲਾਈਕ ਨੰਬਰ 1 ਸਤਿ ਸ੍ਰੀ ਅਕਾਲ ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਭੇਜੀ ਹੈ। ਤੇ ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ ਕਹਿੰਦੇ ਐਂਡ ਆਲ ਜੀ ਸਭ ਨੂੰ। ਦੀਪ ਦਵਿੰਦਰ ਜੀ ਆਪਣੇ ਜੁੜੇ ਹੋਏ ਨੇ ਜੀ ਅੰਮ੍ਰਿਤਸਰ ਦੀ ਧਰਤੀ ਤੋਂ, ਬਾਕਮਾਲ ਲੇਖਕ ਨੇ ਤੇ ਸਾਹਿਤਕ ਸਫ਼ਰ ਉਹਨਾਂ ਦਾ ਬਹੁਤ ਲੰਬਾ ਹੈ, ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ। ਤੇ ਦੀਪ ਦਵਿੰਦਰ ਸਿੰਘ ਆਪਣੇ ਬਾਈ ਜੀ ਤੇ ਦਵਿੰਦਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਮੁਹੰਮਦ ਜੀ ਲਿਖਦੇ ਨੇ ਵੈਰੀ ਵੈਰੀ ਬਿਊਟੀਫੁਲ ਥੋਟ ਟੂਡੇ ਜੀ, ਸ਼ੁਕਰੀਆ ਜੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਕਹਿੰਦੇ ਹੈ, ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ ਕਹਿੰਦੇ ਆ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਗੁਰੀਮਾਨ ਬਾਈ ਜੀ ਜੁੜੇ ਆ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਕਬੱਡੀ ਦਾ ਮਹਾਨ ਰੇਡਰ ਗੁਰਜੀਤ ਕਹਿੰਦੇ ਤੂਤ ਅਕਾਲ ਚਲਾਨਾ ਕਰ ਗਿਆ ਜੀ, ਕਹਿੰਦੇ ਮਾੜੀ ਮੰਦਭਾਗੀ ਖ਼ਬਰ ਹੈ ਬਾਈ ਜੀ। ਐਡੀਆਂ ਐਡੀਆਂ ਦੇਹਾਂ ਕਿਸ ਲੇਖੇ ਲੱਗ ਗਈਆਂ ਨੇ। ਗੁਰੀਮਾਨ ਜੀ ਕਹਿੰਦੇ ਰਾਜਨ ਸੈਣੀ ਜੀ, ਸਿਕੰਦਰ ਔਜਲਾ ਜੀ, ਦਵਿੰਦਰ ਭਾਰਤ ਜੀ ਤੇ ਮੁਕੱਦਰ ਸਿੰਘ ਔਲਖ ਜੀ, ਮਨਦੀਪ ਜੱਸੀ ਬਾਈ ਜੀ ਤੇ ਗੁਰੀਮਾਨ ਆਪਣੇ ਸੋਰੀ ਮਨਦੀਪ ਜੱਸੀ ਬਾਈ ਜੀ ਨੂੰ ਸਤਿ ਸ੍ਰੀ ਅਕਾਲ। ਤੇ ਰਾਜਨ

ਤੂਤ ਬੜਾ ਦਰਸ਼ਨੀ ਜਵਾਨ ਸੀ, ਨਸ਼ਿਆਂ ਦੀ ਦਲਦਲ ਨੇ ਨਿਗਲ ਲਿਆ ਜੀ ਉਹ। ਤੇ ਗੁਰੀ ਮਾਨ ਜੀ ਕਹਿੰਦੇ ਆ ਬਿਲਕੁਲ ਔਜਲਾ ਬਾਈ ਜੀ, ਤੇ ਗੁਰੀ ਜੀ ਕਹਿੰਦੇ ਆ ਮੈਥ ਅਤੇ ਪੇਥਾਮੈਨ ਜਿਹੜੀ ਹੈ ਬੜੀ ਖਤਰਨਾਕ ਹੈ, ਇਹ ਹਾਥੀ ਤੱਕ ਨੂੰ ਢੇਰ ਕਰ ਸਕਦੀ ਹੈ, ਪਸ਼ੂਆਂ ਨੂੰ ਬੇਹੋਸ਼ ਕਰਨ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਜੀ ਇਹਦੀ। ਬਿਲਕੁਲ ਜੀ, ਇਨਸਾਨ ਦੇ ਲਈ ਇਹਦੀ ਪਰਮਿਸ਼ਨ ਨਹੀਂ ਹੈ, ਪਰ ਫਿਰ ਵੀ ਜਿਹੜਾ ਇਹਦਾ ਵਰਤੋਂ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ। ਗੁਰੂ ਜੀ ਕਹਿੰਦੇ ਬਿਲਕੁਲ ਭਾਰਤ ਜੀ, ਡੈਥ ਉਸੇ ਕਰਕੇ ਬਹੁਤ ਕਬੱਡੀ ਖਿਡਾਰੀਆਂ ਦੀ ਹੋਈ ਹੈ, ਤੇ ਐਕਸਟਰਾ ਪਾਵਰ ਦੇ ਲਈ ਟੀਕਾ ਲਾ ਲੈਂਦੇ ਆ, ਤੇ ਪਰ ਸਰੀਰ ਉਸ ਟੀਕੇ ਦੇ ਲਈ ਨਹੀਂ ਬਣਿਆ ਹੁੰਦਾ। ਬਾਅਦ ਦੇ ਵਿੱਚ ਬੰਦੇ ਦੀ ਜਿਹੜੀ ਹੈ ਦਿਮਾਗ ਦੀ ਨਾੜੀ ਫਟ ਜਾਂਦੀ ਹੈ, ਕਿਸੇ ਦਾ ਦਿਲ ਜੀ ਤੇ ਫਟ ਜਾਂਦਾ ਹੈ ਜੀ। ਤੇ ਅੱਗੇ ਲਿਖਦੇ ਨੇ ਮੈਡੀਸਨ ਤਾਂ ਇਲਾਜ ਦੇ ਲਈ ਬਣਾਈ ਗਈ ਸੀ, ਪਰ ਹੁਣ ਤਾਂ ਨਸ਼ੇ ਨੂੰ ਕਾਲਾ ਧੰਦਾ ਬਣ ਗਿਆ, ਤੇ ਕਮਾਈ ਦੇ ਲਈ ਹਰ ਬੰਦਾ ਫਾਰਮੇਸੀ ਜਿਹੜੀ ਹੈ ਉਹਦੀ ਦੁਕਾਨਾਂ ਖੋਲ ਕਮਾਈ ਕੀਤੀ ਜਾਂਦੀ ਹੈ ਜੀ। ਬਿਲਕੁਲ ਸਹੀ ਸੈਣੀ ਸਾਹਿਬ, ਗੈਸ ਕਰਕੇ ਦਰਦ ਹੁੰਦਾ ਹੈ, ਪ੍ਰਾਈਵੇਟ ਇੰਸ਼ੋਰੈਂਸ ਦੇ ਚੱਕਰ ਦੇ ਵਿੱਚ ਬੰਦਾ ਪਾੜ ਦਿੰਦੇ ਹੈ। ਅੱਗੇ ਕਹਿੰਦੇ ਨੇ ਸੈਣੀ ਸਾਹਿਬ ਹਰਬਲ ਨਸ਼ਾ ਕਿਹੜਾ ਹੁੰਦਾ ਜੀ, ਗੁਰੂ ਮਾਨ ਬਾਈ ਜੀ ਕਹਿੰਦੇ ਆ। ਤੇ ਓਕੇ ਓਕੇ ਕਹਿੰਦੇ ਪੋਪੀ ਦੀ ਕਹਿੰਦੇ ਖੇਤੀ, ਕਹਿੰਦੇ ਉਹਦੀ ਖੇਤੀ ਜਿਹੜੀ ਹੈ ਬਿਲਕੁਲ ਜੀ। ਤੇ ਬਿਲਕੁਲ ਸਮੈਕ ਦੇ ਨਾਲ ਮੌਤ ਦੀ ਗਿਣਤੀ 10 ਦੇ ਵਿੱਚੋਂ 2% ਸੀ, ਤੇ ਪਰ ਚਿੱਟਾ ਤਾਂ ਕਹਿੰਦੇ 10 ਦੇ ਵਿੱਚੋਂ 9 ਮਾਰ ਦਿੰਦਾ ਹੈ। ਤੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਕਿਹੜਾ ਨਸ਼ੇ ਨੂੰ ਜਿਹੜਾ ਵਧੀਆ ਸਮਝਦੇ ਹੋ, ਆਪਾਂ ਸਵਾਲ ਕਰ ਲਿਆ ਸੀ। ਤੇ ਮੁਹੰਮਦ ਜੀ ਕਹਿੰਦੇ ਜੀ ਸ਼ੁਕਰੀਆ ਜੀ, ਤੇ ਸਤਿ ਸ੍ਰੀ ਅਕਾਲ ਜੀ ਸਿਕੰਦਰ ਜੀ। ਔਜਲਾ ਸਾਹਿਬ ਕਹਿੰਦੇ ਆ ਖਾਧੀ ਬਿਨਾਂ ਖੁੱਲਦੇ ਨਾ ਹੱਡ ਰਾਤੀ, ਪੀਤਿਆਂ ਬਿਨਾਂ ਨਾ ਘੁੱਟ ਸਰਦਾ ਜੋੜਾਂ ਦੇ ਵਿੱਚ, ਵਹਿ ਗਿਆ ਤੇਲੂ ਰਾਮ ਦੀ ਹੱਟੀ ਦਾ ਜਰਦਾ। ਗੁਰੂ ਜੀ ਕਹਿੰਦੇ ਆ ਕਿ ਔਜਲਾ ਜੀ ਨਸ਼ਾ ਕੋਈ ਵੀ ਵਧੀਆ ਨਹੀਂ ਹੈ, ਪਰ ਜਿਹੜੇ ਕਰਦੇ ਨੇ ਉਹਨਾਂ ਦੇ ਲਈ ਪੋਪੀ ਅਤੇ ਵਿਡ ਕਿਸੇ ਹੱਦ ਤੱਕ ਠੀਕ ਨੇ, ਘੱਟੋ ਘੱਟ ਜਿਉਂਦੇ ਤਾਂ ਰਹਿਣਗੇ, ਨੌਜਵਾਨਾਂ ਦੀ ਮੌਤ ਦੀ ਦਰ ਜਿਹੜੀ ਹੈ ਤਾਂ ਘਟੇਗੀ। ਮੁਹੰਮਦ ਜੀ ਨੂੰ ਗੁਰੂ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਰਾਜਨ ਜੀ, ਤੇ ਮੈਂ ਕਹਿੰਦੇ ਆਪਣਾ, ਗੁਰੂ ਜੀ ਕਹਿੰਦੇ ਆ ਹੋਸਪਿਟਲ ਦੀ ਇੰਸ਼ੋਰੈਂਸ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਵਿਚਾਰ ਸਾਂਝੇ ਕਰਨੇ ਆ ਜੀ। ਬਿਲਕੁਲ ਕਰਕੇ ਗਏ ਨੇ, ਵਧੀਆ ਕੀਤੇ ਆ ਆਪਣੇ ਗੁਰੂ ਜੀ ਨੇ। ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਗੁਰੂ ਮਾਨ ਜੀ, ਤੇ ਗੁਰੂ ਜੀ ਕਹਿੰਦੇ ਆ ਬਿਲਕੁਲ ਬਹੁਤ ਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਸੰਧਵਾ ਸਾਹਿਬ ਨੇ, ਸਿੱਖ ਹੋ ਕੇ ਆਪ ਜੀ ਦਾੜੇ ਬਾਰੇ ਮਾੜਾ ਬੋਲਦੇ ਨੇ, ਉਹਨਾਂ ਦੀ ਮਾਨਸਿਕਤਾ ਤਾਂ ਇਹੋ ਹੀ ਗੱਲ ਨੂੰ ਲੈ ਕੇ ਬਿਆਨ ਹੁੰਦੀ ਹੈ ਜੀ। ਔਜਲਾ ਸਾਹਿਬ ਕਹਿੰਦੇ ਗੁਰੂ ਜੀ ਮੈਂ ਤਾਂ ਰਾਜਨ ਜੀ ਤੋਂ ਇੱਕ ਵਕੀਲ ਹੋਣ ਦੇ ਨਾਤੇ ਪੁੱਛਿਆ ਜੀ। ਗੁਰੂ ਜੀ ਕਹਿੰਦੇ ਔਜਲਾ ਸਾਹਿਬ ਹੱਸ ਰਹੇ ਨੇ ਨਾਲ, ਤੇ ਔਜਲਾ ਜੀ ਤੁਸੀਂ ਵੱਡੇ ਆ, ਪੁੱਛ ਸਕਦੇ ਆ ਕਹਿੰਦੇ ਗੁਰੂ ਜੀ। ਤੇ ਬਿਲਕੁਲ ਸੈਣੀ ਜੀ, ਨਸ਼ਾ ਪਰਮਾਤਮਾ ਦੇ ਨਾਮ ਦਾ ਹੋਣਾ ਚਾਹੀਦਾ ਜੀ, ਜਿਹਦੇ ਨਾਲ ਰੂਹ ਤਾਜ਼ੀ ਰਹਿੰਦੀ ਹੈ ਤੇ ਦਿਮਾਗ ਰੱਬ ਦੇ ਨਾਲ ਜੁੜਿਆ ਰਹਿੰਦਾ ਹੈ ਜੀ। ਅੱਗੇ ਲਿਖਦੇ ਨੇ ਸੈਣੀ ਸਾਹਿਬ ਬਹੁਤ ਸੋਹਣੀ ਗੱਲ ਕਰਦੇ ਆ, ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਹਰ ਗੱਲ ਨੂੰ ਐਕਸਪਲੇਨ ਕਰਦੇ ਆ, ਤੇ ਹਰ ਵੱਡੇ ਵੀਰ ਦੇ ਕੋਲੋਂ ਕੁਝ ਨਾ ਕੁਝ ਸਾਨੂੰ ਸਿੱਖਣੇ ਨੂੰ ਮਿਲਦਾ ਹੈ ਜੀ। ਬਿਲਕੁਲ ਜੀ, ਬਹੁਤ ਵਧੀਆ, ਐਪਰੀਸ਼ੀਏਟ ਕਰਦੇ ਸਾਰੇ ਦੋਸਤ ਉਹਨਾਂ ਨੂੰ ਜੀ, ਸ਼ੁਕਰੀਆ ਗੁਰੂ ਜੀ ਤੁਹਾਡਾ ਵੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਕਹਿੰਦੇ ਸ਼ੁਕਰੀਆ ਮੁਹੰਮਦ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਬਹੁਤ ਕੀਮਤੀ ਗੱਲਾਂ ਜੀ ਵੀਰ ਗੁਰੂ ਮਾਨ ਜੀ ਦੀਆਂ ਵੀ, ਤੇ ਸੈਣੀ ਸਾਹਿਬ ਸਤਿ ਸ੍ਰੀ ਅਕਾਲ, ਸ਼ੁਕਰੀਆ ਕਹਿੰਦੇ ਨੇ ਗੁਰੂ ਜੀ ਤੇ ਐਪਰੀਸ਼ੀਏਟ ਕਰਨ ਦੇ ਲਈ। ਬਿਲਕੁਲ ਔਜਲਾ ਜੀ, ਦੇਸੀ ਦਵਾਈਆਂ ਵਾਲੇ ਦੇਸੀ ਦਵਾਈਆਂ ਵੀ ਬਣਾਉਂਦੇ ਨੇ ਜੀ, ਗੁਰੂ ਮਾਨ ਜੀ ਕਹਿੰਦੇ ਆ। ਤੇ ਨਸ਼ਾ ਈਜ਼ਲੀ ਪ੍ਰੋਵਾਈਡ ਕਰ ਦਿੱਤਾ, ਨਸ਼ੇ ਕਰਨ ਵਾਲੇ ਸੌਖੇ ਵੱਲ ਨੂੰ ਭੱਜਦਾ ਹੈ ਕਹਿੰਦਾ ਜੀ ਆਪਣੇ ਗੁਰੂ ਜੀ ਕਹਿੰਦੇ ਆ। ਸੌਖੇ ਮਤਲਬ ਕਿ ਜਿੱਥੋਂ ਮਿਲ ਸਕਦਾ ਜਾਂ ਸਸਤਾ ਹੈ ਜਾਂ ਉਹਨੂੰ ਖਰੀਦਦੇ ਆ। ਮੁਕੱਦਰ ਜੀ ਬੜੇ ਲੇਟ ਜੁੜੇ ਨੇ, ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਆ। ਤੇ ਗੁਰੂ ਜੀ ਕਹਿੰਦੇ ਆ ਮੁਕੱਦਰ ਔਜਲਾ ਜੀ, ਵੀਰ ਜੀ ਸਤਿ ਸ੍ਰੀ ਅਕਾਲ। ਤੇ ਮੁਕੱਦਰ ਜੀ ਨੇ ਉਹੀ ਪੈਗ ਖੜਕਾ ਦਿੱਤੇ ਆ ਦੋ, ਕਹਿੰਦੇ ਨਸ਼ਾ ਸ਼ਰਾਬ ਮੇ ਹੋਤਾ ਤੋ ਨਾਚਤੀ ਬੋਤਲ, ਕਹਿੰਦੇ ਜੀ ਕਿਆ ਬਾਤ ਹੈ ਜੀ, ਬੰਦਿਆਂ ਨੂੰ ਨੱਚਣ ਲਾ ਦਿੰਦੀ ਹੈ ਮੁਕੱਦਰ ਜੀ। ਤੇ ਗੁਰੂ ਮਾਨ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਮੁਕੱਦਰ ਜੀ ਨੇ। ਤੇ ਗੁਰੂ ਜੀ ਕਹਿੰਦੇ ਬਿਲਕੁਲ ਬਾਈ, ਸ਼ਰਾਬ ਨਸ਼ਾ ਤਾਂ ਹੈਗਾ, ਪਰ ਜਦੋਂ ਦੋ ਪੈਗ ਲਾ ਕੇ ਰੋਟੀ ਖਾ ਕੇ ਸੌ ਜਾਂਦਾ ਉਹ ਦਵਾਈ ਹੈ, ਤੇ ਜਦੋਂ ਓਵਰ ਪੀ ਕੇ ਐਕਸੀਡੈਂਟ ਕਰਨੇ ਹੈ ਤਾਂ ਕਹਿੰਦੇ ਗੋਲੀਆਂ ਚਲਾਉਣੀਆਂ, ਕਿਸੇ ਦਾ ਨੁਕਸਾਨ ਕਰਨਾ, ਉਦੋਂ ਇਹ ਸ਼ਰਾਬ ਮਾੜੀ ਹੋ ਜਾਂਦੀ ਹੈ। ਤੇ

ਗੁਰੀ ਮਾਂ ਜੀ ਕਹਿੰਦੇ ਆ ਬੰਦੇ ਦੇ ਆਪਣੇ ਉੱਪਰ ਨਿਰਭਰ ਕਰਦਾ ਏ ਵਰਤੋਂ ਇਹਦੀ ਕਿਸ ਤਰ੍ਹਾਂ ਕਰਦੇ ਨੇ ਤੇ ਬਹੁਤ ਸੋਹਣੀ ਬਹੁਤ ਸੋਹਣਾ ਗਾਇਆ ਜੀ ਗੁਰੀ ਮਾਨ ਜੀ ਪਸੰਦ ਕਰਦੇ ਮੁਹੰਮਦ ਜੀ ਦੀ ਗੱਲ ਨੂੰ ਤੇ ਮੁਕੱਦਰ ਜੀ ਦਾ ਬਿਲਕੁਲ ਗੁਰੀ ਮਾਨ ਜੀ ਤੇ ਸ਼ੁਕਰੀਆ ਕਰਦੇ ਨੇ ਆਪਣੇ ਮੁਹੰਮਦ ਜੀ ਤੇ ਥੈਂਕ ਯੂ ਕਰਦੇ ਨੇ ਸਭ ਦੋਸਤਾਂ ਦਾ ਤੇ ਗੁਰੀ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਜੀ ਤੇ ਫਿਰ ਆਪਾਂ ਇਜਾਜ਼ਤ ਵੱਲ ਨੂੰ ਵੱਧਦੇ ਹਾਂ ਹੁਣ ਕਹਿੰਦੇ ਨੇ ਭਾਰਜਵੀਰ ਜੀ ਭਾਰਤ ਤਾਂ ਮੰਨਦਾ ਹੀ ਨਹੀਂ ਕਿ ਚੀਨ ਅੰਦਰ ਵੜ ਰਿਹਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਾ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਮੰਨਦੇ ਨੇ ਤੇ ਹੁਣ ਬਿਆਨ ਪਤਾ ਨਹੀਂ ਕਿਵੇਂ ਦੇ ਰਹੇ ਨੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਦੇਖ ਲਿਓ ਚੀਨ ਦੇ ਨਾਲ ਪੇਚਾ ਭਾਰਤ ਦਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੀ ਪਵੇਗਾ ਤੇ ਮੋਦੀ ਦੀ ਅਮਰੀਕਾ ਦੀ ਕੀਤੀ ਜਾ ਰਹੀ ਚਮਚਾਗਿਰੀ ਨੇ ਇਹੋ ਹੀ ਰੰਗ ਲੈ ਕੇ ਆਉਣਾ ਸੀ ਜੋ ਅਡਾਨੀ ਨੂੰ ਬਰੀਕ ਕਰ ਦਿੱਤਾ ਜੀ ਮੋਦੀ ਅੱਜ ਅਮਰੀਕਾ ਦਾ ਖਹਿੜਾ ਛੱਡੇ ਤੇ ਅਡਾਨੀ ਉੱਤੇ ਦੁਬਾਰਾ ਕੇਸ ਚੱਲ ਪਵੇਗਾ ਜੀ ਤੇ ਈਰਾਨ ਨੇ ਸਦਾਮ ਦੇ ਹੁੰਦੇ ਪਹਿਲਾਂ ਵੀ ਅਰਬ ਦੇ ਦੇਸ਼ਾਂ ਨੂੰ ਤੇ ਅਮਰੀਕਾ ਨੂੰ ਆਪਣਾ ਲੋਹਾ ਜਿਹੜਾ ਵਿਖਾਇਆ ਸੀਗਾ ਭਾਵੇਂ ਬਾਅਦ ਦੇ ਵਿੱਚ ਉਸਨੂੰ ਅਮਰੀਕਾ ਨੇ ਫਾਂਸੀ ਦੇ ਦਿੱਤੀ ਸੀ ਪਰ ਈਰਾਨ ਨੇ ਦੁਬਾਰਾ ਅਮਰੀਕਾ ਨੂੰ ਜਿਹੜਾ ਆਪਣਾ ਲੋਹਾ ਵਿਖਾਇਆ ਜੀ ਬਿਲਕੁਲ ਜੀ ਬਿਲਕੁਲ ਦਿਖਾਇਆ ਜੀ ਦਰੁਸਤ ਫਰਮਾਇਆ ਤੁਸੀਂ ਗੁਰੂ ਜੀ ਕਹਿੰਦੇ ਚਲੋ ਇਹਨਾਂ ਨੂੰ ਭਾਰੀ ਪੈ ਗਿਆ ਨਾ ਜੀ ਇਹਨਾਂ ਨੇ ਉਹ ਸਾਰਾ ਸਿਸਟਮ ਉੱਥੇ ਸ਼ੁਰੂ ਕਰਵਾਇਆ ਸੀ ਤੇ ਇਹਨਾਂ ਦੇ ਹੁਣ ਉਲਟਾ ਪੈ ਗਿਆ ਜੀ ਉਹ ਕਾਬੂ ਚ ਨਹੀਂ ਆਉਂਦੇ ਚਲੋ ਕਹਿੰਦੇ ਗਲਤ ਨੂੰ ਬਾਹਰ ਕਰਨਾ ਚਾਹੀਦਾ ਜੀ ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਭਾਰਤ ਪੰਜਾਬ ਤੋਂ ਗਏ ਮੁੰਡੇ ਕੁੜੀਆਂ ਨੂੰ ਯੂਰਪ ਦੇ ਵਿੱਚ ਪੱਕਾ ਹੋਣ ਦੇ ਲਈ ਲੰਮੇ ਸਮੇਂ ਦੇ ਲਈ ਆਪਣੀ ਪ੍ਰੀਖਿਆ ਦੇਣੀ ਪਵੇਗੀ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਚੱਲਣਾ ਪਏ ਬਿਲਕੁਲ ਜੀ ਇੱਥੇ ਬਹੁਤ ਕਾਨੂੰਨ ਸਖ਼ਤ ਨੇ ਜੀ ਇਹਨਾਂ ਮੁਲਕਾਂ ਦੇ ਯੂਰਪ ਤੇ ਸਕੈਂਡੀਨੇਵੀਆ ਦੇ ਤਾਂ ਹੋਰ ਡੈਨਮਾਰਕ ਜਾਂ ਨਾਰਵੇ ਸਵੀਡਨ ਫਿਨਲੈਂਡ ਇਹਨਾਂ ਮੁਲਕਾਂ ਦੇ ਹੋਰ ਵੀ ਸਖ਼ਤ ਨੇ ਅੱਗੇ ਕਹਿੰਦੇ ਨੇ ਗੁਰੀ ਜੀ ਕਿ ਸੋਰੀ ਜੀ ਉੱਪਰ ਥੱਲੇ ਹੋ ਗਏ ਤੇ ਆਖਰੀ ਕਮੈਂਟਾਂ ਵੱਲ ਵੱਧਦੇ ਹਾਂ ਕਹਿੰਦੇ ਨੇ ਗੁਰੀ ਮਾਨ ਜੀ ਕਿ ਭੁਪਿੰਦਰ ਭਾਰਤ ਜੀ ਸੋਰੀ ਰਜਿੰਦਰ ਜੀਰਾ ਜੀ ਦੇ ਸੁਨੇਹੇ ਨੇ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਵੱਲੋਂ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਰਾ ਸਾਹਿਬ ਲੇਟ ਹੋ ਜਾਂਦੇ ਹੋ ਅੱਜ ਕੱਲ ਕੀ ਗੱਲ ਹੋ ਗਈ ਮੁਹੰਮਦ ਜੀ ਕਹਿੰਦੇ ਆ ਦੁਆਬਾ ਲਾਈਵ ਖੂਬਸੂਰਤ ਲਾਈਵ ਜੀ ਸ਼ੁਕਰੀਆ ਜੀ ਤੇ ਗੁਰੂ ਜੀ ਕਹਿੰਦੇ ਇਸਰੋ ਆਪਣਾ ਲੋਹਾ ਲਗਾਤਾਰ ਦੁਨੀਆਂ ਨੂੰ ਮਨਾ ਰਿਹਾ ਜੀ ਨੌਜਵਾਨ ਬਹੁਤ ਵਧੀਆ ਕਰ ਰਿਹਾ ਤੇ ਰਜਿੰਦਰ ਕੁਮਾਰ ਜੀ ਬਖਸ਼ੀ ਜੀ ਸੱਚੀ ਸਾਰੇ ਵੀਰ ਦੁਆਬਾ ਰੇਡੀਓ ਵਾਲੇ ਬੜੇ ਸੋਹਣਾ ਪ੍ਰੋਗਰਾਮ ਕਰ ਰਿਹਾ ਜੀ ਸ਼ੁਕਰੀਆ ਬਾਈ ਜੀ ਧੰਨਵਾਦ ਜੀ ਐਪਰੀਸ਼ੀਏਟ ਕਰਨ ਲਈ ਤੇ ਮੁਹੰਮਦ ਜੀ ਆਖਰ ਚ ਲਿਖਦੇ ਦੁਆਬਾ ਰੇਡੀਓ ਲਾਈਵ ਹਮੇਸ਼ਾ ਜਿੰਦਾਬਾਦ ਜੀ ਸ਼ੁਕਰੀਆ ਬਹੁਤ ਬਹੁਤ ਸਾਰੇ ਦੋਸਤਾਂ ਦਾ ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਜਿੱਥੋਂ ਕਿਤੋਂ ਵੀ ਤੁਸੀਂ ਜੁੜੇ ਹੋ ਬਹੁਤ ਬਹੁਤ ਸ਼ੁਕਰੀਆ ਚੰਗਾ ਲੱਗਿਆ ਉਹ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਦੋਸਤੋ ਇਹੀ ਬੇਨਤੀ ਹੈ ਯੂਟਿਊਬ ਨੂੰ ਸਬਸਕ੍ਰਾਈਬ ਕਰ ਲਓ ਤੇ ਦੋਸਤਾਂ ਮਿੱਤਰਾਂ ਨੂੰ ਕਰਾਓ ਤੇ ਨਾਲ ਜੋੜੋ ਹੋਰ ਤੇ ਆਪਣਾ ਪਰਿਵਾਰ ਹੌਲੀ ਹੌਲੀ ਵੱਡਾ ਹੋਵੇ ਤੇ ਕਿਸੇ ਦੇ ਨਾਲ ਕੋਈ ਵਾਧੂ ਗੱਲਬਾਤ ਉੱਪਰ ਥੱਲੇ ਕਰ ਗਏ ਹੋਈਏ ਤੇ ਮਾਫ਼ੀ ਚਾਹਾਂਗੇ ਗੁਸਤਾਖੀ ਮਾਫ਼ ਤੇ ਮੈਨੂੰ ਦਿਓ ਇਜਾਜ਼ਤ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਕੋਸ਼ਿਸ਼ ਰਹੇਗੀ ਕਿ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਆਈਏ ਤੇ ਉਹਦੇ ਉੱਤੇ ਗੱਲਬਾਤ ਕਰਾਂਗੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ ਸਤਿ ਸ੍ਰੀ ਅਕਾਲ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਵਜੇ ਸਤਿ ਸ੍ਰੀ ਅਕਾਲ ਜੀ।

0: மாப்பாவா ரேடியோ ரேடியோ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਸੋਮਵਾਰ ਦਾ ਦਿਹਾੜਾ ਹੈ ਤੇ 10 ਅਗਸਤ ਦਾ ਦਿਨ ਹੈ, ਜਿਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ ਖੁੱਲੀਆਂ, ਤੇ ਨਾਲ ਨਾਲ ਕੁਝ ਮੁੱਦੇ ਨੇ ਪੰਜਾਬ ਦੇ, ਕੁਝ ਅਮਰੀਕਾ ਦੇ ਤੇ ਇਸੇ ਤਰ੍ਹਾਂ ਦੁਨੀਆਦਾਰੀ ਦੀ ਵੀ ਗੱਲ ਸੁਣਾਵਾਂਗੇ। ਤੇ ਸਮਾਂ ਮਿਲਿਆ ਤੇ ਅੱਜ ਤੁਹਾਨੂੰ ਇੱਕ ਕਹਾਣੀ ਖੂਬਸੂਰਤ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਰਹੇਗੀ ਨਾਲ ਨਾਲ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਹੁਣ ਤੋਂ ਲੈ ਕੇ ਤਕਰੀਬਨ 2 ਸਵਾ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਥੱਲੇ ਯੂਟਿਊਬ ਦੇ ਉੱਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ, ਤੇ ਨਾਲ ਵਟਸਐਪ ਉੱਤੇ ਵੀ ਜਿਹੜਾ ਮੈਸੇਜ ਸਾਨੂੰ ਭੇਜ ਸਕਦੇ ਹੋ। +358 44 976 1919 ਵਟ ਸਟੂਡੀਓ ਦਾ ਨੰਬਰ ਹੈ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਵੀ ਆਪਣੇ ਵਿਚਾਰ, ਆਪਣੇ ਅੰਦਾਜ਼ ਤੇ ਤੁਸੀਂ ਸਾਂਝ ਜਿਹੜੀ ਹੈ ਪਾ ਸਕਦੇ ਹੋ ਵਿਚਾਰਾਂ ਦੀ, ਜਜ਼ਬਾਤਾਂ ਦੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1919 ਵਟ ਸਟੂਡੀਓ ਦਾ ਨੰਬਰ ਹੈ। ਕੁਝ ਸਮਾਂ ਗੱਲਾਂ ਬਾਤਾਂ ਜਿਹੜੀਆਂ ਨੇ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ 15-20 ਮਿੰਟ ਬਾਅਦ ਤੁਹਾਡੀਆਂ ਲਈ ਜਿਹੜੀਆਂ ਲਾਈਨਾਂ ਖੋਲ੍ਹ ਦਿੱਤੀਆਂ ਜਾਂਦੀਆਂ ਨੇ, ਜਿਸਦੇ ਵਿੱਚ ਆਪਣਾ ਵਿਚਾਰ ਵਟਾਂਦਰਾ ਤੁਸੀਂ ਕਰ ਸਕਦੇ ਹੋ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ 9:42 ਦਾ ਭਾਰਤ ਦੇ ਵਿੱਚ ਸਮਾਂ ਹੈ ਤੇ 7:12 ਫਿਨਲੈਂਡ ਦੇ ਹੋ ਗਏ ਨੇ ਸ਼ਾਮ ਦੇ। ਤੇ ਮੀਂਹ ਕਣੀ ਬਾਹਰ ਪੈ ਰਿਹਾ, ਨਾਲ ਨਜ਼ਾਰੇ ਨਾਲ ਮੌਸਮ ਬੜਾ ਸੁਹਾਵਣਾ, ਵਿੱਚੇ ਗਰਮੀ ਵਿੱਚੇ ਸਰਦੀ ਤੇ ਵਿੱਚੇ ਮੀਂਹ, ਸਾਰਾ ਕੁਝ ਚੱਲੀ ਜਾਂਦਾ। ਪਤਝੜ ਦਾ ਮੌਸਮ ਸੁਹਾਵਣਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੌਲੀ ਹੌਲੀ, ਤੇ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰ ਰਿਹਾ। ਤੇ ਦੋਸਤੋ ਇਸੇ ਤਰ੍ਹਾਂ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ ਆਪਣੇ ਰੋਕਿੰਗ ਵਰਲਡ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਲਓ ਫਿਰ ਗੱਲਬਾਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ, ਅੱਜ ਦਾ ਵਿਚਾਰ ਕੀ ਕਹਿੰਦਾ ਹੈ। ਕਹਿੰਦੇ ਨੇ ਕਿ ਧਾਰਮਿਕ ਕੱਟੜਤਾ ਤੇ ਅੰਧ ਵਿਸ਼ਵਾਸ, ਅਫਵਾਹਾਂ ਤੇ ਲਾਈ ਲਗਤਾ, ਜਾਣੀ ਲਾਈ ਲੱਗ ਸਮਾਜ ਦੀ ਤਰੱਕੀ ਦੇ ਵਿੱਚ ਰੁਕਾਵਟਾਂ ਨੇ, ਜਿਨ੍ਹਾਂ ਦਾ ਹੱਲ ਸਿਰਫ ਵਿਗਿਆਨਕ ਸੋਚ ਅਪਣਾਉਣ ਦੇ ਉੱਤੇ, ਜਿਹੜਾ ਅਗਾਂਹ ਵਧੂ ਸਾਹਿਤ ਪੜ੍ਹਨ ਦੇ ਨਾਲ ਹੀ ਹੋ ਸਕਦਾ ਹੈ ਅੰਤ, ਨਹੀਂ ਤਾਂ ਫਿਰ ਉੱਥੇ ਦੇ ਉੱਥੇ ਖੜੇ ਰਹਿਣਗੇ। ਤੇ ਨਾਲ ਹੋਰ ਵੀ ਜਿਹੜੇ ਨੇ ਲੋਕ ਆਲੇ ਦੁਆਲਾ ਢਾਂਚਾ ਜਿਹੜਾ ਘੇਰਾ ਹੈ ਉਹਨੂੰ ਵੀ ਨਾਲ ਲੈ ਡੁੱਬਣਗੇ। ਅੱਜ ਦੇ ਦਿਹਾੜੇ ਦੇ ਉੱਤੇ 8ਵੇਂ ਮਹੀਨੇ ਅਗਸਤ ਦੇ ਵਿੱਚ 10 ਤਰੀਕ ਨੂੰ 1894 ਨੂੰ ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬ ਅਲੀ ਸਾਹਿਬ ਦਾ ਜਨਮ ਦਿਹਾੜਾ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੜੇ ਹੀ ਖੂਬਸੂਰਤ ਉਹਨਾਂ ਦੇ ਬੋਲ, ਕਿਹਾ ਵਿਰਸੇ ਵਿਰਾਸਤ ਦੇ ਉੱਤੇ ਉਹਨਾਂ ਦੇ ਜਿਹੜਾ ਕੰਮ ਹੈ ਜੀ, ਉਹਨੂੰ ਭੁੱਲਿਆ ਨਹੀਂ ਜਾ ਸਕਦਾ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀ ਫਿਰੋਜ਼ਪੁਰ ਤੂੜੀ ਵਾਲੇ ਬਾਜ਼ਾਰ ਦੇ ਵਿੱਚ ਗੁਪਤ ਟਿਕਾਣਾ ਬਣਾ ਕੇ ਸਰਗਰਮੀਆਂ ਕਰਨ ਲੱਗ ਪਏ ਸੀ 1929 ਦੇ ਵਿੱਚ, ਤੇ 1938 ਦੇ ਵਿੱਚ ਬੱਬਰ ਕਰਤਾਰ ਸਿੰਘ ਕੀਰਤੀ ਨੂੰ ਬੰਬੇਲੀ ਸਾਕੇ ਦੇ ਗਦਾਰ ਅਨੂਪ ਸਿੰਘ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਫਾਂਸੀ ਹੋ ਗਈ ਸੀ, ਤੇ 1938 ਦੇ ਵਿੱਚ ਬੱਬਰ ਗੁਰਦਿੱਤ ਸਿੰਘ ਦਲੇਰ ਮੰਡਾਲੀ ਨੂੰ ਵੀ ਜਲੰਧਰ ਦੇ ਵਿੱਚ ਫਾਂਸੀ ਹੋਈ। ਅੱਜ ਗੱਲ ਕਰਦੇ ਹਾਂ ਸ਼ੁਰੂਆਤ ਵੀਟੋ ਪਾਵਰ ਦੀ। ਵੀਟੋ ਪਾਵਰ ਅਸਲ 'ਚ ਹੈ ਕੀ ਹੈ? ਵੀਟੋ ਸ਼ਬਦ ਦਾ ਅਸਲ ਦੇ ਵਿੱਚ ਅਰਥ ਹੈ ਮੈਂ ਮਨਾਹੀ ਕਰਦਾ। ਜ਼ਿਆਦਾਤਰ ਅਮਰੀਕਾ ਜਿਹੜਾ ਵੀਟੋ ਕਰਦਾ ਆਉਂਦਾ ਹੈ, ਤੇ ਵੀਟੋ ਸ਼ਕਤੀ ਦੀ ਵਰਤੋਂ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਦੇ ਦੁਆਰਾ ਕੀਤੀ ਜਾਂਦੀ ਹੈ, ਤੇ ਵੀਟੋ ਪਾਵਰ ਦੀ ਮਦਦ ਦੇ ਨਾਲ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਾਥੀ ਜਿਹੜੇ ਨੇ ਮੈਂਬਰ ਕਿਸੇ ਵੀ ਪ੍ਰਸਤਾਵ ਨੂੰ ਅਸਵੀਕਾਰ ਜਿਹੜਾ ਹੈ ਜਾਂ ਪਾਸ ਕਰ ਸਕਦੇ ਨੇ। ਵੀਟੋ ਪਾਵਰ ਨੂੰ ਜਿਹੜਾ ਨੈਗੇਟਿਵ ਜਾਣੀ ਕਿ ਨਕਾਰਾਤਮਕਤਾ ਵੋਟ ਵੀ ਜਿਹੜਾ ਕਿਹਾ ਜਾਂਦਾ ਹੈ। ਇਹ ਸ਼ਕਤੀ ਜਿਹੜੀ ਸੀ ਯੂਨੈਸਕੋ ਦੇ ਸਿਰਫ 5 ਮੈਂਬਰਾਂ ਕੋਲ ਹੀ ਹੈ। ਉਹ 5 ਮੈਂਬਰ ਜਿਹੜੇ ਨੇ ਸਥਾਈ ਮੈਂਬਰ ਨੇ ਇਹਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ, ਜੋ ਕਿ ਇਸ ਪ੍ਰਕਾਰ ਨੇ ਜਿਹੜੇ ਹੈਗੇ ਨੇ ਉਹਦੇ ਵਿੱਚ ਮੈਂਬਰ ਜਿਹਨਾਂ ਦੇ ਹੈ ਸੰਯੁਕਤ ਰਾਜ, ਰੂਸ, ਫਰਾਂਸ, ਚੀਨ ਤੇ ਯੂਨਾਈਟਿਡ ਕਿੰਗਡਮ। ਇਹ ਸਾਰੇ ਮੈਂਬਰਾਂ ਨੂੰ P5 ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 15 ਮੈਂਬਰ ਨੇ ਤੇ ਭਾਰਤ ਤੇ ਜਪਾਨ 27 ਮੈਂਬਰ ਬਣਨ ਦੇ ਜਿਹੜਾ ਉਪਰਾਲੇ ਕਰ ਰਹੇ ਹੈ। ਯੂਨੈਸਕੋ ਦੇ ਵਿੱਚ ਕੁਝ ਗੈਰ ਮੈਂਬਰ ਵੀ ਜਿਹੜੇ ਸ਼ਾਮਲ ਨੇ, ਪਰ ਉਹ ਸਾਰੇ ਹੀ ਮੈਂਬਰ ਇਸ ਦੇ ਸਥਾਈ ਮੈਂਬਰ ਨਹੀਂ ਨੇ। ਇਹ ਸਾਰੇ ਮੈਂਬਰ ਸਿਰਫ 2 ਸਾਲਾਂ ਦੇ ਲਈ ਚੁਣੇ ਜਾਂਦੇ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਨੇ ਹੁਣ ਤੱਕ 1946 ਤੋਂ 2022 ਤੱਕ ਲਗਭਗ 291 ਵਾਰ ਵਰਤੋਂ ਕੀਤੀ ਹੈ ਇਸ ਦੀ ਵੀਟੋ ਦੀ, ਤੇ ਜ਼ਿਆਦਾਤਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਗਈ ਹੈ। ਕਿਸੇ ਦੇਸ਼ ਨੇ ਕਿੰਨੀ ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ, ਉਹਦੇ ਵਿੱਚ ਰੂਸ ਹੁਣ ਤੱਕ ਜਿਹੜਾ ਹੈ ਲਗਭਗ 141 ਵਾਰ ਵੀਟੋ ਪਾਵਰ ਕਰ ਚੁੱਕਿਆ, ਇਸਤੇਮਾਲ ਨੂੰ ਵੀਟੋ ਪਾਵਰ ਦਾ ਇਸਤੇਮਾਲ ਕਰ ਚੁੱਕਿਆ ਹੈ। ਤੇ 2011 ਤੋਂ ਬਾਅਦ ਦੇ ਕੁਝ ਸਾਲਾਂ ਦੇ ਵਿੱਚ ਰੂਸ ਨੇ ਲਗਭਗ 19 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ, ਜਿਸ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ 14 ਵਾਰ ਸੀਰੀਆ ਦੇ ਖਿਲਾਫ਼ ਕੀਤੀ, ਤੇ ਬਾਕੀ ਦੇ ਸਮੇਂ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ ਜਾਂ ਤਾਂ ਯੂਕਰੇਨ ਦੇ ਖਿਲਾਫ਼ ਕੀਤੀ ਹੈ ਜਾਂ ਫਿਰ 20 ਵਰ੍ਹੇਗੰਢ ਦੇ ਉੱਤੇ ਕੀਤੀ ਹੈ। ਸੇਰੇਬ੍ਰੇਨਿਕਾ ਵਿੱਚ ਕਤਲੇਆਮ ਤੇ ਇੱਕ ਵਾਰ ਜਮਨ ਦੇ ਵਿਰੁੱਧ ਅਤੇ ਇੱਕ ਵਾਰ ਫਿਰ ਵੈਨਜੁਏਲਾ ਦੇ ਵਿਰੁੱਧ ਦੇ ਵਿੱਚ ਰੂਸ ਨੇ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ। ਰੂਸ ਨੇ ਭਾਰਤ ਦੇ ਹੱਕ ਦੇ ਵਿੱਚ ਵੀਟੋ ਦੀ ਜਿਹੜੀ ਹੈ ਵਰਤੋਂ ਕੀਤੀ, ਤੇ ਦੂਸਰੇ ਨੰਬਰ ਦੇ ਉੱਤੇ ਹੁੰਦਾ ਅਮਰੀਕਾ। ਅਮਰੀਕਾ ਹੁਣ ਤੱਕ ਜਿਹੜਾ ਹੈ ਲਗਭਗ 83 ਵਾਰ ਵੀਟੋ ਪਾਵਰ ਦੀ ਜਿਹੜਾ ਵਰਤੋਂ ਕਰ ਚੁੱਕਿਆ, ਇਸਤੇਮਾਲ ਕਰ ਚੁੱਕਿਆ। ਅਮਰੀਕਾ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ 17 ਮਾਰਚ 1970 ਨੂੰ ਕੀਤੀ। 1970 ਤੋਂ US ਨੇ ਕਦੇ ਵੀ UNSC ਦੇ ਜਿਹੜਾ ਜਾਣੀ ਕਿ ਸੰਯੁਕਤ ਰਾਸ਼ਟਰ ਪ੍ਰੀਸ਼ਦ ਜਿਹੜਾ ਸਥਾਈ ਮੈਂਬਰ ਦੇ ਵਜੋਂ ਵੀਟੋ ਸ਼ਕਤੀ ਦੀ ਵਰਤੋਂ ਨਹੀਂ ਕੀਤੀ। 2011 ਤੋਂ ਬਾਅਦ ਅਮਰੀਕਾ ਨੇ ਅੱਜ ਤੱਕ ਸਿਰਫ 3 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ, ਤੇ ਉਸਨੇ ਉਹਨਾਂ 3 ਵੀਟੋ ਦੀ ਵਰਤੋਂ ਇਜ਼ਰਾਈਲ ਜਾਂ ਫਲਸਤੀਨ ਦੇ ਮੁੱਦਿਆਂ ਦੇ ਉੱਤੇ ਕੀਤੀ ਹੈ। ਯੂਨਾਈਟਿਡ ਕਿੰਗਡਮ ਜਿਹੜਾ ਤੀਸਰੇ ਨੰਬਰ ਤੇ ਹੈ, ਜਿਸ ਦੇ ਵਿੱਚ ਅੱਜ ਤੱਕ ਕਿੰਗਡਮ ਦੇ ਦੁਆਰਾ ਵੀਟੋ ਪਾਵਰ ਦੀ ਵਰਤੋਂ ਸਿਰਫ 30 ਵਾਰ ਕੀਤੀ ਗਈ। ਯੂਨਾਈਟਿਡ ਕਿੰਗਡਮ ਨੇ ਪਹਿਲੀ ਵਾਰ 30 ਅਕਤੂਬਰ 1956 ਨੂੰ ਵੀਟੋ ਪਾਵਰ ਦੀ ਵਰਤੋਂ ਕੀਤੀ, ਤੇ ਯੂਨਾਈਟਿਡ ਕਿੰਗਡਮ ਨੇ ਸੁਏਜ਼ ਸੰਕਟ ਜਿਹੜਾ ਸੀ, ਸੁਏਜ਼ ਨਹਿਰ ਜਿਹੜੀ ਹੈ, ਉਹਦੇ ਦੌਰਾਨ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੌਥੇ ਨੰਬਰ ਦੇ ਉੱਤੇ ਦਾ ਫਰਾਂਸ। ਹੁਣ ਤੱਕ ਦੀ ਜਿਹੜਾ ਚੀਨ ਨੇ ਫਰਾਂਸ ਨੇ ਦੁਆਰਾ 18 ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ। ਪਹਿਲੀ ਵੀਟੋ ਸ਼ਕਤੀ 26 ਜੂਨ 1946 ਨੂੰ ਹੋਈ ਸੀ, ਜਦੋਂ ਸਪੈਨਿਸ਼ ਸਵਾਲ ਦੇ ਸੰਬੰਧ ਦੇ ਵਿੱਚ ਵਰਤੀ ਗਈ ਸੀ। ਚੀਨ 5ਵੇਂ ਨੰਬਰ ਦੇ ਉੱਤੇ ਹੈ ਜਿਹਨੇ ਵੀਟੋ ਪਾਵਰ ਦੀ ਵਰਤੋਂ ਸਿਰਫ 16 ਵਾਰ ਕੀਤੀ ਹੈ, ਤੇ ਚੀਨ ਨੇ 14 ਦਸੰਬਰ 1955 ਨੂੰ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੀਨ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਚੀਨ ਦੇ ਗਣਰਾਜ ਦੇ ਦੌਰਾਨ ਕੀਤੀ ਸੀ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਜਿਹੜੀ ਹੈ, ਇਸ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਡਰ ਦਾ ਮਾਹੌਲ ਹੈ ਕਿਤੇ ਤੀਜਾ ਵਿਸ਼ਵ ਯੁੱਧ ਨਾ ਛਿੜ ਜਾਵੇ, ਪਰ ਇਹ ਜੰਗ ਕਦੋਂ ਖਤਮ ਹੋਵੇਗੀ ਇਹ ਕੋਈ ਹਲੇ ਜਾਣਦਾ ਨਹੀਂ ਹੈ। ਇਸ ਦੇ ਕਾਰਨ ਹੀ 25 ਫਰਵਰੀ 2022 ਨੂੰ ਰੂਸ ਜਿਹੜਾ ਹੈ UNSC ਨੇ ਆਪਣੇ ਪ੍ਰਸਤਾਵ ਦਾ ਵਿੱਚ ਕਿਹਾ ਸੀ ਕਿ ਯੂਕਰੇਨ ਤੇ ਆਪਣੀ ਤਾਕਤ ਦਾ ਜਿਹੜਾ ਪ੍ਰਦਰਸ਼ਨ ਬੰਦ ਕਰੋ, ਪਰ ਇਸ ਦੇ ਖਿਲਾਫ ਰੂਸ ਨੇ ਵੀਟੋ ਪਾਵਰ ਦਾ ਇਸਤੇਮਾਲ ਜਿਹੜਾ ਕੀਤਾ। ਇਹ ਦੋਸਤੋ ਵੀਟੋ ਪਾਵਰ ਦੀ ਜਿਹੜੀ ਸ਼ਕਤੀ, ਤੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ, ਅੱਜ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਦੁਨੀਆਦਾਰੀ ਦੇ ਹਾਲਾਤ ਕੀ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ 15 ਮਿੰਟ ਤੱਕ 20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ, ਜਿਸ ਦੇ ਵਿੱਚ ਤੁਸੀਂ ਵੀ ਜਿਹੜਾ ਆਪਣਾ ਇਜ਼ਹਾਰ ਕਰ ਸਕਦੇ ਹੋ ਗੱਲਾਂ ਬਾਤਾਂ ਦਾ। ਤੇ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਅੱਜ ਦੇ ਦਿਨਾਂ ਦੇ ਵਿੱਚ, ਜਿਵੇਂ ਕਿ ਹਵਾਰਾ ਨੂੰ ਪਿਛਲੇ ਹਫ਼ਤੇ ਤੋਂ ਜਿਹੜਾ ਕਾਫ਼ੀ ਵਿਸ਼ਾ ਜਿਹੜਾ ਗੰਭੀਰ ਵੀ ਹੈ ਤੇ ਵਿਸ਼ਾ ਚਰਚਾ ਦਾ ਵਿਸ਼ਾ ਜਿਹੜਾ ਉਹ ਬਣ ਗਿਆ, ਕਾਫ਼ੀ ਚਰਚਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਈ ਹੈ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਹਵਾਰਾ ਨੂੰ ਪੈਰੋਲ ਮਿਲੂਗੀ ਕਿ ਨਹੀਂ ਮਿਲੂਗੀ, ਕਿਉਂਕਿ ਅੱਜ ਆਖਰੀ ਮੀਟਿੰਗ ਸੀ, ਪਰ ਪਤਾ ਨਹੀਂ ਉਹ ਕਿਹਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹੜੀਆਂ ਸ਼ਰਤਾਂ ਲੱਗੀਆਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਦੂਸਰਾ ਬਹਿਬਲ ਗੋਲੀ ਕਾਂਡ ਜਿਹੜਾ, ਜਿਹੜੀ ਰਿਪੋਰਟ ਹੈ ਉਹ ਲਿਫਾਫੇ ਦੇ ਵਿੱਚ ਬੰਦ ਕਰਕੇ ਦੇ ਦਿੱਤੀ ਗਈ ਹੈ, ਤੇ ਟਰੰਪ ਦੀਆਂ ਮੁਸ਼ਕਲਾਂ ਜਿਹੜੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਮਿਡ ਜਿਹੜੀਆਂ ਚੋਣਾਂ ਆ ਚੁੱਕੀਆਂ ਨੇ ਸਿਰ ਦੇ ਉੱਤੇ, ਤੇ ਨਾ ਤਾਂ ਉਧਰੋਂ ਜਿਹੜਾ ਇਜ਼ਰਾਈਲ ਹੈ ਉਹ ਬਾਂਹ ਫੜਾਉਂਦਾ ਹੈ, ਤੇ ਨਾ ਹੀ ਇਰਾਨ। ਦੇਖਦੇ ਹਾਂ ਹੁਣ ਕਿਸ ਭਾ ਬੀਤਦੀ ਹੈ। ਜੋ ਡੈਟੇ ਆਏ ਨੇ ਅਮੈਰੀਕਨ ਚੋਣਾਂ ਦੇ ਦੌਰਾਨ, ਡੈਮੋਕ੍ਰੈਟਿਕ ਜਿਹੜੇ ਨੇ ਉਹਨਾਂ ਦਾ ਜਿਹੜਾ ਹੱਥ ਭਾਰਾ ਲੱਗਦਾ ਹੈ। ਦੇਖਦੇ ਹਾਂ, ਕਿਤੇ ਨਾ ਕਿਤੇ ਟਰੰਪ ਨੂੰ ਝਟਕਾ ਵੀ ਲੱਗ ਜਾ ਸਕਦਾ ਇਹਨਾਂ ਚੋਣਾਂ ਦੇ ਵਿੱਚ। ਦੂਸਰੇ ਪਾਸੇ, ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਰਾਹ ਖੁੱਲ੍ਹੇਗਾ ਕਿ ਨਹੀਂ? ਪੰਜਾਬ ਦੇ ਵਿੱਚ ਸਿੱਖਾਂ ਦੇ ਇਨਸਾਫ਼ ਦੇ ਲਈ ਚੱਲ ਰਹੇ ਕੌਮੀ ਮੋਰਚੇ ਦੀ ਗਵਰਨਰ ਦੇ ਨਾਲ ਮੀਟਿੰਗ ਤੋਂ ਬਾਅਦ ਤਸਵੀਰ ਜਿਹੜੀ ਕਿੰਨੀ ਕੁ ਸਾਫ਼ ਹੋਈ ਸੀ, ਪਰ ਫਿਰ ਵੀ ਜਿਹੜੀ ਹੈ ਦੁਬਾਰਾ ਧੁੰਦਲੀ ਨਜ਼ਰ ਆ ਰਹੀ ਹੈ। ਦੂਜੇ ਪਾਸੇ, ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਇੱਕੋ ਦਿਨ ਦੇ ਵਿੱਚ 9 ਬਿੱਲ ਪਾਸ ਕਰਤੇ, ਇਹ ਵੀ 75 ਸਾਲ ਚ ਪਹਿਲੀ ਵਾਰੀ ਹੋਇਆ ਕਿ ਇਹ ਤੇਜ਼ੀ ਜਿਹੜਾ ਤੇਜ਼ੀ ਵਿਕਾਸ ਦੀ ਨਿਸ਼ਾਨੀ ਹੈਗੀ ਆ ਜਾਂ ਬਰਬਾਦੀ ਦੀ ਜਾਂ ਲੋਕਤੰਤਰ ਦੇ ਵਿੱਚ ਬਹਿਸ ਦੇ ਲਈ ਸਮਾਂ ਘੱਟ ਹੈ ਗੱਲਬਾਤ ਨਹੀਂ ਕਰਨੀ ਚਾਹੁੰਦੇ ਪ੍ਰਾਈਵੇਟ ਸਕੂਲਾਂ ਦੀ ਫੀਸ ਤੇ ਨਕੇਲ ਤਾਂ ਕੱਸੀ ਹੈ ਪਰ ਕਿੰਨੇ ਕੁ ਲੋਕ ਸੁਖੀ ਨੇ ਆਉਣ ਵਾਲਾ ਸਮਾਂ ਦੱਸੇਗਾ ਰੁੱਖਾਂ ਦੀ ਕਟਾਈ ਦੇ ਉੱਤੇ ਨਵੇਂ ਨਿਯਮ ਬਣੇ ਨੇ ਆਊਟਸੋਰਸ ਮੁਲਾਜ਼ਮਾਂ ਦੇ ਲਈ ਨਵਾਂ ਕਾਨੂੰਨ ਬਣਾਤਾ ਉਦਯੋਗਿਕ ਖੇਤਰਾਂ ਦੇ ਨਵੇਂ ਸਰਵਿਸ ਚਾਰਜ ਲਾ ਤੇ ਇਹ ਬਦਲਾਅ ਆਮ ਪੰਜਾਬੀ ਦੀ ਜ਼ਿੰਦਗੀ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੇ ਇਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਦੂਸਰੇ ਪਾਸੇ ਦੇਸ਼ ਤੋਂ ਲੈ ਕੇ ਦੁਨੀਆਂ ਤੱਕ ਦਾ ਜੋ ਹਾਲ ਹੈ ਸਵਾਲ ਉਹ ਵੀ ਬਹੁਤ ਵੱਡੇ ਨੇ ਇਰਾਨ ਤੇ ਅਮਰੀਕਾ ਵਿਚਕਾਰ ਹੌਰਮੁਜ਼ ਦਾ ਤਣਾਅ ਬਣਿਆ ਹੋਇਆ ਗਾਜ਼ਾ ਤੇ ਇਜ਼ਰਾਈਲ ਦਾ ਸੰਕਟ ਬਣਿਆ ਹੋਇਆ ਟਰੰਪ ਦੀਆਂ ਮਿਡ ਟਰਮ ਚੋਣਾਂ ਦੀ ਚੁਣੌਤੀ ਜਿਹੜੀ ਹੈ ਉਹ ਸਿਰ ਦੇ ਉੱਤੇ ਮੰਡਰਾ ਰਹੀ ਹੈ ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀ ਦੇ ਨਾਲ ਜੁੜਿਆ ਕਤਲ ਮਾਮਲਾ ਉਹ ਗ੍ਰਿਫ਼ਤਾਰ ਹੋਇਆ ਜਰਮਨੀ ਦੇ ਵਿੱਚ ਤੇ ਕੋਸੋਵੋ ਦੀ ਸੰਸਦ ਦੇ ਵਿੱਚ ਆਂਡਿਆਂ ਦੀ ਜਿਹੜੀ ਬਰਸਾਤ ਹੋਈ ਹੈ ਜਿੱਥੇ ਕੋਸੋਵੋ ਦੇ ਵਿੱਚ ਇਹਨੂੰ ਵੀ ਆਜ਼ਾਦ ਕਰਾਉਣ ਦੇ ਲਈ ਅਮਰੀਕਾ ਨੇ ਆਪਣਾ ਉੱਥੇ ਵੱਡਾ ਯੋਗਦਾਨ ਪਾਇਆ ਬੋਸਨੀਆ ਅਲਬਾਨੀਆ ਦੇ ਨਾਲ ਮੱਥਾ ਲਾ ਕੇ ਤੇ ਕੋਸੋਵੋ ਛੋਟਾ ਜਿਹਾ ਮੁਲਕ ਮਤਲਬ ਕਿ ਉਹਨੂੰ ਅੱਡ ਕਰਵਾਇਆ ਤੇ ਉੱਥੇ ਕੈਂਪ ਲਾ ਕੇ ਬੈਠੇ ਨੇ ਤੇ ਉੱਥੇ ਅੱਜ ਸੰਸਦ ਦੇ ਵਿੱਚ ਜਿਹੜੀ ਹੈ ਆਂਡਿਆਂ ਦੀ ਬਰਸਾਤ ਹੋਈ ਹੈ ਦੂਸਰੇ ਪਾਸੇ ਕਰਾਚੀ ਦੇ ਵਿੱਚ ਲਗਭਗ ਮਿਟ ਚੁੱਕੀ ਹੈ ਯਹੂਦੀਆਂ ਦੀ ਵਿਰਾਸਤ ਤੇ ਕੀ ਦੁਨੀਆਂ ਸੱਚਮੁੱਚ ਬਦਲ ਰਹੀ ਹੈ ਜਾਂ ਅਸੀਂ ਸਿਰਫ ਇਤਿਹਾਸ ਨੂੰ ਦੁਹਰਾਉਂਦੇ ਹਾਂ ਜਾਂ ਦੇਖ ਰਹੇ ਹਾਂ ਕਿ ਕੁਝ ਬਦਲ ਰਿਹਾ ਸੱਚੀ ਹੀ ਸਵਾਲ ਬਹੁਤ ਨੇ ਜਵਾਬ ਤੁਹਾਡੇ ਜਿਹੜੇ ਨੇ ਉਹਨਾਂ ਦੀ ਉਡੀਕ ਰਹੇਗੀ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਮਾਨਸਾ ਜੇਲ੍ਹ ਤੋਂ ਮਾਨਸਾ ਜੇਲ੍ਹ ਦੇ ਹਾਲਾਤ ਕੀ ਨੇ ਤੇ ਮਾਨਸਾ ਜੇਲ੍ਹ ਜਿਹੜੀ ਹੈ ਭਰੋ ਦਾ ਅੱਜ ਜਿਹੜਾ ਸੀ ਸੰਘਰਸ਼ ਚੱਲਿਆ ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਜਥੇਬੰਦਕ ਆਗੂਆਂ ਤੇ ਪੁਲਿਸ ਦਰਮਿਆਨ ਜਿਹੜੀ ਹੈ ਧੱਕਾ ਮੁੱਕੀ ਹੋਈ ਹੈ ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ਼ ਅੱਜ ਇੱਥੇ ਜੇਲ੍ਹ ਭਰੋ ਅੰਦੋਲਨ ਦੇ ਦੌਰਾਨ ਕਿਸਾਨਾਂ ਮਜ਼ਦੂਰਾਂ ਨੇ ਰੈਲੀ ਕੀਤੀ ਤੇ ਮਾਨਸਾ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਪੁਲਿਸ ਦੀਆਂ ਰੋਕਾਂ ਤੋੜ ਕੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਪੁੱਜ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੇ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ ਹੀ ਜਿਹੜੀ ਸੀ ਮਾਹੌਲ ਤਣਾਅਪੂਰਨ ਹੋ ਗਿਆ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਧਰਨੇ ਦੇ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਇਸ ਤੋਂ ਪਹਿਲਾਂ ਇੱਥੇ ਮਾਲ ਗੋਦਾਮ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ ਕਾਰਪੋਰੇਟ ਘਰਾਣਿਆਂ ਨੂੰ ਨਵੇਂ ਰੂਪ ਦੇ ਵਿੱਚ ਦੇਸ਼ ਦੇ ਸਰੋਤਾਂ ਦੀ ਲੁੱਟ ਕਰਨ ਦੀ ਖੁੱਲ੍ਹ ਦੇ ਰਹੀ ਨੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕੱਢ ਦੇਵੇਗਾ ਤੇ ਉਨ੍ਹਾਂ ਕਿਹਾ ਕਿ ਇਸ ਨਾਲ ਇਕੱਲਾ ਕਿਸਾਨ ਹੀ ਆਰਥਿਕ ਤੌਰ ਦੇ ਉੱਤੇ ਪ੍ਰਭਾਵਿਤ ਨਹੀਂ ਹੋਏਗਾ ਸਗੋਂ ਇਸ ਦੇ ਨਾਲ ਜੁੜੇ ਸਾਰੇ ਵਰਗਾਂ ਨੂੰ ਇਸ ਦੀ ਮਾਰ ਜਿਹੜੀ ਝੱਲਣੀ ਪਏਗੀ ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਮਗਰੋਂ ਕਾਰਨ ਖੇਤੀ ਡੇਅਰੀ ਫਾਰਮਿੰਗ ਅਤੇ ਪੋਲਟਰੀ ਫਾਰਮਿੰਗ ਤਬਾਹ ਹੋ ਜਾਣਗੇ ਉਨ੍ਹਾਂ ਮੰਗ ਕੀਤੀ ਹੈ ਕਿ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ ਤੇ ਉਨ੍ਹਾਂ ਇਹ ਵੀ ਕਿਹਾ ਕਿ ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲੈ ਜਾਣ ਤੇ ਕੱਚੇ ਕਾਮਿਆਂ ਦੇ ਲਈ ਸਥਾਈ ਰੋਜ਼ਗਾਰ ਦਾ ਪ੍ਰਬੰਧ ਦਿਨ ਬ ਦਿਨ ਵੱਧ ਰਹੀ ਬੇਲਗਾਮ ਮਹਿੰਗਾਈ ਤੇ ਤੁਰੰਤ ਰੋਕ ਲਗਾਈ ਜਾਵੇ ਤੇ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨਕ ਹੱਕਾਂ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਬੰਦ ਕੀਤਾ ਜਾਵੇ ਪਿਛਲੇ ਸਮਿਆਂ ਦੇ ਵਿੱਚ ਕਮਲ ਕੌਰ ਦਾ ਜਿਹੜਾ ਮਰਡਰ ਹੋਇਆ ਸੀਗਾ ਕਤਲ ਹੋ ਗਿਆ ਸੀ ਉਹਦੇ ਵਿੱਚ ਨਵੀਂ ਅਪਡੇਟ ਅੱਜ ਆਈ ਹੈ ਅਦਾਲਤ ਨੇ ਅੰਮ੍ਰਿਤਪਾਲ ਮਹਿਰੋ ਤੇ ਰਣਜੀਤ ਸਿੰਘ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਨੇ ਬਠਿੰਡਾ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਜਿਹੜੀ ਹੈ ਇਨਫਲੂਐਂਸਰ ਜਿਹੜੀ ਸੀ ਕੰਚਨ ਕੁਮਾਰ ਉਹਦੇ ਕਤਲ ਦੇ ਸੰਬੰਧ ਦੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋ ਅਤੇ ਰਣਜੀਤ ਸਿੰਘ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਨੇ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਤੈਅ ਕੀਤੀ ਹੈ ਇਸ ਤੋਂ ਪਹਿਲਾਂ ਸਹਿ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤ ਜੀਤ ਸਿੰਘ ਦੇ ਵਿਰੁੱਧ ਦੋਸ਼ ਤੈਅ ਜਿਹੜੇ ਕੀਤੇ ਜਾ ਚੁੱਕੇ ਨੇ ਪਹਿਲਾਂ ਹੀ ਬਿੱਲ ਤੇ ਬਿੱਲ ਪੇਸ਼ ਹੋਏ ਨੇ ਅੱਜ ਤੇ ਜਿਵੇਂ ਸੀਪ ਲੱਗਦੀ ਹੁੰਦੀ ਹੈ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਸਿੱਖਿਆ ਬੁਨਿਆਦੀ ਢਾਂਚਾ ਕਰ ਤੇ ਰੋਜ਼ਗਾਰ ਦੇ ਸਣੇ 9 ਅਹਿਮ ਬਿੱਲ ਜਿਹੜੇ ਪਾਸ ਕਰ ਦਿੱਤੇ ਵਿਸਤਾਰ ਦੇ ਨਾਲ ਦੋਸਤੋ ਖਬਰ ਹੈ ਹੁਣ ਬਿਜਲੀ ਦੇ ਬਿੱਲਾਂ ਦੇ ਵਿੱਚ ਵੀ ਵਿੱਚ ਹੀ ਆਵੇਗਾ ਮੇਨਟੈਨੈਂਸ ਜਿਹੜਾ ਖਰਚਾ ਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਜਿਹੜਾ ਬਿੱਲ ਪਾਸ ਕੀਤਾ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਆਖਰੀ ਦਿਨ ਦੀ ਕਾਰਵਾਈ ਦੇ ਦੌਰਾਨ ਸਦਨ ਦੇ ਅੰਦਰ ਤੇ ਬਾਹਰ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਹੇਠ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਇਕੋ ਦਿਨ ਦੇ ਵਿਚ 8 ਬਿੱਲ ਪੇਸ਼ ਕਰਨ, 12 ਸੂਬਿਆਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਦੇਣ, OPS ਵਰਗੇ ਵਾਅਦੇ ਪੂਰੇ ਨਾ ਕਰਨ ਤੇ ਸਰਕਾਰ ਨੂੰ ਘੇਰਿਆ। ਇਸ ਦੇ ਜਵਾਬ ਦੇ ਵਿਚ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ 237 ਦੇ ਵਿਚੋਂ ਸਿਰਫ 13 ਉਮੀਦਵਾਰ ਹੀ ਹਰਿਆਣੇ ਦੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 51.30 ਲੱਖ ਪਰਿਵਾਰ ਜਿਹੜੇ ਨੇ ਰਜਿਸਟਰਡ ਹੋ ਚੁੱਕੇ ਨੇ ਤੇ 1,9.35 ਕਰੋੜ ਦੇ ਜਿਹੜਾ ਇਲਾਜ ਨੂੰ ਮਨਜੂਰੀ ਦਿੱਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਦਨ ਦੇ ਵਿਚ ਪੰਜਾਬ ਗੈਰ ਸਹਾਇਤਾ ਪ੍ਰਾਪਤ ਵਿਦਿਅਕ ਅਦਾਰਿਆਂ ਦੀ ਫੀਸ ਦਾ ਰੈਗੂਲੇਸ਼ਨ ਸੋਧ ਬਿੱਲ 226 ਸਰਬਸੰਮਤੀ ਦੇ ਨਾਲ ਜਿਹੜਾ ਪਾਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਜਿਹੜੀ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਨਕੇਲ ਕੱਸੀ ਜਾਏਗੀ। ਨਿਯਮਾਂ ਦੀ ਉਲੰਘਣਾ ਦੇ ਕਰਨ ਵਾਲੇ ਸਕੂਲਾਂ ਦੇ ਵਿਰੁੱਧ ਜਿਹੜਾ ਸਖ਼ਤ ਕਾਰਵਾਈ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਜਿਹੜੀ ਕੀਤੀ ਹੈ। ਇਸ ਬਿੱਲ ਦੇ ਨਾਲ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ। 5% ਤੋਂ ਵੱਧ ਵਾਧੇ ਦੇ ਲਈ ਜ਼ਿਲ੍ਹਾ ਰੈਗੂਲੇਟਰੀ ਬਾਡੀ ਤੋਂ 180 ਦਿਨ ਪਹਿਲਾਂ ਪ੍ਰਵਾਨਗੀ ਲੈਣੀ ਪਏਗੀ। ਫੀਸ ਵਧਾਉਣ ਦੀ ਮੰਗ ਕਰਨ ਵਾਲੇ ਸਕੂਲਾਂ ਦੇ ਵਿੱਤੀ ਰਿਕਾਰਡ ਦਾ ਫੋਰੈਂਸਿਕ ਆਡਿਟ ਜਿਹੜਾ ਕਰਵਾਇਆ ਜਾਏਗਾ ਤਾਂ ਜੋ ਵਪਾਰਕ ਨਫ਼ੇਖੋਰੀ ਦਾ ਪਤਾ ਲਗਾਇਆ ਜਾ ਸਕੇ, ਜਿਨ੍ਹਾਂ ਸਕੂਲਾਂ ਨੇ ਪਿਛਲੇ 36 ਮਹੀਨਿਆਂ 3 ਸਾਲਾਂ ਦੇ ਵਿਚ ਕੁੱਲ ਮਿਲਾ ਕੇ 15% ਤੋਂ ਵੱਧ ਫੀਸ ਵਧਾਈ ਹੈ, ਉਨ੍ਹਾਂ ਨੂੰ ਵਾਧੂ ਵਸੂਲੀ ਗਈ ਰਕਮ 90 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਮਾਪਿਆਂ ਨੂੰ ਵਾਪਸ ਕਰਨੀ ਪਏਗੀ। ਸਕੂਲ ਮਾਪਿਆਂ ਨੂੰ ਕਿਸੇ ਖਾਸ ਦੁਕਾਨਦਾਰ ਜਾਂ ਵੈਂਡਰ ਤੋਂ ਕਿਤਾਬਾਂ ਤੇ ਵਰਦੀਆਂ ਖਰੀਦਣ ਦੇ ਲਈ ਮਜਬੂਰ ਨਹੀਂ ਕਰ ਸਕਣਗੇ, ਸਗੋਂ ਘੱਟੋ ਘੱਟ 3 ਪਬਲਿਸ਼ਰਾਂ ਜਾਂ ਵੈਂਡਰਾਂ ਦੀ ਸੂਚੀ ਜਾਰੀ ਕਰਨੀ ਲਾਜ਼ਮੀ ਹੋਏਗੀ। ਟਿਊਸ਼ਨ ਫੀਸ ਤੋਂ ਇਲਾਵਾ ਐਨੂਅਲ ਚਾਰਜ, ਸਮਾਰਟ ਕਲਾਸ, ਐਕਟੀਵਿਟੀ ਲੈਬ ਅਤੇ ਲਾਇਬ੍ਰੇਰੀ ਵਰਗੇ ਸਾਰੇ ਖਰਚੇ ਫੀਸ ਦੇ ਘੇਰੇ ਦੇ ਵਿਚ ਲਿਆਂਦੇ ਗਏ ਨੇ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਨੂੰ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਫੀਸ ਵਾਪਸ ਨਾ ਕਰਨ ਦੀ ਸੂਰਤ ਦੇ ਵਿਚ 10,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਵਾਧੂ ਜੁਰਮਾਨਾ ਲਗਾਇਆ ਜਾਵੇਗਾ ਤੇ ਲਗਾਤਾਰ ਉਲੰਘਣਾ ਕਰਨ ਦੇ ਉੱਤੇ ਸਕੂਲ ਦੀ ਮਾਨਤਾ ਵੀ ਕਹਿੰਦੇ ਰੱਦ ਕੀਤੀ ਜਾ ਸਕਦੀ ਹੈ। ਪੰਜਾਬ ਵਿਧਾਨ ਸਭਾ ਚ ਜੰਗਲਾਤ ਮੰਤਰੀ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪਾਸ ਕੀਤਾ ਗਿਆ। ਪੰਜਾਬ ਵਿਧਾਨ ਸਭਾ ਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪੇਸ਼ ਕੀਤਾ, ਜਿਸ ਨੂੰ ਕਿ ਪਾਸ ਕਰ ਦਿੱਤਾ ਗਿਆ। ਪੰਜਾਬ ਦੇ ਵਿਚ ਘਟਦੀ ਹਰਿਆਵਲ ਨੂੰ ਬਚਾਉਣ, ਪ੍ਰਦਰਸ਼ਨ ਤੇ ਠੱਲ ਪਾਉਣ ਤੇ ਵਾਤਾਵਰਨ ਸੰਤੁਲਨ ਬਣਾਏ ਰੱਖਣ ਦੇ ਲਈ ਬਿੱਲ ਲਿਆਂਦਾ ਗਿਆ। ਭਾਈ ਜਿੰਨੇ ਪੁਰਾਣੇ ਦਰਖਤਾਂ ਨਾਲ ਹਾਈਵੇ ਬਣਾਉਣ ਦੇ ਲਈ ਜਾਂ ਰੋਡ ਖੁੱਲੇ ਕਰਨ ਦੇ ਲਈ ਜੋ ਤੁਸੀਂ ਪੁੱਟਦੇ ਹੋ, ਚਲੋ ਲੋਕ ਤਾਂ ਘੱਟ ਹੀ ਉਜਾੜਾ ਕਰਦੇ ਆ ਪਰ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਵੱਡਾ ਉਜਾੜਾ ਹੁੰਦਾ ਹੈ। ਜਾਂ ਤਾਂ ਉਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਕਿ ਉਹਨਾਂ ਨੂੰ ਪਹਿਲਾਂ, ਅੱਜ ਕੱਲ੍ਹ ਤਾਂ ਮਸ਼ੀਨਾਂ ਵੀ ਆ ਗਈਆਂ, ਸਾਰਾ ਕੁਝ ਆ ਗਿਆ, ਉਹਨਾਂ ਨੂੰ ਪੁੱਟ ਕੇ ਉਹਨਾਂ ਨੂੰ ਮੂਵ ਕੀਤਾ ਜਾ ਸਕਦਾ ਹੈ ਜਾਂ ਉਹ ਗੱਬੇ ਛੱਡ ਦਿੱਤਾ ਜਾ ਸਕਦਾ ਉਹਨਾਂ ਰਾਸਤਾ ਤੇ ਆਲੇ ਦੁਆਲੇ ਜਿਹੜੀ ਜਗ੍ਹਾ ਸੜਕ ਬਣਾਈ ਜਾ ਸਕਦੀ ਹੈ। ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਵਿਚ ਬਿਨਾਂ ਸਰਕਾਰੀ ਮਨਜ਼ੂਰੀ ਤੋਂ ਰੁੱਖ ਕੱਟਣ ਤੇ ਮੁਕੰਮਲ ਪਾਬੰਦੀ ਹੋਏਗੀ। ਰੁੱਖ ਕੱਟਣ ਬਦਲੇ ਨਵੇਂ ਪੌਦੇ ਲਗਾਉਣੇ ਪੈਣਗੇ। ਜੇ ਕੋਈ ਵਿਅਕਤੀ ਜਾਂ ਏਜੰਸੀ ਮਨਜ਼ੂਰੀ ਲੈ ਕੇ 1 ਰੁੱਖ ਕੱਟਦੀ ਹੈ ਤਾਂ ਉਸਨੂੰ ਉਸਦੀ ਥਾਂ ਦੇ ਉੱਤੇ 10 ਨਵੇਂ ਰੁੱਖ ਜਿਹੜੇ ਨੇ ਦਰਖਤ ਲਾਉਣੇ ਪੌਦੇ ਜਿਹੜੇ ਨੇ ਪਾਲਣੇ ਪੈਣਗੇ। 100 ਸਾਲ ਤੋਂ ਪੁਰਾਣੇ ਜਾਂ ਧਾਰਮਿਕ ਇਤਿਹਾਸਕ ਮਹੱਤਤਾ ਵਾਲੇ ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਸਿਰਫ ਅਤਿ ਜ਼ਰੂਰੀ ਵਿਕਾਸ ਜਿਹੜਾ ਕਾਰਜਾਂ ਦੇ ਲਈ ਮਿਲੇਗੀ ਤੇ ਅਜਿਹਾ 1 ਰੁੱਖ ਕੱਟਣ ਦੇ ਉੱਤੇ 25 ਨਵੇਂ ਰੁੱਖ ਲਗਾਉਣੇ ਲਾਜ਼ਮੀ ਹੋਣਗੇ। ਰੁੱਖਾਂ ਉੱਤੇ ਲਾਈਟਾਂ ਲਗਾਉਣ, ਸੀਮੈਂਟ ਦੇ ਨਾਲ ਜੜ੍ਹਾਂ ਢੱਕਣ, ਫਲੈਕਸ ਬੋਰਡ ਟੰਗਣ, ਕਿੱਲ ਗੱਢ ਕੇ ਸੁਕਾਉਣ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਹੋਵੇਗੀ। ਇਸ ਬਿੱਲ ਦੇ ਅਨੁਸਾਰ ਆਮ ਅਰਜ਼ੀ ਦੇ ਉੱਤੇ ਟ੍ਰੀ ਪ੍ਰੋਟੈਕਸ਼ਨ ਅਫਸਰ ਦੇ ਵੱਲੋਂ 30 ਦਿਨਾਂ ਦੇ ਅੰਦਰ ਅੰਦਰ ਖਤਰਨਾਕ ਸੁੱਕੇ ਰੁੱਖਾਂ ਦੇ ਬਾਰੇ 7 ਦਿਨਾਂ ਦੇ ਅੰਦਰ ਫੈਸਲਾ ਲਿਆ ਜਾਏਗਾ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨਾ ਕੀਤਾ ਜਾਏਗਾ ਤੇ ਪਹਿਲੀ ਵਾਰ ਉਲੰਘਣਾ ਕਰਨ ਦੇ ਉੱਤੇ 10,000 ਰੁਪਏ, ਦੂਜੀ ਵਾਰ 35,000 ਤੇ ਲਗਾਤਾਰ ਉਲੰਘਣਾ ਤੇ 50,000 ਰੁਪਏ ਪ੍ਰਤੀ ਰੁੱਖ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ ਤੇ ਬਿਨਾਂ ਮਨਜ਼ੂਰੀ ਰੁੱਖ ਕੱਟਣ ਤੇ 10,000 ਪ੍ਰਤੀ ਰੁਪਏ ਜਿਹੜਾ 10,000 ਪ੍ਰਤੀ ਰੁੱਖ ਜੁਰਮਾਨਾ ਤੇ ਵਾਤਾਵਰਨ ਮੁਆਵਜ਼ਾ ਵਸੂਲਿਆ ਜਾਏਗਾ ਤੇ ਰੁੱਖ ਨੂੰ ਨੁਕਸਾਨ ਪਹੁੰਚਾਉਣ ਦੇ ਉੱਤੇ 2,000 ਰੁਪਏ ਪ੍ਰਤੀ ਰੁੱਖ ਜੁਰਮਾਨਾ ਲੱਗੇਗਾ। ਪੰਜਾਬ ਪੰਚਾਇਤੀ ਰਾਜ ਐਕਟ ਜਿਹੜਾ 1994 ਹੈ ਉਹਦੇ ਵਿਚ ਸੋਧ ਸੰਬੰਧੀ ਬਿੱਲ ਪਾਸ ਕੀਤਾ। ਪੰਜਾਬ ਵਿਧਾਨ ਸਭਾ ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਵੱਲੋਂ ਪੇਸ਼ ਪੰਜਾਬ ਪੰਚਾਇਤ ਰਾਜ ਐਕਟ 1994 ਚ ਸੋਧ ਸੰਬੰਧੀ ਬਿੱਲ ਪਾਸ ਕੀਤਾ ਗਿਆ ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਪ੍ਰਗਟ ਸਿੰਘ ਉਨ੍ਹਾਂ ਨੇ ਇਸ ਬਿੱਲ ਦੇ ਉੱਤੇ ਬਹਿਸ ਮੌਕੇ ਖਦਸ਼ੇ ਜਿਹੜੇ ਜ਼ਾਹਰ ਕੀਤੇ ਨੇ। ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਪੰਚਾਇਤੀ ਸਕੱਤਰ ਅਤੇ ਗ੍ਰਾਮ ਸੇਵਕ ਦੇ ਅਹੁਦੇ ਮਿਲਾ ਕੇ ਬਣਾਇਆ ਨਵਾਂ ਕਾਡਰ ਹੈ। ਪੰਜਾਬ ਵਿਧਾਨ ਸਭਾ ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਪੰਚਾਇਤ ਰਾਜ ਐਕਟ 1994 ਚ ਸੋਧ ਸੰਬੰਧੀ ਬਿੱਲ ਪੇਸ਼ ਕੀਤਾ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 22 ਜਨਵਰੀ 2026 ਨੂੰ ਨੋਟੀਫਿਕੇਸ਼ਨ ਕਰਕੇ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਦੇ ਪੁਰਾਣੇ ਜਿਹੜੇ ਕਾਡਰਾਂ ਨੂੰ ਆਪਸ ਦੇ ਵਿਚ ਮਿਲਾ ਕੇ ਪੰਚਾਇਤ ਡਿਵੈਲਪਮੈਂਟ ਸਕੱਤਰ ਦਾ ਇਕ ਨਵਾਂ ਸਾਂਝਾ ਕਾਡਰ ਜਿਹੜਾ ਬਣਾਇਆ। ਪਰ ਪੁਰਾਣੇ ਕਾਨੂੰਨ ਦੇ ਮੁਤਾਬਕ ਪੰਜਾਬ ਪੰਚਾਇਤੀ ਰਾਜ ਐਕਟ 1994 ਦੀਆਂ ਵੱਖ ਵੱਖ ਧਾਰਾਵਾਂ ਦੇ ਵਿਚ ਅਜੇ ਵੀ ਪੁਰਾਣੇ ਨਾਂ ਹੀ ਦਰਜ ਸਨ, ਜਿਸ ਦੇ ਕਾਰਨ ਕਾਨੂੰਨੀ ਨਾਮਕਰਨ ਦੇ ਵਿਚ ਵਿਰੋਧਾਭਾਸ ਜਿਹੜਾ ਪੈਦਾ ਹੋ ਗਿਆ ਸੀ। ਇਸ ਉਲਝਣ ਅਤੇ ਭਵਿੱਖ ਦੇ ਵਿਚ ਕਿਸੇ ਵੀ ਅਣਲੋੜੀਂਦੀ ਜਿਹੜੀ ਹੈ ਮੁਕੱਦਮੇਬਾਜ਼ੀ ਤੋਂ ਬਚਣ ਦੇ ਲਈ ਹੁਣ ਐਕਟ ਦੇ ਵਿਚ ਸੋਧ ਕੀਤੀ ਜਾ ਰਹੀ ਹੈ। ਇਸ ਸੋਧ ਦੇ ਨਾਲ ਐਕਟ ਦੇ ਵਿਚ ਹੁਣ ਸਾਰੇ ਲੋੜੀਂਦੇ ਸਥਾਨਾਂ ਦੇ ਉੱਤੇ ਪੰਚਾਇਤ ਸਕੱਤਰ ਜਾਂ ਸਕੱਤਰ ਸ਼ਬਦ ਦੀ ਥਾਂ ਦੇ ਉੱਤੇ ਪੰਚਾਇਤ ਡਿਵੈਲਪਮੈਂਟ ਸਕੱਤਰ ਪੜਿਆ ਜਾਵੇਗਾ ਤੇ ਨਾਲ ਹੀ ਇਸ ਨਵੇਂ ਅਹੁਦੇ ਦੀਆਂ ਭੂਮਿਕਾਵਾਂ ਤੇ ਨਿਯੁਕਤੀਆਂ ਦੇ ਨਿਯਮਾਂ ਨੂੰ ਵੀ ਸਪਸ਼ਟ ਕੀਤਾ ਜਾਵੇਗਾ। ਕੇਂਦਰੀ ਸਕੀਮਾਂ ਦੇ ਕੱਚੇ ਮੁਲਾਜ਼ਮ ਆਊਟ ਕਹਿੰਦੇ ਚੀਮਾ ਸਾਹਿਬ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਆਊਟ ਸੋਰਸਡ ਪਰਸੋਨਲ ਬਿੱਲ 2026 ਦੇ ਬਹਿਸ ਮੌਕੇ ਸਾਫ਼ ਕੀਤਾ ਕਿ ਕੇਂਦਰੀ ਸਕੀਮਾਂ ਤਹਿਤ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਬਿੱਲ ਦੇ ਵਿਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਸੂਬੇ ਉਤੇ ਜ਼ਿਆਦਾ ਵਿੱਤੀ ਬੋਝ ਪਏਗਾ। ਹੁਣ ਮਗਨਰੇਗਾ ਯਾਨੀ ਕਿ ਮਨਰੇਗਾ ਸਮੇਤ ਹੋਰ ਕੇਂਦਰੀ ਸਕੀਮਾਂ ਦੇ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਹੁਣ ਠੇਕਾ ਪ੍ਰਣਾਲੀ ਦੇ ਵਿਚ ਪੰਜਾਬ ਸਰਕਾਰ ਨਹੀਂ ਲਿਆਵੇਗੀ। ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਉਠਾਏ ਸਵਾਲ ਦੇ ਜਵਾਬ ਦੇ ਵਿਚ ਚੀਮਾ ਨੇ ਸਪਸ਼ਟੀਕਰਨ ਸਦਨ ਦੇ ਵਿਚ ਦਿੱਤਾ ਹੈ। ਵਿੱਤ ਮੰਤਰੀ ਯਾਨੀ ਕਿ ਇਹਦੇ ਵਿਚ ਸਿੱਧੇ ਹੀ ਉਹ ਮਤਲਬ ਕਿ ਜਿਹੜੇ ਠੇਕੇ ਤੇ ਲੈ ਜਾਂਦੇ ਵਿਚ ਵਿਚੋਲਾ ਪਾਇਆ ਜਾਂਦਾ ਉਹ ਨਹੀਂ ਹੁਣ ਸਿੱਧੇ ਹੀ ਮਤਲਬ ਕਿ ਸਰਕਾਰ ਹੀ ਕਰ ਲਿਆ ਕਰੇਗੀ ਉਹਨਾਂ ਨੂੰ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸੋਧ ਜਿਹੜਾ 2026 ਪਾਸ ਕੀਤਾ। ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸੋਧ 2026 ਪਾਸ ਹੋਇਆ ਤੇ ਸਦਨ ਚ ਵਿਰੋਧੀ ਧਿਰ ਵੱਲੋਂ ਨਾਅਰੇਬਾਜ਼ੀ ਹੋ ਗਈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਦਨ ਦੇ ਵਿਚ ਪੰਜਾਬ ਆਊਟਸੋਰਸ ਮੁਲਾਜ਼ਮ ਠੇਕਾ ਆਧਾਰਿਤ ਨਿਯੁਕਤੀ ਬਿੱਲ 2026 ਪੇਸ਼ ਕੀਤਾ। ਇਸ ਦਾ ਮੁੱਖ ਮਕਸਦ ਸਰਕਾਰੀ ਵਿਭਾਗਾਂ ਤੇ ਇਸ ਦੀਆਂ ਸੰਸਥਾਵਾਂ ਦੇ ਵਿਚ ਆਊਟਸੋਰਸਿੰਗ ਏਜੰਸੀਆਂ ਠੇਕੇਦਾਰਾਂ ਰਾਹੀਂ ਕੰਮ ਕਰਦੇ ਯੋਗ ਕੱਚੇ ਮੁਲਾਜ਼ਮਾਂ ਨੂੰ ਸਿੱਧੇ ਸਰਕਾਰੀ ਠੇਕੇ ਉਤੇ ਲਿਆਉਣਾ ਹੈ। ਇਸ ਦੇ ਨਾਲ ਆਊਟਸੋਰਸ ਮੁਲਾਜ਼ਮਾਂ ਤੇ ਸਰਕਾਰ ਵਿਚਕਾਰ ਠੇਕੇਦਾਰਾਂ ਜਾਂ ਆਊਟਸੋਰਸਿੰਗ ਏਜੰਸੀਆਂ ਦਾ ਕਮਿਸ਼ਨ ਤੇ ਵਿਚੋਲਗਿਰੀ ਜਿਹੜੀ ਹੈ ਖਤਮ ਕਰਕੇ ਸਿੱਧਾ ਸਰਕਾਰੀ ਸਮਝੌਤਾ ਕੀਤਾ ਜਾਵੇਗਾ। ਇਸ ਦੇ ਨਾਲ ਲਗਭਗ 26,000 ਤੋਂ 28,000 ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਕਹਿੰਦੇ ਇਸ ਬਿੱਲ ਦੇ ਨਾਲ ਆਮ ਸ਼੍ਰੇਣੀ ਜਿਹੜੀ ਹੈ ਗਰੁੱਪ ਸੀ ਤੇ ਗਰੁੱਪ ਡੀ ਜਿਨ੍ਹਾਂ ਆਊਟਸੋਰਸ ਮੁਲਾਜ਼ਮਾਂ ਨੇ ਘੱਟੋ ਘੱਟ 5 ਸਾਲ ਦੀ ਨਿਰੰਤਰ ਸੇਵਾ ਪੂਰੀ ਕੀਤੀ ਹੈ ਉਹ ਸਿੱਧੇ ਠੇਕੇ ਦੇ ਉੱਤੇ ਆਉਣ ਦੇ ਲਈ ਯੋਗ ਹੋਣਗੇ। ਇਸੇ ਤਰ੍ਹਾਂ ਖਤਰਨਾਕ ਸ਼੍ਰੇਣੀ ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਜੋਖਮ ਭਰੀ ਹੈ ਉਨ੍ਹਾਂ ਦੇ ਲਈ ਸੇਵਾ ਦਾ ਸਮਾਂ 3 ਸਾਲ ਰੱਖਿਆ ਗਿਆ। ਇਸ ਸ਼੍ਰੇਣੀ ਦੇ ਵਿਚ ਬਿਜਲੀ ਵਿਭਾਗ ਦੇ ਹਾਈ ਵੋਲਟੇਜ ਤੇ ਕੰਮ ਕਰਨ ਵਾਲੇ ਸ਼ਿਕਾਇਤ ਅਮਲੇ ਸੀਵਰਮੈਨ ਸਫਾਈ ਸੇਵਕ ਸਫਾਈ ਕਰਮਚਾਰੀ ਫਾਇਰਮੈਨ ਫਾਇਰ ਡਰਾਈਵਰ ਅਤੇ ਫਾਇਰ ਸਟੇਸ਼ਨ ਦਾ ਅਮਲਾ ਸ਼ਾਮਲ ਹੈ। ਨਿਰੰਤਰ ਸੇਵਾ ਦੀਆਂ ਸ਼ਰਤਾਂ ਤਹਿਤ ਹਰ ਸਾਲ ਘੱਟੋ ਘੱਟ 240 ਦਿਨਾਂ ਦੀ ਹਾਜ਼ਰੀ ਤੇ ਰੋਜ਼ਾਨਾ ਘੱਟੋ ਘੱਟ 7 ਘੰਟੇ ਡਿਊਟੀ ਹੋਣੀ ਜ਼ਰੂਰੀ ਹੈ। ਏਜੰਸੀ ਬਦਲਣ ਦੇ ਨਾਲ ਸੇਵਾ ਦੇ ਵਿਚ ਰੁਕਾਵਟ ਨਹੀਂ ਮੰਨੀ ਜਾਵੇਗੀ ਤੇ ਪ੍ਰਸ਼ਾਸਕੀ ਕਾਰਨਾਂ ਜਾਣੀ ਕਿ ਜਾਂ ਕੁਦਰਤੀ ਆਫ਼ਤ ਮਹਾਂਮਾਰੀ ਦੇ ਕਾਰਨ ਆਏ ਪਾੜੇ ਨੂੰ ਸੇਵਾ ਦੇ ਵਿਚ ਰੁਕਾਵਟ ਨਹੀਂ ਗਿਣਿਆ ਜਾਵੇਗਾ। ਠੇਕੇ ਤੇ ਆਉਣ ਤੋਂ ਬਾਅਦ ਮਿਲਣ ਵਾਲੀ ਤਨਖਾਹ ਪਹਿਲਾਂ ਮਿਲਦੀ ਨੈੱਟ ਇਨ ਹੈੱਡ ਤੋਂ ਘੱਟ ਨਹੀਂ ਹੋਵੇਗੀ ਤੇ ਕੋਡ ਆਨ ਵੇਜ਼ਿਸ 2019 ਦੇ ਘੱਟੋ ਘੱਟ ਤਨਖਾਹ ਨਿਯਮਾਂ ਦੇ ਅਨੁਸਾਰ ਹੋਵੇਗੀ। ਠੇਕੇ ਤੇ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਲਈ ਬਾਇਓਮੈਟ੍ਰਿਕ ਹਾਜ਼ਰੀ ਲਗਾਉਣਾ ਲਾਜ਼ਮੀ ਹੋਵੇਗਾ। ਬਿੱਲ ਅਨੁਸਾਰ ਠੇਕਾ ਸਾਲ ਦਰ ਸਾਲ ਦੇ ਆਧਾਰ ਦੇ ਉੱਤੇ ਵਧਾਇਆ ਜਾਵੇਗਾ ਜੋ 58 ਸਾਲ ਦੀ ਉਮਰ ਤੱਕ ਚੱਲੇਗਾ। ਜਿਨ੍ਹਾਂ ਮੁਲਾਜ਼ਮਾਂ ਨੇ ਪੱਕੇ ਹੋਣ ਜਾਂ ਹੋਰ ਮੰਗਾਂ ਲਈ ਅਦਾਲਤਾਂ 'ਚ ਕੇਸ ਕੀਤੇ ਹੋਏ ਨੇ ਉਨ੍ਹਾਂ ਨੂੰ ਠੇਕੇ ਉੱਤੇ ਆਉਣ ਦੇ ਲਈ 30 ਦਿਨਾਂ ਦੇ ਅੰਦਰ ਕੇਸ ਵਾਪਸ ਲੈਣ ਦਾ ਹਲਫ਼ਨਾਮਾ ਦੇਣਾ ਪਵੇਗਾ ਤੇ ਪੁਰਾਣਾ ਕਾਨੂੰਨ ਰੱਦ ਇਸ ਬਿੱਲ ਦੇ ਲਾਗੂ ਹੋਣ ਦੇ ਨਾਲ ਪੰਜਾਬ ਹੈਡਹੋਕ ਜਿਹੜਾ ਕੰਟਰੈਕਚੁਅਲ ਡੇਲੀ ਵੇਜ਼ ਟੈਂਪਰੇਰੀ ਵਰਕ ਚਾਰਟਰਡ ਐਂਡ ਆਊਟਸੋਰਸਡ ਇੰਪਲੋਈਜ਼ ਵੈਲਫੇਅਰ ਐਕਟ 2016 ਨੂੰ ਰੱਦ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਚ ਉਚੇਰੀ ਜਿਹੜੀ ਸਿੱਖਿਆ ਨਾਲ ਜੁੜੇ 3 ਅਹਿਮ ਬਿੱਲ ਪਾਸ ਕੀਤੇ ਐ। ਪੰਜਾਬ ਵਿਧਾਨ ਸਭਾ ਚ ਉਚੇਰੀ ਸਿੱਖਿਆ ਮੰਤਰੀ ਜਿਹੜੇ ਨੇ ਹਰਜੋਤ ਸਿੰਘ ਬੈਂਸ ਵੱਲੋਂ ਪੇਸ਼ ਕੀਤੇ 3 ਬਿੱਲ, ਜਿਨ੍ਹਾਂ ਚ ਕਲਾਊਡ ਯੂਨੀਵਰਸਿਟੀ ਹੁਸ਼ਿਆਰਪੁਰ ਬਿੱਲ 2026, ਐਮ ਐਸ ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 2026, ਫਿਜ਼ਿਕਸ ਵਾਲਾ ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 2026 ਸ਼ਾਮਲ ਹੈ। ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤੇ ਗਏ। ਇਸ ਮੌਕੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਅਵਤਾਰ ਸਿੰਘ ਜੂਨੀਅਰ ਤੇ ਕੁਲਦੀਪ ਸਿੰਘ ਢਿੱਲੋਂ ਨੇ ਬਹਿਸ ਦੇ ਵਿਚ ਹਿੱਸਾ ਲਿਆ, ਜਦਕਿ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਸ ਮੌਕੇ ਵਿਰੋਧ ਜਤਾਇਆ। ਹੁਣ ਬਿਜਲੀ ਦੇ ਬਿੱਲਾਂ ਦੇ ਵਿਚ ਹੀ ਕਹਿੰਦੇ ਕਿ ਆਵੇਗਾ ਜਿਹੜਾ ਮੇਨਟੈਨਸ ਖਰਚਾ ਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਬਿੱਲ ਪਾਸ ਕੀਤਾ ਗਿਆ। ਇਹਦੇ ਵਿਚ ਉਦਯੋਗ ਮੰਤਰੀ ਅਮਨ ਅਰੋੜਾ ਵੱਲੋਂ ਸੂਬੇ ਦੇ ਉਦਯੋਗਿਕ ਖੇਤਰਾਂ ਦੇ ਵਿਚ ਸਾਂਝੀਆਂ ਸਹੂਲਤਾਂ ਜਿਵੇਂ ਕਿ ਸੜਕਾਂ, ਸਟਰੀਟ ਲਾਈਟਾਂ, ਸਫਾਈ ਅਤੇ ਡਰੇਨਜ਼ ਸਿਸਟਮ ਦੀ ਸਾਂਭ ਸੰਭਾਲ ਨੂੰ ਬਿਹਤਰ ਬਣਾਉਣ ਦੇ ਲਈ ਪੇਸ਼ ਦੀ ਪੰਜਾਬ ਕਾਮਨ ਇਨਫਰਾਸਟਰਕਚਰ ਰੈਗੂਲੇਸ਼ਨ ਐਂਡ ਮੇਨਟੈਨਸ ਅਮੈਂਡਮੈਂਟ ਬਿੱਲ 2026 ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਦਾ ਮਕਸਦ ਉਦਯੋਗਿਕ ਪਾਰਕਾਂ ਤੇ ਫੈਕਟਰੀਆਂ ਖੇਤਰਾਂ ਦੇ ਸੁਚਾਰੂ ਪ੍ਰਬੰਧਨ ਦੇ ਲਈ ਫੰਡਾਂ ਦੀ ਉਗਰਾਹੀ ਨੂੰ ਆਸਾਨ ਬਣਾਉਣਾ ਹੈ। ਇਸ ਬਿੱਲ ਦੇ ਅਨੁਸਾਰ ਉਦਯੋਗਿਕ ਖੇਤਰਾਂ ਦੀ ਸਾਂਭ ਸੰਭਾਲ ਦੇ ਲਈ ਲਗਾਏ ਜਾਣ ਵਾਲੇ ਸਰਵਿਸ ਚਾਰਜ ਹੁਣ ਫੈਕਟਰੀ ਦੇ ਮਹੀਨਾਵਾਰ ਬਿਜਲੀ ਬਿੱਲਾਂ ਦੇ ਵਿਚ ਸ਼ਾਮਲ ਕਰਕੇ ਪਾਵਰਕੌਮ ਵੱਲੋਂ ਵਸੂਲੇ ਜਾਣਗੇ। ਇਕੱਠੇ ਕੀਤੇ ਗਏ ਇਨ੍ਹਾਂ ਚਾਰਜਾਂ ਦੇ ਵਿਚੋਂ 90% ਫੰਡ ਜਿਹੜਾ ਸੰਬੰਧਿਤ ਖੇਤਰ ਦੀ ਕਮੇਟੀ ਦੇ ਮੇਨਟੈਨਸ ਫੰਡ ਦੇ ਵਿਚ ਜਾਣਗੇ ਤੇ ਬਾਕੀ 10% ਫੰਡ ਵਿਕਾਸ ਅਥਾਰਟੀਆਂ ਨੂੰ ਦਿੱਤੇ ਜਾਣਗੇ। ਨਗਰ ਨਿਗਮ ਜਾਂ ਕੌਂਸਲ ਖੇਤਰਾਂ ਦੇ ਵਿਚ ਸਰਵਿਸ ਚਾਰਜ ਉਦਯੋਗਿਕ ਯੂਨਿਟਾਂ ਦੇ ਜਿਹੜੇ ਨੇ ਪ੍ਰਾਪਰਟੀ ਟੈਕਸ ਦੀ ਥਾਂ ਦੇ ਉੱਤੇ ਗਿਣੇ ਜਾਣਗੇ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਡਿਸਟ੍ਰਿਕਟ ਜਿਹੜਾ ਹੈ ਮਾਨੀਟਰਿੰਗ ਅਥਾਰਟੀ ਬਣਾਇਆ ਗਿਆ ਤੇ ਜੋ ਉਦਯੋਗਪਤੀਆਂ ਦੀਆਂ ਜਿਹੜੀਆਂ ਨੇ ਸਮੱਸਿਆਵਾਂ ਤੇ ਵਿਵਾਦਾਂ ਦਾ ਨਿਪਟਾਰਾ ਕਰੇਗੀ ਤੇ ਸਾਰੇ ਉਦਯੋਗਿਕ ਖੇਤਰਾਂ ਦੇ ਲਈ ਸੋਲਿਡ ਵੇਸਟ ਮੈਨੇਜਮੈਂਟ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਯਮਾਂ ਦੀ ਜਿਹੜੀ ਹੈ ਪਾਲਣਾ ਕਰਨ ਦੇ ਲਈ ਲਾਜ਼ਮੀ ਹੋਵੇਗਾ। ਆਖਰੀ ਬਿੱਲ ਦੇ ਵੱਲ ਨੂੰ ਵੱਧਦੇ ਹਾਂ, ਜਿਸ ਦੇ ਵਿਚ ਵਿਧਾਨ ਸਭਾ ਚ ਮਨਪ੍ਰੀਤ ਆਲੀ ਹੁਣਾਂ ਨੇ ਡਿਲੀਮੀਟੇਸ਼ਨ ਜਿਹੜਾ ਬਿੱਲ ਹੈ ਉਹਦਾ ਮੁੱਦਾ ਚੁੱਕ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਆਲੀ ਨੇ ਪੰਜਾਬ ਵਿਧਾਨ ਸਭਾ ਦੇ ਵਿਚ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਹੈ ਹਾਊਸ ਇਕ ਮਤਾ ਪਾਸ ਕਰੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਹਰ ਸੂਬੇ ਤੋਂ ਰਾਜ ਸਭਾ ਮੈਂਬਰਾਂ ਦੀ ਗਿਣਤੀ ਬਰਾਬਰ ਕੀਤੀ ਜਾਵੇ। ਭਾਵੇਂ ਸੂਬਾ ਛੋਟਾ ਹੋਵੇ ਜਾਂ ਵੱਡਾ ਹੋਵੇ, ਆਲੀ ਨੇ ਕਿਹਾ ਕਿ ਲੋਕ ਸਭਾ ਦੇ ਵਿਚ ਲਿਆਂਦੇ ਜਾ ਰਹੇ ਡੀਲਿਮੀਟੇਸ਼ਨ ਬਿੱਲ ਦੇ ਤਹਿਤ ਸੰਵਿਧਾਨ ਦੀ ਧਾਰਾ 131 ਦੇ ਵਿਚ ਸੋਧ ਕੀਤੀ ਜਾ ਰਹੀ ਹੈ, ਜਿਸ ਦੇ ਅਨੁਸਾਰ ਲੋਕ ਸਭਾ ਦੀਆਂ 50% ਸੀਟਾਂ ਵੱਧ ਰਹੀਆਂ ਨੇ। ਇਸ ਸੋਧ ਹਿਸਾਬ ਦੇ ਨਾਲ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵੱਧ ਕੇ 20 ਅਤੇ ਵਿਧਾਨ ਸਭਾ ਦੀਆਂ ਸੀਟਾਂ 117 ਵੱਧ ਕੇ 175 ਹੋ ਸਕਦੀਆਂ ਨੇ। ਇਸੇ ਤਰ੍ਹਾਂ ਯੂਪੀ ਵਰਗੇ ਸੂਬੇ ਦੀਆਂ 80 ਸੀਟਾਂ ਵੱਧ ਕੇ 100 ਤੱਕ ਜਿਹੜੀਆਂ ਪਹੁੰਚ ਸਕਦੀਆਂ ਤੇ ਇਹ ਸਾਰੀਆਂ ਸੀਟਾਂ ਆਬਾਦੀ ਦੇ ਆਧਾਰ ਦੇ ਉੱਤੇ ਵਧਾਈਆਂ ਜਾ ਰਹੀਆਂ ਨੇ। ਰਾਜ ਸਭਾ ਜਿਸ ਨੂੰ ਕੌਂਸਲ ਆਫ਼ ਸਟੇਟਸ ਅਤੇ ਪਾਰਲੀਮੈਂਟ ਦਾ ਅਪਰ ਹਾਊਸ ਵੀ ਕਿਹਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਰਾਜ ਸਭਾ ਦੀਆਂ ਪੰਜਾਬ ਦੇ ਵਿਚ ਸਿਰਫ 7 ਸੀਟਾਂ ਨੇ ਜਦਕਿ ਯੂਪੀ ਵਰਗੇ ਸੂਬੇ ਦੀਆਂ 31 ਸੀਟਾਂ ਨੇ। ਇਆਲੀ ਨੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੇ ਕੈਲੀਫੋਰਨੀਆ ਵਰਗੇ ਵੱਡੇ ਸੂਬੇ ਦੀ ਆਬਾਦੀ 3,90,00,000 ਹੈ, ਪਰ ਫਿਰ ਵੀ ਹਰ ਸੂਬੇ ਦੇ ਸੈਨੇਟ ਬਰਾਬਰ ਹੀ ਨੇ। ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਰਾਜ ਸਭਾ ਦੇ ਵਿਚ ਹਰ ਸੂਬੇ ਦੀ ਬਰਾਬਰੀ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ ਤੇ ਮਨਪ੍ਰੀਤ ਆਲੀ ਨੇ ਕਿਹਾ ਅਕਾਲੀ ਦਲ ਨੇ ਕਿ ਹਮੇਸ਼ਾ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈਗੀ ਹੈ, ਜੇਕਰ ਰਾਜ ਸਭਾ ਦੇ ਵਿਚ ਸਾਡੀ ਪ੍ਰਤੀਨਿਧਤਾ ਬਰਾਬਰ ਹੋਵੇਗੀ ਤਾਂ ਹੀ ਅਸੀਂ ਸੂਬੇ ਦੇ ਮੁੱਦੇ ਸਹੀ ਢੰਗ ਦੇ ਨਾਲ ਉਠਾ ਸਕਾਂਗੇ ਤੇ ਉਨ੍ਹਾਂ ਦਾ ਹੱਲ ਕਰਵਾ ਸਕਾਂਗੇ। ਇਸੇ ਤਰ੍ਹਾਂ ਦੋਸਤੋ, ਆਊਟਸੋਰਸ ਮੁਲਾਜ਼ਮਾਂ ਦੇ ਲਈ ਪੰਜਾਬ ਆਊਟਸੋਰਸ ਮੁਲਾਜ਼ਮ ਬਿੱਲ ਵੀ ਪਾਸ ਕੀਤਾ ਸਦਨ ਦੇ ਵਿਚ ਤੇ ਗੱਲ ਕਰਦੇ ਹੁਣ ਬਹਿਬਲ ਕਲਾਂ ਗੋਲੀ ਕਾਂਡ ਦੀ, ਜਿਹਦੇ ਵਿਚ ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿਚ ਸੌਂਪੀ ਹੈ ਸਟੇਟਸ ਰਿਪੋਰਟ। ਪੰਜਾਬ ਪੁਲਿਸ ਨੇ ਪਬਲਿਕ ਪ੍ਰੋਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਦੇ ਵਿਚ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਉਹਦੇ ਮਾਮਲੇ ਦੇ ਵਿਚ ਬਕਾਇਆ ਜਾਂਚ ਦੇ ਬਾਰੇ ਬੰਦ ਲਿਫਾਫੇ ਦੇ ਵਿਚ ਸਟੇਟਸ ਰਿਪੋਰਟ ਦਾਖਲ ਕਰਤੀ ਹੈ। ਕੋਟਕਪੂਰਾ ਵਿਖੇ ਗੋਲੀਬਾਰੀ ਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸੰਬੰਧਤ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਮੁਕੱਦਮੇ ਅਪ੍ਰੈਲ 2026 ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਸੈਸ਼ਨ ਕੋਰਟ ਚੰਡੀਗੜ੍ਹ ਦੇ ਵਿਚ ਤਬਦੀਲ ਕਰ ਦਿੱਤੇ ਗਏ ਸਨ। ਬੇਅਦਬੀ ਦੇ ਮਾਮਲਿਆਂ ਦੀ ਪਿਛਲੀ ਸੁਣਵਾਈ 18 ਜੁਲਾਈ ਨੂੰ ਹੋਈ ਸੀ ਤੇ ਜਿਸ ਦੇ ਵਿੱਚ ਅਦਾਲਤ ਨੇ ਸਰਕਾਰੀ ਵਕੀਲ ਨੂੰ ਅਗਲੀ ਤਾਰੀਖ ਦੇ ਉੱਤੇ ਬਕਾਇਆ ਜਾਂਚ ਬਾਰੇ ਸਟੇਟਸ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਵਕੀਲ ਨੇ 1 ਅਗਸਤ 2026 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਬਕਾਇਆ ਜਾਂਚ ਦੇ ਬਾਰੇ ਸਟੇਟਸ ਰਿਪੋਰਟ ਜਿਹੜੀ ਹੈ ਦਾਖਲ ਕੀਤੀ ਹੈ। ਅਦਾਲਤ ਨੇ ਕਿਹਾ ਕਿ ਸਟੇਟਸ ਰਿਪੋਰਟਾਂ ਵਾਲੇ ਬੰਦ ਲਿਫਾਫੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ। ਅਦਾਲਤ ਦੇ ਵਿੱਚ ਮੌਜੂਦਾ ਜਿਹੜੇ ਮੌਜੂਦ ਸੂਬੇ ਦੇ ਵਧੀਕ ਲੋਕ ਪ੍ਰੋਸੀਕਿਊਟਰ ਨੇ ਬੇਨਤੀ ਕੀਤੀ ਕਿ ਹਾਲਾਤ ਅਤੇ ਕੇਸ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਰਿਪੋਰਟਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਬੰਦ ਲਿਫਾਫੇ ਦੇ ਵਿੱਚ ਹੀ ਰੱਖਿਆ ਜਾਵੇ। ਅਦਾਲਤ ਨੇ ਕਿਹਾ ਕਿ ਰਿਪੋਰਟ ਨੂੰ ਖੋਲ ਕੇ ਦੇਖ ਲਿਆ ਗਿਆ ਹੈ ਤੇ ਇਨ੍ਹਾਂ ਨੂੰ ਬੰਦ ਲਿਫਾਫੇ ਦੇ ਵਿੱਚ ਸੁਰੱਖਿਅਤ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ। ਦੂਸਰੇ ਪਾਸੇ ਲੀਕਰ ਪਾਲਿਸੀ ਕੇਸ ਜਿਹੜਾ ਆਪਣੇ ਦਿੱਲੀ ਵਾਲਿਆਂ ਦਾ ਕੇਜਰੀਵਾਲ ਸਮਣਾ ਦੀ ਪਾਲਣਾ ਨਾ ਕਰਨ ਦੇ ਮਾਮਲੇ ਚ ਕੇਜਰੀਵਾਲ ਨੂੰ ਹਾਈ ਕੋਰਟ ਵੱਲੋਂ ਜਵਾਬ ਦੇ ਲਈ 4 ਹਫ਼ਤੇ ਜਿਹੜੇ ਮਿੱਥ ਕੇ ਟਾਈਮ ਦੇ ਦਿੱਤਾ ਗਿਆ। ਦਿੱਲੀ ਹਾਈ ਕੋਰਟ ਨੇ ਸੋਮਵਾਰ ਅੱਜ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਕੇਸ ਦੇ ਸੰਬੰਧ ਚ ਸਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਏਜੰਸੀ ਅੱਗੇ ਪੇਸ਼ ਨਾ ਹੋਣ ਦੇ 2 ਮਾਮਲਿਆਂ ਦੇ ਵਿਚ ਉਨ੍ਹਾਂ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਈਡੀ ਦੀਆਂ ਅਰਜ਼ੀਆਂ ਦੇ ਉੱਤੇ ਜਵਾਬ ਦੇਣ ਦੇ ਲਈ 4 ਹਫ਼ਤੇ ਦਿੱਤੇ ਨੇ। ਕੇਜਰੀਵਾਲ ਨੇ ਦੇ ਜਿਹੜਾ ਵਕੀਲ ਜਸਟਿਸ ਮਨੋਜ ਜੈਨ ਦੇ ਸਾਹਮਣੇ ਪੇਸ਼ ਹੋਏ ਅਤੇ ਦੱਸਿਆ ਕਿ ਉਨ੍ਹਾਂ ਨੇ ਆਪ ਆਗੂ ਵੱਲੋਂ ਕੇਸ ਦੇ ਵਿਚ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ। ਵਕਾਲਤਨਾਮਾ ਉਹ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਵਕੀਲ ਨੂੰ ਆਪਣੇ ਮੁਵੱਕਲ ਦੇ ਵੱਲੋਂ ਅਤੇ ਉਸਦੀ ਤਰਫੋਂ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ। ਕੇਜਰੀਵਾਲ ਦੇ ਵਕੀਲ ਨੇ ਜਿਹੜਾ ਪੇਸ਼ ਹੋ ਕੇ ਕਿਹਾ ਕਿ ਅਸੀਂ ਅੱਜ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ ਤੇ ਅਸੀਂ ਇੱਕ ਵਿਸਤ੍ਰਿਤ ਜਵਾਬ ਦਾਇਰ ਕਰਾਂਗੇ, ਇੱਥੇ ਇੱਕ ਬਰੀ ਕਰਨ ਦਾ ਜਿਹੜਾ ਹੁਕਮ ਹੈ। ਇਹ ਸੰਕੇਤ ਦਿੰਦੇ ਹੋਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀਆਂ ਪਟੀਸ਼ਨਾਂ ਜੋ ਕਿ ਬਰੀ ਕੀਤੇ ਜਾਣ ਸੰਬੰਧੀ ਟ੍ਰਾਇਲ ਕੋਰਟ ਦੇ 22 ਜਨਵਰੀ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਨੇ, ਉਹਨੂੰ ਅਗਲੀ ਸੁਣਵਾਈ ਦੇ ਲਈ ਸਤੰਬਰ ਦੇ ਵਿੱਚ ਸੂਚੀਬੱਧ ਕੀਤਾ ਜਾਵੇਗਾ। ਜਸਟਿਸ ਜੈਨ ਨੇ ਕਿਹਾ ਕਿ 4 ਹਫ਼ਤਿਆਂ ਦੇ ਵਿੱਚ ਜਵਾਬ ਦਾਇਰ ਕੀਤਾ ਜਾਵੇ। ਬੈਂਚ ਨੇ ਇਹ ਵੀ ਕਿਹਾ ਕਿ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਕੇਜਰੀਵਾਲ ਨੂੰ ਜ਼ਮਾਨਤ ਦੇਣ ਵਾਲੇ ਟ੍ਰਾਇਲ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਈਡੀ ਦੀ 2024 ਦੀ ਪਟੀਸ਼ਨ ਨੂੰ ਵੀ ਸਤੰਬਰ ਦੇ ਵਿੱਚ ਸੂਚੀਬੱਧ ਕੀਤੇ ਜਾਣ ਦੀ ਸੰਭਾਵਨਾ ਹੈ। ਈਡੀ ਵੱਲੋਂ ਪੇਸ਼ ਹੋਏ ਵਧੀਕ ਸੋਲਿਸਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਕੇਸ ਨੂੰ ਲੰਮੀ ਮਿਆਦ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਕਿਉਂਕਿ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। 12 ਜੁਲਾਈ 2024 ਨੂੰ ਸਿਖਰਲੀ ਅਦਾਲਤ ਨੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੇ ਤਹਿਤ ਗ੍ਰਿਫ਼ਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ 3 ਸਵਾਲਾਂ ਨੂੰ ਵੱਡੇ ਬੈਂਚ ਦੇ ਕੋਲ ਭੇਜਦੇ ਹੋਏ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਤੇ 20 ਜੂਨ 2024 ਨੂੰ ਕੇਜਰੀਵਾਲ ਨੂੰ ਇੱਕ ਟ੍ਰਾਇਲ ਕੋਰਟ ਵੱਲੋਂ 1 ਲੱਖ ਰੁਪਏ ਦੇ ਨਿੱਜੀ ਮੁਸਲਿਕਿਆਂ ਉੱਤੇ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਨੂੰ ਬਾਅਦ ਦੇ ਵਿੱਚ ਹਾਈ ਕੋਰਟ ਨੇ ਈਡੀ ਦੀ ਪਟੀਸ਼ਨ ਦੇ ਉੱਤੇ ਸਟੇ ਕਰ ਦਿੱਤਾ ਸੀ। ਸਮਨ ਦੇ ਮਾਮਲਿਆਂ ਦੇ ਵਿੱਚ ਏਜੰਸੀ ਨੇ ਟ੍ਰਾਇਲ ਕੋਰਟ ਦੇ ਵਿੱਚ ਆਪਣੀ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਨੇ ਸਮਨਾਂ ਦਾ ਜਵਾਬ ਨਾ ਦੇ ਕੇ ਤੇ ਜਾਂਚ ਦੇ ਵਿੱਚ ਸ਼ਾਮਲ ਨਾ ਹੋ ਕੇ ਜਾਣ ਬੁੱਝ ਕੇ ਉਨ੍ਹਾਂ ਦੀ ਪਾਲਣਾ ਕਰਨ ਤੋਂ ਅਣਗਹਿਲੀ ਕੀਤੀ ਹੈ। ਇਸ ਨੇ ਇਹ ਵੀ ਜਿਹੜਾ ਦੋਸ਼ ਲਾਇਆ ਕਿ ਕੇਜਰੀਵਾਲ ਨੇ ਫਜ਼ੂਲ ਇਤਰਾਜ਼ ਉਠਾਏ ਅਤੇ ਜਾਣ ਬੁੱਝ ਕੇ ਜਾਂਚ ਦੇ ਵਿੱਚ ਸ਼ਾਮਲ ਨਾ ਹੋਣ ਦੇ ਆਧਾਰ ਦੇ ਉੱਤੇ ਤਿਆਰ ਕੀਤੇ ਹੈ। ਆਪਣੇ ਫੈਸਲੇ ਦੇ ਵਿੱਚ ਟ੍ਰਾਇਲ ਕੋਰਟ ਨੇ ਕਿਹਾ ਕਿ ਈਡੀ ਦੇ ਵਿੱਚ ਸਾਬਤ ਕਰਨ ਦੇ ਵਿੱਚ ਸਫਲ ਰਹੀ ਹੈ ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਸਮਨਾਂ ਦੀ ਜਾਣ ਬੁੱਝ ਕੇ ਉਲੰਘਣਾ ਕੀਤੀ ਹੈ। ਟ੍ਰਾਇਲ ਕੋਰਟ ਨੇ ਕਿਹਾ ਕਿ ਨਾ ਤਾਂ ਈਡੀ ਵੱਲੋਂ ਈਮੇਲਾਂ ਰਾਹੀਂ ਸਮਨਾਂ ਦੀ ਸੇਵਾ ਨੂੰ ਸਾਬਤ ਕੀਤਾ ਗਿਆ ਤੇ ਨਾ ਹੀ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੀ ਧਾਰਾ 50(2) ਦੇ ਤਹਿਤ ਈਮੇਲ ਰਾਹੀਂ ਕਿਸੇ ਵੀ ਵਿਅਕਤੀ ਨੂੰ ਸਮਨ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਕਾਨੂੰਨ ਦੇ ਅਨੁਸਾਰ ਹੋਣਾ ਸਾਬਤ ਕੀਤਾ ਗਿਆ। ਕੇਜਰੀਵਾਲ ਇਸ ਸਮੇਂ ਮਨੀ ਲਾਂਡਰਿੰਗ ਕੇਸ ਦੇ ਵਿੱਚ ਅੰਤਰਿਮ ਜ਼ਮਾਨਤ ਦੇ ਉੱਤੇ ਹੈ ਤੇ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ PMLA ਦੇ ਤਹਿਤ ਗ੍ਰਿਫ਼ਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ ਸਵਾਲਾਂ ਨੂੰ ਡੂੰਘਾਈ ਦੇ ਨਾਲ ਵਿਚਾਰ ਕਰਨ ਦੇ ਲਈ ਵੱਡੇ ਬੈਂਚ ਦੇ ਕੋਲ ਭੇਜਿਆ। 27 ਫਰਵਰੀ ਨੂੰ ਟ੍ਰਾਇਲ ਕੋਰਟ ਨੇ ਸ਼ਰਾਬ ਨੀਤੀ ਕੇਸ ਦੇ ਵਿੱਚ ਕੇਜਰੀਵਾਲ, ਸਿਸੋਦੀਆ ਅਤੇ 21 ਹੋਰਾਂ ਨੂੰ ਇਹ ਕਹਿੰਦਿਆਂ ਹੋਇਆਂ ਬਰੀ ਕਰ ਦਿੱਤਾ ਕਿ CBI ਦਾ ਕੇਸ ਪੂਰੀ ਤਰ੍ਹਾਂ ਨਿਆਇਕ ਜਾਂਚ ਦਾ ਸਾਹਮਣਾ ਕਰਨ ਦੇ ਵਿੱਚ ਅਸਮਰਥ ਸੀ ਤੇ ਆਪਣੀ ਸਮੁੱਚਤਾ ਦੇ ਵਿੱਚ ਬੇਭਰੋਸਗੀ ਹੋ ਗਿਆ ਸੀ ਤੇ ਡਿਸਚਾਰਜ ਦੇ ਖਿਲਾਫ਼ CBI ਦੀ ਅਰਜ਼ੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। ਦੂਸਰੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦਿਆਰਥੀ ਰੋਸ ਪ੍ਰਦਰਸ਼ਨ ਮਾਮਲੇ ਦੇ ਜਵਾਬ ਦੇਣ ਦੇ ਲਈ ਤਿਆਰ ਨੇ ਤੇ ਵਿਰੋਧੀ ਧਿਰ ਸ਼ਾਂਤੀ ਪੂਰਵਕ ਸੁਣੇ। ਰਿਜੀਜੂ ਨੇ ਇਹ ਬਿਆਨ ਦਿੱਤਾ ਹੈ। ਵਿਰੋਧੀ ਧਿਰ ਨੇ ਰਾਮ ਮੰਦਰ ਚੜਾਵੇ ਦੀ ਕਥਿਤ ਚੋਰੀ ਦੇ ਉੱਤੇ ਵੀ ਬਹਿਸ ਦੀ ਮੰਗ ਕੀਤੀ ਹੈ। ਨੀਟ ਪੇਪਰ ਲੀਕ ਹੋਣ ਦੇ ਮਾਮਲੇ ਦੇ ਵਿਚ ਮੁੱਦੇ ਉੱਤੇ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਤੇ ਪੁਲਿਸ ਲਾਠੀਚਾਰਜ ਨੂੰ ਲੈ ਕੇ ਵਿਰੋਧੀ ਧਿਰ ਦੇ ਲੰਮੇ ਵਿਰੋਧ ਅਤੇ ਜਵਾਬਦੇਹੀ ਦੀ ਮੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਦੇ ਵਿਚ ਇਸ ਮੁੱਦੇ ਉੱਤੇ ਜਵਾਬ ਦੇਣਗੇ ਬਸ਼ਰਤੇ ਵਿਰੋਧੀ ਧਿਰ ਸ਼ਾਂਤੀ ਅਤੇ ਮਰਿਆਦਾ ਬਣਾਈ ਰੱਖੇ ਤੇ ਉਨ੍ਹਾਂ ਦਾ ਜਵਾਬ ਜਿਹੜਾ ਸੁਣੇ। ਦੂਸਰੇ ਪਾਸੇ ਜੀਓ ਪੋਲੀਟੀਕਲ ਦੀ ਗੱਲ ਕਰਦੇ ਹਾਂ, ਹੋਰਮੁਜ਼ ਜਲਮਾਰਗ ਤੇ ਹੋਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਜੁੜਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ, ਸੈਣੀ ਸਾਹਿਬ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਭਾਰਤ ਸਾਹਿਬ, ਇੰਨਾ ਤਾਂ ਵਿਸਤ੍ਰਿਤ ਦੇ ਵਿਚ ਤਾਂ ਉੱਥੇ ਜਿਹੜਾ ਹੈਗਾ ਆ ਅਪੋਜੀਸ਼ਨ ਵਾਲਿਆਂ ਨੂੰ ਬਿੱਲ ਨੀ ਸੁਣਨ ਨੂੰ ਮਿਲੇ ਜਿੰਨਾ ਤੁਸੀਂ ਸੁਣਾਤੇ ਆ ਜੀ। ਮਾਈ ਗੋਡ, ਨੌ ਦੇ ਨੌ ਬਿੱਲ ਜਿਹੜੇ ਹੈਗੇ ਆ ਤੁਸੀਂ ਪੜ੍ਹ ਦਿੱਤੇ ਆ, ਅਦਰਵਾਈਜ਼ ਤੇ ਲੋਕਾਂ ਨੂੰ ਪਤਾ ਹੀ ਹੈ ਨੀ ਸੀ ਭਾਈ ਕਿਹੜੇ ਨੌ ਬਿੱਲ ਹੈਗੇ ਜੀ।
1: ਬਿਲਕੁਲ ਹੈ ਜੀ, ਉਹ ਤਾਂ ਸੈਣੀ ਸਾਹਿਬ ਆਪਣੇ ਸੰਧਵਾ ਸਾਹਿਬ ਕਹਿੰਦੇ ਆ ਭਾਈ ਜਿਹੜੇ ਪੜ੍ਹਦੇ ਹੁਣ 2 ਘੰਟੇ ਚ ਪੜ੍ਹਦੇ। ਮੈਂ ਤਾਂ ਸੋਚਦਾ ਸੀ ਕਿ ਏਦਾਂ ਕਹਿੰਦੇ ਓਪੋਜੀਸ਼ਨ ਨੇ ਸਵਾਲ ਹੀ ਨੀ ਚੱਕਿਆ, ਚੱਕ ਦਿੰਦੇ ਭਾਈ ਏਦਾਂ ਕਰੋ, ਬਾਕੀ ਰਹਿਣ ਦਿਓ, MLA ਵੀ ਰਹਿਣ ਦਿਓ, ਮੁੱਖ ਮੰਤਰੀ ਸਾਹਿਬ ਬੈਠੇ ਨੇ ਸਾਹਮਣੇ, ਇਹਨਾਂ ਨੂੰ ਕੋਈ ਸਾਨੂੰ 2 ਘੰਟੇ ਤੁਸੀਂ 2 ਘੰਟੇ ਲਾਓ ਤੇ ਸਮਝਾਓ ਭਾਈ ਬਿੱਲ ਕੀ ਨੇ ਨੌ
2: ਕਿੱਥੇ ਜੀ। ਆਪ ਵਾਲੇ ਤਾਂ ਜਿਹੜੇ ਹੈਗੇ ਆ ਸਾਬਤ ਹੋ ਗਏ ਆ ਵੀ ਉਹਨਾਂ ਨੇ ਬਾਂਹ ਖੜੀ ਕਰਨੀ ਹੁੰਦੀ, ਉਹਨਾਂ ਨੂੰ ਤਾਂ ਆਪ ਨਾਮ ਵੀ ਨੀ ਪਤਾ ਹੋਣੇ ਵੀ ਕਿਹੜੇ ਬਿੱਲ ਹੈਗੇ ਆ ਜੀ।
1: ਜੀ
2: ਐਕਚੁਲੀ ਸਰ, ਇੱਕ ਇੱਕ ਬਿੱਲ ਤਵਜੋ ਮੰਗਦਾ ਸੀ।
1: ਬਿਲਕੁਲ,
2: ਤੁਸੀਂ ਦੇਖੋ ਨਾ ਵੀ ਹਰ ਇੱਕ ਮੰਤਰੀ ਨੇ ਫਟਾਫਟ ਲਿਆ ਕੇ ਆਪਣਾ ਇੱਕ ਬਿੱਲ ਆਖਰੀ ਦਿਨ ਫਸਾ ਤਾ ਵੀ ਹਾਂ ਜੀ 15 ਮਿੰਟ ਵੀ ਨੀ ਮਿਲਣੇ ਸੀ ਇੱਕ ਬਿੱਲ ਨੂੰ ਬਹਿਸ ਵਾਸਤੇ ਜੀ।
1: ਖਹਿਰਾ ਸਾਹਿਬ ਨੇ ਕੱਲ ਵੀਡੀਓ ਪਾਈ ਸੀ ਆਪਣੀ, ਲਾਈਵ ਹੋਏ ਸੀ ਤਾਂ ਉਹ ਕਹਿੰਦੇ 6 ਬਿੱਲ ਲਿਆ ਰਹੇ ਨੇ, ਤਾਂ 3 ਦਾ ਅਜੇ ਵੀ ਨੀ ਪਤਾ ਸੀਗਾ, 3 ਬਿੱਲ ਸਵੇਰੇ ਲਏ ਨੇ ਜੀ, ਵਿੱਚ 9 ਕਰ ਦਿੱਤੇ ਤੇ ਦੂਸਰਾ ਦੇਖ ਲਓ। ਸੰਧਵਾ ਸਾਹਿਬ ਕਹਿੰਦੇ ਨੇ ਅੱਜ ਆਖਰੀ ਦਿਨ ਦੇ ਉੱਤੇ ਭਾਈ, ਜੇ ਤੁਸੀਂ ਇਹ ਗੱਲ ਕਹਿਣੀ ਆ ਭਾਈ ਪਹਿਲੇ ਦਿਨ ਜਿੱਦਣ ਸੰਸਦ ਸ਼ੁਰੂ ਹੋਈ ਹੈ, ਵਿਧਾਨ ਸਭਾ ਸ਼ੁਰੂ ਹੋਈ ਹੈ, ਉਦਣ ਹੀ ਕਹੋ ਭਾਈ ਜਿਹੜੇ ਤੁਸੀਂ ਬਿੱਲ ਲਿਆਉਣੇ ਆ ਸ਼ਰਧਾਂਜਲੀਆਂ ਤੋਂ ਬਾਅਦ ਚ ਕਹਿ ਦਿੰਦੇ ਵੀ ਭਾਈ ਉਹ ਸਾਰੇ ਤੁਸੀਂ ਦੇ ਦਿਓ ਤਾਂ ਕਿ ਉਹ ਚੰਗੀ ਤਰ੍ਹਾਂ ਪੜ੍ਹ ਲੈ ਜਾਣ। ਇੰਨੀ ਕੁ ਤਾਂ ਤੋਏ ਤੋਏ ਹੋ ਹੀ ਗਈ ਸੀ ਅਕਾਲ ਤਖ਼ਤ ਸਾਹਿਬ ਤੋਂ, ਜਥੇਦਾਰ ਹੋਣਾ ਜਦੋਂ ਪੁੱਛਿਆ ਸੀ ਉਹ ਮੁੱਦਾ ਚਲੋ ਸੰਸਦ ਦੇ ਵਿਧਾਨ ਸਭਾ ਦੇ ਵਿਚ ਵੀ ਚੱਲਿਆ, ਪਰ ਫਿਰ ਵੀ ਨਹੀਂ ਜੀ, ਸ਼ਰਮ ਹੈ ਕੋਈ?
2: ਨਾ ਜੀ ਨਾ ਨਾ, ਇਹਨਾਂ ਨੇ ਮਤਲਬ ਜਿਹੜਾ ਹੈਗਾ ਨਾ ਲੋਕਤੰਤਰ ਦੀਆਂ ਨਵੀਆਂ ਐਗਜ਼ਾਮਪਲ ਜਿਹੜੀਆਂ ਸੈੱਟ ਕਰ ਦਿੱਤੀਆਂ
1: ਜੀ,
2: ਜਿੰਨਾ ਨਿਘਾਰ ਇਸ ਵਿਧਾਨ ਸਭਾ ਦੇ ਵਿਚ ਜਿਹੜਾ ਹੈਗਾ ਆ ਪੀ ਇਸ ਚੀਜ਼ ਦੇ ਡੈਕੋਰਮ ਨੂੰ ਆਇਆ ਨਾ ਜੀ, ਓਨਾ ਕਦੀ ਵੀ ਨਹੀਂ ਸੀ
1: ਜੀ।
2: ਸਰ, ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੁੰਦਾ ਸੀਗਾ ਤੇ ਲੋਕੀਆਂ ਦੇ ਮੁੱਦੇ ਜਿਹੜੇ ਆ ਉਹ ਉਠਾਏ ਜਾਂਦੇ ਸੀਗੇ ਜੀ।
1: ਜੀ
2: ਹੁਣ ਤਾਂ ਇਹ ਹੈਗਾ ਆ ਕਿ ਜਿਹੜਾ ਉਹ ਚਾਹੁੰਦੇ ਹੈਗੇ, ਜਿਹੜਾ ਉਹਨਾਂ ਨੂੰ ਡੈਮੇਜ ਨਹੀਂ ਕਰਦਾ, ਉਹ ਮੁੱਦਾ ਤੁਸੀਂ ਉਠਾ ਲਓ ਤੇ ਕੋਈ ਗੱਲ ਨਹੀਂ
1: ਜੀ।
2: ਤੁਸੀਂ ਦੇਖੋ ਨਾ, ਪਹਿਲਾਂ ਤਾਂ ਮੈਂ ਜਿਹੜਾ ਬਿੱਲਾਂ ਦੇ ਉੱਤੇ ਪਹਿਲਾਂ ਝਾਤੀ ਮਾਰ ਲਾਂ ਫੇਰ ਅਗਲੀ ਗੱਲ ਤੇ ਆਉਂਦਾ। ਬਿੱਲਾਂ ਦੇ ਵਿੱਚ ਸਰ ਸਭ ਤੋਂ ਜ਼ਰੂਰੀ ਸੀਗਾ ਜਿਹੜਾ ਤੁਸੀਂ ਦੇਖੋ ਉਹ ਕਿੰਨੀ ਤਵੱਜੋ ਮੰਗਦਾ ਸੀਗਾ ਕਿ ਇਲੈਕਟ੍ਰਿਸਿਟੀ ਦੇ ਵਿੱਚ ਜਿਹੜੇ ਆ ਮੇਨਟੇਨੈਂਸ ਚਾਰਜਿਸ ਵੀ ਨਾਲ ਲੱਗ ਕੇ ਆਇਆ ਕਰਨਗੇ।
1: ਬਿਲਕੁਲ ਹੈ ਜੀ,
2: ਉਧਰੋਂ ਤੁਹਾਡਾ ਜਿਹੜਾ ਹੈਗਾ ਆ 90% ਲੋਕੀ ਕਹਿੰਦੇ 0 ਬਿੱਲ ਦਿੰਦੇ ਆ
1: ਜੀ,
2: ਮੀਟਿੰਗ ਦੇਰ ਬਾਈ ਕਿ ਉਹਨਾਂ ਨੂੰ ਜਾਂ ਤਾਂ ਮੇਨਟੇਨੈਂਸ ਚਾਰਜਿਸ ਆਉਣਗੇ ਜਾਂ ਨਹੀਂ ਆਉਣਗੇ। ਇਹ ਸਵਾਲ ਤਾਂ ਇਹ ਸੀ ਨਾ ਜੀ ਕਿ ਜਾਂ ਉਹ ਲੋਕ ਜਿਹੜੇ ਬਿੱਲ ਪੇ ਕਰਦੇ ਹੈਗੇ ਆ ਆਪਣੀ ਉਹਨਾਂ ਦੀ ਕੰਜ਼ਮਪਸ਼ਨ ਵੱਧ ਜਾਂਦੀ ਹੈਗੀ ਮਿਡਲ ਕਲਾਸ,
1: ਉਹਨਾਂ ਤੇ ਹੋਰ ਬੋਝ ਪੈ ਗਿਆ,
2: ਉਹਨਾਂ ਤੇ ਹੋਰ ਬੋਝ ਪੈ ਗਿਆ ਉਹਨਾਂ ਨੂੰ ਨਾਲ ਮੇਨਟੇਨੈਂਸ ਚਾਰਜਿਸ। ਉਹ ਜਿਹੜੇ 0 ਬਿੱਲ ਦਿੰਦੇ ਹੈਗੇ ਕੀ ਉਹਨਾਂ ਦੀ ਮੇਨਟੇਨੈਂਸ ਨਹੀਂ ਹੁੰਦੀ, ਉਹਨਾਂ ਦੀਆਂ ਲਾਈਨਾਂ ਜਿਹੜੀਆਂ ਵੱਖਰੀਆਂ ਪਈਆਂ ਕੋਈ?
1: ਬਿਲਕੁਲ
2: ਹਾਂਜੀ, ਸੋ ਇਸ ਕਰਕੇ ਦੂਜਿਆਂ ਦਾ ਬੋਝ ਵੀ ਜਿਹੜਾ ਹੈਗਾ ਜਿਹੜਾ ਇੱਥੇ ਬੋਝ ਚੱਕ ਲੈਂਦਾ ਉਹਦੇ ਤੇ ਸਾਰਾ ਬੋਝ ਪਾਈ ਜਾਂਦੇ ਹੈਗੇ ਆ, ਤੇ ਜਿਹਨੂੰ ਤੁਸੀਂ ਜਿਹੜਾ ਹੈਗਾ ਫੈਸਿਲੀਟੇਟ ਕਰਨਾ ਵੋਟ ਬੈਂਕ ਨਾਲ ਉਹਨੂੰ ਤੁਸੀਂ ਜਿਹੜਾ ਹੈਗਾ ਜਾਂ ਰਾਹਤਾਂ ਦਿੰਦੇ ਹੈਗੇ ਆ, ਜਾਂ ਤਾਂ ਤੁਸੀਂ ਬਿਜਲੀ ਬਿੱਲ ਲੈਂਦੇ ਹੋਵੋ ਤੇ ਤਾਂ ਜਿਹੜਾ ਹੈਗਾ ਆ ਤੁਹਾਡਾ ਮੇਨਟੇਨੈਂਸ ਚਾਰਜਿਸ ਜਿਹੜੇ ਆ ਉਹ ਵੀ ਡਿਵਾਈਡ ਹੋ ਕੇ ਆ ਜਾਣਗੇ ਜੇ ਜਿੱਦਾਂ ਮਰਜ਼ੀ ਆ ਜੀ। ਉਹਦਾ ਕੀ ਕ੍ਰਾਈਟੇਰੀਆ ਹੋਊਗਾ ਕਿੰਨੀ ਮੇਨਟੇਨੈਂਸ ਹੋਈ ਆ ਤੁਸੀਂ ਉਹ ਮਤਲਬ ਤੁਸੀਂ ਵੈਸੇ ਹੀ ਲਾ ਲਓਗੇ ਵੀ ਜਿਹੜਾ ਆ ਕਿੱਦਾਂ ਲੈਣੇ ਹੈਗੇ ਆ, ਮਤਲਬ ਕੋਈ ਕਿੰਨੀ ਮੇਨਟੇਨੈਂਸ ਇੱਕ ਲਾਈਨ ਤੇ ਹੋਈ ਆ ਕਿ ਇੱਕ ਲਾਈਨ ਦੇ ਉੱਤੇ ਮੇਨਟੇਨੈਂਸ ਦੀ ਡਿਮਾਂਡ ਹੋਈ ਨੀ ਕਦੀ
1: ਉਹਨੂੰ ਵੀ ਮਤਲਬ। ਸੈਣੀ ਸਾਹਿਬ, ਆਪਾਂ ਫਰਾਈਡੇ ਖਬਰ ਕੀਤੀ ਸੀ ਗਊਸ਼ਾਲਾਵਾਂ ਨੂੰ ਜਿਹੜਾ ਫ੍ਰੀ ਕਰ ਦਿੱਤਾ ਸਾਰਾ ਕੁਝ, ਉੱਥੇ ਨੀ ਮੇਨਟੇਨੈਂਸ, ਉੱਥੇ ਤਾਰਾਂ ਨੀ ਪੈਂਦੀਆਂ ਜਾਂ ਉਹ ਵਾਈਫਾਈ ਤੇ ਚੱਲਦੀ ਹੈ ਬਿਜਲੀ ਸਾਰੀ?
2: ਬਿਜਲੀ ਅਸੀਂ ਬਿਜਲੀ ਦਾ ਅੱਛਾ ਦੂਜੀ ਗੱਲ ਬਿਜਲੀ ਦੇ ਨਾਲ ਕੌ ਸੈਸ ਦਾ ਕੀ ਲੈਣਾ ਦੇਣਾ, ਬਿਜਲੀ ਦਾ ਗਾਂ ਨਾਲ ਕੀ ਸੰਬੰਧ ਹੈਗਾ ਵੀ ਗਾਂ ਜਿਹੜੀ ਹੈਗੀ ਆ ਬਿਜਲੀ ਬਣਾਉਂਦੀ ਆ, ਤੇ ਜਿਹੜਾ ਗਾਂ ਦਾ ਹੈ ਵੀ ਉਹ ਗਾਂ ਦੇ ਚਾਰੇ ਦਾ ਜਿਹੜਾ ਸੈਸ ਦੇਣਾ ਤੁਸੀਂ
1: ਜੀ,
2: ਪਤਾ ਨੀ ਸਾਨੂੰ ਕੋਈ ਰੈਸ਼ਨਲਾਈਜੇਸ਼ਨ ਆਫ ਦਾ ਟੈਕਸਿਸ ਹੈ ਹੀ ਨੀਗਾ ਜੀ।
1: ਜੀ
2: ਅਸੀਂ ਸਿਰਫ ਜਿਹੜਾ ਹੈਗਾ ਆ ਸਾਡੇ ਇੱਥੇ ਕਹਿੰਦੇ ਜੀ ਵੀ ਇਨਕਮ ਟੈਕਸ 7% ਦਿੰਦੇ ਆ ਜਾਂ 10% ਦਿੰਦੇ ਹੈਗੇ ਆ ਜੀ, ਉਹ ਇਨਕਮ ਤੁਹਾਡੇ ਇਨਡਾਇਰੈਕਟ ਟੈਕਸ ਹੀ ਇੱਦਾਂ ਦੇ ਹੈਗੇ ਆ ਕਿ ਤੁਸੀਂ ਜਿਹੜਾ ਆ ਬੰਦੇ ਨੂੰ ਉਦਾਂ ਹੀ ਨਿਚੋੜ ਲੈਣੇ ਆ ਕੋਈ ਵੀ ਹੋਵੇ।
1: ਬਿਲਕੁਲ
2: ਇੱਕ ਰੁਪਏ ਦੀ ਆਈਟਮ ਤੋਂ ਲੈ ਕੇ ਜਿਹੜਾ ਹੈਗਾ ਜਾਂ ਟੈਕਸ ਸ਼ੁਰੂ ਹੋ ਜਾਂਦਾ ਮਾਚਿਸ ਦੀ ਡੱਬੀ ਤੋਂ ਲੈ ਕੇ ਜੀ ਹਰ ਇੱਕ ਚੀਜ਼ ਦੇ ਉੱਤੇ ਟੈਕਸ ਆ ਜੀ ਤੁਹਾਡੇ। ਔਰ ਫੇਰ ਤੁਸੀਂ ਜਿਹੜਾ ਆ ਵੀ ਆ ਜਿੰਨੇ ਬੇਲਰ ਕਵਰ ਕਰ ਰਹੇ ਹੋ ਉੱਤੇ ਟੈਕਸ ਹੈ ਜੀ, ਜਿੱਦਾਂ ਤੁਸੀਂ ਜਿਹੜਾ ਹੈਗਾ ਜੇ ਕਿਸੇ ਬੰਦੇ ਨੂੰ ਟ੍ਰੈਫਿਕ ਦਾ ਜਿਹੜਾ ਆ ਫਾਈਨ ਪੈ ਗਿਆ ਉੱਤੇ ਟੈਕਸ, ਉਹ ਸਾਰੇ ਜਿਹੜੇ ਹੈਗੇ ਦਾ ਇਹ ਆ ਵੀ ਇਸ ਬਿੱਲ ਦੇ ਵਿੱਚ ਜਿਹੜਾ ਤੁਸੀਂ ਮੇਨਟੀਨੈਂਸ ਦਾ ਜਿਹੜਾ ਲਿਆਂਦਾ ਹੈਗਾ ਇਲੈਕਟ੍ਰੀਸਿਟੀ ਦੇ ਉੱਤੇ ਉਹਦਾ ਜਿਹੜਾ ਆ ਉੱਤੇ ਤਾਂ ਤਵੱਜੋ ਮੰਗਦਾ ਹੀ ਸੀ ਨਾ, ਉੱਤੇ ਤਾਂ ਬਹਿਸ ਹੋਣੀ ਚਾਹੀਦੀ ਸੀ ਸਕੇਲ ਦੇ ਵਿੱਚ ਵੀ ਕਿੱਦਾਂ ਤੁਸੀਂ ਕਿੱਦਾਂ ਅਸੈਸ ਕਰੋਗੇ
1: ਹੈ
2: ਜੀ। ਉਹ ਤੁਸੀਂ ਉਹਦਾ ਧੱਕਾ ਹੀ ਹੈਗਾ ਨਾ ਜੀ, ਉਹਦਾ ਨਾਲ ਤਾਂ ਮਤਲਬ ਦੇਖੋ ਬਿੱਲ ਦਾ ਤਾਂ ਤੁਸੀਂ ਜਿਹੜਾ ਆ ਕਿ ਤੁਹਾਡੀ ਕੰਜ਼ਮਪਸ਼ਨ ਜਿੰਨੀ ਹੈਗੀ ਆ ਉਹਦੇ ਹਿਸਾਬ ਨਾਲ ਆ ਗਿਆ, ਨਹੀਂ ਆਇਆ ਉਹਨਾਂ ਨੇ ਵੱਧ ਘੱਟ ਦੇਤਾ, ਤੁਸੀਂ ਜਾ ਕੇ ਆਰਗੂ ਕਰ ਸਕਦੇ ਹੋ
1: ਜੀ।
2: ਮੇਨਟੀਨੈਂਸ ਦਾ ਤੁਸੀਂ ਕੀ ਆਰਗੂ ਕਰੋਗੇ ਜੀ?
1: ਬਿਲਕੁਲ ਹੈ ਜੀ,
2: ਉਹ ਜਿੰਨੀ ਮਰਜ਼ੀ ਮੇਨਟੀਨੈਂਸ ਦੇ ਜਿਹੜੇ ਪਾਲਣ ਵੇਲੇ ਤੁਹਾਨੂੰ ਤੁਸੀਂ ਹਾਂਜੀ ਜੀ ਆ
1: ਅਗਲੇ ਕਹਿਣਗੇ ਵੀ ਅਸੀਂ ਤਾਰਾਂ ਨਵੀਆਂ ਪਾ ਰਹੇ ਹਾਂ ਜੀ ਭਾਈ, ਉਹ ਫਿਰ ਜਿੰਨਾ ਮਰਜ਼ੀ ਵਧਾ ਲੈਣਗੇ ਅਗਲੇ,
2: ਬਸ ਉਹ ਇਹੀ ਹੋਣਾ ਜੀ। ਉਹ ਕਰਜ਼ੇ ਜਿਹੜੇ ਹੈਗੇ ਆ ਤੇ ਪੈਰ ਲੈ ਕੇ ਜਿਹੜੇ ਆ ਤੇ ਲੋਕਾਂ ਕੋਲੋਂ ਹੁਣ ਵਸੂਲਣੇ ਇਸ ਤਰੀਕੇ ਨਾਲ ਜੀ।
1: ਬਿਲਕੁਲ ਹੈ ਜੀ,
2: ਸੋ ਇਹਨਾਂ ਬਿੱਲਾਂ ਦਾ ਜਿਹੜਾ ਹੈਗਾ ਇਹ ਤੇ ਸੰਜੀਦਗੀ ਨਾਲ ਬਹਿਸ ਹੋਣੀ ਚਾਹੀਦੀ ਸੀ, ਬਕਾਇਦਾ ਤੌਰ ਤੇ ਇਹਦੇ ਪ੍ਰੋਜ਼ ਐਂਡ ਕੌਨਸ ਦੇਖਣੇ ਚਾਹੀਦੇ ਸੀ। ਹੁਣ ਆਪੋਜੀਸ਼ਨ ਵੀ ਸਰ ਇੰਨੀ ਇਕੁਇਕਲੀ ਨਹੀਂ ਕਰ ਸਕਦੀ ਇਸ ਚੀਜ਼ ਨੂੰ
1: ਜੀ। ਸੋਚਦਾ ਸੀਗਾ ਜਿਸ ਹਿਸਾਬ ਦੇ ਨਾਲ, ਚਲੋ ਵਿਧਾਨ ਸਭਾ ਪੰਜਾਬ ਦੀ ਚੱਲੀ ਹੈ, ਮੌਨਸੂਨ ਸੈਸ਼ਨ ਚੱਲਿਆ, ਚਲੋ ਮੈਨੂੰ ਲੱਗਦਾ ਕਿ ਇਹ ਤਾਂ ਕੋਈ ਡੈਮੋਕ੍ਰੇਸੀ ਨਾ ਹੋਈ, ਪਤਾ ਨੀ ਮੈਨੂੰ ਲੱਗਦਾ ਕਿ ਇਹਦੇ ਉੱਤੇ ਵੀ ਕੋਈ ਨਾ ਕੋਈ ਬਿੱਲ ਲਿਆਉਣਾ ਚਾਹੀਦਾ ਇਹਨਾਂ ਨੂੰ, ਜਾਂ ਓਪੋਜੀਸ਼ਨ ਵਾਲਿਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਭਾਈ। ਜਿੱਤੇ ਤਾਂ ਚਾਹੇ ਤੁਸੀਂ 92 ਹੋ 94 ਹੋ, ਤੁਸੀਂ ਵੱਧ ਬਹੁਮਤ ਹੈ, ਪਰ ਅਸੀਂ ਵੀ ਤਾਂ 50 ਬੈਠੇ ਹਾਂ ਨਾਲ ਜਾਂ 40 ਬੈਠੇ ਹਾਂ, ਵੀ ਉਸ ਹਿਸਾਬ ਦੇ ਨਾਲ ਕਾਹਤੋਂ ਟਾਈਮ ਜੇ ਟੋਕ ਚੱਲਣੀ ਹੈ। ਇੱਕ ਜਿਹੜਾ ਹੋ ਗਿਆ ਮਤਲਬ ਕਿ ਭਾਈ ਆਹ ਦੋ ਪਾਰਟੀਆਂ ਨੇ, ਇੱਕ ਓਪੋਜੀਸ਼ਨ ਹੈ ਇੱਕ ਹਕੂਮਤ ਕਰ ਰਹੀ ਹੈ ਜੀ, ਤੇ ਇਹਦੇ ਵਿੱਚ ਇਹ ਕਾਹਤੋਂ ਮਤਲਬ ਕਿ ਲਾਗੂ ਕੀਤਾ ਹੋਇਆ ਵੀ ਤੁਹਾਨੂੰ ਡੇਢ ਡੇਢ ਮਿੰਟ ਮਿਲਣਾ, ਬਾਕੀ ਉਹ ਚਾਹੇ 20-20 ਮਿੰਟ ਬੋਲੀ ਜਾਣ, ਜੋ ਮਰਜ਼ੀ ਆਪਣਾ ਕਹੀ ਜਾਣ, ਉਹ ਆਪਣੇ ਆਪ ਨੂੰ ਸਾਬਤ ਕਰੀ ਜਾਣ, ਤੇ ਜਦੋਂ ਉਹ ਡਾਟੇ ਦੀ ਗੱਲ ਹੁੰਦੀ ਹੈ, ਜਦੋਂ ਓਪੋਜੀਸ਼ਨ ਉੱਠ ਕੇ ਸਵਾਲ ਕਰਦੀ ਹੈ ਉਹਨਾਂ ਚੀਜ਼ਾਂ ਦੇ ਬਾਰੇ, ਤਾਂ ਉਦੋਂ ਡੇਢ ਕੁ ਮਿੰਟ ਹਾਂਜੀ ਹਾਂਜੀ ਤੁਹਾਡਾ ਸਮਾਂ ਪੂਰਾ ਹੋ ਗਿਆ ਜੀ, ਬਹਿ ਜਾਓ ਬਹਿ ਜਾਓ ਬਹਿ ਜਾਓ, ਆ ਗਈ ਤੁਹਾਡੀ ਗੱਲ ਜੀ। ਤੇ ਇਹ ਸੈਣੀ ਸਾਹਿਬ ਏਦਾਂ ਹੋ ਨਹੀਂ ਸਕਦਾ, ਕਾਨੂੰਨ ਦੇ ਵਿੱਚ ਜਾਂ ਬਿੱਲ ਏਦਾਂ ਦਾ ਕੋਈ ਲਿਆਇਆ ਨਹੀਂ ਜਾ ਸਕਦਾ ਕਿ ਖੁੱਲੀ ਡਿਬੇਟ ਹੋਵੇ ਉਸ ਸਮੇਂ ਦੇ ਵਿੱਚ ਜਦ ਸਰਕਾਰਾਂ ਬਣ ਗਈਆਂ, ਸਾਰਾ ਕੁਝ ਹੋ ਗਿਆ, ਫਿਰ ਉਹ ਸਮੇਂ ਦੀ ਪਾਬੰਦੀ ਕਿਉਂ ਜੀ? ਜਦ ਤੁਸੀਂ 10 ਦਿਨ ਸੈਸ਼ਨ ਰੱਖਿਆ ਹੋਇਆ ਤੇ ਖੁੱਲੀ ਬਹਿਸ ਹੋਵੇ ਜਦੋਂ ਬਹਿਸ ਹੋਣੀ ਹੈ ਜੀ।
2: ਸਰ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ ਕਿ 1/3 ਟਾਈਮ ਜਿਹੜਾ ਹੈਗਾ ਆ ਉਹ ਸੱਤਾ ਪਾਰਟੀ ਨੂੰ ਦੇਣਾ ਚਾਹੀਦਾ, 2/3 ਜਿਹੜਾ ਆ ਉਹ ਆਪੋਜੀਸ਼ਨ ਨੂੰ ਦੇਣਾ ਚਾਹੀਦਾ,
1: ਬਿਲਕੁਲ ਹੈ ਜੀ,
2: ਕਿਉਂਕਿ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਪਾਰਟੀਆਂ ਹੁੰਦੀਆਂ, ਉਹਨਾਂ ਵਿੱਚ ਇਸ ਰੇਸ਼ੋ ਦੇ ਵਿੱਚ ਜਿਹੜਾ ਹੈਗਾ ਆ ਡਿਵਾਈਡ ਕਰਨ
1: ਜੀ,
2: ਹਾਂਜੀ, ਕਿ ਉਹਨਾਂ ਨੂੰ ਸਮਾਂ ਜਿਹੜਾ ਆ ਉਹ ਕਿੱਦਾਂ ਕਿੱਦਾਂ ਦੇਣਾ ਚਾਹੀਦਾ। ਸਗੋਂ ਆਪੋਜੀਸ਼ਨ ਨੇ ਤਾਂ ਜਿਹੜਾ ਆ ਉਸ ਚੀਜ਼ ਦੇ ਉੱਤੇ ਵੀ ਸੱਤਾਧਾਰੀਆਂ ਨੇ ਤਾਂ ਇੱਕੋ ਹੀ ਗੱਲ ਕਹਿਣੀ ਹੁੰਦੀ ਸਾਰਿਆਂ ਨੇ
1: ਜੀ,
2: ਆਪੋਜੀਸ਼ਨ ਨੇ ਵੱਖਰੇ ਵੱਖਰੀ ਜਿਹੜੀ ਹੈਗੇ ਆ, ਜੇ ਦਲ ਵੱਖਰੇ ਵੱਖਰੇ ਹੈਗੇ ਆ ਤੇ ਉਹਨਾਂ ਨੇ ਆਪਣਾ ਆਪਣਾ ਜਿਹੜਾ ਹੈਗਾ ਆ ਗੱਲ ਕਰਨੀ ਹੁੰਦੀ ਹੈ ਜੀ
1: ਜੀ।
2: ਸੋ ਇਸ ਕਰਕੇ ਜਿਹੜਾ ਆ ਇਹ ਹੋਣਾ ਚਾਹੀਦਾ ਹੈਗਾ ਆ, ਪਰ ਗੱਲ ਏਦਾਂ ਆ ਕਿ ਜਦੋਂ ਜਿਹੜਾ ਸੱਤਾ ਪਕਸ਼ ਆ ਉਹ ਕਦੀ ਵੀ ਏਦਾਂ ਦੀ ਚੀਜ਼ ਚਾਹੁੰਦਾ ਹੀ ਨੀ ਹੁੰਦਾ ਕਿ ਜਿਹੜੀ ਉਹਨੂੰ ਡੈਮੇਜ ਕਰਦੀ ਹੋਵੇ
1: ਜੀ,
2: ਨਾਲੇ 92 ਸੀਟਾਂ ਦੇ ਕੇ ਜਿਹੜੀਆਂ ਹੈਗੀਆਂ 92 ਦੀਆਂ ਅਗਲਿਆਂ ਨੇ 95 ਵੀ ਕਰ ਲਈਆਂ, 94 ਕਰ ਲਈਆਂ, ਉਹ ਉਹ ਡੈਮੇਜਿੰਗ ਹੁੰਦੀ ਹੈ। ਏਡੀ ਵੱਡਾ ਜਿਹੜਾ ਮੈਂਡੇਟ ਆ ਇਹ ਵੀ ਮਾੜਾ ਜੀ, ਇਹ ਤਾਂ ਸਬਕ ਆ ਗਿਆ ਜੀ। ਆਪੋਜੀਸ਼ਨ ਹੋਣੀ, ਸਟਰੋਂਗ ਆਪੋਜੀਸ਼ਨ ਹੋਣੀ ਬਹੁਤ ਜ਼ਰੂਰੀ ਹੈ ਲੋਕਤੰਤਰ ਦੇ ਵਿੱਚ, ਨਹੀਂ ਤਾਂ ਜਿਹੜਾ ਆ ਹਾਲਾਤ ਮਾੜੇ ਹੀ ਹੁੰਦੇ ਜੀ।
1: ਉਹ ਤਾਂ ਡਿਕਟੇਟਰਸ਼ਿਪ ਹੀ ਹੋ ਗਈ ਇੱਕ ਤਰ੍ਹਾਂ ਦੀ, ਕਾਹਦੀ ਡੈਮੋਕ੍ਰੇਸੀ ਆ ਉਹ ਤਾਂ ਫਿਰ, ਬਿਲਕੁਲ ਹੈ ਜੀ।
2: ਨਹੀਂ ਜੀ ਨਹੀਂ ਨਹੀਂ, ਡੈਮੋਕ੍ਰੇਸੀ ਮੌਕਰੀ ਇਨ ਦਾ ਨੇਮ ਆਫ ਡੈਮੋਕ੍ਰੇਸੀ ਹੈ ਜੀ,
1: ਬਿਲਕੁਲ ਹੈ ਜੀ,
2: ਮਜ਼ਾਕ ਆ ਇਹ, ਇਹ ਕੋਈ ਡੈਮੋਕ੍ਰੇਸੀ ਨਹੀਂ ਹੈ ਜੀ। ਹੁਣ ਦੇਖੋ ਇੱਕ ਬਿੱਲ ਇਹਨਾਂ ਨੇ ਪਾਸ ਕੀਤਾ ਜੀ ਵੀ ਉਹ ਸਕੂਲਾਂ ਦੀਆਂ ਬੱਚਿਆਂ ਦੀਆਂ ਫੀਸਾਂ ਦਾ ਜੀ,
1: ਬਿਲਕੁਲ
2: ਉਹ ਭਾਰੀ ਸਾਹਿਬ 3 ਸਾਲ ਤੋਂ ਮਤਲਬ ਜਿਹੜਾ ਹੈਗਾ ਆ ਭਾਈ ਬਾਅਦ ਅਸੈਸ ਹੋਣਾ ਹੈ ਜੀ, ਇਹ ਪਿਛਲੇ 3 ਸਾਲ ਦਾ ਇਹਨਾਂ ਨੇ ਰੈਟਰੋਸਪੈਕਟਿਵਲੀ ਕਰ ਲਿਆ, ਠੀਕ ਹੈ ਜੀ, ਉਹ ਚੈਲੰਜ ਹੋ ਜਾਣਾ ਜੀ, ਉਹ ਚੈਲੰਜ ਹੋ ਜਾਣਾ ਕਿ ਤੁਸੀਂ ਜਿਹੜਾ ਪਿਛਲਾ ਆ ਉਹਦੇ ਬਾਰੇ ਨਹੀਂ ਗੱਲ ਕਰ ਸਕਦੇ। ਅੱਜ ਦੀ ਡੇਟ ਤੋਂ ਜਿਹੜਾ ਹੈਗਾ ਆ ਤੁਸੀਂ ਇਹ ਕਰ ਸਕਦੇ ਆ ਕਿ 5% ਇਨਕਰੀਜ਼ ਜਿਹੜੀ ਹੈਗੀ ਆ ਜਿੱਦਾਂ ਮਰਜ਼ੀ।
1: ਉਹ ਸੇਮ ਹੀ ਹੋ ਗਿਆ ਜਿੱਦਾਂ ਬੇਦਬੀ ਬਿੱਲ ਵੀ ਲਿਆਂਦਾ ਸੀਗਾ ਵੀ ਉਹ ਜੋ ਹੁਣ ਤੋਂ ਘਟਨਾਵਾਂ ਸ਼ੁਰੂ ਹੋਣਗੀਆਂ ਉਹਦੇ ਉੱਤੇ ਬਣੇਗਾ, ਉਹੀ ਚੀਜ਼ ਉਹ ਤੇ ਆ।
2: ਸਰ ਹੁਣ ਰੈਟਰੋਸਪੈਕਟਿਵਲੀ ਲਾਗੂ ਹੁੰਦਾ ਹੀ ਨਹੀਂ ਹੁੰਦਾ ਕੋਈ ਵੀ ਕਾਨੂੰਨ ਜਿਹੜਾ ਹੁੰਦਾ ਆ, ਇਹਨਾਂ ਨੇ ਰੈਟਰੋਸਪੈਕਟਿਵਲੀ ਕੀਤਾ ਜੀ। ਜਿਹੜੇ ਇਹ ਸੰਜੀਦਾ ਬੰਦੇ ਹੈਗੇ ਆ ਨਾ ਜੀ, ਉਹ ਤਾਂ ਇਹ ਸੋਚਦੇ ਆ ਕਿ ਸ਼ਾਇਦ ਇਹਨਾਂ ਦਾ ਦੋਨੇ ਪਾਸੇ ਇਹਨਾਂ ਨੇ ਰੱਖਣ ਦਾ ਯਤਨ ਕੀਤਾ ਵੀ ਉਧਰੋਂ ਪੇਰੈਂਟਸ ਨੂੰ ਰੱਖ ਲਿਆ ਹਾਂਜੀ, ਵੀ ਅਸੀਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਸੋਚਦੇ ਹੈਗੇ ਆ, ਅਸੀਂ ਤੁਹਾਡੀਆਂ ਬੱਚਿਆਂ ਦੀਆਂ ਫੀਸਾਂ ਬਾਰੇ ਸੋਚਿਆ ਹੈ ਜੀ, ਉਹਨਾਂ ਨੂੰ ਇੱਕ ਜਿਹੜਾ ਆ ਉਹਨਾਂ ਨੂੰ ਇੱਕ ਇੱਕ ਲੂਪਹੋਲ ਦੇ ਦਿੱਤਾ, ਸਕੂਲ ਐਡਮਿਨਿਸਟ੍ਰੇਸ਼ਨ ਨੂੰ ਇੱਕ ਲੂਪਹੋਲ ਦੇ ਦਿੱਤਾ ਵੀ ਤੁਸੀਂ ਜਾਓ ਹਾਈ ਕੋਰਟ ਚ ਚੈਲੰਜ ਕਰੋ, ਇਹ ਆਪਣੇ ਆਪ ਤੇ ਸਟੇ ਲੱਗ ਜਾਣਾ ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਉਹ ਕਿਉਂ ਮਤਲਬ ਰੈਟਰੋਸਪੈਕਟਿਵਲੀ ਕਾਹਦੇ ਵਾਸਤੇ ਤੁਸੀਂ ਕਰਨਾ ਹੈਗਾ ਜੀ, ਤੁਸੀਂ ਉਹਨੂੰ ਜਿਹੜਾ ਆ ਵੀ ਠੀਕ ਆ ਜੀ ਅੱਗੇ ਤੋਂ ਜਿਹੜਾ ਆ ਤੁਸੀਂ ਨਾ ਕਰਿਓ ਜੀ, ਉਹ ਤੁਸੀਂ ਤਾਂ ਕਹਿੰਦੇ ਰਿਕਵਰੀਆਂ ਕਰਾਂਗੇ ਜੀ, ਰਿਕਵਰੀ ਕਿੱਦਾਂ ਕਰੋਗੇ ਜੀ, ਤੁਸੀਂ ਕਿੱਦਾਂ ਅਸੈਸ ਕਰੋਗੇ ਜੀ। ਗੱਲ ਤਾਂ ਇਹ ਹੈ ਨਾ ਵੀ 5% ਤੋਂ ਇਨਕਰੀਜ ਜਿਆਦਾ ਨਹੀਂ ਕਰ ਸਕਦਾ ਹੈਗਾ, ਫਿਰ 5% ਤੁਸੀਂ ਪਿਛਲਾ ਡਾਟਾ ਕੱਢੋਗੇ ਵੀ ਉਦੋਂ ਕੀ ਸੀਗੀ ਤੇ ਉਦੋਂ 5% ਇਹਨਾਂ ਨੇ ਕੀਤੀ ਕਿ ਨਹੀਂ ਕੀਤੀ ਜੀ।
1: ਨਾਲੇ ਸੈਣੀ ਸਾਹਿਬ ਇੱਕ ਗੱਲ ਸੈਣੀ ਸਾਹਿਬ ਇੱਕ ਬਹੁਤ ਸਾਰੇ ਮੁਲਕਾਂ ਚ ਸਾਡੇ ਮੁਲਕ ਦੀ ਗੱਲ ਕਰ ਲਈਏ ਤਾਂ ਇਹਦੇ ਵਿਚ ਜਿੱਥੇ ਮਰਜ਼ੀ ਫਿਨਲੈਂਡ ਦੇ ਵਿਚ ਚਲ ਜਾਓ, ਮਤਲਬ ਕਿ ਸੇਮ ਹੀ ਸਿਲੇਬਸ ਤੁਹਾਨੂੰ ਮਿਲੇਗਾ, ਸੇਮ ਸਕੂਲਾਂ ਦੇ ਵਿਚ ਸੇਮ ਹੀ ਐਜੂਕੇਸ਼ਨ ਆ। ਇਹ ਸਾਡੇ ਪਤਾ ਨੀ ਕਦੋਂ CBSE ਪੰਜਾਬ ਬੋਰਡ ਜੇ ਬੋਰਡ ਜੋ ਬੋਰਡ ਉਹ ਕਿਤੇ ਨਾ ਕਿਤੇ ਉਹਦਾ ਸ਼ੋਸ਼ਣ ਹੀ ਹੋ ਰਿਹਾ ਉਸ ਚੀਜ਼ ਦੇ ਵਿਚ ਜੀ। ਕਿਉਂ ਨੀ ਤੁਸੀਂ ਇੱਕ ਨੀਤੀ ਜਿਹੜੀ ਹੈ ਐਜੂਕੇਸ਼ਨ ਜਿਹੜੀ ਹੈ ਪਾਲਿਸੀ ਬਣਾਉਂਦੇ ਵੀ ਪੂਰੇ ਮੁਲਕ ਦੇ ਵਿਚ ਇੱਕੋ ਹੀ ਐਜੂਕੇਸ਼ਨ ਜਿਹੜੀ ਹੈ ਉਹ ਲਾਜ਼ਮੀ ਹੋਵੇਗੀ ਜੀ, ਇੱਕੋ ਜਿਹੜਾ ਉਹ ਸਾਰਾ ਕੁਝ ਬਣੇਗਾ।
2: ਬਿਲਕੁਲ ਜੀ, ਪਤਾ ਨੀ ਕਿਉਂ ਸਰ ਜਿਹੜਾ ਨਾ ਡੀਸੈਂਟਰਲਾਈਜੇਸ਼ਨ ਆਫ ਪਾਵਰ ਜਦੋਂ ਕਰਦੇ ਹੈਗੇ ਆ ਤੇ ਹਾਂਜੀ ਕਮਾਂਡ ਸਾਰੀ ਸਾਡੇ ਹੱਥ ਚ ਰਵੇ, ਸਿੱਖਿਆ ਨੀਤੀ ਸਾਡੇ ਹੱਥ ਚ ਰਵੇ, ਉਹ ਸਾਰਾ ਕੁਛ ਜਿਹੜਾ ਆ। ਬਾਕੀ ਜਿਹੜਾ ਪੰਜਾਬ ਵਾਲਿਆਂ ਦਾ ਤਾਂ ਕੰਮ ਹੀ ਇਹ ਹੈਗਾ ਜੀ, ਸਿੱਖਿਆ

0: ਇਹ ਵਿਧਾਨ ਸਭਾ ਦਾ ਜਿਹੜਾ ਹੈਗਾ ਆ ਸੈਸ਼ਨ, ਸਪੈਸ਼ਲ ਸੈਸ਼ਨ ਸੱਦ ਕੇ ਤੇ ਉਹ ਡਰਾਮੇ ਕਰਨੇ, ਉਹਦਾ ਖਰਚਾ ਪਾਉਣਾ ਜੀ ਲੋਕਾਂ ਨੂੰ, ਟੈਕਸ ਪੇਅਰ ਨੂੰ, ਉਹਦਾ ਫਾਇਦਾ ਕੀ ਹੈ ਜੀ?
1: ਕੁਛ ਵੀ ਨਹੀਂ ਹੈ। ਹਾਂ, ਚੀਜ਼ਾਂ ਕਰਨੀਆਂ ਤੁਸੀਂ ਘਰ ਬੈਠੇ ਵੀ ਤਾਂ ਕਰ ਹੀ ਸਕਦੇ ਹੋ। ਬਿਲਕੁਲ,
0: ਕਾਂਗਰਸ ਮੰਗ ਕਰਦੀ ਸੀ ਸੈਸ਼ਨ ਲੰਬਾ ਹੋਣਾ ਚਾਹੀਦਾ ਹੈਗਾ ਆ ਜੀ। ਸੈਸ਼ਨ ਲੰਬਾ ਕਰਕੇ ਕਰਨਾ ਕੀ ਆ ਜੀ? ਉੱਥੇ ਨਾਰੇ ਹੀ ਲਾਉਣੇ ਤੁਸੀਂ, ਜਿਹੜੇ ਪੰਜ ਛੇ ਦਿਨ ਤਾਂ ਤੁਸੀਂ ਬਾਈਕਾਟ ਕਰਕੇ ਆ ਜਾਂਦੇ ਰਹੇ ਹੈਗੇ ਆ। ਜਿਹੜੇ ਚਾਰ ਦਿਨ ਹੋਰ ਵੀ ਹੁੰਦੇ ਤੇ ਬਾਈਕਾਟ ਹੀ ਕਰਨਾ ਪੈਣਾ ਸੀ ਉੱਥੇ, ਨਾ ਉਹਨਾਂ ਨੇ ਤੁਹਾਨੂੰ ਮੌਕਾ ਦੇਣਾ ਸੀ ਬੋਲਣ ਦਾ ਜੀ।
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਐਨੀਵੇ ਇੱਥੇ ਜਿਹੜਾ ਹੈਗਾ ਵਿਧਾਨ ਸਭਾ ਦੀ ਇਹ ਕੋਈ ਵੀ ਕਾਰਵਾਈ ਜਿਹੜੀ ਆ ਉਹਦੇ ਵਿੱਚ ਕੁਛ ਕਿਤੇ ਵੀ ਐਪਰੀਸ਼ੀਏਟ ਨਹੀਂ ਕੀਤਾ ਜਾ ਸਕਦਾ।
1: ਪਹਿਲਾਂ ਜਦੋਂ ਵਿਧਾਨ ਸਭਾ ਜਾਂ ਰਾਜ ਸਭਾ ਚੱਲਦੀਆਂ ਸੀਗੀਆਂ ਨਾ ਤਾਂ ਲੋਕ ਜਾਂ ਮੇਰੇ ਵਰਗੇ ਵੀ ਕਈ ਵਾਰੀ ਦੇਖ ਲੈਂਦੇ ਹੁੰਦੇ ਸੀ ਭਈ ਯਾਰ ਕੀ ਚੱਲਦਾ ਪਿਆ, ਚੰਗੀ ਬੈਠ ਜਾਂਦੇ ਹੁੰਦੇ ਸੀ ਲੋਕ ਨਾ, ਜਿੱਦਾਂ ਮੈਚ ਦੇਖਦੇ ਹੁੰਦੇ ਸੀ, ਸੁਣਦੇ ਹੁੰਦੇ ਸੀ। ਹੁਣ ਤਾਂ ਦਿਲ ਹੀ ਨਹੀਂ ਕਰਦਾ ਭਈ ਜਦੋਂ ਕਿਸੇ ਦੀ ਫੋਟੋ ਸਾਹਮਣੇ ਆਉਂਦੀ ਹੈ ਦਿਲ ਕਰਦਾ ਬੰਦ ਕਰਦੀ ਹੈ, ਪਤਾ ਨੀ ਕੀ ਬੋਲੀ ਜਾਂਦੇ ਹਨ।
0: ਪਰ ਇਹ ਸਭ ਤੁਸੀਂ ਇੱਕ ਬਿੱਲ ਦੇ ਪੜਿਆ ਹੈਗਾ ਕਿ ਇਹਨਾਂ ਨੇ ਕੰਟਰੈਕਟ ਦੇ ਉੱਤੇ ਇਹ ਕੰਮ ਰੱਖਣੇ ਆ, ਮਤਲਬ ਸਰਕਾਰਾਂ ਵਿਚੋਲਾ ਕੱਢ ਦਿੱਤਾ ਜੀ। ਠੀਕ ਹੈ ਜੀ, ਇਹ ਕੰਟਰੈਕਟ ਜਿਹੜਾ ਹੈਗਾ ਆ ਵੀ ਜਿਹੜੇ ਬੰਦਿਆਂ ਨੇ 5 ਸਾਲ ਕੰਮ ਕੀਤਾ ਆ ਉਹ ਸਿੱਧਾ ਸਰਕਾਰ ਨਾਲ ਕੰਟਰੈਕਟ ਕਰ ਲੈਣਗੇ। ਠੀਕ ਹੈ ਜੀ, ਉਹ 58 ਸਾਲ ਤੱਕ ਜਿਹੜਾ ਹੈਗਾ ਆ ਵੀ ਉਹ ਜੋਬ ਕਰ ਸਕਦੇ ਆ ਜੀ।
1: ਬਿਲਕੁਲ,
0: ਮੀਨਿੰਗ ਦੇਅਰ ਬਾਈ ਕਿ ਅੱਗੇ ਤਾਂ ਜਿਹੜਾ ਹੈਗਾ ਆ ਕੋਈ ਪੱਕੇ ਹੋਣ ਦੀ ਮੰਗ ਕਰਦੇ ਸੀ, ਹੁਣ ਵਾਂਸੇ ਕੱਚਾ ਆਲਵੇਜ਼ ਕੱਚਾ ਜੀ, ਯਾਨੀ ਕਿ 58 ਸਾਲ ਤੱਕ ਉਹ ਕੱਚਾ ਕੱਚੇ ਦਾ ਕੱਚਾ ਹੀ ਚੱਲ ਗਿਆ ਜੀ।
1: ਬਿਲਕੁਲ ਹੈ ਜੀ, ਪੱਤੂਗਾ ਹੀ ਨਹੀਂ ਕਦੇ ਜੀ।
0: ਹਾਂਜੀ, ਨਾਲ ਇਹ ਹੈਗਾ ਆ ਕਿ ਅੱਛਾ ਨਾਲ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਐਫੀਡੈਵਿਟ ਦਿਓਗੇ ਵੀ ਜਿਹੜੇ ਤੁਸੀਂ ਪੱਕੇ ਹੋਣ ਵਾਸਤੇ ਕੇਸ ਲਾਏ ਆ ਉਹ ਵਾਪਸ ਲੈ ਲਓ,
1: ਵਾਪਸ ਕਰੋ ਭਾਈ, ਫੇਰ ਤੁਹਾਨੂੰ ਲਵਾਂਗੇ।
0: ਹਾਂਜੀ, ਤੁਸੀਂ ਚਲੋ ਠੀਕ ਹੈ, ਉਹ ਇੱਕ ਸੇਫ ਗਾਰਡ ਕਰਤਾ ਜੀ ਵੀ ਇੱਕ ਵਾਰੀ ਜਦੋਂ ਤੁਸੀਂ ਤੁਹਾਨੂੰ ਨੌਕਰੀ ਤੋਂ ਲਾਇਆ ਜਾਂਦਾ ਹੈਗਾ ਦੂਜੀ ਥਾਂ ਤੇ, ਜਿਹੜਾ ਹੈਗਾ ਤੁਸੀਂ ਰੱਖਿਆ ਜਾਂਦੇ ਕਿਸੇ ਹੋਰ ਡਿਪਾਰਟਮੈਂਟ ਜਾਂ ਇੱਦਾਂ ਕਰਕੇ, ਜੋ ਸੈਲਰੀ ਤੁਸੀਂ ਲੈ ਰਹੇ ਹੈਗੇ ਉਹ ਤੋਂ ਘੱਟ ਦੇ ਉੱਤੇ ਨੀ ਲੱਗੇ ਤੁਸੀਂ, ਉਹਦੀ ਸੈਲਰੀ ਤੁਹਾਡੀ ਫਿਕਸ ਹੋਊਗੀ ਜੀ।
1: ਬਿਲਕੁਲ
0: ਮੰਨ ਲੈਂਦੇ ਤੁਹਾਡੀ ਗੱਲ ਇਸ ਚੀਜ਼ ਦੇ ਨਾਲ, ਇਹ ਤਾਂ ਬੇਸਿਕ ਗੱਲ ਹੈਗੀ ਆ ਜੀ। ਪਰ ਸਵਾਲ ਇਹ ਹੈਗਾ ਕਿ ਜਿਹੜਾ ਅੱਗੇ ਨਾ ਸਰ ਸੁਪਰੀਮ ਕੋਰਟ ਨੇ ਇੱਕ ਵਾਰੀ ਗਾਈਡਲਾਈਨਸ ਦਿੱਤੀਆਂ ਸੀਗੀਆਂ ਵੀ ਸਰਕਾਰ ਨੂੰ ਜਿੱਥੇ ਵਰਕ ਹੈਗਾ ਆ ਪਰਮਾਨੈਂਟ ਨੇਚਰ ਦਾ ਹਾਂਜੀ, ਉੱਥੇ ਜਿਹੜਾ ਆ ਵੀ ਤੁਸੀਂ ਬੰਦਿਆਂ ਨੂੰ ਰੈਗੂਲਰ ਕਰੋ
1: ਜੀ।
0: ਜੇ ਤੁਸੀਂ 3 ਮਹੀਨੇ ਦੇ ਵਿੱਚ ਉਹਦੀ ਕੋਈ ਬ੍ਰੇਕ ਨਹੀਂ ਹੋਈ ਤੇ ਕੀ ਕਰਦੇ ਸੀ ਇਹ 99 ਦਿਨ ਦੀ ਹਾਜ਼ਰੀ ਲਾ ਕੇ 1 ਦਿਨ ਅਗਲੇ ਦੀ ਬ੍ਰੇਕ ਦੇ ਕੇ ਤੇ ਫੇਰ ਮੁੜ ਕੇ ਜਿਹੜਾ ਇਸੇ ਕਰਕੇ ਕਰ ਲੈਂਦੇ ਸੀ। ਉਹ ਕਹਿੰਦੇ ਸੀ ਵੀ ਜਿੱਥੇ ਵਰਕ ਪਰਮਾਨੈਂਟ ਨੇਚਰ ਦਾ ਤੁਸੀਂ ਕਿਉਂ ਨੀ ਬੰਦਾ ਪੱਕਾ ਹੀ ਰੱਖਦੇ ਬਈ
1: ਜੀ,
0: ਜਿੱਥੇ ਟੈਂਪਰੇਰੀ ਨੇਚਰ ਦਾ ਵਰਕ ਹੈਗਾ ਆ ਉੱਥੇ ਤੁਹਾਨੂੰ ਮਤਲਬ ਕੋਈ ਕਾਨੂੰਨ ਮਜਬੂਰ ਨਹੀਂ ਕਰਦਾ, ਤੁਸੀਂ ਬੰਦਾ ਹਾਇਰ ਕਰ ਲਓ
1: ਜੀ।
0: ਠੀਕ ਹੈ ਜੀ, ਜਿੰਨਾ ਚਿਰ ਤੁਹਾਡਾ ਸੀਜ਼ਨਲ ਕੰਮ ਆ ਕੋਈ ਜਾਂ ਇੱਦਾਂ ਕਰਕੇ ਉਹ ਤੁਸੀਂ ਹਾਇਰ ਕਰ ਲਓ ਤੇ ਉਹ ਤੁਸੀਂ ਜਿੱਦਾਂ ਮਰਜ਼ੀ ਆ, ਪਰ ਜਿੱਥੇ ਤੁਹਾਡਾ ਵਰਕ ਹੀ ਪਰਮਾਨੈਂਟ ਨੇਚਰ ਦਾ ਆ, ਕੋਈ ਮੇਨਟੀਨੈਂਸ ਦਾ ਆ, ਕੋਈ ਹੋਰ ਚੀਜ਼ ਹੈਗੀ ਆ, ਉੱਥੇ ਬੰਦੇ ਜਿਹੜੇ ਹੈਗੇ ਜਦੋਂ ਰੱਖਣੇ ਪੱਕੇ ਰੱਖੋ ਜੀ,
1: ਪੱਕੇ ਰੱਖੋ। ਬਿਲਕੁਲ
0: ਹਾਂਜੀ, ਇਹ ਕੱਚੇ ਪੱਕੇ ਵਾਲਾ ਸਵਾਲ ਹੀ ਨਾ ਪੈਦਾ ਹੋਵੇ ਜੀ।
1: ਬਿਲਕੁਲ,
0: ਪਰ ਹੁਣ ਦੇਖੋ ਇਹਨਾਂ ਨੇ ਕਿੱਦਾਂ ਵੀ ਇਹ ਇਨਡਾਇਰੈਕਟਲੀ ਜਿਹੜਾ ਆ ਧਰਨੇ ਜਿਹੜੇ ਲੱਗਦੇ ਆ ਨਾ ਜੀ ਵਾਰ ਵਾਰ, ਉਹਨਾਂ ਨੂੰ ਰਿਮੂਵ ਕਰਨ ਵਾਸਤੇ ਇਹ ਤਰੀਕਾ ਵਧੀਆ ਹੈਗਾ ਆ ਵੀ ਇਸ ਬਿੱਲ ਰਾਹੀਂ ਜਿਹੜਾ ਆ ਵੀ ਜਿਹਨੇ ਸਰਕਾਰ ਨਾਲ ਸਿੱਧਾ ਕੰਟਰੈਕਟ ਕਰਨਾ ਆ ਉਹ ਆ ਜਾਵੇ
1: ਜੀ।
0: ਹਾਂਜੀ, ਤੇ ਬਾਅਦ ਦੇ ਵਿੱਚ ਕਿੰਨੀ ਡੈਮੇਜਿੰਗ ਗੱਲ ਕੀਤੀ ਹੈਗੀ ਆ, ਉੱਥੇ ਕਿਤੇ ਬੰਦੇ ਨੂੰ ਰੈਗੂਲਰ ਕਰਨ ਦੀ ਗਰੰਟੀ ਨੀ ਦਿੱਤੀ ਹੈਗੀ, ਰੈਦਰ ਕਿ ਉਹ 58 ਸਾਲ ਤੱਕ ਨੌਕਰੀ ਕਰ ਸਕਦਾ।
1: ਬਿਲਕੁਲ
0: ਹਾਂਜੀ ਹਾਂਜੀ, ਨਾਲ ਜਦੋਂ ਐਫੀਡੈਵਿਟ ਉਹਦਾ ਵਾਪਸ ਲੈਣਾ ਆ ਉਹਦੇ ਕੋਲੋਂ ਵੀ ਹਾਂ ਜੀ ਉਹ ਕਦੀ ਵੀ ਕੋਈ ਮੰਗ ਨੀ ਕਰੂਗਾ ਇਸ ਚੀਜ਼ ਦੀ ਰੈਗੂਲਰ ਕਰਨ ਦੀ, ਤੇ ਫੇਰ ਜਿਹੜਾ ਆ
1: ਜਿਹੜੇ ਉਹਨਾਂ ਨੂੰ ਭੱਤੇ ਦੇਣੇ ਪੈਣੇ ਆ ਜਾਂ ਉਹਨਾਂ ਨੂੰ ਜਿਹੜੇ ਰਿਟਾਇਰਮੈਂਟ ਦੇ ਉੱਤੇ ਦੇਣੇ ਪੈਣੇ ਉਹ ਫੇਰ ਬਚਾਉਣਗੇ ਇਹ ਚੀਜ਼, ਮਤਲਬ ਕਿ ਕੱਚਾ ਬੰਦਾ।
0: ਬਿਲਕੁਲ ਜੀ ਜੀ, ਭਾਰੇ ਸਾਹਿਬ ਦੇਖੋ ਪੈਨਸ਼ਨ ਪਾਲਿਸੀ ਤਾਂ ਪਹਿਲਾਂ ਹੀ ਜਿਹੜੀ ਹੈਗੀ ਖਤਮ ਕਰ ਦਿੱਤੀ ਹੈਗੀ ਜੀ।
1: ਬਿਲਕੁਲ
0: ਹਾਂਜੀ, ਮਤਲਬ ਇਹ ਹੈਗਾ ਕਿ ਪ੍ਰਾਈਵੇਟ ਜੋਬ ਤੇ ਸਰਕਾਰੀ ਜੋਬ ਚ ਕੋਈ ਫਰਕ ਹੀ ਨੀ ਰਹਿ ਜਾਏਗਾ
1: ਜੀ। ਬਿਲਕੁਲ
0: ਹਾਂਜੀ, ਜਿੱਦਾਂ ਪ੍ਰਾਈਵੇਟ ਇੰਪਲਾਇਰ ਜਿਹੜਾ ਹੈਗਾ ਆ ਵੀ ਉਹ ਕਰਦਾ ਹੈਗਾ ਆ ਜਿੰਨਾ ਕੁ ਇੰਟਰਸਟ ਉਹ ਵਾਚ ਕਰਦਾ ਓਨਾ ਹੀ ਸਰਕਾਰ ਵਾਚ ਕਰੇਗੀ
1: ਜੀ।
0: ਸੋ ਇਹ ਤਾਂ ਬਹੁਤ ਡੈਮੇਜਿੰਗ ਸੀਗੇ ਇਹਨਾਂ ਸਾਰਿਆਂ ਬਿੱਲਾਂ ਦੇ ਉੱਤੇ, ਬਹੁਤ ਸੰਜੀਦਾ ਕੇ ਇੱਕ ਇੱਕ ਬਿੱਲ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਬਹਿਸ ਹੋਣੀ ਚਾਹੀਦੀ ਸੀ
1: ਇਹ
0: ਨੌਂ ਵੇਲੇ
1: ਲਿਆਉਣਾ ਤਾਂ ਇਹ ਚਾਹੀਦਾ ਸੀਗਾ ਕਿ ਜਿਹੜਾ ਜਿੱਦਾਂ ਸਰਕਾਰੀ ਜੋਬਾਂ ਹੈਗੀਆਂ ਨੇ ਉਹਨੂੰ ਬੈਲੈਂਸ ਕਰਨ ਦੇ ਲਈ ਕਿ ਜਿੰਨੇ ਭੱਤੇ ਮਿਲਦੇ ਆ ਜਾਂ ਰਿਟਾਇਰਮੈਂਟ ਮਿਲਦੀ ਹੈ ਤਾਂ ਓਦਾਂ ਹੀ ਜਿਹੜਾ ਬਕਾਇਆ

0: ਦਾ ਪੇਪਰ ਵਰਕ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਚਾਹੇ ਜੋਬ ਦਿੰਦੇ ਵੀ ਤੁਸੀਂ ਇਹਨਾਂ ਨੂੰ ਜੋਬਾਂ ਦਿਓ ਤੇ ਇਹ ਚੀਜ਼ ਬਿੱਲ ਤਾਂ ਇਹ ਲਿਆਉਣਾ ਚਾਹੀਦਾ ਸੀਗਾ ਵੀ ਇਹਨਾਂ ਨੂੰ ਰਿਟਾਇਰਮੈਂਟ ਜਾਂ ਉਹ ਸਾਰਾ ਨਾਲ ਇਨਕਮ ਟੈਕਸ ਵਗੈਰਾ ਸਾਰਾ ਉਹ ਪੇ ਰੋਲ ਜਿਹੜਾ ਹੈਗਾ ਮਹੀਨੇ ਦਾ ਮਹੀਨੇ ਉਹਦੇ ਵਿੱਚੋਂ ਮਤਲਬ ਕਿ ਗੌਰਮੈਂਟ ਨੂੰ ਵੀ ਕੁਝ ਜਿਹੜਾ ਆਪਣਾ ਇਨਕਮ ਟੈਕਸ ਵਗੈਰਾ ਜਾਂ ਜੋ ਵੀ ਹੈ ਉਹਦੇ ਵਿੱਚੋਂ ਸੈਲਰੀ ਦੇ ਵਿੱਚੋਂ ਕਟਾਉਣਗੇ ਤਾਂ ਉਹਨਾਂ ਨੂੰ ਮਤਲਬ ਕਿ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਪਰ ਇਹਨਾਂ ਨੇ ਤਾਂ ਉਹ ਕੰਮ ਹੀ ਉਲਟਾ ਕਰ ਦਿੱਤਾ ਸਮਾਂ ਕਿ ਉਹਨੂੰ ਬੈਲੈਂਸ ਤਾਂ ਕੀ ਕਰਨਾ ਸੀ, ਅਨਬੈਲੈਂਸ ਹੀ ਕਰਕੇ ਰੱਖਦਾ ਆਪਣੇ ਮਤਲਬ ਕਿ ਪੱਲਿਓਂ ਵੀ ਸਾਰਾ ਕੁਝ ਝਾੜ ਦਿੱਤਾ ਪਿਆ। ਅਸੀਂ ਵੀ ਨਹੀਂ ਦੇਣਾ ਭਾਈ, ਤੁਸੀਂ ਤਾਂ ਦਿੰਦੇ ਹੀ ਨਹੀਂ ਗੇ, ਅਸੀਂ ਕਾਹਤੋਂ ਦਈਏ ਸਰਕਾਰਾਂ।
1: ਪਰ ਸਾਹਿਬ ਸਾਡੇ ਮੁਲਕ ਦੇ ਵਿੱਚ ਨਾ ਟੈਕਸ ਪੇਅਰ ਦੀ ਇੱਕ ਚੀਜ਼ ਪ੍ਰੋਬਲਮ ਰਹੀ ਹੈਗੀ ਆ ਜੋ ਉਹਨਾਂ ਨੂੰ ਫੀਲ ਹੁੰਦਾ ਰਿਹਾ। ਅਸੀਂ ਵੱਡੇ ਟੈਕਸ ਪੇਅਰ ਦੀ ਗੱਲ ਕਰਦਾ, ਤੁਸੀਂ ਯਾਦ ਕਰੋ ਇੱਕ ਵਾਰੀ ਨਾ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਕਿਤੇ ਮਿਊਂਸਪਲ ਕਮੇਟੀ ਨੇ ਉਹਨੂੰ ਕੋਈ ਹਰਾਸ ਕੀਤਾ ਸੀ ਤੇ ਉਹ ਕਹਿੰਦਾ ਸੀ 2 ਕਰੋੜ ਰੁਪਇਆ ਟੈਕਸ ਦਿੱਤਾ
0: ਜੀ,
1: ਹੈ ਜੀ, ਤੇ ਉਹਦੇ ਬਾਵਜੂਦ ਜਿਹੜਾ ਹੈਗਾ ਆ ਵੀ ਇਸ ਤਰੀਕੇ ਨਾਲ ਡੀਲ ਕਰ ਰਹੇ ਹੈਗੇ ਆ ਜੀ
0: ਜੀ।
1: ਤੇ ਉਹ ਇਸ ਕਰਕੇ ਵੀ ਜਿਹੜੇ ਟੈਕਸ ਪੇਅਰ ਦੀ ਇਹ ਜਿਹੜੀ ਆ ਰਹੀ ਆ ਕੰਪਲੇਂਟ
0: ਜੀ
1: ਕਿ ਉਹਨਾਂ ਨੂੰ ਟੈਕਸ ਪੇ ਕਰਨ ਦਾ ਕਿਤੇ ਵੀ ਇਨਸੈਂਟਿਵ ਨਹੀਂ ਦਿੱਤਾ ਜਾਂਦਾ।
0: ਬਿਲਕੁਲ ਹੈ ਜੀ,
1: ਬੈਨੀਫਿਟ ਉਹਨਾਂ ਨੂੰ ਕਿਸੇ ਨਾ ਕਿਸੇ ਹਾਂ ਕੋਈ ਬੈਨੀਫਿਟ ਦਿੱਤਾ ਜਾਵੇ ਵੀ ਹਾਂ ਜੀ, ਜਾਂ ਕਿਤੇ ਮੈਂ ਤਾਂ ਇੱਥੇ ਤੱਕ ਕਹਿੰਦਾ ਸੀ ਵੀ ਜਿੱਦਾਂ ਜਿਹੜਾ ਆ ਮੇਰੀ ਆਪਣਾ ਸੁਝਾਅ ਹੈਗਾ ਸੀ ਜੀ, ਮੈਂ ਅੱਗੇ ਵੀ ਇੱਕ ਵਾਰੀ ਕਿਹਾ ਗੱਲ ਕਹੀ ਸੀ ਵੀ ਜਿੱਥੇ ਫਾਈਨੈਂਸ਼ੀਅਲ ਫਰੋਡ ਜਿਹੜੇ ਹੈਗੇ ਆ ਉਹਦੀਆਂ ਕੰਪਲੇਂਟਾਂ ਦਰਜ ਹੁੰਦੀਆਂ
0: ਜੀ,
1: ਦਾ ਪਰਸਨ ਹੂ ਪੇਸ ਦਾ ਟੈਕਸ
0: ਜੀ,
1: ਹਾਂਜੀ, ਐਟ ਹਾਇਰ ਰੇਟ ਵੀ ਜਿੱਦਾਂ ਆ ਵੀ ਉਹ ਕਰੋੜਾਂ ਦੇ ਵਿੱਚ ਟੈਕਸ ਪੇ ਕਰਦੇ ਹੈਗੇ ਆ, ਉਹਨੂੰ ਜਿਹੜਾ ਹੈਗਾ ਬੇਲ ਮੈਟਰ ਦੇ ਵਿੱਚ ਜਿਹੜਾ ਆ ਥੋੜੀ ਬਹੁਤੀ ਛੋਟ ਹੋਣੀ ਚਾਹੀਦੀ ਹੈਗੀ ਆ ਵੀ ਉਹਨੂੰ, ਹਾਂਜੀ, ਫਾਈਨੈਂਸ ਹਾਂ ਫਾਈਨੈਂਸ ਨਾਲ ਰਿਲੇਟਡ ਜਿਹੜੇ ਹੈਗੇ ਆ ਓਫੈਂਸਿਸ ਆ ਉਹਦੇ ਵਿੱਚ ਜਿਹੜਾ ਆ ਥੋੜੀ ਛੋਟ ਮਿਲਣੀ ਚਾਹੀਦੀ ਵੀ ਉਹ ਅੰਦਰ ਨਹੀਂ ਜਾਊਗਾ, ਬਾਹਰੋਂ ਬਾਹਰ ਜਮਾਨਤ ਹੋ ਜਾਏਗੀ।
0: ਬਿਲਕੁਲ,
1: ਹਾਂਜੀ, ਕੋਈ ਏਦਾਂ ਦਾ ਤਾਂ ਕਿ ਕੁਛ ਤਾਂ ਇਹੋ ਜਿਹਾ ਕਰੋ ਨਾ ਜਿਹਦੇ ਨਾਲ ਅਗਲਾ ਬੰਦੇ ਦਾ ਟੈਕਸ ਉਹਨੂੰ ਇਨਕਰੇਜਮੈਂਟ ਮਿਲੇ ਤੇ ਤਾਂ ਉਹ ਟੈਕਸ ਵੱਧ ਦੇਗਾ ਤੇ ਮੈਂ ਵੱਧ ਟੈਕਸ ਦਊਂਗਾ ਤੇ ਮੈਨੂੰ ਉਹ ਤੋਂ ਵੱਧ ਫੈਸਿਲਿਟੀਜ਼ ਮਿਲਣਗੀਆਂ ਜੀ।
0: ਨਾਲੇ ਸੈਣੀ ਸਾਹਿਬ ਕਰਪਸ਼ਨ ਤਾਂ ਪਹਿਲਾਂ ਹੀ ਬਥੇਰੀ ਆ ਮੁਲਕ, ਉਹਨੂੰ ਤਾਂ ਸਮੇਂ ਘਟਾਉਣਾ, ਇਹ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਘਟਾਉਣ
1: ਨਹੀਂ। ਸਰ ਸਾਨੂੰ ਤਾਂ ਸਮਝ ਨਹੀਂ ਆਈ ਹੈਗੀ ਜੀ ਕਿੱਦਾਂ ਦੇ ਲੋਕ ਜਿਹੜੇ ਹੈਗੇ ਆ ਭਈ ਰਾਜਨੀਤੀ ਚ ਆਏ ਆ ਜਿਹੜੇ, ਉਹਨਾਂ ਨੂੰ ਹੈ ਹੀ ਨੀ ਕਿ ਅਸੀਂ ਜਿਹੜਾ ਕੰਮ ਕਰ ਰਹੇ ਹੈਗੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰਦੀ ਹੈਗੀ ਇਹਨਾਂ ਹੁੰਦੀ ਆ, ਤੇ ਉਹਨੂੰ ਕੁਛ ਨਾ ਕੁਛ ਤਾਂ ਸੋਚਣਾ ਚਾਹੀਦਾ ਨਾ ਜੀ ਇਸ ਚੀਜ਼ ਦੇ ਉੱਤੇ
0: ਜੀ। ਤੇ ਸੈਣੀ ਸਾਹਿਬ ਕਾਫੀ ਮੁਲਕ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਵੀ ਰੋਲਾ ਹੈ, ਮਨਪ੍ਰੀਤ ਤਿਆਲੀ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਕਿ ਡੀਲਿਮੀਟੇਸ਼ਨ ਜਿਹੜਾ ਬਿੱਲ ਲਿਆਉਣ ਦੀ ਤਿਆਰੀ ਹੈ, 50% ਔਰਤਾਂ ਦੀਆਂ ਸੀਟਾਂ ਜਾਂ ਵਧਾਉਣ ਦੀ ਤਿਆਰੀ ਹੈ, ਉਹਦੇ ਉੱਤੇ ਕਾਫੀ ਰੋਲਾ, ਤੁਸੀਂ ਕੀ ਸੋਚਦੇ ਹੋ ਉਹਦੇ ਉੱਤੇ ਕਿ ਕਿੱਦਾਂ ਹੋਣਾ ਚਾਹੀਦਾ ਜੀ?
1: ਪਰ ਸਭ ਗੱਲ ਏਦਾਂ ਹੈਗੀ ਆ, ਗੱਲ ਕਿੱਥੇ ਕੀਤੀ ਜਾਂਦੀ ਹੈ ਉਹਦੀ ਵੈਲਿਊ ਹੁੰਦੀ ਹੈ ਸਰ
0: ਜੀ,
1: ਠੀਕ ਹੈ ਜੀ। ਹੁਣ ਵਿਧਾਨ ਸਭਾ ਦੇ ਵਿੱਚ ਜਿਹੜੀ ਹੈਗੀ ਇਸ ਗੱਲ ਦਾ ਜਿਹੜਾ ਹੈਗਾ ਆ ਉਹ ਨਾ ਤਾਂ ਕੋਈ ਪ੍ਰੋਬਲਮ ਤਾਂ ਉੱਥੇ ਦੱਸੀ ਜਾਵੇ ਜਿੱਥੇ ਕੋਈ ਐਡਰੈਸ ਕਰਨ ਵਾਲਾ ਹੋਵੇ,
0: ਜਿੱਥੇ ਮੁੱਦਾ ਚੁੱਕਿਆ ਜਾ ਰਿਹਾ,
1: ਜਿੱਥੇ ਮੁੱਦਾ ਚੁੱਕਣਾ ਕਿੱਥੇ ਆ ਤੇ ਚੁੱਕਦੇ ਕਿੱਥੇ ਹੈਗੇ ਉਹਦਾ ਤਾਂ ਕੋਈ ਮਤਲਬ ਹੀ ਨੀ ਹੈਗਾ। ਮੈਂ ਤਾਂ ਕਹਿੰਦਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਇਹ ਵੀ ਜਿਹੜਾ ਹੈਗਾ ਆ ਵੀ ਇਰਾਨ ਦੇ ਉੱਤੇ ਅਮੈਰੀਕਾ ਦਾ ਅਟੈਕ ਹੋਇਆ ਆ ਭਾਵੇਂ ਉਹ ਵੀ ਗੱਲ ਕਰ ਹੀ ਲੈਂਦੇ ਆ, ਹਾਂਜੀ,
0: ਜਾਂ ਤਾਂ ਇਹਦੇ ਉੱਤੇ ਆਪਣਾ ਮਤਾ ਗੱਲਾਂ ਦਾ ਕਰਦੇ ਜਾਂ ਕੁਝ ਕਰਦੇ ਉਹ ਭੇਜਦੇ ਸਾਰੇ,
1: ਉਹ ਸਾਰ ਗੱਲ ਇਹ ਤਾਂ ਹੈਗੀ, ਉਹ ਤਾਂ ਉੱਤੇ ਜਿਹੜੇ ਹੈਗੇ ਆ ਪੋਲੀਟੀਕਲ ਪਾਰਟੀਆਂ ਦਾ ਆਪਣਾ ਆਪਣਾ ਸਟੈਂਡ ਹੈਗਾ ਆ ਜੀ, ਉਹਨਾਂ ਨੇ ਉੱਥੇ ਜਿਹੜਾ ਇਹ ਆ ਉਹ ਸ਼ੋਅ ਹੋਣਾ ਆ ਉੱਥੇ ਆਪਣੇ ਪਾਰਲੀਮੈਂਟ ਚ। ਇੱਥੇ ਵਿਧਾਨ ਸਭਾ ਦੇ ਵਿੱਚ ਕੀ ਹੈਗਾ, ਵਿਧਾਨ ਸਭਾ ਚ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜੀ ਵਰਕਿੰਗ ਚੱਲ ਰਹੀ ਉਹ ਇਹ ਤਾਂ ਤੁਹਾਡੇ ਪਾਰਟੀਆਂ ਦੇ ਏਜੰਡੇ ਆ ਬਾਹਰਲੇ, ਉਹ ਤੁਸੀਂ ਤੈਅ ਕਰੋ ਜਿੱਦਾਂ ਮਰਜ਼ੀ ਆ ਜਾ ਕੇ ਉੱਪਰ
0: ਨਾਲੇ ਦੇ ਵਿੱਚ ਸੈਣੀ ਸਾਹਿਬ ਜਿਹੜੀ ਲੋਕਲ ਪੋਲੀਟਿਕਸ ਆ ਨਾ ਉਹ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਨਾ, ਕਿ ਜਿੱਦਾਂ ਅਕਾਲੀ ਦਲ ਨੇ ਮਤਲਬ ਕਿ ਸਮਰਥਨ ਕੀਤਾ ਇਸ ਚੀਜ਼ ਦਾ ਤੇ ਉਸ ਤੋਂ ਬਾਅਦ ਏਆਲੀ ਸਾਹਿਬ ਇਸ ਚੀਜ਼ ਦਾ ਵਿਰੋਧ ਕਰਨ ਲੱਗ ਗਏ ਨੇ।
1: ਉਹੀ ਆ ਨਾ ਸਰ, ਲੋਕਾਂ ਨੂੰ ਮੂਰਖ ਬਣਾਉਣ ਦੀਆਂ ਗੱਲਾਂ ਹੈਗੀਆਂ ਸਰ, ਉੱਥੇ ਵਿਧਾਨ ਸਭਾ ਦੇ ਨਾਲ ਇਹਦਾ ਕੀ ਤਲਕ ਵਾਸਤਾ ਹੈ ਜੀ?
0: ਜੀ
1: ਉਹ ਤਾਂ ਇਹੀ ਆ ਨਾ ਕਿ ਮੈਥ ਦੇ ਪੇਪਰ ਦੇ ਵਿੱਚ ਤੁਸੀਂ ਹਿਸਟਰੀ ਦੀ ਗੱਲ ਲਿਖ ਕੇ ਆ ਜਾਓ
0: ਜੀ,
1: ਉਹਦੇ ਕੀ ਮਤਲਬ ਹੈਗਾ, ਤੁਸੀਂ ਜਿੰਨਾ ਮਰਜ਼ੀ ਇੰਟੈਲੀਜੈਂਟ ਹੋ ਹਿਸਟਰੀ ਦੇ ਵਿੱਚ।
0: ਬਿਲਕੁਲ ਹੈ ਜੀ,
1: ਸਵਾਲ ਤਾਂ ਇਹ ਹੈਗਾ ਆ ਕਿ ਉਹ ਚੀਜ਼ ਡਿਸਕਸ ਹੋਣੀ ਹੈਗੀ ਆ ਪਾਰਲੀਮੈਂਟ ਚ,
0: ਜੀ
1: ਜੇ ਪਾਰਲੀਮੈਂਟ ਚ ਡਿਸਕਸ ਹੋਣੀ ਆ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ, ਨੋ ਡਾਊਟ ਵੀ ਉਸ ਗੱਲ ਦੀ ਕੀਮਤ ਆ
0: ਜੀ,
1: ਪਰ ਉਹ ਤਾਂ ਇੱਕ ਪਾਰਟੀਆਂ ਦੀ ਆਪਣੀ ਆਪਣੀ ਸੋਚ ਆ ਜੀ, ਉਹ ਆਪਣਾ ਆਪਣਾ ਸਟੈਂਡ ਹੈਗਾ ਆ। ਜੇ ਤੁਹਾਨੂੰ ਲੱਗਦਾ ਆ ਵੀ ਹਾਂ ਜੀ ਏਦਾਂ ਕਰਕੇ ਉੱਥੇ ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ ਹੈਗਾ ਆ, ਤੁਸੀਂ ਜਾਓ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰੋ, ਜਾ ਕੇ ਭਾਈ ਏਦਾਂ ਕਰਕੇ ਆ ਸਾਡੀ
0: ਨਾਲੇ
1: ਸਾਡੀ ਸਟੇਟ ਨਾਲ ਧੱਕਾ ਹੋ ਰਿਹਾ,
0: ਨਾਲੇ ਐਮਪੀ ਨੂੰ ਆਵਾਜ਼ ਚੱਕਣੀ ਚਾਹੀਦੀ ਹੈ, ਐਮਪੀ ਆਪਣੇ ਇਹਨਾਂ ਦੇ ਬੈਠੇ ਨੇ ਜੀ ਡਿਬਰੂਗੜ੍ਹ, ਉਹਨਾਂ ਨੂੰ ਚਿੱਠੀ ਲਿਖ ਦੇਣੀ ਚਾਹੀਦੀ ਆ, ਉਹਨਾਂ ਦਾ ਤਾਂ ਹੱਕ ਚਲੋ ਬਣਦਾ ਵੀ ਹੈ, ਪਰ ਉਹ ਆਵਾਜ਼ ਅੰਦਰ ਚੁੱਕ, ਉਸ ਤੋਂ ਬੜੀ ਲੈਟਰ ਵੀ ਭੇਜਦੇ ਕੋਈ।
1: ਗੱਲ ਤਾਂ ਇਹੀ ਆ ਨਾ ਜੀ ਕਿ ਪਾਰਟੀਆਂ ਜੋ ਜਿਹੜਾ ਹੈਗਾ ਜਿਹੜੀ ਚੀਜ਼ ਵਿਧਾਨ ਉੱਥੇ ਪਾਰਲੀਮੈਂਟ ਚ ਰੱਖਣ ਵਾਲੀ ਉੱਥੇ ਰੱਖਣ, ਜਿਹੜੀ ਵਿਧਾਨ ਸਭਾ ਚ ਰੱਖਣ ਵਾਲੀ ਉੱਥੇ ਰੱਖਣ
0: ਰੱਖਣ ਜੀ, ਬਿਲਕੁਲ ਹੈ ਜੀ।
1: ਹਾਂਜੀ, ਇਸ ਕਰਕੇ ਭਾਵਾਂ ਗੱਲ ਕੀਤੀ ਹੈਗੀ ਆ, ਉਹ ਡੀਲਿਮਿਟੇਸ਼ਨ ਦੇ ਵਿੱਚ ਕੀ ਆ, ਕਹਿੰਦੇ ਜੀ 20 ਸੀਟਾਂ ਹੋਣੀਆਂ ਪੰਜਾਬ ਦੀਆਂ, ਤੇ ਰਾਜ ਸਭਾ ਦੀਆਂ ਸੀਟਾਂ ਵੀ ਉਹਦੇ ਅਕੋਰਡਿੰਗਲੀ ਕਿੱਦਾਂ ਹੋਣਗੀਆਂ ਜੀ ਸੈਟਲ, ਉਹਦੀ ਗੱਲ ਹੈਗੀ ਆ ਜੀ। ਉਹ ਕਹਿੰਦੇ ਵੀ ਵੱਡੇ ਸੂਬੇ ਜਿੱਦਾਂ ਹੈਗੇ ਆ ਉਹਨਾਂ ਦੀਆਂ ਸੀਟਾਂ ਵੱਧ ਜਾਂਦੀਆਂ, ਛੋਟੇ ਸੂਬਿਆਂ ਦੀਆਂ ਘੱਟ ਜਾਂਦੀਆਂ ਆ, ਸੀਟਾਂ ਬਰਾਬਰ ਹੋਣੀਆਂ ਚਾਹੀਦੀਆਂ। ਦੇਖੋ ਜੀ ਜੇ ਤੁਸੀਂ ਇਹ ਗੱਲ ਕਹਿੰਦੇ ਹੈਗੇ ਆ, ਇਹਦੇ ਵਾਸਤੇ ਤਾਂ ਤੁਹਾਡੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਹੈਗੀ ਆ। ਇਟ ਇਜ਼ ਬੈਟਰ ਕਿ ਤੁਹਾਡੀ ਪਾਰਟੀ ਜਿਹੜੀ ਹੈਗੀ ਏਦਾਂ ਦਾ ਮੈਂਡੇਟ ਲੈ ਕੇ ਆਵੇ ਜਿਹੜੀ ਕਿ ਉਹ ਕਪੈਸਿਟੀ ਦੇ ਵਿੱਚ ਹੋਵੇ ਕਿ ਸੰਵਿਧਾਨ ਨੂੰ ਬਦਲ ਸਕਦੀ ਹੋਵੇ, ਤੇ ਤੁਸੀਂ ਬਦਲ ਲਓ। ਅਦਰਵਾਈਜ਼ ਜਿਹੜੀ ਹੈਗੀ ਤੁਸੀਂ ਡਿਮਾਂਡ ਰੱਖਣੀ ਆ ਤੇ ਪਾਰਲੀਮੈਂਟ ਦੇ ਕੋਲ ਜਾ ਕੇ ਰੱਖ ਦਿਓ, ਭਾਈ ਆ ਸਾਡਾ ਇਤਰਾਜ਼ ਹੈਗਾ, ਇਹ ਨੋਟ ਕਰ ਲਓ ਜੀ।
0: ਜੀ ਬਿਲਕੁਲ ਹੈ ਜੀ,
1: ਬਾਕੀ ਵਿਧਾਨ ਸਭਾ ਦੇ ਨਾਲ ਤੇ ਉਹਦਾ ਕੰਸਰਨ ਕੋਈ ਨੀ,
0: ਕੋਈ ਨੀ ਜੀ, ਕੋਈ ਨੀ, ਐਮਪੀਆਂ ਦੇ ਅੰਦਰ ਹੈਗਾ ਜੀ ਉਹ ਸਾਰਾ ਮਸਲਾ ਜੇ ਹੈਗਾ ਤਾਂ ਬਿਲਕੁਲ ਹੈ ਜੀ।
1: ਇਹਨਾਂ ਦਾ ਐਮਪੀ ਉੱਥੇ ਬੈਠਾ, ਚਲੋ ਠੀਕ ਗੱਲ ਹੈਗੀ ਆ, ਬਾਕੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਕੋਲ ਐਮਪੀ ਹੈ ਨੀ, ਉਹਨਾਂ ਦਾ ਸਟੈਂਡ ਆਪਣਾ ਜੋ ਹੋਊਗਾ ਉਹ ਉੱਥੇ ਦੱਸ ਦੇਣਗੇ ਵੀ ਸਾਡਾ ਆਹ ਸਟੈਂਡ ਹੈਗਾ ਜੀ।
0: ਬਿਲਕੁਲ ਹੈ ਜੀ ਜੀ।
1: ਹਾਂਜੀ,
0: ਤੇ ਸੈਣੀ ਸਾਹਿਬ ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ ਫਿਰ ਉੱਠਿਆ, ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਜਿਹੜੀ ਸੌਂਪ ਦਿੱਤੀ ਹੈ ਤੇ ਕਹਿੰਦੇ ਕਸਟਡੀ ਦੇ ਵਿੱਚ ਸਾਰਾ ਕੁਝ ਉਹ ਰਹੇਗਾ, ਤੇ ਕੀ ਹਾਲਾਤ ਬਣਦੇ ਨਜ਼ਰ ਆਉਂਦੇ ਆ ਜੀ?
1: ਪਰ ਮੇਰੀ ਤਾਂ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ ਜੀ, ਪਹਿਲਾਂ ਕੇਸ ਚੰਡੀਗੜ੍ਹ ਟ੍ਰਾਂਸਫਰ ਹੋਏ ਜੀ, ਵੀ ਤੁਹਾਡੀ ਵਜੇ ਤੱਕ ਇਨਵੈਸਟੀਗੇਸ਼ਨ ਹੀ ਨੀ ਕੰਪਲੀਟ ਹੁੰਦੀ, ਪਤਾ ਨੀ ਕਿੱਡੀ ਕੁ ਇਨਵੈਸਟੀਗੇਸ਼ਨ ਹੈਗੀ ਸੀ ਜੀ, ਉਹ ਇੰਨੇ ਸਾਲਾਂ ਬਾਅਦ ਜਿਹੜਾ ਹੈਗਾ ਆ ਤੁਸੀਂ ਉਹ ਹਜੇ ਜਾਂਚ ਦੀ ਰਿਪੋਰਟ ਜਿਹੜੀ ਆ ਵੀ ਅੱਗੇ ਫਰਦਰ ਕੀ ਤੁਸੀਂ ਜਿਹੜਾ ਕੀਤਾ ਉਹਦੇ ਵਿੱਚ ਕੀ ਹੁੰਦਾ ਸਰ, ਸਟੇਟਸ ਰਿਪੋਰਟ ਕੀ ਹੁੰਦੀ ਹੈ ਜੀ, ਵੀ ਸਾਡਾ ਫਲਾਨਾ ਫਲਾਨਾ ਅਫਸਰ ਉੱਥੇ ਗਿਆ, ਉਹਨੇ ਜਾ ਕੇ ਇੱਥੋਂ ਮੇਜਰਮੈਂਟ ਕੀਤੀ ਜੀ, ਇੱਥੇ ਜਿਹੜਾ ਹੈਗਾ ਆ ਉੱਥੋਂ ਪੁਲਿਸ ਇੱਥੇ ਖੜੀ ਸੀ, ਉੱਥੋਂ ਜਿਹੜਾ ਆ ਬੰਦੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦਾ ਡਿਸਟੈਂਸ ਇੰਨਾ ਸੀ, ਏਦਾਂ ਕਰਕੇ ਤੇ ਇਹਨਾਂ ਨੇ ਰਿਪੋਰਟ ਬਣਾਈ ਹੁੰਦੀ ਹੈ ਜੀ। ਜਿਹੜੀ ਗੋਲੀ ਅਲੈਜ ਕਰਦੇ ਹੈਗੇ ਆ ਉਹ ਕਹਿੰਦੇ ਹੈਗੇ ਆ ਕੰਪਲੇਨਟ ਇਹ ਦੱਸ ਰਹੇ ਆ ਜੀ, ਜਾਂ ਮੈਡੀਕਲ ਇਹ ਦੱਸ ਰਿਹਾ ਆ ਵੀ ਗੋਲੀ ਇੰਨੀ ਰੇਂਜ ਤੋਂ ਚੱਲੀ ਜੀ, ਜਦ ਕਿ ਪੁਲਿਸ ਦਾ ਤੇ ਉਹਨਾਂ ਦਾ ਡਿਸਟੈਂਸ ਇੰਨਾ ਹੈਗਾ ਸੀ ਜੀ, ਉਹ ਸਾਰਾ ਕੁਛ ਜਿਹੜਾ ਆ ਜਾਂ ਅਕਿਊਜ਼ ਜਿਹੜਾ ਹੈਗਾ ਆ ਵੀ ਉਹਦਾ ਵੈਪਨ ਜਿਹੜਾ ਯੂਜ਼ ਹੋਇਆ ਆ ਉਹਦੇ ਨਾਲ ਗੋਲੀ ਮੇਲ ਖਾਂਦੀ ਆ ਜੀ, ਇਸ ਕਰਕੇ ਅਸੀਂ ਇਹ ਅਕਿਊਜ਼ ਰੱਖੇ ਆ ਜੀ। ਏਦਾਂ ਹੀ ਆ ਨਾ ਕਿ ਹਾਂ ਜੀ ਬਿਲਕੁਲ ਵੀ ਆਹ ਜਿਹੜਾ ਵੈਪਨ ਚੋਂ ਗੋਲੀ ਚੱਲੀ ਹੈਗੀ ਆ ਉਸ ਵੈਪਨ ਦਾ ਜਿਹੜਾ ਹੈਗਾ ਫਲਾਨੇ ਬੰਦੇ ਨੂੰ ਜਿਹੜਾ ਜਾਂ ਫਲਾਨਾ ਬੋਲ ਜਾਵੇ ਉਹਨੂੰ ਇਸ਼ੂ ਹੋਇਆ ਸੀਗਾ ਜੀ।
0: ਜੀ ਬਿਲਕੁਲ ਹੈ ਜੀ।
1: ਹਾਂਜੀ, ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ ਇਹ ਕੰਮ ਤਾਂ ਦੱਸ ਦਿੰਦਾ ਵੀ ਹੈ ਨੀ ਗਾ ਜੀ ਇਨਵੈਸਟੀਗੇਸ਼ਨ ਦਾ
0: ਜੀ,
1: ਜਿਹਨੂੰ 10 ਸਾਲ ਹੋ ਗਏ ਯਾਰ।
0: ਬਿਲਕੁਲ
1: ਹਾਂਜੀ,
0: ਅਕਾਲੀ ਦਲ ਵਾਲੇ ਤਾਂ ਗਏ ਅੰਦਰ ਹੀ ਜਾਣਗੇ ਜਾਂ ਉਹ ਚੀਜ਼ਾਂ ਇੱਕ ਤਰ੍ਹਾਂ ਦੀ ਉਹ ਸਾਰਾ ਕੁਝ ਤਿਆਰ ਵੀ ਕੀਤਾ ਜਾ ਰਿਹਾ, ਪਰ ਅਸਲ ਦੇ ਵਿੱਚ ਤਾਂ ਉਹਨੂੰ ਮਨ ਲੱਗਦਾ 10 ਸਾਲ ਹੋਰ ਲੱਗਣਗੇ ਇਸ ਕੇਸ ਨੂੰ ਹਲੇ ਤਾਂ।
1: ਭਾਰੀ ਸਾਹਿਬ ਅਜੇ ਤਾਂ ਜਿਹੜਾ ਹੈਗਾ ਨਾ ਤੁਸੀਂ ਦੇਖੋ ਉਹ ਡਰੱਗ ਵਾਲੇ ਕੇਸ ਹਾਈ ਕੋਰਟ ਚ ਚਲ ਗਏ ਨਾ, ਉਹਦੇ ਵਿੱਚ ਜਿਹੜਾ ਆ ਕਹਿੰਦੇ ਜੀ ਸੀਲ ਬੰਦ ਲਿਫਾਫੇ ਦੇ ਵਿੱਚ ਰਿਪੋਰਟ ਦੇ ਦਿੱਤੀ ਆ, ਉਹ ਜਿਹਦੇ ਵਿੱਚ ਜਿਹੜਾ ਹੈਗਾ ਆ ਰਾਜੀਤ ਹੁੰਦਲ ਦਾ ਵੀ ਨਾਂ ਆਇਆ ਜਾਂ ਬਾਕੀਆਂ ਦਾ ਆਇਆ, ਉਹ ਕਈ ਸਾਲ ਜਿਹੜੀ ਹੈਗੀ ਆ ਜੀ ਸੀਲ ਬੰਦ ਲਿਫਾਫੇ ਚ ਹੀ ਪਈ ਰਹੀ, ਨਾ ਕਿਸੇ ਨੇ ਖੋਲ ਕੇ ਦੇਖੀ ਤੇ ਨਾ ਕਿਸੇ ਨੇ ਉਹਦੇ ਵਾਸਤੇ ਬਾਅਦ ਦੇ ਵਿੱਚ ਦੁਬਾਰਾ ਐਪਲੀਕੇਸ਼ਨਾਂ ਦੇ ਦੂ ਕੇ ਤੇ ਉਹਨੂੰ ਖਲਾਇਆ ਤੇ ਪਤਾ ਲੱਗਾ ਵੀ ਇਹ ਤਾਂ ਨੈਕਸਸ ਆ ਇੱਕ
0: ਜੀ।
1: ਇਸੇ ਤਰ੍ਹਾਂ ਇਹ ਰਿਪੋਰਟ ਆ ਸਟੇਟਸ ਰਿਪੋਰਟ ਹੈਗੀ ਆ ਜੀ, ਸਟੇਟਸ ਰਿਪੋਰਟ ਸੀਲ ਬੰਦ ਲਿਫਾਫੇ ਦੇ ਵਿੱਚ ਦੇਣ ਦਾ ਕੀ ਮਤਲਬ ਜੀ?
0: ਜੀ
1: ਗੱਲ ਤਾਂ ਇਹ ਹੈਗੀ ਆ ਕਿ ਉਸ ਅਗਲਿਆਂ ਨੇ ਹਾਈ ਕੋਰਟ ਨੇ ਖੋਲ ਲਓ ਜਾਂ ਕੋਰਟ ਨੇ ਖੋਲ ਲਓ ਗਈ ਹੈਗੀ ਡਿਸਟ੍ਰਿਕਟ ਕੋਰਟ ਉਹ ਉਹਨੂੰ ਖੋਲ ਕੇ ਤੇ ਅਲਟੀਮੇਟਲੀ ਤਾਂ ਜਿਹੜੀ ਰਿਪੋਰਟ ਆ ਉਹ ਆਖਰ ਤਾਂ ਜਿਹੜਾ ਆ ਦੋ ਹੀ ਚੀਜ਼ਾਂ ਹੋ ਸਕਦੀਆਂ ਨਾ, ਜਾਂ ਤਾਂ ਇੱਕ ਪ੍ਰੂਫ ਹੋਊਗਾ ਜਿਹੜੇ ਮੌਜੂਦਾ ਅਕਿਊਜ਼ਡ ਹੈਗੇ ਆ
0: ਜੀ,
1: ਹਾਂਜੀ, ਤੇ ਜੇ ਜੇ ਉਹਨਾਂ ਦੇ ਮੁਤਲਕ ਹੈਗੀ ਜਾਂ ਕੋਈ ਐਵੀਡੈਂਸ ਹੋਊਗਾ ਉਹਨਾਂ ਦੇ ਖਿਲਾਫ,
0: ਹਾਂਜੀ,
1: ਤੇ ਜਾਂ ਕੋਈ ਅਕਿਊਜ਼ਡ ਨਵੇਂ ਅਕਿਊਜ਼ਡ ਦਾ ਨਾਂ ਹੋਊਗਾ ਜੀ, ਤੁਸੀਂ ਇਸੇ ਕਰਕੇ ਤੁਸੀਂ ਉਹਦਾ ਸਟੇਟਸ ਰਿਪੋਰਟ ਦਿੱਤੀ ਵੀ ਉਹਨੂੰ ਸੀਲਬੰਦ ਲਿਫਾਫੇ ਚ ਵੀ ਜਿਹਦੇ ਨਾਲ ਸੈਂਸੇਸ਼ਨ ਜਿਹੜੀ ਆ ਉਹ ਕ੍ਰੀਏਟ ਹੋਵੇ
0: ਜੀ,
1: ਰੂਟੀਨ ਉਹ ਕਿਹੜਾ ਓਦਾਂ ਹੀ ਰਹਿ ਜਾਣੀ ਹੈਗੀ ਜੀ, ਜੇ ਉੱਤੇ ਕਾਰਵਾਈ ਕਰਨੀ ਆ ਉਹਨੂੰ ਖੋਲਣਾ ਪਊਗਾ, ਓਪਨ ਕਰਨਾ ਪਊਗਾ, ਉਹਨੂੰ ਪਬਲਿਕ ਕਰਨਾ ਪੈਣਾ,
0: ਬਿਲਕੁਲ,
1: ਜਿਹਦੇ ਵੀ ਖਿਲਾਫ ਹੋਈ ਆ ਉਹਨੂੰ ਡਿਫੈਂਸ ਦਾ ਮੌਕਾ ਨੀ ਦੇਣਾ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਜੀ, ਕੇਸ ਤਾਂ ਪਹਿਲਾਂ ਹੀ ਚੰਡੀਗੜ੍ਹ ਟ੍ਰਾਂਸਫਰ ਹੋਏ ਹੈਗੇ ਆ, ਬਾਕੀ ਇਹਨਾਂ ਦੀਆਂ ਫਾਰਮੈਲਿਟੀਆਂ ਹੀ ਆ, ਇੱਕ ਖਬਰ ਜ਼ਰੂਰ ਬਣ ਗਈ ਜੀ ਵੀ ਹਾਂ ਜੀ ਉੱਥੇ ਚੰਡੀਗੜ੍ਹ, ਹਾਂਜੀ ਬਸ ਆ ਖਬਰ ਬਣੀ ਹੈ ਜੀ, ਹੋਰ ਤਾਂ ਕੁਛ ਨੀ ਹੈ ਜੀ, ਅੱਗੇ ਕੇਸ ਜਿੱਦਾਂ ਜਿਸ ਸਪੀਡ ਚ ਚੱਲੇ ਉਸੇ ਸਪੀਡ ਚ ਕੇਸ ਚੱਲੇ ਰਹਿਣੇ ਜੀ,
0: ਚੱਲੇ ਰਹਿਣੇ ਜੀ, ਬਿਲਕੁਲ। ਤੇ ਸੈਣੀ ਸਾਹਿਬ ਆਪਣੇ
1: ਜੀ ਸਰ
0: ਪਿਛਲੇ ਦਿਨਾਂ ਚ ਆਪਾਂ ਗੱਲ ਕੀਤੀ ਸੀ ਜਗਤਾਰ ਸਿੰਘ ਆਵਾਰਾ ਉਹਨਾਂ ਦੇ ਬਾਰੇ, ਅੱਜ ਲਾਸਟ ਮੀਟਿੰਗ ਸੀਗੀ, ਪਤਾ ਨੀ ਕਿ ਗੌਰਮੈਂਟ ਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹਦੇ ਨਾਲ ਹੋਈ ਹੈ ਮੀਟਿੰਗ, ਪਰ ਅਸਲ ਦੇ ਵਿੱਚ ਕ੍ਰੈਡਿਟ ਲੈਣ ਦੇ ਵਿੱਚ ਮਾਨ ਸਾਹਿਬ ਪਿੱਛੇ ਨਹੀਂ ਹਟਦੇ, ਚਿੱਠੀ ਜ਼ਰੂਰ ਲਿਖ ਦਿੱਤੀ ਹੈ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੱਕ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ, ਤੇ 75 ਸਾਲ ਦੇ ਵਿੱਚ ਕਹਿੰਦੇ ਪਹਿਲੀ ਵਾਰ ਇਹ ਵੀ ਕੰਮ ਉਹ ਕੀਤਾ ਜੀ ਕਿਸੇ ਹੱਕ ਦੇ ਵਿੱਚ ਚਿੱਠੀ ਲਿਖੀ ਹੈ, ਪਰ ਜੋ ਚੀਜ਼ਾਂ ਇਹਨਾਂ ਦੇ ਮਤਲਬ ਕਿ ਅੰਡਰ ਹੈਗੀਆਂ ਨੇ ਜਿਨ੍ਹਾਂ ਨੂੰ ਪਰਮਿਸ਼ਨ ਦੇ ਸਕਦੇ ਆ, ਉਹਨਾਂ ਨੂੰ ਕਿਉਂ ਨਹੀਂ ਦਿੰਦੇ ਜੀ ਇਹ ਪਰਮਿਸ਼ਨ?
1: ਸਰ 6 ਮਹੀਨੇ ਪਹਿਲਾਂ ਇਹਨਾਂ ਨੇ ਸੁਪਰੀਮ ਕੋਰਟ ਚ ਐਫੀਡੈਵਿਟ ਦਿੱਤਾ ਸੀ 43 ਪੇਜਾਂ ਦਾ
0: ਜੀ,
1: ਕਿ ਭਾਈ ਜਗਤਾਰ ਸਿੰਘ ਹਵਾਰਾ ਇੱਕ ਮੁੱਖ ਮੰਤਰੀ ਦੇ ਕਤਲ ਦੇ ਵਿੱਚ ਇਨਵੋਲਵ ਹੈਗਾ ਆ ਜੀ, ਪੰਜਾਬ ਦੇ ਵਿੱਚ ਜਾਂ ਜਾਇਆ ਨੂੰ ਮਤਲਬ ਜੇ ਫ੍ਰੀ ਕੀਤਾ ਜਾਂਦਾ ਹੈਗਾ ਆ ਜਾਂ ਪੈਰੋਲ ਦਿੱਤੀ ਜਾਂਦੀ ਆ
0: ਜੀ,
1: ਤੇ ਪੰਜਾਬ ਚ ਰੱਖਿਆ ਜਾਂਦਾ ਆ ਤੇ ਇੱਥੇ ਹਾਲਾਤ ਖਰਾਬ ਹੋਣ ਦਾ ਖਤਰਾ ਆਇਆ ਜੀ,
0: ਬਿਲਕੁਲ ਹੈ ਜੀ।
1: ਇਹ 6 ਮਹੀਨੇ ਬਾਅਦ ਜਿਹੜਾ ਹਿਰਦੇ ਪਰਿਵਰਤਨ ਜਿਹੜਾ ਆ ਇਸ ਕਰਕੇ ਆ ਜੀ ਕਿ ਇਹਨਾਂ ਮੋਰਚੇ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ 15 ਅਗਸਤ ਨੂੰ ਮੁੱਖ ਮੰਤਰੀ ਨੇ ਜਿੱਥੇ ਝੰਡਾ ਲਹਿਰਾਉਣਾ ਆ ਫਿਰੋਜ਼ਪੁਰ ਦੇ ਵਿੱਚ ਅਸੀਂ ਵਿਰੋਧ ਕਰਾਂਗੇ,
0: ਘੇਰਾਂਗੇ ਜੀ, ਬਿਲਕੁਲ
1: ਹਾਂ, ਉਹਦੇ ਕਰਕੇ ਉਹਦੇ ਕਰਕੇ ਜਿਹੜੀ ਆ ਤੇ ਉਧਰੋਂ ਉਹ ਜਿਹੜਾ ਮੋਰਚਾ ਸੀਗਾ ਉਹ ਗਵਰਨਰ ਸਾਹਿਬ ਨੂੰ ਮਿਲਿਆ ਸੀ ਤੇ ਗਵਰਨਰ ਸਾਹਿਬ ਨੇ ਗੌਰ ਨਾਲ ਗੱਲ ਸੁਣੀ, ਪਹਿਲਾਂ ਡੀ ਜੀ ਪੀ ਨੇ ਮਤਲਬ ਜਿਹੜੀ ਗੱਲ ਸੁਣੀ ਚੰਡੀਗੜ੍ਹ ਵਾਲੇ ਨੇ, ਉਹਨੇ ਸਾਰੀ ਜਦੋਂ ਗੱਲ ਸੁਣ ਕੇ ਫੇਰ ਉਹਨੇ ਕਿਹਾ ਵੀ ਮੁੱਦਾ ਤਾਂ ਤੁਹਾਡਾ ਜਾਇਜ਼ ਆ, ਪਹਿਲਾਂ ਕਿਸੇ ਨੇ ਸੁਣਿਆ ਹੀ ਨੀ ਜੀ, ਫੇਰ ਉਹਨਾਂ ਨੇ ਕਿਹਾ ਮੈਂ ਛੇਤੀ ਮੀਟਿੰਗ ਕਰਾਉਣੀ, ਫਿਰ ਗਵਰਨਰ ਸਾਹਿਬ ਨਾਲ ਮੀਟਿੰਗ ਕੀਤੀ, ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਤੇ ਉਹਦੇ ਬਾਅਦ ਜਿਹੜਾ ਆ ਉਹ ਗਵਰਨਰ ਸਾਹਿਬ ਨੇ ਉਹਨਾਂ ਨੂੰ ਇੰਸ਼ੋਰੈਂਸ ਦਿੱਤੀ ਕਿ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ, ਇਨ ਦਾ ਮੇਨ ਟਾਈਮ ਉਹਨਾਂ ਨੇ ਆਪਣਾ ਜਿਹੜਾ ਹੈਗੇ ਆਕਾ ਉਹਨਾਂ ਨੂੰ ਵੀ ਪੁੱਛ ਲਿਆ ਹੋਊਗਾ ਜੇ ਜਿੱਦਾਂ ਮਰਜ਼ੀ ਆ ਜੀ,
0: ਪਰ ਇਹਦੇ ਵਿੱਚ
1: ਸਰ ਅੱਜ ਦੇ ਇਹਨਾਂ ਦੇ ਲੈਟਰ ਨਾਲ ਜਿਹੜਾ ਹੈਗਾ ਆ ਉਹ ਹੋ ਸਕਦਾ ਗਵਰਨਰ ਸਾਹਿਬ ਦੇ ਕਹਿਣ ਦੇ ਉੱਤੇ ਜੋ ਜਿਹੜੇ ਸੰਜੀਦਾ ਪੱਤਰਕਾਰ ਆ ਉਹ ਇਹ ਕਹਿ ਰਹੇ ਆ ਜੀ ਵੀ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਕਿਹਾ ਵੀ ਇੱਦਾਂ ਦਾ ਇੱਕ ਲੈਟਰ ਲਿਖ ਦਿਓ ਤਾਂ ਕਿ ਜਿਹੜਾ ਆ ਰਸਤਾ ਬਣ ਸਕੇ ਜੀ, ਸਰ ਜਿੱਥੇ ਤੱਕ ਇਹਨਾਂ ਇਸ਼ੂਜ਼ ਦੇ ਉੱਤੇ ਆ ਨਾ ਜੀ, ਇੱਕ ਗੱਲ ਤਾਂ ਜਿਹੜੀ ਆ ਪੱਥਰ ਤੇ ਲਕੀਰ ਆ ਕਿ ਮਾਨ ਸਾਹਿਬ ਜਿਹੜੇ ਹੈਗੇ ਆ ਸ਼ਾਹ ਤੋਂ ਬਾਹਰ ਨੀ ਤੇ ਸ਼ਾਹ ਹੁਣੀ ਮਾਨ ਸਾਹਿਬ ਤੋਂ ਬਾਹਰ
0: ਨੀ ਗੇ, ਬਿਲਕੁਲ
1: ਹਾਂਜੀ, ਤੁਸੀਂ ਦੇਖੋ ਨਾ ਜਦੋਂ ਅੰਮ੍ਰਿਤਪਾਲ ਦੇ ਬਾਰੇ ਜਿਹੜਾ ਹੈਗਾ ਆ ਸਾਰਾ ਕੁਛ ਚੱਲ ਰਿਹਾ ਸੀਗਾ ਤੇ ਉਹ ਕਿੱਦਾਂ ਜਿਹੜਾ ਹੈਗਾ ਆ ਉਹ ਸਾਰਾ ਵੀ ਜਦੋਂ ਹੋਇਆ ਸਰੈਂਡਰ ਵੀ ਹੋਇਆ ਕਿੱਦਾਂ ਚੱਕਣਾ ਕਿੱਦਾਂ ਡਿਬਰੂਗੜ੍ਹ ਜਿੱਦਾਂ ਪਚਾਲਿਆ ਜਾਂ ਜਿੱਦਾਂ ਮਰਜ਼ੀ ਉਹ ਸਾਰਾ ਜਿਹੜਾ ਆ ਉਹ ਪੱਟ ਕਥਾ ਪਹਿਲਾਂ ਹੀ ਲਿਖਵਾਈ ਸੀ ਜੀ, ਪੰਜਾਬ ਆਪਣੇ ਲੈਵਲ ਤੇ ਥੋੜਾ ਭੇਜ ਦੂਗਾ ਕਿਸੇ ਮੁਲਜ਼ਮ ਨੂੰ ਜਿਹੜਾ ਡਿਬਰੂਗੜ੍ਹ ਜੀ, ਉਹ ਪਹਿਲਾਂ ਹੀ ਸੈਂਟਰ ਨੂੰ ਕੋਨਫੀਡੈਂਸ ਚ ਲਿਆ ਆਇਆ ਸੀਗਾ, ਸੈਂਟਰ ਨੇ ਤਾਂ ਜਿਹੜਾ ਹੈਗਾ ਆ ਉਹ ਇਹ ਸਾਰੀਆਂ ਫੈਸਿਲਿਟੀ ਜਿਹੜੀਆਂ ਭੇਜੀਆਂ ਜੀ, ਠੀਕ ਹੈ ਜੀ ਬੰਦਾ ਉੱਥੇ ਪਹੁੰਚਾ ਦਿਓ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਇਹਨਾਂ ਗੱਲਾਂ ਦਾ ਜਿਹੜਾ ਆ ਕੋਈ ਹੈ ਨੀ, ਕਿਉਂਕਿ ਅਜੇ ਵੀ ਜਿਹੜਾ ਆ ਸ਼ੰਕ ਬਾਕੀ ਬਹੁਤ ਬੰਦੇ ਕਹਿੰਦੇ ਹੈਗੇ ਆ ਵੀ ਹਾਂ ਜੀ ਪੈਰੋਲ ਮਿਲ ਜੂਗੀ, ਪਰ ਇਹਦਾ ਪੈਰੋਲ ਤਾਂ ਜਿਹੜਾ ਆ ਕਿ ਇਹਦੇ ਵਿੱਚ ਧਿਰਾਂ ਜਿਹੜੀਆਂ 4 ਬਣਦੀਆਂ ਜੀ, ਇੱਕ ਧਿਰ ਨੇ ਲੈਟਰ ਲਿਖ ਦਿੱਤਾ, ਸੈਂਟਰ ਗਵਰਨਮੈਂਟ ਵੀ ਪਾਰਟੀ ਬਣਦੀ ਹੈਗੀ ਆ, ਜੇਲ ਐਡਮਿਨਿਸਟ੍ਰੇਸ਼ਨ ਵੀ ਪਾਰਟ ਹੈਗਾ ਆ ਜੀ, ਜਿੱਥੇ ਉਹਨੇ ਆ ਕੇ ਰਹਿਣਾ ਚਾਹੁੰਦਾ ਹੈਗਾ ਜੀ ਉਹ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਉਹ ਵੀ ਪਾਰਟੀ ਬਣਦੀ ਆ ਜੀ, ਸਾਰੇ ਪਾਸਿਓਂ ਜਿਹੜੇ ਹੁੰਦਾ ਆ ਤੇ ਫੇਰ ਵੀ ਤਾਂ ਵੀ ਸਿਕਿਉਰਿਟੀ ਕੰਸਰਨ ਵਾਸਤੇ ਦੇਖਿਆ ਜਾਊਗਾ ਜੀ,
0: ਪਰ ਉਹ ਕਹਿੰਦੇ
1: ਹੁਣ ਉੱਡਦੀ ਉੱਡਦੀ ਗੱਲ ਹਾਂਜੀ ਦਿੱਲੀ ਕਹਿੰਦੇ ਸੱਦ ਲੈਣਾ,
0: ਹਾਂਜੀ ਉਹ ਕਹਿੰਦੇ ਦਿੱਲੀ ਬੁਲਾ ਲਓ ਵੀ ਇਹਨਾਂ ਨੂੰ ਉੱਥੇ ਹੋਸਪਿਟਲ ਨਾਲੇ ਟ੍ਰੀਟਮੈਂਟ ਹੋ ਜਾਊ ਨਾਲੇ ਇਹਨਾਂ ਨੂੰ ਉੱਥੇ ਕਸਟਡੀ ਦੇ ਵਿੱਚ ਜ਼ਰੂਰ ਉਹਨਾਂ ਕੁ ਸਮਾਂ ਜਿਹੜਾ ਗੁਜ਼ਾਰਨ ਦੀ ਜਾਂ ਉੱਥੋਂ ਲੈ ਆਇਆ ਕਰਨਗੇ ਮਤਲਬ ਕਿ ਉਹਨਾਂ ਨੂੰ ਮਿਲਾ ਦਿਆ ਕਰਨਗੇ ਏਦਾਂ ਦੀ ਗੱਲ ਕਹਿ ਰਹੇ ਨੇ
1: ਭਾਰੇ ਸਾਹਿਬ ਕਹਿਣ ਦਾ ਮਤਲਬ ਤਾਂ ਇਹ ਆ
0: ਜੀ
1: ਕਿ ਕਿਸੇ ਬੰਦੇ ਦਾ ਕੋਈ ਜਿਹੜਾ ਲੀਗਲ ਰਾਈਟ ਨਹੀਂ
0: ਜੀ
1: ਸਾਰਾ ਕੁਛ ਪਹਿਲਾਂ ਹੀ ਡਿਜ਼ਾਇਨ ਕੀਤਾ ਹੋਇਆ ਆ ਜੀ ਸਰਕਾਰਾਂ ਨੇ
0: ਜੀ
1: ਵੀ ਕਿੱਥੇ ਅਗਲੇ ਬੰਦੇ ਨੂੰ ਰੱਖਣਾ ਕਿੱਥੇ ਤੱਕ ਕਰਨਾ ਕਿੰਨਾ ਕਿੰਨਾ ਦੇਣੀ ਹੈਗੀ
0: ਨੌਬਤ
1: ਵੀ ਕਿੱਥੇ ਤੱਕ ਖੁੱਲ ਦੇਣੀ ਹੈਗੀ ਆ ਜੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਪ੍ਰੀ ਡਿਸਾਈਡ ਹੈਗੇ ਡਿਸਾਈਡਡ ਹੈਗੀਆਂ ਤੇ ਉਹ ਜਿੱਦਾਂ ਆਪਣੇ ਆਪ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਆ ਉਹ ਕਲੀਅਰ ਹੋ ਜਾਊਗਾ ਜੀ ਵੀ ਜੇ ਇਹਨਾਂ ਦੀ ਦੇਣ ਤੇ ਦੀਅਤ ਹੈਗੀ ਆ ਜਾਂ ਹੈ ਨਹੀਂ ਜੀ
0: ਜੀ ਬਿਲਕੁਲ ਹੈ ਜੀ
1: ਕਿਉਂਕਿ ਜੇਲ ਅਥਾਰਟੀਜ਼ ਨੇ ਵੀ ਪਹਿਲਾਂ ਜਦੋਂ 6 ਮਹੀਨੇ ਪਹਿਲਾਂ ਆ ਉਹਨਾਂ ਨੇ ਵੀ ਅਪੋਜ਼ ਕੀਤਾ ਆ ਸਾਰਿਆਂ ਨੇ ਅਪੋਜ਼ ਕੀਤਾ ਅੱਜ ਹਿਰਦੇ ਪਰਿਵਰਤਨ ਹੋ ਗਿਆ ਜੀ
0: ਹੋ ਗਿਆ ਸੀ
1: ਉਦੋਂ ਵੀ ਮਾਤਾ ਜੀ ਬਿਮਾਰ ਸੀ ਜੀ ਉਸੇ ਗਰਾਊਂਡ ਦੇ ਉੱਤੇ ਹੀ
0: ਬਿਲਕੁਲ ਹੈ ਜੀ
1: ਹਾਂਜੀ ਇੱਕ ਚੀਜ਼ ਜਿਹੜਾ ਆ ਲੈਟਰ ਲਿਖਿਆ ਆ ਜੀ ਇਹ ਲੈਟਰ ਲਿਖਣ ਦਾ ਇੱਕ ਕਾਰਨ ਹੋਰ ਵੀ ਦੱਸਦੇ ਆ ਜੀ
0: ਜੀ
1: ਕਹਿੰਦੇ ਜੀ ਵੀ ਲੈਟਰ ਭਾਈ ਮਾਨ ਸਾਹਿਬ ਨੇ ਵੀ ਦੇਖਿਆ ਭਾਈ ਜਥੇਦਾਰ ਸਾਹਿਬ ਜਿਹੜੇ ਆ ਉਹ ਇਹਨਾਂ ਤੋਂ ਕੰਡੈਮ ਬਹੁਤ ਕਰ ਰਹੇ ਆ ਜੀ
0: ਜੀ
1: ਤੇ ਹਵਾਰਾ ਹੁਣਾਂ ਨੂੰ ਜੇ ਕਿਤੇ ਪੰਜਾਬ ਦੇ ਵਿੱਚ ਜਿਹੜਾ ਆਉਣ ਦਾ ਮੌਕਾ ਮਿਲ ਜਾਂਦਾ ਹੈਗਾ ਆ ਤੇ ਉਹ ਆ ਕੇ ਬਾਹਰ ਆ ਕੇ ਕੀ ਸਟੈਂਡ ਲੈਂਦੇ ਹੈਗੇ ਕਿਉਂਕਿ ਜਦੋਂ ਸਰਬੱਤ ਖਾਲਸਾ ਹੋਇਆ ਸੀ ਤੇ ਉਹਨਾਂ ਨੇ ਮਤਵਾਜੀ ਜਥੇਦਾਰ ਇਹਨਾਂ ਨੂੰ ਭਰਾਵਾਂ ਨੂੰ ਲੜਾਉਣਾ ਜੀ ਗੱਲ ਮੁੱਕੀ ਬੜਾ ਬਾਹਰ ਸਿਆਸਤ ਦਾ ਸੂਖ ਲਿਆ ਜਿੱਥੇ ਮੌਕਾ ਮਿਲੂਗਾ ਜਰੂਰ ਕਰਨਗੇ ਜੀ ਇਹੋ ਜਿਹੀ ਗੱਲ
0: ਨਾਲੇ ਦੇਖੋ ਜੇ ਉਹਨਾਂ ਨੂੰ ਮੰਨਦੇ ਨੀ ਆਪਣੇ ਗੜਗੱਜ ਸਾਹਿਬ ਨੂੰ ਜਥੇਦਾਰ ਨੀ ਮੰਨਦੇ ਤਾਂ ਉੱਥੇ ਫਿਰ ਮਤਲਬ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਕਾ ਤੋਂ ਇਹ ਜਾਂ ਤਾਂ ਉਦੋਂ ਥਾਪੀ ਮਾਰਦੇ ਫਿਰ
1: ਪਤਾ ਨੀ ਸੀ ਵੀ ਏਦਾਂ ਹੋ ਜਾਣੀ ਆ ਜਿੱਦਾਂ ਉਹਨਾਂ ਨੇ ਕਰ ਦਿੱਤੀ
0: ਜੀ
1: ਇਹ ਤਾਂ ਗਏ ਸੀ ਵੀ ਜਿੱਦਾਂ ਵਿਧਾਨ ਸਭਾ ਚ ਰੌਲਾ ਰੋਲਾ ਪਾ ਕੇ ਆ ਜਾਂਦੇ ਉੱਥੇ ਤਾਨੇ ਮੇਲੇ ਮਾਰ ਮੂਰ ਕੇ ਆ ਜਾਂਗੇ ਜੀ ਬਸ ਠੀਕ ਠਾਕ ਹੈ ਇਹਨਾਂ ਨੂੰ ਪੁੱਛੋ ਤੇ ਇਹਨਾਂ ਨੂੰ ਪੁੱਛੋ
0: ਬਿਲਕੁਲ
1: ਲਾਲੇ ਨੂੰ ਕਹੋ ਤੇ ਟਿਮਕੜੇ ਨੂੰ ਕਹੋ
0: ਜੀ ਤੇ ਸੈਣੀ ਸਾਹਿਬ ਦਿੱਲੀ ਵਾਲੇ ਲਾਲਾ ਜੀ ਮਤਲਬ ਕਿ 4 ਹਫ਼ਤਿਆਂ ਦਾ ਟਾਈਮ ਮਿਲਿਆ ਜੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਹਾਈ ਕੋਰਟ ਵੱਲੋਂ ਜਿਹੜਾ ਜਵਾਬ ਦੇ ਲਈ 4 ਹਫ਼ਤੇ ਦਿੱਤੇ ਇਹਨਾਂ ਨੂੰ ਸਮਾਂ ਤਾਂ ਸਮਣਾ ਦੀ ਪਾਲਣਾ ਨੀ ਕਰ ਰਹੇ ਜੀ ਕੀ ਕਾਰਨ ਨੇ
1: ਪਹਿਲਾਂ ਵੀ ਏਦਾਂ ਹੀ ਕੀਤੀ ਸੀ ਸਮਣ ਪਹਿਲਾਂ ਵੀ ਨਹੀਂ ਸੀ ਲਏ ਕੇਜਰੀਵਾਲ ਸਰ ਬਹੁਤ ਦਿਮਾਗੀ ਬੰਦਾ ਆ ਜੀ
0: ਜੀ
1: ਤੁਸੀਂ ਦੇਖੋ ਸਾਰਾ ਕੁਛ ਓਹਨੂੰ ਪਤਾ ਸੀਗਾ ਵੀ ਹਾਂ ਜੀ ਮੀਡੀਆ ਚ ਖਬਰਾਂ ਆ ਰਹੀਆਂ ਸੀ ਜਾਂ ਏਦਾਂ ਕਰਕੇ ਵੀ ਤੁਹਾਨੂੰ ਸਮਣ ਜਾਰੀ ਹੋ ਗਿਆ ਜੀ ਆਹ ਹੋ ਗਿਆ ਆਹ ਹੋ ਗਿਆ
0: ਜੀ
1: ਆਪ ਸਮਣ ਤਮੀਲ ਨੀ ਕੀਤੇ ਹੁਣ ਕਿਹਨੂੰ ਨਹੀਂ ਸੀ ਪਤਾ ਤੇ ਹੁਣ ਡਿਫੈਂਸ ਇਹ ਦੇ ਆਇਆ ਹੈਗਾ ਇਹ ਵੀ ਮੇਰੇ ਤਾਂ ਸਮਣ ਗਈ ਤਮੀਲ ਹੀ ਨੀ ਹੋਏ
0: ਜੀ
1: ਨਾ ਮੇਰੇ ਈਮੇਲ ਤੇ ਆਈ ਨਾ ਮੇਰਾ ਏਦਾਂ ਕਰਕੇ ਤੇ ਮੈਨੂੰ ਤਾਂ ਕੇਸ ਦੀ ਇਹਨਾਂ ਜਾਣਕਾਰੀ ਦਿੱਤੀ ਨੀ ਜੀ
0: ਜੀ
1: ਤੂੰ ਇਸ ਕਰਕੇ ਡਿਫੈਂਸ ਏਦਾਂ ਦੇ ਲੈਂਦੇ ਹੈਗੇ ਆ ਹੁਣ ਕ੍ਰਿਮੀਨਲ ਕੇਸ ਦਾ ਸਾਰੇ ਕਸੂਲ ਹੈਗਾ ਕਿ ਇਨ ਪਰਸਨ ਬੰਦੇ ਨੂੰ ਪੇਸ਼ ਹੋਣਾ ਪੈਂਦਾ
0: ਜੀ
1: ਇਹਨਾਂ ਨੇ ਵਕਾਲਤਨਾਮਾ ਵੇਚਤਾ ਵਕੀਲ ਨੂੰ
0: ਜੀ
1: ਵਕਾਲਤਨਾਮੇ ਦੇ ਉੱਤੇ ਤਾਂ ਸਿਵਲ ਕੇਸਾਂ ਦੇ ਵਿੱਚ ਪੇਸ਼ ਹੋਇਆ ਜਾਂਦਾ ਹੈਗਾ ਕ੍ਰਿਮੀਨਲ ਕੇਸ ਚ ਬੰਦੇ ਦੀ ਹਾਜ਼ਰੀ ਲੱਗਦੀ ਹੈ ਜੀ
0: ਅੱਛਾ ਜੀ
1: ਹਾਂਜੀ ਉਹ ਉਸ ਕਰਕੇ ਜਿਹੜਾ ਹੈਗਾ ਆ ਵੀ ਇਹਨਾਂ ਨੇ ਜਾਣ ਬੁੱਝ ਕੇ ਜਿਹੜਾ ਆ ਵੀ ਮੇਰੇ ਵੱਲੋਂ ਮੇਰਾ ਵਕੀਲ ਪੇਸ਼ ਹੋ ਜਾਊਗਾ ਜੇ ਵਕੀਲ ਨੇ ਪੇਸ਼ ਹੋਣਾ ਹੈਗਾ ਤੇ ਪਹਿਲੀ ਵਾਰੀ ਦੇ ਵਿੱਚ ਜਿਹੜਾ ਆ ਉਹ ਬੰਦੇ ਨੂੰ ਪੇਸ਼ ਹੋ ਕੇ ਜਮਾਨਤ ਲੈਣੀ ਪੈਂਦੀ ਸਾਰਾ ਕੁਛ ਫਿਰ ਬਾਅਦ ਦੇ ਵਿੱਚ ਵਕੀਲ ਜਿਹੜਾ ਆ ਉਹ ਐਗਜ਼ੰਪਸ਼ਨ ਵਾਸਤੇ ਐਪਲੀਕੇਸ਼ਨ ਦਿੰਦਾ ਆ ਤੇ ਫਿਰ ਨੋ ਐਨੀ ਡਾਈਟ ਕਿ ਹਾਂ ਜੀ ਜਿਹੜੇ ਸਿਵਲ ਕੇਸ ਹੁੰਦੇ ਆ ਉੱਥੇ ਜਿਹੜਾ ਹੈਗਾ ਆ ਬੰਦਾ ਆਵੇ ਨਾ ਆਵੇ ਸਾਨੂੰ ਨਹੀਂ ਲੋੜ ਹੁੰਦੀ ਉੱਥੇ ਵਕੀਲ ਦੀ ਹਾਜ਼ਰੀ ਲੱਗਦੀ ਆ ਜਿਹੜੇ ਕ੍ਰਿਮੀਨਲ ਕੇਸ ਹੁੰਦੇ ਆ ਉੱਥੇ ਵਕੀਲ ਆਵੇ ਨਾ ਆਵੇ ਬੰਦੇ ਦੀ ਹਾਜ਼ਰੀ ਲੱਗਣੀ ਹੁੰਦੀ ਆ ਜੀ
0: ਪਰ ਸੈਣੀ ਸਾਹਿਬ ਇਹਨਾਂ ਦੇ ਕਿਹੜਾ ਬਹੁਤ ਵੱਡਾ ਭਾਰ ਪਿਆ ਹੋਇਆ ਵਿਹਲੇ ਤਾਂ ਹੈ ਜੀ
1: ਲੋ ਤੁਹਾਨੂੰ ਪਤਾ ਹੈਗਾ ਆ ਜੀ ਇਦਾਂ ਨਾ ਕਹੋ ਵਿਹਲੇ ਹੈਗੇ ਆ ਜੀ
0: ਨਹੀਂ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਆ
1: ਉਹਨਾਂ ਦੇ ਦਿਮਾਗ ਤੇ
0: ਜੀ
1: ਸਾਰਾ 2.5-3 ਲੱਖ ਕਰੋੜ ਰੁਪਇਆ ਜਿਹੜਾ ਹੈਗਾ ਆ ਉਹਨੂੰ ਹਜਮ ਕਰਨਾ ਹਾਂਜੀ ਉਹ ਮਤਲਬ ਜਿਹੜਾ ਕਿੱਥੇ ਐਡਜਸਟ ਕਰਨਾ ਕਿੱਥੇ ਰਾਜਨੀਤੀ ਚਲਾਣੀ ਆ ਹੋਰ ਕਰਜ਼ਾ ਪੰਜਾਬ ਨੇ ਥੋੜਾ ਲੈ ਕੇ ਖਾ ਲਿਆ
0: ਜੀ
1: ਕਰਜ਼ਾ ਡੀਡਰਾਂ ਦੇ ਢਿੱਡਾਂ ਚ ਜਾਂਦਾ ਹੈ
0: ਜੀ ਬਿਲਕੁਲ ਹੈ ਜੀ ਜੀ
1: ਜੀ ਜੀ ਸਰ
0: ਜੀ ਸੈਣੀ ਸਾਹਿਬ
1: ਠੀਕ ਠੀਕ ਹੈ ਭਾਰੇ ਸਾਹਿਬ ਹੋ ਗਏ ਜੀ
0: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
1: ਜੁੜਨ ਲਈ ਜੀ ਸਮਾਂ ਦੇਣ ਲਈ ਧੰਨਵਾਦ ਜੀ ਗ੍ਰੇਟਫੁਲ ਸਰ ਸ਼ੁਕਰੀਆ ਸਤਿ ਸ਼੍ਰੀ ਅਕਾਲ
0: ਸ਼ੁਕਰੀਆ ਜੀ ਜੀ ਦੋਸਤੋ ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਆਪਣੇ ਬਹਾਦਰ ਸਿੰਘ ਬਾਈ ਜੀ ਵੀ ਉਹਨਾਂ ਦੇ ਵੀ ਮੈਸੇਜ ਵਟਸਐਪ ਦੇ ਉੱਤੇ ਆਏ, ਕੋਈ ਵੀਡੀਓ ਭੇਜੀਏ ਮੈਂ ਮਾਫੀ ਚਾਹੁੰਦਾ, ਦੇਖ ਨਹੀਂ ਪਾਵਾਂਗਾ। ਕਹਿੰਦੇ ਗੱਲ ਭਾਵੇਂ ਪਾਰਲੀਮੈਂਟ ਚ ਰੱਖੋ ਤੇ ਚਾਹੇ ਰਾਜ ਸਭਾ ਦੇ ਵਿਚ ਬੈਠੇ ਤਾਂ ਕਹਿੰਦੇ ਦੋਵੇਂ ਪਾਸੇ ਉਹ ਹੀ ਨੇ। ਮਾਫੀ ਚਾਹੁੰਦਾ ਮੈਂ ਇੱਦਾਂ ਦੀ ਸ਼ਬਦਾਵਲੀ ਆਨ ਏਅਰ ਨਹੀਂ ਬੋਲ ਸਕਦਾ ਜੀ। ਤੇ ਲੋ ਦੋਸਤੋ ਲਾਈਨਾਂ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਗੱਲਾਂ ਬਾਤਾਂ ਆਪਾਂ ਹੋਰ ਅੱਗੇ ਨੂੰ ਵਧਾਉਂਦੇ ਹਾਂ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਆਪਣੇ ਸਤਰਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਹੈ ਬਿਲਕੁਲ ਸੈਣੀ ਸਾਹਿਬ, ਮਾਨ ਸਰਕਾਰ ਬੋਲਿੰਗ ਤੇ ਬੈਟਿੰਗ ਆਪ ਹੀ ਕਹਿੰਦੇ ਕਰਨਾ ਚਾਹੁੰਦੇ ਹੈ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ ਜੀ, ਬਿਲਕੁਲ ਹੈ ਜੀ। ਤੇ ਲਓ ਦੋਸਤੋ ਬਾਤ ਪਾਉਂਦੇ ਹਾਂ ਆਪਾਂ ਜੀਓ ਪੋਲੀਟੀਕਲ ਟੈਨਸ਼ਨ ਦੀ। ਹੌਰਮੁਜ਼ ਜਲ ਮਾਰਗ ਸਮਝੌਤਾ ਵਾਰਤਾ ਨੂੰ ਜਿਹੜਾ ਝਟਕਾ ਲੱਗ ਰਿਹਾ ਹੈ, ਅਮਰੀਕਾ ਨੇ ਵਤੀਰਾ ਨਾ ਸੁਧਾਰਿਆ ਤਾਂ ਕਹਿੰਦੇ ਜਲ ਮਾਰਗ ਨਹੀਂ ਖੁੱਲੇਗਾ, ਇਰਾਨ ਨੇ ਸਿੱਧਾ ਕਹਿਤਾ ਹੈ। ਇਰਾਨ ਦੀ ਸਿਖਰ ਲਈ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਕਿ ਹੌਰਮੁਜ਼ ਜਲ ਮਾਰਗ ਉਦੋਂ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਅਮਰੀਕਾ ਆਪਣਾ ਵਤੀਰਾ ਠੀਕ ਨਹੀਂ ਕਰ ਲੈਂਦਾ। ਇਸ ਬਿਆਨ ਨੇ ਜਲ ਮਾਰਗ ਦੇ ਪ੍ਰਬੰਧਨ ਦੇ ਲਈ ਸਮਝੌਤੇ ਦੀ ਵਾਰਤਾ ਨੂੰ ਝਟਕਾ ਦਿੱਤਾ ਹੈ। ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਕੌਂਸਲ ਦੇ ਸਕੱਤਰ ਮੁਹੰਮਦ ਬਾਗੇਰ ਜ਼ੋਲ ਗਾਦਰ, ਜੋ ਕਿ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਵੀ ਨੇ, ਦੇ ਹਵਾਲੇ ਦੇ ਨਾਲ ਦੱਸਿਆ ਕਿ ਅਮਰੀਕਾ ਨੂੰ ਇਰਾਨ ਨੂੰ ਕਦੇ ਵੀ ਧਮਕੀ ਨਹੀਂ ਦੇਣੀ ਚਾਹੀਦੀ ਤੇ ਇਰਾਨ ਤੇ ਇਸਦੇ ਖੇਤਰ ਦੇ ਵਿਚ ਉਸਦੇ ਹਥਿਆਰਬੰਦ ਸਹਿਯੋਗੀਆਂ ਦੇ ਨਾਲ ਜੰਗ ਪੱਕੇ ਤੌਰ ਦੇ ਉੱਤੇ ਖਤਮ ਕਰਨੀ ਚਾਹੀਦੀ ਹੈ। ਅਮਰੀਕਾ ਨੂੰ ਇਰਾਨੀ ਬੰਦਰਗਾਹ ਦੀ ਜਲ ਸੈਨਾ ਦੀ ਘੇਰਾਬੰਦੀ ਹਟਾਉਣੀ ਚਾਹੀਦੀ ਹੈ ਤੇ ਆਪਣੀ ਫੌਜ ਇਸ ਖੇਤਰ ਤੋਂ ਵਾਪਸ ਲੈਣੀ ਚਾਹੀਦੀ ਹੈ। ਜੰਗ ਦੇ ਕਾਰਨ ਹੋਏ ਨੁਕਸਾਨ ਦੇ ਲਈ ਇਰਾਨ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ, ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਨੇ, ਫਰੀਜ਼ ਕੀਤੀਆਂ ਸੰਪਤੀਆਂ ਬਿਨਾਂ ਸ਼ਰਤ ਛੱਡਣੀਆਂ ਚਾਹੀਦੀਆਂ ਨੇ। ਅਮਰੀਕਾ ਨੇ ਇਸ ਸੰਬੰਧੀ ਤੁਰੰਤ ਕੋਈ ਟਿੱਪਣੀ ਅਜੇ ਨਹੀਂ ਕੀਤੀ ਹੈ। ਇਸੇ ਦੌਰਾਨ ਇਰਾਨ ਨੇ ਕਿਹਾ ਕਿ ਉਹ ਜਲ ਮਾਰਗ ਜਿਹੜਾ ਉਹਦੇ ਪ੍ਰਬੰਧਾਂ ਦੇ ਲਈ ਓਮਾਨ ਦੇ ਨਾਲ ਵੱਖਰਾ ਸਮਝੌਤਾ ਕਰਨ ਦੇ ਨੇੜੇ ਹੈ। ਦੂਜੇ ਪਾਸੇ ਸੰਯੁਕਤ ਅਰਬ ਅਮਰਾਤ ਦੇ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਨੇ ਆਬੂ ਧਾਬੀ ਦੀ ਮਲਕੀਅਤ ਵਾਲੀ ਤੇਲ ਅਤੇ ਗੈਸ ਕੰਪਨੀ ਦੇ ਮਾਲ ਵਾਹਕ ਜਹਾਜ਼ ਦੇ ਉੱਤੇ ਮਿਜ਼ਾਈਲ ਦਾਗੀ ਹੈ ਤੇ ਹਮਲੇ ਦੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਰਾਨ ਦੇ ਸਰਕਾਰੀ ਪ੍ਰਸਾਰਕ ਪ੍ਰੈਸ ਟੀਵੀ ਨੇ ਅੱਜ ਦਾਅਵਾ ਕੀਤਾ ਕਿ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਮੁਲਕ ਦੇ ਸਿਖਰਲੇ ਆਗੂ ਮੁਜਤਬਾ ਖਮਨਈ ਦੇ ਨਾਲ ਮੁਲਾਕਾਤ ਕਰਕੇ ਦੇਸ਼ ਦੇ ਫੌਜੀ ਤੇ ਆਰਥਿਕ ਮਾਮਲਿਆਂ ਦੇ ਬਾਰੇ ਚਰਚਾ ਕੀਤੀ ਹੈ। ਇਹ ਦਾਅਵਾ ਇਜ਼ਰਾਈਲੀ ਮੀਡੀਆ ਦੀ ਜਿਹੜੀ ਹੈ ਉਸ ਰਿਪੋਰਟ ਦੇ ਮਗਰੋਂ ਕੀਤਾ ਗਿਆ ਜਿਸ ਦੇ ਵਿਚ ਕਿਹਾ ਗਿਆ ਸੀਗਾ ਕਿ ਖਮਨਈ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। ਪ੍ਰੈਸ ਟੀਵੀ ਦੇ ਅਨੁਸਾਰ ਗੱਲਬਾਤ ਦੇ ਦੌਰਾਨ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ, ਇਰਾਨ ਦੇ ਖਿਲਾਫ਼ ਅਮਰੀਕੀ ਇਜ਼ਰਾਈਲੀ ਜੰਗ ਦੇ ਹਾਲਾਤ ਤੇ ਭਵਿੱਖ ਦੀਆਂ ਸੰਭਾਵਨਾਵਾਂ, ਫੌਜੀ ਪ੍ਰਗਤੀ ਤੇ ਸਰੋਤਾਂ ਨੂੰ ਸੁਰੱਖਿਅਤ ਕਰਨ ਦੇ ਉੱਤੇ ਰੀਅਲ ਵਿਦੇਸ਼ੀ ਮੁਦਰਾ ਤੇ ਊਰਜਾ ਖਰਚਿਆਂ ਦੇ ਪ੍ਰਬੰਧਨ ਦੇ ਉੱਤੇ ਢੰਗ ਦੇ ਨਾਲ ਵਿਦੇਸ਼ੀ ਭਾਈਵਾਲਾਂ ਦੇ ਨਾਲ ਆਰਥਿਕ ਸ਼ਮੂਲੀਅਤ ਦੇ ਬਾਰੇ ਚਰਚਾ ਕੀਤੀ ਗਈ ਹੈ। ਦੋਵਾਂ ਨੇਤਾਵਾਂ ਵਿਚਕਾਰ ਇਸ ਗੱਲਬਾਤ ਨੂੰ ਮਜ਼ਬੂਤ ਜਿਹੜਾ ਮੁਜਤਬਾ ਖਮਨਈ ਦੇ ਨਾਲ ਸੰਬੰਧਿਤ ਫਾਰਸੀ ਐਕਸ ਅਕਾਊਂਟ ਦੇ ਰਾਹੀਂ ਵੀ ਸਾਂਝਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਦੂਸਰੇ ਪਾਸੇ ਮਿਡਲ ਈਸਟ ਕ੍ਰਾਈਸਿਸ, ਜਦੋਂ ਤੱਕ ਪ੍ਰਧਾਨ ਮੰਤਰੀ ਹਾਂ ਕਹਿੰਦਾ ਆਪਣਾ ਨੇਤਨਯਾਹੂ ਬੈਜਾਮਿਨ ਕਿ ਫਲਸਤੀਨੀ ਮੁਲਕ ਨਹੀਂ ਬਣੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜਾਮਿਨ ਨੇਤਨਯਾਹੂ ਨੇ ਐਲਾਨ ਕਰ ਦਿੱਤਾ ਕਿ ਇਜ਼ਰਾਈਲ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ 15 ਨੁਕਾਤੀ ਗਾਜ਼ਾ ਸ਼ਾਂਤੀ ਯੋਜਨਾ ਜਿਹੜੀ ਹੈ ਰੱਦ ਕਰਦੀ ਹੈ ਜਦੋਂ ਤੱਕ ਹਮਾਸ ਦਾ ਅਸਲ ਦੇ ਵਿਚ ਨਿਸ਼ਤਰੀਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਉਸ ਖੇਤਰ ਤੋਂ ਆਪਣੀਆਂ ਫੌਜਾਂ ਵਾਪਸ ਨਹੀਂ ਸੱਦੀਆਂ ਜਾਣਗੀਆਂ। ਇਜ਼ਰਾਈਲੀ ਮੀਡੀਆ ਅਨੁਸਾਰ ਨੇਤਨਯਾਹੂ ਨੇ ਜੁਲਾਈ ਦੇ ਅਖੀਰ ਦੇ ਵਿਚ ਹਮਾਸ ਦੇ ਵੱਲੋਂ ਮਨਜ਼ੂਰੀ ਕੀਤੀ ਗਈ ਤਜਵੀਜ਼ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਇਜ਼ਰਾਈਲ 15 ਨੁਕਾਤੀ ਦਸਤਾਵੇਜ਼ ਨੂੰ ਰੱਦ ਕਰਦਾ ਹੈ ਤੇ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਇਸ ਮੁੱਦੇ ਦੇ ਉੱਤੇ ਵਾਸ਼ਿੰਗਟਨ ਦੇ ਨਾਲ ਗੱਲਬਾਤ ਜਾਰੀ ਰੱਖ ਰਿਹਾ ਹੈ। ਦੋਵਾਂ ਦੇ ਵਿਚ ਹੁਣ ਟਰੰਪ ਫਸ ਗਿਆ, ਹਾਰ ਜਾਣਗੇ ਟਰੰਪ, ਬਹੁਤ ਵੱਡਾ ਸਵਾਲ ਖੜਾ ਹੋ ਰਿਹਾ। ਚੋਣਾਂ ਦੇ ਵਿਚ ਜਿੱਤ ਦੀ ਸਿਰਫ 35% ਸੰਭਾਵਨਾ ਦੱਸੀ ਜਾ ਰਹੀ ਹੈ। ਡੈਮੋਕਰੇਟਸ ਦੀ ਜਿਹੜੀ ਵਧੇਗੀ ਤਾਕਤ, ਇਹ ਜਿਹੜੇ ਨੇ ਦਾਅਵੇ ਕੀਤੇ ਜਾ ਰਹੇ ਹੈ ਮਿਡ ਟਰਮ ਚੋਣਾਂ ਦੇ ਦੌਰਾਨ। ਸਿਰਦਰਦੀ ਟਰੰਪ ਦੀ ਵੱਧ ਚੁੱਕੀ ਹੈ। ਅਮਰੀਕਾ ਦੇ ਵਿਚ ਮਿਡ ਟਰਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਲਗਭਗ 80% ਉਮੀਦਵਾਰ ਤੈਅ ਹੋ ਚੁੱਕੇ ਨੇ ਕਿ ਅਕਤੂਬਰ ਦੇ ਅੰਤ ਤੋਂ ਸ਼ੁਰੂਆਤੀ ਵੋਟਿੰਗ ਸ਼ੁਰੂ ਹੋ ਜਾਵੇਗੀ। ਇਹ ਚੋਣਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ 4 ਸਾਲਾਂ ਦੇ ਕਾਰਜਕਾਲ ਦੇ ਠੀਕ ਵਿਚਕਾਰ ਹੋਣ ਵਾਲੀ ਵੱਡੀ ਪ੍ਰੀਖਿਆ ਮੰਨੀਆਂ ਜਾ ਰਹੀਆਂ ਨੇ। ਰਿਪਬਲਿਕਨ ਪਾਰਟੀ ਦੀ ਹਾਰ ਦੀ 65% ਸੰਭਾਵਨਾ ਜਤਾਈ ਜਾ ਰਹੀ ਹੈ, ਜਿਸਦੇ ਨਾਲ ਸੰਸਦ ਕਾਂਗਰਸ ਦੇ ਵਿਚ ਜਿਹੜੀ ਹੈ ਟਰੰਪ ਦੀ ਸਿਆਸੀ ਤਾਕਤ ਘਟ ਸਕਦੀ ਹੈ। ਇਕ ਸਰਵੇ ਦੇ ਅਨੁਸਾਰ 54% ਵੋਟਰਾਂ ਦੇ ਲਈ ਅਰਥ ਵਿਵਸਥਾ ਤੇ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ। ਅਮਰੀਕਾ ਦੇ 69% ਲੋਕਾਂ ਨੇ ਮੌਜੂਦਾ ਆਰਥਿਕ ਹਾਲਾਤਾਂ ਨੂੰ ਖਰਾਬ ਦੱਸਿਆ ਤੇ ਟਰੰਪ ਦੀ ਆਰਥਿਕਤਾ ਸੰਭਾਲਣ ਦੀ ਮਨਜ਼ੂਰੀ ਦਰ ਡਿੱਗ ਕੇ ਸਿਰਫ 32% ਰਹਿ ਗਈ ਹੈ। ਇਸ ਤੋਂ ਇਲਾਵਾ ਈਰਾਨ ਜੰਗ ਜਿਹੜੀ ਹੈ ਹੁਣ ਸਿਰਫ ਵਿਦੇਸ਼ ਨੀਤੀ ਤੱਕ ਸੀਮਤ ਨਹੀਂ ਰਹੀ, ਸਗੋਂ ਇਸਦਾ ਜਿਹੜਾ ਸਿੱਧਾ ਅਸਰ ਅਮਰੀਕੀ ਪਰਿਵਾਰਾਂ ਦੀ ਜੇਬ ਦੇ ਉੱਤੇ ਵੀ ਪੈਣ ਲੱਗ ਪੈ ਰਿਹਾ। ਜੰਗ ਲੰਬੀ ਖਿੱਚਣ ਦੇ ਨਾਲ ਗੈਸ, ਟਰਾਂਸਪੋਰਟੇਸ਼ਨ ਅਤੇ ਰੋਜ਼ ਦੀ ਜਿਹੜੀ ਹੈ ਵਰਤੋਂ ਵਾਲੀਆਂ ਚੀਜ਼ਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਨੇ। 20% ਵੋਟਰਾਂ ਦੇ ਲਈ ਇਹ ਚੋਣਾਂ ਦੇ ਵਿਚ ਸਭ ਤੋਂ ਵੱਡਾ ਫੈਸਲਾਕੁੰਨ ਮੁੱਦਾ ਹੋਵੇਗਾ। ਇਮੀਗ੍ਰੇਸ਼ਨ ਦਾ ਮੁੱਦਾ ਜੋ 2024 ਦੇ ਵਿਚ ਟਰੰਪ ਦੀ ਤਾਕਤ ਸੀਗੀ, ਹੁਣ ਉਨ੍ਹਾਂ ਦੇ ਖਿਲਾਫ਼ ਜਾਂਦਾ ਜਿਹੜਾ ਉਨ੍ਹਾਂ ਦੇ ਖਿਲਾਫ਼ ਜਾਂਦਾ ਦਿਸ ਰਿਹਾ। ਹਾਲੀਆ ਸਰਵੇ ਦੇ ਵਿਚ 61% ਲੋਕਾਂ ਨੇ ਟਰੰਪ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕੀਤਾ। ਰਿਪਬਲਿਕਨ ਵੋਟਰਾਂ ਦੇ ਵਿਚ ਵੀ ਇਸ ਨੀਤੀ ਦੇ ਲਈ ਸਮਰਥਨ 9% ਘੱਟ ਕੇ 80% ਜਿਹੜਾ ਰਹਿ ਗਿਆ। ਜੇਕਰ ਡੈਮੋਕਰੇਟਸ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਬਹੁਮਤ ਹਾਸਲ ਕਰ ਲੈਂਦੇ ਨੇ ਤਾਂ ਟਰੰਪ ਦੇ ਖਿਲਾਫ਼ ਮਹਾਂਦੋਸ਼ ਲਿਆਉਣ ਦੀ ਸੰਭਾਵਨਾ ਵੱਧ ਜਾਵੇਗੀ। ਇਸ ਤੋਂ ਇਲਾਵਾ ਸੰਸਦ ਕਾਨੂੰਨ ਬਣਾ ਕੇ ਟਰੰਪ ਦੇ ਟੈਰਿਫ, ਵੀਜ਼ਾ ਨੀਤੀਆਂ ਅਤੇ ਈਰਾਨ ਜੰਗ ਦੇ ਲਈ ਫੰਡਿੰਗ ਦੇ ਉੱਤੇ ਰੋਕ ਲਗਾ ਸਕਦੀ ਹੈ। 2024 ਦੇ ਵਿਚ 6 ਭਾਰਤੀ ਅਮਰੀਕੀ ਸੰਸਦ ਦੇ ਵਿਚ ਪਹੁੰਚੇ ਸਨ। ਇਸ ਵਾਰ ਜਿਹੜਾ ਅਮੀ ਬੇਰਾ, ਰਾਜਾ ਕ੍ਰਿਸ਼ਨਾ ਮੂਰਤੀ, ਰੋ ਖੰਨਾ, ਸੁਹਾਸ ਸੁਬਰਾਮਨੀਅਮ, ਪਰਮੀਲਾ ਜੈਪਾਲ ਅਤੇ ਥਾਣੇਦਾਰ ਚੋਣ ਮੈਦਾਨ ਦੇ ਵਿਚ ਨੇ। ਇਸ ਤੋਂ ਇਲਾਵਾ 100 ਤੋਂ ਵੱਧ ਭਾਰਤੀ ਮੂਲ ਦੇ ਨੇਤਾ ਵੱਖ ਵੱਖ ਅਹੁਦਿਆਂ ਦੇ ਲਈ ਚੋਣ ਲੜ ਰਹੇ ਨੇ। ਅੰਕੜਿਆਂ ਦੇ ਅਨੁਸਾਰ 66% ਭਾਰਤੀ ਅਮਰੀਕੀ ਡੈਮੋਕਰੇਟਿਕ ਪਾਰਟੀ ਦੇ ਸਮਰਥਕ ਨੇ, ਜਦਕਿ 31% ਟਰੰਪ ਦੇ ਪੱਖ ਦੇ ਵਿਚ ਨੇ। ਇਨ੍ਹਾਂ ਚੋਣਾਂ ਦੇ ਵਿਚ ਨੌਕਰੀ ਅਤੇ ਇਮੀਗ੍ਰੇਸ਼ਨ ਦੇ ਮੁੱਦੇ ਭਾਰਤੀ ਭਾਈਚਾਰੇ ਦੇ ਲਈ ਸਭ ਤੋਂ ਅਹਿਮ ਜਿਹੜੇ ਰਹਿਣਗੇ। ਦੇਖਦੇ ਹਾਂ ਕਿਸ ਭਾਵ ਵਿਕਦੀ ਹੈ ਫਿਰ। ਹੁਣ ਅਮਰੀਕਾ ਦੇ ਵਿਚ ਪ੍ਰੇਮਿਕਾ ਦਾ ਕਤਲ ਕਰਕੇ ਭਾਰਤ ਭੱਜ ਰਹੇ ਭਾਰਤੀ ਵਿਦਿਆਰਥੀ ਨੂੰ ਜਰਮਨ ਚੋਂ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕਾ ਦੇ ਐਰੀਜ਼ੋਨਾ ਟਕਸਨ ਦੇ ਵਿਚ ਆਪਣੀ ਅਮਰੀਕੀ ਪ੍ਰੇਮਿਕਾ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਤੋਂ ਬਾਅਦ ਭਾਰਤ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 20 ਸਾਲਾਂ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਦੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਯੂਨੀਵਰਸਿਟੀ ਆਫ਼ ਐਰੀਜ਼ੋਨਾ ਦੇ ਵਿਚ ਬਿਜ਼ਨਸ ਐਨਾਲਿਟਿਕਸ ਦੇ ਜਿਹੜੇ ਵਿਦਿਆਰਥੀ ਰਹੇ ਵਰੁਣ ਦੇ ਉੱਤੇ ਦੋਸ਼ ਹੈ ਕਿ ਉਸਨੇ 6 ਅਗਸਤ ਨੂੰ ਆਪਣੀ 19 ਸਾਲਾਂ ਪ੍ਰੇਮਿਕਾ ਜੁਲੀਸਾ ਰੂਬੀ ਸਾਲਾਜ਼ਾਰ ਦੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਤੇ ਘਟਨਾ ਤੋਂ ਬਾਅਦ ਉਹ ਭਾਰਤ ਜਾਣ ਦੇ ਲਈ ਜਰਮਨੀ ਦੀ ਫਲਾਈਟ ਦੇ ਵਿਚ ਸਵਾਰ ਹੋ ਗਿਆ, ਪਰ ਜਰਮਨੀ ਪਹੁੰਚਦੇ ਹੀ ਪੁਲਿਸ ਨੇ ਉਸ ਨੂੰ ਦਬੋਚ ਲਿਆ। ਟਕਸਨ ਪੁਲਿਸ ਵਿਭਾਗ TPD ਅਨੁਸਾਰ ਕਤਲ ਕਰਨ ਤੋਂ ਬਾਅਦ ਵਰੁਣ ਨੇ ਜੁਲੀਸਾ ਦਾ ਜਿਹੜਾ ਮੋਬਾਈਲ ਫੋਨ ਤੇ ਕ੍ਰੈਡਿਟ ਕਾਰਡ ਚੋਰੀ ਕਰ ਲਏ ਤੇ ਵਾਰਦਾਤ ਨੂੰ ਜਿਹੜਾ ਛੁਪਾਉਣ ਦੇ ਲਈ ਉਹ ਖੁਦ ਜੁਲੀਸਾ ਬਣ ਕੇ ਉਸਦੀ ਮਾਂ ਨੂੰ ਮੈਸੇਜ ਜਿਹੜਾ ਭੇਜਦਾ ਰਿਹਾ। ਮੈਸੇਜਾਂ ਦੀ ਜਿਹੜੀ ਭਾਸ਼ਾ ਦੇ ਉੱਤੇ ਸ਼ੱਕ ਹੋਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਜਾਂਚ ਦੇ ਲਈ ਭੇਜਿਆ। ਜਦੋਂ ਟਕਸਨ ਫਾਇਰ ਡਿਪਾਰਟਮੈਂਟ ਦੀ ਟੀਮ ਜਿਹੜੀ ਹੈ ਅਪਾਰਟਮੈਂਟ ਦੇ ਵਿਚ ਪਹੁੰਚਦੀ ਹੈ ਤਾਂ ਜੁਲੀਸਾ ਦੀ ਲਾਸ਼ ਧੋਣ ਤੱਕ ਜਿਹੜਾ ਕੰਬਲ ਦੇ ਨਾਲ ਢੱਕੀ ਹੋਈ ਸੀ ਤੇ ਉਸਦੀ ਜਿਹੜੀ ਧੋਣ ਦੇ ਉੱਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਮਾਮਲੇ ਦਾ ਪਤਾ ਲੱਗਦਿਆਂ ਹੀ ਟਕਸਨ ਪੁਲਿਸ ਨੇ ਅਦਾਲਤ ਤੋਂ ਉਸਦੇ ਖਿਲਾਫ਼ ਜਿਹੜਾ ਫਸਟ ਡਿਗਰੀ ਮਰਡਰ ਅਤੇ ਅਗਵਾ ਦਾ ਜਿਹੜਾ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਇਸ ਤੋਂ ਬਾਅਦ ਟਕਸਨ ਪੁਲਿਸ FBI ਅਤੇ ਬਰਲਨ ਸਥਿਤ ਜਿਹੜਾ ਲੀਗਲ ਅਟੈਚੀ ਦਫ਼ਤਰ ਨੇ ਆਪਸੀ ਤਾਲਮੇਲ ਕਰਨ ਕਾਰਨ ਨਾਲ ਕਾਰਵਾਈ ਜਿਹੜੀ ਕਰਦਿਆਂ ਵਰੁਣ ਨੂੰ ਜਰਮਨੀ ਦੇ ਹਵਾਈ ਅੱਡੇ ਦੇ ਉੱਤੇ ਦਬੋਚ ਲਿਆ ਤੇ ਹਿਰਾਸਤ ਚ ਲਿਆ, ਜਿਸਦੇ ਨਾਲ ਉਸਦਾ ਜਿਹੜਾ ਅੱਗੇ ਭਾਰਤ ਜਾਣ ਦਾ ਪਲਾਨ ਜਿਹੜਾ ਸੀ ਅਸਫਲ ਹੋ ਗਿਆ ਤੇ ਹੁਣ ਕੇਸ ਚੱਲੇਗਾ ਤੇ ਦੇਖਦੇ ਹਾਂ ਅੱਗੇ ਕੀ ਕੁਝ ਵਾਪਰਦਾ ਹੈ। ਦੂਸਰੇ ਪਾਸੇ ਆਂਡੇ ਚੱਲੇ ਨੇ ਕੋਸੋਵੋ ਦੀ ਸੰਸਦ ਦੇ ਵਿਚ। ਹੰਗਾਮਾ ਹੋਇਆ ਤੇ ਕਾਰਜਕਾਰੀ PM ਦੇ ਵਿਰੋਧੀ ਧਿਰ ਦੀ ਮਹਿਲਾ ਸੰਸਦ ਨੇ ਆਂਡੇ ਸੁੱਟੇ ਹੈ, ਟੈਲੀਕਾਸਟ ਰੋਕ ਲਿਆ ਗਿਆ। ਕੋਸੋਵੋ ਦੀ ਸੰਸਦ ਦੇ ਵਿਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਵਿਰੋਧੀ ਧਿਰ ਦੀ ਇਕ ਮਹਿਲਾ ਸੰਸਦ ਨੇ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਉੱਤੇ ਆਂਡੇ ਸੁੱਟ ਦਿੱਤੇ। ਇਸ ਘਟਨਾ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਤੁਰੰਤ ਰੋਕਣਾ ਪੈ ਗਿਆ। ਵਿਰੋਧੀ ਪਾਰਟੀ ਅਲਾਇੰਸ ਫਾਰ ਦਾ ਫਿਊਚਰ ਆਫ ਕੋਸੋਵੋ AAK ਦੀ ਜਿਹੜੀ ਹੈ ਸਾਂਸਦ ਟਾਈਮ ਕਾਦਰੀ ਜਾਜ ਨੇ ਜਿਹੜਾ ਕਾਰਵਾਈ ਦੇ ਦੌਰਾਨ ਪਹਿਲੀ ਕਤਾਰ ਦੇ ਵਿਚ ਬੈਠੇ ਕਾਰਜਕਾਰੀ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਦੇ ਕੋਲ ਜਾ ਕੇ ਉਨ੍ਹਾਂ ਦੇ ਉੱਤੇ ਕਈ ਆਂਡੇ ਸੁੱਟੇ। ਆਂਡੇ ਸੁੱਟਦੇ ਹੀ ਉਨ੍ਹਾਂ ਨੇ ਉੱਚੀ ਆਵਾਜ਼ ਦੇ ਵਿਚ ਚੀਕ ਕੇ ਕਿਹਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਅਚਾਨਕ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਪ੍ਰਧਾਨ ਮੰਤਰੀ ਨੂੰ ਘੇਰੇ ਦੇ ਵਿਚ ਲਿਆ ਤੇ ਸਦਨ ਦਾ ਸਿੱਧਾ ਪ੍ਰਸਾਰਣ ਵੀ ਬੰਦ ਕਰਵਾ ਦਿੱਤਾ ਗਿਆ। ਇਹ ਹੰਗਾਮਾ ਅਜਿਹੇ ਸਮੇਂ ਹੋਇਆ ਜਦੋਂ ਪ੍ਰਧਾਨ ਮੰਤਰੀ ਕੁਰਤੀ ਦੀ ਪਾਰਟੀ ਵੇਤੇ ਵੇਡੋਸਜੇ 7 ਜੂਨ ਦੀਆਂ ਆਮ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦੇ ਲਈ ਵਿਰੋਧੀ ਧਿਰ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਰਤੀ ਦੀ ਪਾਰਟੀ 120 ਦੇ ਵਿਚੋਂ 53 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ, ਪਰ ਬਹੁਮਤ ਨਾ ਹੋਣ ਦੇ ਕਾਰਨ ਸਰਕਾਰ ਬਣਾਉਣ ਦੇ ਵਿਚ ਮੁਸ਼ਕਲਾਂ ਆ ਰਹੀਆਂ ਨੇ। ਸਾਂਸਦਾਂ ਦੀ ਇਕ ਜਿਹੜੀ ਇਹ ਬੈਠਕ ਸਪੀਕਰ ਦੀ ਚੋਣ ਦੇ ਲਈ ਬੁਲਾਈ ਗਈ ਸੀ, ਪਰ ਕੁਰਤੀ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਦੇ ਉੱਤੇ ਸਹਿਮਤੀ ਬਣਾਉਣ ਦੇ ਲਈ ਹੋਰ ਸਮਾਂ ਮੰਗ ਲਿਆ, ਜਿਸ ਦੇ ਕਾਰਨ ਵਿਰੋਧੀ ਧਿਰ ਭੜਕ ਗਈ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਕੁਰਤੀ ਨੇ ਸ਼ਾਂਤ ਰਹਿ ਕੇ ਜਵਾਬ ਦਿੱਤਾ ਕਿ ਜੇਕਰ ਉਨ੍ਹਾਂ ਦੇ ਉੱਤੇ ਆਂਡੇ ਸੁੱਟਿਆ ਜਾਣਾ ਰਾਜਨੀਤਿਕ ਗੱਲਬਾਤ ਨੂੰ ਜਿਉਂਦਾ ਰੱਖਣ ਦੀ ਕੀਮਤ ਹੈ ਤਾਂ ਉਹ ਇਹ ਕੀਮਤ ਚੁਕਾਉਣ ਦੇ ਲਈ ਕਹਿੰਦਾ ਤਿਆਰ ਹੈ। ਛੋਟਾ ਜਿਹਾ ਮੁਲਕ ਹੈ ਕੋਸੋਵੋ ਯੂਰਪ ਦਾ, ਤੇ ਅਲਬਾਨੀਆ, ਆਪਣਾ ਹੋ ਗਿਆ ਅਲਬਾਨੀਆ ਦੇ ਨਾਲ ਪੈ ਜਾਂਦਾ, ਉਹਦੇ ਵਿੱਚੋਂ ਕੱਢਿਆ ਜੀ ਇਹ ਮੁਲਕ ਛੋਟਾ ਜਿਹਾ, ਅਮਰੀਕਾ ਬੈਠਾ ਉੱਥੇ ਆ ਕੇ। ਪਾਕਿਸਤਾਨ ਦੇ ਵਿਚ ਅਲੋਪ ਹੋਈ ਯਹੂਦੀਆਂ ਦੀ ਪਛਾਣ ਹੈ। ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਅੱਜ ਭਾਵੇਂ ਆਪਣੀ ਪਛਾਣ ਇਕ ਇਸਲਾਮਿਕ ਸ਼ਹਿਰ ਦੇ ਵਜੋਂ ਰੱਖਦਾ ਹੈ, ਪਰ ਇਕ ਸਦੀ ਪਹਿਲਾਂ ਇੱਥੋਂ ਦੇ ਸਭਿਆਚਾਰ ਦੇ ਵਿਚ ਯਹੂਦੀ ਭਾਈਚਾਰੇ ਦੀ ਅਹਿਮ ਭੂਮਿਕਾ ਹੁੰਦੀ ਸੀ। ਕਰਾਚੀ ਕਦੇ ਬੇਨੇ ਇਜ਼ਰਾਈਲ ਯਹੂਦੀਆਂ ਦਾ ਘਰ ਹੁੰਦਾ ਸੀ, ਜੋ ਮੂਲ ਰੂਪ ਦੇ ਵਿਚ ਭਾਰਤ ਦੇ ਪੱਛਮੀ ਹਿੱਸੇ ਤੋਂ ਵਪਾਰਕ ਮੌਕਿਆਂ ਦੀ ਭਾਲ ਦੇ ਵਿਚ ਇੱਥੇ ਆ ਕੇ ਵਸੇ ਸਨ। ਕਰਾਚੀ ਦੇ ਵਿਚ ਯਹੂਦੀ ਜੀਵਨ ਦਾ ਧੁਰਾ ਮੈਗਨ ਸ਼ਾਲੋਮ ਸਿਨਾਗੋਗ ਯਹੂਦੀ ਇਬਾਦਤ ਗਾਹ ਜਿਹੜੀ ਹੈ ਉਹ ਸੀ, ਜਿਸਦੀ ਸਥਾਪਨਾ 1893 ਦੇ ਵਿਚ ਸੁਲੇਮਾਨ ਡੇਵਿਡ ਉਮਰ ਦੇਕਰ ਨੇ ਕੀਤੀ ਸੀ। ਇਹ ਸਿਰਫ ਇਕ ਧਾਰਮਿਕ ਸਥਾਨ ਹੀ ਨਹੀਂ ਸੀ, ਸਗੋਂ ਇਹ ਇਕ ਸਕੂਲ, ਮੀਟਿੰਗ ਹਾਲ ਅਤੇ ਸਮਾਜਿਕ ਕੇਂਦਰ ਦੇ ਵਜੋਂ ਕੰਮ ਕਰਦਾ ਸੀ। 19ਵੀਂ ਸਦੀ ਦੇ ਅਖੀਰ ਦੇ ਵਿਚ ਇੱਥੇ ਯਹੂਦੀਆਂ ਦੀ ਗਿਣਤੀ ਲਗਭਗ 2500 ਦੇ ਕਰੀਬ ਦੱਸੀ ਜਾਂਦੀ ਹੈ। ਯਹੂਦੀ ਭਾਈਚਾਰਾ ਕਰਾਚੀ ਦੇ ਪ੍ਰਸ਼ਾਸਨ ਤੇ ਵਿਕਾਸ ਦੇ ਵਿਚ ਬਹੁਤ ਜ਼ਿਆਦਾ ਰਚਿਆ ਮਿਚਿਆ ਹੋਇਆ ਸੀ। ਅਬਰਾਹਮ ਰੁਬੇਨ ਵਰਗੇ ਯਹੂਦੀ ਆਗੂ ਕਰਾਚੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੈਂਬਰ ਰਹੇ ਸਨ। ਇੰਨਾ ਹੀ ਨਹੀਂ, ਕਰਾਚੀ ਦੀਆਂ ਕਈ ਇਤਿਹਾਸਕ ਇਮਾਰਤਾਂ ਜਿਵੇਂ ਕਿ ਫਲੈਗ ਸਟਾਫ ਹਾਊਸ ਜੋ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਨਾਹ ਦੇ ਨਾਲ ਸੰਬੰਧਿਤ ਹੈ, ਉਹਦਾ ਡਿਜ਼ਾਈਨ ਪ੍ਰਸਿੱਧ ਯਹੂਦੀ ਆਰਕੀਟੈਕਟ ਮੋਸੈਸ ਸੋਮਕੇ ਨੇ ਜਿਹੜਾ ਤਿਆਰ ਕੀਤਾ ਸੀ। ਭਾਰਤ ਪਾਕਿਸਤਾਨ ਦੀ ਵੰਡ 1947 ਵੇਲੇ ਯਹੂਦੀਆਂ ਨੂੰ ਕੋਈ ਖਾਸ ਮੁਸ਼ਕਲ ਪੇਸ਼ ਨਹੀਂ ਸੀ ਆਈ, ਪਰ 1948 ਦੇ ਵਿਚ ਇਜ਼ਰਾਈਲ ਦੇ ਗਠਨ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਅਰਬ ਇਜ਼ਰਾਈਲ ਸੰਘਰਸ਼ ਕਾਰਨ ਪਾਕਿਸਤਾਨ ਦੇ ਵਿਚ ਯਹੂਦੀਆਂ ਵਿਰੁੱਧ ਪ੍ਰਦਰਸ਼ਨ ਹੋਣ ਲੱਗ ਪਏ ਤੇ ਮੈਗਨ ਸ਼ਾਲੋਮ ਸਿਨਾਗੋਂਗ ਦੇ ਉੱਤੇ ਵੀ ਹਮਲਾ ਹੋਇਆ। ਇਸ ਤੋਂ ਬਾਅਦ ਯਹੂਦੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਦੇਸ਼ ਛੱਡਣਾ ਸ਼ੁਰੂ ਕਰਤਾ। ਪਾਕਿਸਤਾਨ ਵੱਲੋਂ ਇਜ਼ਰਾਈਲ ਨੂੰ ਮਾਨਤਾ ਨਾ ਦਿੱਤੇ ਜਾਣ ਦੇ ਕਾਰਨ ਯਹੂਦੀ ਪਰਿਵਾਰਾਂ ਦੇ ਲਈ ਇਜ਼ਰਾਈਲ ਜਾਣਾ ਸੌਖਾ ਨਹੀਂ ਸੀਗਾ। ਕਈ ਪਰਿਵਾਰ ਜਿਹੜੇ ਭਾਰਤ, ਬ੍ਰਿਟੇਨ ਜਾਂ ਕੈਨੇਡਾ ਜਾਣ ਦਾ ਬਹਾਨਾ ਬਣਾ ਕੇ ਮੁੰਬਈ ਜਿਹੜਾ ਤਹਿਰਾਨ ਇਰਾਨ ਦੇ ਰਾਹੀਂ ਗੁਪਤ ਤਰੀਕੇ ਦੇ ਨਾਲ ਇਜ਼ਰਾਈਲ ਪਹੁੰਚੇ ਤੇ ਅੱਜ ਕਰਾਚੀ ਦੇ ਵਿੱਚੋਂ ਇਹ ਭਾਈਚਾਰਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਤੇ ਉਹ ਇਤਿਹਾਸਕ ਸਿਨਾਗੋਂਗ ਦੀ ਜਿਹੜੀ ਇਮਾਰਤ ਹੈ ਉਹ ਵੀ ਜਿਹੜੀ ਢਹਿ ਗਈ। ਅੱਜ ਦੇ ਪਾਕਿਸਤਾਨ ਸ਼ਾਇਦ ਹੀ ਇਸ ਗੱਲ ਤੋਂ ਜਾਣੂ ਹੋਣਗੇ ਕਿ ਪਾਕਿਸਤਾਨੀ ਕਿ ਯਹੂਦੀ ਕਦੇ ਉਨ੍ਹਾਂ ਦੇ ਦੇਸ਼ ਦਾ ਅਹਿਮ ਹਿੱਸਾ ਜਿਹੜਾ ਹੁੰਦੇ ਸਨ। ਇਸੇ ਤਰ੍ਹਾਂ ਇੰਡੀਆ ਦੇ ਵਿਚ ਵੀ ਨੇ ਜੀ, ਬਹੁਤ ਆਪਣੇ ਨੌਰਥ ਵਿਚ ਹੈਗੇ ਆ, ਆਖਰੀ ਜਿਹੜੇ ਪਿੰਡ ਹੈਗੇ ਆ ਆਪਣੇ ਹਿਮਾਚਲਾਂ ਦੇ, ਉਹਨਾਂ ਦੇ ਵਿਚ ਰਹਿੰਦੇ ਆ। ਇੱਥੋਂ ਜਰਮਨ ਅਜੇ ਵੀ ਜਾਂਦੇ ਆ ਉੱਥੇ ਤੇ ਬਕਾਇਦਾ ਉੱਥੋਂ ਪ੍ਰੈਗਨੈਂਟ ਹੋ ਕੇ ਆਉਂਦੇ ਆ ਜੀ, ਤੇ ਕਿਉਂਕਿ ਉਹ ਕਹਿੰਦੇ ਸਾਨੂੰ ਪਿਓਰ ਬਲੱਡ ਚਾਹੀਦਾ ਯਹੂਦੀਆਂ ਦਾ, ਉੱਥੇ ਪਹਿਲਾਂ ਦੇ ਵਸਦੇ ਆ ਉਹ ਲੋਕ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 4497 ਸਟੂਡੀਓ ਦਾ ਨੰਬਰ ਹੈ ਤੇ ਅੱਗੇ ਜਾ ਕੇ ਤੁਹਾਨੂੰ ਕਹਾਣੀ ਸੁਣਾਉਂਦੇ ਆ ਹੁਣ ਤੇ ਧਾਰਮਿਕ ਸਥਾਨਾਂ ਦੇ ਦਾਨ ਦਾ ਹਿਸਾਬ ਕਿਤਾਬ ਕੌਣ ਰੱਖਦਾ ਹੈ, ਇਸ ਤਰ੍ਹਾਂ ਦੀ ਇੱਕ ਰਿਪੋਰਟ ਹੈ। ਚਲੋ ਇਹਨੂੰ ਕਿਸੇ ਹੋਰ ਦਿਨ ਆਪਾਂ ਜ਼ਰੂਰ ਸਾਂਝਾ ਕਰਾਂਗੇ। ਇਮਰਾਨ ਕੁਰੈਸ਼ੀ ਉਹਨਾਂ ਦੀ ਰਿਪੋਰਟ ਲੱਗੀ ਹੈ ਤੇ ਚਲੋ ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਜੀ, ਉਹਨਾਂ ਦਾ ਵੀ ਨਾਲ ਨਾਲ ਸਵਾਗਤ ਕਰ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358449761962 ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਗੁਰੀਮਾਨ ਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਭ ਨੂੰ, ਸਿਕੰਦਰ ਔਜਲਾ ਜੀ ਨੂੰ, ਰਾਜ ਸੈਣੀ ਜੀ ਨੂੰ, ਸਤਰਾਮ ਸਿੰਘ ਜਾਣੀਆਂ ਚਾਲ ਜੀ ਨੂੰ, ਮੁਕੱਦਰ ਸਿੰਘ ਜੀ ਨੂੰ ਤੇ ਮੁਕੱਦਰ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਆਪਣੇ ਨਾਲ ਜਗਵੰਤ ਖੇੜਾ ਜੀ ਜੁੜੇ ਆ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜਗਵੰਤ ਜੀ, ਕੀ ਹਾਲ ਚਾਲ ਨੇ ਜਨਾਬ?
2: ਭਾਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਹਦੀ ਸਰਕਾਰ ਲੈ ਕੇ ਆ ਰਹੇ ਹੋ ਅਮਰੀਕਾ ਦੇ ਵਿਚ?
2: ਜਿਹੜੀ ਵੀ ਆ ਜਾਏ ਜੀ, ਸਾਰੇ ਨੇਤਾ ਇੱਕੋ ਜਿਹੇ ਹੁੰਦੇ ਆ।
0: ਵੈਸੇ ਜਗਵੰਤ ਜੀ ਕੀ ਕਹਿੰਦੇ ਨੇ ਲੋਕ ਇਸ ਵਾਰ ਮਿਡ ਟਰਮ ਚੋਣਾਂ ਆ ਗਈਆਂ, ਤਿਆਰੀ ਸ਼ੁਰੂ ਆ, ਕਿਤੇ ਨਾ ਕਿਤੇ ਟਰੰਪ ਦੀ ਮੁਸ਼ਕਲਾਂ ਲੱਗਦੀਆਂ ਨੇ
2: ਭਾਜੀ? ਅਜੇ ਕਿੱਥੇ, ਮੇਰੇ ਖਿਆਲ ਦੇ ਤਾਂ ਅਜੇ 2 ਸਾਲ ਤੋਂ ਵੀ ਉੱਪਰ ਦਾ।
0: ਨਾ ਨਾ ਨਾ ਜੀ, ਆਹ 2 ਮਹੀਨਾ ਰਹਿ ਗਿਆ, 2 ਮਹੀਨੇ ਅਕਤੂਬਰ ਚ ਸ਼ੁਰੂ ਹੋ ਜਾਣਾ ਕੰਮ। ਮਿਡ ਟਰਮ ਆਉਣੀਆਂ ਨੇ ਜੀ, ਮਿਡ ਟਰਮ ਹੋ ਗਈ ਆਪਣੀ ਟਰੰਪ ਦੀ, ਦੱਸੋ।
2: ਅੱਛਾ ਪਤਾ ਨੀ, ਮੈਨੂੰ ਨੀ ਪਤਾ ਜੀ ਬਾਰੇ ਜੀ।
0: ਅੱਛਾ ਜੀ, ਕਿਆ ਬਾਤ ਹੈ ਜੀ,
2: ਮੈਂ ਖਬਰਾਂ ਦੇਖਦਾ ਨੀ ਰਾਜਨੀਤੀ ਦੀਆਂ ਜੀ।
0: ਜੀ ਵੈਸੇ ਆਮ ਜਨਤਾ ਦੇ ਵਿਚ ਕੀ ਵਾਰਤਾਲਾਪ ਚੱਲਦੀ ਹੈ ਟਰੰਪ ਦੇ ਬਾਰੇ ਜੀ?
2: ਭਾਜੀ ਜਦ ਖਬਰਾਂ ਨੀ ਦੇਖਣੀਆਂ ਤਾਂ ਆਮ ਲੋਕ ਵੀ ਤਾਂ ਖਬਰਾਂ ਤੇ ਗੱਲਾਂ ਕਰਦੇ ਆ
0: ਨਹੀਂ? ਲੋਕ ਕਹਿੰਦੇ ਨੀ ਮਹਿੰਗਾਈ ਇੰਨੀ ਹੋ ਗਈ, ਮੁਲਕ ਦਾ ਸੱਤਿਆਨਾਸ਼ ਕਰ ਦਿੱਤਾ, ਹਰ ਮੁਲਕ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ।
2: ਭਾਜੀ ਸਾਰੇ ਖਰੀਦੀ ਜਾਂਦੇ ਆ, ਬਸ ਕਹਿੰਦਾ ਕੋਈ ਨੀ ਆ ਕਿ ਇਹ ਹੋ ਗਿਆ, ਸਾਡੀ ਮਹਿੰਗਾਈ ਹੋ ਗਈ।
0: ਅੱਛਾ ਜੀ ਜੀ ਜੀ,
2: ਕਹਿੰਦੇ ਉਹ ਹੈ ਨਾ ਜੀ, ਘਰ ਦੀ ਮੁਰਗੀ ਸਮਝਣ ਦਾਲ ਬਰਾਬਰ।
0: ਆਹੋ ਜੇ ਇਹਨਾਂ ਨੂੰ ਤੇਲ ਮੁੱਲ ਲੈਣਾ ਪਵੇ ਫਿਰ ਪਤਾ ਲੱਗੇ ਨਾ ਕਿਸ ਭਾਵੇ ਮਿਲਦਾ।
2: ਆਹੋ ਆਹੋ ਭਾਜੀ, ਕਹਿੰਦੇ ਘਰ ਦੀ ਮੁਰਗੀ ਸਮਝਣ ਦਾਲ ਬਰਾਬਰ
0: ਜੀ,
2: ਸਭ ਦੀ ਫਿਰ ਵੀ ਕਰੇ ਸੰਭਾਲ ਬਰਾਬਰ
0: ਜੀ,
2: ਦੁੱਖ ਸੁੱਖ ਉਬੜ ਖਾਬੜ ਵਿੱਚ
0: ਜੀ,
2: ਖੜੀ ਰਹੇ ਹਮੇਸ਼ਾ ਨਾਲ ਬਰਾਬਰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
2: ਜਿੰਦਗੀ ਦੇ ਮਿੱਠੇ ਸੰਗੀਤ ਲਈ
0: ਜੀ,
2: ਲਾਉਂਦੀ ਇਹ ਸੁਰਤਾਲ ਬਰਾਬਰ।
0: ਵਾਹ ਜੀ ਵਾਹ,
2: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ
0: ਜੀ,
2: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ ਕਰਦੀ ਰਹੀ ਸਦਾ ਕਮਾਲ ਬਰਾਬਰ।
0: ਕਿਆ ਬਾਤ ਹੈ ਜੀ,
2: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ।
0: ਕਿਆ ਬਾਤ ਹੈ, ਵਾਹ ਜੀ ਵਾਹ,
2: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ, ਨਿਪਟਾਉਂਦੀ ਮੁਸੀਬਤਾਂ ਦੇ ਜਾਲ ਜੰਜਾਲ ਬਰਾਬਰ।
0: ਕਿਆ ਬਾਤ ਹੈ, ਕਿਆ ਬਾਤ ਹੈ,
2: ਕਿੱਦਾਂ ਕਿੱਥੇ ਕਿਉਂ ਕਦੇ ਵਾਪਰਿਆ
0: ਜੀ,
2: ਕਿੱਦਾਂ ਕਿੱਥੇ ਕਿਉਂ ਕਦੋਂ ਵਾਪਰਿਆ, ਕਰਦੀ ਤਗੜੀ ਹੋ ਸਵਾਲ ਬਰਾਬਰ।
0: ਵਾਹ ਵਾਹ, ਕਿਆ ਬਾਤ ਹੈ,
2: ਕਹਿੰਦੇ ਮੌਤ ਨਾਲ ਵੀ ਲੈ ਕੇ ਆਡਾ
0: ਜੀ,
2: ਮੌਤ ਨਾਲ ਵੀ ਲੈ ਕੇ ਆਡਾ, ਰੱਖਿਆ ਕਰਦੀ ਬਣ ਢਾਲ ਬਰਾਬਰ।
0: ਵਾਹ,
2: ਕਹਿੰਦਾ ਨਾ ਸੜਦੀ ਨਾ ਕੱਚੀ ਰਹਿੰਦੀ
0: ਜੀ,
2: ਨਾ ਸੜਦੀ ਨਾ ਕੱਚੀ ਰਹਿੰਦੀ
0: ਜੀ,
2: ਰਿੱਝਦੀ ਹਰ ਵਾਰ ਦਾਲ ਬਰਾਬਰ
0: ਬਰਾਬਰ। ਕਿਆ ਬਾਤ ਹੈ,
2: ਧੰਨਵਾਦ ਜੀ। ਕਹਿੰਦਾ ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ
0: ਜੀ,
2: ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ ਇੱਕ ਪਲ ਲੰਘਦਾ ਸਾਲ ਬਰਾਬਰ।
0: ਸਾਲ ਬਰਾਬਰ, ਕਿਆ ਬਾਤ ਹੈ ਜੀ,
2: ਕਿਹੜਾ ਘਰ ਉਹਦਾ ਅਸਲੀ ਘਰ
0: ਜੀ,
2: ਕਿਹਦਾ ਘਰ ਉਹਦਾ ਅਸਲੀ ਘਰ, ਕਹਿੰਦੇ ਉੱਠਦੇ ਰਹੇ ਵਿਵਾਦ ਬਵਾਦ ਬਰਾਬਰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
2: ਆਪਣਾ ਬੇਸ਼ੱਕ ਰੱਖ ਲਵੇ ਜਾਂ ਨਾ
0: ਜੀ,
2: ਆਪਣਾ ਬੇਸ਼ੱਕ ਰੱਖ ਹੋਵੇ ਜਾਂ ਨਾ, ਪਰ ਸਭ ਦੇ ਰੱਖੇ ਸਵਾਲ ਬਰਾਬਰ।
0: ਕਿਆ ਬਾਤ ਹੈ, ਕਿਆ ਬਾਤ ਹੈ,
2: ਪਰ ਸਭ ਦੇ ਰੱਖੇ, ਸਭ ਦਾ ਰੱਖੇ ਖਿਆਲ
0: ਖਿਆਲ ਬਰਾਬਰ,
2: ਬਿਨ ਮਤਲਬ ਹੀ ਗੱਲ ਗੱਲ ਤੇ
0: ਜੀ,
2: ਅਸੀਂ ਬਿਨ ਮਤਲਬ ਹੀ ਗੱਲ ਗੱਲ ਤੇ ਕੱਢਦੇ ਮਾਂ ਭੈਣ ਦੀ ਗਾਲ ਬਰਾਬਰ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਜੀ
2: ਜੀ ਕਹਿੰਦੇ ਗ੍ਰਾਫ ਨਾ ਹੇਠਾਂ ਵੱਲ ਨੂੰ ਜਾਵੇ,
0: ਜੀ
2: ਗ੍ਰਾਫ ਨਾ ਹੇਠਾਂ ਵੱਲ ਨੂੰ
0: ਵੱਲ ਨੂੰ ਜਾਵੇ,
2: ਜਾਵੇ, ਚਾਹੁੰਦੀਏ ਰਹੇ ਉਛਾਲ ਬਰਾਬਰ,
0: ਵਾਹ ਵਾਹ ਕਿਆ ਬਾਤ ਹੈ ਜੀ।
2: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ,
0: ਜੀ
2: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ ਹੁੰਦੀ ਰਹੇ ਹਾਲੋ ਬਿਹਾਲ
0: ਹਾਲ
2: ਬਰਾਬਰ,
0: ਬਰਾਬਰ ਹੈ, ਕਿਆ ਬਾਤ ਹੈ ਜੀ।
2: ਅੱਜ ਕੱਲ ਦੀ ਹੈ ਚੁਸਤ ਫੁਰਤੀਲੀ,
0: ਜੀ
2: ਅੱਜ ਕੱਲ ਦੀ ਹੈ ਚੁਸਤ ਫੁਰਤੀਲੀ, ਸਮੇਂ ਦੀ ਸਮਝੇ ਚਾਲ ਬਰਾਬਰ
0: ਚਾਲ ਬਰਾਬਰ, ਕਿਆ ਬਾਤ ਹੈ ਜੀ।
2: ਜੀ। ਕਹਿੰਦੇ ਕਰਨ ਦੀ ਪਰਜੋਰ ਹੈ ਮੰਗ,
0: ਜੀ
2: ਕਰਨ ਹੋਣ ਦੀ ਪਰਜੋਰ ਹੈ ਮੰਗ, ਅਜੇ ਨਹੀਂ ਹੈ ਫਿਲਹਾਲ ਬਰਾਬਰ।
0: ਵਾਹ ਕਿਆ ਬਾਤ ਹੈ,
2: ਅਰੇਜਿਕ ਜੀ ਭਾਜੀ ਧੰਨਵਾਦ, ਅਰੇਜਿਕ ਤੇ ਸੰਸਕਾਰਾਂ ਨੂੰ ਦਾ ਸਭ ਨੂੰ,
0: ਜੀ
2: ਅਰੇਜਿਕ ਤੇ ਸੰਸਕਾਰਾਂ ਦਾ ਸਭ ਨੂੰ ਦਿੰਦੀ ਭਰ ਕੇ ਥਾਲ ਬਰਾਬਰ।
0: ਵਾਹ ਜੀ ਵਾਹ ਜੀ ਵਾਹ
2: ਭਾਜੀ ਲਾਸਟ ਹੈ ਜੀ, ਹਰ ਮਾਮਲੇ ਦੀ ਤਹਿ ਵਿੱਚ ਜਾ ਕੇ,
0: ਜੀ
2: ਹਰ ਮਾਮਲੇ ਦੀ ਤਹਿ ਵਿੱਚ ਜਾ ਕੇ ਕਰਦੀ ਜਗਵੰਤ ਪੜਤਾਲ ਬਰਾਬਰ,
0: ਪੜਤਾਲ ਬਰਾਬਰ, ਕਿਆ ਬਾਤ ਹੈ, ਕਿਆ ਬਾਤ ਹੈ,
2: ਪਰ ਘਰ ਦੀ ਮੁਰਗੀ ਦਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ,
0: ਵਾਹ।
2: ਫਿਰ ਵੀ ਕਰੇ ਸੰਭਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ। ਜੀ
0: ਗੁਰੀ
2: ਭਾਜੀ
0: ਮਾਨ ਜੀ ਨੇ ਇੱਕ ਲਾਈਨ ਜੋੜ ਦਿੱਤੀ ਨਾਲ, ਕਹਿੰਦੇ ਘਰੇ ਦਾਲ ਬਣੀ ਹੈ ਸੁੱਖ ਨਾਲ, ਉਸ ਦੇ ਵਿੱਚ ਪਿਆਜ ਨਮਕ ਬਰਾਬਰ ਜੀ
2: ਵਾਹ
0: ਜੀ ਖੇੜਾ ਸਾਹਿਬ, ਕਿਆ ਬਾਤ ਹੈ ਜੀ,
2: ਤੁਹਾਡੇ ਤੁਹਾਡੇ ਪੱਕੇ ਦੀਵਾਨੇ ਆ ਉਹ ਭਾਜੀ।
0: ਬਿਲਕੁਲ ਹੈ ਜੀ ਬਿਲਕੁਲ ਹੈ। ਆ ਦੇਖ ਲੋ ਔਜਲਾ ਸਾਹਿਬ ਲਿਖਦੇ ਆ, ਖੈਰਾ ਸਾਹਿਬ ਖੇੜਾ ਜੀ ਕਹਿੰਦੇ ਪੱਕੇ ਆਏ ਹੋਏ ਨੇ ਭਾਰਤ ਵੀਰ, ਤਾਂ ਰਾਜਨੀਤੀ ਵੱਲ ਧਿਆਨ ਨਹੀਂ ਕਰਦੇ ਜੀ
2: ਭਾਜੀ ਦੇਖੋ, ਅਗਰ ਕੋਈ ਚੀਜ਼ ਤੁਹਾਡੇ ਖਿਆਲ ਕਰਨ ਦੇ ਨਾਲ ਬਦਲਦੀ ਹੈ,
0: ਬਦਲਦੀ ਹੈ
2: ਹੈ ਨਾ, ਫਿਰ ਤਾਂ ਤੁਸੀਂ ਰੱਖੋ
0: ਜੀ,
2: ਤੇ ਤੁਸੀਂ ਐਵੇਂ ਆਪਣੀ ਸ਼ੂਗਰ ਵਧਾਈ ਜਾਓ ਤੇ
0: ਹਾਂ ਉਹ ਤਾਂ ਹੈ,
2: ਸਾਡੇ ਦੇ ਪਾਰ ਕਰੇ ਜਾਓ, ਇਹਦਾ ਕੋਈ
0: ਬਿਲਕੁਲ ਹੈ
2: ਫਾਇਦਾ ਹੈ ਜੀ?
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਹਾਂਜੀ ਹਾਂ
0: ਦਰੁਸਤ ਫਰਮਾਇਆ
2: ਬਈ ਜੀ ਬਿਲ ਭਾਜੀ, ਕੋਈ ਵੀ ਬਣ ਜਾਏ
0: ਜੀ
2: ਹੈ ਨਾ, ਤੇ ਮਤਲਬ ਉਹੀ ਹੈ ਕਿ ਜਿਹੜੀ ਕੁਰਸੀ ਹੈ ਬਸ ਉਹ ਆਪਣੇ ਬੰਦੇ ਚੁਣਦੀ ਹੈ ਜੀ,
0: ਚੁਣਦੀ ਹੈ ਜੀ।
2: ਬਿਲਕੁਲ ਜੀ ਧੰਨਵਾਦ ਭਾਜੀ,
0: ਥੈਂਕ
2: ਸਤਿ
0: ਯੂ,
2: ਸ੍ਰੀ ਅਕਾਲ,
0: ਬਹੁਤ ਬਹੁਤ ਸ਼ੁਕਰੀਆ ਜਗਵੰਤ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਸੋਹਣੀ ਰਚਨਾ
2: ਸਤਿ ਸ੍ਰੀ ਅਕਾਲ ਜੀ,
0: ਸ਼ੁਕਰੀਆ ਜੀ ਜੀ। ਦੋਸਤੋ ਇਹ ਸਨ ਜਗਵੰਤ ਜੀ ਜੁੜੇ ਸਨ ਅਮਰੀਕਾ ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਆਪਾਂ ਗੱਲਬਾਤ ਕਰਦੇ ਹਾਂ ਕਹਾਣੀ ਦੀ। ਤੇ ਦੋਸਤੋ ਕਹਾਣੀ ਸੁਣਾਉਂਦੇ ਸਮੇਂ ਮੈਂ ਕਾਲ ਨਹੀਂ ਲੈ ਪਾਵਾਂਗਾ, ਤੇ ਉਸ ਤੋਂ ਬਾਅਦ ਜ਼ਰੂਰ ਗੱਲਬਾਤ ਕਰਦੇ ਹਾਂ। ਕਹਾਣੀ ਹੈ ਆ ਜਾਂਦੀ ਹੈ ਪੈੜ, ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਦਮਾਂ ਚ, ਦੇਖਦੇ ਹਾਂ ਇਹ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ। ਆ ਜਾਂਦੀ ਹੈ ਪੈੜ ਕਹਾਣੀ। ਜੈਲਾ ਸਾਰਾ ਦਿਨ ਤੁਰਿਆ ਰਹਿੰਦਾ, ਪਤਾ ਨਹੀਂ ਕਿਹੜੇ ਵੇਲੇ ਖਾਂਦਾ ਤੇ ਕਿਹੜੇ ਵੇਲੇ ਪੀਂਦਾ, ਕੁਝ ਖਾਂਦਾ ਪੀਂਦਾ ਵੀ ਹੈ ਜਾਂ ਨਹੀਂ। ਬਹੁਤੇ ਲੋਕ ਤਾਂ ਉਸਨੂੰ ਦੇਖ ਕੇ ਹੀ ਰਾਹ ਬਦਲ ਕੇ ਲੰਘ ਜਾਂਦੇ ਤੇ ਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ ਹੁੰਦੀ। ਉਹ ਆਪਣੇ ਕੋਲ ਇੱਕ ਝੋਲਾ ਰੱਖਦਾ, ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਕੇ ਰੱਖੇ ਹੁੰਦੇ ਉਹਨੇ। ਜੇ ਕੋਈ ਉਸਨੂੰ ਬੁਲਾ ਲੈਂਦਾ ਤਾਂ ਉਹ ਆਪਣੇ ਝੋਲੇ ਦੇ ਵਿੱਚੋਂ ਅਖਬਾਰ ਕੱਢਦਾ, ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ ਤੇ ਦੂਜੀ ਨੂੰ ਰੱਖਦਾ, ਦੂਜੀ ਨੂੰ ਚੁੱਕਦਾ ਪਹਿਲੀ ਨੂੰ ਰੱਖਦਾ, ਜਿਵੇਂ ਤੁਰਨ ਵੇਲੇ ਕਦਮ ਪੁੱਟੀ ਦੇ ਨੇ, ਉਸੇ ਤਰ੍ਹਾਂ ਵਾਰ ਵਾਰ ਇਹੀ ਬੋਲਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਫਿਰ ਇੱਕ ਥਾਂ ਦੇ ਉੱਤੇ ਰੁਕ ਜਾਂਦਾ, ਅੱਗੇ ਕੁਝ ਵੀ ਨਾ ਬੋਲਦਾ, ਬਸ ਦੂਜੇ ਵਿਅਕਤੀ ਦੇ ਮੂੰਹ ਵੱਲ ਜਿਹੜਾ ਦੇਖਦਾ ਰਹਿੰਦਾ। ਗੱਲ ਦੀ ਕਿਸੇ ਨੂੰ ਸਮਝ ਨਾ ਲੱਗਦੀ ਤੇ ਇਹ ਕਹਿਣਾ ਕੀ ਚਾਹੁੰਦਾ ਹੈ, ਤਾਂ ਉਸਦਾ ਜੀ ਕਾਹਲਾ ਪੈਂਦਾ ਤੇ ਉਹ ਇੱਕ ਹੱਥ ਦੇ ਨਾਲ ਝੋਲਾ ਸੰਭਾਲਦਾ ਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁੱਗ ਜਿਹੜਾ ਭਰ ਲੈਂਦਾ ਤੇ ਬੁੜ ਬੁੜ ਕਰਦਾ ਹੋਇਆ ਅੱਗੇ ਨੂੰ ਲੰਘ ਜਾਂਦਾ। ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਦਿਮਾਗ ਖਰਾਬ ਕਰਤਾ, ਕੋਈ ਆਖਦਾ ਨੌਕਰੀ ਨਹੀਂ ਮਿਲੀ ਪਾਗਲ ਹੋ ਗਿਆ, ਇਹੋ ਹੀ ਕੋਈ ਸਿਆਣਾ ਬਜ਼ੁਰਗ ਦੱਸਦਾ ਨੌਕਰੀ ਤਾਂ ਮਿਲ ਗਈ ਸੀ ਛੱਡ ਕੇ ਆ ਗਿਆ। ਇਹ ਤਾਂ ਭਾਈ ਬਹੁਤ ਲੈਕ ਮੁੰਡਾ ਸੀ, ਪਤਾ ਨਹੀਂ ਕਿਹਦੀ ਬੁਰੀ ਨਜ਼ਰ ਲੱਗ ਗਈ ਇਹਨੂੰ, ਸਾਰੇ ਟੱਬਰ ਦੇ ਵਿੱਚੋਂ ਇਹੀ ਤਾਂ ਬਚਿਆ ਵਿਚਾਰਾ, ਠੋਕਰਾਂ ਖਾਂਦਾ ਫਿਰਦਾ ਹੈ ਮਾੜੇ ਕਰਮਾਂ ਵਾਲਾ। ਜੈਲੇ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ, ਉਹ ਇਕੱਲਾ ਹੀ ਇੱਕ ਬੈਠਕ ਦੇ ਵਿੱਚ ਰਹਿੰਦਾ, ਕੋਈ ਆਂਢੀ ਗੁਆਂਢੀ ਵੇਲੇ ਕੁ ਵੇਲੇ ਚਾਹ ਰੋਟੀ ਦੇ ਜਾਂਦਾ ਸੀ ਉਹਨੂੰ, ਤੇ ਆਮ ਕਰਕੇ ਗੁਰੂ ਘਰ ਦੇ ਵਿੱਚ ਵਾਲੇ ਭਾਈ ਜੀ ਉਸਨੂੰ ਰੋਟੀ ਪਾਣੀ ਛਕਾ ਦਿੰਦੇ। ਚਾਚੇ ਤਾਏ ਦੇ ਪਰਿਵਾਰ ਹੈ ਸਨ, ਉਹ ਨੇੜੇ ਨਹੀਂ ਸਨ ਲਾਉਂਦੇ ਉਹਨੂੰ, ਪਿਓ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ। ਇੱਕ ਛੋਟਾ ਭਰਾ ਸੀ ਅੰਤਾਂ ਦਾ, ਸਾਊ ਤੇ ਪਿਆਰਾ, ਕਾਲਜ ਪੜ੍ਹਦਾ ਸੀ। ਅੱਤਵਾਦ ਦੇ ਕਾਲੇ ਦੌਰ ਦੇ ਵਿੱਚ ਇੱਕ ਦਿਨ ਘਰੋਂ ਕਾਲਜ ਗਿਆ, ਮੁੜ ਘਰੇ ਨੇ ਪਰਤਿਆ। ਉਸਦੇ ਗਮ ਦੇ ਵਿੱਚ ਮਾਂ ਨੇ ਅਜਿਹਾ ਮੰਜਾ ਫੜਿਆ, ਮਰ ਕੇ ਹੀ ਮੰਜਾ ਛੁੱਟਿਆ। ਜੈਲਾ ਉਦੋਂ ਆਪ ਪੜ੍ਹਦਾ ਸੀ, ਭਰਾ ਨੂੰ ਲੱਭਣ ਦੇ ਲਈ ਉਸਨੇ ਦਿਨ ਰਾਤ ਇੱਕ ਕਰ ਛੱਡਿਆ, ਦਰ ਦਰ ਦੀਆਂ ਠੋਕਰਾਂ ਖਾਧੀਆਂ। ਉਹ ਕਦੇ ਕਿਸੇ ਅਫਸਰ ਨੂੰ ਮਿਲਦਾ, ਕਦੇ ਕਿਸੇ ਨੂੰ। ਇੱਕ ਦਿਨ ਸੁੰਨ ਮਸੁੰਨ ਹੋ ਕੇ ਘਰ ਨੂੰ ਮੁੜਾਇਆ, ਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ ਤੇ ਨਾ ਹੀ ਕਦੇ ਬਹੁਤਾ ਬੋਲਿਆ। ਹਾਲਤ ਕਮਲਿਆਂ ਵਰਗੀ ਹੋ ਗਈ। ਨਾਨਕੇ ਆਪਣੇ ਕੋਲ ਲੈ ਗਏ ਸਨ ਤੇ ਕਈ ਸਾਲ ਉੱਥੇ ਰਿਹਾ। ਜਦੋਂ ਨਾਨਾ ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮੁਸੀਬਤ ਸਮਝਦਿਆਂ ਹੋਇਆ ਉਹਨੂੰ ਜਿਹੜਾ ਸੀ ਕੱਢਤਾ, ਇਸਦੇ ਲਈ ਪਿੰਡ ਛੱਡ ਗਏ। ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ ਹੁੰਦਾ, ਸਿਰ ਤੇ ਦਾੜੀ ਦੇ ਵਾਲ ਅੱਧੇ ਤੋਂ ਵੱਧ ਚਿੱਟੇ ਹੋ ਗਏ। ਹੁਣ ਵੀ ਸ਼ਹਿਰ ਦੇ ਵੱਲ ਜਾਂਦਾ, ਜਾਂਦੇ ਰਾਹ ਦੇ ਉੱਤੇ ਕਿੰਨੀਆਂ ਕਿੰਨੀਆਂ ਦੇਰ ਬੈਠਾ, ਸੁੰਡੀਆਂ ਜਿਹੀਆਂ ਅੱਖਾਂ ਦੇ ਨਾਲ ਤੱਕਦਾ ਰਹਿੰਦਾ। ਫਿਰ ਜੀ ਕਾਲਾ ਪੈਂਦਾ, ਉੱਠ ਕੇ ਮੜੀਆਂ ਦੇ ਵੱਲ ਨੂੰ ਤੁਰ ਪੈਂਦਾ। ਆਖਦਾ ਸੀ ਮਾਂ ਉਧਰ ਜਾਂਦੀ ਹੈ, ਜੇ ਨਾ ਜਾਵਾਂ ਤਾਂ। ਛੋਟੇ ਬੱਚੇ ਉਸਦੇ ਕੋਲੋਂ ਡਰਦੇ ਸੀ, ਕਦੇ ਕੋਈ ਬੱਚਾ ਉਸਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਉਹ ਉਸਦੀ ਬਾਂਹ ਫੜ ਲੈਂਦਾ ਤੇ ਉਸਨੂੰ ਕੋਈ ਮੈਲਾ ਜਿਹਾ ਅਖਬਾਰ ਫੜਾ ਦਿੰਦਾ ਜਾਂ ਫਿਰ ਕੋਈ ਫਟੀ ਮੈਲੀ ਕਿਤਾਬ ਖੋਲ ਕੇ ਦੇ ਦਿੰਦਾ ਤੇ ਫੜਨ ਦੇ ਲਈ ਆਖਦਾ ਪੇ ਫੜ। ਜਿੰਨਾ ਚਿਰ ਬੱਚਾ ਉਸਦੇ ਕਹੇ ਦੇ ਉੱਤੇ ਇੱਕ ਅੱਧਾ ਪੰਨਾ ਪੜ੍ਹ ਕੇ ਨਾ ਸੁਣਾਉਂਦਾ ਨਾ, ਉਨਾ ਚਿਰ ਉਹ ਬੱਚੇ ਦੀ ਬਾਂਹ ਨਾ ਛੱਡਦਾ। ਬੱਚੇ ਉਹਦੀ ਇਸ ਸਜ਼ਾ ਤੋਂ ਡਰਦੇ ਹੋਏ ਉਸਨੂੰ ਤੰਗ ਪਰੇਸ਼ਾਨ ਨਹੀਂ ਸਨ ਕਰਦੇ ਕਿ ਕਿਤੇ ਫੜਿਆ ਗਿਆ ਤਾਂ ਕਿਤਾਬ ਪੜ੍ਹਨੀ ਪੈ ਜੂ। ਕਈ ਲੋਕਾਂ ਨੇ ਦੇਖਿਆ ਸੀ ਉਹ ਇੱਕ ਤਸਵੀਰ ਨੂੰ ਦੋਵਾਂ ਹੱਥਾਂ ਦੇ ਵਿੱਚ ਫੜ ਕੇ ਕਿੰਨੀ ਕਿੰਨੀ ਦੇਰ ਵੇਖਦਾ ਹੀ ਰਹਿੰਦਾ। ਉਹ ਤਸਵੀਰ ਹੈ ਕਿਸਦੀ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਕੋਈ ਨੇੜੇ ਜਾਂਦਾ ਉਸ ਨੂੰ ਝੱਟ ਲੁਕੋ ਲੈਂਦਾ ਸੀ। ਆਮ ਕਰਕੇ ਬੋਰਡ ਹੇਠਾਂ ਬੈਠੇ ਬਜ਼ੁਰਗ ਉਸਨੂੰ ਆਪਣੇ ਕੋਲ ਬੁਲਾ ਲੈਂਦੇ ਸੀ। ਕਈ ਉਸਦਾ ਮਖੌਲ ਲਡਾਉਂਦੇ ਤੇ ਕਈ ਹਮਦਰਦੀ ਦਿਖਾਉਂਦੇ ਜਿਤਾਉਂਦੇ। ਉਸਨੂੰ ਇੱਕੋ ਧੁਨ ਸੀ ਅਖਬਾਰ ਇਕੱਠੇ ਕਰਨ ਦੀ, ਭਾਵੇਂ ਕੂੜੇ ਦੇ ਵਿੱਚ ਡਿੱਗਿਆ ਮਿਲ ਜਾਵੇ ਤੇ ਉਹ ਚੁੱਕ ਲੈਂਦਾ, ਉਸਨੂੰ ਅੱਖਾਂ ਦੇ ਨੇੜੇ ਕਰਕੇ ਦੇਖਦਾ, ਕਦੇ ਉੱਥੇ ਹੀ ਸੁੱਟ ਦਿੰਦਾ, ਕਦੇ ਝੋਲੇ ਦੇ ਵਿੱਚ ਪਾ ਲੈਂਦਾ। ਇੱਕ ਦਿਨ ਬੋਰਡ ਹੇਠ ਬੈਠੇ ਪਿਆਰਾ ਸਿਉਂ ਪੰਚ ਨੇ ਬੜੇ ਪਿਆਰ ਦੇ ਨਾਲ ਆਪਣੇ ਕੋਲ ਬਿਠਾ ਕੇ ਕਿਹਾ ਉਹਨੂੰ, ਜੈਲਿਆ ਤੂੰ ਇੱਕੋ ਗੱਲ ਆਖਦਾ ਰਹਿੰਦਾ ਹੈ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ, ਅਗਾਂਹ ਵੀ ਕੁਝ ਦੱਸਿਆ ਕਰ, ਕਿੱਥੇ ਜਾਂਦੀ ਹੈ, ਆ ਕੇ ਦੱਸਦਾ। ਕਹਿੰਦਾ ਮੈਂ ਆ ਕੇ ਦੱਸਦਾ। ਕਹਿ ਉਹ ਕਾਲੇ ਕਦਮੀ ਸਿਰ ਖੁਰਕਦਾ ਹੋਇਆ ਆਪਣੇ ਘਰ ਵੱਲ ਨੂੰ ਚਲਿਆ ਗਿਆ। ਉਹ ਰਹਿਣ ਦੇ ਜੈਲਿਆ, ਫਿਰ ਕਦੇ ਦੱਸਦੇ ਹੀ ਰਹਿਣ ਦੇ, ਹੁਣ ਸਾਡੀ ਟਰਾਲੀ ਆਉਣ ਵਾਲੀ ਹੈ, ਅਸੀਂ ਧਰਨੇ ਨੂੰ ਜਾਣਾ। ਪਿਆਰਾ ਸਿਉਂ ਨੇ ਬਥੇਰੀਆਂ ਆਵਾਜ਼ਾਂ ਮਾਰੀਆਂ ਪਰ ਉਹਨੇ ਇੱਕ ਨਾ ਸੁਣੀ ਉਹਦੀ। ਉਸਦੀ ਬੈਠਕ ਦੇ ਵਿੱਚ ਕੁਝ ਕੁ ਪੁਰਾਣੀਆਂ ਕਿਤਾਬਾਂ ਤੇ ਅਖਬਾਰਾਂ ਤੋਂ ਬਿਨਾਂ ਕੋਈ ਬਹੁਤਾ ਸਮਾਨ ਨਹੀਂ ਸੀ। ਉਹਨੇ ਥੋੜੇ ਕੁ ਅਖਬਾਰ ਝੋਲੇ ਦੇ ਵਿੱਚ ਪਾਏ ਤੇ ਕਾਲੇ ਕਦਮੀ ਬੋਰਡ ਹੇਠਾਂ ਬੈਠੇ ਬਜ਼ੁਰਗਾਂ ਦੇ ਕੋਲ ਆ ਬੈਠਿਆ। ਉਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ। ਮਾਸਟਰ ਜੀ ਵੀ ਬਜ਼ੁਰਗਾਂ ਦੇ ਕੋਲ ਆ ਕੇ ਬੈਠ ਗਏ। ਉਹਨਾਂ ਦਾ ਪਿੰਡ ਦੂਰ ਹੋਣ ਦੇ ਕਰਕੇ ਉਹ ਆਪਣੇ ਪਿੰਡ ਹਫ਼ਤੇ ਬਾਅਦ ਹੀ ਜਾਂਦੇ ਸਨ। ਲੋ ਬਈ, ਆਪਣਾ ਜੈਲਾ ਅੱਜ ਦੱਸੂ, ਪੈੜਾਂ ਕਿੱਧਰ ਨੂੰ ਜਾਂਦੀਆਂ ਨੇ? ਆਖ ਕੇ ਵੱਡੇ ਲਾਣੇ ਦਾ ਘੁੱਕਰਾ ਉੱਚੀ ਦੇਣੇ ਹੱਸ ਪਿਆ। ਉਸਦੇ ਨਾਲ ਤਿੰਨ ਜਿਹੜੇ ਚਾਰ ਜਣੇ ਹੋਰ ਵੀ ਹੱਸ ਪਏ। ਜੈਲੇ ਨੇ ਇੱਕ ਇੱਕ ਕਰਕੇ ਅਖਬਾਰ ਕੱਢਣੇ ਸ਼ੁਰੂ ਕੀਤੇ। ਅਖਬਾਰ ਦੇ ਉੱਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ, ਚੌਥਾ, ਇਸੇ ਤਰ੍ਹਾਂ ਅਖਬਾਰ ਕੱਢਦਾ ਉਂਗਲਾਂ ਰੱਖ ਕੇ ਆ ਜਾਂਦੀ ਹੈ ਪੈੜ ਆਖਦਿਆਂ ਉਂਗਲਾਂ ਨੂੰ ਅੱਗੇ ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ਦੇ ਉੱਤੇ ਰੁਕ ਜਾਂਦਾ। ਉਹ ਬੱਸ ਕਰ ਪਤੰਦਰਾ, ਸਾਡਾ ਵੀ ਦਿਮਾਗ ਖਰਾਬ ਕਰੇਗਾ ਤੂੰ, ਕੁੱਕਰੇ ਨੇ ਆਖਿਆ। ਪਰ ਮਾਸਟਰ ਜੀ ਗੰਭੀਰ ਸਨ। ਉਹਨਾਂ ਨੇ ਜੈਲੇ ਨੂੰ ਆਖਿਆ, ਹਾਂ ਹਾਂ ਜਰਨੈਲ ਸਿੰਘ, ਅੱਗੇ ਦੱਸੋ, ਮਤਲਬ ਕਿ ਕਿੱਧਰ ਨੂੰ ਜਾਂਦੀ ਹੈ ਪੈੜ? ਮਾਸਟਰ ਜੀ, ਤੁਸੀਂ ਵੀ ਕਿਹਦੇ ਨਾਲ ਮੱਥਾ ਮਾਰਨ ਲੱਗ ਗਏ ਹੋ? ਕੁੱਕਰੇ ਨੇ ਫੇਰ ਕਹਿ ਦਿੱਤਾ। ਜੈਲੇ ਨੇ ਉਦਾਸ ਜਿਹੀਆਂ ਅੱਖਾਂ ਦੇ ਨਾਲ ਉਸਦੇ ਵੱਲ ਦੇਖਿਆ ਤੇ ਅਖਬਾਰਾਂ ਨੂੰ ਇਕੱਠੇ ਕਰਕੇ ਝੋਲੇ ਦੇ ਵਿੱਚ ਪਾਉਣ ਲੱਗ ਪਿਆ। ਨਹੀਂ ਨਹੀਂ ਜਰਨੈਲ, ਉਹ ਨਹੀਂ ਜਰਨੈਲ ਸਿਆ, ਤੂੰ ਦੱਸ, ਅਸੀਂ ਸਮਝ ਰਹੇ ਹਾਂ ਤੇਰੀ ਗੱਲ। ਮਾਸਟਰ ਜੀ ਨੇ ਉਸਦੇ ਮੋਢੇ ਉੱਤੇ ਹੱਥ ਰੱਖਦਿਆਂ ਆਖਿਆ। ਉਹਨਾਂ ਨੂੰ ਸੀਗਾ ਕਿ ਸ਼ਾਇਦ ਦੱਸ ਹੀ ਦੇਵੇ। ਜੈਲਾ ਮਾਸਟਰ ਜੀ ਦੇ ਮੂੰਹ ਦੇ ਵੱਲ ਤੱਕਣ ਲੱਗ ਪਿਆ ਤੇ ਉਹਨਾਂ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਆਖਿਆ, ਸੱਚੀ ਸਮਝ ਰਹੇ ਆ? ਸੱਚੀ ਸਮਝ ਰਹੇ ਹੋ ਤੁਸੀਂ? ਜੈਲਾ ਕਹਿੰਦਾ ਹੈ ਮਾਸਟਰ ਨੂੰ, ਉਹ ਤੂੰ ਅੱਗੇ ਤਾਂ ਦੱਸ, ਮੈਂ ਦੇਖਦਾ। ਮਾਸਟਰ ਜੀ ਨੂੰ ਯਕੀਨ ਸੀ ਕਿ ਉਸਦੀਆਂ ਗੱਲਾਂ ਬੇਮਾਨੀਆਂ ਨਹੀਂ ਨੇ। ਉਹ ਫਿਰ ਝੋਲੇ ਦੇ ਵਿੱਚੋਂ ਅਖਬਾਰ ਕੱਢਣ ਲੱਗ ਪਿਆ। ਉਸਦੀਆਂ ਅੱਖਾਂ ਦੇ ਵਿੱਚ ਥੋੜੀ ਚਮਕ ਜਿਹੀ ਆ ਗਈ ਸੀ ਵੀ ਕੋਈ ਤਾਂ ਹੈ ਮੇਰੀ ਗੱਲ ਸੁਣਨ ਵਾਲਾ। ਉਸਨੇ ਫਿਰ ਅਖਬਾਰ ਦੇ ਇੱਕ ਥਾਂ ਉਂਗਲ ਰੱਖੀ ਤੇ ਫਿਰ ਸ਼ੁਰੂ ਹੋ ਗਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਉਸਨੇ ਇਸੇ ਤਰ੍ਹਾਂ ਕਈ ਅਖਬਾਰਾਂ ਫਿਰ ਕੱਢੀਆਂ, ਬਸ ਉਹੀ ਗੱਲ ਦੁਹਰਾਉਂਦਾ ਰਿਹਾ। ਕਈਆਂ ਨੇ ਉੱਥੋਂ ਚੁੱਪ ਚਾਪ ਖਿਸਕਣਾ ਚਾਹਿਆ, ਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜੀ ਦੇਰ ਰੁਕਣ ਦੇ ਲੈ ਗਿਆ ਤੇ ਰੁਕੋ, ਲੱਗਦਾ ਮਾਸਟਰ ਵੀ ਕਮਲਾ ਹੋ ਗਿਆ ਅੱਜ, ਕੁੱਕਰਾ ਬੁੜਬੜਾਇਆ। ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਚੁੱਪ ਕਰੋ। ਜੈਲੇ ਨੇ ਝੋਲੇ ਦੇ ਵਿੱਚੋਂ ਇੱਕ ਕੱਪੜੇ ਦੀ ਪੋਟਲੀ ਕੱਢੀ, ਉਸਨੂੰ ਖੋਲਣ ਲੱਗ ਪਿਆ। ਕੱਪੜੇ ਤੇ ਕਾਗਜ਼ਾਂ ਦੇ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਦੇ ਨਾਲ ਲਾ ਲਈ। ਮਾਸਟਰ ਜੀ ਨੇ ਫੋਟੋ ਉਹਦੇ ਤੋਂ ਫੜੀ, ਪਿਆਰਾ ਸਿੰਘ ਨੂੰ ਪੁੱਛਿਆ, ਇਹ ਫੋਟੋ ਕਿਸ ਦੀ ਹੈ ਜੀ? ਲਾਲੀ ਹੈ, ਇਹ ਤਾਂ ਜੈਲੇ ਦਾ ਛੋਟਾ ਭਾਈ, ਬਹੁਤ ਸਿਆਣਾ ਤੇ ਸਾਊ ਮੁੰਡਾ ਸੀ, ਪੜ੍ਹਨ ਨੂੰ ਵੀ ਬਹੁਤ ਹੁਸ਼ਿਆਰ। ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ, ਇਹ ਮੁੰਡਾ ਪਿੰਡ ਦਾ ਨਾਂ ਰੋਸ਼ਨ ਕਰੂ, ਪਰ ਰੱਬ ਨੂੰ ਮਨਜ਼ੂਰ ਨਹੀਂ ਸੀ। ਪਿਆਰਾ ਸਿੰਘ ਨੇ ਵੱਡਾ ਸਾਰਾ ਹੌਕਾ ਭਰਿਆ। ਜੈਲੇ ਨੇ ਫੋਟੋ ਫੜੀ, ਖੱਬੇ ਹੱਥ ਦੀ ਹਥੇਲੀ ਤੇ ਰੱਖ ਕੇ ਕੁੜਤੇ ਦੇ ਨਾਲ ਸਾਫ਼ ਕੀਤੀ ਤੇ ਇੱਕ ਬਹੁਤ ਹੀ ਪੁਰਾਣਾ ਅਖ਼ਬਾਰ ਕੱਢਿਆ। ਲਾਲੀ ਦੀ ਫੋਟੋ ਅਖ਼ਬਾਰ ਤੇ ਰੱਖ ਕੇ ਧੀਮੀ ਜਿਹੀ ਆਵਾਜ਼ ਦੇ ਵਿੱਚ ਬੋਲਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਥਾਂ ਜਾ ਕੇ ਰੁਕ ਗਿਆ। ਜਿੱਥੇ ਜੈਲੇ ਦਾ ਹੱਥ ਰੁਕਿਆ, ਮਾਸਟਰ ਜੀ ਨੇ ਅਖ਼ਬਾਰ ਧਿਆਨ ਦੇ ਨਾਲ ਦੇਖਿਆ, ਉੱਥੇ ਉਸ ਪੁਲਿਸ ਅਫਸਰ ਦੀ ਫੋਟੋ ਸੀ ਜਿਸ ਤੇ ਇਲਜ਼ਾਮ ਆਉਂਦਾ ਰਿਹਾ ਕਿ ਉਸਨੇ ਆਪਣੇ ਮੋਢਿਆਂ ਦੇ ਉੱਤੇ ਸਟਾਰ ਵਧਾਉਣ ਦੇ ਲਈ ਨਾ ਬੇਦੋਸ਼ੇ ਨੌਜਵਾਨ ਚੁੱਕ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ। ਇਸ ਤੋਂ ਬਾਅਦ ਮਾਸਟਰ ਜੀ ਸਾਰੇ ਹੀ ਅਖ਼ਬਾਰ ਧਿਆਨ ਦੇ ਨਾਲ ਦੇਖਣ ਲੱਗ ਪਏ। ਜੈਲੇ ਨੇ ਬੋਲਣਾ ਬੰਦ ਕਰਤਾ, ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਦੇ ਵੱਲ ਗੌਹ ਦੇ ਨਾਲ ਤੱਕਦਾ। ਮਾਸਟਰ ਜੀ ਨੇ ਦੇਖਿਆ, ਜੈਲੇ ਨੇ ਇੱਕ ਅਖ਼ਬਾਰ ਦੇ ਉੱਤੇ ਉਂਗਲੀ ਰੱਖੀ ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ ਜਿਹੜੇ ਵੱਧ ਨਸ਼ਾ ਖਾਣ ਦੇ ਨਾਲ ਮਰ ਚੁੱਕੇ ਸਨ। ਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ ਜਿੱਥੇ ਉਸ ਰਾਜਸੀ ਨੇਤਾ ਦੀ ਫੋਟੋ ਸੀ ਜਿਸਦਾ ਨਸ਼ੇ ਵੇਚਣ ਵਾਲੀਆਂ ਦੀ ਪਿੱਠ ਦੇ ਉੱਤੇ ਹੱਥ ਦੱਸਿਆ ਜਾਂਦਾ ਰਿਹਾ। ਇੱਕ ਹੋਰ ਅਖ਼ਬਾਰ ਦੇ ਉੱਤੇ ਫਸਲ ਨੂੰ ਲੱਗੀ ਬਿਮਾਰੀ ਤੇ ਨਕਲੀ ਦਵਾਈਆਂ ਦੇਣ ਵਾਲੀ ਖ਼ਬਰ ਦੇ ਉੱਤੇ ਕਿਸਾਨ ਦੀ ਖੁਦਕੁਸ਼ੀ ਸੀ। ਸਾਰੇ ਅਖ਼ਬਾਰਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖ਼ਬਰ ਸੀ ਜੋ ਗੰਦਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀ। ਕਿਤੇ ਬੱਚੀਆਂ ਨਾਲ ਹੁੰਦੇ ਜ਼ਬਰ ਦੀਆਂ ਖਬਰਾਂ, ਇਨਸਾਫ ਦੇ ਲਈ ਠੋਕਰਾਂ ਖਾਂਦੇ ਮਾਪਿਆਂ ਦੀਆਂ ਤਸਵੀਰਾਂ, ਕੋਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ ਲੁਹਾਨ ਹੋਏ ਪੈਰ, ਕਿਤੇ ਰਾਹ ਦੇ ਵਿਚ ਹੀ ਦਮ ਤੋੜ ਚੁੱਕੇ ਮਜ਼ਦੂਰ, ਹਰ ਉਹ ਤਸਵੀਰ ਜਿਸ ਨੂੰ ਦੇਖ ਕੇ ਲੂਹ ਕੰਢੇ ਖੜੇ ਹੋ ਜਾਂਦੇ ਨੇ। ਮਾਸਟਰ ਜੀ ਜੈਲੇ ਦੇ ਮੂੰਹ ਦੇ ਵੱਲ ਦੇਖ ਰਹੇ ਸਨ ਕਿ ਉਹ ਕਿਸ ਤਰ੍ਹਾਂ ਦੁਨੀਆਂ ਭਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ। ਅਖੀਰ ਤੇ ਜੈਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸਦੇ ਵਿਚ ਜਾਨ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ।

ਸੱਚ ਸਮਝਦੇ ਰਹੇ ਸਨ। ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ, ਉਹਨਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ। ਉਹ ਛੱਡੋ ਮਾਸਟਰ ਜੀ, ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ, ਐਵੇਂ ਕੂੜਾ ਕਬਾੜਾ ਇਕੱਠਾ ਕਰੀ ਫਿਰਦਾ ਹੈ। ਖੜੇ ਲੋਕਾਂ ਦੇ ਵਿੱਚੋਂ ਕਿਸ ਨੇ ਆਖਿਆ? ਕਿਸੇ ਨੇ ਆਖ ਦਿੱਤਾ, ਕੌਣ ਕਹਿੰਦਾ ਇਹਨੂੰ ਸੋਝੀ ਨਹੀਂ ਹੋਏ? ਇਹ ਬਹੁਤ ਸੂਝਵਾਨ ਹੈ, ਸਾਡੀ ਸਮਝ ਬਹੁਤ ਛੋਟੀ ਜਾਪਦੀ ਹੈ ਇਹਦੇ ਮੂਹਰੇ। ਕਿਸੇ ਨੇ ਕਦੇ ਇਸ ਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਕਹਿਣਾ ਕੀ ਚਾਹੁੰਦਾ ਹੈ। ਮਾਸਟਰ ਵੀ ਹਿੱਲ ਗਿਆ ਲੱਗਦਾ ਹੈ ਸਾਨੂੰ ਤਾਂ। ਘੁੱਕਰੇ ਨੇ ਨਾਲ ਖੜੇ ਮੁੰਡੇ ਦੇ ਕੂਣੀ ਮਾਰ ਕੇ ਆਖਿਆ, ਸਾਡਾ ਇਹੀ ਦੁਖਾਂਤ ਹੈ ਭਾਈ, ਅਸੀਂ ਕਿਸੇ ਵੀ ਗੱਲ ਨੂੰ ਬਿਨਾਂ ਸਮਝੇ ਹੀ ਠਾ ਠਾ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ। ਮਾਸਟਰ ਜੀ ਰੋਸ ਜਿਹੇ ਦੇ ਨਾਲ ਬੋਲੇ ਸੀ। ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਕੱਲੀ ਕੱਲੀ ਗੱਲ ਸਮਝਾਈ ਤੇ ਸਾਰੇ ਜਣੇ ਚੁੱਪ ਹੋ ਗਏ। ਜੈਲੇ ਨੂੰ ਮਖੌਲ ਕਰਨ ਵਾਲਿਆਂ ਦੀਆਂ ਧੋਣਾ ਝੁਕੀਆਂ ਹੋਈਆਂ ਨੇ ਤੇ ਮਾਸਟਰ ਜੀ ਨੇ ਜੈਲੇ ਦਾ ਸਮਾਨ ਇਕੱਠਾ ਕਰਵਾਇਆ, ਉਸਦੇ ਮੋਢੇ ਉੱਤੇ ਬਾਂਹ ਵਲਾਈ ਤੇ ਉਸਨੂੰ ਨਾਲ ਲੈ ਤੁਰੇ। ਉੱਥੇ ਖੜੇ ਲੋਕ ਉਹਨਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਨੇ ਤੇ ਉਹਨਾਂ ਨੂੰ ਮਾਸਟਰ ਜੀ ਤੇ ਜੈਲੇ ਵਿਚਕਾਰ ਕੋਈ ਵੀ ਫਰਕ ਜਿਹੜਾ ਸੀ ਨਹੀਂ ਜਾਪਦਾ ਸੀ, ਫਰਕ ਨਹੀਂ ਜਾਪਦਾ ਸੀ। ਜੀ ਦੋਸਤੋ, ਇਹ ਸੀ ਜੀ ਕਹਾਣੀ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਹਾਲਾਤਾਂ ਨੂੰ ਪੇਸ਼ ਕਰਦੀ ਹੋਈ ਆ ਜਾਂਦੀ ਹੈ ਪੈੜ। ਹਰ ਪਾਸੇ ਦੀ ਕਹਾਣੀ, ਸਾਡੇ ਮੁਲਕ ਦੇ ਸਾਡੇ ਸੂਬਿਆਂ ਦੇ ਹਾਲਾਤਾਂ ਦੀ ਕਹਾਣੀ, ਜਿੱਥੇ ਹਰ ਰੋਜ਼ ਕੁਝ ਨਾ ਕੁਝ ਵਾਪਰਦਾ ਹੈ, ਉਹਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ, ਉਹਨੂੰ ਦਬਾ ਦਿੱਤਾ ਜਾਂਦਾ ਹੈ, ਉਹਨੂੰ ਭ੍ਰਿਸ਼ਟਾਚਾਰੀ ਦੇ ਵਿੱਚ ਖਿੱਚ ਲਿਆ ਜਾਂਦਾ ਹੈ, ਬਹੁਤ ਸਾਰੇ ਰਾਜ ਖੋਲਦੀ ਹੈ ਕਹਾਣੀ ਹੈ, ਆ ਜਾਂਦੀ ਹੈ ਪੈੜ। ਧੰਨਵਾਦ ਸਾਹਿਬ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੂ ਦਾ ਮੰਚ। ਜੀ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਨਿੱਘਾ ਸਵਾਗਤ ਹੈ। ਆਪਣੇ ਕੋਲ 10 ਮਿੰਟ ਦਾ ਸਮਾਂ ਅਜੇ ਬਾਕੀ ਹੈ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ। ਤਦ ਤੱਕ ਮੈਂ ਤੁਹਾਡੇ ਜਿਹੜਾ ਗੱਲਾਂ ਬਾਤਾਂ ਕਰਦਾ ਤੁਹਾਡੇ ਨਾਲ, ਤੁਹਾਡੇ ਸੁਨੇਹਿਆਂ ਨੂੰ ਜੋੜਦਾ ਹੈ। ਜੇ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ, ਇਸ ਕਹਾਣੀ ਦੇ ਬਾਰੇ ਕੁਝ ਰੋਸ਼ਨੀ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਰੋਕਿੰਗ ਵਰਲਡ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਜੀ। ਜਿਆਨੂ ਜੀ ਸਤਿ ਸ਼੍ਰੀ ਅਕਾਲ ਸਭ ਨੂੰ। ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਆ ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜਿਆਨੂ ਜੀ ਲਿਖਦੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ ਤੇ ਸੁਣ ਰਹੇ ਆ ਤੇ ਗੁਲਾਬ ਦੇ ਫੁੱਲ ਭੇਜਿਆ। ਇਸੇ ਤਰ੍ਹਾਂ ਹੀ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ ਬਿਲਕੁਲ ਸੈਣੀ ਸਾਹਿਬ ਮਾਨ ਸਰਕਾਰ ਬੋਲਿੰਗ ਤੇ ਬੈਟਿੰਗ ਕਹਿੰਦੇ ਆਪ ਹੀ ਕਰਨਾ ਚਾਹੁੰਦੇ ਆ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਜਾਣੀਆਂ ਚਾਲ ਸੀ ਚਾਲ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਤੇ ਐਪਰੀਸ਼ੀਏਟ ਕਰਦੇ ਆ। ਤੇ ਇਸੇ ਤਰ੍ਹਾਂ ਹੀ ਆਪਣੇ ਔਜਲਾ ਸਾਹਿਬ ਨੇ ਲਿਖਿਆ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ ਤੇ ਨਾਲ ਦੇ ਨਾਲ ਆਪਣੇ ਗੁਰੀਮਾਨ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਿਕੰਦਰ ਸਿੰਘ ਔਜਲਾ ਬਾਈ ਜੀ, ਰਾਜਨ ਸੈਣੀ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਮੁਕੱਦਰ ਜੀ, ਦਵਿੰਦਰ ਭੁਪਿੰਦਰ ਭਾਰਜ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਜਗਵੰਤ ਜੀ ਲਿਖਦੇ ਨੇ ਅਪਰਾਧ ਕਿਸੇ ਨੂੰ ਬਚ ਨਹੀਂ ਸਕਦਾ ਕਰਕੇ ਜਗਵੰਤ ਕੋਈ ਬਚ ਨਹੀਂ ਸਕਦਾ ਜਗਵੰਤ ਖੇੜਾ। ਕਹਿੰਦੇ ਨੇ ਗੁਰੀਮਾਨ ਜੀ ਮੈਨੂੰ ਲੱਗਾ ਭਾਰਤ ਤੇ ਪੰਜਾਬ ਦੇ ਸਦਨ ਦਾ ਮਾੜਾ ਹਾਲ ਹੈ, ਇਹ ਤਾਂ ਕਹਿੰਦੇ ਬਾਹਰ ਦੇ ਸਦਨ ਦਾ ਵੀ ਕਹਿੰਦੇ ਹਾਲ ਮਾੜਾ ਹੀ ਹੈ ਜੀ। ਹਾਂਜੀ, ਇੱਥੇ ਹੈਗਾ ਯੂਰਪ ਦਾ ਛੋਟਾ ਜਿਹਾ ਮੁਲਕ ਹੈ ਜੀ ਕੋਸੋਵੋ, 2010 ਦੇ ਵਿੱਚ ਹੀ ਬਣਿਆ ਸੀਗਾ ਤੇ ਅਮਰੀਕਾ ਨੇ ਉੱਥੇ ਮੋਰਚਾ ਲਾਇਆ ਹੋਇਆ, ਕੈਂਪ ਲਾਇਆ ਹੋਇਆ ਬਕਾਇਦਾ, ਉਹਨਾਂ ਨੇ ਕੋਸੋਵੋ ਨੂੰ ਅਲੱਗ ਕਰਾਇਆ ਸੀ ਅਲਬਾਨੀਆ ਬੋਸਨੀਆ ਦੇ ਵਿੱਚੋਂ, ਅਲਬਾਨੀਆ ਦੇ ਵਿੱਚੋਂ ਅਸਲ ਤੇ ਕਰਾਇਆ ਸੀ ਤੇ ਕਾਫੀ ਉਹ ਲੜਦੇ ਝਗੜਦੇ ਰਹੇ ਆ ਜੀ, ਮਿਕਸ ਜੀ ਉੱਥੇ ਹੈਗੇ ਆ ਮੁਸਲਿਮ ਤੇ ਕ੍ਰਿਸਚਨ ਦੋਵੇਂ ਹੀ ਮਾਈਂਡਡ ਹੈਗੇ ਆ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਜੀ ਕਹਿੰਦੇ ਭਾਰਤ ਭਾਰਤ ਵੀਰ ਜੀ

0: ਆ ਜਾਓ, ਪ੍ਰਸ਼ਾਦਾ ਛਕੋ ਜੀ। ਹਾਂਜੀ, ਬਸ ਪ੍ਰੋਗਰਾਮ ਖਤਮ ਕਰਕੇ ਪ੍ਰਸ਼ਾਦਾ ਹੀ ਛਕਣਾ ਜੀ। ਸ਼ੁਕਰੀਆ ਬਾਈ ਜੀ। ਕਹਾਣੀ ਜ਼ਰੂਰ ਕਹਿੰਦੇ ਸੁਣਾਓ ਜੀ, ਉਡੀਕ ਰਹੇਗੀ। ਤੇ ਹੁਣ ਮੈਂ ਤੁਹਾਡੀ ਉਡੀਕ ਕਰਦਾ ਦੋਸਤੋ ਸਾਰਿਆਂ ਦੀ, ਜੇ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ 5-7 ਮਿੰਟ ਆਪਾਂ ਗੱਲਬਾਤ ਕਰ ਸਕਦੇ ਹਾਂ। ਤੇ ਗੁਰੀਮਾਨ ਜੀ ਕਹਿੰਦੇ ਪ੍ਰਧਾਨ ਜੀ ਰੌਣਕੀ ਨੇ ਜੀ, ਕਹਿੰਦੇ ਤੇ ਖੇੜਾ ਸਾਹਿਬ ਪੱਕੇ ਆਏ ਹੋਏ ਨੇ ਭਾਰਜ ਵੀਰ। ਗੁਰੂ ਜੀ ਕਹਿੰਦੇ ਘਰੇ ਦਾਲ ਬੜੀਆਂ ਸੁੱਖ ਦੇ ਨਾਲ ਉਸਦੇ ਵਿੱਚ ਪਿਆ, ਅੱਜ ਨਮਕ ਬਰਾਬਰ ਹੈ। ਆਪਾਂ ਭੜਥਾ ਬਣਾਇਆ ਜੀ ਅੱਜ, ਤੇ ਬੈਂਗਣਾ ਦਾ ਬੜੇ ਦਿਨਾਂ ਬਾਅਦ ਮੈਂ ਕਿਹਾ ਚਲੋ ਮਨ ਕਰਦਾ ਅੱਜ ਭੜਥਾ ਖਾਂਦੇ ਹਾਂ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ ਜੀ ਆਪਾਂ ਨੂੰ, ਇੱਕ ਮਿੰਟ ਜੀ। ਹਾਂਜੀ, ਅਗਲਾ ਸੁਨੇਹਾ ਲਿਖਦੇ ਨੇ ਗੁਰੀਮਾਨ ਜੀ, ਕਹਿੰਦੇ ਗੱਲ ਸਿਆਣੀ ਕੀਤੀ, ਧਿਰ ਕੋਈ ਵੀ ਬਣੇ ਜੇ, ਆਮ ਮਨੁੱਖ ਨੂੰ ਇਹਨਾਂ ਦਾ ਸੁੱਖ ਕੋਈ ਨਹੀਂ ਹੈ। ਤੇ ਮਾਂ ਆਪਣੇ ਜੱਸੀ ਬਾਈ ਜੀ ਜੁੜੇ ਹੋਏ ਆ, ਮਨਦੀਪ ਜੱਸੀ ਜੀ, ਉਹ ਲਿਖਦੇ ਆ ਕੁਰਸੀ ਉਹੀ ਉਹ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ। ਪੁਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਮਨਦੀਪ ਜੱਸੀ ਬਾਈ ਜੀ, ਗੁਰੀਮਾਨ ਜੀ ਐਪਰੀਸ਼ੀਏਟ ਕਰਦੇ ਆ। ਤੇ ਇਦਾਂ ਬਹੁਤ ਹੋਰ ਵੀ ਸੁਨੇਹੇ ਪੜ੍ਹਦੇ ਆ। ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ US ਤੋਂ, ਤੇ ਸਪੋਰਟ ਵੀ ਕਰਦੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਗਿਆਨੋ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ? ਕਿਵੇਂ ਲੰਘ ਰਿਹਾ ਮੰਡੇ ਜੀ?
1: ਮੁੰਡੇ ਲੰਘ ਰਿਹਾ, ਸੰਡੇ ਦਾ ਪੇ ਕਰ ਰਹੇ ਆ ਮੁੰਡੇ ਨੂੰ।
0: ਜੀ ਅੱਛਾ ਜੀ, ਕਿਆ ਬਾਤ ਹੈ ਜੀ। ਜੀ
1: ਸੰਡੇ ਫੰਡੇ ਮੰਡੇ ਪੇ,
0: ਬਿਲਕੁਲ ਹੈ ਜੀ, ਮੰਡੇ ਦੌੜ ਲੱਗ ਜਾਂਦੀ।
1: ਦੇਖੋ ਜੀ, ਮੇਡੇ ਜਿਹੜੀ ਚੋਣ ਹੁੰਦੀ ਆ, ਉਹ ਇੱਥੇ ਜਿਹੜੇ ਕਾਂਗਰਸਮੈਨ ਹੁੰਦੇ ਆ ਉਹਨਾਂ ਦੀ 6 ਸਾਲ ਦੀ ਟਰਮ ਹੁੰਦੀ ਹੈ।
0: ਹਾਂਜੀ,
1: ਸੋ ਉਹਨਾਂ ਦੇ ਵਿੱਚੋਂ ਜਿਹਨਾਂ ਦੇ 6 ਸਾਲ ਪੂਰੇ ਹੋ ਜਾਂਦੇ ਨੇ, ਫਿਰ ਉੱਥੇ ਚੋਣ ਹੁੰਦੀ ਹੈ।
0: ਚੋਣ ਹੋ ਜਾਂਦੀ
1: ਹੈ, ਸੈਨੇਟਰ ਇੱਥੇ 4 ਸਾਲ ਲਈ ਚੁਣੇ ਜਾਂਦੇ ਹੁੰਦੇ।
0: ਬਿਲਕੁਲ ਹੈ ਜੀ,
1: ਇਹ ਜਿਹੜੀ ਮੱਧ ਵਰਗੀ ਚੋਣ ਹੈ, ਇਹ ਬਹੁਤ ਮਹੱਤਵਪੂਰਨ ਹੁੰਦੀ ਹੈ। ਇਹ ਸਰਕਾਰ ਦੇ 2 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਇਹ ਤਰਜੀਹ ਦਿੰਦੀ ਹੈ ਇਹਦੇ ਵਿੱਚ।
0: ਬਿਲਕੁਲ ਹੈ, ਅੱਗੇ ਫਿਰ ਲੜਨਾ ਰਹਿੰਦਾ ਵਧੀਆ ਕੰਮ ਕਰੇ ਹੋਣਾ, ਇਹਨੂੰ ਰੱਖਣਾ ਕਿ ਇਹਨੂੰ ਬਦਲਣਾ ਜੀ।
1: ਤੇ ਜਿਹੜੇ ਹੁਣ ਇਦੋਂ ਬਾਅਦ ਜੇ ਤਾਂ ਬਹੁਮਤ ਚ ਰਹਿ ਗਏ, ਫਿਰ ਤਾਂ ਬਿਲ ਪਾਸ ਹੋ ਜਾਣਗੇ, ਨਹੀਂ ਫਿਰ ਉੱਥੇ ਹੀ ਰੱਖ ਜਾਣਗੇ।
0: ਬਿਲਕੁਲ ਹੈ ਜੀ,
1: ਇਸ ਕਰਕੇ ਟਰਮ ਨੋ ਹੁੰਦੀ ਤਾਂ ਹੀ ਨਵੰਬਰ ਚ ਹੋਣੀ ਹੈ।
0: ਵੈਸੇ ਦੇਖੋ, ਜੋ ਅੱਜ ਰਿਪੋਰਟ ਆਈ ਹੈ ਟਰੰਪ ਦੇ ਬਾਰੇ ਜਾਂ ਚੋਣਾਂ ਦੇ ਬਾਰੇ, ਉਹਦੇ ਵਿੱਚ ਸਿਰਫ 35% ਲੋਕ ਇਹਦੇ ਨਾਲ ਨੇ, ਜੋ ਹਾਲਾਤ ਨੇ।
1: ਬਿਲਕੁਲ, ਸਤਾਏ ਤਾਂ ਸਾਰੇ ਪਾਸੇ ਹੀ ਪਏ ਨੇ
0: ਜੀ।
1: ਸੋ ਬਾਕੀ ਲੱਗ ਜੂ ਜੀ ਪਤਾ ਵਾ, ਇਹ ਵੀ ਇੰਡੀਆ ਵਾਂਗੂ ਨਾ, ਉਹ ਹੱਦਬੰਦੀ ਬਹੁਤ ਕਸੂਤੇ ਤਰੀਕੇ ਨਾਲ ਕਰਦਾ ਕਈ ਸਟੇਟਾਂ, ਜਿੱਥੇ ਮਤਲਬ ਰਿਪਬਲਿਕਨ
0: ਹਾਂਜੀ
1: ਯਤਨ ਦੇ ਘਾਟਾ ਸਾਰ ਨੇ, ਉਹ ਇਸ ਤਰੀਕੇ ਨਾਲ ਬਣਾ ਰਹੇ ਉਹਨਾਂ ਦੀ ਹੱਦਬੰਦੀ ਵੀ
0: ਜੀ,
1: ਕਿਤੋਂ ਵੋਟਾਂ ਵਧਾ ਘਟਾ ਕੇ ਵੀ ਉੱਥੋਂ ਕੱਢੀਆਂ ਜਾਣ ਸੀਟਾਂ ਸਾਡੀਆਂ,
0: ਮਤਲਬ ਕਿ ਉਹਨਾਂ ਦੀ ਖੁਦ ਮੁਖਤਿਆਰੀ ਨੂੰ ਮੁਕਾਉਣਾ ਚਾਹੁੰਦਾ ਹੈ ਵੀ ਜੀ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਜੀ,
1: ਉਹ ਜਿਵੇਂ ਇੰਡੀਆ ਨੇ ਵੀ ਤਾਂ ਉੱਕਣੇ ਕਰਨ ਲੱਗੇ ਹੋਏ ਨੇ, ਜਿਹੜੀ ਹੁਣ ਸੀਟਾਂ ਵਧਾਉਣੀਆਂ ਨੇ ਨਾ ਇਹਨਾਂ ਨੇ, ਇਹ ਸੀਟਾਂ ਵਧਣ ਦੇ ਵਿੱਚ ਭਾਰਜ ਵੀਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਿਹੜੇ ਸਾਊਥ ਵਾਲੇ ਕਦੇ ਇਹਨਾਂ ਨੂੰ ਹਮਾਇਤ ਲੈਣੀ ਪੈਂਦੀ ਹੈ ਬੀਜੇਪੀ ਨੂੰ, ਕਦੇ ਨਾਰਥ ਈਸਟ ਵਾਲਿਆਂ ਕੰਨੀ ਝਾਕਣਾ ਪੈਂਦਾ
0: ਜੀ।
1: ਇਹਨਾਂ ਨੇ ਜਿੱਤਣ ਜੋਗੀਆਂ ਸੀਟਾਂ ਰਾਜਸਥਾਨ, ਮੱਧ ਪ੍ਰਦੇਸ਼, ਉੜੀਸਾ, ਬਿਹਾਰ, ਯੂਪੀ ਤੇ ਉੱਤਰਾਖੰਡ।
0: ਬਿਲਕੁਲ,
1: ਇਹ ਜੋ ਗੱਡ ਜਿਹਾ ਕਰਨੀ
0: ਬਿਲਕੁਲ ਹੈ ਜੀ,
1: ਇਹਨਾਂ ਨੂੰ ਦੂਜਿਆਂ ਦੀ ਲੋੜ ਹੀ ਨੀ ਪਿਆ ਕਰਨੀ। ਇਹ ਅਸਲ ਚ ਮੁੱਦਾ ਤਾਂ ਇਸੇ ਗੱਲ ਦਾ
0: ਜੀ,
1: ਵਿਧੀ ਵਿਧਾਨ ਬਣਾ ਰਹੇ ਨੇ, ਉਕਣ ਬਣਾ ਰਹੇ ਨੇ,
0: ਕੈਪਚਰ ਕਰ ਰਹੇ ਨੇ,
1: ਮੁੜ ਕੇ ਸਾਨੂੰ ਝਾਕਣੇ ਨਾ ਪਵੇ ਇਧਰ ਨੂੰ
0: ਜੀ ਜੀ, ਕਿਸੇ ਦੇ ਨਾਲ ਅਲਾਇੰਸ ਕਰਨ ਦੀ ਜ਼ਰੂਰਤ ਨਹੀਂ ਹੈ,
1: ਜ਼ਰੂਰਤ ਨਾ ਪਵੇ, ਫੌੜੀਆਂ ਦੀ ਲੋੜ ਹੀ ਨਾ ਪਵੇ
0: ਜੀ। ਬਿਲਕੁਲ ਹੈ ਜੀ,
1: ਇਹ ਬਹੁਤ ਹੁਣ ਤੁਸੀਂ ਦੇਖੋ ਵੀ ਜਿਹੜਾ ਇੱਕ ਵਾਰੀ ਕੋਈ ਐਮ ਪੀ ਜਾਂ ਰਾਜ ਸਭਾ ਮੈਂਬਰ ਬਣ ਜਾਂਦਾ, ਉਹ ਦੇਸ਼ ਤਾਂ ਪਹਿਲਾਂ ਹੀ ਭੁੱਖਾ ਮਾਰਦਾ, ਤਨਖਾਹਾਂ ਤਾਂ ਉੱਥੇ ਕਿੰਨਾ ਖਰਚਾ ਅੱਗੇ ਹੋ ਰਿਹਾ, ਤੁਸੀਂ ਇੰਨੇ ਹੋਰ ਮੈਂਬਰ ਵਧਾ ਕੇ ਕਰਨਾ ਕੀ, ਉਹਦੇ ਨਾਲ ਕੀ ਹੋਜੂ, ਹੁਣ ਕੀ ਨੀ ਹੋ ਰਿਹਾ।
0: ਬਿਲਕੁਲ ਹੈ ਜੀ,
1: ਤੁਸੀਂ ਹੁਣ ਦੇਖੋ ਵੀ ਹੁਣ ਕੀ ਨੀ ਹੋ ਰਿਹਾ, ਫਿਰ ਵਧਾ ਕੇ ਕੀ ਹੋਜੂਗਾ,
0: ਕੀ ਹੋਜੂ,
1: ਕਾਹਦੇ ਵਾਸਤੇ ਵਧਾਉਣੇ ਨੇ, ਵੀ ਸਵਾਲ ਤਾਂ ਇਹ ਹੈ ਪਹਿਲਾਂ ਵੀ ਵਧਾਉਣੇ ਕਾਹਦੇ ਵਾਸਤੇ
0: ਜੀ। ਬਿਲਕੁਲ ਹੈ ਜੀ, ਆਹੋ ਉਹੀ ਜਿਹੜਾ 50% ਤੁਸੀਂ ਆਪਣਾ ਚਾਹੇ 40% ਦੇ ਦੋ, 50 ਨਹੀਂ ਦੇਣਾ ਔਰਤਾਂ ਨੂੰ ਉੱਥੇ, ਆਪਣੀ ਬੰਬ ਮਰਦਾਂ ਨੂੰ ਘਟਾ,
1: ਔਰਤਾਂ ਨੂੰ ਜੇ ਤੁਸੀਂ ਦੇਣੀ ਚਾਹੁੰਦੇ ਹੋ, ਤੁਸੀਂ ਆਪ ਪਿੱਛੇ ਹਟ ਜਾਓ, ਤੁਸੀਂ ਔਰਤਾਂ ਵੱਧ ਦੇ ਦਿਓ।
0: ਬਿਲਕੁਲ ਹੈ ਜੀ, ਉਹ ਤਾਂ ਪਾਰਟੀ ਦੇ ਉੱਤੇ ਹੀ ਨਿਰਭਰ ਆ, ਆਪਣਾ ਉਹਨਾਂ ਦਾ ਜੋ ਵੀ ਕਹਿ ਲਓ ਕਿ ਪਾਲਿਸੀ ਹੈਗੀ ਉਹਨੂੰ ਚੇਂਜ ਕਰ ਸਕਦੇ ਆ।
1: ਉਹ ਨਹੀਂ ਨਾ ਕਰਨੀ ਹੈ ਸਾਹਿਬ। ਇਹ ਫਿਰ ਗੱਲ ਹੋਆ ਵੀ ਹੁਣ ਤਾਂ ਆਪਦੀ ਜਗ੍ਹਾ ਤੇ ਮੁੰਡਾ ਲੜ ਪੈਂਦਾ, ਫਿਰ ਸਾਹਿਬ ਕਹਿੰਦੇ ਮੁੰਡੇ ਲਈ ਇੱਕ ਸੀਟ ਹੋਰ ਨਿਕਲ ਆਊਗੀ।
0: ਬਿਲਕੁਲ ਜੀ,
1: ਹਰ ਚੀਜ਼ ਬੰਦਾ ਆਪਦੇ ਲਈ ਸੋਚਦਾ। ਤੁਸੀਂ ਦੇਖੋ ਆ 545 ਮੈਂਬਰ ਹੈ, ਹੁਣ 800 ਕਰਕੇ ਲੈਣਾ ਕੀ ਹੈ, ਕੀ ਹੋ ਜੂ ਉਹਦੇ ਨਾਲ, ਕੀ ਸੁਧਾਰ ਹੋ ਜੂਗਾ ਕੋਈ,
0: ਫਿਰ ਕਹਿਣਾ ਸੰਸਦ ਨੂੰ ਥੋੜੀ ਵੱਡੀ ਕਰਨੀ ਪੈਣੀ ਹੁਣ।
1: ਨਹੀਂ ਆ ਲੜੀ ਤਾਂ ਆ ਇੱਥੇ ਦਾ ਮਸਲਾ ਲੁੱਟ ਨਹੀਂ ਆਉਂਦਾ ਜੀ, ਕਿਹੜਾ ਕਿਹੜਾ ਮੁੱਦਾ, ਕਿਹੜੀ ਕਿਹੜਾ ਸੈਸ਼ਨ ਹੈ ਜਿਹੜਾ ਮਤਲਬ ਰੌਲੇ ਤੋਂ ਬਿਨਾਂ, ਚਾਹੇ ਉਹ ਕਿਸੇ ਸਕੀਮ ਦਾ ਚਾਹੇ ਕਿਸੇ ਦਾ ਚੜਿਆ ਕਦੇ।
0: ਦੇਖੋ ਆਪਣੇ ਮੁਲਕਾਂ ਚ ਔਜਲਾ ਸਾਹਿਬ ਜਿੱਦਾਂ ਮਰਜ਼ੀ ਹੈ, ਕਿੰਨੀ ਵਧੀਆ ਡਿਬੇਟ ਹੁੰਦੀ ਹੈ ਨਾ, ਚਰਚਾ ਹੁੰਦੀ ਹੈ, ਜਵਾਬਦੇਹੀ ਹੁੰਦੀ ਹੈ। ਇਹ ਨਹੀਂ ਭਈ ਤੁਸੀਂ ਹਾਰੇ ਹੋ ਜਾਂ ਤੁਸੀਂ ਜਿੱਤੇ ਹੋ, 5 ਸਾਲ ਉੱਥੇ ਵੀ ਉਹਨਾਂ ਨੂੰ ਦਿਖਾਈ ਜਾਂਦੇ ਭਈ ਤੁਸੀਂ ਘੱਟ ਹੋ ਭਾਈ, ਤੁਸੀਂ ਹਾਰੇ ਹੋਏ ਹੋ, ਹਨਾ, ਉੱਥੇ ਵੀ ਉਹੀ ਚੀਜ਼ਾਂ ਕਰੀ ਜਾਂਦੇ। ਯਾਰ ਹਾਰ ਗਏ ਜਿੱਤ ਗਏ ਉਹ ਤਾਂ ਫੈਸਲਾ ਹੋ ਗਿਆ, ਉਹ ਮੁੱਦਿਆਂ ਦੇ ਉੱਤੇ ਗੱਲ ਕਰੋ ਜਿਹੜੀ ਕਰਨ ਵਾਲੀ।
1: ਜਿਹੜਾ ਕੁਛ ਅੰਦਰ ਹੁੰਦਾ ਜੀ ਉਹੀ ਬਾਹਰ ਹੁੰਦਾ, ਬਾਹਰ ਹੁੰਦਾ ਉਹੀ ਅੰਦਰ ਹੁੰਦਾ
0: ਜੀ। ਬਿਲਕੁਲ ਹੈ ਜੀ,
1: ਚੁਣ ਕੇ ਤਾਂ ਇਸ ਕਰਕੇ ਭੇਜੇ ਸੀਗੇ ਵੀ ਭਾਈ ਕੁਛ ਬਣਾ ਕੇ ਕੋਈ ਦੇਸ਼ ਨੂੰ ਸਿੱਧੇ ਲੀਹੇ ਪਾਉਣ ਦੀ, ਉਧਰ ਨੂੰ ਕਵਾਇਤ ਹੋ
0: ਜੀ,
1: ਕਰ ਰਹੇ ਆਪਦੇ ਰਾਹ ਪੱਧਰਾ ਰਹੇ ਨੇ ਅੰਦਰ ਵੀ
0: ਪੱਧਰਾ ਰਹੇ ਨੇ। ਬਿਲਕੁਲ,
1: ਉਹ ਕਹਿੰਦੇ ਹੁੰਦੇ ਆ ਵੀ ਉੱਚੀ ਉੱਚੀ ਕੌਣ ਬੋਲਦਾ ਹੁੰਦਾ, ਉੱਚੀ ਉਹੀ ਬੋਲਦਾ ਹੁੰਦਾ ਆਪਦੇ ਝੂਠ ਨੂੰ ਛੁਪਾਉਣ ਲਈ। ਤੇ ਪੰਜਾਬ ਦੇ ਤਾਂ ਹਾਲਾਤ ਇਹ ਨੇ ਵੀ ਵਿਰੋਧੀ ਵੀ ਆਪ ਹੀ ਨੇ ਇਹ, ਤੇ ਸੱਤਾਧਾਰੀ ਵੀ ਆਪ ਹੀ ਨੇ। ਕਦੇ ਅੱਜ ਤੱਕ ਸੱਤਾਧਾਰੀ ਪਾਰਟੀ ਕਦੇ ਸਪੀਕਰ ਦੇ ਉਹ ਕੈਬਨ ਚ ਜਾਂਦੀ ਦੇਖੀ ਹੈ?
0: ਨਾ ਜੀ, ਨਾ ਜੀ,
1: ਇਹ ਇੱਕ ਵਾਰੀ ਜਾਂਦੇ ਨੇ
0: ਜਾਂਦੇ ਨੇ।
1: ਪੋਲੀਟੀਕਲ ਤਾਂ ਇਹੀ ਹੈ ਜੀ, ਇਹਨਾਂ ਦਾ ਤਾਂ ਪਤਾ ਹੀ ਸਾਰਾ ਕੁਛ, ਆਪਦੇ ਨੂੰ ਪੱਧਰਾ ਕਰਨ ਲੱਗੇ ਨੇ, ਚਾਹੇ ਜਿਹਨੇ ਕਰਨਾ। ਜਿਹੜੇ ਸਟੇਟਾਂ ਚ ਡਿਕਟੇਟਰਸ਼ਿਪ ਆ ਇੱਕ ਆ, ਉਹ ਵੀ ਬਹੁਤ ਕੁਛ ਕਰੀ ਜਾਂਦਾ
0: ਜੀ,
1: ਜਿੱਥੇ 800-800 ਮੈਂਬਰ ਨੇ, ਹੁਣ ਉੱਥੇ ਕੀ ਕਰ ਲੈਣ, ਉਹਨਾਂ ਦਾ ਕੁਛ ਹੋ ਵੀ ਨੀ ਰਿਹਾ ਜੀ।
0: ਬਿਲਕੁਲ ਹੈ ਜੀ, ਨਾਲੇ ਹੁਣ ਤਾਂ ਉਧਰ ਪਾਸੇ ਜ਼ਿਆਦਾਤਰ ਟੱਕਰ ਦੇਣ ਵਾਲਾ ਕੋਈ ਰਿਹਾ ਬਣੇ ਆ ਇਹਨਾਂ ਨੂੰ, ਸਾਰਾ ਕੁਝ ਤਾਂ ਕੈਪਚਰ ਕਰ ਹੀ ਚੁੱਕੇ ਨੇ।
1: ਬਿਲਕੁਲ,
0: ਕਿੰਨੀਆਂ ਜਿਹੜੀਆਂ ਛੋਟੀਆਂ ਮਹਾਰਾਸ਼ਟਰ ਚ ਸੀਗੇ ਆਪਣੇ,
1: ਸਭ ਖਤਮ ਕਰਦੇ, ਗੁੰਜੇ ਲਾਤੇ ਸਭ,
0: ਉਹ ਸਾਰੇ ਕਰ ਦਿੱਤੇ ਜੀ। ਬਿਲਕੁਲ ਹੈ ਜੀ, ਖੜਨ ਹੀ ਕੋਈ ਛੱਡਿਆ ਨਹੀਂ ਉਹਨਾਂ ਨੇ। ਉਧਰ ਮਾਇਆਵਤੀ ਸੀਗੀ ਉਹ ਵੀ ਚੱਕਤੀ,
1: ਆ ਜਿਹੜੀ ਸੀਟਾਂ ਵਧਾਉਣ ਦੀ ਕਵਾਇਦ ਇਹ ਹੈ ਕਿਉਂਕਿ ਯੂਪੀ ਇਹਨਾਂ ਨੇ ਇੱਕ ਪੂਰੀ ਕੈਪਚਰ ਕੀਤੀ ਹੋਈ ਹੈ, ਯੂਪੀ ਜਿਹੜਾ ਹੁਣ ਯੂਪੀ ਜਿੱਦਾਂ ਉਹਦੀ ਸਰਕਾਰ ਬਣ ਜਾਂਦੀ ਹੈ ਤੇ ਫਿਰ ਮੁੜ ਕੇ ਜੋ ਬਿਹਾਰ ਬੰਗਾਲ ਚ।
0: ਬਿਲਕੁਲ,
1: ਆਪਦਾ ਉਹ ਇਹਨਾਂ ਨੇ ਵਰਤ ਕੇ ਦੇਖ ਲਿਆ ਵੀ ਐਂ ਤਾਂ ਸਾਡੇ ਲੋਟ ਨੀ ਆਉਣਾ, ਕੰਮ ਇਹਨੂੰ ਐਂ ਲੋਟ ਕਰ
0: ਜੀ।
1: ਬਾਕੀ ਕਹਾਣੀ ਬਹੁਤ ਵਧੀਆ ਸੀ, ਦੇਖੋ ਉਹਦੇ ਤਰਾਸਦੀ ਹੈ ਜੀ, ਉਹਦੇ ਵਿੱਚ ਉਹਨੇ ਸਾਰਾ ਕੁਛ। ਗਲਤ ਹੈ ਕਿ ਮੈਂ ਲਿਖਿਆ ਵੀ ਭਾਈ ਗਲਤ ਸਮਝਣ ਦੀ ਹੈ, ਜਿਹਨੇ ਸਮਝ ਲਿਆ ਉਹ ਤਰਾਸਦੀ ਹੈ।
0: ਬਿਲਕੁਲ
1: ਜੀ, ਤੇ ਜਿਹਨਾਂ ਦਾ ਹੁਣ ਸਾਡੇ ਪੰਜਾਬ ਸਰਕਾਰ ਚ ਲੋਟ ਆ ਉਹ ਕਹਿੰਦੇ ਹੋਣ ਕਿ ਇਹਦੇ ਵਰਗੀ ਸਰਕਾਰ ਹੈ ਕੋਈ ਨੀ, ਤੇ ਜਿਹਨਾਂ ਦੇ ਡਾਂਗਾ ਪੈਂਦੀਆਂ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿਵੇਂ। ਮਤਲਬ ਅੱਗੇ ਵੀ ਤੁਹਾਨੂੰ ਕਿਹਾ ਸੀ ਵੀ ਅਨਪੜ੍ਹ ਜਨਤਾ ਬੀਬੀਆਂ ਹਜ਼ਾਰ ਤੇ ਨੱਚੀ ਜਾਂਦੀਆਂ ਤੇ ਪੜ੍ਹੇ ਲਿਖੇ ਡਾਂਗਾ ਖਾਈ ਜਾਂਦੇ ਨੇ,
0: ਡਾਂਗਾ ਖਾਈ ਜਾਂਦੇ ਜੀ। ਬਿਲਕੁਲ ਹੈ ਜੀ ਜੀ,
1: ਆ ਤਰਾਸਦੀ ਹੈ ਸਾਡੇ ਦੇਸ਼ ਦੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਪੜ੍ਹੇ ਲਿਖੇ ਸੜਕਾਂ ਤੇ ਬੈਠੇ ਤੇ ਅਨਪੜ੍ਹ ਹਜ਼ਾਰ ਤੇ ਨੱਚੀ ਜਾਂਦੇ
0: ਜੀ। ਬਿਲਕੁਲ ਹੈ ਜੀ,
1: ਠੀਕ ਹੈ ਭਾਜੀ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਅਗਲੀ ਲਾਈਨ ਤੇ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਬੜੇ ਦਿਨਾਂ ਬਾਅਦ ਜੁੜਿਆ, ਸਤਿ ਸ੍ਰੀ ਅਕਾਲ ਮੱਖਣ ਜੀ, ਸਵਾਗਤ ਹੈ ਜੀ।
2: ਹਾਂਜੀ ਭਿੰਦਰ ਜੀ, ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ ਜਨਾਬ? ਫਰਾਂਸ ਦੀਆਂ ਅੱਗਾਂ ਉੱਗਾਂ ਬੁਝੀਆਂ ਕਿ ਨਹੀਂ?
2: ਹਾਂ ਨਹੀਂ, ਹੁਣ ਥੋੜੀ ਜਿਹੀ ਗਰਮੀ ਘਟੀ ਆ ਤੇ ਪਹਿਲਾਂ ਗਰਮੀ
0: ਬਹੁਤ ਸ਼ੁਰੂ ਹੋਇਆ ਜੀ। ਹਾਂਜੀ
2: ਹਾਂ, ਐਦੀ ਗਰਮੀ ਐ ਤੋੜਤਾ ਰਿਕਾਰਡ ਕਹਿੰਦੇ ਪਣੀ ਬਹੁਤ ਕਈ ਸਾਲਾਂ ਬਾਅਦ ਗਰਮੀ ਨੀ ਕਹਿੰਦੇ ਪਈ ਆ, ਕਹਿੰਦੇ ਦੱਸਦੇ ਆ।
0: ਹਾਂਜੀ ਬਿਲਕੁਲ ਹੈ ਜੀ,
2: ਹਾਂ ਤੇ ਚਲੋ ਆਪਾਂ ਮਾੜੀ ਆ ਫਿਰ ਅਕਾਲੀਆਂ ਦੀ ਗੱਲ ਕਰ ਲੈਂਦੇ ਆ।
0: ਕਰ ਲੋ ਕੋਈ ਨੀ, ਕਰੋ ਜੀ।
2: ਅਕਾਲੀ ਜਿੱਦਾਂ ਲਾ ਰਹੇ ਆ ਜ਼ੋਰ, ਚਲੋ ਉਹ ਜਿੱਦਾਂ ਸਾਡੇ ਛੋਟਾ, ਚਲੋ ਤੇ ਉੱਥੇ ਚਲੋ ਉਹ ਤਾਂ ਆਪਣਾ ਕੰਮ ਕਰ ਰਿਹਾ ਇੱਦਾਂ ਦਾ ਹੀ ਆ, ਟਰੈਕਟਰਾਂ ਦਾ ਏਜੰਸੀ ਦਾ
0: ਜੀ,
2: ਤੇ ਚਲੋ ਉਹਨੂੰ ਆਪਣੀ ਗੱਲਾਂ ਇੱਥੇ ਬੈਠੇ ਖਿਆਲ ਦੱਸਦੇ ਰਹਿੰਦੇ ਆ। ਉਹ ਕਹਿੰਦਾ ਇਹ ਗੱਲਾਂ ਇੱਥੇ ਹੈ ਨੀ ਗੀਆਂ
0: ਜੀ,
2: ਵੀ ਮੇਰੇ ਕੋਲ ਜਿੱਦਾਂ ਵੀ ਹੁਣ ਟਰੈਕਟਰਾਂ ਦੀ ਨਵੇਂ ਸ਼ਹਿਰ ਏਜੰਸੀ ਆ ਉਹਦੀ ਜਿੱਦਾਂ ਹਨਾ।
0: ਹਾਂਜੀ,
2: ਤੇ ਉਹਦੇ ਕੋਲ ਬੰਦੇ ਫਿਰ ਆਉਂਦੇ ਜਾਂਦੇ ਰਹਿੰਦੇ ਆ
0: ਜੀ,
2: ਤੇ ਕੰਮ ਕਰਨ ਵਾਲੇ ਬੰਦੇ ਵੀ ਨਵਾਂ ਸ਼ਹਿਰ ਸਾਰਾ ਜ਼ਿਲ੍ਹਾ ਇੱਧਰ ਮੇਰੇ ਕੋਲ ਬਾਹਰ ਬੰਦੇ ਆਉਂਦੇ ਜੀ, ਲੁਧਿਆਣੇ ਬੰਦੇ ਵੀ ਆਉਂਦੇ ਹੀ ਆ।
0: ਹਾਂਜੀ ਹਾਂਜੀ ਹਾਂਜੀ,
2: ਤੋ ਫਿਰ ਉਹ ਇੱਦਾਂ ਬੰਦਾ ਰੋਜ਼ ਆਉਂਦੇ ਜਾਂਦੇ ਬੰਦੇ ਗੱਲਾਂ ਬਾਤਾਂ, ਫਿਰ ਉਹ ਗਾਹਾਂ ਫਿਰ ਗੱਲਾਂ ਬਾਤਾਂ ਵੀ ਇੱਦਾਂ ਦੀਆਂ, ਫਿਰ ਰਾਜਨੀਤੀ ਵਾਲੀ ਵੀ ਹੁੰਦੀਆਂ ਰਹਿੰਦੀਆਂ
0: ਜੀ,
2: ਤੇ ਜਾਣੀ ਕਿ ਉਹ ਅਕਾਲੀਆਂ ਨੂੰ ਇੰਨਾ ਨੀ ਉਹ ਇਸ ਵੇਲੇ ਅਕਾਲੀ ਲਾ ਰਹੇ ਜ਼ੋਰ, ਇਹਨੂੰ ਅਕਾਲੀਆਂ ਨੂੰ ਇੰਨਾ ਪਸੰਦ ਨੀ ਕਰ ਰਹੇ ਬੰਦੇ
0: ਜੀ ਜੀ।
2: ਹਾਂ ਜੀ, ਹੁਣ ਬਹੁਤ ਇਹਨਾਂ ਨੂੰ ਜਿੱਦਾਂ ਪਤਾ ਨੀ ਲੱਗੇ ਤਾਂ ਹੈਗੇ ਇੱਧਰ, ਹੁਣ ਕਨੇਡਾ ਵਿੱਚ ਹੀ ਬੰਦੇ ਹੁਣ 10-12 ਭੇਜੇ ਉਹ ਹੋ ਗਿਆ ਮਹੀਨਾ ਕੁ, ਉੱਥੇ ਵੀ ਲੱਗੇ ਉਹ ਮੀਟਿੰਗਾਂ ਕਰਨ, ਪਤਾ
0: ਹਾਂਜੀ
2: ਲੱਗੀ ਜਾਂਦਾ
0: ਬਿਲਕੁਲ
2: ਕਾਹਦੀ ਗਾ
0: ਜੀ
2: ਇੱਧਰ, ਹੋਰ ਵੀ ਕੰਟਰੀਆਂ 'ਚ ਵੀ ਗਏ ਬੰਦੇ ਇਹਨਾਂ ਦੇ
0: ਜੀ, ਜ਼ੋਰ ਤਾਂ ਲਾ ਰਹੇ
2: ਤੇ
0: ਨੇ
2: ਜਾਣੀ। ਮੈਂ ਕਿਹਾ ਜੀ ਪੂਰਾ ਜੋ ਲਾਇਆ ਤੇ ਉਧਰੋਂ ਮੋਦੀ ਦੀ ਸਰਕਾਰ ਵੀ ਉਧਰ ਹੀ, ਉਹ ਵੀ ਆਪਣੇ ਆਪਣੇ ਬੰਦੇ ਛੱਡੇ ਉਹ ਨੀ।
0: ਹਾਂ ਬਿਲਕੁਲ ਹੈ ਜੀ,
2: ਹਾਂ ਉਹ ਸਾਡੇ ਛੋਟਾ ਕਹਿੰਦਾ ਵੀ ਇਹਨਾਂ ਦੇ ਕਹਿੰਦਾ ਪਿੱਛੋਂ ਸੁਨੇਹੇ ਆ ਜਾਂਦੇ ਫਿਰ ਮੀਟਿੰਗਾਂ ਕਰਾਉਣੀਆਂ ਪੈਣੀਆਂ ਇਹਨਾਂ ਦੀਆਂ
0: ਜੀ।
2: ਉਹ ਕਹਿੰਦਾ ਜੇ ਨਾ ਮੈਂ ਉਹਦਾ ਉਹ ਪਾਰਟੀ ਨਾਲ ਨੀ ਸਾਡਾ ਛੋਟਾ ਜੁੜਿਆ, ਉਹ ਕਹਿੰਦਾ ਜੇ ਮੈਂ ਜੁੜ ਗਿਆ ਤਾਂ ਕਹਿੰਦਾ ਮੇਰਾ ਕਾਰੋਬਾਰ ਕਈ ਕੰਮ ਖਰਾਬ ਹੋ ਜਾਣੇ ਵੀਰ ਕਹਿੰਦਾ।
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਬਹੁਤ ਕੁਝ ਸੋਚਣਾ
2: ਉਹ ਨੀ
0: ਪੈਂਦਾ।
2: ਹਾਂ ਉਦਾਂ ਕਹਿੰਦਾ ਫਿਰ ਇਹਨਾਂ ਦੀ ਕਈ ਵਾਰ ਸੁਨੇਹੇ ਪਿੱਛੋਂ ਮੋਦੀ ਦੇ ਕਹਿੰਦਾ ਫਿਰ ਆ ਜਾਂਦੇ ਮੀਟਿੰਗ ਮੂਟਿੰਗਾਂ, ਕਹਿੰਦਾ ਕਰਾਉਣੀਆਂ ਫਿਰ ਕਰਾ ਦਿੰਦੀਆਂ, ਕਰਾਉਣੀਆਂ ਪੈਂਦੀਆਂ ਕਹਿੰਦਾ
0: ਜੀ ਜੀ ਜੀ
2: ਵੀ ਜਾਣੀ ਕਿ ਕਹਿੰਦਾ ਵੀ ਅਕਾਲੀਆਂ ਦਾ ਵੀ ਬਹੁਤ ਔਖਾ ਆ ਵੀ ਚਾਣ ਸਿੰਘ ਜੀ ਕਹਿੰਦੇ
0: ਜੀ। ਵੈਸੇ ਨਵੇਂ ਸ਼ਹਿਰ ਦੇ ਵਿੱਚ ਵੀ ਜਾਂ ਆਪਣੇ ਰੋਪੜ ਏਰੀਆ ਚ ਵੀ ਗੱਲ ਕਰ ਲਈਏ, ਉੱਥੇ ਕਾਫੀ ਰੋਲਾ ਰੱਪਾ ਮਾਈਨਿੰਗ ਦਾ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ, ਮਤਲਬ ਕਿ ਕਿਹਦੇ ਬਾਰੇ ਲੋਕ ਸੋਚਦੇ ਆ ਉੱਥੇ ਹੱਲੇ ਵੀ
2: ਜਿੱਦਾਂ,
0: ਮਤਲਬ
2: ਜਿੱਦਾਂ ਥੋੜਾ ਜਿਹਾ ਹੁਣ ਬੰਦੇ ਬਾਂਡੇ ਹੋਏ ਹੋ, ਹੁਣ ਥੋੜਾ ਬਹੁਤ ਜਿੱਦਾਂ ਆਪਾਂ ਕਹਿ ਨੀ ਸਕਦੇ ਵੀ, ਆਪਾਂ ਕਹਿ ਦਈਏ ਹੁਣ ਭਗਵੰਤ ਮਾਨ ਵੀ ਨਾਲ ਜੁੜੇ ਹੋ ਆ
0: ਜੀ,
2: ਆਪਾਂ ਸੋਚ ਲਈਏ ਇੱਧਰ ਵੀ ਚਲੋ ਕਾਂਗਰਸੀਆਂ ਵੀ ਆ, ਬਸ ਬੰਦੇ ਬਾਂਡੇ ਜੇ ਹੋਏ ਹੋ ਆ
0: ਜੀ।
2: ਹਾਂਜੀ ਹਾਂ
0: ਬਿਲਕੁਲ,
2: ਯਾਨੀ ਕਿ ਅਕਾਲੀਆਂ ਦੇ ਚਾਂਸ ਮੈਂ ਉਹ ਕਹਿੰਦਾ ਬਹੁਤ ਘੱਟ ਹੀ ਆ, ਜਿੱਦਾਂ ਉਦੋਂ ਐਵੇਂ ਉੱਪਰ ਕਹਿੰਦੇ ਹੁਣ ਗਾਹਾਂ ਗਾਹਾਂ ਜਿੱਦਾਂ ਜਿਹੜੇ ਨੌਜਵਾਨ ਵੀ ਆ ਕੁਛ ਕਾਰੋਬਾਰ ਵੀ ਆ, ਜਿੱਦਾਂ ਕੁਛ ਇਹਨਾਂ ਦੀਆਂ ਗੱਲਾਂ ਪਿੱਛੇ ਲੱਗੇ ਜਿਹੜੇ ਗਲਤੀਆਂ ਵੀ ਕੀਤੀਆਂ ਵੀ ਹੈਗੀਆਂ ਨਾ
0: ਜੀ,
2: ਉਹ ਬਹੁਤ ਬੰਦੇ ਇਸ ਵੇਲੇ ਉਹ ਚੀਜ਼ਾਂ ਨਾਲ ਸੋਚ ਕੇ ਚੱਲਦੇ ਆ
0: ਜੀ, ਬਿਲਕੁਲ ਹੈ ਜੀ ਜੀ,
2: ਤੇ ਇਹ ਸੌਖਾ ਨੀ ਨਾ, ਇਹਨਾਂ ਨੂੰ ਜਿਹੜੀਆਂ ਪਿਛਲੀਆਂ ਗਲਤੀ ਕੀਤੀਆਂ ਉਹ ਹੋਰ ਭੁਗਤਣੀਆਂ ਪੈਣੀਆਂ ਇਹਨਾਂ ਨੂੰ
0: ਜੀ, ਸਭ ਨੂੰ ਹੀ ਮੁਸ਼ਕਲਾਂ ਆਉਣੀਆਂ ਇਹਨਾਂ ਨੂੰ ਜੋ ਵੀ ਹੈ, ਜਿੰਨੀਆਂ ਮਰਜ਼ੀ ਪਾਰਟੀਆਂ ਨੇ। ਬਿਲਕੁਲ ਹੈ ਜੀ
2: ਹਾਂਜੀ ਹਾਂਜੀ, ਇਹਦਾ ਚਲੋ ਆਪਾਂ ਇੱਥੇ ਚਲੋ ਅਸੀਂ ਤਾਂ ਇੱਥੇ ਬੈਠੇ, ਚਲੋ ਅਸੀਂ ਤਾਂ ਆਪਣਾ ਮਨ ਮੋਟੀ ਇੱਥੇ ਬੀੜੀ ਬੁੜੀ ਦੇਖ ਕੇ ਗੱਲ ਕਰ ਲਈਦੀ ਆ।
0: ਬਿਲਕੁਲ ਹੈ ਜੀ,
2: ਮੈਂ ਤਾਂ ਤੁਹਾਨੂੰ ਉੱਥੇ ਛੋਟਾ ਛੋਟਾ ਦੱਸਦਾ ਕਿ ਨਹੀਂ ਇੱਥੇ ਜਿਹੜੀ ਗੱਲਾਂ ਬਾਤਾਂ
0: ਗਰਾਊਂਡ ਤੇ ਕੀ ਚੱਲਦਾ। ਬਿਲਕੁਲ ਹੈ ਜੀ,
2: ਉੱਥੇ ਕੀ ਚੱਲਦਾ ਤੇ ਕੁਰੋ ਬੰਦੇ ਕੀ ਕਰ ਰਹੇ ਆ ਤੇ ਕੀ
0: ਜੀ
2: ਪੈਸੇ ਨਾਲ ਵੀ ਕੀ ਕੰਮ ਹੋ ਰਹੇ ਕਰ ਰਹੇ ਆ ਕਹਿੰਦੇ
0: ਜੀ ਜੀ ਜੀ ਬਿਲਕੁਲ ਹੈ ਜੀ,
2: ਤੇ ਏਦਾਂ ਕਰਕੇ ਆ
0: ਜੀ।
2: ਚਲੋ ਬਾਕੀ ਹੁਣ ਆਪਾਂ ਜਿੱਥੇ ਹੈਗੇ ਲੱਗੇ ਜੋਰ ਲਾਉਣ ਲੱਗੇ ਵਾ।
0: ਹਾਂ ਬਿਲਕੁਲ ਹੈ ਜੀ, ਦੇਖਦੇ ਆ
2: ਮੈਂ ਤਾਂ
0: ਕਿਹੋ ਜਿਹੀ ਖਿਚੜੀ
2: ਅਕਾਲੀਆਂ ਦਾ ਪੱਖ ਹਾਂ ਨਹੀਂ ਨਹੀਂ ਮੈਂ ਤਾਂ ਦੱਸਿਆ ਵੀ ਅਕਾਲੀਆਂ ਦਾ ਇੰਨਾ ਚੁੱਕ ਇੰਨਾ ਬਹੁਤ ਘੱਟ ਚਾਣਸ ਆ ਇਹਨਾਂ ਦੇ।
0: ਬਿਲਕੁਲ ਬਿਲਕੁਲ ਹੈ ਜੀ,
2: ਹਾਂ ਠੀਕ ਹੈ ਜੀ,
0: ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ ਪੁਰੇਵਾਲ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਤਰ੍ਹਾਂ ਜੀ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਸੀ ਤੇ ਗੱਲਬਾਤ ਕਰਕੇ ਗਏ, ਤੇ ਲੋ ਦੋਸਤੋ ਫਿਰ ਆਪਾਂ ਇੱਥੇ ਹੀ ਅੱਗੇ ਵੱਲੋਂ ਵੱਧਦੇ ਹਾਂ, ਇੱਕ ਦੋ ਸੁਨੇਹੇ ਰਹਿ ਗਏ ਜਿਹੜੇ ਉਹਨਾਂ ਦੀ ਸਾਂਝ ਪਾ ਲਈਏ, ਤੇ ਜੇ ਕਾਲ ਆ ਗਈ ਤਾਂ ਠੀਕ ਹੈ, ਨਹੀਂ ਤਾਂ ਫਿਰ ਮੈਂ ਅੱਗਿਆ ਲਵਾਂਗਾ। ਪੁਰੇਵਾਲ ਸਾਹਿਬ ਕਹਿੰਦੇ ਨੇ ਫਰਾਂਸ ਤੋਂ ਸਤਿ ਸ੍ਰੀ ਅਕਾਲ ਜੀ, ਤੇ ਗੁਰੀਮਾਨ ਸਾਹਿਬ ਕਹਿੰਦੇ ਨੇ ਮਨਦੀਪ ਜੱਸੀ ਬਾਈ ਜੀ ਸਤਿ ਸ੍ਰੀ ਅਕਾਲ, ਤੇ ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਤੇ ਗੁਰੀਵੀਰ ਜੀ ਉਹ ਮਨਦੀਪ ਜੱਸੀ ਜੀ ਕਹਿੰਦੇ ਸਤਿ ਸ੍ਰੀ ਅਕਾਲ, ਔਜਲਾ ਸਾਹਿਬ ਕਹਿੰਦੇ ਇਤਰਾਜ਼ ਦੀ ਜੋ ਕੋਈ ਕੋਈ ਹੀ ਕਹਿੰਦੇ ਸਮਝ ਸਕਦਾ ਹੈ ਜੋ ਕਹਾਣੀ ਦਾ ਜ਼ਿਕਰ ਹੋਇਆ ਉਹਦੇ ਵਿੱਚੋਂ, ਤੇ ਐਪਰੀਸ਼ੀਏਟ ਕਰਦੇ ਨੇ, ਸ਼ੁਕਰੀਆ ਔਜਲਾ ਸਾਹਿਬ। ਤੇ ਗੁਰੀ ਜੀ ਕਹਿੰਦੇ ਆ ਕਿ ਬਹੁਤ ਸੋਹਣੀ ਕਹਾਣੀ ਲਿਖੀ ਹੈ ਜੀ, ਤੇ ਤੁਸੀਂ ਸੁਣਾਈ ਬਹੁਤ ਵਧੀਆ ਹੈ ਜੀ, ਸ਼ੁਕਰੀਆ ਬਾਈ ਜੀ, ਧੰਨਵਾਦ ਹੌਸਲਾ ਅਫਜ਼ਾਈ ਦੇ ਲਈ ਜੀ। ਤੇ ਅੱਜ ਕਹਿੰਦੇ ਅੱਜ ਦੇ ਯੁੱਗ ਦੀ ਦਾਸਤਾਨ ਹੀ ਬਿਆਨ ਕਰ ਦਿੱਤੀ ਹੈ ਜੀ, ਗੁਰੀਮਾਨ ਸਾਹਿਬ ਕਹਿੰਦੇ। ਲਓ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ, ਮੰਗਲਵਾਰ ਦਾ ਦਿਹਾੜਾ ਹੈ, ਤੇ ਕੁਝ ਨਾ ਕੁਝ ਕੋਸ਼ਿਸ਼ ਕਰਾਂਗੇ ਨਵਾਂ ਉਲੀਕਣ ਦੀ, ਗੱਲਬਾਤ ਕਰਨ ਦੀ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ, ਭੁਪਿੰਦਰ ਭਾਰਤ ਜਲੋਂ ਪਿਆਰ ਭਾਈ ਨਿੱਗੀ ਸਤਿ ਸ੍ਰੀ ਅਕਾਲ ਹੈ, ਕਿਸੇ ਦਾ ਨਾਮ ਰਹਿ ਗਿਆ ਹੋਵੇ ਲੈਣਾ ਮਾਫੀ ਚਾਹਾਂਗਾ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸਾਰੇ ਦੋਸਤਾਂ ਦਾ ਉਹਨਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ ਸੁਣ ਰਹੇ ਹੋ, ਨਾਲ ਜੁੜੇ ਹੋਏ ਹੋ, ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਯੂਟਿਊਬ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾਂਦਾ ਉਹਦੇ ਉੱਤੇ, ਤੇ ਉਹਦੇ ਉੱਤੇ ਤੁਸੀਂ ਜਿਹੜਾ ਨਾਲ ਦੀ ਨਾਲ ਪ੍ਰੋਗਰਾਮ ਦੇ ਨਾਲ ਜੁੜ ਜਾਂਦੇ ਹੋ, ਕਿਤੇ ਬਿਜ਼ੀ ਵੀ ਹੋਵੋ ਜਾਂ, ਤੇ ਉਹ ਤੁਹਾਨੂੰ ਯਾਦ ਦਵਾ ਦਿੰਦਾ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਤੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਨੇਗੀ ਸਤਿ ਸ੍ਰੀ ਅਕਾਲ, ਤੇ ਛੱਲਾ ਕੀ ਕਹਿੰਦਾ ਹੈ ਸ਼ੌਕਤ ਅਲੀ ਸਾਹਿਬ ਦਾ, ਉਹਨੂੰ ਸੁਣਦੇ ਆ ਆਖਰ ਦੇ ਵਿੱਚ। ਐਪ ਵਾਲੇ ਦੋਸਤ ਤੇ ਵੈਬਸਾਈਟ ਵਾਲੇ ਜਿਹੜੇ ਨੇ ਉਹ ਇਸ ਗੀਤ ਨੂੰ ਸੁਣ ਸਕਦੇ ਆ, ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫੀ ਚਾਹਾਂਗਾ। ਸਤਿ ਸ੍ਰੀ ਅਕਾਲ ਇਸ ਦੇ ਨਾਲ ਹੀ ਹੈ ਜੀ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਮਾਫ਼ੀ ਚਾਹੁੰਦੇ ਹਾਂ, ਅੱਜ ਵੀ ਥੋੜਾ ਲੇਟ ਹਾਂ, ਪਰ ਗੱਡੀ ਲਈ ਦੇ ਉੱਤੇ ਪਾ ਲਈ ਹੈ ਜੀ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਦੋਸਤੋ ਤੁਸੀਂ ਜੁੜ ਸਕਦੇ ਹੋ ਤੇ ਆਪਣੀ ਗੱਲ ਰੱਖ ਸਕਦੇ ਹੋ। ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਣੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ, ਤੇ ਅੱਜ ਫਰਾਈਡੇ ਵਾਲਾ ਦਿਨ ਹੈ ਤੇ 7 ਅਗਸਤ 2026 ਦਾ ਦਿਹਾੜਾ, ਤੇ ਗੱਲਾਂ ਬਾਤਾਂ ਜ਼ਿਆਦੀਆਂ ਨਾ ਕਰਦੇ ਹੋਏ ਤੇ ਸਿੱਧਾ ਹੀ ਆਪਾਂ ਫਿਰ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਫਿਨਲੈਂਡ ਦੇ ਮੁਤਾਬਕ 7 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਂਦਾ 7 ਵਜੇ ਜੀ, ਤੇ ਭਾਰਤ ਦੇ ਵਿੱਚ ਰਾਤ ਦੇ 9:30 ਵਜੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ 10 ਮਿੰਟ ਤੁਹਾਡੇ ਨਾਲ 15 ਮਿੰਟ 14 ਮਿੰਟ ਲੇਟ ਹਾਂ ਜੀ। ਤੇ ਲਓ ਫਿਰ ਕਰਦੇ ਹਾਂ ਆਗਾਜ਼ ਜ਼ਿੰਦਗੀ ਨਾਮਾ ਹਾਲ ਦੁਨੀਆ ਦਾ। ਸਭ ਤੋਂ ਪਹਿਲਾਂ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ ਬਾਤ, ਤੇ ਨਾਲ ਨਾਲ ਤੁਹਾਡੀ ਗੱਲਬਾਤ ਵੀ ਸੁਣਾਂਗੇ। ਬਹੁਤ ਸਾਰੇ ਪੰਜਾਬ ਦੇ ਵਿੱਚ ਇਸ਼ੂ ਮੁੱਦੇ ਉੱਠ ਰਹੇ ਨੇ, ਤੇ 2027 ਦੀ ਤਿਆਰੀ ਵੀ ਜਿਹੜੀ ਹੈ ਵੱਜ ਚੁੱਕੀ ਹੈ। ਤੇ ਕੱਲ੍ਹ ਦੇ ਲਈ ਦੋਸਤੋ ਮਾਫ਼ੀ ਚਾਹੁੰਦੇ ਹਾਂ, ਪ੍ਰੋਗਰਾਮ ਕੱਲ੍ਹ ਜਿਹੜਾ ਲਾਈਵ ਨਹੀਂ ਕਰ ਪਾਏ, ਕੁਝ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਕੱਲ ਸਬੱਬ ਨਹੀਂ ਬਣ ਸਕਿਆ, ਉਹਦੇ ਲਈ ਗੁਸਤਾਖੀ ਮਾਫ਼। ਤੇ ਲਓ ਫਿਰ ਪਾਉਂਦੇ ਹਾਂ ਆਪਾਂ ਨਵੀਂ ਅੱਜ ਫਿਰ ਬਾਤ। ਸਭ ਤੋਂ ਪਹਿਲਾਂ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੱਲੇ ਜ਼ਰੂਰ ਕਮੈਂਟ ਕਰਕੇ ਤੁਸੀਂ ਲਿਖ ਸਕਦੇ ਹੋ, ਦੱਸ ਸਕਦੇ ਹੋ ਕਿ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਿਹਾ। ਤੇ ਆਪਣੇ ਨਾਲ ਲਾਲੀ ਟੌੜਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ, ਉਹ ਕਹਿੰਦੇ ਸਾਰੇ ਸਰੋਤਾ ਪਰਿਵਾਰ ਨੂੰ। ਤੇ ਅੱਜ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਦੇ ਵਿਚਾਰ ਦੀ, ਤੇ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਅਸੀਂ ਸਦਾ ਅਮਰ ਰਹਿਣ ਦੀ ਖਾਹਿਸ਼ ਜਿਹੜੀ ਆ ਆਪਣੇ ਕੰਮਾਂ ਕਰਕੇ ਪੂਰੀ ਕਰ ਸਕਦੇ ਹਾਂ, ਆਤਮਾ ਦੀ ਝੂਠੀ ਕਲਪਨਾ ਕਰਕੇ ਸਰੀਰਕ ਤੌਰ ਦੇ ਉੱਤੇ ਇਸ ਧਰਤੀ ਦੇ ਉੱਤੇ ਹਮੇਸ਼ਾ ਨਹੀਂ ਰਹਿ ਸਕਦੇ ਹਾਂ। ਤੇ ਦੂਸਰੇ ਪਾਸੇ ਅੱਜ ਦੇ ਦਿਹਾੜੇ ਦੇ ਉੱਤੇ 7 ਅਗਸਤ 1906 ਦੇ ਵਿੱਚ ਕਲਕੱਤਾ ਦੇ ਇੱਕ ਸਮਾਗਮ ਦੇ ਵਿੱਚ ਸੁਰਿੰਦਰ ਨਾਥ ਬੈਨਰਜੀ ਨੇ ਪਹਿਲੀ ਵਾਰ ਹਰੀ, ਪੀਲੀ ਤੇ ਨੀਲੀ ਪੱਟੀ ਵਾਲਾ ਜਿਹੜਾ ਝੰਡਾ ਲਹਿਰਾਇਆ ਸੀ। 1909 ਦੇ ਵਿੱਚ ਸ਼ਹੀਦ ਭਗਤ ਸਿੰਘ ਹੋਣਾ ਦੇ ਚਾਚਾ ਅਜੀਤ ਸਿੰਘ ਹੋਣਾ ਨੇ ਲਾਹੌਰ ਦੇ ਵਿੱਚ ਮਾਰੋ ਫਰੰਗੀ ਨੂੰ ਨਾਂ ਦਾ ਜਿਹੜਾ ਪਰਚਾ ਵੰਡਿਆ, ਤੇ 1909 ਦੇ ਵਿੱਚ ਹੀ ਪ੍ਰਸਿੱਧ ਲੇਖਕ ਤੇ ਢਾਡੀ ਸੋਹਣ ਸਿੰਘ ਸ਼ੀਤਲ ਉਹਨਾਂ ਦਾ ਜਿਹੜਾ ਜਨਮ ਹੁੰਦਾ ਹੈ, ਤੇ 1972 ਦੇ ਵਿੱਚ ਫਰੀਦਕੋਟ ਜ਼ਿਲ੍ਹਾ ਹੋਣ ਦੇ ਵਿੱਚ ਆ ਜਾਂਦਾ ਹੈ। ਗੱਲ ਵਹਿਮਾਂ ਭਰਮਾਂ ਦੀ ਆਈ ਹੈ ਤੇ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਹਨੂਮਾਨ ਗੱਡਣਾ ਪਿੰਡਾਂ ਦੇ ਵਿੱਚ ਕਿਸੇ ਗਲੀ ਦੀ ਨੁੱਕਰ ਜਾਂ ਘਰ ਦੇ ਖੂੰਜੇ ਉੱਪਰ ਲੱਕੜ ਦਾ ਕਿੱਲਾ ਜਿਹੜਾ ਗੱਡ ਦਿੱਤਾ ਜਾਂਦਾ ਹੈ, ਤੇ ਉਸ ਉੱਪਰ ਸੰਧੂਰ ਤੇ ਖੰਭਣੀ ਬੰਨ੍ਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਲੋਕ ਉਸਨੂੰ ਸਤਿਕਾਰ ਦੇ ਨਾਲ ਵੇਖਦੇ ਨੇ, ਤੇ ਉਸ ਥਾਂ ਦੇ ਉੱਤੇ ਲੋਕ ਕਿਸੇ ਪ੍ਰਕਾਰ ਦੀ ਗੰਦਗੀ ਨਹੀਂ ਸੁੱਟਦੇ ਹੈ, ਬਾਥਰੂਮ ਵਗੈਰਾ ਆਦਿ ਵੀ ਨਹੀਂ ਕਰਦੇ। ਤੇ ਅਸਲ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਸੀ ਆਵਾਜਾਈ ਦੇ ਸਾਧਨ ਵਿਕਸਿਤ ਨਾ ਹੋਣ ਦੇ ਕਰਕੇ ਆਵਾਜਾਈ ਦਾ ਜਿਹੜਾ ਸਾਧਨ ਸੀ ਤੇ ਗੱਡੇ ਵਗੈਰਾ ਜ਼ਿਆਦਾਤਰ ਵਰਤੇ ਜਾਂਦੇ ਸੀ, ਤੇ ਆਵਾਜਾਈ ਦੇ ਸਾਧਨ ਵਿਕਸਿਤ ਨਾ ਹੋਣ ਕਰਕੇ ਤੇ ਸਾਧਨ ਗੱਡੇ ਸਨ, ਲੋਕ ਵਿਚਲੇ ਜਿਹੜੇ ਸਨ ਵਿਹਲੇ ਜਿਹੜੇ ਸੀ ਲੋਕ ਹੋਣ ਦੇ ਕਰਕੇ ਚੁਰਸਤਿਆਂ ਦੇ ਵਿੱਚ ਜਿਹੜੇ ਬਣੇ ਥੜਿਆਂ ਦੇ ਉੱਪਰ ਬੈਠ ਕੇ ਗੱਲਾਂ ਬਾਤਾਂ ਤੇ ਸਮਾਂ ਬਤੀਤ ਕਰਦੇ ਸੀ, ਤੇ ਗੱਡਾ ਅਕਸਰ ਮੁੜਨ ਲੱਗਾ ਥੜੇ ਜਾਂ ਕਿਸੇ ਦੇ ਮਕਾਨ ਦੇ ਖੂੰਜੇ ਦੀਆਂ ਨੁੱਕਰਾਂ ਦੇ ਨਾਲ ਟਕਰਾ ਜਾਂਦਾ ਸੀ, ਜਿਸਦੇ ਕਰਕੇ ਟੁੱਟ ਭੱਜ ਹੁੰਦੀ ਰਹਿੰਦੀ, ਤੇ ਲੋਕਾਂ ਨੇ ਸੋਚ ਕੇ ਨੁੱਕਰਾਂ ਦੇ ਉੱਤੇ ਹਨੂਮਾਨ ਲੱਕੜ ਦੇ ਕਿੱਲੇ ਬਣਾ ਕੇ ਜਿਹੜਾ ਗੰਡੜੇ ਸ਼ੁਰੂ ਕਰ ਦਿੱਤੇ ਤਾਂ ਕਿ ਸਾਡਾ ਨੁਕਸਾਨ ਨਾ ਹੋਵੇ, ਤੇ ਲੋਕ ਇਹਨਾਂ ਚੀਜ਼ਾਂ ਤੋਂ ਡਰਨ, ਜਿਸਦੇ ਕਾਰਨ ਉਸ ਥਾਂ ਲਾਗੋਂ ਜਿਹੜਾ ਸੀਗਾ ਗੱਡਾ ਧਿਆਨ ਦੇ ਨਾਲ ਲਗਾਇਆ ਜਾਂਦਾ ਸੀ, ਕੋਈ ਨੁਕਸਾਨ ਨਾ ਹੋਵੇ। ਧਾਰਮਿਕ ਜਗ੍ਹਾ ਕਰਕੇ ਗੰਦ ਵੀ ਨਹੀਂ ਪਾਇਆ ਜਾਂਦਾ ਸੀ, ਤੇ ਕੁਝ ਸਾਲਾਂ ਤੋਂ ਬੱਸ ਅੱਡਿਆਂ, ਸਟੇਸ਼ਨਾਂ ਤੇ ਹੋਰ ਜਨਤਕ ਥਾਵਾਂ ਦੇ ਉੱਤੇ ਮੂਰਤੀਆਂ ਰੱਖ ਕੇ ਦੀਵੇ ਬਾਲ ਦਿੱਤੇ ਜਾਂਦੇ ਨੇ, ਜਿਸਦੇ ਨਾਲ ਇੱਕ ਤਾਂ ਉਸ ਥਾਂ ਦੇ ਆਲੇ ਦੁਆਲੇ ਗੰਦ ਨਹੀਂ ਪੈਂਦਾ, ਤੇ ਦੂਜਾ ਚੜਾਵਾ ਵੀ ਕਹਿੰਦੇ ਵਾਧੂ ਜਿਹੜਾ ਚੜ੍ਹਦਾ ਜਾਂਦਾ ਹੈ। ਅੱਜ ਕਹਿੰਦੇ ਗੱਲਬਾਤ ਕਰਾਂਗੇ ਜੀ, ਜ਼ਰੂਰ ਜੀ, ਥੋੜਾ ਸਾ ਸਵਾਗਤ ਰਹੇਗਾ। ਤੇ ਦੂਸਰੀ ਗੱਲ ਕਰਦੇ ਹਾਂ ਸਮਾਨੀ ਬਿਜਲੀ ਦੀ, ਇਹ ਚਲੋ ਛੱਡਦੇ ਹਾਂ ਆਪਾਂ, ਸਭ ਨੂੰ ਪਤਾ ਹੀ ਹੈ, ਫਿਰ ਕਿਸੇ ਦਿਨ ਕਰਾਂਗੇ। ਸਮਾਂ ਸਥਿਤੀ ਬੜੀ ਜਿਹੜੀ ਹੈ ਭੱਜਦੀ ਜਾਂਦੀ ਹੈ, ਤੇ ਆਪਣੇ ਨਾਲ ਲਾਲੀ ਟੋੜਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਤਿ ਸ੍ਰੀ ਅਕਾਲ ਟੋੜਾ ਸਾਹਿਬ, ਸਵਾਗਤ ਹੈ ਜੀ ਅਨੁਜੀ। ਇੱਕ ਮਿੰਟ ਜੀ, ਇੱਕ ਮਿੰਟ, ਤਾਰ ਹੀ ਨੀ ਲਾਈ ਜੀ ਇਧਰੋਂ। ਹਾਂਜੀ ਜੀ, ਆਨੂੰ ਜੀ ਸਵਾਗਤ,
2: ਮੌਕਾ ਮਿਲਿਆ।
1: ਸਤਿ ਸ੍ਰੀ ਅਕਾਲ ਜੀ।
2: ਬਾਕੀ ਮੈਂ ਤੁਹਾਡਾ ਟਾਈਟਲ ਤਾਂ ਪੜ੍ਹ ਲਿਆ ਸੀ
1: ਜੀ,
2: ਤੇ ਜਿਹੜੇ ਅਸੀਂ ਗੱਡੀਆਂ ਦੀ ਗੱਲ ਕਰਦੇ ਹਾਂ, ਦੇਖੋ ਮੈਂ ਨਾ ਰਾਤੀ ਹੀ ਸੋਚ ਰਿਹਾ ਸੀ, ਜਿਹੜਾ ਸਮਾਂ ਨਾ ਪਹਿਲਾਂ ਵਾਲਾ ਬਹੁਤ ਚੰਗਾ ਸੀ
1: ਜੀ।
2: ਅੱਜ ਕੱਲ ਜਿਹੜਾ ਪੋਲਿਊਸ਼ਨ ਚੱਲਦਾ, ਅਸੀਂ ਨਾ ਸਹੂਲਤਾਂ ਦੇ ਵਿੱਚ ਤਾਂ ਪੈ ਗਏ ਭਾਰਤ ਸਾਹਿਬ, ਵੀ ਨਾ ਸਾਰਾ ਕੁਛ ਹੋ ਗਿਆ, ਆਰਾਮਦਾਇਕ ਜ਼ਿੰਦਗੀ ਹੋ ਗਈ
1: ਜੀ,
2: ਓਨਾ ਹੀ ਜ਼ਿਆਦਾ ਪੋਲਿਊਟਡ ਹੋ ਗਿਆ। ਮੈਂ ਹੁਣ ਰੋਜ਼ ਆਰਟੀਕਲ ਪੜ੍ਹਦਾ ਵੀ ਮੇਰਾ ਇੰਨਾ ਜ਼ਿਆਦਾ ਮਤਲਬ ਕਿ ਦਿਮਾਗ ਆ ਜਿਹੜਾ ਵੀ ਉਹ ਸੋਚ ਰਿਹਾ ਵੀ ਯਾਰ ਉਹ ਚੰਗੀ ਲਾਈਫ ਸੀ ਜਿਹੜੀ ਪਹਿਲਾਂ ਵਾਲੀ, ਜਿੰਨਾ ਜ਼ਿਆਦਾ ਅਸੀਂ ਅੱਗੇ ਵੱਧ ਰਹੇ ਹਾਂ ਓਨਾ ਹੀ ਜ਼ਿਆਦਾ ਗਰਕ ਹੋ ਰਹੇ ਹਾਂ
1: ਜੀ।
2: ਤੇ ਬਾਕੀ ਜਿਹੜੇ ਨਾ ਮੈਂ ਇੱਕ ਆਰਟੀਕਲ ਪੜ੍ਹਿਆ ਸੀ, ਜਦੋਂ ਇਹ ਅਗਸਤ ਦਾ ਮਹੀਨਾ ਚੱਲਣ ਲੱਗ ਗਿਆ ਤੇ ਉਹ ਅਗਸਤ ਦੇ ਮਹੀਨੇ ਦੇ ਵਿੱਚ ਇਹ ਹੀਰੋਸ਼ਿਮਾ ਤੇ ਨਾਗਾਸਾਕੀ ਵਿੱਚ ਬੰਬ ਕਰਾਇਆ ਗਿਆ ਸੀ ਨਾ 9 ਤੇ 15 ਅਗਸਤ ਤੋਂ।
1: ਹਾਂਜੀ ਹਾਂਜੀ।
2: ਤੇ ਉਹਨਾਂ ਨਾ ਜਿਹਨਾਂ ਨੇ ਬਣਾਏ ਸੀ ਉਹ ਬੜਾ ਦੁਖੀ ਹੋਏ ਸੀ ਵੀ ਯਾਰ ਵੀ ਇਹ ਕੰਮਾਂ ਵਾਸਤੇ ਥੋੜੀ ਅਮੈਰੀਕਾ ਨੇ ਮਤਲਬ ਕਿ ਵੀ ਇਹ ਚੀਜ਼ ਵਾਸਤੇ ਬੰਬ ਦੁਨੀਆ ਤਬਾਹ ਕਰਨ ਵਾਸਤੇ ਬਣਾਇਆ ਸੀ,
1: ਠੀਕ
2: ਆ, ਉਹਨਾਂ ਨੇ ਪ੍ਰੋਟੈਕਟ ਕਰਨ ਵਾਸਤੇ ਬਣਾਏ ਸੀ
1: ਜੀ,
2: 1,00,000 ਲੋਕਾਂ ਦੀ ਜਾਨ ਚਲੀ ਗਈ ਤੇ ਉਸ ਤੋਂ ਬਾਅਦ 1,00,000 ਲੋਕ ਬਿਮਾਰ ਹੋਣ ਤੋਂ ਬਾਅਦ ਵੀ ਹੁਣ ਮਸਾਂ ਹੀ ਜਪਾਨ ਆਪਣੇ ਪੈਰਾਂ ਸਰੀ ਹੋਇਆ।
1: ਬਿਲਕੁਲ ਹੈ ਜੀ,
2: ਦੇਖੋ ਸਮਾਂ ਨਾ ਦੇਖੋ ਹੁਣ ਕੈਸੀ ਚੱਲ ਚੱਲਦਾ, ਤੇ ਠੀਕ ਆ ਅਸੀਂ ਆਪਣੇ ਹਥਿਆਰ ਨਾ ਆਪਣੇ ਪਹਿਲਾਂ ਵੀ ਮਲੇਸ਼ੀਆ ਦੀ ਗੱਲ ਕੀਤੀ ਹੋਈ ਸੀ ਤੇ ਵੀ ਆਪਣੇ ਪ੍ਰੋਟੈਕਟ ਕਰਨ ਵਾਸਤੇ ਤਾਂ ਕਰ ਲਿਆ ਕੰਮ ਇਹ, ਬਟ ਉਹ ਤਾਂ ਜਦੋਂ ਮਿਸਯੂਜ਼ ਹੁੰਦਾ ਤਾਂ ਇਨਸਾਨੀਅਤ ਵਾਸਤੇ ਹੀ ਹੁੰਦਾ।
1: ਬਿਲਕੁਲ ਹੈ ਜੀ, ਨਾਲੇ ਦੇਖੋ ਕੱਲਾ ਹਥਿਆਰ ਜਿਹੜੇ ਨਿਊਕਲੀਅਰ ਪਾਵਰ ਸਟੇਸ਼ਨ ਵੀ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਚਰਨੋਬਲ ਰਸ਼ੀਆ ਦੇ ਨਾਲ ਜਿਹੜਾ ਤਕਰੀਬਨ ਕਹਿ ਲਓ ਕਿ ਥੋੜ੍ਹੇ ਫਰਕ ਦੇ ਵਿੱਚ ਪੈ ਜਾਂਦਾ ਹੈ, ਮਤਲਬ ਕਿ ਜਿੱਦਾਂ ਸਰਹੱਦਾਂ ਲਾਗੇ ਪੈ ਜਾਂਦੀਆਂ ਨੇ, ਤੇ ਉੱਥੇ ਵਾਪਰਿਆ ਸੀਗਾ, ਉੱਥੇ ਕਿੱਡਾ ਨੁਕਸਾਨ ਜੀ, ਅੱਜ ਤੱਕ ਵੀ ਉੱਥੇ ਕੋਈ ਪਰਿੰਦਾ ਪਾਰ ਨਹੀਂ ਮਾਰਦਾ ਜੀ।
2: ਬਿਲਕੁਲ ਜੀ ਬਿਲਕੁਲ, ਉਹੀ ਗੱਲ ਹੈ ਨਾ, ਇਹ ਤਾਂ ਜਿਹੜੀਆਂ ਗੌਰਮੈਂਟ ਨੇ ਜਿਵੇਂ ਦੇਸ਼ ਨੇ ਜਿਹੜੇ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ, ਰੌਲਾ ਤਾਂ ਹਲ ਤੱਕ ਵੀ ਪੈ ਰਿਹਾ।
1: ਬਿਲਕੁਲ,
2: ਇਰਾਨ ਇਰਾਕ ਵਾਲਾ ਸਿਸਟਮ ਆ ਜਿਹੜਾ ਜਿਹੜਾ ਕਹਿ ਰਹੇ ਨੇ, ਸੋਰੀ ਇਰਾਨ ਦਾ ਤੇ ਇਜ਼ਰਾਇਲ ਦਾ ਜਿਹੜਾ ਕਹਿੰਦੇ ਵੀ ਅਸੀਂ ਉਹ ਅਮੈਰੀਕਾ ਕਹਿ ਰਿਹਾ ਵੀ ਅਸੀਂ ਉਹਨੂੰ ਬਣਾਉਣ ਨੀ ਦੇਣਾ ਹੈਗਾ ਜੀ, ਅਸੀਂ ਨਿਊਕਲੀਅਰ ਪਾਵਰ ਜੇ ਆ ਕਰਨਾ, ਇਹ ਸਿਰਫ ਇੱਕ ਆਪਾਂ ਨੂੰ ਹੈਂਕੜਬਾਜ਼ੀ ਯਾਰ ਆਪਣੀ ਧੌਂਸ ਦਿਖਾਉਣ ਦਾ ਇੱਕ ਲਾਣੇ ਦਾ ਹੀ ਮਤਲਬ ਉਹ ਕਰਨ ਦਾ ਹੀ ਜ਼ਰੀਆ ਹੀ ਹੈ ਜੀ। ਦੇਖੋ ਘਰਾਂ ਤੋਂ ਲੈ ਕੇ ਨਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਯਾਰ, ਹਰੇਕ ਚੀਜ਼ ਦੇ ਵਿੱਚ ਦੇਖੋ ਵਰਲਡ ਲੈਵਲ ਤੇ ਹੀ ਹੋ ਗਿਆ
1: ਜੀ,
2: ਤੇ ਅਸੀਂ ਆਪਣੀ ਪਾਵਰ ਦਿਖਾਈਏ ਹਰੇਕ ਦੀ, ਮਤਲਬ ਕਿ ਧੌਣ ਦੇ ਵਿੱਚ ਕਿੱਲਾ ਫਸਿਆ ਹੋਇਆ,
1: ਠੀਕ
2: ਹੈ ਕਿ ਨਹੀਂ, ਪਰ ਇਹਦੇ ਵਿੱਚ ਨੁਕਸਾਨ ਕਿਹਦਾ ਹੁੰਦਾ, ਇਨਸਾਨੀਅਤ ਦਾ। ਦੇਖੋ ਇੱਕ ਜਾਮਾ ਮਿਲਿਆ ਆਪਾਂ ਨੂੰ ਇਨਸਾਨੀਅਤ ਇਨਸਾਨ ਬਣਨ ਦਾ, ਔਰ ਉਹ ਤੁਸੀਂ ਕੌਣ ਹੱਕ ਬਣ ਉਹਦਾ ਹੱਕਦਾਰ ਹੋ ਤੁਸੀਂ ਉਹਦੀ ਜਾਨ ਉਹ ਕਰਨਾ, ਠੀਕ ਆ, ਤੁਸੀਂ ਆਪਣੀ ਜੀਗਰੀ ਲੜਾਈ ਜਿਹੜੀ ਲੜਨੀ ਉਹ ਲੜੋ, ਇਹਦੇ ਵਿੱਚ ਆਮ ਲੋਕਾਂ ਦਾ ਕੀ ਦੋਸ਼ ਆ
1: ਜੀ, ਬਿਲਕੁਲ,
2: ਇਹ ਚ ਆਮ ਲੋਕਾਂ ਦਾ ਕੀ ਦੋਸ਼ ਆ ਮੈਨੂੰ ਦੱਸੋ
1: ਜੀ, ਬਿਲਕੁਲ ਹੈ।
2: ਓਕੇ, ਜਦੋਂ ਵਰਲਡ ਲੈਵਲ ਦੀ ਨਾ, ਮੈਂ ਤਾਂ ਚਲੋ ਚੰਗਾ ਲੱਗਦਾ ਤੁਸੀਂ ਵਰਲਡ ਲੈਵਲ ਦੀਆਂ ਖਬਰਾਂ ਕਰਦੇ, ਮੈਂ ਨਾ ਆਰਟੀਕਲ ਜਦੋਂ ਕੋਸ਼ਿਸ਼ ਕਰਦਾ ਵਰਲਡ ਲੈਵਲ ਤੇ ਪੜ੍ਹਨ ਦੀ, ਜਿਵੇਂ ਗਾਜਾ ਪੱਟੀ ਹੋ ਗਿਆ, ਸਾਰਾ ਕੁਛ ਹੋ ਗਿਆ, ਹਾਰਮੋਨ ਹੋ ਗਿਆ, ਸਾਰਾ ਕੁਛ ਚੱਲ ਰਿਹਾ
1: ਜੀ,
2: ਕਿੱਥੋਂ ਤੱਕ ਕਿੱਥੇ ਕਿੱਥੋਂ ਦੀ ਕਿੱਥੇ ਦੀ ਲੜਾਈ ਚਲੇਗੀ ਦੇਖ ਲਓ ਤੁਸੀਂ।
1: ਬਿਲਕੁਲ ਹੈ ਜੀ,
2: ਵੀ ਜੀ ਸਾਡੇ ਕੋਲੋਂ ਤੇਲ ਖਰੀਦੋ, ਸਾਡੇ ਕੋਲੋਂ ਆਹ ਚੀਜ਼ ਖਰੀਦੋ, ਮਤਲਬ ਕਿ ਦੇਖੋ ਵੀ ਇੱਕ ਕਹਿੰਦਾ ਵੀ ਜਿਵੇਂ ਨਾ ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦਿੰਦਾ ਨਾ, ਜਿਵੇਂ ਉਹ ਹੱਟਾਂ ਭੱਠੀਆਂ ਤੇ ਮਤਲਬ ਦੁਕਾਨਦਾਰ, ਜਿਵੇਂ ਮੈਂ ਇੱਥੇ ਦੇਖਿਆ ਨੋਟਿਸ ਦਿੱਤਾ, ਮੈਂ ਚਲੋ ਪਿੰਡ ਚ ਰਹਿੰਦਾ ਨਾ
1: ਜੀ,
2: ਲੋਕੀ ਹਾਕਾ ਮਾਰਦੇ ਆ ਜਾਂ ਛੋਟੀਆਂ ਦੁਕਾਨਾਂ ਜਿਹੜੀਆਂ ਹੁੰਦੀਆਂ ਨੇ, ਕੁਛ ਕਈ ਜਗ੍ਹਾ ਤੇ ਤੁਸੀਂ ਜਾ ਕੇ ਦੇਖਿਆ ਹੋਊਗਾ ਨਾ, ਹਾਕਾ ਮਾਰਦੇ ਆ ਸਾਡੇ ਕੋਲ ਗਾਹਕ ਆ ਜਾਵੇ, ਸਾਡੇ ਕੋਲ ਗਾਹਕ ਆ ਜਾਵੇ,
1: ਬਿਲਕੁਲ,
2: ਕਹਿਣ ਦਾ ਮਤਲਬ ਉਹੀ ਮੁਲਕ ਕਹਿੰਦੇ ਨੇ ਵੀ ਸਾਡੇ ਕੋਲ ਤੋਂ ਤੇਲ ਲਓ, ਸਾਡੇ ਕੋਲ ਤੇਲ ਲਓ, ਹਨਾ
1: ਜੀ, ਬਿਲਕੁਲ।
2: ਤੇ ਹੁਣ ਮੈਨੂੰ ਇਹ ਦੱਸੋ ਵੀ ਹਾਕਮ ਧਿਰਾਂ ਜਿਹੜੀ ਸਾਡੇ, ਆਪਾਂ ਆਪਣੇ ਮੁਲਕ ਦੀ ਗੱਲ ਕਰੀਏ, ਅਸੀਂ ਆਪਣੇ ਮੁਲਕ ਦੀ ਗੱਲ ਕਰਦਾ, ਸ਼ਾਇਦ ਤੁਸੀਂ ਤਾਂ ਮੁਸਨੀਕ ਨਹੀਂ ਰਹੇ ਹੈਗੇ, ਚਲੋ ਮਾਫ਼ ਕਰਨਾ ਖੁਦ ਵਿਚਾਲੀ, ਤੇ ਤੁਸੀਂ ਇੰਨਾ ਰਹੀ ਮੰਨ ਲਓ ਜਾਂ ਜਿਵੇਂ ਮਰਜ਼ੀ ਕਰ ਲਈਏ, ਆਪਾਂ ਆਪਣੇ ਵੀ ਕਹਿ ਦਿੰਦੇ ਹਾਂ ਨਾ ਵੀ ਤੁਹਾਡੇ ਸਾਡੇ ਵਾਲਾ ਕੰਮ ਨਾਲ ਕਹੀਏ
1: ਜੀ,
2: ਵੀ ਦੇਖੋ ਵੀ ਹੁਣ ਅਮੈਰੀਕਾ ਇੱਕ ਪਾਸੇ ਖਿੱਚ ਰਿਹਾ ਤੇ ਆਪਣਾ ਰਸ਼ੀਆ ਜਿਹੜਾ ਵੀ ਆਪਾਂ ਜਿਹਨੂੰ ਰੂਸ ਕਹਿ ਦਿੰਦੇ ਹਾਂ ਵੀ ਉਹ ਆਪਣੇ ਵੱਲ ਖਿੱਚ ਰਿਹਾ ਹਨਾ,
1: ਬਿਲਕੁਲ,
2: ਤੇ ਡਿਪੈਂਡ ਤਾਂ ਹੁਣ ਸਾਡੇ ਸਾਨੂੰ ਹੋਣਾ ਪੈਣਾ ਨਾ ਵੀ ਮਤਲਬ ਅਸੀਂ ਕਿਹਦੇ ਵੱਲ ਜਾਈਏ, ਠੀਕ ਹੈ, ਉਹ ਜਿਵੇਂ ਪ੍ਰਾਹੁਣੇ ਵਾਲੀ ਗੱਲ ਹੋ ਜਾਂਦੀ।
1: ਟੋੜਾ ਸਾਹਿਬ, ਇਹਨਾਂ ਦੀਆਂ ਜ਼ਰੂਰਤਾਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਠੰਡੇ ਮੁਲਕ ਨੇ ਤੇ ਉਹ ਇੱਕ ਦੂਸਰੇ ਤੋਂ ਚੀਜ਼ਾਂ ਐਕਸਪੋਰਟ ਇੰਪੋਰਟ ਜਿਹੜਾ ਸਾਰਾ ਕੁਝ ਹੀ ਹੁੰਦਾ, ਇਹ ਕਹਿ ਸਕਦੇ ਹਾਂ ਕੋਈ ਵੀ ਮੁਲਕ ਆਪਸ ਦੇ ਵਿੱਚ ਦੇਖਿਆ ਜਾਵੇ ਤਾਂ ਆਤਮ ਨਿਰਭਰ ਕੋਈ ਵੀ ਨਹੀਂ ਹੈ, ਜੇ ਇਹ ਸਾਰਾ ਟਰਾਂਸਪੋਰਟ ਢਾਂਚਾ ਜੇ ਕਹਿ ਲਈਏ ਨਾ ਹੋਵੇ ਤਾਂ ਇਹਨਾਂ ਮੁਲਕਾਂ ਚ 20 ਸਾਲ 25 ਸਾਲ ਪਹਿਲਾਂ ਜਿਹੜੀਆਂ ਸਬਜ਼ੀਆਂ ਨੀ ਮਿਲਦੀਆਂ ਸੀਗੀਆਂ ਤਾਂ ਉਹ ਵੀ ਬਾਹਰੋਂ ਹੀ ਆਉਂਦੀਆਂ ਸੀ, ਅੱਜ ਵੀ ਜਦੋਂ ਇੱਥੇ ਠੰਡ ਹੋ ਜਾਣੀਆਂ ਅੱਜ ਉਹੀ ਟਮਾਟਰ ਜਿਹੜਾ ਤੁਹਾਨੂੰ ਕਿਲੋ ਟਮਾਟਰ ਮਤਲਬ ਕਿ 80 ਸੈਂਟ ਦੇ ਮਤਲਬ ਕਿ ਕਹਿ ਲੋ ਕਿ 1.5 ਯੂਰੋ ਦੇ ਮਿਲ ਜਾਂਦੇ ਆ ਤੇ ਉਹੀ ਟਮਾਟਰ ਜਿਹੜੇ ਨੇ ਨਾ ਮਤਲਬ ਕਿ ਉਹ 5 ਯੂਰੋ ਨੂੰ 6 ਯੂਰੋ ਨੂੰ ਕਿਲੋ ਹੋ ਜਾਣੇ ਹੋਰ 2 ਮਹੀਨਿਆਂ ਤਾਈ ਜੀ।
2: ਪਰ ਸਾਹਿਬ ਪਤਾ ਕੀ ਗੱਲ, ਮੈਂ ਤੁਹਾਡੀ ਗੱਲ ਵੱਡੀ ਕਰਦੇ ਹਾਂ, ਇਹ ਜਿਹੜੇ ਮੁਲਕ ਨੇ ਨਾ ਜ਼ਿਆਦਾਤਰ ਬਰਫ਼ ਦੀ ਲਪੇਟ ਚ ਜ਼ਿਆਦਾ ਰਹਿੰਦੇ ਆ ਤੇ ਇਸ ਕਰਕੇ ਇੰਡੀਆ ਦਾ ਮੁੱਲ ਪੈ ਰਿਹਾ ਜੀ। ਬਟ ਇੰਡੀਆ ਚ ਹੈ ਕੀ ਹੋਰ ਦੱਸੋ, ਸਾਡੀ ਧਰਤੀ ਉਪਜਾਊ ਆ, ਸਾਡੇ ਕੋਲ 11 ਮਹੀਨੇ ਹੈਗੇ ਨੇ, ਸਾਡੇ ਕੋਲ ਵੱਧ ਤੋਂ ਵੱਧ 1 ਮਹੀਨੇ ਬਰਫ਼ ਪੈਂਦੀ ਆ, ਉਹ ਵੀ ਠੰਡ ਪੈਂਦੇ ਜੀ, ਬਰਫ਼ ਤਾਂ ਨੀ ਪੈਂਦੀ ਹੈਗੀ ਮੈਨੂੰ ਦੱਸੋ, ਖੇਤ ਢੱਕੇ ਜਾਂਦੇ ਆ, ਉਹ ਵੀ ਠੰਡ ਜੇ ਪੈਂਦੀ ਆ ਤਾਂ ਉਹ ਫਸਲ ਉਦਾਂ ਹੀ ਜ਼ਿਆਦਾ ਵਧੀਆ ਹੁੰਦੀ ਹੈ ਜੇ ਠੰਡ ਪੈਂਦੀ, ਕਹਿੰਦੇ ਵੱਧ ਤੋਂ ਵੱਧ 2 ਜਾਂ 3 ਮਹੀਨੇ, ਹਾਂ 2 ਜਾਂ 3 ਮਹੀਨੇ ਵੀ ਪਵੇ ਠੰਡ। ਇਹ ਜਿਹੜਾ ਦੇਖੋ ਕਿਵੇਂ ਮਤਲਬ ਗੋਰੇ ਆ ਕੇ ਇੱਧਰ ਆ ਕੇ ਉਹ ਮਤਲਬ ਕਿ ਆਉਂਦੇ ਰਹਿੰਦੇ, ਮੈਨੂੰ ਇਹ ਦੱਸੋ ਵੀ ਜੇ ਵਰਲਡ ਦਾ ਆਪਾਂ ਪੂਰਾ ਨਕਸ਼ਾ ਲਾਈਏ ਤਾਂ ਇੰਡੀਆ ਦੀ ਜਿਹੜੀ ਉਹ ਦੇਖਿਆ ਜਾਵੇ ਨਕਸ਼ੇ ਦੇ ਵਿੱਚ ਕੁਛ ਨੀ ਹੈਗਾ, ਚਲੋ ਵਾਦੀ ਵਾਧੂ ਆ
1: ਬਿਲਕੁਲ,
2: ਬਟ ਖੇਤਰਫਲ ਦੇਖਿਆ ਜਾਵੇ ਨਾ, ਸਕੇਅਰ ਦੇਖਿਆ ਜਾਵੇ, ਉਹ ਤਾਂ ਕੁਛ ਵੀ ਨੀ ਹੈਗਾ ਜੀ, ਬਟ ਹੈਗਾ ਕੀ ਆ, ਉਪਜਾਊ ਧਰਤੀ, ਸਾਡੇ ਕੋਲ ਸਾਰੇ ਤਰ੍ਹਾਂ ਦੇ ਮਤਲਬ ਕਿ ਮਿਲਸ ਵਗੈਰਾ ਸਾਰਾ ਕੁਛ ਹੁੰਦਾ, ਫਰੂਟ ਤੋਂ ਲੈ ਕੇ ਸਾਰਾ ਕੁਛ ਹੀ ਅਵੇਲੇਬਲ ਆ
1: ਜੀ, ਬਿਲਕੁਲ
2: ਹਰ ਤਰ੍ਹਾਂ ਦਾ ਮੌਸਮ ਆ ਹਰੇਕ ਸਟੇਟ ਦੇ ਵਿੱਚ
1: ਜੀ,
2: ਇਸ ਕਰਕੇ ਸਾਨੂੰ ਮੁਲਕ ਮੈਨੂੰ ਦੱਸੋ। ਉਹ ਤੋਂ ਬਾਅਦ ਇਹਨਾਂ ਨੇ ਅਮੈਰੀਕਨ ਜਾਂ ਕਿਸੇ ਵੀ ਬਾਹਰ ਵਾਲੀ ਉਹਨੇ ਆ ਕੇ ਉਰੇ ਸਾਡੇ ਛਾਪਾ ਪਾਇਆ, ਚਾਹੇ ਇੰਡਸਟਰੀ ਹੋਵੇ
1: ਜੀ,
2: ਕਾਰਾਂ ਹੋਣ, ਚਾਹੇ ਸਟਾਰਬਕ ਹੋ ਗਿਆ ਜਾਂ ਕੌਫੀ ਤੋਂ ਲੈ ਕੇ ਮੋਲ ਤੋਂ ਲੈ ਕੇ ਬ੍ਰਾਂਡਡ ਜੁੱਤੇ ਲਟਰਮ ਪਟਰਮ ਜੋ ਵੀ ਆਪਾਂ ਕਹਿ ਲਈਏ ABC ਜੱਟ ਹਨਾ
1: ਜੀ,
2: ਸਾਰਾ ਕੁਛ ਕਰਿਆ ਦੇਖੋ, ਕਿਉਂਕਿ ਇੱਥੇ ਅਮੀਰੀ ਵੀ ਹੈਗੀ ਆ ਗਰੀਬੀ ਵੀ ਹੈਗੀ ਆ,
1: ਬਿਲਕੁਲ ਹੈ ਜੀ,
2: ਕਿਉਂ ਇਹ ਜੇ ਇੰਨੇ ਛੋਟੇ ਦੇਸ਼ ਨੂੰ ਉਹਨਾਂ ਨੇ ਉਹ ਕਰਿਆ, ਕਿਉਂਕਿ ਸਾਡੇ ਕੋਲ ਮੌਸਮ ਆ, ਸਾਡੇ ਕੋਲ ਉਪਜਾਊ ਧਰਤੀ ਆ
1: ਜੀ,
2: ਇਸ ਕਰਕੇ ਮਤਲਬ ਕਿ ਸਾਨੂੰ ਇੰਡੀਆ ਨੂੰ ਮਤਲਬ ਜ਼ਿਆਦਾ ਪ੍ਰੈਫਰੈਂਸ ਦਿੰਦੀਆਂ ਨੇ ਸਾਰੀਆਂ ਕੰਟਰੀਆਂ,
1: ਬਿਲਕੁਲ ਹੈ ਜੀ।
2: ਬਾਕੀ ਠੀਕ ਆ, ਉਹ ਗੱਲ ਵੱਖਰੀ ਆ ਵੀ ਸਾਨੂੰ ਆਪਣੇ ਘਰ ਦੇ ਘਰ ਦਾ ਪਤਾ ਹੁੰਦਾ ਨਾ ਵੀ ਅਸੀਂ ਕਿਹੜੇ ਮੰਦਿਰ ਬਣਾਈ ਜਾਂਦੇ ਆ, ਅਸੀਂ ਜਿਹੜੇ ਚੱਕਰਾਂ ਚ ਅਸੀਂ ਪਈ ਜਾਂਦੇ ਆ, ਜੇ ਸਾਡੀ ਸੋਚ ਬਾਹਰਲੇ ਮੁਲਕਾਂ ਵਾਲੀ ਸਾਡੀ ਸੋਚ ਥੋੜੀ ਜਿਹੀ ਬਦਲ, ਬਾਕੀ ਤਾਂ ਤੁਹਾਨੂੰ ਸਾਰਾ ਕੁਛ ਦਿੱਤਾ ਹੋਇਆ,
1: ਬਿਲਕੁਲ ਹੈ ਜੀ,
2: ਠੀਕ ਹੈ ਕਿ ਨਹੀਂ, ਬਾਕੀ ਸਾਰਾ ਕੁਛ ਸਾਨੂੰ ਦਿੱਤਾ ਹੋਇਆ, ਬਟ ਜੇ ਸਾਡੀ ਸੋਚ ਵਧੀਆ ਗੌਰਮੈਂਟ ਆ ਜਾਵੇ ਨਾ, ਅਸੀਂ ਬਹੁਤ ਹੀ ਜ਼ਿਆਦਾ ਤਰੱਕੀ ਕਰ ਸਕਦੇ ਹਾਂ, ਕਿਉਂਕਿ ਉਹਨਾਂ ਨੂੰ ਇਹ ਹੀ ਪਤਾ ਹੈਗਾ ਤੁਹਾਡੇ ਕੋਲ ਹੈਗਾ ਕੀ ਆ,
1: ਬਿਲਕੁਲ ਹੈ ਜੀ,
2: ਸਾਡੀ ਲੜਾਈ ਉਹ ਮੰਦਰਾਂ ਤੱਕ ਰਹਿਗੀ, ਸਾਡੇ ਭਗਵੇਂ ਤੱਕ ਰਹਿਗੀ, ਅਸੀਂ ਜਰਸੀ ਦਾ ਰੰਗ ਬਦਲਤਾ, ਠੀਕ ਹੈ ਕਿ ਨਹੀਂ, ਸਾਡੇ ਡਾਂਗਾ ਰੋਜ ਪੈਂਦੀਆਂ ਨੇ ਉਰੇ, ਸਾਰਾ ਕੁਛ ਹੋ ਰਿਹਾ
1: ਦੇ ਵਿੱਚ, ਚਲੋ ਮੀਡੀਆ ਇਹਨੂੰ ਚੀਜ਼ ਨੂੰ ਜ਼ਿਆਦਾ ਉਛਾਲਦਾ ਹੈ ਸਾਰੀਆਂ ਚੀਜ਼ਾਂ ਆ, ਪਰ ਉਹ ਕਿਸੇ ਨਾ ਕਿਸੇ ਰੰਗ ਦੇ, ਹੁਣ ਹਰ ਮੁਲਕ ਹੈ ਜੀ ਉਹਨੇ ਆਪਣੀ ਜਰਸੀ ਜਾਂ ਰੰਗ ਰੱਖੇ ਹੋਏ ਨੇ, ਹੁਣ ਦੇਖੋ ਲਾਲ ਵੀ ਚੱਲਦਾ ਕਿਸੇ ਮੁਲਕ ਚ, ਗੁਲਾਬੀ ਚੱਲਦਾ, ਤਾਂ ਉਹ ਤਾਂ ਰੰਗਾਂ ਦੇ ਕੁਦਰਤ ਦੇ ਰੰਗ ਕਹਿ ਲਓ ਜਾਂ ਉਹਨਾਂ ਦੇ ਉੱਤੇ ਹਰ ਕਿਸੇ ਦੇ ਨਾਲ, ਕੋਈ ਚਿੱਟੇ ਰੰਗ ਨੂੰ ਮਤਲਬ ਕਿ ਸੁੱਖ ਦੀ ਗੱਲ ਕਰਦਾ ਹੈ ਕਿ ਹਾਂ ਚੰਗੇ ਹੁੰਦੇ ਆ, ਤੇ ਆਪਣੇ ਜਿਹੜੇ ਚਿੱਟਾ ਰੰਗ ਜਿਹੜਾ ਸੋਗ ਦੇ ਵਿੱਚ ਪਾਇਆ ਜਾਂਦਾ ਹੈ ਜੀ ਜੀ,
2: ਸ਼ਾਂਤੀ ਦਾ ਪ੍ਰਤੀਕ ਦੱਸਿਆ ਗਿਆ। ਪਤਾ ਕੀ ਗੱਲ ਪਰ ਸਾਹਿਬ, ਅਸੀਂ ਨਾ ਸਾਡਾ ਮੁਲਕ ਕਿਉਂ ਗਰਕ ਹੋਇਆ, ਖਾਸ ਕਰਕੇ ਕੁਛ ਕੁ ਸਾਲਾਂ ਤੋਂ ਤਾਂ ਹੈਗਾ ਹੀ ਆ, ਹੁਣ ਜਿਹੜਾ ਹੋਇਆ ਉਹਦਾ ਕਾਰਨ ਇਹ ਆ ਵੀ ਨਾ ਦੇਖੋ ਜਿਹੜੇ ਮੁਲਕਾਂ ਨੇ ਨਾ ਧਰਮ ਨੂੰ ਮਤਲਬ ਦੇਖੋ ਰਾਜਨੀਤਿ ਦਾ ਧਰਮ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ
1: ਜੀ,
2: ਠੀਕ ਹੈ ਕਿ ਨਹੀਂ, ਜਦੋਂ ਤੁਸੀਂ ਇਹ ਚੀਜ਼ ਨੂੰ ਲਾਂਭੇ ਕਰੋਗੇ, ਠੀਕ ਆ ਰੱਬ ਨੂੰ ਮੰਨੋ
1: ਜੀ,
2: ਦੁਨੀਆਂ ਵੀ ਮੰਨਦੀ ਆ ਗੋਡ ਇਜ਼ ਗ੍ਰੇਟ ਤਾਂ ਸਾਰੇ ਮੁਲਕ ਕਹਿੰਦੇ ਆ, ਠੀਕ ਹੈ ਕਿ ਨਹੀਂ, ਈਸਾਈ ਧਰਮ ਦੇ ਵਿੱਚ ਵੀ ਸਾਰੇ ਮੁਲਕ ਹੈਗੇ ਨੇ,
1: ਹਾਂ ਬਿਲਕੁਲ,
2: ਠੀਕ ਹੈ ਕਿ ਨਹੀਂ, ਜੇ ਇਹਨੂੰ ਰੜ ਗੜ ਕਰਕੇ ਜਾਂ ਤੁਸੀਂ ਇਹਦੇ ਵਿੱਚ ਧਰਮ ਦੇ ਵੋਟਾਂ ਰਾਜਨੀਤਿਕ ਕਰ ਰਹੇ ਹੋ, ਤੁਸੀਂ ਕਿੱਥੇ ਕਾਮਯਾਬ ਹੋ ਜਾਓਗੇ, ਮੇਰੇ ਹਿਸਾਬ ਨਾਲ ਤਾਂ ਅਸੀਂ 10-15 ਸਾਲ ਤੋਂ ਨਾ ਪਿੱਛੇ ਜਾ ਰਹੇ ਹਾਂ, 20-15 ਸਾਲ ਤੋਂ ਵੀ ਪਿੱਛੇ ਜਾ ਰਹੇ ਹਾਂ, ਕਿਉਂਕਿ ਇਹ ਚੀਜ਼ਾਂ ਨੇ ਨਾ ਸਾਨੂੰ ਗਰਕ ਕੀਤਾ
1: ਜੀ,
2: ਜਿਹੜੇ ਮੁਲਕ ਨਾਸਤਕ ਨੇ ਜੀ ਉਹ ਕਾਮਯਾਬ ਹੋਏ ਨੇ, ਠੀਕ ਹੈ, ਠੀਕ ਆ, ਤੁਸੀਂ ਇੱਕ ਨਾ ਤੁਹਾਨੂੰ ਪਰਮਾਤਮਾ ਜੇ ਤੁਸੀਂ ਮੰਨਦੇ ਤੁਹਾਨੂੰ ਜਨਮ ਦੇ ਤਾ, ਤੁਸੀਂ ਨਾ ਤੁਹਾਨੂੰ ਪਰਫੈਕਟ ਬਣਾਇਆ ਨਾ
1: ਜੀ,
2: ਯੂ ਆਰ ਪਰਫੈਕਟ, ਤੇ ਤੁਸੀਂ ਉਹਦੋ ਬਾਅਦ ਤੁਸੀਂ ਕੀ ਕਰ ਰਹੇ ਹੋ, ਠੀਕ ਹੈ, ਕਹਿੰਦੇ ਤੁਹਾਨੂੰ ਦਿਮਾਗ ਦਿੱਤਾ, ਉਦੋਂ ਬਾਅਦ ਤੁਹਾਡਾ ਦਿਮਾਗ ਕੰਮ ਕਰਨਾ ਚਾਹੀਦਾ।
1: ਸੋਚ ਹੀ ਰਿਹਾ ਸੀ ਨਾ ਮੇਰੇ ਸਾਹਮਣੇ ਇੱਕ ਤਸਵੀਰ ਆ ਗਈ, ਕਈ ਵਾਰੀ ਆਪਾਂ ਕਹਿ ਦਿੰਦੇ ਆ ਕੋਈ ਵੈਜੀਟੇਰੀਅਨ ਆ, ਕੋਈ ਸ਼ਾਕਾਹਾਰੀ ਮਾਸਾਹਾਰੀ ਆ, ਜਾਂ ਮਤਲਬ ਕਿ ਏਦਾਂ ਦਾ ਕੁਝ ਨਹੀਂ ਇਸ ਦੁਨੀਆਂ ਦੇ ਉੱਤੇ ਹੈਗਾ, ਹਰ ਜਿਹੜੀ ਵੀ ਚੀਜ਼ ਪੈਦਾ ਹੁੰਦੀ ਹੈ ਉਹ ਜਿੰਨਾ ਚਿਰ ਉਹਦੇ ਵਿੱਚ ਸੁੰਡੀਆਂ ਜਾਂ ਉਹਨਾਂ ਦੇ ਬਹੁਤ ਸਾਰੀਆਂ ਐਸੀਆਂ ਮੱਖੀਆਂ ਕੀੜੀਆਂ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦੀਆਂ, ਆਲੇ ਦੁਆਲੇ ਨਹੀਂ ਘੁੰਮਦੀਆਂ, ਡਸਟ ਨਹੀਂ ਕੈਰੀ ਕਰਦੀਆਂ, ਤਾਂ ਉਹਨੂੰ ਫਲ ਹੀ ਨਹੀਂ ਲੱਗ ਸਕਦਾ ਕਿਸੇ ਵੀ ਚੀਜ਼ ਨੂੰ ਜੀ, ਤੇ ਉਹ ਪਿਓਰ ਵੈਜੀਟੇਰੀਅਨ ਕਿੱਦਾਂ ਹੋ ਜਾਏਗੀ ਜੀ, ਹਨਾ ਜੀ। ਤੇ ਇੱਥੇ ਦੇਖੋ ਕਿ ਕੁਦਰਤ ਨੇ ਏਦਾਂ ਦੇ ਫੁੱਲ ਬਣਾਏ ਨੇ ਕਿ ਜਿਹੜੇ ਮਤਲਬ ਕਿ ਮੱਖੀਆਂ ਨੂੰ, ਉਹ ਮਤਲਬ ਕਿ ਫੁੱਲ ਵੀ ਜਿਹੜੇ ਨੇ ਉਹ ਵੈਜੀਟੇਰੀਅਨ ਨਹੀਂ ਗੇ ਜੀ, ਉਹ ਵੀ ਮਤਲਬ ਕਿ ਮੱਖੀ ਨੂੰ ਖਾਂਦੇ ਆ, ਮੱਖੀ ਕਾਹਦੀ ਆ, ਮੀਟ ਦੀ ਆ, ਤੇ ਉਹ ਮੱਖੀ ਨੂੰ ਕੈਚ ਕਰਦੇ ਆ ਆਪਣੀ ਲੋੜ ਜਿਹੜੀ ਉਹਨਾਂ ਦੇ ਵਧਣ ਦੀ ਫੁੱਲਣ ਦੀ ਕੈਲੋਰੀਜ਼ ਜਾਂ ਉਹਨਾਂ ਨੂੰ ਜੋ ਵੀ ਚੀਜ਼ ਚਾਹੀਦੀ ਆ ਉਹ ਚੀਜ਼ ਜਿਹੜੀ ਉਹਦੇ ਵਿੱਚੋਂ ਮਿਲਣੀ ਆ ਜੀ।
2: ਦੇਖੋ ਇਹਦੇ ਵਿੱਚ ਨਾ ਭਰ ਸਾਹਿਬ ਮੈਂ ਇਹ ਗੱਲ ਕਹਾਂ, ਵੈਜ ਨੋਨ ਵੈਜ ਵਾਲਾ ਤਾਂ ਕਨਸੈਪਟ ਖਤਮ ਕਰ ਦੇਣਾ ਚਾਹੀਦਾ। ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕੁਦਰਤ ਨਾ ਜਿਹੜੀ ਨੇਚਰ ਆ, ਮਤਲਬ ਕਿ ਛੋਟੀ ਚੀਜ਼ ਵੱਡੀ, ਵੱਡੀ ਤੋਂ ਉੱਤੋਂ ਵੱਡੀ, ਵੱਡੀ ਤੋਂ ਮਤਲਬ ਸਰਕਲ ਬਣਿਆ ਹੋਇਆ,
1: ਸਰਕਲ ਬਣਿਆ ਹੋਇਆ,
2: ਠੀਕ ਹੈ ਕਿ ਨਹੀਂ? ਇਹ ਸਰਕਲ ਬਣਿਆ ਹੋਇਆ, ਠੀਕ ਹੈ ਕਿ ਨਹੀਂ? ਕੁਦਰਤ ਦੇ ਨਿਯਮ ਤੋਂ ਤੁਸੀਂ ਉਲਟ ਜਾਓਗੇ ਤਾਂ ਤੁਸੀਂ ਮਤਲਬ ਕਿ ਉਹ ਚੀਜ਼ ਨੂੰ ਮਤਲਬ ਮਾਰ ਖਾਓਗੇ ਇਸ ਚੀਜ਼ ਤੋਂ। ਉਹ ਤਾਂ ਨਿਯਮ ਬਣਿਆ ਹੋਇਆ, ਠੀਕ ਆ ਆਪਣੀ, ਅਸੀਂ ਹੁਣ ਹੋਂਦ ਦੇ ਵਿੱਚ ਆਇਆ, ਮਨੁੱਖ ਹੋਂਦ ਦੇ ਵਿੱਚ ਆਇਆ, ਕੀ ਗੱਲ ਪਹਿਲਾਂ ਮਨੁੱਖਤਾ ਨਹੀਂ ਸੀ?
1: ਬਿਲਕੁਲ,
2: ਪਹਿਲਾਂ ਕੋਈ ਸਰਕਾਰਾਂ ਬਣੀਆਂ ਹੋਈਆਂ ਸੀ, ਪਹਿਲਾਂ ਤਾਂ ਜੰਗਲ ਦੇ ਵਿੱਚ ਸਾਰਾ ਕੁਝ ਚੱਲਦਾ ਸੀ
1: ਜੀ।
2: ਇਹ ਸਿਸਟਮ ਬਣਿਆ ਹੋਇਆ, ਦੇਖੋ ਪਤਾ ਕੀ ਹੈ, ਜੋ ਪਰਮਾਤਮਾ ਨੇ ਜੋ ਕਹਿੰਦੇ ਨੇ ਕੀੜੇ ਨੂੰ ਵੀ ਦਿੰਦਾ ਵੀ ਹਨਾ, ਪੱਥਰਾਂ ਚ ਵੀ ਦੇ ਦਿੰਦਾ, ਉਹਦਾ ਮਤਲਬ ਇਹ ਗੱਲ ਸਮਝਾਇਆ। ਗੁਰਬਾਣੀ ਬਹੁਤ ਕੁਝ ਸਾਨੂੰ ਸਮਝਾਉਂਦੀ ਹੈ, ਗੁਰਬਾਣੀ ਮੇਰੇ ਹਿਸਾਬ ਨਾਲ ਨਾ ਸਾਡਾ ਪਿਓ ਤਾਂ ਪਿਓ ਕੀ, ਸਾਡੇ ਪਤਾ ਨੀ ਕਿੰਨੇ ਪਿਓਆਂ ਦੇ ਪਿਓ ਗੁਰਬਾਣੀ ਦੇ ਵਿੱਚ, ਮਤਲਬ ਕਿ ਵੀ ਉਹ ਆਪਾਂ ਤੋਂ ਬਹੁਤ ਜ਼ਿਆਦਾ ਸਿਆਣਪ ਪਹਿਲਾਂ ਹੀ ਗੁਰੂ ਸਾਹਿਬਾਂ ਨੇ ਸਮਝਾਤੀ ਸੀ ਇਸ ਚੀਜ਼ ਦੇ ਵਿੱਚ ਭਾਈ ਕਿੱਦਾਂ ਕੀ ਚੱਲਦਾ। ਪਰ ਹੁਣ ਸਾਡੀ ਲੜਾਈ ਉਲਟ ਚੱਲ ਰਹੀ ਹੈ। ਮੈਨੂੰ ਇਹ ਦੱਸੋ ਆਂਡੇ ਤਾਂ ਲੱਗਦਾ ਵੀ ਆਂਡਾ ਕੀ ਹੈ ਜੀ, ਦੱਸੋ ਮੈਨੂੰ ਦੱਸੋ ਵੀ ਆਂਡਾ। ਦੇਖੋ ਜੇ ਤਾਂ ਕੁੱਕੜੀਆਂ ਜਿਹੜੀਆਂ ਜਿਹੜੀਆਂ ਨਾ ਕੁੱਕੜੀਆਂ ਮਤਲਬ ਕਿ ਆਮ ਪੋਲਟਰੀ ਫਾਰਮ ਦੇ ਵਿੱਚ ਹੁੰਦੀਆਂ ਨੇ, ਉਹਦਾ ਐਗ ਬਣਦੇ ਆ ਹਨਾ, ਠੀਕ ਹੈ ਨੀ? ਉਹ ਫੀਡ ਖਾਂਦੀਆਂ ਨੇ, ਉਹ ਆਂਡਾ ਦਿੰਦੀ ਨੇ, ਉਹਦੇ ਕੋਲ ਕਿਹੜਾ ਮੁਰਗਾ ਆ ਜਾਂਦਾ
1: ਜੀ? ਦੇਖੋ ਚਾਈਨੀਜ਼ ਲੋਕ ਜਿਹੜੇ ਹੈਗੇ ਨੇ ਉਹ ਮਤਲਬ ਕਿ ਖਾਂਦੇ ਗਿਆ, ਮਤਲਬ ਕਿ ਉਸ ਤਰ੍ਹਾਂ ਉਹਨੂੰ ਅਹਿਮੀਅਤ ਚੀਜ਼ ਨੂੰ ਦਿੰਦੇ ਆ ਜਿਹੜਾ ਉਹ ਚਾਹੇ। ਚਲੋ ਇਹ ਗੱਲ
2: ਮੈਂ
1: ਨਹੀਂ, ਦੇਖੋ ਜਿਹੜਾ ਜਿਹੜਾ ਹਨਾ ਅਜੇ।
2: ਹੈਲੋ,
1: ਹਾਂਜੀ ਹਾਂਜੀ ਹਾਂਜੀ, ਆ ਰਹੀ ਹੈ ਜੀ ਆਵਾਜ਼ ਲਾਲੀ ਜੀ ਟੋੜਾ ਸਾਹਿਬ, ਆਉਂਦੀ ਹੈ ਆਵਾਜ਼? ਹੈਲੋ, ਸ਼ਾਇਦ ਕੋਈ ਪ੍ਰੋਬਲਮ ਆ ਗਈ ਜੀ ਸ਼ਾਇਦ, ਤੇ ਜਾਂ ਕੋਈ ਗੱਲਬਾਤ ਹੋ ਗਈ। ਟੋੜਾ ਸਾਹਿਬ ਹਾਂਜੀ, ਆਉਂਦੀ ਹੈ ਆਵਾਜ਼ ਜੀ? ਹੈਲੋ, ਨਹੀਂ ਜੀ ਉਹਨਾਂ ਵੱਲੋਂ ਸ਼ਾਇਦ ਕੋਈ ਪ੍ਰੋਬਲਮ ਆ ਗਈ ਹੈ, ਤੇ ਚਲੋ ਕੋਸ਼ਿਸ਼ ਕਰਦੇ ਹਾਂ। ਤੇ ਪਿਛਲੇ ਦਿਨਾਂ ਚ ਵੀ ਮੈਂ ਗੱਲ ਕੀਤੀ ਸੀ ਕਿ ਮਤਲਬ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਉਹ ਲੋਕ ਅਹਿਮੀਅਤ ਦਿੰਦੇ ਆ ਜਾਂ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਨੂੰ ਯੂਜ਼ ਕਰਦੇ ਰਹੇ ਆ। ਤਾਂ ਹਾਂਜੀ, ਬੀਜ਼ੀ ਆ ਗਈ ਜੀ ਉਹਨਾਂ ਦੀ, ਸ਼ਾਇਦ ਕਿਤੇ ਨੈਟਵਰਕ ਦੀ ਪ੍ਰੋਬਲਮ ਹੈ। ਮੈਂ ਕਿਹਾ ਗੱਲ ਕੰਪਲੀਟ ਹੀ ਕਰ ਲਈਏ ਫਿਰ ਅੱਗੇ। ਹਾਂਜੀ ਟੋੜਾ ਸਾਹਿਬ ਕੰਟੀਨਿਊ ਪਲੀਜ਼। ਹਾਂਜੀ, ਦੇਖੋ ਬਹੁਤ ਸਾਰੇ ਪਿਛਲੇ ਦਿਨਾਂ ਚ ਮੈਂ ਇੱਕ ਗੱਲ ਕੀਤੀ ਸੀ, ਇਹਨਾਂ ਮੁਲਕਾਂ ਦੇ ਵਿੱਚ ਤਾਂ ਚਲੋ ਜਿਹੜੇ ਜਾਗਰੂਕ ਲੋਕ ਨੇ ਉਹ ਚੀਜ਼ ਨੂੰ ਸਮਝਦੇ ਆ, ਚਾਹੇ ਮਤਲਬ ਕਿ ਭਰੂਣ ਹੀ ਹੈਗਾ ਜੀ ਉਹ ਜਿਹੜਾ ਸਾਰਾ ਕੁਝ ਬਾਹਰ ਨੂੰ ਜਦੋਂ ਬੇਬੀ ਬਰਥ ਕਰ ਲੈਂਦਾ ਉਸ ਤੋਂ ਬਾਅਦ ਜੋ ਵੀ ਹੈ, ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਚੀਜ਼ ਮੰਨੀ ਜਾਂਦੀ ਸੀ ਕਿ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਮਨੁੱਖ ਦੇ ਲਈ ਹੈਗਾ, ਕੁਝ ਉਹਨਾਂ ਨੂੰ ਮਤਲਬ ਕਿ ਡਰਾਈ ਕਰਕੇ ਤਾਂ ਉਹਨੂੰ ਪੀਸ ਕੇ ਮਤਲਬ ਕਿ ਉਹਨੂੰ ਰੂਟੀਨ ਦੇ ਵਿੱਚ ਯੂਜ਼ ਕਰਦੇ ਆ ਕੁਝ ਔਰਤਾਂ ਜਿਹੜੀਆਂ ਸੀ ਪਹਿਲਿਆਂ ਸਮਿਆਂ ਦੇ ਵਿੱਚ। ਤੇ ਇਸੇ ਤਰ੍ਹਾਂ ਅੱਜ ਜੇ ਐਗ ਦੇਖਿਆ ਜਾਵੇ ਨਾ ਜੀ, ਚਾਹੇ ਉਹਦੇ ਵਿੱਚ ਸ਼ੁਰੂਆਤ ਹੋਈ ਹੈ ਤਾਂ ਉਹ ਚੀਜ਼ਾਂ ਨੂੰ ਮਤਲਬ ਕਿ ਅਹਿਮੀਅਤ ਦਿੱਤੀ ਜਾਂਦੀ ਹੈ ਜੀ। ਉਹ ਮਤਲਬ ਕਿ ਲੋਕ ਖਾਂਦੇ ਨੇ ਉਹ ਭਈ ਉਹ ਪ੍ਰੋਟੀਨ ਦੇ ਨਾਲ ਭਰੀ ਹੋਈ ਆ ਜਾਂ ਇੱਦਾਂ ਉਹਨਾਂ ਚੀਜ਼। ਹੁਣ ਬੋਲੀ ਦੇਖ ਲਓ ਆਪਾਂ ਬੋਲੀ ਕਿੰਨੀ ਸ਼ੌਂਕ ਦੇ ਨਾਲ ਖਾਂਦੇ ਹਾਂ, ਤੇ ਬੋਲੀ ਦੇ ਵਿੱਚ ਸਭ ਤੋਂ ਉਸ ਸਮੇਂ ਦੇ ਵਿੱਚ ਵੱਧ ਪ੍ਰੋਟੀਨ ਹੁੰਦਾ, ਵੱਧ ਉਹਦੇ ਵਿੱਚ ਜਿਹੜੇ ਪੌਸ਼ਟਿਕ ਤੱਤ ਹੁੰਦੇ ਆ ਤਾਂ ਹੀ ਪਸੰਦ ਆ ਨਾ ਜੀ। ਹੁਣ ਹਰ ਮੁਲਕ ਦੇ ਵਿੱਚ ਆਪਣੀ ਆਪਣੀ ਚੋਇਸ ਆ, ਉਹ ਜੋ ਖਾਣਾ ਚਾਹੁੰਦੇ ਉਹ ਖਾਂਦੇ ਆ ਜੀ।
2: ਬੋਲੀ ਦੇ ਵਿੱਚ ਭਰ ਸਾਹਿਬ ਜੀ ਨੂੰ ਇੰਨੇ ਦੇਰ ਦਾ ਹਨਾ ਵੀ ਉਹ ਜਿਹੜਾ ਮਿਲਕ ਹੁੰਦਾ ਇਕੱਠਾ ਹੋਇਆ ਵਾ ਹੁੰਦਾ, ਜਦੋਂ ਇੱਕਦਮ ਨਿਕਲਦਾ ਤਾਂ ਹੁੰਦਾ ਇੰਨਾ ਤਕੜਾ ਹੁੰਦਾ ਨਾ, ਇੰਨਾ ਕਾਰਗਰ ਉਹ ਹੈਵੀ ਹੁੰਦਾ ਹਨਾ, ਜਿਹਨੂੰ ਆਪਾਂ ਕਹਿ ਲਈਏ ਤਾਕਤਵਰ ਹੁੰਦਾ।
1: ਬਿਲਕੁਲ
2: ਇਹੀ ਕਾਰਨ ਹੁੰਦਾ ਸੀ ਮਤਲਬ ਕਿ ਵੀ ਜੰਮ ਜਾਂਦਾ ਇੱਕਦਮ ਹੀ ਹਨਾ, ਜਦੋਂ ਤੁਸੀਂ ਉਹਨੂੰ ਪਾੜਦੇ ਹੋ ਮਤਲਬ ਗਰਮ ਕਰਦੇ ਹੋ
1: ਜੀ,
2: ਠੀਕ ਹੈ ਕਿ ਨਹੀਂ? ਇਹ ਬਹੁਤ ਵੱਡਾ ਉਹ ਆ ਇਸ ਚੀਜ਼ ਦੇ ਵਿੱਚ। ਬਾਕੀ ਅਗਲਾ ਮੈਂ ਤੁਹਾਨੂੰ ਇਹ ਗੱਲ ਮੁਰਗੀਆਂ ਦੀ ਇਹ ਗੱਲ ਕਰ ਲਾਂਗੇ ਵੀ ਜਿਹੜੇ ਕੱਲੀਆਂ ਮੁਰਗੀਆਂ ਮੁਰਗੀਆਂ ਤੋਂ ਬਗੈਰ ਰਹਿੰਦੀਆਂ ਨੇ, ਉਹਦੇ ਵਿੱਚ ਉਹਨੂੰ ਤਾਂ ਵੈਜ ਦੇ ਨੋਨ ਵੈਜ ਚ ਗਿਣੇ ਨੀ ਜਾਣਾ ਚਾਹੀਦਾ ਹੈਗਾ
1: ਜੀ।
2: ਉੱਥੇ ਚੂਚੇ ਉਹਨਾਂ ਦੇ ਚੂਚੇ ਨਿਕਲਦੇ ਹੈਗੇ, ਅਸੀਂ ਤੁਹਾਨੂੰ ਸਾਡੇ ਪ੍ਰੋਗਰਾਮ ਕਈ ਵਾਰ ਗੱਲ ਸੁਣੀ
1: ਜੀ,
2: ਠੀਕ ਹੈ? ਦੂਜੇ ਤੁਸੀਂ ਮੰਨ ਸਕਦੇ ਹੋ ਜਿੱਥੋਂ ਕਿਤੇ ਮੁਰਗਾ ਨਾਲ ਇੱਕ ਦੂਜੇ ਨਾਲ ਸੁਮੇਲ ਹੁੰਦਾ ਉਹਨਾਂ ਦਾ, ਸਾਰਾ ਕੁਛ ਉਹ ਕਰਦੇ ਨੇ ਕ੍ਰੋਸ ਕਰਦੇ ਨੇ, ਉਹਦੇ ਵਿੱਚ ਤੁਸੀਂ ਮੰਨ ਸਕਦੇ ਜਿੱਥੇ ਚੂਚੇ ਨਿਕਲਦੇ ਆ, ਠੀਕ ਹੈ ਨੀ? ਬਟ ਉਹ ਵੀ ਉਦੋਂ ਤੱਕ ਹੁੰਦਾ, ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਨੂੰ ਉਬਾਲ ਕੇ ਉਹ ਸਾਰਾ ਕੁਛ ਆਪਣੀ ਸਬਜ਼ੀ ਬਜੀ ਬਣਾਉਂਦੇ ਹੋ, ਤੁਸੀਂ ਕਿਹੜਾ ਚੂਚਾ ਖਾਣ ਲੱਗੇ ਹੋ? ਤੁਸੀਂ ਤਾਂ ਨੋਨ ਵੈਜ ਹੀ ਮੰਨੇ ਜਾਓਗੇ ਜਾਂ ਇਹ ਤਾਂ ਉਹ ਕੰਸੈਪਟ ਮੰਨਿਆ ਜਾਊਗਾ ਵੀ ਤੁਸੀਂ ਇਹਨੂੰ ਉਹਦਾ ਉਹ ਕਰਿਆ ਕਤਲ ਕਰਿਆ, ਇਹਦੇ ਵਿੱਚ ਤਾਂ ਕੋਈ ਚੱਕਰ ਵਾਲੀ ਗੱਲ ਨੀ ਹੋ ਸਕਦੀ ਹੈਗੀ।
1: ਬਿਲਕੁਲ ਹੈ ਜੀ, ਬਿਲਕੁਲ ਹੈ।
2: ਔਰ ਇੱਕ ਗੱਲ ਹੋਰ ਨਾ, ਮੈਂ ਨਾ ਚਲੋ ਉੱਥੇ ਮੈਨੂੰ ਟਾਈਮ ਨਹੀਂ ਲੱਗਦਾ, ਸਾਡਾ ਇੱਧਰ ਪ੍ਰੋਗਰਾਮ ਥੋੜਾ ਵੱਡਾ ਹੁੰਦਾ, ਹੁਣ ਚਲੋ ਆਪਣੇ ਕੋਲ ਸਮਾਂ ਹੈਗਾ ਨਾ। ਇੱਕ
1: ਜੀ
2: ਨਾ ਮੈਂ ਨਾ ਹੈਰਾਨ ਮੰਨਦਾ, ਬਹੁਤ ਵੱਡੀ ਮੈਂ ਗੱਲ ਆਪਣੀ ਨੋਟਿਸ
1: ਜੀ
2: ਕੀਤੀ ਆਪਣੇ ਨੈਟ ਦੇ ਉੱਤੇ, ਮੈਨੂੰ ਇੱਕ ਖਬਰ ਸਾਹਮਣੇ ਪੇਸ਼ ਹੋ ਗਈ, ਜਿਵੇਂ ਵੀ
1: ਜੀ
2: ਆਪਾਂ ਕੰਟੈਂਟ ਦੇਖਦੇ ਹਾਂ ਇਹੋ ਜਿਹਾ ਕੰਟੈਂਟ ਦੇਖਦੇ ਤਾਂ ਤੁਹਾਡੇ ਸਾਹਮਣੇ
1: ਹਾਂ ਜੀ
2: ਆਉਂਦਾ।
1: ਹਾਂ ਜੀ
2: ਮੁੱਦਾ ਕੀ ਆ ਆਪਣੇ ਜਿਵੇਂ ਔਰਤਾਂ ਦਾ ਹਨਾ, ਮੈਂਸਸ ਦਾ ਹਨਾ,
1: ਜੀ
2: ਵੀ ਯਾਰ ਵੀ ਇਹ ਨਾ ਵੀ ਮੰਦਰਾਂ ਚ ਨੀ ਵੜ ਦਿੱਤਾ ਜਾਂਦਾ ਹੈਗਾ। ਚਲੋ ਹਟ ਕੇ ਮੈਂ ਗੱਲ ਕਰਦਾ, ਫਿਰ ਮੈਂ ਭੁੱਲ
1: ਜੀ
2: ਨਾ ਜਾਵਾਂ, ਪਰ ਮੇਰੀ ਗੱਲ ਯਾਦ ਆ ਗਈ ਕਿਉਂਕਿ ਮੈਂ ਬਹੁਤ ਵਧੀਆ ਰਿਪੋਰਟ ਦੇਖੀ ਸੀ।
1: ਜੀ
2: ਤੇ ਹੁਣ ਮੈਨੂੰ ਇਹ ਨੀ ਯਾਦ ਆ ਗਈ, ਨੋਰਵੇ ਦਾ ਸੀ ਉਹ ਡਾਕਟਰ ਸੀ ਨਾ ਜਿਹੜੇ ਇਹਦਾ ਸੀ, ਉਹਨਾਂ ਨੇ ਨਾ ਇਹ ਮੈਂਸਨ ਦਾ ਜਿਹੜੇ ਬਲੱਡ ਲੇਡੀਜ਼ ਦੇ ਵਿੱਚੋਂ ਚਲੋ ਨਿਕਲਦਾ, ਆਪਾਂ ਵੀ ਉਹਦੇ
1: ਜੀ
2: ਵਿੱਚ ਬਣੇ ਹੋਏ ਆ, ਇਹਦੇ ਵਿੱਚ ਕੋਈ ਦੋ ਰਾਏ ਨੀ ਹੈਗੀ,
1: ਜੀ
2: ਇਹ ਹਕੀਕਤ ਆ, ਇਹਦੇ ਵਿੱਚ ਆਪਾਂ ਇਹਨੂੰ ਅੱਖਾਂ ਬੰਦ ਨਹੀਂ ਕਰ ਸਕਦੇ, ਮਤਲਬ
1: ਜੀ
2: ਕਬੂਤਰ ਵਾਂਗ। ਉਹਨਾਂ ਨੇ ਇਸ ਚੀਜ਼ ਤੇ ਵੀ ਰਿਸਰਚ ਕੀਤੀ ਬਲੱਡ ਦੇ ਵਿੱਚ, ਉਹਨਾਂ ਨੇ ਇਹ ਸਰਚ ਕੀਤੀ ਭਾਰਤ ਸਾਹਿਬ ਵੀ ਇਹ ਬਲੱਡ ਇੰਨਾ ਮਤਲਬ ਕਾਰਗਰ ਆ ਵੀ ਉਹ ਨਾ ਮਤਲਬ ਉਹਦੇ ਵਿੱਚ ਇਹੋ ਜਿਹੇ ਸੈੱਲ ਪਾਏ ਗਏ ਨੇ, ਉਹਨਾਂ ਨੇ ਸਰਚ ਕੀਤੀ ਇਸ ਚੀਜ਼ ਦੇ ਵਿੱਚ। ਯਾਰ
1: ਜੀ
2: ਪਤਾ ਤਾਂ ਕਰੀਏ ਵੀ ਇੱਦਾਂ ਬਲੱਡ ਨਾ ਲੇਡੀਜ਼ ਜਿਹੜੇ ਹੁੰਦੇ ਨੇ, ਦੇਖੋ
1: ਜੀ
2: ਜਿਹਦੇ ਨਾਲ ਬੱਚਾ ਬਣਦਾ ਹਨਾ,
1: ਬਿਲਕੁਲ ਹੈ ਜੀ
2: ਠੀਕ ਆ, ਉਹ ਰਿਮੂਵ ਹੋ ਜਾਂਦਾ ਹਨਾ, ਉਹ
1: ਜੀ
2: ਰਿਮੂਵ ਹੋ ਜਾਂਦਾ ਮਹੀਨੇ ਬਾਅਦ ਹਨਾ। ਬਟ ਕਹਿੰਦੇ ਸਰਚ ਤਾਂ ਕੀਤੀ ਜਾਵੇ, ਜਦੋਂ ਉਹਨਾਂ ਨੇ ਸਰਚ ਕੀਤੀ ਤੇ ਕਹਿੰਦਾ ਵੀ ਉਹ ਇੰਨਾ ਜ਼ਿਆਦਾ ਕਾਰਗਰ ਸੀ ਵੀ ਇੰਨੀ ਜ਼ਿਆਦਾ ਉਹਦੀ ਸ਼ਮਤਾ ਸੀ ਵੀ ਇੱਕ ਜ਼ਖਮ ਤੇ ਜੇ ਉਹਨੂੰ ਜ਼ਖਮ ਨੂੰ ਮਤਲਬ ਭਰਨਾ ਹੋਵੇ ਨਾ,
1: ਜੀ
2: ਇੱਕਦਮ ਇੰਨੀ ਜਲਦੀ ਮਤਲਬ ਉਹ ਬਲੱਡ ਜਿਹੜਾ ਕੰਮ ਕਰਦਾ, ਉੱਥੇ ਸੈੱਲ ਨੇ ਜਿਹੜੇ ਇੰਨੇ ਜ਼ਿਆਦਾ ਕੰਮ ਕਰਦੇ ਵੀ ਉਹ ਕਿੰਨੇ ਹਜ਼ਾਰ ਗੁਣਾ ਪਹਿਲਾਂ ਬਹੁਤ ਜਲਦੀ ਮਤਲਬ ਕਿ ਉਹ
1: ਇਹ ਥੋੜਾ
2: ਜ਼ਖਮ
1: ਸਾ
2: ਨੂੰ
1: ਵੀ
2: ਸਹੀ ਕਰ
1: ਜਿਹੜੀਆਂ ਨਾ
2: ਸਕਦੇ ਨੇ।
1: ਮਨੋਤਾਂ ਬਣ ਗਈਆਂ ਜਾਂ ਲੋਕਾਂ ਦੇ ਮਨ ਦੇ ਵਿੱਚ, ਉਹ ਧਰਮਾਂ ਦਾ ਕਹਿ ਲੋ ਚਾਹੇ ਲੇਖਾ ਜੋਖਾ, ਉਹ
2: ਹਾਂਜੀ
1: ਵਹਿਮ ਪਾ ਦਿੱਤਾ ਗਿਆ ਜਾਂ ਔਰਤ ਮਾੜੀ
2: ਜੀ
1: ਹੁੰਦੀ ਆ ਜੇ ਹੁੰਦੀ ਹੈ। ਅਸਲ ਚ ਨਾ ਅੱਜ ਤੋਂ 45,000 ਸਾਲ ਪਹਿਲਾਂ ਦੀ ਮੈਂ ਇੱਕ ਵੀਡੀਓ ਦੇਖਦਾ ਹੈ, ਜਦੋਂ ਮਨੁੱਖ ਮਤਲਬ ਕਿ ਸ਼ੁਰੂ ਹੋਇਆ, ਦੋ ਤਰ੍ਹਾਂ ਦੀਆਂ ਮਤਲਬ ਕਿ ਪ੍ਰਜਾਤੀਆਂ ਹੁੰਦੀਆਂ ਸੀ ਉਸ ਸਮੇਂ ਦੇ ਵਿੱਚ ਮਨੁੱਖ ਦੀਆਂ, ਤੇ ਉਹਨਾਂ ਨੇ ਆਪਸ ਦੇ ਵਿੱਚ ਕਬੀਲਿਆਂ ਚ ਰਹਿੰਦੇ ਸੀਗੇ ਤੇ ਗੁਫਾਵਾਂ ਚ
2: ਜੀ
1: ਰਹਿੰਦੇ ਸੀਗੇ, ਮਤਲਬ ਕਿ ਉਹਨਾਂ ਨੇ ਘਰ ਬਾਰ ਕਿਤੇ ਨਹੀਂ ਪਾਇਆ ਹੁੰਦਾ ਸੀ, ਤਾਂ ਉਹ ਤੁਰੇ ਹੀ ਜਾਂਦੇ ਹੁੰਦੇ ਸੀ, ਮਤਲਬ ਕਿ ਖਾਣੇ ਦੀ ਭਾਲ ਦੇ ਲਈ ਕੁਝ ਮਿਲ ਜਾਵੇ ਖਾਣ ਨੂੰ, ਚਾਹੇ ਕੋਈ ਜਾਨਵਰ ਹੈ ਚਾਹੇ, ਕਿਉਂਕਿ ਫਸਲ ਤਾਂ ਉਹਨਾਂ ਸਮਿਆਂ ਚ ਹੁੰਦੀ ਨਹੀਂ
2: ਕੁਛ
1: ਸੀ
2: ਵੀ, ਹਾਂ
1: ਹਨਾ, ਨੈਚੁਰਲ ਸੀ ਸਾਰਾ
2: ਕੁਝ ਵੀ ਮਿਲ ਜਾਵੇ। ਹਾਂ
1: ਤੇ ਉਹ
2: ਬਸ
1: ਤਾਂ ਕਰਕੇ ਇਸ ਚੀਜ਼ ਤੋਂ ਡਰਦੇ ਹੁੰਦੇ ਸੀ ਕਿ ਕਿਉਂਕਿ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਔਰਤ ਹੁੰਦੀ ਸੀ ਨਾ, ਉਦੋਂ ਕਿਹੜਾ ਇੰਨੀਆਂ ਪ੍ਰੋਟੈਕਸ਼ਨ ਸੀਗੀਆਂ ਭਈ, ਮਤਲਬ ਕਿ ਬਾਜ਼ਾਰ ਦੇ ਵਿੱਚ ਉਹ ਹਰ ਚੀਜ਼ ਮਿਲ ਜਾਂਦੀ ਸੀ, ਤਾਂ ਉਹ
2: ਜੀ
1: ਜਦੋਂ ਇਹ ਮੈਂਸਸ ਆਉਂਦੇ ਸੀ ਨਾ, ਤਾਂ ਉਹ ਨਾਲ ਤੁਰਦੇ ਜਾਂਦੇ ਸੀ, ਉਹ ਜਿਹੜੇ ਫਿਰ ਖੂੰਖਾਰ ਜਿਹੜੇ ਮਤਲਬ ਕਿ ਜਾਨਵਰ ਹੁੰਦੇ ਸੀ, ਜਾਂ ਫਿਰ ਕਹਿ ਲਓ ਜਿਹੜੇ ਹੋਰ ਧੜਿਆਂ ਦੇ ਜਿਹੜੇ ਉਹਨਾਂ ਨੂੰ ਮਤਲਬ ਕਿ ਕਿਉਂਕਿ ਉਸ ਸਮੇਂ ਕਿਹੜਾ ਮਤਲਬ ਕਿ ਪਰਿਵਾਰ ਵੱਸਦੇ ਸੀਗੇ, ਉਹ ਜਦੋਂ ਵੀ ਕਿਸੇ ਨੂੰ ਦੇਖਦੇ ਸੀ ਤਾਂ ਉਹ ਆਪਣਾ ਦੁਸ਼ਮਣ ਹੀ ਮੰਨਦੇ ਸੀ ਵੀ ਇਹਨੂੰ ਖਤਮ ਕਰ ਦਿਓ ਹਨਾ। ਤੇ ਉਹ ਬੰਦੇ ਤੱਕ ਵੀ ਹਨਾ, ਉਹ ਬਲੱਡ ਜਿਹੜਾ ਜ਼ਮੀਨ ਦੇ ਉੱਤੇ ਡਿੱਗਦਾ ਜਾਂਦਾ ਸੀਗਾ, ਤਾਂ ਉਹ ਤੋਂ ਹੀ ਉਹ ਗੈਸ ਕਰ ਲੈਂਦੇ ਸੀ ਕਿ ਇਹ ਮਨੁੱਖੀ ਜਾਂ ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਆ, ਤੇ ਉਹਨੂੰ ਕੈਰੀ ਕਰਦੇ ਸੀ, ਉਹਨੂੰ ਸ਼ਿਕਾਰ ਦੇ ਲਈ ਫਿਰ ਲੱਭਦੇ ਸੀਗੇ। ਤੇ ਉਹ ਚੀਜ਼ਾਂ ਤੋਂ ਹੌਲੀ ਹੌਲੀ ਸਾਡੇ ਲੋਕਾਂ ਨੇ ਇਸ ਚੀਜ਼ ਨੂੰ ਬਣਾ ਲਿਆ ਵੀ ਇਹ ਤਾਂ ਮਾੜੀ ਚੀਜ਼ ਆ ਜੀ, ਇਹ ਤਾਂ ਇੱਦਾਂ ਆ ਜੀ, ਤਾਂ ਉਹ ਫਿਰ ਕਿਤੇ ਨਾ ਕਿਤੇ ਉਹ ਸ਼ਿਕਾਰ ਬਣ ਜਾਂਦੇ ਸੀ ਉਹਨਾਂ ਦਾ, ਕਿ ਔਰਤ ਨੂੰ ਮਤਲਬ ਕਿ ਇਸ ਸਮੇਂ ਦੇ ਵਿੱਚ ਜਦੋਂ ਤੁਰਨਾ ਪੈਂਦਾ ਸੀ ਕਿਉਂਕਿ ਰੁਕਦੇ ਤਾਂ ਹੁੰਦੇ ਨਹੀਂ ਸੀਗੇ, ਖਾਣੇ ਦੀ ਭਾਲ ਹਮੇਸ਼ਾ ਹੀ ਹੁੰਦੀ ਸੀ, ਰਾਤ ਰੁਕਣਾ ਕਿਤੇ ਤੇ ਸਵੇਰ ਨੂੰ ਫਿਰ ਸੂਰਜ ਚੜ੍ਹਦੇ ਨੂੰ ਫਿਰ ਤੁਰ ਪੈਂਦੇ ਹੁੰਦੇ ਸੀ। ਤੇ
2: ਪ੍ਰੋਟੈਕਸ਼ਨ ਦਾ, ਹਾਂ
1: ਪ੍ਰੋਟੈਕਸ਼ਨ
2: ਦਾ
1: ਹਾਂ, ਤੇ ਉਹ ਚੀਜ਼ ਨੂੰ ਫਿਰ
2: ਸਾਧਨ
1: ਇਹਨਾਂ ਨੇ ਵਹਿਮਾਂ ਭਰਮਾਂ ਦੇ ਵਿੱਚ ਚੱਕ ਕੇ ਇੱਧਰ ਪਈ ਔਰਤ ਨੂੰ ਜਿਹੜੀ ਇਹ ਚੀਜ਼ ਆ ਜੀ, ਇਹ ਮਾੜੀ ਆ ਜੀ, ਇਹਨੂੰ ਚੰਗਾ ਨਹੀਂ ਸਮਝਿਆ ਜਾਣਾ ਜੀ, ਉਹ ਚੀਜ਼ਾਂ ਨੂੰ ਲੈ ਗਿਆ ਜੀ।
2: ਨਹੀਂ ਮੈਂ ਉਹੀ ਦੱਸਣ ਲੱਗਿਆ ਤੁਹਾਨੂੰ, ਪਤਾ ਕਿ ਜਿਹਨੇ ਕਾਢ ਕੱਢਣੀ ਹੁੰਦੀ ਹੈ ਜਾਂ
1: ਜੀ
2: ਜਿਸਨੇ ਜਿਹਨੇ ਜਿਹੜੇ ਮਤਲਬ ਕਿ ਸਮਝਦਾਰ ਬੰਦੇ ਨੇ ਇਸ ਚੀਜ਼ ਦੇ ਬਾਰੇ ਮਤਲਬ ਭੁੱਖਣਾ ਪੜਤਾਲਣਾ ਹੁੰਦਾ
1: ਜੀ,
2: ਉਹ ਇਹਦੇ ਵਿੱਚ ਵੀ ਚੰਗੀ ਗੱਲ ਲੱਭ ਲੈਂਦਾ।
1: ਬਿਲਕੁਲ
2: ਵੀ ਉਹ ਨਾ ਮੈਂ ਹੈਰਾਨ ਮੰਨ ਗਿਆ, ਰਿਪੋਰਟ ਚੰਗੀ ਬਣੀ ਹੋਈ ਸੀ ਤੇ ਮੈਂ ਡਿਟੇਲ, ਉਹ ਕਾਫੀ ਟਾਈਮ ਹੋ ਗਿਆ ਹੁਣ ਮੈਨੂੰ ਨਾ, ਮੈਂ ਟਵਾਣਾ ਰੇਡੀ ਦੇ ਉੱਤੇ ਵੀ ਮੈਂ ਗੱਲ ਕਰਨੀ ਚਾਹੁੰਦਾ ਸੀ ਇਸ ਚੀਜ਼ ਦੇ ਉੱਤੇ ਨਾ, ਕਈ
1: ਜੀ
2: ਉੱਥੇ ਗੱਲਬਾਤ ਹੁੰਦੀ ਸੀ ਜਦੋਂ ਮੰਦਰਾਂ ਦੇ ਵਿੱਚ ਨਾ ਨਹੀਂ ਔਰਤਾਂ ਨੂੰ ਜਾਇਆ ਜਾਂਦਾ, ਭੇਜਿਆ ਜਾਂਦਾ ਹੈਗਾ ਜਾਂ ਕੀਰਤਨ ਪਾਇਆ ਜਾਂਦਾ ਹੈਗਾ ਅਕਸਰ ਹੀ, ਮਤਲਬ ਮੈਨੂੰ ਇਹ ਸਮਝ ਜਿਹੜੇ ਲੋਕ ਇਸ ਦੇ ਖਿਲਾਫ਼ ਬੋਲਦੇ ਆ
1: ਜੀ,
2: ਉਹੀ ਉਹ ਬਲੱਡ ਤੋਂ ਬਣੇ ਹੋਏ ਆ। ਮੈਂ ਤਾਂ ਹੈਰਾਨ ਮੰਨਦਾ ਵੀ ਤੁਸੀਂ ਉਹੀ ਬਲੱਡ ਤੋਂ ਬਣੇ ਹੋਏ ਆ, ਠੀਕ ਆ ਵੀ ਉਹ ਤੁਹਾਡਾ ਨਹੀਂ ਵਰਤੋਂ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਰਿਮੂਵ ਹੋ ਗਈ ਹੋਊਗਾ, ਯਾਰ ਉਹਨੂੰ
1: ਜੀ
2: ਤੁਸੀਂ ਕਿਉਂ ਇੰਨਾ ਪਿੱਟਦੇ ਹੋ,
1: ਬਿਲਕੁਲ ਹੈ
2: ਠੀਕ ਆ ਕਿ ਨਹੀਂ। ਉਹਨਾਂ ਨੇ ਵਿੱਚ ਇਹ ਗੱਲ ਕਿਹਾ ਵੀ ਇਹਦੇ ਵਿੱਚ ਇੰਨਾ ਫਰਟਾਈਲ ਮਤਲਬ ਇੰਨਾ ਸੈੱਲ ਦੇ ਵਿੱਚ ਇੱਡੀ ਜ਼ਿਆਦਾ ਤਾਕਤ ਆ ਵੀ ਇੱਕਦਮ ਹੀ ਮਤਲਬ ਕਿ ਬਹੁਤ ਜਲਦੀ ਹੀ ਮਤਲਬ ਕਿ ਇਹ ਜ਼ਖਮ ਨੂੰ ਸਹੀ ਕਰਨ ਵਾਲਾ
1: ਤੁਸੀਂ
2: ਹੁੰਦਾ।
1: ਦੇਖੋ ਕੋਈ ਵੀ ਚੀਜ਼ ਆ,
2: ਤੇ ਉਹ
1: ਚਾਹੇ
2: ਦੇਖੋ
1: ਆਪਾਂ ਜ਼ਮੀਨ ਦੇ ਵਿੱਚ ਬੀਜ ਵੀ ਪਾਉਨੇ ਆ, ਉਹਦੇ ਵਿੱਚ ਵੀ ਉਹ ਜਿੰਨਾ ਚਿਰ ਉਹ ਹਰ ਚੀਜ਼ ਦੀ ਉਹਦੇ ਵਿੱਚ ਤਾਕਤ ਨਾ ਹੋਏਗੀ ਤਾਂ ਉਹ ਮਤਲਬ ਕਿ ਗਰੋ ਥੋੜੀ ਨਾ ਕਰ ਸਕੇਗਾ। ਉਹ ਫਿਰ ਇਸੇ ਕਰਕੇ ਉਹਨੂੰ ਮਤਲਬ ਕਿ ਵਧੀਆ ਮੰਨਿਆ ਗਿਆ ਨਾ ਉਹ ਚੀਜ਼ ਨੂੰ। ਹੁਣ ਚਾਈਨੀਜ਼ ਲੋਕ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਖਾਂਦੇ ਨੇ ਜੀ, ਜਾਂ ਬਹੁਤ ਸਾਰਾ ਉਹ ਮਤਲਬ ਕਿ ਮਹਿੰਗੀ ਤੋਂ ਮਹਿੰਗੀ ਅਰਬਾਂ ਕਰੋੜਾਂ ਰੁਪਏ ਦੀ ਵੀ, ਹੁਣ ਚਲੋ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ, ਚਲੋ ਤੁਸੀਂ ਕੀਤੀ ਹੈ। ਸਭ ਤੋਂ ਉਹ ਮਤਲਬ ਕਿ ਇੱਦਾਂ ਕਰਦੇ ਆ ਕਿ ਭਰੂਣ ਜਿਹੜਾ ਜੀ, ਮਤਲਬ ਕਿ ਹਜੇ ਕਿ ਬੇਬੀ 2 ਵੀਕ ਦਾ ਹੈ ਜਾਂ 3 ਵੀਕ ਦਾ, ਉਹ ਕੀ ਕਰਦੇ ਆ ਲੱਖਾਂ ਡਾਲਰ ਦੇ ਕੇ ਵੀ ਉਹ ਖਰੀਦਣ ਨੂੰ ਤਿਆਰ ਹੋ ਜਾਂਦੇ ਆ ਜੀ।
2: ਓਕੇ,
1: ਤੇ ਉਹ ਮਤਲਬ ਕਿ ਆਉਣੇ ਕਹਿ ਰਿਹਾ, ਚਲੋ ਮੈਂ ਪੜ੍ਹਿਆ ਵੀ ਸੀ ਇਸ ਚੀਜ਼ ਦੇ ਬਾਰੇ, ਤਾਂ ਉਹ ਸਪਸ਼ਟ ਵੀ ਹੋਈਆਂ ਚੀਜ਼ਾਂ ਕਿ ਉਹ ਮਤਲਬ ਕਿ ਆਪਣੀ ਪਾਵਰ ਵਧਾਉਣ ਦੇ ਲਈ ਜਾਂ ਆਪਣੇ ਆਪ ਨੂੰ ਤਾਕਤਵਰ ਸਮਝਦੇ ਨੇ ਕਿ ਉਹ ਚੀਜ਼ਾਂ ਦਾ ਸੇਵਨ ਕਰਨਗੇ ਤਾਂ ਹੋਰ ਪਾਵਰਫੁੱਲ ਬਣਨਗੇ ਜੀ। ਮਤਲਬ ਕਿ ਉਹ ਚੀਜ਼ਾਂ ਦੇ ਵਿੱਚ ਵੀ ਯੂਜ਼ ਕਰਦੇ ਨੇ
2: ਜੀ। ਜੀ, ਉਹਦਾ ਕਾਰਨ ਪਤਾ ਕੀ ਗੱਲ, ਉਹੀ ਗੱਲ ਆ ਗਈ ਨਾ ਪਾਵਰ ਬਲੱਡ ਦੀ
1: ਜੀ। ਬਿਲਕੁਲ,
2: ਜਿਹੜਾ ਉਹਦੇ ਵਿੱਚ ਬਲੱਡ ਆ ਜਿਹੜਾ ਇੰਨਾ ਜਿਆਦਾ ਇਕੱਠਾ ਹੋਇਆ ਵਾ ਹੁਣ ਦਾ ਇੰਨੇ ਟਾਈਮ ਦੇ ਵਿੱਚ, ਉਹ ਇੱਡਾ ਤਾਕਤਵਰ ਹੁੰਦਾ ਜਿੱਦਾਂ ਹੁਣ ਆਪਾਂ ਬੱਕਰਾ
1: ਜੀ
2: ਅਨਿਆ ਮੁਰਗਾ, ਤਾਂ ਉਹਦੇ ਚ ਆਪਾਂ ਸਾਰਾ ਬਲੱਡ ਰਿਲੀਜ਼ ਹੋ ਜਾਂਦਾ।
1: ਬਿਲਕੁਲ
2: ਠੀਕ ਹੈ ਕਹਿੰਦੇ, ਬਟ ਜਿਹੜੇ ਤੁਸੀਂ ਭਰੂਣ ਦੀ ਗੱਲ ਕਰਦੇ ਹੋ, ਠੀਕ ਹੈ ਮੈਂ ਇਹਨੂੰ ਸਹੀ ਤਾਂ ਨੀ ਮਤਲਬ ਮੰਨਦਾ ਇਹ ਚੀਜ਼ ਨੂੰ, ਹਨਾ ਵੀ ਯਾਰ ਆਪਣੇ ਸੰਸਕ੍ਰਿਤ ਆਪਾਂ ਮਤਲਬ ਆਪਣਾ ਸਭਿਆਚਾਰ ਜਿਹੜਾ ਆਪਣਾ ਕਲਚਰ ਕਹਿ ਰਹੇ ਨਾ
1: ਜੀ,
2: ਇਟ ਇਜ਼ ਨਾਟ ਗੁੱਡ ਹਨਾ
1: ਜੀ,
2: ਵੀ ਮੈਂ ਤਾਂ ਇਹਨੂੰ ਮਤਲਬ ਹੇਟ ਕਰਦਾ ਇਸ ਚੀਜ਼ ਨੂੰ, ਬਟ ਮੈਂ ਇਹਦਾ ਕਾਰਨ ਵੀ ਮਤਲਬ ਇਹ ਸੋਚ ਰਿਹਾ ਨਾ ਵੀ ਇਹਦਾ ਕਾਰਨ ਉਹ ਕਿਉਂ ਮਤਲਬ, ਕਿਉਂ ਲੋਕ ਧਰਮ ਹੀ ਨੀ ਹੈਗੇ, ਉਹ ਇੰਨਾ ਨੀ ਹੈਗਾ ਜਿੰਨਾ ਆਪਾਂ ਸੋਚ ਰਹੇ ਹਾਂ ਚੀਜ਼ ਬਾਰੇ ਹਨਾ
1: ਜੀ।
2: ਆਪਾਂ ਤਾਂ ਪਹਿਲਾਂ ਹੀ ਸੋਚ ਰਹੇ ਹਾਂ ਵੀ ਆਤਮਾ ਬਸ ਕੀ ਤਾਂ ਪ੍ਰਮਾਤਮਾ ਸਾਨੂੰ ਦਾਤ ਦਿੱਤੀ, ਤਾਂ ਆਪਾਂ ਦਾਤ ਮੰਨਾਂਗੇ ਉਸ ਚੀਜ਼ ਨੂੰ ਨਾ, ਬਟ ਉਹਨਾਂ ਬਾਰੇ ਜੇ ਮੈਂ ਸੋਚਾਂ ਵੀ ਉਹ ਕਿਉਂ ਕਰ ਰਹੇ ਨੇ ਇਸ ਚੀਜ਼ ਦੇ ਵਿੱਚ, ਕਿਉਂਕਿ ਉਹੀ ਗੱਲ ਆ ਗਈ ਤਾਂ ਜਿਹੜੀ ਮੈਂ ਬਲੱਡ ਦੀ ਤਾਕਤ ਦੀ ਗੱਲ ਕਰਦਾ, ਉਹ ਬਲੱਡ ਦੀ ਤਾਕਤ ਦੀ ਗੱਲ ਕਰ ਰਿਹਾ ਨਾ, ਉਹ ਤਾਂ ਤਾਕਤ ਉਹਨੂੰ ਮਤਲਬ ਉਹਨੂੰ ਇਹ ਕਹਿੰਦੇ ਵੀ ਸਾਨੂੰ ਰੇਹ ਆਪਣੇ ਵੱਲੋਂ ਰਿਲੀਜ਼ ਹੋ ਜਾਵੇ ਹਨਾ, ਵੀ ਸਾਡੇ ਵੱਲੋਂ ਮਤਲਬ ਉਹ ਹੋ ਜਾਵੇ ਇਹ ਚੀਜ਼ ਸਾਡੇ ਚ ਮਤਲਬ ਉਹ ਹੋ ਜਾਵੇ, ਆ ਤਾਂ ਕਰਕੇ ਇਹ ਚੀਜ਼ ਕਰਦੇ ਨੇ, ਕਿਉਂਕਿ ਕੀੜੇ ਮਕੌੜੇ ਲਟਰਾਂ ਪਟੋ ਕੁਛ ਨੀ ਛੱਡਦੇ ਬਾਈ ਜੀ, ਇਹ ਵੀ ਕਰ ਸਕਦੇ ਆ। ਇਹ ਮੈਂ ਤੁਹਾਡੀ ਗੱਲ ਬਿਲਕੁਲ ਮੈਂ ਮੰਨਦਾ ਨਾ ਵੀ ਇਹ ਚੀਜ਼ ਦੇ ਵਿੱਚ ਉਹ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਕੋਈ ਮਤਲਬ ਨੀ ਇਸ ਚੀਜ਼ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਹਨਾ, ਆਪਾਂ ਬਹੁਤ 100 ਗੁਣ ਸਤੋਦੇ ਹਨਾ
1: ਜੀ।
2: ਇਹ ਗੱਲ ਬਿਲਕੁਲ ਮੈਂ ਤੁਹਾਡੀ ਇਹ ਚੀਜ਼ ਦੇ ਵਿੱਚ ਐਗਰੀ ਆ, ਬਟ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਦੇਖੋ ਉਹੀ ਜੁੜ ਗਈ ਆ ਕਿ ਤੁਹਾਡੇ ਵਾਲੀ ਗੱਲ ਦੇ ਨਾਲ ਵੀ ਜੁੜ ਗਈ ਕਿ ਨਹੀਂ ਜੁੜ ਗਈ
1: ਜੀ।
2: ਸੋ ਆਇਆ ਵੀ ਉਹ ਜਿਹੜੀ ਰਿਪੋਰਟ ਆ ਨਾ, ਤੁਹਾਨੂੰ ਭੰਡਿਆ ਜਾਂਦਾ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਭੰਡਿਆ ਜਾਂਦਾ ਵੀ ਯਾਰ ਉਹੀ ਉਹ ਜਿੱਥੋਂ ਆਪਾਂ ਬਣ ਕੇ ਆਏ ਹੋਏ ਆ ਯਾਰ, ਅਸੀਂ ਉਹਨੂੰ ਇਹ ਗਲਤ ਸਾਬਿਤ ਕਰ ਰਹੇ ਹਾਂ, ਦੱਸੋ
1: ਜੀ। ਬਿਲਕੁਲ ਹੈ,
2: ਠੀਕ ਹੈ ਕਿ ਨਹੀਂ, ਉਹਨੂੰ ਗੰਦਗੀ ਦੱਸ ਰਹੇ ਹਾਂ ਆਪਾਂ, ਠੀਕ ਆ ਉਹ ਹੈ
1: ਕਿ ਆਪਾਂ ਕਿ ਜਾਗਰੂਕਤਾ ਦੀ ਘਾਟ ਆ ਜਾਂ ਸਾਨੂੰ ਸਾਡੀ ਸਟੱਡੀ ਸ਼ੁਰੂ ਤੋਂ ਹੀ ਜਿੱਦਾਂ ਬਚਪਨ ਤੋਂ ਹੀ ਉਦਾਂ ਦੀ ਹੋ ਜਾਂਦੀ ਹੈ, ਫਿਰ ਉਸੇ ਤਰ੍ਹਾਂ ਦੇ ਰਹਿਣ ਸਹਿਣ ਦੇ ਵਿੱਚ ਘੇਰੇ ਦੇ ਵਿੱਚ ਰਹਿੰਦੇ ਆ, ਉਹਦੇ ਚੀਜ਼ਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਜੀ।
2: ਬਾਈ ਜੀ ਮੈਂ ਨਾ ਜੇ ਹੁਣ ਵੀ ਮੈਨੂੰ ਲੋੜ ਪੈ ਜਾਵੇ, ਚਲੋ ਮੇਰੀ ਵਾਈਫ ਦੀ ਉਮਰ ਬਹੁਤ ਘੱਟ ਆ, ਹਲੇ ਨੀ ਜ਼ਿਆਦਾ ਨੀ ਹੈਗੀ, 50 ਸਾਲ ਤੋਂ ਬਾਅਦ ਮੈਸੇਜ ਬੰਦ ਹੋ ਰਹੇ, ਉੱਥੇ ਲੇਡੀਜ਼ ਵੀ ਖੜੀਆਂ ਹੁੰਦੀਆਂ ਨੇ, ਮੈਂ ਬੜਾ ਧੜਾਕ ਬੇਫਰਾਕ ਦਿਲ ਦੇ ਨਾਲ ਕਹਿ ਦੇਣਾ ਵੀ ਭਾਈ ਮੈਨੂੰ ਪੈੜ ਜਾਂਦੇ ਨੇ, ਠੀਕ ਹੈ ਯਾਰ, ਜੇ ਅਸੀਂ ਸੰਗ ਕੇ ਗੱਲ ਕਰਾਂਗੇ ਜਾਂ ਸਾਨੂੰ ਉਧਰੋਂ ਤਾਂ ਬੇਚਾਰੇ ਦੁਖੀ ਹੋਵੇ ਨਾ, ਉਹਦੇ
1: ਉੱਤਰੋਂ ਪ੍ਰੋਬਲਮ ਆ ਰਹੀ ਹੈ, ਠੀਕ ਹੈ ਐਡਵਰਟਾਈਜ਼ਮੈਂਟਾਂ ਹੁੰਦੀਆਂ ਨੇ ਸਾਰਾ ਕੁਝ
2: ਨਾ ਜੀ, ਟੀਵੀ ਛੱਡੋ ਕਿ ਥੀਏਟਰ ਦੇ ਵਿੱਚ, ਹਾਂ ਥੀਏਟਰ ਦੇ ਵਿੱਚ, ਹਾਂ ਥੀਏਟਰ ਦੇ ਵਿੱਚ ਸਭ ਤੋਂ ਪਹਿਲਾਂ ਅਕਸ਼ੇ ਕੁਮਾਰ ਇਹੀ ਬੋਲਦਾ
1: ਜੀ, ਬਿਲਕੁਲ
2: ਉਹ ਤਾਂ ਹੀ ਜਾਗਰੂਕ ਹੋਣਗੇ ਹਿੰਦੀ, ਦੇਖੋ ਪਤਾ ਕੀ ਗੱਲ, ਸਾਡੀਆਂ ਵੀ ਕੁੜੀਆਂ ਨੇ
1: ਜੀ,
2: ਤੇ ਉਹ ਡਰ ਜਾਂਦੀਆਂ ਨੇ ਹਨਾ, ਵੀ ਬਲੱਡ ਦੇਖੋ ਖੂਨ ਆ ਨਾ ਜਿਹੜਾ, ਇਹਨੂੰ ਦੇਖ ਕੇ ਹਰੇਕ ਬੰਦਾ ਦਿਲ ਦਾ ਹਿੱਲ ਜਾਂਦਾ, ਕਹਿੰਦੇ ਕਹਾਉਂਦੇ ਬੰਦਿਆਂ ਦਾ,
1: ਬਿਲਕੁਲ ਹੈ ਜੀ, ਬਿਲਕੁਲ
2: ਕਹਿੰਦੇ ਕਹਾਉਂਦੇ ਬੰਦਾ ਯਾਰ, ਕਤਲ ਹੋਣ ਦੇ ਬਰਾਬਰ ਵਾਲਾ ਸਿਸਟਮ ਹੋ ਜਾਂਦਾ
1: ਜੀ, ਬਿਲਕੁਲ ਹੈ ਜੀ,
2: ਕੀ ਯਾਰ ਪਤਾ ਨੀ ਮੇਰੀ ਆਹ ਜਗ੍ਹਾ ਤੋਂ ਕਿਵੇਂ ਕਿੱਦਾਂ ਕੀ ਹੋ ਗਿਆ,
1: ਬੜੀ
2: ਵੱਡੀ ਗੱਲ ਆ, ਤੇ ਉਹ ਸਾਡੀਆਂ ਅਸੀਂ ਕੁੜੀਆਂ ਨੂੰ, ਮਾਵਾਂ ਕੁੜੀਆਂ ਨੂੰ, ਧੀਆਂ ਨੂੰ ਜੇ ਅਸੀਂ ਭੈਣਾਂ ਨੂੰ ਦੱਸਾਂਗੇ ਨੀ, ਉਹ ਕਿਵੇਂ ਵਿਚਾਰੀਆਂ ਉਹ ਚੀਜ਼ ਨੂੰ ਕਰਨਗੇ, ਇਟਸ ਅ ਨੋਰਮਲ, ਮਤਲਬ ਇਹ ਤਾਂ ਇੱਕ ਨੋਰਮਲ ਬਿਹੇਵ ਹੋਆ, ਇੱਕ ਤਾਂ ਕੁਦਰਤ ਦਾ ਨੇਚਰ ਦਾ ਹੋਆ,
1: ਬਿਲਕੁਲ ਹੈ,
2: ਠੀਕ ਹੈ ਕਿ ਨਹੀਂ
1: ਜੀ,
2: ਸੋ ਆਇਆ ਵੀ ਇਹ ਹੋਣਾ ਚਾਹੀਦਾ ਜ਼ਰੂਰ,
1: ਬਿਲਕੁਲ ਥੋੜਾ ਸਾ,
2: ਥੈਂਕ ਯੂ ਜੀ, ਹਾਂ ਸਮਾਂ ਦੇਣ ਲਈ ਜੀ, ਹਾਂ ਮੈਨੂੰ ਥੋੜਾ ਸਮਾਂ ਮੇਰੇ ਕੋਲ, ਚਲੋ ਬੈਣ ਦਾ ਹੋ ਜਾਂਦਾ, ਥੈਂਕ ਯੂ ਸੋ ਮਚ ਸਮਾਂ ਦੇਣ ਲਈ ਜੀ,
1: ਥੈਂਕ ਯੂ,
2: ਧੰਨਵਾਦ, ਸ਼ੁਕਰੀਆ,
1: ਸਤਿ ਸ੍ਰੀ ਅਕਾਲ
2: ਅਗਲੇ ਪਾਸੋਂ
1: ਜੀ। ਦੋਸਤੋ, ਇਸ ਜੀ ਆਪਣੇ ਨਾਲ ਲਾਲੀ ਟੋੜਾ ਜੀ ਪਟਿਆਲੇ ਤੋਂ ਜੁੜੇ ਅਸੀਂ ਗੱਲਬਾਤ ਰੱਖ ਕੇ ਗਏ ਨੇ, ਤੇ ਲੋ ਆਪਾਂ ਦੇਸ਼ ਪ੍ਰੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ, ਮਾਫੀ ਚਾਹੁੰਦਾ ਥੋੜਾ ਜਿਹਾ, ਅੱਜ ਕਾਲ ਆ ਗਈ ਪਹਿਲਾਂ ਜੀ ਤੇ ਗੱਲਬਾਤ ਸੁਣਨੀ ਪੈ ਗਈ, ਤੇ ਗੱਲ ਕਰਦੇ ਆ ਅੱਜ ਦੀਆਂ ਦੇਸ਼ ਪ੍ਰੇ ਦੀਆਂ ਖਬਰਾਂ ਦੀ ਦੋਸਤੋ, ਤੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਜੁੜਦੇ ਆ, ਇੱਕ ਦੋ ਖਬਰਾਂ ਨੂੰ ਪਹਿਲਾਂ ਡਿਸਕ ਕਰ ਲਈਏ ਨਾਲ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਜਿਹੜੀ ਮੁਲਾਕਾਤ ਹੋਈ ਹੈ ਤੇ ਉਹਦਾ ਜ਼ਿਕਰ ਕਰਦੇ ਆ, ਹੋਰ ਸਾਰਾ ਸਿਲਸਿਲਾ ਚਲਾਉਂਦੇ ਆ, ਤੇ ਜਿਸ ਦੇ ਵਿੱਚ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ, ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਨੇ ਜਿਹੜਾ ਕਿੱਲਾ ਆਪਣਾ ਝੰਡਾ ਗੱਡ ਦਿੱਤਾ ਹੈ, ਪੈਨਸ਼ਨਾਂ ਦੀ ਜਿਹੜੀ ਮਹਾਂ ਰੈਲੀ ਹੋਈ ਹੈ, ਚਾਹੇ ਉਹਨਾਂ ਨੂੰ ਖੱਜਲ ਖੁਆਰੀ ਵੀ ਹੋਈ ਹੈ, ਕਾਫੀ ਜਿਹੜੀਆਂ ਪਾਣੀ ਦੀਆਂ ਬੁਸ਼ਾਰਾਂ ਵੀ ਹੋਈਆਂ ਨੇ, ਕਹਿੰਦੇ ਨੇ ਕਹਿੰਦੇ ਉਖਾੜਾਂਗੇ ਜੀ ਅਸੀਂ, ਜੜੋਂ ਤੋਂ ਹੀ ਉਖਾੜਾਂਗੇ, ਜੇ ਤੁਸੀਂ ਏਦਾਂ ਨਹੀਂ ਤਾਂ ਫਿਰ ਏਦਾਂ ਹੀ ਸਹੀ, ਜੇ ਅਸੀਂ ਲਿਆ ਸਕਦੇ ਹਾਂ ਤਾਂ ਕਹਿੰਦੇ ਤੁਹਾਨੂੰ ਭਜਾ ਵੀ ਸਕਦੇ ਹਾਂ। ਤੇ ਲੋ ਫਿਰ ਰਿਸ਼ਤੇ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜਿਹੜੀ ਮਹਾਰੈਲੀ ਹੋਈ ਹੈ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਚੱਲੀਆਂ ਪਾਣੀ ਦੀਆਂ ਬੁਛਾੜਾਂ ਨੇ। ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਵੱਲੋਂ ਚੰਡੀਗੜ੍ਹ ਦੇ ਸੈਕਟਰ 39 ਦੀ ਅਨਾਜ ਮੰਡੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਮਹਾਂ ਰੋਸ ਰੈਲੀ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਆਪ ਸਰਕਾਰ ਦਾ ਖੂਬ ਜਿਹੜਾ ਪਿੱਟ ਸਿਆਪਾ ਕੀਤਾ ਗਿਆ। ਤੇ ਅਨਾਜ ਮੰਡੀ ਤੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਦਿਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤੇ ਪੁਲਿਸ ਦੇ ਵੱਲੋਂ 3 ਵਾਰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰੀਆਂ ਗਈਆਂ ਤੇ ਸਖ਼ਤੀ ਵਿਖਾਈ ਗਈ। ਇਸ ਸਭ ਦੇ ਬਾਵਜੂਦ ਪ੍ਰਦਰਸ਼ਨਕਾਰੀ ਮੌਕੇ ਦੇ ਉੱਤੇ ਡਟੇ ਰਹੇ ਤੇ ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਤੇ ਪੰਜਾਬ ਸਰਕਾਰ ਦੀ ਜਿਹੜੀ ਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪ੍ਰਤੀ ਨੀਤੀ ਤੇ ਨੀਅਤ ਸਾਫ਼ ਨਹੀਂ ਲੱਗ ਰਹੀ ਕਹਿੰਦੇ, ਤੇ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ, ਜਿਸ ਤੋਂ ਪਰੇਸ਼ਾਨ ਹੋ ਕੇ ਮਹਾਰੈਲੀ ਕਰਨੀ ਪੈ ਰਹੀ ਹੈ ਤਾਂ ਜੋ ਸਰਕਾਰ ਦੀ ਪੋਲ ਖੋਲ੍ਹੀ ਜਾ ਸਕੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਵੱਲ ਪੈਦਲ ਮਾਰਚ ਕੀਤਾ ਜਾ ਰਿਹਾ ਸੀ ਤੇ ਜੋ ਆਪ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ ਜਾ ਸਕਣ ਤੇ ਫੈਸਲਾਕੁੰਨ ਲੜਾਈ ਲੜੀ ਜਾ ਸਕੇ। ਉਨ੍ਹਾਂ ਕਿਹਾ ਕਿ ਮਹਾਰੈਲੀ ਸਿਰਫ ਇੱਕ ਇਕੱਠ ਨਹੀਂ ਸਗੋਂ ਆਪਣੇ ਹੱਕਾਂ, ਸਵੈ ਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਪ੍ਰਤੀ ਸਾਂਝੀ ਵਚਨਬੱਧਤਾ ਵੀ ਜਿਹੜੀ ਹੈ ਪ੍ਰਤੀਕ ਹੈ। ਦੂਸਰੇ ਪਾਸੇ ਰਾਹੁਲ ਗਾਂਧੀ ਦਾ ਪਸੰਦੀਦਾ ਭਾਜਪਾ ਆਗੂ ਅੰਕਲ ਬਣੇ ਨੇ ਅਮਰਿੰਦਰ ਜੀ, ਕੈਪਟਨ ਅਮਰਿੰਦਰ ਜੀ। ਕਹਿੰਦੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ਦੇ ਉੱਤੇ ਜੈਨ ਜੀ ਅਤੇ ਵਿਦਿਆਰਥੀਆਂ ਦੇ ਨਾਲ ਆਸਕ ਮੀ ਐਨੀਥਿੰਗ ਸੈਸ਼ਨ ਦੇ ਦੌਰਾਨ ਆਪਣੇ ਪਸੰਦੀਦਾ ਭਾਜਪਾ ਨੇਤਾ ਦੇ ਨਾਮ ਦਾ ਖੁਲਾਸਾ ਕਰ ਦਿੱਤਾ। ਜਦੋਂ ਉਨ੍ਹਾਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਪਸੰਦੀਦਾ ਭਾਜਪਾ ਦਾ ਜਿਹੜਾ ਨੇਤਾ ਕੌਣ ਹੈ ਤਾਂ ਰਾਹੁਲ ਗਾਂਧੀ ਨੇ ਬਿਨਾਂ ਝਿਜਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦਾ ਨਾਮ ਲੈ ਦਿੱਤਾ ਤੇ ਉਨ੍ਹਾਂ ਨੇ ਕਿਹਾ ਕਿ ਅੰਕਲ ਅਮਰਿੰਦਰ ਕਹਿ ਕੇ ਸੰਬੋਧਨ ਕੀਤਾ। ਰਾਹੁਲ ਗਾਂਧੀ ਦਾ ਇਹ ਜਿਹੜਾ ਜਵਾਬ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਮੁੱਖ ਮੰਤਰੀ ਰਹੇ ਨੇ ਤੇ ਕਾਂਗਰਸ ਦੇ ਨਾਲ ਲੰਬੇ ਸਿਆਸੀ ਸਫ਼ਰ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਇਸ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਈ ਤੇ ਬਾਅਦ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਆਪਣੇ ਨਿੱਜੀ ਸੰਬੰਧਾਂ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਹੀ ਦੱਸਿਆ ਕਿ ਸਾਲ ਉਨ੍ਹਾਂ ਦੇ ਜਨਮ ਦਿਨ ਉੱਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਨਿੱਜੀ ਤੌਰ ਦੇ ਉੱਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਤੇ ਅਮਰਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਭਰਾ ਜਿਹੜੇ ਨੇ ਰਾਜਾ ਰਣਧੀਰ ਸਿੰਘ ਤੇ ਅਕਾਲ ਚਲਾਨੇ ਦੇ ਉੱਤੇ ਵੀ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਖੁਦ ਸੁਨੇਹਾ ਭੇਜ ਕੇ ਹਮਦਰਦੀ ਵੀ ਪ੍ਰਗਟ ਕੀਤੀ ਸੀ ਤੇ ਇਨ੍ਹਾਂ ਦੇ ਪੁਰਾਣੇ ਜਿਹੜੇ ਨੇ ਪਰਿਵਾਰਕ ਵੀ ਜਿਹੜੇ ਸੰਬੰਧ ਨੇ ਰਾਜਾ ਸ਼ਾਹੀ ਦੇ ਨਾਲ ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਸਦਨ ਦੀ ਕਾਰਵਾਈ ਸੋਮਵਾਰ ਸਵੇਰ ਤੱਕ ਮੁਲਤਵੀ ਕਰਤੀ ਹੈ। ਮੌਨਸੂਨ ਇਜਲਾਸ ਦੇ 5ਵੇਂ ਦਿਨ ਵੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਦੇ ਬਾਹਰ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ ਤੇ ਵਿਧਾਨ ਸਭਾ ਦੇ ਬਾਹਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਜਿਹੜਾ ਰੋਸ ਪ੍ਰਦਰਸ਼ਨ ਕਰ ਦਿੱਤਾ ਤੇ ਸਿਫ਼ਰ ਕਾਲ ਦੇ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਅਤੇ ਅਫਸਰਾਂ ਦੀ ਜਿਹੜੀ ਪਦ ਉਨਤੀ ਦਾ ਮੁੱਦਾ ਵੀ ਜਿਹੜਾ ਗਰਮਾਇਆ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੁਲਾਜ਼ਮਾਂ ਦੇ DA ਪੁਰਾਣੇ ਪੈਨਸ਼ਨ ਸਕੀਮ ਤੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਮੁੱਦਾ ਚੁੱਕਿਆ ਤੇ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਖੇਤੀਬਾੜੀ ਵਿਕਾਸ ਬੈਂਕ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਰੋਕੀ ਗਈ ਪੈਨਸ਼ਨ ਜਲਦ ਲਾਗੂ ਕਰਵਾਉਣ ਦੇ ਲਈ ਜਿਹੜੇ ਗੱਲਬਾਤ ਚੁੱਕੀ। ਪ੍ਰਸ਼ਨ ਕਾਲ ਦੇ ਦੌਰਾਨ ਸਰਕਾਰ ਵੱਲੋਂ ਰਾਏਕੋਟ ਦੇ ਵਿੱਚ ਸਕੂਲਾਂ ਦੀ ਨਵੀਨੀਕਰਨ ਯੋਜਨਾ, ਮੱਖੂ ਦੇ ਵਿੱਚ ਰੇਲਵੇ ਓਵਰਬ੍ਰਿਜ, ਜੀਰਾ ਦੇ ਵਿੱਚ ਨਵੀਆਂ ਲਿੰਕ ਸੜਕਾਂ, ਫਰੀਦਕੋਟ ਦੇ ਵਿੱਚ ਖਾਲਿਆਂ ਦੀ ਉਸਾਰੀ ਤੇ ਅਬੋਹਰ ਦੇ ਵਿੱਚ ਸੀਵਰੇਜ ਸੋਧ ਪ੍ਰੋਜੈਕਟ ਵਰਗੇ ਵਿਕਾਸ ਕਾਰਜਾਂ ਦਾ ਲੇਖਾ ਜੋਖਾ ਵੀ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਕੈਨੇਡਾ ਦਾ ਪੰਜਾਬ ਦਾ ਮੁੱਦਾ ਸੰਭਲ ਨਹੀਂ ਰਿਹਾ ਤੇ ਕੈਨੇਡਾ ਦਾ ਮੁੱਦਾ ਚੱਕ ਲਏ ਨੇ ਆਮ ਆਦਮੀ ਪਾਰਟੀ ਵਾਲੇ। ਕੈਨੇਡਾ ਦੇ ਵਿੱਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ ਪੰਜਾਬ ਸਰਕਾਰ, ਡਾਕਟਰ ਰਵਜੋਤ ਸਿੰਘ ਉਹਨਾਂ ਨੇ ਇਹ ਗੱਲ ਕੀਤੀ ਹੈ। ਪੰਜਾਬ ਦੇ NRI ਮਾਮਲਿਆਂ ਦੇ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਉਹਨਾਂ ਨੇ ਪੜ੍ਹਾਈ ਤੋਂ ਬਾਅਦ ਦੇ ਵਰਕ ਪਰਮਿਟਾਂ ਨੂੰ ਲੈ ਕੇ ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਉੱਤੇ ਅੱਜ ਡੂੰਘੀ ਚਿੰਤਾ ਪ੍ਰਗਟ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਕਹਿੰਦੇ ਹਰ ਸੰਭਵ ਕੋਸ਼ਿਸ਼ ਕਰੇਗੀ। ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਜੁੜ ਰਹੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਤੇ ਪੰਜਾਬ ਦੇ ਵਿਚ ਬੋਲਣ ਦੀ ਆਜ਼ਾਦੀ ਦੇ ਉੱਤੇ ਪਾਬੰਦੀ ਦਾ ਮੁੱਦਾ ਚੁੱਕਿਆ। ਵਿਧਾਇਕ ਪ੍ਰਗਟ ਸਿੰਘ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਬੋਲਣ ਦੀ ਆਜ਼ਾਦੀ ਤੇ ਲਗਾਈ ਪਾਬੰਦੀ ਦਾ ਮੁੱਦਾ ਚੁੱਕਿਆ ਤੇ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸੋਸ਼ਲ ਮੀਡੀਆ ਖਾਤੇ ਨੂੰ ਬੰਦ ਕਰਨ ਦੇ ਹਵਾਲੇ ਨਾਲ ਭਾਜਪਾ ਦੀ ਨਿੰਦਾ ਕੀਤੀ ਜਾਂਦੀ ਹੈ, ਪਰ ਉਹ ਖੁਦ ਕੇਜਰੀਵਾਲ ਨੂੰ ਮਿਲ ਕੇ ਪੰਜਾਬ ਦੇ ਵਿਚ ਵਿਰੋਧੀ ਧਿਰ ਅਤੇ ਪੱਤਰਕਾਰਾਂ ਦੀ ਕੀਤੀ ਜਾ ਰਹੀ ਜ਼ਬਾਨਬੰਦੀ ਜਿਹੜੀ ਹੈ ਉਹਦੀ ਗੱਲ ਰੱਖਣਾ ਚਾਹੁੰਦੇ ਨੇ। ਪ੍ਰਤਾਪ ਸਿੰਘ ਬਾਜਵਾ ਨੇ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਤੇ ਦੂਸਰੇ ਪਾਸੇ ਪੰਜਾਬ ਦੀਆਂ 100% ਨੌਕਰੀਆਂ ਤੇ ਸਿਰਫ ਪੰਜਾਬੀਆਂ ਦਾ ਹੱਕ ਹੈ। ਪ੍ਰਧਾਨ ਮੰਤਰੀ ਦੇ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਹੁਣਾਂ ਨੇ ਬਿਆਨ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੋਈ ਅਹਿਮ ਮੁਲਾਕਾਤ ਤੋਂ ਕੁਝ ਘੰਟਿਆਂ ਬਾਅਦ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਵਿਚ ਰੋਜ਼ਗਾਰ ਅਤੇ ਸਰਕਾਰੀ ਨੌਕਰੀਆਂ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਬੋਲਿਆ। ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿਚ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੇ ਉੱਤੇ ਡਾਕਾ ਮਾਰ ਕੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਵੰਡੀਆਂ ਜਾ ਰਹੀਆਂ ਨੇ, ਜਿਸ ਦੇ ਨਾਲ ਸੂਬੇ ਦੇ ਪੜ੍ਹੇ ਲਿਖੇ ਨੌਜਵਾਨ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਿਹਾ। ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਦੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੇ ਵਿਚ 100% ਰਾਖਵਾਂਕਰਨ ਸਿਰਫ਼ ਪੰਜਾਬ ਦੇ ਬੱਚਿਆਂ ਦੇ ਲਈ ਯਕੀਨੀ ਬਣਾਇਆ ਜਾਏਗਾ ਤੇ ਪੰਜਾਬ ਦਾ ਹੱਕ ਪੰਜਾਬ ਦੇ ਵਿਚ ਹੀ ਰਹੇਗਾ ਤੇ ਕਿਸੇ ਵੀ ਬਾਹਰੀ ਸੂਬੇ ਦੇ ਉਮੀਦਵਾਰ ਨੂੰ ਸੂਬੇ ਦੇ ਨੌਜਵਾਨਾਂ ਦਾ ਹੱਕ ਨਹੀਂ ਮਾਰਨ ਦਿੱਤਾ ਜਾਏਗਾ। ਦਿੱਲੀ ਦੀਆਂ ਸਿਆਸੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਆਪਣੀ ਖੇਤਰੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਤੇ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਨੂੰ ਕਾਮਯਾਬ ਬਣਾਉਣਗੇ ਤੇ ਉਦੋਂ ਹੀ ਸੂਬੇ ਦੇ ਵਿਚੋਂ ਦਿੱਲੀ ਦਾ ਰਾਜ ਖਤਮ ਹੋਵੇਗਾ ਤੇ ਪੰਜਾਬੀਆਂ ਦਾ ਆਪਣਾ ਸ਼ਾਸਨ ਕਾਇਮ ਹੋਵੇਗਾ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਇਹ ਟਿੱਪਣੀ ਠੀਕ ਉਦੋਂ ਆਈ ਹੈ ਜਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਰਮਿਆਨ ਮੁਲਾਕਾਤ ਨੇ ਹਰ ਪਾਸੇ ਚਰਚਾ ਜਿਹੜੀ ਹੈ ਛੇੜ ਦਿੱਤੀ ਹੈ। ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਸੁਖਬੀਰ ਬਾਦਲ ਦੀ ਜਿਹੜੀ ਮਿਲਣੀ ਹੋਈ ਹੈ ਉਸ ਚ ਕੇਵਲ ਢਿੱਲੋਂ ਉਨ੍ਹਾਂ ਨੇ ਬਿਆਨ ਦੇ ਦਿੱਤਾ, ਵਿਰਾਮ ਚਿੰਨ ਲਾਤਾ। ਕਹਿੰਦੇ ਸੁਖਬੀਰ ਬਾਦਲ ਤੇ ਪੀਐਮ ਮੋਦੀ ਦੀ ਮੀਟਿੰਗ ਬਾਰੇ ਟਿੱਪਣੀ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਈ ਵੀ ਮਿਲ ਸਕਦਾ ਕਿਉਂਕਿ ਸੁਖਬੀਰ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਰਹੇ ਨੇ ਤੇ ਲੋਕ ਸਭਾ ਮੈਂਬਰ ਰਹੇ ਨੇ ਤੇ ਇਸ ਦੇ ਲਈ ਉਹ ਪ੍ਰਧਾਨ ਮੰਤਰੀ ਨੂੰ ਮਿਲ ਸਕਦੇ ਐ। ਦੋਵਾਂ ਪਾਰਟੀਆਂ ਨੇ ਹੁਣ ਤੱਕ ਇਹੀ ਰੁੱਖ ਰੱਖਿਆ ਕਿ ਉਹ ਆਉਣ ਵਾਲੀਆਂ ਚੋਣਾਂ ਦੇ ਵਿਚ ਇਕੱਲੇ ਹੀ ਮੈਦਾਨ ਦੇ ਵਿਚ ਉਤਰਨਗੀਆਂ। ਲਓ ਦੋਸਤੋ, ਇਨ੍ਹਾਂ ਮੁੱਦਿਆਂ ਦੇ ਉੱਤੇ ਗੱਲਾਂ ਬਾਤਾਂ ਕਰਦਿਆਂ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ, ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ।

0: ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਆ ਉਹ ਇਹ ਲੀਡਰ ਕਿਸ ਤਰੀਕੇ ਨਾਲ ਲੜਦੇ ਹੁੰਦੇ ਆ ਤੇ ਬਾਅਦ ਦੇ ਵਿੱਚ ਇਕੱਠੇ ਬੈਠੇ ਕੰਟੀਨ ਦੇ ਵਿੱਚ ਖਾਣਾ ਪੀਣਾ ਇਕੱਠਾ ਖਾ ਰਹੇ ਹੁੰਦੇ ਆ ਜੀ।
1: ਜੀ
0: ਉੱਥੇ ਅੰਦਰ ਜਿਹੜਾ ਹੈਗਾ ਆ ਜੋ ਪਿਕਚਰਾਂ ਅੰਦਰੋਂ ਆਉਂਦੀਆਂ ਹੈਗੀਆਂ ਉਹਦੇ ਵਿੱਚ ਤਾਂ ਏਦਾਂ ਹੁੰਦਾ ਆ ਵੀ ਇਹਨਾਂ ਦਾ ਇੱਕ ਦੂਜੇ ਤੋਂ ਵੱਡਾ ਦੁਸ਼ਮਣ ਕੋਈ ਨਹੀਂ।
1: ਬਿਲਕੁਲ।
0: ਤੇ ਅੰਦਰ ਜਿਹੜਾ ਹੈਗਾ ਆ ਜਦੋਂ ਇਕੱਠੇ ਹੁੰਦੇ ਹੈਗੇ ਆ ਪ੍ਰਾਈਵੇਸੀ ਦੇ ਵਿੱਚ ਉਦੋਂ ਜਿਹੜਾ ਆ
1: ਤਾੜੀਆਂ
0: ਹੱਸ ਹੱਸ ਕੇ ਗੱਲਾਂ ਕਰਦੇ ਹਾਂ ਜੇ ਤਾੜੀਆਂ ਵਜਾਉਂਦੇ ਸਹੀ।
1: ਜੀ
0: ਸੋ ਇਸ ਕਰਕੇ ਤਾਂ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਆ।
1: ਜੀ
0: ਵੈਸੇ ਵੀ ਇਹ ਗੱਠਜੋੜ ਇੰਨਾ ਆਸਾਨ ਨਹੀਂ ਹੋਊਗਾ ਸਰ।
1: ਬਿਲਕੁਲ ਹੈ ਜੀ।
0: ਜਾਂ ਤਾਂ ਜੇ ਅਕਾਲੀ ਦਲ ਜਿਹੜਾ ਆ ਜੇ ਗੱਠਜੋੜ ਕਰੂਗਾ ਇੱਕ ਤਾਂ ਇਹ ਆ ਕਿ ਉਹ ਪਹਿਲੀਆਂ ਸ਼ਰਤਾਂ ਤੇ ਤਾਂ ਗੱਠਜੋੜ ਭਾਜਪਾ ਕਰਨ ਨਹੀਂ ਲੱਗੀ।
1: ਜੀ
0: ਦੂਜਾ ਇਹ ਹੈਗਾ ਆ ਕਿ ਪੰਜਾਬ ਦੇ ਕੁਛ ਇੱਕ ਮੁੱਦੇ ਤਾਂ ਐਡਰੈਸ ਕਰਨੇ ਪੈਣਗੇ ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਚਾਹੇ ਕੋਈ ਹੋਵੇ ਉਹਦੇ ਵਿੱਚ ਜਿਹੜਾ ਇਹ ਕੁਛ ਨਾ ਕੁਛ ਤਾਂ ਭਾਜਪਾ ਕੋਲ
1: ਉਹ ਤਾਂ ਸੈਣੀ ਸਾਹਿਬ ਖਬਰ ਆ ਚੁੱਕੀ ਹੈ ਪਿਛਲੇ ਹਫਤੇ ਮੀਡੀਆ ਨੇ ਨਹੀਂ ਚੱਕੀ ਪਰ ਵਫਦ ਬਕਾਇਦਾ ਗਵਰਨਰ ਦੇ ਨਾਲ ਮਿਲ ਕੇ ਆਇਆ ਗਵਰਨਰ ਸਾਹਿਬ ਨੇ ਭਰੋਸਾ ਦਿੱਤਾ ਜੀ ਤੇ ਹਵਾਰਾ ਜਾਂ ਜਗਤਾਰ ਜਿਹੜੇ ਭਿਓਰਾ ਦੋ ਤਿੰਨ ਜਾਣਿਆਂ ਦੇ ਨਾਮ ਉਹਨਾਂ ਨੇ ਜ਼ਿਕਰ ਕੀਤੇ ਹੈ ਬਕਾਇਦਾ ਕਹਿੰਦੇ ਜ਼ਰੂਰ ਕਰਦੇ ਆ ਜੀ ਲੈਟਰ ਵੀ ਲਿਖ ਦਿੱਤਾ ਤੇ ਫੋਨ ਤੇ ਗੱਲ ਵੀ ਕੀਤੀ ਹੈ ਉਹਨਾਂ ਦੇ ਬੈਠੇ ਬੈਠੇ ਜੀ।
0: ਹਾਂਜੀ ਫਿਰ ਉਹ ਇਸ ਕਰਕੇ ਹੀ ਨਾ ਕੋਈ ਆਧਾਰ ਤਿਆਰ ਕਰਨਾ ਜੇ ਦੋ ਡਾਊਟ ਕੇ ਜਿਹੜਾ ਆ ਅੰਦੋਲਨ ਜਿਹੜਾ ਹੈਗਾ ਕਾਕਰੋਚ ਜਨਤਾ ਪਾਰਟੀ ਦਾ ਉਹਦੇ ਨਾਲ ਸਰਕਾਰ ਥੋੜੀ ਜਿਹੀ ਹਿੱਲੀ ਆ
1: ਜੀ
0: ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈਗਾ ਆ ਸੈਂਟਰ ਦੇ ਕਿ ਬੀਜੇਪੀ ਨੂੰ ਇਹ ਆ ਕਿ ਸਾਡਾ ਜਿਹੜੀ ਆ ਹੁਣ ਬੇਸ ਖਿਸਕਦਾ ਜਾਂਦਾ ਆ
1: ਜੀ
0: ਤੇ ਅਸੀਂ ਇੰਨੀ ਵੱਡੀ ਲੈਵਲ ਦੇ ਉੱਤੇ ਆਪੋਜੀਸ਼ਨ ਨਹੀਂ ਪਾਲ ਸਕਦੇ
1: ਜੀ
0: ਤੋ ਇਸ ਕਰਕੇ ਹੋ ਸਕਦਾ ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਜਿਹੜਾ ਆ ਹਾਮੀ ਭਰ ਦਿੱਤੀ ਹੋਵੇ।
1: ਇਹ ਦੇਖੋ ਅੱਜ ਇੱਕ ਖਬਰ ਹੋਰ ਆਈ ਸੈਣੀ ਸਾਹਿਬ ਕਿ ਜਿਹੜੇ ਆਪਣੇ ਭਾਗਵਤ ਹੋਣੀ ਹੈ ਨਾ ਉਹਨਾਂ ਨੇ ਪਤਾ ਕੀ ਕਿਹਾ ਜੈਨ ਜੀ ਦੇ ਲਈ ਕਹਿੰਦੇ ਸਾਡੀ ਪੀੜੀ ਦੇ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ ਨੇ ਦੇਖ ਲੋ ਆਰ ਐਸ ਐਸ ਵਾਲੇ ਕਹਿੰਦੇ ਭਾਗਵਤ ਸਾਹਿਬ
0: ਫਿਰ ਠੀਕ ਹੈ ਜੀ ਹੁਣ ਚੋਗਾ ਤਾਂ ਪਾਉਣਾ ਹੀ ਪੈਣਾ ਹੈਗਾ ਜੀ
1: ਜੀ
0: ਮੰਨਣਾ ਵੀ ਪੈਣਾ ਇਸ ਚੀਜ਼ ਨੂੰ
1: ਜੀ
0: ਸਵਾਲ ਤਾਂ ਇਹ ਹੈ ਨਾ ਜੀ ਕਿ ਜਦੋਂ ਤੁਹਾਡੇ ਇਸ਼ੂ ਉਹਨਾਂ ਦਾ ਇਸ਼ੂ ਗਲਤ ਨਹੀਂ ਸੀ ਨਾ ਜੀ ਇਸ਼ੂ ਉਹਨਾਂ ਦਾ ਸਹੀ ਸੀ ਇੱਕ ਨੀਟ ਦੀ ਪ੍ਰੀਖਿਆ ਹੈਗੀ ਆ ਉਹ ਲੀਕ ਹੋਈ ਬੱਚਿਆਂ ਦੇ ਡੈਥ ਹੋਈ ਹਾਂਜੀ ਸੋ ਅਗਲੇ ਕਹਿੰਦੇ ਹੈਗੇ ਕਿ ਤੁਸੀਂ ਜੇ ਪੇਪਰ ਇੱਕ ਪਹਿਲੀ ਗੱਲ ਤਾਂ ਪਹਿਲਾਂ ਸਟੇਟਾਂ ਦੇ ਲੈਵਲ ਤੇ ਜਿਹੜਾ ਆ ਤੇ ਹੁੰਦਾ ਸੀ ਜੀ ਮੈਡੀਕਲ ਉਹਨੂੰ ਪੀ ਐਮ ਟੀ ਕਹਿੰਦੇ ਸੀ ਪ੍ਰੀ ਮੈਡੀਕਲ ਟੈਸਟ ਉਹ ਸਟੇਟਾਂ ਦੇ ਲੈਵਲ ਤੇ ਹੁੰਦਾ ਸੀ ਬਾਅਦ ਦੇ ਵਿੱਚ ਇਹਨਾਂ ਨੇ ਕੀਤਾ ਉਹ ਦੇਖੋ ਉਹਦੇ ਵਿੱਚ ਜਿਹੜਾ ਆ ਕਿ ਹਰ ਇੱਕ ਸਕੂਲ ਜਿਹੜਾ ਆ ਬੋਰਡ ਆਪਣੇ ਸਟੈਂਡਰਡ ਦੀ ਪ੍ਰੀਖਿਆ ਲੈਂਦਾ ਸੀ ਹੁਣ ਇਹਨਾਂ ਨੇ ਕੀਤਾ ਚੁੱਪ ਕਰਕੇ ਉਹਨੂੰ ਸੈਂਟਰਲਾਈਜ਼ ਕਰ ਦਿੱਤਾ ਸੈਂਟਰ ਹੀ ਲਊਗਾ ਸੈਂਟਰ ਨੇ ਜੇ ਲੈਣਾ ਤੇ ਏਡੀ ਵੱਡੀ ਜਿਹੜੀ ਹੈਗੀ ਆ ਪੱਧਰ ਦੇ ਉੱਤੇ ਇਗਜ਼ਾਮ ਕਰਾਉਣਾ ਜਿਹਦੇ ਵਿੱਚ ਪੂਰੇ ਦੇਸ਼ ਦੇ ਵਿਦਿਆਰਥੀ ਸ਼ਾਮਲ ਹੋਣ ਔਰ ਉਹਨੂੰ ਮਤਲਬ ਫੇਰ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਆ ਕਿ ਉਹਦੇ ਵਿੱਚ ਲੀਕ ਪਰੂਫ ਹੋਏ ਤੇ ਉਹਦੇ ਵਿੱਚ ਜਿਹੜਾ ਲੀਕੇਜ ਨਾ ਹੋਵੇ ਕੋਈ ਇਸ ਤਰੀਕੇ ਦੇ ਨਾਲ ਨਾ ਹੋਵੇ ਜਿਹਦੇ ਨਾਲ ਬੱਚਿਆਂ ਦਾ ਦਿਲ ਟੁੱਟੇ
1: ਪਰ ਸਾਇੰਸ ਦਾ ਮੁਲਕ ਦੇ ਵਿੱਚ ਕਿੰਨੀਆਂ ਯੂਨੀਵਰਸਿਟੀਆਂ ਨੇ ਹਰ ਸੂਬੇ ਦੇ ਵਿੱਚ ਕੋਈ ਨਾ ਕੋਈ ਤਾਂ ਯੂਨੀਵਰਸਿਟੀ ਹੈਗੀ ਆ ਕਿਉਂ ਨੀ ਉਹਨਾਂ ਨੂੰ ਕਿਉਂ ਨੀ ਅਧਿਕਾਰ ਦਿੱਤੇ ਜਾਂਦੇ ਭਈ ਉਹ ਆਪਣੇ ਆਪਣੇ ਸੂਬੇ ਦੇ ਨਾਲੇ ਉੱਥੇ ਇੰਨੀ ਭੀੜ ਜਮਾ ਨਾ ਹੋਊਗੀ ਕੋਈ ਜਗ੍ਹਾ ਹੋਰ ਸਾਰੀਆਂ ਚੀਜ਼ਾਂ ਏਡੇ ਵੱਡੇ ਲੈਵਲ ਦੇ ਉੱਤੇ
0: ਪਰ ਇਹ ਸਭ ਗੱਲ ਏਦਾਂ ਹੈਗੀ ਆ ਨਾ ਇੱਕ ਚੀਜ਼ ਜਦੋਂ ਹੁੰਦੀ ਹੈ ਨਾ ਕਿ ਬੰਦਾ ਕਹਿੰਦਾ ਹਰ ਇੱਕ ਚੀਜ਼ ਮੇਰੇ ਹੱਥ ਅੱਗੇ ਰਵੇ
1: ਜੀ
0: ਉਹ ਚੀਜ਼ ਜਿਹੜੀ ਟੈਂਡੈਂਸੀ ਹੈਗੀ ਆ ਸੈਂਟਰ ਦਾ ਜਿਹੜਾ ਆ ਪਾਵਰ ਦਾ ਸੈਂਟਰਲਾਈਜੇਸ਼ਨ ਕਰਨਾ ਐਜੂਕੇਸ਼ਨ ਦਾ ਸੈਂਟਰਲਾਈਜ਼ ਕਰਨਾ ਉਹ ਇਹਨਾਂ ਦੀ ਪ੍ਰਕਿਰਤੀ ਜਿਹੜੀ ਬਣ ਗਈ ਸੀ ਉਹਦੇ ਤੇ ਵੀ ਹੁਣ ਥੋੜਾ ਜਿਹਾ ਰੋਕ ਲੱਗੂਗੀ ਜੀ ਕਾਰਨ ਇਹੀ ਹੈਗਾ ਆ ਕਿ ਏਡੇ ਵੱਡੇ ਪੱਧਰ ਦੇ ਉੱਤੇ ਇੱਕ ਸੇਮ ਸਟੈਂਡਰਡ ਦੀ ਪ੍ਰੀਖਿਆ ਕਰਾਉਣੀ ਜਿਹੜੀ ਹੈਗੀ ਇੱਕੋ ਇਗਜ਼ਾਮ ਪੇਪਰ ਪਹੁੰਚਾਉਣਾ ਹਰ ਜਗ੍ਹਾ ਦੇ ਉੱਤੇ ਟਾਈਮ ਤੇ ਉਹ ਸਾਰੀ ਚੀਜ਼ ਜਿਹੜੀ ਆ
1: ਜੀ
0: ਉਹ ਉਹਨੂੰ ਫਿਰ ਉੱਥੇ ਸੰਭਾਵਨਾਵਾਂ ਜਿੰਨੇ ਜ਼ਿਆਦਾ ਬੰਦਿਆਂ ਇਨਵੋਲਵ ਹੁੰਦੇ ਆ ਉਨੀ ਜ਼ਿਆਦਾ ਲੀਕੇਜ ਦੀ ਸੰਭਾਵਨਾ ਵੱਧ ਜਾਂਦੀ ਹੈ
1: ਜੀ
0: ਤੋ ਇਸ ਕਰਕੇ ਜਿਹੜਾ ਆ ਤੇ ਜੇ ਉਹ ਇਸ਼ੂ ਤਾਂ ਗਲਤ ਹੈ ਨੀ ਸੀਗਾ ਜੀ ਉਹਨਾਂ ਦਾ ਅੰਦੋਲਨ ਗਲਤ ਨਹੀਂ ਸੀ ਫਿਰ ਤੁਸੀਂ ਸਿੱਖਿਆ ਮੰਤਰੀ ਨੂੰ ਹਟਾਉਣ ਦੀ ਮੰਗ ਕਰਦੇ ਸੀ ਤੁਸੀਂ ਸੋਚਿਆ ਵੀ ਚਲੋ ਇੱਕ ਦੋ ਦਿਨ ਬਹਿ ਕੇ ਚੱਲ ਜਾਣਗੇ ਤੁਹਾਨੂੰ ਪਤਾ ਹੀ ਨੀ ਸੀ ਕਿ ਇਸ ਅੰਦੋਲਨ ਨੇ ਇੰਨਾ ਉਗਰ ਰੂਪ ਲੈ ਲੈਣਾ
1: ਜੀ ਬਿਲਕੁਲ ਹੈ ਜੀ
0: ਹੁੰਦਾ ਕੀ ਹੈ ਜੀ ਵੀ ਜਦੋਂ ਸੱਤਾ ਦੇ ਉੱਤੇ ਕੋਈ ਪਾਰਟੀ ਹੁੰਦੀ ਹੈ ਨਾ ਜੀ ਉਹ ਲੀਡਰਾਂ ਨੂੰ ਨਾ ਥੱਲਿਓ ਜਿਹੜੇ ਹੈਗੇ ਆ ਵੀ ਲੋਕਾਂ ਦੀ ਗੱਲ ਜਿਹੜੀ ਆ ਉਹ ਸੁਣਦੀ ਨੀ ਜੀ
1: ਬਿਲਕੁਲ
0: ਉਹਦੇ ਵਿੱਚ ਇੱਕ ਗੈਪ ਆ ਜਾਂਦਾ ਜੀ
1: ਜੀ
0: ਅਸੀਂ

0: ਦੇਖਿਆ ਕਈ ਆਫਿਸਰ ਜਿਹੜੇ ਹੈਗੇ ਆ, ਕਈ ਪੇਸ਼ਿਆਂ ਦੇ ਵਿੱਚ ਹੁੰਦੇ ਆ ਜਿਹੜੇ ਉਹ ਬਹੁਤ ਰਿਜ਼ਰਵ ਰਹਿੰਦੇ ਆ ਜੀ, ਉਹਨਾਂ ਦੇ ਅੱਖਾਂ ਕੰਨ ਕੌਣ ਹੁੰਦੇ ਆ? ਉਹਨਾਂ ਦੇ ਆਲੇ ਦੁਆਲੇ ਜਿਹੜੇ ਰਹਿਣ ਵਾਲੇ ਰੀਡਰ, ਸਟੈਨੋ, ਜੇ ਉਹ ਅੱਖਾਂ ਕੰਨ ਹੁੰਦੇ ਆ ਜੀ, ਉਹ ਜਿਹਦੇ ਬਾਰੇ ਜੋ ਧਾਰਨਾ ਉਹਨਾਂ ਦੇ ਮਨ ਚ ਬਣਾ ਦਿੰਦੇ ਆ, ਉਹ ਉਹੀ ਮੰਨ ਲੈਂਦੇ, ਸੱਚ ਮੰਨ ਲੈਂਦੇ ਆ
1: ਜੀ।
0: ਸੋ ਇਸ ਕਰਕੇ ਜਿਹੜਾ ਆ, ਕਿਉਂਕਿ ਆਪ ਸਿੱਧਾ ਡਾਇਰੈਕਟ ਕਨੈਕਸ਼ਨ ਜਿਹੜਾ ਹੁੰਦਾ ਕੋਈ ਨੀ ਜੀ,
1: ਜੀ
0: ਏਦਾਂ ਹੀ ਜਿਹੜਾ ਲੀਡਰਾਂ ਦਾ ਡਾਇਰੈਕਟ ਕਨੈਕਸ਼ਨ ਹੁੰਦਾ ਇਹਨਾਂ ਦੇ, ਜਿਹੜੇ ਇਹਨਾਂ ਦੇ ਯੈਸ ਮੈਨ ਹੁੰਦੇ ਉਹਨਾਂ ਨਾਲ ਹੀ, ਕਿਸੇ ਆਲੋਚਕ ਦੇ ਕੋਲ ਬਹਿ ਕੇ ਤੇ ਜਿਹੜਾ ਗੱਲ ਸੁਣਨ ਦੀ ਤੇ ਫਿਰ ਉਹਦੇ ਹਿਸਾਬ ਨਾਲ ਨੀਤੀ ਘੜਨੀ, ਇਹ ਪਹਿਲਾਂ ਹੁੰਦਾ ਸੀਗਾ, ਹੁਣ ਇਹ ਸਮਾਂ ਹੀ ਨੀ ਰਿਹਾ ਜੀ।
1: ਜੀ
0: ਆਲੋਚਨਾ ਨੂੰ ਪਸੰਦ ਹੀ ਨੀ ਕਰਦੇ ਹੈਗੇ ਜੀ, ਆਲੋਚਨਾ ਇੱਕ ਡਿਫਰੈਂਟ ਵਿਊ ਹੁੰਦਾ ਆ, ਜਦੋਂ ਉਹ ਵਿਊ ਜਿਹੜਾ ਆ ਜੇ ਅਸੀਂ ਉਹਨੂੰ ਸੁਣਦੇ ਆ, ਕਈ ਵਾਰੀ ਹੋ ਸਕਦਾ ਆ ਕਿ ਆਪਾਂ ਜਿਹੜੇ ਇੰਨੀ ਖੁਰਾਕ ਦਿੱਲੀ ਤੇ ਰੱਖਣੀ ਚਾਹੀਦੀ ਆ ਨਾ, ਜਰੂਰੀ ਥੋੜਾ ਕਿ ਮੈਂ ਹੀ ਹਰ ਕੰਮ ਚ ਸਹੀ ਹੋਵਾਂ,
1: ਬਿਲਕੁਲ
0: ਦੂਜਾ ਬੰਦਾ ਜੋ ਕਹਿ ਰਿਹਾ ਹੈਗਾ ਆ ਉਹਦੀ ਗੱਲ ਚ ਵੀ ਵਜਨ ਹੋ ਸਕਦਾ ਆ, ਤੇ ਫਿਰ ਸਾਨੂੰ ਉਹਦੇ ਹਿਸਾਬ ਨਾਲ ਸੁਧਾਰ ਕਰ ਲੈਣੇ ਚਾਹੀਦੇ ਆ ਜੀ।
1: ਬਿਲਕੁਲ ਹੈ ਜੀ,
0: ਉਹ ਅੰਦੋਲਨ ਇੰਨਾ ਵੱਧ ਗਿਆ ਸੀ ਜਿਹਦੇ ਕਰਕੇ ਇਹਨਾਂ ਦੀ ਭਾਜਪਾ ਦੀ ਜ਼ਮੀਨ ਖਿਸਕੀ ਆ, ਤੇ ਹੁਣ ਜਿਹੜਾ ਹੈਗਾ ਆ ਤੇ ਤਾਂ ਮੋਦੀ ਸਾਹਿਬ ਕਿੱਥੇ ਟਾਈਮ ਦੇਣ ਜੀ।
1: ਜੀ
0: ਤੁਸੀਂ ਦੇਖੋ ਨਾ, ਰੱਖੜਾ ਭਰਾ ਜਦੋਂ ਮਿਲ ਕੇ ਆਏ ਆ ਜਾਂ ਗੱਲ ਤੈਅ ਕਰਕੇ ਆਏ ਆ, ਤੇ ਮੋਦੀ ਉਹਨੂੰ ਸੁਖਬੀਰ ਬਾਦਲ ਨੇ ਕਿਹਾ ਸੀ ਤੁਸੀਂ ਮੈਨੂੰ ਅਮਿਤ ਸ਼ਾਹ ਨਾਲ ਇੱਕ ਮੀਟਿੰਗ ਲੈ ਦਿਓ
1: ਜੀ,
0: ਤੇ ਸੁਖਬੀਰ ਬਾਦਲ ਨਾਲ ਤਾਂ ਅਮਿਤ ਸ਼ਾਹ ਮਿਲਦੇ ਸੀ ਰਿਹਾ, ਤੇ ਉਹ ਹੁਣ ਜਿਹੜਾ ਆ ਕਹਿੰਦੇ ਵਿਚੋਲਾ ਬਣੇ ਹੈਗੇ ਇਹਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ,
1: ਬਿਲਕੁਲ ਹੈ ਜੀ,
0: ਉਹ ਨਾਇਬ ਸਿੰਘ ਸੈਣੀ ਹੋਣਾ ਨੇ ਜਿਹੜਾ ਆ ਵੀ ਇਹਦੀ ਭੂਮਿਕਾ ਪਟ ਕਥਾ ਤਾਂ ਪਹਿਲਾਂ ਲਿਖੀ ਜਾ ਚੁੱਕੀ ਹੋਊਗੀ, ਤਾਂ ਹੀ ਜਿਹੜਾ ਹੈਗਾ ਇਹ ਉੱਪਰਲੇ ਲੀਡਰਾਂ ਨਾਲ ਤਾਂ ਉਦੋਂ ਮੁਲਾਕਾਤ ਹੁੰਦੀ ਹੈ ਜਦੋਂ ਸਾਰੀਆਂ ਗੱਲਾਂ ਤੈਅ ਹੋ ਜਾਂਦੀਆਂ ਜੀ।
1: ਜੀ
0: ਹੋ ਸਕਦਾ ਹੈ ਵੀ ਇਹਦੇ ਵਿੱਚ ਜਿਹੜਾ ਇਹ ਚਲੋ ਮਿਲ ਕੇ ਆਏ ਆ, ਚੰਗੀ ਗੱਲ ਹੈ ਜੀ। ਪੰਜਾਬ ਦੇ ਵਿੱਚ ਵੈਸੇ ਵੀ ਜਿਹੜਾ ਇਹ ਇੱਕ ਬਦਲ ਦੀ ਤਲਾਸ਼ ਹੈਗੀ ਸੀ, ਬਾਕੀ ਇਹ ਸਾਰੀਆਂ ਧੜੇ ਜਿਹੜੇ ਹੈਗੇ ਬਹੁਤ ਜ਼ਿਆਦਾ ਬਣ ਚੁੱਕੇ ਆ ਤੇ ਖੇਰੂ ਖੇਰੂ ਹੋਏ ਸੀ
1: ਸੈਣੀ ਸਾਹਿਬ। ਜਿਵੇਂ ਇਹਦੇ ਵਿੱਚ ਇੱਕ ਸੰਕੇਤ ਹੋਰ ਮਿਲਦਾ, ਚਲੋ ਮੈਂ ਕਿਸੇ ਸ਼ਲਾਘਾ ਨਹੀਂ ਕਰਦਾ, ਪਰ ਇੱਕ ਲੀਡਰ ਦਾ ਕਿਸੇ ਵੀ ਪਾਰਟੀ ਦਾ ਚਾਹੇ ਲੀਡਰ ਹੈ ਉਹਦੇ ਵਿੱਚ ਜਾਂ ਨੈਸ਼ਨਲ ਪਾਰਟੀਆਂ ਦੀ ਜਿਹੜੀ ਉਹ ਅਹਿਮੀਅਤ ਦੇਖਦੇ ਹੈ, ਚਾਹੇ ਵੱਡੇ ਬਾਦਲ ਸਾਹਿਬ ਸਨ, ਉਹ ਮੋਦੀ ਸਾਹਿਬ ਨਾਲ ਸਿੱਧੀ ਮੁਲਾਕਾਤ ਵੀ ਕਰਦੇ ਸੀਗੇ, ਪਰ ਮਾਨ ਸਾਹਿਬ ਦੀ ਮੁਲਾਕਾਤ ਜ਼ਿਆਦਾਤਰ ਅਮਿਤ ਸ਼ਾਹ ਜਾਂ ਉਹਨਾਂ ਤੱਕ ਹੀ ਜਿਹੜੀ ਸੀਮਤ ਰਹਿ ਜਾਂਦੀ ਹੈ। ਮੋਦੀ ਸਾਹਿਬ ਦੇ ਨਾਲ ਉਹ ਤਾਂ ਪੰਜਾਬ 'ਚ ਆਉਂਦੇ ਆ, ਤਾਂ ਵੀ ਨਹੀਂ ਮਿਲਦੇ ਜਾਂ ਉਹਨਾਂ ਨੂੰ ਮਿਲਣ ਹੀ ਨਹੀਂ ਦਿੱਤਾ ਜਾਂਦਾ, ਲਾਗੇ ਹੀ ਲੱਗਣ ਦਿੱਤਾ ਜਾਂਦਾ, ਪਰ ਘੱਟੋ ਘੱਟ ਆਪਣੇ ਬਾਦਲ ਸਾਹਿਬ ਦੇ ਫਾਦਰ ਜਿਹੜੇ ਨੇ ਆਪਣੇ ਉਹਨਾਂ ਦੇ ਮੂੰਹ ਨੂੰ ਹੀ ਕਿਤੇ ਨਾ ਕਿਤੇ ਕਹਿ ਸਕਦਾ ਹੈ ਕਿ ਇੰਨੀ ਕੁ ਲਾਗ ਹੈਗੀ ਹੈ ਕਿਤੇ ਨਾ ਕਿਤੇ ਮੋਦੀ ਸਾਹਿਬ ਦੇ ਨਾਲ ਮੁਲਾਕਾਤ ਜਿਸ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ।
0: ਸਰ ਗੱਲ ਇਹ ਤਾਂ ਹੈਗੀ, ਕਈ ਚੀਜ਼ਾਂ ਕਾਊਂਟ ਹੁੰਦੀਆਂ
1: ਜੀ,
0: ਏਜ ਫੈਕਟਰ ਵੀ ਕਾਊਂਟ ਹੁੰਦਾ ਜੀ, ਦੂਜਾ ਜਿਹੜਾ ਆ ਉਹਨਾਂ ਦੀ ਮੋਦੀ ਸਾਹਿਬ ਉਹਨਾਂ ਦੀ ਰਿਸਪੈਕਟ ਕਰਦੇ ਸੀ ਕਿਉਂਕਿ ਉਹਨਾਂ ਨੇ ਜੋ ਬਾਦਲ ਸਾਹਿਬ ਨੇ ਇਹਨਾਂ ਵਾਸਤੇ ਕੀਤਾ ਸੀ ਉਹ ਕੋਈ ਵੀ ਨਹੀਂ ਕਰ ਸਕਦਾ ਸੀ
1: ਜੀ।
0: ਜਦੋਂ ਭਾਜਪਾ ਇਕੱਲੀ ਸੀਗੀ ਉਸ ਵੇਲੇ ਸਭ ਤੋਂ ਪਹਿਲਾਂ ਅਲਾਇੰਸ ਉਹਦਾ ਅਕਾਲੀ ਦਲ ਨਾਲ ਹੀ ਹੋਇਆ ਸੀ ਜੀ, ਪਰ ਅਨਕੰਡੀਸ਼ਨਲ ਸਪੋਰਟ ਜੀ, ਅੱਜ ਤੱਕ ਕਿਸੇ ਹੋਰ ਜਿਹੜੀ ਪੋਲੀਟੀਕਲ ਪਾਰਟੀ ਆ ਉਹਨੇ ਇਸ ਤਰੀਕੇ ਨਾਲ ਸਪੋਰਟ ਕਦੀ ਵੀ ਨਹੀਂ ਦਿੱਤੀ ਜੀ। ਤੁਸੀਂ ਹੁਣ ਵੀ ਦੇਖ ਲੋ ਜਿਹੜੀ ਹੈਗੀ ਅਗਲੇ ਜਿਹੜੇ ਆਪਣੀ ਸਟੇਟ ਵਾਸਤੇ ਕੁਛ ਨਾ ਕੁਛ ਹਾਂ ਕਰਾ ਕੇ ਫਿਰ ਜਿਹੜਾ ਇਹ ਅਲਾਇੰਸ ਕਰਦੇ ਆ ਜੀ, ਇਹਨਾਂ ਨੇ ਕਿਸੇ ਮੁੱਦੇ ਨੂੰ ਸੁਲਝਾਉਣ ਦੀ ਗੱਲ ਨਹੀਂ ਕੀਤੀ, ਇਹਨਾਂ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਜੀ
1: ਜੀ।
0: ਉਹਦੇ ਕਰਕੇ ਜਿਹੜਾ ਆ ਫਿਰ ਬਾਦਲ ਸਾਹਿਬ ਤਾਂ ਵੱਡਿਆਂ ਦਾ ਜਿਹੜਾ ਆ ਮੋਦੀ ਸਾਹਿਬ ਬਹੁਤ ਸਤਿਕਾਰ ਕਰਦੇ ਸੀ ਜੀ
1: ਜੀ,
0: ਤੇ ਵੈਸੇ ਵੀ ਬਾਦਲ ਸਾਹਿਬ ਬੜੇ ਯੈਸ ਮੈਨ ਸੀ
1: ਜੀ,
0: ਚਾਹੇ ਉਹਨਾਂ ਨੂੰ ਆਪਣੇ ਕੋਰ ਏਜੰਡੇ ਤੇ ਸਮਝੌਤਾ ਕਰਨਾ ਪਿਆ ਜੀ, ਜਿਹੜਾ ਫੈਡਰਲਿਜ਼ਮ ਦਾ ਜਿਹੜਾ ਆ ਉਹਦੀ ਵਕਾਲਤ ਕਰਦੇ ਕਰਦੇ ਜਿਹੜਾ ਆ ਜਦੋਂ ਧਾਰਾ 370 ਦੀ ਗੱਲ ਆਈ ਤੇ ਉਹਨਾਂ ਨੇ ਬੀਜੇਪੀ ਦੇ ਨਾਲ ਹੀ ਖੜੇ ਪਾਏ ਗਏ
1: ਜੀ,
0: ਜਦਕਿ ਆਪਣੇ ਕੋਰ ਮੁੱਦਿਆਂ ਤੋਂ ਵੀ ਪਿੱਛੇ ਹਟ ਕੇ ਵੀ ਜਿਹੜਾ ਆ ਭਾਜਪਾ ਦੀ ਮਦਦ ਕਰਦੇ ਰਹੇ ਜੀ, ਇਸੇ ਕਰਕੇ ਭਾਜਪਾ ਉਹਨਾਂ ਨੂੰ ਵੀ ਹਾਂ ਠੀਕ ਹੈ ਜੀ ਵੀ ਇਹ ਉਹੋ ਜਿਹੇ ਬੰਦੇ ਆ ਕਿ ਜਿਹਨਾਂ ਨੂੰ ਅਸੀਂ ਉਹ ਜਿੱਦਾਂ ਟੇਬਾਂ ਤੇ ਨਹੀਂ ਲਿਖਿਆ ਹੁੰਦਾ ਜੀ ਟੈਸਟਡ ਓਕੇ ਹਾਂਜੀ, ਤੇ ਬਾਦਲ ਸਾਹਿਬ ਦੇ ਤਾਂ ਮਤਲਬ ਜਿਹੜਾ ਹੈਗਾ ਆ ਵੀ ਵੈਸੇ ਹੀ ਚਿਹਰੇ ਤੇ ਲਿਖਿਆ ਸੀ ਓਕੇ ਟੈਸਟਡ, ਉਹ ਭਾਜਪਾ ਨੇ ਓਕੇ ਟੈਸਟਡ ਸੀਗਾ ਜੀ, ਤੇ ਸੁਖਬੀਰ ਬਾਦਲ ਹੋਣਾ ਨਾ ਉਹਨਾਂ ਦਾ ਥੋੜੇ ਜਿਹੇ ਡਿਫਰੈਂਸ ਸੀਗੇ ਜੀ, ਤੇ ਪਹਿਲਾਂ ਤਾਂ ਮੋਦੀ ਸਾਹਿਬ ਬੜੇ ਅਨੋਇਡ ਸੀਗੇ ਜੀ, ਕਿਸੇ ਟਾਈਮ ਤੇ ਉਹਨਾਂ ਨੇ ਘੱਟ ਗਈ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਤਰਲੋਚਨ ਸਿੰਘ, ਉਹਨਾਂ ਨੂੰ ਕਿਹਾ ਸੀ ਵੀ ਇਹ ਬੰਦੇ ਨੂੰ ਨੀ ਮੈਂ ਮਾਫ਼ ਕਰ ਸਕਦਾ ਹਾਂਜੀ, ਇਹਨਾਂ ਨੇ ਕਹਿੰਦੇ ਮਤਲਬ ਸਾਰਾ ਕੁਛ ਜਿਹੜਾ ਆ ਹਾਮੀ ਭਰ ਕੇ ਸਭ ਕੁਛ ਜਾਣਦੇ ਹੋਏ ਪਹਿਲਾਂ ਇਹ ਤਿੰਨ ਕਾਨੂੰਨਾਂ ਦੇ ਉੱਤੇ ਜਿਹੜਾ ਆ ਇਹਨਾਂ ਨੇ ਜ਼ਿੰਮੇਵਾਰੀ ਲਈ ਸੀ ਵੀ ਕੋਈ ਗੱਲ ਨੀ ਜੀ,
1: ਜੀ
0: ਜੇ ਅਸੀਂ ਕਿਸਾਨ ਕਿਸਾਨਾਂ ਦੀ ਨੂੰ ਰਿਪ੍ਰੈਜੈਂਟ ਕਰਨ ਵਾਲੀ ਪਾਰਟੀ ਆ
1: ਜੀ
0: ਤੇ ਜੇ ਸਾਡੀ ਹਾਂ ਆ ਤੇ ਸਮਝੋ ਕਿਸਾਨਾਂ ਦੀ ਵੀ ਹਾਂ ਆ,
1: ਜੀ
0: ਤੇ ਉਹ ਕਾਨੂੰਨ ਇਹਨਾਂ ਦੀ ਸਹਿਮਤੀ ਨਾਲ ਆਏ ਸੀ, ਬਾਅਦ ਦੇ ਵਿੱਚ ਇਹ ਬਿਟਰੇ ਕਰ ਗਏ। ਤੇ ਕਿਉਂਕਿ ਉਸ ਵੇਲੇ ਇਹਨਾਂ ਦਾ ਵੀ ਬਣਦਾ ਸੀ ਮੋਦੀ ਸਾਹਿਬ ਨੂੰ ਵੀ ਇਹਨਾਂ ਦੀ ਪੋਜੀਸ਼ਨ ਸਮਝਣੀ ਚਾਹੀਦੀ ਨਾ ਜੀ।
1: ਜੀ
0: ਪੰਜਾਬ ਵਿਚ ਤਾਂ ਹਾਲਾਤ ਇਹ ਹੋ ਗਏ ਸੀ ਵੀ ਜਿਹੜੇ ਲੀਡਰ ਸਹਿਮਤ ਨਹੀਂ ਸੀਗੇ ਜੀ, ਉਹਨਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ
1: ਔਖਾ
0: ਸੀ
1: ਹੋ
0: ਜੀ।
1: ਗਿਆ ਜੀ ਜੀ ਪਰ ਕਿਤੇ ਨਾ
0: ਸੋ
1: ਕਿਤੇ
0: ਇਸ ਕਰਕੇ
1: ਜਾਖੜ
0: ਉਹਨਾਂ
1: ਸਾਹਿਬ
0: ਦਾ
1: ਦਾ ਜਾਂ ਆਪਣਾ ਜਿਹੜੀ ਹਾਮੀ ਪਹਿਲਾਂ ਭਰੀ ਸੀ ਉਹਨਾਂ ਨੇ 2-3 ਮਹੀਨੇ, ਜਾਖੜ ਸਾਹਿਬ ਹੋ ਗਏ, ਕੈਪਟਨ ਅਮਰਿੰਦਰ ਸਿੰਘ ਹੋ ਗਏ, ਉਹਨਾਂ ਨੇ ਵੀ ਸੁਖਬੀਰ ਨੂੰ ਬਾਰੇ ਹਾਮੀ ਭਰੀ ਸੀ ਵੀ ਗੱਠਜੋੜ ਕਰਨਾ ਚਾਹੀਦਾ ਹੈ, ਕਿਤੇ ਨਾ ਕਿਤੇ ਉਹਦੇ ਉੱਤੇ ਅੰਦਰ ਖਾਤੇ ਜ਼ਰੂਰ ਚਰਚਾ ਤਾਂ ਹੋਈ ਹੋਏਗੀ ਜਿਸ ਹਿਸਾਬ ਦੇ ਨਾਲ ਅੱਜ ਜੋ ਸਟੈਪ ਲਏ ਜਾ ਰਹੇ ਨੇ ਜੀ।
0: ਸਰ ਮੈਂ ਤਾਂ ਜੋ ਮੇਰੀ ਆਬਜ਼ਰਵੇਸ਼ਨ ਆ, ਸਾਰੀਆਂ ਅੱਖਾਂ ਇਹਨਾਂ ਦੀਆਂ ਜਿਹੜੀਆਂ ਇਹ ਅੰਦੋਲਨ ਹੀ ਖੋਲ ਕੇ ਗਿਆ ਜੀ।
1: ਜੀ
0: ਕਹਿੰਦੇ ਤਾਂ ਤੁਸੀਂ ਦੇਖੋ ਜਾਖੜ ਸਾਹਿਬ ਨੇ ਤਾਂ ਜਿਹੜਾ ਹੈਗਾ ਨਾ ਬੜਾ ਸੌਫਟਲੀ ਗਿਆ ਸੀ,
1: ਜੀ
0: ਕੈਪਟਨ ਸਾਹਿਬ ਨੇ ਤਾਂ ਬੜਾ ਹਾਰਸ਼ਲੀ ਗਿਆ,
1: ਕਿਹਾ ਸੀ
0: ਉਹ ਕਹਿੰਦੇ ਭਾਵੇਂ 15 ਸਾਲ ਤੁਰੇ ਫਿਰੋ।
1: ਜੀ
0: ਹਾਂਜੀ
1: ਸਰਕਾਰ ਨਹੀਂ
0: ਤੇ ਜੇ
1: ਬਣਦੀ ਤੇ
0: ਤੁਸੀਂ ਮਤਲਬ ਕਿ ਹਾਂਜੀ ਫਿਰ ਸਰਕਾਰ ਨਹੀਂ ਬਣਦੀ ਤੁਹਾਡੀ।
1: ਜੀ
0: ਦੇਖੋ ਬਾਕੀ ਠੀਕ ਗੱਲ ਹੈਗੀ ਆ, ਹਰ ਇੱਕ ਪੋਲੀਟੀਕਲ ਪਾਰਟੀ ਦੀ ਆਪਣੀ ਜਿਹੜੀ ਹੈਗੀ ਆ ਇਹ ਹੁੰਦਾ ਆ ਕਿ ਅਸੀਂ ਸਾਡੀ ਪਾਰਟੀ ਦਾ ਵਿਸਤਾਰ ਹੋਵੇ,
1: ਜੀ
0: ਸਾਡੀ ਪਾਰਟੀ ਦੀ ਕੱਲਿਆਂ ਦੀ ਸਰਕਾਰ ਹੋਵੇ, ਹਰ
1: ਇੱਕ
0: ਪਾਰਟੀ ਵਿਸ਼ ਕਰਦੀ ਆ। ਪਰ ਤੁਹਾਨੂੰ ਮਤਲਬ ਜਿਹੜਾ ਹੈਗਾ ਆ ਗਰਾਊਂਡ ਰਿਐਲਿਟੀ ਵੀ ਤਾਂ ਪਤਾ ਹੋਣੀ ਚਾਹੀਦੀ ਆ ਕਿ ਪੰਜਾਬ ਦੀ ਪੰਜਾਬ ਦੀ ਡੈਮੋਗ੍ਰਾਫੀ ਇਸ ਤਰੀਕੇ ਦੀ ਆ ਕਿ ਇੱਥੇ ਜਦੋਂ ਵੀ ਸਰਕਾਰ ਅਕਾਲੀਆਂ ਦੀ ਬਣੀ ਹੈਗੀ ਆ ਉਦੋਂ ਹੀ ਬਣੀ ਜਦੋਂ ਭਾਜਪਾ ਨਾਲ ਸੀ।
1: ਬਿਲਕੁਲ ਹੈ ਜੀ,
0: ਮਤਲਬ ਇੱਥੇ ਦਾ ਹਿੰਦੂ ਤੇ ਸਿੱਖ
1: ਜੀ
0: ਉਹ ਜਦੋਂ ਉਹਨਾਂ ਨੂੰ ਸਾਹਮਣੇ ਇੱਕ ਮੰਚ ਮਿਲਦਾ ਆ ਤੇ ਉਹ ਉੱਥੇ ਭੁਗਤਦਾ ਜੀ,
1: ਜੀ
0: ਕਿਉਂਕਿ ਹੁਣ ਸੌਫਟ ਹਿੰਦੂ ਤੇ ਸੌਫਟ ਸਿੱਖ ਕੋਲ ਇੱਕ ਬਦਲ ਆ ਕਾਂਗਰਸ ਦਾ
1: ਜੀ।
0: ਇਸ ਕਰਕੇ ਜਿਹੜਾ ਹੈਗਾ ਆ ਭਾਜਪਾ ਤੇ ਅਕਾਲੀ ਜਿਹੜਾ ਆ ਇਹਦੇ ਨਾਲ ਭਾਜਪਾ ਨੂੰ ਸ਼ਹਿਰ ਦੇ ਵਿੱਚ ਮਜ਼ਬੂਤੀ ਮਿਲ ਸਕਦੀ ਹੈ ਜੀ,
1: ਜੀ
0: ਤੇ ਕਾਂਗਰਸ ਦੇ ਜਿਹੜੇ ਜਿਹੜਾ ਦੇ ਕੋਲ ਸਰਕਾਰ ਜਾਂਦੀ ਦਿਸਦੀ ਸੀ ਉਹ ਕਹਿੰਦੇ ਨਾ ਜੀ ਨਾ ਅਸੀਂ ਇਸ ਇਲੈਕਸ਼ਨ ਦੇ ਵਿੱਚ ਤਾਂ ਜਿਹੜਾ ਹੈਗਾ ਆ ਅਸੀਂ ਰੱਜ ਕੇ ਲੜਾਂਗੇ
1: ਜੀ,
0: ਤੇ ਅਸੀਂ ਉਹ ਤੋਂ ਅਗਲੇ 5 ਸਾਲ ਬਾਅਦ ਅਸੀਂ ਦੇਖੋ ਆਵਾਂਗੇ ਉਦੋਂ ਸਾਡੇ ਜਿਹੜੇ ਲੀਡਰ ਜਿਹੜੇ ਹੈਗੇ ਆ ਸਾਡੇ ਕੁਛ ਇੱਕ ਬਜ਼ੁਰਗ ਲੀਡਰਾਂ ਦੀਆਂ ਵਿਕਟਾਂ ਝੜ ਜਾਣ ਤਾਂ ਕਿ ਅਸੀਂ ਯੰਗ ਲੀਡਰ ਆ ਉਹ ਅੱਗੇ ਹੋ ਸਕੀਏ
1: ਜੀ।
0: ਉਧਰੋਂ ਜਿਹੜਾ ਆ ਜੀ ਕਾਂਗਰਸ ਦਾ ਪ੍ਰਧਾਨ ਆ ਉਹ ਬੈਠਾ ਜਿਹੜੇ ਸ਼ਹਿਰ ਚ ਵੀ ਜਾਂਦਾ ਆ ਉੱਥੇ ਤੇ ਲੀਡਰ ਦੀ ਟਿਕਟ ਕੱਟੇ ਆਉਂਦਾ ਆ, ਨਾਲ ਥੱਲੜਿਆਂ ਨੂੰ ਕਹਿ ਆਉਂਦਾ ਤੁਹਾਡਾ ਦਿਲ ਨੀ ਕਰਦਾ ਅਗਰ ਤੁਸੀਂ ਜਿਹੜਾ ਹੈ ਵਿਧਾਨ ਸਭਾ ਦੇ ਮੈਂਬਰ ਬਣੋ
1: ਜੀ।
0: ਹਾਂਜੀ
1: ਬਿਲਕੁਲ
0: ਉਹ ਤੇ ਇਸ ਕਰਕੇ ਉਹ ਕਦੀ ਕਹਿੰਦਾ ਮੈਂ 100 ਬੰਦੇ ਨੂੰ ਨਵੇਂ ਨੂੰ ਸੀਟ ਦੇਣੀਆਂ ਹੈ ਜੀ ਟਿਕਟਾਂ, ਕਿਸੇ ਕਦੀ ਕਹਿੰਦਾ 60 ਨੂੰ ਦੇਣੀਆਂ ਜੀ, ਉਹਦਾ ਹੁਣ ਪਤਾ ਨੀ ਲੱਗਦਾ ਹੈਗਾ ਜੀ। ਉਹਨਾਂ ਦਾ ਕਲੇਸ਼ ਜਿਹੜਾ ਆ ਉਹ ਚੱਲੀ ਜਾ ਰਿਹਾ ਜੀ, ਉਧਰੋਂ ਰਾਹੁਲ ਗਾਂਧੀ ਹੁਣੀ ਇੰਨੀ ਮੈਚੋਰਿਟੀ ਦਿਖਾਉਂਦੇ ਹੀ ਨੀ ਜੀ।
1: ਜੀ
0: ਇੱਕ ਖਬਰ ਤੁਸੀਂ ਕੀਤੀ ਆ ਉਹਨਾਂ ਨੂੰ ਜਿਹੜਾ ਆ ਜੈਨ ਜੀ ਨੇ ਜਿਹੜਾ ਆ ਸਵਾਲ ਕੋਈ ਪੁੱਛਿਆ, ਸਵਾਲ ਤਾਂ ਬੜਾ ਟਿਪੀਕਲ ਸੀ ਵੈਸੇ ਕਿ ਤੁਹਾਨੂੰ ਭਾਜਪਾ ਦਾ ਕਿਹੜਾ ਨੇਤਾ ਪਿਆਰਾ ਲੱਗਦਾ,
1: ਜੀ
0: ਤੇ ਮੈਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਜੋ ਕਾਂਗਰਸ ਦਾ ਹਸ਼ਰ ਪੰਜਾਬ ਚ ਦੇਖਦੇ ਹੋਣਗੇ ਤੇ ਉਹ ਵੀ ਆਪਣੀ ਗਲਤੀ ਤੇ ਪਛਤਾਉਂਦੇ, ਹਾਂਜੀ ਉਹ ਵੀ ਆਪਣੀ ਗਲਤੀ ਤੇ ਪਛਤਾਉਂਦੇ ਹੋਣਗੇ ਕਿ ਹਾਂ ਭਾਈ ਇਹਦੇ ਨਾਲੋਂ ਤਾਂ ਕੈਪਟਨ ਹੀ ਠੀਕ ਸੀਗਾ, ਚਲੋ
1: ਮੁੰਡਾ ਤਾਂ ਚੱਲਦਾ ਸੀ
0: ਕਿਤੇ
1: ਸਾਨੂੰ ਇਕੱਠੇ ਤਾਂ ਕਰਕੇ
0: ਹਾਂਜੀ
1: ਰੱਖਦਾ ਸੀ
0: ਘੱਟੋ ਸਰਕਾਰ ਤਾਂ ਬਣਦੀ ਸੀ ਨਾ ਜੀ,
1: ਜੀ
0: ਤੇ ਇਸ ਕਰਕੇ ਉਹਦੀ ਘੂਰੀ ਤੋਂ ਡਰਦੇ ਸੀ। ਪਰ ਉਦੋਂ ਇਹਨਾਂ ਦੀ ਮਜਬੂਰੀ ਇਹ ਸੀ ਵੀ ਜਿੱਥੇ ਕੈਪਟਨ ਅੜ ਜਾਂਦਾ ਸੀ ਇਹਨਾਂ ਨੂੰ ਪਿੱਛੇ ਹਟਣਾ ਪੈਂਦਾ ਸੀਗਾ, ਕੈਪਟਨ ਨਹੀਂ ਸੀ ਹਟਦਾ।
1: ਬਿਲਕੁਲ ਹੈ ਜੀ,
0: ਤੇ ਉਹ ਪੁਰਾਣੀਆਂ ਸਾਂਝਾਂ ਚੇਤੇ ਆ ਗਈਆਂ, ਪਿਆਰ ਚੇਤੇ ਆ ਗਿਆ ਤੇ ਉਹਨਾਂ ਨੇ ਅੰਕਲ ਕੈਪਟਨ ਦਾ ਨਾਂ ਲਿਆ ਤਾਂ ਅੰਕਲ ਅਮਰਿੰਦਰ।
1: ਨਹੀਂ ਬਚਪਨ ਚ ਖੇਡੇ ਨੇ ਕਾਫੀ, ਆਉਣਾ ਜਾਣਾ ਸੀਗਾ। ਬਿਲਕੁਲ ਹੈ ਜੀ,
0: ਹੀ ਇਜ਼ ਵੈਰੀ ਕੂਲ
1: ਜੀ,
0: ਤੇ ਉਹਨਾਂ ਦੀ ਮਿਲਟਰੀ ਬੈਕਗ੍ਰਾਉਂਡ ਹੈਗੀ ਆ। ਹਾਂਜੀ
1: ਜੀ,
0: ਤੇ
1: ਤੇ ਸੈਣੀ ਸਾਹਿਬ
0: ਵਧੀਆ ਜੀ,
1: ਕੀ ਲੱਗਦਾ ਕਿ ਜੇ ਗੱਠਜੋੜ ਹੁੰਦਾ ਹੈ ਮਤਲਬ ਕਿ ਲੋਕ ਆਵਾਜ਼ ਜਾਂ ਪੰਜਾਬ ਦੇ ਵਿੱਚ ਕੀ ਲੋਕ ਸੋਚਦੇ ਆ, ਜਿਸ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਕਿ ਜੋ ਆਮ ਆਦਮੀ ਪਾਰਟੀ ਅੱਜ ਰੈਲੀ ਤਾਂ ਨਹੀਂ ਕਿਹਾ ਤਾਂ ਉਹਨਾਂ ਨੇ ਰੈਲੀ ਦਾ ਸੀਗਾ ਪਰ ਰੈਲਾ ਹੀ ਕਹਿ ਸਕਦੇ ਹੋ ਗਿਆ, ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਨੇ ਨਾਲ ਦੀ ਨਾਲ ਚੇਤਾਵਨੀ ਵੀ ਦੇ ਦਿੱਤੀ ਹੈ, ਕਹਿੰਦੇ ਤੁਹਾਨੂੰ ਲਿਆ ਸਕਦੇ ਆ ਤਾਂ ਤੁਹਾਨੂੰ ਭਜਾ ਵੀ ਸਕਦੇ ਆ, ਫਿਰ ਏਦਾਂ ਨਹੀਂ ਤਾਂ ਏਦਾਂ ਹੀ ਆ ਜਾਓ। ਫਿਰ ਉਹ ਕਹਿੰਦੇ 8 ਲੱਖ ਅਸੀਂ ਆ ਗਿਆ ਤਾਂ ਫਿਰ 40 ਲੱਖ ਤੱਕ ਗੱਲ ਜਾਏਗੀ, ਫਿਰ ਦੇਖ ਲਓ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਦੇਖੋ ਜਿੱਥੇ ਤੱਕ ਗੱਠਜੋੜ ਦੀ ਆ ਨਾ, ਉਹਦੀ ਤਾਂ ਆਪਾਂ ਕੰਕਲੂਡਿੰਗ ਲਾਈਨ ਇਹ ਦਿੰਦੇ ਹਾਂ
1: ਜੀ
0: ਕਿ ਇਟ ਇਜ਼ ਟੂ ਅਰਲੀ ਟੂ ਸੇ ਸਮਥਿੰਗ।
1: ਬਿਲਕੁਲ ਹੈ ਜੀ,
0: ਹਾਂਜੀ ਸਿਆਸਤ ਆ ਇਹਦੇ ਵਿੱਚ ਜਿਹੜਾ ਹੈਗਾ ਆ, ਕਈ ਕੁਛ ਅਗਲਿਆਂ ਨੇ ਸਾਡੇ ਤੋਂ ਛੁਪਾਉਣਾ ਆ ਤੇ ਕਈ ਕੁਛ ਅੰਦਰ ਖਾਤੇ ਕਰਨਾ
1: ਜੀ।
0: ਸੋ ਇਸ ਕਰਕੇ ਉਹ ਸਮੇਂ ਦੇ ਲਾਇਆ ਗਰਭ ਚ ਹੀ ਹੈਗਾ ਜੀ।
1: ਜੀ
0: ਠੀਕ ਹੈ ਜੀ, ਕਿ ਮੈਨੂੰ ਇੰਨਾ ਪਤਾ ਹੈਗਾ ਕਿ ਮੈਂ ਮਤਲਬ ਯਾਦ ਕਰੋ ਤੁਹਾਨੂੰ, ਮੈਂ ਸਾਲ ਡੇਢ ਸਾਲ ਪਹਿਲਾਂ ਜਦੋਂ ਮੈਂ ਜਲੰਧਰ ਗਿਆ ਸੀ ਤੇ ਮੈਂ ਇੱਕ ਦੁਕਾਨ ਦੇ ਉੱਤੇ ਕਿਸੇ ਤੇ ਬੈਠਾ ਸੀ, ਹਿੰਦੂ ਬੰਦੇ ਦੇ ਕੋਲ ਬੈਠਾ ਸੀ
1: ਜੀ।
0: ਜਦੋਂ ਮੈਂ ਉਹਨੂੰ ਬੜਾ ਜਿਹੜਾ ਹੈਗਾ ਆ ਸੋਫਟਲੀ ਜਿਹੜਾ ਆ ਤੇ ਉਹ ਪੁੱਛਿਆ ਸੀਗਾ, ਤੇ ਉਹ ਪਹਿਲਾਂ ਤਾਂ ਆਪਣੀਆਂ ਫੀਲਿੰਗ ਜ਼ਾਹਰ ਨਹੀਂ ਸੀ ਕਰ ਰਿਹਾ, ਤੇ ਜਦੋਂ ਮੈਂ ਉਹਨੂੰ ਮਤਲਬ ਉਹਨਾਂ ਦੀ ਟੋਨ ਦੇ ਵਿੱਚ ਹੀ ਗੱਲ ਕਰਨੀ ਸ਼ੁਰੂ ਕੀਤੀ, ਉਹ ਕਹਿੰਦਾ ਦੇਖੋ ਜੀ ਵੀ ਅਸੀਂ ਵੋਟ ਪਵਾਵਾਂਗੇ ਤਾਂ ਨਹੀਂ
1: ਜੀ,
0: ਤੇ ਅਸੀਂ ਜਿਹੜਾ ਹੈਗਾ ਸਾਡੀ ਪਹਿਲੀ ਪ੍ਰਾਇਓਰਟੀ ਤਾਂ ਇਹ ਹੋਊਗੀ ਵੀ ਅਕਾਲੀ ਦਲ ਤੇ ਇਹਨਾਂ ਦਾ ਭਾਜਪਾ ਦਾ ਗੱਠਜੋੜ ਹੋਵੇ ਤੇ ਵੋਟਾਂ ਸਾਡੀਆਂ ਹਿੰਦੂਆਂ ਦੀਆਂ ਜਿਹੜੀਆਂ ਭਾਜਪਾ ਨੂੰ ਪੈ ਜਾਣਗੀਆਂ
1: ਜੀ,
0: ਤੇ ਤਾਂ ਕੱਲੀ ਭਾਜਪਾ ਇੱਥੇ ਆਉਂਦੀ ਦਿਸਦੀ ਨਹੀਂ ਤੇ ਫੇਰ ਅਸੀਂ ਕਾਂਗਰਸ ਵੱਲ ਮੁੜ ਜਾਈਦਾ ਆ।
1: ਬਿਲਕੁਲ
0: ਜੇ ਇਹ ਗੱਲ ਸੱਚ ਆ ਤੇ ਇਹ ਹੀ ਸ਼ਹਿਰੀ ਜਿਹੜੇ ਵਪਾਰੀ ਆ ਉਹਨਾਂ ਦੀ ਸੋਚ ਹੈਗੀ ਆ
1: ਜੀ,
0: ਤੇ ਉਸ ਹਾਲਤ ਵਿੱਚ ਭਾਜਪਾ ਨੂੰ ਫਾਇਦਾ ਹੋਏਗਾ ਗੱਠਜੋੜ ਦਾ। ਪਿੰਡਾਂ ਦਾ ਕੋਰ ਵੋਟਰ ਨੂੰ ਤਾਂ ਜਿਹੜਾ ਹੈਗਾ ਅਕਾਲੀ ਦਲ ਐਡਰੈਸ ਕਰ ਪਾਊਗਾ
1: ਜੀ,
0: ਜੇ ਅਕਾਲੀ ਦਲ ਕੁਛ ਇੱਕ ਮੁੱਦੇ ਗੱਠਜੋੜ ਹੋਣ ਤੋਂ ਬਾਅਦ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਆ ਉਹ ਰਿਜੋਲਵ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਆ
1: ਜੀ,
0: ਕੋਈ ਬੰਦੀ ਸਿੰਘਾਂ ਦਾ, ਕੋਈ ਪੰਜਾਬ ਦੇ ਬਾਰੇ ਕੋਈ ਰੋਡ ਮੈਪ
1: ਜੀ,
0: ਉਸ ਚੀਜ਼ ਦੇ ਉੱਤੇ ਜਿਹੜਾ ਆ ਬਈ ਜੇ ਕੋਈ ਵਰਕ ਹੋ ਜਾਂਦਾ ਆ ਜੀ, ਤੇ ਉਹਦੇ ਨਾਲ ਅਕਾਲੀ ਦਲ ਵੀ ਜਿਹੜਾ ਆ ਬਈ ਪਿੰਡਾਂ ਦੇ ਵਿੱਚੋਂ ਵੋਟ ਮੰਗਣ ਦਾ ਹੱਕਦਾਰ ਹੋ ਜਾਊਗਾ, ਉਹਨੂੰ ਬੂਸਟ ਮਿਲੂਗਾ ਇਸ ਚੀਜ਼ ਦਾ। ਉਹ ਕਹਿਣਗੇ ਜੀ ਵੀ ਹਾਂ ਜੀ ਅਲਟੀਮੇਟਲੀ ਜਿਹੜੀ ਸੈਂਟਰ ਆ ਮਸਲੇ ਤਾਂ ਉਹਨੇ ਹੱਲ ਕਰਨੇ ਆ, ਤੇ ਅਸੀਂ ਜਿਹੜਾ ਆ ਦੇਖੋ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਆ ਇੰਨਾ ਆਹ ਬੰਦੇ ਜਿਹੜੇ ਫਸੇ ਸੀ ਅਸੀਂ ਕਰਾ ਲਏ ਆ ਜੀ, ਤੇ ਬਾਕੀ ਵੀ ਜਿਹੜੇ ਹੈਗੇ ਮੁੱਦੇ ਹੱਲ ਕਰਾਉਣਾ ਲਾਂਗੇ। ਉਹ ਇੰਸ਼ੋਰੈਂਸ ਦੇ ਕੇ ਤੇ ਜਿਹੜਾ ਹੈਗਾ ਆ ਵੋਟਾਂ ਦੀ ਮੰਗ ਕਰ ਸਕਦਾ ਹੈ ਜੀ। ਹੁਣ ਕਿਉਂਕਿ ਇਹ ਚਾਰ ਸਾਲ ਸਾਢੇ ਚਾਰ ਸਾਲ ਇੱਕ ਦੂਜੇ ਨੂੰ ਕੋਸਦੇ ਰਹੇ ਆ, ਤੇ ਇਸ ਕਰਕੇ ਜਿਹੜਾ ਆ ਫਿਰ ਜੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਵੀ ਤੁਰਨਾ ਔਖਾ ਹੋ ਜਾਂਦਾ ਆ, ਤੇ ਤੁਹਾਡੀ ਸੋਚ ਤਾਂ ਲੋਕੀ ਕਹਿੰਦੇ ਹੈਗੇ ਰਾਤੋ ਰਾਤ ਬਦਲ ਜਾਂਦੀ ਆ, ਸਾਨੂੰ ਬਦਲਣ ਨੂੰ ਬਹੁਤ ਟਾਈਮ ਲੱਗਦਾ ਭਾਈ
1: ਜੀ। ਬਿਲਕੁਲ,
0: ਇਸ ਕਰਕੇ ਜਿਹੜਾ ਆ ਹਾਂਜੀ ਜਰੂਰ ਇਹ ਹੈਗਾ ਆ ਕਿ ਆਮ ਆਦਮੀ ਪਾਰਟੀ ਦਾ ਜਿੱਦਾਂ ਹੁਣ ਆਪਾਂ ਨਾਲ ਹੀ ਦੂਜੀ ਖਬਰ ਤੇ ਆ ਜਾਈਏ ਡੀਏ ਵਾਲੇ ਤੇ
1: ਜੀ,
0: ਡੀਏ ਦਾ ਸਰ ਦੇਖੋ ਹੁਣ ਭਾਵਾਂ ਹਾਈ ਕੋਰਟ ਨੇ ਫਿਰ ਡਬਲ ਬੈਂਚ ਨੇ ਫੈਸਲਾ ਦੇ ਦਿੱਤਾ ਇਹ
1: ਜੀ
0: ਵੀ 15 ਦਿਨ ਦੇ ਅੰਦਰ ਅੰਦਰ, ਉਹ ਦੱਸਦੇ ਆ ਜੀ ਵੀ 21,000 ਕਰੋੜ ਰੁਪਏ ਦਾ ਬਣਿਆ ਆ।
1: ਹਾਂਜੀ ਬਿਲਕੁਲ,
0: ਜਿਹੜਾ ਕਿਉਂਕਿ ਡਿਲੇ ਕਰਦੇ ਕਰਦੇ ਵੀ ਹਾਂ ਜੀ ਅਗਲੇ ਅੱਗੇ ਦੇ ਦਿਆਂਗੇ ਅੱਗੇ ਦੇ ਦਿਆਂਗੇ,
1: 15 ਦਿਨਾਂ ਚ ਨਹੀਂ ਦਿੰਦੇ ਤਾਂ 6% ਉੱਪਰ ਪੈਣੇ ਵਿਆਜ ਪੈਣਾ ਸ਼ੁਰੂ ਹੋ
0: ਜਾਣਾ। ਉਹ ਸਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ, ਉਹ ਤਾਂ ਅੱਜ ਵੀ ਹੁਣ ਇੱਕ ਖਬਰ ਲੱਗੀ ਹੈਗੀ ਆ ਜੀ ਹੁਣੇ ਆ ਗਈ ਆ ਵੀ ਭਾਈ ਹਾਈ ਕੋਰਟ ਨੂੰ ਵੀ ਕੁਛ ਨੀ ਮੰਨਦੇ ਪਏ ਵੀ ਇਹਨਾਂ ਦੀਆਂ ਮਸ਼ਹੂਰੀਆਂ ਤਾਂ ਏਦਾਂ ਹੀ ਚੱਲਣ ਲੱਗੀਆਂ ਆਈਆਂ
1: ਜੀ,
0: ਹੁਣ ਕਿਉਂ ਇਹਨਾਂ ਨੇ ਬਹਾਨਾ ਲਾ ਦੇਣਾ ਹੈਗਾ ਜੀ ਸਾਡਾ ਤਾਂ ਕੰਟਰੈਕਟ ਪਹਿਲਾਂ ਦਾ ਹੋਇਆ ਆਇਆ ਸੀ ਤੇ ਅਸੀਂ ਉਹਨਾਂ ਨੂੰ ਪੇਮੈਂਟ ਕਰ ਚੁੱਕੇ ਹੈਗੇ ਆ
1: ਜੀ,
0: ਤੇ ਜਿੱਦਾਂ ਦਾ ਜਿੱਦਾਂ ਇੱਥੋਂ ਆਰਡਰ ਹੋਇਆ ਜਾਂ ਉਸ ਤੋਂ ਬਾਅਦ ਅਸੀਂ ਕੋਈ ਨਵਾਂ ਕੰਟਰੈਕਟ ਦਿੱਤਾ ਨੀ ਤੇ ਨਾ ਹੀ ਅਸੀਂ ਕੋਈ ਨਵੀਂ ਮਸ਼ਹੂਰੀ ਜਿਹੜੀ ਆ ਭੇਜੀ ਆ ਜੀ, ਉਹ ਪੁਰਾਣਾ ਸਾਡਾ ਕੰਟਰੈਕਟ ਜਿਹੜਾ ਆ ਉਹ ਚੱਲਦਾ ਪਿਆ। ਇਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕਰ ਲੈਣਾ ਜੀ, ਬਾਕੀ 6% ਇੰਟਰਸਟ ਦੇਣਾ ਹੈਗਾ ਤੇ ਇਹਨਾਂ ਨੇ ਥੋੜਾ ਦੇਣਾ ਹੈਗਾ ਜੀ, ਆਪੇ ਜਿਹੜੀ ਅਗਲੀ ਸਰਕਾਰ ਆਊਗੀ ਉਹ ਦਿੱਤੀ ਰਹੂਗੀ ਜੀ, ਇਹ ਤਾਂ ਆਪਣਾ 15 ਦਿਨਾਂ ਬਾਅਦ ਜਿਹੜਾ ਆ ਸੁਪਰੀਮ ਕੋਰਟ ਨੂੰ ਮੂਵ ਕਰਨਗੇ ਜੀ।
1: ਵੈਸੇ ਸਾਇੰਸ ਸਾਹਿਬ ਪਹਿਲਾਂ ਕਦੇ ਏਦਾਂ ਹੋਇਆ ਕਿ ਕੋਈ ਵੀ ਸਰਕਾਰ ਹੋਵੇ ਜਾਂ ਡੀਏ ਨਾ ਦਿੱਤਾ ਹੋਵੇ, ਪਰ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਜਿਹੜੀਆਂ ਤਨਖਾਹਾਂ MLA ਦੀਆਂ ਨੇ ਉਹ ਤਾਂ ਬਾਕੀ ਦੇਸ਼ ਦੇ ਨਾਲ ਹਿਸਾਬ ਕਿਤਾਬ ਲਾਇਆ, ਕਿਸੇ ਦੀ 1,00,000 ਆ, ਕਿਸੇ ਦੀ 1.25 ਲੱਖ ਆ, ਕਿਸੇ ਦੀ 1.5 ਹੈ ਵੱਧ ਤੋਂ ਵੱਧ, ਤੇ 1,35 ਹੈ ਕਿਸੇ ਦੀ, ਤੇ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਧ 2.5-2.5 ਲੱਖ ਰੁਪਇਆ ਲਈ ਜਾਂਦੇ ਆ।
0: 2,52,000 ਭੱਤਿਆਂ ਸਮੇਤ
1: ਜੀ,
0: ਹਾਂਜੀ, ਫੇਰ ਜਿਹੜਾ ਹੈਗਾ ਆ ਤੁਸੀਂ ਬਾਕੀਆਂ ਦੀ, ਕਿਸੇ ਦੀ 1,10,000 ਆ, ਕਿਸੇ ਦੀ 1,60,000
1: ਆ,
0: ਇਹਨਾਂ ਦੀ ਸਾਰਿਆਂ ਨਾਲੋਂ ਵੱਧ ਹੈਗੀ ਆ ਜੀ। ਆਪਣੀਆਂ ਤਨਖਾਹਾਂ ਨੂੰ ਝਾਤੀ ਨੀ ਮਾਰਦੇ ਜੀ, ਬਾਕੀ ਜਿਹੜੇ ਹੈਗੇ ਆ ਦੇਖੋ, ਇੱਕ ਵੋਕੇਸ਼ਨਲ ਟੀਚਰ ਦੀ ਵੀ ਸਰ ਮੈਂ ਤੁਹਾਨੂੰ ਭੇਜੀ ਸੀ, ਵੋਕੇਸ਼ਨਲ ਟੀਚਰ ਪੰਜਾਬ ਦੇ ਵਿੱਚ 18,000 ਤੇ ਰੱਖਿਆ ਆ
1: ਜੀ,
0: ਤੇ ਹਰਿਆਣੇ ਦੇ ਵਿੱਚ ਤੇ ਦਿੱਲੀ ਚ 38,000 ਲੈ ਰਿਹਾ ਜੀ ਉਹ।
1: ਕਿਆ ਬਾਤ ਹੈ ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਕਹਿਣ ਦੀਆਂ ਗੱਲਾਂ ਹੈਗੀਆਂ, ਤੁਸੀਂ ਵੱਖਰੇ ਵੱਖਰੇ ਟ੍ਰੇਡ ਚ ਵੱਖਰੀ ਵੱਖਰੀ ਸੈਲਰੀ ਹੈਗੀ ਆ, ਪਰ DA ਤਾਂ ਸਾਰਿਆਂ ਨੂੰ ਮਿਲਦਾ ਰਿਹਾ ਅੱਜ ਤੱਕ
1: ਜੀ।
0: ਕੋਈ ਸਿਆਣੀ ਸਰਕਾਰ ਜਿਹੜੀ ਆ ਉਹ ਕਦੀ ਵੀ ਮੁਲਾਜ਼ਮਾਂ ਨਾਲ ਜਿਹੜਾ ਹੈਗਾ ਆ ਉਹਨਾਂ ਦੇ ਹੱਕਾਂ ਦੇ ਉੱਤੇ ਛੇੜ ਹੱਕਾਂ ਤੇ ਛੇੜਛਾੜ ਨਹੀਂ ਕਰਦੀ।
1: ਜੀ
0: ਇਹਨਾਂ ਨੇ ਤਾਂ ਬਹੁਤ ਡੈਮੇਜਿੰਗ ਡੈਮੇਜਿੰਗ ਸਟੈਪ ਲਏ ਕਿ ਮੁਲਾਜ਼ਮਾਂ ਨੂੰ ਇਹ ਕਹਿਣਾ ਵੀ ਜਾਂ ਤਾਂ ਤਨਖਾਹ ਸੈਂਟਰ ਦੇ ਕੇਡਰ ਦੀ ਲੈ ਲਓ ਤੇ
1: ਜਾਂ ਫਿਰ
0: ਡੀਏ ਲੈਣਾ
1: ਬੈਨੀਫਿਟ
0: ਆ
1: ਲੈ
0: ਤੇ
1: ਲਓ।
0: ਜਾਂ ਡੀਏ ਛੱਡੋ।
1: ਜੀ
0: ਮਤਲਬ ਇਹ ਹੈਗਾ, ਇਹ ਤਾਂ ਨਾ ਦੇਣ ਦੀ ਹੈਗੀ ਆ ਨਾ ਜੀ ਇੰਟੈਂਸ਼ਨ ਵੀ ਹਾਂ ਜੀ
1: ਜੀ
0: ਅਸੀਂ ਦੇਣਾ ਹੀ ਨਹੀਂ ਜੀ।
1: ਜੀ
0: ਓਵਰ ਓਵਰ ਇਹ ਤਰਕ ਤੁਸੀਂ ਜਿਹੜਾ ਹੈਗਾ ਹਾਈ ਕੋਰਟ ਚ ਦੇ ਚੁੱਕੇ ਆ, ਸਿੰਗਲ ਬੈਂਚ ਤੇ ਵੀ ਦਿੱਤਾ, ਡਬਲ ਬੈਂਚ ਤੇ ਵੀ ਦਿੱਤਾ, ਜਦੋਂ ਦੋਨਾਂ ਜਿਹੜੀਆਂ ਕੋਰਟਾਂ ਨੇ ਸਵੀਕਾਰ ਹੀ ਨਹੀਂ ਕੀਤਾ ਤੇ ਉਹ ਫਿਰ ਤੁਸੀਂ ਲੋਕਾਂ ਤੋਂ ਕਿਉਂ ਉਮੀਦ ਕਰਦੇ ਆ ਵੀ ਲੋਕ ਇਹ ਗੱਲ
1: ਬਿਲਕੁਲ
0: ਮੰਨਣਗੇ ਜੀ।
1: ਜੀ ਬਿਲਕੁਲ ਹੈ ਜੀ।
0: ਬਾਕੀ ਜਿਹੜਾ ਮੁਲਾਜ਼ਮਾਂ ਨੇ ਅੱਜ ਜਿਹੜਾ ਦਿੱਤਾ ਸੀ ਧਰਨਾ, ਉਹ ਵਿਧਾਨ ਸਭਾ ਵੱਲ ਨੂੰ ਜਾਣਾ ਚਾਹੁੰਦੇ ਸੀ ਜੀ,
1: ਜੀ
0: ਉਹਨਾਂ ਤੇ ਪਾਣੀ ਦੀਆਂ ਹੋਈਆਂ ਵਿਛਾੜਾਂ।
1: ਜੀ
0: ਹੁਣ ਤਾਜੀ ਤਾਜੀ ਖਬਰ ਆ ਰਹੀ ਹੈਗੀ ਆ ਜੀ ਕਿ ਮੁਲਾਜ਼ਮਾਂ ਨੇ ਪੰਜਾਬ ਦੇ ਵਿੱਚੋਂ ਇਹਨਾਂ ਦੇ ਬੋਰਡ ਪੱਟਣੇ ਸ਼ੁਰੂ ਕਰ ਦਿੱਤੇ
1: ਸ਼ੁਰੂ ਕਰ
0: ਮਸ਼ਹੂਰੀਆਂ ਵਾਲੇ।
1: ਦਿੱਤੇ ਬਿਲਕੁਲ ਹੈ,
0: ਹਾਂ ਜੀ
1: ਦੋਸਤ ਹੈ।
0: ਤੁਸੀਂ ਇਹ ਪਹਿਲੀ ਸਰਕਾਰ ਆ ਜਿਹਦੇ ਵਿੱਚ ਮੁਲਾਜ਼ਮ ਇੰਨਾ ਅਨੁਆਇਡ ਹੋਇਆ ਆ ਜੀ,
1: ਜੀ
0: ਤੇ ਅਗਲੇ ਕਹਿੰਦੇ ਅਸੀਂ 8 ਲੱਖ ਹੈਗੇ ਆ ਜੀ, ਪੰਜਾਂ ਦਾ ਪਰਿਵਾਰ ਇੱਕ ਹੈਗਾ ਆ ਤੇ 40 ਲੱਖ ਨੂੰ ਅਫੈਕਟ ਕਰਦੇ ਹੈਗੇ
1: ਸੈਣੀ
0: ਜੀ।
1: ਸਾਹਿਬ ਖਬਰ ਆ ਗਈ, ਇਹ ਵੀ ਖਬਰ ਆ ਗਈ ਹੈ, ਪੰਜਾਬ ਦੇ ਮੁਲਾਜ਼ਮਾਂ ਦੀ ਡੀਏ ਦੀ ਮੰਗ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ 27 ਅਗਸਤ ਨੂੰ ਤੈਅ ਹੋ ਗਈ ਹੈ।
0: ਹਾਂਜੀ
1: ਜੀ
0: ਦੇਖੋ ਉੱਥੇ ਕਿੱਦਾਂ ਮਤਲਬ ਉਹਨਾਂ ਨੂੰ ਕੈਪੈਸੀਫਾਈ ਕਰਦੇ ਹੈਗੇ ਆ,
1: ਜੀ
0: ਜਾਂ ਏਦਾਂ ਕਰਨਗੇ ਨਾ ਜੀ ਵੀ ਉਦਣ ਤੱਕ ਥੋੜੇ ਸ਼ਾਂਤ ਬੈਠਣਗੇ, ਉਦਣ ਕਹਿ ਦੇਣਗੇ ਜੀ ਵੀ ਹਾਂ ਜੀ ਹੁਣ ਅੱਗੇ 2 ਤਰੀਕ ਦੀ ਰੱਖ ਦਿੱਤੀ ਹੈਗੀ, ਕੋਈ ਅਰਜੈਂਸੀ ਪੈ ਗਈ ਸੀ ਜੀ,
1: ਜੀ
0: ਤੇ ਉਹ ਤੋਂ ਬਾਅਦ ਦੇਖੋ ਵੀ ਹਾਂ ਜੀ ਅੰਦੋਲਨ ਤਾਂ ਸ਼ਾਂਤ ਹੋਵੇ, ਜਿਹੜਾ ਇਹ ਘਰ ਜਾ ਕੇ ਸ਼ਾਂਤ ਬੈਠਣ ਵੀ ਉਦਣ ਤੱਕ,
1: ਜੀ
0: ਉਦਣ ਵੀ ਜਿਹੜਾ ਇਹ ਕਿਸੇ ਨਤੀਜੇ ਤੇ ਪਹੁੰਚਦੇ ਕਿ ਨਹੀਂ ਪਹੁੰਚਦੇ, ਜਾਂ ਸੁਪਰੀਮ ਕੋਰਟ ਚ ਮੁਲਾਜ਼ਮਾਂ ਨੇ ਜਿਹੜਾ ਹੈਗਾ ਨਾ ਇਹਨਾਂ ਨੂੰ ਅੱਗਿਓਂ ਦੀ ਘੇਰ ਲਿਆ ਸਰ,
1: ਜੀ
0: ਜੋ ਇਹਨਾਂ ਨੇ ਸੋਚ ਸੋਚੀ ਸੀ ਨਾ ਜੀ ਵੀ ਅਸੀਂ 15 ਦਿਨਾਂ ਬਾਅਦ ਤੋਂ ਜਾ ਕੇ ਤੇ ਉੱਥੇ ਸੁਪਰੀਮ ਕੋਰਟ ਅਪੀਲ ਕਰਕੇ ਤੇ ਡਾਇਰੀ ਨੰਬਰ ਲਵਾ ਲਿਆਵਾਂਗੇ ਤੇ ਇੱਥੇ ਹਾਈ ਕੋਰਟ ਦੇ ਵਿੱਚ 31 ਤਰੀਕ ਨੂੰ ਕਹਿ ਦਿਆਂਗੇ ਜੀ ਵੀ ਅਸੀਂ ਤਾਂ ਉੱਥੇ ਸੁਪਰੀਮ ਕੋਰਟ ਚ ਅਪੀਲ ਕੀਤੀ ਆ ਜੀ।
1: ਜੀ ਬਿਲਕੁਲ।
0: ਤੇ ਉਹਨਾਂ ਨੇ ਕੀ ਕੀਤਾ ਹੈਗਾ ਜੀ ਵੀ ਉਹ ਜਿਹੜਾ ਕੇਸ ਜਦੋਂ ਕੋਈ ਲੱਗਦਾ ਹੈਗਾ ਜੀ ਨੋਟਿਸ ਹੋਣ ਵਾਸਤੇ ਟਾਈਮ ਟਾਈਮ ਲੱਗਦਾ ਜੀ,
1: ਜੀ
0: ਮੁਲਾਜ਼ਮਾਂ ਨੇ ਉੱਥੇ ਕੇਵੀਏਟ ਫਾਈਲ ਕਰ ਦਿੱਤੀ ਜੀ ਪਹਿਲਾਂ ਹੀ ਜਾ ਕੇ। ਕੇਵੀਏਟ ਦਾ ਮਤਲਬ ਲਿਟਰਲੀ ਮੀਨਿੰਗ ਹੁੰਦਾ ਜੀ ਐਡਵਾਂਸ ਇਨਫੋਰਮੇਸ਼ਨ,
1: ਜੀ
0: ਐਡਵਾਂਸ ਇਨਫੋਰਮੇਸ਼ਨ ਕੇਵੀਏਟ ਉਹ ਫਾਈਲ ਬੰਦਾ ਕਰਦਾ ਜਿੱਦਾਂ ਆਪਾਂ ਜਿਹੜਾ ਹੈਗਾ ਆ ਕੋਈ ਕੇਸ ਜਿੱਤ ਲੈਂਦੇ ਆ ਤੇ ਜਾਂ ਕੋਈ ਕੇਸ ਸਾਡੇ ਹੱਕ ਚ ਹੋਇਆ ਹੁੰਦਾ, ਸਾਨੂੰ ਐਪਰੀਹੈਂਸ਼ਨ ਹੁੰਦੀ ਹੈ ਕਿ ਦੂਜੀ ਪਾਰਟੀ ਅਪੀਲ ਕਰੇਗੀ
1: ਕਰੇਗੀ
0: ਜਾਂ ਅਦਰਵਾਈਜ਼ ਵੀ ਜਿਹੜਾ ਹੈਗਾ ਆ ਵੈਸੇ ਵੀ ਜਿਹੜਾ ਆ ਕਿ ਜੇ ਸਾਨੂੰ ਐਪਰੀਹੈਂਸ਼ਨ ਹੋਵੇ ਕਿ ਮੇਰੇ ਤੇ ਕੋਈ ਕੇਸ ਹੋ ਸਕਦਾ ਆ
1: ਜੀ
0: ਤੇ ਮੈਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਜਾ ਕੇ ਕੋਰਟ ਦੇ ਵਿੱਚ ਇੱਕ ਕੇਵੀਏਟ ਇੱਕ ਐਪਲੀਕੇਸ਼ਨ ਦੇ ਕੇ ਆਉਂਦੇ ਆ ਜਿਹਨੂੰ ਕੇਵੀਏਟ ਕਿਹਾ ਜਾਂਦਾ ਆ ਕਿ ਭਾਈ ਕਿ ਜੇ ਇਹ ਪਾਰਟੀ ਆ ਜਾਵੇ ਕੋਰਟ ਦੇ ਵਿੱਚ
1: ਜੀ
0: ਤੇ ਇਹਨੂੰ ਜਿਹੜਾ ਹੈਗਾ ਸੁਣਨ ਤੋਂ ਜਦੋਂ ਇਹਨੂੰ ਕੋਈ ਰਿਲੀਫ ਦੇਣੀ ਆ ਉਹ ਤੋਂ ਪਹਿਲਾਂ ਮੈਨੂੰ ਸੁਣ ਲਿਆ ਜਾਏ।
1: ਜੀ
0: ਹੁੰਦਾ ਕੀ ਆ ਸਾਡੀਆਂ ਵੀ ਕੋਰਟਾਂ ਚ ਜਦੋਂ ਅਸੀਂ ਕੋਈ ਕੇਸ ਫਾਈਲ ਕਰਦੇ ਹੈਗੇ ਆ ਤੇ ਫੇਰ ਜਿਹੜਾ ਆ ਜੇ ਕੋਈ ਅਸੀਂ ਕੰਸੀਡਰੇਸ਼ਨ ਕਰਨੀ ਹੁੰਦੀ ਹੈ ਇੰਟਰਮ ਰਿਲੀਫ ਤੇ
1: ਜੀ
0: ਤੇ ਉਹਦੇ ਵਿੱਚ ਜਿਹੜਾ ਆ ਪਹਿਲਾਂ ਉਹ ਸਾਨੂੰ ਲਿਖਾ ਕੇ ਲਿਆਉਣਾ ਪੈਂਦਾ ਨੋ ਕੇਵੀਏਟ ਹੈਜ਼ ਬੀਨ ਫਾਈਲਡ
1: ਜੀ
0: ਹੈ ਜੀ ਉਹ ਜਿਹੜਾ ਆ ਉਹ ਕਿਉਂਕਿ ਉੱਥੇ ਇਹਦਾ ਆਪਣੇ ਰਜਿਸਟਰੀ ਦੇ ਕੋਲ ਹੀ ਨਾ ਹੁੰਦਾ ਆ ਜੀ ਇੱਥੇ ਰਿਕਾਰਡ ਜਦੋਂ ਇੱਥੇ ਦਰਜ ਹੁੰਦਾ ਆ ਜੀ ਉੱਥੇ ਕੇਵੀਏਟ ਤੇ ਫਾਈਲ ਹੋਈ ਹੋਵੇ ਤੇ ਨੋਟਿੰਗ ਆ ਜਾਂਦੀ ਵੀ ਕੇਵੀਏਟ ਫਾਈਲਡ
1: ਜੀ
0: ਫੇਰ ਉਹ ਜਰੂਰੀ ਹੋ ਜਾਂਦਾ ਹੈਗਾ ਆ ਕਿ ਉਹ ਪਾਰਟੀ ਦੇ ਜਾਂ ਉਹਨਾਂ ਦੇ ਵਕੀਲ ਨੂੰ ਸੱਦ ਲੈਣਾ ਵੀ ਭਾਈ ਆ ਜਾਓ ਜੀ ਤੇ ਤੁਸੀਂ ਵੀ ਪੇਸ਼ ਹੋ ਜਾਓ ਜੀ
1: ਜੀ
0: ਉਹਦੇ ਵਿੱਚ ਜਿਹੜਾ ਇੱਥੇ ਸਰਕਾਰ ਵਾਸਤੇ ਔਖਾ ਹੋ ਗਿਆ ਸੀਗਾ ਵੀ ਰਿਲੀਫ ਉੱਥੇ ਕੋਈ ਬਿਲਡਿੰਗ ਨਹੀਂ ਸੀ ਨੋਟਿਸ ਹੋ ਜਾਣਾ ਸੀਗਾ ਤੇ ਪਾਰਟੀ ਪਹਿਲਾਂ ਹੀ ਪੇਸ਼ ਹੋ ਗਈ ਸੀ ਜੀ
1: ਜੀ
0: ਤੇ ਕਿਉਂਕਿ ਸਟੇ ਹੋਣਾ ਕੋਈ ਨਹੀਂ ਸੀਗਾ ਤੇ ਇੱਥੇ ਇਹਨਾਂ ਦਾ ਜਿਹੜਾ ਹੈਗਾ ਕੰਮ ਔਖਾ ਹੋ ਜਾਣਾ ਸੀ
1: ਜੀ
0: ਉਹਨਾਂ ਨੇ ਹੁਣ ਮੁਲਾਜ਼ਮ ਜਦੋਂ ਅੱਗੇ ਘੇਰਨ ਲੱਗ ਪਏ ਆ ਤੇ ਇਸ ਕਰਕੇ ਇਹਨਾਂ ਨੇ 27 ਤਰੀਕ ਦੇ ਉੱਤੇ ਮੀਟਿੰਗ ਰੱਖ ਲਈ ਹੈ
1: ਮੀਟਿੰਗ ਰੱਖ ਲਈ ਹੈ ਜੀ। ਤੇ ਸੈਣੀ ਸਾਹਿਬ
0: ਹਾਂਜੀ
1: ਔਜਲਾ ਸਾਹਿਬ ਨਾਲ ਜੁੜੇ ਸ਼ਾਇਦ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਥੋੜੀ ਜਿਹੀ ਤੇ ਦੂਸਰੇ ਪਾਸੇ ਕੰਗਣਾ ਦੇ ਸੁਰ ਵੀ ਬਦਲ ਗਏ ਨੇ ਜੀ ਤੇ ਜੀ ਜਿਹੜੀ ਹੈ ਜੈਨ ਜੀ ਦੱਸਿਆ ਕਹਿੰਦੇ ਦੇਸ਼ ਦੀ ਤਾਕਤ ਹੈ ਜੀ ਪਹਿਲਾਂ ਕਹਿੰਦੇ ਗਟਰੇ ਆ ਜੀ ਯੇ ਹੈ ਜੀ ਵੋ ਹੈ ਜੀ ਤੇ ਆਪਾਂ ਔਜਲਾ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਹਾਂਜੀ
0: ਹਾਂ ਜੀ ਕੰਗਣਾ ਦਾ ਕੀ ਆ ਜੀ ਕੰਗਣਾ ਤਾਂ ਵਿਚਾਰੀ ਬਹੁਤ ਸੌਫਟ ਲੇਡੀ ਹੈਗੀ ਆ
1: ਅਗਲੀ ਕਹਿੰਦੀ ਆ
0: ਆਪਣੀ
1: ਭਾਗਵਤ ਨੇ
0: ਪਾਰਟੀ
1: ਕਹਿ
0: ਦੀ
1: ਦਿੱਤਾ ਹੁਣ ਮੈਂ
0: ਪਾਰਟੀ ਦੀ
1: ਕਿੱਥੇ ਰਹਿ ਗਈ ਜਾਣਾ
0: ਉਹ ਵਿਚਾਰੀ ਜਿਹੜੀ ਹੈਗੀ ਆ ਇਹ ਹੀ ਦੇਖਦੀ ਰਹਿੰਦੀ ਆ ਕਿ ਮੈਨੂੰ ਵੀ ਕੋਈ ਸੁਣ ਲਓ ਭਾਈ ਗੱਲ ਆ ਇਹ ਆ ਕਿ ਆਪਣੀ ਪਾਰਟੀ ਦੀ ਨਜ਼ਰ ਚ ਰਹਿਣਾ ਚਾਹੁੰਦੀ ਆ ਉਹ ਤੇ ਨਾਲ ਇਸ ਕਰਕੇ ਲੋਕਾਂ ਨੂੰ ਵੀ ਅਗੇਂਸਟ ਕਰ ਲੈਂਦੀ ਆ ਆਪਣੇ
1: ਜੀ
0: ਤੇ ਵੈਸੇ ਬਹੁਤ ਬੋਲਡ ਲੇਡੀ ਆ ਜੀ ਮੈਂ ਦੇਖਦਾ ਹੈਗਾ ਇੰਨਾ ਕੁਛ ਸੁਣ ਕੇ ਇੰਨਾ ਕੁਛ ਕਹੇਗਾ ਇੱਕ ਦੋ ਵਾਰੀ ਕੁੱਟ ਵੀ ਖਾ ਲਈ ਤਾਂ ਵੀ ਮਤਲਬ ਜਿਹੜਾ ਹੈਗਾ ਆ ਆਪਣੀਆਂ ਆਦਤਾਂ ਨੀ ਸੁਧਾਰੀਆਂ ਮੇਰੇ ਵਾਂਗੂ ਹਾਂਜੀ
1: ਬਿਲਕੁਲ
0: ਹਾਂਜੀ ਕਰੋ ਜੀ ਔਜਲਾ ਸਾਹਿਬ ਦਾ ਕਰਾਓ ਗੱਲ
1: ਸਤਿ ਸ਼੍ਰੀ ਅਕਾਲ ਜੀ।
2: ਨਿਕਲੀ ਹੋਈ ਆ, ਨਹੀਂ ਤਾਂ ਮੈਂ ਇੱਕ ਦਿਨ ਸੋਚਦਾ ਸੀ ਵੀ ਇੰਸ਼ੋਰੈਂਸ ਏਜੰਟ ਹੋਊ ਪਹਿਲੀਆਂ ਚ, ਏਦੂ ਬਿਚਾਰੂ ਤਾਂ ਕੋਈ ਨੀ ਹੁੰਦਾ ਜਿੰਨੀ ਕੰਗਣਾ ਰਣੌਤ ਹੈ।
0: ਹਾਂਜੀ
1: ਕਿਆ ਬਾਤ ਹੈ
0: ਵੀਰ ਜੀ, ਇਹ ਨਾ ਮਤਲਬ ਸੱਚੀ ਗੱਲ ਇਹ ਹੈਗੀ ਆ ਕਿ ਇਹ 14 ਸਾਲ ਦੀ ਘਰੋਂ ਭੱਜੀ ਸੀ ਫਿਲਮਾਂ ਚ ਕੰਮ ਕਰਨ ਦੀ ਨੀਅਤ ਨਾਲ, ਤੇ ਅਦਰਵਾਈਜ਼ ਜਿੱਥੋਂ ਜਿਸ ਮਤਲਬ ਹਾਂਜੀ ਰਾਜਪੁਰ ਨੇ ਮੰਡੀ ਤੋਂ ਸਰ
1: ਜੀ
0: ਆਪਣੇ, ਤੇ
2: ਰਾਜਪੂਤ
0: ਹਾਂਜੀ ਰਾਜਪੂਤ ਫੈਮਿਲੀ ਨੂੰ ਬਿਲੋਂਗ ਕਰਦੀ ਹੈਗੀ ਆ। ਉਹਨਾਂ ਦੇ ਕਲਚਰ ਦੇ ਵਿੱਚ ਕੁੜੀਆਂ ਨੂੰ ਮਤਲਬ ਬਹੁਤ ਜਿਆਦਾ ਅੰਦਰ ਰੱਖਿਆ ਜਾਂਦਾ ਹੈਗਾ ਜੀ। ਜੇ ਇੰਨੀ ਬੋਲਡਨੈਸ ਇਹਨੇ ਦਿਖਾਤੀ ਜਨੂਨੀ ਆ ਇਹ ਕੁੜੀ
1: ਜੀ,
0: ਤੁਸੀਂ ਦੇਖੋ ਨਾ ਹੁੰਦਾ ਹੈਗਾ ਆ ਵੀ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਉਹ ਆਪਣਾ ਕਿਤੇ ਨਾ ਕਿਤੇ ਕੁਛ ਨਾ ਕੋਈ ਮੁਕਾਮ ਬਣਾ ਜਰੂਰ ਲੈਂਦੇ ਹੈਗੇ ਆ
1: ਜੀ।
0: ਰਾਜ ਉੱਥੇ ਇਹਨਾਂ ਨਾਲ ਠਾਕਰੇ ਪਰਿਵਾਰ ਦੇ ਨਾਲ ਟੱਕਰ ਲੈਣੀ ਉਧਰ ਠਾਕਰੇ ਨਾਲ, ਹਾਂਜੀ ਉਹ ਮਤਲਬ ਹਾਂਜੀ ਵਿੱਚ ਮਹਾਰਾਸ਼ਟਰ ਦੇ ਵਿੱਚ ਬਹਿ ਕੇ ਤੇ ਉਧਰ ਠਾਕਰੇ ਨਾਲ ਟੱਕਰ ਲੈ ਕੇ
1: ਜਿੱਥੇ
0: ਉਹ ਸਭ ਬਿਲਕੁਲ ਜੀ ਅਗਲਿਆਂ ਨੇ ਉਹਦਾ ਘਾਟਾ ਤਾਂ ਮਿਊਂਸੀਪਲ ਕਮੇਟੀ ਉਹਨਾਂ ਕੋਲ ਹੁੰਦੀ ਸੀ ਲਿਆ ਕੇ ਚੱਲ ਮੇਰੇ ਭਾਈ, ਔਰ ਉਹ ਸਾਰਾ ਕੁਛ ਲੋਸ ਵੀ ਬੀਅਰ ਕਰਨਾ ਫਿਰ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਜਿਹੜਾ ਆ ਥਾਂ ਬਣਾਉਣਾ ਜੀ। ਤੇ ਹੈ ਕੁਛ ਇੱਕ ਗੁਣ ਵੀ ਹੁੰਦੇ ਆ ਜੀ, ਜਿਸ ਬੰਦੇ ਚ ਗੁਣ ਹੁੰਦੇ ਉਹਦੇ ਵਿੱਚ ਅਵਗੁਣ ਵੀ ਹੁੰਦੇ ਹੈਗੇ ਆ ਜੀ। ਤੇ ਇਹੋ ਜਿਹੇ ਲੋਕ ਜਿਹੜੇ ਆਖਰ ਦੇਖੋ ਹਰ ਹੋਰ ਵੀ ਕੁੜੀਆਂ ਹੋਣਗੀਆਂ ਹਿਮਾਚਲ ਦੇ ਵਿੱਚ, ਇਹ ਥੋੜਾ ਕੱਲੀ ਸੋਹਣੀ ਹੈਗੀ, ਹੋਰ ਵੀ ਸੋਹਣੀਆਂ ਕੁੜੀਆਂ ਹੋਣਗੀਆਂ, ਪਰ ਸਵਾਲ ਇਹ ਹੈਗਾ ਆ ਕਿ ਇੱਕ ਚੀਜ਼ ਹੁੰਦੀ ਬੋਲਡਨੈਸ, ਇਹ ਕੁਦਰਤੀ ਹੁੰਦੀ ਆ ਜੀ, ਉਹ ਕੁਦਰਤ ਨੇ ਜਿੱਦਾਂ ਕਿਸੇ ਨੂੰ ਬਖਸ਼ਿਆ ਹੁੰਦਾ ਨਾ ਜੀ ਉਹ ਚੀਜ਼ ਜਿਹੜੀ ਹੈਗੀ ਆ। ਹੁਣ ਦੇਖੋ ਨਾ ਚਾਹੇ ਪੰਜਾਬ ਦੇ ਵਿੱਚ ਕਿਤੇ ਜਾਂ ਕਿਸੇ ਵੀ ਵਰਡਿੰਗ ਜਿਹੜਾ ਆ ਟੋਪਿਕ ਆ ਉਹਦੇ ਉੱਤੇ ਇਹਨੇ ਆਪਣਾ ਕਮੈਂਟ ਦੇਣਾ ਹੀ ਦੇਣਾ ਹੁੰਦਾ ਆ
1: ਜੀ।
0: ਚਾਹੇ ਕ੍ਰਿਟਿਸਿਜ਼ਮ ਹੋਵੇ, ਕ੍ਰਿਟਿਸਿਜ਼ਮ ਵੀ ਬਰਦਾਸ਼ਤ ਕਰਨਾ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ।
1: ਬਿਲਕੁਲ ਹੈ ਜੀ,
0: ਜੀ ਵੀਰ ਜੀ
1: ਜੀ।
2: ਬਾਕੀ ਤੁਸੀਂ ਕਾਂਗਰਸ ਤੇ ਆਪ ਵਾਲਿਆਂ ਦੀ ਗੱਲ ਕਰੀ ਹੈ ਵੀ ਉਹਨੇ 28 ਤਰੀਕ ਦੇ ਤੀ, 28 ਤੋਂ ਬਾਅਦ ਸਤੰਬਰ ਦੇ ਦੇਣਗੇ, ਨਵੰਬਰ ਚ ਇਲੈਕਸ਼ਨ ਆ ਰਾਜਨ ਜੀ, ਅਕਤੂਬਰ ਚ ਪਹਿਲੀ ਕੰਡਕਟ ਆਫ ਕੋਰਟ ਲੱਗ ਜੂਗਾ
1: ਜੀ,
2: ਤੇ ਇਹਨਾਂ ਦਾ ਉਹ ਕੰਮ ਹੈ, ਇਹਨਾਂ ਦਾ ਉਹ ਕਰਕੇ ਜਾਣਾ ਕਾਂਗਰਸ ਵਾਲਾ ਰਾਜਾ ਬਣਿੰਗ ਤੇ ਆਪ ਵਾਲੇ ਇਹ ਤਾਂ ਉਹ ਜੋਕਾਂ ਦੇ ਖੇਡਦੇ ਨੇ ਦੋਨਾਂ ਤੇ
1: ਜੀ।
2: ਇਹ ਉਹਨੇ ਉਹ ਕਹਿੰਦਾ ਨਾਲ ਨੀ ਕੁਛ ਜਾਣਾ, ਕਹਿੰਦਾ ਜਿਹੜੇ ਤੇਰੇ ਲੱਛਣ ਛੱਡ ਕੇ ਤੂੰ ਵੀ ਇੱਥੇ ਕੁਛ ਨੀ ਜਾਣਾ, ਇਹ ਉਹਦੇ ਲੱਗੇ ਹੋਏ ਨੇ ਹਾਂਜੀ ਤੇ ਰਾਜੇ ਵੜਿੰਗ ਦਾ ਸੈਲਾਨੀ ਵਾਲਾ ਕੰਮ ਹੈ, ਕਹਿੰਦਾ 100 ਨਵੇਂ ਦਊ, ਕਹਿੰਦਾ ਅੱਧੇ ਇੱਧਰ ਜਾਓ ਅੱਧੇ ਬਾਕੀ ਮੇਰਾ ਤੇ ਕੋਲ ਰਹਿਣਾ ਹੀ ਨੀ ਤੇਰੇ ਕੋਈ, ਹੁਣ ਜਿਵੇਂ ਤੁਹਾਡੇ ਸਾਰੇ ਸੂਬੇ ਚ ਸਸਪੈਂਡ ਹੋ ਜਾਣ ਵਕੀਲ ਤੇ ਜੱਜ ਗਏ ਤੇ ਨਹੀਂ ਜੀ ਅਸੀਂ ਤਾਂ ਨਵੇਂ ਵਕੀਲ ਰੱਖਾਂਗੇ, ਹੁਣ ਸਾਡੇ ਪੁਰਾਣੇ ਕੰਮੇ ਨੀ ਕਰ ਸਕਦੇ ਨਵੇਂ ਰੱਖੇਂਗੇ ਉਹ
1: ਜੀ।
2: ਹਾਂਜੀ
0: ਬਿਲਕੁਲ ਜੀ ਬਿਲਕੁਲ ਬਿਲਕੁਲ,
2: ਤੇ ਰਾਜਾ ਮੈਨੂੰ ਲੱਗਦੀ ਹੈ ਰਾਜਾ ਜਿਹੜੇ ਕੰਮ ਪਿਆ ਹੋਇਆ ਉਹਨੇ ਵੀ ਇਹੀ ਕੰਮ ਕਰਨਾ ਛੱਡਣਾ, ਉਹਨੇ ਵੀ ਕਿਸੇ ਦਾ ਕੁਛ ਨੀ ਨਾਪਦਾ ਨਾ ਕਿਸੇ ਦਾ ਜੀ।
1: ਬਿਲਕੁਲ
2: ਜੇ ਉਹ ਇਸ ਭੁਲੇਖੇ ਚ ਨਾ ਵੀ ਚਲੋ ਐਗਦੀ ਜਿਹਦੀ ਮਰਜ਼ੀ ਆਵੇ ਤੇ ਆਹ ਦੂਏ ਨਾਲ ਦੇ ਬਜ਼ੁਰਗ ਨੇ ਜਿਵੇਂ ਕਹਿੰਦੇ ਹੀ ਉਹ ਚਲੇ ਜਾਣਗੇ ਜਦ ਤੱਕ, ਤੇ ਪੈਰ ਮੁੜ ਕੇ ਕਿਸੇ ਦੇ ਵੀ ਨੀ ਲੱਗਣੇ, ਗੱਲ ਮੇਰੀ ਯਾਦ ਰੱਖਿਓ
1: ਜੀ।
2: ਜੇ ਇੱਕ ਵਾਰੀ ਅਕਾਲੀਆਂ ਨਾਲ ਭਾਜਪਾ ਸਰਕਾਰ ਬਣਾ ਵੀ ਗਈ ਨਾ
1: ਜੀ,
2: ਬਣਾ ਜੂਗੀ, ਆ ਮੁੜ ਕੇ ਚਟਾਲੇ ਕਿੱਥੇ ਨੇ ਹੁਣ
1: ਜੀ। ਬਿਲਕੁਲ ਹੈ ਜੀ।
0: ਭਾਜਪਾ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਇਆ ਹੋਊਗਾ, ਅਕਾਲੀਆਂ ਨੂੰ ਕਮਜ਼ੋਰ ਤਾਂ ਕੀਤਾ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ, ਜੋ ਪੰਜਾਬ ਦੀ ਸਾਈਕੀ ਆ ਭਾਜਪਾ ਨੂੰ ਕਿਤੇ ਦਾ ਕਿਸੇ ਆਪਣੇ ਕਿਸੇ ਨਾ ਕਿਸੇ ਸਿੱਖ ਜਿਹੜੇ ਸੈਕਟ ਆ ਉਹਦੇ ਨਾਲ ਅਲਾਇੰਸ ਕਰਨਾ ਹੀ ਪਊਗਾ। ਭਾਜਪਾ ਦੇ ਉੱਤੇ ਛਾਪ ਹੈਗੀ ਆ ਹਿੰਦੂਇਜ਼ਮ ਦੀ, ਨਰੋਲ ਹਿੰਦੂਇਜ਼ਮ ਦੀ ਸਰਕਾਰ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਸਰ ਨਹੀਂ ਬਣ ਸਕਦੀ। ਹਾਂਜੀ
2: ਉਹ ਤਾਂ ਮੈਨੂੰ ਪਤਾ ਹੀ,
0: ਮਤਲਬ
2: ਉਹ ਨੀ ਬਣ ਸਕਦੀ ਜੇ ਤੁਸੀਂ ਕਹੋ, ਜੇ ਕਿਤੇ ਕਿਸੇ ਨਾਲ ਵੀ ਸਮਝੌਤਾ ਇਹਨਾਂ ਦਾ ਹੋ ਗਿਆ ਅਕਾਲੀ ਆ ਨਾ, ਅਕਾਲੀ ਫੇਰ ਵੀ ਬੈਟਰ ਦੈਨ ਆ ਜਿਹੜਾ ਵਹੀਰ ਵਾਲੇ ਨੇ, ਇਹਨਾਂ ਨੂੰ ਵਧੀਆ ਰਹਿਣਗੇ।
1: ਇੱਕ ਹੋਰ ਖਬਰ ਸੁਣਾ ਲੈ,
2: ਵਹੀਰ ਵਾਲਿਆਂ ਦਾ ਕੀ ਏਜੰਡਾ ਜੀ, ਵਹੀਰ ਵਾਲਿਆਂ ਦਾ ਕੀ ਏਜੰਡਾ, ਕੀ ਉਹ ਲੈ ਕੇ ਚੱਲੇ ਹੋਏ ਨੇ, ਕੀ ਉਹਨਾਂ ਨੇ ਪੰਜਾਬ ਲਈ ਉਹਨਾਂ ਦੇ ਕੋਈ ਮੁੱਦੇ ਸੁਣੇ ਨੇ ਤੁਸੀਂ, ਕੋਈ ਅੱਜ ਤੱਕ ਉਹਨਾਂ ਦਾ ਕੋਈ ਮੁੱਦਾ ਦੇਖਿਆ ਕੋਈ ਵੀ ਮਤਲਬ ਕੀ ਕਰ ਰਹੇ ਨੇ
1: ਜੀ।
2: ਉਹ ਖੁੱਲੇ ਬੋਲ ਵਾਂਗੂ ਜਿਵੇਂ ਆਪਾਂ ਹੁੰਦਾ ਸੀ ਬਾਣ ਹੁੰਦਾ ਸੀ ਬੋਲ ਨੂੰ ਛੱਡ ਦਿੰਦੇ ਸੀ ਖੁੱਲੇ ਹੀ, ਮਤਲਬ ਉਸ ਡਾਹਾ ਉਹਦੇ ਪਾ ਦਿੰਦੇ ਸੀ ਭਾਈ ਬਾਲਾ ਬਣਾ ਭੱਜੇ
1: ਜੀ।
2: ਤੇ ਕੋਈ ਹੈ ਉਹਨਾਂ ਦਾ ਏਜੰਡਾ ਜੀ, ਮੈਨੂੰ ਏਜੰਡਾ ਦੱਸੋ ਉਹਨਾਂ ਦਾ ਕੀ ਹੈ
1: ਜੀ।
0: ਪਿਛਲੀ ਵਾਰੀ ਤੁਸੀਂ ਬਦਲਾ ਕੀਤਾ ਸੀ ਤੇ ਐਤਕ ਵੀ ਤਾਂ ਬਦਲਾ ਨੂੰ ਹੀ ਪਾਉਣੀ ਹੈਗੀ, ਤੇ ਹੁਣ ਅਸੀਂ ਬਦਲ ਹੈਗੇ ਆ, ਅਸੀਂ ਨਵੇਂ ਆ, ਪੁਰਾਣੇ ਆਲ ਨੂੰ ਤਾਂ ਤੁਸੀਂ ਕੀ ਮੋੜਨਾ ਆਉਣਾ, ਤੇ ਉਹ ਤੁਸੀਂ ਜਿਹੜੇ ਆ ਟੈਸਟਡ ਆ, ਹੁਣ ਆ ਸਾਰੇ ਜਿਹੜੇ ਹੈਗੇ ਆ ਟੈਸਟਡ ਆ, ਅਸੀਂ ਅਸੀਂ ਫਰੈਸ਼ਰ ਆ, ਤੇ ਤੁਸੀਂ ਸਾਡੇ ਤੇ ਰਲਾਈ ਅਪਾਨ ਕਰੋ, ਜਿੱਦਾਂ ਉਹਨਾਂ ਦਾ ਤੁੱਕਾ ਲੱਗ ਗਿਆ ਸੀ ਹੋ ਸਕਦਾ ਸਾਡਾ ਵੀ ਲੱਗ ਗਿਆ।
1: ਬਿਲਕੁਲ ਹੈ ਜੀ,
2: ਇਹਨਾਂ ਨੂੰ ਚਲਾਉਣ ਵਾਲਾ ਤਾਂ ਕੋਈ ਹੈਗਾ, ਇਹਨਾਂ ਨੂੰ ਚਲਾਉਣ ਵਾਲਾ ਵੀ ਕੋਈ ਹੈ ਨੀ, ਇਹ ਦੇਖਿਓ ਕੀ ਕਰਨਗੇ।
1: ਨਹੀਂ ਅੱਜ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕਰਤਾ ਜੀ ਉਹਨਾਂ ਨੇ।
2: ਕਿਹੜੇ ਕਿਹੜੇ ਨੇ ਉਹਦੇ ਵਿੱਚ?
1: ਉਹਦੇ ਵਿੱਚ ਹੈਗਾ ਜੀ ਬਾਬੂ ਸਿੰਘ ਬਰਾਰ,
2: ਕਦੋਂ ਸੁਣਿਆ ਸੀ,
1: ਤੇ ਸੁਖਵਿੰਦਰ ਸਿੰਘ ਅਗਵਾਨ, ਤੇ ਸੁਖਪ੍ਰੀਤ ਸਿੰਘ ਉਹਦੇ ਕੇ ਜਿਹੜੇ ਇਤਿਹਾਸ ਦੇ ਪ੍ਰਚਾਰਕ, ਤੇ ਬੋਰਡ ਦੇ ਮੈਂਬਰ ਵਜੋਂ ਸ਼ਾਮਲ ਕੀਤੇ ਆ।
2: ਸੁਖਪ੍ਰੀਤ ਉਦੋਂ ਕੇ ਦੀ ਸੋਚ ਅਜੇ ਤੱਕ ਜਿਹੜੀ ਕਮਿਊਨਿਟੀ ਜੰਮਿਆ ਹੈ ਨਾ ਉੱਥੇ ਖੜੀ ਆ
1: ਜੀ। ਤੇ ਉਹਦੇ ਵਿੱਚ ਔਜਲਾ ਸਾਹਿਬ ਪ੍ਰਧਾਨ ਦੇਖੋ ਕੌਣ ਆ ਕਾਰਜਕਾਰੀ, ਤਰਸੇਮ ਸਿੰਘ ਜੀ, ਤੇ
2: ਉਹ ਤਾਂ
1: ਉਹ ਉਹਨਾਂ ਨੂੰ ਕਿਸੇ ਅਹੁਦੇ ਤੋਂ ਲਾਂਭੇ ਨੀ ਰੱਖਣਾ, ਕਿਸੇ ਸਾਰਿਆਂ ਦੇ ਵਿੱਚ ਇਨਪੁਟ ਚਾਹੀਦੀ ਚਾਹੀਦੀ।
2: ਬਾਪੂ ਆ ਫਿਰ ਉਹ ਬਾਪੂ ਤਾਂ ਉੱਪਰ ਰੱਖਣਗੇ
1: ਜੀ,
2: ਪਰ ਮੈਂ ਬਾਪੂ ਮੈਂ ਆਪਦੇ ਲਈ, ਮੈਂ ਮੇਰਾ ਬਾਪੂ ਤਾਂ ਮੇਰਾ ਸੀ, ਉਹ ਜਿਨ੍ਹਾਂ ਨੇ ਬਣਾਇਆ ਉਹਨਾਂ ਦਾ ਹੋਊਗਾ।
1: ਅੰਮ੍ਰਿਤਪਾਲ ਦਾ ਬਾਪੂ
2: ਉਹ ਤਾਂ ਹਾਂ ਅੰਮ੍ਰਿਤਪਾਲ ਦਾ ਬਾਪੂ ਆ ਉਹ, ਬਾਕੀ ਜਿਹੜੇ ਉਹਨੂੰ ਸਮਝਦੇ ਨੇ ਉਹਨਾਂ ਦਾ ਹੋਣਾ ਜੀ।
1: ਬਿਲਕੁਲ ਹੈ ਜੀ, ਉਹਦੇ ਕੇ ਸਾਹਿਬ ਕਹਿ ਸਕਦੇ ਆ ਕਿ ਉਹ ਬੁਲਾਰੇ ਚੰਗੇ ਨੇ, ਲੋਕਾਂ ਨੂੰ ਥੋੜਾ ਜਿਹਾ ਕੈਚ ਕਰ ਲੈਂਦੇ ਆ, ਹੋਰ ਕੀ ਹੈ।
2: ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਜਿੱਥੇ ਤੱਕ ਉਹਨੂੰ ਸੁਣਿਆ ਨਾ
1: ਜੀ,
2: ਉਹਦੀ ਸੋਚ ਸਿੱਖੀ ਵਾਲੀ ਨੀ ਹੈਗੀ,
1: ਨਹੀਂ ਨਹੀਂ
2: ਉਹ ਇੱਕ ਕਮਿਊਨਿਟੀ ਨੂੰ ਕਰ ਰਹੇ।
1: ਬਿਲਕੁਲ,
2: ਇੱਕ ਮਿੰਟ ਰਾਜੀ ਦਿਓ ਜਵਾਬ ਤੁਸੀਂ ਬੜੇ।
0: ਹਾਂਜੀ ਜੀ, ਪਰ ਭਾਜਪਾ ਦਾ ਤਾਂ ਜਿਹੜਾ ਸਰ ਇਸ ਤਰ੍ਹਾਂ ਹੈਗਾ ਆ ਵੀ ਇਸ ਵੇਲੇ ਪੰਜਾਬ ਨੂੰ ਤਾਂ ਜਿਹੜੀ ਲੋੜ ਹੈਗੀ ਆ ਉਸ ਪਾਰਟੀ ਦੀ ਆ, ਜਿਹੜੀ ਪਾਰਟੀ ਦਾ ਸੱਤਾ ਨਾਲ ਮਤਲਬ ਜਿਹੜਾ ਆ ਪੰਜਾਬ ਨੂੰ ਉਸ ਪਾਰਟੀ ਦੀ ਲੋੜ ਆ ਜਿਹਦਾ ਸੈਂਟਰ ਦੇ ਨਾਲ ਮਾੜਾ ਮੋਟਾ
1: ਜੀ
0: ਗਠਜੋੜ ਹੋਵੇ, ਤਾਂ ਕਿ ਸਰ ਜਿਸ ਗਟਰ ਦੇ ਵਿੱਚ ਅਸੀਂ ਡਿੱਗ ਪਏ ਆ ਉਥੋਂ ਨਿਕਲਣਾ ਬਹੁਤ ਔਖਾ।
1: ਬਿਲਕੁਲ,
0: 5 ਲੱਖ ਕਰੋੜ ਰੁਪਏ ਦੀ ਕਰਜ਼ਾਈ ਆ ਸਟੇਟ
1: ਜੀ,
0: ਕੀ ਕਰੋਗੇ ਤੁਸੀਂ ਪੈਸਾ ਤੁਹਾਡੇ ਕੋਲ? ਇਹ ਤਾਂ ਨੀ ਹੈਗਾ ਸੀਗਾ ਵੀ ਪੈਸਾ ਹੈ ਨੀ ਸੀਗਾ, ਪੈਸਾ ਹੈਗਾ ਸੀ, ਪੈਸਾ ਚੱਕ ਬਹੁਤ ਹੋ ਗਿਆ ਇਥੋਂ ਜੀ
1: ਜੀ
0: ਤੁਹਾਡੇ ਸਾਹਮਣੇ ਤਾਂ ਜਿਹੜਾ ਹੈਗਾ ਜੀ ਉਥੋਂ ਬੈਗ ਡਿੱਗਦੇ ਦੇਖੇ ਆ, ਨੋਟ ਉੱਡਦੇ ਦੇਖੇ ਹੈਗੇ ਆ, ਇੱਥੇ ਪਤਾ ਨੀ ਕਿੰਨਾ ਕੁ ਪੈਸਾ ਢੋਰਿਆ ਗਿਆ ਹੈ ਪੰਜਾਬ ਚੋਂ
1: ਜੀ,
0: ਸਾਰੇ ਦਿੱਲੀ ਵਾਲਿਆਂ ਦੇ ਵਿਆਹ ਜਿਹੜੇ ਹੋਏ ਪੰਜਾਬ ਦੇ ਸਿਰ ਤੋਂ ਹੋਏ ਜੀ
1: ਜੀ।
0: ਸੋ ਇਸ ਕਰਕੇ ਇਹ ਮਤਲਬ ਜਿਹੜਾ ਆ ਮਾਈਨਿੰਗ ਦੇ ਉੱਤੋਂ ਦੇਖੋ ਹੁਣ ਮਾਈਨਿੰਗ ਕਿੰਨੀ ਇਸ ਵੇਲੇ ਚੱਲ ਰਹੀ ਹੈਗੀ ਆ, ਮਾਈਨਿੰਗ ਦਾ ਪੈਸਾ ਜਿਹੜਾ ਕਿੱਥੇ ਜਾ ਰਿਹਾ ਆ, ਸਟੇਟ ਨੂੰ ਤਾਂ ਕੋਈ ਬੈਨੀਫਿਟ ਨੀ ਹੋ ਰਿਹਾ
1: ਜਾ ਰਿਹਾ। ਸੈਣੀ ਸਾਹਿਬ ਦੇਖੋ ਕਿੰਨੇ ਵਧੀਆ ਲੇਖੇ ਲਾ ਰਹੇ ਨੇ, ਆ ਦੇਖੋ ਮੈਂ ਖਬਰ ਸੁਣਾਉਣਾ ਤੁਹਾਨੂੰ, ਖੁਸ਼ ਖਬਰ ਹੀ ਆਈ ਆ ਨਵੀਂ। ਕੱਲ ਦਾ ਮੁੱਦਾ ਪਰਸੋਂ ਦਾ ਚੱਲ ਰਿਹਾ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਬਿਜਲੀ ਦੇ ਬਿੱਲ ਮਾਫ਼ ਨੀ ਕੀਤੇ, ਭਈ ਉਹਨਾਂ ਨੂੰ ਮਾਫ਼ੀ ਦੇ ਦਈਏ, ਬੱਚੇ ਆਉਣਗੇ ਪੜ੍ਹਨਗੇ ਲਿਖਣਗੇ ਤੇ ਚਲੋ ਕਿਤੇ ਨਾ ਕਿਤੇ ਰਿਲੈਕਸੇਸ਼ਨ ਮਿਲੇਗੀ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਨੂੰ, ਪਰ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼ ਕਰਤੇ ਆ, ਮਾਂ ਸਰਕਾਰ ਵੱਲੋਂ ਗਊ ਸੇਵਾ ਸੰਸਥਾਵਾਂ ਨੂੰ ਵੱਡੀ ਰਾਹਤ ਦੇਤੀ ਆ ਜੀ।
0: ਦੇਖੋ ਜਦੋਂ ਸਪੀਕਰ ਸਾਹਿਬ ਗਾਂ ਦੀ ਪੂੰਛ ਆਪਣੀ ਪੱਗ ਤੇ ਰੱਖਦੇ ਹੈਗੇ ਆ ਤੇ ਉਹਨਾਂ ਨੇ ਬਿੱਲ ਤਾਂ ਮਾਫ਼ ਕਰਨਾ ਹੀ ਆ, ਐਡਾ ਸਤਿਕਾਰ ਗਊ ਦਾ ਹੋਰ ਕਿਸੇ ਨੇ ਕੀਤਾ ਹੀ ਨੀ ਜੀ।
2: ਮੈਂ ਜਦੋਂ ਪਹਿਲੀ ਗੇਰੀ ਖਬਰ ਪੜੀ, ਮਹਾਂ ਕਿਤੇ ਜਿਹੜਾ ਬਿਜਲੀ ਦੇ ਉੱਪਰ ਗਊ ਸੈਸ ਲੱਗਦਾ, ਮੈਂ ਕਿਤੇ ਉਹ ਮਾਫ਼ ਕਰਤਾ, ਮੈਂ ਤਾਂ ਇੱਧਰ ਨੂੰ ਗਿਆ ਮਹਾਂ ਚਲੋ ਸ਼ਾਇਦ ਬਿਜਲੀ ਦੇ ਬਿੱਲ ਘੱਟ ਜਾਣਗੇ।
1: ਨਹੀਂ, ਗਊਸ਼ਾਲਾਵਾਂ ਤੇ ਬਿਜਲੀ ਬਿੱਲ ਮਾਫ਼,
2: ਅਜੇ ਤਾਂ ਦੇਖਿਓ ਕੀ ਕੁਛ ਹੋਊਗਾ
1: ਜੀ।
2: ਉਹ ਅੱਗੇ ਹੀ ਉਹ ਇਸ ਨਾਂ ਦੇ ਉੱਪਰ, ਮੈਂ ਨੀ ਕਹਿੰਦਾ ਕੀ ਉਹ ਅੱਗੇ ਕਿੰਨਾ ਘਪਲਾ ਕਰ ਰਹੇ ਨੇ, ਕਿੰਨੀ ਗਰੀ ਇਹ ਗੱਲ ਹੋਈ ਹੈ।
1: ਬਿਲਕੁਲ,
2: ਜਿਹੜਾ ਉਹ ਪ੍ਰਧਾਨ ਆ ਪੰਜਾਬ ਦਾ, ਕੈਬਨਿਟ ਦਾ ਰੈਂਕ ਆ ਉਹਦੇ ਕੋਲ
1: ਜੀ,
2: ਪਤਾ ਸਾਡੇ ਨਾ ਅਸਲ ਚ ਸਾਡੇ ਸਾਡੇ ਨਾ ਇੱਕ ਕਿਸਮ ਦਾ ਫਰਸਟ੍ਰੇਸ਼ਨ ਨੀ ਹੈਗੀ। ਮੈਂ ਨਾ ਅੱਜ ਇੱਕ ਸਾਡੇ ਚਲੋ ਖੰਨੇ ਬਹੁਤ ਪ੍ਰੋਮੀਨੈਂਟ ਪਰਿਵਾਰ ਦਾ ਮੁੰਡਾ ਸੀ
1: ਜੀ,
2: ਬ੍ਰਦਰ ਉਹਦਾ ਮਾਰਕੀਟ ਕਮੇਟੀ ਖੰਨੇ ਦਾ ਚੇਅਰਮੈਨ ਹੈ
1: ਜੀ,
2: ਤੇ ਉਹ ਆਪ ਪਿੰਡ ਦਾ ਸਰਪੰਚ ਸੀ, ਆੜ੍ਹਤ ਸੀ ਤੇ ਮੰਤਰੀ ਨਾਲ ਪੂਰੀ ਜਾਣੀ ਨੇੜਤਾ। ਚਲੋ ਉਹ ਨੀ ਮੈਂ ਗੱਲ ਕਰਦਾ, ਚਲੋ ਇਹੋ ਜਿਹੇ ਵੀ ਸੀਗੇ, ਬੜੇ ਨੋਨ ਜੇ ਸੀ ਪਰਿਵਾਰ ਚੋਂ
1: ਜੀ।
2: ਉਹ ਮੁੰਡੇ ਦੀ ਗੱਡੀ ਚ ਆਇਆ, ਉਹ ਆੜ੍ਹਤ ਦੇ ਵਿੱਚੋਂ ਆਪਦੇ ਮੁੰਡੇ ਨੂੰ ਕਹਿੰਦਾ ਤੂੰ ਉਹ ਲੈ ਜਾ ਆਪਣੇ ਕਾਰ ਘਰ ਨੂੰ, ਮੈਂ ਮੋਟਰਸਾਈਕਲ ਖੜਾ ਇੱਥੇ, ਮੈਂ ਮੋਟਰਸਾਈਕਲ ਲੈ ਆਵਾਂ
1: ਜੀ।
2: ਟੋਆ ਸੀ, ਉਹ ਇਹਦੇ ਵਿੱਚ ਮੋਟਰਸਾਈਕਲ ਲੱਗੇ ਕਿਤੇ ਲੱਗਿਆ ਮਾੜਾ ਮੋਟਾ, ਉਧਰੋਂ ਟਰੱਕ ਆਉਂਦਾ ਸੀ ਹੈਵੀ ਵੇਟ
1: ਜੀ,
2: ਉਹਦੇ ਲੱਕ ਦੇ ਉੱਪਰ ਦੀ ਲੰਘ ਗਿਆ। ਉਹ ਬਚ ਸਕਦਾ ਸੀ, ਬਚਦਾ ਜਾਂ ਮਰਦਾ ਪਤਾ ਨੀ, ਕਿਸੇ ਨੇ ਚੱਕਿਆ ਹੀ ਨੀ ਨੋਨ ਪਰਸਨ ਖੰਨੇ ਦਾ
1: ਜੀ।
2: ਉਹ ਬਲੀਡਿੰਗ ਇੰਨੀ ਜ਼ਿਆਦਾ ਹੋ ਗਈ ਕਿ ਮਤਲਬ ਡੈਥ ਹੋ ਗਈ ਉਹਦੀ। ਮਤਲਬ ਮੈਂ ਉਹਦੀ ਕਵਰ ਸੁਣ ਕੇ ਮੈਂ ਜਿਹੜੀ ਗੱਲ ਕਰਨ ਲੱਗਿਆ ਕਿ ਜਿਹੜੇ ਲੋਕ ਪੰਜਾਬ ਜਾਂ ਹਿੰਦੁਸਤਾਨ ਛੱਡ ਕੇ ਭੱਜਦੇ ਨੇ, ਉਹ ਇੱਕ ਇੱਕ ਕਾਰਨ ਥੋੜੋ ਆ ਉੱਥੇ,
1: ਨਹੀਂ ਜੀ ਨਹੀਂ ਜੀ,
2: ਉਧਰ ਨੂੰ ਤਾਂ ਕਿਸੇ ਦਾ ਧਿਆਨ ਹੈ ਨੀ, ਕਿਸੇ ਚੀਜ਼ ਦਾ ਧਿਆਨ ਹੈ ਨੀ,
1: ਬਿਲਕੁਲ ਹੈ ਜੀ।
2: ਸੜਕਾਂ ਦੇ ਉੱਪਰ ਲੰਘਣ ਨੂੰ ਜਗ੍ਹਾ ਬੰਦ ਕਰੀ ਪਈ ਹੈ, ਰੇਹੜੀ ਵਾਲਿਆਂ ਨੇ ਜਿਹੜਾ ਜਿੱਥੇ ਜੀ ਕਰਦਾ ਸਬਜ਼ੀ ਲੈਣ ਨੂੰ ਖੜ ਜਾਂਦਾ
1: ਜੀ।
2: ਹੈ ਕੋਈ ਉੱਥੇ ਮਤਲਬ ਤੁਸੀਂ ਇੱਕ ਸ਼ਹਿਰ ਕ੍ਰੋਸ ਕਰਨਾ ਵੀ ਜੇ ਲੋਕਲ
1: ਜੀ,
2: ਹਾਈਵੇ ਦੇ ਉੱਪਰ ਦੀ ਨਹੀਂ, ਥੱਲੇ ਦੀ ਹਾਈਵੇ ਦੇ ਵੀ ਟਾਈਮ ਦਾ ਥੱਲੇ ਦੀ ਵੀ ਕ੍ਰੋਸ ਕਰਨਾ, ਤੁਹਾਨੂੰ ਉੱਥੇ ਵੀ ਕਾਣ ਹੋ ਜਾਂਦਾ,
1: ਹੋ ਜਾਂਦਾ ਜੀ, ਬਿਲਕੁਲ
2: ਮਤਲਬ ਇੱਕ ਚੀਜ਼ ਕਰ ਮੂਰਖ ਨੂੰ ਪੈਸੇ ਵਾਲਾ ਕਿ ਹਰ ਬੰਦਾ ਛੱਡ ਕੇ ਭੱਜਣ ਨੂੰ ਤਿਆਰ ਹੋਇਆ ਪਿਆ, ਹਾਲਾਤ ਤਾਂ ਸਾਡੇ ਇਹ ਬਣੇ ਹੋਏ ਨੇ ਤੇ ਅਸੀਂ ਅਜੇ ਵੀ ਕਹਿੰਦੇ ਹਾਂ ਵੀ ਗਊਆਂ ਨੂੰ ਕਿਤੇ ਧੁੱਪ ਨਾ ਲੱਗ ਜਾਵੇ
1: ਜੀ। ਜੀ ਜੀ ਬਿਲਕੁਲ ਹੈ ਜੀ,
2: ਬੰਦੇ ਗਊਆਂ ਮਾਰੀ ਜਾਂਦੀਆਂ
0: ਨੇ। ਵੀਰ ਜੀ ਮੈਂ ਨਾ ਬਹੁਤ ਇੱਕ ਸੰਸੀਅਰ ਜੀ ਗੱਲ ਦੱਗਾ ਕਹਿਣ, ਗੱਲ ਇਹ ਕਿ ਜਿਹੜਾ ਬੰਦਾ ਰੋਜ਼ 50 ਕਿਲੋਮੀਟਰ ਟਰੈਵਲ ਕਰਦਾ ਹੈ ਨਾ ਜੀ
1: ਜੀ
0: ਇਹਨਾਂ ਸੜਕਾਂ ਤੇ, ਮੈਂ ਸੋਚ ਰਿਹਾ ਹੈਗਾ ਆ ਕਿ ਉਹਦੀ ਉਮਰ 5 ਸਾਲ ਘੱਟ ਜਾਂਦੀ ਹੈ ਜੀ
1: ਜੀ।
0: ਕਾਰਨ ਇਹ ਹੈਗਾ ਆ ਕਿ ਪਹਿਲਾਂ ਤਾਂ ਸੜਕਾਂ ਦੇ ਹਾਲਾਤ, ਦੂਜਾ ਟ੍ਰੈਫਿਕ ਦੇ ਹਾਲਾਤ, ਤੀਜਾ ਵਾਰਾ ਡੰਗਰਾਂ ਦਾ ਜਿਹੜਾ ਹੈਗਾ ਆ ਜੀ, ਉਹ ਜਿੰਨੀ ਟੈਨਸ਼ਨ ਦੇ ਵਿੱਚ ਸਰ, ਜਿੰਨੀ ਟੈਨਸ਼ਨ ਚ ਡਰਾਈਵਿੰਗ ਕਰਨੀ ਪੈਂਦੀ ਆ ਨਾ ਜੀ, ਆਟੋਮੈਟਿਕਲੀ ਬੰਦੇ ਦੀ ਉਮਰ ਘੱਟਦੀ ਹੈ ਜੀ ਉਸ ਚੀਜ਼ ਦੇ ਨਾਲ
1: ਜੀ।
0: ਭਾਈ ਸਾਹਿਬ ਤੁਸੀਂ ਯਕੀਨ ਕਰਿਓ, ਕਈ ਵਾਰੀ ਕਚਹਿਰੀ ਜਦੋਂ ਜਾ ਕੇ ਬੈਠੀ ਦਾ ਨਾ ਜੀ, ਤੇ ਟ੍ਰੈਫਿਕ ਦੇ ਵਿੱਚੋਂ ਗਏ ਹੋਈ ਦਾ, ਇੱਕ ਦੋ ਚਾਂਸ ਤਾਂ ਏਦਾਂ ਦੇ ਹੁੰਦੇ ਹੈਗੇ ਆ ਵੀ ਜਿੱਥੇ ਸ਼ੁਕਰ ਬਣਾਈ ਦਾ ਆ ਵੀ ਚਲੋ ਬਚਾਅ ਹੋ ਗਿਆ
1: ਜੀ,
0: ਤੇ ਜਦੋਂ ਕਚਹਿਰੀ ਜਾ ਕੇ ਬੈਠੀ ਦਾ ਹਾਰਟ ਬੀਟ ਵਧੀ ਹੁੰਦੀ ਆ ਜੀ, ਨੋਰਮਲ ਨੀ ਹੁੰਦੀ, ਹਾਰਟ ਬੀਟ ਥੋੜੀ ਦੇਰ ਵਧੀ ਰਹਿੰਦੀ ਆ 5-7 ਮਿੰਟ 10 ਮਿੰਟ, ਤੇ ਮੈਂ ਮਹਿਸੂਸ ਕਰਦਾ ਹੁੰਦਾ ਵੀ ਜੇ ਸੜਕਾਂ ਤੇ ਟ੍ਰੈਫਿਕ ਏਦਾਂ ਹੀ ਵੱਧਦਾ ਰਿਹਾ ਔਰ ਅਨਕੰਟਰੋਲਡ ਹੋਇਆ, ਤੇ ਇਹ ਸੜਕਾਂ ਦਾ ਹਾਲਾਤ ਵੀ ਇਹੋ ਰਹੇ ਵੀ ਕਿੱਥੇ ਟੋਆ ਦਾ ਪਤਾ ਹੀ ਨੀ ਲੱਗਦਾ ਸਰ ਕਿੱਥੇ ਆ, ਸਟੀਅਰਿੰਗ ਜਿਹੜਾ ਹੈਗਾ ਕਦੀ ਇੱਕ ਹੱਥ ਨਾਲ ਨੀ ਫੜਿਆ ਜੀ, ਦੋ ਹੱਥ ਨਾਲ ਸਟੀਅਰਿੰਗ ਫੜਨਾ ਪੈਂਦਾ ਕਿਉਂਕਿ ਪਤਾ ਹੀ ਨੀ ਤੁਹਾਡਾ ਸਟੀਅਰਿੰਗ ਜਿਹੜਾ ਹੈਗਾ ਆ ਉਹ ਕਿੱਥੇ ਜਿਹੜਾ ਆ ਸਰ, ਨਹੀਂ ਸਪੀਡ ਦੇ ਉੱਤੇ ਟੋਏ ਦਾ ਨਹੀਂ ਪਤਾ ਲੱਗਦਾ, ਟੋਏ ਜਿਹੜੇ ਏਡੇ ਏਡੇ ਡੂੰਘੇ ਆ ਜੀ ਸੜਕਾਂ ਤੇ
1: ਜੀ।
0: ਦੈਟ ਟੂ ਔਨ ਦਾ GT ਰੋਡ ਆਲਸੋ ਸਰ, ਜਿੱਥੇ ਤੁਸੀਂ ਜਿਹੜਾ ਹੈਗਾ ਆ 30 ਕਿਲੋਮੀਟਰ ਪਿੱਛੇ ਜਿਹੜਾ ਆ ਟੋਲ ਲਿਆ ਆ ਜੀ, ਉਹਨਾਂ ਕਾਰਨ ਇਹ ਹੈਗਾ ਆ ਨਾ ਜੀ, ਜੇ ਮਤਲਬ ਘਰ ਦੇ ਵਿੱਚ ਮਾਲਕ ਜਿਹੜਾ ਆ ਉਹ ਸਟਰੋਂਗ ਹੋਵੇ ਤੇ ਉਹ ਫਿਰ ਜਿਹੜਾ ਆ ਬਾਕੀ ਕੰਮ ਵੀ ਕਰ ਸਟਰੋਂਗਲੀ ਕਰਵਾ ਲੈਂਦਾ,
1: ਜੇ
0: ਸੈਂਟਰ ਦੀ ਉਹ ਸੜਕ ਸੈਂਟਰ ਦੇ ਅੰਡਰ ਆਉਂਦੀ ਹੈਗੀ, ਸੈਂਟਰ ਵੀ ਉੱਥੇ ਹੀ ਕੰਮ ਕਰਦਾ ਜਿੱਥੇ ਜੁੱਤੀ ਦੇ ਨਾਲ ਚਲਾਇਆ ਜਾਂਦਾ, ਸੰਸੀਅਰਲੀ ਚਲਾਇਆ ਜਾਂਦਾ ਜੀ,
1: ਬਿਲਕੁਲ ਹੈ ਜੀ।
0: ਤੋਂ ਇਸ ਕਰਕੇ ਸਾਡੇ ਤੇ ਇਹ ਬਹੁਤ ਲਾਈਫ ਦਾ ਹੈਗਾ ਆ ਜੀ ਰਿਸਕ
1: ਜੀ। ਇੱਕ ਸੈਣੀ ਸਾਹਿਬ ਔਜਲਾ ਸਾਹਿਬ ਮਿਊਟ ਦੇ ਉੱਤੇ ਚਲੇ ਗਏ, ਚਲੋ ਇੱਕ ਸੱਜਣ ਉਹਨਾਂ ਦਾ ਸੁਨੇਹਾ ਆਇਆ ਆਪਣੇ, ਉਹਨਾਂ ਦਾ ਸ਼ੇਅਰ ਬਾਲੀਵੁੱਡ TV ਤੋਂ ਹੈਗੇ ਨੇ, ਤੇ ਉਹ ਲਿਖਦੇ ਆ ਕਿ ਆਪਣਾ, ਇੱਕ ਮਿੰਟ ਜੀ ਮੈਂ ਇੱਧਰੋਂ ਕੱਢ ਲਵਾਂ ਕਿੱਥੇ ਚਲੇ ਗਿਆ ਸੁਨੇਹਾ, ਮੈਂ ਕੱਢ ਕੇ ਰੱਖਿਆ ਸੀ ਉਹਨਾਂ ਦਾ। ਉਹ ਲਿਖਦੇ ਨੇ ਕਿ ਸੁਖਬੀਰ ਮੋਦੀ ਤੋਂ ਰਾਹਤ ਦੀ ਜਿਹੜੀ ਆ ਉਮੀਦ ਕਰ ਰਹੇ ਨੇ, ਤਾਂ ਕਿ ਕਹਿੰਦੇ ਉਹ ਜੇਲ੍ਹ ਜਾਣ ਤੋਂ ਬਚ ਸਕਣ, ਕਿਉਂਕਿ ਕੈਪਟਨ ਤੇ ਖਹਿਰਾ ਵਿਰੁੱਧ ਜਿਹੜਾ ED ਦਾ ਕੇਸ ਚੱਲ ਰਿਹਾ, ਤੇ ਸੁਖਬੀਰ ਜਾਣਦੇ ਨੇ ਕਿ ਮੁੱਖ ਮੰਤਰੀ ਮਾਨ ਉਹਨਾਂ ਨੂੰ ਜੇਲ੍ਹ ਭੇਜ ਸਕਦੇ ਆ, ਤੇ ਇਸ ਦੇ ਲਈ ਉਹਨਾਂ ਨੂੰ ਮੋਦੀ ਦੀ ਕਹਿੰਦੇ ਮਦਦ ਦੀ ਲੋੜ ਹੈ। ਕਿਵੇਂ ਦੇਖਦੇ ਹੋ ਜੀ, ਜੇ ਕੈਪਚਰ ਕਰਨਗੇ ਤਾਂ ਉਹ ਤਾਂ ਮੋਦੀ ਸਾਹਿਬ ਹੀ ਕਰਨਗੇ ਕੈਪਚਰ, ਉਹਨਾਂ ਨੂੰ ਜੇ ਕਰਨਗੇ ਤਾਂ ਮਾਨ ਸਾਹਿਬ ਤਾਂ ਨਹੀਂ ਕਰ ਸਕਦੇ।
0: ਨਹੀਂ ਨਹੀਂ ਉਹਨਾਂ ਨੇ ਨਹੀਂ, ਨਹੀਂ ਨਹੀਂ ਸਰ, ਨਹੀਂ ਏਦਾਂ ਦੀ ਗੱਲ ਨਹੀਂ ਹੈ
1: ਜੀ,
0: ਕਿਉਂਕਿ ਮਾਨ ਦੇ ਐਕਸ਼ਨ ਦੇ ਉੱਤੇ ਜਿਹੜਾ ਹੈਗਾ ਆ ਮੋਦੀ ਕੁਛ ਨਹੀਂ ਕਰ ਸਕਦੇ
1: ਜੀ।
0: ਬਾਕੀ ED ਨੇ ਜਿਹੜਾ ਹੈਗਾ, ਜੇ ਸੁਖਬੀਰ ਬਾਦਲ ਨੂੰ ਹੱਥ ਪਾਉਣਾ ਹੁੰਦਾ ਤੇ ਬਹੁਤ ਦੇਰ ਪਹਿਲਾਂ ਪਾ ਲੈਣਾ ਸੀ,
1: ਮਾਨ ਉਹਨਾਂ ਦੇ ਕਹਿਣ ਦੇ ਉੱਤੇ ਬੱਸਾਂ ਦਾ ਸੀਗਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ,
0: ਨਾ ਨਾ ਉੱਥੇ ਜਿਹੜੇ ਹੈਗੇ ਆ ਉਹਨਾਂ ਨੇ
1: ਉਹਨਾਂ ਨੇ ਫਾਈਲਾਂ ਕਹਿੰਦੇ ਟੇਬਲ ਤੇ ਪਈਆਂ ਨੇ,
0: ਸਾਰਾ ਅਗਲਿਆਂ ਨੇ ਲੀਗਲੀ ਤੌਰ ਤੇ ਸਹੀ ਹੈਗੇ ਆ,
1: ਬਿਲਕੁਲ ਹੈ।
0: ਕਈ ਚੀਜ਼ਾਂ ਹੁੰਦੀਆਂ ਭਾਰੇ ਸਾਹਿਬ, ਮੰਨ ਲਓ ਇੱਕ ਛੋਟੀ ਜਿਹੀ ਗੱਲ ਹੈ ਜੀ, ਮੈਂ ਮਤਲਬ ਜਿਹੜਾ ਆ ਭਈ ਤੁਹਾਡੇ ਸਿਗਨੇਚਰ ਕਰਕੇ ਬੈਂਕ ਚੋਂ ਪੈਸੇ ਕਢਾ ਲਿਆਉਣਾ
1: ਜੀ,
0: ਇਹ ਫੋਰਜਰੀ ਆ ਨਾ
1: ਜੀ,
0: 420 ਆ ਨਾ ਜੀ,
1: ਬਿਲਕੁਲ ਹੈ ਜੀ।
0: ਕੋਈ ਬੰਦਾ ਤੀਜਾ ਉੱਠ ਕੇ ਕੰਪਲੇਂਟ ਕਰ ਦਿੰਦਾ ਵੀ ਰਾਜਨ ਸੈਣੀ ਨੇ ਭਾਰੇ ਸਾਹਿਬ ਦੇ ਸਾਈਨ ਕਰਕੇ ਤੇ ਪੈਸੇ ਕਢਾਏ ਆ
1: ਜੀ,
0: ਬੈਂਕ ਤੁਹਾਨੂੰ ਪੁੱਛਦਾ ਆ
1: ਜੀ,
0: ਤੁਸੀਂ ਇੰਨੀ ਗੱਲ ਕਹਿ ਦਿੰਦੇ ਕਿ ਸਾਈਨ ਮੇਰੇ ਹੀ ਆ
1: ਚਾਹੇ ਘਰ ਵਾਲੀ ਦੇ ਆ, ਇੱਕ ਪਰਿਵਾਰ ਚ ਨੀ
0: ਆਪਾਂ
1: ਲੀਗਲ ਕਰ
0: ਸ਼ਰੇਆਮ
1: ਸਕਦੇ ਕਿਸੇ ਦੇ ਵੀ
0: ਸ਼ਰੇਆਮ
1: ਜੀ।
0: ਸਰ ਸ਼ਰੇਆਮ ਕੰਮ ਗਲਤ ਆ,
1: ਗਲਤ ਆ ਜੀ।
0: ਪਰ ਜੇ ਤੁਸੀਂ ਤੁਸੀਂ ਐਡਮਿਟ ਕਰਦੇ ਆ ਵੀ ਹਾਂ ਜੀ ਸਿਗਨੇਚਰ ਮੇਰਾ ਹੀ ਆ
1: ਜੀ,
0: ਤੇ ਦੈਨ ਉਹ ਓਫੈਂਸ ਆਪਣੇ ਆਪ ਦੇ ਵਿੱਚ ਖਤਮ ਹੋ ਜਾਂਦਾ ਜੀ।
1: ਬਿਲਕੁਲ ਹੈ ਜੀ।
0: ਸੋ ਇਹ ਕੁਛ ਇੱਕ ਚੀਜ਼ਾਂ ਹੁੰਦੀਆਂ ਹੈਗੀਆਂ ਆ ਵੀ ਕੁਛ ਇੱਕ ਗਲਤ ਕੰਮ ਹੁੰਦੇ ਆ ਜਿਹੜੇ ਜਿਹੜੇ ਆ ਡਾਂਗੇ ਦੀ ਚੋਟ ਤੇ ਵੀ ਬੰਦਾ ਕਰ ਜਾਂਦਾ ਜੀ, ਉਹਦੇ ਵਿੱਚ ਜਿਹੜਾ ਆ ਫੇਰ ਨੀ ਕਰ ਸਕਦੇ। ਹੁਣ ਸਵਾਲ ਤਾਂ ਇਹ ਹੈਗਾ ਸੀਗਾ ਵੀ ਜੇ ਤੁਸੀਂ ਈਡੀ ਦੀ ਗੱਲ ਕਰਦੇ ਆ, ਉਹਨਾਂ ਨੇ ਬਹੁਤ ਭਾਰੇ ਸਾਹਿਬ ਵੱਡੇ ਬਾਦਲ ਸਾਹਿਬ ਦਾ ਜਿਹੜਾ ਹੈਗਾ ਨਾ ਅਜੇ ਵੀ ਇੰਨਾ ਕੁ ਹੈਗਾ ਬੀਜੇਪੀ ਦੇ ਵਿੱਚ, ਉਹ ਕਰਦੇ ਹੈਗੇ ਜੀ ਥੋੜਾ ਜਿਹਾ ਅੱਖ ਸ਼ਰਮ ਕਰਦੇ
1: ਜ਼ਿੰਦਗੀ ਮਤਲਬ ਕਿ ਦੇਣਦਾਰ ਰਹਿਣਗੇ ਉਹਨਾਂ ਦੇ ਜੋ ਉਹਨਾਂ ਨੇ ਕੀਤਾ।
0: ਮੰਨਦੇ ਆ ਮੰਨਦੇ ਆ ਮੰਨਦੇ ਆ ਉਹ ਮੰਨਦੇ ਆ ਇਸ ਚੀਜ਼ ਨੂੰ ਮੰਨਦੇ ਹੈਗੇ ਆ, ਉਹ ਜ਼ਿਕਰ ਵੀ ਕਰਦੇ ਹੈਗੇ ਉਹਨਾਂ ਦਾ ਜੇ ਕਿਤੇ ਲੋੜ ਹੁੰਦੀ ਆ ਉਹਨਾਂ ਦਾ ਜ਼ਿਕਰ ਵੀ ਕਰਦੇ ਆ। ਉਹ ਜੇ ਮਤਲਬ ਪੋਲੀਟੀਕਲੀ ਉਹਨਾਂ ਨੇ ਇੰਨਾ ਸਨੱਬ ਕਰਨਾ ਹੁੰਦਾ ਤੇ ਉਹਨਾਂ ਨੇ ਪਹਿਲਾਂ ਹੀ ਇਹ ਕੰਮ ਕਰ ਦੇਣੇ ਸੀ। ਜੇ ਅੱਜ ਤੱਕ ਜਿਹੜਾ ਹੈਗਾ ਆ ਸੁਖਬੀਰ ਬਾਦਲ ਨੂੰ ਕਿਸੇ ਗੱਲ ਦੇ ਉੱਤੇ ਜਾਂ ਮਤਲਬ ਹੈ, ਕਿਉਂਕਿ ਈਡੀ ਨੇ ਜਿਹੜਾ ਹੈਗਾ ਜੇ ਆਪਾਂ ਇਹੀ ਪ੍ਰਜੰਪਸ਼ਨ ਲੈ ਕੇ ਚੱਲਦੇ ਆ ਕਿ ਪੋਲੀਟੀਕਲ ਵੈਂਡੈਟੇ ਦੇ ਥਰੂ ਈਡੀ ਐਕਟ ਕਰਦੀ ਆ ਤੇ ਦੈਨ ਜਿਹੜਾ ਹੈਗਾ ਆ ਉਹਨਾਂ ਨੂੰ ਕੋਈ ਹੈਜੀਟੇਸ਼ਨ ਨਹੀਂ ਸੀ ਹੋਣੀ, ਉਹਨਾਂ ਨੇ ਪਹਿਲਾਂ ਹੀ ਹੱਥ ਪਾ ਲੈਣਾ ਸੀ।
1: ਨਾਲੇ ਦੇਖੋ
0: ਪਰ ਕਿਉਂਕਿ ਉਹਨਾਂ ਨੂੰ ਨਹੀਂ ਪਾਉਣਾ ਜੀ।
1: ਸੈਣੀ ਸਾਹਿਬ ਪੇਂਡੂ ਏਰੀਆ ਨੀ ਕੱਲਾ ਅਕਾਲੀ ਦਲ ਦੇ ਨਾਲ ਜੁੜਿਆ, ਸ਼ਹਿਰੀ ਏਰੀਆ ਵੀ ਜਾਂ ਬਿਜ਼ਨਸਮੈਨ ਉਹਨਾਂ ਦੇ ਨਾਲ ਉਹ ਵੀ ਉਨਾ ਕੇ ਤਕਰੀਬਨ ਜੁੜਿਆ ਹੋਇਆ ਹੈ। ਤੇ ਦੂਸਰਾ ਇਹ ਵੀ ਹੈ ਕਿ ਜੇ ਇਸ ਸਮੇਂ ਦੇ ਵਿੱਚ ਹੱਥ ਪਾਉਂਦੇ ਆ ਤਾਂ ਨੁਕਸਾਨ ਮਤਲਬ ਕਿ ਉਲਟਾ ਬੀਜੇਪੀ ਨੂੰ ਵੱਡੇ ਪੱਧਰ ਦੇ ਉੱਤੇ ਹੋਣਾ ਜੀ।
0: ਹਾਂਜੀ, ਨਾਲੇ ਦੂਜੀ ਗੱਲ ਹੈਗੀ ਆ ਨਾ ਭਾਰਤ ਸਾਹਿਬ, ਜਿਹੜੀ ਮੈਂ ਗੱਲ ਕੰਪਲੀਟ ਕਰ ਲਵਾਂ ਉਸ ਚੀਜ਼ ਨੂੰ ਵੀ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਸੀ ਬੈਂਕ ਦੀ ਤੇ ਜਾਂ ਚੈੱਕ ਦੀ
1: ਜੀ,
0: ਉਹ ਸਿਰਫ ਇਸ ਕਰਕੇ ਕਿ ਜਦੋਂ ਸੁਖ ਵਿਲਾਸ ਅਗਲਿਆਂ ਨੇ ਬਣਾਇਆ ਸੀ ਉਹਨਾਂ ਨੇ ਕੀ ਕੀਤਾ, ਪਹਿਲਾਂ ਕੈਬਨਿਟ ਮੀਟਿੰਗ ਕਰਕੇ ਕੈਬਨਿਟ ਦੇ ਵਿੱਚ ਅਪਰੂਵ ਕਰਕੇ ਫਿਰ ਉਹ ਨਿਯਮ ਦੇ ਵਿੱਚ ਬਦਲਾਅ ਕੀਤਾ
1: ਜੀ।
0: ਹਾਂਜੀ, ਬਦਲਾਅ ਕੀਤਾ, ਬਣਾ ਲਿਆ, ਬਣਾ ਕੇ ਫਿਰ ਦੁਬਾਰਾ ਕੈਬਨਿਟ ਮੀਟਿੰਗ ਕਰਕੇ ਤੇ ਉਹ ਨਿਯਮ ਜਿਹੜਾ ਸੀਗਾ ਉਹ ਰਿਮੂਵ ਕਰ ਦਿੱਤਾ ਵੀ ਕੋਈ ਹੋਰ ਨਾ ਬਣਾ ਸਕੇ। ਇਸ ਕਰਕੇ ਉਹ ਕੀ ਸੀਗਾ ਕਿ ਉਹ ਰਿਜ਼ਰਵ ਏਰੀਆ ਸੀ, ਉਹਦੇ ਵਿੱਚ ਨਹੀਂ ਸੀ ਹੋ ਸਕਦਾ। ਉਹ ਤੋਂ ਬਾਅਦ ਜਿਹੜਾ ਹੈਗਾ ਨਿਯਮ ਬਦਲਿਆ ਕਿ ਰਿਜ਼ਰਵ ਏਰੀਏ ਦੇ ਵਿੱਚ ਹੋ ਸਕਦਾ ਹੈਗਾ ਆ ਜੀ, ਮੁੜ ਕੇ ਜਿਹੜਾ ਕਰ ਲਿਆ ਤੇ ਉਦੋਂ ਕਰਦਾ ਵੀ ਅੱਜ ਦੀ ਡੇਟ ਤੱਕ ਜਿੰਨੇ ਬਣੇ ਸੀ ਠੀਕ ਆ ਓਕੇ, ਤੇ ਅੱਜ ਤੋਂ ਬਾਅਦ ਦੁਬਾਰਾ ਨੀ ਹੋਏਗਾ ਵੀ ਜੰਗਲਾਤ ਨੇ ਜਿਹੜਾ ਹੈਗਾ ਆ ਉਹਨਾਂ ਕੋਲ ਰਕਬਾ ਘਟਦਾ ਆ ਤੇ ਜੰਗਲਾਤ ਦੇ ਇਤਰਾਜਾਂ ਨੂੰ ਧਿਆਨ ਚ ਰੱਖਦੇ ਹੋਏ। ਸੋ ਇਹਨਾਂ ਨੇ ਜਿੰਨੇ ਕੰਮ ਕੀਤੇ ਹੈਗੇ ਆ ਚਾਹੇ ਉਹ ਇਲੀਗਲ ਹੋਣਗੇ ਐਪਰੈਂਟਲੀ, ਬਟ ਜਦੋਂ ਤੁਸੀਂ ਉਹਨਾਂ ਦੇ ਕਾਗਜ਼ ਐਗਜ਼ਾਮਿਨ ਕਰਦੇ ਆ ਕਾਗਜ਼ੀ ਤੌਰ ਤੇ ਉਹ ਕੰਮ ਜਿਹੜੇ ਆ ਉਹ ਸਹੀ ਹੈਗੇ ਆ, ਨਹੀਂ ਤਾਂ ਇਹ ਮਾਨ ਸਰਕਾਰ ਬਖਸ਼ਦੀ ਨਾ ਪਹਿਲਾਂ ਹੀ ਉਹ ਕੇਸ ਜਿਹੜੇ ਹੈਗੇ ਆ ਉਹ ਹੀ ਪੁੱਟ ਅਪ ਕਰਨੇ
1: ਇੱਕ ਸਮਾਂ ਸੀਗਾ ਸੁਖਬੀਰ ਬਾਦਲ ਦੇ ਖਿਲਾਫ ਕਿੰਨਾ ਖਹਿਰਾ ਸਾਹਿਬ, ਉਹ ਜਦੋਂ ਉਹਨਾਂ ਨੇ ਚੰਡੀਗੜ੍ਹ ਇੱਕ ਹੋਟਲ ਨੀ ਤਿਆਰ ਕਰਵਾਇਆ ਸੀ, ਉਹ ਰੋਡ ਬਣਾਈ ਸੀ ਥੋੜੀ ਜਿਹੀ, ਤਾਂ ਕਹਿੰਦੇ ਜੀ ਇਹਨਾਂ ਨੇ ਬਣਾ ਲਿਆ, ਕਿੰਨਾ ਰੋਲਾ ਪਾਇਆ ਸੀ ਖਹਿਰਾ ਸਾਹਿਬ ਨੇ ਰੋਡ ਦੇ ਉੱਤੇ ਖੜੇ ਕਰ ਹੋ ਹੋ ਕੇ ਮਤਲਬ ਕਿ ਸਪੀਚਾਂ ਕਰਦੇ ਰਹੇ ਆ, ਪਰ ਕੁਝ ਵੀ ਨੀ ਬਣਿਆ ਉਹਨਾਂ ਚੀਜ਼ਾਂ ਦਾ।
0: ਨਿਊ ਚੰਡੀਗੜ੍ਹ ਦੀ ਰੋਡ ਸੀਗਾ ਇੱਦਾਂ ਕਰਕੇ ਵੀ ਇਹਨਾਂ ਨੇ ਆਪਣੇ ਹੋਟਲ ਨੂੰ ਬਣਾ ਲਈ ਹੈਗੀ ਆ, ਪਰ ਸੁਖਬੀਰ ਬਾਦਲ ਨੇ ਉਹਦੇ ਤੇ ਜਿਹੜਾ ਹੈਗਾ ਆ ਬੜੀ ਕਲੈਰੀਫਿਕੇਸ਼ਨ ਦਿੱਤੀ, ਉਹ ਕਹਿੰਦਾ ਮੈਂ 1000 ਕਰੋੜ ਲਾਇਆ ਸੀ ਤੇ 10000 ਕਰੋੜ ਕਮਾਇਆ
1: ਜੀ ਜੀ ਜੀ
0: ਪੰਜਾਬ ਨੇ। ਉਹ ਕਹਿੰਦੇ ਸਰਕਾਰ ਦਾ ਸੀ 1000 ਕਰੋੜ ਲਾ ਕੇ ਜਿਹੜਾ ਹੈਗਾ ਆ ਕੰਮ ਕੀਤਾ ਸੀ, ਬਾਅਦ ਦੇ ਵਿੱਚ ਉੱਥੇ ਦੇ ਜਿਹੜੇ ਹੈਗੇ ਆ ਵੀ ਰੇਟ ਵੱਧ ਗਏ ਤੇ ਰਜਿਸਟਰੀਆਂ ਦੇ ਵਿੱਚ ਹੀ ਸਾਨੂੰ ਜਿਹੜਾ ਹੈਗਾ ਆ ਵੀ 10000 ਕਰੋੜ ਰੁਪਈਏ ਦੀ ਆਮਦਨ ਉੱਥੋਂ ਵਧੀ ਸੀ
1: ਜੀ
0: ਜੀ।
2: ਬੱਸਾਂ ਦੀ ਗੱਲ ਕਰਦੇ ਹੋ, ਮੈਂ ਕਰੀ ਸੀ ਆਪਣੇ ਨੋਨ ਬੱਸ, ਉਹ ਕਹਿੰਦੇ ਵੀ ਪੈਸੇ ਤਾਂ ਪਰਮਿਟ ਜਿਹੜਾ ਵਾਧਾ ਹੁੰਦਾ 2-4 ਸਾਲ ਬਾਅਦ 5-7 ਕਿਲੋਮੀਟਰ ਵਾਧਾ ਹੁੰਦਾ
1: ਜੀ,
2: ਠੀਕ ਹੈ। ਇਹਨਾਂ ਨੇ ਕੀ ਕੀਤਾ, ਮੰਨ ਲਓ ਬੱਸ ਦਸੂਹੇ ਤੱਕ ਜਾਂਦੀ ਹੈ, ਤਲਵਾੜੇ ਵਾੜਨੀ ਹੈ ਜਾ ਕੇ, ਜਿਹੜੀ ਦਸੂਹੇ ਤੋਂ ਤਲਵਾੜੇ ਵਾਲਾ ਪਰਮਿਟ ਆ ਉਹ ਇਹਨਾਂ ਨੇ ਤੰਗੇ ਇੰਨਾ ਕੀਤਾ, ਉਹ ਇਹਨਾਂ ਨੂੰ ਵੇਚ ਗਿਆ, ਬੱਸ ਤਲਵਾੜੇ ਵਾਲ ਕੀ ਹੋ ਗਈ
1: ਜੀ,
2: ਇਹਨਾਂ ਨੇ ਔਕੜ ਕਰਿਆ ਹੀ ਨੀ।
1: ਨਹੀਂ ਬਿਲਕੁਲ ਇੱਕ ਚੀਜ਼ ਉਹ ਜਿਹੜਾ ਸਾਹਿਬ ਮੈਂ ਹੋਰ
2: ਵਰਦੇ ਹੋਏ ਨੇ, ਇਹਨਾਂ ਨੇ ਉੱਥੇ ਤੱਕ ਤਾਂ ਪਹਿਲਾਂ ਆਪਣੇ ਜਿਹੜਾ 5 ਕਿਲੋਮੀਟਰ ਵਧਾ ਉਹ ਵਧਾਇਆ, ਉਦੋਂ ਬਾਅਦ ਇਹਨਾਂ ਨੇ ਗਾਹਾਂ ਵਾਲਾ ਇੰਨਾ ਤੰਗ ਕਰਿਆ ਉਹ ਆਪੇ ਪਰਮਿਟੇ ਵੇਚ ਗਿਆ ਇਹਨਾਂ ਨੂੰ।
1: ਨਾਲੇ ਔਜਲਾ ਸਾਹਿਬ ਇੱਕ ਚੀਜ਼ ਮੈਂ ਹੋਰ ਨੋਟ ਕੀਤੀ, ਚਲੋ ਮੈਂ ਵੀ ਇਸ ਬੱਸ ਦਾ ਸਫ਼ਰ ਕੀਤਾ ਤਾਂ ਜਦੋਂ ਚਾਹੇ ਆਇਆ ਵੀ ਆ ਤੇ ਚਾਹੇ ਗਿਆ ਵੀ ਆ, ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੋਈ 40-50 ਕਿਲੋਮੀਟਰ ਦੇ ਜਿੱਦਾਂ ਉਹ ਰੂਟ ਦੇ ਹਿਸਾਬ ਦੇ ਨਾਲ ਲਿਆ, ਕਿਉਂਕਿ ਦੇਖੋ ਜਲੰਧਰੋਂ ਜੇ ਬੱਸ ਚੱਲਦੀ ਹੈ ਜਾਂ ਅੰਮ੍ਰਿਤਸਰ ਤੋਂ ਵੀ ਚੱਲਦੀ ਹੈ ਤਾਂ ਉਹ ਆ ਕੇ ਰੁਕਦੀ ਹੈ ਜੀ, ਮਤਲਬ ਕਿ 35-40 ਕਿਲੋਮੀਟਰ ਜਾਂ 50 ਕਿਲੋਮੀਟਰ ਚੱਲ ਕੇ ਤਾਂ ਸਟੋਪ ਕਰਦੀ ਹੈ ਜੀ, ਮੈਂ ਉਹ ਬ੍ਰਾਂਚਾਂ ਜਿੱਦਾਂ ਬਣੀਆਂ, ਚਾਹੇ ਸਵਾਰੀਆਂ ਚੱਕਦੇ ਨੇ ਚਾਹੇ ਬ੍ਰਾਂਚਾਂ ਬਣੀਆਂ ਨੇ, ਉਹ ਪੂਰੇ ਮਤਲਬ ਕਿ ਫੁੱਲ ਪਲੈਨਿੰਗ ਦੇ ਨਾਲ ਹੀ ਕਿਤੇ ਨਾ ਕਿਤੇ ਕ੍ਰੀਏਟ ਕੀਤੀਆਂ ਨਾ, ਵੀ ਉਹ ਪਰਮਿਟ ਉੱਥੋਂ ਤੋਂ ਉੱਥੇ ਤੱਕ ਦਾ ਉੱਥੋਂ ਅੱਗੇ ਤੋਂ ਅੱਗੇ ਦਾ ਵਧੀ ਜਾ ਸਕਦਾ, ਏਦਾਂ ਹੋ ਸਕਦਾ।
2: ਰਜਵੀਰ, ਨਵੇਂ ਪਰਮਿਟ ਜਦੋਂ ਇਸ਼ੂ ਹੁੰਦੇ ਨੇ ਬਹੁਤ ਔਖੇ ਇਸ਼ੂ ਕਰਨੇ
1: ਪੈਂਦੇ
2: ਨੇ, ਟਾਈਮ ਦੇ ਵਿੱਚ ਟਾਈਮ ਬਾਲਣਾ ਬਹੁਤ ਔਖਾ
1: ਹੁੰਦਾ, ਦੇਖਣਾ
2: ਪੈਂਦਾ
1: ਜੀ,
2: ਇਹ ਲੜਾਈਆਂ ਬਹੁਤ ਨਿਕਲਦੀਆਂ ਨੇ ਉਹਦੇ
1: ਵਿੱਚੋਂ।
2: ਇਹਨਾਂ ਨੇ ਉਹ ਕੰਬੇ ਨੀ ਕਰੇ, ਇਹਨਾਂ ਤਾਂ ਇਹ ਕਰਿਆ ਵੀ ਸਾਡਾ ਲੁਧਿਆਣੇ ਤੱਕ ਜਾਂਦਾ, ਲੁਧਿਆਣੇ ਤੋਂ ਜਲੰਧਰ ਵਾਲਾ ਤੰਗ ਕਰਿਆ ਆਪਦੇ ਮੂਹਰੇ ਵਾਲਾ ਦੇ ਪਿੱਛੇ ਵਾਲਾ, ਉਹ ਚੱਕਤਾ
1: ਜੀ
2: ਜਲੰਧਰ ਵੜਦੇ ਹੋ ਗਏ। ਇਹ ਨਹੀਂ ਤਾਂ ਬਠਿੰਡੇ ਤੋਂ ਅੰਮ੍ਰਿਤਸਰ ਡਾਇਰੈਕਟ ਵਨ ਵੇ ਹੈ, ਪਟਿਆਲਾ ਅੰਮ੍ਰਿਤਸਰ ਹੁਣ ਤੱਕ ਪਟਿਆਲਿਓ ਚੱਲ ਕੇ ਅੰਮ੍ਰਿਤਸਰ ਰਾਤ ਰਹਿ ਸਕਦੇ ਹੋ, ਡਬਲ ਵਾਪਸੀ ਨਹੀਂ ਸੀ ਹੁੰਦੀ ਉੱਥੇ, ਇੱਕ ਵਨ ਵੇ ਪਰਮਿਟ ਦੋ ਪਰਿਵਾਰਾਂ ਨੂੰ ਰੋਟੀ ਮਿਲਦੀ ਹੁੰਦੀ, ਇੱਕ ਪਟਿਆਲਿਓ ਅੰਮ੍ਰਿਤਸਰ ਨੂੰ ਚੱਲਦਾ ਹੁੰਦਾ ਸੀ ਸਵੇਰੇ, ਤੇ ਇੱਕ ਪਟਿਆਲੇ ਤੋਂ ਅੰਮ੍ਰਿਤਸਰ ਨੂੰ ਚੱਲਦਾ ਹੁੰਦਾ
1: ਜੀ,
2: ਵਾਪਸੀ ਦੂਲੋਟ ਹੁੰਦੀ ਸ਼ਾਮ ਨੂੰ ਕਿਸੇ ਹੋਰ ਦੀ, ਤੇ ਇਹਨਾਂ ਨੇ ਤਾਂ ਲੀਗਲ ਕਰ ਲਿਆ ਪਰਮਿਟ ਖਰੀਦ ਲਏ
1: ਜੀ। ਹਾਂ ਉਹ ਵੀ ਆ ਨਾ, ਦੇਖੋ ਪਹਿਲੇ ਸਮੇਂ ਦੇ ਵਿੱਚ ਜਿੱਦਾਂ ਬੱਸਾਂ ਪਿੰਡਾਂ ਦੇ ਵਿੱਚ ਮਿੰਨੀ ਬੱਸਾਂ ਆਉਂਦੀਆਂ, ਜਾਂ ਅੱਜ ਵੀ ਦੇਖ ਲਓ ਬਹੁਤ ਸਾਰੇ ਪਿੰਡ ਜਿਹੜੇ ਕੁਝ ਇਲਾਕਿਆਂ ਦੇ ਹੈਗੇ ਉੱਥੇ ਬੱਸ ਹੀ ਨਹੀਂ ਜਾਂਦੀ, ਜਾਂ ਸ਼ਾਮ ਨੂੰ ਜਾਂਦੀ ਜਾਂ ਸਵੇਰ ਨੂੰ ਆਉਂਦੀ ਹੈ, ਤਾਂ ਉਹਦਾ ਵੀ ਕਿਤੇ ਨਾ ਕਿਤੇ ਬੈਨੀਫਿਟ ਲਿਆ ਨਾ ਉਹਨਾਂ ਚੀਜ਼ਾਂ ਦੇ ਵਿੱਚ, ਸਰਮਾਏਦਾਰੀ ਵੀ ਹੈ ਸਾਰਾ ਕੁਝ ਹੈ ਜੀ ਜੀ ਆਪਣੇ।
0: ਬਿਲਕੁਲ ਬਿਲਕੁਲ ਭਾਈ ਸਾਹਿਬ, ਬਿਲਕੁਲ ਬਿਲਕੁਲ ਜੀ ਬਿਲਕੁਲ। ਪਰ ਇਹ ਵੀ ਉਹਨਾਂ ਨੇ ਜਿੱਥੇ ਤੱਕ ਆਪਾਂ ਗੱਲ ਇੱਥੇ ਕੰਕਲੂਡ ਕਰਦੇ ਹਾਂ ਨਾ, ਵੀ ਉਹਨਾਂ ਨੇ ਕੰਮ ਜਿਹੜੇ ਕੀਤੇ ਹੈਗੇ ਸੀਗੇ ਉਹ ਚਾਹੇ ਜਿੱਦਾਂ ਮਰਜ਼ੀ ਧੱਕਾ ਕੀਤਾ ਜੋ ਮਰਜ਼ੀ ਕੀਤਾ, ਪਰ ਲੀਗਲੀ ਤੌਰ ਤੇ ਉਹ ਜਿਹੜੇ ਹੈਗੇ ਉਹ ਫਸਦੇ ਨੀ ਕਿਸੇ ਚੱਕਰ ਚ ਜੀ।
1: ਬਿਲਕੁਲ
0: ਜੀ ਭਾਈ ਸਾਹਿਬ
1: ਜੀ,
0: ਮੈਂ ਭਾਈ ਸਾਹਿਬ ਹੁਣ ਇਜਾਜ਼ਤ ਲਊਂਗਾ ਜੀ, ਮੇਰਾ ਟਾਈਮ ਹੋ ਗਿਆ ਜੀ ਹੁਣ।
1: ਸ਼ੁਕਰੀਆ,
0: ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ। ਲੋ ਦੋਸਤੋ, ਆਪਣੇ ਨਾਲ ਔਜਲਾ ਸਾਹਿਬ ਅਜੇ ਜੁੜੇ ਨੇ ਤੇ ਸੈਣੀ ਸਾਹਿਬ ਡਾਊਨ ਕਰ ਗਏ ਨੇ, ਤੇ ਔਜਲਾ ਸਾਹਿਬ ਦੀ ਵਿੱਚ ਵਿੱਚ ਗੱਲ ਸੁਣਦੇ ਰਹਿੰਦੇ ਆਪਾਂ, ਨਾਲ ਦੀ ਨਾਲ ਇੱਕ ਦੋ ਖਬਰਾਂ ਜਿਹੜੀਆਂ ਨੇ ਉਹ ਕਰਕੇ ਫਿਰ ਆਪਾਂ ਚੱਲਦੇ ਹਾਂ ਅੱਜ ਨਾਵਲ ਵੱਲ ਨੂੰ। ਤੇ ਦੂਸਰੇ ਪਾਸੇ ਜਿਹੜੀਆਂ ਰੀਜਨਲ ਪਾਰਟੀਆਂ ਹੈਗੀਆਂ ਉਹਨਾਂ ਦੇ ਫੰਡ ਜਿਹੜੇ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈਗਾ, ਜੋ ਰਾਜਨੀਤਿਕ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਿਕ ਫੰਡਿੰਗ ਦੁੱਗਣੀ ਹੋਈ ਹੈ, JJP ਦਾ ਗ੍ਰਾਫ ਜਿਹੜਾ ਥੱਲੇ ਡਿੱਗਿਆ ਹੈ, ਤੇ ਪਹਿਲੀਆਂ 15 ਪਾਰਟੀ ਦੇ ਵਿੱਚ ਨਾਮ ਜਿਹੜਾ ਸ਼ੁਮਾਰ ਹੋ ਗਿਆ, ਤੇ ਉਹਦਾ ਜ਼ਿਕਰ ਕਰਦੇ ਹਾਂ ਨਾਲ ਨਾਲ, ਤੇ ਨਾਲ ਨਾਲ ਗੱਲਬਾਤ ਵੀ ਸੁਣਦੇ ਹਾਂ ਔਜਲਾ ਸਾਹਿਬ ਦੀ। ਤੇ
2: ਹਾਂਜੀ
1: ਹਾਂਜੀ ਔਜਲਾ ਸਾਹਿਬ,
2: ਬਸ ਇਹੀ ਗੱਲਾਂ ਬਾਤਾਂ ਨੇ ਇੱਥੇ, ਇਸ ਕਰਕੇ ਇੰਨੇ ਸਿਰ ਸਰਕਾਰ ਲਈ ਹੈ, ਬਹੁਤ ਕੁਛ ਸਿੱਖ ਜਾਂਦਾ ਹੁੰਦਾ ਬੰਦਾ ਕਰਨ ਨੂੰ ਇਹਨਾਂ ਦੇ ਨਾ, ਇਹ ਫਿਰ ਉਹ ਕਰਨਾ ਹੁੰਦਾ ਰਾਜੇ ਵੜਿੰਗ ਵਾਲਾ ਹੋਇਆ, ਉਹਨੇ ਮਿਹਨਤ ਕਰ ਲਈ
1: ਜੀ,
2: ਉਹਦਾ ਕਿਹੜਾ ਕੁਛ ਕਰ ਲਿਆ, ਇੱਕ ਵੀ ਇਹਨਾਂ ਨੇ ਕੋਈ ਮੁੱਦਾ ਸਿਰੇ ਚਾੜਿਆ ਅੱਜ ਤੱਕ
1: ਨਾ ਜੀ ਨਾ।
2: ਹਾਂਜੀ, ਇੱਕ ਵਾਰ 2-4 ਨੂੰ ਅੰਦਰ ਕਰਕੇ ਹਲਾ ਕਰਾ ਤੀ
1: ਜੀ,
2: ਤੇ ਮਜੀਠੀ ਅੰਦਰ ਕਿਸੇ ਹੋਰ ਕੰਮ ਚ ਸੀ ਤੇ ਰੌਲਾ ਕਿਸੇ ਹੋਰ ਚੀਜ਼ ਦਾ ਪਾਈ ਗਏ
1: ਜੀ,
2: ਸਭ ਮਤਲਬ ਆਈਆਂ ਗਾਹਾਂ ਆਪ ਨੂੰ ਖੋਲ ਲਿਆ ਸਾਰਾ ਕੁਛ
1: ਜੀ,
2: ਤੇ ਪੰਜਾਬ ਦਾ ਤਾਂ ਕੋਈ ਗੱਲੇ ਨੀ, ਪੰਜਾਬ ਦਾ ਕਿਹਨੂੰ ਫਿਕਰ ਹੈ ਜੀ,
1: ਨਾ ਜੀ ਨਾ ਜੀ
2: ਬਿਲਕੁਲ, ਤੇ ਪੰਜਾਬੀ ਹੀ ਹੈ ਯਾਰ ਵੀ ਇਹਦੇ ਭੰਗੜੇ ਪਾਈ ਜਾਂਦੇ
1: ਨੇ, ਪਾਈ ਜਾਂਦੇ ਨੇ ਬਿਲਕੁਲ ਹੈ ਜੀ।
2: ਠੀਕ ਹੈ ਜੀ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ, ਧੰਨਵਾਦ ਜੁੜਨ ਲਈ ਜੀ, ਥੈਂਕ ਯੂ ਵਿਚਾਰਾਂ ਲਈ ਜੀ। ਦੋਸਤੋ, ਇਸ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ, ਤੇ ਗੱਲ ਕਰਦੇ ਹਾਂ ਅਕਾਲੀ ਦਲ ਦੀ ਫੰਡਿੰਗ ਦੀ, ਗੱਲ ਕਰਨ ਲੱਗਿਆ ਸੀ ਜਿਵੇਂ ਕਿ ਅਕਾਲੀ ਦਲ 15ਵੇਂ ਤੇ JJP 26ਵੇਂ ਸਥਾਨ ਦੇ ਉੱਤੇ ਰਹੀ ਹੈ। ਵਿੱਤੀ ਸਾਲ 2024-25 ਦੇ ਵਿੱਚ ਪ੍ਰਾਪਤ ਹੋਈ ਰਾਜਨੀਤਿਕ ਫੰਡਿੰਗ ਦੇ ਆਧਾਰ ਦੇ ਉੱਤੇ ਪੰਜਾਬ ਦੀ ਪ੍ਰਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ 40 ਖੇਤਰੀ ਰਾਜਨੀਤਿਕ ਪਾਰਟੀਆਂ ਦੀ ਸੂਚੀ ਦੇ ਵਿੱਚ 15ਵੇਂ ਸਥਾਨ ਤੇ ਹੈ, ਜਦੋਂ ਕਿ ਹਰਿਆਣਾ ਦੀ ਜਿਹੜੀ ਹੈ ਜਨ ਨਾਇਕ ਜਨਤਾ ਪਾਰਟੀ JJP 26ਵੇਂ ਸਥਾਨ ਦੇ ਉੱਤੇ ਰਹੀ ਹੈ। ਭਾਰਤ ਦੇ ਚੋਣ ਕਮਿਸ਼ਨ ਨੂੰ ਖੇਤਰੀ ਪਾਰਟੀਆਂ ਵੱਲੋਂ ਸੌਂਪੇ ਗਏ ਵੇਰਵਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਲ 28 ਦਾਨ ਜ਼ਰੀਏ 40,645 ਕਰੋੜ ਰੁਪਈਏ ਜਿਹੜੇ ਪ੍ਰਾਪਤ ਕੀਤੇ ਹੈ, ਤੇ ਹਾਂਜੀ 40,645 ਕਰੋੜ ਰੁਪਈਆ ਜਿਹੜਾ ਪ੍ਰਾਪਤ ਕੀਤਾ ਜੀ, ਜਿਸਦੇ ਨਾਲ ਇਸ ਦੀ ਫੰਡਿੰਗ ਦੁੱਗਣੀ ਹੋ ਗਈ ਹੈ, ਤੇ ਇਸ ਦੇ ਉਲਟ JJP ਦਾ ਜਿਹੜਾ ਰਾਜਨੀਤਿਕ ਦਾਨ ਹੈ 5,717 ਕਰੋੜ ਰੁਪਏ ਤੋਂ ਘੱਟ ਕੇ ਮਹਿਜ ਜਿਹੜਾ ਹੈਗਾ 0.0 ਕਹਿ ਲਓ ਕਿ 403 ਕਰੋੜ ਰੁਪਏ ਰਹਿ ਗਿਆ। JJP ਨੇ ਜਿਹੜਾ ਵਿੱਤੀ ਸਾਲ 2023-24 ਦੇ ਵਿੱਚ 245 ਵਾਰ ਦਾਨ ਪ੍ਰਾਪਤ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਵਿੱਤੀ ਸਾਲ 2024-25 ਦੇ ਵਿੱਚ ਘੱਟ ਕੇ ਸਿਰਫ 4 ਰਹਿ ਗਿਆ। ਦੂਜੇ ਪਾਸੇ ਅਕਾਲੀ ਦਲ ਨੂੰ ਵਿੱਤੀ ਸਾਲ 2024-25 ਦੇ ਵਿੱਚ ਪਿਛਲੇ ਸਾਲ ਵਿੱਤੀ ਸਾਲ 2023-24 ਨਾਲੋਂ ਲਗਭਗ ਦੁੱਗਣੀ ਫੰਡਿੰਗ ਮਿਲੀ ਹੈ, ਜਦੋਂ ਕਿ ਪਿਛਲੇ ਸਾਲ ਪਾਰਟੀ ਨੇ 133 ਦਾਨ ਜਿਹੜੇ ਹੋਏ ਉਹਨਾਂ ਨੂੰ, ਤੇ ਉਹਨਾਂ ਦੇ ਰਾਹੀਂ 2,181 ਕਰੋੜ ਰੁਪਏ ਦੀ ਜਿਹੜੀ ਪ੍ਰਾਪਤੀ ਕੀਤੀ ਸੀ, ਐਲਾਨ ਕੀਤਾ ਸੀ। ਭਾਵੇਂ ਅਕਾਲੀ ਦਲ ਨੂੰ ਮਿਲਣ ਵਾਲੇ ਜਿਹੜੇ ਨੇ ਦਾਨ ਦੀ ਗਿਣਤੀ 133 ਤੋਂ ਘੱਟ ਕੇ 28 ਰਹਿ ਗਈ, ਪਰ ਦਾਨ ਦੀ ਕੁੱਲ ਰਕਮ ਦੇ ਵਿੱਚ ਵਾਧਾ ਜਿਹੜਾ ਦਰਜ ਕੀਤਾ ਹੈ। ਇਸ ਤਰ੍ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ, ਉੱਥੇ JJP ਨੂੰ ਵਿੱਤੀ ਪ੍ਰਾਪਤੀਆਂ ਦੇ ਮਾਮਲੇ 'ਚ ਭਾਰੀ ਗਿਰਾਵਟ ਦਾ ਸਾਹਮਣਾ ਵੀ ਕਰਨਾ ਪਿਆ ਹੈ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੀ ਗੱਲ ਕਰੀਏ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕਰਤਾ ਹੈ ਤੇ ਪਰਿਵਾਰਵਾਦ ਦੀ ਗੱਲ ਕਰਦਿਆਂ ਤੇ ਇਹਦੇ ਵਿੱਚ ਵੀ ਪਰਿਵਾਰਵਾਦ ਭਾਰੂ ਹੋ ਰਿਹਾ, ਹਰ ਅਹੁਦਾ ਆਪਣੇ ਕੋਲ ਹੀ ਰੱਖਿਆ ਜਾ ਰਿਹਾ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜਿਹੜਾ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਤੇ ਭਵਿੱਖ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਪਾਰਦਰਸ਼ੀ ਢੰਗ ਦੇ ਨਾਲ ਚੋਣ ਯਕੀਨੀ ਬਣਾਉਣ ਦੇ ਮਕਸਦ ਦੇ ਨਾਲ ਇੱਕ 5 ਮੈਂਬਰੀ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਜਿਹੜੇ ਨੇ ਤਰਸੇਮ ਸਿੰਘ ਹੁਣਾਂ ਨੇ ਦੱਸਿਆ ਕਿ ਕਬਲ ਸਿੰਘ ਨੂੰ ਪਾਰਲੀਮੈਂਟਰੀ ਬੋਰਡ ਦਾ ਜਿਹੜਾ ਕੋਆਰਡੀਨੇਟਰ ਨਿਯੁਕਤ ਕੀਤਾ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਅਗਵਾਨ, ਬਾਬੂ ਸਿੰਘ ਬਰਾਰ ਤੇ ਸੁਖਪ੍ਰੀਤ ਸਿੰਘ ਉਦੋਕੇ ਤੇ ਪ੍ਰਗਟ ਸਿੰਘ ਉਹਨਾਂ ਨੂੰ ਬੋਰਡ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਹੈ। ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਦੇ ਅਨੁਸਾਰ ਇਹ ਬੋਰਡ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਪ੍ਰਾਪਤ ਸਿਫਾਰਸ਼ਾਂ ਦੀ ਜਾਂਚ ਕਰੇਗਾ, ਦਾਅਵੇਦਾਰਾਂ ਦਾ ਮੁਲਾਂਕਣ, ਪੰਥ ਅਤੇ ਪੰਜਾਬ ਦੇ ਲਈ ਕੀਤੀਆਂ ਸੇਵਾਵਾਂ, ਜਥੇਬੰਦਕ ਅਨੁਸ਼ਾਸਨ, ਪਾਰਟੀ ਪ੍ਰਤੀ ਵਫ਼ਾਦਾਰੀ ਤੇ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਸਵੀਕਾਰਤਾ ਦੇ ਆਧਾਰ ਦੇ ਉੱਤੇ ਕੀਤਾ ਜਾਏਗਾ। ਇਸ ਤੋਂ ਬਾਅਦ ਉਹ ਢੁਕਵੀਂ ਉਮੀਦਵਾਰਾਂ ਦੀਆਂ ਸਿਫਾਰਸ਼ਾਂ ਪਾਰਟੀ ਦੀ ਹਾਈਕਮਾਂਡ ਨੂੰ ਅੰਤਮ ਮਨਜ਼ੂਰੀ ਲਈ ਭੇਜੀਆਂ ਜਾਣਗੀਆਂ। ਪਾਰਟੀ ਲੀਡਰਸ਼ਿਪ ਨੇ ਆਖਿਆ ਕਿ ਇਸ ਕਦਮ ਦਾ ਮੁੱਖ ਜਿਹੜਾ ਕਾਰਨ ਦੱਸਿਆ ਹੈ ਕਿ ਉਦੇਸ਼ ਉਮੀਦਵਾਰਾਂ ਦੀ ਚੋਣ ਦੇ ਵਿੱਚ ਪਾਰਦਰਸ਼ਤਾ, ਯੋਗਤਾ ਤੇ ਨਿਰਪੱਖਤਾ ਬਣਾਈ ਰੱਖਣਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਦਿਆਂ ਸਮਰਪਿਤ ਵਰਕਰਾਂ ਨੂੰ ਉਨ੍ਹਾਂ ਦੀ ਕਾਰਜਗੁਜ਼ਾਰੀ ਤੇ ਵਫ਼ਾਦਾਰੀ ਦੇ ਆਧਾਰ ਦੇ ਉੱਤੇ ਅੱਗੇ ਲਿਆਂਦਾ ਜਾਏਗਾ ਤੇ ਪਾਰਟੀ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਨਵਾਂ ਬੋਰਡ ਪਾਰਟੀ ਸਿਧਾਂਤਾਂ ਦੇ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਰਪੱਖਤਾ ਤੇ ਇਮਾਨਦਾਰੀ ਦੇ ਨਾਲ ਕਹਿੰਦੇ ਨਿਭਾਉਣਗੇ। ਅਗਲੀਆਂ ਖਬਰਾਂ ਵੱਲ ਨੂੰ ਵਧਾਂਗੇ ਤੇ ਆਪਣੇ ਨਾਲ ਜੁੜੇ ਨੇ ਗੁਰੀਮਾਨ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ। 43.44 ਕਰੋੜ ਨਸ਼ਾ ਛੁਡਾਓ ਗੋਲੀਆਂ ਛੱਕ ਗਏ ਪੰਜਾਬੀ, ਭੁੱਲਰ ਸਾਹਿਬ ਦੀ ਰਿਪੋਰਟ ਲੱਗੀ ਹੈ। ਨਸ਼ਾ ਛੁਡਾਓ ਗੋਲੀਆਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਤੇ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਚੱਕ ਗਏ ਨੇ ਜੀ, ਤੇ ਛੁਡਾ ਲਓ ਨਸ਼ੇ ਜੀ। ਤੇ ਲਓ ਦੋਸਤੋ, ਗੁਰੀਮਾਨ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਚਰਚਾਵਾਂ
1: ਹੈਗੀਆਂ ਨੇ।
3: ਹਾਂਜੀ ਹਾਂਜੀ ਜੀ, ਪਰ ਆਪਾਂ ਤਾਂ ਸਿਰਫ ਪੰਜਾਬ ਦੀ ਸਿਆਸਤ ਨੂੰ ਲੈ ਕੇ ਥੋੜੇ ਜਿਹੇ ਉਲਝੇ ਹੋਏ ਆ
1: ਜੀ,
3: ਪਰ ਸੈਂਟਰ ਗੌਰਮੈਂਟ ਨਾ ਇਸ ਵਾਰ ਮੌਨਸੂਨ ਸੈਸ਼ਨ ਦੇ ਵਿੱਚ ਇੱਕ ਡੀਲਿਮੀਟੇਸ਼ਨ ਬਿੱਲ ਲੈ ਕੇ ਆ ਰਿਹਾ ਜੀ ਹੁਣ।
1: ਹਾਂ ਬੇ, ਮੈਂ ਕੱਲ ਵੀ ਸੋਰੀ ਪਰਸੋਂ ਜ਼ਿਕਰ ਕੀਤਾ ਸੀ, ਕੱਲ ਤਾਂ ਪ੍ਰੋਗਰਾਮ ਨਹੀਂ ਕਰ ਪਾਏ, ਇੱਕ ਦੋ ਬਿੱਲ ਕੱਲ ਵੀ ਪਰਸੋਂ ਕਰ ਗਏ ਜੀ। ਹਾਂਜੀ, ਪਰਸੋਂ ਦੋ ਬਿੱਲ ਪਾਸ ਕਰ ਗਏ ਜੀ ਉਹ। ਹਾਂਜੀ
3: ਹਾਂਜੀ ਹਾਂਜੀ, ਉਹ ਬਿੱਲ ਮਤਲਬ ਪਾਸ ਕਰਨ ਦਾ ਤਰੀਕਾ ਇਹ ਹੈ ਜੀ, ਪਹਿਲਾਂ ਇਹਨਾਂ ਨੇ ਕੀ ਕਰਨਾ ਜੀ, ਆਪਣਾ ਇਹਨਾਂ ਦੀ ਸਲਾਹ ਹੈਗੀ ਵੀ
1: ਰੋਲਾ
3: ਔਰਤਾਂ ਦਾ 33% ਰਾਖਵਾਂ ਕਰਨਾ
1: ਜੀ,
3: 33% ਔਰਤਾਂ ਰਾਖਵਾਂਕਰਨ ਕਰਕੇ ਜਿਹੜੀ ਬੜੇ ਸੂਬੇ ਨੇ ਆਪਣੇ, ਜਿਵੇਂ UP ਲਾ ਲਓ, ਰਾਜਸਥਾਨ ਲਾ ਲਓ ਜਾਂ ਮਹਾਰਾਸ਼ਟਰ ਲਾ ਲਓ
1: ਜੀ,
3: ਉਹਨਾਂ ਵਿੱਚ ਇਹਨਾਂ ਨੇ ਸੀਟਾਂ ਐਕਸਟੈਂਡ ਕਰ ਦੇਣੀਆਂ ਪਾਪੂਲੇਸ਼ਨ ਦੇ ਹਿਸਾਬ ਨਾਲ।
1: ਹਾਂਜੀ ਬਿਲਕੁਲ ਹੈ ਜੀ,
3: ਹਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਸੀਟਾਂ ਐਕਸਟੈਂਡ ਕਰਕੇ ਜਿਹੜੇ ਹੁਣ ਨਵੇਂ MLA ਬਣਾਏ ਜਾਣਗੇ ਉਹਨਾਂ ਨੂੰ ਆਪਣੇ ਹੱਥ ਬਸ ਕਰੇ ਜਾਊਗਾ
1: ਜੀ।
3: ਜਦਕਿ ਇਹ ਦੋ ਵਾਰ ਇਹ ਬਿੱਲ ਲੈ ਕੇ ਆ ਚੁੱਕੇ ਨੇ, ਰੀਸੈਂਟ ਬਿੱਲ ਵੀ ਜਦੋਂ ਇਹਨਾਂ ਨੇ ਮਤਲਬ
1: ਪਿਛਲੀ ਵਾਲੀ ਫੇਰ ਹੋ ਗਿਆ ਸੀ,
3: ਉਦੋਂ ਵੀ ਸੰਸਦ ਦੇ ਵਿੱਚ ਇਹਨਾਂ ਨੂੰ ਸੀਟਾਂ ਨਹੀਂ ਸੀ ਮਿਲੀਆਂ
1: ਤੇ
3: ਉਹਨਾਂ ਵਾਸਤੇ 354 ਚਾਹੀਦੇ, 298 ਮਤਲਬ ਮਿਲੀਆਂ ਸੀਗੇ, ਜਿਸ ਕਰਕੇ ਇਹ ਵੋਟਾਂ ਤੋਂ ਪਿੱਛੇ ਰਹਿ ਗਏ
1: ਨੇ। ਉਸੇ ਕਰਕੇ ਤਾਂ ਦੇਖੋ ਪੰਜਾਬ ਦੇ ਜਿਹੜੇ ਨੇ 5-7 ਜਿਹੜੇ ਬੰਦੇ MP ਪੱਟੇ ਨੇ, ਇੱਦਾਂ ਹੀ ਹੁਣ ਉੱਥੇ ਰੋਲਾ ਪੈਂਦਾ ਸੀ, ਕੇਰਲ ਦੇ ਵਿੱਚ ਵੀ ਇਹ ਕਰਨ ਲੱਗੇ ਸੀ, 2-3 ਬੰਦੇ ਉੱਥੋਂ ਪੱਟਣੇ ਸੀਗੇ, ਤੇ ਉਹ ਸਾਰੀਆਂ ਚੀਜ਼ਾਂ ਤਾਂ ਹੀ ਚੱਲ ਰਹੀਆਂ ਨੇ ਜੀ ਆਲੇ ਦੁਆਲੇ।
3: ਹਾਂਜੀ ਹਾਂਜੀ, ਇਹ ਤਾਂ ਚਲੋ ਆਪਾਂ ਇਹ ਚੀਜ਼ਾਂ ਬਾਰੇ ਥੋੜੀ ਚਲੋ ਤੁਸੀਂ ਨੌਲੇਜ ਰੱਖਦੇ ਆ, ਬੜੇ ਸੈਣੀ ਸਾਹਿਬ ਹੋਰ ਸਾਡੇ ਭਾਈ ਨੌਲੇਜ ਰੱਖਦੇ
1: ਆ,
3: ਪਰ ਪੰਜਾਬੀ ਤਾਂ ਕਈ ਇਹ ਚੀਜ਼ਾਂ ਤੋਂ ਬਹੁਤ ਪਰੇ ਨੇ ਜੀ,
1: ਉਹਨਾਂ ਨੂੰ
3: ਹਾਲੇ ਪਤਾ ਜੀ ਪੰਜਾਬ ਚ ਚੱਲਦਾ,
1: ਉਹਨਾਂ
3: ਤੁਹਾਡੇ ਮੇਰੇ ਮੂੰਹ ਚੋਂ ਗੱਲਾਂ ਸੁਣ ਲੈਣਗੀਆਂ ਨੇ ਜੀ, ਉਹਨਾਂ ਦੇ ਮਗਰ ਤੁਰ ਪੈਣਾ
1: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਠੀਕ ਹੈ ਜੀ, ਹੁਣ ਦੇਖਿਆ ਜਾਵੇ ਜਦੋਂ ਇਹ ਮਤਲਬ ਸੀਟਾਂ ਐਕਸਟੈਂਡ ਕਰਕੇ MLA ਵਧਾ ਕੇ ਜਦੋਂ ਆਪਣਾ ਬਿੱਲ ਜਿਤਾ ਲੈਣਗੇ, ਉਹ ਤੋਂ ਬਾਅਦ ਤਾਂ ਮੁੜ ਕੇ ਹਿੱਲਣਾ ਹੀ ਨਹੀਂ ਹੈਗੀ ਇੱਥੇ ਕੀ।
1: ਨਹੀਂ ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਇਹਨਾਂ ਚੀਜ਼ਾਂ ਨੂੰ ਵਧਾਉਣ ਦੀ ਕਾਹਤੋਂ ਜ਼ਰੂਰਤ ਆ, ਜੇ ਤੁਸੀਂ 100% ਜਾਂ ਘੱਟੋ ਘੱਟ ਕੋਈ ਵੀ ਆਧਾਰ ਆਇਆ ਜੀ, ਚਾਹੇ ਉਹ ਆਪਾਂ ਦੁਆਬਾ ਰੇਡੀਓ ਹੀ ਹੈ ਜੀ ਹੈ, ਉਹਦੇ ਵਿੱਚ ਵੀ ਦੇਖਿਆ ਜਾਵੇ ਤਾਂ ਜਿੰਨੀਆਂ ਸਾਡੀਆਂ ਮਾਵਾਂ ਭੈਣਾਂ ਭਰਜਾਈਆਂ ਜੋ ਵੀ ਹੈ ਸਾਡੇ ਨਾਲ ਹਿੱਸਾ ਪਾਉਂਦੀਆਂ ਨੇ, ਜੇ ਉਹਦਾ ਡਾਟਾ ਦੇਖਦੇ ਹਾਂ ਕਹਿ ਲਓ ਕਿ 96-97% ਮਰਦਾਂ ਦੀ ਆ ਹਕੂਮਤ, ਤੇ 3-4% ਜਿਹੜੀਆਂ ਆਪਣੀਆਂ ਮਾਵਾਂ ਭੈਣਾਂ ਉਹਨਾਂ ਦੀ ਹਕੂਮਤ ਆ ਜੀ ਆਪਣੇ ਇੱਥੇ ਅਧਾਰੇ ਦੇ ਵਿੱਚ। ਤੇ ਜੇ ਉਹ ਹੀ ਮਤਲਬ ਕਿ ਆਪਣੇ ਵੱਲੋਂ ਕਿਉਂ ਨੀ ਜੇ ਵਧਾਉਂਦੇ, ਵੀ ਤੁਸੀਂ ਚਾਹੇ ਬੰਦਿਆਂ ਦੀ ਹਕੂਮਤ ਜਿਹੜੀ ਆ ਜਾਂ ਪਾਵਰ ਜਿਹੜੀ ਉਹਨੂੰ ਘੱਟ ਕਰ ਦਿਓ, 50% ਤੁਸੀਂ ਕਰੋ, 50 ਉਹ ਉਹਨਾਂ ਨੂੰ ਦੇ ਦਿਓ, ਸੀਟਾਂ ਵਧਾਉਣ ਦੀ ਕੀ ਜ਼ਰੂਰਤ ਹੈ। ਹਾਂਜੀ ਬਿਲਕੁਲ,
3: ਉਹ ਸੀਟਾਂ ਵਧਾਉਣ ਦਾ ਕਾਰਨ ਆਹੀ ਹੈ ਜੀ, ਬਿੱਲ ਪਾਸ ਕਰਾਉਣਾ
1: ਜੀ,
3: ਹੋਰ ਕੋਈ ਇਹਨਾਂ ਕੋਲੇ ਫੰਡਾਮੈਂਟਲ ਰਾਈਟ ਨਹੀਂ ਹੈਗੇ। ਇਹ ਮਤਲਬ ਸੰਵਿਧਾਨ ਨਾਲ ਨਾ ਇਹ ਹਰ ਸਾਲ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਛੇੜਖਾਨੀ ਕਰਦੇ ਆ
1: ਰਹੇ, ਕਰਦੇ ਆ ਜੀ,
3: ਤੇ ਹੁਣ ਨੈਕਸਟ ਵੀ ਇਹ ਕਰਨਗੇ
1: ਜੀ, ਬਿਲਕੁਲ ਹੈ ਜੀ।
3: ਇਹਨਾਂ ਦਾ ਮਤਲਬ ਜਿਹੜੇ ਆਪਣੇ ਕਾਂਗਰਸ ਤੋਂ ਕੋਈ ਚੱਕ ਲਏ ਜੀ, ਕੋਈ ਆਪ ਵਾਲਿਆਂ ਚੋ ਚੱਕ ਲਏ, ਉਹਦਾ ਮੇਨ ਇਹਨਾਂ ਦਾ ਮੋਟਿਵ ਚੱਕਣੇ ਦਾ ਇਹੀ ਹੈ, ਹੋਰ ਇਹਨਾਂ ਨੇ ਕੋਈ ਉਹਨਾਂ ਤੋਂ ਕੋਈ ਕੰਮ ਥੋੜੀ ਕਰਾਉਣਾ, ਕੋਈ ਸੀਟਾਂ ਥੋੜੀ ਦੇਣੀਆਂ ਜੀ ਉਹਨਾਂ ਨੂੰ
1: ਜੀ।
3: ਹੁਣ ਇਹ ਬੰਦੇ ਕਾਂਗਰਸ ਚੋ ਪੱਟ ਕੇ 2-3 ਮਹੀਨਿਆਂ ਵਾਸਤੇ ਪ੍ਰਧਾਨਗੀਆਂ ਦੇ ਦਿੰਦੇ ਨੇ, ਮੁੜ ਕੇ ਉਹ ਬੰਦੇ ਨੂੰ ਗਾਇਬ ਵੀ ਕਰ ਦਿੰਦੇ, ਉਹ ਬੰਦਾ ਫਿਰ ਬਾਅਦ ਮੱਥੇ ਜੱਥ ਮਾਰ ਕੇ ਪਛਤਾਉਂਦਾ, ਯਾਰ ਮੈਂ ਕਿੱਥੇ ਚਲਾ ਗਿਆ।
1: ਜਾਖੜ ਸਾਹਿਬ ਸੀਗੇ ਪੰਜਾਬ ਚੋ ਚੱਕੇ, ਉਹਨਾਂ ਨੂੰ ਪ੍ਰਧਾਨਗੀ ਦੇ ਦਿੱਤੀ ਤਾਂ ਹੁਣ ਉਹਨਾਂ ਤੋਂ ਪ੍ਰਧਾਨਗੀ ਲੈ ਲਈ ਜੀ,
3: ਲੈ ਲਈ ਤੁਹਾਨੂੰ ਸਾਹਮਣੀ ਹੈ, ਰੀਸੈਂਟ ਐਗਜ਼ਾਮਪਲ ਆਪਣੇ ਕੋਲ ਪਈ ਹੈ,
1: ਬਿਲਕੁਲ ਹੈ ਜੀ।
3: ਬੇ ਹੁਣ ਜਾਖੜ ਸਾਹਿਬ ਗਏ ਸੀ, ਕੈਪਟਨ ਸਾਹਿਬ ਗਏ ਸੀ, ਹੁਣ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਜਿਸ ਹਿਸਾਬ ਨਾਲ ਤੱਤੇ ਹੋ ਕੇ ਪਾਰਟੀ ਵਿੱਚ ਲਿਆ ਗਿਆ ਸੀ, ਉਸ ਹਿਸਾਬ ਨਾਲ ਤਾਂ ਉਹਨਾਂ ਨੂੰ ਕੋਈ ਜਿੱਤਾ ਹੀ ਦੇਣਾ, ਕੋਈ ਅਹੁਦਾ ਹੀ ਨਹੀਂ ਫੜਾਇਆ ਜੀ।
1: ਉਹ ਤਾਂ ਕਹਿੰਦੇ ਖਜੂਰ ਤੋਂ ਡਿੱਗੇ ਧਰਤੀ ਤੱਕ ਵੀ ਨਹੀਂ ਪਹੁੰਚਦੇ, ਗੱਬੇ ਹੀ ਲੜ ਕੇ ਪਏ ਆ, ਜਾਈਏ ਤੇ ਜਾਈਏ ਕਿੱਧਰ ਜੀ।
3: ਦੇਖੋ ਜਾਖੜ ਸਾਹਿਬ ਤਾਂ ਹਲੇ ਬੋਲੇ ਨੀ, ਪਰ ਕੈਪਟਨ ਸਾਹਿਬ ਦਾ ਦੁੱਖ ਤਾਂ ਹਲੇ ਮੀਡੀਆ ਚ ਝਲਕਣ ਲੱਗ ਪਿਆ ਜੀ। ਉਹਨੂੰ ਪੁੱਛਿਆ ਗਿਆ ਵੀ ਤੁਹਾਨੂੰ ਸਭ ਤੋਂ ਨੇੜੇ ਤੁਹਾਡੇ ਕੌਣ ਨੇ, ਉਹ ਕਹਿੰਦੇ ਰਾਹੁਲ ਗਾਂਧੀ ਚੰਗੇ ਲੱਗਦੇ ਨੇ
1: ਜੀ।
3: ਹੁਣ ਦੁੱਖ ਬਾਹਰ ਆਉਣ ਲੱਗ ਪਿਆ ਜੀ, ਆਪਾਂ ਸੁਣਾਂਗੇ ਨਾ ਵੀ ਕੈਪਟਨ ਸਾਹਿਬ ਦੀ ਕਾਂਗਰਸ ਚ ਵਾਪਸੀ ਹੋ ਰਹੀ, ਤਾਂ ਮੈਂ ਕਹਿੰਦਾ ਕੋਈ ਨਵੀਂ ਨਵੇਕੜੀ ਦੀ ਗੱਲ
1: ਨਹੀਂ। ਦੇਖੋ ਰਾਹੁਲ ਬਾਬਾ ਤੋਂ ਅੱਜ ਜੈਨ ਜੀ ਨੇ ਸਵਾਲ ਪੁੱਛਿਆ ਕਿ ਤੁਹਾਡਾ ਸਭ ਤੋਂ ਬੈਸਟ ਜਾਂ ਵਧੀਆ ਤੁਹਾਡਾ ਫੇਵਰਟ ਜਿਹੜਾ ਬੀਜੇਪੀ ਦਾ ਆਗੂ ਆ ਕੋਈ, ਉਹ ਕੌਣ ਆ? ਕਹਿੰਦਾ ਅੰਕਲ ਕੈਪਟਨ।
3: ਤੁਹਾਨੂੰ ਇਹੀ ਚੀਜ਼ਾਂ ਦੇ ਮੱਦੇਨਜ਼ਰ ਰੱਖ ਕੇ ਤਾਂ ਮੈਂ ਦੱਸਦਾ ਜੀ, ਆਹ ਗੱਲਾਂ ਇਹਨਾਂ ਦੀ ਚੱਲ ਰਹੀਆਂ ਨੇ ਵੀ, ਮਤਲਬ ਆਪਾਂ ਜੇ ਦੁਬਾਰਾ ਵਾਪਸੀ ਹੁੰਦੀ ਨਾ ਤਾਂ ਆਪਾਂ ਨੂੰ ਸ਼ੌਕ ਹੋਣ ਦੀ ਲੋੜ ਨੀ ਹੈਗੀ
1: ਜੀ,
3: ਇਹ ਤਿਆਰੀ ਇਹਨਾਂ ਦੀ ਵਾਪਸੀ ਕਰਨ ਦੀ। ਬਾਕੀ ਕਾਂਗਰਸ ਦਾ ਤੁਹਾਨੂੰ ਪਤਾ ਹੀ ਹੈ ਜੀ, ਕੋਈ ਮਤਲਬ ਸਬੂਤਾਂ ਦਾ ਕੰਮ ਲੱਗਦਾ ਨੀ ਪਿਆ ਜੀ ਇਹਨਾਂ ਦਾ,
1: ਬਿਲਕੁਲ,
3: ਕਿਉਂਕਿ ਚੰਨੀ ਸਾਹਿਬ ਜਾ ਕੇ ਰਾਹੁਲ ਗਾਂਧੀ ਕੋਲ ਮੀਟਿੰਗ ਲਈ ਟਾਈਮ ਮੰਗ ਰਹੇ, ਪਰ ਉਹਨਾਂ ਨੂੰ ਟਾਈਮ ਦਿੱਤਾ ਨੀ ਜਾ ਰਿਹਾ
1: ਜੀ।
3: ਇਹਦਾ ਹਿਸਾਬ ਇਹਦਾ ਨਾ ਕਲੀਅਰ ਕਾਂਗਰਸ ਦਾ ਸੰਦੇਸ਼ ਹੈ, ਜਿਹੜਾ ਬੰਦਾ ਇਨਡਿਸਿਪਲਿਨ ਕ੍ਰੀਏਟ ਕਰੂਗਾ ਪਾਰਟੀ ਵਿੱਚ ਉਹਦੀ ਕੋਈ ਜਗ੍ਹਾ ਨੀ।
1: ਬਿਲਕੁਲ ਹੈ ਜੀ, ਨਹੀਂ ਹੋ ਸਕਦਾ ਚੰਨੀ ਸਾਹਿਬ ਬੀਜੇਪੀ ਵੱਲ ਨੂੰ ਵੀ ਥੋੜਾ ਜਿਹਾ ਪੈਰ ਧਰਾਈ ਕਰਦੇ, ਪਰ ਜਿਹੜਾ ਅੱਜ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਹੋਈ ਆ, ਪਰ ਉਹ ਭਰੋਸਾ ਟੁੱਟ ਚੁੱਕਿਆ ਹੁਣ, ਉਹ ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਲੈਣਗੇ ਜਾਂ ਐਡਜਸਟ ਹੋਣਗੇ ਕਿਤੇ ਵੀ ਉੱਥੇ।
3: ਭਾਰਜੀ ਜੀ ਦੇਖੋ ਹਾਲੇ ਤਾਂ ਵੋਟਾਂ
1: ਪੈਣੀਆਂ ਨੇ,
3: ਹਾਲੇ ਜਦੋਂ ਵੋਟਾਂ ਪਾਉਂਗੀਆਂ ਉਹ ਤੋਂ ਬਾਅਦ ਤੁਸੀਂ ਲਾ ਲਓ ਵੀ ਆਪਣੇ ਵੋਟਾਂ ਲਈ ਕਿੰਨੇ ਅਦਾਰੇ ਹੋ ਗਏ ਨਿਕਲ ਕੇ ਬਾਹਰ ਆ ਗਏ, ਕਾਂਗਰਸ ਹੋ ਗਈ, ਆਪ ਹੋ ਗਈ, ਬੀਜੇਪੀ ਹੋ ਗਈ, ਬਾਰਸ ਪੰਜਾਬ ਦੇ ਹੋ ਗਏ, ਕੁਝ ਸੁਰਜੀਤ ਹੋ ਗਏ, ਕੁਝ ਆਜ਼ਾਦ ਖੜਨਗੇ, ਇਸ ਵਾਰੀ ਵੋਟਾਂ ਦੀ ਪਕੜੀ ਹੈ ਖਿਚੜੀ ਦੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਇਹ ਨੀ ਪਤਾ ਵੀ ਸਿੰਗਲ ਹੈਂਡਡਲੀ ਕੋਈ ਵੀ ਨੀ ਜਿੱਤ ਸਕੂਗਾ
1: ਜੀ ਜੀ ਜੀ, ਬਿਲਕੁਲ ਹੈ ਜੀ।
3: ਬਾਕੀ ਜਿਹਦੀ ਵੋਟਾਂ ਦੀ ਧਿਰ ਅਖੀਰ ਚ ਗਿਣਤੀ ਵੱਧ ਹੋਊਗੀ ਉਹ ਆਪਸ ਚ ਸਲਾਹ ਲਾਉਣਗੇ ਸੈਂਟਰ ਵਾਲੇ ਵੀ ਅਸੀਂ ਕਿਹਨਾਂ ਨਾਲ ਜਾ ਕੇ ਗੱਠਜੋੜ ਕਰਨਾ, ਕਿਹਨਾਂ ਨਾਲ ਨਹੀਂ ਕਰਨਾ
1: ਜੀ। ਬਿਲਕੁਲ ਹੈ ਜੀ,
3: ਹੁਣ ਆਪ ਵਾਲੇ ਹੁਣ ਸ਼ਿਓਰ ਤਾਂ ਬੈਠੇ ਨੇ, ਪਰ ਜਿਹੜਾ ਆਪ ਵਾਲੇ ਅੱਜ ਮੁਲਾਜ਼ਮਾਂ ਨੇ ਵੀ ਜਲੂਸ ਕੱਢਿਆ, ਮੈਂ ਕਹਿੰਦਾ ਕਸਰ ਮੁਲਾਜ਼ਮਾਂ ਤੇ ਵੀ ਇਹਨਾਂ ਨੇ ਪਾਣੀ ਦੀ ਬੌਛਾੜਾ ਛੱਡੀਆਂ ਨੇ,
1: ਹਾਂਜੀ,
3: ਫੋਰਸਫੁਲੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਉਹਨੂੰ ਮਤਲਬ ਉਹ ਆਪਣੇ ਰਾਈਟ ਲਈ ਅੜ ਰਹੇ ਨੇ, ਕੋਈ ਮਤਲਬ ਤੁਹਾਡੇ ਮੂਹਰੇ ਸਿਰ ਥੋੜੀ ਪਸਾ ਰਹੇ ਜੀ।
1: ਨਹੀਂ ਦੇਖੋ ਸੰਤਵਾ ਸਾਹਿਬ ਜੋ ਕਰ ਰਹੇ ਨੇ ਸੈਸ਼ਨ ਦੇ ਦੌਰਾਨ, ਉਹ ਭਰੋਸਾ ਹੀ ਟੁੱਟ ਗਿਆ ਸਾਰਿਆਂ ਦਾ ਕਿ ਯਾਰ ਕੀ ਕੀਤਾ ਕੀ ਜਾਵੇ, ਹਨਾ, ਮਤਲਬ ਕਿ ਉਹ ਖੁੱਲੀ ਖੇਡ ਹੀ ਖੇਡ ਰਹੇ ਨੇ, ਮੁੱਦੇ ਦੇ ਉੱਤੇ ਕੋਈ ਗੱਲ ਨਹੀਂ, ਕੋਈ ਉਹ ਅੰਕੜੇ ਦਿੰਦੇ ਆ ਤਾਂ ਉਹ ਮੰਗਦੇ ਆ ਤਾਂ ਨਹੀਂ ਨਹੀਂ ਜੀ, ਉਹ ਆਪਣੀ ਕਾਲ ਜਿਹੜੀ ਚੱਲ ਰਹੀ ਹੈ ਜੀ ਉਹਦੇ ਵਿੱਚ ਨੀ ਤੁਸੀਂ ਕਰ ਸਕਦੇ ਜੀ, ਉਹ ਨੀ ਪਏ ਓਪੋਜੀਸ਼ਨ ਆ, ਉਹਨੇ ਤਾਂ ਸਵਾਲ ਪੁੱਛਣੇ ਆ, ਜੇ ਉਹ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜੋ ਡਾਟਾ ਦੇ ਰਹੇ ਹੋ ਉਦੋਂ ਕਲੀਅਰ ਵੀ ਤਾਂ ਕਰੋ ਹਨਾ ਨਾਲ।
3: ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਵੀ ਨਾ ਤਾਂ ਓਪੋਜੀਸ਼ਨ ਨੂੰ ਬੋਲਣ ਦਿੱਤਾ ਜਾਂਦਾ, ਨਾ ਤਾਂ ਉਹਨਾਂ ਦੇ ਉੱਪਰ ਕੋਈ ਕੈਮਰੇ ਦਾ ਫੋਕਸ ਜਾ ਜਾਂਦਾ, ਸਿਰਫ ਆਪਣੇ ਬੰਦੇ ਦੀ ਸੁਣਵਾਈ ਹੁੰਦੀ, ਉਹਨਾਂ ਨੂੰ ਟਾਈਮ ਦਿੱਤਾ ਜਾਂਦਾ, ਉਹਨਾਂ ਉੱਪਰ ਹੀ ਕੈਮਰੇ ਚੱਲਦੇ।
1: ਤੁਸੀਂ ਦੇਖੋ ਆ ਸੰਧਵਾ ਸਾਹਿਬ ਨੇ ਕਿੱਡਾ ਓਦਾਂ ਕਹਿ ਲੋ ਕਿ ਸਿੱਖ ਸ਼ਖਸੀਅਤ ਨੇ, ਠੀਕ ਹੈ, ਅੰਮ੍ਰਿਤ ਵੀ ਛਕਿਆ ਹੋਇਆ, ਸਾਰਾ ਕੁਝ ਹੈ, ਕਿ ਉਹਨਾਂ ਦੇ ਮੂੰਹ ਤੋਂ ਇਹ ਚੀਜ਼ ਚੰਗੀ ਲੱਗਦੀ ਹੈ ਭਈ ਹੁਣ ਸਾਨੂੰ ਖੁਸਰੇ ਦੀ ਅੱਡੀ ਵਾਲੇ ਜਿਹੜੇ ਨੇ ਦਾੜੀਆਂ ਨੇ ਉਹ ਏਦਾਂ ਕੀਤੀਆਂ ਨੇ, ਉਹ ਸਾਨੂੰ ਸਿਖਾਉਣਗੇ ਸਿੱਖੀ। ਹੁਣ
3: ਦੇਖੋ ਜੀ ਜਿਹੜੀ ਆਹ ਇਹਨਾਂ ਨੇ ਬਿਆਨਬਾਜ਼ੀ ਕੀਤੀ, ਨਿਹਾਇਤ ਹੀ ਘਟੀਆ ਤਰ੍ਹਾਂ ਦੀ ਬਿਆਨਬਾਜ਼ੀ।
1: ਬਿਲਕੁਲ ਹੈ ਜੀ, ਬਿਲਕੁਲ।
3: ਤੁਸੀਂ ਇੰਨੇ ਸਿਆਣੇ ਬਿਆਨੇ ਨੇ, ਤੁਸੀਂ ਘਰੇ ਗੁਰੂ ਪ੍ਰਕਾਸ਼ ਕੀਤਾ ਹੋਇਆ, ਤੁਸੀਂ ਐਡੀ ਤੁਸੀਂ ਦਾੜੀ ਰੱਖੀ ਹੈ, ਤੁਸੀਂ ਕਿਹੋ ਜਿਹੀ ਗੱਲਾਂ ਬੋਲਦੇ ਹੋ? ਉਹਦੇ
1: ਤੇ ਉੱਤੇ ਬੈਠੇ ਹੋ, ਇਹ ਹੁਣ ਕੀ ਪੈਮਾਨਾ ਗਿਣਾਂਗੇ ਕਿ ਜਿਹਦੀ ਜਿੱਡੀ ਵੱਡੀ ਦਾੜੀ ਉਹਦੇ ਵਿੱਚ ਓਡੀ ਵੱਡੀ ਸਿੱਖੀ ਆ?
3: ਬਿਲਕੁਲ, ਹੁਣ ਤੁਸੀਂ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਸੀ ਜੀ, ਉੱਥੇ ਤਾਂ ਮੈਂ ਹੁਣ ਤੁਹਾਨੂੰ ਕਹਿਣਾ ਨੀ ਚਾਹੁੰਦਾ, ਉੱਥੇ ਨਾ ਮੋਕ ਮਾਰ ਕੇ ਬੈਠੇ ਸੀ, ਮੱਛੀ ਮਾਰ ਕੇ ਬਿਠਾਈ ਹੁੰਦੀ।
1: ਬਿਲਕੁਲ।

0: ਭਈ ਹਾਂ ਸਾਰੀ ਸੰਗਤ ਕਹਿੰਦੀ ਵੀ ਅਸੀਂ ਆਉਣਾ ਭਾਈ ਅੰਦਰ ਬਾੜੋ ਤਾਂ ਫਿਰ
1: ਇਹ ਤਾਂ ਜਿਹੜੇ ਆਉਣੇ ਚਾਹੀਦੇ ਉਹਨਾਂ ਨੂੰ ਨੀ ਬਾੜਦੇ ਜੀ, ਆਮ ਜਨਤਾ ਹੀ ਤਾਂ ਗੱਲ ਬਹੁਤ ਦੂਰ ਦੀ ਹੈ
0: ਜੀ।
1: ਮੁੱਖ ਮੰਤਰੀ ਸਾਹਿਬ ਨੂੰ ਇੰਨਾ ਕੁ ਡਰ ਲੱਗਦਾ ਕਿਤੇ ਵੀ ਕੋਈ ਮਤਲਬ ਤੁਸੀਂ ਲਾ ਲਓ ਕਿਸੇ ਪਿੰਡ ਚ ਵੀ ਜਾਂਦੇ ਆ ਕਿਸੇ ਸ਼ਹਿਰ ਚ ਵੀ ਜਾਂਦੇ ਆ ਕਾਫਲੇ, ਤੁਸੀਂ ਕਾਫਲਾ ਦੇਖਦੇ ਕਿ ਲੋਕ ਪਰੇਸ਼ਾਨ ਹੋ ਜਾਂਦੇ ਆ ਕਿ ਸਾਨੂੰ ਕਿਉਂ ਤੰਗ ਕੀਤਾ ਜਾਂਦਾ।
0: ਬਿਲਕੁਲ ਹੈ ਜੀ,
1: ਸਾਡੇ ਇੱਥੇ ਮੋਹਾਲੀ 6 ਪੇਸ ਆ ਕੇ ਗਏ ਸੀ, ਤੁਸੀਂ ਯਕੀਨ ਨੀ ਮੰਨਣਾ, ਜਿੱਥੇ ਇਹ ਮਤਲਬ ਆਪਣੀ ਸਪੀਚ ਦੇ ਰਹੇ ਸੀ ਉਹ ਸਟੇਜ ਨੂੰ ਵੀ ਸ਼ੀਸ਼ੇ ਨਾਲ ਕਵਰ ਕੀਤਾ ਗਿਆ ਸੀ,
0: ਪਰ
1: ਕੋਈ ਕੋਈ ਚੀਜ਼ ਸ਼ੁਰੂ ਨਾ ਕਰ ਸਕੇ ਜੀ।
0: ਬਿਲਕੁਲ ਹੈ ਜੀ, ਉਦੋਂ ਕਹਿੰਦੇ ਸੀ ਅਸੀਂ ਤਾਂ ਆਮ ਘਰਾਂ ਦੇ ਮੁੰਡੇ ਆ, ਇਦਾਂ ਕਰਦੇ
1: ਹੁੰਦੇ ਸੀ।
0: ਬਿਲਕੁਲ ਹੈ ਜੀ,
1: ਤੁਹਾਨੂੰ ਸਾਨੂੰ ਤਾਂ ਸਿਕਿਉਰਿਟੀ, ਤੁਹਾਨੂੰ ਤਾਂ ਤੁਸੀਂ ਤਾਂ ਐਵੇਂ ਪੈਸਾ ਪੰਜਾਬ ਦਾ ਬਰਬਾਦ ਕਰ ਰਹੇ ਆ। ਮੈਂ ਕਹਿੰਦਾ ਤੁਸੀਂ ਤਾਂ ਆਪ ਸਾਰੇ ਰਿਕਾਰਡ ਤੋੜੇ ਪਏ ਆ ਜੀ ਬਰਬਾਦੀ ਨੂੰ ਲੈ ਕੇ
0: ਜੀ। ਬਿਲਕੁਲ ਹੈ,
1: ਹੁਣ ਮੁਲਾਜ਼ਮਾਂ ਦਾ ਡੀਏ ਚੱਕ ਕੇ ਤੁਸੀਂ ਬੀਬੀਆਂ ਨੂੰ ਭੁਗਤਾਨ ਕਰਤਾ, ਪੁੱਛਿਆ ਜਾਵੇ ਬੀਬੀਆਂ ਜ਼ਰੂਰੀ ਸੀ ਕਿ ਮੁਲਾਜ਼ਮ ਜ਼ਰੂਰੀ?
0: ਨਹੀਂ ਤੁਸੀਂ ਖਬਰ ਨੀ ਸੁਣੀ, ਉਹ ਤਾਂ ਗਊਸ਼ਾਲਾ ਦਾ ਜਿਹੜਾ ਉਹਨਾਂ ਨੇ ਬੱਚਿਆਂ ਦਾ ਜਿਹੜੇ ਸਕੂਲਾਂ ਦੇ ਸਰਕਾਰੀ ਬਿਜਲੀ ਦੇ ਬਿੱਲ ਨੀ ਮਾਫ਼ ਕੀਤੇ ਜਾਂ ਡਿਸਕਾਊਂਟ ਨੀ ਦਿੱਤਾ, ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ਼ ਕਰ ਦਿੱਤੇ ਅੱਜ ਮਾਨ ਸਰਕਾਰ ਨੇ।
1: ਇਹ ਤਾਂ ਜੀ ਉਹ ਕਿਹੜਾ ਪੱਲੋ ਦੇਣੇ ਜੀ ਇਹਨਾਂ ਨੇ
0: ਜੀ? ਨਹੀਂ ਉਹ ਹਿੰਦੂ ਵੋਟ ਵੀ ਤਾਂ ਚਾਹੀਦੀ ਆ ਨਾ, ਫਿਰ ਉਹ ਵੀ ਤਾਂ ਖੁਸ਼ ਕਰਨੇ ਆ ਕਿਸੇ ਕੰਮ ਤੋਂ।
1: ਬਿਲਕੁਲ ਬਿਲਕੁਲ, ਤੁਸੀਂ ਬਿਜਲੀ ਮਹਿਕਮੇ ਦਾ ਹਾਲ ਜਾ ਕੇ ਦੇਖੋ ਜੀ, ਜਦੋਂ ਮੈਨੂੰ ਯਾਦ ਹੈ ਜਦੋਂ ਉਹਨੇ ਬਿਜਲੀ ਫ੍ਰੀ ਕੀਤੀ ਸੀ ਉਦੋਂ ਇੱਕ ਵਾਰੀ ਇਹਨਾਂ ਨੇ ਬਿਜਲੀ ਮਹਿਕਮੇ ਨੂੰ 1 ਸਾਲ ਭੁਗਤਾਨ ਕੀਤਾ ਸੀ, ਉਸ ਤੋਂ ਬਾਅਦ ਇਹਨਾਂ ਨੇ ਕਦੇ ਵੀ ਸਟੇਜ ਤੇ ਇਹ ਚੀਜ਼ ਨਹੀਂ ਬਿਆਨ ਕੀਤੀ ਵੀ ਹਾਂ ਮੈਂ ਬਿਜਲੀ ਮਹਿਕਮੇ ਨੂੰ 1 ਕਰੋੜ ਰੁਪਏ ਦਾ ਮਤਲਬ ਫੰਡ ਦੇ ਰਹੇ ਹਾਂ
0: ਜੀ।
1: ਬਿਜਲੀ ਮਹਿਕਮਾ ਘਾਟੇ ਚ ਮੁਲਾਜ਼ਮ ਤੁਹਾਡੇ ਸਾਹਮਣੇ ਬਾਹਰ ਰੇੜੀ ਵਾਲੇ ਧੱਕੇ ਖਾ ਰਹੇ ਆ,
0: ਪਿਛੇ ਦਿਨਾਂ ਚ ਸੈਣੀ ਸਾਹਿਬ ਨਾਲ ਗੱਲ ਸੈਣੀ ਸਾਹਿਬ ਨਾਲ ਕੀਤੀ ਸੀ ਗੱਲ, ਇਹਨਾਂ ਨੇ ਤਾਂ ਗਰੰਟੀ ਲੈਣ ਤੋਂ ਨਾ ਕਰ ਦਿੱਤੀ ਆ ਉਹਨਾਂ ਦੀ। ਬਿਲਕੁਲ ਹੈ ਜੀ, ਸੈਣੀ ਸਾਹਿਬ ਨੇ ਨੀ ਮਤਲਬ ਕਿ ਬਿਜਲੀ ਬੋਰਡ ਜਿਹੜਾ ਆਪਣਾ ਹੈਗਾ ਉਹ ਘਾਟੇ ਚ ਜਾ ਰਿਹਾ, ਉਹਨਾਂ ਨੇ ਕਿਹਾ ਵੀ ਸਾਡੇ ਨਾਲ ਖੜੋ, ਇਹ ਕਹਿੰਦੇ ਆਪਣੇ ਸਿਰ ਦੇ ਉੱਤੇ ਤੁਸੀਂ ਜੋ ਲੈਣਾ ਲਈ ਜਾਓ, ਅਸੀਂ ਨੀ ਭਾਈ ਤੁਹਾਡੀ ਗਰੰਟੀ ਭਰ ਸਕਦੇ।
1: ਨਹੀਂ ਨਹੀਂ ਮੈਂ ਸੈਣੀ ਸਾਹਿਬ ਦੀ ਗੱਲ ਕਰਦਾ ਵੀ ਸਾਡੀ ਗਰੰਟੀ ਇੱਥੇ ਇਹ ਨੀ ਭਰਦੇ ਬਿਜਲੀ ਮਹਿਕਮੇ, ਤੁਸੀਂ ਆਪ ਦੱਸੋ
0: ਜੀ। ਬਿਲਕੁਲ,
1: ਸਾਡੀ ਪੰਜਾਬ ਦੀ ਸਿਆਸਤ ਤਾਂ ਬਹੁਤ ਹੀ ਥੱਲੇ ਔਰ ਬਹੁਤ ਹੀ ਨੀਵੇਂ ਪੱਧਰ ਤੇ ਜਾ
0: ਰਹੀ ਹੈ ਜੀ। ਬਿਲਕੁਲ ਹੈ ਜੀ, ਬਿਲਕੁਲ ਹੈ,
1: ਮਤਲਬ ਨਾ ਅੱਜ ਤੋਂ 10-15-20 ਸਾਲ ਪਹਿਲਾਂ ਵੀ ਨਾ ਸਿਆਸਤ ਦਾ ਇਹ ਪੱਧਰ ਨੀ ਸੀ ਹੁੰਦਾ, ਨਾ ਤਾਂ ਦੇਖੋ ਤੁਸੀਂ ਇਹਦੇ ਵਿੱਚ ਨਾ ਤਾਂ ਬੋਲਣੇ ਦਾ ਕੋਈ ਪੱਧਰ ਰਿਹਾ
0: ਜੀ,
1: ਵੀ ਆਪਾਂ ਇੰਨੇ ਮਤਲਬ ਪੰਜਾਬੀਆਂ ਨੂੰ ਪੰਜਾਬੀ ਨੂੰ ਆਪਾਂ ਐਡਰੈਸ ਕਰ ਰਹੇ ਹਾਂ, ਇੰਨਾ ਜ਼ੋਰ ਬੰਦਾ ਸਾਨੂੰ ਦੇਖ ਰਿਹਾ ਹੈ ਵੀ ਸਾਡੀ ਕੋਈ ਬੋਲਬਾਣੀ ਦਾ ਕੋਈ ਮਿਆਰ ਹੋਣਾ ਚਾਹੀਦਾ, ਨਾ ਤਾਂ ਦੇਖੋ ਜੀ ਇਹ ਤਾਂ ਜਦੋਂ ਮੁੱਖ ਮੰਤਰੀ ਸਾਹਿਬ ਤਾਂ ਆਪਣਾ ਹੀ ਕੋਈ ਮਿਆਰ ਹੈ ਨੀ ਤਾਂ ਦੂਸਰੇ ਕਿੱਥੋਂ ਰੱਖ ਲੈਣਗੇ?
0: ਬਿਲਕੁਲ ਹੈ ਜੀ,
1: ਮੇਨ ਤਾਂ ਪਰਿਵਾਰ ਦਾ ਮੋਹਤਬਾਰ ਬੰਦਾ ਹੁੰਦਾ, ਜੋ ਪਹਿਲਾਂ ਉਹਨੇ ਹੀ ਸਾਰਾ ਕੋਈ ਵੀ ਚੀਜ਼ ਆ ਉਹਨੇ ਪਹਿਲਾਂ ਸੈੱਟ ਕਰਨੀ ਆ, ਉਸ ਤੋਂ ਬਾਅਦ ਉਹਨੂੰ ਆਪਾਂ ਚੱਲਦੇ ਹਾਂ ਇਹਨਾਂ ਨੇ ਇੱਦਾਂ ਕਿਹਾ ਤਾਂ ਇੱਦਾਂ ਚੱਲਣਾ
0: ਹੈ। ਬਿਲਕੁਲ ਹੈ ਜੀ, ਬਿਲਕੁਲ ਹੈ,
1: ਇਸੀ ਚੀਜ਼ਾਂ ਤੋਂ ਪਰੇਸ਼ਾਨ ਹੋ ਕੇ ਅਸੀਂ ਕੱਲ ਵੀ ਬੈਠੇ ਸੀਗੇ ਜੀ, ਕੱਲ ਆਪਸੀ ਗੱਲਬਾਤ ਕਰ ਰਹੇ ਸੀ ਵੀ ਇਹ ਕੀ ਹੈ ਵੀ ਮਤਲਬ ਕੋਈ ਨੈਕਸਟ ਹੈ ਇਹਨਾਂ ਦਾ ਕੋਈ ਸਟੈਪ, ਪਰ ਜਿੱਥੇ ਤੱਕ ਦੇਖਣੇ ਚਾਹੁੰਦਾ ਇਹਨਾਂ ਦੇ ਅਗਲੇ ਪੱਲੇ ਕੁਛ ਨੀ ਹੈਗਾ,
0: ਕੁਛ ਨੀ
1: ਕਰਨਾ।
0: ਬਿਲਕੁਲ ਹੈ ਜੀ, ਬਿਲਕੁਲ
1: ਕੁਛ ਨੀ ਕਰਨਾ, ਬਾਕੀ ਜਿੰਨੀਆਂ ਮਰਜ਼ੀਆਂ ਤੋਂ ਮੀਟਿੰਗਾਂ ਕਰਾਈ ਜਾਓ, ਜਿੰਨੇ ਮਰਜ਼ੀ ਬਿਆਨ ਦਵਾ, ਬਿਆਨ ਦਾ ਕਿਹੜਾ ਕੋਈ ਬਿੱਲ ਲੱਗਦਾ
0: ਨਾ ਜੀ? ਨਾ ਜੀ,
1: ਮੁੱਦੇ ਤਾਂ ਕੋਈ ਕਿਸੇ ਦੇ ਵੀ ਹੈ, ਚਾਹੇ ਕੋਈ ਸਰਕਾਰੀ ਬਿਜਲੀ ਮਹਿਕਮਾ ਹੈ ਚਾਹੇ ਕੋਈ ਮੁਲਾਜ਼ਮ ਦਾ ਡੀਏ ਹੈ, ਇਹ ਤਾਂ ਸਮੱਸਿਆ ਪੈਸੇ ਨਾਲ ਹੀ ਹੱਲ ਹੋਣੀ ਹੈ।
0: ਹੋਣੀ ਹੈ ਜੀ, ਬਿਲਕੁਲ,
1: ਪੈਸਾ ਸਰਕਾਰ ਕੋਲ ਹੈ ਨੀ, ਇਹ ਕਹਿੰਦੇ ਖਜ਼ਾਨੇ ਸਾਡੇ ਭਰੇ ਨੇ, ਪਰ ਭਰੇ ਖਜ਼ਾਨੇ ਜਾਂਦੇ ਕਿੱਧਰ ਨੂੰ ਆਏ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਦਾ।
0: ਬਿਲਕੁਲ ਹੈ,
1: ਬਸ ਵੀਰ ਮੈਂ ਹਾਈ ਥੋੜਾ ਨਾਲ ਗੱਲ
0: ਕਰਾਂਗਾ। ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਸੋਹਣੀ ਗੱਲ ਕੀਤੀ ਤੁਸੀਂ, ਸ਼ੁਕਰੀਆ, ਥੈਂਕ ਯੂ। ਹੈਲੋ ਦੋਸਤੋ, ਇਸ ਗੁਰੂਮਾਨ ਜੀ ਜੁੜੇ ਸਨ ਜੀ ਆਪਣੇ ਨਾਲ ਤੇ ਗੱਲਬਾਤ ਕਰਕੇ ਗਏ ਨੇ, ਸ਼ੁਕਰੀਆ, ਧੰਨਵਾਦ ਬਾਈ ਜੀ। ਤੇ ਅਗਲੀ ਗੱਲਬਾਤ ਵੱਲ ਨੂੰ ਵੱਧਦੇ ਹਾਂ, ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ, ਤੇ ਪੀਸ ਦਾ ਜਿਹੜਾ ਮੈਸੇਜ ਆ ਉਹਦੇ ਨਾਲ ਹੀਰੋਸ਼ੀਮਾ ਵਿਕਟਿਮ ਨੂੰ ਯਾਦ ਕੀਤਾ ਗਿਆ। ਪਰਮਾਣੂ ਹਥਿਆਰਾਂ ਦੀ ਵਰਤੋਂ ਨਜਾਇਜ਼ ਜਿਹੜਾ ਠਹਿਰਾਉਣ ਦੀ ਸਖ਼ਤ ਆਲੋਚਨਾ ਕੀਤੀ ਹੈ। ਇਹਦੇ ਵਿੱਚ ਜਪਾਨ ਦੇ ਪੱਛਮੀ ਸ਼ਹਿਰ ਹੀਰੋਸ਼ੀਮਾ ਦੇ ਵਿੱਚ ਅਮਰੀਕੀ ਪਰਮਾਣੂ ਹਮਲੇ ਦੀ 81ਵੀਂ ਵਰ੍ਹੇਗੰਢ ਮਨਾਈ ਗਈ ਹੈ। ਇਸ ਮੌਕੇ ਮੇਅਰ ਕਾਜ਼ੂਮੀ ਮਾਤਸੂਈ ਨੇ ਜਿਹੜਾ ਪਰਮਾਣੂ ਹਥਿਆਰਾਂ ਦੀ ਰੋਕਥਾਮ ਦੇ ਬਹਾਨੇ ਇਨ੍ਹਾਂ ਦੀ ਵਰਤੋਂ ਨੂੰ ਨਜਾਇਜ਼ ਜਿਹੜਾ ਸੋਰੀ ਵਰਤੋਂ ਨੂੰ ਜਾਇਜ਼ ਠਹਿਰਾਉਣ ਵਾਲੀਆਂ ਵੱਡੀਆਂ ਤਾਕਤਾਂ ਦੀ ਸਖ਼ਤ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਅਜਿਹੀ ਮਾਨਸਿਕਤਾ ਦੁਨੀਆਂ ਨੂੰ ਕਿਸੇ ਹੋਰ ਤਬਾਹੀ ਦੇ ਵੱਲ ਧੱਕ ਰਹੀ ਹੈ। ਸਮਾਗਮ ਦੇ ਵਿੱਚ ਲਗਭਗ 50,000 ਵਿਅਕਤੀਆਂ ਤੇ 120 ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਸਵੇਰੇ 8:15 ਵਜੇ ਜਿਸ ਸਮੇਂ B-29 ਬੰਬ ਸੁੱਟਿਆ ਗਿਆ ਸੀ, ਸ਼ਾਂਤੀ ਘੰਟੀ ਵਜਾਈ ਗਈ ਤੇ ਜਿਹੜਾ ਮੌਨ ਧਾਰਨ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਪਹਿਲੀ ਵਾਰ ਇਸ ਯਾਦਗਾਰੀ ਸਮਾਰੋਹ ਦੇ ਵਿੱਚ ਹਿੱਸਾ ਲਿਆ ਹੈ ਤੇ ਉਨ੍ਹਾਂ ਦੀ ਸਰਕਾਰ ਦੇ ਵੱਲੋਂ ਜਪਾਨ ਦੇ 3 ਗੈਰ ਪਰਮਾਣੂ ਸਿਧਾਂਤ ਨਰਮ ਕਰਨ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਹੈ।

ਜਿਸ ਦੇ ਕਾਰਨ ਲੋਕਾਂ ਦੇ ਵਿੱਚ ਫਿਕਰ ਦਾ ਮਾਹੌਲ ਹੈ। ਚੀਨ ਤੇ ਜਪਾਨ ਦੇ ਵਿੱਚ ਤਣਾਅ ਜਿਹੜਾ ਵੱਧ ਰਿਹਾ ਹੈ। ਚੀਨ ਨੇ ਜਪਾਨ ਦੇ ਵੱਲੋਂ ਜਾਰੀ ਸੱਜਰੇ ਰੱਖਿਆ ਵਾਈਟ ਪੇਪਰ ਦੇ ਉੱਤੇ ਗੰਭੀਰ ਕੂਟਨੀਤਿਕ ਵਿਰੋਧ ਜਤਾ ਦਿੱਤਾ ਹੈ। ਇਹ ਵਾਈਟ ਪੇਪਰ ਪੇਚਿੰਗ ਨੂੰ ਜਿਹੜਾ ਟੋਕਿਓ ਦੇ ਲਈ ਸਭ ਤੋਂ ਵੱਡੀ ਰਣਨੀਤਿਕ ਜਿਹੜੀ ਹੈ ਚੁਣੌਤੀ ਦੇ ਵਜੋਂ ਦਰਸਾਉਂਦਾ ਹੈ। ਤਾਈਵਾਨ ਦੇ ਬਾਰੇ ਸਖ਼ਤ ਜਿਹੜਾ ਟਿੱਪਣੀ ਕਰਦਾ ਹੈ ਤੇ ਇਸ ਪੇਸ਼ਕਦਮੀ ਦੇ ਨਾਲ ਦੋਵਾਂ ਮੁਲਕਾਂ ਦੇ ਦਰਮਿਆਨ ਤਣਾਅ ਹੋਰ ਵਧਣ ਦੇ ਆਸਾਰ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿੰਗ ਨੇ ਕਿਹਾ ਕਿ ਇਸ ਵਾਈਟ ਪੇਪਰ ਦੇ ਵਿੱਚ ਇੱਕ ਵਾਰ ਫਿਰ ਚੀਨ ਤੇ ਬੁਨਿਆਦੀ ਜਿਹੜਾ ਬੇਬੁਨਿਆਦੀ ਦੋਸ਼ਾਂ ਦੇ ਨਾਲ ਨਿਸ਼ਾਨਾ ਸੇਧਿਆ ਗਿਆ। ਅਖੌਤੀ ਚੀਨੀ ਖਤਰੇ ਦੀ ਜਿਹੜੀ ਗੱਲ ਦੁਹਰਾਈ ਗਈ ਹੈ ਤੇ ਤਾਈਵਾਨ ਖੇਤਰ ਦੇ ਉੱਤੇ ਬੇਬਾਕ ਟਿੱਪਣੀਆਂ ਦੇ ਨਾਲ ਚੀਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਸਰੇ ਪਾਸੇ ਅਰਬ ਜਿਹੜੇ ਨੇ ਮੁਲਕ ਇਕੱਠੇ ਹੋ ਗਏ ਨੇ, ਇੱਕ ਤੇ ਹਮਲਾ ਹੋਏਗਾ ਤੇ ਕਹਿੰਦੇ ਸਾਰਿਆਂ ਤੇ ਹਮਲਾ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਰੱਖਿਆ ਸਮਝੌਤੇ ਦੇ ਉੱਤੇ ਹਸਤਾਖਰ ਕਰ ਦਿੱਤੇ ਆ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਟਕਰਾਅ ਦੇ ਜਿਹੜਾ ਪਿਛੋਕੜ ਦੇ ਵਿੱਚ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਨੇ ਸ਼ੁੱਕਰਵਾਰ ਅੱਜ ਇੱਕ ਇਤਿਹਾਸਕ ਰੱਖਿਆ ਸਮਝੌਤੇ ਤੇ ਹਸਤਾਖਰ ਕੀਤੇ ਆ, ਜਿਸ ਨੂੰ ਮੱਕਾ ਜੁਆਇੰਟ ਡਿਫੈਂਸ ਐਗਰੀਮੈਂਟ ਦਾ ਜਿਹੜਾ ਨਾਮ ਦਿੱਤਾ ਗਿਆ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਸੰਘਰਸ਼ ਦੇ ਵਿਚਕਾਰ ਹੋਇਆ ਇਹ ਜਿਹੜਾ ਸਮਝੌਤਾ ਤਿੰਨਾਂ ਮੁਸਲਿਮ ਦੇਸ਼ਾਂ ਦੇ ਫੌਜੀ ਸਹਿਯੋਗ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ ਤੇ ਦੇਵੇਗਾ। ਇਸ ਸਮਝੌਤੇ ਦੀ ਸਭ ਤੋਂ ਪ੍ਰਮੁੱਖ ਸ਼ਰਤ ਇਹ ਹੈ ਕਿ ਜੇਕਰ ਤਿੰਨਾਂ ਦੇ ਵਿੱਚੋਂ ਕਿਸੇ ਵੀ ਇੱਕ ਦੇਸ਼ ਦੇ ਵਿਰੁੱਧ ਕੋਈ ਹਥਿਆਰਬੰਦ ਹਮਲਾ ਹੁੰਦਾ ਤਾਂ ਉਸ ਨੂੰ ਤਿੰਨਾਂ ਦੇਸ਼ਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ ਤੇ ਇਸ ਰਣਨੀਤਿਕ ਦਸਤਾਵੇਜ਼ ਦੇ ਉੱਤੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰਸੇਪ ਤਿਆਪ ਐਰਦੋਗਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਮੌਜੂਦਗੀ ਦੇ ਵਿੱਚ ਹਸਤਾਖਰ ਹੋਏ ਹੈ। ਇਸ ਦਾ ਮੁੱਖ ਮਕਸਦ ਕਿਸੇ ਵੀ ਬਾਹਰੀ ਜਿਹੜੇ ਹਮਲੇ ਵਿਰੁੱਧ ਸਮੂਹਿਕ ਤੌਰ ਦੇ ਉੱਤੇ ਰੋਕ ਜਿਹੜਾ ਲਗਾਉਣਾ ਦੱਸਿਆ ਗਿਆ। ਸਾਊਦੀ ਅਰਬ ਲੰਮੇ ਸਮੇਂ ਤੋਂ ਆਪਣੀ ਸੁਰੱਖਿਆ ਸਾਂਝੇਦਾਰੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਸਦੇ ਤੇਲ ਭੰਡਾਰਾਂ ਤੇ ਅਹਿਮ ਢਾਂਚੇ ਨੂੰ ਇਰਾਨ ਅਤੇ ਉਸਦੇ ਸਹਿਯੋਗੀ ਹੂਤੀ ਬਾਗੀਆਂ ਦੇ ਉੱਤੇ ਇਰਾਕੀ ਮਲੇਸ਼ੀਆ ਗਰੁੱਪਾਂ ਦੇ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਗਾਜ਼ਾ ਜੰਗ ਦੇ ਕਾਰਨ ਵੀ ਤੁਰਕੀ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਖਿੱਚੋਤਾਣ ਵੀ ਇਸ ਗੱਠਜੋੜ ਦਾ ਇੱਕ ਵੱਡਾ ਕਾਰਨ ਮੰਨੀ ਜਾ ਰਹੀ ਹੈ। ਰਣਨੀਤਿਕ ਮਾਹਰ ਇਸ ਸਮਝੌਤੇ ਨੂੰ ਇੱਕ ਇਸਲਾਮਿਕ ਨਾਟੋ ਦੇ ਉਭਾਰ ਦੇ ਵਜੋਂ ਦੇਖ ਰਹੇ ਨੇ ਤੇ ਇਹ ਤਿੰਨੇ ਹੀ ਪੱਖੀ ਸਮਝੌਤਾ ਜਿਹੜਾ ਪਿਛਲੇ ਸਾਲ ਪਾਕਿਸਤਾਨ ਤੇ ਸਾਊਦੀ ਅਰਬ ਵਿਚਕਾਰ ਹੋਏ ਦੁਵੱਲੇ ਸੁਰੱਖਿਆ ਢਾਂਚੇ ਦੇ ਉੱਤੇ ਆਧਾਰਿਤ ਹੈ ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਪਹਿਲਾਂ ਹੀ ਜਿਹੜਾ ਕਿਹਾ ਸੀ ਕਿ ਅਜਿਹਾ ਰੱਖਿਆ ਪ੍ਰਬੰਧ ਖੇਤਰ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਤੇ ਬਾਹਰੀ ਸ਼ਕਤੀਆਂ ਦੇ ਉੱਤੇ ਨਿਰਭਰਤਾ ਨੂੰ ਜਿਹੜਾ ਘੱਟ ਕਰਨ ਦੇ ਲਈ ਬਹੁਤ ਮਹੱਤਵਪੂਰਨ ਹੈ। ਇਸ ਵੱਡੇ ਫੌਜੀ ਗੱਠਜੋੜ ਤੋਂ ਬਾਅਦ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਵਿਦੇਸ਼ ਮੰਤਰਾਲੇ ਜਿਹੜਾ MEA ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਇਸ ਸਮਝੌਤੇ ਦੇ ਰਾਸ਼ਟਰੀ ਸੁਰੱਖਿਆ ਤੇ ਖੇਤਰੀ ਸਥਿਰਤਾ ਦੇ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਗੰਭੀਰਤਾ ਦੇ ਨਾਲ ਅਧਿਐਨ ਕਰੇਗੀ ਤੇ ਸਪਸ਼ਟ ਕੀਤਾ ਹੈ ਕਿ ਸਰਕਾਰ ਭਾਰਤ ਦੇ ਹਿੱਤਾਂ ਦੀ ਰਾਖੀ ਲਈ ਹਰ ਕਦਮ ਚੁੱਕਣ ਦੇ ਲਈ ਵਚਨਬੱਧ ਜਿਹੜੀ ਹੈ ਹੋਵੇਗੀ ਤੇ ਹੈ। ਦੂਸਰੇ ਪਾਸੇ ਅਮਰੀਕਾ ਦੀ ਆਖਰੀ ਖ਼ਬਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਜਿਹੜਾ ਸਿਟੀਜ਼ਨਸ਼ਿਪ ਲੈਣ ਦੇ ਲਈ ਜਿਹੜਾ ਬਰਥ ਰਾਈਟ ਜਿਹੜਾ ਅਮਰੀਕਾ ਦੇ ਵਿੱਚ ਉਹਦੇ ਉੱਤੇ ਟਰੰਪ ਸਖ਼ਤ ਹੋਇਆ, ਫਿਰ ਤੋਂ ਨਵੇਂ ਕਾਰਜਕਾਰੀ ਆਦੇਸ਼ ਜਾਰੀ ਕਰਤੇ ਹੈ। 30 ਜੂਨ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਕਾਰਜਕਾਰੀ ਆਦੇਸ਼ ਨੂੰ ਰੱਦ ਕਰ ਦਿੱਤਾ ਸੀ ਜਿਸ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਨੇ 100 ਸਾਲ ਤੋਂ ਵੱਧ ਪੁਰਾਣੀ ਸੰਵਿਧਾਨਕ ਪ੍ਰਣਾਲੀ ਨੂੰ ਬਰਕਰਾਰ ਰੱਖਿਆ, ਇਹ ਕਹਿੰਦੇ ਹੋਏ ਕਿ ਸੰਯੁਕਤ ਰਾਜ ਦੇ ਵਿੱਚ ਪੈਦਾ ਹੋਣ ਵਾਲਾ ਲਗਭਗ ਹਰ ਕੋਈ ਅਮਰੀਕੀ ਨਾਗਰਿਕ ਹੈ। ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਦੇ ਓਵਲ ਦਫ਼ਤਰ ਦੇ ਵਿੱਚ ਹੁਕਮਾਂ ਦੇ ਉੱਤੇ ਦਸਤਖਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਸੁਪਰੀਮ ਕੋਰਟ ਦੇ 30 ਜੂਨ ਦੇ ਫੈਸਲੇ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਨਵਾਂ ਕਦਮ ਕੁਝ ਜ਼ਰੂਰੀ ਬਦਲਾਅ ਕਰਨ ਦੇ ਲਈ ਚੁੱਕਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਜਨਮ ਅਧਿਕਾਰ ਨਾਗਰਿਕਤਾ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਹੀ ਮੰਦਭਾਗਾ ਸੀ ਤੇ ਇਸ ਦੇ ਲਈ ਅਸੀਂ ਬਦਲਾਅ ਕਰ ਰਹੇ ਹਾਂ। ਟਰੰਪ ਦੇ ਨਾਲ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ, ਵੰਜ ਸਕੱਤਰ ਹਾਰਵਰਡ ਲੁਟਨਿਕ ਤੇ ਅਮਰੀਕਾ ਵਪਾਰ ਪ੍ਰਤੀਨਿਧੀ ਜੈਮਿਸਨ ਗ੍ਰਿਰ ਅਤੇ ਵਾਈਟ ਹਾਊਸ ਦੇ ਸਟਾਫ ਸਕੱਤਰ ਵਿਲ ਸ਼ਾਰਫ ਵੀ ਸਨ। 9 ਜੁਲਾਈ 1868 ਨੂੰ ਪ੍ਰਵਾਨਗੀ ਦਿੱਤੇ ਗਏ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਨੇ ਅਮਰੀਕਾ ਦੇ ਵਿੱਚ ਪੈਦਾ ਹੋਏ ਜਾਂ ਕਾਨੂੰਨੀ ਤੌਰ ਦੇ ਉੱਤੇ ਪ੍ਰਾਪਤ ਕੀਤੀ ਨਾਗਰਿਕਤਾ ਵਾਲੇ ਸਾਰੇ ਵਿਅਕਤੀਆਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਹੈ, ਜਿਸ ਦੇ ਵਿੱਚ ਉਹ ਲੋਕ ਵੀ ਸ਼ਾਮਲ ਸਨ ਜੋ ਪਹਿਲਾਂ ਗੁਲਾਮ ਸਨ। ਟਰੰਪ ਨੇ ਕਿਹਾ ਕਿ ਇਹ ਵਿਵਸਥਾ ਘਰੇਲੂ ਯੁੱਧ ਤੋਂ ਤੁਰੰਤ ਬਾਅਦ ਬਣਾਈ ਗਈ ਸੀ ਤੇ ਇਸ ਦਾ ਉਦੇਸ਼ ਗੁਲਾਮਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣਾ ਸੀ, ਪਰ ਹੁਣ ਕੀ ਹੋ ਰਿਹਾ ਹੈ?
ਮਤਲਬ ਕਿ ਬਾਹਰੋਂ ਲੋਕ ਆ ਕੇ ਇਸ ਦੇ ਨਾਂ ਦੇ ਉੱਤੇ ਜਿਹੜੀ ਆ ਉਹ ਲੈ ਰਹੇ ਨੇ, ਪਰ ਉਸ ਸਮੇਂ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਜਦੋਂ ਮਤਲਬ ਕਿ ਗੁਲਾਮਾਂ ਨੂੰ ਜਿਹੜਾ ਸੀ ਉੱਥੇ ਦੇ ਬਛਿੰਦੇ ਬਣਾਉਣਾ ਸੀ, ਲੋਕ ਇਸ ਦੇ ਆਧਾਰ ਦੇ ਉੱਤੇ ਪੂਰੇ ਕਾਰੋਬਾਰ ਬਣਾ ਰਹੇ ਨੇ ਇੱਥੇ ਆ ਕੇ। ਟਰੰਪ ਦੀਆਂ ਇਮੀਗ੍ਰੇਸ਼ਨ ਵਿਰੋਧੀ ਨੀਤੀਆਂ ਦੇ ਮੁੱਖ ਰਣਨੀਤੀਕਾਰ ਮੰਨੇ ਜਾਣ ਵਾਲੇ ਸਟੀਫਨ ਮਿਲਰ ਨੇ ਕਿਹਾ ਕਿ ਲੋਕ ਸੈਲਾਨੀਆਂ ਦੇ ਰੂਪ ਦੇ ਵਿੱਚ ਅਮਰੀਕਾ ਆਉਂਦੇ ਐ, ਪਰ ਉਨ੍ਹਾਂ ਦਾ ਅਸਲ ਉਦੇਸ਼ ਇੱਥੇ ਇੱਕ ਬੱਚਾ ਪੈਦਾ ਕਰਨਾ ਹੈ ਤਾਂ ਜੋ ਬੱਚਾ ਆਪਣੇ ਆਪ ਹੀ ਇੱਕ ਅਮਰੀਕੀ ਨਾਗਰਿਕ ਜਿਹੜਾ ਬਣ ਜਾਵੇ। ਮਿਲਰ ਨੇ ਕਿਹਾ ਕਿ ਇਹ ਨੁਕਸਾਨਦਾਰ ਜਿਹੜਾ ਪ੍ਰਣਾਲੀ ਅਜਿਹੇ ਲੋਕਾਂ ਨੂੰ ਸਰਕਾਰੀ ਭਲਾਈ ਪ੍ਰੋਗਰਾਮਾਂ, ਭਵਿੱਖ ਦੇ ਵਿੱਚ ਵੋਟ ਪਾਉਣ ਦੇ ਅਧਿਕਾਰਾਂ ਤੇ ਉਨ੍ਹਾਂ ਸਾਰੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਤੱਕ ਪਹੁੰਚ ਦਿੰਦੀ ਹੈ ਜੋ ਸਿਰਫ ਅਮਰੀਕੀ ਨਾਗਰਿਕਾਂ ਦੇ ਲਈ ਰਾਖਵੇਂ ਹੋਣੇ ਚਾਹੀਦੇ ਨੇ। ਆਦੇਸ਼ਾਂ ਦੇ ਵਿੱਚ ਬੱਚਿਆਂ ਦੀਆਂ ਕਈ ਸ਼੍ਰੇਣੀਆਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਦਸਤਾਵੇਜ਼ ਜਾਰੀ ਨਹੀਂ ਕੀਤੇ ਜਾਣੇ ਚਾਹੀਦੇ। ਇਨ੍ਹਾਂ ਦੇ ਵਿੱਚ ਉਹ ਵੀ ਬੱਚੇ ਸ਼ਾਮਲ ਨੇ ਜਿਨ੍ਹਾਂ ਦੇ ਮਾਪਿਆਂ ਨੇ ਇੱਕ ਗਰਭਵਤੀ ਔਰਤ ਨੂੰ ਅਮਰੀਕਾ ਜਾਂ ਇਸ ਦੇ ਕਿਸੇ ਵੀ ਖੇਤਰ ਚ ਡਿਲੀਵਰੀ ਦੇ ਲਈ ਲਿਆਉਣ ਦੇ ਉਦੇਸ਼ ਦੇ ਨਾਲ ਇੱਕ ਵਪਾਰਕ ਲੈਣ ਦੇਣ ਦੇ ਵਿੱਚ ਜਿਹੜਾ ਦਾਖਲ ਹੋਏ ਨੇ। ਇਸ ਤੋਂ ਇਲਾਵਾ ਅੱਤਵਾਦੀ ਸੰਗਠਨਾਂ ਦੇ ਨਾਲ ਜੁੜੇ ਹੋਏ ਵਿਅਕਤੀਆਂ ਦੇ ਬੱਚੇ, ਵਿਦੇਸ਼ੀ ਸਰਕਾਰਾਂ ਦੇ ਕਰਮਚਾਰੀ, ਅਮਰੀਕੀ ਖੇਤਰਾਂ ਦੇ ਵਿੱਚ ਪੈਦਾ ਹੋਏ ਬੱਚੇ ਜੋ ਸੰਘੀ ਕਾਨੂੰਨ ਅਧੀਨ ਨਾਗਰਿਕਤਾ ਦੇ ਲਈ ਯੋਗ ਨਹੀਂ ਨੇ, ਉਨ੍ਹਾਂ ਨੂੰ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ। ਇਮੀਗ੍ਰੇਸ਼ਨ ਮਾਹਰਾਂ ਨੇ ਟਰੰਪ ਦੇ ਨਵੇਂ ਕਾਰਜਕਾਰੀ ਆਦੇਸ਼ਾਂ ਦੀ ਤਿੱਖੀ ਆਲੋਚਨਾ ਕੀਤੀ ਹੈ ਤੇ ਉਨ੍ਹਾਂ ਗੈਰ ਸੰਵਿਧਾਨਕ ਕਿਹਾ। ਨਿਊਯਾਰਕ ਸਥਿਤ ਇਮੀਗ੍ਰੇਸ਼ਨ ਵਕੀਲ ਸਾਇਰਸ ਮਹਿਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਲਿਖੀ, ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਸੰਬੰਧੀ ਟਰੰਪ ਦਾ ਨਵਾਂ ਕਾਰਜਕਾਰੀ ਆਦੇਸ਼ ਸਪਸ਼ਟ ਤੌਰ ਦੇ ਉੱਤੇ ਗੈਰ ਸੰਵਿਧਾਨਕ ਹੈ। ਅਮਰੀਕਾ ਦੇ ਵਿੱਚ ਬੱਚੇ ਦੇ ਜਨਮ ਨੂੰ ਯਕੀਨੀ ਬਣਾਉਣ ਦੇ ਲਈ ਕਿਸੇ ਵੀ ਵਿਅਕਤੀ ਦੇ ਮਾਪਿਆਂ ਦੇ ਵਪਾਰਕ ਸੌਦਿਆਂ ਦੇ ਆਧਾਰ ਦੇ ਉੱਤੇ ਨਾਗਰਿਕਤਾ ਤੋਂ ਇਨਕਾਰ ਕਰਨਾ 14ਵੇਂ ਸੋਧ ਦੀ ਉਲੰਘਣਾ ਹੈ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਅਨੁਸਾਰ ਸਭ ਤੋਂ ਵਿਆਪਕ ਜਨਗਣਨਾ ਆਧਾਰਿਤ ਅਨੁਮਾਨ ਮੁਤਾਬਕ ਬਰਥ ਟੂਰਿਜ਼ਮ ਕਾਰਨ ਹਰ ਸਾਲ ਅਮਰੀਕਾ ਦੇ ਵਿੱਚ 22,000 ਤੋਂ 26,000 ਬੱਚੇ ਪੈਦਾ ਹੁੰਦੇ ਹੈ ਜੋ ਲੋਕ ਘੁੰਮਣ ਆਉਂਦੇ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ 2024 ਦੇ ਵਿੱਚ ਵਿਦੇਸ਼ੀ ਜਿਹੜਾ ਪਤਿਆਂ ਵਾਲੀਆਂ ਮਾਵਾਂ ਤੋਂ ਅਮਰੀਕਾ ਦੇ ਵਿੱਚ ਸਿਰਫ 9,600 ਬੱਚੇ ਪੈਦਾ ਹੋਏ ਸਨ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਮੁੱਦੇ ਦੇ ਉੱਤੇ ਫੈਸਲਾ ਸੁਣਾ ਚੁੱਕੀ ਹੈ ਤੇ ਇਹ ਕਹਿੰਦੇ ਹੋਏ ਕਿ ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਦੀ ਅਮਰੀਕੀ ਸੰਵਿਧਾਨ ਦੁਆਰਾ ਗਰੰਟੀ ਹੈ। ਇਸ ਅਧਿਕਾਰ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕੋਈ ਵੀ ਕਾਰਜਕਾਰੀ ਆਦੇਸ਼ ਰਾਸ਼ਟਰਪਤੀ ਟਰੰਪ ਦੇ ਪਿਛਲੇ ਆਦੇਸ਼ ਵਾਂਗ ਹੀ ਜਿਹੜਾ ਹੋਵੇਗਾ, ਮਤਲਬ ਕਿ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਆਖਰ ਦੇ ਵਿੱਚ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਕਿਤਾਬ ਜਿਹੜੀ ਹੈ ਉਹਦੀ ਬਾਤ ਪਾਉਂਦੇ ਹਾਂ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦਾ ਵੀ ਅੱਗੇ ਜਾ ਕੇ ਜ਼ਿਕਰ ਕਰਾਂਗੇ ਤੇ ਆਖਰ ਦੇ ਵਿੱਚ ਕੁਝ ਪਲ ਮੇਰੀ ਕੋਸ਼ਿਸ਼ ਹੈ ਕਿ ਆਪਾਂ ਪਿਛਲੇ ਦਿਨਾਂ 'ਚ ਵੀ ਕਿਤਾਬ ਦੇ ਉੱਤੇ ਸਮਾਂ ਨਹੀਂ ਲਾ ਪਾਏ ਤੇ ਜਾਂਦੇ ਜਾਂਦੇ ਅੱਧਾ ਹੀ ਘੰਟਾ ਚਾਹੇ ਲਾਈਏ ਤੇ ਆਪਣੇ ਕੋਲ ਹੈ ਹਜੇ ਸਮਾਂ ਤਕਰੀਬਨ ਅੱਧੇ ਕੁ ਘੰਟੇ ਦਾ ਤੇ ਉਹਦੇ ਵੱਲ ਨੂੰ ਆਪਾਂ ਚੱਲਦੇ ਹਾਂ ਜੀ ਤੇ ਗੱਲਬਾਤ ਕਰਦੇ ਹਾਂ ਫਿਰ ਜਿਹੜੀ ਹੈ ਨਾਵਲ ਦੀ। ਇਹ ਨਾਵਲ ਦੋਸਤੋ ਹੈ, ਕਿਤਾਬ ਜਿਹੜੀ ਆਪਾਂ ਸਾਂਝੀ ਕਰ ਰਹੇ ਹਾਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੋਇਆ। ਉਹਦਾ ਲੜੀਵਾਰ ਅਗਲਾ ਭਾਗ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਬਾਅਦ ਦੇ ਵਿੱਚ ਆਖਰ 'ਚ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਵੀ ਲੈ ਲਾਂਗੇ ਤੇ ਲਾਉਂਦੇ ਹਾਂ ਫਿਰ ਸਭ ਤੋਂ ਪਹਿਲਾਂ ਆਪਾਂ ਕੁਝ ਸਮਾਂ ਇਸ ਕਿਤਾਬ ਦੇ ਉੱਤੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡਾ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੀ ਗੱਲਬਾਤ ਵੀ ਸੁਣ ਲਾਂਗੇ ਜੀ ਨਾਲ ਨਾਲ। ਪਰ ਵਿੱਚ ਜਦੋਂ ਮੈਂ ਆਪਣੀ ਕਿਤਾਬ ਦਾ ਜ਼ਿਕਰ ਕਰਾਂਗਾ ਦੋਸਤੋ, ਉਸ ਵਕਤ ਮੈਂ ਮਾਫ਼ੀ ਚਾਹਾਂਗਾ, ਮੈਂ ਕਾਲ ਅਟੈਂਡ ਨਹੀਂ ਕਰ ਪਾਵਾਂਗਾ। ਤੇ ਲਓ ਫਿਰ ਚੱਲਦੇ ਹਾਂ ਆਪਾਂ ਫਿਰ ਇਸ ਕਿਤਾਬ ਦੇ ਵੱਲ ਨੂੰ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਜੀ ਤੇ ਆਪਣੇ ਭਾਨ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਦੋਸਤੋ, ਪਾਉਂਦੇ ਹਾਂ ਫਿਰ ਬਾਤ ਅੱਜ ਦੇ ਚੈਪਟਰ ਦੀ, ਲੜੀ ਵਾਰਤਾ ਦੇ ਵਿੱਚ ਇਹ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੇ ਸੁਣਦੇ ਹਾਂ ਫਿਰ ਰਲ ਮਿਲ ਕੇ ਕੀ ਕਹਿੰਦੀ ਹੈ ਗੱਲਬਾਤ। ਜੀ ਦੋਸਤੋ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 10, ਰਾਜਮੋਹਨ ਗਾਂਧੀ ਜੀ ਦੀ ਕਲਮ,
ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮਾਚ।

ਫੈਰੀਅਰ ਦੀ 1858 ਦੀ ਲਿਖਤ ਹੈ ਕਿ ਸਟੇਟ ਦਾ ਪੈਸਾ ਉਸਦੇ ਨਿੱਜੀ ਹਰਮ ਦੇ ਵਿੱਚ ਨਹੀਂ ਗਿਆ। ਜਦੋਂ ਸਿੱਖ ਉਸ ਨੂੰ ਘੇਰਦੇ, ਰਸਤੇ ਦੇ ਵਿੱਚ ਪਰੇਸ਼ਾਨ ਕਰਦੇ ਤੇ ਉਦੋਂ ਉਹ ਧਰਮ ਯੁੱਧ ਕਰਦੇ ਤੇ ਧਰਮ ਤੋਂ ਹੌਸਲਾ ਲੈਂਦੇ ਤੇ ਜਦੋਂ ਅਬਦਾਲੀ ਭਾਰਤ ਤੇ ਹਮਲਾ ਕਰਦਾ ਉਸਦਾ ਉਦੋਂ ਇਸਲਾਮ ਦੇ ਨਾਲ ਕੋਈ ਵੀ ਲੈਣ ਦੇਣ ਨਾ ਹੁੰਦਾ ਸੀ ਤੇ ਕੇਵਲ ਇੱਕ ਲੁਟੇਰਾ ਹੁੰਦਾ ਸੀ। ਅਬਦਾਲੀ ਦੇ ਬੇਟੇ ਤੇ ਵਾਰਸ ਤੈਮੂਰ ਨੂੰ ਭਾਰਤੀ ਇਲਾਕੇ ਖੁੱਸਣ ਦਾ ਜਿਹੜਾ ਸੀ ਅਹਿਸਾਸ ਹੋਇਆ ਸੀ ਤੇ ਉਹ ਆਪਣੇ ਸਾਲੇ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੂਜੇ ਦੇ ਨਾਲ ਪੀੜੀ ਜਿਹੜੀ ਸੀ ਜਾਣੀ ਕਿ ਬਹੁਤ ਗੁੱਝੀ ਟਾਈਟ ਪੀੜੀ ਸਾਂਝ ਪਾਉਣ ਦਾ ਜਿਹੜਾ ਇੱਛੁਕ ਸੀ ਜੋ ਹੁਣ ਨਾ ਮਾਤਰ ਰਾਜਾ ਸੀ, ਮਰਾਠਿਆਂ ਦੀ ਸ਼ਰੀਕ, ਈਸਟ ਇੰਡੀਆ ਕੰਪਨੀ ਦੀ ਸੁਰੱਖਿਆ ਵਿੱਚ ਅਲਾਹਾਬਾਦ ਉਹ ਕਈ ਸਾਲ ਬਿਤਾ ਕੇ ਜਿਹੜਾ ਆਇਆ ਸੀ ਤੇ 1972 ਦੇ ਵਿੱਚ ਸ਼ਾਹ ਆਲਮ ਮਰਾਠਿਆਂ ਦੀ ਸੁਰੱਖਿਆ ਦੇ ਵਿੱਚ ਦਿੱਲੀ ਪਰਤਿਆ ਸੀ। ਅੰਗਰੇਜ਼ ਇਸ ਗੱਲੋਂ ਜਿਹੜਾ ਬੇਚੈਨ ਸਨ ਕਿ ਕਿਤੇ ਮੁੜ ਅਫਗਾਨ ਮਰਾਠਾ ਮੁਗਲ ਗੱਠਜੋੜ ਨਾ ਬਣ ਜਾਵੇ ਕਿਤੇ, ਪਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਗਤੀਸ਼ੀਲ ਦੇਖ ਕੇ ਉਹਨਾਂ ਨੂੰ ਪਤਾ ਸੀ ਕਿ ਸਿੱਖ ਇਸ ਦੇ ਵਿੱਚ ਰੁਕਾਵਟ ਬਣਨਗੇ। ਸਿੱਖਾਂ ਦੇ ਕਬਜ਼ੇ ਦੇ ਵਿੱਚੋਂ ਤੈਮੂਰ ਨੇ ਮੁਲਤਾਨ ਛੁਡਾ ਲਿਆ ਸੀ ਤੇ 1780 ਦੇ ਸ਼ੁਰੂ ਦੇ ਵਿੱਚ ਮੁਲਤਾਨ ਦੇ ਵਿੱਚ ਅਫਗਾਨ ਸੂਬੇਦਾਰ ਥਾਪ ਕੇ ਪਰਤ ਗਿਆ ਸੀ। ਵਾਪਸੀ ਵੇਲੇ ਰੋਹਤਾਸ ਵਿਖੇ ਬਹੁਤ ਖੂਨੀ ਟੱਕਰ ਦੇ ਵਿੱਚ ਮੁਸ਼ਕਲ ਦੇ ਨਾਲ ਉਹਨੇ ਸਿੱਖਾਂ ਨੂੰ ਹਰਾਇਆ। ਅਗਲੇ ਸਾਲ ਉਹਨੇ ਬਹਾਵਲਪੁਰ ਤੇ ਹਮਲਾ ਕੀਤਾ ਕਿਉਂਕਿ ਸੂਬੇਦਾਰ ਬਹਾਵਲ ਖਾਨ ਕਰ ਦੇਣੋਂ ਜਿਹੜਾ ਸੀ ਜਾਣੀ ਕਿ ਟੈਕਸ ਦੇਣ ਤੋਂ ਹਟ ਗਿਆ ਸੀ ਤੇ 1785 ਦੇ ਵਿੱਚ ਉਹਨੇ ਕਸ਼ਮੀਰ ਦੇ ਉੱਤੇ ਚੜ੍ਹਾਈ ਕਰ ਦਿੱਤੀ। ਇੱਥੇ ਵੀ ਵਿਜੀ ਤਾਂ ਹੋਇਆ ਜਾਣੀ ਕਿ ਜਿੱਤਿਆ, ਵਿਜੇ ਤਾਂ ਹੋਇਆ ਪਰ ਮੁਕਾਬਲਾ ਬਹੁਤ ਸਖ਼ਤ ਰਿਹਾ। 1788 ਦੇ ਅਖੀਰ ਦੇ ਵਿੱਚ ਉਸਦੇ ਕੋਲ ਖ਼ਬਰ ਅੱਪੜਦੀ ਹੈ ਕਿ ਉਹਦਾ ਸਾਲਾ ਬਾਦਸ਼ਾਹ ਸ਼ਾਹ ਆਲਮ ਦੂਜਾ ਉਸਦੇ ਵਜ਼ੀਰ ਗੁਲਾਮ ਕਾਦਰ ਰੋਹੇਲੇ ਨੇ ਅੰਧਾ ਕਰ ਦਿੱਤਾ ਤੇ ਬਾਦਸ਼ਾਹ ਦੀ ਮਦਦ ਦੇ ਲਈ ਉਹਨੇ ਕੂਚ ਕਰਤਾ, ਸਿੰਧ ਪਾਰ ਕਰ ਲਿਆ। ਸਿੱਖ ਉਸਦਾ ਰਸਤਾ ਰੋਕ ਕੇ ਖਲੋ ਜਾਂਦੇ ਹੈ ਤੇ ਉਹ ਕੇਵਲ ਇੰਨਾ ਹੀ ਕਰ ਸਕਿਆ ਕਿ ਕਲਕੱਤੇ ਅੰਗਰੇਜ਼ ਗਵਰਨਰ ਜਨਰਲ ਨੂੰ ਖਤ ਲਿਖ ਦਿੱਤਾ ਕਿ ਮੇਰੇ ਰਿਸ਼ਤੇਦਾਰ ਨੂੰ ਬਚਾਓ ਭਾਈ। ਤਾਕਤ ਦੀ ਭੁੱਖ ਨੇ ਜਿਹੜੀ ਸੀਗੀ ਸ਼ਰੀਕੇਬਾਜ਼ੀਆਂ ਪੈਦਾ ਕੀਤੀਆਂ ਤੇ ਸਾਲ 1774 ਦੇ ਵਿੱਚ ਸ਼ੁਕਰਾ ਚੱਕੀਆ ਮਿਸਲ ਦੇ ਚੜ੍ਹਤ ਸਿੰਘ ਦੀ ਭੰਗੀ ਮਿਸਲ ਦੇ ਝੰਡਾ ਸਿੰਘ ਦੇ ਨਾਲ ਜੰਮੂ ਜੰਗੀ ਟੱਕਰ ਹੋ ਜਾਂਦੀ ਹੈ, ਦੋਵੇਂ ਮਾਰੇ ਜਾਂਦੇ ਹੈ। ਮੌਤ ਤੋਂ ਪਹਿਲਾਂ ਸਿੰਧ ਤੇ ਰਾਵੀ ਦੀਆਂ ਤਿੰਨੇ ਦੁਆਬਾ ਵਿੱਚ ਜਿਹੜਾ ਇਲਾਕੇ ਮੱਲ ਚੁੱਕੇ ਸੀ ਤੇ 1776 ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਨੇ ਜੱਸਾ ਸਿੰਘ ਰਾਮਗੜੀਆ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਵਾਸਤੇ ਭੰਗੀਆਂ, ਕਨਈਆ ਤੇ ਸ਼ੁਕਰਾ ਚੱਕੀਆ ਦੇ ਨਾਲ ਸੰਧੀ ਕਰ ਲਈ। ਕੋਸ਼ਿਸ਼ ਸਫਲ ਰਹੀ ਤੇ ਆਲੂਵਾਲੀਆ ਨੇ ਉਸਤੇ ਜਲੰਧਰ ਦੁਆਬ ਉੱਪਰ ਜਿਹੜਾ ਕਬਜ਼ਾ ਕਰ ਲਿਆ। ਸਾਰਿਆਂ ਦੇ ਵਿੱਚੋਂ ਸ਼ੁਕਰਾ ਚੱਕੀਆ ਮਿਸਲ ਵਧੀਕ ਤਾਕਤਵਰ ਸੀ ਜਿਸਦਾ ਮੁਖੀ ਜਿਹੜਾ ਸੀ ਚੜ੍ਹਤ ਸਿੰਘ ਤੋਂ ਬਾਅਦ ਮਹਾਂ ਸਿੰਘ ਬਣਿਆ। ਉਸਦੇ ਪਿਤਾ ਨੇ ਇਲਾਕੇ ਕੇਵਲ ਜਿੱਤੇ ਹੀ ਨਹੀਂ ਸਨ ਜਿਹੜਾ ਬਹੁਤ ਵਧੀਆ ਇੰਤਜ਼ਾਮ ਵੀ ਕੀਤਾ ਸੀ ਤੇ ਮਹਾਂ ਸਿੰਘ ਨੇ ਮੁਸਲਮਾਨ ਚੱਠਿਆਂ ਤੋਂ ਗੁੱਜਰਾਂ ਵਾਲਾ ਖੋਹ ਕੇ ਇਲਾਕਾ ਵੱਡਾ ਕਰ ਲਿਆ। ਵਜ਼ੀਰਬਾਦ ਦੇ ਜੱਟ ਜਿਹੜੇ ਸੀ ਚੱਠਿਆਂ ਤੇ ਹਫੀਜ਼ਾਬਾਦ ਦੇ ਭੱਟੀਆਂ ਦੋਵੇਂ ਮੁਸਲਮਾਨ ਭਾਈਚਾਰੇ ਸੀ ਉਸ ਸਮੇਂ, ਚਾਹੇ ਜੱਟ ਆਪਣੇ ਕਹਿ ਲਓ ਕਿ ਚੱਠੇ ਸਨ ਤੇ ਚਾਹੇ ਭੱਟੀਆਂ ਸਨ ਤੇ ਇਹ ਵੀ ਮੁਸਲਮਾਨ ਗੋਤ ਹੈਗੇ ਆ। ਉਹਨਾਂ ਦੀਆਂ ਜਿਹੜੀਆਂ ਸ਼ੁਕਰਾ ਚੱਕੀਆਂ ਖਿਲਾਫ਼ ਸਖ਼ਤ ਟੱਕਰ ਹੋਈ ਤੇ ਗੁਜਰਾਂ ਵਾਲਾ ਗਜ਼ਟੀਅਰ ਦੇ ਵਿੱਚ ਅੰਗਰੇਜ਼ ਲਿਖਦਾ ਹੈ, ਮਾਂਚਰ ਦੇ ਕਿਲੇ ਦੇ ਵਿੱਚ ਹਫ਼ਤਿਆਂ ਤੋਂ ਘਿਰਿਆ ਗੁਲਾਮ ਮੁਹੰਮਦ ਚੱਠਾ ਸਮਰਪਣ ਕਰਨ ਦੇ ਲਈ ਤਿਆਰ ਹੋ ਗਿਆ ਜੇ ਉਸਨੂੰ ਮੱਕੇ ਜਾਣ ਦੇ ਲਈ ਰਸਤਾ ਮਿਲ ਜਾਵੇ। ਵਾਅਦਾ ਤੋੜ ਦਿੱਤਾ ਗਿਆ। ਗੁਲਾਮ ਮੁਹੰਮਦ ਨੂੰ ਗੋਲੀ ਮਾਰੀ ਤੇ ਕਿਲਾ ਜ਼ਮੀਨ ਦੇ ਨਾਲ ਮਿਲਾ ਦਿੱਤਾ ਗਿਆ ਤੇ ਚੱਠਿਆਂ ਦੇ ਸ਼ਹਿਰ ਰਸੂਲ ਨਗਰ ਦਾ ਨਾਮ ਬਦਲ ਕੇ ਰਾਮਨਗਰ ਰੱਖ ਦਿੱਤਾ ਗਿਆ। ਗਜ਼ਟੀਅਰ ਦੇ ਵਿੱਚ ਲਿਖਿਆ ਕਿ ਧੋਖੇ ਦੇ ਨਾਲ ਮਾਰੇ ਚੱਠੇ ਸਰਦਾਰ ਦੀਆਂ ਸਥਾਨਕ ਲੋਕਾਂ ਨੇ ਵਾਰਾਂ ਗਾਈਆਂ।
ਹਫੀਜ਼ਾਬਾਦ ਤਹਿਸੀਲ ਦੇ ਪੱਟੀ 1801 ਤੱਕ ਨਹੀਂ ਟਿਕੇ ਜਦੋਂ ਤੱਕ ਉਹਨਾਂ ਦੇ ਸਾਰੇ ਲੀਡਰ ਮਾਰ ਕੇ ਪੂਰਾ ਇਲਾਕਾ ਨਹੀਂ ਖੋਹ ਲਿਆ ਗਿਆ। ਬਹੁਤ ਸਾਰੇ ਪੱਟੀ ਝੰਗ ਦੇ ਵਿੱਚ ਜਾ ਵਸੇ ਤੇ ਸ਼ੁਕਰਾ ਚੱਕੀਆਂ ਨੇ ਆਲੂਵਾਲੀਆ ਦੇ ਨਾਲ ਰਲ ਕੇ ਬਟਾਲੇ ਘਨੱਈਆ ਮਿਸਲ ਤੇ ਹਮਲਾ ਕਰ ਦਿੱਤਾ। ਇਸ ਟੱਕਰ ਦੇ ਵਿੱਚ ਘਨੱਈਆ ਸਰਦਾਰ ਜੈ ਸਿੰਘ ਮਾਰਿਆ ਗਿਆ। ਕਿਧਰੇ ਇਹ ਦੁਸ਼ਮਣੀ ਜੱਦੀ ਨਾ ਹੋ ਜਾਏ ਤੇ ਉਸਦੀ ਵਿਧਵਾ ਸਦਾ ਕੌਰ ਨੇ ਜਿਹੜਾ ਸੀ ਆਪਣੇ ਸਹੁਰੇ ਨੂੰ ਮਨਾ ਲਿਆ ਤੇ ਮਿੰਨਤਾਂ ਤਰਲੇ ਕੀਤੇ ਮਨਾਇਆ ਕਿ ਜਿੱਤ ਜਿਹੜੀ ਹੈ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਦੇ ਨਾਲ ਮੇਰੀ ਧੀ ਦਾ ਮੰਗਣਾ ਕਰ ਦਿੱਤਾ ਜਾਵੇ। ਰਣਜੀਤ ਸਿੰਘ ਉਦੋਂ 5 ਸਾਲਾਂ ਦਾ ਸੀ। ਪੰਜਾਬ ਦੇ ਸੈਲਾਨੀ ਅੰਗਰੇਜ਼ ਜਿਹੜੇ ਸਨ ਵਿਲੀਅਮ ਫੋਰਸਟਰ ਉਹ ਲਿਖਦਾ ਹੈ ਉਸ ਸਮੇਂ ਕਿ ਕੋਈ ਸਿੱਖ ਸਰਦਾਰ ਬਾਕੀ ਮਿਸਲਦਾਰਾਂ ਨੂੰ ਪਛਾੜ ਕੇ ਪੰਜਾਬ ਦੇ ਉੱਪਰ ਸਥਾਈ ਹਕੂਮਤ ਕਾਇਮ ਕਰੇਗਾ ਤੇ ਝੰਡਾ ਲਹਿਰਾਏਗਾ। ਘਨੱਈਆ ਮਿਸਲ ਦੇ ਨਾਲ ਰਿਸ਼ਤੇਦਾਰੀ, ਆਲੂਵਾਲੀਆ ਦੇ ਨਾਲ ਦੋਸਤੀ ਆਦਿਕ ਹੋਰ ਕਈ ਕਾਰਨ ਹੋਣਗੇ ਜਿਨ੍ਹਾਂ ਸਦਕਾ ਰਣਜੀਤ ਸਿੰਘ ਫੋਰਸਟਰ ਦੀ ਜਿਹੜੀ ਭਵਿੱਖਬਾਣੀ ਸਾਕਾਰ ਕਰੇਗਾ। ਉਥਲ ਪੁਥਲ ਦੇ ਵਿੱਚੋਂ ਲੰਘਦਾ ਪੰਜਾਬ ਥਿਰ ਹੋਣ ਦਾ ਇੱਛੁਕ ਹੈ। ਹੁਣ ਵੀ ਉਦਾਂ ਦੀ ਉਥਲ ਪੁਥਲ ਹੈ ਜੀ, ਦੇਖ ਲਓ ਆਪਸ ਦੇ ਵਿੱਚ ਹੀ ਮਾਰ ਧਾੜ। ਉਹਨਾਂ ਸਮਿਆਂ ਦੇ ਵਿੱਚ ਵੀ ਮਿਸਲਾਂ ਆਪਸ ਦੇ ਵਿੱਚ ਹੀ ਲੜਦੀਆਂ ਰਹੀਆਂ, ਸਾਰਾ ਕੁਝ ਹੁੰਦਾ ਰਿਹਾ। 18 ਸਾਲ ਦੀ ਉਮਰ ਦੇ ਵਿੱਚ ਰਣਜੀਤ ਸਿੰਘ ਸ਼ੁਕਰਾ ਚੱਕੀਆ ਮਿਸਲ ਦਾ ਸਰਦਾਰ ਬਣ ਗਿਆ ਤੇ 19 ਸਾਲ ਦੀ ਉਮਰੇ 1799 ਚ ਉਹਨੇ ਲਾਹੌਰ ਦੇ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਉਦਾਂ ਦਾ ਕਹਿੰਦੇ ਨੇ ਨਾ ਭਾਈ, ਚਲੋ ਇਹ ਥੋੜਾ ਹੋਰ ਦਿੱਲੀ ਦੇ ਕਿਲੇ ਦੀ ਨਹੀਂ ਲਾਹੌਰ ਦੇ ਕਿਲੇ ਦੀ ਗੱਲ ਹੈ। ਤੇ ਅੰਮ੍ਰਿਤਸਰ ਆਪਣੇ ਵਿੱਚ ਮਿਲਾ ਕੇ 1801 ਦੇ ਵਿੱਚ ਉਸਨੇ ਬਾਬਾ ਸਾਹਿਬ ਸਿੰਘ ਬੇਦੀ, ਜੋ ਗੁਰੂ ਨਾਨਕ ਦੇਵ ਜੀ ਦੇ ਵੰਸ਼ ਦੇ ਵਿੱਚੋਂ ਸੀ, ਤੋਂ ਤਾਜਪੋਸ਼ੀ ਕਰਵਾਈ। ਆਪਣੇ ਹਰਜੀਤ ਅਟਵਾਲ ਉਹਨਾਂ ਦੇ ਨਾਵਲ ਦੇ ਵਿੱਚ ਇਸਦਾ ਜ਼ਿਕਰ ਆਉਂਦਾ ਹੈ, ਜਦੋਂ ਤਿਲਕ ਲਾਉਂਦੇ ਆ, ਸਾਰਾ ਕੁਝ ਬੇਦੀ ਦੇ ਦੁਆਲੇ ਕਰਦੇ ਆ, ਤੇ ਉਹ ਅਕਾਲ ਸਹਾਇ ਦੇ ਵਿੱਚ ਜ਼ਿਕਰ ਆਉਂਦਾ ਨਾਵਲ ਚ ਹਰਜੀਤ ਅਟਵਾਲ ਉਹਨਾਂ ਦੇ, ਆਪਾਂ ਪਹਿਲਾਂ ਵੀ ਸਾਂਝਾ ਕੀਤਾ ਉਹਦੇ ਵਿੱਚੋਂ। ਤੇ ਤਾਜਪੋਸ਼ੀ ਕਰਵਾਉਂਦੇ ਆ ਤੇ ਨਾਲ ਨਾਲ ਹੋਰ ਘਟਨਾਵਾਂ ਘਟਦੀਆਂ ਰਹੀਆਂ। ਤੈਮੂਰ ਦੇ ਵਾਰਸ ਜਿਹੜੇ ਸਨ ਜ਼ਮਾਨ ਸ਼ਾਹ ਨੇ 1797 ਦੇ ਵਿੱਚ ਭਾਰਤ ਦੇ ਉੱਤੇ ਹੱਲਾ ਕੀਤਾ। ਮੈਸੂਰ ਤੋਂ ਟੀਪੂ ਸੁਲਤਾਨ ਨੇ, ਦਿੱਲੀ ਪਾਰ ਦੇ ਰੋਹੇਲਿਆਂ ਨੇ ਤੇ ਕਸੂਰ ਦੇ ਚੀਫ ਨਿਜ਼ਾਮੂਦੀਨ ਖਾਨ ਤੇ ਪਟਿਆਲੇ ਦੇ ਮਹਾਰਾਜੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਵੀ ਜਿਹੜਾ ਹੋਰ ਜਾਣੀ ਕਿ ਅੰਗਰੇਜ਼ ਇਸ ਦੇ ਉੱਤੇ ਕਾਬਜ਼ ਹੋ ਜਾਵੇ, ਉਸ ਤੋਂ ਪਹਿਲਾਂ ਜ਼ਮਾਨ ਨੂੰ ਦਿੱਲੀ ਦਾ ਤਾਜ ਤਖ਼ਤ ਜਿਹੜਾ ਹਾਸਲ ਕਰਨ ਦੇ ਲਈ ਕਿਹਾ ਗਿਆ। ਪਹਾੜੋਂ ਹੇਠਾਂ ਉਤਰਿਆ ਤਾਂ ਗੱਖੜਾਂ ਨੇ ਮਦਦ ਕੀਤੀ। ਬਿਨਾਂ ਕਿਸੇ ਮੁਸ਼ਕਲ ਦੇ ਜ਼ਮਾਨ ਲਾਹੌਰ ਪੁੱਜ ਗਿਆ। ਰਸਤੇ ਦੇ ਵਿੱਚ ਭੰਗੀਆਂ ਨੇ ਕੁਝ ਰੋਕ ਪਾਈ ਪਰ ਜਲਦੀ ਪਰੇ ਹਟ ਗਏ ਤੇ ਰਣਜੀਤ ਸਿੰਘ 17 ਸਾਲਾਂ ਦਾ ਸੀ ਉਸ ਸਮੇਂ ਜਦੋਂ ਸਦਾ ਕੌਰ ਨੇ ਗੁਜਰਾਂ ਵਾਲੇ ਤੋਂ ਅੰਮ੍ਰਿਤਸਰ ਸੱਦ ਲਿਆ ਤੇ ਲੜਨ ਦੇ ਲਈ ਕਿਹਾ। ਜ਼ਮਾਨ ਦੇ ਸਵਾਗਤ ਦੇ ਵਿੱਚ ਲਾਹੌਰ ਅੰਦਰ 3 ਰਾਤਾਂ ਦੀਪਮਾਲਾ ਕੀਤੀ ਗਈ। ਸਿੱਖ ਕਿਲਾ ਖਾਲੀ ਕਰ ਗਏ ਤੇ ਕੁਝ ਅਸਰ ਰਸੂਖ ਵਾਲੇ ਸਿੱਖ ਜ਼ਮਾਨ ਨੂੰ ਆ ਕੇ ਮਿਲ ਗਏ ਪਰ ਉਸਦੇ ਆਪਣੇ ਦੇਸ਼ ਦੇ ਵਿੱਚ ਬਗਾਵਤ ਉੱਠਣ ਲੱਗੀ, ਜਿਸ ਕਰਕੇ ਉਸਨੂੰ ਜਿਹੜਾ ਸੀ ਵਾਪਸ ਪਰਤਣਾ ਪਿਆ ਤੇ ਲਹਿਣਾ ਸਿੰਘ ਤੇ ਸੋਭਾ ਸਿੰਘ ਫਿਰ ਕਿਲੇ ਦੇ ਵਿੱਚ ਆ ਗਏ ਪਰ ਛੇਤੀ ਹੀ ਦੋਵਾਂ ਦੀ ਮੌਤ ਹੋ ਗਈ। ਉਹਨਾਂ ਦੇ ਪੁੱਤਰ ਚੇਤ ਸਿੰਘ ਤੇ ਮੂਰ ਸਿੰਘ ਨੇ ਪਿਤਾ ਵਾਲੀਆਂ ਥਾਵਾਂ ਸੰਭਾਲ ਲਈਆਂ ਪਰ ਲਾਹੌਰੀਏ ਉਹਨਾਂ ਨੂੰ ਪਸੰਦ ਨਾ ਕਰਦੇ ਸਨ। ਸਦਾ ਕੌਰ ਦਾ ਆਖਾ ਮੰਨ ਕੇ ਚਨਾ ਕਿਨਾਰੇ ਰਾਮਨਗਰ ਵਿਖੇ ਰਣਜੀਤ ਸਿੰਘ ਨੇ ਜ਼ਮਾਨ ਦੇ ਸੈਨਾਪਤੀ ਸ਼ਾਹ ਨਚੀ ਉੱਪਰ ਹਮਲਾ ਕਰਕੇ ਹੱਤਕ ਪੂਰਨ ਹਾਰ ਦਿੱਤੀ ਤੇ ਇਸ ਹਾਰ ਦਾ ਡੰਗਿਆ ਜ਼ਮਾਨ ਨਵੰਬਰ 1798 ਦੇ ਵਿੱਚ ਫਿਰ ਚੜ੍ਹ ਆਇਆ। ਕਸੂਰ ਦਾ ਪਖਤੂਨ ਚੀਫ ਉਸਦੀ ਮਦਦ ਦੇ ਉੱਤੇ ਆਇਆ ਤੇ ਲਾਹੌਰ ਜਾਂਦਿਆਂ ਰਸਤੇ ਦੇ ਵਿੱਚ ਉਸਨੇ ਗੁਜਰਾਤ ਤੇ ਗੁਜਰਾਂ ਵਾਲਾ ਲੁੱਟ ਲਏ ਤੇ ਸਿੱਖ ਫੌਜਾਂ ਲਾਂਭੇ ਹੋ ਗਈਆਂ, ਮੁਸਲਮਾਨ ਉਜਾੜ ਦਿੱਤੇ ਗਏ। ਇੱਕ ਮੈਂ ਪਿਛਲੇ ਦਿਨਾਂ ਚ ਸੀਰੀਜ਼ ਦੇਖ ਰਿਹਾ ਸੀ, ਉੱਥੇ ਇਸੇ ਇਲਾਕੇ ਦੀ ਬਣੀ ਹੋਈ ਹੈ ਪਖਤੂਨ ਖਵਾ ਦੀ, ਅਫਗਾਨਿਸਤਾਨ ਬਾਰਡਰ ਦੀ, ਉੱਥੇ ਤਾਂ ਬੜੀ ਦਿਲਚਸਪੀ ਹੈ। ਉਹ ਪਿਛਲੇ ਸਮਿਆਂ ਦਾ ਜ਼ਿਕਰ ਆਉਂਦਾ ਹੈ ਉੱਥੇ ਤੇ ਉਹਦੇ ਵਿੱਚ ਸਰਦਾਰ ਵੀ ਉਸ ਸਮਿਆਂ ਦੇ ਦਿਖਾਏ ਗਏ ਹੈ। ਲੱਗਦਾ ਕਿ ਲਾਹੌਰ ਕੁਝ ਸਿੱਖ ਨਜ਼ਰਾਨੇ ਲੈ ਕੇ ਆਏ ਨੇ। ਹੁਣ ਕਹਿੰਦਾ ਹੈ ਕਿ ਕਸੂਰ ਦੇ ਨਿਜ਼ਾਮੂਦੀਨ ਨੂੰ ਆਸ ਸੀ ਕਿ ਲਾਹੌਰ ਦੀ ਸੂਬੇਦਾਰੀ ਉਸਨੂੰ ਮਿਲੇਗੀ। ਰਣਜੀਤ ਸਿੰਘ ਨੇ ਇਸ
ਕੁਰਸੀ ਵਾਸਤੇ ਗੱਲ ਕਰਨ ਦੇ ਲਈ ਆਪਣਾ ਦੂਤ ਭੇਜਿਆ। ਲਤੀਫ ਦੇ ਅਨੁਸਾਰ ਰਣਜੀਤ ਸਿੰਘ ਆਪ ਨਜ਼ਰਾਨਾ ਦੇਣ ਆਇਆ ਸੀ ਤੇ ਹੋ ਸਕਦਾ ਕਿ ਜੰਗ ਤੋਂ ਪਹਿਲਾਂ ਇਹ ਰਣਜੀਤ ਸਿੰਘ ਦੀ ਕੂਟਨੀਤੀ ਹੋਵੇ। ਇਹ ਵੀ ਦੱਸਿਆ ਜਾਂਦਾ ਕਿ ਜਦੋਂ ਸ਼ਾਹ ਜ਼ਮਾਨ ਕਿਲੇ ਅੰਦਰ ਸੀ ਨਾ ਤਾਂ ਰਾਤ ਨੂੰ ਰਣਜੀਤ ਸਿੰਘ ਆਪਣੀ ਗਾਰਦ ਲੈ ਕੇ ਲਾਹੌਰ ਕਿਲੇ ਦੇ ਸਮਨ ਬੁਰਜ ਨਜ਼ਦੀਕ ਆ ਕੇ ਬਾਦਸ਼ਾਹ ਨੂੰ ਵੰਗਾਰਦਾ। ਉਹ ਅਬਦਾਲੀ ਦੇ ਪੋਤਰਿਆ ਚੜ੍ਹਤ ਸਿੰਘ ਦਾ ਪੋਤਰਾ ਲਲਕਾਰ ਰਿਹਾ ਹੈ, ਬਾਹਰ ਆ ਕਿਰਪਾਨਾ ਮੇਚੀਏ। ਜੋ ਵੀ ਹੈ, ਪੰਜਾਬ ਤੋਂ ਬਾਹਰ ਕੁਝ ਇਲਾਕਿਆਂ ਤੇ ਜ਼ਮਾਨ ਦਾ ਦਬਦਬਾ ਸੀ। ਪਟਿਆਲੇ ਦਾ ਸਿੱਖ ਮਹਾਰਾਜਾ, ਕਾਂਗੜੇ ਦਾ ਹਿੰਦੂ ਮਹਾਰਾਜਾ ਮਾਮਲਾ ਤਾਰਦੇ ਸਨ ਤੇ ਜਨਵਰੀ 1799 ਚ ਉਸਨੂੰ ਵਾਪਸ ਜਾਣਾ ਪੈ ਗਿਆ ਕਿਉਂਕਿ ਉਸਦੇ ਭਰਾ ਨੇ ਕਾਬਲ ਦੇ ਵਿੱਚ ਬਗਾਵਤ ਕਰ ਦਿੱਤੀ ਸੀ। ਉਹਦਾ ਆਪਣਾ ਮੁਲਕ ਉਸ ਹੇਠੋਂ ਨਿਕਲਦਾ ਜਾ ਰਿਹਾ ਸੀ। ਇਸ ਵਾਰ ਉਹ ਸਦਾ ਦੇ ਲਈ ਜਿਹੜਾ ਸੀ ਪੰਜਾਬ ਤੋਂ ਰੁਖਸਤ ਹੋ ਗਿਆ ਤੇ ਹੁਣ ਕਦੀ ਵਿਘਨ ਨਹੀਂ ਪਾ ਸਕੇਗਾ। ਵਾਪਸ ਪੁੱਜਿਆ ਤਾਂ ਜ਼ਮਾਨ ਨੂੰ ਪਹਿਲਾਂ ਹੀ ਜਿਹੜਾ ਸੀ ਗ੍ਰਿਫ਼ਤਾਰ ਕੀਤਾ, ਫਿਰ ਅੱਖਾਂ ਕੱਢ ਦਿੱਤੀਆਂ ਉਹਦੀਆਂ, ਫਿਰ ਮਾਰ ਛੱਡਿਆ। ਮੁਲਕ ਛੱਡ ਕੇ ਭਾਰਤ ਨਾ ਆਉਂਦਾ ਸ਼ਾਹ ਜ਼ਮਾਨ ਕੋਲ ਪੁਰਖਿਆਂ ਵਾਲਾ ਸਿੰਘਾਸਨ ਰਹਿ ਸਕਦਾ ਸੀ। ਜੁਲਾਈ 1799 ਨੂੰ ਚੇਤ ਸਿੰਘ ਤੇ ਮੂਹਰ ਸਿੰਘ ਨੂੰ ਹਟਾ ਕੇ ਰਣਜੀਤ ਸਿੰਘ ਨੇ ਲਾਹੌਰ ਦੇ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ। ਇਸ ਕੰਮ ਦੇ ਵਿੱਚ ਹਿੰਦੂ ਮੁਸਲਮਾਨ ਲਾਹੌਰੀਆਂ ਨੇ ਰਣਜੀਤ ਸਿੰਘ ਦੀ ਮਦਦ ਕੀਤੀ। ਸਾਲ ਦੇ ਬਾਅਦ ਕਸੂਰ ਦੇ ਹਾਕਮ ਨਿਜ਼ਾਮੂਦੀਨ ਸਮੇਤ ਭੰਗੀ ਤੇ ਰਾਮਗੜੀਏ ਲਾਹੌਰ ਦੇ ਉੱਤੇ ਹਮਲਾ ਕਰਨ ਦੇ ਲਈ ਆ ਗਏ। ਭਸੀਨ ਪਿੰਡ ਦੇ ਵਿੱਚ ਫੌਜਾਂ ਰੁਕ ਗਈਆਂ, ਇਧਰੋਂ ਰਣਜੀਤ ਸਿੰਘ ਫੌਜਾਂ ਲੈ ਗਿਆ, ਯੁੱਧ ਨਾ ਹੋਇਆ। ਦੋਵਾਂ ਧਿਰਾਂ ਆਪੋ ਆਪਣੇ ਇਲਾਕੇ ਵੱਲ ਪਰਤ ਗਈਆਂ। ਭਸੀਨ ਲਾਹੌਰ ਅਤੇ ਅੰਮ੍ਰਿਤਸਰ ਵਿਚਕਾਰ ਹੈ ਤੇ ਅੰਮ੍ਰਿਤਸਰ ਭੰਗੀਆਂ ਮਿਸਲ ਕੋਲ ਸੀ। 1802 ਦੇ ਵਿੱਚ ਇਸ ਦੇ ਉੱਤੇ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਤੇ ਹੁਣ ਪੰਜਾਬ ਵਿਚਲੀਆਂ ਟਾਕੀਆਂ ਜੋੜ ਜੋੜ ਕੇ ਕਾਲੀਨ ਬਣਾਉਣ ਵਾਸਤੇ ਉਹ ਆਜ਼ਾਦ ਸੀਗਾ। ਅੱਗੇ ਗੱਲ ਆਉਂਦੀ ਹੈ ਇਸ ਦੇ ਵਿੱਚੋਂ, ਜਦੋਂ 1799 ਤੇ 1849 ਦਾ ਸਮਾਂ, ਰਣਜੀਤ ਸਿੰਘ ਤੇ ਉਸਦੇ ਵਾਰਸ ਅੱਗੇ ਕੀ ਕੁਝ ਕਰਦੇ ਹੈ। ਰਣਜੀਤ ਸਿੰਘ ਗੁੱਜਰਾਂ ਵਾਲੇ ਦੇ ਸ਼ੁਕਰਾ ਚੱਕੀਆ ਪਿੰਡ ਦੇ ਵਿੱਚ ਪੈਦਾ ਹੋਇਆ ਕਿ ਜੀਂਦ ਸ਼ਹਿਰ ਦੇ ਵਿੱਚ, ਜਿੱਥੋਂ ਦਾ ਚੀਫ ਉਸਦਾ ਨਾਨਾ ਸੀ। ਇਤਿਹਾਸਕਾਰਾਂ ਦੇ ਵਿੱਚ ਮਤਭੇਦ ਨੇ ਕਿ ਕਿੱਥੇ ਦਾ ਹੈ। ਚੜ੍ਹਦੀ ਉਮਰੇ ਰਣਜੀਤ ਸਿੰਘ ਨੂੰ ਚੇਚਕ ਹੋ ਗਈ, ਜਿਸ ਸਦਕਾ ਉਸਦੀ ਇੱਕ ਅੱਖ ਜਾਂਦੀ ਰਹੀ। ਚਿਹਰੇ ਦੇ ਉੱਤੇ ਮਾਤਾ ਦੇ ਦਾਗ ਪੈ ਗਏ ਤੇ ਰੰਗ ਕਣਕ ਵੰਨਾ ਹੋ ਗਿਆ। ਕੱਦ ਦਰਮਿਆਨਾ, ਸਿਰ ਵੱਡਾ, ਘੋੜਿਆਂ ਨੂੰ ਪਿਆਰ ਕਰਦਾ। ਜਦੋਂ ਘੋੜੇ ਨੂੰ ਅੱਡੀ ਲਾਉਂਦਾ ਤਾਂ ਉਸਦੀ ਬਦਸੂਰਤੀ ਛਾਈ ਮਾਈ ਹੋ ਜਾਂਦੀ ਸੀ ਤੇ ਵਧੀਆ ਘੋੜ ਸਵਾਰ ਤੇ ਨਿਸ਼ਾਨੇਬਾਜ਼ ਤਾਂ ਹੋ ਹੀ ਗਿਆ ਸੀ, ਪੜ੍ਹਨਾ ਲਿਖਣਾ ਨਾ ਸਿੱਖਿਆ। ਸ਼ੁਰੂ ਦੇ ਵਿੱਚ ਤਾਂ ਹਰੇਕ ਮਿਸਲ ਦਾ ਜਿਹੜਾ ਇਲਾਕਾ ਘੱਟ ਹੁੰਦਾ ਸੀ। ਰਣਜੀਤ ਸਿੰਘ ਨੂੰ ਵਡੇਰਿਆਂ ਦੇ ਵੱਲੋਂ ਗੁੱਜਰਾਂ ਵਾਲਾ ਮਿਲ ਗਿਆ। ਵਿਧਵਾ ਸਦਾ ਕੌਰ ਜਿਹੜੀ ਸੀ ਦੀ ਧੀ ਮਹਿਤਾਬ ਕੌਰ ਦੇ ਨਾਲ ਵਿਆਹ ਹੋ ਗਿਆ ਤਾਂ ਘਨੱਈਆ ਮਿਸਲ ਦੀ ਸ਼ਕਤੀ ਦੇ ਨਾਲ ਮਿਲ ਗਈ। ਦੂਜਾ ਵਿਆਹ ਰਾਜ ਕੌਰ ਦੇ ਨਾਲ ਕਰਾਇਆ, ਜਿਸਦਾ ਭਰਾ ਨਕਈ ਮਿਸਲਦਾਰ ਸੀ, ਨਕਈ ਮਿਸਲਦਾਰ ਸੀ ਤੇ ਬਾਬੇ ਅਤੇ ਪਿਤਾ ਵਾਂਗ ਰਣਜੀਤ ਸਿੰਘ ਦੇ ਵਿੱਚ ਵੀ ਰਾਜ ਵਿਸਤਾਰ ਕਰਨ ਦੀ ਤਿੱਬਰ ਲੋਚਾ ਸੀ। ਰਣਜੀਤ ਸਿੰਘ ਨੂੰ ਪਿਆਰ ਦੀ ਲੋੜ ਨਹੀਂ ਸੀ, ਤਾਕਤ ਚਾਹੀਦੀ ਹੈ, ਜਿਸਦੇ ਕਾਰਨ ਪਤਨੀ ਤੇ ਸੱਸ ਦੇ ਨਾਲ ਕੋਈ ਜਜ਼ਬਾਤੀ ਸਾਂਝ ਨਾ ਬਣੀ। ਸਦਾ ਕੌਰ ਵੀ ਰਿਸ਼ਤੇਦਾਰੀ ਨੂੰ ਲਾਂਭੇ ਰੱਖ ਕੇ ਸਿਆਸਤ ਕਰਨਾ ਜਾਣਦੀ ਸੀ ਤੇ ਜੇ ਘਨੱਈਆ ਮਿਸਲ ਨਾਲ ਰਣਜੀਤ ਸਿੰਘ ਨੂੰ ਤਾਕਤ ਮਿਲਦੀ ਹੈ ਤਾਂ ਖੂੰਜੇ ਲੱਗੀ ਵਿਧਵਾ ਸਦਾ ਕੌਰ ਨੂੰ ਵੀ ਤਾਂ ਸ਼ੁਕਰਾ ਚੱਕੀਆ ਮਿਸਲ ਦੀ ਤਾਕਤ ਮਿਲੀ। ਰਣਜੀਤ ਸਿੰਘ ਦੀ ਰਾਜ ਕਰਨ ਦੀ ਇੱਛਾ ਸ਼ਕਤੀ ਦੇ ਨਾਲ ਬਹਾਦਰੀ ਜੁੜਨੀ ਜ਼ਰੂਰੀ ਸੀਗੀ, ਕਿਉਂਕਿ ਕੰਡਿਆਲਾ ਰਸਤਾ ਹੈ, ਸ਼ਰੀਕ ਮਿਸਲਾਂ ਰਾਹ ਰੋਕਣਗੀਆਂ ਹੀ ਰੋਕਣਗੀਆਂ ਤੇ ਰੋਕਣਾ ਜਾਣਦੀਆਂ ਸਨ। ਇਹ ਵੀ ਜਾਣਦਾ ਸੀ ਕਿ ਮੁਸਲਮਾਨ ਮੁਗਲ ਰਾਜ ਵਰਗੀ ਸ਼ਾਂਤੀ ਦੇ ਇੱਛਾਵਾਨ ਨੇ, ਅਮਨ ਸ਼ਾਂਤੀ ਜਿੱਥੋਂ ਮਰਜ਼ੀ ਮਿਲੇ ਰਣਜੀਤ ਸਿੰਘ ਦੇ ਇੱਕ ਪੁਰਖੀ ਰਾਜ ਦੇ ਵਿੱਚ ਸ਼ਾਂਤੀ ਹੋਏਗੀ। ਉਹ ਅਤੇ ਉਸਦਾ ਸਲਾਹਕਾਰਾਂ ਨੂੰ ਪਤਾ ਸੀ ਕਿ ਪੰਜਾਬ ਦੇ ਅਨੇਕ ਸਰਦਾਰ ਲਾਹੌਰ ਦਰਬਾਰ ਦੇ ਵਿੱਚ ਮਾਮਲਾ ਭਰਦੇ ਰਹੇ ਨੇ। ਜਿਹੜੇ ਪਹਾੜੀ ਰਾਜੇ ਅਬਦਾਲੀ ਨੂੰ ਕਰ ਦਿੰਦੇ ਸਨ ਜਾਣੀ ਕਿ ਟੈਕਸ, ਉਹਨਾਂ ਨੂੰ ਰਾਜੇ ਦਾ ਖਿਤਾਬ ਮਿਲਦਾ। ਇਸੇ ਤਰ੍ਹਾਂ ਪਟਿਆਲਾ ਮੁਖੀ ਨੂੰ ਰਾਜਾ ਦਾ ਜਿਹੜਾ ਖਿਤਾਬ ਦਿੱਤਾ ਗਿਆ। ਇਨ੍ਹਾਂ ਹਾਲਾਤ ਦੇ ਵਿੱਚ ਹੀ ਲਾਹੌਰ ਦਾ ਹਾਕਮ ਮਹਾਰਾਜਾ ਅਖਵਾਵੇਗਾ ਪਤਨੀ ਰਾਜ ਕੌਰ ਨੇ ਜਿਹੜਾ ਸੀ ਬੇਟੇ ਖੜਕ ਸਿੰਘ ਨੂੰ ਜਨਮ ਦਿੱਤਾ, ਸੋ ਗੱਦੀ ਦਾ ਵਾਰਸ ਵੀ ਮਿਲ ਗਿਆ। ਚਾਹੁੰਦਾ ਸੀ ਕਿ ਮਹਾਰਾਜਾ ਹੋਵਾਂ, ਪਰ ਲੋਕਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕੁਰਸੀ ਤੇ ਬੈਠ ਕੇ ਕਰਦਾ
ਜਾਂ ਦਰੀ ਦੇ ਉੱਪਰ ਸਿੰਘਾਸਨ ਤੇ ਨਾ ਬੈਠਦਾ। ਸਿੱਕਾ ਜਾਰੀ ਕੀਤਾ, ਉਸਦੇ ਉੱਪਰ ਵੀ ਆਪਣਾ ਨਹੀਂ ਸਗੋਂ ਗੁਰੂ ਦਾ ਨਾਮ ਜਿਹੜਾ ਲਿਖਿਆ। ਸਰਕਾਰ ਦਾ ਨਾਮ ਸਰਕਾਰ ਖਾਲਸਾ ਸੀ ਤੇ ਕੋਰਟ ਦਾ ਨਾਮ ਦਰਬਾਰ ਖਾਲਸਾ। ਇਸ ਸਰਕਾਰ ਦੇ ਸਿੱਖ ਹਿੰਦੂ ਨੈਣ ਨਕਸ਼ ਸਨ ਤੇ ਉਦੋਂ ਸਿੱਖਾਂ ਹਿੰਦੂਆਂ ਵਿਚਕਾਰ ਡੂੰਘੀ ਖਾਈ ਨਹੀਂ ਸੀਗੀ ਜੋ ਹੁਣ ਹੈ। ਪਰ ਰਣਜੀਤ ਸਿੰਘ ਚੌਕਸ ਰਹਿੰਦਾ ਸੀ ਕਿ ਮੁਸਲਮਾਨ ਉਸਦੇ ਵਫ਼ਾਦਾਰ ਰਹਿਣ। ਉਹ ਸਾਰੇ ਪੰਜਾਬੀਆਂ ਦਾ ਮਹਾਰਾਜਾ ਹੋਣਾ ਚਾਹੁੰਦਾ ਸੀ, ਕਿਸੇ ਇੱਕ ਧੜੇ ਦਾ ਨਹੀਂ। ਰਣਜੀਤ ਸਿੰਘ ਨੇ ਜਦੋਂ ਲਾਹੌਰ ਦਾ ਕਿਲ੍ਹਾ ਸੰਭਾਲਿਆ ਤਾਂ ਲਾਹੌਰ ਦੀਆਂ ਦੋ ਵੱਡੀਆਂ ਮਸੀਤਾਂ ਦੇ ਵਿੱਚ ਸ਼ਰਧਾ ਭੇਟ ਕਰਨ ਲਈ ਗਿਆ ਸੀ। ਇੱਕ ਸਭ ਤੋਂ ਵੱਡੀ ਬਾਦਸ਼ਾਹੀ ਮਸਜਿਦ ਵਿੱਚ ਜੋ ਔਰੰਗਜ਼ੇਬ ਨੇ ਬਣਵਾਈ ਸੀ ਤੇ ਦੂਜੀ ਵਜ਼ੀਰ ਖਾਨ ਮਸਜਿਦ ਵਿੱਚ ਜਿਹੜੀ ਸ਼ਾਹਜਹਾਨ ਦੇ ਚਨਿਓਟ ਜੰਮੇ ਸੂਬੇਦਾਰ ਨੇ ਬਣਵਾਈ ਸੀ। ਇਮਾਮ ਬਖਸ਼ ਨੂੰ ਉਹਨੇ ਜਿਹੜਾ ਸੀਗਾ ਸ਼ਹਿਰ ਦਾ ਕੋਤਵਾਲ ਥਾਪਿਆ। ਸ਼ਰਾਹ ਦਾ ਜਿਹੜਾ ਹਵਾਲਾ ਦੇ ਕੇ ਇਮਾਮ ਆਖਦੇ ਰਹੇ ਕਿ ਇੱਕ ਪੁਰਖੀ ਰਾਜ ਇਸਲਾਮ ਦੀ ਨੀਤੀ ਦੇ ਖਿਲਾਫ਼ ਹੈ, ਪਰ ਬਾਦਸ਼ਾਹ ਆਖਦੇ ਅਸੀਂ ਇਸਲਾਮ ਦੇ ਭਲੇ ਵਾਸਤੇ ਹੀ ਸੱਤਾ ਜਿਹੜੀ ਹੈ ਵਰਤਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਕਿਹਾ ਸੀ ਕਿ ਤਾਜਪੋਸ਼ੀ ਨਹੀਂ ਕਰਨੀ, ਪੰਜਾਂ ਦੀ ਤਾਬਿਆਦਾਰੀ ਹੇਠ ਰਹਿਣਾ ਹੈ। ਜਾਣੀ ਕਿ ਪੰਜਾਂ ਪੰਜ ਪੰਜ ਲੋਕਾਂ ਦੇ ਪੰਜਾਂ ਦੀ ਤਾਬਿਆਦਾਰੀ ਹੇਠ ਹੀ ਰਹਿਣਾ। ਬੰਦਾ ਸਿੰਘ ਵਾਂਗ ਹੀ ਰਣਜੀਤ ਸਿੰਘ ਨੇ ਵੀ ਤਾਜਪੋਸ਼ੀ ਕੀਤੀ, ਪਰ ਰਣਜੀਤ ਸਿੰਘ ਧਰਮ ਦੇ ਮੁਖੀਆਂ ਦਾ ਪੂਰਾ ਆਦਰ ਕਰਦਾ। ਇਹ ਧਾਰਮਿਕ ਲੀਡਰ ਕਦੀ ਕਦੀ ਰਣਜੀਤ ਸਿੰਘ ਦੀ ਖਿਚਾਈ ਵੀ ਕਰਦੇ ਤੇ ਅਮਰੀਕ ਸਿੰਘ ਦੇ ਅਨੁਸਾਰ ਬੰਦੇ ਵਜੋਂ ਉਹ ਨੇਕੀ ਤੇ ਇਖਲਾਕ ਦਾ ਮਾਡਲ ਨਹੀਂ ਸੀ। ਉਹਨੇ ਬਹੁਤ ਸਾਰੀਆਂ ਰਾਣੀਆਂ ਰੱਖੀਆਂ, ਕਈ ਵਾਰ ਉਹਦੇ ਕੰਮਾਂ ਦੇ ਉੱਤੇ ਇਤਰਾਜ਼ ਹੋਇਆ। ਇੱਕ ਵਾਰ ਤਾਂ ਉਹਨੇ ਸ਼ਰੇਆਮ ਕੋੜੇ ਮਾਰਨ ਦਾ ਫੈਸਲਾ ਵੀ ਹੋ ਗਿਆ ਸੀ ਤੇ ਰਣਜੀਤ ਸਿੰਘ ਕਿਸੇ ਟਕਰਾਓ ਦੇ ਵਿੱਚ ਪੈਣ ਦਾ ਇੱਛੁਕ ਨਹੀਂ ਸੀ, ਸੋ ਕੋੜੇ ਖਾਣ ਦੇ ਲਈ ਤਿਆਰ ਹੋ ਗਿਆ ਤੇ ਨਿਮਰਤਾ ਵੇਖਦਿਆਂ ਜਿਹੜਾ ਮਾਫ਼ ਕਰ ਦਿੱਤਾ ਗਿਆ। ਤਾਜਪੋਸ਼ੀ ਦੇ ਬਾਅਦ ਦਰਬਾਰ ਸਾਹਿਬ ਦੇ ਵਿੱਚ ਉਸਨੂੰ ਅਨੇਕ ਵਣਗੀਆਂ ਦੇ ਲੋਕ ਮਿਲਣ ਆਉਂਦੇ, ਸਰਦਾਰਾਂ ਦੇ ਬੇਟੇ, ਡਾਕਟਰ, ਵਿਦਵਾਨ, ਦਸਤਕਾਰ ਤੇ ਚਿੱਤਰਕਾਰ ਆਦਿ। ਸਾਲ 1800 ਤੱਕ ਭਾਰਤ ਦਾ ਵਡੇਰਾ ਹਿੱਸਾ ਈਸਟ ਇੰਡੀਆ ਕੰਪਨੀ ਦੇ ਅਧੀਨ ਹੋ ਗਿਆ। 1750 ਦੇ ਵਿੱਚ ਇਸਨੇ ਪੂਰਬੀ ਭਾਰਤ ਉੱਪਰ ਰਾਜ ਕਰਨਾ ਸ਼ੁਰੂ ਕੀਤਾ ਤੇ 1799 ਚ ਦੱਖਣ ਦਾ ਟੀਪੂ ਸੁਲਤਾਨ ਹਾਰ ਗਿਆ ਤੇ ਮਾਰਿਆ ਗਿਆ। ਕੰਪਨੀ 1803 ਦੇ ਵਿੱਚ ਦਿੱਲੀ ਦੇ ਉੱਤੇ ਕਾਬਜ ਹੋ ਗਈ ਤੇ ਮਰਾਠਿਆਂ ਨੂੰ ਪਰੇ ਤੱਕ ਕੇ ਸ਼ਾਹ ਆਲਮ ਦੂਜੇ ਨੂੰ ਪੈਨਸ਼ਨ ਲਾ ਕੇ ਨਾਲ ਲੈ ਗਈ। ਪਰ ਜਮਨਾ ਦੇ ਪੱਛਮ ਦੇ ਵੱਲ ਸਾਵਧਾਨ ਰਹਿਣਾ ਪਵੇਗਾ। ਉਧਰ ਪਟਿਆਲਾ, ਨਾਭਾ, ਜੀਂਦ ਰਿਆਸਤਾਂ ਜਮਨਾ ਸਤਲੁਜ ਦੁਆਬ ਦੀ ਜ਼ਮੀਨ ਦੀਆਂ ਮਾਲਕ ਨੇ ਤੇ ਸਥਾਨਕ ਜ਼ਿਮੀਦਾਰਾਂ ਦੇ ਨਾਲ ਕਾਨਾਫੂਸੀ ਕਰਕੇ ਜਾਰਜ ਥਾਮਸ ਨਾਂ ਦੇ ਬਦਮਾਸ਼ ਅੰਗਰੇਜ਼ ਨੇ ਪਟਿਆਲੇ ਦੇ ਦੱਖਣ ਦੇ ਵਿੱਚ ਸਥਿਤ ਸ਼ਹਿਰ ਹਾਂਸੀ ਉੱਤੇ ਜਿਹੜਾ ਕਬਜ਼ਾ ਕਰ ਲਿਆ ਸੀ। ਜਦੋਂ ਉਹਨੇ ਸਰਕਾਰ ਤੋਂ ਸਹਾਇਤਾ ਮੰਗੀ ਕਿ ਮੈਂ ਸਿੰਧ ਦੇ ਕਿਨਾਰੇ ਯੂਨੀਅਨ ਜੈਕ ਲਹਿਰਾਉਣਾ ਹੈ ਤੇ ਕਲਕੱਤੇ ਬੈਠੇ ਗਵਰਨਰ ਜਨਰਲ ਨੇ ਉਸਦੀ ਅਰਜ਼ੀ ਰੱਦ ਕਰ ਦਿੱਤੀ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਦਸ਼ਾ ਮਾੜੀ ਸੀ, ਵੰਨ ਸਵੰਨੇ ਲੋਕ ਸਨ ਤੇ ਨਾਲ ਅਫਗਾਨਿਸਤਾਨ ਲੱਗਦਾ ਸੀ ਜਿੱਥੋਂ ਲਗਾਤਾਰ ਦਿੱਲੀ ਵੱਲ ਹੱਲੇ ਹੋ ਰਹੇ ਨੇ। ਕੰਪਨੀ ਅਫਗਾਨਾਂ ਨਾਲ ਕੋਈ ਪੰਗਾ ਲੈਣ ਦੇ ਵਿੱਚ ਰੁਚੀ ਨਹੀਂ ਸੀ ਰੱਖਦੀ ਤੇ ਰਣਜੀਤ ਸਿੰਘ ਦੀ ਲਾਹੌਰ ਤਾਜਪੋਸ਼ੀ ਨੇ ਤਸਵੀਰ ਦੇ ਵਿੱਚ ਨਵੇਂ ਰੰਗ ਭਰਤੇ। ਕਲਕੱਤੇ ਤੋਂ ਕੰਪਨੀ ਦਾ ਦਿੱਲੀ ਬੈਠਾ ਅੰਗਰੇਜ਼ ਰੈਜੀਡੈਂਟ ਮਿਸਟਰ ਕੋਲਿਨਜ਼ ਤਾਜਪੋਸ਼ੀ ਤੋਂ ਪਹਿਲਾਂ ਹੀ ਮਹਾਰਾਸ਼ਟਰ ਰਣਜੀਤ ਸਿੰਘ ਦੀਆਂ ਗਤੀਵਿਧੀਆਂ ਗੌਹ ਦੇ ਨਾਲ ਦੇਖ ਰਿਹਾ ਸੀ ਤੇ ਕਰਦੇ ਕੀ ਪਏ ਹੈ ਕਿ ਉਹ ਪੰਜਾਬ ਉੱਪਰ ਕੰਟਰੋਲ ਕਰ ਸਕੇਗਾ। ਅਜਿਹਾ ਹੋ ਗਿਆ ਤਾਂ ਪੰਜਾਬ ਹਿੰਦੁਸਤਾਨ ਅਫਗਾਨਿਸਤਾਨ ਦੇ ਵਿਚਕਾਰ ਨਿਰਪੱਖ ਦੇਸ਼ ਬਣੇਗਾ। ਅੰਗਰੇਜ਼ ਤਾਂ ਚਾਹੁੰਦੇ ਸਨ ਕਿ ਸਿੱਖਾਂ ਦੀ ਸਹਾਇਤਾ ਲੈ ਕੇ ਮੁਸਲਿਮ ਅਫਗਾਨਿਸਤਾਨ ਦੇ ਵਿਰੁੱਧ ਜੰਗ ਲੜੀ ਜਾਵੇ। ਹਿੰਦੁਸਤਾਨ ਦੇ ਵਿੱਚ ਮੌਜੂਦ ਅੰਗਰੇਜ਼ ਏਜੰਸੀਆਂ ਮਹਾਰਾਜੇ ਦੀ ਸਮਰੱਥਾ ਜਾਣ ਗਈਆਂ ਸਨ। ਆਪਣੇ ਏਜੰਟਾਂ ਦੇ ਰਾਹੀਂ ਉਹਨਾਂ ਨੇ ਸਰਦਾਰਾਂ ਦੇ ਕੋਲ ਮਹਾਰਾਜਾ ਅਧੀਨ ਸਰਕਾਰ ਚਲਾਉਣ ਦੇ ਸੁਨੇਹੇ ਭੇਜੇ। ਅੰਗਰੇਜ਼ ਗੰਭੀਰਤਾ ਦੇ ਨਾਲ ਮਹਾਰਾਜੇ ਵੱਲ ਧਿਆਨ ਇਸ ਕਰਕੇ ਵੀ ਦੇ ਰਹੇ ਸਨ ਕਿ ਕਿਤੇ ਉਹ ਮਰਾਠਿਆਂ ਦੇ ਨਾਲ ਸੰਧੀ ਤਾਂ ਨਾ ਕਰ ਲਏਗਾ ਜਾਂ ਕਿਤੇ ਫਰਾਂਸੀਸੀਆ ਦੇ ਨਾਲ ਤਾਂ ਸਾਂਝ ਭਿਆਲੀ ਜਿਹੜੀ ਹੈ ਨਹੀਂ ਪਾ ਰਿਹਾ। ਫਰਾਂਸੀਸੀਆਂ ਨੇ ਮਰਾਠਿਆਂ ਦੇ ਨਾਲ ਗੰਢ ਧੁੱਪ ਕਰ ਰੱਖੀ ਸੀ। ਸਿੱਖ ਸਿਪਾਹੀਆਂ ਦੇ ਨਾਲੋਂ ਮਰਾਠੇ ਵਧੀਕ ਅਨੁਸ਼ਾਸਿਤ ਨੇ। ਉੱਤਰੀ ਅਤੇ ਕੇਂਦਰੀ ਭਾਰਤ ਦੇ ਵਿੱਚ ਤਿੰਨ ਫ੍ਰੈਂਚ ਜਰਨੈਲਾਂ ਨੇ ਮਰਾਠਿਆਂ ਦੀ ਸਿੰਧੀ
ਸਿੱਧੀ ਜਿਹੜੀ ਸੀ ਮਦਦ ਕੀਤੀ ਸੀ ਤੇ ਦਿੱਲੀ ਦੇ ਵਿੱਚੋਂ ਮਰਾਠਿਆਂ ਦੇ ਨਿਕਲਣ ਦੇ ਨਾਲ ਫਰਾਂਸ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ। ਫਰੈਂਚ ਚਾਹੁੰਦੇ ਸਨ ਕਿ ਮਰਾਠੇ ਜਿਹੜੇ ਨੇ ਜਿੱਤਣ, ਵਿਜੇਤਾ ਹੋਣ। ਫਿਰ ਮਰਾਠਿਆਂ ਦੇ ਵਿੱਚ ਫੁੱਟ ਪਾ ਕੇ ਫਰਾਂਸ ਭਾਰਤ ਦੇ ਉੱਤੇ ਰਾਜ ਕਰੇਗਾ। 1800 ਈਸਵੀ ਦੇ ਵਿੱਚ ਭਸੀਨ ਪਿੰਡ ਦੀ ਸਫਲ ਮੁਹਿੰਮ ਨੇ ਮਹਾਰਾਜੇ ਦਾ ਸਿਤਾਰਾ ਚਮਕਾ ਦਿੱਤਾ। ਕਸੂਰ ਦੇ ਮੁਸਲਮਾਨ ਵੀ ਭੰਗੀਆਂ ਦੇ ਨਾਲ ਸਨ, ਸੋ ਇਹ ਇੱਕ ਤਰ੍ਹਾਂ ਮਿਸਲਦਾਰਾਂ ਅਤੇ ਬਾਗੀ ਮੁਸਲਮਾਨ ਹਾਕਮਾਂ ਦੀ ਸਾਂਝੀ ਹਾਰ ਹੋਈ। ਆਲੂ ਵਾਲੀਆ ਮਿਸਲ ਇਸਦੇ ਸਰਦਾਰ ਫਤਿਹ ਸਿੰਘ ਦਾ ਜਿਹੜਾ ਸਨਮਾਨ ਵਧਿਆ ਤੇ ਪ੍ਰਜਾ ਨੂੰ ਉਸ ਵਿੱਚੋਂ ਜਿਹੜਾ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੱਸਿਆ। ਰਣਜੀਤ ਸਿੰਘ ਨੇ ਸੂਫੀ ਪਿਛੋਕੜ ਵਾਲੇ ਮੁਸਲਮਾਨ ਜਵਾਨ ਫਕੀਰ ਜਿਹੜਾ ਸੀ ਅਜੀਜੂ ਦੀਨ ਬੁਖਾਰੀ ਨੂੰ ਆਪਣਾ ਸਲਾਹਕਾਰ ਰੱਖ ਲਿਆ ਤੇ ਉਸਦਾ ਪਿਤਾ ਯੂਨਾਨੀ ਹਕੀਮ ਸੀਗਾ ਜਿਹੜਾ ਮਹਾਰਾਜੇ ਦੀ ਸਿਹਤ ਜਾਬੀ ਦੇ ਲਈ ਆਉਂਦਾ ਜਾਂਦਾ ਰਹਿੰਦਾ ਸੀ ਤੇ ਬੇਟਾ ਆਪਣੇ ਅੱਬੂ ਦੇ ਨਾਲ ਆ ਜਾਂਦਾ। ਉਹ ਮਿੱਠੀ ਜ਼ੁਬਾਨ ਦਾ ਬਹੁਤ ਸਲੀਕੇ ਵਾਲਾ ਜਵਾਨ ਸੀ। ਮਹਾਰਾਜੇ ਨੂੰ ਉਸਦੀ ਲਿਆਕਤ ਪਸੰਦ ਆ ਗਈ। ਪਹਿਲਾਂ ਉਹਨੂੰ ਤਰਜਮਾ ਕਾਰ ਰੱਖਿਆ ਗਿਆ, ਜਾਣੀ ਕਿ ਟਰਾਂਸਲੇਟਰ ਤੌਰ ਦੇ ਉੱਤੇ, ਤੇ ਫਿਰ ਵਿਦੇਸ਼ ਮੰਤਰਾਲਾ ਸੌਂਪ ਦਿੱਤਾ, ਜਿਹੜਾ ਉਹਨੇ ਆਖਰ ਤੱਕ ਬਾਖੂਬੀ ਨਿਭਾਇਆ। ਉਸਦੇ ਦੋ ਭਰਾ ਇਮਾਮੂਦੀਨ ਤੇ ਨੂਰੂਦੀਨ ਵੀ ਦਰਬਾਰ ਦੀ ਸੇਵਾ ਦੇ ਵਿੱਚ ਆ ਗਏ, ਅਜੇ ਤਾਜਪੋਸ਼ੀ ਨਹੀਂ ਹੋਏ ਸੀ। ਰਣਜੀਤ ਸਿੰਘ ਦੀ ਅੰਮ੍ਰਿਤਸਰ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਨਾਲ ਪਹਿਲੀ ਮੁਲਾਕਾਤ ਹੋਈ। ਕੰਪਨੀ ਦਾ ਨੁਮਾਇੰਦਾ ਯੂਸਫ ਅਲੀ ਸੀ, ਜੋ ਖ਼ਬਰ ਲੈਣ ਆਇਆ ਸੀ ਕਿ ਸਿੱਖ ਅਫਗਾਨ ਸੰਧੀ ਤਾਂ ਨਹੀਂ ਹੋ ਰਹੀ ਕਿਤੇ ਉਹਦੇ ਮਨ 'ਚ ਸੀ। ਕੰਪਨੀ ਨੂੰ ਲੱਗਿਆ ਕਿ ਇਸ ਦੀ ਪੱਛਮੀ ਸਰਹੱਦ ਜਮਨਾ ਰਹੇਗੀ, ਜਮਨਾ ਨਦੀ। ਜਮਨਾ ਤੇ ਸਤਲੁਜ ਵਿਚਕਾਰ ਰਿਆਸਤਾਂ ਤੇ ਫਿਰ ਰਣਜੀਤ ਸਿੰਘ ਤੇ ਰਿਆਸਤਾਂ ਦੇ ਨਾਲ ਸਲਾਹ ਮਸ਼ਵਰੇ ਕਰਕੇ ਯੂਸਫ ਅਲੀ ਮਹਾਰਾਣੀ ਸਦਾ ਕੌਰ ਨੂੰ ਮਿਲਣ ਆਇਆ ਸੀ। ਉੱਥੇ ਹੀ ਅੰਮ੍ਰਿਤਸਰ ਰਣਜੀਤ ਸਿੰਘ ਨੂੰ ਸੱਦ ਲਿਆ ਗਿਆ। ਰਣਜੀਤ ਸਿੰਘ ਨੇ ਕਹਿ ਦਿੱਤਾ ਕਿ ਬਾਕੀ ਗੱਲ ਲਾਹੌਰ ਕਰਾਂਗੇ ਜਾ ਕੇ। ਯੂਸਫ ਅਲੀ ਨੇ ਕੰਪਨੀ ਨੂੰ ਦੱਸਿਆ। ਰਣਜੀਤ ਸਿੰਘ ਦੇ ਸ਼ਾਹ ਜ਼ਮਾਨ ਦੇ ਨਾਲ ਮਿੱਤਰਤਾਨਾ ਜਿਹੜੇ ਸੰਬੰਧ ਨੇ। ਰਣਜੀਤ ਸਿੰਘ ਸ਼ਾਹ ਜ਼ਮਾਨ ਨੂੰ ਕਿਲੇ ਦੇ ਬਾਹਰੋਂ ਹੀ ਲਲਕਾਰਦਾ ਰਿਹਾ ਤੇ ਵਾਪਸੀ ਦੇ ਉੱਤੇ ਜੇਲਮ ਪਾਰ ਕਰਦਿਆਂ ਉਸਦੀ ਵੱਡੀ ਤੋਪ ਦਰਿਆ ਦੇ ਵਿੱਚ ਡਿੱਗ ਪਈ ਤੇ ਰਣਜੀਤ ਸਿੰਘ ਨੇ ਕਢਵਾ ਕੇ ਕਾਬੁਲ ਪੁੱਜਦੀ ਕੀਤੀ ਤਾਂ ਕਿ ਸੁਖਾਵੇਂ ਸੰਬੰਧ ਹੋਣ। ਤੇ ਰਣਜੀਤ ਸਿੰਘ ਨੂੰ ਕੰਪਨੀ ਦੀ ਤਾਕਤ ਦਾ ਪਤਾ ਸੀਗਾ ਤਾਂ ਹੀ ਇੰਨੇ ਵਿਸਤਾਰ ਦੇ ਨਾਲ ਸੂਚਨਾ ਦਿੱਤੀ। ਉਹ ਫਰਾਂਸੀਸੀਆਂ ਦੇ ਨਾਲ ਰਾਬਤਾ ਵੀ ਰੱਖ ਰਿਹਾ ਸੀ ਤੇ ਮਰਾਠਾ ਚੀਫ ਸਿੰਧੀਆ ਦੇ ਫਰਾਂਸੀਸੀ ਅਫਸਰ 1799 ਚ ਉਸਨੂੰ ਮਿਲ ਕੇ ਗਏ ਸੀ। 3 ਸਾਲ ਬਾਅਦ ਜਦੋਂ ਇੱਕ ਫਰਾਂਸੀਸੀ ਜਰਨੈਲ ਨੇ ਹਾਂਸੀ ਵਿਚਲਾ ਜਾਰਜ ਥਾਮਸ ਦਬਾ ਦਿੱਤਾ ਤੇ ਇੱਕ ਫਰੈਂਚ ਮਿਸ਼ਨ ਮਹਾਰਾਜੇ ਨੂੰ ਮਿਲਣ ਲਾਹੌਰ ਆ ਗਿਆ। ਅਨਪੜ੍ਹ ਕਾਣੇ ਮਹਾਰਾਜੇ ਦੇ ਵਿੱਚ ਗਜ਼ਬ ਦੀ ਕੂਟਨੀਤਿਕ ਸੂਝ ਸੀਗੀ, ਕਿੱਥੇ ਨਰਮ ਹੋਣਾ ਹੈ ਤੇ ਕਿੱਥੇ ਸਖ਼ਤ ਰਹਿਣਾ, ਸਾਮਰਾਜ ਕਾਇਮ ਕਰਨ ਦੇ ਲਈ ਕਿਹੜੀ ਚਾਬੀ ਹੈ ਉਸਨੂੰ ਪਤਾ ਸੀਗਾ। ਵੱਡੇ ਖਿੱਤੇ ਦੀ ਮਾਲਕੀ ਕਾਇਮ ਰੱਖਣ ਦੇ ਲਈ ਉਸਨੂੰ ਆਲੇ ਦੁਆਲੇ ਦੀਆਂ ਸਾਮਰਾਜੀ ਸ਼ਕਤੀਆਂ ਦੇ ਭੇਦ ਪਤਾ ਹੋਣੇ ਚਾਹੀਦੇ ਨੇ ਤੇ ਇੱਕ ਸਾਮਰਾਜ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਕਿਸ ਹੋਰ ਸਾਮਰਾਜ ਦੇ ਨਾਲ ਸੰਧੀ ਹੈ। ਹਾਲ ਹੀ ਦੀ ਘੜੀ ਉਹ ਫੌਜ ਮਜ਼ਬੂਤ ਕਰਕੇ ਰਾਜ ਵਿਸਤਾਰ ਕਰੇਗਾ, ਮਾਲੀਆ ਉਗਰਾ ਕੇ ਖਜ਼ਾਨੇ ਭਰੇਗਾ, ਲਹੂ ਵਿਟਵੀ ਲੜਾਈ ਦੇ ਵਿੱਚੋਂ ਕਸੂਰ ਦਾ ਹਾਕਮ ਨਿਜ਼ਾਮੂਦੀਨ ਖਾਨ ਹਾਰ ਗਿਆ ਪਰ ਉਸ ਤੋਂ ਉਸਦਾ ਇਲਾਕਾ ਖੋਇਆ ਨਹੀਂ। ਲਾਹੌਰ ਦੀ ਤਾਬਿਆਦਾਰੀ ਦੇ ਵਿੱਚ ਰਹਿਣਾ ਮਨ ਤੇ ਜਿਹੜਾ ਜਾਮਨੀ ਦੇ ਆਪਣੀ ਤੇ ਇੰਨਾ ਕਾਫੀ ਹੈ ਕਹਿੰਦਾ ਤੇ ਤੂੰ ਖੋਵਾਂਗੇ ਨਾ ਪਰ ਤੂੰ ਸਾਡੇ ਥੱਲੇ ਕੰਮ ਕਰੇਗਾ। ਕਾਂਗੜਾ ਚੀਫ ਸੰਸਾਰ ਚੰਦ ਦੀ ਰਿਆਸਤ ਖੋ ਕੇ ਰਾਣੀ ਸਦਾ ਕੌਰ ਤੇ ਉਸਦੀਆਂ ਘਨੱਈਆ ਮਿਸਲ ਨੂੰ ਦੇ ਦਿੱਤੀ ਤੇ ਤਰਨ ਤਾਰਨ ਵਿਖੇ 1802 ਦੇ ਵਿੱਚ ਸਰੋਵਰ ਕਿਨਾਰੇ ਹਜ਼ਾਰਾਂ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਫਤਿਹ ਸਿੰਘ ਤੇ ਰਣਜੀਤ ਸਿੰਘ ਨੇ ਪੱਗਾਂ ਵਟਾ ਲਈਆਂ, ਜਾਣੀ ਕਿ ਪਵਿੱਤਰ ਐਲਾਨ ਕੀਤਾ, ਅਸੀਂ ਧਰਮੀ ਭਰਾ ਹਾਂ। ਦੋਵੇਂ ਮਿਸਲਾਂ ਦੀਆਂ ਫੌਜਾਂ ਰਚਨਾ ਤੇ ਚੱਜ ਦੁਆਬ ਦੇ ਪੱਛਮ ਦੇ ਵੱਲ ਇਕੱਠੀਆਂ ਤੁਰੀਆਂ। ਮੁਸਲਮਾਨ ਜ਼ਿਮੀਂਦਾਰਾਂ ਨੂੰ ਸਰਕਾਰ ਖਾਲਸਾ ਵਿੱਚ ਰਲਣ ਦੇ ਲਈ ਮਨਾ ਲਿਆ ਗਿਆ ਤੇ ਉਹਨਾਂ ਨੇ ਰਣਜੀਤ ਸਿੰਘ ਨੂੰ ਨਜ਼ਰਾਨੇ ਤੋਂ ਇਲਾਵਾ 400 ਘੋੜੇ ਦਿੱਤੇ। ਰਣਜੀਤ ਸਿੰਘ ਖੁਸ਼ ਹੋ ਗਿਆ। ਝਨਾ ਕਿਨਾਰੇ ਵਸੇ ਚਨਿਓਟ ਦਾ ਚੀਫ ਜੱਸਾ ਸਿੰਘ ਜਿਹੜਾ ਸੀਗਾ
ਡੋਲੂ ਟੱਕਰ ਲੈਣ ਆ ਗਿਆ, ਹਾਰ ਗਿਆ। ਮਹਾਰਾਜੇ ਨੇ ਉਸਨੂੰ ਆਪਣੇ ਦਰਬਾਰ ਦੇ ਵਿੱਚ ਨੌਕਰੀ ਦਿੱਤੀ। ਜੇਲਮ ਪਾਰ ਕਰਕੇ ਪੱਛਮ ਦੇ ਵੱਲ ਦੇ ਸਾਰੇ ਇਲਾਕੇ ਮੁਸਲਮਾਨਾਂ ਦੇ ਕਬਜ਼ੇ ਤੋਂ ਛੁਡਾ ਲਏ ਗਏ। ਰਣਜੀਤ ਸਿੰਘ ਪੱਛਮੀ ਹੱਦ ਦੇ ਉੱਤੇ ਸੀਗਾ ਤੇ ਕਸੂਰ ਦਾ ਹਾਕਮ ਨਿਜ਼ਾਮੂਦੀਨ ਵਿਟਰ ਜਿਹੜਾ ਸੀਗਾ, ਨਿਜ਼ਾਮੂਦੀਨ ਸੀ, ਉਹ ਵਿਟਰ ਗਿਆ। ਲਾਹੌਰੋਂ ਤੋਪਾਂ ਕਸੂਰ ਦੇ ਦੁਆਲੇ ਬੀੜ ਦਿੱਤੀਆਂ। ਦੁਬਾਰਾ ਫਿਰ ਜਿਹੜਾ ਸੀ ਹਾਰ ਗਿਆ। ਮਹਾਰਾਜੇ ਨੇ ਫਿਰ ਇਲਾਕਾ ਵਾਪਸ ਕਰਤਾ ਤੇ ਮਹਾਰਾਜੇ ਨੂੰ ਪਤਾ ਸੀ ਕਿ ਸਰਕਾਰ ਚਲਾਉਣ ਦੇ ਨਾਲੋਂ ਮਾਮਲਾ ਲੈਣਾ ਆਸਾਨ ਗੱਲ ਹੈ। 1802 ਦੇ ਵਿੱਚ ਖੁਦ ਕਮਾਨ ਸੰਭਾਲਦਿਆਂ ਭਾਰੀ ਫੌਜ ਮੁਲਤਾਨ ਉੱਪਰ ਚੜਾਈ ਲਈ ਜਿਹੜਾ ਰਵਾਨਾ ਹੋ ਗਈ ਤੇ ਅਬਦਾਲੀ ਨੇ ਮੁਲਤਾਨ ਜਿਹੜਾ ਖੋਇਆ ਸੀ। ਮੁਲਤਾਨ ਦੇ ਨਵਾਬ ਮੁਜ਼ੱਫਰ ਖਾਨ ਨੇ ਸ਼ਹਿਰ ਤਬਾਹ ਹੋਣ ਦੀ ਥਾਂ ਸੰਧੀ ਠੀਕ ਸਮਝੀ ਸੀ। ਨਵਾਬ ਅੱਗੇ ਤੋਂ ਕਾਬਲ ਦੀ ਥਾਂ ਲਾਹੌਰ ਨੂੰ ਮਾਮਲਾ ਦੇਗਾ ਤੇ ਇਹ ਇਲਾਕਾ ਸਰਕਾਰ ਖਾਲਸਾ ਦੇ ਨਕਸ਼ੇ ਦੇ ਵਿੱਚ ਜੁੜ ਗਿਆ ਤੇ ਫੌਜਾਂ ਭਰਤ ਆਈਆਂ। 1802 ਦੇ ਵਿੱਚ ਹੀ ਅੰਮ੍ਰਿਤਸਰ ਪ੍ਰਬੰਧ ਅਧੀਨ ਆ ਗਿਆ। ਇੱਥੇ ਭੰਗੀਆਂ ਦਾ ਕਬਜ਼ਾ ਸੀ। 2 ਸਾਲ ਪਹਿਲਾਂ ਭਸੀਨ ਦੇ ਵਿੱਚ ਭੰਗੂ ਸਰਦਾਰ ਦੀ ਮੌਤ ਹੋ ਗਈ ਸੀ, ਪਰ ਉਸਦੀ ਵਿਧਵਾ ਇਸ ਦੇ ਉੱਤੇ ਜਿਹੜਾ ਕਾਬਜ਼ ਸੀ। ਸਿੱਖਾਂ ਦਾ ਧਾਰਮਿਕ ਸ਼ਹਿਰ ਤਾਂ ਹੈ ਹੀ, ਵਪਾਰ ਦੇ ਤੇ ਉਦਯੋਗ ਜੋਬਨ ਦੇ ਉੱਤੇ ਸੀ। ਨਿੱਤ ਹਮਲਿਆਂ ਦੇ ਕਾਰਨ ਲਾਹੌਰ ਦੇ ਅੱਕੇ ਲਾਹੌਰੀ ਵਪਾਰੀ ਅੰਮ੍ਰਿਤਸਰ ਵਸ ਗਏ ਸਨ। ਕਸ਼ਮੀਰ ਤੇ ਮੱਧ ਏਸ਼ੀਆ ਤੱਕ ਇੱਥੇ ਸਮਾਨ ਆਉਂਦਾ ਜਾਂਦਾ ਸੀ। ਅਨੇਕ ਕਸ਼ਮੀਰੀ ਵਪਾਰੀ ਤੇ ਦਸਤਕਾਰ ਇੱਥੇ ਵਸ ਗਏ। ਪੰਜਾਬ ਦਾ ਮਾਲਕ ਹੋਵੇ ਪਰ ਅੰਮ੍ਰਿਤਸਰ ਦਾ ਨਹੀਂ, ਇਹ ਕੀ ਗੱਲ ਹੋਈ? ਮਾਈ ਸੁੱਖਾ ਦਾ ਕੰਟਰੋਲ ਸੀ ਤੇ ਰਾਮਗੜੀਆ ਮਿਸਲ ਵੀ ਉਸਦੀ ਮਦਦਗਾਰ। ਸ਼ਹਿਰ ਦਰਜਨ ਪਰਿਵਾਰਾਂ ਦੇ ਵਿੱਚ ਵੰਡਿਆ ਹੋਇਆ ਸੀ, ਜੋ ਟੈਕਸ ਕਿਰਾਇਆ ਆਦਿਕ ਉਗਰਾਉਣ ਵੇਲੇ ਆਪਸ ਦੇ ਵਿੱਚ ਅਕਸਰ ਜਿਹੜਾ ਲੜਦੇ ਭਿੜਦੇ ਝਗੜਦੇ। ਰਣਜੀਤ ਸਿੰਘ, ਫਤਿਹ ਸਿੰਘ ਤੇ ਰਾਣੀ ਸਦਾ ਕੌਰ ਦੀਆਂ ਮਿਸਲਾਂ ਨੇ ਅੰਮ੍ਰਿਤਸਰ ਜਿਹੜਾ ਘੇਰ ਲਿਆ। ਮਾਈ ਸੁੱਖਾ ਨੇ ਵੀ ਤੋਪਾਂ ਬੀੜ ਲਈਆਂ। ਰਾਮਗੜੀਆ ਨੇ ਜਿਹੜਾ ਹਮਾਇਤ ਵਾਪਸ ਲੈ ਲਈ ਤੇ ਆਖਰ ਮਾਈ ਸੁੱਖਾ ਆਪਣੇ ਲਈ ਤੇ ਆਪਣੇ ਬੇਟੇ ਲਈ ਲਾਹੌਰ ਤੋਂ ਪੈਨਸ਼ਨ ਲੈਣੀ ਜਿਹੜੀ ਮੰਨ ਗਈ। ਬਿਨਾਂ ਖੜਕੇ ਦੜਕੇ ਅੰਮ੍ਰਿਤਸਰ ਜਿਹੜਾ ਮਿਲ ਗਿਆ। ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਦੇ ਵਿੱਚੋਂ ਤਾਕਤਵਰ ਜਮਜਮਾ ਤੋਪ ਮਿਲ ਗਈ। ਇਹ ਅਬਦਾਲੀ ਨੇ 1761 ਦੇ ਵਿੱਚ ਪਾਣੀਪਤ ਦੀ ਜੰਗ ਦੇ ਵਿੱਚ ਵਰਤੀ ਸੀ। ਪਿੱਛੋਂ ਕਈ ਹੱਥਾਂ ਦੇ ਵਿੱਚ ਰਹੀ। ਅਫਗਾਨਾਂ ਤੋਂ ਬਾਅਦ ਪੰਜਾਬੀ ਮੁਸਲਮਾਨਾਂ ਭੰਗੀਆਂ ਤੇ ਹੁਣ ਰਣਜੀਤ ਸਿੰਘ ਦੇ ਕੋਲੇ ਆ ਗਈ। ਭੰਗੀਆਂ ਨੇ ਇਹ ਗੁਜਰਾਂ ਵਾਲੇ ਦੇ ਚੱਠਿਆਂ ਤੋਂ ਖੋਹੀ ਸੀ ਤੇ ਮਾਣ ਦੇ ਨਾਲ ਰਣਜੀਤ ਸਿੰਘ ਇਸ ਨੂੰ ਲਾਹੌਰ ਲੈ ਗਿਆ। ਅੰਮ੍ਰਿਤਸਰ ਤੋਂ ਉਸਨੂੰ ਨਿਹੰਗਾਂ ਦੀ ਮਦਦ ਮਿਲ ਗਈ ਤੇ ਹਥਿਆਰਬੰਦ ਖਾਨਾ ਬਦੋਸ਼ ਜਥਾ ਖਾਲਸਾ ਫੌਜ ਦਾ ਆਤਮਘਾਤੀ ਦਸਤਾ ਬਣ ਗਿਆ। 1802 ਦੇ ਵਿੱਚ ਹੀ 3 ਸਾਲ ਦੇ ਸ਼ਹਿਜ਼ਾਦਾ ਖੜਗ ਸਿੰਘ ਦਾ ਵਿਆਹ ਧਨਈਆ ਮਿਸਲ ਦੀ ਧੀ ਦੇ ਨਾਲ ਲਾਹੌਰ ਕੀਤਾ ਤੇ ਇਸ ਵਿਆਹ ਦੇ ਜਸ਼ਨਾਂ ਦੇ ਵਿੱਚ ਹੀ ਉਹਨੇ ਸੋਹਣੀ ਮੁਸਲਮਾਨ ਨ੍ਰਿਤਕੀ ਮੋਰਾਂ ਦੇਖੀ ਸੀ ਤੇ ਵਿਆਹ ਕੇ ਆਪਣੇ ਮਹਿਲ ਦੇ ਵਿੱਚ ਲੈ ਆਇਆ ਤੇ ਉਹਨੇ ਸਨਮਾਨ ਦੇ ਵਿੱਚ ਸਿੱਕਾ ਫਿਰ ਉੱਥੇ ਜਾਰੀ ਕੀਤਾ। ਤੇ ਇਸੇ ਤਰ੍ਹਾਂ ਦੋਸਤੋ, ਸਿੱਖ ਫੌਜਾਂ ਜਿਹੜੀਆਂ ਸਨ, ਰਣਜੀਤ ਸਿੰਘ ਦੀਆਂ ਜਿੱਤਾਂ ਦੀਆਂ ਧੁੰਮਾਂ ਪੈ ਗਈਆਂ ਤਾਂ ਪੰਜਾਬੋਂ ਬਾਹਰ ਦੇ ਸਿਪਾਹੀ ਭਰਤੀ ਦੇ ਲਈ ਆਉਣ ਲੱਗ ਪਏ। ਇਹ ਈਸਟ ਇੰਡੀਆ ਤੋਂ ਬਾਗੀ ਹੋ ਕੇ ਨਿਕਲੇ ਮੁਸਲਮਾਨ ਤੇ ਯੂਰੇਸ਼ੀਅਨਸ ਸਨ ਜਿਹੜੇ। ਰਣਜੀਤ ਸਿੰਘ ਨੇ ਪਹਿਲੀ ਵਾਰ ਕਦਮ ਦੇ ਨਾਲ ਕਦਮ ਮਿਲਾ ਕੇ ਪਰੇਡ ਕਰਦੇ ਫੌਜੀ ਦੇਖੇ, ਜਿਹੜੇ ਕਮਾਂਡਰ ਦੇ ਹੁਕਮ ਦੇ ਨਾਲ ਤੁਰਤ ਫੁਰਤ ਪੁਜੀਸ਼ਨਾਂ ਬਦਲ ਲੈਂਦੇ ਸੀ। ਸਿੱਖ ਫੌਜੀ ਇਨ੍ਹਾਂ ਦਾ ਨਾਚ ਦੇਖ ਕੇ ਦੇਖ ਹੱਸਦੇ ਤੇ ਆਖਦੇ, ਹਿੰਦੁਸਤਾਨੀ ਮਸਖਰੇ, ਸਿੱਖ ਘੋੜ ਸਵਾਰਾਂ ਨੂੰ ਕੀ ਸਿਖਾਣਗੇ। ਰਣਜੀਤ ਸਿੰਘ ਨੇ ਉਹ ਜਿਹੜਾ ਸੀਗਾ ਭਰਤੀ ਕਰ ਲਏ ਤੇ ਕਿਹਾ ਕਿ ਖਾਲਸਾ ਫੌਜ ਦੇ ਜਵਾਨਾਂ ਨੂੰ ਪਰੇਡ ਸਿਖਾ ਕੇ ਇਨਫੈਂਟਰੀ ਬਣਾਓ। ਉਹਨੇ ਫਿਰ ਉਸਨੇ ਆਪਣੇ ਸੈਨਿਕ ਵੀ ਈਸਟ ਇੰਡੀਆ ਕੰਪਨੀ ਦੇ ਕੋਲ ਟ੍ਰੇਨਿੰਗ ਲੈਣ ਦੇ ਲਈ ਭੇਜੇ। ਫਿਰ ਇਹ ਦੇਖ ਲਓ, ਉਹਨਾਂ ਸਮਿਆਂ ਦੀ ਗੱਲ ਹੈ, ਤਕਰੀਬਨ 1802 ਦੀ। ਤੇ ਨਤੀਜੇ ਛੇਤੀ ਸਾਹਮਣੇ ਆਉਣ ਲੱਗ ਗਏ। ਜਦੋਂ 1803 ਦੇ ਵਿੱਚ ਝੰਗ ਅਹਿਮਦ ਖਾਨ ਸਿਆਲ ਦਾ ਇਲਾਕਾ ਸ਼ਾਮਲ ਕਰਨਾ ਸੀ ਉਹਦੇ ਚ, ਤੇ ਉਸਦਾ ਮੁਕਾਬਲਾ ਨਵੀਂ ਕਵੈਲਰੀ ਦੇ ਨਾਲ ਜਿਹੜਾ ਹੋਇਆ ਤੇ ਉਹ ਪੰਜਾਬ ਦੇ ਵਿੱਚ ਘੋੜਿਆਂ ਦਾ ਸਭ ਤੋਂ ਉੱਤਮ ਬਰੀਡਰ ਸੀਗਾ। ਮੁਕਾਬਲਾ ਹੋਇਆ ਪਰ ਕਿੱਥੇ ਟਿਕਣਾ ਸੀ, ਉਖਾੜ ਦਿੱਤਾ, ਖਿਸਕ ਗਿਆ। ਝੰਗ ਨੇ ਰਣਜੀਤ ਸਿੰਘ ਦੀ ਤਾਬ ਦੇਖ ਲਈ ਤੇ ਝੰਗ ਫਿਰ ਅਹਿਮਦ ਖਾਨ ਦੇ ਸਪੁਰਦ ਜਿਹੜਾ ਕਰਤਾ ਤੇ ਉਹ ਸਲਾਨਾ ਮਾਮਲਾ ਧਾਰਿਆ ਕਰੇਗਾ। ਝੰਗ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਰਣਜੀਤ ਸਿੰਘ ਨੇ ਫੌਜ ਦਾ ਪੁਨਰਗਠਨ ਕੀਤਾ।
तीन विंग बनाते। पहले विंग की कमान खुद करेगा, सर्वोत्तम जरनैल उस दे विच होणगे, इस दे विच घोड़सवार पैदल ते तोपखाना होएगा। ते इस दे विच जिहड़ा फिर दूसरा मुसलमान जरनैल गौस खान दे कोल तोपखाना होएगा। यह सारी अंग्रेज फौजियां पासो ट्रेड जिहड़ी है ट्रेंड जिहड़ी सेना सी ते दूजी तरह की जिहड़ी फौज सी उहदे विच मिसलदारां दे कोल रहेगी। जिवें भंगियां नूं जगीर दे दित्ती जदों लोड़ पिया करेगी उह उदों ही सेना भेजणगे। तीजा विंग सी कन्हैया ते नकैया दी फौज सी। 1809 दे विच महाराजे दी निजी फौज 24,000 सी ते 1821 दे विच 50,000 हो गई सी। समां रणजीत सिंह ते अंग्रेजां दे हित दे विच लंघ रिहा सी, फ्रांसीसियां ते मराठियां दे खिलाफ सी। सतलुज जमुना विचकारलियां सिख रियासतां जिहड़ियां कदी फ्रांसीसियां दियां शुक्रगुजार सन, उन्हां हांसी दे विचों अंग्रेज कढ दित्ते ते हुण दूर जा रहियां सन। सिंधियां राजे नूं दिल्ली फ्रांसीसियां दी लोड़ सी क्योंकि अंग्रेज उस नूं कढ़न दे उत्ते बाजिद सन। फ्रांसीसी मदद कुछ ना कर सके, राजा दिल्ली दे विचों कढ दित्ता। दूजा मराठा राजा जिहड़ा सीगा जसवंत राव होलकर दिल्ली दे विच सरगर्म रहा। होलकर ने यह जतन भी किया कि अफगान मुड़ दिल्ली दे उत्ते चढ़ आउण। 1805 दे विच अंग्रेजां ने होलकर नूं सतलुज दे पछम दे वल धक्क दिता। होलकर दे नाल अमीर खान दे रोहेले भी सन ते अंग्रेजां ने ब्यास तक पिछा किया। ब्यास रुक गए ते होलकर अपनी सेना समेत अमृतसर हुंदा होया लाहौर चलिया गया। मराठियां ते अंग्रेजां ने बिना आग्या मेरियां सरहदां क्यों पार कीतियां ने, महाराजा मुश्किल दे विच फस गया। होलकर ने महाराजे नूं ईसाई गठबंधन विरुद्ध हिंदू सिख गठबंधन तैयार करन दी सलाह दित्ती। रणजीत सिंह ने धर्म आधारित राजनीति करनी नहीं सी। दूजे उस नूं पता लग गया कि होलकर अफगाना दे नाल भी गल कर रहा है। यह जानदिया होया भी कि मराठे फौजी सिख फौजियां दे नालों वधीक ट्रेंड ने, महाराजा तैयार ना होया। उन्हें अंग्रेज लार्ड लेक की फौज का जायजा लेना सी। चुप चुपीते एक सैनिक टुकड़ी लैके ब्यास लेक नूं जा मिलिया। जो कुछ उत्थे लिखिया उस तो बाद होलकर की मदद करन दा सवाल ही नहीं सी। होलकर ने महाराजे उत्ते बुजदिली का इल्जाम लाया। महाराजा मराठियां ते अंग्रेजां विचकार दरड़िया जड़ा जाना नहीं चाहुंदा सीगा, चुप कर गया। किस्मत चंगी ईस्ट इंडिया कंपनी का गवर्नर जनरल बदल गया ते कारन वालिस आ गया। वह अमेरिका विरुद्ध इंग्लैंड दे वल्लों लड़िया ते हारिया सी। वह नवी पालसी लै आया ते अगों तो जड़ा जिते इलाकों दे विच बैठ के राज नहीं करना, केवल मामला उगराउणा है। होलकर नूं कहा गया कि अपने इलाके संभाल ते मामला तार, खतरा दूर हो गया। होलकर वापस चलिया गया। 1 जनवरी 1806 नूं लाहौर तीन पार्टियां विचकार संधि हो गई। कंपनी रणजीत सिंह ते फतेह सिंह आलूवालिया लिखत होई कि दोवें सरदार अगों नूं होलकर दे नाल संपर्क नहीं करनगे ते अंग्रेज उहनां दे इलाकों दे विच सेना नहीं भेजणगे। मालवे दीआं रियासतां आपस दे विच लड़दीआं रहिंदीआं सी ते मलवईआं ने रणजीत सिंह दे कोल बेनती कीती कि सुलाह करवा दिओ जी, ते पटियाले दा राजा साहिब सिंह मालवे दे विच सब तों वधीक ताकतवर सी। ਉਹ ਮਹਾਰਾਜੇ ਨੂੰ ਬਿਲਕੁਲ ਬੁਲਾਉਣਾ ਨਹੀਂ ਸੀ ਚਾਹੁੰਦਾ, ਪਰ ਉਹਦਾ ਵੈਰੀ ਨਾਭੇ ਦਾ ਰਾਜਾ ਰਣਜੀਤ ਸਿੰਘ ਦੀ ਸਾਲਸੀ ਲਈ ਜਿਹੜਾ ਬੇਜਿੱਦ ਸੀਗਾ। ਪਟਿਆਲਿਓਂ ਸੱਦਾ ਆਉਂਦਾ ਮਹਾਰਾਜੇ ਦਾ ਕੂਚ। ਰਸਤੇ ਦੇ ਵਿੱਚ ਵਿਚਲੇ ਕਿਆਮ, ਜਲੰਧਰ ਦੁਆਬ ਅਤੇ ਮਾਲਵਾ ਮਹਾਰਾਜੇ ਦੀ ਸ਼ਾਮ ਦੇਖ ਰਿਹਾ ਸੀਗਾ। ਲੋਕ ਪਿਆਰ ਦੇ ਨਾਲ ਦੇਖਦੇ ਸਰਦਾਰ ਨਜ਼ਰਾਨੇ ਦਿੰਦੇ ਤੇ ਲੜਦੇ ਰਾਜਿਆਂ ਨੇ ਉਹਨਾਂ ਨੂੰ ਉਸ ਨੂੰ ਸਾਲਸ ਮੰਨ ਲਿਆ ਤੇ ਜੀਂਦ ਦਾ ਰਾਜਾ ਜਿਹੜਾ ਸੀਗਾ ਤੇ ਮਹਾਰਾਜੇ ਦਾ ਮਾਮਾ ਸੀਗਾ। ਲਾਹੌਰ ਵਾਪਸੀ ਵੇਲੇ ਜਲੰਧਰ ਮਹਾਰਾਜੇ ਨੂੰ ਕਾਂਗੜੇ ਦੇ ਰਾਜੇ ਸੰਸਾਰ ਚੰਦ ਦਾ ਭਰਾ ਮਿਲਿਆ ਤੇ ਦੱਸਿਆ ਕਿ ਕਾਂਗੜੇ ਦਾ ਕਿਲਾ ਅਮਰ ਸਿੰਘ ਥਾਪਾ ਦੇ ਗੋਰਖਿਆਂ ਨੇ ਖੋਹ ਲਿਆ, ਉਹਨਾਂ ਤੋਂ ਖਾਲੀ ਕਰਵਾਓ। ਥਾਪਾ ਨੇ ਸੁਨੇਹੇ ਭੇਜੇ ਕਿ ਮਹਾਰਾਜਾ ਕਿਸੇ ਦਾ ਪੱਖ ਨਾ ਲਵੇ, ਪਰ ਮਹਾਰਾਜੇ ਨੇ ਕਿਲਾ ਜਿਹੜਾ ਖਾਲੀ ਕਰਵਾਉਣ ਦਾ ਫੈਸਲਾ ਕਰ ਲਿਆ। ਜਵਾਲਾਮੁਖੀ ਸਥਾਨ ਦੇ ਉੱਤੇ ਰੁਕ ਕੇ ਮਹਾਰਾਜੇ ਨੇ ਸੈਨਾ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ ਤੇ ਬਦਲਾ ਲਵਾਂਗੇ, ਕਸਮ ਹੈ ਬਦਲਾ ਲਵਾਂਗੇ। ਕੂਕ ਦੇ ਗੋਰਖੇ ਕਿਲੇ ਦੇ ਵਿੱਚੋਂ ਭੱਜ ਕੇ ਮੰਡੀ ਅਤੇ ਸੰਕੇਤ ਵੱਲ ਜਿਹੜਾ ਚਲੇ ਗਏ। ਸੁਕੇਤ ਮੰਡੀ ਤੇ ਸੁਕੇਤ
ਸੰਸਾਰ ਚੰਦ ਨੇ ਸ਼ੁਕਰਾਨਾ ਕੀਤਾ ਤੇ ਨਜ਼ਰਾਨਾ ਦੇ ਕੇ ਤੋਰਿਆ। 1807 ਦੇ ਵਿਚ ਅਜੇ ਪਹਾੜੀਆਂ ਦੇ ਵਿਚ ਹੀ ਸੀ, ਮਹਾਰਾਜੇ ਨੂੰ ਖ਼ਬਰ ਮਿਲ ਜਾਂਦੀ ਹੈ ਕਿ ਸਦਾ ਕੌਰ ਦੀ ਧੀ ਮਹਾਰਾਣੀ ਮਹਿਤਾਬ ਕੌਰ ਨੇ ਜੋੜੇ ਬੱਚਿਆਂ ਨੂੰ ਜਨਮ ਦਿੱਤਾ, ਸ਼ੇਰ ਸਿੰਘ ਤੇ ਤਾਰਾ ਸਿੰਘ। ਅਫਵਾਹਾਂ ਉੜੀਆਂ, ਜਾਂ ਤਾਂ ਰਾਜ ਕੁਮਾਰ ਨਜਾਇਜ਼ ਔਲਾਦ ਨੇ ਜਾਂ ਕਿਸੇ ਹੋਰ ਦੇ ਗੋਦ ਲੈ ਲਏ ਨੇ। ਅਫਵਾਹਾਂ ਫੈਲਾਉਣ ਵਾਲਿਆਂ ਦੇ ਵਿਚ ਪਲੇਠਾ ਖੜਕ ਸਿੰਘ ਤੇ ਉਸਦੀ ਨਕਈ ਮਾਂ ਰਾਜ ਕੌਰ ਵੀ ਸਨ। ਰਣਜੀਤ ਸਿੰਘ ਨੇ ਬਕਵਾਸ ਦੇ ਵੱਲ ਧਿਆਨ ਨਹੀਂ ਦਿੱਤਾ ਤੇ ਸ਼ੇਰ ਸਿੰਘ ਦੇ ਨਾਲ ਉਸਨੂੰ ਵਧੀਕ ਮੋਹ ਸੀਗਾ। ਲਾਹੌਰ ਵਾਪਸੀ ਦੇ ਪਤਾ ਲੱਗਿਆ ਕਿ ਕਸੂਰ ਤੇ ਮੁਲਤਾਨ ਫਿਰ ਬਾਗੀ ਹੋ ਗਏ। ਨਿਜ਼ਾਮੂਦੀਨ ਮਰ ਗਿਆ ਤੇ ਉਸਦੇ ਭਰਾ ਕੁਤਬਦੀਨ ਖਾਨ ਅਤੇ ਮੁਜ਼ੱਫਰ ਖਾਨ ਨੇ ਮੁਲਤਾਨ ਦੇ ਗਾਜ਼ੀਆਂ ਦੀ ਧਾੜ ਇਕੱਠੀ ਕਰ ਲਈ ਤੇ ਜਹਾਦ ਦਾ ਐਲਾਨ ਕਰ ਛੱਡਿਆ। ਮਹਾਰਾਜੇ ਨੇ ਸੋਚਿਆ ਕਿ ਫਕੀਰ ਅਜੀਜ਼ੂਦੀਨ ਨੂੰ ਭੇਜ ਦਿੰਦੇ ਆ ਕਸੂਰ, ਪਰ ਅਜੀਜ਼ੂਦੀਨ ਦੇ ਮਿੱਠੇ ਬੋਲਾਂ ਦਾ ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ ਤੇ ਮਹਾਰਾਜੇ ਨੇ ਤੋਪਖਾਨਾ ਤੇ ਨਿਹੰਗਾਂ ਦੀ ਫੌਜ ਤੋਰਤੀ। ਗਾਜ਼ੀਆਂ ਵਿਰੁੱਧ ਇਹੀ ਠੀਕ ਰਹਿਣਗੇ। ਇੱਕ ਮਹੀਨਾ ਤੋਪਾਂ ਗੋਲੇ ਦਾਗਦੀਆਂ ਰਹੀਆਂ, ਕਿਲੇ ਦੇ ਵਿਚ ਪਾੜ ਨਹੀਂ ਪਿਆ। ਨਿਹੰਗਾਂ ਨੇ ਕੰਧ ਦੀ ਜੜ ਦੇ ਵਿਚ ਬਰੂਦ ਭਰ ਕੇ ਅੱਗ ਲਾ ਦਿੱਤੀ। ਧਮਾਕਾ ਹੋਇਆ, ਪਾੜ ਪੈ ਗਿਆ। ਮਾਰਚ 1807 ਸਵੇਰ ਸਾਰ ਹੀ ਨਿਹੰਗ ਫੌਜ ਅੰਦਰ ਦਾਖਲ ਹੋਈ ਤੇ ਕੁਤਬਦੀਨ ਨੂੰ ਮਹਾਰਾਜੇ ਅੱਗੇ ਪੇਸ਼ ਕਰ ਦਿੱਤਾ। ਬਾਗੀ ਨੂੰ ਮਾਫ਼ ਤਾਂ ਕਰ ਦਿੱਤਾ ਪਰ ਕਸੂਰ ਦੇ ਵਿਚ ਨਹੀਂ ਜਾਏਗਾ। ਸਤਲੁਜ ਪਾਰ ਮਮਦੋਠ ਉਸਦੇ ਮੁਰੱਬੇ ਸਨ, ਉੱਥੇ ਰਹੇ ਜਾ ਕੇ। ਮਹਾਰਾਜੇ ਦੀ ਧਾਕ ਜੰਮ ਗਈ, ਖਾਲਸਾ ਪੰਥ ਮੰਨ ਗਿਆ ਤੇ ਉਹ ਉਸ ਵਿਚ ਕ੍ਰਿਸ਼ਮਾ ਹੈ। ਹੁਣ ਮੁਲਤਾਨ ਦੇ ਵੱਲ ਜਾਣਾ ਹੈ ਤੇ ਜਿਸਨੇ ਕੁਤਬਦੀਨ ਦੀ ਮਦਦ ਕੀਤੀ ਤੇ ਮੁੜ ਨਜ਼ਰਾਨਾ ਲੈ ਕੇ ਉਹ ਪੇਸ਼ ਹੋ ਗਿਆ ਤੇ ਭੁੱਲ ਦੀ ਜਿਹੜੀ ਖਿਮਾ ਮੰਗ ਲਈ। ਪਟਿਆਲੇ ਮਹਿਲ ਦੇ ਵਿਚ ਫਿਰ ਲੜਾਈ ਹੋ ਗਈ। ਐਤਕਾਂ ਸਾਹਿਬ ਸਿੰਘ ਦਾ ਆਪਣੀ ਪਤਨੀ ਆਸ ਕੌਰ ਦੇ ਨਾਲ ਝਗੜਾ ਹੋ ਗਿਆ, ਸਾਲਸੀ ਕਰਕੇ ਝਗੜਾ ਨਿਬੇੜ ਦਿੱਤਾ ਤੇ ਰਾਜੇ ਰਾਣੀ ਤੋਂ ਨਾ ਤਾਂ ਨਜ਼ਰਾਨੇ ਦੀਆਂ ਭਾਰੀ ਰਕਮਾਂ ਵਸੂਲੀਆਂ ਹੀ ਤੇ ਰਸਤੇ ਦੇ ਵਿਚ ਥਾਂ ਥਾਂ ਸਰਦਾਰਾਂ ਨੇ ਨਜ਼ਰਾਨੇ ਦਿੱਤੇ। ਪਟਿਆਲਿਓਂ ਵਾਪਸੀ ਵਕਤ ਦੋ ਗੱਲਾਂ ਹੋਈਆਂ। ਸਿਰਮੌਰ ਦੇ ਪਹਾੜੀ ਰਾਜੇ ਨੂੰ ਹਰਾਇਆ ਸੀ ਪਰ ਉਹ ਫਿਰ ਬਾਗੀ ਹੋ ਗਿਆ। ਦੂਜੇ ਜਲੰਧਰ ਦੁਆਬ ਦੇ ਵੱਡੇ ਉਪਜਾਊ ਹਿੱਸੇ ਮਹਾਰਾਜੇ ਦੀ ਹਕੂਮਤ ਦੇ ਅੰਦਰ ਆ ਗਏ ਤੇ ਡੱਲੇ ਵਾਲੀਆ ਸਰਦਾਰ ਮਰ ਗਿਆ। ਉਸਦੀ ਵਿਧਵਾ ਨੇ ਪੈਨਸ਼ਨ ਲੈ ਕੇ ਜਿਹੜਾ ਸੀ ਮਿਸਲ ਦੀ ਜ਼ਮੀਨ ਅਤੇ ਸਿਪਾਹੀ ਮਹਾਰਾਜੇ ਨੂੰ ਦੇ ਦਿੱਤੇ। ਇਸ ਸਮੇਂ ਦੀਵਾਨ ਹੁਕਮ ਚੰਦ ਰਣਜੀਤ ਸਿੰਘ ਦੇ ਦੀਵਾਨ ਦੇ ਵਜੋਂ ਤੈਨਾਤ ਹੋਇਆ ਤੇ ਪਹਿਲਾਂ ਉਹ ਭੰਗੀਆਂ ਦਾ ਸਲਾਹਕਾਰ ਤੇ ਜਰਨੈਲ ਸੀਗਾ ਤੇ ਇਸ ਖੱਤਰੀ ਦੀਵਾਨ ਨੂੰ ਡੱਲੇ ਵਾਲੀਆਂ ਦੇ ਇਲਾਕਿਆਂ ਦੀ ਨਿਗਰਾਨੀ ਸੌਂਪੀ ਗਈ। ਇੱਕ ਵਾਰ ਉਸਨੂੰ ਪਠਾਨਕੋਟ, ਜਸਰੋਟਾ ਅਤੇ ਚੰਬਾ ਪਹਾੜੀ ਰਾਜਿਆਂ ਨੂੰ ਸੋਧਣ ਦੇ ਲਈ ਵੀ ਭੇਜਿਆ। ਪੂਰੀ ਕੁਸ਼ਲਤਾ ਦੇ ਨਾਲ ਸਫਲਤਾ ਹਾਸਲ ਕੀਤੀ। ਮੁਕਮ ਚੰਦ ਨੇ ਮਹਾਰਾਜੇ ਨੂੰ ਕੂਟਨੀਤਿਕ ਸਲਾਹ ਦਿੱਤੀ ਜੋ ਮੰਨ ਲਈ ਗਈ। ਗਾਹੇ ਬਗਾਹੇ ਇਲਾਕਿਆਂ ਦੇ ਮੁਖੀਆਂ ਨੂੰ ਦਰਬਾਰ ਦੇ ਵਿਚ ਸੱਦਿਆ ਜਾਵੇ ਤੇ ਆ ਕੇ ਉਹ ਮਹਾਰਾਜੇ ਦੀ ਪ੍ਰਭੂ ਸੱਤਾ ਤੇ ਆਪਣੀ ਜਿਹੜੀ ਹੈ ਤਾਬਿਆਦਾਰੀ ਦਾ ਐਲਾਨ ਕਰਿਆ ਕਰਨ। ਜਿਹੜਾ ਗੈਰ ਹਾਜ਼ਰ ਹੋਏ ਉਸਨੂੰ ਸਜ਼ਾ ਮਿਲੇ। ਬਹੁਤ ਸਰਦਾਰ ਖਲਿਆਤਾਂ ਨਜ਼ਰਾਨੇ ਲੈ ਕੇ ਆ ਗਏ ਤੇ ਗੈਰ ਹਾਜ਼ਰ ਹੋਣ ਵਾਲਿਆਂ ਦੇ ਵਿਚ ਸਿਆਲਕੋਟ, ਅਖਨੂਰ, ਗੁਜਰਾਤ ਅਤੇ ਸ਼ੇਖੂਪੁਰਾ ਚੀਫ ਸਨ। ਘਨੱਈਏ ਵੀ ਗੈਰ ਹਾਜ਼ਰ। ਰਣਜੀਤ ਸਿੰਘ ਅਤੇ ਫਤਿਹ ਸਿੰਘ ਦੀਆਂ ਫੌਜਾਂ ਚੜੀਆਂ ਰਸਤੇ ਦੇ ਉੱਤੇ ਆ ਗਏ। ਦੂਜੀ ਮਹੱਤਵਪੂਰਨ ਭਰਤੀ ਮੇਰਠ ਦੇ ਸੋਹਣੇ ਬ੍ਰਾਹਮਣ ਖੁਸ਼ਹਾਲ ਚੰਦ ਦੀ ਸੀ ਜੋ ਸਿੰਘ ਸੱਜ ਕੇ ਖੁਸ਼ਹਾਲ ਸਿੰਘ ਹੋ ਗਿਆ। ਪਹਿਲੋਂ ਮਹਿਲ ਦੇ ਵਿਚ ਮਹਾਰਾਜੇ ਦਾ ਅੰਗ ਰੱਖਿਅਕ ਸੀਗਾ, ਬਾਅਦ ਦੇ ਵਿਚ ਡਿਊਟੀਦਾਰ ਜਿਹੜਾ ਸੀ, ਰੋਇਲ ਚੈਂਬਰ ਲੇਨ ਜਿਹੜਾ ਸੀ ਹੋ ਗਿਆ, ਜਿਹਦੀ ਆਗਿਆ ਬਿਨਾਂ ਕੋਈ ਮਹਿਲ ਦੇ ਅੰਦਰ ਦਾਖਲ ਨਹੀਂ ਸੀ ਹੋ ਸਕਦਾ। ਇਸਨੇ ਆਪਣਾ ਭਤੀਜਾ ਤੇਜ ਸਿੰਘ ਵੀ ਲੈ ਆਂਦਾ ਜੋ ਬਾਅਦ ਦੇ ਵਿਚ ਜਰਨੈਲ ਦੇ ਰੁਤਬੇ ਤੱਕ ਪੁੱਜਿਆ ਤੇ ਇਤਿਹਾਸਕ ਬਦਨਾਮੀ ਖੱਟੀ। ਰਿਆਸਤੀ ਰਾਜੇ ਜਿਹੜੇ ਕਿ 30 ਦੇ ਕਰੀਬ ਸਨ ਸੋਚਣ ਲੱਗ ਪਏ ਕਿਸ ਦੀ ਸਰਪ੍ਰਸਤੀ ਹਾਸਲ ਕਰੀਏ, ਮਹਾਰਾਜਾ ਰਣਜੀਤ ਸਿੰਘ ਦੀ ਕਿ ਅੰਗਰੇਜ਼ਾਂ ਦੀ। ਇਨ੍ਹਾਂ ਦੇ ਵਿਚੋਂ ਬਹੁਤੇ ਕਿਉਂਕਿ ਸਿੱਖ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਛਾ ਸੀ ਮੇਰੇ ਸਮਰਥਕ ਹੋਣ, ਪਰ ਅੰਗਰੇਜ਼ਾਂ ਦੇ ਹੋਰ ਖਿਆਲ ਸਨ। ਯੂਰਪ ਦੇ ਵਿਚ ਨੈਪੋਲੀਅਨ ਦੀ ਪੂਰੀ ਚੜ੍ਹਤ ਸੀ। 1807 ਦੇ ਵਿਚ ਰੂਸ ਦੇ ਨਾਲ ਜਿਹੜੀ ਉਸਨੇ ਦੋਸਤਾਨਾ ਸੰਧੀ ਕੀਤੀ, ਇਸ ਦੇ ਨਾਲ ਤਾਂ ਫਰਾਂਸੀਸੀ ਏਸ਼ੀਆ ਦੇ ਵਿਚ ਅੱਗੇ ਵਧਣਗੇ। ਕੂਟਨੀਤੀ ਦੇ ਰਾਹੀਂ ਇਨ੍ਹਾਂ ਸ਼ਰੀਕਾਂ ਨੂੰ ਦਿੱਲੀ ਦੇ ਵੱਲ ਵਧਣੋਂ ਰੋਕਣਾ ਪਏਗਾ। ਇਰਾਨ, ਅਫਗਾਨਿਸਤਾਨ, ਸਿੰਧ, ਪੰਜਾਬ ਉਹਨਾਂ ਦੇ ਰਸਤੇ ਦੇ ਵਿਚ ਰੁਕਾਵਟਾਂ ਬਣਨੇ ਚਾਹੀਦੇ ਨੇ। ਇਨ੍ਹਾਂ ਸਾਰੇ ਇਲਾਕਿਆਂ ਵਾਸਤੇ 4 ਡਿਪਲੋਮੈਟ ਲਾਏ ਗਏ। ਇਰਾਨ ਦੇ ਲਈ ਮੈਲਕਮ, ਕਾਬਲ ਵਾਸਤੇ ਅਲਫਿਨ ਸਟੋਨ ਤੇ ਸਿੰਧ ਵਾਸਤੇ ਪੋਟਿੰਗਰ
ਅਤੇ ਪੰਜਾਬ ਵਾਸਤੇ ਚਾਰਲਸ ਮੈਟਕਾਫ। ਦਿੱਲੀ ਰੂਸੀਆਂ ਫਰਾਂਸੀਸੀਆਂ ਤੋਂ ਸੁਰੱਖਿਅਤ ਰਹੇ। 90 ਮੀਲ ਪੱਛਮ ਦੇ ਵੱਲ ਕਰਨਾਲ ਫੌਜੀ ਟੁਕੜੀ ਤੈਨਾਤ ਕਰਤੀ ਤੇ ਹੁਣ ਕੰਪਨੀ ਹੌਸਲੇ ਦੇ ਵਿੱਚ ਸੀ। 3 ਸਾਲ ਪਹਿਲਾਂ ਨਾਲੋਂ ਇਸ ਦੇ ਖਜ਼ਾਨੇ ਦੇ ਵਿੱਚ ਧਨ ਵੀ ਵੱਧ ਸੀ। ਕਰਨਾਲ ਸੈਨਿਕ ਟੁਕੜੀ ਬਿਠਾਉਣ ਦੇ ਵਿੱਚ ਲਾਰਡ ਮਿੰਟੋ ਨੂੰ ਜਿਹੜਾ ਕੋਈ ਵੀ ਦਿੱਕਤ ਨਹੀਂ ਆਈ ਤੇ ਇੱਥੋਂ ਮਾਲਵੇ ਵੱਲ ਧਿਆਨ ਦੇਣਾ ਸੌਖਾ ਸੀਗਾ। ਲਾਹੌਰ ਦੇ ਵਿੱਚ ਲਏ ਕੁਝ ਜਿਹੜੇ ਫੈਸਲੇ ਕੰਪਨੀ ਦੇ ਲਈ ਹਿੱਤਕਾਰੀ ਰਹੇ। ਸਾਲ 1807 ਦੇ ਵਿੱਚ ਦੁਆਬੇ ਦੀ ਡੱਲੇ ਵਾਲੀਆਂ ਮਿਸਲ ਦੇ ਰਕਬੇ ਲਾਹੌਰ ਸਰਕਾਰ ਦੇ ਹੋ ਗਏ ਤੇ ਦੀਵਾਨ ਮੋਹਕਮ ਚੰਦ ਦਾ ਸਤਲੁਜ ਪਾਰ ਕਰ ਆਉਣਾ ਰਿਆਸਤਾਂ ਦੇ ਲਈ ਬੇਚੈਨੀ ਦਾ ਕਾਰਨ ਬਣ ਗਿਆ। ਰਾਜੇ ਘਬਰਾ ਗਏ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਹੜੱਪ ਸਕਦਾ ਹੈ। 1808 ਦੇ ਸ਼ੁਰੂ ਦੇ ਵਿੱਚ ਮਲੇਰਕੋਟਲਾ ਦਾ ਮੁਸਲਮਾਨ ਹਾਕਮ ਮਹਾਰਾਜੇ ਨੇ ਹਟਾ ਦਿੱਤਾ ਸੀ। ਕੰਪਨੀ ਅਫਸਰ ਜਾਣਦੇ ਸਨ ਉਹਨਾਂ ਦੀ ਹੱਦ ਜਮਨਾ ਰਹੇਗੀ, ਉਹ ਤੋਂ ਅੱਗੇ ਨਹੀਂ। ਪਤਾ ਲੱਗਿਆ ਕਿ ਮਹਾਰਾਜਾ ਹਰਿਦੁਆਰ ਤੀਰਥ ਇਸ਼ਨਾਨ ਕਰਨ ਆਏਗਾ, ਜੋ ਕੰਪਨੀ ਦੇ ਇਲਾਕੇ ਦੇ ਵਿੱਚ ਹੈ, ਤੇ ਕੰਪਨੀ ਨੇ ਮੈਟਕਾਫ ਦੀ ਡਿਊਟੀ ਲਾਈ ਕਿ ਉਹ ਮਹਾਰਾਜੇ ਦਾ ਸਵਾਗਤ ਕਰੇ ਤੇ ਵਾਪਸੀ ਵੇਲੇ ਵਿਦਾ ਕਰੇ ਤੇ ਜਮਨਾ ਹੱਦ ਪਾਰ ਕਰਾਏ। ਇਸ ਸੰਕੇਤ ਦੇ ਨਾਲ ਮਹਾਰਾਜੇ ਨੂੰ ਹੱਦਬੰਦੀ ਦਾ ਪਤਾ ਲੱਗ ਜਾਏਗਾ। ਦਿੱਲੀ ਕੰਪਨੀ ਦੇ ਨਵੇਂ ਰੈਜੀਡੈਂਟ ਸੇਟਨ ਨੂੰ ਰਾਜੇ ਮਿਲੇ ਤੇ ਸੁਰੱਖਿਆ ਦਾ ਭਰੋਸਾ ਮੰਗਿਆ। ਕੰਪਨੀ ਨੇ ਕੋਈ ਭਰੋਸਾ ਨਾ ਦਿੱਤਾ। 24 ਸਾਲਾਂ ਮੈਟਕਾਫ 28 ਸਾਲੇ ਮਹਾਰਾਜੇ ਨੂੰ 28 ਸਾਲਾਂ ਦੇ ਮਹਾਰਾਜੇ ਨੂੰ ਪੰਜਾਬ ਦੇ ਵਿੱਚ ਕਸੂਰ, ਮਲੇਰਕੋਟਲਾ, ਘੁੰਗਰਾਣਾ, ਅੰਮ੍ਰਿਤਸਰ ਤੇ ਲਾਹੌਰ ਨਿਰੰਤਰ ਮਿਲਦਾ ਰਿਹਾ ਤੇ ਰਣਜੀਤ ਸਿੰਘ ਨੇ ਤੀਰਥ ਇਸ਼ਨਾਨ ਦੀ ਜਿਹੜੀ ਸੀ ਪਲੈਨ ਰੱਦ ਕਰ ਦਿੱਤੀ, ਜੋ ਯੋਜਨਾ ਸੀ। ਇਸ ਕਰਕੇ ਹਰਿਦੁਆਰ ਮੇਲ ਨਹੀਂ ਹੋਇਆ। ਇਹ ਮੀਟਿੰਗਾਂ ਕਿਸੇ ਸੰਧੀ ਦੀ ਆਸ ਦੇ ਵਿੱਚ ਹੋ ਰਹੀਆਂ ਮਸ਼ਕਾਂ ਸਨ। ਏਸ਼ੀਅਨ ਮੇਜ਼ਬਾਨਾਂ ਨੂੰ ਅਹਿਸਾਸ ਰਹੇ ਇੱਥੇ ਕੰਪਨੀ ਵੀ ਰਾਜ ਕਰ ਰਹੀ ਹੈ। 1808 ਤੇ 1809 ਦੇ ਵਿੱਚ ਜੋ ਜੋ ਵਿਚਾਰਾਂ ਕੰਪਨੀ ਅਤੇ ਲਾਹੌਰ ਵਿਚਕਾਰ ਹੋਈਆਂ, ਬਿਨਾਂ ਕਿਸੇ ਮੰਦਭਾਵਨਾ ਦੇ ਕੰਪਨੀ ਦੇ ਵਿੱਚ ਰਿਕਾਰਡ ਹੋਈਆਂ ਮਿਲਦੀਆਂ ਨੇ। ਮੈਟਕਾਫ ਦੇ ਨਾਲ ਵਿਚਾਰ ਵਟਾਂਦਰੇ ਵਾਸਤੇ ਸਾਹਮਣੇ 6 ਜਾਂ ਵਧੇਕ ਬੰਦੇ ਹੁੰਦੇ ਜਿਨ੍ਹਾਂ ਦੀ ਬੁੱਧੀ ਅਤੇ ਯੋਗਤਾ ਘੱਟ ਨਹੀਂ ਸੀ। ਮੀਟਿੰਗਾਂ ਦਾ ਵਿਸਤ੍ਰਿਤ ਰਿਕਾਰਡ ਉਸ ਵਕਤ ਦੇ ਕਲਰਕ ਨੇ ਹੱਥ ਦੇ ਨਾਲ ਲਿਖਿਆ। ਲਾਹੌਰ ਆਰਕਾਈਵਸ ਦੇ ਜਿਹੜਾ ਪੰਜਾਬ ਸਕੱਤਰੇਤ ਵਾਲੇ ਹਿੱਸੇ ਦੇ ਵਿੱਚ ਸੁਰੱਖਿਅਤ ਪਿਆ ਹੈ ਤੇ ਪੜ੍ਹਿਆ ਵੀ ਜਾ ਸਕਦਾ ਹੈ ਅਜੇ ਵੀ। ਪਹਿਲੀ ਮੀਟਿੰਗ ਸ਼ੁਰੂ ਹੋਣ ਵੇਲੇ ਜਦੋਂ ਮੈਟਕਾਫ ਕਸੂਰ ਪੁੱਜਿਆ, ਇੱਕ ਹਾਥੀ, ਇੱਕ ਘੋੜਾ, ਮੋਤੀਆਂ ਦਾ ਹਾਰ ਤੇ ਦੁਸ਼ਾਲਾ ਦੇ ਕੇ ਸਵਾਗਤ ਕੀਤਾ ਗਿਆ। ਮੈਟਕਾਫ ਨੇ ਕਲਕੱਤੇ ਰਹਿੰਦੇ ਚੀਫ ਸਕੱਤਰ ਐਡਮੰਡਸਨ ਨੂੰ ਦੱਸਿਆ ਕਿ ਮਹਾਰਾਜੇ ਦੀ ਇੱਛਾ ਹੈ ਕਿ ਕੰਪਨੀ ਕਿਸੇ ਸਿੱਖ ਚੀਫ ਦੇ ਇਲਾਕੇ ਜਾਂ ਕੰਮ ਦੇ ਵਿੱਚ ਕਦੀ ਦਖਲ ਨਾ ਦੇਵੇ। ਮੈਟਕਾਫ ਨੇ ਮਹਾਰਾਜੇ ਨੂੰ ਕਿਹਾ, ਮੈਂ ਦੂਤ ਹਾਂ, ਪਾਲਸੀ ਫੈਸਲਾ ਨਹੀਂ ਲੈ ਸਕਦਾ, ਉਹ ਤੁਸੀਂ ਲੈਣਾ। ਮਹਾਰਾਜੇ ਨੇ ਕਿਹਾ, ਸਾਡੀ ਇੱਛਾ ਦੀ ਵਕਾਲਤ ਤਾਂ ਗਵਰਨਰ ਜਨਰਲ ਪਾਸ ਕਰ ਸਕਦੇ ਹੋ। ਮੈਟਕਾਫ ਨੇ ਕਿਹਾ, ਮੈਂ ਦੋਸਤੀ ਵਾਸਤੇ ਵਕਾਲਤ ਕਰਾਂਗਾ। ਫਿਰ ਮਹਾਰਾਜੇ ਨੇ ਕਿਹਾ ਕਿ ਮੇਰਾ ਇੱਕ ਦੂਤ ਤੁਹਾਡੇ ਨਾਲ ਜਾ ਕੇ ਕਲਕੱਤੇ ਲਾਰਡ ਮਿੰਟੋ ਨੂੰ ਮਿਲ ਸਕਦਾ ਹੈ। ਮੈਟਕਾਫ ਹੱਸ ਪਿਆ ਅੱਗਿਓ, ਕਹਿੰਦਾ ਕੋਈ ਉੱਤਰ ਨਹੀਂ ਦਿੱਤਾ, ਜਾਣੀ ਕਿ ਨਾ ਜਾਂ ਹਾਂ। ਰਣਜੀਤ ਸਿੰਘ ਕੇਵਲ ਪੰਜਾਬੀ ਜਾਣਦਾ ਸੀ, ਇਸ ਕਰਕੇ ਇਸ ਗੁਫ਼ਤਗੂ ਦੇ ਵਿੱਚ ਦੋ ਭਾਸ਼ੀਏ ਸ਼ਾਮਲ ਸਨ। ਇਹ ਮੈਟਕਾਫ ਆਪਣੇ ਨਾਲ ਲਿਆਇਆ ਸੀ ਤੇ ਇੱਕ ਵਿਦਵਾਨ ਅਨੁਸਾਰ ਇਹ ਪੰਜਾਬੀ ਜਾਣਦੇ ਮੁਸਲਮਾਨ ਸਨ। ਮੈਟਕਾਫ ਐਡਮੰਡਸਨ ਨੂੰ ਜਿਹੜਾ ਖੱਤ ਦੇ ਵਿੱਚ ਲਿਖਦਾ ਹੈ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਨ ਕਿ ਸਾਰੇ ਸਿੱਖ ਮੇਰੀ ਕੌਮ ਦੇ ਨੇ, ਮੇਰੇ ਭਰਾ ਨੇ। ਮਹਾਰਾਜੇ ਦਾ ਖਿਆਲ ਹੈ ਕਿ ਸਾਡੀਆਂ ਹੱਦਾਂ ਦੇ ਨਾਲ ਲੱਗਦੇ ਰਾਜਿਆਂ ਨੂੰ ਆਪਣੇ ਨਾਲ ਮਿਲਾਉਣਾ ਜਾਂ ਦਬਾਉਣਾ ਉਸਦਾ ਅਧਿਕਾਰ ਹੈ। 9 ਬੰਦਿਆਂ ਦੀ ਮੀਟਿੰਗ ਦੇ ਵਿੱਚ 8 ਇੱਕ ਪਾਸੇ ਹੁੰਦੇ ਨੇ ਤੇ ਮੈਂ ਇਕੱਲਾ ਇੱਕ ਪਾਸੇ। ਮਹਾਰਾਜੇ ਦੀ ਹਰ ਗੱਲ ਸਿੱਖ ਮੇਰੇ ਤੇ ਥੋਸਣੀ ਚਾਹੁੰਦੇ ਨੇ। ਘੁੰਗਰਾਣੇ ਦੀ ਮੀਟਿੰਗ ਬਾਅਦ ਐਡਮੰਡਸਨ ਨੂੰ ਲਿਖਿਆ ਕਿ ਰਣਜੀਤ ਸਿੰਘ ਦੀ ਤਾਕਤ ਦੇ ਬਾਰੇ ਜੋ ਸੂਚਨਾ ਮੇਰੇ ਕੋਲ ਹੈ ਨਾ ਭੇਜਦਾ ਤੁਹਾਨੂੰ। ਇਸ ਸੂਚਨਾ ਦੇ ਵਿੱਚ ਸਟੇਟ ਦਾ ਆਕਾਰ, ਹਥਿਆਰਾਂ ਦੀ ਗਿਣਤੀ ਤੇ ਕਿਸਮ, ਫੌਜਾਂ ਦੀ ਨਫ਼ਰੀ ਦਰਜ ਕਰਕੇ ਲਿਖਿਆ। ਇਹ ਸੂਚਨਾ ਮੈਂ ਮੁਖਬਰਾਂ ਦੇ ਰਾਹੀਂ ਨਹੀਂ ਲਈ ਹੈ, ਮੁਖਬਰ ਗਲਤ ਸੂਚਨਾ ਦੇ ਸਕਦੇ ਨੇ। ਮੈਂ ਜੋ ਆਪ ਦੇਖਿਆ

ਹੈ ਉਸਦੀ ਤਾਕਤ ਖਤਮ ਹੋ ਜਾਵੇ। ਫਤਿਹ ਸਿੰਘ ਉਸਦੇ ਨਾਲ ਜੁੜਿਆ ਹੋਇਆ ਹੈ ਪਰ ਉਸ ਤੋਂ ਸੰਤੁਸ਼ਟ ਨਹੀਂ। ਖਾਮੋਸ਼ ਤਬੀਅਤ ਦਾ ਫਤਿਹ ਸਿੰਘ ਜਾਣਦਾ ਹੈ ਕਿ ਜੇ ਉੱਪਰ ਨਹੀਂ ਉਹ ਮਹਾਰਾਜੇ ਦੇ ਬਰਾਬਰ ਤਾਂ ਹੈ ਹੀ, ਪਰ ਮਹਾਰਾਜੇ ਦੇ ਹੌਸਲੇ ਤੇ ਕਮਾਨ ਸਾਹਮਣੇ ਉਹਨੇ ਗੋਡੇ ਟੇਕ ਦਿੱਤੇ ਨੇ ਤੇ ਮਹਾਰਾਜੇ ਦੇ ਚੜਨ ਵਾਸਤੇ ਪੌੜੀ ਬਣ ਗਿਆ। ਮੈਟਕਾਪ ਦੇ ਅਨੁਸਾਰ ਫਤਿਹ ਸਿੰਘ ਮਹਾਰਾਜੇ ਦਾ ਕੇਵਲ ਸਾਥੀ ਜਾਂ ਦੋਸਤ ਨਹੀਂ, ਸੱਤਾ ਦੇ ਵਿੱਚ ਨਾਮਜ਼ਦ ਭਾਈਵਾਲ ਹੈ। ਇਹਨਾਂ ਦੋਹਾਂ ਦੀ ਨੇੜਤਾ ਦਿਖਾਵੇ ਮਾਤਰ ਹੈ। ਮੈਂ ਇੱਕ ਕੇਸ ਦੇ ਵਜੋਂ ਫਤਿਹ ਸਿੰਘ ਦੇ ਹਾਲਾਤ ਭੇਜ ਰਿਹਾ ਜਿਹੜੇ ਧਿਆਨ ਦੀ ਮੰਗ ਕਰਦੇ ਹੈ। ਅੱਗੇ ਲਿਖਦਾ ਹੈ ਕਿ ਮੈਨੂੰ ਕਿਹਾ ਗਿਆ ਕਿ ਮਹਾਰਾਜੇ ਦੇ ਨਾਲੋਂ ਪਹਿਲਾਂ ਮੈਂ ਫਤਿਹ ਸਿੰਘ ਅਤੇ ਦੀਵਾਨ ਮੋਹਕਮ ਚੰਦ ਦੇ ਨਾਲ ਗੱਲਾਂ ਕਰਾਂ। ਇਉਂ ਕਰਨਾ ਮੇਰੀ ਹੇਠੀ ਸੀ ਪਰ ਇਸ ਸਦਕਾ ਮੈਂ ਇਹਨਾਂ ਦੋਵਾਂ ਬੰਦਿਆਂ ਦੇ ਬਾਰੇ ਜਾਣ ਗਿਆ। ਕਸੂਰ ਵਿਖੇ ਮੈਟਕਾਫ ਨੇ ਮਹਾਰਾਜੇ ਨੂੰ ਕਿਹਾ, ਜੇ ਤੁਹਾਡੀ ਇੱਛਾ ਅਫਗਾਨਿਸਤਾਨ ਉੱਪਰ ਹਮਲਾ ਕਰਨ ਦੀ ਹੋਵੇ ਨਾ, ਅਸੀਂ ਵਿਘਨ ਨਹੀਂ ਪਾਵਾਂਗੇ, ਕਰੋ। ਮਹਾਰਾਜੇ ਨੇ ਇਸ ਕਥਨ ਨੂੰ ਕੋਈ ਤਵੱਜੋ ਨਹੀਂ ਦਿੱਤੀ ਕਿਉਂਕਿ ਉਸਨੂੰ ਪਤਾ ਸੀ ਕੂਟਨੀਤੀ ਅਲਫਨਿਸਤਾਨ ਕਾਬਲ ਗਿਆ ਹੋਇਆ ਸੀ, ਜੋ ਕਾਬਲ ਦੇ ਨਾਲ ਜਿਹੜਾ ਸੀਗਾ ਉਵੇਂ ਸੰਧੀ ਕਰਨੀ ਚਾਹੁੰਦਾ ਸੀ ਜਿਵੇਂ ਮੈਟਕਾਫ ਪੰਜਾਬ ਦੇ ਨਾਲ। ਮਤਲਬ ਕਿ ਉਹ ਲੜਨਗੇ ਪਿੜਨਗੇ, ਇਹ ਮਰਨਗੇ ਤੇ ਹਕੂਮਤ ਅਸੀਂ ਕਰਾਂਗੇ, ਅੰਗਰੇਜ਼ਾਂ ਦਾ ਮਤਲਬ ਕਿ ਉਹ ਚਾਹੁੰਦੇ ਸਨ। ਮਹਾਰਾਜੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸਰਦੀਆਂ ਦੇ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਪੇਸ਼ਾਵਰ ਦੇ ਵਿੱਚ ਤੇ ਅਲਫਨਿਸਤਾਨ ਸੂਜ਼ਾ ਦੇ ਨਾਲ ਸੰਧੀ ਕਰੇਗਾ। ਸੂਜ਼ਾ ਜੋ ਅਬਦਾਲੀ ਦੀ ਵੰਸ਼ ਦੇ ਵਿੱਚੋਂ ਸੀ ਤਖ਼ਤ ਦੇ ਉੱਤੇ ਬੈਠਿਆ ਸੀ, ਜਿਸ ਤਖ਼ਤ ਦੇ ਦਾਅਵੇਦਾਰ ਹੋਰ ਵੀ ਸਨ। ਪਹਿਲਾਂ ਜਦੋਂ ਮੈਟਕਾਫ ਆਇਆ ਉਸਦਾ ਪਹਿਲਾ ਪੜਾਓ ਪਟਿਆਲਾ ਸੀਗਾ, ਉੱਥੇ ਰੁਕਿਆ। ਮਹਾਰਾਜੇ ਨੇ ਉਸਦੇ ਖੈਰ ਮਕਦਮ ਦੇ ਲਈ ਅਜ਼ੀਜ਼ ਉਦੀਨ ਦਾ ਜਿਹੜਾ ਭਰਾ ਇਮਾਮੁਦੀਨ ਪਟਿਆਲੇ ਭੇਜਿਆ। ਇੱਕ ਸੰਕੇਤ ਸੀਗਾ ਕਿ ਪਟਿਆਲਾ ਸਾਡੀ ਹੀ ਰਿਆਸਤ ਹੈ। ਜੀਂਦ ਅਤੇ ਕੈਥਲ ਦੇ ਰਾਜੇ ਮਹਾਰਾਜੇ ਦੇ ਵਧੀਕ ਨੇੜੇ ਸਨ। ਉਹਨਾਂ ਨੂੰ ਸਲਾਹ ਮਸ਼ਵਰੇ ਵਾਸਤੇ ਲਾਹੌਰੋਂ ਸੱਦੇ ਮਿਲਦੇ ਸਨ ਤੇ ਜਾਂਦੇ ਸੀ। ਇਹ ਵੀ ਇਹੋ ਹੀ ਪ੍ਰਭਾਵ ਬਣਾਉਣ ਦੇ ਲਈ ਸੀ ਕਿ ਇਹ ਸਾਡੇ ਹੀ ਨੇ। ਮੋੜਵਾਂ ਦਾ ਖੇਡਦਿਆਂ ਮੈਟਕਾਫ ਨੇ ਪੁੱਛਿਆ, ਮੈਂ ਮਲਵਈ ਰਾਜਿਆਂ ਨੂੰ ਕਸੂਰ ਵਿੱਚ ਬੁਲਾ ਕੇ ਮੀਟਿੰਗ ਕਰ ਲਵਾਂ? ਮਹਾਰਾਜੇ ਨੂੰ ਉਸਦੀ ਗੱਲ ਚੰਗੀ ਨਹੀਂ ਲੱਗੀ। ਇਹ ਇਹਨਾਂ ਮੀਟਿੰਗਾਂ ਦੇ ਵਿੱਚ ਤੋਹਫੇ ਦਿੱਤੇ ਲੈ ਜਾਂਦੇ ਸੀ, ਜੱਫੀਆਂ ਪੈਂਦੀਆਂ, ਖੁਸ਼ਾਮਦ ਹੁੰਦੀ, ਧਮਕੀਆਂ ਹੁੰਦੀਆਂ, ਪੇਸ਼ਕਸ਼ਾਂ ਹੁੰਦੀਆਂ ਤੇ ਪ੍ਰਤੀਕਰਮ ਹੁੰਦੇ। ਮੋਹਕਮ ਚੰਦ ਜਿਹੜਾ ਸੀਗਾ ਉਹਨੇ ਇੱਕ ਵਾਰ ਫਿਰ ਮੈਟਕਾਫ ਨੂੰ ਕਹਿ ਦਿੱਤਾ, ਤੁਸੀਂ ਯੁੱਧ ਦੇ ਵਿੱਚ ਸਿੱਖਾਂ ਦੇ ਹੱਥ ਨਹੀਂ ਦੇਖੇ? ਮੈਟਕਾਫ ਨੇ ਉੱਤਰ ਦਿੱਤਾ, ਤੁਸੀਂ ਵੀ ਅੰਗਰੇਜ਼ਾਂ ਦੇ ਹੱਥ ਨਹੀਂ ਦੇਖੇ। ਫਿਰ ਰਣਜੀਤ ਸਿੰਘ ਤੋਂ ਇਲਾਵਾ ਮੀਟਿੰਗਾਂ ਦੇ ਵਿੱਚ ਫਤਿਹ ਸਿੰਘ, ਅਜੀਜ਼ੂਦੀਨ, ਮੋਹਕਮ ਚੰਦ, ਇੱਕ ਹੋਰ ਦੀਵਾਨ ਭਵਾਨੀ ਦਾ ਜੋ ਕਦੀ ਜ਼ਮਾਨ ਸ਼ਾਹ ਦੇ ਕੋਲ ਨੌਕਰੀ ਕਰਦਾ ਹੁੰਦਾ ਸੀ ਤੇ ਫਤਿਹ ਸਿੰਘ ਦਾ ਸਹਾਇਕ ਪ੍ਰਭਾਵ ਦਿਆਲ ਹੁੰਦੇ ਪ੍ਰਭ ਦਿਆਲ ਹੁੰਦੇ ਹੋਏ ਕਹਿੰਦੇ, ਪ੍ਰਭ ਦਿਆਲ ਅੰਗਰੇਜ਼ ਮਨ ਪੜ ਲੈਂਦਾ ਹੈ। ਕਸੂਰ ਦੇ ਵਿੱਚ ਮੈਟਕਾਫ ਨੇ ਫਰਾਂਸੀਸੀਆਂ ਬਾਰੇ ਗੱਲਾਂ ਛੇੜ ਲਈਆਂ। ਸਿੱਖਾਂ ਨੇ ਉਤਸੁਕਤਾ ਦਿਖਾਈ ਤੇ ਸਿੱਧੇ ਸਵਾਲ ਪੁੱਛੇ। ਲਾਹੌਰ ਸਰਕਾਰ ਵੱਲ ਅੰਗਰੇਜ਼ਾਂ ਦੀ ਨਜ਼ਰ ਹੈ ਕਿ ਫਰਾਂਸੀਸੀਆਂ ਦੀ? ਉਹ ਪੁੱਛਦਾ ਹੈ। ਅਜੀਜ਼ੂਦੀਨ ਨੇ ਪੁੱਛਿਆ, ਕੰਪਨੀ ਦੀ ਸਰਹੱਦ ਪੰਜਾਬ ਵਾਲੇ ਪਾਸੇ ਕਿਹੜੀ ਹੈ? ਕੀ ਫਰਾਂਸੀਸੀ ਹਮਲਾ ਕਰ ਸਕਦੇ ਹੈ? ਕੀ ਅਫਗਾਨ ਬਾਦਸ਼ਾਹ ਸੂਜ਼ਾ ਫਰਾਂਸੀਸੀਆਂ ਦੇ ਨਾਲ ਸੰਧੀ ਕਰ ਸਕਦਾ ਹੈ? ਅਤੇ ਹੋਰ ਅਨੇਕ ਸਵਾਲ ਕੀਤੇ। ਗਵਰਨਰ ਜਨਰਲ ਨੂੰ ਰਿਪੋਰਟ ਦੇ ਵਿੱਚ ਮੈਟਕਾਫ ਲਿਖਦਾ ਹੈ, ਹਰ ਮੀਟਿੰਗ ਦੇ ਵਿੱਚ ਕਾਣਾ ਰਾਜਾ ਛਾਇਆ ਰਹਿੰਦਾ ਹੈ। ਵਜ਼ੀਰਾਂ ਦੀਆਂ ਰਾਵਾਂ ਜਿਹੜੀਆਂ ਨੇ ਸਲਾਹਾਂ ਇੱਕ ਪਾਸੇ ਧਰ ਦਿੰਦਾ ਹੈ। ਮਹਾਰਾਜਾ ਵਿਸ਼ੇ ਉੱਪਰ ਧਿਆਨ ਕੇਂਦਰਿਤ ਰੱਖਦਾ ਹੈ, ਜਾਣਨ ਦੇ ਲਈ ਉਤਸੁਕ ਰਹਿੰਦਾ ਹੈ, ਸਹੀ ਹੁੰਦਾ ਹੈ, ਨਿਮਰ ਹੈ। ਫਰਾਂਸੀਸੀਆਂ ਦੇ ਬਾਰੇ ਕੁਝ ਸਵਾਲਾਂ ਤੋਂ ਮੈਟਕਾਫ ਨੇ ਨਾਰਾਜ਼ਗੀ ਪ੍ਰਗਟਾਈ। ਜਦੋਂ ਅਜ਼ੀਜ਼ੂਦੀਨ ਨੇ ਸਰਹੱਦ ਦੇ ਬਾਰੇ ਪੁੱਛਿਆ, ਦੇਰ ਤੱਕ ਸੋਚਦਾ ਰਿਹਾ, ਫਿਰ ਕਿਹਾ, ਕਰਨਾਲ ਜਿੱਥੇ ਸਾਡਾ ਮਿਲਟਰੀ ਠਾਣਾ ਹੈ। ਫਰਾਂਸੀਸੀਆਂ ਦੇ ਹਮਲੇ ਦੇ ਬਾਰੇ ਮਹਾਰਾਜੇ ਨੂੰ ਜਵਾਬ ਦਿੰਦਿਆਂ ਕਿਹਾ, ਅਜੇ ਕਿਹਾ ਨਹੀਂ ਜਾ ਸਕਦਾ, ਕਦੋਂ ਕਰਨਗੇ? ਮਹਾਰਾਜੇ ਨੇ ਕਿਹਾ, ਚਲੋ ਫਿਰ ਸਾਡੇ ਕੋਲ ਸੋਚਣ ਵਾਸਤੇ ਅਜੇ ਸਮਾਂ ਹੈਗਾ। ਮਲੇਰਕੋਟਲੇ ਮਹਾਰਾਜੇ ਨੇ ਮੈਟਕਾਫ ਨੂੰ ਕਿਹਾ, ਮੈਂ ਸੁਣਿਆ ਹੈ ਕਿ ਅੰਗਰੇਜ਼ਾਂ ਦੀ ਅੱਖ ਲਾਹੌਰ ਉੱਪਰ ਹੈ। ਮੈਟਕਾਫ ਨੇ ਕਿਹਾ, ਮੈਂ ਸੁਣਿਆ ਕਿ ਸਿੱਖਾਂ ਦੀ ਅੱਖ ਦਿੱਲੀ ਉੱਪਰ ਹੈ। ਦਿੱਲੀ ਉੱਪਰ ਤਾਂ ਹੈ ਨਹੀਂ, ਮਹਾਰਾਜੇ ਦੀ ਅੱਖ ਕਿਧਰੇ ਹੋਰ ਸੀ? ਉਹ ਸੀ ਸਿੰਧ ਵੱਲ, ਜਿਹੜੀ ਇੱਛਾ ਅੰਗਰੇਜ਼ ਪੂਰੀ ਨਹੀਂ ਹੋਣ ਦੇਣਗੇ। ਖੈਰ, ਮਹਾਰਾਜੇ ਨੂੰ ਪਤਾ ਸੀ ਨਾ ਲਾਹੌਰ ਨੂੰ ਨਾ ਦਿੱਲੀ ਨੂੰ ਫਰਾਂਸੀਸੀਆਂ ਤੋਂ ਕੋਈ ਖਤਰਾ ਨਹੀਂ ਹੈ। 10 ਸਾਲ ਅੰਗਰੇਜ਼ ਰਣਜੀਤ ਸਿੰਘ ਨੂੰ ਵਾਚਦੇ ਰਹੇ ਸੀ, ਦੇਖਦੇ ਰਹੇ, ਪਸੰਦ ਕਰਦੇ ਰਹੇ। ਜੂਨ 1808 ਦੇ ਵਿੱਚ ਕੈਪਟਨ ਮੈਥਿਊ
ਮਹਾਰਾਜੇ ਨੂੰ ਲਾਹੌਰ ਮਿਲਿਆ ਤੇ ਲਿਖਿਆ।

ਮਹਾਰਾਜਾ ਬੇਹੱਦ ਸਮਝਦਾਰ, ਦਰਿਆ ਦਿਲ, ਦੋਸਤਾਨਾ ਮਨ, ਕਿਸੇ ਕਿਸਮ ਦੀ ਦਵੈਤ ਨਹੀਂ ਹੈ। ਵਧੀਆ ਘੋੜ ਸਵਾਰ ਹੈ, ਫੌਜ ਦੇ ਵਿੱਚ ਯੂਰਪੀਨਾਂ ਨੂੰ ਭਰਤੀ ਕਰਨਾ ਚਾਹੁੰਦਾ ਹੈ। ਮੈਂ ਟਕਾਵ ਜਾਣ ਗਿਆ ਕਿ ਖੁਦ ਮੁਖਤਿਆਰ ਆਜ਼ਾਦ ਮਹਾਰਾਜਾ ਕਿਸੇ ਵੀ ਤਾਬਿਆਦਾਰੀ ਨਹੀਂ ਕਬੂਲੇਗਾ। ਜੇ ਅੰਗਰੇਜ਼ ਮਾਲਵੇ ਦੇ ਰਾਜਿਆਂ ਨੂੰ ਜਿਹੜਾ ਨਾਲ ਸੰਧੀ ਕਰਨਗੇ ਤਾਂ ਇੱਥੋਂ ਦੇ ਸਿੱਖ ਖੁਸ਼ ਹੋਣਗੇ ਤੇ ਮਹਾਰਾਜੇ ਦੇ ਨਾਲ ਕੋਈ ਰੱਫੜ ਨਹੀਂ ਛਿੜੇਗਾ। ਫਿਰ ਅੰਗਰੇਜ਼ ਇਹ ਜਾਣ ਕੇ ਖੁਸ਼ ਹੋਏ ਕਿ ਮਲਵਈ ਰਾਜਿਆਂ ਦੇ ਨਾਲ ਸੰਧੀ ਕਰਵਾਉਣ ਪਿੱਛੇ ਮਹਾਰਾਜੇ ਦੀ ਸੱਸ ਸਦਾ ਕੌਰ ਹੈ। ਇੱਥੇ ਬਸ ਨਹੀਂ, ਮਹਾਰਾਜੇ ਦੀ ਰਾਣੀ ਮਹਿਤਾਬ ਕੌਰ ਨੇ ਮੈਥਿਓ ਨੂੰ ਆਪਣੇ ਕੋਲ ਸੱਦ ਕੇ ਕਿਹਾ, ਜੇ ਅੰਗਰੇਜ਼ ਪੰਜਾਬ ਉੱਪਰ ਹਮਲਾ ਕਰਨ ਦਾ ਫੈਸਲਾ ਕਰਨ ਤਾਂ ਮਾਂ ਸਦਾ ਕੌਰ ਦੀ ਕਨਈਆ ਮਿਸਲ ਅੰਗਰੇਜ਼ਾਂ ਦਾ ਸਾਥ ਦੇਵੇਗੀ। ਦਸੰਬਰ 1808 ਦੇ ਵਿੱਚ ਜਦੋਂ ਮੈਟਕਾਫ ਨੇ ਅੰਮ੍ਰਿਤਸਰ ਦੇ ਵਿੱਚ ਗਵਰਨਰ ਜਨਰਲ ਦਾ ਖੱਤ ਦਿੱਤਾ ਤਾਂ ਮਹਾਰਾਜਾ ਸੁੰਨ ਹੋ ਕੇ ਰਹਿ ਗਿਆ। ਲਿਖਿਆ, ਅਸੀਂ ਇਹ ਜਾਣ ਕੇ ਹੈਰਾਨ ਹੋਇਆ ਕਿ ਮਹਾਰਾਜਾ ਮਲਵਈ ਰਿਆਸਤਾਂ ਆਪਣੇ ਨਾਲ ਮਿਲਵਾਉਣੀਆਂ ਚਾਹੁੰਦੇ ਨੇ। ਇਹ ਰਿਆਸਤਾਂ ਦੇਰ ਤੋਂ ਹਿੰਦੁਸਤਾਨ ਜਾਣੀ ਕਿ ਲਾਰਡ ਮਿੰਟੋ ਦੀ ਸੁਰੱਖਿਆ ਦੇ ਵਿੱਚ ਨੇ। ਤੁਹਾਨੂੰ ਯਾਦ ਕਰਵਾਈਏ ਕਿ 3 ਸਾਲ ਪਹਿਲਾਂ ਤੁਸੀਂ ਲਾਰਡ ਲੇਕ ਨੂੰ ਕਿਹਾ ਸੀ ਕਿ ਸਤਲੁਜ ਤੁਹਾਡੀ ਸਰਹੱਦ ਹੈ। ਖੱਤ ਦੇ ਆਖਰ ਦੇ ਵਿੱਚ ਲਿਖਿਆ, ਸਤਲੁਜ ਪਾਰ ਦੇ ਚੜ੍ਹਦੇ ਵੱਲ ਜਿਹੜੇ ਇਲਾਕੇ ਤੁਸੀਂ ਦੱਬੇ ਨੇ ਨਾ, ਖਾਲੀ ਕਰ ਦਿਓ। ਖੱਤ ਸੁਣਨ ਸਾਰ ਗੁੱਸੇ ਦੇ ਵਿੱਚ ਮਹਾਰਾਜੇ ਨੇ ਪਹਿਲਾਂ ਕੰਮ ਤਾਂ ਇਹੀ ਕੀਤਾ ਕਿ ਘੋੜੇ ਦੀ ਪਿੱਠ ਦੇ ਉੱਤੇ ਛਾਲ ਮਾਰੀ ਤੇ ਤੇਜ ਦੌੜਾਇਆ। ਗੁੱਸਾ ਲੱਥਾਂ ਦੇ ਉੱਤੇ ਦੂਜਾ ਕੰਮ ਇਹ ਕੀਤਾ ਕਿ ਅੰਮ੍ਰਿਤਸਰੋਂ ਲਾਹੌਰ ਚਲਿਆ ਗਿਆ, ਆਪਣੇ ਸਲਾਹਕਾਰ ਸੱਦ ਲਏ। ਮੀਟਿੰਗ ਵਿਚਲੇ ਬਾਜਾਂ ਦੇ ਵਿੱਚੋਂ ਮੋਹਕਮ ਚੰਦ ਨੇ ਕਿਹਾ, ਸਰਕਾਰ ਇਸ ਖੱਤ ਨੂੰ ਰੱਦ ਕਰੋਏ ਤੇ ਸਰਕਾਰ ਇਸ ਖੱਤ ਨੂੰ ਰੱਦ ਕਰੇ। ਪੰਜਾਬੀਆਂ ਨੂੰ ਕਹੋ ਯੁੱਧ ਦੇ ਲਈ ਤਿਆਰ ਹੋਣ। 10 ਦਿਨਾਂ ਦੇ ਅੰਦਰ ਅੰਦਰ ਫੌਜਾਂ ਆ ਪੁੱਜੀਆਂ, ਕਿਲੇ ਮਜ਼ਬੂਤ ਕਰ ਲਏ ਗਏ ਤੇ ਅਮਨੀਸ਼ਨ ਭਰ ਦਿੱਤਾ ਗਿਆ, ਰਾਸ਼ਨ ਭਰ ਦਿੱਤਾ ਗਿਆ ਤਾਂ ਕਿ ਲੰਮੇ ਯੁੱਧ ਦੇ ਲਈ ਡਟ ਜਾਈਏ। ਪਰ ਮੋਹਕਮ ਚੰਦ ਨੂੰ ਵੀ ਪੱਕਾ ਪਤਾ ਨਹੀਂ ਸੀ ਜਿੱਤ ਹੋਵੇਗੀ ਕਿ ਨਹੀਂ। ਅੰਗਰੇਜ਼ ਫੌਜ ਦੀ ਨਫ਼ਰੀ ਵੱਧ ਹੈ, ਜ਼ਿਆਦਾ ਟ੍ਰੇਨਡ ਹੈ। ਬਾਕੀ ਸੋਚਦੇ ਸਨ ਕਿ ਲੜਾਈ ਨਾ ਹੋਵੇ, ਹਿੰਸਾ ਨਾ ਹੋਵੇ ਤਾਂ ਠੀਕ ਰਹੇਗਾ। ਇਹ ਖਿਆਲ ਅਜੀਜ਼ੂਦੀਨ ਦਾ ਸੀ ਜਿਸ ਨੂੰ ਸਦਾ ਕੌਰ ਦੀ ਗੁਪਤ ਹਮਾਇਤ ਹਾਸਲ ਸੀਗੀ। ਆਖਰ ਮਹਾਰਾਜੇ ਨੂੰ ਗੁੱਸਾ ਪੀਣਾ ਪੈ ਗਿਆ। ਮੂੰਹ ਰੱਖਣ ਦੇ ਲਈ ਉਹਨੇ ਇੱਕ ਮੰਗ ਰੱਖ ਦਿੱਤੀ, ਕਹਿੰਦਾ ਕਿ ਸਤਲੁਜ ਦੇ ਪਰਲੇ ਪਾਸੇ ਫਰੀਦਕੋਟ ਸਾਡੇ ਕੋਲ ਰਹਿਣ ਦਿੱਤਾ ਜਾਵੇ, ਸਿਰਫ ਫਰੀਦਕੋਟ, ਹੋਰ ਕੁਝ ਨਹੀਂ। ਇਹ ਗੱਲ ਵੀ ਨਾ ਮੰਨੀ ਗਈ। ਬੇਸ਼ੱਕ ਨੈਪੋਲੀਅਨ ਨੇ ਪੱਛਮੀ ਯੂਰਪ ਦੇ ਹਮਲਾ ਕਰਕੇ ਸਪੇਨ ਜਿੱਤ ਲਿਆ ਸੀ, ਫਿਰ ਵੀ ਅੰਗਰੇਜ਼ਾਂ ਨੇ ਦਬਾਓ ਨਹੀਂ ਘਟਾਇਆ। ਅੰਗਰੇਜ਼ਾਂ ਤੇ ਮਹਾਰਾਜੇ ਨੂੰ ਪਤਾ ਸੀ ਕਿ ਫਰਾਂਸ ਤੋਂ ਹਿੰਦੁਸਤਾਨ ਜਾਂ ਪੰਜਾਬ ਨੂੰ ਕੋਈ ਖਤਰਾ ਨਹੀਂ, ਪਰ ਕੰਪਨੀ ਸੰਧੀ ਲਈ ਜਿਹੜਾ ਸੀ ਉਤਸੁਕ ਹੋਣ ਕਰਕੇ ਫਰਾਂਸ ਦਾ ਹਊਆ ਜਿਹੜਾ ਖੜਾ ਕਰ ਰਹੀ ਸੀ। ਮੈਟਕਾਫ ਨੂੰ ਪੁੱਛਿਆ ਗਿਆ ਕਿ ਜਦੋਂ ਮਲਵਈ ਰਾਜਾ ਨੇ ਦਿੱਲੀ ਜਾ ਕੇ ਸੇਟਨ ਕੋਲ ਰਾਖੀ ਵਾਸਤੇ ਅਰਜ਼ ਕੀਤੀ ਸੀ ਉਦੋਂ ਕੰਪਨੀ ਚੁੱਪ ਕਿਉਂ ਕਰ ਗਈ ਸੀ, ਰਾਖੀ ਲਈ ਕਿਉਂ ਨਹੀਂ ਮੰਨੀ ਜਦੋਂ ਪਟਿਆਲੇ ਰਾਜੇ ਦੇ ਉੱਤੇ ਰਾਣੀ ਦਾ ਝਗੜਾ ਹੋ ਗਿਆ ਤੇ ਸਾਲਸੀ ਵਾਸਤੇ ਉਹ ਕੰਪਨੀ ਦੇ ਕੋਲ ਕਿਉਂ ਨਹੀਂ ਗਏ, ਮਹਾਰਾਜੇ ਦੇ ਕੋਲ ਕਿਉਂ ਆਏ। ਮੈਟਕਾਫ ਦੇ ਕੋਲ ਇਨ੍ਹਾਂ ਸਵਾਲਾਂ ਦਾ ਨਾ ਜਵਾਬ ਸੀਗਾ ਤੇ ਨਾ ਉਹਨੇ ਜਵਾਬ ਦੇਣ ਦੀ ਪਰਵਾਹ ਕੀਤੀ ਸੀ। ਮੈਟਕਾਫ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਕਲਕੱਤੇ ਭੇਜਦਾ ਤੇ ਸਫ਼ਰ ਦਾ ਥਕੇਵਾਂ ਉਤਾਰਨ ਦੇ ਲਈ ਮਹਾਰਾਜਾ ਅੱਜ ਕੱਲ੍ਹ ਮੋਹਰਾਂ ਦੀਆਂ ਬਾਹਾਂ ਦੇ ਵਿੱਚ ਹੈ, ਜਿਸ ਗੱਲ ਦਾ ਕਲਕੱਤੇ ਜਾਂ ਲੰਡਨ ਦੇ ਵਿੱਚ ਸਾਲਾਂ ਤੱਕ ਪਤਾ ਨਾ ਲੱਗਿਆ, ਉਹ ਇੱਕ ਮੈਟਕਾਫ ਨੇ ਆਪਣੇ ਵਾਸਤੇ ਸਿੱਖ ਕੁੜੀ ਲੱਭ ਲਈ ਜਿਸ ਤੋਂ ਉਸਦੀ ਸੰਤਾਨ ਪੈਦਾ ਹੋ ਗਈ ਸੀ ਅੱਗੇ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 10, ਜਿਸ ਨੂੰ ਦਰਜ ਕੀਤਾ ਹੈ ਰਾਜਮੋਹਨ ਗਾਂਧੀ ਜੀ ਨੇ, ਲਿਖਿਆ ਜੀ ਤੇ ਪੰਜਾਬੀ ਦੇ ਵਿੱਚ ਅਨੁਵਾਦ ਇਸਦਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲਓ ਦੋਸਤੋ, ਇੱਥੇ ਫਿਰ ਆਪਾਂ ਇਸ ਚੈਪਟਰ ਦੀ ਸਮਾਪਤੀ ਕਰਦੇ ਹਾਂ ਤੇ ਅਗਲੇ ਦਿਨਾਂ ਦੇ ਵਿੱਚ ਇੱਥੋਂ ਹੀ ਆਪਾਂ ਸ਼ੁਰੂਆਤ ਕਰਾਂਗੇ, ਅੱਗੇ ਕੀ ਕੁਝ ਵਾਪਰਦਾ ਹੈ ਤੇ ਉਹਨੂੰ ਆਪਾਂ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ। ਤੇ ਦੋਸਤੋ, ਬਹੁਤ ਸਾਰੇ ਤੁਹਾਡੇ ਸੁਨੇਹੇ ਆਏ ਨੇ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸੰਖੇਪ ਦੇ ਵਿੱਚ। ਤੇ ਸਮਾਂ ਜ਼ਿਆਦਾ ਹੀ ਹੋ ਗਿਆ ਜੀ, 3 ਘੰਟੇ ਦਾ ਪ੍ਰੋਗਰਾਮ ਹੋ ਗਿਆ,
ਤੇ ਆਪਣੇ ਬਾਈ ਜੀ ਲਿਖਦੇ ਐ ਬਹੁਤ ਸਾਰੇ ਸੁਨੇਹੇ ਮਾਨ ਭਾਈ ਜੀ ਦੇ ਨੇ, ਲਾਲੀ ਟੋੜਾ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਐ, ਦਵਿੰਦਰ ਭਾਰਤ ਜੀ ਨੇ, ਰਾਜਨ ਸੈਣੀ ਜੀ ਨੇ ਸਮੂਹਿਕ ਰੂਪ ਦੇ ਵਿਚ ਸਾਰੇ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ, ਸੁਰਿੰਦਰ ਕੌਰ ਮਾਲ ਜੀ ਨੇ, ਸੁਰਜੀਤ ਭਾਰਤ ਜੀ ਨੇ, ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਐ, ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਸੁਨੇਹਾ ਵੀ ਭੇਜਿਆ ਸੀ, ਮੈਂ ਦੇਖ ਨਹੀਂ ਪਾਇਆ ਉਧਰ ਵਟਸਐਪ ਦੇ ਉੱਤੇ ਵੀ, ਤੇ ਜਦੋਂ ਗੱਲ ਚੱਲਦੀ ਸੀ ਲੇਡੀਜ਼ ਦੀ, ਕਹਿੰਦੇ ਕਿ ਅਕਸ਼ੇ ਕੁਮਾਰ ਨੇ ਫਿਲਮ ਬਣਾਈ ਸੀ ਉਦੋਂ ਤੇ 2018 ਦੇ ਵਿੱਚ ਉਹਦੇ ਉੱਤੇ, ਤੇ ਔਜਲਾ ਸਾਹਿਬ ਕਹਿੰਦੇ ਜਦੋਂ ਪੁਰਾਣੇ ਰਹਿਣੇ ਹੀ ਨਹੀਂ ਫਿਰ ਨਵੇਂ ਚਿਹਰੇ ਹੀ ਬਦਲ ਹੋਣਗੇ ਜੀ, ਤੇ ਵੜਿੰਗ ਨੇ ਵੀ ਕਹਿੰਦੇ ਅਸਰਾਨੀ ਵਾਲੀ ਕਰਨੀ ਹੈ ਕਾਂਗਰਸ ਦੇ ਨਾਲ, ਰਹਿੰਦੇ ਮੇਰੇ ਪਿੱਛੇ ਆਓ ਕਹਿੰਦੇ ਜੀ, ਹਾਂਜੀ ਜੇਲਰ ਦੀ ਤਰ੍ਹਾਂ ਕਹਿੰਦੇ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜਿਆ ਸਤਿ ਸ਼੍ਰੀ ਅਕਾਲ ਲਿਖਦੇ ਆ, ਤੇ ਲਓ ਜੀ ਕਹਿੰਦੇ ਹੁਣ ਬਣੂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ, ਕਾਲੀ ਦਲ ਦੇ ਨਾਲ ਰਲ ਕੇ, ਅਕਾਲੀ ਦਲ ਨਾਲ ਰਲ ਕੇ, ਤੇ ਅੱਗੇ ਲਿਖਦੇ ਨੇ ਆਪਣੇ ਬਾਈ ਜੀ ਇੱਕ ਸੁਨੇਹਾ ਆਇਆ ਫਿਰ ਤੋਂ ਦੁਬਾਰਾ ਸ਼ੇਰ ਬਾਲੀਵੁੱਡ ਬਾਈ ਜੀ ਦਾ, ਤੇ ਉਹਨਾਂ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਕੇ ਅੱਗੇ ਵਧਦੇ ਹਾਂ, ਤੇ ਉਹ ਲਿਖਦੇ ਨੇ ਸੁਖਬੀਰ ਮੋਦੀ ਤੋਂ ਰਾਹਤ ਦੀ ਉਮੀਦ ਕਰ ਰਹੇ ਨੇ ਤਾਂ ਜੋ ਉਹ ਜੇਲ੍ਹ ਜਾਣ ਤੋਂ ਬਚ ਸਕਣ ਕਿਉਂਕਿ ਕੈਪਟਨ ਤੇ ਖਹਿਰਾ ਵਿਰੋਧੀ ਈਡੀ, ਹਾਂਜੀ ਇਹ ਪੜ੍ਹ ਦਿੱਤਾ ਜੀ ਸੁਨੇਹਾ ਪਹਿਲਾਂ ਵੀ, ਤੇ ਅੱਗੇ ਵਧਦੇ ਹਾਂ ਜੀ, ਤੇ ਅੱਗੇ ਲਿਖਦੇ ਨੇ ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਦਾ ਸੁਨੇਹਾ ਹੈਗਾ ਜੀ, ਤੇ ਉਹ ਲਿਖਦੇ ਨੇ ਕੀ ਲਿਖਦੇ ਨੇ ਕਿੱਥੇ ਰਹਿ ਗਿਆ, ਅੱਗੇ ਵਧਦਾ ਨੀ, ਕਹਿੰਦੇ ਸੈਣੀ ਸਾਹਿਬ ਕੰਡੀਸ਼ਨ ਰੱਖਣੀ ਵੀ ਕਿਉਂ ਜਦੋਂ ਲੰਮੇ ਹੀ ਪੈਣਾ, ਹੁਣ ਤੱਕ ਬਾਦਲਾਂ ਦੀ ਕੋਈ ਬੱਸ ਘੇਰੀ ਹੈ, ਕਿਸੇ ਨੇ ਸਿੱਧੀਆਂ ਜਾਂਦੀਆਂ ਏਅਰਪੋਰਟ ਤੇ, ਜਾਣੀਆਂ ਚੱਲ ਸਾਹਿਬ ਬਿਲਕੁਲ ਠੀਕ ਹੈ ਜੀ, ਤੇ ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਇੰਡੀਆ, ਗੁਰੀਮਾਨ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਚਾਲ ਵੀਰ ਜੀ ਆਪ ਜੀ ਦੀ ਸਰਕਾਰ ਦਿੱਲੀ ਸੀ ਤੇ ਪੰਜਾਬ ਦੇ ਵਿੱਚ ਏਅਰਪੋਰਟ ਤੇ ਹੁਣ ਵੀ ਛੁਕਦੀਆਂ ਜਾਂਦੀਆਂ ਨੇ ਜੀ, ਚੰਨੀ ਪਾਰਟੀ ਬਣਾਓ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਆ ਆਪਣੀ, ਤੇ ਨੌ ਪਾਰਟੀਆਂ ਸਿੱਧੀਆਂ ਚੋਣ ਮੈਦਾਨ ਦੇ ਵਿੱਚ ਆਉਣਗੀਆਂ, ਟੁੱਕ ਕਾਂ ਨੇ ਚੁੱਕ ਲੈ ਜਾਣਾ ਕਹਿੰਦੇ ਜੀ, ਨੌ ਪਾਰਟੀਆਂ ਆਉਣਗੀਆਂ ਜੀ ਇਸ ਵਾਰ, ਦੋ ਨੀ ਤਿੰਨ ਨੀ ਚਾਰ ਨੀ, ਨੌ ਪਾਰਟੀਆਂ ਮੈਦਾਨ ਚ। ਗੁਰੀਮਾਨ ਜੀ ਕਹਿੰਦੇ ਮਾਇੰਡ ਨਾ ਕਰਿਓ ਜੀ ਇਦ ਓਕੇ, ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ। ਗੁਰੀਮਾਨ ਜੀ ਕਹਿੰਦੇ ਮਜ਼ਾਕ ਕਰਦਾ ਸੀ ਸਾਡੀ ਗਰੰਟੀ ਨੂੰ ਲੈ ਕੇ, ਕਹਿੰਦੇ ਜੀ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ ਬਾਈ ਜੀ, ਤੇ ਕਹਿੰਦੇ ਨੇ ਪਾਕਿਸਤਾਨ ਅੱਜ ਵੀ ਇਹੀ ਗੋਥ ਮੁਸਲਮਾਨਾਂ ਦੇ ਵਿੱਚ ਹੈਗੇ ਆ ਵੀਰ ਜੀ, ਹਾਂਜੀ ਬਿਲਕੁਲ ਆ ਜੀ, ਤੇ ਆਪਣੇ ਪੰਜਾਬ ਚ ਵੀ ਹੈਗੇ ਆ ਗੋਥ, ਉਹ ਜੱਟਾਂ ਦੇ ਵਿੱਚ ਆ ਗਏ ਜਾਂ ਹੋਰ ਅੱਗੇ ਆ ਗਏ। ਗੁਰੀਮਾਨ ਜੀ ਕਹਿੰਦੇ ਬਿਲਕੁਲ ਜੀ ਅੱਜ ਵੀ ਆਪਸੀ ਲੜੀ ਜਾਂਦੇ ਆ, ਨਿਹੰਗ ਸਿੰਘ ਦੂਜੇ ਮਿਸਲ ਦੇ ਨਿਹੰਗ ਸਿੰਘ ਦੇ ਬਾਣੇ ਫਾੜੇ ਆ ਜੀ ਅੱਜ, ਕਹਿੰਦੇ ਜੀ ਅੰਗਰੇਜ਼ਾਂ ਨੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਹੁੰਦੇ, ਅਕਾਲੀ ਫੂਲਾ ਸਿੰਘ ਜੀ ਦੇ ਹੁੰਦੇ ਤੇ ਹਰੀ ਸਿੰਘ ਨਲੂਆ ਜੀ ਦੇ ਹੁੰਦੇ ਕਦੇ ਕਬਜ਼ਾ ਕਰਨੇ ਦਾ ਨਹੀਂ ਸੋਚਿਆ ਜੀ, ਤੇ ਜਦੋਂ ਪੰਜਾਬ ਦੇ ਤਿੰਨੋਂ ਜਿਹੜਾ ਥੰਬ ਹਿੱਲ ਗਏ ਉਸ ਤੋਂ ਬਾਅਦ ਤਾਂ ਅੰਗਰੇਜ਼ਾਂ ਨੇ ਡੋਗਰਿਆਂ ਦੇ ਨਾਲ ਰਲ ਕੇ ਕਹਿੰਦੇ ਪੰਜਾਬ ਖਾ ਲਿਆ, ਤੇ ਗਲਤੀਆਂ ਬਾਈ ਜੀ ਆਪਣੀਆਂ ਵੀ ਸੀ, ਦੇਖੋ ਹੁਣ ਆਪਸ ਦੇ ਵਿੱਚ ਲੜਦੇ ਝਗੜਦੇ ਨੇ ਸਾਰੇ, ਬਹੁਤ ਸੁਨਾਰੇ ਬਹੁਤ ਸੋਹਣਾ ਕਹਿੰਦੇ ਚੱਲ ਰਿਹਾ ਇਤਿਹਾਸ ਨੂੰ ਸੁਣ ਕੇ ਮਜ਼ਾ ਆ ਰਿਹਾ। ਗੁਰੀਮਾਨ ਜੀ ਕਹਿੰਦੇ ਦੇਖੋ ਬਾਈ ਕਲਪਨਾ ਕਰੋ ਕਿੱਦਾਂ ਦੇ ਕਿਰਦਾਰ ਹੁੰਦੇ ਸੀ ਪਹਿਲਾਂ, ਲੋਕ ਪ੍ਰਭਾਵਿਤ ਹੋ ਕੇ ਸਿੰਘ ਸੱਜ ਜਾਂਦੇ ਸੀਗੇ, ਤੇ ਗੁਰੀਮਾਨ ਜੀ ਕਹਿੰਦੇ ਅੱਜ ਦੇ ਟਾਈਮ ਦਲ ਵੀ ਹੈਗੇ ਆ ਤੇ ਸਹੂਲਤਾਂ ਵੀ ਨੇ ਪਰ ਕਿਰਦਾਰ ਰਹੇ ਨੇ ਕਿੱਥੇ ਨੇ, ਜਿਸ ਕਰਕੇ ਅੱਜ ਕੱਲ੍ਹ ਦੇ ਸਿੱਖਾਂ ਦੇ ਬੱਚੇ ਕੇਸ ਕਤਲ ਕਰਵਾਈ ਜਾਂਦੇ ਨੇ, ਕਿੰਨੀਆਂ ਸ਼ਹੀਦੀਆਂ ਤੋਂ ਬਾਅਦ ਸਾਨੂੰ ਸਰਦਾਰੀ ਮਿਲੀ ਹੈ ਤੇ ਕੌਣ ਸਮਝਾਏ ਅੱਜ ਕੱਲ੍ਹ ਦੇ ਕੁੜੀਆਂ ਮੁੰਡਿਆਂ ਨੂੰ, ਤੇ ਸਾਡਾ ਪੰਜਾਬ ਦਾ ਸਾਰਾ ਇਤਿਹਾਸ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਪਿਆ, ਭਾਰਤ ਦੇ ਹੋਰ ਇਤਿਹਾਸ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਪਿਆ ਤੇ ਸਾਰਾ ਕੁਝ ਲੁੱਟ ਲੈ ਗਏ, ਕਹਿੰਦੇ ਜੀ ਪੰਜਾਬ ਭੂਗੋਲਿਕ ਤੌਰ ਦੇ ਉੱਤੇ ਕਿੰਨਾ ਵੱਡਾ ਸੀ ਪਰ ਪੰਜਾਬ ਦੇ ਹੀ ਟੋਟੇ ਕਰ ਪੰਜਾਬ ਨੂੰ ਵੰਡਿਆ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿੱਕਾ ਸਭ ਤੋਂ ਵੱਡਾ ਹੁੰਦਾ ਸੀ, ਹੁਣ ਦੇਖ ਲਓ ਕੀ ਬਣਾ ਦਿੱਤਾ ਇਹਨਾਂ ਕੁਝ ਕੁ ਦੋਗਲਿਆਂ ਨੇ, ਰਹਿੰਦਾ ਵੈਰ ਸਿਆਸਤਦਾਨ ਕੱਢ ਰਹੇ ਆ, ਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਲੈ ਗਏ ਤੇ ਜਦੋਂ ਉਹਨਾਂ ਨੇ ਪੰਜਾਬ ਨੂੰ ਮੁੜਨਾ ਚਾਹਿਆ ਤਾਂ ਉਹਨਾਂ ਤੱਕ ਪੁੱਜਣ ਹੀ ਨਹੀਂ ਦਿੱਤਾ ਗਿਆ, ਤੇ ਅੰਗਰੇਜ਼ਾਂ ਨੂੰ ਪਤਾ ਸੀ ਮਹਾਰਾਜਾ ਦਲੀਪ ਸਿੰਘ ਜੀ ਦਾ ਜੀ ਆ ਜਾਂਦੇ ਤਾਂ ਪੰਜਾਬ ਦਾ ਚਿਹਰਾ ਹੋਰ ਹੁੰਦਾ, ਨਹੀਂ ਜੀ ਬਾਈ ਜੀ ਏਦਾਂ ਨਹੀਂ ਹੋਣਾ ਸੀ, ਜਿੱਥੋਂ ਅਕਾਲ ਸਾਹਿਬ ਪੜ੍ਹਦੇ ਹਾਂ ਨਾ ਆਪਾਂ ਨਾਵਲ ਹਰਜੀਤ ਅਟਵਾਲ ਜੀ ਦਾ, ਉਹਦੇ ਵਿੱਚ ਸਪਸ਼ਟ ਹੈ ਕਿ ਮਹਾਰਾਜਾ ਦਲੀਪ ਸਿੰਘ ਵੀ ਕਿੰਨਾ ਅਯਾਸ਼ ਸੀਗਾ, ਕੀ ਕੁਝ ਕਰਦਾ ਰਿਹਾ
ਬਥੇਰਾ ਕੁਝ ਦਿੱਤਾ ਸੀ ਉਹਨਾਂ ਨੇ ਉੱਥੇ, ਪਰ ਸਾਂਭਿਆ ਨਹੀਂ ਗਿਆ। ਜੂਆ ਖੇਡਦਾ ਰਿਹਾ, ਹੋਰ ਸਾਰੀਆਂ ਚੀਜ਼ਾਂ ਕਰਦਾ ਰਿਹਾ, ਇਆਸ਼ੀਆਂ ਕਰਦਾ ਰਿਹਾ, ਦਾਰੂ ਪੀਂਦਾ ਰਿਹਾ, ਬਥੇਰਾ ਕੁਝ ਆ ਜੀ ਉਹਨਾਂ ਦੇ ਵਿੱਚ ਵੀ। ਜੇ ਨੁਕਸ ਕੱਢਾਂਗੇ ਤਾਂ ਗੱਲ ਦੂਰ ਤੱਕ ਜਾਵੇਗੀ। ਤੇ ਅਕਾਲ ਸਾਹਿਬ ਨਾਵਲ ਆਪਾਂ ਕੀਤਾ ਹੋਇਆ ਜੀ, ਉਹ ਵੀ ਆਡੀਓ ਦੇ ਵੀਡੀਓ ਦੇ ਰੂਪ ਦੇ ਵਿੱਚ, ਤੇ ਉਹ ਵੀ ਤੁਸੀਂ ਯੂਟਿਊਬ ਦੇ ਉੱਤੇ ਸੁਣ ਸਕਦੇ ਹੋ। ਬੜਾ ਦਿਲਚਸਪੀ ਵਾਲਾ, ਬੜੀ ਖੋਜ ਕਰਕੇ 14-15 ਸਾਲ ਲਾ ਕੇ ਹਰਜੀਤ ਅਟਵਾਲ ਜੀ ਨੇ ਉਹ ਅਕਾਲ ਸਾਹਿਬ ਨਾਵਲ ਲਿਖਿਆ ਹੋਇਆ, ਤੇ ਉਹ ਬਹੁਤ ਵਧੀਆ ਹੈ ਜੀ, ਪੜਨ ਯੋਗ ਵੀ ਹੈ ਤੇ ਸੁਣਨ ਯੋਗ ਵੀ ਹੈ। ਲੋ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਨਹੀਂ, ਸੋਮਵਾਰ ਨੂੰ ਮਿਲੇਗਾ। ਹੁਣ ਆਪਾਂ ਵਾਅਦਾ ਤੁਹਾਡੇ ਨਾਲ ਕਰਾਂਗੇ ਕਿ ਸੋਮਵਾਰ ਨੂੰ ਮਿਲਾਂਗੇ, ਪਰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਕੱਲ ਨੂੰ ਤੇ ਪਰਸੋਂ ਨੂੰ ਲੈ ਕੇ ਭਾਰਤੀ ਸਮੇਂ ਦੇ ਅਨੁਸਾਰ 8 ਵਜੇ ਲੈ ਕੇ ਹਾਜ਼ਰ ਹੋਣਗੇ, ਤੇ ਮੈਨੂੰ ਦਿਓ ਆ ਗਿਆ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਜ ਵੱਲੋਂ ਇਸ ਦੇ ਨਾਲ ਹੀ ਦੋਸਤੋ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਹਾਜ਼ਰ ਹਾਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਤੇ ਸ਼ੰਮੀ ਜੀ ਹੋਣਗੇ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਅੱਜ ਚਲਾਵਾਂਗੇ। ਅੱਜ ਦਾ ਵਿਸ਼ਾ ਰਹੇਗਾ ਕਰ ਭਲਾ ਹੋ ਭਲਾ, ਕਿ ਸੱਚਮੁੱਚ ਚੰਗਾ ਕਰਨ ਦਾ ਚੰਗਾ ਫਲ ਮਿਲਦਾ ਹੈ। ਇਸ ਦੇ ਉੱਤੇ ਖਾਸ ਅੱਜ ਦਿਹਾੜੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਭਗਤ ਪੂਰਨ ਸਿੰਘ ਉਹਨਾਂ ਦਾ ਵੀ ਅੱਜ ਦਿਹਾੜਾ ਹੈ। ਅੱਜ ਦੇ ਦਿਨ ਦੇ ਵਿੱਚ ਉਹਨਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਤੇ ਬਹੁਤ ਸਾਰੇ ਆਪਣੇ ਜਿਹੜੇ ਬੱਚੇ ਜਾਂ ਬਜ਼ੁਰਗ ਜਾਂ ਹੋਰ ਸਾਰੇ ਲੋਕਾਂ ਨੂੰ ਉਹ ਇਸ ਜਹਾਨ ਦੇ ਉੱਤੇ ਉਹ ਛੱਡ ਕੇ ਗਏ, ਉਹਨਾਂ ਨੂੰ ਰਾਹੇ ਪਾਇਆ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਇਹਦੇ ਬਾਰੇ ਆਪਾਂ ਕਰਾਂਗੇ ਸ਼ਮੀ ਜੀ ਦੇ ਨਾਲ ਵੀ ਤੇ ਤੁਹਾਡੇ ਨਾਲ ਵੀ। ਤੁਹਾਡੀਆਂ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ। ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਤੇ ਭਾਰਤ ਦੇ ਵਿੱਚ ਰਾਤ ਦੇ 9:37 ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:07 ਨੇ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਦਾ ਸਮਾਂ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਉੱਤੇ ਜਲਦ ਤੋਂ ਜਲਦ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਅੱਜ 5 ਅਗਸਤ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਦੇ ਵਿੱਚ ਅੱਜ ਦਾ ਸੁਨੇਹਾ ਜੋ ਅੱਜ ਦਾ ਵਿਚਾਰ ਹੈ ਬੜਾ ਲਾਜਵਾਬ ਹੈ। ਕਹਿੰਦੇ ਕਿ ਜਿਹੜੇ ਕਿਸੇ ਉੱਤੇ ਉਪਕਾਰ ਜਾਣੀ ਕਿ ਮਦਦ ਨਹੀਂ ਕਰ ਸਕਦੇ ਉਹਨਾਂ ਨੂੰ ਜੀਵਨ ਜਿਉਣ ਦਾ ਹੱਕ ਨਹੀਂ ਹੋਣਾ ਚਾਹੀਦਾ। ਕੈਥਰੀਨ ਫਿਲਿਪਸ ਹੁਣਾਂ ਦੀ ਕਲਮ ਦੇ ਵਿੱਚ ਉਹ ਇਹ ਅੱਖਰ ਜਿਹੜੇ ਉਲੀਕੇ ਗਏ ਨੇ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 1871 ਦਾ ਜ਼ਿਕਰ ਕਰਦਿਆਂ ਜਦੋਂ ਨਾਮਧਾਰੀ ਮੰਗਲ ਸਿੰਘ, ਮਸਤਾਨ ਸਿੰਘ ਤੇ ਗੁਰਮੁਖ ਸਿੰਘ ਤਿੰਨੇ ਹੀ ਪਿੱਥੋ ਪਿੰਡ ਦੇ ਨੂੰ ਜਿਹੜਾ ਸੀ ਰਾਏਕੋਟ ਲੁਧਿਆਣਾ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ 1886 ਦੇ ਵਿੱਚ ਕਾਰ ਦੇ ਖੋਜੀ ਕਾਰਲ ਬੈਜ ਨੇ ਜਿਹੜਾ ਸੀ ਪੈਂਟੈਂਟ ਕਰਵਾਇਆ ਤੇ ਅੱਜ ਦੇ ਦਿਨ 1888 ਦੇ ਵਿੱਚ ਉਸਦੀ ਪਤਨੀ ਨੇ 104 ਕਿਲੋਮੀਟਰ ਕਾਰ ਚਲਾਈ ਸੀ। 1930 ਦੇ ਵਿੱਚ ਚੰਦਰਮਾ ਦੇ ਉੱਤੇ ਪੈਰ ਰੱਖਣ ਵਾਲੀ ਪੁਲਾੜੀ ਯਾਤਰੀ ਨੀਲ ਆਰਮਸਟਰੋਂਗ ਦਾ ਜਿਹੜਾ ਸੀ ਵਾਪਾਕ ਨੋਟਾ ਅਮਰੀਕਾ ਦੇ ਵਿੱਚ ਜਨਮ ਹੁੰਦਾ ਤੇ 1992 ਦੇ ਵਿੱਚ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਉਹਨਾਂ ਦਾ ਦੇਹਾਂਤ ਹੁੰਦਾ। ਅੱਜ ਇਸ ਸੰਸਾਰ ਨੂੰ ਉਹ ਅਲਵਿਦਾ ਕਹਿੰਦੇ ਆ। ਭਗਤ ਪੂਰਨ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਤੇ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ, ਉਹਨਾਂ ਦੀਆਂ ਜਿਹੜੀਆਂ ਪਾਈਆਂ ਹੋਈਆਂ ਲੀਹਾਂ ਨੇ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਵੱਖਰੇ ਵੱਖਰੇ ਐਂਗਲ ਤੋਂ। ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਨੂੰ ਜਿਹੜਾ ਪਿੰਡ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ, ਪਿਤਾ ਛਿੱਬੂ ਮੱਲ ਜੀ ਘਰ ਦੇ ਵਿੱਚ ਹੁੰਦਾ ਹੈ ਤੇ ਇਹਨਾਂ ਦੇ ਪਿਤਾ ਜੀ ਅਮੀਰ ਖੱਤਰੀ ਵਪਾਰੀ ਸਨ। ਪਰ 1913 ਦੇ ਵਿੱਚ ਕਾਲ ਪੈਣ ਦੇ ਦੌਰਾਨ ਸਾਰਾ ਵਪਾਰ ਜਿਹੜਾ ਸੀਗਾ ਤਬਾਹ ਹੋ ਗਿਆ ਤੇ ਘਰੇਲੂ ਆਰਥਿਕ ਸੰਕਟ ਕਰਕੇ ਇਹਨਾਂ ਦੇ ਮਾਤਾ ਜੀ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ 10ਵੀਂ ਤੱਕ ਪੜ੍ਹਾਈ ਕਰਾਈ ਸੀ। ਇਹਨਾਂ ਦਾ ਪਹਿਲਾ ਨਾਮ ਜਿਹੜਾ ਸੀ ਰਾਮ ਜੀ ਸੀ, ਪਰ ਬਾਅਦ ਦੇ ਵਿੱਚ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਪੂਰਨ ਸਿੰਘ ਰੱਖਿਆ ਗਿਆ ਤੇ ਇੱਕ ਵਾਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ 4 ਕੁ ਸਾਲ ਦੇ ਜਿਹੜਾ ਅਪੰਗ ਬੱਚੇ ਨੂੰ ਕੋਈ ਛੱਡ ਗਿਆ ਸੀ ਤਾਂ ਇਹਨਾਂ ਉਸਦੀ ਸੰਭਾਲ ਕੀਤੀ। ਉਸਦਾ ਨਾਂ ਜਿਹੜਾ ਸੀ ਪਿਆਰਾ ਸਿੰਘ ਰੱਖਿਆ ਗਿਆ। ਭਾਰਤ ਪਾਕਿਸਤਾਨ ਵੰਡ ਦੇ ਸਮੇਂ ਉਹ ਪਿਆਰਾ ਸਿੰਘ ਨੂੰ ਪਿੱਠ ਦੇ ਉੱਤੇ ਚੁੱਕ ਕੇ ਸ਼ਰਨਾਰਥੀ ਕੈਂਪਾਂ ਦੇ ਵਿੱਚ ਬੇਸਹਾਰਾ ਲਵਾਰਸ ਬਿਮਾਰਾਂ ਦੀ ਭਾਈ ਕਨਈਆ ਜੀ ਦੀ ਵਾਂਗ ਮਦਦ ਜਿਹੜਾ ਕਰਦੇ ਸਨ ਤੇ 1958 ਦੇ ਵਿੱਚ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਦੀ ਸ਼ੁਰੂਆਤ ਕੀਤੀ। ਉਹਨਾਂ ਨੇ 23 ਦੇ ਕਰੀਬ ਕਿਤਾਬਾਂ ਤੇ ਕਿਤਾਬਚੇ ਛਾਪ ਕੇ ਮੁਫ਼ਤ ਵੰਡੇ ਜਿਨ੍ਹਾਂ ਦਾ ਵਿਸ਼ੇ ਵਾਤਾਵਰਨ, ਵਿਵਹਾਰ, ਜੀਵਨ ਜਿਹੜਾ ਸਿਹਤ, ਨੈਤਿਕਤਾ, ਵਰਤਮਾਨ ਤੇ ਭਵਿੱਖ ਦੇ ਨਾਲ ਜੁੜੇ ਹੋਏ ਸਾਰੇ ਉਹਨਾਂ ਨੇ ਮੁੱਦਿਆਂ ਨੂੰ ਉਭਾਰਿਆ। ਲਿਖਤਾਂ ਦਾ ਉਹਨਾਂ ਦਾ ਮਨੋਰਥ ਸੀ ਮਨੁੱਖ ਜਾਤੀ ਦੀ ਭਲਾਈ, ਪ੍ਰਾਣੀ ਮਾਤਰਾ ਰੱਖਿਆ ਤੇ ਵਾਤਾਵਰਨ ਸਮੱਸਿਆਵਾਂ ਉਹਨਾਂ ਦੇ ਨਾਲ ਸੰਚਾਲਦੀਆਂ। ਉਹ ਪੰਜਾਬੀ, ਇੰਗਲਿਸ਼ ਤੇ ਉਰਦੂ ਜਾਣਦੇ ਸਨ। ਉਹਨਾਂ ਜਿਹੜਾ ਸੀਗਾ 6 ਤਰੀਕ ਤੇ ਤੀਸਰੇ ਮਹੀਨੇ 1957 ਨੂੰ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਜਿਹੜੀ ਸਥਾਪਨਾ ਕਰਤੀ। ਇੱਥੋਂ ਸਾਰਾ ਸਾਹਿਤ ਜਿਹੜਾ ਸੀ ਪ੍ਰਕਾਸ਼ਿਤ ਕਰਕੇ ਲੋਕਾਂ ਦੇ ਵਿੱਚ ਮੁਫ਼ਤ ਵੰਡਿਆ ਜਾਂਦਾ ਸੀ। ਇਹ ਪ੍ਰਥਾ ਅੱਜ ਵੀ ਜਾਰੀ ਹੈ। ਨਿਸ਼ਕਾਮ ਸੇਵਾ ਕਰਦੇ ਹੋਏ 5 ਅਗਸਤ 1992 ਨੂੰ ਆਪਣਾ ਸਰੀਰ ਤਿਆਗ ਗਏ ਤੇ ਉਹਨਾਂ ਪਿੰਗਲਵਾੜੇ ਦੇ ਵਿੱਚ ਏਸੀ ਨਹੀਂ ਸੀ ਲਗਵਾਇਆ ਕਿਉਂਕਿ ਉਹ ਜਾਣਦੇ ਸਨ ਕਿ ਵਾਯੂ ਮੰਡਲ ਜਿਹੜਾ ਹੈ ਉਹਦੇ ਵਿੱਚ ਇਸ ਦੇ ਨਾਲ ਉਦੋਂ ਪਰਤ ਦੇ ਵਿੱਚ ਛੇਕ ਹੋ ਰਹੇ ਨੇ। ਉਹਨਾਂ ਦੀਆਂ ਅੰਮ੍ਰਿਤਸਰ, ਪੰਡੋਰੀ, ਵੜੈਚ, ਮਾਨਾਵਾਲਾ, ਗੋਇੰਦਵਾਲ ਸਾਹਿਬ ਤੇ ਅੰਮ੍ਰਿਤਸਰ, ਸੰਗਰੂਰ, ਪਲਾਸੋਰਾ, ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਬ੍ਰਾਂਚਾਂ ਨੇ। ਇਹਨਾਂ ਦੇ ਵਿੱਚ ਲਗਭਗ 1600 ਤੋਂ ਵੱਧ ਲਾਚਾਰ, ਗੁੰਗੇ, ਬੋਲੇ, ਅਪਾਹਜ ਤੇ ਬਿਮਾਰ, ਪਾਗਲ, ਮਰਦ, ਔਰਤਾਂ, ਬੱਚੇ, ਬੁੱਢੇ ਸ਼ਾਮਲ ਨੇ ਜਿਨ੍ਹਾਂ ਦਾ ਬਿਨਾਂ ਧਰਮ, ਜਾਤ, ਨਸਲ, ਰੰਗ ਤੇ ਵਿਤਕਰੇ ਦੇ ਸੇਵਾ ਸੰਭਾਲ ਕੀਤੀ ਜਾਂਦੀ ਹੈ। ਪਿੰਗਲਵਾੜਾ ਅੰਮ੍ਰਿਤਸਰ ਵਿਖੇ ਮੁੱਢਲੀਆਂ ਡਾਕਟਰੀ ਸਹਾਇਤਾ ਵਾਲੀ ਟਰਾਮਾ ਵੈਨ ਜੀ ਟੀ ਰੋਡ ਦੇ ਉੱਤੇ ਹੁੰਦੇ ਹਾਦਸਿਆਂ ਦੇ ਲਈ ਹਰ ਸਮੇਂ ਤਿਆਰ ਰਹਿੰਦੀ ਹੈ ਤੇ ਲੋੜਵੰਦਾਂ ਦੀ ਸਹਾਇਤਾ ਦੇ ਲਈ ਬਨਾਵਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋੜਵੰਦਾਂ ਨੂੰ ਮੁਫ਼ਤ ਅੰਗ ਲਗਾਏ ਜਾਂਦੇ ਨੇ। ਲਵਾਰਿਸ ਮਰੀਜ਼ਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ। ਸਿਹਤ ਕਰਮਚਾਰੀ ਤੇ ਸਟਾਫ਼ ਤਾਇਨਾਤ ਹੈ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵਿਦਿਅਕ ਸੰਸਥਾਵਾਂ ਨੇ 1981 ਦੇ ਵਿੱਚ ਉਹਨਾਂ ਨੂੰ ਸ੍ਰੀ ਪਦਮ ਐਵਾਰਡ ਦੇ ਨਾਲ ਨਵਾਜਿਆ ਗਿਆ ਤੇ 1990 ਦੇ ਵਿੱਚ ਹੇਅਰਮਨੀ ਐਵਾਰਡ ਦੇ ਉੱਤੇ, 1991 ਦੇ ਵਿੱਚ ਰੋਗ ਰਤਨ ਐਵਾਰਡ ਤੇ ਭਾਈ ਘਨੱਈਆ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। 5 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ 1992 ਨੂੰ 88 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਅੱਜ ਕੱਲ੍ਹ ਉਹਨਾਂ ਦੇ ਉੱਤਰ ਅਧਿਕਾਰੀ ਡਾਕਟਰ ਇੰਦਰਜੀਤ ਕੌਰ ਜੀ ਨੇ ਜੋ ਇਹ ਸੇਵਾ ਅੱਗੇ ਨਿਭਾ ਰਹੇ ਨੇ, ਚਲਾ ਰਹੇ ਨੇ ਤੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਦਾ ਪ੍ਰਚਾਰ ਕਰਦੇ ਨੇ। ਇਸ ਕਰਕੇ ਹੀ ਜੈਵਿਕ ਖੇਤੀ ਵੀ ਆਰੰਭ ਕੀਤੀ ਹੋਈ ਹੈ ਤੇ ਉਹਨਾਂ ਦੇ ਉਦੇਸ਼ ਜਿਵੇਂ ਕਿ ਕੁਦਰਤੀ ਸੋਮਿਆਂ ਦੀ ਰੱਖਿਆ ਕਰੋ, ਵੱਧ ਤੋਂ ਵੱਧ ਰੁੱਖ ਲਾਓ, ਸਾਦਾ ਖਾਣਾ, ਸਾਦਾ ਪਾਉਣਾ, ਖਾਦੀ ਦਾ ਕੱਪੜਾ ਤੇ ਸਾਦਗੀ ਦੇ ਵਿੱਚ ਰਹੋ, ਪੈਟਰੋਲ ਤੇ ਡੀਜ਼ਲ ਦੀ ਘੱਟ ਵਰਤੋਂ ਕਰੋ, ਪਸ਼ੂ ਪੰਛੀਆਂ ਤੇ ਜਾਨਵਰਾਂ ਦੀ ਰੱਖਿਆ ਕਰੋ ਤੇ ਬੇਰੋਜ਼ਗਾਰੀ ਨੂੰ ਘਟਾਉਣ ਦੇ ਵਿੱਚ ਮਦਦ ਕਰੋ ਵਰਗੇ ਸੰਦੇਸ਼ ਦਿੱਤੇ ਜਾਂਦੇ ਹੈ। ਅੱਜ ਦਾ ਜੋ ਮੁੱਦਾ ਹੈ ਉਹਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਾਂ ਤਿਆਰ ਬਾਰ ਤਿਆਰ ਹਾਂ ਤੇ ਸ਼ੰਮੀ ਜੀ ਨੂੰ ਨਾਲ ਲਾਉਂਦੇ ਹਾਂ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਇਸ ਮੁੱਦੇ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਜੋ ਅੱਜ ਦਾ ਵਿਸ਼ੇਸ਼ ਆਪਣੀ ਗੱਲਬਾਤ ਦਾ ਸਿਲਸਿਲਾ ਹੈ। ਜਿਵੇਂ ਕਿ ਸ਼ੰਮੀ ਜੀ ਨਾਲ ਜੁੜਨਗੇ ਤੇ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਇਹ ਗੱਲਬਾਤ ਜਿਹੜੀ ਹੈ ਧਰਮ ਪੱਖ ਤੋਂ ਵੀ ਦੇਖਾਂਗੇ, ਮਨੋਵਿਗਿਆਨਕ ਪੱਖ ਤੋਂ ਵੀ ਦੇਖਾਂਗੇ, ਸਮਾਜ ਵਿਗਿਆਨ ਕੀ ਕਹਿੰਦੀ ਹੈ ਤੇ ਅਸਲ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਤੁਸੀਂ ਵੀ ਜਿਹੜਾ ਨਾਲ ਸਾਂਝਾ ਕਰ ਸਕਦੇ ਹੋ ਤੇ ਗੱਲਾਂ ਬਾਤਾਂ ਦੇ ਵਿੱਚ ਯੋਗਦਾਨ ਪਾ ਸਕਦੇ ਹੋ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁੜੋ ਤੇ ਨਾਲ ਗੱਲਾਂ ਬਾਤਾਂ ਕਰੋ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਬਾਤ ਪਾਉਂਦੇ ਹਾਂ ਇੱਕ ਛੋਟੀ ਜਿਹੀ ਗੱਲਬਾਤ ਦੇ ਨਾਲ ਤੇ ਕੋਸ਼ਿਸ਼ ਮੇਰੀ ਹੈ ਮੈਂ ਕਿਤੇ ਰੱਖ ਬੈਠਾ ਉਹਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਵਿੱਚ ਜੋ ਕਿ ਕਰ ਜਿਹੜਾ ਕਰ ਭਲਾ ਹੋ ਭਲਾ ਸਿਰਫ ਵਿਸ਼ਵਾਸ ਹੈ ਜਾਂ ਸੱਚ ਹੈ ਜਾਂ ਤੁਹਾਡਾ ਆਪਣਾ ਜ਼ਿੰਦਗੀ ਦਾ ਕੋਈ ਤਜ਼ਰਬਾ ਹੋਵੇ, ਕਿਸੇ ਦਾ ਭਲਾ ਕੀਤਾ ਹੋਵੇ, ਕਿਸੇ ਤੋਂ ਦੁਆਵਾਂ ਲਈਆਂ ਹੋਣ, ਕਿਸੇ ਦੇ ਕੰਮ ਆਏ ਹੋ, ਕੱਲਾ ਉਹ ਪੈਸੇ ਤਾਂ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਹੀ ਨਿਰਧਾਰਿਤ ਨਹੀਂ ਹੁੰਦਾ ਮੁੱਦਾ, ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਸ ਦੇ ਨਾਲ ਤੁਸੀਂ ਹੈਲਪ ਕਰ ਸਕਦੇ ਹੋ ਤੇ ਉਹਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਾਜੀਤ ਸਿੰਘ ਸ਼ੰਮੀ ਜੀ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਨਾਲ ਨਾਲ ਤੁਸੀਂ ਯੋਗਦਾਨ ਪਾ ਸਕਦੇ ਹੋ ਤੇ ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਪਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਦੁਆਬਾ ਰੇਡੀਓ ਸੁਣ ਰਹੇ ਵੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
0: ਬਹੁਤ ਬਹੁਤ ਸਵਾਗਤ ਜੀ ਨੂੰ ਜੀ, ਬਹੁਤ ਬਹੁਤ ਧੰਨਵਾਦ। ਅੱਜ ਵਿਸ਼ੇਸ਼ ਇਸ ਵਿਸ਼ੇ ਦੇ ਉੱਤੇ ਤੁਸੀਂ ਇਸ ਵਿਸ਼ੇ ਨੂੰ ਉਭਾਰਿਆ ਤੇ ਗੱਲਬਾਤ ਕਰਨ ਦੇ ਲਈ ਹਾਜ਼ਰ ਹੋ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਜੀ ਸ਼ੁਕਰੀਆ ਭਾਰਤ ਸਾਹਿਬ
0: ਜੀ,
1: ਇਹ ਬੜੀ ਪੁਰਾਣੀ ਤੇ ਪਿਆਰੀ ਕਹਾਵਤ ਹੈ ਔਰ ਲੋਕ ਵਿਰਸੇ ਦੇ ਵਿੱਚ ਇਹਦੀ ਬਾਤ ਪੈਂਦੀ ਹੈ, ਬੜੀ ਮਿੱਠੀ ਗੱਲ ਹੈ ਕਿ ਕਰ ਭਲਾ ਤੇ ਹੋ ਭਲਾ,
0: ਹੋ ਭਲਾ
1: ਜਦੋਂ ਇਹਦੇ ਉਲਟ ਜਿਹੜਾ ਇਹ ਵੀ ਕਿਹਾ ਜਾਂਦਾ ਹੈ ਕਿ ਖੂਹ ਪੁੱਟਦੇ ਨੂੰ ਖਾਤਾ ਤਿਆਰ, ਕਿ ਜਦੋਂ ਅਸੀਂ ਕਿਸੇ ਲਈ ਕੋਈ ਨੁਕਸਾਨ ਦੀ ਸੋਚਦੇ ਹਾਂ ਤਾਂ ਆਪਣਾ ਸਭ ਤੋਂ ਪਹਿਲਾਂ ਹੋ ਜਾਂਦਾ ਹੈ।
0: ਬਿਲਕੁਲ,
1: ਇਸੇ ਲਈ ਜਿਹੜੀ ਆ ਆਪਣਾ ਜੇ ਭਲਾ ਚਾਹੁੰਦੇ ਹਾਂ ਤੇ ਦੂਜਿਆਂ ਦਾ ਵੀ ਭਲਾ ਸੋਚੀਏ ਤਾਂ ਫੇਰ ਉਹ ਆਪਣਾ ਵੀ ਭਲਾ ਹੋ ਜਾਂਦਾ ਹੈ। ਬਹੁਤ ਹੀ ਚਲੋ ਵੀ ਸਾਡੇ ਇਹ ਸਮਾਜ ਨੂੰ ਇੱਕ ਸੂਤਰ ਚ ਬੰਨ ਕੇ ਰੱਖਣ ਵਾਲਾ ਇੱਕ ਸੰਕਲਪ ਇੱਕ ਸੋਚ ਹੈ ਜਿਹਦੀ ਜਦੋਂ ਤੋਂ ਇਨਸਾਨੀਅਤ ਸ਼ੁਰੂ ਹੋਈ ਹੈ, ਕਹਿ ਲੋ ਸਾਡੀ ਸਭਿਅਤਾ ਸ਼ੁਰੂ ਹੋਈ ਹੈ, ਉਦੋਂ ਤੋਂ ਹੁਣ ਤੱਕ ਇਹਦਾ ਵੱਡਾ ਯੋਗਦਾਨ ਰਿਹਾ ਹੋਊਗਾ ਇਸ ਇੱਕ ਸੂਤਰ ਦਾ ਹੀ
0: ਜੀ,
1: ਕਿ ਕਰ ਭਲਾ ਹੋ ਭਲਾ, ਅਸੀਂ ਇੱਕ ਆਪਣੇ ਹਿੱਤ ਜਿਹੜੇ ਆ ਜਦੋਂ ਉਹਦੀ ਰਾਖੀ ਕਰਨੀ ਚਾਹੁੰਦੇ ਆ ਤਾਂ ਸਾਨੂੰ ਦੂਜਿਆਂ ਦੇ ਹਿੱਤਾਂ ਦਾ ਵੀ ਧਿਆਨ ਰੱਖਣਾ ਪਊਗਾ
0: ਜੀ।
1: ਇੱਕ ਤਰ੍ਹਾਂ ਨਾਲ ਇਹ ਬਹੁਤ ਹੀ ਮਜ਼ਬੂਤ ਸੰਬੰਧ ਸਥਾਪਿਤ ਕਰਨ ਵਾਸਤੇ ਕਾਮਯਾਬ ਤੇ ਮੋਰਲ ਇੱਕ ਡਿਊਟੀ ਦੱਸਣ ਵਾਲਾ ਇੱਕ ਮੁਹਾਵਰਾ ਹੈ
0: ਜੀ
1: ਤੇ ਇੱਕ ਅਖਾਣ ਹੈ, ਬਹੁਤ ਹੀ ਕਮਾਲ ਦੀ
0: ਬਿਲਕੁਲ
1: ਸੋਚ ਹੈ ਜੀ।
0: ਜੀ ਸ਼ਮੀ ਜੀ, ਤੇ ਸ਼ਮੀ ਜੀ ਵੈਸੇ ਮੈਂ ਖੋਜ ਕਰ ਰਿਹਾ ਸੀ ਇਹ ਸਿਲਸਿਲਾ ਕਦੋਂ ਦਾ ਸ਼ੁਰੂ ਹੋਇਆ ਜਾਂ ਕਿੱਥੋਂ ਸ਼ੁਰੂ ਹੁੰਦਾ ਹੈ ਸਾਰਾ ਸਿਲਸਿਲਾ, ਤੇ ਅੱਗੇ ਜਾ ਕੇ ਜ਼ਰੂਰ ਉਹਦਾ ਜ਼ਿਕਰ ਵੀ ਕਰਾਂਗੇ, ਇਹਨੂੰ ਵੱਖਰੇ ਵੱਖਰੇ ਐਂਗਲ ਤੋਂ ਪਛਾਣਨ ਦੀ ਵੀ ਕੋਸ਼ਿਸ਼ ਕਰਾਂਗੇ। ਤੇ
1: ਬਿਲਕੁਲ
0: ਜਿਵੇਂ ਅੱਜ ਤੁਸੀਂ ਜ਼ਿਕਰ ਸ਼ੁਰੂਆਤ ਕਰ ਹੀ ਦਿੱਤੀ ਹੈ ਕਿ ਜਿਵੇਂ ਵੱਖਰੇ ਵੱਖਰੇ ਚਾਹੇ ਉਹ ਧਰਮ ਨੇ, ਸਿੱਖ ਧਰਮ ਹੈ, ਹਿੰਦੂ ਧਰਮ ਹੈ, ਇਸਲਾਮ ਹੈ, ਈਸਾਈ ਧਰਮ ਹੈ, ਬੁੱਧ ਧਰਮ ਹੈ, ਇਸ ਦੇ ਵਿੱਚ ਹਰ ਪਾਸੇ ਕਿਤੇ ਨਾ ਕਿਤੇ ਚੈਰਿਟੀ ਦਾ ਜਾਂ ਇੱਕ ਦੂਸਰੇ ਦੀ ਸਹਾਇਤਾ ਦਾ ਜਿਹੜਾ ਰੋਲ ਸਾਨੂੰ ਦੇਖਣ ਨੂੰ ਮਿਲਦਾ ਹੈ। ਕਿਤੇ ਵੀ ਕੋਈ ਡਿਜ਼ਾਸਟਰ ਹੁੰਦਾ, ਕੋਈ ਕੁਦਰਤੀ ਆਫਤ ਆਉਂਦੀ ਹੈ, ਜਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਐਸੇ ਲੋਕ ਨੇ ਉਹ ਅੰਗਹੀਨ ਨੇ, ਜਾਂ ਜ਼ੁਬਾਨ ਚਾਹੇ ਕਹਿ ਲਓ ਉਹਨਾਂ ਦੀ ਕੰਮ ਨਹੀਂ ਕਰਦੀ, ਚਾਹੇ ਸੁਣਨਾ, ਹੋਰ ਸਾਰੀਆਂ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਨੇ। ਜਦੋਂ ਅਸੀਂ ਆਪਣੇ ਰੂਪ ਦੇ ਉੱਤੇ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਮੈਂ ਚੰਗਾ ਨਹੀਂ ਹੈ, ਮੈਂ ਸੋਹਣਾ ਨਹੀਂ ਲੱਗਦਾ, ਹਨਾ ਇੰਨਾ ਬਦਸੂਰਤ ਮੇਰੀ ਸ਼ਕਲ ਹੈ, ਮੈਨੂੰ ਚੰਗਾ ਨਹੀਂ ਲੱਗਦਾ ਹਨਾ ਆਪਣਾ ਆਪ, ਤੇ ਜਦੋਂ ਉਹ ਲੋਕਾਂ ਦੇ ਵੱਲ ਝਾਤ ਮਾਰਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਭਗਤ ਪੂਰਨ ਸਿੰਘ ਉਹਨਾਂ ਨੇ ਮਦਦ ਕੀਤੀ ਹੈ, ਉਹਨਾਂ ਦੇ ਸਾਥੀ ਬਣੇ ਨੇ, ਹਰ ਦੁੱਖ ਸੁੱਖ ਦੇ ਵਿੱਚ ਰਾਹ ਦਸੇਰੇ ਬਣੇ ਹੈ, ਤੇ ਉਹ ਚੀਜ਼ਾਂ ਨੂੰ ਜਦੋਂ ਦੇਖਦੇ ਆ, ਜਾਂ ਚਾਹੇ ਉਹ ਅਮੀਰੀ ਦੀ ਗੱਲ ਕਰ ਲਈਏ ਚਾਹੇ ਗਰੀਬੀ ਦੀ, ਕਿ ਅੱਗੇ ਤੋਂ ਅੱਗੇ ਵਧਣ ਦੀ ਸਾਡੀ ਇੱਕ ਕੋਸ਼ਿਸ਼ ਹੈ, ਪਰ ਜੋ ਕੁਦਰਤ ਨੇ ਸਾਨੂੰ ਰੂਪ ਰੰਗ ਮਤ ਕਹਿ ਲਓ ਜਾਂ ਜਿੰਨਾ ਕੁ ਵੀ ਦਿਮਾਗ ਜਿਹੜਾ ਹੈ ਜਿਹਨ ਜਿਹੜਾ ਦਿੱਤਾ ਹੈ, ਅਸੀਂ ਬਹੁਤ ਸਾਰੇ ਸਾਡੇ ਬਾਡੀ ਦੇ ਐਡੇ ਅੰਗ ਨੇ ਕੀਮਤੀ, ਮਤਲਬ ਕਿ ਕਰੋੜਾਂ ਅਰਬਾਂ ਰੁਪਈਆ ਵੀ ਦੇ ਦਈਏ ਤਾਂ ਉਹ ਖਰੀਦੇ ਨਹੀਂ ਜਾ ਸਕਦੇ, ਜਿਹੜੇ ਕੁਦਰਤ ਨੇ ਇੱਕ ਵਾਰੀ ਤੁਹਾਡੇ ਚ ਫਿੱਟ ਕਰ ਦਿੱਤੇ ਹੈ, ਤੇ ਉਹਨਾਂ ਚੀਜ਼ਾਂ ਦਾ ਅਸੀਂ ਕਦੇ ਮੁੱਲ ਹੀ ਨਹੀਂ ਪਾਇਆ ਜੀ, ਜਾਂ ਕੁਦਰਤ ਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਜੀ।
1: ਹਾਂਜੀ, ਇਹ ਇੱਕ ਬਿਲਕੁਲ ਹੀ ਸ਼ੁਕਰਾਨੇ ਵਾਲਾ ਇੱਕ ਕਹਿ ਲੋ ਵੀ ਬਿਲਕੁਲ ਹੀ ਵੱਖਰਾ ਇੱਕ ਟਰੈਕ ਹੋ ਸਕਦਾ ਹੈ
0: ਜੀ,
1: ਕਿਉਂਕਿ ਜਿਹੜੀ ਸੋਚ ਹੈ ਇਹ ਵਾਕਈ ਸ਼ੁਕਰਾਨਾ ਤੇ ਹੋਣਾ ਹੀ ਚਾਹੀਦਾ, ਕਿਉਂ ਜੋ ਬਖਸ਼ਿਸ਼ ਹੈ ਕੁਦਰਤ ਦੀ ਉਹ ਸਾਨੂੰ ਸਮਾਜ ਚ ਮਾਣ ਨਾਲ ਸਿਰ ਉੱਚਾ ਕਰਕੇ ਘੁੰਮਣ ਦੀ ਵੀ ਜਿਹੜੀ ਹੈ ਆਜ਼ਾਦੀ ਦਿੰਦੀ ਹੈ
0: ਜੀ।
1: ਤੇ ਜਿਹੜੀ ਤੁਸੀਂ ਕਰ ਭਲਾ ਹੋ ਭਲਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹੀ ਜਿਹੜੀ ਨਾ ਹਰੇਕ ਪਰਸਨੈਲਿਟੀ ਵੱਖਰੀ ਆ, ਹਰੇਕ ਬੰਦੇ ਨੂੰ, ਕਿਉਂਕਿ ਕਹਾਵਤਾਂ ਤਾਂ ਬਹੁਤ ਜ਼ਿਆਦਾ ਨੇ ਔਰ ਹਰ ਵਿਸ਼ੇ ਦੇ ਉੱਤੇ ਕਹਾਵਤ ਹੋ ਸਕਦੀ ਆ। ਜਿਵੇਂ ਹੁਣ ਜੇ ਕੋਈ ਇਹ ਕਹੇ ਕਿ ਕਰ ਭਲਾ ਹੋ ਭਲਾ, ਕੋਈ ਹੋਰ ਬੰਦਾ ਇਹ ਕਹਿ ਸਕਦਾ ਹੈ ਕਿ ਯਾਰ ਐਂ ਤਾਂ ਜੇ ਇਹ ਕਹਾਵਤ ਤੁਸੀਂ ਸਹੀ ਮੰਨਦੇ ਹੋ ਫਿਰ ਤਾਂ ਉਹ ਵੀ ਹੈਗੀ ਹੈ ਕਿ ਨੇਕੀ ਕਰ ਔਰ ਦਰਿਆ ਮੇਂ ਡਾਲ
0: ਜੀ,
1: ਤੋ ਉਹ ਵੀ ਫਿਰ ਗੱਲ ਹੋ ਗਈ ਵੀ ਫਿਰ ਤੁਸੀਂ ਹੋ ਭਲਾ ਵਾਲੀ ਆਸ ਨਾ ਰੱਖੋ
0: ਜੀ।
1: ਉਹ ਆਸ ਰੱਖਣ ਵਾਲੀ ਜਿਹੜੀ ਨੇਕੀ ਕਰ ਦਰਿਆ ਮੇਂ ਡਾਲ ਵਾਲੀ ਗੱਲ ਵੀ ਆ ਜਾਂਦੀ ਹੈ ਜਦੋਂ, ਕਿ ਕੋਈ ਗੱਲ ਨੀ, ਉਹ ਇਹੀ ਆ ਕਿ ਆਪਾਂ ਆਸ ਨਹੀਂ ਰੱਖ ਸਕਦੇ ਕਿ ਵਾਕਈ ਭਲਾਈ ਹੋਊਗਾ
0: ਜੀ।
1: ਹਾਲਾਂਕਿ ਕੁਦਰਤ ਦਾ ਨਿਯਮ ਹੈ ਕਿ ਜੋ ਬੀਜੋਗੇ ਉਹੀ ਜਿਹੜਾ ਹਾਸਿਲ ਹੋਣ ਵਾਲਾ ਹੈ
0: ਜੀ,
1: ਇਹ ਪੱਕਾ ਨਿਯਮ ਹੈ
0: ਜੀ।
1: ਜੇ ਅੱਜ ਕਿਸੇ ਨਾਲ ਕੋਈ ਧੋਖਾ ਕੀਤਾ ਜਾ ਰਿਹਾ ਹੈ ਤਾਂ ਉਹਦੇ ਨਾਲ ਪੱਕਾ ਹੀ ਇਹ ਸਾਹਮਣੇ ਆਣਾ ਹੀ ਆਣਾ, ਕਿਉਂਕਿ ਗੋਲ ਸਰਕਲ ਦੇ ਵਿੱਚ ਚੱਲਦਾ, ਜਿਹੋ ਜਿਹਾ ਖੇਤ ਬੀਜਿਆ ਜਾਂਦਾ ਉਹੋ ਜਿਹੀ ਫਸਲ ਜਿਹੜੀ ਉੱਗੇਗੀ। ਕਿੱਕਰ ਬੀਜ ਕੇ ਹੁਣ ਕਹਿ ਲੋ ਵੀ ਉੱਥੇ ਅੰਬ ਤਾਂ ਲੱਗਣੇ ਨੀ, ਉਹਨੂੰ ਕਿੱਕਰ ਹੀ ਲੱਗਣੀ ਹੈ, ਕੰਡੇ ਲੱਗਣਗੇ,
0: ਬਿਲਕੁਲ
1: ਧੁੱਕੇ ਲੱਗਣਗੇ
0: ਜੀ।
1: ਜੋ ਫਰੂਟ ਜਿਹੜਾ ਹੈ ਨਾ ਉਹੀ ਆ ਜੋ ਅਸੀਂ ਤਿਆਰ ਕਰ ਰਹੇ ਹਾਂ, ਜੋ ਅਸੀਂ ਜੋ ਵੇਚਣਾ ਚਾਹੁੰਦੇ ਹਾਂ ਜਾਂ ਜੋ ਹਾਸਲ ਕਰਨਾ ਚਾਹੁੰਦੇ ਹਾਂ
0: ਜੀ।
1: ਤੋ ਇਸੇ ਕਰਕੇ ਹੀ ਇਹਨਾਂ ਦਾ ਇਹਨਾਂ ਨੂੰ ਜਦੋਂ ਆਪਾਂ ਮੰਨਣਾ ਸ਼ੁਰੂ ਕਰਦੇ ਹਾਂ, ਜਦੋਂ ਸਾਡੀ ਪਰਸਨੈਲਿਟੀ ਦੀ ਕਹਿ ਲੋ ਵੀ ਡਿਵੈਲਪਮੈਂਟ ਹੁੰਦੀ ਆ
0: ਜੀ,
1: ਹੌਲੀ ਹੌਲੀ ਆਪਾਂ ਇਹ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰੁਝਾਨ ਹੈ ਐਜੂਕੇਸ਼ਨ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਕਿਉਂਕਿ ਆਪਣਾ ਫੀਲਡ ਵੀ ਉਹੀ ਆ, ਇਹਦੇ ਚ ਆਪਾਂ ਦੇਖਦੇ ਹਾਂ ਕਿ ਪੇਰੈਂਟਸ ਦੇ ਵਿੱਚ ਦੌੜ ਲੱਗ ਜਾਂਦੀ ਆ ਕਿ ਬੱਚੇ ਨੂੰ ਆਪਾਂ ਡਾਕਟਰ ਬਣਾਉਣਾ, ਵਧੀਆ ਵਕੀਲ ਬਣਾਉਣਾ, ਇੰਜੀਨੀਅਰ ਬਣਾਉਣਾ, ਇੱਥੇ ਦੌੜ ਲੱਗੀ ਹੋਈ ਪੂਰੀ
0: ਜੀ।
1: ਲੇਕਿਨ ਉਹ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ, ਆਪਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਸੋਚਣਾ ਚਾਹੀਦਾ, ਇੱਦਾਂ ਸੋਚਣ ਚ ਕੋਈ ਉਹ ਨਹੀਂ ਹੈਗੀ, ਪਰ ਉੱਥੇ ਨਾ ਜਿਹੜੀ ਇਹ ਦੌੜ ਆ ਉਹ ਚ ਇੱਕ ਚੀਜ਼ ਮਿਸ ਹੋ ਜਾਂਦੀ ਆ
0: ਜੀ,
1: ਉਹ ਹੈਗੀ ਆ ਕਿ ਆਪਾਂ ਆਪਣੇ ਜਵਾਕਾਂ ਨੂੰ ਇੱਕ ਵਧੀਆ ਇਨਸਾਨ ਵੀ ਬਣਾਉਣਾ
0: ਜੀ।
1: ਉਹ ਵਧੀਆ ਡਾਕਟਰ ਬਣ ਗਿਆ, ਪਰ ਜੇ ਉਹ ਵਧੀਆ ਇਨਸਾਨ ਨਹੀਂ ਬਣਿਆ ਤਾਂ ਫਿਰ ਉਹ ਕਿਸੇ ਕੰਮ ਦਾ ਨਹੀਂ, ਸਗੋਂ ਉਹ ਤੇ ਭਾਰ ਹੀ ਹੋ ਗਿਆ ਇੱਕ ਤਰ੍ਹਾਂ ਦਾ
0: ਜੀ।
1: ਤਾਂ ਉਹਨਾਂ ਚੀਜ਼ਾਂ ਨੂੰ ਇੱਕ ਪਾਸਾ ਜਿਹੜਾ ਸਾਨੂੰ ਕਰਨਾ ਹੀ ਪੈਣਾ ਜਦੋਂ ਆਪਾਂ ਆਪਣਾ ਰੋਲ ਪਲੇ ਕਰਾਂਗੇ ਸਮਾਜ ਚ ਜਾ ਕੇ। ਇਹੀ ਬੱਚੇ ਵੱਡੇ ਹੋਣਗੇ ਜਦੋਂ ਜਿੰਮੇਵਾਰੀ ਆਪਣੀ ਚੁੱਕਣਗੇ ਤੇ ਸਮਾਜ ਦੇ ਵਿੱਚ ਮੁੱਖ ਰੋਲ ਤੇ ਮੁੱਖ ਧਾਰਾ ਚ ਆਉਣਗੇ, ਉਸ ਵੇਲੇ ਇਹੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਜਾਣਗੀਆਂ ਉਹਨਾਂ ਨੂੰ, ਪਹਿਲਾਂ ਉਹਨਾਂ ਚ ਇਨਕਲਗੇਟ ਕੀਤੀਆਂ ਜਾਣਗੀਆਂ ਮੋਰਲ ਵੈਲਿਊਸ, ਇਹ ਜਿਹੜੇ ਵਿਸ਼ਾ ਹੈ ਮੋਰਲ ਵੈਲਿਊ ਦੇ ਉੱਤੇ ਜ਼ਿਆਦਾ ਫੋਕਸ ਰੱਖਦਾ।
0: ਬਿਲਕੁਲ,
1: ਤੋ ਉਹ ਚੀਜ਼ ਉਹਦੇ ਵਿੱਚ ਹੋਣੀ ਚਾਹੀਦੀ ਹੈ। ਇਹਦੇ ਵਾਸਤੇ ਵੀ ਤੁਸੀਂ ਦੇਖੋ ਕਿੰਨੇ ਡੀਪ ਇਹਦੇ ਵਾਸਤੇ ਸਾਡੇ ਕੋਲ ਕਹਾਣੀਆਂ ਨੇ, ਜਿਹੜੇ ਲੋਕ ਕਹਾਣੀਆਂ ਨੇ। ਇੱਕ ਮੈਂ ਪੜ੍ਹ ਰਿਹਾ ਸੀ ਕਿਤੇ ਕਿ ਕੋਈ ਸਾਧੂ ਬਾਬਾ ਜੀ ਸੀਗੇ, ਉਹ ਸਾਧੂ ਕਿਉਂਕਿ ਉਹਨਾਂ ਦੀ ਬਿਰਤੀ ਹੁਣ ਸਾਧੂ ਵਾਲੀ ਹੋ ਗਈ, ਉਹਨਾਂ ਨੇ ਪਿੰਡ ਤੋਂ ਦੂਰ ਕੁੱਲੀ ਪਾ ਲਈ ਤੇ ਇਕੱਲੇ ਰਹਿੰਦੇ ਸੀਗੇ। ਤੋ ਇੱਕ ਦਿਨ ਉਹਨਾਂ ਦਾ ਜੀ ਕੀਤਾ, ਭਾਈ ਕਦੋਂ ਸ਼ਹਿਰ ਮੌਜ ਮੇਲਾ ਦੇਖ ਆਈਏ, ਘੁੰਮ ਆਈਏ, ਉਧਰ ਵੀ ਗੇੜਾ ਕੱਢਿਆ
0: ਜੀ।
1: ਤੇ ਕਿਉਂਕਿ ਮਨ ਤੋਂ ਮਨ ਹੀ ਹੈ, ਘੁੰਮ ਫਿਰ ਕੇ ਆਏ, ਜਦੋਂ ਵਾਪਸ ਆ ਰਹੇ ਆ ਤੇ ਇੱਕ ਪਿੰਡ ਦੇ ਵਿੱਚ ਪਹੁੰਚੇ ਆ ਤੇ ਭੁੱਖ ਲੱਗੀ ਤੇ ਉਹਨੇ ਦੇਖਿਆ ਤੂੰ ਕਿਸੇ ਘਰ ਚੋਂ ਆਪਾਂ ਕੁਛ ਮੰਗ ਲੈਂਦੇ ਹਾਂ, ਚਲੋ ਰੋਟੀ ਪਾਣੀ ਦਾ ਜੁਗਾੜ ਹੋਜੂ। ਉਹ ਇੱਕ ਘਰ ਦੇ ਬਾਹਰ ਖੜੇ, ਅੱਗੇ ਉਹ ਜਿਹੜੀ ਔਰਤ ਹੈ ਉਹ ਝਾੜੂ ਲਾ ਰਹੀ ਹੈ
0: ਜੀ,
1: ਤੇ ਇਹ ਬਾਬਾ ਜੀ ਅੱਗੇ ਖੜੇ ਦਰਵਾਜ਼ੇ ਚ, ਤੇ ਉਹਨੇ ਆਪਣੇ ਸਹਿਜ ਸੁਭਾਅ ਕਿਹਾ ਉਹ ਬਾਬਾ ਇੱਕ ਪਾਸੇ ਹੋ ਜਾ
0: ਜੀ।
1: ਸਾਧੂ ਦੀ ਤਾਂ ਲਾਈਟਾਂ ਜਾਗੀਆਂ, ਕਹਿੰਦਾ ਉਹ ਇਹ ਤਾਂ ਮੈਨੂੰ ਅੱਜ ਨੇ ਬੜਾ ਤਗੜਾ ਗਿਆਨ ਹੀ ਦੇਤਾ, ਉਹਦੇ ਪੈਰੀ ਪੈ ਗਿਆ, ਕਹਿੰਦਾ ਭਾਈ ਤੂੰ ਮੈਨੂੰ ਰਾਹ ਦੱਸਤਾ, ਮੈਂ ਤਾਂ ਭਟਕ ਗਿਆ ਜੀ। ਇੱਕ ਪਾਸੇ ਹੋ ਜਾ,
0: ਬਿਲਕੁਲ
1: ਉਹਨੇ ਆਪਣੇ ਹਿਸਾਬ ਨਾਲ ਕਿਹਾ। ਇਹ ਹੁਣ ਭਟਕ ਰਿਹਾ ਕਿ ਕੁੱਲੀ ਵੀ ਪਾ ਕੇ ਦੂਰ ਵੀ ਰਹਿਣਾ ਚਾਹੁੰਦਾ ਤੇ ਸ਼ਹਿਰ ਦੇ ਰੌਣਕ ਮੇਲੇ ਵੀ ਦੇਖਣਾ ਚਾਹੁੰਦਾ ਤੇ ਉਹ ਉਲਝ ਜਾਏਗਾ, ਬੰਦਾ ਜਲੇਬੀ ਵਾਂਗ ਗੋਲ ਗੋਲ ਘੁੰਮਦਾ ਰਹੂ। ਇੱਕ ਪਾਸਾ ਜਦੋਂ ਰੱਖਦੇ ਹੁਣ ਭਗਤ ਪੂਰਨ ਸਿੰਘ ਜੀ ਦੀ, ਤੁਸੀਂ ਅੱਜ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਪ੍ਰਣਾਮ ਕਰ ਰਹੇ ਹਾਂ, ਉਹਨਾਂ ਦੀ ਜਿਹੜੀ ਸੇਵਾ ਹੈ ਉਹ ਇੱਕ ਮਿਸਾਲ ਹੈ
0: ਜੀ।
1: ਉਹਨਾਂ ਨੇ ਇੱਕ ਪਾਸਾ ਕਰ ਲਿਆ ਜ਼ਿੰਦਗੀ ਦਾ, ਵੀ ਯਾਰ ਆਹੀ ਆਪਣਾ ਹੁਣ ਠੀਕ ਆ, ਵੀ ਮੈਂ ਇਹ ਟਰੈਕ ਚੁਣ ਲਿਆ ਹੈ, ਇਹ ਮੇਰਾ ਮਕਸਦ ਹੈ ਇਹ
0: ਜੀ।
1: ਉਹ ਇੱਕੀ ਗਾਈ ਜਿਹੜਾ ਜਪਾਨੀਆਂ ਦਾ ਸਿਧਾਂਤ ਵੀ ਆ, ਉਹ ਇੱਕੀ ਗਾਈ ਦੇ ਵਿੱਚ ਆਪਾਂ ਦੇਖਦੇ ਹਾਂ ਚਾਰ ਜਾਂ ਬਣਾ ਕੇ ਦੇਖਦੇ ਹੁੰਦੇ ਕਿ ਮੇਰਾ ਜਿਹੜਾ ਕੇਂਦਰੀ ਜਿਹੜੀ ਮੇਰੀ ਸਮਰੱਥਾ ਹੈ ਉਹ ਕੀ ਆ
0: ਜੀ।
1: ਉਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਦੇਖਦੇ ਹਾਂ ਫਿਰ ਉਹ ਜਿਹੜਾ ਜੀਵਨ ਹੈ ਉਹਦਾ ਮਨੋਰਥ ਹੈ ਉਹ ਵੀ ਜਿਹੜਾ ਸਾਰਥਕ ਹੋ ਜਾਂਦਾ, ਉਹ ਵੀ ਕਹਿੰਦਾ ਉਹਦਾ ਅਰਥ ਭਰਪੂਰ ਹੋ ਜਾਂਦਾ ਜਦੋਂ ਲੇਖੇ ਲੱਗ ਜਾਂਦਾ। ਇਹ ਇਹੋ ਜਿਹੜੇ ਲੋਕ ਨੇ ਸਾਡੇ ਗੁਰੂ ਪੀਰ ਨੇ ਵੱਡੇ ਵਡੇਰੇ ਆ, ਉਹਨਾਂ ਨੇ ਬਹੁਤ ਹੀ ਜਬਰਦਸਤ ਇਸ ਦੇ ਵਿੱਚ ਆਪਾਂ ਕੁਰਬਾਨ ਕਰਕੇ ਲੋਕਾਂ ਦੀ ਸੇਵਾ ਲਈ ਸਭ ਕੁਛ ਆਪਣਾ ਵਾਰ ਕੇ ਜਿਹੜਾ ਉਹ ਸਾਨੂੰ ਰਾਹ ਦਿਖਾਇਆ, ਲਾਈਟ ਹਾਊਸ ਬਣੇ
0: ਜੀ।
1: ਵੀ ਆਪਾਂ ਦੂਰੋਂ ਦੇਖ ਕੇ ਕਹਿ ਸਕਦੇ ਹਾਂ ਕਿ ਠੀਕ ਹੈ ਜੀ, ਹਾਂ ਐਂ ਜੇ ਹੋਵੇ ਤਾਂ ਕੁਛ ਵੀ ਰਾਹ ਚ ਆ ਜਾਏ, ਕੁਛ ਵੀ ਆਪਾਂ ਨੂੰ ਤਿਆਗਣਾ ਵੀ ਪੈ ਜਾਏ ਤਾਂ ਆਪਾਂ ਉਹ ਕਰ ਦੇਣਾ ਚਾਹੀਦਾ
0: ਜੀ।
1: ਤੋ ਉਹ ਜੀਵਨੀ ਜੋ ਕਹਿ ਰਹੇ ਕਥਨੀ ਕਰਨੀ ਉਹ ਇੱਕ ਹੋ ਜਾਂਦੀ ਹੈ, ਇੱਕ ਮਿੰਟ ਹੋ ਜਾਂਦੀ ਹੈ। ਇਸੇ ਕਰਕੇ ਹੀ ਜਦੋਂ ਜਿਹੜੇ ਵੀ ਦਿਆਨਤਦਾਰ ਨੇ ਜਿਹੜੇ ਵੀ ਸਿਆਣੇ ਬੰਦੇ ਨੇ ਗੱਲ ਕਹੀ ਹੋਊਗੀ ਸਭ ਤੋਂ ਪਹਿਲਾਂ ਕਿ ਭਾਈ ਕਰ ਭਲਾ ਹੋ ਭਲਾ, ਤੋ ਇਹਦੇ ਪਿੱਛੇ ਵੀ ਬਹੁਤ ਹੀ ਸ਼ਾਰਟਕਟ ਦੇ ਵਿੱਚ ਸੰਖੇਪ ਦੇ ਵਿੱਚ ਕਹਿ ਲਓ, ਉਹ ਜਿਵੇਂ ਤੀਰ ਨੂੰ ਮਾਰਿਆ ਸਿੱਧਾ ਹੀ ਨਿਸ਼ਾਨੇ ਤੇ ਲੱਗ ਜਾਂਦਾ ਬੁਲਜ਼ ਆਈ, ਉਹੀ ਇੱਕ ਤਰ੍ਹਾਂ ਦਾ ਸੰਦੇਸ਼ ਦਿੰਦਾ ਕਿ ਠੀਕ ਹੈ ਵੀ ਇਹ ਸੌਖਾ ਵੀ ਆ ਤੇ ਯਾਦ ਵੀ ਰੱਖਿਆ ਜਾ ਸਕਦਾ
0: ਜੀ।
1: ਜੀ
0: ਸ਼ਮੀ ਜੀ, ਜਿਵੇਂ ਇਹਦੇ ਚਲੋ ਵੱਖਰੇ ਵੱਖਰੇ ਐਂਗਲ ਤੋਂ ਮੈਂ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ, ਕਿ ਜਿੱਦਾਂ ਮਨੋਵਿਗਿਆਨੀ ਤੌਰ ਦੇ ਉੱਤੇ ਸਾਈਕੋਲੋਜੀ ਪੱਖ ਤੋਂ ਵੀ ਦੇਖਿਆ ਜਾਵੇ ਤੇ ਉਹ ਲੋਕ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੈਸੇ ਦੀ ਤੰਗੀ ਤੁਸ਼ਟੀ ਹੁੰਦੀ ਸੀ, ਰੋਟੀ ਪਾਣੀ, ਰਹਿਣ ਸਹਿਣ, ਰੋਜੀ ਕੱਪੜਾ ਮਕਾਨ, ਸਾਰਾ ਕੁਝ ਚੀਜ਼ਾਂ ਚੱਲਦੀਆਂ ਸੀ ਨਾਲ, ਪਰ ਇੰਨਾ ਸਟਰੋਂਗ ਮਤਲਬ ਕਿ ਟਾਰਗੇਟ ਆਪਣੇ ਆਪ ਦੇ ਵਿੱਚ ਰੱਖਣਾ ਤੇ ਆਪਣੇ ਆਪ ਨੂੰ ਇੰਨਾ ਕੁ ਮਤਲਬ ਕਿ ਤਾਕਤਵਰ ਰੱਖਣਾ ਕਿ ਕੁਝ ਵੀ ਹੋ ਜਾਵੇ ਅਸੀਂ ਆਪਣੇ ਟੀਚੇ ਤੋਂ ਭੜਕਣਾ ਨਹੀਂ ਹੈ। ਜੇ ਅੱਜ ਦੇਖਿਆ ਜਾਵੇ ਤਾਂ ਬਹੁਤ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੋਂ ਬੰਦਾ ਮਤਲਬ ਕਿ ਭਟਕਦਾ ਹੈ, ਜਾਨ ਦੇਣ ਤੱਕ ਵੀ ਜਾਂਦਾ ਹੈ, ਹੋਰ ਸਾਰੀਆਂ ਕਰਦਾ ਹੈ, ਪਰ ਉਹ ਕਿਵੇਂ ਮਤਲਬ ਕਿ ਆਪਣੇ ਮਨ ਨੂੰ ਇੰਨਾ ਸਟਰੋਂਗ ਰੱਖਦੇ ਹੋਣਗੇ ਜੀ, ਨਹੀਂ ਅਸੀਂ ਕਰਨਾ ਹੀ ਕਰਨਾ, ਜੋ ਧਾਰ ਲਿਆ ਉਹ ਕਰਕੇ ਹੀ ਹਟਣਾ।
1: ਬਿਲਕੁਲ ਜੀ, ਇਹ ਤਾਂ ਇਹ ਕਹਿ ਲੋ ਵੀ ਇਨਰ ਵੋਇਸ ਜਿਹਨੂੰ ਆਪਾਂ ਕਹਿੰਦੇ ਨਾ, ਅੰਦਰੋਂ ਆਵਾਜ਼ ਆਉਂਦੀ ਜਦੋਂ
0: ਜੀ,
1: ਜਿਹੜਾ ਕਹਿੰਦੇ ਵੀ ਅੰਦਰ ਸਾਡੇ ਬੈਠਾ ਕੋਈ
0: ਜੀ,
1: ਉਹਦੀ ਜਦੋਂ ਆਵਾਜ਼ ਸੁਣ ਲਈ ਤਾਂ ਫਿਰ ਹੋਰ ਆਵਾਜ਼ਾਂ ਦਾ ਅਰਥ ਉਹ ਬੇਅਰਥੀ ਹੋ ਜਾਂਦਾ, ਫਿਰ ਪਤਾ ਕਹਿੰਦਾ ਇੱਧਰ ਲੱਗ ਗਈ ਹੁਣ। ਜਿਵੇਂ ਬੁੱਲੇ ਨੂੰ ਕਹਿਤਾ ਜੀ ਬੁੱਲਿਆ ਰੱਬ ਦਾ ਕੀ ਪਾਉਣਾ, ਉਧਰੋਂ ਪੁੱਟਣਾ ਇੱਧਰ ਲਾਉਣਾ,
0: ਜੀ
1: ਉਹੀ ਉਹ ਪਨੀਰੀ ਦੇ ਕੇ ਉਹਨਾਂ ਨੂੰ ਸਮਝ ਆ ਗਈ।
0: ਜੀ
1: ਉਹ ਜਿਹੜੀ ਝਾੜੂ ਮਾਰਨ ਵਾਲੀ ਔਰਤ ਹੈ ਉਹਨੂੰ ਉਹਦੇ ਸ਼ਬਦਾਂ ਨਾਲ ਹੀ ਕਿਸੇ ਨੂੰ ਰਾਹ ਮਿਲ ਗਿਆ। ਰਾਹ ਅਸਲ ਚ ਜੇ ਤਲਾਸ਼ ਵਿੱਚ ਹੈਗੇ ਆ ਰਾਹ ਦੀ, ਫਿਰ ਰਾਹ ਮਿਲ ਜਾਂਦਾ, ਰਾਹ ਦੱਸਣ ਵਾਲਾ ਵੀ ਮਿਲ ਜਾਂਦਾ, ਫਿਰ ਕਿਸੇ ਵੀ ਚੀਜ਼ ਤੋਂ ਕਿਸੇ ਵੀ ਗੱਲ ਤੋਂ ਸਾਨੂੰ ਦਿਸ਼ਾ ਮਿਲ ਸਕਦੀ ਹੈ, ਸੰਕੇਤ ਮਿਲ ਸਕਦਾ ਹੈ।
0: ਜੀ
1: ਸਿਧਾਰਥ ਨਾਵਲ ਦੇ ਅਖੀਰ ਦੇ ਵਿੱਚ ਉਹ ਜਿਹੜਾ ਉਹਨੂੰ ਪੁੱਛਦਾ ਮਲਾਹ ਨੂੰ ਕਿ ਤੂੰ ਤਾਂ ਜ਼ਿਆਦਾ ਗਿਆ ਨੀ ਕਿਤੇ ਯਾਰ, ਮੈਂ ਇੰਨਾ ਗਿਆਨ ਪ੍ਰਾਪਤ ਕੀਤਾ, ਸਭ ਕੁਛ ਕੀਤਾ, ਤੂੰ ਸਵਾਲ ਨੀ ਪੁੱਛਦਾ, ਮੈਂ ਸਵਾਲਾਂ ਦੇ ਜਵਾਬ ਲੱਭਦਾ ਸੀ। ਉਹ ਕਹਿੰਦਾ ਮੈਂ ਪੁੱਛਦਾ, ਮੈਂ ਦਰਿਆ ਨੂੰ ਪੁੱਛ ਲੈਂਦਾ ਉਹਨਾਂ
0: ਜੀ
1: ਸਵਾਲ ਮੇਰੇ ਮਨ ਚ ਕੋਈ ਆਵੇ। ਉਹ ਬੰਦਾ ਪੁੱਛਦਾ ਕਹਿੰਦਾ ਦਰਿਆ ਵੀ ਕਦੇ ਬੋਲਦੇ ਆ? ਉਹ ਬਾਈ ਹਰ ਚੀਜ਼ ਕੁਦਰਤ ਦੀ ਬੋਲਦੀ ਹੈ, ਉੱਤਰ ਦਿੰਦੀ ਹੈ, ਬਸ ਸੁਣਨ ਵਾਲਾ ਬੰਦਾ ਚਾਹੀਦਾ।
0: ਜੀ ਬਿਲਕੁਲ
1: ਉਹ ਚੀਜ਼ ਹੈ ਨਾ। ਹੁਣ ਉਹ ਇਹੀ ਗੱਲ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਉਹ ਕਿਵੇਂ ਅੰਦਰੋਂ ਸਟਰੋਂਗ ਹੋ ਜਾਂਦੇ ਆ, ਜਦੋਂ ਆਵਾਜ਼ ਹੀ ਅੰਦਰੋਂ ਆ ਗਈ
0: ਜੀ,
1: ਫਿਰ ਉਹਦਾ ਤੇ ਮਤਲਬ ਕਹਿ ਲੋ ਵੀ ਇੱਕ ਤਰ੍ਹਾਂ ਦੀ ਨੀਂਹ ਰੱਖੀ ਗਈ ਵੱਡੀ ਜ਼ਬਰਦਸਤ
0: ਜੀ,
1: ਉਹ ਅਲਟੀਮੇਟ ਹੋ ਗਿਆ ਬੰਦੇ,
0: ਮੈਂ ਨਾ
1: ਫਿਰ ਉਹ ਨੀ ਹਿੱਲੇਗਾ ਆਪਣੇ ਜਿਹੜੇ ਆਸ਼ੇ ਦੇ ਉੱਤੋਂ। ਜੀ ਜੀ
0: ਸ਼ਮੀ ਜੀ, ਆ ਛੁੱਟੀਆਂ ਚੱਲਦੀਆਂ ਸੀਗੀਆਂ ਤਾਂ ਉਹਦੇ ਵਿੱਚ ਚਲੋ ਬਹੁਤ ਸਾਰੇ ਐਸੇ ਡਰਾਮੇ ਜਾਂ ਹੋਰ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ, ਇੱਕ ਮਨ ਨੂੰ ਭਾਉਂਦਾ, ਇੱਕ ਨਹੀਂ ਜਿੰਨੇ ਵੀ ਡਰਾਮੇ ਦੇਖੇ ਹੈ, ਤਾਂ ਉਹਦੇ ਵਿੱਚ ਇੱਕ ਡਰਾਮੇ ਦਾ ਜ਼ਿਕਰ ਕਰਨਾ ਚਾਹਾਂਗਾ, ਪਾਕਿਸਤਾਨੀ ਡਰਾਮਾ ਪਰੀਜ਼ਾਤ
1: ਜੀ,
0: ਤੇ ਉਹਦੇ ਵਿੱਚ ਗੁਰਬਤ ਗਰੀਬੀ ਦੇ ਨਾਲ ਵਿਅਕਤੀ ਜਿਹੜਾ ਉਹ ਘੁਲ ਰਿਹਾ ਜੀ, ਤੇ ਘਰ ਦੇ ਹਾਲਾਤ ਵੀ ਮੰਦੜੇ ਨੇ, ਹੋਰ ਸਾਰੀਆਂ ਚੀਜ਼ਾਂ ਵਿੱਚ ਮਤਲਬ ਕਿ ਆਪ ਵੀ ਪੜ੍ਹ ਰਿਹਾ ਹੈ ਤੇ ਕਾਲਜ ਜਾ ਰਿਹਾ, ਪਰ ਕੁਝ ਕਾਰਨਾਂ ਦੇ ਕਰਕੇ ਬਹੁਤ ਸਿੱਧਾ ਸਾਦਾ ਤੇ ਬਹੁਤ ਹੀ ਇਮਾਨਦਾਰ ਬੰਦਾ ਵਿਅਕਤੀ ਹੈ ਜੀ ਉਹ, ਤੇ ਉਹ ਘਰੋਂ ਵੀ ਦੁਰਕਾਰਿਆ ਜਾਂਦਾ ਹੈ, ਕੋਈ ਜਿਹੜਾ ਸਟੋਰ ਜਿਹਾ ਬਣਾਇਆ ਹੁੰਦਾ ਉਹਦੇ ਵਿੱਚ ਉਹਦੀ ਰਿਹਾਇਸ਼ ਹੁੰਦੀ ਆ, ਬਾਕੀ ਜਿਹੜੇ ਦੋ ਭਰਾ ਹੁੰਦੇ ਹੈ ਉਹ ਆਪਣੇ ਵਧੀਆ ਤਰੀਕੇ ਦੇ ਨਾਲ ਜਿੰਨਾ ਕੁ ਵੀ ਹੈ ਉਹਨਾਂ ਕੋਲ ਵਧੀਆ ਬਸਰ ਕਰਦੇ ਆ, ਪਰ ਉਹਨੇ ਇੱਕ ਸਟੋਰ ਦੇ ਰੂਪ ਦੇ ਵਿੱਚ ਕਮਰਾ ਹੁੰਦਾ, ਉਹਦੇ ਵਿੱਚ ਉਹ ਰਹਿੰਦਾ ਹੁੰਦਾ, ਚੁੱਪ ਚਪੀਤੇ ਆਉਂਦਾ ਹੈ, ਚੁੱਪ ਚਪੀਤੇ ਚਲਿਆ ਜਾਂਦਾ ਹੈ, ਭਰਜਾਈਆਂ ਜਦੋਂ ਮਨ ਕਰਦਾ ਉਹਨੂੰ ਡਾਂਟ ਵੀ ਲੈਂਦੀਆਂ ਨੇ, ਖਿੱਚ ਧੂ ਵੀ ਕਰ ਲੈਂਦੀਆਂ ਨੇ, ਤੇ ਬਹੁਤ ਵਧੀਆ ਉਹ ਕਹਿ ਲੋ ਕਿ ਲਿਖਾਰੀ ਹੁੰਦਾ ਹੈ, ਮਤਲਬ ਕਿ ਕਦਰਦਾਨ ਹੁੰਦਾ ਹੈ ਸ਼ਬਦਾਂ ਦਾ, ਤੇ ਉਹ ਇੰਨਾ ਕੁ ਪਾਪੂਲਰ ਹੋ ਜਾਂਦਾ ਹੈ ਕਾਲਜ ਦੇ ਵਿੱਚ ਕਿ ਮੈਗਜ਼ੀਨਾਂ ਦੇ ਵਿੱਚ ਲੋਕ ਉਹਦੀਆਂ ਨਜ਼ਮਾਂ ਨੂੰ ਜਿਹੜਾ ਦਿਲ ਤੇ ਹੱਥ ਰੱਖ ਕੇ ਸੁਣਨ ਲੱਗ ਜਾਂਦੇ ਨੇ, ਤੇ ਕੁਝ ਕਾਰਨਾਂ ਦੇ ਕਰਕੇ ਉਹਨੂੰ ਸਕੂਲ ਜਿਹੜਾ ਉਹਦਾ ਛੁੱਟ ਜਾਂਦਾ ਹੈ, ਤੇ ਆਖਰ ਦੇ ਵਿੱਚ ਜਦੋਂ ਉਹ ਜਾਂਦਾ ਆਪਣੇ ਇੱਕ ਫਰੈਂਡ ਦੇ ਕੋਲ, ਜਦੋਂ ਉਹਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ, ਗੌਰਮੈਂਟ ਦੇ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਬੜੇ ਵੱਡੇ ਪਾਕਿਸਤਾਨ ਦੇ ਕਾਲਜ ਦੇ ਵਿੱਚ ਉਹ ਮਤਲਬ ਕਿ ਆਪਣੀ ਸ਼ੁਰੂਆਤ ਕਰਦਾ, ਤੇ ਉੱਥੇ ਵੀ ਉਹ ਆਪਣੀ ਜਿਹੜੀ ਹੈ ਔਕਾਤ ਕਹਿ ਲਓ ਉਹਨੂੰ ਦੇਖ ਕੇ ਉਹ ਓਨਾ ਕਿ ਵਾਹ ਵਾਸਤਾ ਹਰ ਕਿਸੇ ਦੇ ਨਾਲ ਰੱਖਣ ਦੀ ਕੋਸ਼ਿਸ਼ ਕਰਦਾ ਕਿ ਜਿੰਨੇ ਕੁ ਮੇਰੇ ਕਿ ਜਿੰਨਾ ਕੁ ਮੈਂ ਹੈ ਓਨਾ ਕੁ ਰੱਖਾਂ, ਪਰ ਬਹੁਤ ਸਾਰੇ ਚੰਗੇ ਦਿਲ ਇਨਸਾਨ ਵੀ ਹੁੰਦੇ ਆ ਤੇ ਉਹਦੇ ਨਾਲ ਮੇਲ ਮਿਲਾਪ ਕਰਦੇ ਆ, ਉਹਨੂੰ ਘਰ ਸੱਦਦੇ ਆ ਤੇ ਪਾਰਟੀ ਸ਼ਾਰਟੀ ਚੱਲਦੀ ਹੈ, ਸਾਰਾ ਕੁਝ ਚੱਲਦਾ, ਪਰ ਉਹ ਆਪਣੇ ਆਪ ਦੇ ਵਿੱਚ ਉੱਥੇ ਚੰਗਾ ਨਹੀਂ ਆਪਣੇ ਆਪ ਦੇ ਵਿੱਚ ਫੀਲ ਕਰਦਾ, ਅਨਕੰਫਰਟੇਬਲ ਫੀਲ ਕਰਦਾ, ਤੇ ਉਹ ਇੱਕ ਬਹੁਤ ਹੀ ਅਮੀਰ ਘਰ ਦੀ ਕੁੜੀ ਹੁੰਦੀ ਹੈ ਤੇ ਉਹਨੇ ਪਾਰਟੀ ਦਿੱਤੀ ਹੁੰਦੀ ਹੈ ਤਾਂ ਉੱਥੇ ਉਹਨੂੰ ਬੁਲਾਇਆ ਜਾਂਦਾ ਤੇ ਉਹਦੀ ਮਦਰ ਜਿਹੜੀ ਉਹਨੂੰ ਇੱਕ ਤਾਨਾ ਦਿੰਦੀ ਹੈ ਜੀ, ਤੇ ਉਹ ਕਹਿੰਦੀ ਹੈ ਕਿ ਜੇ ਤੂੰ ਬੰਦੇ ਦੀ ਹਨਾ ਹਰ ਬੁਰਾਈ ਸ਼ਕਲ ਸੂਰਤ ਰੰਗ ਭੇਦ ਜਾਤ ਪਾਤ ਹਰ ਚੀਜ਼ ਲੁਕ ਜਾਂਦੀ ਹੈ ਜਦੋਂ ਪੈਸੇ ਜੇਬ ਦੇ ਵਿੱਚ ਪੈਸੇ ਹੁੰਦੇ ਹੈ,
1: ਠੀਕ ਹੈ,
0: ਤੇ ਉਹ ਕਹਿੰਦੀ ਇੰਨਾ ਕੁ ਧਨ ਆਪਣੇ ਲਈ ਇਕੱਠਾ ਕਰ ਲਿਆ ਮਤਲਬ ਕਿ ਤੈਨੂੰ ਮਤਲਬ ਕਿ ਤੇਰੇ ਸਾਰੇ ਐਬ ਜਿਹੜੇ ਆ ਉਹਦੇ ਵਿੱਚ ਲੁਕ ਜਾਣ, ਪਰ ਉਹ ਜਿਸ ਪੋਜੀਸ਼ਨ ਤੇ ਉਸ ਸਮੇਂ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਫਕਰ ਵੀ ਮਹਿਸੂਸ ਹੁੰਦਾ ਤੇ ਕਿ ਉਹਦੇ ਵਰਗਾ ਕੋਈ ਲਿਖਾਰੀ ਨਹੀਂ ਹੈ, ਤੇ ਉੱਥੇ ਪਾਰਟੀ ਦੇ ਵਿੱਚ ਇੱਕ ਮਤਲਬ ਕਿ ਮੇਰੇ ਵਰਗਾ ਲਿਖਾਰੀ ਹੁੰਦਾ ਹੈ ਕਿ ਉਹ ਬਸ ਦੁਨੀਆਂ ਦੇ ਵਿੱਚ ਇੱਕ ਆਪਣੀ ਦੁਨੀਆਂ ਦੇ ਵਿੱਚ ਮਸ਼ਹੂਰ ਹੋਣਾ ਚਾਹੁੰਦਾ ਹੈ, ਉਹ ਆਪਣੀ ਕਿਤਾਬ ਛੋਣਾ ਚਾਹੁੰਦਾ ਹੈ ਨਜ਼ਮਾਂ ਦੀ ਜੀ, ਤੇ ਉਹ ਕਹਿੰਦਾ ਹਾਂ ਭਾਈ ਦੱਸ ਜੇ ਤੂੰ ਵੇਚਣੀ ਚਾਹੁੰਦਾ ਹੈ ਤਾਂ ਮਤਲਬ ਕਿ ਆਪਣੀ ਸ਼ਾਇਰੀ ਵੇਚਣੀ ਹੈ, ਮੈਂ ਕਿਤਾਬ ਦਾ ਰੂਪ ਦੇਵਾਂਗਾ ਪਰ ਮੈਨੂੰ ਦੇ ਦੇ ਕਿੰਨੇ ਦੀ ਦੇਣੀ ਹੈ, ਉਹ ਕਹਿੰਦਾ ਹਾਲੇ ਮੇਰੀ ਮਜਬੂਰੀ ਨਹੀਂ ਗੀ ਮੈਂ ਨਹੀਂ ਦੇਣੀ ਹਜੇ, ਤੇ ਜਦੋਂ ਕਿਸੇ ਕਦੇ ਮਜਬੂਰੀ ਬਣੀ ਵੱਡਾ ਬਿਜ਼ਨਸਮੈਨ ਹੁੰਦਾ ਉਹ, ਜਿੱਦਣ ਕਹਿੰਦਾ ਮਜਬੂਰੀ ਬਣੀ ਤਾਂ ਮੈਂ ਤੇਰੀ ਦੁਕਾਨ ਤੇ ਆਵਾਂਗਾ ਤੇ ਸਭ ਤੋਂ ਪਹਿਲਾਂ ਤੈਨੂੰ ਹੀ ਆਫਰ ਕਰਾਂਗਾ, ਤੇ ਉਹ ਹੱਸ ਪੈਂਦਾ ਮੋਰੇ, ਉਹ ਕਹਿੰਦਾ ਦੁਕਾਨ, ਮਤਲਬ ਕਿ ਉਹ ਵੱਡਾ ਬਿਜ਼ਨਸਮੈਨ ਹੁੰਦਾ, ਉਹ ਕਹਿੰਦਾ ਦੁਕਾਨ ਤੇ ਆਵਾਂਗਾ। ਅੱਛਾ, ਕਹਿੰਦਾ ਮੈਨੂੰ ਅੱਜ ਪਤਾ ਲੱਗਾ ਕਿ ਮੇਰੀ ਦੁਕਾਨ ਵੀ ਹੈਗੀ ਹੈ ਕੋਈ, ਤੇ ਚਾਹੇ ਉਹ ਕਹਿੰਦਾ ਤੂੰ ਅਮੀਰ ਹੋਊਗਾ ਆਪਣੇ ਘਰ ਹੋਊਗਾ, ਤੇ ਜੋ ਮੇਰੀ ਔਕਾਤ ਆ ਮੈਨੂੰ ਪਤਾ ਹੈ ਉਹਦੇ ਵਿੱਚ ਮੇਰੀ ਵੈਲਿਊ ਕੀ ਹੈ। ਤੇ ਉਹ ਫਿਰ ਹੌਲੀ ਹੌਲੀ ਕੀ ਕਰਦੇ ਆ, ਸਾਰਾ ਕੁਝ ਅੱਗੇ ਵਧਦਾ, ਬਹੁਤ ਲੰਬਾ ਐਪੀਸੋਡ ਆ, ਸੰਖੇਪ ਦੇ ਵਿੱਚ ਰੱਖਾਂ ਇਹਨੂੰ ਤਾਂ। ਤਾਂ ਸ਼ਮੀ ਜੀ ਉਹ ਚਲੇ ਜਾਂਦਾ ਕਰਾਚੀ, ਚਲਿਆ ਜਾਂਦਾ ਕਾਰੋਬਾਰ ਕਰਨ ਦੇ ਲਈ, ਪੜ੍ਹਾਈ ਵਿੱਚੇ ਛੱਡ ਜਾਂਦਾ, ਕੁਝ ਮਜਬੂਰੀਆਂ ਬਣ ਜਾਂਦੀਆਂ ਪਰਿਵਾਰ ਦੀਆਂ, ਕਰਾਚੀ ਚਲਿਆ ਜਾਂਦਾ। ਤੇ ਉੱਥੇ ਵੀ ਜਿਸ ਬੋਸ ਦੇ ਕੋਲ ਉਹ ਨੌਕਰੀ ਕਰਦਾ, ਉਹ ਬਹੁਤ ਵੱਡਾ ਮਤਲਬ ਕਿ ਕਾਰੋਬਾਰੀ ਹੁੰਦਾ ਹੈ, ਮਤਲਬ ਕਿ ਮਨਿਸਟਰ ਹੋ ਗਏ, ਹੋਰ ਸਾਰੇ ਲੋਕ ਹੋ ਗਏ ਉਹਦੇ ਉਹਦੇ ਤੋਂ ਮਤਲਬ ਕਿ ਸੋਚ ਵਿਚਾਰ ਕੇ ਉਹਦੇ ਨਾਲ ਗੱਲ ਕਰਦੇ ਹੈ, ਤੇ ਬਹੁਤ ਵੱਡਾ ਕਾਰੋਬਾਰੀ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈ। ਉਹਦੇ ਕੋਲ ਚਲ ਜਾਂਦਾ, ਉਹਨੂੰ ਕਹਿੰਦਾ ਜੀ ਜਨਾਬ ਮੈਨੂੰ ਨੌਕਰੀ ਚਾਹੀਦੀ ਹੈ। ਉਹ ਨੌਕਰੀ ਤੇ ਰੱਖ ਲੈਂਦੇ ਹੈ, ਤੇ ਉਹਨੂੰ ਕਹਿੰਦੇ ਦੇ ਦਿਓ ਨੌਕਰੀ। ਉਹ ਰਾਤ ਨੂੰ ਕਿਤੇ ਮਤਲਬ ਕਿ ਉਹਨਾਂ ਦੇ ਬੰਦੇ ਆਪਣੇ ਫੈਕਟਰੀ ਦੇ ਵਿੱਚ ਉਹ ਨਜਾਇਜ਼ ਕੰਮ ਕਰਦੇ ਹੈ, ਸੌਦਾ ਪੱਤਾ ਇੱਧਰ ਉੱਧਰ ਕਰਦੇ ਹੈ। ਤਾਂ ਉਹ ਉਹ ਕਹਿੰਦਾ ਮੈਂ ਇਹਦੇ ਬਾਰੇ ਦੱਸ ਦੇਣਾ ਨਾ, ਮੇਰੇ ਤੋਂ ਨਹੀਂ ਰਿਹਾ ਜਾਣਾ, ਕਿਉਂਕਿ ਇਮਾਨਦਾਰ ਹੁੰਦਾ ਕਿਸੇ ਤਰ੍ਹਾਂ ਗਦਾਰੀ ਨਹੀਂ ਕਰਨੀ, ਆਪਣੇ ਆਪ ਦੇ ਵਿੱਚ ਗਲਤੀ ਫੀਲ ਹੋ ਜਾਂਦੀ ਹੈ। ਉਹ ਜਾਂਦਾ ਸਿੱਧਾ, ਕਿਸੇ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਆਪਣੇ ਮਤਲਬ ਕਿ ਬੌਸ ਨੂੰ ਜਾ ਕੇ ਇੰਨੀ ਸਿੱਧੀ ਗੱਲ ਕਹਿ ਦੇਵੇ, ਅਪੋਇੰਟਮੈਂਟ ਲੈਣੀ ਪੈਂਦੀ ਹੈ ਛੋਟੀ ਛੋਟੀ ਗੱਲ ਤੋਂ ਉਹਦੇ ਨਾਲ ਮਿਲਣ ਦੇ ਲਈ। ਤਾਂ ਉਹ ਸਿੱਧਾ ਜਾ ਕੇ ਰੋਕ ਲੈਂਦਾ ਉਹਨੂੰ, ਕਹਿੰਦਾ ਜੀ ਇੱਦਾਂ ਕਰਕੇ ਹੋ ਰਿਹਾ, ਤੇ ਆਹ ਤੁਹਾਡੇ ਸਾਹਮਣੇ ਜਿਹੜੇ ਤੁਹਾਡੇ ਮੈਨੇਜਰ ਨੇ ਨਾਲ ਖੜੇ ਨੇ, ਇਹਨਾਂ ਨੂੰ ਪੁੱਛ ਲਓ ਆਹ ਦਿਨ ਆਹ ਤਰੀਕ ਸੀ ਇੱਦਾਂ ਹੋਇਆ ਹੈ। ਤੇ ਉਹ ਕਹਿੰਦਾ ਕੋਈ ਨੀ ਮੈਂ ਕਰਦਾ ਗੱਲ, ਉਹ ਚਲਿਆ ਜਾਂਦਾ। ਉਹ ਤੋਂ ਬੜਾ ਪ੍ਰਭਾਵਿਤ ਹੁੰਦਾ, ਤੇ ਪ੍ਰਭਾਵਿਤ ਹੋ ਕੇ ਉਹ ਕਹਿੰਦਾ ਇੱਦਾਂ ਦੇ ਇਮਾਨਦਾਰ ਬੰਦੇ ਬਹੁਤ ਘੱਟ ਲੱਭਦੇ ਨੇ ਦੁਨੀਆ ਦੇ ਵਿੱਚ, ਇਹਨੂੰ ਹਨਾ ਸ਼ਾਮ ਨੂੰ ਘਰ ਬੁਲਾ ਲਾ। ਤੇ ਸ਼ਾਮ ਨੂੰ ਘਰ ਬੁਲਾਉਂਦੇ ਆ, ਗੋਲਫ ਖੇਡਦਾ ਹੁੰਦਾ ਹੈ, ਤੇ ਉੱਥੇ ਬੁਲਾ ਕੇ ਤਾਂ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਹੈ, ਤੇ ਕਹਿੰਦਾ ਇੱਕ ਵਾਰੀ ਵਿਚਾਰ ਲੈ, ਮਤਲਬ ਕਿ ਜੇ ਤੂੰ ਝੂਠ ਬੋਲਿਆ ਤਾਂ ਜਾਨੋ ਵੀ ਹੱਥ ਗਵਾ ਸਕਦਾ ਹੈ। ਤੇ ਉਹ ਕਹਿੰਦਾ ਮੇਰੇ 25-25, 30-30 ਸਾਲ ਦੇ ਜਿਹੜੇ ਨੇ ਮੇਰੇ ਨਾਲ ਜਿਹੜੇ ਸਾਥੀ ਕੰਮ ਕਰਦੇ ਆ ਨਾ, ਇਮਾਨਦਾਰੀ ਦੇ ਨਾਲ, ਮਤਲਬ ਕਿ ਉਹਨਾਂ ਦੇ ਨਾਮ ਨੇ, ਤੇ ਇਹ ਵਿਚਾਰ ਲਾ, ਜੇ ਤੈਨੂੰ ਹਜੇ ਵੀ ਕੁਝ ਲੱਗਦਾ ਵੀ ਤੂੰ ਗਲਤ ਕਹਿ ਰਿਹਾ ਜਾਂ ਕੀ ਕਹਿ ਰਿਹਾ, ਉਹਨੂੰ ਵਿਚਾਰ ਲਾ ਇੱਕ ਵਾਰੀ। ਉਹ ਕਹਿੰਦਾ ਨਹੀਂ ਜੀ ਮੈਂ ਆਪਣੀ ਖੜਾ ਆ ਜੀ ਆਪਣੀ ਗੱਲ ਦੇ ਉੱਤੇ, ਜੋ ਮੈਂ ਕਿਹਾ, ਜੋ ਮੈਂ ਦੇਖਿਆ, ਜੋ ਮੈਂ ਕੀਤਾ ਉਹ ਮੈਂ ਮੰਨਦਾ। ਤੇ ਉਹ ਤੋਂ ਬਾਅਦ ਜੀ ਉਹ ਕਨਫਰਮ ਕਰ ਲੈਂਦੇ, ਜਿਹੜੇ ਨਾਲ ਹੁੰਦੇ ਉਹ ਵੀ ਕਹਿੰਦੇ ਹਾਂਜੀ ਜੀ ਕੀਤਾ ਜੀ, ਇੱਦਾਂ ਹੋਇਆ ਜੀ। ਉਹ ਹੁੰਦਾ ਸਾਰਾ ਕੁਝ ਉਹਦੇ ਨਾਲ, ਉਹ ਮਤਲਬ ਕਿ ਰਲ ਮਿਲ ਕੇ ਹੀ ਹੁੰਦਾ, ਉਹਨੂੰ ਚੈੱਕ ਕਰਦੇ ਆ ਵੀ ਇਹ ਇਮਾਨਦਾਰ ਕਿੰਨਾ ਕ ਹੈ। ਠੀਕ ਹੈ ਠੀਕ ਹੈ, ਕੀ ਖਾਂਦੀ ਪੀਂਦੀ ਆ ਸਾਰੀ ਰਿਪੋਰਟ ਸ਼ਾਮ ਨੂੰ ਮੈਨੂੰ ਚਾਹੀਦੀ ਹੈ। ਤੇ ਸ਼ਮੀ ਜੀ ਆਖਰ ਦੇ ਵਿਚ ਕੁਝ ਇਸ ਤਰ੍ਹਾਂ ਦਾ ਬੌਸ ਦੇ ਨਾਲ ਵਾਪਰਦਾ ਹੈ ਕਿ ਵਾਈਫ ਉਹਦੀ ਕਿਸੇ ਨੂੰ ਹੋਰ ਪਸੰਦ ਕਰਦੀ ਹੈ, ਉਹ ਚਲਿਆ ਜਾਂਦਾ ਜੀ। ਉੱਥੇ ਉਹਨੂੰ ਮਾਰ ਮੁਕਾਉਂਦੇ ਨੇ, ਪਰ ਉੱਥੇ ਵੀ ਅੜਿਆ ਰਹਿੰਦਾ, ਕਹਿੰਦਾ ਗਲਤੀ ਮੇਰੀ ਹੋਈ ਹੈ, ਮੈਂ ਇਹਨੂੰ ਲੈ ਕੇ ਆਇਆ ਇੱਥੇ ਤਾਂ ਕਰਕੇ। ਉਹ ਕਹਿੰਦਾ ਯਾਰ ਇਹਦਾ ਇਮਾਨਦਾਰ ਬੰਦਾ ਇੱਦਾਂ ਦਾ ਮਿਲਣਾ ਹੀ ਨਹੀਂ ਕੋਈ, ਹੈ ਨਾ। ਉਹ ਚੱਕ ਕੇ ਉਹ ਮੁੜ ਕੇ ਕਹਿੰਦਾ ਕੋਈ ਗੱਲ ਨੀ ਤੈਨੂੰ ਛੱਡਿਆ। ਉਹਨਾਂ ਨੂੰ ਮੁੜ ਕੇ ਮਾਰ ਮੁਕਾਉਂਦੇ ਨੇ, ਗੱਲ ਨਿਬੜੀ ਜੀ ਖਤਮ। ਤੇ ਮੁੜ ਕੇ ਜਿੰਨਾ ਵੀ ਕਾਰੋਬਾਰ ਹੁੰਦਾ, ਪੁਲਿਸ ਕੇਸ ਹੋ ਜਾਂਦਾ, ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਉਹਨੂੰ ਲੱਗਦਾ ਕਿ ਏਡਾ ਵੱਡਾ ਮੈਂ ਵਪਾਰੀ ਹਾਂ, ਤੇ ਮੈਂ ਕੀ ਮਤਲਬ ਕਿ ਲੋਕਾਂ ਦੇ ਵਿੱਚ ਮੂੰਹ ਦਿਖਾਵਾਂਗਾ। ਉਹ ਮੁਹੱਬਤ ਹੀ ਇੰਨੀ ਕਰਦਾ ਹੁੰਦਾ ਆਪਣੇ ਘਰ ਵਾਲੀ ਨੂੰ ਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਏਦਾਂ ਦੀ ਇਹ। ਤੇ ਉਹ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ, ਸਾਰੀਆਂ ਵਸੀਅਤਾਂ ਜਿੰਨੇ ਉਹਦੇ ਇਮਾਨਦਾਰ ਕਰਿੰਦੇ ਹੁੰਦੇ ਆ, ਕੰਮ ਕਰਦੇ ਆ, ਉਹਨਾਂ ਦੇ ਨਾਂ ਸਾਰਾ ਕੁਝ, ਤੇ ਜਿਹੜਾ ਇਹ ਪਰਿਜਾਤ ਹੁੰਦਾ ਉਹਦੇ ਨਾਂ ਸਾਰਾ ਆਪਣਾ ਘਰ ਆਪਣਾ ਕਾਰੋਬਾਰ ਉਹਦੇ ਨਾਂ ਲਵਾ ਦਿੰਦਾ। ਕਹਿੰਦਾ ਅਗਲਾ ਕੰਮ, ਇਹ ਕੰਮ ਸਾਰਾ ਹੁਣ ਤੂੰ ਹੀ ਚਲਾਉਣਾ, ਉਹਨੂੰ ਦੱਸਦਾ ਵੀ ਨਹੀਂ ਗਾ ਜੀ ਵੀ ਇਹ ਤੂੰ ਕਰਨਾ ਹੈ। ਜਮੀਨ ਤੋਂ ਮਤਲਬ ਕਿ ਜਮੀਨ ਤੇ ਡਿੱਗਿਆ ਹੋਇਆ ਕਹਿ ਸਕਦੇ ਆ, ਤੇ ਉਹ ਟੀਸੀ ਦਾ ਬੇਰ ਬਣ ਗਿਆ ਜੀ, ਉਹ ਮਤਲਬ ਕਿ ਐਨ ਇਮਾਨਦਾਰੀ ਦੇ ਨਾਲ।
1: ਕਿਆ ਬਾਤ ਹੈ, ਕਿਆ ਬਾਤ, ਬਿਲਕੁਲ ਜੀ ਬਿਲਕੁਲ, ਇਹ ਤਾਂ ਹੈ ਹੀ ਹੈ ਕਿ ਬੰਦਾ ਆਪਣੇ ਨਿਸ਼ਚੇ ਚੋਂ ਨਾ ਡਿੱਗੇ। ਉਹ ਬਾਬਾ ਨਜ਼ਮੀ ਇੱਕ ਜਗ੍ਹਾ ਲਿਖਦੇ ਨਾ, ਇਸ਼ਕ ਦੀ ਬਾਜੀ ਜਿੱਤਣ ਨਾਲੋਂ ਹਾਰ ਜਾਈਏ ਤੇ ਚੰਗਾ ਏ, ਭੱਜਣ ਨਾਲੋਂ ਵਿੱਚ ਮੈਦਾਨੇ ਮਰ ਜਾਈਏ ਤੇ ਚੰਗਾ ਏ।
0: ਬਿਲਕੁਲ ਹੈ ਜੀ,
1: ਫਿਰ ਜਦੋਂ ਇਹ ਜੀ ਵੱਢ ਟੁੱਕ ਜੀ ਹੁੰਦੀ ਆ, ਫਿਰ ਕਈ ਇਹ ਵੀ ਕਹਿੰਦੇ ਆ ਕਿ ਚੜੀ ਹਨੇਰੀ ਰਾਵੀ ਜਾਣੇ ਕਿਹੜਾ ਰੰਗ ਲਿਆਵੇਗੀ,
0: ਜੀ
1: ਇਹਦੇ ਆਉਣ ਤੋਂ ਪਹਿਲਾਂ ਘਰ ਜਾਈਏ ਤੇ ਚੰਗਾ ਏ
0: ਚੰਗਾ ਏ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਜੀ।
0: ਬਿਲਕੁਲ
1: ਬਿਲਕੁਲ, ਇਹ ਜਿਹੜੀ ਤੁਸੀਂ ਕਹਾਣੀ ਸਾਂਝੀ ਕੀਤੀ ਹੈ ਨਾ ਜੀ, ਸਹੀ ਗੱਲ ਆ। ਆਮ ਕਹਿ ਲਓ ਵੀ ਕਹਾਣੀਆਂ, ਕਹਾਵਤਾਂ, ਅਖੌਤਾਂ, ਮਨੌਤਾਂ, ਜੋ ਰਵਾਇਤਾਂ ਨੇ ਜਾਂ ਲੋਕ ਰੀਤ ਹੈ, ਲੋਕ ਰੰਗ ਹੈ,
0: ਜੀ
1: ਇਹ ਸਾਰਿਆਂ ਦਾ ਮੁੱਖ ਮੰਤਵ ਕਹਿ ਲਓ ਘੁੰਮ ਘੁਮਾ ਕੇ ਉੱਥੇ ਜਦੋਂ ਆਪਾਂ ਆਉਂਦੇ ਹਾਂ ਕਿ ਸਾਡੇ ਅੰਦਰ ਜਿਹੜੀਆਂ ਮੋਰਲ ਵੈਲਿਊਜ ਨੇ
0: ਜੀ
1: ਉਹਨਾਂ ਨੂੰ ਜਿਉਂਦਾ ਰੱਖਣ ਦੀ ਇੱਕ ਜੱਦੋਜਹਿਦ ਆ, ਕਸ਼ਮਕਸ਼ ਆ। ਇਸੇ ਕਰਕੇ ਹੀ ਸ਼ਾਇਦ ਸਾਡੇ ਜਿਹੜੇ ਸਭਿਅਤਾ ਦੇ ਵਿਕਾਸ ਦੇ ਨਾਲ ਨਾਲ ਸਾਹਿਤ ਦਾ, ਲਿਟਰੇਚਰ ਦਾ ਵੀ ਜਿਹੜਾ ਵਿਕਾਸ ਨਾਲ ਹੋਇਆ,
0: ਜੀ
1: ਕਲਾ ਦਾ ਪੱਖ ਜਿਹੜਾ ਉਹ ਉਭਰਿਆ। ਕਲਾਕਾਰ ਆਪਣੀ ਕਲਾ ਦੇ ਰਾਹੀਂ ਇਹ ਜਿਹੜੇ ਚੀਜ਼ਾਂ ਨੇ ਇਹਨਾਂ ਨੂੰ ਜਿਉਂਦਾ ਰੱਖਦੇ ਆ,
0: ਜੀ
1: ਤੇ ਸ਼ਾਇਰ ਲੋਕ ਜਿਹੜੇ ਆ ਉਹ ਸ਼ਾਇਰੀ ਦੇ ਰਾਹੀਂ ਤੇ ਹੋਰ ਜਿਹੜੇ ਲਿਖਾਰੀ ਨੇ ਉਹ ਵੀ ਆਪਣੀਆਂ ਲਿਖਤਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਹੋਰ ਉਭਾਰਦੇ ਆ। ਇਹ
0: ਵਾਹ
1: ਕਹਾਣੀ ਵਾਕਈ ਜਿਹੜੀ ਆ ਇਸੇ ਲੜੀ ਦਾ ਇੱਕ ਹਿੱਸਾ ਆਪਾਂ ਕਹਿ ਸਕਦੇ ਆ
0: ਜੀ,
1: ਕਿ ਜਿਹੜਾ ਨੇਕ ਇਨਸਾਨ ਹੈ ਉਹ ਨੇਕੀ ਦੇ ਉੱਤੇ ਡਟਿਆ ਹੋਇਆ,
0: ਡਟਿਆ
1: ਉਹਨੂੰ ਕੋਈ ਜਿਹੜੀਆਂ ਰੁਕਾਵਟਾਂ ਆ ਰਹੀਆਂ ਨੇ, ਕੁਛ ਹੋ ਰਿਹਾ, ਜਿਹੜੇ ਕਹਿ ਲਓ ਵੀ ਔਡਸ ਨੇ ਉਹਦੀ ਜ਼ਿੰਦਗੀ ਦੇ ਵਿੱਚ, ਉਹ ਵੀ ਉਹਦਾ ਰਾਹ ਨਹੀਂ ਬਦਲ ਸਕਦੇ। ਉਹ ਵੀ ਉਹਨੂੰ ਕਹਿੰਦੇ ਨੇ, ਉਹ ਵੀ ਇਹਨਾਂ ਦੇ ਬਾਵਜੂਦ ਉਹ ਅੱਗੇ ਚੱਲੀ ਜਾਂਦਾ, ਜਿੰਨੀਆਂ ਵੀ ਹਰਡਲਸ ਆ ਗਈਆਂ ਉਹ ਪਾਰ ਕਰੀ ਜਾਂਦਾ।
0: ਬਿਲਕੁਲ,
1: ਤੋਂ ਇਹ ਵਾਕਈ ਜੀ ਚੰਗਾ ਸੁਨੇਹਾ ਦੇਣ ਵਾਲੀ ਜਿਹੜੀ ਕਹਾਣੀ ਆ
0: ਜੀ
1: ਜਿਹੜੀ ਤੁਸੀਂ ਸਾਂਝੀ ਕੀਤੀ ਆ, ਤੇ ਬਹੁਤ ਆਪਣਾ ਜਿਹੜਾ ਲੋਕ ਰੰਗ ਵੀ ਇਹਦੇ ਨਾਲ ਭਰਿਆ ਹੋਇਆ ਕਹਾਣੀਆਂ ਦੇ ਨਾਲ,
0: ਜੀ
1: ਜਿਹਦੇ ਵਿੱਚ ਕਾਫੀ ਕੁਛ ਆਪਾਂ ਨੇ ਆਪਣੇ ਜਿਹੜੇ ਆ ਬਜ਼ੁਰਗਾਂ ਕੋਲੋਂ ਕਹਿ ਲਓ ਵੀ ਪੀੜੀ ਦਰ ਪੀੜੀ ਟ੍ਰਾਂਸਫਰ ਹੁੰਦਾ ਹੈ ਇਹ ਸਾਰਾ ਜਿਹੜਾ ਡਾਟਾ ਹੈ।
0: ਬਿਲਕੁਲ ਹੈ ਜੀ,
1: ਸਿਰਫ ਇੱਕੋ ਗੱਲ ਆ, ਇੱਕੋ ਨਿਸ਼ਾਨੇ ਦੇ ਕਰਕੇ, ਇੱਕੋ ਪਰਪਜ਼ ਕਰਕੇ ਕਿ ਜਿਹੜਾ ਸਾਡੇ ਅੰਦਰ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਉਹ ਕਾਇਮ ਰਹਿਣ
0: ਜੀ।
1: ਇਹ ਹੈ ਜੀ, ਬਿਲਕੁਲ। ਦੂਸਰਾ ਇਹ ਹੈ ਕਿ ਜਦੋਂ ਆਪਾਂ ਇਹ ਗੱਲ ਕਰਦੇ ਆ, ਪਾਤਰ ਸਾਹਿਬ ਇੱਕ ਜਗ੍ਹਾ ਕਹਿ ਕੇ ਗਏ ਕਿ ਇੰਨਾ ਸੱਚ ਨਾ ਬੋਲ ਕਿਤੇ ਕੱਲਾ ਰਹਿ ਜਾਵੇ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਦੇ ਲਈ।
0: ਜੀ
1: ਜਦੋਂ ਇਹੋ ਜਿਹੀ ਗੱਲ ਕਰਦੇ ਆ ਤਾਂ ਉਹ ਕਿਸੇ ਨੂੰ ਸੱਚ ਬੋਲਣ ਤੋਂ ਰੋਕ ਨਹੀਂ ਰਹੇ
0: ਜੀ,
1: ਪਰ ਉਹ ਕਹਿ ਰਹੇ, ਉਹ ਸੁਚੇਤ ਵੀ ਕਰ ਰਹੇ ਕਿ ਭਾਈ ਤੂੰ ਬੋਲੇਗਾ ਸੱਚ, ਤੂੰ ਚੰਗੇ ਰਾਹ ਤੇ ਚੱਲੇਗਾ, ਕੁਛ ਚੰਗਾ ਕਰੇਗਾ, ਤੇ ਤੇਰੇ ਨਾਲ ਬਹੁਤੀ ਭੀੜ ਨਹੀਂ ਜਾਣੀ ਨਾਲ,
0: ਬਿਲਕੁਲ
1: ਤੇਰੇ ਮਗਰ ਬਹੁਤੇ ਲੋਕ ਨਹੀਂ ਆਉਣੇ।
0: ਜੀ
1: ਉਹਦਾ ਫਿਰ ਪੰਜਾਬੀ ਗਾਇਕ ਵੀ ਗਾਉਂਦੇ ਆ, ਚੱਲਦੀ ਗੰਡਾਸੀ ਦੇਖ ਕੇ ਸਾਧ ਛੱਡ ਗਏ ਜੁੰਡੀ ਦੇ ਯਾਰ ਤੇਰੇ, ਕੋਂਡੀ ਵਾਲੇ ਸਿੰਘ ਅੜ ਗਏ ਨਿਤਰੂ ਬੜੇ ਮਹਿੰਗਾਣੀ।
0: ਧਰਮ ਕੋਈ ਵੀ ਮਾੜਾ ਨਹੀਂ ਗਾ, ਉਹਦੇ ਵਿੱਚ ਹਰ ਚੀਜ਼ ਦੇ ਵਿੱਚ ਦੇਖਿਆ ਜਾਵੇ ਤਾਂ, ਚਾਹੇ ਉਹ ਸਿੱਖ ਧਰਮ ਆ, ਉਹਦੇ ਚ ਕਿਰਤ ਕਰੋ, ਨਾਮ ਜਪੋ ਦਾ ਜ਼ਿਕਰ ਆਉਂਦਾ ਹੈ, ਤੇ ਜੇ ਆਪਾਂ ਗੱਲ ਕਰ ਲਈਏ ਹਿੰਦੂ ਧਰਮ ਦੀ ਤਾਂ ਉਹਦੇ ਵਿੱਚ ਕਰਮ ਦਾ ਸਿਧਾਂਤ ਆਉਂਦਾ ਹੈ ਜੀ। ਤੁਸੀਂ ਬੁੱਲੇ ਸ਼ਾਹ ਉਹਨਾਂ ਦੀ ਗੱਲ ਕੀਤੀ ਹੈ, ਉਹ ਭਈ ਰੱਬ ਦਾ ਕੀ ਪੋਣਾ ਇਧਰੋਂ ਪੁੱਟਣਾ ਉਧਰ ਲਾਉਣੇ ਦੀ ਗੱਲ ਆਉਂਦੀ ਹੈ, ਇਸਲਾਮ ਦੇ ਵਿੱਚ ਜ਼ਕਾਤ ਦਾ ਜ਼ਿਕਰ ਆਉਂਦਾ ਹੈ, ਰਹਿਮ ਦੀ ਗੱਲ ਆਉਂਦੀ ਹੈ, ਇਸੇ ਤਰ੍ਹਾਂ ਈਸਾਈ ਧਰਮ ਦੇ ਵਿੱਚ ਜਿਵੇਂ ਗੁਆਂਢੀ ਨਾਲ ਪਿਆਰ ਕਰਨ ਦੀ ਗੱਲ ਆਉਂਦੀ ਹੈ ਜੀ, ਤੇ ਪਿਆਰ ਮੁਹੱਬਤ
1: ਆਉਂਦੀ ਹੈ ਜੀ,
0: ਮਤਲਬ ਕਿ ਇੱਕ ਦੂਸਰੇ ਦੀ ਸਹਾਇਤਾ ਕਰਨ ਵਾਲੀ, ਤੇ ਬੁੱਧ ਧਰਮ ਦੇ ਵਿੱਚ ਕਰੂਣਾ ਦਾ ਜ਼ਿਕਰ ਆਉਂਦਾ ਹੈ। ਇੱਕ ਬੜੀ, ਚਲੋ ਹਰ ਕੋਈ ਚਾਹੁੰਦਾ ਹੈ ਸ਼ਮੀ ਜੀ ਕਿ ਚਾਹੇ ਹਰ ਭਾਸ਼ਾ ਦੇ ਵਿੱਚ ਜਾਂ ਹਰ ਧਰਮ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਹੈ, ਪਰ ਅਸੀਂ ਉਹਦੇ ਵਿੱਚ ਵੀ ਤਕਰੀਬਨ ਕਿਤੇ ਨਾ ਕਿਤੇ ਵੰਡੀਆਂ ਪਾਉਣ ਦੀ ਜਾਂ ਇੱਕ ਦੂਸਰੇ ਨੂੰ ਵੱਖਰਾ ਜਾਂ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਿਹੜਾ ਸੰਕੇਤ ਹੈ ਅਸਲ ਦੇ ਵਿੱਚ ਇਨਸਾਨੀਅਤ ਨੂੰ ਸਮਝਣਾ ਜਾਂ ਇਨਸਾਨੀਅਤ ਦੇ ਨਾਲ ਤੁਰਨਾ, ਉਹਦੀ ਬਾਂਹ ਫੜਨਾ, ਉਹ ਹੀ ਦੇ ਰਹੇ ਨੇ ਸਾਰੇ।
1: ਦੇਖੋ ਇਹਦੇ ਚ ਨਾ ਕਿਸੇ ਉਹ ਚ ਕਮੀ ਨਹੀਂ ਹੈ, ਜਿਹੜੇ ਮਹਾਨ ਲੋਕ ਨੇ, ਮਹਾਨ ਰਾਹ ਦਸੇਰੇ ਆ
0: ਜੀ,
1: ਜਿਹਨਾਂ ਨੂੰ ਆਪਾਂ ਚਾਨਣ ਮੁਨਾਰੇ ਕਹਿੰਦੇ ਆ, ਉਹਨਾਂ ਦੇ ਸੁਨੇਹੇ ਚ ਕਮੀ ਕੋਈ ਨਹੀਂ ਆ। ਜਿਹੜੇ ਮਗਰੋਂ ਹੁਣ ਮੇਰੇ ਵਰਗੇ ਚੇਲਾ ਆ ਜਾਂਦਾ ਕੋਈ, ਉਹ ਕਹੂਗਾ ਵੀ ਸੁਨੇਹਾ ਤਾਂ ਸਾਰਿਆਂ ਦਾ ਇੱਕ ਆ, ਵੀ ਰੱਬ ਇੱਕ ਆ, ਪਰ ਸਾਡੇ ਵਾਲਾ ਰੱਬ ਇੱਕ ਹੈ, ਸਾਡੇ ਵਾਲਾ ਵਧੀਆ, ਬਸ
0: ਵਧੀਆ ਹੈ ਜੀ।
1: ਉਹ ਸਾਡੇ ਵਾਲਾ ਤੁਹਾਡੇ ਵਾਲਾ ਜਦੋਂ ਵਿੱਚ ਆ ਜਾਂਦਾ ਨਾ, ਫਿਰ ਉਹ ਜਿਹੜੀਆਂ ਵਿੱਚ ਜਿਹੜੇ ਬੜੇ ਸੈਕਟਰ ਬਣ ਜਾਂਦੇ ਆ, ਹੋਰ ਵੱਖਰੇ ਵੱਖਰੇ ਚੀਜ਼ਾਂ ਹੋ ਜਾਂਦੇ ਨੇ, ਤੇ ਉਹ ਆਪਾਂ ਬਾੜਾ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ, ਜਿਵੇਂ ਧਰਤੀ ਤਾਂ ਖੁੱਲੀ ਹੈ ਸਾਰੀ, ਲੇਕਿਨ ਆਪਾਂ ਕਹਿੰਦੇ ਆ ਉਹ ਇੱਥੋਂ ਲੈ ਕੇ ਉੱਥੋਂ ਤੱਕ ਜਿਹੜਾ ਉਹ ਖੇਤ ਮੇਰਾ ਭਾਈ, ਹੁਣ ਉਹ ਤੇ ਮੇਰੇ ਵਾਲਾ ਸਭ ਤੋਂ ਵਧੀਆ, ਇਹਦੇ ਵਾਲੇ ਪਾਸੇ ਮੈਂ ਵੱਟ ਨੀ ਕਿਸੇ ਨੂੰ ਕਰਨ ਦੇਣੀ, ਵੱਟ ਬੰਨੇ ਦਾ ਰੌਲਾ ਰਹਿੰਦਾ ਰਹਿੰਦਾ ਮੁੜ ਕੇ।
0: ਬਿਲਕੁਲ,
1: ਵੱਟ ਬੰਨੇ ਛੱਡੋ, ਇੱਥੇ ਜਿਹੜੀਆਂ ਲੋਕਾਂ ਨੇ ਜੇ ਸ਼ਹਿਰ ਚ ਆ ਕੇ ਉਹ ਪਲਾਟ ਲੈ ਲਿਆ, ਕਿਸੇ ਵਧੀਆ ਜਿਹੜੀ ਡਿਵੈਲਪ ਹੋ ਰਹੀ ਉੱਥੇ ਕੋਠੀ ਵੀ ਪਾ ਲਈ ਆ, ਤਾਂ ਉਹ ਨੀਤਾਂ ਜਾਂਦੀਆਂ ਨੀ, ਉਹਦੇ ਵਿੱਚ ਵੀ ਕਬਜ਼ਾ ਜਿਹੜਾ ਨਾ ਬਾਹਰ ਨੂੰ ਰੈਂਪ ਕੱਢ ਲੈਣਗੇ ਹਨੇਰੀਆਂ ਪੂਰੀਆਂ। ਜਿਹੜੀ 60 ਫੁੱਟ ਦੀ ਸੜਕ, ਮੈਂ ਇੱਕ ਕਲੋਨੀ ਚ ਗਿਆ, ਹਾਲਾਂਕਿ ਪੂਡਾ ਦੀ ਕਲੋਨੀ ਸੀ, ਤੇ ਉਹ ਪੂਡਾ ਵਾਲੇ ਤੁਹਾਨੂੰ ਪਤਾ ਰੂਲ ਵੀ ਬੜੇ ਘੈਂਟ ਹੀ ਹੁੰਦੇ ਆ, ਆ ਜਾਂਦੇ ਮਾੜਾ ਜਿਹਾ ਪਤਾ ਲੱਗਿਆ ਉਹਨਾਂ ਨੂੰ ਵੀ ਕਬਜ਼ਾ ਕਰੀ ਜਾਂਦੇ, ਪਰ ਉਹ ਉਹਨਾਂ ਦੀਆਂ 60 ਫੁੱਟ ਦੀਆਂ ਸੜਕਾਂ ਸੀ ਉੱਥੇ, ਤੇ
0: ਜੀ
1: ਮੈਂ ਹੁਣ ਜਦੋਂ ਗਿਆ ਤੇ ਮਸਾਂ 20 ਫੁੱਟ ਦੀ ਰਹਿ ਗਈ। ਉਹ ਮੈਂ
0: ਜੀ
1: ਕਿਹਾ ਤੁਸੀਂ 20-20 ਫੁੱਟ ਕਿਵੇਂ ਇਧਰੋਂ ਕਰ ਲਿਆ ਯਾਰ? ਕਹਿੰਦੇ ਸਾਨੂੰ ਅੱਗੇ ਮੂਹਰੇ ਹਰਿਆਲੀ ਰੱਖਣ ਨੂੰ ਜਗ੍ਹਾ ਮਿਲੀ ਸੀ, ਅਸੀਂ
0: ਸਿਰਫ
1: ਬਾੜ ਕਰ ਲਈ।
0: ਬਿਲਕੁਲ
1: ਖਤਮ ਕਰਤਾ
0: ਬਿਲਕੁਲ
1: ਕੰਮ।
0: ਜੀ
1: ਜਿਹਨੂੰ
0: ਬਿਲਕੁਲ,
1: ਇਹ ਨੀ ਮੌਕਾ ਮਿਲਦਾ ਉਹ ਰੈਂਪ ਸਿੱਟ ਲੂ ਬਾਹਰ ਨੂੰ,
0: ਕਿਤੇ ਨਾ ਕਿਤੇ
1: ਤੇ
0: ਕਬਜ਼ਾ
1: ਉਹ
0: ਕਰਨ ਦੀ ਆਦਤ ਆ ਨਾ। ਬਿਲਕੁਲ ਹੈ ਜੀ।
1: ਇਹ ਤਾਂ ਦੇਖੋ ਜਿਹੜੀ ਫਿਤਰਤ ਹੈ ਸਾਡੀ ਵੀ ਅਸੀਂ
0: ਜੀ
1: ਹਟਦੇ ਨੀ। ਜੇ ਇੱਧਰ ਪਹਾੜਾਂ ਚ ਤੁਸੀਂ ਜਾਓ, ਪਿੰਡਾਂ ਚ ਚੱਲ ਜਾਓ, ਦੀਪ ਦੇ ਉੱਥੇ ਜਿਹੜੇ ਲੋਕਾਂ ਨੇ ਆਪਣੀ ਨਾ ਵਾੜ ਕੀਤੀ ਹੁੰਦੀ ਹੈ ਖੇਤਾਂ ਨੂੰ,
0: ਜੀ
1: ਉਹ ਸੜਕ ਵੱਲ ਨੂੰ ਧੱਕੀ ਜਾਣਗੇ ਉਹਨੂੰ।
0: ਜੀ
1: ਬਾਅਦ ਚ ਬੰਦਾ ਪੁੱਛੇ ਵੀ ਤੁਸੀਂ ਇੱਥੋਂ ਜੇ ਲੰਘਣਾ ਹੋਏ ਤੇ ਆਪ ਹੀ ਤੁਹਾਡਾ ਔਖਾ, ਵਿੱਚ ਕੰਡਿਆਂ ਚ ਉਲਝਦੇ ਫਿਰੋਗੇ, ਮਾੜੀ ਜਿਹੀ ਜਗ੍ਹਾ ਛੱਡ ਦੋ।
0: ਬਿਲਕੁਲ
1: ਮੇਨ ਜਿਹੜੀ ਲੁੱਕ ਪਈ ਹੈ ਉਹ ਲੁੱਕ ਦੇ ਉੱਤੇ ਵੀ ਐਨ ਅੰਦਰ ਨੂੰ ਧੱਕੀ ਪਈ ਹੁੰਦੀ ਹੈ, ਤੇ
0: ਜੀ
1: ਉਹ ਨਹੀਂ ਛੱਡਦੇ।
0: ਜੀ
1: ਤੇ ਉਹਨਾਂ ਦਾ ਜਿਹੜਾ ਇੱਕ ਕਬਜ਼ੇ ਦੀ ਭਾਵਨਾ, ਹੁਣ ਇੱਥੇ ਭਲਾ ਹੋਵੇ ਕਰ ਭਲਾ, ਪਰ ਕਿਹਦਾ ਭਲਾ ਕਰਨਾ? ਆਪਣਾ ਹੀ ਗਰੀਬ ਨੇ ਕਹਿੰਦਾ ਆਪਣਾ ਹੀ ਕਰੋ, ਬਸ ਠੀਕ ਹੈ
0: ਨਹੀਂ। ਮਨ ਚ ਤਾਂ ਇਹ ਵੀ
1: ਉਹ ਤਾਂ
0: ਵਿਚਾਰ
1: ਜਾਣਾ ਹੀ
0: ਆਉਂਦਾ
1: ਫਿਰ।
0: ਕਿ ਛੰਮੀ ਜੀ, ਕਈ ਵਾਰੀ ਇਹ ਵੀ ਵਿਚਾਰ ਆਉਂਦਾ ਕਿ ਸਿਰਫ ਅਸੀਂ ਨੇਕੀ ਰੱਬ ਦੇ ਡਰ ਕਰਕੇ ਕਰਦੇ ਹਾਂ ਜਾਂ ਫਿਰ ਨਰਕ ਦੇ ਡਰ ਕਰਕੇ ਕਰਦੇ ਹਾਂ, ਕਿ ਸਵਰਗ ਦੀ ਭਾਲ ਦੇ ਵਿੱਚ ਆ ਜਾਂ 2 ਨੰਬਰ ਦੇ ਵਿੱਚ ਪੈਸਾ ਕਮਾਇਆ ਹੋਇਆ ਉਹਦੇ ਡਰ ਤੋਂ ਕਰਦੇ ਹਾਂ, ਕਿ ਭਾਈ ਉਹਨੂੰ ਵੀ ਰੱਬ ਨੂੰ ਵੀ ਥੋੜਾ ਜਿਹਾ ਵਿੱਚ ਹਿੱਸੇਦਾਰ ਬਣਾ ਲਈਏ, ਭਈ ਜੇ ਅਸੀਂ ਚੋਰ ਕਹਿਲਾਵਾਂਗੇ ਤਾਂ ਥੋੜਾ ਬਹੁਤਾ ਉਹਦੇ ਉੱਤੇ ਵੀ ਤਾਂ ਇਲਜ਼ਾਮ ਆਏਗਾ ਨਾ।
1: ਆਏਗਾ ਜੀ, ਆਏਗਾ ਬਿਲਕੁਲ।
0: ਜੀ
1: ਰੱਬ ਰੱਬ ਇੱਕ ਗੁੰਝਲਦਾਰ ਬਜ਼ਾਰ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਤੇ ਕਾਫਰ ਹੋ ਜਾਏ ਬੰਦਾ।
0: ਸੈਣੀ ਸਾਹਿਬ ਤੋਂ ਪੇਚ ਖਲਵਾਉਂਦੇ ਹਾਂ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਨੇ ਨਾਲ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਸਵਾਗਤ ਜੀ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਤੁਹਾਡਾ ਹਾਸਾ ਇੱਥੇ ਤੱਕ ਗੂੰਜ ਰਿਹਾ, ਦੇਖ ਲੋ ਖਿੜ ਖਿੜ
1: ਸਤਿ ਸ੍ਰੀ ਅਕਾਲ ਜੀ।
2: ਗੱਲ ਏਦਾਂ ਹੈਗੀ ਆ, ਮੈਨੂੰ ਇਹ ਨੀ ਸਮਝ ਆਉਂਦੀ ਵੀ ਤੁਸੀਂ ਸਿਆਣੇ ਬਿਆਣੇ ਬੰਦੇ ਤੁਸੀਂ ਕਾਹਤੋਂ ਇਹੋ ਜਿਹੀਆਂ ਗੁੰਝਲਾਂ ਖੋਲਣ ਲੱਗ ਪਏ ਨੇ ਜਿਹੜੀਆਂ ਅੱਜ ਤੱਕ ਕਿਸੇ ਕੋਲ ਖੁੱਲੀਆਂ ਹੀ ਨੀ। ਉਹਦੀ ਗੁੰਝਲਾਂ ਮਤਲਬ ਗੁੰਝਲਾਂ ਹੀ ਠੀਕ ਲੱਗਦੀਆਂ
0: ਉਹਦੇ ਵੱਲ ਉਂਗਲ ਹੋ ਜਾਂਦੀ ਹੈ ਜੀ ਸੈਣੀ ਸਾਹਿਬ।
2: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ, ਪਹਿਲਾਂ ਤਾਂ ਜਿਹਨਾਂ ਦੇ ਮਤਲਬ ਸਮਰਪਿਤ ਜਿਹਨਾਂ ਨੂੰ ਤੁਸੀਂ ਇਹ ਪ੍ਰੋਗਰਾਮ ਰੱਖਿਆ
0: ਜੀ,
2: ਉਹਨਾਂ ਨੂੰ ਨਮਨ, ਉਹਨਾਂ ਦਾ ਜਿਹੜਾ ਹੈਗਾ ਭਗਤ ਪੂਰਨ ਸਿੰਘ ਉਹਨਾਂ ਨੂੰ ਨਮਨ ਜੀ।
0: ਬਿਲਕੁਲ,
2: ਉਹਨਾਂ ਨੇ ਵਾਕਈ ਜਿਹੜੀ ਉਹਨਾਂ ਦੀ ਕੁਰਬਾਨੀ ਸੀ, ਉਹਨਾਂ ਨੇ ਦੇਖੋ ਇੱਕ ਸਧਾਰਨ ਇਨਸਾਨ ਇੱਕ ਮਹਾਂਪੁਰਸ਼ ਕਿਸ ਤਰ੍ਹਾਂ ਬਣ ਸਕਦਾ ਆ ਉਹ ਇੱਕ ਰਸਤਾ ਦੱਸਿਆ ਜੀ।
0: ਜੀ
2: ਜਦੋਂ ਆਪਣਾ ਪਰਿਵਾਰ ਜਿਹੜਾ ਹੈਗਾ ਆ, ਸਾਰਾ ਸੰਸਾਰ ਆਪਣਾ ਪਰਿਵਾਰ ਲੱਗਣ ਲੱਗ ਪੈਂਦਾ ਆ ਜੀ,
0: ਜੀ
2: ਦੁਖੀਆਂ ਦਾ ਦਰਦ ਜਿਹੜਾ ਆਪਣਾ ਦਰਦ ਲੱਗਣ ਲੱਗ ਪੈਂਦਾ ਆ
0: ਜੀ,
2: ਉਸ ਵੇਲੇ ਉਹ ਬੰਦਾ ਉਹ ਬੜੀ ਸਧਾਰਨ ਜ਼ਿੰਦਗੀ ਜਿਹੜੀ ਆ ਉਹਦੇ ਹੁੰਦੇ ਹੋਏ ਵੀ ਉਹ ਇੱਕ ਪੂਜਨੀ ਇੱਕ ਮਤਲਬ ਜਿਹੜੀ ਪੂਜਨੀ ਹਸਤੀ ਬਣ ਜਾਂਦਾ ਬੰਦਾ
0: ਜੀ,
2: ਉਹ ਇਹਨਾਂ ਗੁਣਾਂ ਦੇ ਕਰਕੇ ਹੀ ਬਣਦਾ ਜੀ।
0: ਬਿਲਕੁਲ,
2: ਜਦੋਂ ਬੰਦਾ ਇਸ ਰਸਤੇ ਤੇ ਚੱਲਦਾ ਆ ਔਰ ਕੰਟੀਨਿਊਸਲੀ ਚੱਲਦਾ ਰਹਿੰਦਾ ਹੈਗਾ ਜੀ,
0: ਜੀ
2: ਉਸ ਵੇਲੇ ਸਟੇਟ ਆਫ ਮਾਇੰਡ ਜਿਹੜੀ ਆ ਉਹ ਆਪਣੇ ਆਪ ਡਿਵੈਲਪ ਹੁੰਦੀ ਰਹਿੰਦੀ ਹੈਗੀ ਆ ਜੀ, ਤੇ ਉਹ ਬੰਦਾ ਜਿਹੜਾ ਆ ਕੰਟੀਨਿਊਸ ਪ੍ਰੋਸੈਸ ਰਾਹੀਂ ਜਿਹੜਾ ਆ ਉਹ ਉੱਪਰ ਉੱਠਦਾ ਜਾਂਦਾ ਜੀ।
0: ਬਿਲਕੁਲ,
2: ਬਾਕੀ ਸਾਡੇ ਵਰਗੇ ਸਧਾਰਨ ਬੰਦਿਆਂ ਦਾ ਤਾਂ ਏਦਾਂ ਹਾਲ ਹੈ ਜੀ, ਜਦੋਂ ਅਸੀਂ ਕਿਸੇ ਚੰਗੇ ਦੀ ਗੱਲ ਸੁਣਦੇ ਹੈਗੇ ਆ ਅਸੀਂ ਉਹਦੇ ਚੰਗੇ ਦੇ ਪ੍ਰਭਾਵ ਚ ਥੋੜੀ ਦੇਰ ਰਹਿੰਦੇ ਆ ਜੀ,
0: ਜੀ
2: ਜਦੋਂ ਫੇਰ ਅਸੀਂ ਆਪਣੀਆਂ ਆਈ ਤੇ ਆ ਜਾਂਦੇ ਹੈਗੇ ਆ ਤੇ ਉਹ ਦੱਸਦੇ ਨਾ ਜੀ ਬਈ ਲੁਧਿਆਣੇ ਦੇ ਵਿੱਚ ਇੱਕ ਉਹ ਦੋਧੀ ਸਵੇਰੇ ਸਵੇਰੇ ਦੁੱਧ ਪਾਉਣ ਜਾਂਦਾ ਸੀ ਤੇ ਉਹ ਇੱਕ ਰਸਤੇ ਚ ਚਾਹ ਦਾ ਖੋਖਾ ਜਿਹਾ ਸੀਗਾ, ਉੱਥੇ ਚਾਹ ਪੀਂਦਾ
0: ਜੀ,
2: ਚਾਹ ਪੀਂਦਾ ਤੇ ਉਹ ਅੱਗੇ ਜਾਂਦਾ ਹੈਗਾ ਤੇ ਇੱਕ ਬੈਗ ਡਿੱਗਿਆ ਉਹਨੂੰ ਮਿਲਦਾ
0: ਜੀ।
2: ਦੋਧੀ ਦਾ ਵੀ ਰੁਟੀਨ ਸੀਗਾ ਵੀ ਉੱਥੋਂ ਚਾਹ ਪੀ ਕੇ ਅੱਗੇ ਜਾਣਾ ਜੀ, ਉਹ ਤੜਕੇ ਤੜਕੇ ਨਿਕਲਦੇ ਇਹ ਜੀ ਨੇੜੇ ਨੇ
0: ਜੀ,
2: ਉਹਨੂੰ ਬੈਗ ਮਿਲਦਾ ਤੇ ਉਹ ਜਦੋਂ ਬੈਗ ਖੋਲਦਾ ਤੇ ਬੈਗ ਨੋਟਾਂ ਨਾਲ ਭਰਿਆ ਆਇਆ ਸੀਗਾ ਤੇ ਉਹਨੇ ਅੰਦਾਜ਼ਾ ਲਾਇਆ ਵੀ ਇੱਥੋਂ ਕੋਈ ਬੰਦਾ ਜਿਹੜਾ ਹੈਗਾ ਇੱਥੋਂ ਹੀ ਮੁੜ ਕੇ ਜਿਹੜਾ ਆ ਵੀ ਇੱਥੇ ਰੁਕਿਆ ਹੋਊਗਾ ਜ਼ਰੂਰ, ਤੇ ਉਹ ਮੁੜ ਕੇ ਖੋਖੇ ਤੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਇੱਦਾਂ ਕਰਕੇ ਆ
0: ਜੀ
2: ਵੀ ਕਿਸੇ ਦਾ ਬੈਗ, ਉਹ ਕਹਿੰਦਾ ਮੋਟਰਸਾਈਕਲ ਤੇ ਦੋ ਬੰਦੇ ਇੱਥੇ ਚਾਹ ਪੀ ਕੇ ਗਏ ਆ
0: ਜੀ।
2: ਤੇ ਉਹ ਕਿਹਾ ਵੀ ਉਹਨੇ ਸੋਚਿਆ ਵੀ ਠੀਕ ਗੱਲ ਹੈਗੀ, ਮੈਂ ਥੋੜੀ ਦੇਰ ਵੇਟ ਕਰ ਲੈਣਾ ਆ
0: ਜੀ।
2: ਤੇ ਉਹ ਜਦੋਂ ਦੇਖਿਆ ਅੱਧੇ ਘੰਟੇ ਬਾਅਦ ਜਿਹੜਾ ਹੈਗਾ ਉਹ ਬੰਦੇ ਹਫੇ ਹਫੇ ਦੌੜੇ ਦੌੜੇ ਆਏ ਵਾਪਸ, ਉਹਨਾਂ ਨੇ ਆ ਕੇ ਜਿਹੜਾ ਆ ਜਦੋਂ ਦੇਖਿਆ ਤੇ ਉਹ ਕਹਿੰਦੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਬੈਗ ਇੱਥੇ ਹੈਗਾ ਆ ਜੀ। ਉਹਨਾਂ ਨੇ ਕਿਹਾ, ਕਹਿੰਦਾ ਜੀ ਆਪਣੇ ਪੈਸੇ ਗਿਣ ਲਓ
0: ਜੀ।
2: ਕਹਿੰਦੇ ਵੀ ਤੂੰ ਖੋਲ ਕੇ ਦੇਖਿਆ ਸੀ? ਕਹਿੰਦਾ ਹਾਂ ਮੈਂ ਦੇਖਿਆ ਸੀ ਵੀ ਪੈਸੇ ਭਰੇ ਤੇ ਤਾਂ ਕਰਕੇ ਮੈਂ ਤਾਂ ਵੇਟ ਕਰਦਾ, ਮੈਂ ਤਾਂ ਅੱਗੇ ਦੁੱਧ ਪਹੁੰਚ ਜਾਣਾ, ਮੈਂ ਲੇਟ ਹੋ ਰਿਹਾ ਹੈਗਾ, ਤੁਸੀਂ ਆਪਣੇ ਪੈਸੇ ਗਿਣ ਲਓ
0: ਜੀ।
2: ਉਹਨਾਂ ਨੇ ਦੇਖਿਆ, ਉਹ ਕਹਿੰਦੇ ਵੀ ਦੇਖੋ ਉਹਨਾਂ ਨੇ ਜੀ ਅਗਲੇ ਦਿਨ ਪੱਤਰਕਾਰ ਤੋਂ ਅਖਬਾਰ ਚ ਨਾਲ ਦੋਧੀ ਦਾ ਐਡਰੈਸ ਲਿਆਇਆ ਸੀ, ਉਹਨੂੰ ਕੁਛ ਇਨਾਮ ਦੇਣ ਲੱਗੇ। ਉਹ ਕਹਿੰਦਾ ਮੈਂ ਕੁਛ ਨੀ ਲੈਣਾ ਜੀ, ਮੈਂ ਲੈਣਾ ਹੁੰਦਾ ਮੈਂ ਸਾਰੇ ਰੱਖ ਲੈਂਦਾ
0: ਜੀ,
2: ਮੈਂ ਮਤਲਬ ਕੁਛ ਨੀ ਲੈਣਾ
0: ਜੀ।
2: ਉਹਨਾਂ ਦੇ ਅਗਲੇ ਦਿਨ ਫੋਟੋ ਵੀ ਲੱਗੀ ਦੋਧੀ ਦੀ ਵੀ ਹਾਂ ਜੀ ਜੀ ਵੀ ਇਮਾਨਦਾਰੀ ਜਿੰਦਾ ਆ
0: ਜੀ।
2: 7 ਦਿਨਾਂ ਬਾਅਦ ਉਹ ਦੋਧੀ ਗੁਆਂਢੀਆਂ ਦੇ ਤੂੜੀ ਦਾ ਟੋਕਰਾ ਚੋਰੀ ਕਰਦਾ ਫੜ ਹੋ ਗਿਆ ਜੀ। ਕੁਛ ਨੀ ਆ, ਇਹ ਸਟੇਟ ਆਫ ਮਾਇੰਡ ਹੁੰਦੀ ਆ ਬੰਦੇ ਦੀ। ਕਿਸੇ ਟਾਈਮ ਤੇ ਉਹੀ ਬੰਦਾ ਦੇਵਤਾ ਹੁੰਦਾ ਆ, ਉਹੀ ਸਟੇਟ ਆਫ ਮਾਇੰਡ ਜਿਹੜੀ ਆ ਜਦੋਂ ਡਾਈਵਰਟ ਹੋ ਜਾਂਦੀ ਆ ਉਹੀ ਰਾਖਸ਼ ਬਣ ਜਾਂਦਾ ਜੀ।
0: ਬਿਲਕੁਲ
2: ਇਹ ਸਧਾਰਨ ਬੰਦਿਆਂ ਦੀ ਇੱਦਾਂ ਦੀ ਹੈਗੀ ਆ
0: ਜੀ।
2: ਸੋ ਇਸ ਕਰਕੇ ਜਿਹੜਾ ਯਾਰ ਤੁਸੀਂ ਕਰ ਭਲਾ ਸੋ ਹੋ ਭਲਾ ਵਾਲੀ ਗੱਲ ਆ ਵੀ ਜਿੱਦਣ ਉਹਨੇ ਭਲਾ ਕੀਤਾ ਸੀਗਾ ਉਦਣ ਤਾਂ ਅਖਬਾਰ ਚ ਫੋਟੋ ਲੱਗ ਗਈ
0: ਜੀ,
2: ਤੇ ਜਿੱਦਣ ਦੂਜਾ ਕਰਮ ਕੀਤਾ ਉਦਣ ਜਿਹੜਾ ਹੈਗਾ ਯਾਰ ਰੌਲਾ ਉਹ ਵੀ ਪੈ ਗਿਆ
0: ਤੇ
2: ਅਖਬਾਰ ਚ ਖਬਰ ਉਹ ਵੀ ਆ ਗਈ ਸੀ ਜੀ। ਤੇ ਉਹ ਜਿੱਦਣ ਅਖਬਾਰ ਦੇ ਵਿੱਚ ਖਬਰ ਆਈ ਉਦਣ ਨਾਲ ਉਹ ਵੀ ਆਈ ਵੀ ਭਾਈ 7 ਦਿਨ ਪਹਿਲਾਂ ਇਸ ਬੰਦੇ ਦੀ ਫੋਟੋ ਇਸ ਕਰਕੇ ਲੱਗੀ ਸੀ ਵੀ ਇੱਦਾਂ ਕਰਕੇ ਆ ਹੈ ਜੀ
0: ਜੀ।
2: ਤੇ ਅਸੀਂ ਇੱਧਰ ਆਪਣੇ ਹਰਿਆਣੇ ਦੇ ਵਿੱਚ ਇੱਕ ਕੇਸ ਲੱਗਿਆ ਸੀ ਤੇ ਅਸੀਂ ਤੜਕੇ ਨਿਕਲੇ ਜੀ ਇੱਥੋਂ
0: ਜੀ।
2: ਤੇ ਟੋਹਾਣੇ ਕੇਸ ਸੀਗਾ ਲੱਗਾ ਆ ਜੀ ਕਿਸੇ, ਇੱਥੇ ਬੈਟਰੀ ਬੋਨਰਲ ਡਿਸਪਿਊਟ ਸੀਗਾ ਜੀ। ਤੇ ਉਹ ਮੈਨੂੰ ਬੰਦੇ ਕਹਿੰਦੇ ਵੀ ਅਸੀਂ ਇੱਥੋਂ ਤੁਹਾਨੂੰ ਨਾਲ ਲੈ ਕੇ ਜਾਣਾ, ਉਹ ਮੈਨੂੰ ਨਾਲ ਲੈ ਕੇ ਚੱਲੇ। ਤੜਕੇ ਅਸੀਂ ਨਿਕਲੇ 2:30-3 ਵਜੇ
0: ਜੀ
2: ਹਾਂਜੀ। ਤੇ ਅਸੀਂ ਵੀ ਕੁਦਰਤੀ ਉਸ ਰਸਤੇ ਦੇ ਵਿੱਚ ਨਾ ਤੇ ਲੁਧਿਆਣੇ ਤੋਂ ਉਰੇ ਪਾਸਿਓਂ ਜਿਹੜਾ ਹੈਗਾ ਆ ਉਹ ਰੋਡ ਨਿਕਲ

0: ਜੋੜੇ ਹੋਏ ਆ
1: ਜੀ,
0: ਹਾਂਜੀ। ਇਹ ਆਪਣੇ ਸਵਾਰਥ ਦੀ ਪੂਰਤੀ ਲਈ ਕਿਤੇ ਕਿਸ ਐਕਸਟੈਂਟ ਤੱਕ ਡਿੱਗ ਸਕਦਾ ਹੈਗਾ, ਇਹ ਬੰਦੇ ਬੰਦੇ ਤੇ ਵੇਰੀ ਕਰਦਾ ਜੀ।
1: ਬਿਲਕੁਲ ਹੈ ਜੀ, ਜੀ
0: ਦੂਜਾ ਬੰਦੇ ਨੂੰ ਮਤਲਬ ਆਪਣੇ ਮਨ ਤੇ ਚੈੱਕ ਜਰੂਰ ਹੋਣਾ ਚਾਹੀਦਾ ਹੈਗਾ। ਕਿਉਂ ਕਹਿੰਦੇ ਹੈਗੇ ਆ ਕਿ ਮੈਨ ਇਜ਼ ਇਨ ਹਿਜ਼ ਬੈਸਟ ਕੰਪਨੀ ਵੈਨ ਹੀ ਇਜ਼ ਆਲ ਅਲੋਨ, ਤੇ ਜਦੋਂ ਬੰਦਾ ਕੱਲਾ ਹੁੰਦਾ ਆ ਤੇ ਉਹ ਮਤਲਬ ਸਭ ਤੋਂ ਵਧੀਆ ਸੰਗਤ ਚ ਹੁੰਦਾ ਆ, ਕਿਉਂਕਿ ਉਹਨੂੰ ਆਤਮ ਮੰਥਨ ਕਰਨ ਦਾ ਮੌਕਾ ਮਿਲਦਾ
1: ਜੀ।
0: ਜੇ ਬੰਦਾ ਆਤਮ ਮੰਥਨ ਕਰਦਾ ਹੈਗਾ ਆ, ਉਹਨੂੰ ਪਤਾ ਲੱਗਦਾ ਮੇਰੀਆਂ ਆਹ ਕਮੀਆਂ ਆ, ਔਰ ਜੇ ਉਹ ਕੋਸ਼ਿਸ਼ ਕਰਦਾ ਉਹਦੇ ਅੰਦਰ ਜਗਿਆਸੂ ਆ, ਤੇ ਜਗਿਆਸੂ ਦਾ ਤਾਂ ਮਤਲਬ ਇਹ ਆ ਨਾ ਜੀ ਕਿ ਮਤਲਬ ਉਹ ਕੋਸ਼ਿਸ਼ ਕਰ ਰਿਹਾ ਆਪਣੇ ਆਪ ਨੂੰ ਇੰਪਰੂਵ ਕਰਨ ਦੀ
1: ਜੀ,
0: ਫੇਰ ਜਿਹੜਾ ਹੈਗਾ ਆ ਉਹ। ਬਾਕੀ ਆ ਜਿਹੜੀਆਂ ਤੁਸੀਂ ਰੱਬ ਰੁਬ ਦੀਆਂ ਗੱਲਾਂ ਕਰਦੇ ਆ, ਇਹ ਤੁਹਾਡੇ ਵੱਡੇ ਸਿਆਣਿਆਂ ਬੰਦਿਆਂ ਦੀ ਗੱਲ ਆ ਜੀ, ਅਸੀਂ ਤਾਂ ਸਧਾਰਨ ਬੁੱਧੀ ਬੰਦੇ ਆ। ਹਾਂਜੀ, ਸੋ ਇਸ ਕਰਕੇ ਸਾਡੇ
1: ਸ਼ਮੀ ਜੀ ਸਪਿਰਚੁਅਲ ਗੱਲਾਂ ਆਪ ਕਰ ਜਾਂਦੇ ਨੇ, ਮੁੜ ਕੇ ਰੱਬ ਦਾ ਭਾਂਡਾ ਸਾਡੇ ਸਿਰ ਭਣ ਦਿੰਦੇ ਹੋ। ਦੱਸੋ ਸੈਣੀ ਦਾ
0: ਭਾਰੇ ਸਾਹਿਬ, ਇਹ ਡਿਸਕਸ਼ਨ ਦਾ ਵਿਸ਼ਾ ਹੈ ਹੀ ਨੀਗਾ ਜੀ, ਇਹ ਪ੍ਰੈਕਟਿਸ ਦਾ ਵਿਸ਼ਾ ਆ, ਇਹ ਡਿਸਕਸ਼ਨ ਦਾ ਵਿਸ਼ਾ ਨਹੀਂ, ਇਹ ਪ੍ਰੈਕਟਿਸ ਦਾ ਵਿਸ਼ਾ ਆ। ਤੂੰ ਮੈਂ ਤਾਂ ਕਰਕੇ ਹੈਗਾ ਆ ਭਈ ਆਪਾਂ ਨੂੰ ਨਹੀਂ ਪਤਾ ਭਾਈ ਏਦਾਂ ਰੱਬ ਰੁਬ ਬਾਰੇ ਬਹੁਤ ਬਹੁਤਾ, ਇਸ ਕਰਕੇ ਹੈਗਾ ਆ। ਤੇ ਬਾਕੀ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਜਰੂਰ ਹੋਣੀ ਚਾਹੀਦੀ ਹੈਗੀ ਆ, ਜਦੋਂ ਚੰਗਾ ਇਨਸਾਨ ਬਣ ਗਿਆ ਤੇ ਉਹ ਆਪਣੇ ਆਪ ਹੀ ਫਿਰ ਬੰਦੇ ਤੋਂ ਉੱਪਰਲੀ ਕੈਟਾਗਰੀ ਚ ਚੱਲ ਜਾਂਦਾ ਹੈਗਾ ਜੀ।
1: ਬਿਲਕੁਲ,
0: ਤੇ ਜਿੱਦਾਂ ਭਗਤ ਪੂਰਨ ਸਿੰਘ ਹੁਣੀ ਕਮਾਲ ਆ ਜੀ, ਬਹੁਤ ਹੀ ਬਹੁਤ, ਮੈਂ ਤਾਂ ਉਹਨਾਂ ਨੂੰ ਨਮਨ ਕਰਦਾ ਜੀ। ਵਿਦ ਦੀਸ ਸਬਮਿਸ਼ਨ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ, ਬਹੁਤ ਵਧੀਆ ਪ੍ਰੋਗਰਾਮ ਜੀ,
1: ਥੈਂਕ
0: ਯੂ ਜੀ ਸ਼ਮੀ ਜੀ, ਗ੍ਰੇਟਫੁਲ ਸਰ,
2: ਸ਼ੁਕਰੀਆ
0: ਸਰ, ਸਤਿ ਸ੍ਰੀ ਅਕਾਲ ਜੀ, ਬਹੁਤ ਸਮਾਂ ਦੇਣ ਲਈ ਧੰਨਵਾਦ
1: ਜੀ। ਦੋਸਤੋ, ਇਸ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਜੀ। ਸ਼ਮੀ ਜੀ, ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਦੀ ਗੱਲ ਤੇ ਜੀ?
2: ਬਾ ਕਮਾਲ ਜੀ, ਹਮੇਸ਼ਾ ਦੀ ਤਰ੍ਹਾਂ ਮੈਂ ਕਹਿੰਦਾ ਜੀ ਕੋਕੇ ਜੜਤੇ, ਔਰ ਬਿਲਕੁਲ ਜੋ ਇਸ ਵੇਲੇ ਆਪਾਂ ਚਰਚਾ ਲੈ ਕੇ ਬੈਠੇ ਆ, ਗੁਫ਼ਤਗੂ ਹੋ ਰਹੀ ਆ
1: ਜੀ,
2: ਉਹਦੇ ਉੱਤੇ ਉਹਨਾਂ ਨੇ ਕਹਿ ਲਓ ਵੀ ਉਹਨੂੰ ਹੋਰ ਉਹਦਾ ਜਿਹੜਾ ਲੈਵਲ ਬਹੁਤ ਉੱਪਰ ਕੀਤਾ ਹੈ, ਉਹਦੇ ਲਈ ਸ਼ੁਕਰੀਆ ਉਹਨਾਂ ਦਾ। ਮੈਂ ਇੱਕ ਛੋਟੀ ਜਿਹੀ ਹੋਰ ਸਾਂਝ ਪਾ ਕੇ ਮੈਂ ਆਗਿਆ ਲੈਣੀ ਚਾਹੂੰਗਾ ਕਿ ਥੋੜਾ ਜਿਹਾ ਬਸ ਰੁਝੇਵਾ ਸੀ। ਇੱਕ ਨਾ ਸਾਡੀ ਲੋਕ ਰੀਤ ਦੇ ਵਿੱਚ ਕਹਾਣੀ ਹੈ, ਮੈਂ ਉਹ ਕਹਾਣੀ ਸਾਂਝੀ ਕਰਨੀ ਚਾਹੁੰਦਾ ਤੁਹਾਡੀ ਇਜਾਜ਼ਤ ਦੇ ਨਾਲ,
1: ਜ਼ਰੂਰ ਜ਼ਰੂਰ।
2: ਕਿਉਂਕਿ ਇਹ ਜਿਹੜੀ ਸਾਡੀ ਫਿਤਰਤ ਆ ਉਹ ਕਾਫੀ ਹੱਦ ਤੱਕ ਉੱਥੋਂ ਵੀ ਸਾਨੂੰ ਹੋ ਸਕਦਾ ਕਰ ਭਲਾ ਹੋ ਭਲਾ ਇਹਦੇ ਵਿੱਚੋਂ ਵੀ ਨਿਕਲੇ
1: ਜੀ।
2: ਲੇਕਿਨ ਇੱਕ ਹਾਂ ਇਹ ਕਹਾਣੀ ਐ ਚੱਲਦੀ ਹੈ, ਲੋਕ ਕਹਾਣੀ ਹੈ ਵੀ ਕੋਈ ਨੌਜਵਾਨ ਸੀਗਾ, ਉਹਦਾ ਵਿਆਹ ਸੱਤ ਸਮੁੰਦਰੋਂ ਪਾਰ ਹੋਇਆ, ਤੇ ਉਹ ਜਦੋਂ ਵਿਆਹ ਦਾ ਮੁਕਲਾਵਾ ਲੈਣ ਜਾ ਰਿਹਾ, ਉਹਦੇ ਪਿਓ ਨੇ ਕਿਹਾ ਕਿ ਚੱਲਿਆ ਤਾਂ ਹੈਗਾ ਭਾਈ, ਤੂੰ ਖਤਰੇ ਵਾਲਾ ਕੰਮ ਹੈ, ਮਾੜਾ ਰਾਹ ਦੇ ਵਿੱਚ ਬੜਾ ਲੰਬਾ ਸਫ਼ਰ ਹੈ, ਜੇ ਉਹ ਤੂੰ ਧਿਆਨ ਰੱਖੀ ਕਿਸੇ ਦੀ ਲੜਾਈ ਚ ਨਾ ਪਈ, ਲੜੇ ਜੋ ਮਰਜ਼ੀ ਹੁੰਦਾ ਰਹੇ, ਤੂੰ ਆਪਣੇ ਰਾਹ ਤੇ ਜਾਣਾ ਤੇ ਸਿੱਧਾ ਜਾਣਾ ਸਿੱਧਾ ਆਉਣਾ, ਫਿਰ ਤੇਰਾ ਕੋਈ ਪੰਗਾ ਨੀ
1: ਜੀ।
2: ਕਹਿੰਦਾ ਠੀਕ ਹੈ ਬਾਪੂ, ਉਹ ਜਾਂਦਾ ਹੈ, ਰਸਤੇ ਚ ਇੱਕ ਜੰਗਲ ਚੋਂ ਲੰਘ ਰਿਹਾ, ਉੱਥੇ ਉਹਨੇ ਦੇਖਿਆ ਇੱਕ ਨਿਓਲੇ ਤੇ ਸੱਪ ਦੀ ਲੜਾਈ ਹੋ ਰਹੀ ਹੈ
1: ਜੀ,
2: ਤੇ ਜਿਹੜਾ ਨਿਓਲਾ ਕਾਫੀ ਹਾਵੀ ਹੋ ਰਿਹਾ, ਉਹਨੇ ਸੱਪ ਨੂੰ ਲਗਭਗ ਮਾਰੀ ਦੇਣਾ ਸੀ, ਇਹ ਦੇਖਦਾ ਰਿਹਾ ਪਹਿਲਾਂ ਇਹਦੇ ਕੋਲ ਰਿਹਾ ਨੀ ਗਿਆ, ਇਹਨੇ ਛੱਡ ਤੀਆ ਨਿਓਲੇ ਦੇ ਤਿੰਨ ਚਾਰ
1: ਜੀ,
2: ਤੇ ਨਿਓਲਾ ਮਾਰਿਆ ਗਿਆ
1: ਜੀ,
2: ਤੇ ਕਹਿੰਦਾ ਵੀ ਭਲਾ ਕਰਦਾ ਸੱਪ ਬਚਾ ਲਿਆ
1: ਜੀ,
2: ਤੇ ਉਹ ਤੁਰਿਆ ਤੇ ਸੱਪ ਉਹਦੇ ਮਗਰ ਪੈ ਗਿਆ, ਕਹਿੰਦਾ ਉਹ ਭਜਿਆ ਅੱਗੇ, ਉਹ ਸੱਪ ਪਿੱਛੇ ਭਜੇ, ਕਹਿੰਦਾ ਉਹ ਭਰਾਇਆ ਸੱਪਾ ਤੂੰ ਮੇਰੇ ਪਿੱਛੇ ਕਿਉਂ ਭਜਿਆ, ਮੈਂ ਤੇਰੀ ਹੈਲਪ ਕੀਤੀ ਹੈ, ਕਹਿੰਦਾ ਯਾਰ ਬੜੇ ਦਿਨ ਹੋ ਗਏ ਮੈਂ ਡੰਗ ਨੀ ਮਾਰਿਆ ਕਿਸੇ ਨੂੰ
1: ਜੀ,
2: ਮੇਰੀ ਜੀਭ ਜਿਹੜੀ ਆ ਕਿਸੇ ਮਨੁੱਖ ਦੇ ਲਹੂ ਦੀ ਪਿਆਸੀ ਆ, ਹੁਣ ਕਹਿੰਦਾ ਯਾਰ ਮੈਂ ਤੇਰੀ ਜਾਨ ਬਚਾਈ ਆ, ਮੈਂ ਤੇਰਾ ਭਲਾ ਕੀਤਾ, ਉਹ ਸੁਣੀ ਨੀ ਕਹਿੰਦਾ ਤੂੰ ਕਹਾਵਤ ਅੱਜ ਭਾਰਤ ਸਾਹਿਬ ਪ੍ਰੋਗਰਾਮ ਕਰ ਰਹੇ ਆ, ਕਰ ਭਲਾ ਉਹ ਭਲਾ ਤੂੰ ਇੱਧਰ ਮੇਰੇ ਮਗਰ ਪਿਆ ਭਰਾਵਾ, ਉਹ ਕਹਿੰਦਾ ਨਾ ਨਾ ਤੁਸੀਂ ਜੋ ਮਰਜ਼ੀ ਕਹੋ, ਸਾਡਾ ਜਿਹੜਾ ਜੰਗਲ ਹੈ ਇੱਥੇ ਅਸੀਂ ਕਾਨੂੰਨ ਬਣਾਇਆ ਸਾਰਿਆਂ ਨੇ ਵੀ ਕਰ ਭਲਾ ਦੇ, ਉਹ ਕਰ ਬੁਰਾ, ਜਿਹੜਾ ਭਲਾ ਕਰੇ ਉਹਦਾ ਬੁਰਾ ਕਰੋ
1: ਜੀ,
2: ਕਹਿੰਦਾ ਯਾਰ ਚੰਗਾ ਕਾਨੂੰਨ ਹੈ, ਕਹਿੰਦਾ ਨਹੀਂ ਹੁਣ ਮਾਰਨਾ ਤਾਂ ਪੈਣਾ ਹੀ ਹੈ ਭਰਾਵਾ,
1: ਬਿਲਕੁਲ,
2: ਕਹਿੰਦਾ ਹੁਣ ਇਹ ਦਸੂਰ ਹੈ ਸਾਡਾ ਜੀ, ਕਹਿੰਦਾ ਭਰਾਵਾ ਇਹ ਤੇਰਾ ਮਤਲਬ ਹੁਣ ਕਿਵੇਂ, ਇਹ ਤਾਂ ਕਾਨੂੰਨ ਹੀ ਬੜਾ ਉਲਟਾ
1: ਜੀ,
2: ਫਿਰ ਉਹਨੇ ਕਿਹਾ ਵੀ ਛੱਡੇਗਾ ਨੀ ਮਾਰੇਗਾ ਤਾਂ ਸਹੀ ਮੈਨੂੰ, ਕਹਿੰਦਾ ਯਾਰ ਗੱਲ ਇਹ ਭਾਈ ਮੇਰਾ ਹੋਇਆ ਵਿਆਹ ਮੈਂ ਚੱਲਿਆ, ਮੈਨੂੰ ਹਫ਼ਤੇ 10 ਦਿਨ ਦੀ ਮੁਹਲਤ ਦੇ ਦੇ, ਮੈਂ ਆਜੂ ਇੱਥੋਂ, ਲੰਘਣਾ ਤਾਂ ਇੱਥੋਂ ਹੀ ਆ, ਉਦੋਂ ਤੂੰ ਡੰਗ ਮਾਰ ਲਈ ਭਰਾ ਮਾਰ ਲਈ ਮੈਨੂੰ, ਪਰ ਹੁਣ ਮੈਨੂੰ ਜਾਣ ਦੇ ਯਾਰ
1: ਜੀ, ਬਿਲਕੁਲ
2: ਮੈਂ ਆਉਣਾ ਇੱਧਰੋਂ ਹੀ ਹੈ
1: ਜੀ,
2: ਕਹਿੰਦਾ ਠੀਕ ਹੈ ਤੂੰ ਜਾ ਭਾਈ ਤੈਨੂੰ ਦਿੱਤੇ 10-15 ਦਿਨ ਤੂੰ ਆ ਜਾ ਮੁੜਿਆ ਫਿਰ ਆ ਜਾ, ਡੰਗ ਤੇਰੇ ਮਾਰਨਾ ਹੀ ਆ ਮੈਂ ਹੁਣ, ਕਹਿੰਦਾ ਯਾਰ ਚੰਗਾ ਸਿਆਪਾ ਗੱਲ ਪਾ ਲਿਆ ਇਹਨੂੰ ਬਚਾ ਕੇ
1: ਜੀ,
2: ਉਹ ਚਲਿਆ ਗਿਆ। ਤੇ ਉਧਰੋਂ ਜਦੋਂ ਬੋਟੀ ਨੂੰ ਲੈ ਆਇਆ, ਬੋਟੀ ਨੂੰ ਕਹਿੰਦਾ ਭਾਈ ਹੁਣ ਮੈਂ

0: ਲਿਆ ਤੈਨੂੰ ਨਾਲ ਨੀ ਲਿਆ ਸਕਦਾ, ਖਤਰਾ ਬਹੁਤ ਹੈ। ਕਹਿੰਦਾ ਏਡੇ ਉਹ ਹੱਸੇ, ਕਹਿੰਦੀ ਏਡਾ ਕਿਹੜਾ ਖਤਰਾ, ਕਹਿੰਦਾ ਉੱਥੇ ਸੱਪ ਬੈਠਾ ਰਾਜ। ਉਹਨੇ ਆ ਕਹਾਣੀ ਦੱਸੀ। ਉਹ ਕਹਿੰਦਾ ਕੋਈ ਗੱਲ ਨੀ, ਹੁਣ ਭਾਈ ਹੁਣ ਵਿਆਹ ਤਾਂ ਹੋ ਹੀ ਗਿਆ, ਨਾਲ ਤਾਂ ਜਾਊ ਤੇਰੇ ਮੈਂ, ਟੈਨਸ਼ਨ ਨਾ ਲੈ, ਚਾਹੇ ਸੱਪ ਨੂੰ ਵੀ ਦੇਖ ਲੈ ਕਿਹੜਾ ਉਹ। ਉਹ ਵੀ ਜਦੋਂ ਤੁਰੀ ਜਾਂਦੀ ਆ ਤੇ ਅੱਗੇ ਭਾਈ ਨੇ ਉਹ ਸੱਪ ਆ ਗਿਆ, ਕਹਿੰਦਾ ਵੀ ਇਹ ਤਾਂ ਹੁਣ ਤੇਰਾ ਚੰਗਾ ਹੋ ਗਿਆ, ਤੂੰ ਆ ਗਿਆ, ਹੁਣ ਆਪਣਾ ਹਿਸਾਬ ਕਰ ਲਈਏ
1: ਜੀ, ਬਰਾਬਰ ਕਰ।
0: ਉਹ ਜਦੋਂ ਘਰ ਵਾਲੀ ਕਹਿੰਦੀ ਜੀ ਤੁਸੀਂ ਕਮਾਲ ਹੈ, ਇਹ ਇਹਨੇ ਤੁਹਾਡੀ ਜਾਨ ਬਚਾਈ ਤੇ ਤੁਸੀਂ ਇਹਨੂੰ ਕਿਉਂ ਮਾਰਨਾ ਚਾਹੁੰਦੇ ਹੋ, ਕਿਉਂ ਬੁਰਾ ਕਰ ਰਹੇ ਹੋ, ਮੇਰੇ ਪਤੀ ਤੇ ਤਰਸ ਕਰੋ ਮਹਾਰਾਜ, ਅਸੀਂ ਸਾਡਾ ਨਵਾਂ ਵਿਆਹ ਹੋ ਗਿਆ, ਜੇ ਹੈ ਵੋ ਹੈ। ਉਹ ਕਹਿੰਦਾ ਜੋ ਮਰਜ਼ੀ ਹੋਏ, ਸਾਡਾ ਰੂਲ ਅਸੀਂ ਮਾਰਨਾ ਹੀ ਹੈ
1: ਜੀ।
0: ਇਹ ਕਹਿੰਦੇ, ਉਹ ਕਹਿੰਦੀ ਜੀ ਇਹਨੂੰ ਦੱਸਣਾ ਹੈ ਤੂੰ ਮੈਨੂੰ ਦੱਸ ਲੈ
1: ਜੀ।
0: ਤੇ ਸੱਪ ਕਹਿੰਦਾ ਉਹ ਗੱਲ ਸੁਣ ਲੈ ਮੇਰੀ, ਐ ਨੀ ਹੈਗਾ ਕਿ ਮੈਂ ਨਗ ਨੀ ਪੂਰੇ ਕਰਨੇ, ਸਾਡਾ ਰੂਲ ਹੈ ਵੀ ਜਿਹਨੇ ਸਾਡਾ ਭਲਾ ਕੀਤਾ ਸੀ ਉਹਦਾ ਬੁਰਾ ਕਰਨਾ, ਤੈਨੂੰ ਮੈਂ ਕਿੱਦਾਂ ਕਰਦਾ, ਤੂੰ ਕੁਛ ਕੀਤਾ ਹੀ ਨੀ
1: ਜੀ,
0: ਡਾਂਗ ਹੀ ਇਹਦੇ ਮਾਰਨਾ
1: ਜੀ।
0: ਉਹਨੇ ਸੋਚਿਆ ਬੜੇ ਪੁੱਠੇ ਜੰਗਲ ਵਾਲੇ ਰੁਪਾ ਤੁਸੀਂ, ਆ ਵੀ ਕਹਿੰਦਾ ਬੜੇ ਪੁੱਠੇ ਕਾਨੂੰਨ ਜੇ ਬਣਾ ਲਏ ਯਾਰ ਤੁਸੀਂ, ਇਹ ਕੀ ਚੱਕਰ ਆ। ਉਹ ਬੋਟੀ ਕਹਿੰਦੀ ਉਹ ਸੱਪਾ ਤੂੰ ਮੈਨੂੰ ਇਹ ਦੱਸ ਵੀ ਤੇਰਾ ਰੂਲ ਬਣਾਇਆ ਕਿੱਦਾਂ, ਇਹਦਾ ਕੋਈ ਕਾਰਨ ਤਾਂ ਹੋਣਾ
1: ਜੀ।
0: ਉਹ ਕਹਿੰਦਾ ਇੰਨਾ ਤਾਂ ਮੈਨੂੰ ਪਤਾ ਨੀ, ਜੇ ਤੂੰ ਰੂਲ ਪਤਾ ਕਰਨੇ ਵੀ ਕਿਉਂ ਬਣਾ ਲਏ, ਉਹ ਟਾਲੀਆਂ ਨੇ ਪਰੇ ਉਹ ਪਰੇ, ਉਹ ਟਾਲੀਆਂ ਦੇ ਝੁੰਡ ਕੋਲ ਚਲੀ ਗਿਆ, ਉਹ ਟਾਲੀਆਂ ਤੈਨੂੰ ਦੱਸਣਗੀਆਂ ਵੀ ਕਿਉਂ ਇਹ ਕੰਮ ਹੋਇਆ
1: ਜੀ।
0: ਹੁਣ ਉਹ ਪਤਨੀ ਕਹਿੰਦੀ ਚਲੋ ਪੁੱਛਣਾ ਤਾਂ ਪੈਣਾ ਹੀ ਹੈ
1: ਜੀ,
0: ਉਹ ਟਾਲੀਆਂ ਕੋਲ ਗਈ ਹੈ, ਟਾਲੀਆਂ ਨੂੰ ਕਹਿੰਦੀ ਉਹ ਟਾਲੀਓ ਵੀ ਆ ਜਿਹੜਾ ਕੰਮ ਹੋਈ ਜਾਂਦਾ ਉਧਰ, ਪਤੀ ਨੇ ਤਾਂ ਭਲਾ ਕਰਿਆ
1: ਜੀ,
0: ਉਹਦਾ ਡੰਗਣ ਨੂੰ ਫਿਰਦਾ, ਮੈਂ ਹੁਣ ਦੱਸੋ। ਉਹ ਕਹਿੰਦਾ ਵੀ ਸਾਡੇ ਟਾਲੀਆਂ ਤੋਂ ਪਤਾ ਲੱਗੂ, ਤੁਸੀਂ ਦੱਸੋ ਵੀ ਕਿਉਂ ਹੋ ਰਿਹਾ ਇਹ
1: ਜੀ।
0: ਉਹ ਟਾਲੀਆਂ ਕਹਿੰਦੀਆਂ ਇਹ ਕੰਮ ਅਸੀਂ ਬੰਦੇ ਕੋਲੋਂ ਸਿੱਖਿਆ, ਮਨੁੱਖਾਂ ਤੋਂ, ਇਹ ਮਨੁੱਖਿਆਂ ਤੋਂ ਸਿੱਖਿਆ ਕਹਿੰਦੀ
1: ਜੀ।
0: ਉਹ ਬੜੀ ਹੈਰਾਨ ਹੋਈ ਕਹਿੰਦੀ ਕਮਾਲ ਹੈ ਜੀ, ਬੰਦਿਆਂ ਕੋਲ ਤੁਸੀਂ ਐ ਕਿਵੇਂ ਸਿੱਖ ਲਿਆ
1: ਜੀ।
0: ਫਿਰ ਟਾਲੀ ਕਹਿੰਦੀ ਆ ਵੀ ਅਸੀਂ ਇੱਥੇ ਨਾ ਪੰਜ ਟਾਲੀਆਂ ਹੁੰਦੀਆਂ ਸੀ
1: ਜੀ,
0: ਨਾ ਛੇ ਹੁੰਦੀਆਂ ਸੀ, ਹੁਣ ਪੰਜ ਰਹਿ ਗਈਆਂ,
1: ਪੰਜ ਰਹਿ ਗਈਆਂ।
0: ਉਹ ਹੋਇਆ ਕਿ ਬੇ ਤਿੰਨ ਜਿਹੜੀਆਂ ਨਰਮ ਸੀਗੀਆਂ, ਤਿੰਨ ਮਾਦਾ ਸੀ ਤੇ ਇੱਕ ਜਿਹੜੀ ਮਾਦਾ ਨਾ ਉਹ ਖੋੜ ਸੀਗੀ ਵਿੱਚ, ਉਹਦੇ ਮਤਲਬ ਕਹਿ ਲਓ ਵੀ ਪੁਰਾਣੀ ਸੀ ਉਹ
1: ਜੀ।
0: ਕਹਿੰਦਾ ਇੱਕ ਨਾ ਚੋਰ ਸ਼ਹਿਰੋਂ ਲੁੱਟਮਾਰ ਕਰਕੇ ਇੱਥੇ ਆ ਗਿਆ ਜੰਗਲ ਚ, ਸਿਪਾਹੀ ਉਹਦੇ ਪਿੱਛੇ ਆ ਗਏ, ਇੱਕ ਚੋਰ ਝੁੰਡ ਕੋਲ ਆ ਗਿਆ ਸਾਡੇ ਕੋਲ। ਉਹ ਕਹਿੰਦੇ ਯਾਰ ਕਮਾਲ ਹੈ ਯਾਰ ਬਈ ਸਾਨੂੰ ਬਚਾ ਲਓ, ਟਾਲੀਆਂ ਨੇ ਤਰਸ ਆ ਗਿਆ ਚੋਰ ਤੇ, ਉਹ ਜਿਹੜੀ ਖੁੱਡ ਸੀ ਜਿਹਦੇ ਵਿੱਚ ਉਹਨੇ ਕਿਹਾ ਵਿੱਚ ਵੜ ਜਾ ਵੀ ਲੁਕ ਜਾ ਤੂੰ
1: ਜੀ,
0: ਉਹਨੇ ਵਿੱਚ ਲੁਕੋ ਲਿਆ ਆਪਣੇ ਨੂੰ ਤੇ ਸਿਪਾਹੀ ਲੱਭਦੇ ਰਹੇ, ਉਹ ਲੱਭਿਆ ਨੀ,
1: ਟਾਲੀ
0: ਚੋਰ ਦਾ ਭਲਾ ਹੋ ਗਿਆ, ਚੋਰ ਨਾ ਚੋਰ ਬਾਹਰ ਆ ਗਿਆ ਬਚ ਗਿਆ
1: ਜੀ।
0: ਹੁਣ ਜਿਹੜੀ ਟਾਲੀ ਸੀ ਨਾ ਉਹਨੂੰ ਲੱਗੀ ਸੀ ਅੰਦਰੋਂ ਚੰਦਨ ਦੀ ਪੁੱਟ ਕਹਿ ਲੋ
1: ਜੀ,
0: ਹੁਣ ਚੋਰ ਜਦੋਂ ਸ਼ਹਿਰ ਚ ਗਿਆ ਉਹਦੇ ਚ ਤਾਂ ਮਹਿਕਾਂ ਹੁਣ ਪੂਰੀਆਂ ਚੰਦਨ ਦੀਆਂ
1: ਜੀ,
0: ਲੋਕੀ ਕਹਿੰਦੇ ਉਹ ਕਿਹੜਾ ਸੈਂਟ ਲਾਇਆ
1: ਜੀ,
0: ਕਿੱਥੋਂ ਲੈ ਕੇ ਆਂਦਾ ਇਹ, ਉਹ ਕਹਿੰਦਾ ਸੈਂਟ ਕਿੱਥੋਂ ਲਿਆ ਤੂੰ
1: ਜੀ।
0: ਉਹ ਕਹਿੰਦਾ ਜੀ ਮੈਂ ਸੈਂਟ ਸੁੰਟ ਮੈਂ ਹੀ ਲਾਉਂਦਾ, ਮੈਂ ਤਾਂ ਨਹਾਉਂਦਾ ਨੀ ਯਾਰ ਹੱਦੋ ਵੀ। ਉਹ ਕਹਿੰਦਾ ਨਾ ਵੀ ਨਾ ਨਾ ਨਾ ਨਾ
1: ਜੀ,
0: ਆਹ ਗੱਲ ਨੀ ਹੈਗੀ। ਉਹ ਫੜ ਕੇ ਰਾਜੇ ਕੋਲ ਲਏ, ਕਹਿੰਦੇ ਮਹਾਰਾਜ ਪਤਾ ਦੇਖੋ ਜੀ, ਮਹਿਕਾਂ ਛੱਡਣ ਡਿਆ, ਇਹ ਦੱਸਦਾ ਨੀ ਸੈਂਟ ਲਿਆ ਕਿੱਥੋਂ, ਇਹਨੇ ਪੁੱਛੋ ਜੀ ਮਾੜਾ ਕਰੋ ਟੇਢਾ ਇਹਨੂੰ
1: ਜੀ।
0: ਉਹਨੂੰ ਚਾਰ ਲਾਈਆਂ ਕੰਨ ਤੇ, ਉਹ ਕਹਿੰਦਾ ਵੀ ਗੱਲ ਆ ਕਿ ਮੈਂ ਸੈਂਟ ਸੁੰਟ ਕੋਈ ਲਾਇਆ, ਮੈਂ ਤਾਂ ਚੋਰ ਆ ਜੀ, ਮੈਂ ਭੱਜਿਆ ਸੀਗਾ ਐ ਕਰਕੇ ਲੁਕ ਗਿਆ ਟਾਲੀ ਚ, ਉੱਥੇ ਮੈਂ ਦੋ ਕੁ ਦਿਨ ਰਿਹਾ ਅੰਦਰ, ਉਦੋਂ ਬਾਅਦ ਮੇਰੇ ਚ ਆਉਣ ਲੱਗ ਗਈ ਮਹਿਕ ਮੁੱਕ ਜੀ, ਕਹਿ ਚਾਲ ਟਾਲੀਆਂ ਦਿਖਾ ਸਾਨੂੰ। ਉਹ ਟਾਲੀਆਂ ਦਿਖਾ, ਉਹ ਟਾਲੀਆਂ ਹੋ ਜਾ ਗਈ
1: ਜੀ।
0: ਉਹਨਾਂ ਨੇ ਫਿਰ ਉਹ ਟਾਲੀ ਪੱਟ ਕੇ ਲੈ ਗਏ, ਕਹਿੰਦੇ ਰਾਜਾ ਨੂੰ ਦੰਨਿਆ ਇਹ, ਉਹ ਕਹਿੰਦੇ ਦੱਸੋ ਸਾਡਾ ਕੀ ਇਹਦੇ ਨਿਕਲਿਆ, ਸਾਨੂੰ ਅਸੀਂ ਤਾਂ ਇਹਦਾ ਭਲਾ ਕੀਤਾ ਤੇ ਅਸੀਂ ਉਹ ਵੀ ਗੁਆ ਲਿਆ ਸਾਰਾ ਕੁਛ,
1: ਸਾਨੂੰ
0: ਦਰਸ ਕਰਕੇ ਫਾਇਦਾ ਕੀ ਹੈ। ਹੁਣ ਉਹ ਟਾਲੀ ਦਾ ਜਿਹੜਾ ਘਾਣ ਹੋ ਗਿਆ
1: ਜੀ,
0: ਹੁਣ ਉਹ ਬੁਰਾ ਹੋ ਗਿਆ, ਕਹਿੰਦਾ ਇਹ ਤਾਂ ਕਦੇ ਵੀ ਫੈਸਲਾ ਨੇ ਰੁੱਖਾਂ ਨੇ ਕਰ ਲਿਆ, ਬੂਟਿਆਂ ਨੇ ਟਾਲੀ ਦੇ ਟੋਟੇ ਟਾਟੇ ਕਰਕੇ ਰਾਜਾ ਤਾਂ ਲੈ ਗਿਆ ਘਰੇ
1: ਜੀ,
0: ਪਰ ਜੰਗਲ ਦੇ ਰੁੱਖ ਜਿਹੜੇ ਆ ਉਹਨਾਂ ਨੇ ਮੀਟਿੰਗ ਕਰਕੇ ਕਹਿੰਦੇ ਵੀ ਗੱਲ ਸੁਣ ਲਓ, ਮਨੁੱਖ ਜਦੋਂ ਵੀ ਆਏ ਨਾ, ਜਦੋਂ ਕਿਸੇ ਦਾ ਭਲਾ ਕਰੀਏ ਉਹਦੇ ਨਾਲ ਬੁਰਾ ਕਰਨਾ ਸਾਡਾ ਫਰਜ਼ ਹੈ,
1: ਫਰਜ਼ ਹੈ।
0: ਉਹ ਜਿਹੜੀ ਬੋਟੀ ਆ ਉਹ ਸੁਣ ਕੇ ਆ ਗਈ ਆ, ਉਹ ਸੱਪ ਕੋ ਜਦੋਂ ਵਾਪ ਗਈ ਕਹਿੰਦੀ ਹੁਣ ਸੱਪ ਕਹਿੰਦਾ ਹੁਣ ਹੋ ਗਈ ਤਸੱਲੀ ਤੇਰੀ, ਹੁਣ ਆ ਗਿਆ ਡੰਗ ਲੈ ਇਹਨੂੰ ਹੁਣ ਮੈਂ। ਉਹ ਕਹਿੰਦੀ ਯਾਰ ਗੱਲ ਸੁਣੋ ਬਈ, ਠੀਕ ਆ ਮੈਂ ਉਹਦੀ ਟਾਲੀ ਦੀ ਗੱਲ ਤਾਂ ਸੁਣ ਲਈ ਆ
1: ਜੀ,
0: ਪਰ ਐ ਵੀ ਕਿਸੇ ਹੋਰ ਨੇ ਮਤਲਬ ਕਿਸੇ ਹੋਰ ਬੰਦੇ ਨੇ ਕਿਸੇ ਨਾਲ ਕੁਛ ਕੀਤਾ, ਉਹਦਾ ਉਹ ਥੋੜਾ ਇਹਦਾ ਕੋਈ ਕਸੂਰ ਆ, ਉਹਦਾ ਚੋਰ ਵਾਲਾ ਕਾਂਡ ਹੋ ਗਿਆ ਜੋ ਹੋ ਗਿਆ, ਬਾਕੀ ਤਾਂ ਭਾਈ ਹੁਣ ਜਿਹੜਾ ਕੋਈ ਵੀ ਪਸ਼ੂ ਆ ਪੰਛੀ ਕੀੜਾ ਕਿਰਲਾ ਜੇ ਉਹਨੇ ਮਨੁੱਖ ਦਾ ਭਲਾ ਕੀਤਾ, ਮਨੁੱਖ ਨੇ ਉਹਦੀ ਭਲਾਈ ਕੀਤੀ ਆ,
1: ਬਿਲਕੁਲ ਹੈ ਜੀ।
0: ਉਹ ਕਹਿੰਦਾ ਵੀ ਇਹ ਵੀ ਸੱਚ ਨੀ, ਜੇ ਤੂੰ ਇਹ ਵੀ ਪਤਾ ਕਰਨਾ ਨਾ ਜਾ ਕੇ ਕਹਿੰਦਾ ਉੱਥੇ ਹੁਣ ਜੀਆਂ ਜਨਤਾ ਵਾਲਾ ਵੀ ਪਤਾ ਕਰ ਲੈ, ਰੁੱਖਾਂ ਦੀ ਗੱਲ ਨੀ ਇਕੱਲੀ, ਬੰਦਾ ਕਿਸੇ ਨੂੰ ਨੀ ਛੱਡਦਾ
1: ਜੀ।
0: ਉਹ ਟੋਪੇ ਦੇ ਜਾ ਉੱਥੇ, ਕਹਿੰਦਾ ਫਨੀਅਰ ਬੈਠਾ ਉਹਨੂੰ ਪੁੱਛ ਕੇ ਆ, ਸਾਡਾ ਬਾਬਾ ਬੈਠਾ ਉੱਥੇ
1: ਜੀ, ਬਿਲਕੁਲ ਬਿਲਕੁਲ
0: ਚੱਪੜ ਕੋਲ ਚੱਲ ਗਈ। ਛੱਪੜ ਕੋਲ ਜਾ ਕੇ ਭਾਰਤ ਸਾਹਿਬ ਓਹਨੇ ਉਹ ਬਾਬੇ ਨੂੰ ਪੁੱਛਿਆ ਜਿਹੜਾ ਨਾਗ ਵੱਡਾ ਬੈਠਾ
1: ਜੀ,
0: ਕਹਿੰਦਾ ਵੀ ਕੀ ਟੱਕਰ ਹੈ ਤੁਹਾਡਾ ਜੰਗਲ? ਇਹ ਤਾਂ ਮਤਲਬ ਉਹ ਵੀ ਕਹਿੰਦਾ ਕਹਿੰਦਾ ਮਨੁੱਖਾਂ ਨੂੰ ਸਿੱਖਿਆ ਜੀ, ਕਹਿੰਦਾ ਉਹ ਕਿਵੇਂ? ਕਹਿੰਦਾ ਜੀ ਸਾਡੇ ਜੰਗਲ ਚ ਨਾ ਇੱਕ ਵਾਰੀ ਕੀ ਹੋ ਗਿਆ, ਮੁਸਾਫ਼ਰ ਲੰਘਿਆ ਜਾਂਦਾ ਸੀ, ਉਹਨੇ ਛੱਪੜ ਦੇ ਇਸ਼ਨਾਨ ਕੀਤਾ, ਫਡਾਹੀ ਚ ਆਰਾਮ ਕਰਨ ਲੱਗ ਗਿਆ
1: ਜੀ,
0: ਉਹਦੇ ਕੋਲ ਕਹਿੰਦਾ ਮਟਕੇ ਚ ਸੀਗਾ ਦੁੱਧ, ਉਹਨੇ ਆਪ ਕੱਚੀ ਲੱਸੀ ਬਣਾ ਕੇ ਆਪ ਪੀ ਲਈ, ਫਿਰ ਉਹਦੀ ਨਜ਼ਰ ਮੇਰੇ ਦਾਦੇ ਤੇ ਪੈ ਗਈ, ਉਹ ਕੁੱਡ ਚ ਰਹਿੰਦਾ ਜੀ ਇੱਥੇ, ਇੱਥੇ ਕਹਿੰਦਾ ਧੁੱਪ ਸਿੱਖਦਾ ਜੀ ਦਾਦਾ ਮੇਰਾ
1: ਜੀ
0: ਵੱਡਾ ਸੱਪ
1: ਜੀ,
0: ਤੇ ਮੁਸਾਫ਼ਰ ਨੇ ਕਹਿੰਦਾ ਕਟੋਰੇ ਚ ਪਾ ਕੇ ਦੁੱਧ ਉਹਨੂੰ ਵੀ ਪਿਲਾਤਾ
1: ਜੀ,
0: ਕਹਿੰਦਾ ਦਾਦੇ ਸੱਪ ਨੂੰ ਨਾ ਦੁੱਧ ਬੜਾ ਪਸੰਦ ਸੀ, ਉਹ ਬੜਾ ਖੁਸ਼ ਹੋਇਆ, ਬੜਾ ਲਿਟ ਲਿਟ ਕੇ ਦੁੱਧ ਪੀਤਾ, ਖੁਸ਼ ਬੜਾ ਹੋਇਆ ਉਹ, ਕਹਿੰਦਾ ਯਾਰ ਕਮਾਲ ਹੈ ਯਾਰ, ਤੂੰ ਮੇਰਾ ਨੇਕੀ ਕੀਤੀ ਹੈ, ਹੁਣ ਤੇਰਾ ਵੀ ਆਪਾਂ ਭਲਾ ਕਰਦੇ ਆ। ਉਹ ਆਪਣੀ ਖੁੱਡ ਚ ਗਿਆ
1: ਜੀ,
0: ਇੱਕ ਉਤੋਂ ਅਸ਼ਰਫੀ ਕੱਢ ਲਿਆਂਦੀ
1: ਜੀ,
0: ਕਹਿੰਦੇ ਆਹ ਲੈ ਵੀ ਤੈਨੂੰ ਆਪਾਂ ਦਿੰਨੇ ਆ
1: ਜੀ।
0: ਉਹ ਜਦੋਂ ਉਹਨੇ ਸੋਨਾ ਦੇਖਿਆ, ਅਸ਼ਰਫੀ ਦੇਖੀ, ਕਹਿੰਦਾ ਬੱਲੇ ਸੱਪਾ ਆ ਕਮਾਲ ਹੋ ਗਿਆ, ਉਹਨੇ ਚੱਕ ਕੇ ਸੋਟੀ ਆਪਣੀ ਉਹਦੇ ਬਾਬੇ ਦੇ ਸਿਰ ਚ ਮਾਰੀ, ਕਹਿੰਦਾ ਬਾਬਾ ਲਾ ਪਿਆ ਮਰਨ, ਏਦਾਂ ਇਸ ਤੋਂ ਪਹਿਲਾਂ ਗਈ ਕਮਾਲ ਯਾਰ, ਇਹਦਾ ਨੇਕੀ ਦਾ ਬਦਲਾ ਮੈਂ ਨੇਕੀ ਕਰਨ ਡਾਗ ਮਾਰਤੀ।
1: ਭਸੂੜੀ ਤਾਂ ਪਹਿਲਾਂ ਹੀ ਪੈ ਜਾਣੀ ਸੀ, ਜੇ ਉਹਦੀ ਮਤਲਬ ਕਿ ਸਾਹ ਲੈਣ ਵਾਲੀ ਮਤਲਬ ਕਿ ਰਗ ਦੇ ਵਿੱਚ ਜੇ ਉਹ ਦੁੱਧ ਕੱਚੀ ਲੱਸੀ ਚੜਿਆ ਜਾਂਦੀ ਤਾਂ ਉਹਨੂੰ ਸਾਹ ਨੀ ਆਉਣਾ ਸੀ, ਉਹ ਤਾਂ ਵਿਚਾਰਾ ਗਿਆ ਸੀ ਉੱਥੇ ਡੰਗ ਖੜਕ ਜਾਣੀ ਸੀ।
0: ਉਹ ਹੁਣ ਤੁਸੀਂ ਦੇਖੋ, ਉਹ ਕਹਿੰਦਾ ਵੀ ਉਹ ਕਹਿੰਦਾ ਉਹਨੇ ਡੰਗ ਲਿਆ, ਮੁਸਾਫ਼ਰ ਮਾਰਤਾ ਦਾਦੇ ਨੇ, ਮੁਸਾਫ਼ਰ ਮਾਰ ਕੇ ਕਹਿੰਦਾ ਵੀ ਉਹਨੇ ਬਾਕੀ ਸੱਪ ਇਕੱਠੇ ਕੀਤੇ, ਦੱਸਿਆ ਵੀ ਬਾਂਦਰੋ ਗਾਲ ਸੁਣ ਲਓ
1: ਜੀ,
0: ਬੰਦਾ ਬੁੰਦਾ ਕੋਈ ਹੈ, ਜੇ ਕੋਈ ਭਲਾ ਕਰੇ ਉਹਦਾ ਡੰਗ ਮਾਰਨਾ ਸਾਡਾ ਫਰਜ਼ ਹੈ, ਜੋ ਮਰਜ਼ੀ ਕਰੋ,
1: ਤਾਂ ਹੀ ਸਪੇਰਿਆਂ ਨੇ ਡੰਗ ਕੱਢਣੇ ਸ਼ੁਰੂ ਕਰ ਦਿੱਤੇ।
0: ਹੁਣ ਜਿਹੜੀ ਉਹ ਨਾ ਜਿਹੜੀ ਬੋਟੀ ਆ, ਦੇਖੋ ਭਰ ਸਾਹਿਬ ਕਹਾਣੀ ਦਾ ਐਂਡ ਦੇਖੋ ਕਿਵੇਂ ਹੁੰਦਾ, ਹੁਣ ਜਿਹੜੀ ਬੋਟੀ ਆ, ਕਿਉਂਕਿ ਗਰਾਵੀ ਤਾਂ ਫਸੀ ਪਈ ਆ, ਉਹਦਾ ਕਹਿੰਦਾ ਮੈਂ ਡੰਗ ਮਾਰਨਾ ਹੀ ਮਾਰਨਾ, ਜੋ ਮਰਜ਼ੀ ਹੋ ਜਾਏ, ਦਾਦੇ ਦਾਦੇ ਕੋਲ ਵੀ ਸੁਣਿਆ ਜੀ, ਉਹਦੀ ਗੱਲ ਵੀ ਸੁਣਿਆ
1: ਜੀ,
0: ਹੁਣ ਉਹ ਕਹਿੰਦਾ ਯਾਰ ਗੱਲ ਸੁਣ ਗਿਆ, ਤੁਹਾਡੇ ਨਾਲ ਹੋਇਆ ਧੱਕਾ ਹੀ ਆ, ਚਾਹੇ ਟਾਲੀਆਂ ਹੁਣ ਬਨਸਪਤੀ ਹੋਏ ਜਾਨਵਰ, ਹੁਣ ਤੁਹਾਡੇ ਨਾਲ ਤਾਂ ਯਾਰ ਧੱਕਾ ਹੀ ਹੋ ਗਿਆ
1: ਜੀ।
0: ਹੁਣ ਉਹ ਕਹਿੰਦੀ ਆ ਵੀ ਮੇਰਾ ਇੱਕ ਸਵਾਲ ਆ
1: ਜੀ,
0: ਵੀ ਜੇ ਮੇਰਾ ਪਤੀ ਮਰ ਗਿਆ ਤਾਂ ਮੇਰਾ ਬਣੂਗੀ, ਮੈਂ ਤਾਂ ਸਾਰੀ ਉਮਰ ਵਿਧਵਾ ਰਹੂ, ਤੂੰ ਐਂ ਕਰ ਜਦ ਮੇਰੇ ਬੱਚੇ ਹੋ ਜਾਣਗੇ ਨਾ ਉਦੋਂ ਤੱਕ ਮੈਨੂੰ ਮਾਫ਼ ਕਰ ਦੇ, ਫਿਰ ਮੈਂ ਆਪ ਤੈਨੂੰ ਇਹਦੇ ਕੋਲ ਲੈ ਕੇ ਆਊ, ਠੀਕ ਹੈ, ਇਹ ਆਪ ਇੱਥੇ ਆਵਾਂਗੇ ਤੇਰੇ ਕੋਲ ਮੱਥਾ ਟੇਕਣ, ਤੂੰ ਡੰਗ ਮਾਰ ਲਈ ਬਾਈ
1: ਜੀ।
0: ਹੁਣ ਸੱਪ ਨੂੰ ਤਰਸ ਆ ਗਿਆ
1: ਜੀ, ਜ਼ਹਿਰ ਤੋਂ ਬਗੈਰ ਡੰਗ ਮਾਰਨ ਸਲਾਹ ਕਰਨ ਲੱਗ ਗਿਆ,
0: ਹੁਣ ਕਹਿੰਦਾ ਮੈਂ, ਹੁਣ ਸੱਪ ਨਾ ਦਿਆਲ ਹੋ ਗਿਆ ਉਹਨਾਂ ਦੇ, ਕਹਿੰਦਾ ਗੱਲ ਸੁਣੋ ਯਾਰ, ਠੀਕ ਹੈ ਬਾਲੀ ਆਪਾਂ ਬਹਿਸ ਬਹਿਸ ਕਰ ਲਈ, ਹੁਣ ਇੱਥੇ ਖੜੋ ਮੈਂ ਆ ਗਿਆ
1: ਜੀ।
0: ਸੱਪ ਕਹਿੰਦਾ ਆਪਣੇ ਘਰੇ ਗਿਆ ਕੁੱਟ ਚ, ਉਥੋਂ ਆ ਕੇ ਦੋ ਸੁਨਹਿਰੀ ਗੋਲੀਆਂ ਦੇ ਦਿੱਤੀਆਂ ਉਹਨੂੰ ਭਰਵੰਤੀ ਨੂੰ, ਕਹਿੰਦਾ ਲੈ ਵੀ ਤੇਰੇ ਨਾਲ ਦੋ ਪੁੱਤਰ ਹੋਣਗੇ, ਆ ਦੁੱਧ ਨਾ ਖਾ ਲਈ
1: ਜੀ,
0: ਤੇ ਬੜੇ ਬਲੀ ਪੁੱਤਰ ਹੋਣਗੇ, ਉਹਨਾਂ ਦੇ ਆਸਰੇ ਤੂੰ ਜੀਵਨ ਗੁਜ਼ਾਰ ਲਈ, ਕਿਉਂਕਿ ਘਰ ਵਾਲਾ ਤੇਰਾ ਮਾਰ ਹੀ ਦੇਣਾ ਮੈਂ, ਤੇ ਉਹਨੇ ਦੋਵੇਂ ਗੋਲੀਆਂ ਜਿਹੜੀਆਂ ਪੱਲੇ ਨਾਲ ਬੰਨ ਲਈਆਂ। ਫਿਰ ਅੱਛਾ, ਫਿਰ ਉਹ ਕਹਿੰਦੀ ਕਿ ਗੱਲ ਸੁਣੋ ਬਾਬਾ ਜੀ, ਜੇ ਪਤੀ ਮਰ ਗਿਆ ਤਾਂ ਗੁਆਂਢੀਆਂ ਨੇ ਤਾਂ ਮੇਰੀ ਮਿੱਟੀ ਪਲੀਤ ਕਰ ਦੇਣੀ, ਇਹਦੇ ਨਾਲ ਤਾਂ ਮੇਰੀ ਬਦਨਾਮੀ ਹੋ ਜਾਣੀ, ਕਿ ਆਹ ਕਿਵੇਂ ਜਵਾਕ ਕਿਵੇਂ। ਸੱਪ ਸੋਚਣ ਲੱਗਿਆ ਕਹਿੰਦਾ ਗੱਲ ਤਾਂ ਤੇਰੀ ਵੀ ਠੀਕ ਹੈ, ਫਿਰ ਗਿਆ ਖੁੱਡ ਚ, ਫਿਰ ਦੋ ਚਾਰ ਨਾ ਤਾਂਬੇ ਰੰਗੀਆਂ ਗੋਲੀਆਂ ਲਿਆ ਕੇ ਰੱਖੀਆਂ ਉਹਨੂੰ ਦਿੱਤੀਆਂ ਉਹਨੂੰ, ਕਹਿੰਦਾ ਐਂ ਕਰ ਵੀ ਜਿਹੜਾ ਤੇਰੇ ਨਾਲ ਪੰਗੇ ਲਊਗਾ ਨਾ ਬਦਨਾਮ ਬਦਨੂਮ ਕਰੇ, ਇੱਕ ਗੋਲੀ ਭੋਰ ਕੇ ਨਾ ਉਹਦੇ ਧੂੜ ਪਾ ਦੀ, ਸਵਾ ਪੈਂਦੇ ਸਾਰੀ ਭਸਮ ਹੋਜੂ
1: ਜੀ।
0: ਉਹ ਗੋਲੀਆਂ ਫੜ ਲਈਆਂ ਉਹ ਵੀ, ਤੇ ਉਲਟਾ ਪਲਟਾ ਕੇ ਦੇਖਣ ਲੱਗ ਗਈ, ਕਹਿੰਦੀ ਬਾਬਾ ਜੀ ਗੱਲ ਪਤਾ ਕੀ ਹੈ, ਇਹ ਧੂੜਨੀ ਹੈ ਕਿਵੇਂ, ਮਾੜਾ ਜਿਹਾ ਤਰੀਕਾ ਵੀ ਦੱਸ ਦੋ ਜੀ। ਸੱਪ ਨੇ ਫਿਰ ਇੱਕ ਗੋਲੀ ਭੋਰੀ, ਕਹਿੰਦਾ ਇਸੇ ਤਰ੍ਹਾਂ ਹੀ ਨਾ, ਜਿਦਾਂ ਹੀ ਉਹਨੇ ਉਹ ਗੋਲੀਆਂ ਜਿਹੜੀਆਂ ਭੋਰ ਕੇ ਸੱਪ ਦੇ ਸਿਰ ਚ ਪਾ ਦੀਆਂ, ਕਹਿੰਦੀ ਆ ਲੈ, ਤੇ ਉਹ ਮੱਤ ਗਿਆ।
1: ਕਹਾਵਤ ਵੀ ਸ਼ੁਰੂ ਹੋਈ ਹੋਣੀ ਭਾਈ, ਸੱਪ ਦੀ ਫੂਕ, ਉਹ ਕਹਿੰਦੇ ਫੂਕ ਤੋਂ ਵੀ ਬਚੋ ਹੈ।
0: ਇਹ ਪਰ ਸਭ ਦੇਖੋ, ਇਹ ਜਿਹੜਾ ਇਹ ਸੌਦਾ ਹੈ ਨਾ, ਇਹ ਬਣਿਆ ਆ ਰਿਹਾ ਸਾਨੂੰ ਕਹਾਣੀਆਂ ਚ ਵੀ ਦੱਸਿਆ ਜਾ ਰਿਹਾ ਕਿ ਭਾਈ ਇਹਦੇ ਵਿੱਚ ਵੀ ਹੁਣ ਤੁਸੀਂ ਲਾ ਲਓ ਕਿੰਨੇ ਅਰਥ ਨਿਕਲਦੇ ਆ, ਵੀ ਅਲੱਗ ਅਲੱਗ ਲੈਵਲ ਚ ਅਲੱਗ ਅਲੱਗ ਦੀਆਂ ਪਰਤਾਂ ਕਹਾਣੀ ਦੀਆਂ, ਜੇ ਗੋਲੀ ਹੈ ਤਾਂ ਕਿੰਨਾ ਕੁਛ
1: ਨਿਕਲਦਾ
0: ਜੀ। ਮੈਂ ਇੰਨੀਆਂ ਬੇਨਤੀ ਨਾਲ ਹੀ ਆਗਿਆ ਲੈਣੀ ਚਾਹੂੰਗਾ, ਕਿਉਂਕਿ ਥੋੜਾ ਗੁਸਤਾਖੀ, ਮਾਫ਼,
1: ਥੈਂਕ ਯੂ ਜੀ, ਥੈਂਕ ਯੂ।
0: ਤੇ ਬਾਕੀ ਕਰ ਭਲਾ ਹੋ ਭਲਾ, ਤੇ ਇੱਕ ਵਾਕਈ ਮੋਰਲ ਵੈਲਿਊ ਆ, ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਤੇ ਇਹ ਤੇ ਪਹਿਰਾ ਵੀ ਦੇਣਾ ਬਣਦਾ ਹੈ। ਬਹੁਤ ਬਹੁਤ ਸ਼ੁਕਰੀਆ ਬਾਬਾ,
1: ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ,
0: ਥੈਂਕ ਯੂ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਆਪਣੇ ਨਾਲ ਜੁੜੇ ਹੋਏ ਨੇ ਬਖਸ਼ੀ ਜੀ, ਮੁਹੰਮਦ ਜੀ ਦੁਬਈ ਤੋਂ, ਉਹਨਾਂ ਦੀ ਗੱਲਬਾਤ ਸੁਣਦੇ ਆ, ਮਾਫ਼ੀ ਚਾਹੁੰਦਾ, ਤੁਹਾਨੂੰ 10 ਮਿੰਟ ਦੇ ਉੱਤੇ ਹੋਲਡ ਦੇ ਉੱਤੇ ਨੇ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਬਖਸ਼ੀ ਸਾਹਿਬ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਪਾਸੇ ਰਹੋ, ਨੋ ਪ੍ਰੋਬਲਮ, ਕੋਈ ਗੱਲ ਨਹੀਂ। ਕਦੇ ਗੱਲਬਾਤ ਬਹੁਤ ਸੋਹਣੀ ਜਿਹੜੀ ਹੈਗੀ ਚੱਲ ਰਹੀ ਸੀ ਆਪਣੇ ਸੰਮੀ ਵੀਰ ਜੀ ਵੀ
1: ਜੀ,
2: ਤੇ ਬਹੁਤ ਵਧੀਆ ਜਿਹੜਾ ਹੈਗਾ ਵਾਕਈ ਜਿਹੜਾ ਹੈਗਾ ਜਦੋਂ ਤਬਾਦਲਾ ਕਾਲ ਹੁੰਦਾ ਵੀਰ ਭੁਪਿੰਦਰ ਜੀ ਤੇ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਤੇ ਹੈਗਾ ਰੋਸ਼ਨ ਖਿਆਲਾਂ ਦਾ ਇਜ਼ਹਾਰ ਹੁੰਦਾ ਤੇ ਮਾਲੂਮਾਤ ਦੇ ਵਿੱਚ ਇਜ਼ਾਫਾ ਹੁੰਦਾ ਹੈਗਾ
1: ਜੀ ਬਿਲਕੁਲ।
2: ਤੇ ਗੱਲਾਂ ਬਾਤਾਂ ਅੱਜ ਚੱਲ ਰਹੀਆਂ ਸੀ, ਮੈਂ ਸੁਣ ਰਿਹਾ ਸੀ ਤੇ ਆਪਣਾ ਰਾਜਨ ਸੈਣੀ ਸਾਹਿਬ ਵੀ ਆਏ ਆ, ਬੜੇ ਰੋਸ਼ਨ ਖਿਆਲਾਂ ਦਾ ਇਜ਼ਹਾਰ ਕੀਤਾ। ਇਸੇ ਤਰ੍ਹਾਂ ਹੀ ਆ ਜਦੋਂ ਗੱਲਾਂ ਬਾਤਾਂ ਚੱਲਦੀਆਂ ਫਿਰ ਬੜਾ ਕੁਛ ਜਿਹੜਾ ਹੈਗਾ ਗਿਆਨ ਚ ਵੀ ਵਾਧਾ।
1: ਬਿਲਕੁਲ।
2: ਤੇ ਗੱਲ ਕਰ ਰਹੀ ਸੀ ਘਰ ਭਲਾ ਹੋ ਭਲਾ, ਤੇ ਗਲਤ ਹੈਗੀ ਆ ਸਰ
1: ਜੀ,
2: ਕਿਉਂਕਿ ਜੇ ਇਧਰ ਹੁਣ ਪੰਜਾਬੀ ਦੇ ਵਿੱਚ ਵੀ ਇਹੋ ਹੀ ਕਹਿ ਦੇਣਾ ਘਰ ਭਲਾ ਹੋ ਭਲਾ, ਤੇ ਉਧਰ ਕੁਰਾਨ ਦੇ ਵਿੱਚ ਵੀ ਇੱਕ ਆਇਤ ਆਉਂਦੀ ਹੈ ਜਿਹਦੇ ਵਿੱਚ ਕਹਿੰਦੇ ਵੀ ਅਮਰ ਬਿਲ ਮਾਰੂਫ ਨਹੀਂ ਹੈ ਨਾਲ ਮੁਨਕਰ
1: ਜੀ,
2: ਹਨਾ ਅਰਬੀ ਆ ਲੈਂਗੁਏਜ, ਲੇਕਿਨ ਮਤਲਬ ਉਹਦਾ ਵੀ ਉਹ ਹੀ ਚੀਜ਼ ਹੈਗੀ ਆ ਵੀ ਖੁਦ ਚੰਗੇ ਕੰਮ ਕਰੋ ਤੇ ਦੂਸਰਿਆਂ ਨੂੰ ਵੀ ਤਾਕੀਦ ਕਰੋ ਕਿ ਭਾਈ ਚੰਗੇ ਕੰਮ ਕਰ
1: ਜੀ,
2: ਨੰਬਰ ਵਨ। ਨੰਬਰ ਸੈਕਿੰਡ ਜਿਹੜਾ ਹੈਗਾ ਖੁਦ ਮਾੜੇ ਕੰਮਾਂ ਤੋਂ ਬਾਅਦ ਆ ਜਾਓ ਤੇ ਦੂਸਰਿਆਂ ਨੂੰ ਵੀ ਕਹੋ ਵੀ ਭਾਈ ਮਾੜੇ ਕੰਮ ਨਹੀਂ ਕਰੀਏ।
1: ਬਿਲਕੁਲ।
2: ਅੱਛਾ ਹੁਣ ਚੱਕਰ ਇਹ ਹੈਗਾ ਜਿਹੜਾ ਪਹਿਲਾ ਆਪਸ਼ਨ ਹੈ ਉਹ ਤਾਂ ਬੜਾ ਵਧੀਆ ਉਹਦੇ ਤੇ, ਕਿਉਂਕਿ ਉਹ ਤੇ ਮੁਖਾਲਫਤ ਨਹੀਂ ਹੁੰਦੀ
1: ਜੀ,
2: ਬਈ ਤੁਸੀਂ ਦੂਸਰਿਆਂ ਨੂੰ ਕਹਿ ਰਹੇ ਵੀ ਵੀਰ ਭੁਪਿੰਦਰ ਜੀ ਵੀ ਭਾਈ ਚੰਗੇ ਕੰਮ ਕਰੋ
1: ਜੀ,
2: ਤੇ ਉਹਦੇ ਵਿੱਚ ਕੋਈ ਮੁਖਾਲਫਤ ਨਹੀਂ ਗੀ ਤੁਹਾਡੀ, ਤੁਹਾਨੂੰ ਕੋਈ ਇਸ ਤਰ੍ਹਾਂ ਦਾ ਡਰ ਨਹੀਂ ਗਾ ਮੁਖਾਲਫਤ ਦਾ
1: ਜੀ।
2: ਲੇਕਿਨ ਜਿਹੜਾ ਦੂਸਰਾ ਫੈਕਟਰ ਆ ਅਮਰ ਬਿਲ ਮਾਰੂਫ ਨਹੀਂ ਹੈ ਨਾਲ ਮੁਨਕਰ, ਬਈ ਆਪ ਮਾੜੇ ਕੰਮ ਕਰਨੇ ਨੀ ਤੇ ਦੂਸਰੇ ਨੂੰ ਵੀ ਕਹਿਣਾ ਵੀ ਭਾਈ ਤੁਸੀਂ ਮਾੜੇ ਕੰਮ ਨਹੀਂ ਕਰਨੇ, ਇਹਦੇ ਵਿੱਚ ਮੁਖਾਲਫਤ 100%, ਕਿਉਂਕਿ ਮੁਖਾਲਫਤ ਹੋਣੀ ਹੀ ਹੋਣੀ ਆ। ਜਦੋਂ ਤੁਸੀਂ ਇੱਕ ਸ਼ਰਾਬ ਪੀਣ ਵਾਲੇ ਨੂੰ ਵੀਰ ਭੁਪਿੰਦਰ ਜੀ ਕਹੋਗੇ ਭਾਈ ਸ਼ਰਾਬ ਨਾ ਪੀਆ ਕਰ ਤੇ ਸਿਹਤ ਵਾਸਤੇ ਮਾੜੀ ਹੈ ਨਾ, ਤੇ ਜਿਹੜਾ ਤੇਰੇ ਪੈਸੇ ਵੀ ਜਾਂਦੇ ਆ ਤੇ ਜਿਹੜਾ ਹੈਗਾ ਸਿਹਤ ਵੀ ਜਾਂਦੀ, ਅਗਲਾ ਕਹੂਗਾ ਭਾਈ ਮੈਂ ਤੇਰੇ ਪੈਸਾ ਨੀ ਪੀਣਾ, ਇੱਕ ਗੱਲ ਹੈ
1: ਕਿ
2: ਨਹੀਂ। ਇਹਦੇ ਵਿੱਚ ਮੁਖਾਲਫਤ ਜਿਹੜੀ ਆ ਹੋਣੀ ਹੋਣੀ ਆ, ਇਹ ਹੁੰਦੀ ਆ ਜਿਹੜਾ ਤਜਰਬਾ ਜ਼ਿੰਦਗੀ ਦਾ ਦੇਖਿਆ ਵੀ ਆ ਸੀ ਤੇ ਹੈ ਆ ਹੁੰਦਾ, ਪਰ ਮਤਲਬ ਕਿ ਜਦ ਇਹ ਹੈਗਾ ਵੀ ਅੱਜ ਟੋਪਿਕ ਵੀ ਇਹੋ ਹੀ ਆ ਕਿ ਘਰ ਭਲਾ ਹੋ ਭਲਾ, ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਹੈਗੇ ਆ ਤੇ ਉਹਦਾ ਰਿਜ਼ਲਟ ਵੀ ਹੀ ਸਾਨੂੰ ਚੰਗਾ ਹੀ ਮਿਲਦਾ ਹੈਗਾ, ਕਦੇ ਹੁੰਦਾ। ਹਾਂ ਇਹ ਗੱਲ ਸੱਚੀ ਹੈਗੀ ਆ ਵੀ ਬਈ ਜਿਹੜੇ ਸੱਚ ਦੀ ਰਾਹ ਤੇ ਚੱਲਦੇ ਆ ਉਹਨਾਂ ਨੂੰ ਜਿਹੜਾ ਹੈਗਾ ਮੁਸ਼ਕਲਾਂ ਵੀ ਦਰਪੇਸ਼ ਆਉਂਦੀਆਂ ਹੈਗੀਆਂ, ਤੂਫਾਨ ਵੀ ਬੜੇ ਝੁਲਦੇ ਹੈਗੇ, ਬੜਾ ਕੁਛ ਰਸਤੇ ਦੇ ਵਿੱਚ ਆਉਂਦਾ ਹੈਗਾ, ਤੰਗੀਆਂ ਤੁਰਸ਼ੀਆਂ ਵੀ ਜਿਹੜਾ ਹੈਗਾ ਪ੍ਰੋਬਲਮਸ ਆਉਂਦੀਆਂ
1: ਜੀ,
2: ਪਰ ਜਿਹੜੇ ਸਟਰੋਂਗ ਡਿਟਰਮੀਨੇਸ਼ਨ ਜਿਹੜਾ ਹੈਗਾ ਇੱਕ ਹੁੰਦਾ ਡਿਟਰਮੀਨੇਸ਼ਨ, ਇੱਕ ਹੁੰਦਾ ਸਟਰੋਂਗ ਡਿਟਰਮੀਨੇਸ਼ਨ,
1: ਬਿਲਕੁਲ
2: ਸਟਰੋਂਗ ਡਿਟਰਮੀਨੇਸ਼ਨ ਬ੍ਰਿੰਗਸ ਦਾ ਵਿਕਟਰੀ
1: ਜੀ,
2: ਜਦੋਂ ਤੁਹਾਡਾ ਡਿਟਰਮੀਨੇਸ਼ਨ ਸਟਰੋਂਗ ਹੈ ਨਾ ਵਿਕਟਰੀ ਆਉਣੀ ਹੀ ਆਉਣੀ ਹੈ
1: ਜੀ,
2: ਕੁਛ ਵੀ ਹੋ ਜਾਏ, ਕਿਉਂਕਿ ਉਹਦੇ ਵਿੱਚ ਅਜਮ ਆ ਜਾਂਦਾ ਹੈਗਾ ਤਾਂ ਹਈਆ ਆ ਜਾਂਦਾ, ਜਦ ਕਿਉਂਕਿ ਆਈ ਕੈਨ ਡੂ ਇਟ ਆਈ ਵਿਲ ਡੂ ਇਟ ਆਈ ਕੈਨ ਡੂ ਇਟ ਆਈ ਵਿਲ ਡੂ, ਤੁਸੀਂ ਇੱਕ ਤਹਈਆ ਕਰ ਲੈਣੇ ਅਜਮ ਕਰ ਲੈਣੇ ਵੀ ਮੈਂ ਕੰਮ ਕਰਨਾ ਹੀ ਕਰਨਾ, ਚਾਹੇ ਦੁਨੀਆਂ ਪਲਟ ਜਾਵੇ ਜਿਹੜਾ ਹੈਗਾ, ਚਾਹੇ ਇੱਧਰ ਦੀ ਉੱਧਰ ਹੋ ਜਾਵੇ ਤੇ ਮੈਂ ਕੰਮ ਕਰਕੇ ਹੀ ਹਟਣਾ, ਤੇ ਅੱਲਾ ਦੀ ਕਸਮ ਵਾਕਈ ਤੁਸੀਂ ਉਹ ਕੰਮ ਕਰ ਜਾਂਦੇ ਹੈਗੇ, ਤੁਸੀਂ ਜਿਹੜਾ ਹੈਗਾ ਕਾਮਯਾਬੀ ਹਾਸਲ ਕਰ ਜਾਂਦੇ
1: ਜੀ, ਬਿਲਕੁਲ।
2: ਇਹ ਚੀਜ਼ਾਂ ਹੱਥਿਆਂ ਤਹਈਆ ਕਰ ਲੈਣਾ ਵੀ ਬੜੀ ਵੱਡੀ ਗੱਲ ਹੁੰਦੀ ਆ, ਅਜਮ ਅਜਮ ਕਰੋਗੇ ਤਾਂ ਅਜੀਮ ਬਣੋਗੇ, ਜੇ ਅਜਮੀ ਨਾ ਕਰ ਸਕੇ ਤੇ ਫਿਰ ਅਜਮੀ ਕਿੱਥੋਂ ਬਣਨਾ ਹੈਗਾ, ਹਨਾ
1: ਬਿਲਕੁਲ,
2: ਇਹ ਚੀਜ਼ਾਂ ਹੈਗੀਆਂ
1: ਜੀ।
2: ਤੇ ਬਾਕੀ ਜਿਹੜੇ ਰੱਬ ਦੀ ਗੱਲ ਚੱਲੀ ਸੀ ਬੜੀ ਲੰਮੀ ਚੜੀ, ਇਹਦੇ ਵਿੱਚ ਮੈਂ ਜਦੋਂ ਰੱਬ ਦੀ ਗੱਲ ਚੱਲਦੀ ਫਿਰ ਮੈਂ ਛੁੱਟੀ ਵਾਰੀ ਸੋਚਦਾ ਨਾ ਕਿ ਚੱਲ ਯਾਰ ਮੈਂ ਵੀ ਮਾੜਾ ਮੋਟਾ ਜਿਹੜਾ ਗੱਲ ਕਰ ਹੀ ਲਵਾਂ
1: ਜੀ,
2: ਕਿਉਂਕਿ ਇਹ ਗੱਲ ਜਿਹੜੀ ਹੈਗੀ ਆ ਰੱਬ ਹੈ ਗੁੰਝਲਦਾਰ ਬੁਝਾਰਤ ਇਹ ਹੈ ਗੋਰਖ ਧੰਦਾ
1: ਜੀ,
2: ਫਿਰ ਚੇਤੇ ਖੋਲਣ ਲੱਗਿਆ ਕਾਫਰ ਹੋ ਜਾਏ ਬੰਦਾ
1: ਬੰਦਾ,
2: ਕਿਉਂਕਿ ਇਹ ਜਿਹੜਾ ਹੈਗਾ ਬੜਾ ਵਾਕਈ ਗੁੰਝਲਦਾਰ ਬੁਝਾਰਤ ਹੈਗੀ ਆ, ਪਰ ਗੱਲ ਇਹ ਹੈਗੀ ਆ ਵੀ ਇਹ ਇਹਦਾ ਮਤਲਬ ਇਹ ਨੀ ਗਾ ਵੀ ਇਹਨੂੰ ਹੁਣ ਸਮਝਣਾ ਵੀ ਹੈ
1: ਜੀ,
2: ਰੱਬ ਹੈਗਾ ਆ, ਕੌਣ ਕਹਿੰਦਾ ਰੱਬ ਨਹੀਂ ਗਾ, ਰੱਬ ਹੈਗਾ ਸਭ ਕੁਛ ਹੀ ਹੈਗਾ, ਲੇਕਿਨ ਗੱਲ ਸਮਝਣ ਦੀ ਹੈਗੀ
1: ਬਿਲਕੁਲ,
2: ਰਾਮ ਰਹੀਮ ਤੋਂ ਮੌਲਾ ਕਿਆ ਗੱਲ ਸਮਝ ਲਈ ਤਾਂ ਰੌਲਾ
1: ਕਿਆ,
2: ਗੱਲ ਤਾਂ ਸਮਝ ਨੀ ਆਉਂਦੇ ਵੀ ਜੇ ਹੁਣ ਰੱਬ ਹੈਗਾ ਤੇ ਉਹਦਾ ਇਹ ਥੋੜਾ ਹੈਗਾ ਵੀ ਲਬੀ ਉਹਦਾ ਥਾਂ ਟਿਕਾਣਾ ਹੈ ਨਹੀਂ ਆ
1: ਜੀ,
2: ਨਹੀਂ ਉਹਦਾ ਥਾਂ ਟਿਕਾਣਾ ਵੀ ਹੈਗਾ, ਸਾਰਾ ਕੁਛ ਹੈਗਾ ਕਿਤਾਬਾਂ ਦੇ ਵਿੱਚ ਪਰੂਫ ਜਿਹੜੇ ਹੈਗੇ ਆ ਸਭ ਹੈਗੇ, ਕੁਰਾਨ ਦੇ ਵਿੱਚ ਵੀ ਪਰੂਫ ਹੈਗੇ ਦੱਸਿਆ ਹੋਇਆ, ਸੱਤ ਅਸਮਾਨ ਹੈਗੇ ਆ, ਸੱਤ ਅਸਮਾਨਾਂ ਦੇ ਉੱਤੇ ਜਿਹੜਾ ਹੈਗਾ ਅੱਲਾ ਦਾ ਅਰਸ਼ ਹੈਗਾ, ਜਿੱਥੇ ਉਹ ਕਹਿੰਦੇ ਵੀ ਜਿਹੜਾ ਹੈਗਾ ਆਇਤੁਲ ਕੁਰਸੀ ਵੀ ਕਹਿੰਦੇ, ਆਇਤੁਲ ਕੁਰਸੀ ਦੇ ਵਿੱਚ ਵੀ ਆਇਆ ਹੋਇਆ ਕੁਰਾਨ ਦੇ ਵਿੱਚ ਹੈਗਾ ਜਿਹੜਾ ਹੈਗਾ ਵੀ ਸੱਤ ਅਸਮਾਨ ਆ, ਸੱਤ ਅਸਮਾਨਾਂ ਦੇ ਉੱਤੇ ਅੱਲਾ ਦਾ ਅਰਸ਼ ਹੈਗਾ, ਅੱਲਾ ਆਪਣੇ ਅਰਸ਼ ਦੇ ਉੱਤੇ ਮੌਜੂਦ ਹੈਗਾ, ਜਦੋਂ ਕਿ ਉਹ ਉਸ ਪੁਆਇੰਟ ਤੇ ਜਾ ਕੇ ਹੈਗਾ ਜਿੱਥੇ ਕਿ ਹਰ ਦੁਨੀਆਂ ਦੀ ਹਰ ਸਾਇ ਜਿਹੜੀ ਹੈਗੀ ਕਵਰ ਹੋ ਜਾਂਦੀ ਹੈਗੀ,
1: ਹਨਾ
2: ਹਰ ਸ਼ੈ ਦੇ ਉੱਤੇ ਨਜ਼ਰ ਹੈਗੀ ਆ, ਕੋਈ ਜਿਹੜਾ ਹੈਗਾ ਪੱਤਾ ਵੀ ਮਿਲਦਾ ਉਹ ਵੀ ਉਹਦੇ ਇਲਮ ਦੇ ਵਿੱਚ ਹੈਗਾ, ਕੋਈ ਹਵਾ ਚੱਲਦੀ ਹੈਗੀ ਆ, ਜਾਂ ਜਿਹੜਾ ਹੈਗਾ ਇੱਕ ਕਾਲੀ ਕੀੜੀ ਜਿਹੜੀ ਕਾਲੀ ਰਾਤ ਨੂੰ ਜਿਹੜੀ ਹੈਗੀ ਆ ਕਾਲੇ ਪੱਥਰ ਦੇ ਉੱਤੇ ਜਿਹੜੀ ਚੱਲਦੀ ਪਈ ਆ, ਉਹਦੇ ਪੈਰਾਂ ਦੀ ਕੀੜੀ ਦੇ ਪੈਰ ਕਿੰਨੇ ਛੁੱਟੇ
1: ਜੀ,
2: ਉਹਦੀ ਆਹਟ ਵੀ ਜਿਹੜਾ ਹੈਗਾ ਅੱਲਾ ਸੁਣਾ ਸੁਣਦਾ ਹੈਗਾ, ਉਹਨੂੰ ਤੁਸੀਂ ਅੱਲਾ ਸੁਣਾ ਕਹਿ ਲਓ, ਅਕਾਲ ਪੁਰਖ ਵੀ ਕਹਿ ਸਕਦੇ ਆ, ਗੋਡ ਵੀ ਕਹਿ ਸਕਦੇ, ਹਨਾ ਇਹ ਚੀਜ਼ਾਂ ਹੈਗੀਆਂ। ਬਲਕਿ ਗੱਲ ਗਿਆਨ ਹੋਣਾ ਬੜਾ ਜਰੂਰੀ
1: ਜੀ।
2: ਜੇ ਆਪਣਾ ਵੀਰ ਭੁਪਿੰਦਰ ਜੀ ਗਿਆਨ ਨਾ ਹੋਇਆ ਤਾਂ ਅਲਾਦੀ ਕਿਸਮਤੀ ਅੰਧੇਰੇ ਦੇ ਵਿੱਚ ਹੀ ਖਤਮ ਹੋ ਜਾਵਾਂਗੇ, ਕਿਉਂਕਿ ਹਨੇਰਾ ਕੀ ਆ, ਕਹਿੰਦੇ ਨਾ ਕੁੰਭੇ ਬੱਜਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਜਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਕਿਉਂਕਿ ਗਿਆਨ ਜਿਹੜਾ ਗੁਰੂ ਤੋਂ ਬਗੈਰ ਤਾਂ ਗਿਆਨ ਪੈਂਦਾ, ਤੇ ਜਿਹੜਾ ਪਾਣੀ ਆ ਪਾਣੀ ਵੀ ਤਾਂ ਘੜੇ ਦੇ ਵਿੱਚ ਹੀ ਬੱਜਾ ਰਹਿ ਸਕਦਾ, ਹੁਣ ਘੜੇ ਤੋਂ ਬਗੈਰ ਪਾਣੀ ਕਿਵੇਂ ਰਹਿੰਦਾ ਹੈਗਾ ਭਾਈ।
1: ਬਿਲਕੁਲ ਹੈ ਜੀ,
2: ਕੁੰਭੇ ਬੱਜਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਜਾ ਮਨ ਰਹੇ ਗੁਰ ਬਿਨ ਗਿਆਨ ਨਾ
1: ਹੋਏ।
2: ਤੇ ਲੇਕਿਨ ਗੁਰੂ ਤੋਂ ਬਗੈਰ ਗਿਆਨ ਤਾਂ ਨਹੀਂ ਪੈਦਾ ਹੁੰਦਾ, ਪਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਗੁਰੂ ਵੀ ਕਾਮਲ ਹੋਣਾ ਚਾਹੀਦਾ
1: ਜੀ,
2: ਕਿਉਂਕਿ ਅਧੂਰਾ ਗੁਰੂ ਜਿਹੜਾ ਹੈਗਾ ਉਹ ਡੋਬ ਜਾਂਦਾ ਹੈਗਾ
1: ਜੀ,
2: ਕਈ ਡੁੱਬ ਜਾਂਦੇ, ਕਿਉਂਕਿ ਜਦੋਂ ਗਿਆਨ ਹੀ ਪੂਰਾ ਨਾ ਮਿਲ ਸਕਿਆ, ਗੁਰੂ ਦਾ ਪੂਰਾ ਨਾ ਮਿਲਿਆ, ਤਾਂ ਉਹ ਫਿਰ ਪੂਰੇ ਗੁਰ ਪੂਰਨ ਗੁਰ ਕੇ ਪੂਰੇ ਉਪਦੇਸ਼ ਤੇ ਮਰਨ ਜੰਮਣ ਕੇ ਮਿਟੇ ਆਦੇਸ਼, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਲੋਕ ਹੈਗਾ ਦਰਜ ਹੈਗਾ
1: ਜੀ,
2: ਪੂਰਨ ਗੁਰ ਕੇ ਪੂਰੇ ਉਪਦੇਸ਼ ਤੇ ਮਰਨ ਜੰਮਣ ਕੇ ਮਿਟੇ ਆਦੇਸ਼, ਭਾਈ ਜਿਹੜਾ ਹੈਗਾ ਆਦੇਸ਼ ਵੀ ਜਿਹੜੇ ਹੈਗੇ ਆ ਜਿਹੜੇ ਡਾਊਟ ਪਈਆਂ ਸਾਰੀਆਂ ਕਲੀਅਰ ਹੋ ਜਾਂਦੀਆਂ ਹੈਗੀਆਂ, ਪੂਰਨ ਗੁਰੂ ਦੇ ਜਿਹੜੇ ਪੂਰੇ ਉਪਦੇਸ਼ ਤੇ ਹੁੰਦੇ ਹੈਗੇ ਹਨ।
1: ਬਿਲਕੁਲ,
2: ਇਹ ਚੀਜ਼ਾਂ ਹੈਗੀਆਂ।
1: ਇਸਲਾਮ ਧਰਮ ਦੇ ਵਿਚ ਜੋ ਕੁਛ ਵੀ ਹੈ, ਤੁਸੀਂ ਚਲੋ ਇੱਕ ਵਾਰੀ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਇਹਦੇ ਬਾਰੇ, ਵੈਸੇ ਜੋ ਉੱਥੇ ਵੈਸੇ ਬਹੁਤ ਸਾਰੇ ਮੇਰੇ ਵਰਗੇ ਦੋਸਤਾਂ ਦੇ ਦਿਮਾਗ ਦੇ ਵਿਚ ਜਾਂ ਮਨ ਦੇ ਵਿਚ ਇਹ ਗੱਲ ਹੁੰਦੀ ਹੈ ਕਿ ਈਦ ਮਨਾਈ ਜਾਂਦੀ ਹੈ, ਹੋਰ ਸਾਰੀਆਂ ਚੀਜ਼ਾਂ, ਉਹ ਕਨਸੈਪਟ ਇਸੇ ਕਰਕੇ ਸੀਗਾ ਕਿ ਜੇਕਰ ਕਿਉਂਕਿ ਜਾਨਵਰ ਜਿਹੜਾ ਈਦ ਦੇ ਵਿਚ ਛੋਟਾ ਜਾਂ ਵੱਡਾ, ਉਹਦੇ ਵਿਚ ਵੱਡੀ ਈਦ ਜਾਂ ਛੋਟੀ ਈਦ ਸ਼ਾਇਦ ਇਸੇ ਕਰਕੇ ਕਿਹਾ ਜਾਂਦਾ, ਤਾਂ ਉਹ ਜਦੋਂ ਬਲੀ ਦਿੱਤੀ ਜਾਂਦੀ ਸੀ ਤਾਂ ਉਸ ਸਮੇਂ ਦੇ ਵਿਚ ਇਹ ਹੁੰਦਾ ਸੀ ਕਿ ਨਾ ਤਾਂ ਫਰਿੱਜ ਹੁੰਦੇ ਸੀ ਏਡੇ ਵੱਡੇ ਵੱਡੇ ਕਿ ਉਹਨਾਂ ਨੂੰ ਸਾਂਭ ਲਿਆ ਜਾਵੇ, ਤਾਂ ਜਿਹੜਾ ਘਰ ਕੁਰਬਾਨੀ ਕਰਦਾ ਹੁੰਦਾ ਸੀ ਉਹ ਆਪਣੇ ਸੱਜੇ ਪਾਸੇ ਨੂੰ 10 ਘਰ ਤੇ ਖੱਬੇ ਪਾਸੇ ਨੂੰ 10 ਘਰਾਂ ਨੂੰ ਵੰਡ ਕੇ ਉਸ ਤੋਂ ਬਾਅਦ ਜੋ ਕੁਝ ਬਚਦਾ ਹੁੰਦਾ ਸੀ ਤਾਂ ਉਹ ਫਿਰ ਆਪ ਮਤਲਬ ਕਿ ਉਹਨੂੰ ਮਤਲਬ ਕਿ ਵਰਤਦੇ ਸੀ, ਇਹ ਨਹੀਂ ਕਿ ਪਹਿਲਾਂ ਆਪਣਾ ਘਰ ਭਰ ਲਿਆ ਤੇ ਆਂਢ ਗੁਆਂਢ ਜਿਹੜਾ ਭੁੱਖਾ ਰਹਿ ਗਿਆ ਸੀ। ਕੁਰਬਾਨੀ ਦਾ ਕੰਸੈਪਟ ਵੀ ਕਿਤੇ ਨਾ ਕਿਤੇ ਪਿੱਛੇ ਅਸਲ ਮਕਸਦ ਇਹ ਹੀ ਸੀਗਾ ਜੀ ਉਹਦੇ ਪਿੱਛੇ, ਪਰ ਉਹਨੂੰ ਚੀਜ਼ਾਂ ਨੂੰ ਹੋਰ ਪਾਸੇ ਨੂੰ ਲੈ ਚੱਲੇ ਆ।
2: ਹਾਂ ਉਹੋ ਚੱਕਰ ਇਹ ਹੈ ਨਾ, ਗੱਲ ਇਹੋ ਹੀ ਆ ਜਿਹੜਾ ਹੈਗਾ, ਕੁਛ ਜਿਹੜੇ ਹੈਗੇ ਕਹਿੰਦੇ ਨਾ ਧਰਮ ਦੇ ਠੇਕੇਦਾਰਾਂ ਨੇ ਹੀ ਧਰਮ ਨੂੰ ਅੱਗ
1: ਲਾਤੀ,
2: ਕਿਉਂਕਿ ਜਿਹੜਾ ਹੈਗਾ ਉਹਨੂੰ ਇੰਨਾ ਜਿਹੜਾ ਪੇਚੀਦਾ ਕਰ ਦਿੱਤਾ, ਇੰਨਾ ਕੰਪਲੈਕਸ ਕਰ ਦਿੱਤਾ। ਆਹ ਹੁਣ ਮੈਂ ਕਹਿੰਦਾ ਇਸਲਾਮ ਦੇ ਵਿੱਚ ਵੀ ਇਹੋ ਜਿਹੇ ਬੰਦੇ ਬੱਚੇ ਟੱਕਰ ਜਾਂਦੇ, ਕਹਿੰਦੇ ਯਾਰ ਇਹਦੇ ਵਾਸਤੇ ਇਲਮ ਬੜਾ ਸਿੱਖਣਾ ਪੈਂਦਾ, ਬੜੇ ਅਲੂਮ ਸਿੱਖਣੇ ਪੈਂਦੇ, ਇਲਮ ਸਿੱਖਣੇ ਪੈਂਦੇ। ਯਾਰ ਅਸੀਂ ਵੀ ਤਾਂ ਜਿਹੜਾ ਹੈਗਾ ਬੀਤੀ ਰਹਿੰਦੇ ਹੈਗੇ, ਕਿਹੜੇ ਇਲਮ ਸਿੱਖਣੇ ਪੈਂਦੇ। ਕਹਿੰਦੇ ਨਾ ਅੱਲਾ ਰਹਿਮਾਨ ਆ, ਜੀਣ ਆਸਾਨ ਆ,
1: ਜੀਣ
2: ਆਸਾਨ ਆ, ਕੋਈ ਚੱਕਰ ਇਹੋ ਜਿਹੀ ਨੀ, ਇਹ ਤਾਂ ਐਵੇਂ ਆਪਣੇ ਜੇਬ ਚੋਂ ਕੱਢੀਆਂ ਗੱਲਾਂ।
1: ਬਿਲਕੁਲ,
2: ਬੜਾ ਔਖਾ ਅਸੀਂ ਕਰ ਹੀ ਨਹੀਂ ਸਕਦੇ ਜਿਹੜਾ ਹੈਗਾ। ਤੇ ਵਾਕਈ ਮੈਂ ਕਹਿੰਦਾ ਜਿਹੜਾ ਬੰਦਾ ਇਹ ਸੋਚਦਾ ਨਾ ਆਈ ਕੈਂਟ ਡੂ ਇਟ, ਤਾਂ ਬੋਲਾ ਹੀ ਇਜ਼ ਰਾਈਟ,
1: ਕਿਉਂ
2: ਉਹਦੀ ਸੋਚ ਹੀ ਇਹ ਹੈ ਕਿ ਮੈਂ ਕਰ ਹੀ ਨਹੀਂ ਸਕਦਾ, ਤਾਂ ਵਾਕਈ ਉਹ ਕਦੀ ਜ਼ਿੰਦਗੀ ਭਰ ਨਹੀਂ
1: ਕਰ ਸਕਦਾ,
2: ਕਿਉਂਕਿ ਸੋਚ
1: ਮਨ ਚ ਧਾਰਨਾ ਪੈਣਾ।
2: ਇਨਸਾਨ ਉਹੀ ਹਾਂਜੀ, ਜਾਂ ਇਨਸਾਨ ਉਹ ਕੁਛ ਹੀ ਆ ਜੋ ਸੋਚਦਾ ਹੈਗਾ, ਐਜ ਯੂ ਥਿੰਕ ਯੂ ਆਰ,
1: ਬਿਲਕੁਲ
2: ਜੋ ਤੁਸੀਂ ਸੋਚ ਰਹੇ ਉਹ ਕੁਛ ਹੀ ਤੁਸੀਂ
1: ਹੈ। ਇੱਕ ਮਿੰਟ ਰੁਕਣਾ, ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ, ਸ਼ਾਇਦ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋਣਗੇ ਕੋਈ, ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਜਰੂਰ ਸੁਣਾਗਾ। ਸਤਿ ਸ੍ਰੀ ਅਕਾਲ ਜੀ, ਸੈਣੀ ਸਾਹਿਬ ਸਵਾਗਤ ਹੈ ਫਿਰ ਤੋਂ ਜੀ।
3: ਹਾਂਜੀ ਹਾਂਜੀ, ਬਾਰਾ ਸਾਹਿਬ ਸਤਿ ਸ੍ਰੀ ਅਕਾਲ ਜੀ, ਬਹੁਤ ਸਾਹਿਬ ਸਲਾਮ ਜੀ। ਹਾਂਜੀ
2: ਜੀ ਜੀ, ਵਾਲੇਕੁਮ ਸਲਾਮ ਵਾ ਰਹਿਮਤੁਲਾਹੀ ਵਾ ਬਰਕਾਤੁਹ
3: ਜੀ। ਸਰ ਗੁਰਬਾਣੀ ਤਾਂ ਇਹ ਵੀ ਕਹਿੰਦੀ ਹੈਗੀ ਆ ਜੀ ਕਿ ਪੂਰਨ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇਖ
1: ਜੀ।
2: ਬਿਲਕੁਲ,
3: ਉਹ ਕਹਿੰਦੇ ਇੰਨਾ ਨੇੜੇ, ਇੰਨਾ ਨੇੜੇ ਹੈਗਾ ਆ ਕਿ ਇਹ ਤਾਂ ਮਤਲਬ ਜਿਹੜਾ ਆ ਬਾਕੀ ਹਰ ਇੱਕ ਚੀਜ਼ ਦੂਰ ਆ। ਹਾਂਜੀ ਇਹ ਇੰਨਾ ਨੇੜੇ ਆ, ਔਰ ਜਦੋਂ ਜੇ ਇਹ ਇੱਕ ਜਿਹੜਾ ਹੈਗਾ ਆ ਕਿ ਆਪਣੇ ਮਨ ਚ ਵਸਾ ਲਿਆ ਜਾਵੇ ਕਿ ਹਾਂ ਜੀ ਭਈ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇਖ, ਇਕਾਂਤ ਵਿੱਚ ਵੀ ਬੰਦਾ ਜਿਹੜਾ ਹੈਗਾ ਆ ਗਲਤ ਕਰਮ ਕਰਨ ਤੋਂ ਡਰੂਗਾ
1: ਕਿ
3: ਭਾਈ ਮੈਨੂੰ ਦੇਖਦਾ
1: ਜੀ।
2: ਹਾਂਜੀ ਹਾਂਜੀ ਹਾਂਜੀ,
3: ਬਿਲਕੁਲ ਨਾਲ ਅਗਲੇ ਇਹ ਵੀ ਕਹਿੰਦੇ ਹੈਗੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਕੜੀ ਨਾ ਜਾਏ, ਵੀ ਜੇ ਇੱਕ ਕਿਣਕਾ ਵੀ ਜਿਹੜਾ ਹੈਗਾ ਆ ਇਸ ਚੀਜ਼ ਦਾ ਮਨ ਚ ਵਸਾ ਲਿਆ ਜਾਵੇ ਤੇ ਉਹ ਬੰਦਾ ਉੱਚਾ ਉੱਠ ਜਾਂਦਾ ਹੈਗਾ, ਉਹਦੀ ਮਹਿਮਾ ਜਿਹੜੀ ਹੈਗੀ ਕੋਈ ਨੀ ਕਹਿ ਦੱਸ ਸਕਦਾ ਜੀ।
1: ਜੀ
3: ਇੱਕ ਛੋਟੀ ਜੀ ਗੱਲ ਮੈਂ ਸਾਂਝੀ ਕਰਨ ਲੱਗਾ।
2: ਵਹਿਮਾਂ ਜਿਹੜੀ ਆਪਾਂ ਅੱਜ ਤੁਸੀਂ ਇਹ ਗੱਲ ਕਹੀ ਨਾ, ਤੁਹਾਡੀ ਗੱਲ ਵੱਡੀ ਹੁੰਦੀ, ਆਪਾਂ ਇਹ ਨੀ ਕਹਿ ਸਕਦੇ ਵਹਿਮਾਂ ਨਹੀਂ ਦੱਸ ਸਕਦੇ। ਦੱਸਣ ਵਾਲੇ ਦੱਸਦੇ ਆ ਭਾਈ, ਜਿਨ੍ਹਾਂ ਨੇ ਉਹ ਚੀਜ਼ ਨੂੰ ਪਾ ਲਿਆ ਹੈਗਾ ਉਹ ਦੱਸਦੇ ਵੀ ਆ, ਤਾਂ ਹੀ ਤਾਂ ਸਾਨੂੰ ਪਤਾ ਲੱਗਦਾ। ਜੇ ਆਪਾਂ ਨੂੰ ਆਪਾਂ ਉਹ ਜੇ ਕਹੀਏ ਵੀ ਆਪਾਂ ਨੂੰ ਲੈ ਵੀ ਉਹਦੀ ਵਹਿਮਾਂ ਤਾਂ ਪਾਈ ਨੀ ਜਾ ਸਕਦੀ, ਉਹ ਪਤਾ ਹੀ ਨੀ ਲੱਗਦਾ ਕਿੱਥੇ ਰਹਿੰਦਾ ਹੈਗਾ ਤੇ ਨਹੀਂ, ਇਹ ਵੀ ਗੱਲ ਹੈ ਨੀ ਗਿਆ ਹੈ ਜਿੱਥੇ ਉਹਦਾ ਮੁਕਾਮ ਹੈਗਾ ਆ, ਲੇਕਿਨ ਤੁਰਨਾ ਪੈਂਦਾ ਗੁਜ਼ਰਨਾ ਪੈਂਦਾ ਹੈਗਾ ਹੈ ਨਾ, ਉਸ ਤਲਾਸ਼ ਦੇ ਵਿੱਚ ਨਿਕਲਣਾ ਪੈਂਦਾ ਹੈਗਾ। ਕਹਿੰਦੇ ਨਾ ਦੀਨ ਸਿੱਖਣ ਵਾਸਤੇ ਤੀਨ ਵੀ ਜਾਣਾ ਪੈਦੇ ਤੇ ਚਲੇ ਗਾ, ਇਹ ਗੱਲ ਕਿਉਂ ਕਹੀ ਸੀ ਉਹਨਾਂ ਨੇ, ਇਸੇ ਕਰਕੇ ਕਹੀ ਸੀ ਵੀ ਭਾਈ ਇਹ ਨੀ ਗਾ ਤੁਸੀਂ ਘਰੋਂ ਬਾਹਰ ਨਿਕਲਦੇ ਆ ਜੇ ਤੁਹਾਨੂੰ ਜਾ ਕੇ ਚੀਨ ਜਾ ਕੇ ਵੀ ਉਹ ਇਲਮ ਮਿਲ ਜਾਂਦਾ ਹੈਗਾ, ਬਈ ਭਾਈ ਚੀਨ ਪਹੁੰਚ ਜਾਵੋ, ਚੀਨ ਦਾ ਮਤਲਬ ਬਹੁਤ ਦੂਰ ਵੀ ਜਾਣਾ ਪੈਦੇ ਤੇ ਚਲੇ ਜਾਓ ਜਿਹੜਾ ਹੈਗਾ, ਇਹ ਚੀਜ਼ਾਂ ਹੈਗੀਆਂ। ਤੇ ਗਿਆਨ ਜਿਹੜਾ ਹੈਗਾ ਵੀ ਭਾਈ ਗਿਆਨ ਦਾ ਹੋਣਾ ਬੜਾ ਜ਼ਰੂਰੀ, ਇਹ ਤਾਂ ਮੈਂ ਸਿੱਧੀ ਗੱਲ ਹੈਗੀ ਆ, ਗਿਆਨ ਤੋਂ ਬਗੈਰ ਅੰਧੇਰਾ ਹੈਗਾ ਆ ਤੇ ਅੰਧੇਰੇ ਦੇ ਵਿੱਚ ਕੁਛ ਵੀ ਨਜ਼ਰ ਨਹੀਂ ਆਉਂਦਾ।
1: ਬਿਲਕੁਲ,
2: ਤੇ ਗਿਆਨ ਗੁਰੂ ਤੋਂ ਬਗੈਰ ਨਹੀਂ ਨਿਕਲਦਾ ਹੈਗਾ, ਤੇ ਗੁਰੂ ਦਾ ਅਮਲ ਹੋਣਾ ਚਾਹੀਦਾ।
1: ਬਿਲਕੁਲ,
2: ਹਾਂ ਜੀ
3: ਬਿਲਕੁਲ ਜੀ ਬਿਲਕੁਲ। ਹੁਣ ਭਲਾ ਭਾਰੇ ਸਾਹਿਬ ਜਿਹੜੀ ਗੱਲ ਹੈਗੀ ਨਾ ਭਲੇ ਦੀ ਇੱਕ ਗੱਲ ਮੈਂ ਛੋਟੀ ਜਿਹੀ ਸਾਂਝੀ ਕਰਕੇ ਤੇ ਫੇਰ ਜਨਾਬ ਤੋਂ ਇਜਾਜ਼ਤ ਲੈ ਲੈਣੀ ਆ। ਮੇਰੀ ਹੱਡ ਬੀਤੀ ਜੀ ਕਿ ਮੈਂ ਇੱਕ ਫਕੀਰਾਂ ਦੀ ਸੰਗਤ ਚ ਰਹਿੰਦਾ ਸੀਗਾ ਜੀ, ਜਦੋਂ ਮੈਂ ਪੜ੍ਹਦਾ ਹੁੰਦਾ ਸੀ
1: ਜੀ,
3: ਮੈਨੂੰ ਫਕੀਰਾਂ ਨੇ ਕਿਹਾ ਵੀ ਜਾ ਕੇ ਨਾ ਫਲਾਨੇ ਬੰਦੇ ਨੂੰ ਲੈ ਕੇ ਆ
1: ਜੀ।
3: ਹਾਂਜੀ ਭਈ ਲਾਈਟ ਖਰਾਬ ਹੋਈ ਆ, ਉਹ ਬੰਦਾ ਨਾ ਕਿਸੇ ਬਿਜਲੀ ਵਾਲੇ ਨਾਲ ਕੰਮ ਕਰਦਾ ਸੀਗਾ, ਕਿਤੇ ਛੋਟਾ ਮੋਟਾ ਕੰਮ ਜਾਣਦਾ ਸੀ, ਉਹ ਉਹਨਾਂ ਦੇ ਬੱਚਾ ਹੈ ਨੀ ਸੀ ਕੋਈ, ਦੋਨੇ ਤੀਵੀਂ ਆਦਮੀ ਸੀ, ਬੰਦਾ ਵੀ ਮਤਲਬ ਅੱਧ ਖੜ ਉਮਰ ਦੇ ਵਿੱਚ ਬੁਢਾਪੇ ਵੱਲ ਨੂੰ ਤੁਰਿਆ ਆ
1: ਜੀ।
3: ਮੈਂ ਉਹਦੇ ਘਰ ਗਿਆ ਤੇ ਮੈਂ ਕਿਹਾ ਜੀ ਉਹ ਤਾਂ ਘਰ ਹੈ ਨੀ ਗਾ, ਉਹਦੀ ਜਨਾਨੀ ਨੂੰ ਕਹਿ ਆਇਆ ਵੀ ਆ ਜਾਊਗਾ ਜੀ
1: ਜੀ,
3: ਤੇ ਕਹਿੰਦੇ ਕਹਿ ਕੇ ਆਇਆ ਵੀ ਬਿਜਲੀ ਖਰਾਬ ਆ, ਮੈਂ ਕਿਹਾ ਹਾਂਜੀ ਕਹਿ ਆਇਆ। ਮੁੜ ਕੇ ਫੇਰ ਜਿਹੜਾ ਹੈਗਾ ਉਹਨਾਂ ਨੇ ਘੰਟੇ ਕੁ ਬਾਅਦ ਨਾ ਮੈਨੂੰ ਫੇਰ ਆਪੂ ਕਹਿੰਦੇ ਬੈਠ ਕੇ ਜਿਹੜਾ ਸਕੂਟਰ ਤੇ ਉਹਦੇ ਘਰ ਜਾ ਕੇ ਆਈਏ
1: ਜੀ।
3: ਮੈਂ ਨਾ 5-7 ਵਾਰੀ ਉਹਨਾਂ ਨੇ ਨਾ ਜੀ ਮਤਲਬ ਦੋਵਾਂ ਤਿੰਨਾਂ ਘੰਟਿਆਂ ਦੇ ਅੰਦਰ ਜਿਹੜਾ ਹੈਗਾ ਗੇੜੇ ਕੱਢ ਦਿੱਤੇ ਉਹਦੇ ਘਰ
1: ਜੀ,
3: ਤੇ ਕਹਿੰਦੇ ਉਹ ਆਇਆ ਨੀ ਬੰਦਾ। ਮੈਂ ਕਿਹਾ ਨਹੀਂ ਜੀ ਅਜੇ ਨੀ ਆਇਆ। ਮੈਂ ਉਹਨਾਂ ਨੂੰ ਕਹਿ ਬੈਠਾ ਮੈਂ ਮਤਲਬ ਜਿਹੜਾ ਹੈਗਾ ਉਹ ਬੰਦਾ ਨਾ ਮਾੜਾ ਮਾੜਾ ਜੇ ਹਨੇਰਾ ਹੋਣ ਲੱਗਾ ਤੇ ਮੈਂ ਕਿਹਾ ਵੀ ਲਾਈਟ ਜਗਦੀ ਨੀ ਪਈ ਤੇ ਬਿਜਲੀ ਜੇ ਖਰਾਬ ਹੈਗੀ ਆ ਤੇ ਆਪਾਂ ਹੋਰ ਕੋਈ ਮਕੈਨਿਕ ਲੈ ਆਉਂਦੇ ਜਾਂ ਏਦਾਂ ਕਰਕੇ
1: ਜੀ।
3: ਮੈਂ ਅਜੇ ਕੁਛ ਬੋਲਣ ਲੱਗਾ ਤੇ ਜਦ ਨੂੰ ਦੇਖਿਆ ਉਹ ਸਾਈਕਲ ਤੇ ਬੰਦਾ ਆਉਂਦਾ ਪਿਆ
1: ਜੀ,
3: ਤੇ ਮੈਂ ਕਿਹਾ ਜੀ ਜਿੰਨੇ ਚੱਕਰ ਇਹਦੇ ਘਰ ਲਾਏ ਹੈਗੇ ਮੈਂ ਹੋਰ ਮਕੈਨਿਕ ਲਿਆ ਕੇ ਤੇ ਹੁਣ ਨੂੰ ਕਰਵਾ ਵੀ ਲੈਣੀ ਸੀ
1: ਜੀ,
3: ਤੇ ਉਹਨਾਂ ਨੇ ਮੈਨੂੰ ਮਾੜਾ ਜਿਹਾ ਘੂਰ ਕੇ ਦੇਖਿਆ ਤੇ ਕਹਿੰਦੇ ਬਿਜਲੀ ਨੂੰ ਕੀ ਹੋਇਆ ਆ ਹੈ ਜੀ। ਮੈਂ ਮਤਲਬ ਜਿਹੜਾ ਚੁੱਪ ਕਰ ਗਿਆ। ਉਹ ਆਇਆ ਬੰਦਾ, ਉਹਨੇ ਤਾਰਾਂ ਤੂਰਾਂ ਹਿਲਾਉਂਦਾ ਰਿਹਾ ਕੇ ਕਹਿੰਦਾ ਵੀ ਇਹ ਤਾਂ ਕੋਈ ਤਾਰ ਤੂਰ ਖਰਾਬ ਲੱਗਦੀ ਆ, ਇਹ ਹੁਣ ਸਵੇਰੇ ਦੇਖਾਂਗੇ ਜਾਂ ਏਦਾਂ ਕਰਕੇ
1: ਜੀ।
3: ਉਹਨੂੰ ਕਹਿੰਦੇ ਯਾਰ ਬਲਬ ਬਦਲ ਕੇ ਦੇਖ ਲਾ ਕੇ, ਤੇ ਬਲਬ ਤਾਂ ਨੀ ਕਿਤੇ ਖਰਾਬ ਹੈਗਾ
1: ਜੀ।
3: ਤੇ ਮੈਨੂੰ ਕਹਿੰਦੇ ਰਾਜੇ ਉਹ ਬਲਬ ਲਿਆਂਦਾ ਹੈਗਾ ਸੀਗਾ, ਉੱਥੇ ਨਵਾਂ ਰੱਖਿਆ ਆ, ਉਹ ਲਿਆ ਕੇ ਦੇਖਾ ਤਾਂ ਦੇ ਤਾਂ ਆਪਣੇ ਭਾਅ ਨੂੰ। ਮੈਂ ਕੀਤਾ ਉਹ ਬਲਬ ਲਿਆਇਆ, ਉਹਨੇ ਲਿਆ ਕੇ ਤੇ ਬਲਬ ਜਿਹੜਾ ਹੈਗਾ ਆ ਲਾਇਆ ਤੇ ਬਲਬ ਜਗ ਪਿਆ
1: ਜੀ।
3: ਹਾਂਜੀ ਮੈਨੂੰ ਅੱਛਾ। ਉਹਨੂੰ ਕਹਿੰਦੇ ਉਹ ਯਾਰ ਤੂੰ ਆ ਗਿਆ, ਬਹੁਤ ਚੰਗਾ ਕੀਤਾ, ਦੇਖ ਲਾ ਨਾ ਵੀ ਆ ਸਾਡੇ ਹਨੇਰੇ ਚ ਹੀ ਬਹਿ ਜਾਣਾ ਸੀ ਰਾਤ, ਤੇਰੇ ਆਇਆ ਗੱਲ ਬਣ ਗਈ ਜੇ ਵੋ ਏਦਾਂ ਕਰਕੇ
1: ਜੀ।
3: ਬਾਅਦ ਚ ਉਹਨੂੰ ਕਹਿੰਦੇ ਯਾਰ ਅਸੀਂ ਫਕਰ ਬੰਦੇ, ਪੈਸਾ ਤਾਂ ਸਾਡੇ ਕੋਲ ਕੋਈ ਹੈ ਨਹੀਂ
1: ਜੀ,
3: ਆ ਸਾਡੇ ਕੋਲ ਆਟਾ ਆਇਆ ਪਿਆ ਹੈਗਾ ਆ, ਅਸੀਂ ਕੀ ਕਰਨਾ ਹੈਗਾ
1: ਜੀ,
3: ਚੱਲ ਪਰ ਇਹ ਲੈ ਜਾ ਘਰ ਨੂੰ, ਪਰ ਤੂੰ ਖੜੇਗਾ ਕਿਤੇ, ਚੱਲ ਆ ਅਸੀਂ ਤੈਨੂੰ ਸਕੂਟਰ ਦੇ ਉੱਤੇ ਆਟਾ ਤੇਰੇ ਛੱਡ ਆਈਏ
1: ਜੀ।
3: ਹਾਂਜੀ ਉਹ 30-35 ਕਿਲੋ ਆਟਾ ਜਿਹੜਾ ਹੈਗਾ ਆ ਉਹਦੇ ਘਰ ਛੱਡਣ ਚੱਲ ਗਏ, ਉਹਨੂੰ ਨਾਲ ਲੈ ਕੇ ਕਹਿੰਦੇ ਆ ਜਾ ਯਾਰ ਚੱਲੀਏ ਫਿਰ ਤੇਰੇ ਘਰ
1: ਜੀ।
3: ਉਹ ਬਾਅਦ ਦੇ ਵਿੱਚ ਮੈਨੂੰ ਜਿਹੜਾ ਹੈਗਾ ਸਮਝ ਆਈ ਵੀ ਇਹਨਾਂ ਨੇ ਆਟਾ ਉਹਨੂੰ ਪਹੁੰਚਾਉਣਾ ਸੀ, ਉਹਦੀ ਮਤਲਬ ਜਿਹੜੀ ਈਗੋ ਆ ਉਹਨੂੰ ਠੇਸ ਵੀ ਨੀ ਲੱਗਣ ਦੇਣੀ ਸੀ, ਵੀ ਏਦਾਂ ਕਰਕੇ ਅਸੀਂ ਉਹਨੂੰ ਕੰਮ ਦੇ ਇਵਜ ਦੇ ਵਿੱਚ ਦਿੱਤੀ ਹੈਗੀ ਵੀ ਭਲਾ ਵੀ ਕੀਤਾ ਤੇ ਪਤਾ ਵੀ ਨੀ ਲੱਗਣ ਦਿੱਤਾ। ਹਾਂਜੀ ਪਤਾ ਵੀ ਨਾ ਲੱਗੇ ਭਲਾ ਇਸ ਤਰੀਕੇ ਨਾਲ ਕੀਤਾ।
1: ਬਿਲਕੁਲ,
3: ਸੋ ਇਸ ਕਰਕੇ ਜਿਹੜਾ ਹੈਗਾ ਆ ਕਿ ਜੇ ਭਲਾ ਇਸ ਤਰੀਕੇ ਦਾ ਹੋਣਾ ਚਾਹੀਦਾ ਹੈਗਾ ਆ ਕਿ ਅਗਲੇ ਨੂੰ ਪਤਾ ਵੀ ਨਾ ਹੋਵੇ ਵੀ ਬਾਈ ਫਿਰ ਮੇਰਾ ਬੰਦਾ ਭਲਾ ਕਰ ਗਿਆ ਤੇ ਬੰਦਾ ਜਿਹੜਾ ਹੈਗਾ ਕਰਕੇ ਗਿਆ ਹੈਗਾ ਉਸੇ ਵੇਲੇ ਭੁੱਲ ਵੀ ਜਾਵੇ ਜੀ, ਉਹ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਹਾਂ ਜੀ ਭਲਾ ਕੀਤਾ ਸੀ।
1: ਬਿਲਕੁਲ,
3: ਮੈਂ ਕਈ ਵਾਰੀ ਵਿਚਾਰ ਕਰਦਾ ਹੁੰਦਾ ਵੀ ਵੱਡੇ ਲੋਕਾਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ ਜੀ, ਸੋ ਇਸ ਕਰਕੇ ਇੰਨੀ ਕੁ ਮੇਰੀ ਬੇਨਤੀ ਸੀ ਜੀ। ਠੀਕ ਹੈ ਭਾਰੇ ਸਾਹਿਬ, ਮਿਹਰਬਾਨੀ ਜੀ, ਕੈਰੀ ਓਨ ਸਰ, ਗ੍ਰੇਟਫੁਲ ਸਾਹਿਬ ਜੀ, ਮੁਹੰਮਦ ਸਾਹਿਬ ਵਧੀਆ ਲੱਗਿਆ,
1: ਸ਼ੁਕਰੀਆ,
3: ਗ੍ਰੇਟਫੁਲ ਸਰ, ਸ਼ੁਕਰੀਆ ਜੀ,
2: ਬਹੁਤ ਵਧੀਆ ਗੱਲ
1: ਜੀ ਜੀ ਜੀ ਜੀ, ਆਪਣੇ ਬਖਸ਼ੀ ਜੀ,
2: ਬਹੁਤ ਵਧੀਆ ਜੀ,
1: ਬੋਲ ਜਰੂਰ ਸਾਂਝੇ ਕਰੋ ਜਾਂਦੇ ਜਾਂਦੇ।
2: ਹਾਂ ਮੈਂ ਦੋ ਕੁ ਲਫ਼ਜ਼ ਜਿਹੜੇ ਹੈਗੇ ਚਲੋ ਜੀ ਮੈਂ ਸਾਂਝੇ ਕਰ ਦੇਣਾ ਜੀ।

0: ਕਿਆ ਬਾਤ ਹੈ, ਕਿਆ ਬਾਤ ਹੈ ਬਖਸ਼ੀ ਜੀ, ਤੁਸੀਂ ਅੱਜ ਦੇ ਵਿਸ਼ੇ ਨੂੰ ਨਾ ਸੰਪੂਰਨ ਕਰ ਦਿੱਤਾ ਕਵਾਂਗੇ। ਬਾਕਮਾਲ, ਤੁਹਾਡੀ ਆਵਾਜ਼, ਤੁਹਾਡਾ ਅੰਦਾਜ਼ ਤੇ ਚੋਇਸ ਅੱਜ ਦੇ ਵਿਸ਼ੇ ਦੇ ਨਾਲ ਜੁੜੀ ਬਾਤ ਗੱਲਬਾਤ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਦੋਸਤ ਵੀ ਐਪਰੀਸ਼ੀਏਟ ਕਰ ਰਹੇ ਆ, ਬਹੁਤ ਬਹੁਤ ਸਲਾਹ ਰਹੇ ਨੇ ਜੀ, ਤੇ ਜੁੜਿਆ ਕਰੋ, ਆਪਣੇ ਵਿਚਾਰ ਜ਼ਰੂਰ ਦਿਆ ਕਰੋ ਹਰ ਵਾਰ ਦੀ ਤਰ੍ਹਾਂ ਜੀ।
1: ਥੈਂਕ ਯੂ ਸੋ ਮਚ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਜੁੜੇ ਸੀ ਬਖਸ਼ੀ ਜੀ ਮੁਹੰਮਦ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਜੀ, ਤੇ ਇੱਕ ਦੋ ਗੱਲਾਂ ਬਾਤਾਂ ਇਹਦੇ ਉੱਤੇ ਹੋਰ ਕਰਕੇ ਫਿਰ ਆਪਾਂ ਆਖਰ ਦੇ ਵਿੱਚ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਦੋਂ ਕਿ ਮਨ ਦੀ ਸੰਤੁਸ਼ਟੀ ਕਹਿ ਲਓ ਜਾਂ ਮਨ, ਤੁਸੀਂ ਕਾਲ ਕਰ ਸਕਦੇ ਹੋ ਦੋਸਤੋ, ਜੇ ਲਾਈਨਾਂ ਖੁੱਲੀਆਂ ਨੇ ਤੁਹਾਡੇ ਲਈ, ਗੱਲਬਾਤ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਕੁਝ ਵਿਚਾਰ ਉੱਠ ਰਹੇ ਨੇ, ਤਾਂ ਨਿੱਘਾ ਸਵਾਗਤ ਹੈ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਵਾਹ ਕਮਾਲ ਬਖਸ਼ੀ ਜੀ ਕਰਤੀ ਅੱਜ, ਕਹਿੰਦੇ ਜੀ, ਤੇ ਗੁਰੀਮਾਨ ਜੀ ਵੀ ਵਧੀਆ ਗੱਲਬਾਤ ਪਸੰਦ ਕਰਦੇ ਨੇ ਜੀ, ਤੇ ਬਹੁਤ ਸੋਹਣੀ। ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਵੀ ਐਪਰੀਸ਼ੀਏਟ ਕਰ ਰਹੇ ਨੇ, ਤੇ ਬਹੁਤ ਬਹੁਤ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਹੈ। ਸੈਣੀ ਸਾਹਿਬ ਵੀ ਐਪਰੀਸ਼ੀਏਟ ਕਰਦੇ ਹੈ, ਤੇ ਗੱਲਬਾਤ ਪਸੰਦ ਆਈ ਹੈ ਜੀ ਉਹਨਾਂ ਨੂੰ, ਸਭ ਨੂੰ ਦੋਸਤਾਂ ਨੂੰ। ਰਜਿੰਦਰ ਜੀਰਾ ਜੀ ਵੀ ਜੁੜੇ ਹੋਏ, ਕਹਿੰਦੇ ਬਾਕਮਾਲ ਬਖਸ਼ੀ ਜੀ ਸਿਰਾ ਕਰਤਾ ਜੀ ਅੱਜ ਤੱਕ, ਕਹਿੰਦੇ ਤੁਸੀਂ, ਤੇ ਲੰਮੇ ਸਮੇਂ ਤੋਂ ਆਪਣੇ ਨਾਲ ਜੁੜਦੇ ਆ, ਥੋੜਾ ਜਿਹਾ ਗੈਪ ਸੀ ਵਿੱਚ ਜੀ, ਕਈ ਵਾਰੀ ਛੁੱਟੀ ਚਲੇ ਜਾਂਦੇ ਆ। ਤੇ ਦੋਸਤੋ, ਇਹਦੇ ਬਾਰੇ ਇੱਕ ਦੋ ਗੱਲਾਂ ਬਾਤਾਂ ਹੋਰ ਕਰਕੇ ਤੇ ਫਿਰ ਆਪਾਂ ਇਸ ਜਿਹੜਾ ਵਿਸ਼ੇ ਨੂੰ ਸਮੇਟਦੇ ਹਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਇਸ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਫਿਰ ਆਪਾਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਦੋਂ ਸੰਤੁਸ਼ਟੀ ਦੀ ਗੱਲ ਆਉਂਦੀ ਹੈ ਜਾਂ ਇਹ ਚੀਜ਼ਾਂ ਉਦੋਂ ਹੀ ਹੋ ਸਕਦੀਆਂ, ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੁੰਦੇ ਹੋ। ਜੇ ਮਨੋਵਿਗਿਆਨੀ ਗੱਲ ਕਰੀਏ ਤਾਂ ਜਾਣੀ ਕਿ ਜਦੋਂ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਐਸੇ ਰਸਾਇਣ ਆਉਂਦੇ ਆ, ਨੈਗੇਟਿਵ ਪੋਜ਼ਿਟਿਵ, ਤੇ ਉਹ ਕਈ ਜਿੱਦਾਂ ਕਿ ਕੁਝ ਕੰਮ ਅੜ ਜਾਂਦੇ ਆ, ਕੁਝ ਲੋਕਾਂ ਦੀ ਫਿਤਰਤ ਹੁੰਦੀ ਹੈ, ਤੇ ਉਹਨਾਂ ਚਿਰ ਉਹਨਾਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਜਿੰਨਾ ਚਿਰ ਉਹ ਮਸਲੇ ਹੱਲ ਨਹੀਂ ਹੋ ਜਾਂਦੇ। ਉਹਦਾ ਮਸਲਾ ਕਹਿਣ ਦਾ ਮਤਲਬ ਇਹ ਨਹੀਂ ਕਿ ਇਕੱਲਾ ਪੈਸੇ ਦੇ ਨਾਲ ਹੀ ਮਦਦ ਕੀਤੀ ਜਾ ਸਕਦੀ ਹੈ, ਅੱਗੇ ਤੋਂ ਅੱਗੇ ਹੋਰ ਕਿਸੇ ਦੇ ਨਾਲ ਜਿਹੜਾ ਰਾਬਤਾ ਕੀਤਾ ਜਾ ਸਕਦਾ ਹੈ, ਕੋਈ ਕਿਸੇ ਵਿਅਕਤੀ ਤੋਂ ਇੱਕ ਦੂਸਰੇ ਦੇ ਸਾਥ ਦੇ ਨਾਲ ਉਹ ਮਸਲੇ ਹੱਲ ਕੀਤੇ ਜਾ ਸਕਦੇ ਆ, ਇਕੱਲਾ ਪੈਸੇ ਧੇਲੇ ਦੀ ਗੱਲ ਹੀ ਨਹੀਂ ਹੈ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੰਤੁਸ਼ਟੀ ਦਿੰਦੀਆਂ ਨੇ, ਇੱਕ ਰਿਲੈਕਸੇਸ਼ਨ ਮਿਲਦੀ ਹੈ ਸਾਡੇ ਦਿਮਾਗ ਨੂੰ, ਦਿਲ ਨੂੰ, ਸਰੀਰ ਨੂੰ ਤੇ ਮਸਲਸ ਨੂੰ, ਤੇ ਉਹਦੇ ਨਾਲ ਜਿਹੜਾ ਫਿਰ ਸਾਡੇ ਦਿਮਾਗ ਦੇ ਵਿੱਚ ਜਿਹੜਾ ਬਹੁਤ ਸਾਰੇ ਐਸੇ ਰਸਾਇਣ ਜਿਵੇਂ ਕਿ ਹੈਲਪਰਸ ਹਾਈ ਜਿਹਨਾਂ ਨੂੰ ਕਹਿੰਦੇ ਆ, ਉਹ ਇੱਕ ਤਰ੍ਹਾਂ ਦਾ ਸਕੂਨ ਦਿੰਦੇ ਨੇ, ਤੇ ਇਸੇ ਤਰ੍ਹਾਂ ਜਿਹੜਾ ਅੰਦਰੂਨੀ ਸ਼ਾਂਤੀ ਵੀ ਮਿਲਦੀ ਹੈ, ਜਿਵੇਂ ਸਾਰੇ ਦੋਸਤ ਗੱਲਬਾਤ ਵੀ ਕਰਕੇ ਗਏ ਹੈ। ਤੇ ਨਾਲ ਦੀ ਨਾਲ ਜੇ ਦੇਖਿਆ ਜਾਵੇ ਤਾਂ ਅੰਤ ਦੇ ਵਿੱਚ ਕਰ ਭਲਾ ਹੋ ਭਲਾ, ਮਤਲਬ ਸ਼ਾਇਦ ਇਹ ਨਹੀਂ ਕਿ ਹਰ ਨੇਕੀ ਦਾ ਫਲ ਤੁਰੰਤ ਪੈਸੇ ਜਾਂ ਸਫਲਤਾ ਦੇ ਰੂਪ ਦੇ ਵਿੱਚ ਹੀ ਮਿਲੇ, ਸ਼ਾਇਦ ਇਸਦਾ ਮਤਲਬ ਇਹ ਵੀ ਹੈ ਕਿ ਨੇਕੀ ਸਭ ਤੋਂ ਪਹਿਲਾਂ ਜੇ ਸਾਡੇ ਅੰਦਰਲੇ ਇਨਸਾਨ ਨੂੰ ਜਿਹੜਾ ਬਿਹਤਰ ਵੀ ਬਣਾਉਂਦੀ ਹੈ, ਤੇ ਚੰਗੇ ਸਮਾਜ ਦੀ ਜਿਹੜੀ ਹੈ ਉਹ ਨੀਂਹ ਵੀ ਰੱਖਦੀ ਹੈ, ਚੰਗੇ ਕਾਨੂੰਨਾਂ ਦਾ ਨਾਲ ਜਿਹੜਾ ਉਹਦੇ ਵਿੱਚ ਗੱਲ ਆਈ ਹੈ, ਚਾਹੇ ਉਹ ਰੱਬ ਦਾ ਕਾਨੂੰਨ ਹੈ ਤੇ ਚਾਹੇ ਮਨੁੱਖਾਂ ਦਾ ਬਣਾਇਆ ਕਾਨੂੰਨ ਹੈ, ਜਿਵੇਂ ਸ਼ਮੀ ਜੀ ਵੀ ਕਹਾਣੀ ਦਾ ਜ਼ਿਕਰ ਕਰਕੇ ਗਏ ਹੈ, ਸੱਪ ਦੇ ਡੰਗ ਦੀ ਗੱਲ ਕਰਕੇ ਗਏ ਹੈ, ਚਾਹੇ ਉਹ ਜੀਵ ਜੰਤੂਆਂ ਦਾ ਜਿਹੜਾ ਕੁਦਰਤ ਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਹੀ ਰਹਿਣਾ ਪਵੇਗਾ, ਚੰਗੇ ਲੋਕਾਂ ਦੇ ਨਾਲ ਜਿਹੜਾ ਫਿਰ ਵਾਹ ਪੈਂਦਾ ਹੈ, ਤੇ ਚੰਗੇ ਲੋਕ ਉਹ ਹੀ ਨੇ ਜੋ ਭਲਾਈ ਇਸ ਦੇ ਲਈ ਨਹੀਂ ਕਰਦੇ ਕਿ ਉਹਨਾਂ ਨੂੰ ਕੁਝ ਮਿਲੇਗਾ, ਕੋਈ ਮਤਲਬ ਕਿ ਉਹਨਾਂ ਦੇ ਵਿੱਚ ਲਾਲਚ ਨਹੀਂ ਹੁੰਦਾ ਕਿ ਜੇ ਇਹਦੇ ਬੱਟੇ ਮੈਨੂੰ ਆਹ ਚੀਜ਼ ਮਿਲੇਗੀ ਤਾਂ ਹੀ ਮੈਂ ਕਰਾਂਗਾ, ਸਗੋਂ ਇਸ ਦੇ ਲਈ ਕਰਦੇ ਆ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਸਹੀ ਮੰਨਦੇ ਆ ਕਿ ਅਸੀਂ ਜਿਹੜਾ ਕਿਸੇ ਦਾ ਕਿਸੇ ਇਨਸਾਨੀਅਤ ਦੀ ਜ਼ਿੰਦਗੀ ਦੀ ਕੁਦਰਤ ਦੇ ਨਿਯਮਾਂ ਦੇ ਵਿੱਚ ਰੱਬ ਤੋਂ ਡਰ ਕੇ ਹੋਰ ਸਾਰੀਆਂ ਚੀਜ਼ਾਂ ਉਹ ਵਿੱਚ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਤੇ ਤੁਸੀਂ ਕੀ ਮੰਨਦੇ ਹੋ ਇਹਦੇ ਵਿੱਚ, ਕੀ ਤੁਸੀਂ ਮੰਨਦੇ ਹੋ ਕਿ ਕਰ ਭਲਾ ਹੋ ਭਲਾ ਸਿਰਫ ਇੱਕ ਵਿਸ਼ਵਾਸ ਹੈ ਜਾਂ ਫਿਰ ਇਹ ਜ਼ਿੰਦਗੀ ਦੀ ਅਜਮਾਈ ਹੋਈ ਤੁਹਾਡੀ ਜਿਹੜੀ ਹੈ ਸੱਚਾਈ ਹੈ। ਲਓ ਫਿਰ ਇਸ ਦੇ ਨਾਲ ਹੀ ਅੱਗੇ ਵੱਧਦੇ ਹਾਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਧੰਨਵਾਦ ਕਰ ਰਹੇ ਨੇ ਆਪਣੇ ਬਖਸ਼ੀ ਜੀ ਵੀ, ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਹੌਸਲਾ ਅਫਜ਼ਾਈ ਕੀਤੀ ਹੈ ਜੀ, ਤੇ ਮੁਹੰਮਦ ਜੀ, ਸਾਰੇ ਦੋਸਤਾਂ ਦਾ ਸਵਾਗਤ ਹੈ। ਤੇ ਲਓ ਫਿਰ ਆਪਾਂ ਵੱਧਦੇ ਹਾਂ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ, ਤੇ ਸਮਾਂ ਵੀ ਆਪਣਾ ਤਕਰੀਬਨ ਅੱਧੇ ਕੁ ਘੰਟੇ ਦਾ ਹੋਰ ਬਾਕੀ ਬਚਿਆ, ਤੇ ਜਿਸ ਦੇ ਵਿੱਚ ਆਪਾਂ ਬਾਤ ਪਾਉਂਦੇ ਹਾਂ ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਉਹ ਕਿੱਧਰ ਨੂੰ ਜਾ ਰਹੇ ਨੇ, ਤੇ ਚੱਜ ਦੀ ਕੋਈ ਗੱਲਬਾਤ ਹੋਵੇਗੀ ਕਿ ਨਹੀਂ ਹੋਵੇਗੀ, ਇਹ ਹਲੇ ਸਵਾਲਾਂ ਦੇ ਘੇਰੇ ਦੇ ਵਿੱਚ ਗੱਲਬਾਤ ਸਾਰੀ ਅੜੀ ਹੋਈ ਹੈ। ਤੇ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਵੱਲ ਨੂੰ ਜਦੋਂ ਝਾਤ ਮਾਰਦੇ ਹਾਂ, ਕਾਫੀ ਇੰਟਰਸਟਿੰਗ ਖਬਰਾਂ ਵੀ ਨੇ ਉਹਦੇ ਵਿੱਚ। ਤੇ ਜੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਖਬਰਾਂ ਦੇ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਮਹੇਸ਼ ਜੀ ਤੇ ਭਾਨ ਸਿੰਘ ਗਰੇਵਾਲ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਬਣਦਾ ਹੈ, ਭਾਰਤੀ ਸਮਾਂ 9:30 ਵਜੇ ਤੋਂ ਲੈ ਕੇ ਤਕਰੀਬਨ 11:30-12 ਵਜੇ ਤਾਈਂ। ਤੇ ਇਸੇ ਤਰ੍ਹਾਂ ਹੀ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੁੰਦੇ ਹੈ ਸੋਮਵਾਰ ਤੋਂ ਲੈ ਕੇ ਆਪਣੇ ਸੈਟਰਡੇ ਤੇ ਸੰਡੇ ਦੋ ਦਿਨ, ਤੇ ਉਹਨਾਂ ਦੇ ਨਾਲ ਮਹਿਫਲ ਮਿੱਤਰਾਂ ਦੇ ਵਿੱਚ ਭਾਰਤੀ ਸਮੇਂ ਦੇ ਅਨੁਸਾਰ 8:30-8 ਵਜੇ ਰਾਬਤਾ ਬਣਦਾ ਹੈ, ਤੇ ਜਿਹਦੇ ਵਿੱਚ ਤੁਹਾਡੀ ਸ਼ਮੂਲੀਅਤ ਹੁੰਦੀ ਹੈ ਜੀ। ਤੇ ਦੋਸਤੋ, ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਕਹਿੰਦੀਆਂ ਨੇ ਅੱਜ, ਜਿਹੜਾ ਅੱਜ ਪੰਜਾਬ ਦੇ ਵਿੱਚ ਲਏ ਗਏ ਜਿਹੜੇ ਫੈਸਲੇ ਕਿ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ, ਕਿ ਵਿਧਾਨ ਸਭਾ ਦੇ ਵਿੱਚ ਹੋਇਆ ਹੰਗਾਮਾ ਸਿਰਫ ਸਿਆਸਤ ਹੈ ਜਾਂ ਕਿਸੇ ਵੱਡੇ ਬਦਲਾਅ ਦੀ ਸ਼ੁਰੂਆਤ। ਅੰਮ੍ਰਿਤਪਾਲ ਸਿੰਘ ਕੇਸ ਦੇ ਵਿੱਚ ਨਵੀਆਂ ਅਪਡੇਟਸ ਆਈਆਂ ਨੇ, ਜਾਣਕਾਰੀ ਕਿੰਨੀ ਕਾਇਮ ਹੈ ਉਹਦਾ ਜ਼ਿਕਰ ਕਰਾਂਗੇ, ਤੇ ਨਾਲ ਦੀ ਨਾਲ ਔਜਲਾ ਸਾਹਿਬ ਦੀ ਗੱਲਬਾਤ ਸੁਣਦੇ ਹਾਂ, ਉਹ ਕੀ ਕਹਿੰਦੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
2: ਸਤਿ ਸ੍ਰੀ ਅਕਾਲ ਭਾਰਵੀ, ਸੋਤੇ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ, ਨੂੰ ਜੀ।
2: ਵਧੀਆ ਗੱਲਬਾਤ ਹੋਈ ਜੀ ਸਾਰਿਆਂ ਦੀ, ਬਖਸ਼ੀ ਨੇ ਵੀ। ਅਸਲ ਚ ਅਸੀਂ ਤਾਂ ਨਾ ਮਤਲਬ ਬੀਜ, ਇੱਕ ਬੀਜ ਕੇ ਤੇ ਫਲ ਦੀ ਜਦੇ ਆਸ ਰੱਖਣ ਲੱਗ ਜਾਂਦੇ ਹਾਂ।
0: ਬਿਲਕੁਲ ਹੈ,
2: ਕਿਉਂਕਿ ਸਾਡੀ ਫਿਤਰਤ ਇਹ ਜੀ, ਇੱਕ ਇਹਦੇ ਚ ਅਸੀਂ ਇਹ ਕਰਿਆ ਹੋਇਆ ਵੀ ਰੁਪਈਆ ਦਾਨ ਕਰਿਆ ਉਹਦਾ ਲੱਖ ਮਿਲੂਗਾ, ਅਸੀਂ ਉਹ ਭਲੇ ਚ ਪਏ ਹੋਏ ਆ।
0: ਬਿਲਕੁਲ
2: ਹੈ, ਜਿਹਦੀ ਮਦਦ ਕਰਦੀ ਉਦੋਂ ਗਾਹਾਂ ਅਸੀਂ ਕਿਸੇ ਗਰੀਬ ਦੀ ਮਦਦ ਕਰਦੀ ਰੱਬ ਸਾਨੂੰ ਸ਼ੋਰ ਦਊਗਾ
0: ਜੀ।
2: ਇਹ ਜ਼ਰੂਰੀ ਨੀ ਹੈਗੀ ਕਿ ਜੇ ਇਹ ਚੀਜ਼ ਦੀ ਤੁਸੀਂ ਆਸ ਰੱਖਦੇ ਹੋ ਤੁਹਾਨੂੰ ਬਲੈਸਿੰਗ ਕਿਹੜੇ ਕਿਹੜੇ ਰੂਪ ਦੇ ਵਿੱਚ ਮਿਲਣੀ ਹੈ ਆਉਣ ਵਾਲੇ ਸਮੇਂ ਚ
0: ਜੀ।
2: ਇਹਦਾ ਨਹੀਂ ਹੈ ਕਿ ਰੁਪਈਆ ਦੇ ਕੇ ਉਹ ਵਿਆਜ ਅਸੀਂ ਉਹਦਾ ਅਸੀਂ ਲੱਖਪਤੀ ਬਣ ਜਾਈਏ, ਹੈ
0: ਨਾਲੇ ਔਜਲਾ ਸਾਹਿਬ ਕਿਸੇ ਨੂੰ ਦੋ, ਕੋਈ ਬੰਦਾ ਦੁੱਖ ਤਕਲੀਫ ਦੇ ਵਿੱਚ ਹੈ ਨਾ ਤਾਂ ਉਹਦੀ ਤੁਸੀਂ ਗੱਲ ਹੀ ਸੁਣ ਲਓ ਤਾਂ ਉਹ ਵੀ ਮੈਨੂੰ ਲੱਗਦਾ ਕਿ ਭਲਾ ਕਰਨ ਵਾਲੀ ਹੈ, ਕੋਈ ਸੁਣਨ ਵਾਲਾ।
2: ਮੈਂ ਕਹਿੰਦਾ ਬਹੁਤ ਕੁਝ ਭਲਾ ਹੈ
0: ਕਿ ਬੋਲੇ ਹੁਣ, ਮਤਲਬ ਕਿ ਸਕੂਨ ਆ ਜਾਂਦਾ ਬੰਦੇ ਨੂੰ। ਬਿਲਕੁਲ,
2: ਕਈ ਲੋਕ ਹੁਣ ਬੈਠੇ ਕੱਲੇ ਉਹ ਕਿਸੇ ਨੂੰ ਦੇਖਦੇ ਨੇ, ਤਰਸਦੇ ਨੇ ਵੀ ਆ ਜਾਵੇ ਕੋਈ ਗੱਲੇ ਕਰ ਜਾਵੇ ਸਾਡੇ ਨਾਲ
0: ਜੀ।
2: ਹਾਂਜੀ, ਤੁਸੀਂ ਕਦੇ ਕਿਸੇ ਨਾਲ ਗੱਲ ਕਰਕੇ ਦੇਖੋ, ਕਿਸੇ ਦੇ ਦਿਲ ਦੀਆਂ ਗੱਲਾਂ ਉਹਦੇ ਨਾਲ ਸਾਂਝੀਆਂ ਕਰਕੇ ਦੇਖੋ, ਬੰਦੇ ਦਾ
0: ਜੀ
2: ਉਭਾਰ ਇਹ ਹੁੰਦਾ ਇੱਕ ਅੰਦਰ ਭਰਿਆ ਹੋਇਆ ਉਭਾਰ ਬੰਦੇ ਤੇ
0: ਜੀ।
2: ਸੋ ਇਹ ਹਰ ਤਰ੍ਹਾਂ ਦੀ ਸੇਵਾ ਜਿਹੜੀ, ਇਹ ਨੀ ਕਿ ਪੈਸੇ ਕਿਸੇ ਵੀ ਰੂਪ ਚ ਕਰ ਸਕਦੇ ਹੋ ਤੁਸੀਂ ਕਿਸੇ ਨੂੰ ਕੱਪੜੇ ਹੀ ਨੇ। ਮੈਂ ਤਾਂ ਬਹੁਤ ਕਰੀ ਗੁਰੂ ਘਰ ਵੀ ਬੋਲਿਆ ਸਾਡੇ ਵੀ ਭਾਈ ਆ ਜਿਹੜਾ ਕੱਪੜੇ ਆ ਲੈ ਜਾਇਆ ਕਰੋ, ਉੱਥੇ ਦੇ ਦਿਆ ਕਰੋ ਲੋਕਾਂ ਨੂੰ, ਇੱਥੇ ਸਿੱਟਣ ਨਾਲੋਂ।
0: ਬਿਲਕੁਲ,
2: ਜਿਹੜੇ ਸਾਊਥ ਅਫਰੀਕਾ ਨੀ ਜਾਂਦੇ ਆ, ਖਾਲੀ ਨਹੀਂ ਜਾਂਦੇ, ਪਤਾ ਨੀ ਕਿੱਥੇ ਜਾਂਦੇ ਨੇ ਉਹ
0: ਜੀ।
2: ਸੋ ਇਸ ਕਰਕੇ ਬਹੁਤ ਬਹੁਤ ਕੁਛ ਹੈ ਜੀ, ਪੜ੍ਹਾਈ ਦਾ ਦਾਨ, ਦਾਨ ਤਾਂ ਬਹੁਤ ਭਲਾ ਜਿਹੜਾ ਮਰਜ਼ੀ ਕਰ ਲਓ ਜੀ।
0: ਬਿਲਕੁਲ ਹੈ, ਖੂਨਦਾਨ
2: ਤੁਸੀਂ ਆਸ ਨਾ ਰੱਖੋ। ਬਾਣੀ ਵੀ ਸਾਡੀ ਕਹਿੰਦੀ ਹੈ ਵੀ ਜੇ ਸੱਜੇ ਹੱਥ ਨਾਲ ਦਿੰਦੇ ਆ ਖੱਬੇ ਨੂੰ, ਪਤਾ ਲੱਗੇ ਆਸ ਨਾ ਰੱਖੋ, ਪਤਾ ਨੀ ਤੁਹਾਨੂੰ ਕਿਹੜੇ ਰੂਪ ਚ ਕੀ ਮਿਲ ਜਾਣਾ
0: ਜੀ। ਬਿਲਕੁਲ,
2: ਇੱਥੇ ਪੈਸੇ ਵਾਲੇ ਵੀ ਸਿਹਤ ਨੂੰ ਤਰਸੀ ਜਾਂਦੇ ਨੇ, ਥੱਪਾ ਥੱਪਾ ਗੋਲੀਆਂ ਖਾਂਦੇ ਨੇ। ਮੈਂ ਤਾਂ ਕਹਿੰਦਾ ਸਾਰਿਆਂ ਨੂੰ ਵੱਡੀ ਤੇ ਤੰਦਰੁਸਤੀ
0: ਤੰਦਰੁਸਤੀ ਹੈ ਜੀ। ਬਿਲਕੁਲ ਹੈ ਜੀ,
2: ਸੋਚ ਕੇ ਦੇਖੋ ਜੇ ਜ਼ਿੰਦਗੀ ਚ ਤੁਸੀਂ ਬਿਮਾਰ ਹੋ, ਜਿਹੜੇ ਮੰਜਿਆਂ ਤੇ ਪਏ ਨੇ ਉਹਨਾਂ ਦਾ ਹਾਲ ਤਾਂ ਦੇਖੋ।
0: ਦੇਖੋ ਜੀ,
2: ਇੱਥੇ ਆਪਾਂ ਕਹਿ ਦਿੰਦੇ ਹਾਂ ਨਰਸਿੰਗ ਹੋਮਾਂ ਦੇ ਵਿੱਚ ਜਾਂ ਕਿਤੇ ਵੀ ਹੈ, ਅੱਜ ਕੱਲ ਤਾਂ ਸਾਰਾ ਸਿਸਟਮ ਇਹੋ ਜਿਹਾ ਆਪਣੇ ਪਰਿਵਾਰਾਂ ਚ, ਜਿੰਨਾ ਆਪਣੇ ਕੋਲ ਸਮਾਂ ਹੈ, ਕਿੰਨਾ ਕੁ ਇੱਕ ਦੂਜੇ ਲਈ ਸਮਾਂ ਹੈਗਾ। ਤੇ ਉਹ ਬੰਦਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨਾਲ ਕੋਈ ਗੱਲ ਕਰਨ ਵਾਲੀ, ਮੰਜੇ ਤੇ ਪੈਣਾ ਕਿਹੜਾ ਸੌਖਾ ਹੁੰਦਾ।
0: ਨਾਲੇ ਜਿਹੜੇ ਦੇ ਕਈ ਪਰਿਵਾਰ ਏਦਾਂ ਦੇ ਆ, ਸਪੈਸ਼ਲ ਬੱਚੇ ਨੇ, ਉਹਨਾਂ ਦੇ ਇੱਕ ਬੱਚੇ ਦੇ ਲਈ ਉਹ ਆਪਣੇ ਸਮੇਂ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਆ ਜੀ। ਇੰਨੀਆਂ ਤੰਗੀਆਂ ਪਰੇਸ਼ਾਨੀਆਂ ਨੂੰ ਸਾਂਭਣਾ ਕਿੰਨਾ ਔਖਾ, ਉਹਨਾਂ ਦੀ ਤਕਲੀਫ
2: ਬਿਲਕੁਲ ਬਿਲਕੁਲ
0: ਸਮਝਣ ਦੀ ਬਹੁਤ ਜ਼ਰੂਰਤ, ਉਹ ਚੀਜ਼ਾਂ ਨੇ ਸਾਥ ਦੇ ਸਕਦੇ
2: ਉਹ ਚੀਜ਼ਾਂ। ਮੈਂ ਉਹੀ ਤਾਂ ਕਹਿਣਾ ਜੀ, ਤੰਦਰੁਸਤੀ ਵਰਗੀ ਤਾਂ ਕਿਤੇ ਕੋਈ ਚੀਜ਼ ਨਹੀਂ
0: ਜੀ।
2: ਬਾਕੀ ਭਾਈ ਜੇ ਕਰ ਸਕਦੇ ਹੋ ਕਰ ਦੋ, ਕਿਹੜੇ ਵੀ ਰੂਪ ਚ ਕਰਦੇ ਹੋ ਉਹ ਤੁਹਾਡੇ ਤੇ ਆ,
0: ਤੁਹਾਡੇ
2: ਬਸ ਇਹ ਕਹਿ ਦੋ ਕਰਤਾ।
0: ਬਿਲਕੁਲ ਹੈ ਜੀ,
2: ਕੱਪੜੇ ਹੀ ਨੇ ਇਹਨਾਂ ਨੂੰ ਸਿੱਟਣ, ਉਹ ਕਿਸੇ ਨੂੰ ਦੇ ਦੋ ਤੁਸੀਂ, ਉਹ ਵੀ ਅਗਲਾ ਕੀ ਦਵਾ ਦਊਗਾ ਤੁਹਾਨੂੰ। ਕੋਈ ਕੱਪੜਿਆਂ ਨੂੰ ਤਰਸ ਰਿਹਾ, ਕੋਈ ਜੁੱਤੀ ਨੂੰ ਤਰਸ ਰਿਹਾ।
0: ਦੇਖੋ ਹੁਣ ਮਰੇ ਦੇ ਉੱਤੇ ਵੀ ਤਾਂ ਨਵੇਂ ਲਿਆ ਕੇ ਦਿੰਨੇ ਆ, ਜਦੋਂ ਪਹਿਲਾਂ ਵੀ ਇੱਕ ਮੈਂ ਗੱਲ ਕੀਤੀ ਸੀ ਮੰਜਾ ਦੇਣਾ ਜਾਂ ਬਿਸਤਰਾ ਦੇਣਾ। ਬਿਲਕੁਲ, ਉਹ ਰੀਤਾਂ ਸੀਗੀਆਂ ਕਿ ਪਹਿਲਾਂ ਸਮਿਆਂ ਦੇ ਵਿੱਚ ਇੰਨਾ ਕੁਝ ਚੀਜ਼ਾਂ ਨਹੀਂ ਸੀ, ਤੇ ਉਹ ਗੁਰੂ ਘਰ ਜਾਂ ਮੰਦਰ ਜਾਂ ਉੱਥੇ ਲਿਆ ਕੇ ਰੱਖ ਲਿਆ ਜਾਂਦਾ ਸੀ। ਹੁਣ ਤਾਂ ਕੋਈ ਨਵਾਂ ਲੈ ਕੇ ਨਹੀਂ ਰਾਜੀ, ਪਤਾ ਨਹੀਂ ਇਹਨਾਂ ਨੇ ਕੀ ਕਰਮ ਕੀਤੇ ਹੋਣੇ, ਕਦੇ ਸਾਡੇ ਤੇ ਨਾ ਪੈ ਜਾਣ ਇਹ ਵਿਸ਼ਵਾਸ ਕਰਦੇ।
2: ਬਿਲਕੁਲ ਜੀ ਬਿਲਕੁਲ, ਮਤਲਬ ਉਹ ਹੈ ਨੀ ਗੀਤ ਹੈ ਕਮਾਨ ਸਾਹਿਬ ਦਾ ਲਿਖਿਆ ਵੀ ਕੋਈ ਗੱਲ, ਮਰ ਗਿਆ ਫੀਮ ਬਿਨਾ ਬੁੜੇ ਮਰੇ ਦਿਲਵਾ ਦਾ ਖੜਾ,
0: ਬਿਲਕੁਲ
2: ਸਾਰਿਆਂ ਨੂੰ ਮਤਲਬ ਜਿਉਂਦੇ ਨੂੰ ਤੁਸੀਂ ਪਾਣੀ ਦਾ ਘੁੱਟ ਨੀ ਦਿੱਤਾ
0: ਜੀ,
2: ਮਰੇ ਦੇ ਤੁਸੀਂ ਲੋਨ ਤੇ ਸੁਸਾਇਟੀ ਚੁੱਕ ਰਹੇ ਹੋ, ਚੱਕ ਕੇ ਵੇਚ ਕੇ ਵੀ ਕਹਿਤਾ ਬਾਪੂ ਦੇ ਬੜਾ ਕਰਨਾ ਵੱਡੇ ਬਾਪੂ,
0: ਬਿਲਕੁਲ ਬਿਲਕੁਲ,
2: ਓਹਦਾ ਕੀ ਫਾਇਦਾ ਜੀ,
0: ਕੁਝ ਨਹੀਂ ਜੀ,
2: ਪੁੱਛਿਆ ਜਿਉਂਦਿਆਂ ਨੂੰ ਪੁੱਛੋ ਭਾਈ
0: ਜੀ,
2: ਜੇ ਜਿਉਂਦਿਆਂ ਨੂੰ ਪੁੱਛੇਗੇ ਉਹ ਕਾਹਲੀ ਪੀੜੀ ਵੀ, ਥੈਂਕ ਯੂ
0: ਜੀ,
2: ਦੇਖ ਕੇ ਮਤਲਬ ਅਸਰ ਕਰਦੀ ਆ ਉਹਨਾਂ ਤੇ ਹੁੰਦਾ ਅਸਰ
0: ਜੀ,
2: ਜੇ ਹੁਣ ਤੁਸੀਂ ਘਰੇ ਬਜੁਰਗ ਪੁੱਛਣੇ ਹੀ ਨੀ ਤੇ ਉਹ ਗਾਹਾਂ ਉਹਨਾਂ ਨੇ ਗਾਹਾਂ ਤੁਹਾਨੂੰ ਨੀ ਪੁੱਛਣਾ ਜੀ,
0: ਤੁਹਾਨੂੰ ਨੀ ਪੁੱਛਣਾ
2: ਕਿਉਂਕਿ ਅਸਰ ਤਾਂ ਜਾਂਦਾ ਹੀ ਹੈ ਨਾ।
0: ਹਾਂ ਬਿਲਕੁਲ,
2: ਅੱਜ ਆਪਣੇ ਕੋਲ ਮਿਸਾਲ ਆ ਚੌਲ ਭੈਣ ਜੀ ਨੇ ਜਾਂ ਮਾਲ ਭੈਣ ਜੀ ਨੇ ਵੱਡੇ
0: ਜੀ,
2: ਮਤਲਬ ਹੁਣ ਇੱਕ ਆਪਣੇ ਬੱਚਿਆਂ ਚ ਰਹਿੰਦੇ ਨੇ, ਇਹਨਾਂ ਦੀ ਕਿਵੇਂ ਇਹਨਾਂ ਦੇ ਬੱਚੇ ਨੂੰ ਪੁੱਤ ਸੇਵਾ ਕਰਦੇ ਨੇ, ਉਹ ਬੱਚਿਆਂ ਤੇ ਅਸਰ ਤਾਂ ਹੋਊਗਾ ਹੀ ਨਾ, ਉਸੇ ਚਾਹੇ ਚੰਗੀ ਤਰੀਕੇ ਨਾਲ ਕਰਦੇ ਨੇ ਚਾਹੇ ਮਾੜੇ ਨਾਲ, ਉਹ ਤਾਂ ਜਾਇਜ਼ ਆ ਤੁਸੀਂ ਕਰੇਗੇ, ਉਹ ਤੁਹਾਡੇ ਸਾਹਮਣੇ ਹੀ ਹੈ, ਜਰੂਰੀ ਨੀ ਵੀ ਉਹ ਅਮੈਰੀਕਾ ਜੰਮੇ ਨੇ ਉਹ ਕਿਤੇ ਹੋਰ ਜੰਮੇ, ਇਹ ਤਾਂ ਗੱਲਾਂ ਨੇ
0: ਜੀ,
2: ਹਨਾ ਠੀਕ ਹੈ ਵੀ ਉਹਨਾਂ ਦੀ ਉਹਨਾਂ ਦਾ ਜਿਹੜਾ ਪਿਆਰ ਕਰਨ ਦਾ, ਇੱਥੇ ਦੇ ਬੱਚੇ ਜਿਹੜੇ ਬੋਰ ਨੇ ਉਹਨਾਂ ਦਾ ਪਿਆਰ ਕਰਨ ਦਾ ਵੱਖਰਾ ਤਰੀਕਾ ਹੈ, ਆਪਾਂ ਦਿਖਾਵੇ ਵਾਲਾ ਵੱਧ ਕਰਦੇ ਹਾਂ,
0: ਹਨਾ
2: ਹੈ ਤਾਂ ਪਿਆਰ ਤਾਂ ਹੈ ਤਾਂ ਆਪਣਾ ਹੀ ਖੂਨ ਆ ਉਹ,
0: ਬਿਲਕੁਲ
2: ਅਸੀਂ ਦਿਖਾਵੇ ਵਾਲਾ ਕੰਮ ਵੱਧ ਕਰਦੇ ਹਾਂ ਵੀ ਭਾਈ ਬੱਲੇ ਬੱਲੇ ਅੱਗੇ ਹੋ ਜਾਵੇ ਸਾਰਾ ਕੁਛ, ਹੈ ਨਾ
0: ਜੀ,
2: ਅੱਗੇ ਕਾਰ ਲੈ ਤੀ ਬੜੀ ਵੀ ਮਤਲਬ ਉਹ ਕਾਰ ਦੇ ਵਿੱਚੋਂ ਦੁਖੀ ਹੋ ਕੇ ਕਿੰਨਾ ਜਾਂਦੇ ਨੇ ਉਹ ਵੀ ਦੇਖੋ ਨਾ,
0: ਬਿਲਕੁਲ ਹੈ ਜੀ,
2: ਤੋ ਇਸ ਕਰਕੇ ਜਿਹੜੇ ਤਰੀਕੇ ਨਾਲ ਵੀ ਕਿਸੇ ਦਾ ਭਲਾ ਕਰ ਸਕਦੇ ਹੋ ਉਹ ਭਲਾ, ਪਰ ਆਪਾਂ ਉਹ ਤੇ ਆਸ ਨਾ ਰੱਖਿਓ, ਸਾਨੂੰ ਪਤਾ ਨੀ ਕਿਹੜੇ ਰੂਪ ਚ ਉਹਦੀ ਚੰਗਿਆਈ ਮਿਲਣੀ ਹੈ, ਵਾਹਿਗੁਰੂ ਜਾਣਦਾ
0: ਜੀ,
2: ਠੀਕ ਹੈ ਜੀ,
0: ਥੈਂਕ ਯੂ ਅਜਲਾ ਸਾਹਿਬ ਯੋਗਦਾਨ ਲਈ, ਸ਼ੁਕਰੀਆ ਵਿਚਾਰਾਂ ਦੇ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜਿਹੜੇ ਸਨ ਗੱਲਬਾਤ ਰੱਖ ਕੇ ਗਏ ਨੇ, ਤੇ ਲੋ ਫਿਰ ਆਪਾਂ ਹੁਣ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਦੇਸ਼ੀ ਖਬਰਾਂ ਵੱਲ ਨੂੰ ਤੇ ਦੇਸੀ ਖਬਰਾਂ ਵੱਲ ਨੂੰ, ਕੀ ਕਹਿੰਦੀਆਂ ਨੇ ਖਬਰਾਂ ਤੇ ਆਖਰ ਦੇ ਵਿੱਚ ਕਾਲ ਤੁਹਾਡੀ ਨਾਲ ਲਵਾਂਗੇ ਫਿਰ। ਤੇ ਗੁਨੀਤ ਕੌਰ ਹੁਣਾਂ ਨੇ ਗੁਨੀਵ ਕੌਰ ਹੁਣਾਂ ਨੇ ਪੂਜ ਦੇ ਉੱਤੇ ਪੈਰ ਰੱਖ ਦਿੱਤਾ ਹੈ, ਕਹਿੰਦੇ ਨੇ ਕਿ ਗੁਨੀਵ ਨਾ ਝੁਕੀ ਹੈ ਤੇ ਨਾ ਰੁਕੀ ਹੈ, ਬੰਦੀ ਸਿੰਘਾਂ ਦੀ ਰਿਹਾਈ ਜਲਦ ਜਿਹੜੀ ਹੈ ਹੋਣ ਦਾ ਗੱਲਬਾਤ ਚੱਲ ਰਹੀ ਹੈ, ਅੱਜ ਗਵਰਨਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ, ਤੇ ਗੁਨੀਵ ਕੌਰ ਹੁਣਾਂ ਨੇ ਨਾ ਝੁਕੀ ਹੈ ਤੇ ਨਾ ਰੁਕੀ ਹੈ। ਤੇ ਇਸੇ ਤਰ੍ਹਾਂ ਹੀ ਕੇਂਦਰ ਦੇ ਵੱਲੋਂ ਬਿੱਲ ਦੇ ਉੱਤੇ ਬਿੱਲ ਪਾਸ ਕੀਤੇ ਜਾ ਰਹੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਪੰਜਾਬ ਦੀ ਸਿਆਸਤ ਦੀ ਵੀ ਬਾਤ ਨਾਲ ਨਾਲ ਪਾਉਂਦੇ ਹਾਂ। ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਲਏ ਗਏ ਫੈਸਲੇ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਬਦਲਾਅ, ਦੋਸਤੋ ਲੋਕ ਕਾਲ ਆ ਰਹੀ ਹੈ ਜੀ, ਉਹਨਾਂ ਦੀ ਗੱਲ ਸੁਣ ਕੇ ਆਪਾਂ ਫਿਰ ਅੱਗੇ ਚਾਹੇ ਖਬਰਾਂ ਬਾਅਦ ਦੇ ਵਿੱਚ ਚਲੋ ਮੈਂ ਕਰ ਲਾਂਗਾ। ਇਕਬਾਲ ਜੀ, ਸਤਿ ਸ੍ਰੀ ਅਕਾਲ ਜੀ, ਨੂੰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਨੂੰ ਜੀ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਹੈ ਹੁਣ।
3: ਹਾਂਜੀ ਹਾਂਜੀ ਮੈਮ, ਵੀ ਤਾਂ ਹੀ ਆਈ ਹੈ, ਮੈਂ ਕਿਹਾ ਹਾਜ਼ਰੀ ਲੋ,
0: ਮਨ ਲੱਗਦਾ ਕਿ ਮਾਲ ਜੀ ਨੇ ਤਾਨਾ ਮਾਰਿਆ ਹੋਣਾ ਜ਼ਰੂਰ ਭੁਪਿੰਦਰ ਉਧਰ ਅੱਗੇ। ਆਪਾਂ ਨੂੰ ਸਮਾਂ ਕੇ ਮਾਣ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਵੋਮੈਨਸ ਨੂੰ ਘੱਟੋ ਘੱਟ 2.5% ਆਪਣੇ ਪਰਿਵਾਰ ਦੇ ਵਿੱਚ 2.5% ਉਹਨਾਂ ਦਾ ਯੋਗਦਾਨ ਹੈ ਜੀ, ਤੇ
3: ਨਹੀਂ ਨਹੀਂ ਏਦਾਂ, ਮੰਮੀ ਦਾ ਸਮਾਂ ਆਪ ਜੁੜਦੇ ਮੈਨੂੰ ਤਾਂ ਵਧੀਆ ਲੱਗਦਾ ਹੁੰਦਾ, ਪਰ ਅੱਜ ਕੱਲ ਕੰਮ ਤੇ ਥੋੜਾ ਨਾ ਦੱਸਿਆ ਸੀ ਜ਼ਿਆਦਾ ਸਟ੍ਰਿਕਟ ਹੋਈ ਜਾ ਰਿਹਾ ਹਨਾ,
0: ਤੇ
3: ਫਿਰ ਉਹ ਤੁਹਾਨੂੰ ਉਧਰ ਇੱਕ ਅੱਗੇ ਤੋਂ ਅੱਗੇ ਗਾਹਾਂ ਸਿਖਾਈ ਜਾਂਦੇ ਪਏ, ਆਹ ਵੀ ਸਿੱਖੋ ਆਹ ਵੀ ਸਿੱਖੋ, ਮਲਟੀਟਾਸਕ
0: ਜੀ ਬਿਲਕੁਲ,
3: ਇੱਧਰ ਲੋੜ ਸਾਰੇ ਮਤਲਬ ਕਿਤੇ ਵੀ ਜ਼ਰੂਰਤ ਹੋਵੇ ਸਾਨੂੰ ਲਾ ਸਕਦੇ ਆ।
0: ਹਾਂਜੀ
3: ਅਪਡੇਟ ਵੀਕਐਂਡ ਤੇ ਫਿਰ ਹਾਂਜੀ ਵੀਕਐਂਡ ਤੇ ਹੁੰਦਾ ਪਿਆ, ਹੁਣ ਗਰਮੀ ਬਹੁਤ ਆ, ਵੀ ਸਵੇਰੇ ਸਵੇਰੇ ਸਾਜਰੇ ਭੱਜੇ ਦਾ ਗਰੋਸਰੀ ਲੈਣ ਨੂੰ
0: ਜੀ ਬਿਲਕੁਲ।
3: ਹਾਂਜੀ ਵਧੀਆ ਪੂਰਾ ਪ੍ਰੋਗਰਾਮ ਆ ਤੁਹਾਡਾ, ਤੇ ਨਾਲੇ ਆਪਣਾ ਘਰ ਭਲਾ ਹੋ ਭਲਾ, ਜਿੱਦਾਂ ਸਿਕੰਦਰ ਜੀ ਸਾਰੇ ਰਾਜਨ ਸੈਣੀ ਸਾਰੇ ਕਹਿ ਗਏ
0: ਜੀ,
3: ਤੇ ਮਤਲਬ ਜੇ ਤੁਹਾਡੇ ਕੋਲ ਹਿੰਮਤ ਹੈਗੀ ਕਿਸੇ ਵੀ ਢੰਗ ਦੀ, ਚਾਹੇ ਉਹ ਆਪਣੇ ਸਮੇਂ ਦੇ ਤੌਰ ਤੇ ਜਾਂ ਆਪਾਂ ਕੋਲ ਪੈਸੇ ਦੇ ਤੌਰ ਤੇ ਕੱਪੜੇ ਜਾਂ ਕਿਸੇ ਨਾਲ ਆਪਾਂ ਗੱਲਬਾਤ ਕਰ ਸਕੀਏ, ਕਿਉਂਕਿ ਬਹੁਤ ਲੋਕ ਇਕੱਲੇਪਨ ਦਾ ਵੀ ਸ਼ਿਕਾਰ ਆ, ਜਿਹਨਾਂ ਕੋਲ ਮਤਲਬ ਉਹਨਾਂ ਨੂੰ ਕੋਈ ਦੁੱਖ ਸੁੱਖ ਨੀ ਫਰੋਲਣ ਵਾਲਾ
0: ਜੀ,
3: ਕਿਸੇ ਨੂੰ ਕਦੇ ਮੈਂ ਦੇਖਦੀ ਨੀ ਨਾ, ਕਈ ਵਾਰ ਮੇਰੀਆਂ ਫਰੈਂਡ ਸਰਕਲ ਜਾਂ ਕਿਤੇ ਹੋਰ ਵੀ ਹੋਵੇ ਨਾ ਆਪਾਂ ਗੱਲ ਕਰੋ, ਫਿਰ ਪਤਾ ਲੱਗਦਾ ਪੀ ਇਹਨੂੰ ਕਿੰਨਿਆਂ ਕ ਬੰਦਾ ਅੰਦਰ ਦੱਬੀ ਬੈਠਾ ਹੁੰਦਾ
0: ਜੀ,
3: ਤੇ ਉਹ ਚੀਜ਼ਾਂ ਮਤਲਬ ਹੋਣੀਆਂ ਚਾਹੀਦੀਆਂ। ਜਿੱਦਾਂ ਦੂਸਰੀ ਗੱਲ ਕਰਦੇ ਸੀ ਆਪਾਂ ਪੀ ਕਈ ਚੀਜ਼ ਘਰ ਤਾਂ ਪੁੱਛਦੇ ਨਹੀਂ ਹੈਗੇ, ਜਿੱਦਾਂ ਨਾ ਚੰਦੂ ਜੀ
0: ਜੀ
3: ਨੇ ਕਿਹਾ, ਤੇ ਗੁਰੂ ਘਰਾਂ ਚ ਹੋਰ ਪਾਸੇ ਜਾ ਕੇ ਸਾਰੇ ਸੇਵਾ ਕਰਦੇ ਹੁੰਦੇ ਹੈ ਨਾ,
0: ਜੀ
3: ਤੁਹਾਡੇ ਆਪਣੇ ਤੁਸੀਂ ਸਿਆਣਿਆਂ ਨੂੰ ਪੁੱਛਦੇ ਨੀ।
0: ਜੀ
3: ਮੈਂ ਤੁਹਾਨੂੰ ਦੱਸਦੀ, ਲਾਸਟ ਵੀਕ ਦੀ ਗੱਲ, ਆਪਣੇ ਫਰੈਂਡ ਨਾਲ ਗੱਲ ਕਰ ਰਹੀ ਸੀ, ਤਾਂ ਮੈਂ ਕਿਹਾ ਮੈਂ ਹਮੇਸ਼ਾ ਸੋਚਦੀ ਹੁੰਦੀ ਹਾਂ ਨਾ ਤੇ ਕਿਤੇ ਬਾਹਰ ਕੋ ਜਾਵਾਂ ਜਾਂ ਮੈਂ ਗੁਰੂ ਘਰ ਜਾਵਾਂ, ਪਰ ਮੈਂ ਕਿਹਾ ਕੋਈ ਨਾ ਕੋਈ ਹੁੰਦੀ ਅੜਚਨ ਜੀ ਆ ਜਾਂਦੀ ਹੈ। ਮੈਂ ਕਿਹਾ ਨਹੀਂ ਨਹੀਂ ਫਿਰ ਮੈਨੂੰ ਲੱਗਦਾ ਹੁੰਦਾ ਫਿਰ ਮੇਰੇ ਬੱਚੇ ਅੱਜ ਘਰ ਆ, ਉਹਨਾਂ ਦੀ ਛੁੱਟੀ ਆ ਹਨਾ,
0: ਜੀ
3: ਤੇ ਮੈਂ ਉਹਨਾਂ ਨੂੰ ਖਾਣਾ ਖਿਲਾਵਾਂ ਜਾਂ ਕੁਛ ਹੋਰ ਕਰਾਂ, ਫਿਰ ਮੈਨੂੰ
0: ਜੀ
3: ਲੱਗਦਾ ਹੁੰਦਾ ਵੀ ਮੇਰਾ ਸਕੂਨ ਤਾਂ ਮੇਰੇ ਘਰ ਚ ਹੀ ਆ, ਮੇਰੇ ਪਰਿਵਾਰ ਚ।
0: ਜੀ
3: ਜੇ ਗੁਰੂ ਘਰ ਜਾ ਕੇ ਵੀ ਆਪਾਂ ਸਕੂਨ ਹੀ ਲੈਣਾ ਉੱਥੇ, ਫਿਰ ਵਾਹਿਗੁਰੂ ਦੀ ਹਜ਼ੂਰੀ ਦੇ ਬੈਠ ਕੇ ਬੰਦੇ ਦਾ ਕਹਿੰਦੇ ਮਨ ਸ਼ਾਂਤ ਜਾਂ ਸਕੂਨ ਚ ਹੁੰਦਾ,
0: ਜੀ
3: ਤੇ ਮੈਨੂੰ ਲੱਗਦਾ ਹੁੰਦਾ ਵੀ ਉਹ ਚੀਜ਼ਾਂ ਮੈਨੂੰ ਘਰੇ ਮਿਲਦੀਆਂ ਹਨਾ।
0: ਜੀ
3: ਤੇ
0: ਜੇ ਪਿਆਰ
3: ਬਾਕੀ
0: ਪਿਆਰ
3: ਜਿੱਦਾਂ ਤੁਸੀਂ
0: ਮੁਹੱਬਤ ਘਰ ਦੇ ਵਿੱਚ ਹੈ ਸਾਰਾ ਕੁਝ ਹੈ, ਉੱਥੇ ਤੁਹਾਨੂੰ ਰੱਬ ਵੀ ਮਿਲ ਜਾਂਦਾ ਜੀ, ਉੱਥੇ ਤੁਹਾਨੂੰ ਸਕੂਨ ਵੀ ਮਿਲ ਜਾਂਦਾ, ਸ਼ਾਂਤੀ ਵੀ ਮਿਲਦੀ ਹੈ। ਜੇ ਘਰ ਦੇ ਵਿੱਚ ਹੀ
3: ਬਿਲਕੁਲ
0: ਰੋਲਾ ਰੱਪਾ ਤਾਂ ਫਿਰ ਸਕੂਨ ਬਾਹਰੋਂ ਲੱਭਣ ਜਾਵਾਂਗੇ ਤਾਂ ਉਹ ਤਾਂ ਫਿਰ ਚਲੋ ਇੱਕ ਬਹਾਨਾ ਕਹਿ ਸਕਦੇ ਹਾਂ। ਜਾਂ ਹੁਣ ਇਹਨਾਂ ਮੁਲਕਾਂ 'ਚ ਤੁਹਾਡੇ ਤਾਂ ਫਿਰ ਵੀ ਬਹੁਤ ਸਾਰੇ ਗੁਰੂ ਘਰ ਮੰਦਰ ਜਾਂ ਵੱਖਰੀਆਂ ਵੱਖਰੇ ਧਾਰਮਿਕ ਸਥਾਨ ਹੈਗੇ ਨੇ, ਪਰ ਮੇਰੇ ਵਰਗਾ ਕਿੱਥੇ
3: ਹਾਂਜੀ
0: ਜਾਵੇ ਜੀ।
3: ਬਿਲਕੁਲ ਬਿਲਕੁਲ। ਤੁਸੀਂ ਇੱਕ ਗੱਲ ਦੇਖ ਲੋ ਜੇ ਤੁਹਾਨੂੰ ਆਪਣੇ ਪਰਿਵਾਰ ਚ ਤਾਂ ਬਾਹਰ ਸੱਚੀ ਨੀ ਰੋੜ ਪੈਂਦੀ ਕਿਸੇ ਦੀ ਚੀਜ਼ ਦੀ। ਹੁਣ ਜਿੱਦਾਂ ਕੱਲ ਤੁਸੀਂ ਗੱਲ ਕਰਦੇ, ਮੇਰੇ ਹਸਬੈਂਡ ਅਕਸਰ ਕਹਿੰਦੇ ਹੁੰਦੇ ਆ
0: ਜੀ
3: ਕਿ ਮੈਂ ਆਪਣੇ ਮਾਂ ਬਾਪ ਦੀ ਪੂਰੀ ਸੇਵਾ ਕਰ ਰਿਹਾ, ਕੱਲ ਨੂੰ ਚਲ ਜਾਂਦੇ ਆ ਜਾਣਾ ਹਰ ਇੱਕ ਨੇ ਹਨਾ,
0: ਜੀ
3: ਪਰ ਕਹਿੰਦੇ ਮੈਨੂੰ ਤਸੱਲੀ ਹੋਊਗੀ ਵੀ ਮੈਂ ਉਹਨਾਂ ਦੇ ਨਾਲ ਹਮੇਸ਼ਾ ਰਿਹਾ, ਮੈਂ ਉਹਨਾਂ ਦੀ ਕੀਤੀ ਇਹ ਨੀ ਕਹਿੰਦੇ ਵੀ ਬਾਅਦ ਵਿੱਚ ਮੈਂ ਖਲਾਰ ਪਾਇਆ ਹੋਵੇ ਵੀ ਆ ਜਾਓ 400 ਬੰਦਿਆਂ ਨੂੰ ਮੈਂ ਇਕੱਠ ਇਕੱਠਾ ਕਰਾ ਫਿਰ ਹਨਾ।
0: ਬਿਲਕੁਲ ਹੈ ਜੀ,
3: ਇਹ ਚੀਜ਼ਾਂ ਹੁੰਦੀਆਂ। ਤੇ ਜਿੱਦਾਂ ਹੁਣ ਤੁਸੀਂ ਕਹਿੰਦੇ ਕਾਰ ਭਲਾ ਕੁਛ ਵੀ ਕਰਦੇ, ਮੈਂ ਦੇਖਦੀ ਬੱਚੇ ਵੀ ਸਿੱਖਦੇ ਤੁਹਾਤੋਂ।
0: ਜੀ
3: ਮੈਂ ਸ਼ਾਇਦ ਪਹਿਲਾਂ ਮੈਂਸ਼ਨ ਕੀਤੀ ਹੁੰਦੀ ਵੀ ਕਈ ਵਾਰ ਮੇਰਾ ਛੋਟਾ ਬੇਟਾ ਜਾਂ ਹੋਰ ਆ, ਉਹ ਬਾਹਰ ਜਾ ਕੇ ਬਾਕੀਆਂ ਦੀ ਹੈਲਪ ਕਰਦਾ। ਬੜੇ ਨੂੰ ਵੈਸੇ ਹੀ ਬਹੁਤ ਕਮਿਊਨਿਟੀ ਸਰਵਿਸਿਸ ਦੀ ਹੈਗੀ ਆ ਉਹਨੂੰ ਆਦਤ ਆ,
0: ਜੀ
3: ਵੀ ਜਿੱਦਾਂ ਕਾਲਜ ਦੇ ਵਿੱਚ ਵੀ ਉਹ ਇੱਦਾਂ ਕਰਦਾ ਰਿਹਾ ਵੀ ਸਮਾਨ ਇਕੱਠਾ ਕਰਨਾ ਵੀ ਜਿਹਨਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਆਹ ਚੀਜ਼ਾਂ ਦੇਣੀਆਂ ਜਾਂ ਕਰਨੀਆਂ।
0: ਜੀ
3: ਤੇ ਇਹ ਕਈ ਵਾਰ ਤੁਹਾਡੇ ਕੋਲ ਹੁੰਦੀ, ਕਈਆਂ ਦੀ ਆਪਣੇ ਵੀਰ ਕਹਿੰਦੇ ਹੁੰਦੇ ਰੂਹ ਨੀ ਕਹਿੰਦੇ ਹੁੰਦੇ ਰੱਜੀ ਓ ਹੁੰਦੀ, ਕਈ ਬੰਦਿਆਂ ਕੋਲ ਹੁੰਦਾ ਬਹੁਤ ਕੁਛ ਹੈ ਪਰ ਉਹਨਾਂ ਦਾ ਦਿਲ ਨੀ ਕਰਦਾ ਕਰਨ।
0: ਜੀ ਬਿਲਕੁਲ।
3: ਪਰ ਜਿੱਦਾਂ ਹੁਣ ਅਸੀਂ 50 ਉੱਪਰ ਹੋ ਗਏ ਤੇ ਮੈਨੂੰ ਲੱਗਦਾ ਹੁੰਦਾ ਵੀ ਤੁਹਾਡੇ ਕੋਲ ਜੇ ਹੈਗੀ ਅਫੋਰਡੇਬਿਲਟੀ ਤਾਂ ਜਰੂਰ ਕਰੋ,
0: ਜੀ
3: ਪਰ ਆਸ ਨਾ ਰੱਖੋ, ਜਿੰਨੀ ਤੁਹਾਡੇ ਕੋਲ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਜਰੂਰ ਕਰੋ। ਹੁਣ ਇੱਥੇ ਆਪਣੇ ਪਏ ਆ, ਚਲੋ ਮੇਰੀ ਹੁਣ ਜਿੱਦਾਂ ਸੂਟਾਂ ਦੀ ਗੱਲ ਚੱਲੀ ਆ ਵੀ ਮੇਰੀ ਕਲੋਜ਼ਟ ਦੇ 250 ਸੂਟ ਪਿਆ,
0: ਜੀ
3: ਉਹ ਮੈਨੂੰ ਕਿਹੜੀਆਂ ਕੀ ਕਰ ਰਿਹਾ, ਜੇ ਉਹ ਮੈਂ 100 ਕਿਸੇ ਨੂੰ ਦੇ ਦਾਂ ਤਾਂ ਅਗਲੇ ਦੀ ਅਗਲੇ ਨੂੰ
0: ਬਿਲਕੁਲ
3: ਅਗਲੇ ਦਾ ਸਰਦਾ ਹਨਾ ਕਿਸੇ ਦੇ ਕੰਮ ਆਊਗੇ, ਨਹੀਂ ਤਾਂ ਕੱਲ ਨੂੰ ਇੱਥੇ ਸਾਹ ਨਿਕਲ ਗਏ ਤਾਂ ਚੁੱਕੇ ਜਾਣੇ ਜਾਂਦੇ ਲੱਗਣੇ, ਘਰ ਵਿੱਚ ਛੱਡਦੇ ਨੇ ਕਿਸੇ ਨੇ ਡੋਨੇਸ਼ਨ ਦੇਣ ਚ ਪਾ ਦੇਣੇ ਹਨਾ।
0: ਬਿਲਕੁਲ।
3: ਤੇ ਜੇ ਜੇ ਤੁਸੀਂ ਹੁਣ ਖਾਣ ਪੀਣ ਦੀ ਵੀ ਗੱਲ ਵਾ, ਇੱਕ ਮੇਰੇ ਨਾਲ ਬੰਦਾ ਕੰਮ ਕਰਦਾ ਹੁੰਦਾ ਸੀ ਨਿਊਯਾਰਕ, ਜੀ ਉਹਦੀ ਵਧੀਆ ਆਦਤ ਬਹੁਤ ਸੀ,
0: ਜੀ
3: ਉਹਨੇ ਲੈ ਵੀ ਲੈਣਾ ਜਿੱਦਾਂ ਪੁਲਿਸ ਕੰਮ ਕਰਦਾ ਸੀ ਆਲੇ ਦੁਆਲੇ ਨੇ ਉਹਨੂੰ ਦੇ ਵੀ ਦੇਣਾ, ਕਿਸੇ ਨੇ ਡੋਨਟ ਦਾ ਡੱਬਾ ਦੇ ਦਿੱਤਾ, ਕਿਸੇ ਨੇ ਕਾਸੇ ਦਾ ਦੇ ਦਿੱਤਾ, ਕੁਛ ਕਰਤਾ,
0: ਜੀ
3: ਕੱਲਾ ਨੀ ਖਾਂਦਾ ਹੁੰਦਾ ਸੀ ਉਹਦੇ ਸਾਰੇ ਵੰਡਣੇ।
0: ਜੀ ਬਿਲਕੁਲ ਹੈ ਜੀ।
3: ਪਰ ਮੈਂ ਉਹਦੀ ਇੱਕ ਗੱਲ ਤੋਂ ਹੱਸਦੀ ਹੁੰਦੀ ਆ, ਪਰ ਵੰਡਣ ਵਾਲੀ ਉਹਦੀ ਆਦਤ ਇਹ ਵਧੀਆ ਸੀ, ਉਹ ਆਪ ਪਤਲਾ ਸੀ, ਸਾਡੇ ਵਰਗਿਆਂ ਨੂੰ ਆਦਤ ਲਾ ਗਿਆ ਮਿੱਠੇ ਦੀ,
0: ਉਹ ਸ਼ੇਅਰ ਐਂਡ ਕੇਅਰ ਹੈ ਨਾ, ਉਹ ਨਾਲ ਆ ਜੁੜ ਜਾਂਦਾ ਹੈ।
3: ਹਾਂਜੀ ਦੇਖ ਲੋ ਇੱਥੇ ਵੀ ਆਪਾਂ ਇੱਦਾਂ ਹੀ ਕਰਦੇ ਆ, ਕੋਈ ਚੀਜ਼ ਹੈਗੀ ਆ ਤੁਸੀਂ ਕਿਸੇ ਨੂੰ ਦਿਓ।
0: ਜਦੋਂ ਨਾ ਆਪਣੇ ਇਕਬਾਲ ਜੀ, ਮੈਂ ਨਵਾਂ ਨਵਾਂ ਚਲੋ ਇੱਥੇ ਕੰਮ ਕਾਰ ਦੇ ਉੱਤੇ ਜਾਣਾ ਨਾ, ਕਿਉਂਕਿ ਆਪਣੀ ਸ਼ੁਰੂ ਤੋਂ ਹੀ ਆਦਤ ਹੈ ਸਕੂਲ ਦੇ ਵਿੱਚ ਜਾਂ ਪਰਿਵਾਰਾਂ ਚ ਪਰਵਰਿਸ਼ ਹੀ ਇਸ ਤਰ੍ਹਾਂ ਹੋਈ ਕਿ ਜਦੋਂ ਸਕੂਲੇ ਵੀ ਰੋਟੀ ਵਾਲਾ ਡੱਬਾ ਲਿਜਾਂਦੇ ਸੀ ਨਾ, ਚਾਰ ਮਿੱਤਰ ਦੋਸਤ ਕਲਾਸ ਦੇ ਵਿੱਚ ਜਦੋਂ ਰੋਟੀ ਦਾ ਟਾਈਮ ਹੁੰਦਾ ਸੀ, ਇਕੱਠੇ ਮਤਲਬ ਕਿ ਉਹ ਗੋਲ ਧਾਰਾ ਜਿਹਾ ਬਣਾ ਕੇ ਬਹਿ ਜਾਣਾ ਤੇ ਇੱਕ ਦੂਸਰੇ ਦੇ ਨਾਲ ਵੰਡ ਲੈਣੀ। ਜੇ ਕਿਸੇ ਨੇ ਲੈ ਕੇ ਵੀ ਨਹੀਂ ਆਈ ਨਾ, ਤਾਂ ਆਪਣੇ ਕੋਲ ਵੱਧ ਹੋਣੀ ਤਾਂ ਜਾਂ ਅੱਧੀ ਵੀ ਉਹਨੂੰ ਦੇ ਦੇਣੀ, ਅੱਧੀ ਆਪ ਖਾ ਲੈਣੀ। ਤੇ ਇੱਦਾਂ ਹੀ ਹੈ ਨਾ, ਜਦੋਂ ਇਹਨਾਂ ਮੁਲਕਾਂ 'ਚ ਆਏ ਆ ਤਾਂ ਕੰਮ ਦੇ ਉੱਤੇ ਜਾਣਾ, ਹਰ ਕਿਸੇ ਨੇ ਆਪਣਾ ਆਪਣਾ ਲੈ ਕੇ ਬਹਿ ਜਾਣਾ ਹਨਾ। ਤੇ ਜਿਹੜੇ ਜਿਹੜਾ ਹੁਣ ਕਈ ਨਹੀਂ ਵੀ ਲੈ ਕੇ ਆਏ ਤਾਂ ਕੋਸ਼ਿਸ਼ ਹੁੰਦੀ ਸੀ ਕਿ ਚਲੋ ਉਹਨੂੰ ਆਫਰ ਜ਼ਰੂਰ ਕਰੀਦਾ, ਉਹ ਪਤਾ ਕਿ ਇੱਥੇ ਦੇ ਲੋਕ ਸੁਭਾਅ ਹੈ ਉਹਨਾਂ ਦਾ, ਨਹੀਂ ਉਹਨਾਂ ਨੇ ਕਹਿਣਾ ਨਹੀਂ ਨਹੀਂ ਇਹ ਤੇਰਾ ਤੂੰ ਖਾ ਨਾ, ਤੇ ਕੋਈ ਨੀ ਮੈਂ ਠੀਕ ਹਾਂ ਹਨਾ, ਮੈਂ ਖਾ ਕੇ ਆਇਆ ਜਾਂ ਕਿੱਦਾਂ, ਉਹਨਾਂ ਨੇ ਕੁਝ ਨਾ ਕੁਝ ਕਹਿ ਦੇਣਾ। ਤੇ ਬਹੁਤ ਘੱਟ ਲੋਕ ਨੇ ਮਤਲਬ ਕਿ ਉਹ ਸ਼ੁਰੂ ਤੋਂ ਜਿਵੇਂ ਕਿ ਔਜਲਾ ਸਾਹਿਬ ਕਹਿ ਕੇ ਗਏ ਨੇ ਕਿ ਜੇ ਜਾਂ ਤੁਸੀਂ ਗੱਲ ਕੀਤੀ ਹੈ ਕਿ ਸ਼ੁਰੂ ਦੇ ਵਿੱਚ ਜੇ ਪਰਿਵਾਰਾਂ ਦੇ ਵਿੱਚ ਇਹ ਚੀਜ਼ਾਂ ਚੱਲਣਗੀਆਂ ਤਾਂ ਅੱਗੇ ਤੋਂ ਅੱਗੇ ਉਹ ਫਿਰ ਵੱਧਦੀਆਂ ਰਹਿੰਦੀਆਂ ਨੇ ਜੀ।
3: ਬਿਲਕੁਲ ਬਿਲਕੁਲ। ਤੇ ਇੱਕ ਗੱਲ ਤੁਸੀਂ ਹੋਰ ਦੇਖੋ ਨਾ, ਜਿੱਦਾਂ ਆਪਾਂ ਦੇ ਵਿੱਚ ਕਈ ਵਾਰ ਆਪਾਂ ਚੀਜ਼ ਦਿੰਨੇ ਚਲੋ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਸੀ ਉਹ ਤਾਂ ਇੱਕ ਸੀਗੀ ਸਾਂਝ ਸੱਚੀ ਚੀਜ਼ਾਂ ਦੀ
0: ਜੀ,
3: ਤੇ ਦਿੰਦੇ ਸੀ ਤਾਂ ਸ਼ੇਅਰ ਕਰਦੇ ਸੀ। ਹੁਣ ਅੱਜ ਕੱਲ ਆਪਾਂ ਨੂੰ ਕਹਿਣਾ ਚਾਰ ਪੀਣੀ ਅਗਲੇ ਕਹਿਣਾ ਨਹੀਂ, ਜਾਂ ਆਪਾਂ ਫਾਰਮੈਲਿਟੀਆਂ ਨੂੰ ਕਹਿ ਦਿੰਦੇ ਚੀਜ਼ਾਂ ਨੂੰ ਤੇ ਮੋਰਲਾ ਕਹਿ ਵੀ ਕਈ ਵਿਚਾਰੇ ਨੂੰ ਭੁੱਖ ਵੀ ਲੱਗੀ ਹੁੰਦੀ ਉਦਾਂ ਹੀ ਕਹਿ ਦਊਗਾ ਵੀ ਲੋੜ ਨੀ ਹੈਗੀ, ਹੈਨਾ
0: ਬਿਲਕੁਲ।
3: ਤੇ ਇੱਥੇ ਜਿੱਦਾਂ ਤੁਸੀਂ ਗੱਲ ਕੀਤੀ ਮੇਰੇ ਨਾਲ ਐਵੇਂ ਹੋਇਆ ਕਿ ਮੈਂ ਕਿਸੇ ਨੂੰ ਕਹਿ ਰਹੀ ਕੁਛ ਖਾਣਾ
0: ਜੀ,
3: ਤੇ ਅਮਾ ਕਿ ਲੈ ਲਾ, ਉਹਨੇ ਸਾਰੇ ਫੜ ਲਿਆ ਫਟਾਫਟ।
0: ਹੁਣ ਦੇਖੋ ਇੱਥੇ ਕਈ ਵਾਰੀ ਇਹ ਵੀ ਦੇਖਣ ਨੂੰ ਮਿਲਦਾ ਜਦੋਂ ਓਲਡ ਪੀਪਲ ਹਾਊਸ ਜਾਂ ਆਂਢ ਗੁਆਂਢ ਦੇ ਵਿੱਚ ਬਜ਼ੁਰਗ ਰਹਿੰਦੇ ਆ, ਜੋੜਾ ਓਲਡ ਹਾਊਸ ਦੇ ਵਿੱਚ ਚਲੇ ਜਾਂਦੇ ਆ, ਘਰ ਦੇ ਵਿੱਚ ਕੋਈ ਨੀ, ਚਲੋ ਉਹ ਜ਼ਿੰਦਗੀ ਆਪਣੀ ਪੂਰੀ ਕਰ ਗਏ, ਤੇ ਉਸ ਤੋਂ ਬਾਅਦ ਪਿੱਛੇ ਜਿਹੜੇ ਬੱਚੇ ਨੇ ਉਹਨਾਂ ਨੇ ਉਹ ਮਤਲਬ ਕਿ ਦੇਖਦੇ ਆ ਕੋਈ ਚੀਜ਼ ਚਾਹੀਦੀ ਆ, ਠੀਕ ਹੈ, ਨਹੀਂ ਤਾਂ ਉਹ ਸਾਰੀ ਉਮਰ ਦੇਖੋ 80-85 ਜਾਂ 100 ਸਾਲ ਵੀ ਲਾ ਲਓ ਬੰਦਾ ਕੰਮ ਕਰਦਾ, 60-70 ਸਾਲ ਤਾਈਂ ਕੰਮ ਕਰਦਾ ਹੈ, ਉਹ ਸਾਰੀਆਂ ਚੀਜ਼ਾਂ ਨਿੱਕੀ ਤੋਂ ਲੈ ਕੇ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜੋੜਦਾ ਹੈ, ਤੇ ਆਖਰ ਦੇ ਵਿੱਚ ਅਗਲੀਆਂ ਪੀੜ੍ਹੀਆਂ ਤੱਕ ਉਹ ਕੰਮ ਦੀਆਂ ਨਹੀਂ ਰਹਿੰਦੀਆਂ। ਚਲੋ ਪੈਸਾ ਧੇਲਾ ਜ਼ਰੂਰ ਹੈ, ਉਹ ਜ਼ਰੂਰ ਆਪਣੇ ਪਾ ਲੈਂਦੇ ਆ, ਕਰ ਲੈਂਦੇ ਆ, ਪਰ ਉਹ ਜਿਹੜਾ ਘਰਾਂ ਦੇ ਵਿੱਚੋਂ ਨਾ, ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਸੈਕਿੰਡ ਹੈਂਡ ਸਟੋਰ ਨੇ, ਜਦੋਂ ਉੱਥੇ ਜਾ ਕੇ ਦੇਖਦੇ ਆ ਨਾ, ਤੇ ਉਹ ਗੱਡੀਆਂ ਦੀਆਂ ਗੱਡੀਆਂ ਭਰ ਕੇ ਆਉਂਦੇ ਨੇ, ਮਤਲਬ ਕਿ ਚੈਰਿਟੀ ਦੇ ਵਿੱਚ ਲਾਉਂਦੇ ਆ ਜਾਂ ਫ੍ਰੀ ਵੀ ਦੇ ਦਿੰਦੇ ਆ, ਜਿਹੜੀਆਂ ਚੀਜ਼ਾਂ ਸਿੱਟਣ ਵਾਲੀਆਂ ਸਿੱਟ ਦਿੰਦੇ ਆ, ਤਾਂ ਉਹ ਦੇਖੋ ਹੁਣ ਉਹ ਤੋਂ ਚੀਜ਼ ਤੋਂ ਸਿੱਖਿਆ ਮਿਲਦੀ ਕਿ ਸਾਰੀ ਉਮਰ ਬੰਦਾ ਜੋੜਦਾ ਰਹਿੰਦਾ, ਆਖਰ ਦੇ ਵਿੱਚ ਕੰਮ ਕਿਹਦੇ ਆਉਂਦਾ ਜੀ ਕਿਸੇ ਦੇ ਬਣੇ।
3: ਬਿਲਕੁਲ ਨੀ, ਮੈਂ ਤਾਂ ਸੋਚਦੀ ਹੁੰਦੀ ਆ ਜਿੱਦਾਂ ਹੁਣ ਜਿਸ ਉਮਰ ਚ ਜਾ ਰਹੇ ਗਾਹ ਤੋਂ ਗਾਹ ਦਿਨ ਘਟਣੇ ਆ, ਜ਼ਿੰਦਗੀ ਤੇ ਵਧਣੇ ਨੀ, ਤੇ ਕੋਲ ਜੇ ਤੁਹਾਡੇ ਕੋਲ ਹੈਗੇ ਨਾਲੋ ਨਾਲ ਚੀਜ਼ਾਂ ਦੇ ਜਾਓ। ਪਰ ਜਿੱਦਾਂ ਸਾਡੇ ਥੋੜੀ ਜਿੱਦਾਂ ਨਾ ਸਿਆਣਿਆਂ ਨੇ ਗਰੀਬੀ ਦੇਖੀ ਆ
0: ਜੀ
3: ਪਿੱਛੋਂ, ਉਹਨਾਂ ਦੇ ਰੂਹ ਬਣਦੀ ਤੇ ਘਰ ਸਾਡੇ ਖੁਦ ਸਿਆਣੇ ਆ, ਉਹਨਾਂ ਨੂੰ ਕਹਿੰਦੇ ਰਹਿੰਦੇ ਡੈਡੀ ਇਹਨੂੰ ਛੱਡ ਦੋ ਛੱਡ ਦੋ, ਉਹਨਾਂ ਨੂੰ ਤਾਂ ਦਿਲੇ ਨੀ ਕਰਦਾ ਸਿੱਟਣ ਚੀਜ਼ਾਂ।
0: ਤਾਂ ਕਈ ਵਾਰੀ ਮੈਂ ਕਹਿ ਦਿੰਦਾ ਹੁੰਦਾ ਸੀ ਘਰੇ ਇੰਡੀਆ ਭੀ ਆ ਪੁਰਾਣਾ ਹੋ ਗਿਆ ਨਾ, ਇਹਨੂੰ ਉਹਨਾਂ ਕਹਿਣਾ ਪਰਛੱਤੀ ਦੇ ਉੱਤੇ ਉੱਪਰ ਰੱਖਿਆ ਹੋਣਾ ਜਿਹੜੀ ਚੀਜ਼ ਨਹੀਂ ਚਾਹੀਦੀ, ਤੇ ਮੈਂ ਕਹਿਣਾ ਇੱਕ ਤੂੰ ਜੋੜ ਜੋੜ ਰੱਖੀ ਜਾਂਦੇ ਪੁਰਾਣਾ ਹੋ ਗਿਆ, ਅੱਗਿਓ ਘਰੋਂ ਕਹਿਣਾ ਬਾਪੂ ਹੁਣੀ ਕਹਿਣਾ ਮੈਂ ਵੀ ਪੁਰਾਣਾ ਹੋ ਗਿਆ ਮੈਨੂੰ ਵੀ ਸਿੱਟ ਦਿਓ।
3: ਐਵੇਂ ਹੁੰਦਾ, ਮੈਂ ਤੁਹਾਨੂੰ ਦੱਸਦੀ ਪਿਛਲੇ ਹਫ਼ਤੇ ਦੀ ਗੱਲ ਆ, ਮੇਰੇ ਹਸਬੈਂਡ ਕਹਿੰਦੇ ਚੱਲ ਸਮਾਨ ਬਾਹਰ ਸੁੱਟਣਾ ਹੁੰਦਾ ਸਾਲ ਦੇ ਵਿੱਚ ਇੱਕ ਵਾਰ
0: ਜੀ,
3: ਤੇ ਮੈਨੂੰ ਕਹਿੰਦੇ ਮੈਂ ਥੱਲੇ ਡੈਡੀ ਉਹਨਾਂ ਦੀ ਕੇਸ ਪਾ ਦਿੰਦਾ ਹਨਾ, ਮੈਂ ਗਏ ਮੁੜੇ, ਮੈਂ ਕਿਹਾ ਕੀ ਹੋਇਆ, ਕਹਿੰਦੇ ਗੱਲ ਬਣੀ ਨੀ, ਇਹਨਾਂ ਨੇ ਡੈਡੀ ਨੂੰ ਕਿਹਾ ਵੀ ਡੈਡੀ ਇਹਨੂੰ ਸੁੱਟ ਦਿੰਦੀ ਮੈਂ ਨਵੀਂ ਲਿਆ ਦਿੰਦਾ ਸਾਨੂੰ
0: ਜੀ,
3: ਬਸ ਬਸ ਮੁੜੇ ਕਹਿੰਦੇ ਹੁਣ ਸਿਆਣੇ ਆ ਏਦਾਂ, ਫਿਰ ਚਲੋ
0: ਬਿਲਕੁਲ
3: ਸਿਆਣਿਆਂ ਨਾਲ ਬਹਿਸ ਥੋੜੋ ਕਰ ਸਕਦੇ, ਸਿਆਣਿਆਂ ਨਾਲ ਬਹਿਸ ਨੀ ਕਰ ਸਕਦੇ, ਮਤਲਬ ਕਹਿਣ ਦੀ ਗੱਲ ਆ ਕਿ ਆਪਾਂ
0: ਕੁਝ ਚੀਜ਼ਾਂ ਦੇ ਨਾਲ ਤੁਹਾਡੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਜਾਂ ਹਾਰਡ ਵਰਕ ਕੀਤਾ, ਉਹਨਾਂ ਨੂੰ ਪਤਾ ਵੀ ਇਸ ਇਹਦੀ ਕੀਮਤ ਕੀ ਆ, ਕਿੱਦਾਂ ਪਾਈਆਂ ਨੇ ਨਾ, ਤਾਂ ਉਹ ਵੀ ਵਿੱਚ ਨਾਲ ਫਿਰ ਜੁੜ ਜਾਂਦਾ ਆ, ਸਟਰਗਲ ਕੀਤੀ ਹੈ ਲਾਈਫ ਦੇ ਵਿੱਚ। ਹਾਂਜੀ
3: ਹਾਂਜੀ, ਬਾਕੀ ਜਿਹੜਾ ਹੁਣ ਆਪਾਂ ਟੋਪਿਕ ਤੇ ਵਾਪਸ, ਮਤਲਬ ਭਈ ਜੇ ਵਧੀਆ ਕਰਾਂਗੇ ਤਾਂ ਵਧੀਆ ਹੁੰਦਾ ਹੀ ਆ, ਕੋਈ ਹੋਊਗਾ ਕਿਤੇ ਕਿਸੇ ਦਾ ਪੁੱਠਾ ਪਾਸਾ ਪਿਆ ਜਿਵੇਂ ਕੋਈ ਬੰਦਾ ਸਾਰਿਆਂ ਦਾ ਭਲਾ ਕਰਦਾ ਰਿਹਾ ਉਹਨਾਂ ਬੁਰਾ ਹੋ ਗਿਆ, ਨਹੀਂ ਤਾਂ ਆਪਾਂ ਕਹਿੰਦੇ ਹੁੰਦੇ ਨਾ ਇੱਥੇ ਅਮਲਾਂ ਦੇ ਹੋਣੇ ਨਿਬੇੜੇ ਕਿਸੇ ਨੇ ਤੇਰੀ ਬਾਤ ਪੁੱਛਣੀ, ਇੱਥੇ ਸਾਰਾ ਕੁਛ ਹੋ ਜਾਣਾ।
0: ਬਿਲਕੁਲ,
3: ਜਿੱਦਾਂ ਹੁਣ ਕਈ ਆਪਣੇ ਸੱਸ ਸਹੁਰਿਆਂ ਨਾਲ ਬੁਰਾ ਵਿਵਹਾਰ ਕਰਦੇ ਆ ਜਾਂ ਹੋਰ ਕਰਦੇ ਆ, ਉਹਨਾਂ ਨੇ ਵੀ ਉਸ ਪੋਜੀਸ਼ਨ ਚ ਪਹੁੰਚ ਜਾਣਾ, ਜੇ ਵਧੀਆ ਕਰੂੰਗੇ ਵਧੀਆ ਹੀ ਹੋਊਗਾ,
0: ਘੱਟ
3: ਗਿਆ ਤਾਂ ਮੈਂ ਉਹਦਾ ਵੀ ਫਸ ਜਾਣਾ। ਹਾਂਜੀ, ਮੇਰੇ ਹਸਬੈਂਡ ਕਹਿੰਦੇ ਹੁੰਦੇ ਜੇ ਚੰਗੇ ਪਾਸੇ ਨੂੰ ਮਿਹਨਤ ਕਰੋ ਜਾਂ ਬੁਰੇ ਨੂੰ
0: ਜੀ,
3: ਫਲ ਜ਼ਰੂਰ ਦੇ ਮਿਲੂਗਾ ਤੁਹਾਨੂੰ,
0: ਮਿਲਦਾ ਜੀ, ਇੱਥੇ ਹੀ ਮਿਲ ਜਾਂਦਾ ਜੀ, ਕਿਤੇ ਹੋਰ ਦਾ ਨਹੀਂ ਮਿਲਣਾ,
3: ਇੱਥੇ ਇੱਥੇ ਹੀ ਕਹਿੰਦੇ ਮਿਲਣਾ ਤੁਹਾਡੇ ਸਾਡੇ ਤੇ ਵੀ ਉਸ ਤੇ ਪਹੁੰਚ ਜਾਣਾ।
0: ਬਿਲਕੁਲ ਜੀ,
3: ਓਕੇ ਜੀ, ਸਤਿ
0: ਸ਼੍ਰੀ ਅਕਾਲ, ਥੈਂਕ ਯੂ ਇਕਬਾਲ ਜੀ ਵਿਚਾਰਾਂ ਦੇ ਲਈ, ਸੋਹਣੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਜੀ। ਦੋਸਤੋ, ਇਹ ਸਨ ਇਕਬਾਲ ਮਾਂਗੜ ਜੀ, ਆਪਣੇ ਸੁਰਿੰਦਰ ਕੌਰ ਮਾਲ ਜੀ ਦੀ ਬੇਟੀ ਜੀ, ਤੇ ਉਹਨਾਂ ਨੇ ਗੱਲਬਾਤ ਕੀਤੀ ਆ, ਆਪਣੀ ਸਾਂਝ ਪਾਈ ਆ ਚੰਗੇ ਵਿਚਾਰਾਂ ਦੀ, ਤੇ ਤੁਸੀਂ ਵੀ ਲਾਈਨਾਂ ਖੁੱਲੀਆਂ ਨੇ +358 44976 19 ਬਾਅਦ ਸਟੂਡੀਓ ਦਾ ਨੰਬਰ ਹੈ, ਤੇ ਖਬਰਾਂ ਵੱਲੋਂ ਵਧੀਆ ਕਿ ਗੱਲਬਾਤ ਕਰਨੀ ਦਾ ਨਿੱਘਾ ਸਵਾਗਤ ਹੈ, ਫਿਰ ਆਪਾਂ 15 ਮਿੰਟ ਹੋਰ ਲਾ ਲੈਂਦੇ ਹਾਂ, ਤੇ ਖਬਰਾਂ ਕੋਈ ਨੀ ਮੈਂ ਬਾਅਦ ਦੇ ਵਿੱਚ ਵੀ ਜਾਂ ਸੁਣੀਆਂ ਹੀ ਹੁੰਦੀਆਂ ਤੁਸੀਂ, ਤੇ ਬਾਅਦ ਦੇ ਵਿੱਚ ਸਮਾਂ ਮਿਲਿਆ ਤਾਂ ਬਾਅਦ ਦੇ ਵਿੱਚ ਕਰ ਲਾਂਗੇ, ਤੇ ਗੱਲਬਾਤ ਦੇ ਵਿੱਚ ਕੋਈ ਯੋਗਦਾਨ ਪਾਉਣਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਹੈ ਤਾਂ ਜ਼ਰੂਰ ਇਸ ਮੁੱਦੇ ਦੇ ਉੱਤੇ, ਇਸ ਵਿਸ਼ੇ ਦੇ ਉੱਤੇ ਚਰਚਾ ਦੇ ਵਿੱਚ ਯੋਗਦਾਨ ਪਾ ਸਕਦੇ ਹੋ। ਕੁਝ ਪਲ ਮੈਂ ਉਡੀਕ ਕਰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਸ਼ੁਰੂ, ਨਹੀਂ ਤਾਂ ਫਿਰ ਆਖਰ ਦੇ ਵਿੱਚ ਖਬਰਾਂ ਦੀ ਸ਼ੁਰੂਆਤ, ਜੇ ਕੋਈ ਦੋਸਤ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਤੇ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਹੋਰ ਗੱਲਾਂ ਬਾਤਾਂ ਦੇ ਵੱਲ ਨੂੰ ਵੱਧਦੇ ਹਾਂ, ਤੇ ਖਬਰਾਂ ਜਿਹੜੀਆਂ ਨੇ ਜਾਂ ਸੀ ਐਮ ਮਾਨ ਜੀ ਜਿਹੜੇ ਨੇ ਕੋਈ ਦੱਸੀ ਨਹੀਂ ਸਲਾਹ ਕਰਕੇ ਤੇ ਪਾਤੇ ਬੀਬੀ ਨੂੰ ਪੈਸੇ ਤੁਸੀਂ ਠਾਹ ਕਰਕੇ ਕਹਿੰਦੇ ਜੀ। ਪਾਰਟ 2 ਦੇ ਵਿੱਚ ਰੈਪਰ ਗੱਭਰੂ ਨੇ ਮੁੜ ਮੰਗੇ ਆ 500 ਰੁਪਏ ਜੀ। ਆ ਜਿਹੜਾ ਪਹਿਲਾਂ ਵੀ ਇੱਕ ਵਾਰੀ ਵਾਇਰਲ ਹੋਇਆ ਸੀ, ਤਲਵਾੜੇ ਵਾਲੇ ਰੈਪਰ ਸੀਗੇ ਜੀ, ਤੇ ਉਹਨਾਂ ਨੇ ਕਿਹਾ ਸੀ ਕਿ ਬੀਬੀਆਂ ਨੂੰ ਦੇਈ ਜਾਂਦੇ ਹੋ, ਬੰਦਿਆਂ ਨੂੰ ਵੀ ਦਿਓ। ਤੇ ਇਸ ਵਾਰੀ ਉਹਨਾਂ ਨੇ ਰੈਪ ਦੇ ਵਿੱਚ ਗੀਤ ਗਾਇਆ ਨਵਾਂ। ਸੀਐਮ ਮਾਨ ਜੀ ਕਹਿੰਦੇ ਨੇ ਉਹਦੇ ਵਿੱਚ ਜੀ, ਦੋਸਤੋ ਇੱਕ ਮਿੰਟ ਰੁਕਿਓ ਜੀ, ਇੱਕ ਮਿੰਟ ਜੀ, ਇੱਕ ਮਿੰਟ ਜੀ, ਉਲਟਾ ਪੁਲਟਾ ਕਈ ਵਾਰੀ ਹੋ ਜਾਂਦਾ ਹੈ ਜੀ, ਉਲਟਾ ਪੁਲਟਾ। ਔਜਲਾ ਸਾਹਿਬ ਵੀ ਐਪਰੀਸ਼ੀਏਟ ਕਰ ਰਹੇ ਨੇ ਜੀ, ਵਧੀਆ ਸਾਂਝ ਇਕਬਾਲ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਮਾਲ ਭੈਣ ਜੀ ਆ ਜਾਵੋ ਜੀ, ਕਹਿੰਦੇ ਤੁਸੀਂ ਵੀ ਗੱਲਬਾਤ ਸਾਂਝੀ ਕਰਕੇ ਜਾਵੋ ਜੀ। ਤੇ ਲਓ ਜੀ ਆਪਾਂ ਜੁੜਦੇ ਹਾਂ ਫਿਰ ਮਾਲ ਜੀ ਦੇ ਨਾਲ ਵੀ, ਜੇ ਰਾਬਤਾ ਉਹ ਬਣਦਾ ਹੈ ਤਾਂ ਉਹ ਜ਼ਰੂਰ ਬਣਾ ਸਕਦੇ ਨੇ। ਤੇ ਉਹਨਾਂ ਦੀ ਗੱਲਬਾਤ ਸੁਣਨ ਦੇ ਲਈ ਵੀ ਦੋਸਤ ਉਤਾਵਲੇ ਨੇ ਜੀ, ਤੇ ਜਿਹਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਨਿੱਘਾ ਸਵਾਗਤ ਹੈ। ਇੱਕ ਮਿੰਟ ਜੀ, ਇੱਕ ਮਿੰਟ ਜੀ, ਕੰਮ ਉੱਪਰ ਥੱਲੇ ਹੋ ਜਾਂਦਾ ਜੀ ਕਈ ਵਾਰੀ, ਤੇ ਇੱਕ ਕੋਸ਼ਿਸ਼ ਕਰਦਾ ਪਿਆ ਮੈਂ, ਉਹ ਜ਼ਰੂਰ ਕਰ ਲਈਏ। ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਲਓ ਜੀ ਮਾਲ ਜੀ ਦੀ ਕਾਲ ਆ ਹੀ ਗਈ ਹੈ, ਤੇ ਮੈਨੂੰ ਉਡੀਕ ਸੀਗੀ ਤਾਂ ਹੀ ਕਰਕੇ ਮੈਂ ਕਿਹਾ ਖਬਰਾਂ ਹੋਏ ਬਾਅਦ ਚੋਂ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਮਾਲ ਜੀ, ਜੀ ਅਨੁਜੀ ਨਿੱਘਾ ਸਵਾਗਤ ਹੈ ਜੀ।
3: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਬਾਕੀ ਸਭ ਪਰਿਵਾਰ ਨੂੰ।
0: ਸਤਿ ਸ੍ਰੀ ਅਕਾਲ ਜੀ, ਜੀ ਅਨੁਜੀ।
3: ਤੇ ਮੇਰੀ ਤਾਂ ਹਾਜ਼ਰੀ ਲੱਗ ਗਈ ਸਮਝ ਜਦੀ ਖਵਾਲ ਦੇ ਲਾਤੀ।
0: ਜੀ ਬਿਲਕੁਲ ਹੈ ਜੀ, ਜੀ
3: ਹਾਂਜੀ ਹਾਂਜੀ। ਵੈਸੇ ਹੈ ਤਾਂ ਠੀਕ ਹੈ ਭੁਪਿੰਦਰ ਜੀ, ਪਤਾ ਕੀ ਹੈ ਘਰ ਤੋਂ ਹੀ ਬਹੁਤੀਆਂ ਗੱਲਾਂ ਸ਼ੁਰੂ ਹੁੰਦੀਆਂ
0: ਜੀ।
3: ਆਪਾਂ ਨੂੰ ਬਾਕੀ ਰਹੀ ਕਰ ਭਲਾ ਹੋ ਭਲਾ ਦੀ ਗੱਲ ਹੈ, ਇਹ ਮਤਲਬ ਭੁਪਿੰਦਰ ਜੀ ਪਤਾ ਨੀ ਰੱਬ ਦੇਖਦਾ ਹੈ ਜਾਂ ਨਹੀਂ ਦੇਖਦਾ, ਆਈ ਡੋਂਟ ਨੋ, ਮੈਨੂੰ ਨੀ ਪਤਾ, ਪਰ ਸਾਰਿਆਂ ਤੋਂ ਵੱਡੀ ਗੱਲ ਮੈਂ ਇਹ ਸਮਝਦੀ ਸਾਡੇ ਰੱਬ ਅੰਦਰ ਹੀ ਆ
0: ਜੀ।
3: ਜਦ ਅਸੀਂ ਚੰਗਾ ਕੰਮ ਕਰਦੇ ਨਾ ਸਾਡੇ ਮਨ ਨੂੰ ਤਸੱਲੀ ਹੈ, ਸਾਨੂੰ ਚੈਨ ਮਿਲਦਾ, ਸਕੂਨ ਮਿਲਦਾ, ਫਿਰ ਕਿਸ ਲਈ ਵਧੀਆ ਕੀਤਾ
0: ਜੀ।
3: ਜੇ ਹੁਣ ਤੁਸੀਂ ਵਧੀਆ ਨੀ ਨਾ ਕੀਤਾ, ਕਿਸ ਦਾ ਭੈੜਾ ਸੋਚਦੇ ਆ, ਗਲਤ ਸੋਚਦੇ ਆ, ਭੁਪਿੰਦਰ ਜੀ ਉਸ ਵੇਲੇ ਤੁਹਾਡੀ ਅੰਦਰਲੀ ਆਤਮਾ ਤੁਹਾਨੂੰ ਦੱਸਦੀ ਆ, ਕਹਿ ਰਹੀ ਆ ਯੂ ਆਰ ਡੂਇੰਗ ਰੋਂਗ, ਇਹ ਨਾ ਕਰ, ਏਦਾਂ ਨਾ ਕਰ, ਇਹ ਗੱਲ ਗਲਤ ਕਰ ਰਿਹਾ। ਤੇ ਫਿਰ ਰੱਬ ਅੰਦਰ ਹੀ ਆ, ਤਾਂ ਫਿਰ ਜਦ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਏਦਾਂ ਨਾ ਕਰ, ਤਾਂ ਫਿਰ ਮਤਲਬ ਤੁਸੀਂ ਆਪੇ ਠੀਕ ਕਰਨ ਲੱਗ ਪੈਂਦੇ
0: ਆ। ਬਿਲਕੁਲ ਪਤਾ ਹੁੰਦਾ ਆਪਣੇ ਆਪ ਦੇ ਵਿੱਚ ਕੀ ਅਸੀਂ ਠੀਕ ਕਰ ਰਹੇ ਹਾਂ ਕੀ ਗਲਤ ਕਰ ਰਹੇ ਹਾਂ ਜੀ। ਬਿਲਕੁਲ ਹੈ ਜੀ,
3: ਹਾਂਜੀ, ਜਦੋਂ ਤੁਸੀਂ ਅੰਦਰ ਦੀ ਆਵਾਜ਼ ਸੁਣ ਕੇ ਵਧੀਆ ਕਰਦੇ ਆ ਭੁਪਿੰਦਰ ਜੀ, ਫਿਰ ਆਪੇ ਹੀ ਹੁੰਦਾ, ਤੁਹਾਡੇ ਮਨ ਨੂੰ ਚੈਨ ਮਿਲਦੇ, ਇਹਦਾ ਮਤਲਬ ਕੀ ਹੈ ਸਾਰਿਆਂ ਤੋਂ ਭਲਾ ਤਾਂ ਪਹਿਲਾਂ ਤੁਹਾਡਾ ਹੀ ਹੋ ਗਿਆ ਜੇ ਤੁਸੀਂ ਚੰਗਾ ਕੰਮ ਕਰਨ ਲੱਗੇ।
0: ਬਿਲਕੁਲ ਹੈ ਜੀ,
3: ਆਹੋ ਕਹਿੰਦੇ ਨਾ ਕਰ ਭਲਾ ਹੋ ਭਲਾ, ਜਦ ਤੁਸੀਂ ਆਪੇ ਥੋੜੀ ਅੰਦਰ ਆਤਮਾ ਕਹਿੰਦੀ ਤੁਸੀਂ ਚੰਗਾ ਕਰੋ, ਆ ਗੱਲ ਤੇਰੇ ਲਈ ਠੀਕ ਨੀ, ਤੂੰ ਏਦਾਂ ਨੀ ਕਰਨਾ, ਏਦਾਂ ਨੀ ਕਰਨਾ, ਕਿਸੇ ਨੂੰ ਸਤਾਨਾ, ਏਦਾਂ ਨਾ ਕਰ, ਕਿਸੇ ਦੀ ਚੋਰੀ ਨੀ ਕਰਨੀ, ਕਿਸੇ ਦੀ ਚੀਜ਼ ਏਦਾਂ ਨੀ ਕਰਨੀ, ਕਿਸੇ ਨੂੰ ਧੋਖਾ ਨੀ ਦੇਣਾ।

0: ਮੈਂ ਸਹੀ ਕੀਤਾ ਸੀ ਤਾਂ ਦੂਜੇ ਬੰਦੇ ਨੇ ਕਿੱਦਾਂ ਗਲਤ ਸੋਚਿਆ, ਪਰ ਜੇ
1: ਬਿਲਕੁਲ
0: ਤੁਸੀਂ ਚੁੱਪ ਹੀ ਰਹਿ ਜਾਂਦੇ ਤਾਂ ਹੌਲੀ ਹੌਲੀ ਉਸੇ ਬੰਦੇ ਨੂੰ ਆਪਣੇ ਆਪ ਅਹਿਸਾਸ ਹੋ ਜਾਂਦਾ। ਕਈ ਵਾਰ ਉਹਦੇ ਨਾਲ ਜਦੋਂ ਆਪ ਬੀਤਦੀ ਫਿਰ ਪਤਾ ਲੱਗਦਾ ਫਿਰ ਆਹ ਗੱਲ ਗਲਤ ਕੀਤੀ, ਮੈਂ ਇੱਦਾਂ ਨਹੀਂ
1: ਜੀ
0: ਸੀ ਕਰਨੀ
1: ਬਿਲਕੁਲ
0: ਚਾਹੀਦੀ। ਮੇਰੇ ਖਿਆਲ ਫਿਰ ਤੁਹਾਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ, ਅਗਲੇ ਨੂੰ ਆਪਣੇ ਆਪ ਹੀ ਸਮਝ ਆ
1: ਸਮਝ
0: ਜਾਂਦੀ।
1: ਆ ਜਾਂਦੀ ਹੈ ਜੀ। ਜੀ
0: ਹਾਂਜੀ, ਸਾਰੀਆਂ ਗੱਲਾਂ ਤਾਂ ਭਵਿੰਦਰ ਜੀ ਆਪਣੇ ਮਨ ਦੇ ਅੰਦਰੋਂ ਆਵਾਜ਼ ਦੀ, ਜੇ ਤੁਸੀਂ ਚੰਗੀ ਤਰ੍ਹਾਂ ਸੁਣ ਲਈ ਨਾ, ਮਨ ਦੀ ਆਵਾਜ਼ ਸੁਣ ਲਈ ਆ, ਰੂਹ ਦੀ ਆਵਾਜ਼ ਸੁਣ ਲਈ ਆ, ਤਾਂ
1: ਜੀ
0: ਤੁਸੀਂ ਆਪੇ ਚੰਗਾ ਕਰਦੇ ਆ। ਜਿਹੜਾ ਅਸਲ ਚ ਚੰਗਾ ਕਰਦਾ ਨਾ ਉਹਨੂੰ ਆਪ ਤੇ ਉਹਦੀ ਹੁੰਦੀ ਆ। ਜੇ ਕੁਛ ਤੁਹਾਡੇ ਨਾਲ ਕੋਈ ਭੈੜਾ ਵੀ ਕਰ ਵੀ ਗਿਆ ਤਾਂ ਤੁਸੀਂ ਮੁੜ ਕੇ ਫਿਰ ਉੱਥੇ ਹੀ ਆ ਪਹੁੰਚਦੇ ਆ, ਤੁਸੀਂ
1: ਜੀ
0: ਫਿਰ ਉਹ ਅਗਲੇ ਨੂੰ ਭੁੱਲ ਜਾਂਦੇ ਆ। ਜੇ ਅਗਲੇ ਨੇ ਕੀ ਕੀਤਾ ਤੁਸੀਂ ਫਿਰ ਇੱਕ ਵਾਰੀ ਅਗਲਾ ਤੁਹਾਨੂੰ ਆਵਾਜ਼ ਮਾਰਦਾ ਤੁਸੀਂ ਫਿਰ ਪਹੁੰਚਦੇ, ਤਾਂ ਮਤਲਬ
1: ਬਿਲਕੁਲ
0: ਤੁਹਾਡੇ ਅੰਦਰ ਜਿਹੜੀ ਚੰਗਿਆਈ ਆ ਉਹ ਨਹੀਂ ਹਟਦੀ। ਉਹ ਜਿੱਦਾਂ ਸੱਪ ਦੀ ਸੀਗੀ, ਹੁਣ ਜ਼ਹਿਰ ਤੋਂ ਨਹੀਂ ਹਟਦੀ ਸੀ।
1: ਹਾਂਜੀ
0: ਬਾਕੀ ਉਹ ਜਿਹੜੇ ਸ਼ੰਮੀ ਜੀ ਹੁਣੀ ਸੁਣਾਈ ਨਾ, ਵਾਕਈ ਕਮਾਲ ਦੀ ਗੱਲ। ਉਹ ਕਹਿੰਦਾ
1: ਜੀ
0: ਫਿਰ ਦੱਸਦੇ ਆ, ਚਾਹੇ ਦਰਖਤਾਂ ਤੋਂ ਪੁੱਛ ਲਓ, ਚਾਹੇ ਜਾਨਵਰਾਂ ਤੋਂ ਪੁੱਛ ਲਓ, ਕਿਸੇ ਤੋਂ ਵੀ ਪੁੱਛ ਲਓ, ਇਹ ਕਹਿੰਦੇ ਸਾਰੇ ਕੰਮ ਇਹ
1: ਇਨਸਾਨ
0: ਬੰਦੇ
1: ਤੋਂ
0: ਤੋਂ ਹੀ
1: ਸਿੱਖੇ
0: ਅਸੀਂ
1: ਨੇ।
0: ਸਿੱਖੀਏ ਹੈ। ਮੈਂ ਉਸ ਵੇਲੇ ਇਸ ਕਰਦੀ, ਉਸ ਵੇਲੇ ਮੈਂ ਭਾਂਡੇ ਮਾਂਜ ਰਹੀ ਸੀ,
1: ਜੀ
0: ਰੋਟੀ ਬਣਾ ਕੇ ਖਾ ਕੇ ਹਟੀ ਸੀ। ਭੁਪਿੰਦਰ ਜੀ ਮੈਂ ਕੱਲੀ ਕਿਚਨ ਦੇ ਵਿੱਚ ਵਸਦੀ ਸੀ, ਉਸ ਵਿੱਚ ਮੈਂ ਕਹਾ ਜੇ ਕਦੇ ਮੇਰੇ ਹਸਬੈਂਡ ਸੁਣਦੇ ਉਹਨੇ ਕਹਿਣਾ ਵੀ ਤੈਨੂੰ ਕੀ ਹੋਇਆ ਤੂੰ ਕੱਲੀ ਹੈ, ਕਿਉਂਕਿ ਓਦਾਂ ਹੁਣ ਜੇ
1: ਜੀ
0: ਸਾਹਮਣੇ ਬੈਠੇ ਤਾਂ ਦੇਖਦੇ ਤੂੰ ਕੱਲੀ ਹੱਸੀ ਜਾਂਦੀ। ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਵੀ ਮੈਂ ਤਾਂ ਹੱਸਣ ਲਿਆ, ਕੰਨਾਂ ਨੂੰ ਲਾਇਆ ਮੈਂ ਸੁਣਦੀ,
1: ਜੀ
0: ਪਰ
1: ਬਿਲਕੁਲ
0: ਮੈਂ ਉੱਚੀ ਉੱਚੀ ਹੱਸ ਰਹੀ ਸੀ। ਬਹੁਤ ਵਾਹ ਕਮਾਲ ਉਹ
1: ਜੀ
0: ਕਹਾਣੀ ਦੱਸ ਗਏ ਕਿ ਕਿੱਦਾਂ ਵਾਕਈ ਇਹ ਬੰਦੇ ਹੀ ਕਰਦੇ ਆ। ਤੁਸੀਂ ਦੇਖੋ ਇਹਨਾਂ
1: ਜੀ
0: ਕੰਟਰੀਆਂ ਵਿੱਚ ਆਏ ਆ, ਇਹਨਾਂ ਗੋਰਿਆਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਲੋਕ ਕੀ ਕਰਦੇ, ਕਿੱਦਾਂ ਕਰਦੇ, ਕਿੱਦਾਂ
1: ਜੀ
0: ਕਿੱਦਾਂ ਪੱਕੇ ਹੋਣ ਲਈ ਕਰਦੇ। ਹੌਲੀ ਹੌਲੀ ਇਹਨੇ ਇਹਨਾਂ ਨੂੰ ਆਪਣਾ ਸਾਰਾ ਹੀ ਭੇਜ ਦੱਸ ਦਿੱਤਾ
1: ਬਿਲਕੁਲ ਹੈ ਜੀ। ਆ ਦੇਖੋ ਹੁਣ
0: ਹੈ।
1: ਤੀਲੀ ਤੀਲੀ ਜਿਹੜੀ ਅੱਗ ਬਣਾਈ ਆ, ਬਾਂਦਰ ਨੇ ਤਾਂ ਨਹੀਂ ਬਣਾਈ। ਜੇ ਬਾਂਦਰ ਹੱਥ ਤੀਲੀ ਆ ਜਾਵੇ ਤਾਂ ਬੇੜਾ ਗਰਕ
0: ਹਾਂਜੀ
1: ਕਰ
0: ਹਾਂਜੀ
1: ਦੇ
0: ਹਾਂਜੀ ਹਾਂਜੀ
1: ਜੀ। ਤੇ ਇਨਸਾਨ ਦੀਆਂ ਕੀਤੀਆਂ ਹੋਈਆਂ ਕਾਢਾਂ ਜਿਹੜੀਆਂ ਨੇ ਜੀ, ਉਹ ਜਾਨਵਰਾਂ ਤੱਕ ਵੀ ਪਹੁੰਚ ਰਹੀਆਂ ਨੇ। ਹੁਣ ਦੇਖੋ ਚਾਹੇ ਜੀਵ ਜੰਤੂ ਨੇ, ਸਮੁੰਦਰਾਂ ਦੇ ਵਿੱਚ ਇੰਨਾ ਗੰਦ ਇਨਸਾਨ ਵੱਲੋਂ ਪਾਇਆ ਜਾ ਰਿਹਾ ਜੀ, ਉਹ ਜਾਲਾਂ ਦੇ ਵਿੱਚ ਵੀ ਫਸਦੇ ਆ, ਮੌਤਾਂ ਵੀ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਨੇ ਜੀ।
0: ਇੱਕ ਦਿਨ ਤੁਸੀਂ ਦੱਸ ਰਹੇ ਸੀ, ਕਹਿੰਦੇ ਵੀ ਪਤਾ ਨੀ ਤੁਸੀਂ ਦੱਸ ਰਹੇ ਸੀ ਜਾਂ ਕਿਸੇ ਹੋਰ ਨੇ, ਜਾਂ ਸਿਕੰਦਰ ਵੀਰ ਜੀ
1: ਜੀ
0: ਨੇ ਕਿਹਾ ਭੀ ਮਤਲਬ ਇੱਥੇ ਭੀ ਇਦਾਂ ਭੀ ਮੈਨੂੰ ਸਿਖਾ ਲਿਆ ਸੀ ਭੀ ਮੇਰੇ ਡੈਡੀ ਨੇ ਕਿਹਾ ਜਾਂ ਕਿੱਦਾਂ ਭੀ ਕਿਸੇ ਨੂੰ ਵੀ ਉੱਥੇ ਜਾ ਕੇ ਉਸ ਮੁਲਕ ਜਾ ਕੇ ਕਿਸੇ ਨੂੰ ਗਲਤ ਗੱਲਾਂ ਨੀ ਸਿਖਾਉਣੀਆਂ, ਗਲਤ
1: ਮੈਂ
0: ਗਾਲ ਨੀ
1: ਕਿਹਾ ਸੀ ਉਹ
0: ਸਿਖਾਉਣੀ।
1: ਗਾਲ ਨਹੀਂ ਸਿਖਾਉਣੀ। ਮੈਂ
0: ਉਹ
1: ਇੱਥੇ ਜਦੋਂ ਸਾਡੇ ਭੂਆ ਜੀ ਦਾ ਲੜਕਾ ਸੀਗਾ, ਜਦੋਂ ਉਹ ਤਾਂ ਚਲੋ ਇੱਥੇ ਪਹਿਲਾਂ ਦੇ ਰਹਿੰਦੇ ਆ, ਤੇ
0: ਹਾਂਜੀ
1: ਉਹ ਜਦੋਂ ਮੈਂ ਆਇਆ ਕਿ ਉਹਨਾਂ ਨੇ ਦੱਸਿਆ ਸੀਗਾ ਕਿ ਕਿਉਂਕਿ ਇੱਥੇ ਬਹੁਤ ਆਪਣੇ ਉਸ ਸਮੇਂ ਦੇ ਵਿੱਚ ਬਾਹਰੋਂ ਲੋਕ ਬਹੁਤ ਘੱਟ ਸੀਗੇ ਜੀ, ਤੇ
0: ਹਾਂਜੀ
1: ਉਹ
0: ਹਾਂਜੀ
1: ਕਦੇ ਵੀ ਕੋਈ ਵੀ ਗੱਲ ਹੁੰਦੀ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਨੇ, ਚਲੋ ਜਿੱਦਾਂ ਕਿ ਆਪਾਂ ਨੂੰ ਵੀ ਆਦਤ ਹੈ ਇਹਨਾਂ ਮੁਲਕਾਂ ਦੇ ਵਿੱਚ ਜਾਂ ਵੱਖਰੀ ਬੋਲੀ ਦੇ ਵਿੱਚ ਗਾਲਾਂ ਕੱਢਣੀਆਂ, ਹੋਰ ਕੁਝ ਬੰਦਾ ਸਿੱਖੇ ਨਾ ਸਿੱਖੇ ਤਾਂ ਹਰ ਮੁਲਕ ਦੀ ਹਰ ਬੋਲੀ ਦੇ ਵਿੱਚ ਗਾਲ ਘੱਟੋ ਘੱਟ ਸਿੱਖ ਲੈਂਦਾ, ਤੇ ਉਹ ਗੋਰਿਆਂ ਦਾ
0: ਬਿਲਕੁਲ
1: ਜ਼ਿਆਦਾਤਰ ਇੰਟਰਸਟ ਹੁੰਦਾ ਹੈ ਕਿ ਮਤਲਬ ਕਿ ਇਸ ਬੈਡ ਵਰਡ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਇੰਟਰਸਟ ਦੇਖਣ ਨੂੰ ਮਿਲਦਾ ਵੀ ਉਹਦੀ ਭਾਸ਼ਾ ਦੇ ਵਿੱਚ ਤੁਹਾਡੇ ਚ ਕੀ ਕਹਿੰਦੇ ਆ,
0: ਉਹਦੀ ਭਾਸ਼ਾ ਵਿੱਚ
1: ਮਜ਼ਾਕ
0: ਵੀ
1: ਮਜ਼ਾਕ।
0: ਕੀ ਕਹਿੰਦੇ ਨੇ,
1: ਹਾਂਜੀ, ਤੇ ਉਹ ਜਦੋਂ ਉਹਨਾਂ ਨੂੰ ਗਾਲ ਸਿਖਾ ਦਿੰਦੇ ਨਾ ਤਾਂ ਉਹਨਾਂ ਨੇ ਕਦੇ ਵੀ ਤੁਹਾਡੇ ਨਾਲ ਕੁਝ ਵਾਪਰਿਆ ਨਾ ਤਾਂ ਉਹੋ ਹੀ ਗੱਲ ਤੁਹਾਨੂੰ ਪਹਿਲਾਂ ਕੱਢਣੀ ਆ ਜੀ, ਤੁਹਾਡੇ ਤੇ ਹੀ ਲੱਗਣੀ ਆ
0: ਬਿਲਕੁਲ
1: ਜੀ।
0: ਬਿਲਕੁਲ ਬਿਲਕੁਲ। ਮੈਂ ਇੱਕ ਸਟੋਰ ਵਿੱਚ ਕੰਮ ਕਰਦੀ ਸੀ,
1: ਜੀ
0: ਉੱਥੇ ਥੋੜੀ ਕਿ ਦੇਰ ਕੀਤਾ ਸੀ, ਨੈਸ਼ਨਲ ਹੋਲਸੇਲ ਲਿਕੁਇਡੇਟਰ ਸੀ ਹਨਾ
1: ਜੀ
0: ਭੁਪਿੰਦਰ ਜੀ। ਮੈਂ ਉੱਥੇ ਦੇਖਿਆ ਫਿਰ ਆਪਣੇ ਜਿੱਥੇ ਜਿੱਦਾਂ ਨਾ ਮੁੰਡੇ ਪਿੱਛੇ ਕੰਮ ਕਰਦੇ ਹੁੰਦੇ ਆ, ਜਿੱਥੇ ਫਿਕਸ ਫੁਕਸ ਕਰਨੇ ਬਾਹਰੋਂ ਸਮਾਨ ਆਉਂਦਾ, ਕੀ ਹੁਣ ਮੈਂ ਕੀ
1: ਹਾਂਜੀ
0: ਕਹਾਂ, ਭੁੱਲ ਗਿਆ। ਤਾਂ ਫਿਰ ਮਤਲਬ ਉੱਥੇ ਮਤਲਬ ਉਹ ਰਾਤ ਨੂੰ ਵੀ ਡਿਊਟੀ ਕਰਦੇ ਪਏ, ਜਾਂ ਮਤਲਬ ਦਿਨ ਨੂੰ ਪਿੱਛੋਂ ਟਰੱਕਾਂ ਦਾ ਟਰੱਕ ਸਮਾਨ ਆਉਂਦਾ ਤਾਂ ਉਹਨਾਂ ਨੇ ਫਿਕਸ ਕਰਨਾ। ਤਾਂ ਮੈਂ ਦੇਖਿਆ ਕਿ ਕੁਦਰਤੀ ਜਿੱਦਾਂ ਬੰਦਾ ਤੁਰਦਾ ਫਿਰਦਾ ਆਇਲ ਵਿੱਚ ਜਾਂਦਾ ਕਰਦਾ,
1: ਜੀ
0: ਤਾਂ ਫਿਰ ਦੇਖਿਆ ਵੀ ਆਪਣੇ ਬੰਦੇ, ਮੈਂ ਦੇਖਿਆ ਵੀ ਗਲਤ ਗੱਲਾਂ ਸਿਖਾਲਦੇ ਕਾਲਿਆਂ
1: ਜਾਣ
0: ਗੋਲਿਆਂ
1: ਬੁੱਝ
0: ਨੂੰ,
1: ਕੇ। ਹਾਂਜੀ
0: ਤੋ ਆਪੇ
1: ਬਿਲਕੁਲ
0: ਉਹਨਾਂ ਨੂੰ ਗਾਲ ਕੱਢਣੀ ਆ ਜਾਂਦੀ।
1: ਬਿਲਕੁਲ ਆ ਜਾਂਦੀ ਹੈ ਜੀ।
0: ਆਹੋ, ਤੇ ਨਹੀਂ ਚਾਹੀਦਾ ਫਿਰ ਭਲਾ ਕਾਹਦਾ ਕਰਦੇ, ਆਪਣਾ ਬੁਰਾ ਕਰਦੇ।
1: ਜੀ
0: ਫਿਰ
1: ਬਿਲਕੁਲ
0: ਉਹਨਾਂ ਨੇ ਆਪੇ ਜਿਸ ਵੇਲੇ ਸਮਝੋ ਤੁਹਾਡੇ ਨਾਲ ਗੁੱਸੇ ਹੋ ਗਏ ਤਾਂ ਜਿਹੜੀ ਗੱਲ ਤੁਸੀਂ ਸਿਖਾਈ ਉਹਨੇ ਫਿਰ ਤੁਹਾਨੂੰ
1: ਤੁਹਾਡੇ
0: ਕੱਢਣੀ।
1: ਤੇ ਕਿ ਲਾਉਣੀ ਹੈ ਜੀ ਉਹਨੇ। ਬਿਲਕੁਲ ਹੈ।
0: ਹਾਂਜੀ ਹਾਂਜੀ। ਬਾਕੀ ਵਿਸ਼ਾ ਸੋਹਣਾ ਸੀ,
1: ਥੈਂਕ
0: ਬਹੁਤ
1: ਯੂ ਜੀ,
0: ਵਧੀਆ
1: ਥੈਂਕ
0: ਸੀ।
1: ਯੂ,
0: ਤੇ ਸ਼ਮੀ ਜੀ ਦੀ ਤੁਹਾਡੀ ਸਾਂਝ, ਤੁਹਾਡੀ ਕਹਾਣੀ, ਸ਼ਮੀ ਜੀ ਦੀ
1: ਸ਼ੁਕਰੀਆ
0: ਕਹਾਣੀ,
1: ਸ਼ੁਕਰੀਆ।
0: ਵਾਕਈ ਬਹੁਤ ਜਾਂਦੇ ਜਾਂਦੇ ਕਹਿੰਦੇ
1: ਜੀ
0: ਪਏ ਮੈਂ ਸੁਣਾ ਦਵਾਂ, ਪਰ ਲੰਬੀ ਹੋ ਗਈ, ਪਰ ਹੈ ਬਹੁਤ ਸੋਹਣੀ ਸੀ। ਉਹਨਾਂ ਦਾ
1: ਬਿਲਕੁਲ
0: ਟਾਈਮ
1: ਹੈ
0: ਤਾਂ ਕਾਫੀ ਲੱਗ ਗਿਆ, ਪਰ ਬਹੁਤ ਵਧੀਆ ਸੀ, ਬਹੁਤ ਸਿੱਖਿਆ
1: ਜੀ
0: ਦਾਇਕ ਸੀ।
1: ਜੀ
0: ਬਾਕੀ ਸਾਨੂੰ ਸਾਰਿਆਂ ਨੂੰ ਇੱਕੋ ਚੀਜ਼ ਅਪਣਾ ਲੈਣੀ ਚਾਹੀਦੀ, ਜੇ ਤੁਹਾਡੇ ਦਿਲ ਵਿੱਚ ਅਸਲ ਚ ਜਿਹਦੇ ਦਿਲ ਵਿੱਚ ਕੁਛ ਇਨਸਾਨੀਅਤ ਹੈਗੀ ਆ,
1: ਜੀ
0: ਰਹਿਮ ਦਿਲ ਹੈਗਾ ਜਿਹੜਾ, ਉਹ ਆਪਣੇ ਆਪ ਹੀ ਭਲਾ ਕਰਦਾ ਹੀ
1: ਭਲਾ
0: ਰਹਿੰਦਾ ਕਿਸੇ ਵੀ
1: ਕਰਦਾ ਜੀ।
0: ਤਰੀਕੇ ਵਿੱਚ, ਕਿਸੇ ਨੂੰ ਹਰਟ ਨਹੀਂ ਕਰਦਾ। ਫਿਰ ਜੇ ਕਿਸੇ ਦਾ ਦੁੱਖ ਆ, ਕੋਈ ਤਕਲੀਫ਼ ਆ, ਉਹ

0: ਝੱਟ ਦੇਣੀ, ਬੰਦਾ ਇਮੋਸ਼ਨਲ ਹੋ ਕੇ ਉਸ ਵੇਲੇ ਹੈਲਪ ਕਰਨ ਲਈ ਤਿਆਰ ਹੁੰਦਾ, ਔਰ ਕਰਨੀ ਵੀ ਚਾਹੀਦੀ ਆ। ਬਾਕੀ ਇਹ ਵਾਕਿਆ ਹੀ ਹੈ, ਕਰ ਭਲਾ ਹੋ ਭਲਾ, ਇਹ ਹੁੰਦਾ ਹੀ ਆਪਣੇ ਆਪ ਹੀ ਹੁੰਦਾ, ਤੁਹਾਨੂੰ ਸੋਚਣ ਦੀ ਲੋੜ ਨੀ ਪੈਂਦੀ। ਮੈਂ ਕਹਿੰਦੀ ਤੁਸੀਂ ਕਿਸੇ ਦੀ ਮਦਦ ਕਰੋ ਉਨੀ ਕਰ ਦੋ ਜਿਹੜੀ ਕਰਕੇ ਤੁਹਾਨੂੰ, ਤੁਸੀਂ ਇਹ ਨਾ ਸੋਚੋ ਮੈਂ ਤਾਂ ਫਲਾਨੀ ਦੀ ਇੰਨੀ ਮਦਦ ਕੀਤੀ ਸੀ, ਨਹੀਂ ਨਹੀਂ, ਤੁਸੀਂ ਜਿੰਨੀ ਹੋ ਸਕਦੀ ਕਰ ਲਓ, ਤੇ ਇਹ ਨਾ ਸੋਚੋ ਇਹਦੇ ਬਦਲੇ ਮੈਨੂੰ ਕੀ ਮਿਲੇਗਾ। ਜਦ ਅਸੀਂ ਸਵੇਰੇ ਉੱਠ ਕੇ ਅਰਦਾਸ ਇਹ ਕਰਦੇ, ਭੁਪਿੰਦਰ ਜੀ ਵਾਹਿਗੁਰੂ ਸਭ ਦਾ ਭਲਾ ਕਰੀ, ਉਹ ਸਭ ਦੇ ਭੱਲੇ ਵਿੱਚ, ਸਭ ਚ ਅਸੀਂ ਵੀ ਤਾਂ ਆਉਂਦੇ ਹਾਂ, ਨਾਲ ਆਪੇ ਸਾਡਾ ਭਲਾ ਹੋ ਜਾਣਾ।
1: ਬਿਲਕੁਲ, ਜੇ ਤੁਸੀਂ ਸਭ ਦੇ ਭੱਲੇ ਦੀ ਅਰਦਾਸ, ਜੇ ਤੁਸੀਂ ਕਰ ਨਹੀਂ ਸਕਦੇ ਤਾਂ ਮੇਰਾ ਤਾਂ ਸਪਸ਼ਟ ਹੈ ਕਿ ਜੇ ਤੂੰ ਮੇਰੀ ਔਕਾਤ ਜਿੰਨੀ ਹੈਗੀ ਆ ਮੈਂ ਕਹਿ ਦਿੰਦਾ ਉਹਨਾਂ ਨੂੰ ਸਾਫ਼ ਹੀ, ਭਾਈ ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਅਗਲੇ ਦਾ ਭਲਾ ਮੇਰਾ ਭਲਾ ਹੈ ਕਿ ਉਹਨੂੰ ਲਾਰਾ ਨਾ ਲਾਓ, ਭਾਈ ਨਹੀਂ ਕਰ ਸਕਦੇ ਉਹਨੂੰ ਕਹਿ ਦੋ ਭਾਈ ਨਹੀਂ ਯਾਰ ਮੇਰਾ ਨੀ ਪੁੱਗਦਾ ਨਾ, ਮੈਂ ਨਹੀਂ ਕਰ ਸਕਦਾ, ਇੰਨੀ ਗੁੰਜਾਇਸ਼ ਨਹੀਂ
0: ਚਾਹੀਦਾ।
1: ਉਹ ਅਗਲਾ ਤੁਹਾਡੇ ਉੱਤੇ ਅਟਕੇ ਤਾਂ ਅਟਕੇਗਾ ਤਾਂ ਨਹੀਂ ਹੈ ਨਾ, ਉਹ ਹੋਰ ਪਾਸੇ ਜਾਂ ਕਿਸੇ ਹੋਰ ਰਾਸਤੇ ਦੇ ਉੱਤੇ ਜਾਏਗਾ ਜਾਂ ਹੋਰ ਰਾਹ ਲੱਭੇਗਾ ਆਪਣੇ ਆਪ ਨੂੰ ਸੇਫ ਕਰਨ ਲਈ। ਬਿਲਕੁਲ ਹੈ, ਕਿਸੇ ਵੀ ਚਾਹੇ ਪੈਸੇ ਤੇ ਲੈਣਾ ਹੈ, ਹੋਰ ਵੀ ਬਹੁਤ ਸਾਰੀਆਂ
0: ਤੁਹਾਡੇ ਬਾਰੇ ਹੋ ਸਕਦਾ, ਤੁਹਾਡੇ ਬਾਰੇ ਕੋਈ ਸੋਚੇ ਭੁਪਿੰਦਰ ਇੰਨੀ ਹੈਲਪ ਕਰ ਸਕਦਾ, ਪਰ ਤੁਸੀਂ ਆਪਣੇ ਪਰਿਵਾਰ ਵਿੱਚ, ਘਰ ਵਿੱਚ, ਬੱਚਿਆਂ ਦਾ ਸਾਰਾ ਕੁਛ ਦੇਖਣਾ ਹੁੰਦਾ, ਤਾਂ ਦੂਜਾ ਜਣੇ ਤਾਂ ਸਿਰਫ ਗੈਸ ਲਾਉਂਦੇ ਆ, ਉਹ ਤੁਹਾਨੂੰ ਆਪਣੇ ਘਰ ਚ ਪਤਾ ਹੁੰਦਾ ਤੁਸੀਂ ਕੀ ਕਰ ਸਕਦੇ ਆ। ਜੇ ਨਹੀਂ ਤਾਂ ਮੇਰੇ ਖਿਆਲ ਸਾਫ ਕਹਿ ਦੇਣਾ ਚਾਹੀਦਾ, ਜਰੂਰੀ ਕੋਈ ਮੈਂ ਇੰਨਾ ਨੀ, ਪਰ ਹਾਂ ਜੋ ਕੁਛ ਮੇਰੇ ਤੋਂ ਹੋ ਸਕਿਆ ਮੈਂ ਤੇਰੇ ਨਾਲ ਆ। ਠੀਕ ਆ, ਬਸ ਇਹਦੀ ਬਹੁਤ ਖੁਸ਼ੀ ਹੁੰਦੀ।
2: ਬਹੁਤ
0: ਦੇਰ ਹੋ ਗਈ ਗੱਲਬਾਤ ਕੀਤੀ, ਓਦਾਂ ਮੈਂ ਯਾਦ ਕਰ ਲਿਆ ਸੁਣ ਲਈ ਦਾ ਤਾਂ ਰੂਹ ਖੁਸ਼ ਹੋ ਜਾਂਦੀ।
2: ਜਿਹੜੀ ਆਹ ਤੁਸੀਂ ਗੱਲ ਕਰਦੇ ਹੋ ਭੈਣ ਜੀ, ਸਾਡੇ ਗੁਰੂ ਘਰ ਇੱਕ ਲੇਡੀ ਬੋਲੀ, ਉਹ ਉਹਨਾਂ ਦੇ ਸਟੋਰ ਨੇ ਆਪਦੇ, ਹਨਾ
1: ਜੀ,
2: ਉਹ ਆਪਣੇ ਸਟੋਰ ਤੇ ਖੜੀ ਸੀ ਵਿਚਾਰੀ, ਤੇ ਕਾਲਾ ਗੋਰਾ ਆਇਆ, ਉਹਨੇ ਉਹਨੂੰ ਇਹੋ ਜਿਹੀ ਗੱਲ ਬੋਲੀ ਕਿਸੇ ਨੇ ਗਲਤ ਸਿਖਾਈ ਹੋਈ, ਤੇ ਉਹਨੇ ਜਾਣੀ ਹੁਣ ਉਹ ਕਹਿੰਦੀ ਵੀ ਇੱਥੇ ਹੀ ਆਪਾਂ, ਉਹ ਮਤਲਬ ਉਹ ਟਾਊਨ ਦੇ ਵਿੱਚ ਆਪਣੇ, ਮੈਂ ਤਾਂ ਚਲੋ ਹੈ ਹੀ ਇਕੱਲਾ, ਉਹ ਟਾਊਨ ਚ ਕਾਫੀ ਸਟੋਰ ਨੇ ਆਪਣੇ ਲੋਕਾਂ ਦੇ, ਪੰਜਾਬੀਆਂ ਦੇ, ਉਹ ਕਹਿੰਦੀ ਮੈਂ ਦਾਅਵੇ ਨਾਲ ਕਹਿੰਦੀ ਆ 90% ਚੋਂ ਇੱਥੋਂ ਹੀ ਆਪਣੇ ਚੋਂ ਕਿਸੇ ਨੇ ਉਹਨੂੰ ਇਹ ਗੱਲ ਕਹੀ ਹੋਣੀ ਆ। ਉਹ ਕਹਿੰਦੀ ਵੀ ਮਤਲਬ ਤੁਸੀਂ ਆਪਦੀ ਵਾਈਫ ਨੂੰ ਵੀ ਉਹ ਗੱਲ ਨੀ ਬੋਲ ਸਕਦੇ ਵੀ ਜਿਹੜੀ ਉਹਨੇ ਮੈਨੂੰ ਆ ਕੇ ਗੱਲ ਬੋਲੀ। ਕਹਿੰਦੀ ਫਿਰ ਮੈਂ ਉਹਨੂੰ ਪੁੱਛਿਆ ਵੀ ਤੂੰ, ਤੈਨੂੰ ਕਿਤੇ ਇਹਦਾ ਮਤਲਬ ਪਤਾ? ਕਹਿੰਦਾ ਇੰਨੀ ਮੈਨੂੰ ਮਤਲਬ ਨੀ ਹੁੰਦਾ, ਮੈਂ ਤਾਂ ਉਹਨੇ ਦੱਸਿਆ ਵੀ ਤੂੰ ਐਂ ਬੁਲਾਇਆ ਕਰ ਕਿਸੇ
0: ਨੂੰ। ਬਿਲਕੁਲ,
2: ਸ਼ਰਮ ਆਈ ਆ ਤਾਂ ਮੈਨੂੰ ਉਹਨੇ ਆ ਕੇ ਆ ਗੱਲ ਕਹੀ
1: ਜੀ।
2: ਅਸੀਂ ਕੀ ਮੈਸੇਜ ਦਿੰਦੇ ਆ ਜੀ, ਹੁਣ ਤੁਸੀਂ ਹੁਣ ਆਪਾਂ ਨੂੰ ਕੋਈ ਅੰਗਰੇਜ਼ੀ ਜਾਂ ਸਪੈਨਿਸ਼ ਚ ਕੋਈ ਇਹੋ ਜਿਹੀ ਗਲਤ ਗੱਲ, ਮੈਨੂੰ ਕੋਈ ਦੱਸ ਵੀ ਜਾਵੇ ਨਾ ਸਪੈਨਿਸ਼ ਦੇ ਵਿੱਚ, ਮੈਂ ਉਹ ਲਿਖਾ ਲੈਣਾ। ਕੋਈ ਜਿਹੜੇ ਸਪੈਨਿਸ਼ ਨੂੰ ਗੋਰ ਇੰਗਲਿਸ਼ ਜਾਂ ਪੰਜਾਬੀ ਸਪੈਨਿਸ਼ ਆਉਂਦੀ, ਮੈਂ ਉਹਨੂੰ ਪੁੱਛਦਾ ਜ਼ਰੂਰ ਹੁੰਦਾ ਵੀ ਇਹਦਾ ਮਤਲਬ ਕੀ ਹੈ, ਕਿਉਂਕਿ ਹੁਣ ਮੈਂ ਕਹਾਂ ਕਿਸੇ ਨੂੰ ਬੋਲਦੇ ਮੈਨੂੰ ਗਲਤ ਕਹਿ ਜਾਵੇ, ਗੱਲ ਦੱਸ ਜਾਵੇ।
1: ਬਿਲਕੁਲ,
2: ਮੇਰੇ ਸਟੋਰ ਤੇ ਆ ਗਈ ਇੱਕ, ਉਹਨੇ ਮੈਨੂੰ ਆਈ ਆ ਕੇ ਗਾਲ ਵਾਂਗੂ ਕੱਢੀ, ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੈਨੂੰ ਕਿਹਨੇ ਦੱਸਿਆ? ਕਹਿੰਦਾ ਫਲਾਣੇ ਜਿਹੜਾ ਉੱਥੇ ਸਟੋਰ ਉਹਨੇ ਦੱਸਿਆ। ਮੈਂ ਕਿਹਾ ਇਹਦਾ ਆਹ

0: Cabinets, LDD, Custom Kitchen Work, Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Big Parage 604-377-1092, British Columbia. Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਵਾਂ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਰਾਬਤਾ ਬਣ ਚੁੱਕਿਆ ਹੈ ਲਾਈਵ ਪ੍ਰੋਗਰਾਮ ਦੇ ਵਿੱਚ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ ਦੇਸ਼ ਦੇ ਦੀਆਂ ਖਬਰਾਂ ਦੇ ਨਾਲ ਨਾਲ ਅੱਜ ਦਾ ਵਿਚਾਰ ਅਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦਾ ਜ਼ਿਕਰ ਕਰਾਂਗੇ। ਸਮਾਂ ਅਤੇ ਸਥਿਤੀ ਦੋਸਤੋ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਐਗਜੈਕਟ ਲਈ 7:09 ਦਾ ਸਮਾਂ ਹੈ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਅਤੇ ਇਸ ਵਕਤ 9 ਮਿੰਟ ਹੋਏ ਹੈ। ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:09 ਦਾ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 9:00 ਦੇ ਉੱਤੇ 9 ਮਿੰਟ ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਮੁਤਾਬਕ ਇਸ ਵਕਤ ਸ਼ਾਮ ਦੇ 9:06 ਅਤੇ ਭਾਰਤ ਦੇ ਵਿੱਚ 9:39 ਦਾ ਸਮਾਂ ਹੋ ਚੁੱਕਿਆ ਹੈ। ਅਤੇ ਲਓ ਦੋਸਤੋ, ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਇਸੇ ਤਰ੍ਹਾਂ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਹੀ ਹੋਵੇਗੀ। ਅਤੇ ਕਰਦੇ ਹਾਂ ਸੋਮਵਾਰ ਦਾ ਆਗਾਜ਼ ਤੁਹਾਡੇ ਨਾਲ 31 ਅਗਸਤ 2026 ਦਾ ਦਿਹਾੜਾ ਹੈ ਅਤੇ ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਜਿਸ ਤਰ੍ਹਾਂ ਅੱਖਾਂ ਨੂੰ ਵੇਖਣ ਲਈ ਸਾਡੇ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਸਾਡੇ ਦਿਮਾਗ ਨੂੰ ਜਿਹੜਾ ਸਮਝਣ ਦੇ ਲਈ ਵੀ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ। ਅੱਜ ਦੇ ਵਿਚਾਰ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ 1919 ਦੇ ਵਿੱਚ ਸ਼ਿਕਾਗੋ ਦੇ ਵਿੱਚ ਕਮਿਊਨਿਸਟ ਪਾਰਟੀ ਬਣੀ ਸੀ ਅਤੇ 1919 ਦੇ ਵਿੱਚ ਹੀ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਉਹਨਾਂ ਦਾ ਜਨਮ ਹੁੰਦਾ ਹੈ। 1995 ਦੇ ਵਿੱਚ ਦਿਲਾਵਰ ਸਿੰਘ ਉਹਨਾਂ ਨੇ ਮਨੁੱਖੀ ਬੰਬ ਦੇ ਨਾਲ ਮੁੱਖ ਮੰਤਰੀ ਬੇਅੰਤ ਸਿੰਘ ਉਹਨਾਂ ਦੀ ਹੱਤਿਆ ਕੀਤੀ ਅਤੇ ਹਰਚੰਦ ਸਿੰਘ ਬਰਾੜ ਮੁੱਖ ਮੰਤਰੀ ਬਣ ਗਏ। 1997 ਦੇ ਵਿੱਚ ਇੰਗਲੈਂਡ ਦੀ ਸ਼ਹਿਜ਼ਾਦੀ ਡਿਆਇਨਾ ਦੀ ਜਿਹੜੀ ਹਾਦਸੇ ਦੇ ਵਿੱਚ ਮੌਤ ਹੋਈ, ਜਿਸ ਦੇ ਵਿੱਚ ਗੁੱਝੇ ਭੇਦ ਅਜੇ ਵੀ ਜਿਹੜੇ ਬਰਕਰਾਰ ਨੇ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰਦੇ ਹਾਂ ਤੇਜ਼ ਦਿਮਾਗ ਵਾਲੀ ਔਰਤ ਦੀ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਇਨਸਾਨ ਜਿਹੜਾ ਬਹੁਤ ਹੀ ਜਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਸਮੇਂ ਸਮੇਂ 'ਤੇ, ਚਾਹੇ ਉਹ ਘਰੇਲੂ ਸਮੱਸਿਆਵਾਂ ਹੋਣ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਹੋਵੇ। ਕਿਸੇ ਵਿਅਕਤੀ ਦੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਦੂਸਰਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਦੇ ਵਿੱਚ ਉਲਝਣਾਂ ਨੂੰ ਜਿਹੜਾ ਸੁਲਝਾ ਸਕੇ। ਪਰ ਇੱਕ ਸ਼ਖਸੀਅਤ ਇਹੋ ਜਿਹੀ ਵੀ ਸੀ ਜੋ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਦੂਸਰਿਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ। ਅਜਿਹੀ ਸ਼ਖਸੀਅਤ ਸੀ ਮਾਰਲਿਨ ਵੋਸ ਸੇਵੰਟ, ਜਿਹਦਾ ਜਨਮ 11 ਅਗਸਤ 1946 ਨੂੰ ਹੁੰਦਾ ਹੈ ਅਮੈਰੀਕਾ ਦੇ ਵਿੱਚ, ਅਤੇ ਉਸਦਾ ਨਾਂ ਜਿਹੜਾ ਸੀ ਗਿਨੀਜ਼ ਬੁੱਕ ਦੇ ਵਿੱਚ ਵਿਸ਼ਵ ਦੀ ਸਭ ਤੋਂ ਤੇਜ਼ ਦਿਮਾਗ ਜਿਹੜੀ ਸੀ ਔਰਤ ਦੇ ਵਜੋਂ ਦਰਜ ਹੋਇਆ। ਵਾਸ਼ਿੰਗਟਨ ਯੂਨੀਵਰਸਿਟੀ ਤੋਂ ਫਿਲਾਸਫੀ ਕਰਨ ਦੇ ਬਾਅਦ ਆਪਣੇ ਪਿਤਾ ਦੇ ਜਨਰਲ ਸਟੋਰ ਦੇ ਉੱਤੇ ਕੰਮ ਕਰਦੀ ਰਹੀ ਅਤੇ ਅਖ਼ਬਾਰਾਂ ਦੇ ਲਈ ਲੇਖ ਲਿਖਦੀ ਸੀ। ਉਹਦਾ ਪਹਿਲਾ ਵਿਆਹ 16 ਸਾਲ ਦੀ ਉਮਰ ਦੇ ਵਿੱਚ ਹੋ ਗਿਆ, ਜੋ 4 ਸਾਲ ਚੱਲਿਆ, ਅਤੇ ਦੂਜਾ ਵਿਆਹ 15 ਸਾਲ ਚੱਲਿਆ। 1980 ਦੇ ਦਹਾਕੇ ਦੇ ਵਿੱਚ ਆਪਣੇ ਤੀਜੇ ਪਤੀ ਰੋਬਰਟ ਜਾਰਵਿਕ ਦੇ ਨਾਲ ਨਿਊਯਾਰਕ ਜਿਹੜੀ ਚਲੇ ਜਾਂਦੀ ਹੈ। ਉੱਥੇ ਉਹਨੇ ਪਤੀ ਦੇ ਨਾਲ ਕਾਰਡੀਓ ਵਸਕੂਲਰ ਨਾਮੀ ਬਿਮਾਰੀ ਦੀ ਖੋਜ ਜਿਹੜੀ ਸੀ ਉਹਦੇ ਵਿੱਚ ਸ਼ਾਮਲ ਹੋਈ, ਅਤੇ 1986 ਦੇ ਵਿੱਚ ਪਰੇਡੇ ਮੈਗਜ਼ੀਨ ਦੇ ਜਿਹੜਾ ਸੀ ਹਫ਼ਤਾਵਾਰੀ ਕਾਲਮ ਆਸਕ ਮਾਰਲਿਨ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਿੱਚ ਮਦਦ ਕਰਦੀ ਸੀ, ਜਿਵੇਂ ਕਿ ਅੱਜ ਕੱਲ੍ਹ ਚੈਟ ਚੱਲਦੀ ਹੈ। ਬਹੁਤ ਸਾਰੇ ਸਵਾਲ ਤੁਸੀਂ ਬਲੌਗਾਂ ਦੇ ਵਿੱਚ ਥੱਲੇ ਕਰ ਦਿੰਦੇ ਹੋ, ਅਤੇ ਅਗਲੇ ਸਮੇਂ ਦੇ ਵਿੱਚ ਆ ਕੇ ਜਦੋਂ ਨਵੀਂ ਵੀਡੀਓ ਬਣਦੀ ਹੈ ਉਹ ਕੁਐਸਚਨਾਂ ਦੇ ਆਂਸਰ ਦਿੰਦੇ ਆ। ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਇੰਟਰਨੈਟ ਦਾ ਸਾਰਾ ਸਿਲਸਿਲਾ ਨਹੀਂ ਸੀ, ਅਤੇ ਪਰੇਡੇ ਮੈਗਜ਼ੀਨ ਚੱਲਦੀ ਸੀ ਅਤੇ ਉਹਦੇ ਵਿੱਚ ਉਹ ਸਵਾਲ ਲੋਕ ਕਰਦੇ ਸਨ, ਅਤੇ ਉਹਦੇ ਵਿੱਚ ਇੱਕ ਅੰਕ ਚੱਲਦਾ ਸੀ ਆਸਕ ਮਾਰਲਿਨ, ਉਸਦੇ ਵਿੱਚ ਉਹ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਹੁੰਦੀ ਸੀ। ਹਰ ਵਿਸ਼ੇ ਦੀ ਮਾਹਰ ਮਾਰਲਿਨ ਨਵੇਂ ਸ਼ਬਦਾਂ ਦੇ ਨਾਲ ਜਾਣਕਾਰੀ ਦਿੰਦੀ, ਅਤੇ 1986 ਤੋਂ 1999 ਤੱਕ ਗਿਨੀਜ਼ ਬੁੱਕ ਦੇ ਐਡੀਸ਼ਨ ਦੇ ਵਿੱਚ ਹਰ ਸਾਲ ਉਹਦਾ ਨਾਂ ਆਉਂਦਾ ਰਿਹਾ। ਉਹਨੇ ਨਾਮ ਦਰਜ ਕਰਵਾਉਣ ਦੇ ਲਈ 2 ਟੈਸਟ ਪਾਸ ਕੀਤੇ, ਸਟੈਨਫੋਰਡ ਬਿਨੇਟ ਅਤੇ ਮੈਗਾ ਟੈਸਟ, ਜੋ ਕਿ 22 ਸਾਲ 10 ਮਹੀਨੇ ਦੀ ਉਮਰ ਦੇ ਵਿੱਚ ਪਹਿਲੇ ਟੈਸਟ ਦੇ ਵਿੱਚ ਉਹਨੇ 228 ਨੰਬਰ ਹਾਸਲ ਕੀਤੇ ਸੀ। ਉਸਦੇ ਪ੍ਰਕਾਸ਼ਨਾਂ ਦੇ ਵਿੱਚ ਉਮਨੀ ਆਈ ਕਿਊ ਕੰਟੈਂਸਟ ਮੋਰ ਮਾਰਲਿਨ ਸਮ ਲਾਈਕ ਇਟ ਬ੍ਰਾਈਟ ਬ੍ਰੇਨ ਬਿਲਡਿੰਗ ਐਕਸਰਸਾਈਜ਼ਿੰਗ ਯੂਅਰ ਸੈਲਫ ਗਰੋਇੰਗ ਅਪ ਏ ਕਲਾਸੀਕਲ ਅਮੈਰੀਕਨ ਚਾਈਲਡਹੁੱਡ ਮੁੱਖ ਨੇ। ਉਹਨੇ ਨਾਟਕ ਨਾਵਲ ਅਤੇ ਛੋਟੀਆਂ ਕਹਾਣੀਆਂ ਵੀ ਲਿਖੀਆਂ, ਅਤੇ ਪੋਪਾਸਵਿਲ ਉਸਦੇ ਪ੍ਰਸਿੱਧ ਨਾਟਕਾਂ ਦੇ ਵਿੱਚੋਂ ਇੱਕ ਸੀ। ਮਾਰਲਿਨ ਵੋਸ ਸੇਵੰਟ ਇੱਕ ਅਜਿਹੀ ਔਰਤ ਰਹੀ ਹੈ ਜਿਹਨੇ ਕਦੇ ਵੀ ਹਾਰ ਨਹੀਂ ਸੀ ਮੰਨੀ, ਅਤੇ ਸਗੋਂ ਹਮੇਸ਼ਾ ਅੱਗੇ ਵੱਧਦੀ ਗਈ ਹੈ। ਦੂਸਰੇ ਪਾਸੇ ਦੂਰ ਅੰਦੇਸ਼ ਦੀ ਗੱਲ ਆਉਂਦੀ ਹੈ, ਜਾਂ ਦੂਰ ਤੱਕ ਦੇਖਣ ਦੀ ਸਕੋਪੀ ਦੀ ਗੱਲ ਆਉਂਦੀ ਹੈ, ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਦੂਰਬੀਨ ਦੀ ਅੱਜ ਗੱਲ ਕਰਦੇ ਹਾਂ ਥੋੜ੍ਹੀ ਜਿਹੀ। ਕਹਿੰਦੇ ਅੱਜ ਧਰਤੀ ਤੋਂ ਲੱਖਾਂ ਕਿਲੋਮੀਟਰ ਦੀ ਦੂਰੀ ਦੇ ਉੱਤੇ ਵੀ ਸਥਿਤ ਜਿਹੜੇ ਗ੍ਰਹਿ ਨੇ, ਤਾਰਿਆਂ ਅਤੇ ਹੋਰ ਆਕਾਸ਼ੀ ਉਲਕਾ ਪਿੰਡ ਜਿਹੜੇ ਨੇ, ਉਹਨਾਂ ਦੀ ਖੋਜ ਦੇ ਵਿੱਚ ਦੂਰਬੀਨਾਂ ਦੀ ਵਰਤੋਂ ਬਹੁਤ ਵੱਧ ਗਈ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਇੰਟ ਦੂਰਬੀਨ ਜਿਹੜੀ ਹੈ ਸਥਾਪਿਤ ਕੀਤੀ ਹੈ, ਅਤੇ ਵਿਗਿਆਨੀਆਂ ਨੇ ਪੁਲਾੜ ਦੇ ਵਿੱਚ ਦੂਰ ਤੱਕ ਵੇਖਣ ਦੇ ਲਈ ਦੂਰਬੀਨ ਲਾਈ ਗਈ ਹੈ, ਜਿਵੇਂ ਕਿ ਹਬਲ ਸਪੇਸ ਟੈਲੀਸਕੋਪ, ਸਪਿਟਜ਼ਰ ਸਪੇਸ ਟੈਲੀਸਕੋਪ, ਫਰਮੀਗਾਮਾ ਰੇ ਦੂਰਬੀਨ ਆਦਿ ਜਿਹੜੇ ਸ਼ਾਮਲ ਨੇ। ਹਾਲਾਂਕਿ ਅੱਜ ਦੇ ਵਿਸ਼ਾਲ ਅਤੇ ਟੈਕਨੋਲੋਜੀਕਲ ਤੌਰ ਦੇ ਉੱਤੇ ਐਡਵਾਂਸਡ ਦੂਰਬੀਨ ਦੀ ਤੁਲਨਾ ਦੁਨੀਆ ਦੇ ਸਭ ਤੋਂ ਪਹਿਲੇ ਟੈਲੀਸਕੋਪਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ। ਦੁਨੀਆ ਦਾ ਸਭ ਤੋਂ ਪਹਿਲਾ ਜਿਹੜਾ ਦੂਰਬੀਨ ਸੀ 1608 ਦੇ ਵਿੱਚ ਨੀਦਰਲੈਂਡ ਦੇ ਰਹਿਣ ਵਾਲੇ ਹੰਸ ਲਿਪਰਸੀ ਨੇ ਜਿਹੜਾ ਬਣਾਈ ਸੀ। ਲਿਪਰਸੀ ਨੇ ਜਿਹੜਾ ਸੀ ਉਸਦਾ ਨਾਮ ਕਿਜ਼ਕਰ ਰੱਖਿਆ, ਅਤੇ ਕਿਜ਼ਕਰ ਇੱਕ ਡੱਚ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਵੇਖਣ ਵਾਲਾ। ਉਸਦੀ ਦੂਰਬੀਨ ਤੋਂ ਕੋਈ ਵੀ ਵਸਤੂ ਨੂੰ 2 ਤੋਂ 3 ਗੁਣਾ ਵੱਡਾ ਜਿਹੜਾ ਵੇਖਿਆ ਜਾ ਸਕਦਾ ਸੀ। ਲਿਪਰਸੀ ਦੇ ਦੁਆਰਾ ਬਣਾਈ ਗਈ ਦੂਰਬੀਨ 2 ਲੈਂਸ ਜਿਹੜੇ ਸਨ ਉਹਨਾਂ ਦੀ ਬਣੀ ਹੋਈ ਸੀ। ਲੇਸ ਨੂੰ ਲੰਬੀ ਪਾਈਪ ਦੇ ਦੋਵੇਂ ਹੀ ਪਾਸੇ ਲਾਇਆ ਗਿਆ, ਅਤੇ ਇਹਨੇ ਕੰਪੀਟ ਲੈਸ ਨੂੰ ਆਈਪੀਸ ਅਤੇ ਕੋਵੈਕਸ ਲੈਸ ਨੂੰ ਉਦੇਸ਼ ਮਹੱਤਵ ਦੇ ਵਜੋਂ ਵਰਤਿਆ ਗਿਆ ਸੀ। ਉਸੇ ਸਾਲ ਹੀ ਹੈਂਜ਼ ਲਿਪਰਸੀ ਨੇ ਇਸ ਦੇ ਵਿੱਚ ਖੋਜ ਦਾ ਪੂਰਾ ਅਧਿਕਾਰ ਲਈ ਜਿਹੜਾ ਸੀ ਨੀਦਰਲੈਂਡ ਸਰਕਾਰ ਨੂੰ ਬਿਨੈ ਪੱਤਰ ਭੇਜ ਦਿੱਤਾ, ਜਿਸ ਨੂੰ ਸਰਕਾਰ ਨੇ ਜਲਦੀ ਸਵੀਕਾਰ ਕਰ ਲਿਆ, ਅਤੇ ਇਸ ਦੀ ਉਪਯੋਗਤਾ ਨੂੰ ਵੇਖਦਿਆਂ ਉਸਨੇ 900 ਫਲੋਰੀਨ ਨੀਦਰਲੈਂਡ ਤੋਂ ਮਿਲਿਆ ਕਰੰਸੀ ਜਿਹੜੀ ਸੀ ਉਸ ਸਮੇਂ ਦੇ ਵਿੱਚ, ਉਹ ਵੀ ਜਿਹੜਾ ਦਿੱਤੀ ਗਈ ਉਹਨੂੰ। ਅਤੇ 1608 ਦੇ ਅੰਤ ਤੱਕ ਜਿਵੇਂ ਕਿ ਦੂਰਬੀਨ ਦੀ ਪ੍ਰਸਿੱਧੀ ਵੱਧਦੀ ਗਈ, ਇਹ ਫਰਾਂਸ ਅਤੇ ਹੋਰ ਦੇਸ਼ਾਂ ਦੇ ਵਿੱਚ ਵੀ ਪਹੁੰਚ ਗਈ। ਉਨੀ ਦਿਨੀ ਹੀ ਜਿਹੜਾ ਸੀ ਬੋਵੇਡੇਰ, ਮਸ਼ਹੂਰ ਖਗੋਲ ਵਿਗਿਆਨੀ ਹੈ, ਗਲੈਲੀਓ ਗਲੀਲੀ ਦਾ ਸਾਥੀ, ਫਰਾਂਸ ਦੇ ਵਿੱਚ ਰਹਿੰਦਾ ਸੀ। ਇਸ ਦੇ ਲਈ ਉਹ ਜਦੋਂ ਵੀ ਉਸਨੂੰ ਜਿਹੜਾ ਹੈਂਜ਼ ਲਿਪਰਸੀ ਦੀ ਇਸ ਨਵੀਂ ਖੋਜ ਦੇ ਬਾਰੇ ਪਤਾ ਚੱਲਿਆ, ਤਾਂ ਉਹਨੇ ਤੁਰੰਤ ਜਿਹੜਾ ਸੀ ਗੈਲੀਲੀਓ ਨੂੰ ਚਿੱਠੀ ਰਾਹੀਂ ਇਸ ਦੀ ਜਾਣਕਾਰੀ ਦਿੱਤੀ। 1609 ਦੇ ਵਿੱਚ ਜਦੋਂ ਗੈਲੀਲੀਓ ਲਿਪਾਰਸ਼ੀ ਦੀ ਦੂਰਬੀਨ ਦੇ ਬਾਰੇ ਜਾਣੂ ਹੋ ਗਿਆ, ਫਿਰ ਉਹਨਾਂ ਨੇ ਜਲਦੀ ਹੀ ਦੂਰਬੀਨ ਦੇ ਮਾਡਲ ਨੂੰ ਵੇਖੇ ਬਗੈਰ ਆਪਣੀ ਦੂਰਬੀਨ ਬਣਾਉਣੀ ਸ਼ੁਰੂ ਕਰਤੀ। ਕੁਝ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਗੈਲੀਲੀਓ ਅਰਥਪੂਰਨ ਤਬਦੀਲੀਆਂ ਦੇ ਨਾਲ ਦੂਰਦਰਸ਼ਨ ਬਣਾਉਣ ਦੇ ਵਿੱਚ ਜਿਹੜਾ ਸੀ ਸਫਲ ਹੋ ਗਿਆ, ਅਤੇ ਹੁਣ ਕੁਝ ਵੀ ਉਸਦੇ ਦੂਰਬੀਨ ਦੇ ਨਾਲੋਂ 20 ਗੁਣਾ ਵੱਡਾ ਜਿਹੜਾ ਵੇਖਿਆ ਜਾ ਸਕਦਾ ਸੀ। ਇਸ ਪ੍ਰਾਪਤੀ ਤੋਂ ਉਤਸ਼ਾਹਤ ਗੈਲੀਲੀਓ ਨੇ ਉਸਨੂੰ 24 ਅਗਸਤ 1609 ਨੂੰ ਵੈਨਿਸ ਦੀ ਸੈਨਟ ਦੇ ਵਿੱਚ ਪੇਸ਼ ਕਰ ਦਿੱਤਾ। ਸੈਨਟ ਉਸਦੀ ਦੂਰਬੀਨ ਅਤੇ ਸੈਨਾ ਦੇ ਲਾਭਾਂ ਦੇ ਬਾਰੇ ਜਾਣ ਕੇ ਬਹੁਤ ਖੁਸ਼ ਸੀ, ਤਾਂ ਉਹਨੂੰ ਉਮਰ ਭਰ ਇਟਲੀ ਦੀ ਪਦੂਆ ਯੂਨੀਵਰਸਿਟੀ ਦਾ ਲੈਕਚਰਾਰ ਬਣਾਇਆ ਗਿਆ। ਗੈਲੀਲੀਓ ਬਾਅਦ ਦੇ ਵਿੱਚ ਦੁਨੀਆ ਦਾ ਪਹਿਲਾ ਵਿਅਕਤੀ ਬਣ ਗਿਆ ਜਿਹਨੇ ਦੂਰਬੀਨ ਦੀ ਵਰਤੋਂ ਦੇ ਨਾਲ ਖਗੋਲ ਵਿਗਿਆਨ ਦੀ ਖੋਜ ਕੀਤੀ, ਅਤੇ ਆਪਣੇ ਦੂਰਬੀਨ ਨੂੰ ਵੇਖਦਿਆਂ ਹੋਇਆਂ ਉਸਨੇ ਚੰਦਰਮਾ ਦੀ ਸਤ੍ਹਾ ਅਤੇ ਚੰਦ ਦੇ ਵੱਖ ਵੱਖ ਪੜਾਵਾਂ ਦੇ ਉੱਤੇ ਖੁਰਦ ਦੀ ਵਿਸਥਾਰਪੂਰਵਕ ਜਿਹੜੀ ਸੀ ਤਸਵੀਰ ਬਣਾਈ, ਅਤੇ 1610 ਦੇ ਵਿੱਚ ਜੁਪੀਟਰ ਦੇ 4 ਚੰਦਰਮਾ ਅਤੇ ਸ਼ਨੀ ਗ੍ਰਹਿ ਦੇ ਛੱਲਿਆਂ ਦੀ ਵੀ ਖੋਜ ਕਰ ਸੁੱਟੀ। ਜੀ ਦੋਸਤੋ, ਇਹ ਸਨ ਲੋਕ ਜਿਹਨਾਂ ਨੇ ਕੁਝ ਨਾ ਕੁਝ ਕਰ ਦਿਖਾਇਆ। ਅਗਲੀਆਂ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦਿਆਂ ਕਰਦਿਆਂ, ਅਤੇ ਲਾਈਨਾਂ ਤੁਹਾਡੇ ਲਈ ਦੋਸਤੋ ਖੁੱਲ੍ਹੀਆਂ ਰਹਿਣਗੀਆਂ 15-20 ਮਿੰਟ ਤੱਕ, ਅਤੇ ਉਸ ਤੋਂ ਬਾਅਦ ਨਾਲ ਨਾਲ ਲਾਈਨਾਂ ਲਵਾਂਗੇ ਅਤੇ ਕਾਲਾਂ ਲਵਾਂਗੇ ਅਤੇ ਨਾਲ ਨਾਲ ਗੱਲਾਂ ਕਰਾਂਗੇ। ਸਟੂਡੀਓ ਦਾ ਨੰਬਰ +352 44 976 1962 ਸਟੂਡੀਓ ਦਾ ਨੰਬਰ ਹੈ। ਕਹਿੰਦੇ ਨੇ ਭਾਈ ਆ ਜਾ ਤੈਨੂੰ ਫਿਲਮ ਵਿਖਾਈਏ, ਯੂਨੀਵਰਸਿਟੀ ਦੇ ਵਿੱਚ ਕਮਲ ਖਿਲਾਈਏ ਅਤੇ ਅਕਾਲੀ ਭਾਜਪਾ ਮੇਲ ਕਰਾਈਏ। ਫਸ ਗਿਆ ਵੜਿੰਗ, ਦੇਖਦੇ ਹਾਂ ਕਿਹਦੇ ਨਿਕਲਦੇ ਨੇ ਤੜਿੰਗ। ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲੀਏ ਤਾਂ ਦੋਸਤੋ, ਦੁਨੀਆ ਤਾਂ ਬਦਲ ਰਹੀ ਹੈ ਪਰ ਕੀ ਅਸੀਂ ਵੀ ਬਦਲ ਰਹੇ ਹਾਂ ਨਾਲ? ਨੇਪਾਲ ਦੇ ਭਿਆਨਕ ਹੜ੍ਹਾਂ ਦੇ ਵਿੱਚ ਸੈਂਕੜੇ ਜਾਨਾਂ ਨੁਕਸਾਨੀਆਂ ਗਈਆਂ ਨੇ, ਪਰ ਇੱਕ ਅਧਿਆਪਕ ਦੇ ਵੱਲੋਂ ਸਮੇਂ ਸਿਰ ਜਿਹੜਾ ਆਪਣਾ ਐਕਸ਼ਨ ਕਰਨ ਦੇ ਉੱਤੇ 900 ਤੋਂ ਵੱਧ ਬੱਚਿਆਂ ਦੀ ਜਾਨ ਬਚਾ ਲਈ ਗਈ ਹੈ, ਸ਼ਲਾਘਾਯੋਗ ਕਦਮ ਹੈ। ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਜੀਵਨ ਦੇ ਉੱਤੇ ਬਣੀ ਡਾਕੂਮੈਂਟਰੀ ਦੇ ਨਾਲ ਨਾਲ ਭਾਜਪਾ ਦੀ ਵਿਰੋਧੀ ਫਿਲਮ ਵੀ ਜਿਹੜੀ ਹੈ ਚੱਲ ਪਈ ਹੈ। VIP ਕਲਚਰ ਖਤਮ ਕਰਨ ਦੇ ਦਾਅਵੇ ਨੇ ਰਾਜਾ ਵੜਿੰਗ ਦੇ ਖਿਲਾਫ਼ SC ਕਮਿਸ਼ਨ ਦੀ ਕਾਰਵਾਈ, ਬੇਅੰਤ ਸਿੰਘ ਕਤਲਕਾਂਡ ਦੇ ਨਾਲ ਜੁੜਿਆ ਪੰਥਕ ਮੁੱਦਾ ਮੁੜ ਸਿਆਸੀ ਕੇਂਦਰ ਦੇ ਵਿੱਚ ਬਣ ਗਿਆ, ਅਤੇ ਮੁਲਾਜ਼ਮਾਂ ਦੇ DA ਦੇ ਬਕਾਏ ਅਤੇ ਸਰਕਾਰ ਦੇ ਸਤਾਏ ਕਿਸਾਨ ਸੜਕਾਂ ਦੇ ਉੱਤੇ ਨੇ। ਪੰਜਾਬ ਦੀ 2027 ਤੋਂ ਪਹਿਲਾਂ ਤੇਜ਼ ਹੋ ਰਹੀ ਸਿਆਸੀ ਹਲਚਲ, ਇਹ ਸਭ ਆਖਰ ਪੰਜਾਬ ਦੇ ਭਵਿੱਖ ਦੇ ਬਾਰੇ ਕੀ ਸੰਕੇਤ ਦੇ ਰਿਹਾ ਹੈ? ਦੂਜੇ ਪਾਸੇ ਦੁਨੀਆਂ ਦੇ ਮੰਚ ਦੇ ਉੱਤੇ ਵੱਡੇ ਸਵਾਲ ਖੜ੍ਹੇ ਨੇ। ਅਮੈਰੀਕਾ ਕੈਨੇਡਾ ਵਪਾਰਕ ਤਣਾਅ, ਕੈਨੇਡਾ ਦੇ ਵੱਲੋਂ ਅਮਰੀਕੀ ਉਤਪਾਦਾਂ ਦਾ ਬਾਈਕਾਟ, ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਪੁੱਤਰ ਦੀ ਸੁਰੱਖਿਆ ਦੇ ਕਾਰਨ ਵਾਪਸੀ, ਟਰੰਪ ਦਾ ਤੀਜੇ ਕਾਰਜਕਾਲ ਦੇ ਵੱਲ ਇਸ਼ਾਰਾ, ਕਹਿੰਦਾ ਕਿ ਭਾਈ ਤੀਸਰੀ ਟਰਮ ਵੀ ਮੈਨੂੰ ਦੇ ਦਿਓ। ਵੈਸੇ ਅਮੈਰੀਕਨ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਹੋਇਆ ਨਹੀਂ, ਕਿਉਂਕਿ ਦੋ ਹੀ ਟਰਮਾਂ ਨੇ ਉੱਥੇ, ਤੀਸਰੀ ਵਾਰੀ ਪ੍ਰੈਜ਼ੀਡੈਂਟ ਜਿਹੜਾ ਨਹੀਂ ਬਣ ਸਕਦਾ ਕੋਈ ਵੀ ਵਿਅਕਤੀ ਲੜੀ ਵਾਰਤਾ ਦੇ ਵਿੱਚ, ਇਹ ਕਿਹੜਾ ਇੰਡੀਆ ਹੈ। ਦੂਸਰੇ ਪਾਸੇ ਆਈਸਲੈਂਡ ਦਾ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ, ਅਤੇ ਭਾਰਤ ਉਜ਼ਬੇਕਿਸਤਾਨ ਦੀ ਰਣਨੀਤਿਕ ਭਾਈਵਾਲੀ ਵਧੀ ਹੈ। ਨਾਲੇ ਇੱਕ ਬੁਨਿਆਦੀ ਸਵਾਲ ਵੀ ਹੈ ਕਿ ਆਜ਼ਾਦੀ ਸਿਰਫ ਸੰਵਿਧਾਨ ਦੇ ਵਿੱਚ ਦਰਜ ਹੱਕ ਹੈ ਜਾਂ ਹਰ ਨਾਗਰਿਕ ਦੀ ਇੱਕ ਜ਼ਿੰਦਗੀ ਦੇ ਵਿੱਚ ਮਹਿਸੂਸ ਹੋਣ ਵਾਲਾ ਨਿਆਂ ਵੀ ਹੈ? ਅਤੇ ਪਲੈਟੋ ਦੀ ਗੁਫਾ ਤੋਂ ਅੱਜ ਦੇ ਡਿਜੀਟਲ ਯੁੱਗ ਤੱਕ ਅਸੀਂ ਜੋ ਦੇਖ ਰਹੇ ਹਾਂ ਕਿ ਉਹ ਸੱਚ ਹੈ ਜਾਂ ਸਿਰਫ ਦਿਖਾਇਆ ਜਾ ਰਿਹਾ ਕੁਝ ਹੋਰ ਨਜ਼ਰ ਆਉਂਦਾ ਹੈ? ਅਤੇ ਲਓ ਫਿਰ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਨੇਪਾਲ ਦੇ ਵਿੱਚ ਜੋ ਦੁਰਘਟਨਾ ਵਾਪਰੀ ਹੈ ਉਹਦੇ ਬਾਰੇ ਅੱਧੇ ਕੁ ਮਿੰਟ ਦੇ ਲਈ ਉਹਨਾਂ ਨੂੰ ਯਾਦ ਕਰਦੇ ਹਾਂ। ਨੇਪਾਲ ਦੇ ਵਿੱਚ ਅਚਾਨਕ ਆਏ ਹੜ੍ਹਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 903 ਤੋਂ ਉੱਪਰ ਹੋ ਗਈ ਹੈ, ਅਤੇ ਹੁਣ ਵੀ ਕਰੀਬ 4,250 ਲੋਕ ਲਾਪਤਾ ਦੱਸੇ ਜਾ ਰਹੇ ਨੇ, ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਇੱਕ ਪਾਸੇ ਤਾਂ ਲੋਕ ਉੱਥੇ ਮੌਤ ਅਤੇ ਜ਼ਿੰਦਗੀ ਦੇ ਮੂੰਹ ਦੇ ਵਿੱਚ ਨੇ ਲੜ ਰਹੇ ਨੇ, ਪਰ ਜਿਨ੍ਹਾਂ ਨੇ ਕਮਾਈ ਕਰਨੀ ਹੈ ਉਹ ਚਾਹੇ ਫੇਕ ਜਿਹੜੀਆਂ ਨੇ ਵੀਡੀਓ ਬਣਾ ਕੇ ਜਾਂ AI ਦਾ ਸਹਾਰਾ ਲੈ ਕੇ ਉਹਦਾ ਮਿਸਯੂਜ਼ ਕਰਨਾ ਉਹ ਕਰੀ ਜਾ ਰਹੇ ਨੇ। ਕਾਫੀ ਇੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਆਈਆਂ ਨੇ, ਪਰ ਕਹਿ ਸਕਦੇ ਹਾਂ ਦੁੱਖ ਹੁੰਦਾ ਹੈ ਕਿਸੇ ਦੇ ਕੁਝ ਲੋਕ ਜਿਹੜੇ ਦੁੱਖ ਦੇ ਵਿੱਚ ਹੁੰਦੇ ਆ, ਪਰ ਉਹਨਾਂ ਦੇ ਵਿੱਚੋਂ ਵੀ ਅਸੀਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਹਾਂ, ਖਾਸ ਕਰਕੇ ਜਿਹੜੇ ਸਾਡੇ ਲੋਕ ਨੇ। ਅਤੇ ਦੂਸਰੇ ਪਾਸੇ ਇੱਕ ਸਕੂਲ ਦੇ ਹੈੱਡ ਟੀਚਰ ਨੇ ਸਮੇਂ ਸਿਰ ਕਰੀਬ 900 ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ ਦੇ ਉੱਤੇ ਪਹੁੰਚਾ ਦਿੱਤਾ ਹੈ। ਹੈੱਡ ਟੀਚਰ ਯਾਨੀ ਕਿ ਪ੍ਰਿੰਸੀਪਲ ਰਜਿੰਦਰ ਦਵਾੜੀ ਦੇ ਮੁਤਾਬਕ ਉਹਨਾਂ ਨੂੰ ਹੜ੍ਹ ਦੇ ਖਤਰੇ ਬਾਰੇ ਕੁਝ ਹੀ ਮਿੰਟਾਂ ਦੇ ਅੰਦਰ ਅੰਦਰ 3 ਤੋਂ 4 ਕਾਲਾਂ ਆਈਆਂ ਅਤੇ ਲੋਕਾਂ ਦੇ ਵੱਲੋਂ 4 ਫੋਨ ਕਾਲਾਂ ਆਈਆਂ ਦੱਸੀਆਂ ਜਾਂਦੀਆਂ ਨੇ। ਅਤੇ ਇਹਨਾਂ ਚੇਤਾਵਨੀਆਂ ਤੋਂ ਬਾਅਦ ਉਹਨਾਂ ਨੇ ਬਿਨਾਂ ਦੇਰੀ ਕੀਤੇ ਹੋਏ ਸਕੂਲ ਸਾਰਾ ਹੀ ਖਾਲੀ ਕਰਵਾਉਣ ਦਾ ਫੈਸਲਾ ਕਰ ਲਿਆ। ਅਤੇ ਰਜਿੰਦਰ ਦਵਾੜੀ ਨੋਵਾਕੋਟ ਦੇ ਸਥਿਤ ਤ੍ਰਿਭੁਵਨ ਤ੍ਰਿਸ਼ਲੀ ਸੈਕੰਡਰੀ ਸਕੂਲ ਦੇ ਹੈੱਡ ਟੀਚਰ ਨੇ ਅਤੇ ਸਕੂਲ ਦੇ ਵਿੱਚ ਕੁੱਲ 1600 ਜਿਹੜੇ ਵਿਦਿਆਰਥੀ ਪੜ੍ਹਦੇ ਨੇ, ਤਾਂ ਉਹਨਾਂ ਨੇ 900 ਤੋਂ ਉੱਤੇ ਜਿਹੜੇ ਨੇ ਉਸ ਸਮੇਂ ਦੇ ਵਿੱਚ ਜੋ ਵਿਦਿਆਰਥੀ ਸਕੂਲ ਦੇ ਵਿੱਚ ਸਨ ਉਹਨਾਂ ਦੀਆਂ ਜਾਨਾਂ ਬਚਾਈਆਂ ਨੇ ਅਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸਲੂਟ ਹੈ ਜੀ ਇਸ ਤਰ੍ਹਾਂ ਦੀ ਸੋਚ ਨੂੰ ਵੀ। ਦੂਸਰੇ ਪਾਸੇ ਭਗਵੰਤ ਮਾਨ ਪੰਜਾਬ ਦੀ ਗੱਲ ਕਰਦੇ ਹਾਂ। ਭਗਵੰਤ ਮਾਨ ਦੇ ਜੀਵਨ ਦੇ ਉੱਤੇ ਆਧਾਰਿਤ ਦਸਤਾਵੇਜ਼ ਸਤੋਜ ਤੋਂ ਸੰਸਦ ਤੱਕ ਰਿਲੀਜ਼ ਹੋ ਗਈ ਹੈ ਅਤੇ ਦੇਖਦੇ ਹੁਣ ਕਿਸਾਨ ਅਤੇ ਮੁਲਾਜ਼ਮ ਸਤੋਜ ਤੋਂ ਹੁਣ ਕਿੱਥੇ ਜਾ ਕੇ ਛੱਡ ਕੇ ਆਉਂਦੇ ਨੇ ਇਹਨਾਂ ਨੂੰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੀਵਨ 'ਤੇ ਆਧਾਰਿਤ ਫਿਲਮ ਸਤੋਜ ਤੋਂ ਸੰਸਦ ਤੱਕ ਅੱਜ ਸ਼ਾਮ ਰਿਲੀਜ਼ ਕੀਤੀ ਗਈ ਹੈ ਅਤੇ ਡਿਸਕਵਰੀ ਚੈਨਲ ਇੰਡੀਆ ਨੇ ਇਹ 45 ਮਿੰਟ ਦੀ ਵਿਸ਼ੇਸ਼ ਦਸਤਾਵੇਜ਼ੀ ਫਿਲਮ 7 ਵੱਖ ਵੱਖ ਭਾਸ਼ਾਵਾਂ 'ਚ ਤਿਆਰ ਕੀਤੀ ਹੈ। ਇਸ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਸਤੋਜ ਦੇ ਆਮ ਘਰ ਤੋਂ ਉੱਠ ਕੇ ਕਲਾਕਾਰ ਵਜੋਂ ਪਛਾਣ ਬਣਾਉਣ, ਸੰਸਦ ਮੈਂਬਰ ਬਣਨ ਅਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜਣ ਦਾ ਸਫ਼ਰ ਦਰਸਾਇਆ ਗਿਆ। ਇਸ ਫਿਲਮ ਦੇ ਰਾਹੀਂ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਉਹਨਾਂ ਦੇ ਬਚਪਨ ਦੀਆਂ ਅਹਿਮ ਯਾਦਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਖੁਦ ਖੇਤਾਂ ਦੇ ਵਿੱਚ ਕੰਮ ਕਰਨ, ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਅਤੇ ਪੰਜਾਬ ਦੇ ਹਾਲਾਤ ਨੇੜਿਓਂ ਦੇਖਣ ਦੇ ਆਪਣੇ ਤਜ਼ਰਬੇ ਬਿਆਨ ਕੀਤੇ ਹੈ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਫਿਲਮ ਦੇ ਵਿੱਚ ਪੰਜਾਬ ਦੀ ਭਲਾਈ ਪ੍ਰਤੀ ਉਹਨਾਂ ਦੀ ਸੋਚ ਦਾ ਜ਼ਿਕਰ ਕਰ ਮਾਰਿਆ। ਇਸੇ ਤਰ੍ਹਾਂ ਅਦਾਕਾਰ ਬਿਨੂ ਢਿੱਲੋਂ, ਕਰਮਜੀਤ ਅਨਮੋਲ ਅਤੇ ਗਾਇਕ ਮੁਹੰਮਦ ਸਦੀਕ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਮਾਨ ਨੇ ਵਿਅੰਗਕਾਰ ਦੇ ਵਜੋਂ ਲੋਕਾਂ ਦੀਆਂ ਜ਼ਮੀਨੀ ਸਮੱਸਿਆਵਾਂ ਉਭਾਰ ਕੇ ਕੌਮਾਂਤਰੀ ਪੱਧਰ ਦੇ ਉੱਤੇ ਨਾਮਨਾ ਜਿਹੜਾ ਖੱਟਿਆ ਦੱਸਿਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਇਹ ਸਾਰੀਆਂ ਜ਼ਮੀਨੀ ਜੋ ਸਮੱਸਿਆਵਾਂ ਸਨ ਉਹਨਾਂ ਦੇ 5 ਸਾਲਾਂ ਦੇ ਵਿੱਚ ਆਉਣ ਦੇ ਨਾਲ ਹੱਲ ਹੋਈਆਂ ਕਿ ਨਹੀਂ ਹੋਈਆਂ, ਬਹੁਤ ਵੱਡਾ ਸਵਾਲ ਹੈ। ਇਹੀ ਤਾਂ ਅਸੀਂ ਹਰ ਵੇਲੇ ਜਤਾਉਂਦੇ ਹਾਂ, ਗੱਲ ਕਰਦੇ ਹਾਂ ਕਿ ਭਾਈ ਉਹਨਾਂ ਤੋਂ ਵੱਧ ਜਿਹੜਾ ਪੰਜਾਬ ਦੀ ਸਥਿਤੀ, ਪਿੰਡਾਂ ਦੀ ਸਥਿਤੀ ਜਾਂ ਸਮੱਸਿਆ ਦੇ ਬਾਰੇ ਕੌਣ ਜਾਣਕਾਰੀ ਰੱਖ ਸਕਦਾ ਹੈ। ਪਰ ਅਫਸੋਸ, ਜਦੋਂ ਕੁਰਸੀ ਮਿਲ ਜਾਂਦੀ ਹੈ ਤਾਂ ਫਿਰ ਕਹਿੰਦੇ ਨੇ ਸਰਪੰਚਾਂ ਦਾ ਪੰਚਾਂ ਦਾ ਕਿਹਾ ਸਿਰ ਮੱਥੇ ਅਤੇ ਪਰਨਾਲਾ ਉੱਥੇ ਦਾ ਉੱਥੇ। ਭਾਜਪਾ ਨੇ ਵੀ ਮੁੱਖ ਮੰਤਰੀ ਦੇ ਖਿਲਾਫ਼ ਫਿਲਮ ਜਾਰੀ ਕੀਤੀ ਹੈ। ਪੰਜਾਬ ਭਾਜਪਾ ਨੇ ਵੀ ਮੁੱਖ ਮੰਤਰੀ ਦੇ ਖਿਲਾਫ਼ 1 ਘੰਟੇ ਦੀ ਫਿਲਮ ਜਾਰੀ ਕਰ ਦਿੱਤੀ ਅਤੇ ਇਸ ਫਿਲਮ ਦੇ ਰਾਹੀਂ ਭਗਵੰਤ ਮਾਨ ਦੇ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਅਤੇ ਸੱਤਾ ਦੇ ਵਿੱਚ ਆਉਣ ਮਗਰੋਂ ਬਦਲੇ ਰਵੱਈਏ ਨੂੰ ਪੇਸ਼ ਕੀਤਾ ਹੈ। ਫਿਲਮ ਦੇ ਵਿੱਚ ਦਰਸਾਇਆ ਗਿਆ ਕਿ ਕਿਵੇਂ ਧਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਹੁਣ ਆਪਣੇ ਹੱਕ ਮੰਗਦੇ ਲੋਕਾਂ 'ਤੇ ਲਾਠੀਚਾਰਜ ਕਰਵਾ ਰਹੀ ਹੈ ਅਤੇ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਨਸ਼ਿਆਂ ਦੇ ਮੌਜੂਦਾ ਹਾਲਾਤ ਅਤੇ ਹੋਰ ਮੁੱਦਿਆਂ ਦੇ ਉੱਤੇ ਵੀ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਮੋਂ ਫਿਲਮੀ ਕੰਮ ਹੋ ਗਿਆ ਜੀ ਕਿੱਕਲੀ ਤੋਂ। ਦੂਸਰੇ ਪਾਸੇ ਪੰਜਾਬ ਦੇ ਵਿੱਚੋਂ ਵੀ VIP ਕਲਚਰ ਜਿਹੜਾ ਖਤਮ ਕਰੇਗੀ ਭਾਜਪਾ ਦਾਅਵਾ ਕਰ ਰਹੀ ਹੈ। ਪੰਜਾਬ ਭਾਜਪਾ ਨੇ ਹੁਣ ਸੂਬੇ ਦੇ ਵਿੱਚੋਂ ਵੀ ਜਿਹੜਾ VIP ਕਲਚਰ ਖਤਮ ਕਰਨ ਵੱਲ ਨੂੰ ਇਸ਼ਾਰਾ ਕੀਤਾ ਹੈ। ਭਾਜਪਾ ਦੇ ਨਵੇਂ ਇੰਚਾਰਜ ਡਾਕਟਰ ਸਤੀਸ਼ ਪੁਨੀਆ ਨੇ ਅੱਜ ਇਸ ਦੀ ਨੀਂਹ ਰੱਖ ਦਿੱਤੀ। ਦੇਖਣਾ ਹੋਏਗਾ ਕਿ ਪੰਜਾਬ ਭਾਜਪਾ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ VIP ਕਲਚਰ ਦੇ ਖਾਤਮੇ ਨੂੰ ਇੱਕ ਏਜੰਡੇ ਦੇ ਵਜੋਂ ਹਿੱਸਾ ਬਣਾਉਂਦੀ ਹੈ ਜਾਂ ਨਹੀਂ। ਡਾਕਟਰ ਸਤੀਸ਼ ਪੁਨੀਆ ਨੇ ਪੰਜਾਬ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਪੀਲ ਜਾਰੀ ਕੀਤੀ ਜੋ VIP ਕਲਚਰ ਤੋਂ ਕਿਨਾਰਾ ਕਰਨ ਦੇ ਨਾਲ ਸੰਬੰਧਿਤ ਹੈ। ਪੰਜਾਬ ਭਾਜਪਾ ਦੇ ਇੰਚਾਰਜ ਡਾਕਟਰ ਸਤੀਸ਼ ਪੁਨੀਆ ਨੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਸਵਾਗਤ ਦੇ ਵਿੱਚ ਕੋਈ ਵੀ ਗੁਲਦਸਤੇ ਭੇਟ ਨਾ ਕੀਤੇ ਜਾਣ ਅਤੇ ਨਾ ਹੀ ਕਿਸੇ ਕਿਸਮ ਦਾ ਤੋਹਫ਼ਾ ਦਿੱਤਾ ਜਾਵੇ। ਸਮਾਗਮ ਵੀ ਜਿਹੜਾ ਸਧਾਰਨ ਰੱਖੇ ਜਾਣ ਅਤੇ ਉਹ ਮਹਿੰਗੇ ਤੋਹਫ਼ਿਆਂ ਤੋਂ ਪਰਹੇਜ਼ ਕਰਨਗੇ। ਵੈਸੇ ਤੁਸੀਂ ਭਾਈ ਓਫੀਸ਼ੀਅਲ ਤੌਰ ਦੇ ਉੱਤੇ ਲੈ ਵੀ ਨਹੀਂ ਸਕਦੇ ਤੋਹਫ਼ੇ ਤਾਂ। ਪੁਨੀਆ ਨੇ ਕਿਹਾ ਕਿ ਚੰਗਾ ਹੋਵੇ ਕਿ ਇਸ ਕਲਚਰ ਤੋਂ ਲਾਂਭੇ ਹੋ ਕੇ ਕਿਸੇ ਗਰੀਬ ਬੱਚੇ ਦੀ ਮਦਦ ਕੀਤੀ ਜਾਵੇ ਅਤੇ ਅੰਗਹੀਣ ਜਾਂ ਅਨਾਥ ਆਸ਼ਰਮ ਦੇ ਵਿੱਚ ਭਲਾਈ ਦਾ ਕੰਮ ਕੀਤਾ ਜਾਵੇ। ਗੁਲਦਸਤੇ ਦੀ ਥਾਂ ਉਹਨਾਂ ਨੂੰ ਸਿਰਫ ਇੱਕ ਫੁੱਲ ਹੀ ਦਿੱਤਾ ਜਾਵੇ। ਅੱਜ ਜਦੋਂ ਡਾਕਟਰ ਪੁਨੀਆ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਉੱਤੇ ਪਹੁੰਚੇ ਹੈ ਤਾਂ ਭਾਜਪਾ ਆਗੂਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਸਵਾਗਤ ਕਰਨ ਵਾਲਿਆਂ ਦੇ ਹੱਥਾਂ ਦੇ ਵਿੱਚ ਗੁਲਦਸਤੇ ਨਹੀਂ ਬਲਕਿ ਇੱਕ ਇੱਕ ਫੁੱਲ ਸਨ, ਜਿਸ ਕਰਕੇ ਡਾਕਟਰ ਪੁਨੀਆ ਦੀ ਅਪੀਲ ਦਾ ਅਸਰ ਵੀ ਸਵਾਗਤੀ ਪ੍ਰੋਗਰਾਮ ਦੇ ਵਿੱਚ ਦਿਖ ਰਿਹਾ ਸੀ। ਭਾਜਪਾ ਦਫ਼ਤਰ ਦੇ ਵਿੱਚ ਡਾਕਟਰ ਪੁਨੀਆ ਦੇ ਕੇਸਰੀ ਦਸਤਾਰ ਵੀ ਜਿਹੜੀ ਸਜਾਈ ਗਈ ਤੇ ਆਮ ਆਦਮੀ ਪਾਰਟੀ ਦਾ ਤਾਂ ਆਪਣਾ ਏਜੰਡਾ ਹੀ ਕਹਿੰਦੇ VIP ਕਲਚਰ ਖਤਮ ਕਰਨ ਦਾ ਸੀ ਤੇ ਲਾਲ ਬੱਤੀ ਕਲਚਰ, ਤੋਹਫ਼ਾ ਕਲਚਰ, ਗਨਮੈਨ ਕਲਚਰ ਆਦਿ ਸਭ ਨੂੰ ਆਪ ਨੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਕਿੱਥੇ ਹੈ। ਆਪ ਸਰਕਾਰ ਨੇ ਦਸੰਬਰ 2022 ਦੇ ਵਿੱਚ ਪੱਤਰ ਜਾਰੀ ਕਰਕੇ ਸਰਕਟ ਹਾਊਸਾਂ ਦੇ ਵਿੱਚ ਵੀ VIP ਪੀਜ਼ ਦੇ ਜਿਹੜੇ ਠਹਿਰਨ ਦੀ ਗੱਲ ਕੀਤੀ ਸੀ, ਪਰ ਮਗਰੋਂ ਸਾਰੇ VIPs ਦੇ ਨੇ ਸਰਕਟ ਹਾਊਸਾਂ ਦੇ ਵੱਲ ਮੂੰਹ ਹੀ ਨਹੀਂ ਕੀਤਾ। ਕਹਿੰਦੇ ਆਪ ਦੀਆਂ ਅਹਿਮ ਹਸਤੀਆਂ ਨੇ ਪੰਜਾਬ ਦੇ 5 ਤਾਰਾ ਹੋਟਲਾਂ ਦੇ ਵਿੱਚ ਠਹਿਰ ਕੀਤੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਆਪਣੇ ਕਾਰਜਕਾਲ ਦੇ ਦੌਰਾਨ ਸਰਕਟ ਹਾਊਸ ਦੇ ਵਿੱਚ ਠਹਿਰਦੇ ਹੁੰਦੇ ਸਨ ਤੇ ਅਮਰਿੰਦਰ ਸਿੰਘ ਨੇ ਵੀ ਪਹਿਲੀ ਕੈਬਨਿਟ ਦੇ ਵਿੱਚ 18 ਮਾਰਚ 2017 ਨੂੰ ਲਾਲ ਬੱਤੀ ਕਲਚਰ ਦੇ ਖਾਤਮੇ ਦਾ ਐਲਾਨ ਕੀਤਾ ਸੀ। ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਸਮੇਂ ਦੇ ਵਿੱਚ ਵਿਗਾਰ ਕਲਚਰ ਦੇ ਖਾਤਮੇ ਦਾ ਐਲਾਨ ਕੀਤਾ ਤੇ ਅਮਰਿੰਦਰ ਸਰਕਾਰ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਮਗਰੋਂ ਵਿਧਾਇਕਾਂ ਅਤੇ ਮੰਤਰੀਆਂ ਦੀ ਜਾਇਦਾਦ ਦੇ ਵੇਰਵੇ ਹਰ ਸਾਲ ਜਨਤਕ ਕਰਨ ਦਾ ਐਲਾਨ ਕੀਤਾ ਸੀ। ਇਹੋ ਹੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੁਹਰਾਈ। ਕੋਈ ਵੀ ਸਰਕਾਰ ਵੀ ਜਿਹੜੀ ਸੀ VIP ਕਲਚਰ ਨੂੰ ਖਤਮ ਨਹੀਂ ਕਰ ਰਹੀ ਹੈ ਤੇ VIPs ਦੇ ਦੌਰਿਆਂ ਮੌਕੇ ਅੱਜ ਵੀ ਪੰਜਾਬ ਦੇ ਵਿੱਚ ਪੁਲਿਸ ਰੂਟ ਜਿਹੜੇ ਲੱਗਦੇ ਨੇ। ਦੂਸਰੇ ਪਾਸੇ ਰਾਜਾ ਵੜਿੰਗ ਦੇਖਦੇ ਆ ਕੀ ਕੁਝ ਕਰਦੇ ਆ। ਕੌਮੀ ਕਮਿਸ਼ਨ ਦੇ ਵੱਲੋਂ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਹੋ ਗਏ ਆ। ਮਰਹੂਮ ਬੂਟਾ ਸਿੰਘ ਦੇ ਖਿਲਾਫ ਟਿੱਪਣੀਆਂ ਵੜਿੰਗ ਦੇ ਉੱਤੇ ਪੈ ਸਕਦੀਆਂ ਨੇ ਭਾਰੂ ਤੇ ਦੇਖਦੇ ਆ ਕਿਹੜੇ ਪੱਤਣ ਦਾ ਤਾਰੂ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 5 ਦਿਨਾਂ ਦੇ ਅੰਦਰ ਗ੍ਰਿਫਤਾਰ ਕੀਤੇ ਜਾਣ ਦੇ ਹੁਕਮ ਸੁਣਾਏ ਨੇ, ਜਿਸ ਦੇ ਨਾਲ ਹੁਣ ਵੜਿੰਗ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਤੇ ਮਾਮਲਾ ਤਰਨ ਤਾਰਨ ਦੇ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿਰੁੱਧ ਕਥਿਤ ਤੌਰ ਦੇ ਉੱਤੇ ਮੰਦੀ ਸ਼ਬਦਾਵਲੀ ਵਰਤਣ ਦਾ ਹੈ। ਰਾਜਾ ਵੜਿੰਗ ਨੇ ਤਰਨ ਤਾਰਨ ਦੀ ਜ਼ਮੀਨੀ ਚੋਣ ਦੇ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਦੇ ਖਿਲਾਫ਼ ਕਥਿਤ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਤੇ ਵੜਿੰਗ ਜੋ ਪਹਿਲਾਂ ਹੀ ਕਾਂਗਰਸ ਦੀ ਅੰਦਰੂਨੀ ਜੰਗ ਦੇ ਵਿੱਚ ਉਲਝੇ ਹੋਏ ਨੇ ਉਹਨਾਂ ਦੇ ਲਈ ਕੌਮੀ ਕਮਿਸ਼ਨ ਦਾ ਫੈਸਲਾ ਨਵੀਂ ਚੁਣੌਤੀ ਬਣੇਗਾ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਅੱਜ ਇਸ ਉਪਰੋਕਤ ਮਾਮਲੇ ਦੀ ਸੁਣਵਾਈ ਕੀਤੀ ਹੈ ਤੇ ਇਸ ਮੌਕੇ ਪੰਜਾਬ ਪੁਲਿਸ ਦੇ ਤਰਫੋਂ DSP ਹਰਪ੍ਰੀਤ ਸਿੰਘ ਤੇ DSP ਜਿਹੜੇ ਨੇ EO ਅਤੇ ਸਾਈਬਰ ਕ੍ਰਾਈਮ ਗੁਲਜ਼ਾਰ ਸਿੰਘ ਪੇਸ਼ ਹੋਏ ਹੈ। ਇਸ ਮੌਕੇ ਪਟੀਸ਼ਨਰ ਸਰਬਜੋਤ ਸਿੰਘ ਜੋ ਕਿ ਮਰਹੂਮ ਬੂਟਾ ਸਿੰਘ ਦੇ ਸਪੁੱਤਰ ਨੇ ਉਹ ਵੀ ਹਾਜ਼ਰ ਸਨ ਤੇ ਕੌਮੀ ਕਮਿਸ਼ਨ ਨੇ ਪੰਜਾਬ ਪੁਲਿਸ ਦੀ ਜਿਹੜੀ ਹੈ ਢਿੱਲੀ ਕਾਰਜਗੁਜ਼ਾਰੀ ਦੇ ਉੱਤੇ ਉਂਗਲ ਉਠਾਈ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੇ ਐਕਸ਼ਨ ਟੇਕਨ ਰਿਪੋਰਟ ਸੌਂਪਣ ਦੇ ਵਿੱਚ ਹੋ ਰਹੀ ਦੇਰੀ ਦੇ ਉੱਤੇ ਗੰਭੀਰ ਚਿੰਤਾ ਜਿਹੜੀ ਪ੍ਰਗਟ ਕੀਤੀ ਹੈ। ਕੌਮੀ ਕਮਿਸ਼ਨ ਨੇ 5 ਮਈ 2026 ਨੂੰ ਹੋਈ ਸੁਣਵਾਈ ਦੇ ਦੌਰਾਨ ਨਿਯਮਾਂ ਦੇ ਅਨੁਸਾਰ ਤੈਅ ਸਮੇਂ ਦੇ ਅੰਦਰ ਜਾਂਚ ਪੂਰੀ ਕਰਨ ਦੀ ਸਿਫਾਰਿਸ਼ ਕੀਤੀ ਸੀ। ਕੌਮੀ ਕਮਿਸ਼ਨ ਨੇ ਪਟੀਸ਼ਨ ਨਰ ਜਿਹੜਾ ਸੀਗਾ ਸਰਬਜੋਤ ਸਿੰਘ ਦੀ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਹਨਾਂ ਨੂੰ ਕਥਿਤ ਮੁਲਜ਼ਮਾਂ ਦੇ ਵੱਲੋਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਨੇ। ਇਸ ਤੋਂ ਇਲਾਵਾ 30 ਦਿਨਾਂ ਦੇ ਅੰਦਰ ਅੰਦਰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਕੌਮੀ ਕਮਿਸ਼ਨ ਨੇ ਅੱਜ ਸੰਬੰਧਿਤ ਅਧਿਕਾਰੀਆਂ ਨੂੰ ਕਾਨੂੰਨ ਦੇ ਅਨੁਸਾਰ ਇਸ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਲਈ ਜ਼ਰੂਰੀ ਕਦਮ ਚੁੱਕਣ ਤੇ 5 ਦਿਨਾਂ ਦੇ ਅੰਦਰ ਅੰਦਰ ਇਸ ਕਾਰਵਾਈ ਦੀ ਸਥਿਤੀ ਕਮਿਸ਼ਨ ਨੂੰ ਸੌਂਪਣ ਦੀ ਸਿਫਾਰਿਸ਼ ਕੀਤੀ ਹੈ। ਕਮਿਸ਼ਨ ਨੇ ਜਾਂਚ ਜਲਦੀ ਤੋਂ ਜਲਦੀ ਪੂਰੀ ਕਰਨ ਤੋਂ ਇਲਾਵਾ ਬਿਨਾਂ ਕਿਸੇ ਦੇਰੀ ਦੇ ਸਮਰਥਨ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਖਲ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਨੇ। ਅੱਜ ਬੇਅੰਤ ਸਿੰਘ ਕਤਲਕਾਂਡ ਨੂੰ ਜਿਹੜੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਨੇ। 31 ਸਾਲਾਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਫਿਰ ਗਰਮਾਇਆ ਹੈ ਪੰਥਕ ਮੁੱਦਾ। ਰਾਜੋਆਣਾ ਦੇ ਵੱਲੋਂ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦੇ ਵਜੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਭੈਣ ਰਾਹੀਂ ਇਸ਼ਤਿਹਾਰ ਜਾਰੀ ਕਰਕੇ ਰਾਜੋਆਣਾ ਨੇ ਸਪਸ਼ਟ ਕੀਤਾ ਆਪਣਾ ਸਟੈਂਡ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੁਣਾਂ ਦੇ ਕਤਲ ਦੇ ਕਰੀਬ 31 ਸਾਲਾਂ ਦੇ ਬਾਅਦ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੂਆਣਾ ਵੱਲੋਂ ਆਪਣੀ ਭੈਣ ਦੇ ਰਾਹੀਂ ਅਖ਼ਬਾਰੀ ਇਸ਼ਤਿਹਾਰ ਦੇ ਕੇ ਆਪਣੇ ਸਾਥੀ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦੇ ਵਜੋਂ ਸ਼ਰਧਾਂਜਲੀ ਦੇਣ ਦੇ ਮਾਮਲੇ ਨੇ ਪੰਜਾਬ ਦੇ ਇਤਿਹਾਸਕ ਤੇ ਗੰਭੀਰ ਪੰਥਕ ਮੁੱਦਿਆਂ ਨੂੰ ਇੱਕ ਵਾਰ ਫਿਰ ਸਿਆਸੀ ਕੇਂਦਰ ਵਿੱਚ ਜਿਹੜਾ ਲਿਆ ਕੇ ਖੜਾ ਕਰ ਦਿੱਤਾ ਹੈ। ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਰਾਜੂਆਣਾ ਨੂੰ 1995 ਦੇ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੇ ਵਜੋਂ ਭੂਮਿਕਾ ਨਿਭਾਈ ਸੀ। ਰਾਜੂਆਣਾ ਦਾ ਇਹ ਸੁਨੇਹਾ ਅਜਿਹੇ ਸਮੇਂ ਆਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਵੱਲੋਂ ਰਾਜੂਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਹਦੇ ਲਈ ਯਤਨ ਤੇਜ਼ ਕੀਤੇ ਨੇ ਅਤੇ 2 ਦਿਨ ਪਹਿਲਾਂ ਹੀ ਪੰਜਾਬ ਭਰ ਦੇ ਗੁਰਦੁਆਰਿਆਂ ਦੇ ਵਿੱਚ ਰਿਹਾਈ ਦੇ ਲਈ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੀ ਸਜ਼ਾ ਦੇ ਵਿੱਚ ਦੇਰੀ ਦੇ ਆਧਾਰ ਦੇ ਉੱਤੇ ਰਾਜੂਆਣਾ ਦੀ ਰਹਿਮ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਲਈ ਸਹਿਮਤ ਹੋਈ ਹੈ। ਇਹ ਸ਼ਰਧਾਂਜਲੀ ਸਿਰਫ ਇੱਕ ਸਾਲਾਨਾ ਬਿਆਨ ਨਹੀਂ, ਸਗੋਂ ਰਾਜੂਆਣਾ ਦੇ ਉਸ ਪੁਰਾਣੇ ਸਟੈਂਡ ਦੀ ਪੁਸ਼ਟੀ ਹੈ ਜਿਸ ਦੇ ਉੱਤੇ ਉਹ ਅੱਜ ਵੀ ਕਾਇਮ ਨੇ। ਇਹ ਬਿਆਨ ਉਸ ਸਮੇਂ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸੇ ਕੇਸ ਦੇ ਇੱਕ ਹੋਰ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਅਤੇ ਬਿਮਾਰ ਮਾਤਾ ਦੀ ਹਾਲਤ ਦਾ ਹਵਾਲਾ ਦਿੰਦਿਆਂ 10 ਦਿਨਾਂ ਦੀ ਪੈਰੋਲ ਦੇ ਲਈ ਪਹਿਲਕਦਮੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਇਸ ਕਦਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਵੋਟਰਾਂ ਤੱਕ ਪਹੁੰਚ ਬਣਾਉਣ ਦੇ ਯਤਨ ਦੇ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਮਿਲ ਰਹੀ ਪੈਰੋਲ ਦੇ ਮੁਕਾਬਲੇ ਬੰਦੀ ਸਿੰਘਾਂ ਦੀ ਲੰਮੀ ਹਿਰਾਸਤ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਅਸਮਾਨ ਵਿਹਾਰ ਜਿਹੜਾ ਹੈ ਇੱਕ ਮਤਲਬ ਕਿ ਬਰਾਬਰ ਦਾ ਵਿਹਾਰ ਦੇ ਲਾਏ ਜਾ ਰਹੇ ਦੋਸ਼ਾਂ ਨੇ ਇਸ ਬਹਿਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਅਤੇ ਇੱਕ ਪਾਸੇ ਚਲੋ ਇਹ ਜਿਤਾਇਆ ਵੀ ਜਾ ਰਿਹਾ ਹੋਰ ਸਾਰੀਆਂ ਚੀਜ਼ਾਂ ਸਾਡੇ ਉਹ ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀ ਇਹੀ ਤਾਂ ਫਰਕ ਹੈ ਜੀ ਚਲੋ ਜੋ ਸਮਿਆਂ ਦੇ ਹਾਲਾਤਾਂ ਦੇ ਵਿੱਚ ਹੋਇਆ ਹੋਇਆ ਹੈ ਪਰ ਉਹਨੂੰ ਦੁਬਾਰਾ ਦੁਹਰਾਉਣਾ ਇਹ ਵੀ ਚੰਗੇ ਕੰਮ ਨਹੀਂ ਹੈ। ਦੂਸਰੇ ਪਾਸੇ ਜੇ ਕਹਿੰਦੇ ਪੰਜਾਬ ਦੇ ਮੁਲਾਜ਼ਮ ਸੰਪਰਕ ਕਰਨਗੇ ਤਾਂ ਸਰਕਾਰ ਦੇ ਨਾਲ ਗੱਲਬਾਤ ਕਰਾਂਗਾ। ਗੁਲਾਬ ਸਿੰਘ ਜਿਹੜੇ ਨੇ ਕਟਾਰੀਆ ਉਹਨਾਂ ਨੇ ਸੰਕੇਤ ਦੇ ਦਿੱਤਾ ਹੈ ਅੱਜ ਮੁਲਾਜ਼ਮਾਂ ਨੂੰ। ਪੰਜਾਬ ਦੇ ਵਿੱਚ ਮੁਲਾਜ਼ਮ DA ਦੇ ਉੱਤੇ ਹੋਰ ਮਸਲੇ ਹੱਲ ਨਾ ਹੋਣ ਦੇ ਉੱਤੇ ਸੰਘਰਸ਼ ਕਰ ਰਿਹਾ ਹੈ। ਇਸ ਦੇ ਦੌਰਾਨ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕਿਹਾ ਹੈ ਕਿ ਇਹ ਮਾਮਲਾ ਸੂਬਾ ਸਰਕਾਰ ਅਤੇ ਮੁਲਾਜ਼ਮਾਂ ਦਾ ਹੈ ਪਰ ਜੇਕਰ ਪ੍ਰਦਰਸ਼ਨ ਕਰ ਰਹੇ ਜਿਹੜੇ ਮੁਲਾਜ਼ਮ ਹੈ ਆਪਣੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਮੇਰੇ ਕੋਲ ਜਾਂ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰਦੇ ਰਹੇ ਤਾਂ ਉਹ ਇਸ ਦੇ ਬਾਰੇ ਜ਼ਰੂਰ ਸਰਕਾਰ ਦੇ ਨਾਲ ਗੱਲਬਾਤ ਕਰਨਗੇ। ਉਹਨਾਂ ਇਹ ਵੀ ਮੰਨਿਆ ਕਿ ਚੋਣਾਂ ਦੇ ਨੇੜੇ ਆਉਂਦਿਆਂ ਅਜਿਹੇ ਹਾਲਾਤ ਅਤੇ ਵਿਰੋਧ ਪ੍ਰਦਰਸ਼ਨ ਆਮ ਤੌਰ ਦੇ ਉੱਤੇ ਦੇਖਣ ਨੂੰ ਮਿਲਦੇ ਹੈ। ਲੁਧਿਆਣਾ ਦੇ PAU ਵਿਖੇ ਇੱਕ ਸਮਾਗਮ ਦੇ ਦੌਰਾਨ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਰਾਜਪਾਲ ਨੇ ਇਹ ਸ਼ਬਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਹੈ। ਮੁਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਲੰਬਤ ਮਹਿੰਗਾਈ ਭੱਤੇ DA ਦੀਆਂ ਕਿਸ਼ਤਾਂ ਜਾਰੀ ਕਰਨਾ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਇਆ DA DR ਦੀਆਂ ਜਿਹੜੀਆਂ ਕਿਸ਼ਤਾਂ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਅਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਭੁਗਤਾਨ ਨਾ ਹੋਣ ਕਾਰਨ ਜਿਹੜਾ ਹੈ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਤੇ ਜਿਹੜਾ ਕਰ ਦਿੱਤਾ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ BJP ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਮੈਦਾਨ ਦੇ ਵਿੱਚ ਘੁੱਦ ਪਿਆ। ਭਾਰਤੀ ਜਨਤਾ ਪਾਰਟੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗੱਠਜੋੜ ਹੋਣ ਦੀਆਂ ਚੱਲ ਰਹੀਆਂ ਅਟਕਲਾਂ ਦਰਮਿਆਨ ਅਕਾਲੀ ਦਲ ਦਾ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਸਿਆਸੀ ਸਮੀਕਰਨਾਂ ਦੇ ਵਿੱਚ ਆਪਣਾ ਹਿੱਸਾ ਬਣਾਉਣ ਦੇ ਲਈ ਸਰਗਰਮ ਹੋ ਗਿਆ। ਪ੍ਰਧਾਨ ਮੰਤਰੀ ਦਫ਼ਤਰ ਜਿਹੜਾ PMO ਨਾਲ ਆਪਣੀ ਨੇੜਤਾ ਦਿਖਾਉਣ ਦੇ ਇੱਕ ਵੱਡੇ ਕਦਮ ਦੇ ਤਹਿਤ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਜੋ ਬਾਅਦ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜ ਦਿੱਤਾ ਗਿਆ ਅਤੇ ਇਸ ਪੱਤਰ ਦੇ ਵਿੱਚ ਬੱਬਰ ਖਾਲਸਾ ਦੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਨਾਜ਼ੁਕ ਹਾਲਤ ਦਾ ਹਵਾਲਾ ਦਿੰਦਿਆਂ ਉਹਨਾਂ ਦੀ ਪੈਰੋਲ ਦੀ ਮੰਗ ਵੀ ਕੀਤੀ ਗਈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਗੇ 2 ਵਾਰ ਬੇਨਤੀ ਪੱਤਰ ਭੇਜ ਕੇ ਹਵਾਰਾ ਦੀ ਪੈਰੋਲ ਦੀ ਸਿਫਾਰਿਸ਼ ਕੀਤੀ ਸੀ। ਸ਼ਨੀਵਾਰ ਨੂੰ ਹਵਾਰਾ ਦੀ ਭੈਣ ਨੇ ਵੀ ਇਸੇ ਮੰਗ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਚੰਦੂ ਮਾਜਰਾ ਦੇ ਇਸ ਕਦਮ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਚਾਨਕ ਸੂਬੇ ਦੀ ਰਾਜਨੀਤੀ ਦੇ ਕੇਂਦਰ ਦੇ ਵਿੱਚ ਲਿਆ ਕੇ ਖੜਾ ਕੀਤਾ। ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਹਲਕਾ ਇੰਚਾਰਜ ਕੋਆਰਡੀਨੇਟਰ ਤਾਇਨਾਤ ਕਰ ਦਿੱਤੇ ਹੈ ਅਤੇ ਇਸ ਤੋਂ ਪਹਿਲਾਂ ਪਾਰਟੀ ਮੁਖੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਭਾਜਪਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਗੱਠਜੋੜ ਹੁੰਦਾ ਹੈ ਤਾਂ ਇਹ ਸਪਸ਼ਟ ਏਜੰਡੇ ਦੇ ਆਧਾਰ ਦੇ ਉੱਤੇ ਹੀ ਹੋਵੇਗਾ। ਇਹ ਸਿਆਸੀ ਘਟਨਾਕ੍ਰਮ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਰਣਨੀਤੀਕਾਰ ਸੀ ਆਰ ਪਟੇਲ ਵਿਚਾਲੇ ਹੋਏ ਮੁਲਾਕਾਤ ਤੋਂ ਤੁਰੰਤ ਬਾਅਦ ਸਾਹਮਣੇ ਆਏ ਹੈ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਜਪਾ ਵੱਲੋਂ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦੇ ਇਰਾਦੇ ਦਾ ਸੰਕੇਤ ਦਿੰਦਾ ਹੈ। ਇਸੇ ਤਰ੍ਹਾਂ ਇੰਡੀਆ ਦੇ ਡੀ ਐਨ ਏ ਦੇ ਵਿੱਚ ਅਨੇਕਤਾ ਦੇ ਵਿੱਚ ਏਕਤਾ ਹੈ। ਮੋਹਨ ਭਾਗਵਤ ਇਹ ਕਹਿੰਦੇ ਆ ਭਾਈ ਨਿਊਯਾਰਕ ਦੇ ਵਿੱਚ ਕਹਿੰਦੇ ਨੇ ਕਿ ਭਾਈ ਰਾਸ਼ਟਰੀ ਸਵੈ ਸੇਵਕ ਸੰਘ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦੇ ਡੀ ਐਨ ਏ ਦੇ ਵਿੱਚ ਜਿਹੜੀ ਹੈ ਅਨੇਕਤਾ ਦੇ ਵਿੱਚ ਏਕਤਾ ਹੈ। ਉਹਨਾਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਇਸ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਤਿਕਾਰਿਆ ਅਤੇ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਮੈਡੀਸਨ ਸਕੁਆਇਰ ਗਾਰਡਨ ਦੇ ਪ੍ਰਸਿੱਧ ਇਨਫੋਰਸਿਸ ਥੀਏਟਰ ਦੇ ਵਿੱਚ ਰੈਲੀ ਦੇ ਦੌਰਾਨ ਭਾਰਤੀ ਅਮਰੀਕੀ ਭਾਈਚਾਰੇ ਦੇ 6,000 ਤੋਂ ਵੱਧ ਮੈਂਬਰਾਂ ਅਤੇ ਅੰਤਰ ਧਰਮ ਆਗੂਆਂ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਵੰਨ ਸੁਵੰਨਤਾ ਨੂੰ ਅਪਣਾਉਣ ਅਤੇ ਭਾਈਚਾਰਿਆਂ ਦੀ ਹਮਾਇਤ ਕਰਨ ਦਾ ਜਿਹੜਾ ਹੈ ਉਹਨੂੰ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ। ਅਮੈਰੀਕਨ ਹਿੰਦੂਜ਼ ਫਾਰ ਅਗੇਜਮੈਂਟ ਐਂਡ ਡਾਇਲੋਗ ਏ ਐਚ ਈ ਏ ਡੀ ਫੋਰਮ ਦੇ ਵੱਲੋਂ ਕਰਵਾਏ ਗਏ ਯੂਨੀਵਰਸਲ ਵਨੈਂਸ ਸੈਲੀਬ੍ਰੇਸ਼ਨ ਦੇ ਵਿੱਚ ਹਾਜ਼ਰੀਨ ਦੀਆਂ ਤਾੜੀਆਂ ਦਰਮਿਆਨ ਕਿਹਾ, ਜਦੋਂ ਅਸੀਂ ਅਮੈਰੀਕਾ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਕਹਿੰਦੇ ਹਾਂ ਤਾਂ ਕਹਿੰਦੇ ਇੱਕ ਸ਼ਬਦ ਦੇ ਉੱਤੇ ਅਕਸਰ ਚਰਚਾ ਕੀਤੀ ਜਾਂਦੀ ਹੈ, ਉਹ ਹੈ ਬਹੁਲਤਾਵਾਦ। ਅਤੇ ਜਦੋਂ ਅਸੀਂ ਭਾਰਤ ਕਹਿੰਦੇ ਹਾਂ ਤਾਂ ਇੱਕ ਹੋਰ ਮੁਹਾਵਰੇ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ, ਅਨੇਕਤਾ ਦੇ ਵਿੱਚ ਏਕਤਾ। ਸਵਾਮੀ ਵਿਵੇਕਾਨੰਦ ਦੇ ਉਸ ਸੁਨੇਹੇ ਦਾ ਹਵਾਲਾ ਦਿੰਦਿਆਂ ਕਿਹਾ ਉਹਨਾਂ ਕਿ ਰਾਸ਼ਟਰ ਦੇ ਲਈ ਪੂਰੀ ਕਰਨ ਵਾਸਤੇ ਇੱਕ ਮਿਸ਼ਨ ਅਤੇ ਇੱਕ ਮੰਜ਼ਿਲ ਹੁੰਦੀ ਹੈ। ਅਤੇ ਉਹਨਾਂ ਕਿਹਾ ਕਿ ਭਾਰਤ ਦੇ ਲਈ ਇਹ ਏਕਤਾ ਅਤੇ ਵੰਨ ਸੁਵੰਨਤਾ ਦੋਵੇਂ ਡੀ ਐਨ ਏ ਦੇ ਵਿੱਚ ਨੇ। ਵਿਰੋਧੀ ਧਿਰ ਨੇ ਅੱਜ ਆਰ ਐਸ ਐਸ ਮੁਖੀ ਮੋਹਨ ਭਾਗਵਤ ਦੇ ਉੱਤੇ ਅਮਰੀਕਾ ਦੇ ਵਿੱਚ ਵੰਨ ਸੁਵੰਨਤਾ ਬਾਰੇ ਉਹਨਾਂ ਦੇ ਬਿਆਨਾਂ ਦੇ ਉੱਤੇ ਦੋਹਰੀ ਬੋਲੀ ਬੋਲਾਂ ਦਾ ਦੋਸ਼ ਲਾ ਦਿੱਤਾ ਹੈ। ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਭਾਗਵਤ ਨੂੰ ਇਹ ਗੱਲ ਭਾਜਪਾ ਆਗੂਆਂ ਅਤੇ ਉਹਨਾਂ ਸੰਸਥਾਵਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਜੋ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿੱਚ ਨਫ਼ਰਤ ਜੜੀਆਂ ਫੈਲਾਉਂਦੀਆਂ ਨੇ। ਲਓ ਦੋਸਤੋ, ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਅੱਗੇ ਚੱਲਾਂਗੇ ਅਤੇ ਉਸ ਤੋਂ ਪਹਿਲਾਂ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਗਏ ਨੇ ਆਪਣੇ ਸਹਿਯੋਗੀ ਰਾਜਨ ਸੈਣੀ ਸਾਹਿਬ ਅਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਅਤੇ ਅੱਗੇ ਆਪਾਂ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਵਧੀਆ ਜੀ।
1: ਜੀ, ਕੀ ਕਰਾਈ ਜਾਂਦੇ ਹੋ?
3: ਭਾਰਤ ਸਾਹਿਬ, ਗੱਲ ਇੱਦਾਂ ਹੈਗੀ, ਜਿਹੜਾ ਸਿਆਸਤਦਾਨ ਹੁੰਦਾ ਨਾ
1: ਜੀ,
3: ਉਹ ਸੋਚਦਾ ਆ ਕਿ ਮੇਰੀ ਪੂਜਾ ਹੋਵੇ।
1: ਬਿਲਕੁਲ ਜੀ।
3: ਤੁਸੀਂ ਦੇਖੋ ਇਤਿਹਾਸ ਗਵਾਹ ਆ ਕਿ ਅਕਬਰ ਨਾ ਆਪਣੇ ਰਾਜ ਤੋਂ ਸੈਟਿਸਫਾਈ ਨਹੀਂ ਸੀ ਵੀ ਮੈਨੂੰ ਜਿੰਨੀ ਕੁ ਮਤਲਬ ਜਿਹੜਾ ਹੈਗਾ ਆ ਰਿਸਪੈਕਟ ਮਿਲਦੀ ਆ
1: ਜੀ,
3: ਉਹਦੇ ਨਾਲੋਂ ਰਿਸਪੈਕਟ ਜ਼ਿਆਦਾ ਤਾਂ ਲੋਕੀ ਜਿਹੜਾ ਹੈਗਾ ਆ ਰਿਲੀਜੀਅਸ ਜਿਹੜੇ ਹੈਗੇ ਆ ਪੌਂਟਿਫ ਆ ਜਾਂ ਗੁਰੂ ਆ ਉਹਨਾਂ ਦੀ ਕਰਦੇ ਆ।
1: ਬਿਲਕੁਲ ਹੈ ਜੀ।
3: ਉਹਨੇ ਕਿ ਮੇਰੀ ਪੂਜਾ ਕਿਉਂ ਨੀ ਹੁੰਦੀ, ਇਸ ਕਰਕੇ ਉਹਨੇ ਜਿਹੜਾ ਆ ਧਰਮ ਹੀ ਨਵਾਂ ਚਲਾਤਾ ਸੀ, ਦੀਨੇ ਲਾਹੀ
1: ਜੀ।
3: ਵੱਖਰੀ ਗੱਲ ਆ ਕਿ ਉਹਦੇ ਬਹੁਤ ਨੇੜੇ ਜਿਹੜਾ ਹੈਗਾ ਸੀ ਰਹਿਮਨ, ਜਿਹਦੇ ਦੋਹੇ ਵੀ ਆਉਂਦੇ ਹੈਗੇ ਆ, ਹਾਂਜੀ, ਰਹਿਮਨ ਦਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ, ਟੂਟੇ ਸੇ ਫਿਰ ਨਾ ਮਿਲੇ ਮਿਲੇ ਗਾਂਠ ਪੜ ਜਾਏ,
1: ਹਾਂਜੀ।
3: ਔਰ ਹੀ ਉਹਨੇ ਨਾ ਉਹ ਫਿਰ ਮਤਲਬ ਜਿਹੜਾ ਆ ਉਹਨੂੰ ਇਨਕਾਰ ਕਰ ਦਿੱਤਾ ਮੰਨਣ ਤੋਂ
1: ਜੀ।
3: ਉਹਨੂੰ ਇਸ ਚੀਜ਼ ਦੀ ਬੜੀ ਸੱਟ ਲੱਗੀ, ਪਰ ਉਹ ਆ ਵੀ ਉਹਨੇ ਉਹਨੂੰ ਦੇਸ਼ ਨਿਕਾਲਾ ਦੇ ਤਾ, ਪਰ ਉਹਦਾ ਧਰਮ ਜਿਹੜਾ ਦੀਨੇ ਲਾਹੀ ਆ ਉਹ ਨਹੀਂ ਚੱਲ ਸਕਿਆ ਸੀ ਇਸੇ ਕਰਕੇ
1: ਜੀ,
3: ਕਿਉਂਕਿ ਉਹਨੂੰ ਉਹਦੇ ਸਾਹਮਣੇ ਹੀ ਕਿਸੇ ਨੇ ਕਹਿਤਾ ਸੀ ਵੀ ਤੁਸੀਂ ਜਿਹੜਾ ਹੈਗਾ ਆ ਵੀ ਭਾਈ ਤੂੰ ਹੋ ਸਕਦਾ ਆ ਵੀ ਤੂੰ ਇੱਕ ਰਾਜਾ ਤਾਂ ਹੋ ਸਕਦਾ ਆ, ਪਰ ਤੂੰ ਜੇ ਕਹੀ ਕਿ ਮੈਂ ਰੱਬ ਹੋ ਗਿਆ ਉਹ ਨਹੀਂ ਆ
1: ਜੀ।
3: ਸਿਆਸਤਦਾਨ ਨੂੰ ਏਦਾਂ ਹੁੰਦਾ ਹੈਗਾ ਆ ਕਿ ਮੈਨੂੰ ਨਾ ਲੋਕੀ ਰੱਬ ਵਾਂਗੂ ਪੂਜਣ
1: ਜੀ।
3: ਅਸੀਂ ਦੇਖਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਨਰਸਿਮਹਾ ਰਾਓ ਦੀ ਜਦੋਂ ਸਰਕਾਰ ਸੀ
1: ਜੀ,
3: ਪੜ੍ਹਦੇ ਹੁੰਦਿਆਂ ਦੀ ਗੱਲ ਆ, ਤੇ ਉਹ ਜਦੋਂ ਸਰਕਾਰ ਜਿਹੜੀ ਹੈਗੀ ਆ ਇਲੈਕਸ਼ਨ ਆਉਣ ਲੱਗੇ ਤੇ ਟੀਵੀ ਤੇ ਮਸ਼ਹੂਰੀ ਆਇਆ ਕਰਨੀ, ਤੇ ਮਸ਼ਹੂਰੀ ਦੇ ਵਿੱਚ ਦੇਖਣਾ ਕਿ ਇੱਕ ਜਨਾਨੀ ਨਰਸਿਮਾ ਰਾਓ ਦੀ ਫੋਟੋ ਦੇ ਅੱਗੇ ਅਗਰਬੱਤੀ ਕਰਦੀ ਪਈ ਧੂਫ ਲਗਾ ਰਹੀ ਆ।
1: ਜੀ
3: ਹਾਂਜੀ
1: ਜੀ
3: ਜੋ ਇਸ ਕਰਕੇ ਸਿਆਸਤਦਾਨ ਦੀ ਟੈਂਡੈਂਸੀ ਆ,
1: ਮੂਰਤੀ ਤਾਂ ਆਪਣੇ ਮੋਦੀ ਸਾਹਿਬ ਦੀ ਵੀ ਬਣ ਚੁੱਕੀ ਹੈ, ਬਣ ਰਹੀ ਹੈ ਜੀ,
3: ਉਹ ਸਾਰਿਆਂ ਦੀ ਆ, ਸਾਰਿਆਂ ਦੀ ਆ ਜੀ, ਸਾਰਿਆਂ ਦੀ ਆ
1: ਜੀ।
3: ਤਦੇ ਤਾਂ ਉਹਨਾਂ ਦੇ ਮੂੰਹੋਂ ਨਾ ਚਾਹੁੰਦੇ ਹੋਏ ਵੀ ਇਹਨਾਂ ਦੇ ਮੂੰਹ ਇਹ ਨਿਕਲਦਾ, ਕਿਉਂਕਿ ਜਿਹੜਾ ਆਲਾ ਦੁਆਲਾ ਹੈਗਾ ਆ ਵੀ ਉਹ ਮਾਹੌਲ ਏਦਾਂ ਦਾ ਹੁੰਦਾ ਆ ਵੀ ਹਰ ਇੱਕ ਬੰਦੇ ਨੇ ਆ ਕੇ ਤੇ ਸੇਫਟੀ ਕਰਨੀ ਆ। ਜਿਹੜੇ ਆਲੇ ਹੁੰਦੇ ਇਹਨਾਂ ਦੇ ਅੱਖਾਂ ਕੰਨ ਹੁੰਦੇ, ਉਹਨਾਂ ਨੇ ਤਾਂ ਜਿਹੜੇ ਆ ਇਹਨਾਂ ਨੂੰ ਆਪ ਤਾਂ ਇਹਨਾਂ ਨੇ ਪਬਲਿਕ ਦੇ ਵਿੱਚ ਵਿਚਰਨਾ ਘੱਟ ਹੁੰਦਾ ਆ
1: ਜੀ, ਬਿਲਕੁਲ,
3: ਲੋਕਾਂ ਦੀ ਗੱਲ ਤਾਂ ਇਹਨਾਂ ਕੋਲ ਜਿਹੜੀ ਆ ਕਿਤੇ ਪਹੁੰਚਣੀ ਹੁੰਦੀ ਜੀ
1: ਜੀ ਬਿਲਕੁਲ ਹੈ ਜੀ।
3: ਬਾਕੀ ਤਾਂ ਇਹਨਾਂ ਨੇ ਲੋਕਾਂ ਤੇ ਜਿਹੜਾ ਹੈਗਾ ਆ ਇਹ ਹੁੰਦਾ ਇਹਨਾਂ ਨੂੰ ਕਿ ਬਈ ਤੁਸੀਂ ਬਹੁਤ ਕਰ ਰਹੇ ਜੀ ਦੇਸ਼ ਵਾਸਤੇ, ਤੁਸੀਂ ਬਹੁਤ ਕੁਛ ਕਰ ਰਹੇ ਹੈਗੇ ਆ ਜੀ, ਤੁਹਾਡਾ ਤਿਆਗ ਹੈ ਜੀ। ਤੁਸੀਂ ਦੇਖੋ ਨਾ ਕਈ ਜਗ੍ਹਾ ਦੇ ਉੱਤੇ ਜਿਹੜੇ ਪੋਡਕਾਸਟ ਹੁੰਦੇ ਹੈਗੇ ਆ ਤੇ ਮੋਦੀ ਬਾਰੇ ਜਦੋਂ ਕੋਈ ਚਰਚਾ ਬੀਜੇਪੀ ਦੇ ਲੀਡਰਾਂ ਨਾਲ ਕੀਤੀ ਜਾਂਦੀ ਹੈਗੀ ਆ, ਉਹਨੂੰ ਨਾ ਬਈ ਅਬਵ ਦੈਨ ਮੈਨਹੁੱਡ ਦੱਸਣ ਦੀ ਕੋਸ਼ਿਸ਼ ਕਰਦੇ ਕਰਦੇ ਕਈ ਵਾਰੀ ਹਾਸੇ ਦਾ ਮਜ਼ਾਕ ਦਾ ਪਾਤਰ ਬਣ ਜਾਂਦੇ ਆ ਜੀ।
1: ਬਿਲਕੁਲ ਬਣਦੇ ਆ ਜੀ।
3: ਹਾਂਜੀ, ਇੱਕ ਅਮਿਤ ਸ਼ਾਹ ਦੀ ਚੱਲਦੀ ਹੈਗੀ ਸੀ ਵੀ ਉਹ ਕਹਿੰਦੇ ਤੁਸੀਂ ਮਤਲਬ ਮੋਦੀ ਸਾਹਿਬ ਦਾ ਮਤਲਬ ਜਿਹੜਾ ਆ ਵੀ ਉਹਨਾਂ ਦੀ ਰੀਸ ਨੀ ਕੋਈ ਕਰ ਸਕਦਾ ਵੀ ਉਹ ਜਦੋਂ ਸਾਡੀ 3 ਦਿਨ ਕਾਰਨੀ ਕਰਨੀ ਦੀ ਬੈਠਕ ਹੁੰਦੀ ਹੈਗੀ ਆ ਉਹਦੇ ਵਿੱਚ ਉਹ 3 ਦਿਨ ਜਿਹੜਾ ਹੈਗਾ ਆ ਜਿੱਥੇ ਬੈਠੇ ਉੱਥੇ ਹੀ ਬੈਠੇ ਸੁਣਦੇ ਰਹਿੰਦੇ ਹੈਗੇ, ਇੱਥੇ ਤੱਕ ਕਿ ਵਾਸ਼ਰੂਮ ਵੀ ਨੀ ਜਾਂਦੇ ਜੀ
1: ਜੀ।
3: ਉਹਦੇ ਨਾਲ ਫਿਰ ਮਜ਼ਾਕ ਦੇ ਪਾਤਰ ਬਣੇ ਹੈਂਜੀ। ਸੋ ਇਸੇ ਤਰੀਕੇ ਨਾਲ ਮਾਨ ਸਾਹਿਬ ਦੀ ਟੈਂਡੈਂਸੀ ਇਹ ਹੈਗੀ ਆ ਵੀ ਹੁਣ ਇਹਨਾਂ ਨੇ ਆਪਣੀ ਜਿਹੜੀ ਆ ਵੀ ਆਪ ਹੀ ਫਿਲਮ ਬਣਵਾ ਲਈ
1: ਜੀ,
3: ਵੀ ਜਿਹਦੇ ਵਿੱਚ ਆਪਣੀਆਂ ਨੋ ਡਾਊਟ ਉਹਦੇ ਵਿੱਚ ਉਹਦਾ ਕੋਈ ਵੀਕ ਪੁਆਇੰਟ ਥੋੜਾ ਦੱਸਿਆ ਹੋਊਗਾ
1: ਹੈਂਜੀ।
3: ਉਹਦੇ ਵਿੱਚ ਤਾਂ ਸਾਰੀਆਂ ਵੀ ਕੰਮ ਕਰਦੇ ਸੀ ਜੀ ਸਾਰਾ ਏਦਾਂ ਹੈਂਜੀ, ਤੇ ਉੱਥੋਂ ਸਤੌਜ ਤੋਂ ਲੈ ਕੇ ਤੇ ਹੈਂਜੀ ਤੇ ਪਾਰਲੀਮੈਂਟ ਤੱਕ, ਉਹ ਜਿਹੜਾ ਸੰਸਦ ਤੱਕ, ਸਤੌਜ ਤੋਂ ਸੰਸਦ ਤੱਕ ਹਾਂਜੀ, ਉੱਥੇ ਦਾ ਸਫ਼ਰ ਜਿਹੜਾ ਆ ਦਿਖਾਇਆ।
1: ਨਾਲੇ ਸੈਣੀ ਸਾਹਿਬ ਇਹਦੇ ਵਿੱਚ ਸਵਾਲ ਇਹ ਆ ਕਿ ਕਿਹੜਾ ਵਿਅਕਤੀ ਹੈ ਚਾਹੇ ਆਮ ਕੋਈ ਵੀ ਕਿਸੇ ਵੀ ਦੇਸ਼ ਦਾ ਬਸ਼ਿੰਦਾ ਹੈ ਰੋਜ਼ੀ ਰੋਟੀ ਕਮਾਉਣ ਦੇ ਲਈ ਪਰਿਵਾਰ ਪਾਲਣ ਦੇ ਲਈ ਕਿਹੜਾ ਵਿਅਕਤੀ ਹੈ ਜਿਹੜਾ ਐਡਾ ਇਸ਼ੂ ਮਤਲਬ ਕਿ ਸਿਰਫ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਿਰਤ ਦੀ ਸਾਡੇ ਪ੍ਰਥਾ ਰਹੀ ਹੈ ਜਾਂ ਕਿਰਤ ਦੀ ਸਾਨੂੰ ਜ਼ਰੂਰਤ ਰਹੀ ਹੈ, ਹਰ ਕਿਸੇ ਨੇ ਕੀਤੀ ਹੈ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਲਈ, ਸਫਲ ਬਣਾਉਣ ਦੇ ਲਈ, ਸਾਰੀਆਂ ਉਮੀਦਾਂ ਸਾਰੇ ਖਾਬ ਜਿਹੜੇ ਨੇ ਸੁਪਨੇ ਜਿਹੜੇ ਨੇ ਉਹ ਪੂਰੇ ਕਰਨ ਦੇ ਲਈ, ਤਰੱਕੀ ਕਰਨ ਦੇ ਲਈ, ਆਪਣਾ ਨਾਮ ਜਿਹੜਾ ਪੀੜ੍ਹੀ ਦਰ ਪੀੜ੍ਹੀ ਬਣਾਉਣ ਦੇ ਲਈ ਜਾਂ ਆਪਣਾ ਨਾਮ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਕਿ ਦੁਨੀਆ ਸਾਡੀ ਜਿਹੜੀ ਹੈ ਚਾਹੇ ਪਰਿਵਾਰ ਹੈ ਦਾਦੇ ਪੜਦਾਦੇ ਨੇ ਉਹਨਾਂ ਦਾ ਨਾਮ ਰਵੇ ਸਾਡਾ ਅੱਗੇ ਨਾਮ ਰਵੇ, ਇਹੀ ਜੱਦੋ ਜਹਿਦ ਦੇ ਵਿੱਚ ਸਾਰੇ ਨੇ। ਪਰ ਇਹਦੇ ਵਿੱਚ ਵੱਖਰਾ ਕੀ ਦੇਖਦੇ ਹੋ ਵੀ ਇਹ ਕੀ ਜ਼ਰੂਰਤ ਪੈ ਗਈ ਕਿ ਫਿਲਮ ਬਣਾਉਣੀ ਪੈ ਗਈ? ਇਹ ਤਾਂ ਵੱਖਰੀ ਗੱਲ ਹੈ ਜੇ ਕਿ ਅਮੈਰੀਕਨ ਕਨੇਡੀ ਜਿਹੜਾ ਸੀ ਉਹ ਲੋਕਾਂ ਦੀ ਗੱਲ ਕਰਦਾ ਸੀ ਤਾਂ ਉਹ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ, ਜਾਂ ਹੋਰ ਜਿਹੜੇ ਸੀ ਵੱਡੇ ਵੱਡੇ ਲੋਕ ਜਿਹਨਾਂ ਨੇ ਜਦੋਂ ਪੂਰਾ ਜੰਗਲ ਰਾਜ ਹੀ ਕਹਿ ਲਓ ਇੱਕ ਤਰ੍ਹਾਂ ਦਾ ਹੁੰਦਾ ਸੀ ਤਾਂ ਲੋਕਾਂ ਨੂੰ ਲਿਆ ਕੇ ਉਹਨਾਂ ਤੋਂ ਜਿਹੜਾ ਸੀ ਉਹਨਾਂ ਨੂੰ ਜੰਜੀਰਾਂ ਪਾ ਕੇ ਪੈਰਾਂ ਦੇ ਵਿੱਚ, ਤਾਂ ਉਹਨਾਂ ਤੋਂ ਕਪਾਹ ਜਿਹੜੀ ਸੀ ਅਮਰੀਕਾ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜਾ ਸਾਰੇ ਕੰਮ ਕਰਾਏ ਜਾਂਦੇ ਸੀ, ਗੁਲਾਮ ਬਣਾਇਆ ਜਾਂਦਾ ਸੀ, ਜਾਂ ਤਾਂ ਉਹਨਾਂ ਦੇ ਲਈ ਜਾਂ ਫਰੀਡਮ ਫਾਈਟਰ ਨੇ ਉਹਨਾਂ ਦੇ ਉੱਤੇ ਤਾਂ ਫਿਲਮ ਨਹੀਂ ਬਣ ਸਕੀ। ਪਰ ਕੀ ਜ਼ਰੂਰਤ ਪੈ ਗਈ ਸਤੋਜ ਸਾਹਿਬ ਨੂੰ ਕਿ ਭਾਈ ਸਾਡੀ ਫਿਲਮ ਬਣਨੀ ਚਾਹੀਦੀ ਹੈ, ਡਾਕੂਮੈਂਟਰੀ ਬਣਨੀ ਚਾਹੀਦੀ, ਉਹ ਵੀ ਡਿਸਕਵਰੀ ਦੇ ਵਿੱਚ ਬਣੀ ਹੈ?
3: ਗੱਲ ਏਦਾਂ ਹੁੰਦੀ ਹੈ ਨਾ ਜੀ ਕਿ ਜਦੋਂ ਇਹਦਾ ਅੰਦਰ ਦੀ ਮਾਨਸਿਕ ਕਮਜ਼ੋਰੀ ਦੀਆਂ ਨਿਸ਼ਾਨੀਆਂ ਹੁੰਦੀਆਂ ਕਿ ਇਹ ਜਦੋਂ ਪਤਾ ਹੋਵੇ ਕਿ ਮੇਰੇ ਨਾਂ ਦੇ ਨਾਲ ਜਿਹੜੇ ਚਰਚੇ ਆ ਨਾ ਉਹ ਹੋਰ ਤਰ੍ਹਾਂ ਦੇ ਵੀ ਹੈਗੇ ਆ ਹੈਂਜੀ, ਫਿਰ ਬੰਦਾ ਕਾਂਟ ਛਾਂਟ ਕਰਦਾ ਆ ਵੀ ਇਹਦੇ ਵਿੱਚੋਂ ਚੰਗੀਆਂ ਚੰਗੀਆਂ ਰੱਖ ਲਵਾਂ ਤੇ ਮਾੜੀਆਂ ਮਾੜੀਆਂ ਛੱਡ ਦਿਆਂ, ਫਿਰ ਜ਼ਿੰਦਗੀ ਜ਼ਿੰਦਗੀ ਹੁੰਦੀ ਆ, ਇਹ ਰੀਲ ਤਾਂ ਹੈ ਨੀ ਜੀ, ਉਹਨੂੰ ਫਿਰ ਲਾਈਫ ਨੂੰ ਨਾ ਰਿਐਲਿਟੀ ਨੂੰ ਵੀ ਰੀਲ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ
1: ਜੀ।
3: ਕੀ ਇਹਨਾਂ ਦੀ ਡਾਕੂਮੈਂਟਰੀ ਦੇ ਵਿੱਚ ਦਿਖਾਇਆ ਹੋਊਗਾ ਕਿ ਮਤਲਬ ਇਹਨਾਂ ਦੀ ਜਿਹੜੀਆਂ ਬੈਡ ਹੈਬਿਟਸ ਸੀਗੀਆਂ ਉਹਦੇ ਕਰਕੇ ਇਹਨਾਂ ਦੇ ਘਰ ਕਲੇਸ਼ ਹੁੰਦਾ ਸੀ, ਜਾਂ ਉਹਦੇ ਕਰਕੇ ਜਿਹੜਾ ਆ ਵਾਈਫ ਨੂੰ ਮਤਲਬ ਸ਼ੀ ਵਾਜ਼ ਕੰਪੈਲਡ ਟੂ ਟੇਕ ਏ ਡਾਈਵੋਰਸ ਹੈਂਜੀ, ਕੀ ਉਹਦੇ ਵਿੱਚ ਦਿਖਾਇਆ ਹੋਊਗਾ ਕਿ ਇਹਨਾਂ ਨੇ ਫਿਰ ਜਿਹੜਾ ਹੈਗਾ ਆ ਇੱਕ ਦਿਨ ਇੰਨਾ ਤੰਗ ਆ ਗਿਆ ਕਿ ਇਹਨਾਂ ਨੇ ਆਪਣੇ ਮਾਂ ਦੇ ਸਿਰ ਦੀ ਸਹੁੰ ਖਾ ਲਈ, ਫਿਰ ਉਸੇ ਆਪਣੇ ਆਪ ਗੁਣ ਤੋਂ ਇੰਨੇ ਮਜਬੂਰ ਹੋਏ ਕਿ ਮੁੜ ਕੇ ਜਿਹੜਾ ਆ ਫਿਰ ਇਹੀ ਕੰਮ ਕੀਤਾ, ਕਈ ਜਗ੍ਹਾ ਦੇ ਉੱਤੇ ਜਿਹੜਾ ਤਿਰਸਕਾਰ ਹੋਇਆ ਇਸੇ ਕਰਕੇ ਵੀ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਮਤਲਬ ਖਾ ਪੀ ਕੇ ਚੱਲ ਗਏ ਸੀ। ਸੋ ਇਸ ਕਰਕੇ ਇਹ ਚੀਜ਼ਾਂ ਤਾਂ ਨੀ ਦੱਸੀਆਂ ਹੋਣਗੀਆਂ ਉਸ ਡਾਕੂਮੈਂਟਰੀ ਚ,
1: ਬਿਲਕੁਲ
3: ਹੈਂਜੀ, ਹੁੰਦਾ ਕੀ ਆ ਸਰ, ਮੈਨ ਜਿਹੜਾ ਹੈਗਾ ਨਾ, ਬੰਦਾ ਜਿਹੜਾ ਹੈਗਾ ਆ, ਇਹ ਗੁਣਾ ਤੇ ਅਵਗੁਣਾ ਦਾ ਕੰਬੀਨੇਸ਼ਨ ਹੁੰਦਾ ਜੀ,
1: ਪੁਤਲਾ ਹੈ ਜੀ, ਬਿਲਕੁਲ ਹੈ ਜੀ, ਬਿਲਕੁਲ
3: ਹੈ। ਹਾਂਜੀ ਠੀਕ ਆ, ਕੁਦਰਤ ਨੇ ਉਹਨਾਂ ਨੂੰ ਇੱਕ ਫਨ ਨਾਲ ਨਵਾਜਿਆ ਸੀਗਾ, ਉਸ ਫਨ ਦੀ ਮਤਲਬ ਜਿਹੜਾ ਹੈਗਾ ਆ ਉਹਨੂੰ ਕੈਸ਼ ਕਰਦੇ ਹੋਏ ਇਹਨਾਂ ਨੇ ਮਤਲਬ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਆ ਇਹਨਾਂ ਨੂੰ, ਇਹਨਾਂ ਦਾ ਨਾਮ ਬਣ ਗਿਆ ਸੀ, ਇਹਨਾਂ ਦੀ ਪ੍ਰਸਿੱਧੀ ਹੋ ਗਈ ਸੀ
1: ਜੀ।
3: ਠੀਕ ਆ ਜੀ, ਉਹ ਤੋਂ ਬਾਅਦ ਹੁੰਦਾ ਆ, ਉਹ ਤੋਂ ਬਾਅਦ ਹੁੰਦਾ ਬੰਦੇ ਨੂੰ ਰਸਤੇ ਜਿਹੜੇ ਆ ਕੁਦਰਤ ਨੇ ਜੇ ਕਿਸੇ ਨੂੰ ਪਹੁੰਚਾਉਣਾ ਹੁੰਦਾ ਨਾ, ਐਂਬੀਸ਼ਨ ਵੀ ਬੰਦਾ ਤਾਂ ਹੀ ਧਾਰਨ ਕਰਦਾ ਹੈਗਾ ਆ,
1: ਇਹਨੂੰ
3: ਮਤਲਬ ਕੌਣ ਕਹਿੰਦਾ ਮੈਂ ਮਾੜਾ ਰਵਾਂ ਜੀ, ਹਰ ਕੋਈ ਕਹਿੰਦਾ ਮੈਂ ਚੰਗਾ ਬਣਾ, ਪਰ ਇਹ ਕੁਦਰਤ ਤੇ ਆ, ਉਹਨੇ ਕਿਸੇ ਨੇ ਬਲੈਸਿੰਗ ਦੇ ਦਿੱਤੀ ਆ ਜੀ, ਤੇ ਉਹਦੇ ਨਾਲ ਬੰਦਾ ਉਸੇ ਜੀ। ਸਵਾਲ ਤਾਂ ਇਹ ਹੈ ਕਿ ਜਿਸ ਅਹੁਦੇ ਤੇ ਮੈਂ ਬੈਠਾ ਆ, ਕੀ ਮੈਂ ਉਹਦੇ ਨਾਲ ਜਸਟਿਸ ਕਰ ਰਿਹਾ, ਕੀ ਮੈਂ ਉਹਦੇ ਨਾਲ ਇਨਸਾਫ਼ ਕਰ ਰਿਹਾ
1: ਜੀ।
3: ਹੁਣ ਸਵਾਲ ਇੰਨੀਆਂ ਸਮੱਸਿਆਵਾਂ ਦਾ ਜੇ ਉਹਨਾਂ ਨੂੰ ਪਤਾ ਸੀ, ਸਾਰਾ ਕੁਛ ਪਤਾ ਸੀ,
1: ਤੇ
3: ਫਿਰ ਜਿਹੜਾ ਹੈਗਾ ਆ ਅੱਜ ਪੰਜਾਬ ਦੇ ਹਾਲਾਤ ਇਹ ਕਿਉਂ ਆ ਜੀ,
1: ਇਸ
3: ਜਿਸ ਕਰ
1: ਹਾਲਤ ਦੇ ਵਿੱਚ ਕਿਉਂ ਖੜੇ ਆ ਜੀ, ਬਿਲਕੁਲ ਬਹੁਤ ਵੱਡਾ ਸਵਾਲ ਹੈ।
3: ਹਾਂਜੀ, ਜਿਸ ਕਰਜ਼ੇ ਦੇ ਉੱਤੇ ਵਿਅੰਗ ਕਰਦੇ ਉਹ ਇੱਥੇ ਤੱਕ ਪਹੁੰਚੇ, ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਵਿਅੰਗ ਕਰਦੇ ਉਹ ਜੀ, ਕਰਜ਼ੇ ਨਾਲ ਸਾਨੂੰ ਅਸੀਂ ਕਰਜ਼ਾਈ ਕਰ ਦਿੱਤਾ, ਕਿਹੜੀ ਰੈਲੀ ਹੈ ਜਿੱਥੇ ਇਹਨਾਂ ਨੇ ਜਦੋਂ ਉਹ ਨਹੀਂ ਸੀ ਬੋਲਦੇ ਹੁੰਦੇ ਜੀ, ਉਸ ਉਹ ਹੀ ਕਰਜ਼ੇ ਦਾ ਰਿਕਾਰਡ ਤੋੜ ਕਰਜ਼ਾ ਲੈ ਲਿਆ ਜੀ, ਜਿੱਥੇ 2,70,000 ਕਰੋੜ ਦਾ ਕਰਜ਼ਾਈ ਸੀ ਪੰਜਾਬ ਜਦੋਂ ਇਹਨਾਂ ਦੇ ਹੱਥ ਚ ਸੌਂਪਿਆ ਗਿਆ, ਅਸੀਂ ਤਾਂ ਸੋਚਦੇ ਸੀਗੇ ਵੀ ਲਾ ਦੇਣਗੇ ਜੀ 1,00,000 ਕਰੋੜ ਹੀ ਜਿਹੜਾ ਲਾ ਕੇ ਤੇ ਮਤਲਬ ਕੋਈ ਪਿੱਛੇ ਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਉਹ ਇਸ ਵੇਲੇ ਜਦੋਂ ਇਹਨਾਂ ਨੇ ਛੱਡ ਕੇ ਜਾਣਾ ਆ 5,00,000 ਤੋਂ ਉੱਤੇ ਪਹੁੰਚ ਜਾਣਾ ਹੈਗਾ ਜੀ, ਫਿਰ ਕੀ ਕਰਾਂਗੇ,
1: ਬਿਲਕੁਲ
3: ਸਟੇਟ ਤਾਂ ਡੁੱਬ ਗਈ ਨਾ ਜੀ, ਅਲਟੀਮੇਟਲੀ ਕੀ ਜਦੋਂ ਰਿਸੋਰਸਿਸ ਹੀ ਨਾ ਰਹੇ ਜੀ, ਹੁਣ ਇਮੀਡੀਏਟਲੀ ਪਤਾ ਆ ਵੀ ਅਗਲੀ ਸਰਕਾਰ ਦੇ ਆਉਂਦਿਆਂ ਨਾਲ ਹੀ PSPCL ਵਿਕ ਜਾਣੀ ਆ, ਪ੍ਰਾਈਵੇਟ ਹੱਥਾਂ ਚ ਚੱਲ ਜਾਣੀਆਂ, ਸਾਰੀਆਂ ਸਬਸਿਡੀਆਂ ਖਤਮ ਹੋ ਜਾਣੀਆਂ, ਮਜਬੂਰ ਪ੍ਰਾਈਵੇਟ ਵਾਲਾ ਕਿਉਂ ਦਏਗਾ ਜੀ, ਅਗਲੇ ਨੇ ਤਾਂ ਪੈਸੇ ਲੈਣੇ ਹੈਗੇ, ਉਹ ਉੱਥੇ ਮੀਟਰ ਵੀ ਉਹ ਲੱਗਣਗੇ ਜੀ ਵੀ ਠੀਕ ਹੈ ਜੀ ਪਹਿਲਾਂ ਪੈਸੇ ਦਿਓ, ਬਾਅਦ ਚ ਤੁਹਾਨੂੰ ਜਿੱਦਾਂ ਜਿਹੜਾ ਫੋਨ ਦੇ ਵਿੱਚ ਆਪਾਂ ਟੈਰਿਫ ਪਵਾਉਣੇ ਹੈਗੇ ਉੱਦਾਂ ਜਿਹੜਾ ਹੈ ਵੀ ਹਾਂ ਠੀਕ ਹੈ ਉਹਦੇ ਵਿੱਚ
1: ਸਿੱਖ ਰਾਜ ਵੀ ਸੀਗਾ ਜਾਂ ਹੋਰ ਸਾਰੀਆਂ ਚੀਜ਼ਾਂ ਸੀ, ਜਿਹਨੂੰ ਜਿੱਦਾਂ ਸਬੂਤ ਆਉਂਦਾ ਹੈ ਉਹ ਆਪਣੇ ਪੱਖ ਦੇ ਵਿੱਚ ਜੋ ਲਿਖਵਾਉਣਾ ਚਾਹੁੰਦਾ ਉਹ ਲਿਖਣਾ ਪੈਂਦਾ ਹੈ, ਜਾਂ ਅੱਜ ਦੇਖਣ ਤੇ ਦਿਖਾਉਣ ਦੀ ਗੱਲ ਹੈ ਉਹ ਅੱਜ ਉਹ ਦਿਖਾਉਣਾ ਪੈ ਰਿਹਾ ਜੀ।
3: ਪਰ ਸਾਹਿਬ ਗੱਲ ਏਦਾਂ ਹੈਗੀ ਆ ਨਾ ਜੀ, ਹੁਣ ਇਹਨਾਂ ਦੇ ਰਾਜ ਦੇ ਵਿੱਚ ਹੀ ਦੇਖੋ ਤੁਸੀਂ ਵੀ ਕਿੰਨਾ ਪੈਸਾ ਜਿਹੜਾ ਆ ਸਟੇਟ ਤੋਂ ਬਾਹਰ ਗਿਆ
1: ਜੀ,
3: ਜਦੋਂ ਅੰਗਰੇਜ਼ ਇੱਥੋਂ ਕਹਿੰਦੇ ਗਏ ਨਾ ਜੀ, ਤੇ ਉਹਨਾਂ ਨੇ ਮਤਲਬ ਜਿੰਨੇ ਇੱਥੇ ਮੁਲਾਜ਼ਮ ਸੀ ਨਾ ਉਹਨਾਂ ਨੂੰ ਮੁੜ ਕੇ ਉੱਥੇ ਜੋਬ ਨਹੀਂ ਸੀ ਦਿੱਤੀ ਹੈਗੀ, ਉਹਨਾਂ ਨੇ ਇੱਥੇ ਹੀ ਜਿਹੜਾ ਹੈਗਾ ਉਹਨਾਂ ਦੀ ਬਣਦੀ ਲਾਈਫ ਦੀ ਜਿਹੜੀ ਹੈਗੀ ਨਾ ਜੀ, ਉਹ ਰਿਟਾਇਰਮੈਂਟ ਬੈਨੀਫਿਟਸ ਸਾਰਾ, ਉਹਨਾਂ ਦੀ ਸੈਲਰੀ ਬਕਾਇਆ ਦੀ, ਉਹ ਸਾਰਾ ਜਿਹੜਾ ਆ ਇੰਡੀਆ ਤੋਂ ਰਿਕਵਰ ਕਰਕੇ ਤੇ ਉਹਨਾਂ ਬੰਦਿਆਂ ਨੂੰ ਰਿਟਾਇਰਮੈਂਟ ਹੀ ਦੇ ਦਿੱਤੀ ਸੀ, ਕਿਉਂਕਿ ਇੱਥੇ ਦਾ ਕਲਚਰ ਜਿਸ ਤਰੀਕੇ ਦਾ ਹੈਗਾ ਸੀਗਾ, ਉਹਨਾਂ ਨੇ ਸੋਚਿਆ ਜੇ ਸਾਡੇ ਦੇਸ਼ ਦੇ ਵਿੱਚ ਆ ਕੇ ਇਹ ਜਿਹੜੇ ਹੈਗੇ ਆ ਉੱਥੇ ਮਤਲਬ ਜਿਹੜਾ ਆ ਉਸੇ ਤਰੀਕੇ ਨਾਲ ਜਿਹੜਾ ਆ ਅਫਸਰ ਜਿਹੜਾ ਆ ਐਡਮਿਨਿਸਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਇੱਥੇ ਤਾਂ ਜਿਹੜਾ ਹੈਗਾ ਜੀ ਇਹ ਵਿਗਾੜ ਕਰ ਦੇਣਗੇ
1: ਤੇ
3: ਇੱਥੇ ਦਾ ਸਿਸਟਮ ਖਰਾਬ ਕਰ ਦੇਣਗੇ
1: ਜਿੱਦਾਂ ਕੈਨੇਡਾ 'ਚ ਬਣਿਆ ਜੀ ਅੱਜ।
3: ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਹਨਾਂ ਨੇ ਜਿਹੜਾ ਆ ਉਹਨਾਂ ਨੂੰ ਉਸੇ ਇੱਥੋਂ ਰਿਟਾਇਰ ਕਰਕੇ ਹੀ ਭੇਜੇ ਤੇ ਰਿਟਾਇਰਮੈਂਟ ਬੈਨੀਫਿਟ ਦੇ ਕੇ ਹੀ ਭੇਜੇ ਸਾਰੇ।
1: ਜੀ ਬਿਲਕੁਲ ਹੈ ਜੀ।
3: ਹਾਂਜੀ, ਉਦੋਂ ਵੀ ਭਾਰਤ ਲੁੱਟਿਆ ਗਿਆ ਸੀ, ਹੁਣ ਪੰਜਾਬ ਲੁੱਟਿਆ ਗਿਆ ਹੈਗਾ ਆ ਜੀ, ਆ ਜਿਹੜੇ ਆਏ ਆ 2-2.5-3 ਲੱਖ ਰੁਪਏ ਦੀਆਂ ਸੈਲਰੀਆਂ ਦੇ ਉੱਤੇ ਪ੍ਰਾਈਵੇਟਲੀ ਹਾਇਰ ਕੀਤੇ ਹੈਗੇ, ਸੈਕਟਰੀਏਟ ਦੇ ਵਿੱਚ ਜਾਓ ਤੁਸੀਂ, ਮੰਤਰੀਆਂ ਦੇ ਜਗ੍ਹਾ ਤੇ ਉੱਤੇ ਬੈਠੇ ਹੈਗੇ, ਨਾਲ ਸਾਰਾ ਕੰਮ ਸੁਪਰਵਿਜ਼ਨ ਚ ਹੋ ਰਿਹਾ ਜੀ, ਪੋਲਿਸੀ ਕੀ ਬਣਦੀ ਆ ਹੁਣ ਪਤਾ ਨੀ ਇਹਨਾਂ ਦੇ ਕੀ ਦਿਮਾਗ ਦੇ ਵਿੱਚ ਆ ਵੀ ਪੰਜਾਬੀਆਂ ਨੂੰ ਤਾਂ ਦੇਣਾ ਹੀ ਕੁਛ ਨਹੀਂ ਗਾ ਜੀ, ਮੁਲਾਜ਼ਮ ਵੀ ਇਸੇ ਕਰਕੇ ਦੁਖੀ ਆ ਜੀ।
1: ਬਿਲਕੁਲ,
3: ਇਹਨਾਂ ਨੇ ਤਾਂ ਬਣਾਈ ਜੀ ਇੱਕ ਫਿਲਮ, ਹੁਣ ਇਹਦੇ ਤੇ ਭਾਜਪਾ ਨੇ ਫਿਰ ਕਾਊਂਟਰ ਫਿਲਮ ਬਣਾ ਤੀ, ਉਹਨਾਂ ਨੇ ਉਹਦੇ ਵਿੱਚ ਉਹ ਇਨਕਲੂਡ ਕਰ ਲਿਆ ਜੋ ਇਹ ਪਿਛਲੀਆਂ ਰੈਲੀਆਂ ਚ ਕਹਿੰਦੇ ਸੀ, ਤੇ ਅੱਜ ਜੋ ਇਹਨਾਂ ਦਾ ਪ੍ਰੈਕਟੀਕਲੀ ਜਿਹੜਾ ਆ ਕਰ ਰਹੇ ਹੈਗੇ ਆ ਜੀ, ਉਹੀ VIP ਕਲਚਰ ਦੀ ਗੱਲ ਕਰਦੇ ਹੈਗੇ ਜੀ। ਐਕਚੁਅਲੀ ਉਹਨਾਂ ਨੇ ਇਹਨਾਂ ਦਾ ਜਿਹੜਾ ਹੈਗਾ ਸੀ ਨਾ ਜੀ, ਇੱਕ ਹੁੰਦਾ ਸਿਗਨੇਚਰ ਸਟੈਪ ਕਿਸੇ ਦਾ, ਉਹ ਸਿਗਨੇਚਰ ਸਟੈਪ ਜੇ ਅਗਲਾ ਭੁੱਲ ਜਾਏ ਤੇ ਦੂਜਾ ਉਹਨੂੰ ਫੋਲੋ ਕਰ ਲੈਂਦਾ ਹੈਗਾ ਵੀ ਹਾਂ ਠੀਕ ਹੈ ਇਸ ਸਿਗਨੇਚਰ ਸਟੈਪ ਨਾਲ ਜਿਹੜਾ ਆ ਵੀ ਸੱਤਾ ਮਿਲ ਸਕਦੀ ਆ ਤੇ ਲੋਕ ਇਹਨੂੰ ਪਸੰਦ ਕਰਦੇ ਆ ਜੀ। ਦੇਖੋ ਇਹਨਾਂ ਨੇ ਤਾਂ ਮਤਲਬ ਜਿਹੜਾ ਆ ਬਾਕੀ ਪਾਰਟੀਆਂ ਨਾਲੋਂ ਐਜ ਇਹਨਾਂ ਨੂੰ ਇਸ ਕਰਕੇ ਮਿਲਿਆ ਸੀ ਕਿ ਇਹਨਾਂ ਨੇ ਸਿਰਫ ਫ੍ਰੀ ਵੀਜ਼ ਦੀ ਗੱਲ ਨਹੀਂ ਸੀ ਕੀਤੀ, ਇਹਨਾਂ ਨੇ ਨਾਲ ਸਿਸਟਮ ਨੂੰ ਸੁਧਾਰਨ ਦੀ ਵੀ ਗੱਲ ਕੀਤੀ ਸੀ ਤੇ ਇੱਕ ਰੋਡ ਮੈਪ ਵੀ ਹਲਕਾ ਹਲਕਾ ਦਿੱਤਾ ਸੀਗਾ ਵੀ ਅਸੀਂ ਇੰਨੇ ਪੈਸੇ ਜਿਹੜੇ ਹੈਗੇ ਆ ਮਾਈਨਿੰਗ ਚੋਂ ਕੱਢਾਂਗੇ, ਇੰਨੇ ਪੈਸੇ ਜਿਹੜੇ ਆ ਇੱਥੇ ਚੋਰੀ ਹੁੰਦੀ ਆ ਉਹ ਟੈਕਸ ਦੀ ਉਹਦੇ ਵਿੱਚੋਂ ਕੱਢਾਂਗੇ ਜੀ। ਉਹ ਲੋਕਾਂ ਨੇ ਜਿਹੜੇ ਸੰਜੀਦਾ ਲੋਕ ਸੀ ਉਹ ਵੀ ਜਿਹੜੇ ਹੈਗੇ ਆ ਇਸ ਵੱਲੋਂ ਪ੍ਰਭਾਵਿਤ ਹੋਏ ਤੇ ਹਾਂ ਬਿਲਕੁਲ ਠੀਕ ਆ, ਇਹ ਇਕੱਲਾ ਜਿਹੜਾ ਹੈਗਾ ਗੱਲਾਂ ਹੀ ਨਹੀਂ ਕਰਦੇ, ਇਹ ਰੋਡ ਮੈਪ ਵੀ ਦੇ ਰਹੇ ਆ।
1: ਬਿਲਕੁਲ ਜੀ,
3: ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਇਹਨਾਂ ਨੇ ਪਤਾ ਨੀ ਉਹ ਆਪਣੇ ਭਾਸ਼ਣ ਜਿਹੜੇ ਹੈਗੇ ਖਰੇ ਇਹਨਾਂ ਨੂੰ ਭੁੱਲ ਗਏ ਤੇ ਜਾਂ ਇਹਨਾਂ ਨੇ ਕਿਤੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਉਹ ਤੋਂ ਬਾਅਦ ਤਾਂ ਫਿਰ ਈਜ਼ੀ ਮਨੀ ਜਿੱਦਾਂ ਆ ਜਾਂਦੀ ਹੈਗੀ ਆ ਬੰਦੇ ਕੋਲ ਤੇ ਫਿਰ ਉਹ ਈਜ਼ੀ ਲਾਈਫ ਹੋ ਜਾਂਦੀ ਹੈ ਨਾ ਜੀ, ਉਦਾਂ ਹੀ ਜਿਹੜਾ ਆ ਇਹਨਾਂ ਦਾ ਸੀਗਾ ਜੀ, ਇਹਨਾਂ ਨੂੰ ਅਹੁਦੇ ਮਿਲ ਗਏ ਤੇ ਕੁਆਲੀਫਿਕੇਸ਼ਨਾਂ ਇੰਨੀਆਂ ਹੈ ਨੀ ਸੀ ਜੀ, ਅਹੁਦਿਆਂ ਦੇ ਹਾਣ ਦੇ ਹੈ ਨੀ ਸੀਗੇ, ਉਹਦਾ ਸਾਰੀ ਪਾਵਰ ਦਾ ਜਿਹੜਾ ਆ ਮਿਸਯੂਜ਼ ਮਤਲਬ ਹੋਇਆ ਜੀ।
1: ਬਿਲਕੁਲ ਜੀ,
3: ਪਹਿਲਾਂ ਵੀ ਕਦੀ ਇੱਕ ਦਿਨ ਮੈਂ ਕਿਸੇ ਸਿਆਣੇ ਨੂੰ ਮਤਲਬ ਜਿਹੜਾ ਆ ਦੇਖਿਆ, ਉਹ ਕਹਿੰਦੇ ਜੀ ਵੀ ਬੰਦਾ ਬੜਾ ਪੋਲਾਈਟ ਆ, ਕਹਿੰਦਾ ਪੋਲਾਈਟ ਇਸ ਕਰਕੇ ਆ ਕਿ ਅਜੇ ਤੱਕ ਉਹਦੇ ਕੋਲ ਪਾਵਰ ਹੈ ਨੀ ਗੀ, ਹਾਂਜੀ ਜਦੋਂ ਪਾਵਰ ਆ ਗਈ ਉਦੋਂ ਦੇਖਾਂਗੇ ਕਿ ਹਾਂ ਜੀ ਉਹ ਪੋਲਾਈਟ ਰਹਿੰਦਾ ਕਿ ਨਹੀਂ ਰਹਿੰਦਾ।
1: ਸਾਰਿਆਂ ਨੂੰ ਪੋਲਾਈਟ ਕਰਦਾ
3: ਅਸੀਂ, ਹਾਂਜੀ ਅਸਲੀ ਬੰਦੇ ਦੀ ਕਰੈਕਟਰਿਸਟਿਕਸ ਦੀ ਪਹਿਚਾਨ ਹੀ ਉਦੋਂ ਹੁੰਦੀ ਆ ਕਿ ਜਦੋਂ ਉਹਨੂੰ ਕੋਲ ਸੱਤਾ ਜਾਂ ਪਾਵਰ ਆ ਜਾਂਦੀ ਆ ਕਿ ਫਿਰ ਦੇਖੋਗੇ ਉਹ ਬੰਦੇ ਦਾ ਅਸਲੀ ਰੰਗ ਬਾਹਰ ਆਉਂਦਾ ਕਿ ਨਹੀਂ ਆਉਂਦਾ।
1: ਪਰ ਸੈਂਸ ਸਾਹਿਬ ਕਈ ਵਾਰੀ ਇਹ ਵੀ ਮਨ ਚ ਆਉਂਦਾ ਕਿ ਅਸੀਂ ਕੁਝ ਵਿਅਕਤੀਆਂ ਤੋਂ ਜਾਂ ਜਿਹੜਾ ਆਵਾਮ ਹੈ ਉਹ ਉਮੀਦਾਂ ਹੀ ਜ਼ਿਆਦੀਆਂ ਲਾ ਲੈਂਦਾ ਜੀ, ਉਨਾ ਉਹਦੇ ਤੋਂ ਹੋ ਵੀ ਨਹੀਂ ਸਕਦਾ। ਚਾਹੇ ਉਹ ਮਨਮੋਹਨ ਸਿੰਘ ਸੀਗੇ ਕੇਂਦਰ ਦੇ ਵਿੱਚ, ਉਹਦੇ ਤੋਂ ਵੀ ਉਮੀਦਾਂ ਵੱਧ ਸੀ ਕਿ ਹੁਣ ਪੰਜਾਬ ਦਾ ਭਲਾ ਕਰਨਗੇ, ਪਰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇੱਕ ਏਜੰਡੇ ਦੇ ਵਿੱਚ ਰਹਿ ਕੇ ਜਾਂ ਇੱਕ ਪ੍ਰੋਟੋਕੋਲ ਦੇ ਵਿੱਚ ਰਹਿ ਕੇ ਜਾਂ ਉਹਨਾਂ ਚੀਜ਼ਾਂ ਦੇ ਵਿੱਚ ਹੁੰਦਾ ਹੈ ਕਿ ਉਹਨਾਂ ਤੋਂ ਬਾਹਰ ਨਹੀਂ ਉਹ ਕਦਮ ਚੱਕ ਸਕਦੇ ਹੈ। ਪਰ ਕਿੱਦਾਂ ਕਿਸੇ ਵੀ, ਚਾਹੇ ਉਹ ਕਿਸੇ ਵੀ ਆਪਣੇ ਪਾਰਟੀ ਦੀ ਸਰਕਾਰ ਹੋਵੇ, ਇੱਦਾਂ ਬੋਲਡ ਕਦਮ ਕਿੰਨੇ ਕੁ ਚੱਕ ਸਕਦੇ ਆ ਜੀ, ਕਿ ਲੋਕ ਹੀ ਇੱਥੇ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਜੇ ਸਮਝਣ ਕਿ ਅਸੀਂ ਉਮੀਦਾਂ ਜ਼ਿਆਦੀਆਂ ਵੱਧ ਲਾ ਲੈਂਦੇ ਹਾਂ ਹਰ ਕਿਸੇ ਤੋਂ ਆਪਣਾ ਸਮਝ ਕੇ।
3: ਪਰ ਗੱਲ ਇੱਦਾਂ ਹੈਗੀ ਆ, ਫ੍ਰੀ ਇਲੈਕਟ੍ਰਿਸਿਟੀ ਦੀ ਮੰਗ ਕਿਸੇ ਨੇ ਕੀਤੀ ਸੀ? ਕਿਸੇ ਨੇ ਨਹੀਂ ਸੀ ਕੀਤੀ। ਹਾਂਜੀ ਲੋਕ ਤਾਂ ਸਸਤੀ ਬਿਜਲੀ ਕਹਿੰਦੇ ਸੀ ਤੇ 24 ਘੰਟੇ ਬਿਜਲੀ ਕਹਿੰਦੇ ਸੀ
1: ਜੀ।
3: ਇਹਨਾਂ ਨੇ ਆਪਣੀ ਮਤਲਬ ਜਿਹੜਾ ਵੋਟ ਬੈਂਕ ਨੂੰ ਅਟਰੈਕਟ ਕਰਨ ਵਾਸਤੇ ਜਿਹੜਾ ਆ ਉਹ ਚੀਜ਼ਾਂ ਐਲਾਨ ਕੀਤੀਆਂ ਨਾ ਜੀ, ਆ ਵਿਛੇ ਜੇ ਦੇਖੋ ਇਹਨਾਂ ਨੇ ਕਰ ਦਿੱਤਾ ਸੀਗਾ ਜੀ ਵੀ ਤੁਹਾਨੂੰ ਜਿਹੜਾ ਇਹ ਕਣਕ ਪਸਾਉਣੀ ਵੀ ਨੀ ਪਊ, ਆਟਾ ਬਣ ਕੇ ਆਊ ਜੀ, ਹਾਂਜੀ ਘਰ ਘਰ ਕੇਟ ਆਊਗੀ ਜੀ। ਉਹ 1-2 ਮਹੀਨੇ ਚੱਲਿਆ ਕੰਮ, ਮੁੜ ਕੇ ਚੱਲਿਆ ਹੀ ਨੀ ਜੀ। ਉਹ ਵੀ ਵਿਚਾਰੇ ਜਿਹੜੇ ਹੈਗੇ ਆ ਉਹਨਾਂ ਦੇ ਵੀ ਪੈਸੇ ਨੀ ਦਿੱਤੇ ਜਿਹੜੇ ਬੰਦੇ ਘਰ ਘਰ ਆਟਾ ਪਚਵਾ ਰਹੇ ਸੀ
1: ਜੀ।
3: ਹਾਂਜੀ ਇਸੇ ਤਰੀਕੇ ਨਾਲ ਇਹੋ ਜਿਹੀਆਂ ਯੋਜਨਾਵਾਂ ਜਿਹੜੀਆਂ ਸਟੇਟ ਤਾਂ ਅੱਗੇ ਬੀਅਰ ਕਰ ਨਹੀਂ ਸਕਦੀ ਹੈਗੀ ਖਰਚਾ ਜੀ
1: ਜੀ
3: ਐਕਸਪਲਾਇਟੇਸ਼ਨ। ਫਿਰ ਸਾਡੇ ਨਾ ਇੱਕ ਟੈਂਡੈਂਸੀ ਹੋਰ ਵੀ ਹੈਗੀ ਆ ਜੀ ਸਰਕਾਰਾਂ ਦੀ, ਉਹ ਇਹ ਆ ਕਿ ਜੇ ਇੱਕ ਸਰਕਾਰ ਕੋਈ ਅੱਛਾ ਕੰਮ ਕਰਕੇ ਗਈ ਆ ਨਾ, ਦੂਜੀ ਨੇ ਆ ਕੇ ਉਹਨੂੰ ਕੰਟੀਨਿਊ ਨਹੀਂ ਕਰਨਾ, ਉਹਦੇ ਤੇ ਮਿੱਟੀ ਪਾਣੀ ਆ ਜੀ, ਉਹਨੇ ਮਿੱਟੀ ਪਾਣੀ ਜੀ। ਤੁਸੀਂ ਦੇਖੋ ਕਈ ਬੱਸ ਅੱਡੇ ਬਣਾਏ ਅਕਾਲੀ ਸਰਕਾਰ ਨੇ ਬਣਾਏ ਜਾਂ ਕਾਂਗਰਸ ਸਰਕਾਰ ਨੇ ਬਣਾਏ, ਉਹ ਇਹਨਾਂ ਦੇ ਟੈਨਿਊਰ ਦੇ ਵਿੱਚ ਇਹਨਾਂ ਨੇ ਉਹਨੂੰ ਡਿਵੈਲਪ ਹੀ ਨਹੀਂ ਕੀਤਾ ਅੱਗੇ ਫਰਦਰ। ਉੱਥੇ ਉਹ ਸਾਰੇ ਜਿਹੜੇ ਹੈਗੇ ਆ ਪਸ਼ੂਆਂ ਦੇ ਜਿਹੜੇ ਆ ਅੱਡੇ ਬਣ ਗਏ ਜੇ, ਜਾਂ ਮਤਲਬ ਜਿਹੜੇ ਆ ਨਸ਼ੇੜੀਆਂ ਦੀਆਂ ਅੱਡੇ ਬਣ ਗਏ ਜੀ,
1: ਜਿਹੜੇ ਸੁਵਿਧਾ ਕੇਂਦਰ ਬਣਾਏ ਸੀ ਉਹਨਾਂ ਦੇ ਉੱਤੇ ਵੀ ਦੇਖੋ,
3: ਸੁਵਿਧਾ ਕੇਂਦਰ ਬਣਾਏ ਉਹ ਦੇਖੋ ਜਿਹੜਾ ਹੈਗਾ ਆ ਵੀ ਉਹਦੇ ਵਿੱਚ ਲੋੜ ਤਾਂ ਸੀਗੀ ਕਿ ਉੱਥੇ ਜਿਹੜਾ ਆ ਇਨਫਰਾਸਟ੍ਰਕਚਰ ਡਿਵੈਲਪ ਕਰਕੇ ਦਿੱਤਾ ਜਾਂਦਾ, ਵਾਈਫਾਈ ਦੀ ਸਹੂਲਤ, ਲੋਕੀ ਉਹਨਾਂ ਦੇ ਵਿੱਚ ਜਾਂਦੇ ਸੀ ਆਪਣੇ ਉਹਨਾਂ ਦੇ ਕੰਮ ਹੁੰਦੇ ਸੀ। ਉਹ ਹੁਣ ਲਿਆ ਕਿ ਥੋੜਾ ਜਿਹਾ ਵਿੱਚ ਮਤਲਬ ਨਾ ਵਾਈਫਾਈ ਦੀ ਨੈਟਵਰਕ ਦੀ ਦਿੱਕਤ ਆਉਂਦੀ ਸੀ ਤੇ ਲੋਕਾਂ ਨੇ ਫਿਰ ਸ਼ਹਿਰ ਨੂੰ ਪ੍ਰੈਫਰ ਕਰਨਾ ਸ਼ੁਰੂ ਕੀਤਾ ਜੀ। ਹੋਣਾ ਤਾਂ ਚਾਹੀਦਾ ਸੀ ਕਿ ਉੱਥੇ ਜਿਹੜਾ ਆ ਕਿ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾਂਦਾ, ਉਹਨਾਂ ਨੂੰ ਡਿਵੈਲਪ ਕੀਤਾ ਜਾਂਦਾ, ਉਹ ਸਾਰੇ ਜਿਹੜੇ ਹੈਗੇ ਬੰਦੇ ਕੱਢ ਦਿੱਤੇ ਜੀ, ਉਹ ਕੈਪਟਨ ਨੇ ਕੱਢ ਦਿੱਤੇ ਸੀ। ਮੁੜ ਕੇ ਜਿਹੜਾ ਹੈਗਾ ਉਹ ਬਿਲਡਿੰਗਾਂ ਜਿਹੜੀਆਂ ਉਦਾਂ ਹੀ ਗਈਆਂ ਜੀ, ਖੰਡਰ ਬਣ ਗਏ ਜਦੋਂ ਦੇਖਿਆ ਨੀ ਕਿਸੇ ਨੇ ਜਿੱਦਾਂ ਮਰਜ਼ੀ। ਸੋ ਇਸ ਕਰਕੇ ਜਿਹੜਾ ਆ ਪਬਲਿਕ ਦੇ ਪੈਸੇ ਨੂੰ ਜਿਹੜਾ ਆ ਉਹਨੂੰ ਆਪਣਾ ਪੈਸਾ ਸਮਝਦਾ ਹੀ ਕੋਈ ਨੀ ਜੀ। ਉਹ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਡਿਵੈਲਪਮੈਂਟ ਦੇ ਨਾਂ ਤੇ ਵੀ ਬਰਬਾਦ ਹੀ ਹੁੰਦਾ ਆ ਜੀ ਇੱਥੇ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
3: ਹਾਂਜੀ
1: ਸਮਾਂ ਕੇ ਉਹ ਚੀਜ਼ ਨੂੰ ਜਿਹੜਾ ਜਿੱਥੇ ਤੱਕ ਸਰਕਾਰ ਕੋਈ ਵੀ ਪਿਛਲੀ ਕਰ ਗਈ ਆ, ਉਹ ਤੋਂ ਸਮਾਂ ਕੇ ਜਿਹੜੀ ਅਗਲੀ ਨਵੀਂ ਸਰਕਾਰ ਜੇ ਤਾਂ ਉਹ ਕੰਟੀਨਿਊ ਕਰਦੀ ਆ ਠੀਕ ਹੈ, ਜੇ ਉਹ ਕੰਟੀਨਿਊ ਨਹੀਂ ਕਰਦੀ ਤਾਂ ਜਿੱਥੇ ਤੱਕ ਉਹ ਕੰਮ ਹੋਇਆ ਸਮਾਂ ਕੇ ਤੁਸੀਂ ਅੱਗੇ ਉਸ ਚੀਜ਼ ਨੂੰ ਵਧਾਓ, ਕੰਟੀਨਿਊ ਕਰੋ, ਨਾ ਕਿ ਉਹਨੂੰ ਤੋੜੋ ਮਰੋੜੋ ਜਾਂ ਲੇਪਾ ਪੂਚੀ ਕਰਕੇ ਤਾਂ ਉਹਨੂੰ ਮਤਲਬ ਕਿ ਆਪਣੇ ਨਾਂ ਜਾਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੋ। ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਕਿਹੜੇ ਸਰਕਾਰ ਦੇ ਵਿੱਚ ਕੀ ਹੋਇਆ ਜੀ, ਕਿਹਨੇ ਕੀ ਕੀਤਾ ਹੈ ਜੀ।
3: ਬਿਲਕੁਲ ਜੀ ਬਿਲਕੁਲ, ਸੋ ਇਸ ਕਰਕੇ ਅੱਜ ਦਾ ਜਿਹੜਾ ਟਾਈਟਲ ਦਿੱਤਾ ਸੀ ਆਜਾ ਤੈਨੂੰ ਫਿਲਮ ਦਿਖਾਈਏ, ਉਹ ਫਿਲਮ ਅਸੀਂ ਤੁਹਾਨੂੰ ਦੋਨੇ ਪੱਖ ਦਿਖਾਤੇ ਆ ਜੀ। ਇੱਕ ਪੱਖ ਜਿਹੜਾ ਮਾਨ ਸਾਹਿਬ ਲੋਕਾਂ ਨੂੰ ਕੋਈ ਆਵਾਜ਼ਾਂ ਮਾਰਦੇ ਹੈਗੇ ਆ ਵੀ ਆਓ ਜੀ ਮੇਰੀ ਫਿਲਮ ਦੇਖੋ, ਆਓ ਜੀ ਮੇਰੀ ਫਿਲਮ ਦੇਖੋ, ਜਿਹਦੇ ਵਿੱਚ ਮੈਂ ਚੰਗਾ ਹੀ ਚੰਗਾ, ਮੈਂ ਚੰਗਾ ਹੀ ਚੰਗਾ,
1: ਹਾਂਜੀ।
3: ਤੇ ਇੱਕ ਪਾਸਾ ਉਹ ਹੈਗਾ ਆ ਕਿ ਜਿਹੜਾ ਸਾਨੂੰ ਵੀ ਪਤਾ ਆ ਤੇ ਤੁਹਾਨੂੰ ਵੀ ਪਤਾ ਆ, ਤੇ ਜਿਹੜਾ ਜਿਹੜਾ ਆ ਪੰਜਾਬ ਦੇ ਹਰ ਬੱਚੇ ਨੂੰ ਪਤਾ ਆ, ਤੇ ਨਹੀਂ ਪਤਾ ਤੇ ਹੋ ਸਕਦਾ ਮਾਨ ਸਾਹਿਬ ਭੁੱਲ ਗਏ ਹੋਣਗੇ ਜੀ,
1: ਤੇ
3: ਉਹ ਰਹਿੰਦਾ ਖੁਦ ਦਾ ਬੀਜੇਪੀ ਯਾਦ ਕਰਾ ਰਹੀ ਹੈਗੀ ਆ। ਉਹ ਕਹਿੰਦੇ ਕੋਈ ਗੱਲ ਨੀ, ਤੁਸੀਂ ਜਿਹੜਾ ਸਦੋਂ ਤੁਹਾਡੇ ਕੋਲ ਸੱਤਾ ਹੈ ਨੀ ਸੀ ਉਦੋਂ ਤੁਸੀਂ ਕੀ ਭਾਸ਼ਣ ਕਰਦੇ ਸੀ, ਤੇ ਬਾਅਦ ਦੇ ਵਿੱਚ ਜਿਹੜਾ ਆ ਅੱਜ ਜਦੋਂ ਤੁਹਾਡੇ ਕੋਲ ਸੱਤਾ ਆ ਤੇ ਕੀ ਤੁਸੀਂ ਉਹ ਤੇ ਅਮਲ ਕੀਤਾ, ਹੈਂਜੀ। ਉਹ ਬੀਜੇਪੀ ਦਿਖਾਲੂਗੀ, ਇਹਨਾਂ ਦੀ 45 ਮਿੰਟ ਦੀ ਆ ਤੇ 10

0: ਦੀ ਬ੍ਰੇਕ ਹੋ ਗਈ ਜੀ।
1: ਹਾਂ ਜੀ, ਆ
0: ਤੋਂ
1: ਖਹਿਰਾ ਨੂੰ, ਸੁਖਚੈਨ ਸਿੰਘ ਖਹਿਰਾ ਜਿਹੜਾ ਪ੍ਰਮੁੱਖ ਮੁਲਾਜ਼ਮ ਆਗੂ ਨੇ, ਉਹਨਾਂ ਦੀ ਤਬਾਦਲਾ ਕਰ ਦਿੱਤਾ ਹੈ ਜੀ। ਬਿਲਕੁਲ ਹੈ ਜੀ
0: ਹਾਂਜੀ, ਇੱਦਾਂ ਦੀਆਂ ਖਬਰਾਂ ਆਉਣੀਆਂ ਜੀ, ਅਜੇ ਹੋਰ ਹੋਣੀਆਂ ਜੀ
1: ਜੀ। ਪਰ ਸੈਣੀ ਸਾਹਿਬ,
0: ਇਹ।
1: ਇੱਕ ਇੱਕ ਪਾਸੇ ਇਸ ਚੀਜ਼ ਨੂੰ ਵੀ ਨਾਲ ਜੋੜ ਕੇ ਦੇਖੀਏ ਤਾਂ ਜਿਵੇਂ ਕਿ ਗੁਲਾਬ ਚੰਦ ਕਟਾਰੀਆ ਹੁਣੀ ਅੱਜ ਬੇਅੰਤ ਸਿੰਘ ਉਹਨਾਂ ਦੇ ਉੱਥੇ ਸ਼ਰਧਾਂਜਲੀ ਸਮਾਗਮ ਤੇ ਪਹੁੰਚੇ ਹੈ, ਤਾਂ ਉਹਨਾਂ ਨੇ ਇੱਕ ਸੰਕੇਤ ਦਿੱਤਾ ਕਿ ਜੇ ਮੁਲਾਜ਼ਮ ਮੇਰੇ ਨਾਲ ਸੰਪਰਕ ਕਰਦੇ ਆ ਤਾਂ ਮੈਂ ਗੱਲ ਤੋਰ ਸਕਦਾ ਹਾਂ।
0: ਸੰਪਰਕ ਕਰਨ ਦੀ ਕੀ ਲੋੜ ਹੈਗੀ ਹੈ ਜੇ ਉਹਨਾਂ ਨੂੰ ਦਿਸਦਾ ਪਿਆ ਹੈਗਾ ਆ ਜੀ, ਉਹੀ ਤਾਂ
1: ਗਵਰਨਰ ਨੇ ਜੀ,
0: ਟੋਟਲ
1: ਪੂਰੇ
0: ਰਾਜਨੀਤੀ ਕਰ ਰਹੇ,
1: ਮਾਈ
0: ਗਵਰਨਰ
1: ਬਾਪ
0: ਸਾਹਿਬ
1: ਨੇ
0: ਵੀ ਤਾਂ
1: ਪੂਰੇ
0: ਰਾਜਨੀਤੀ
1: ਸੂਬੇ
0: ਕਰ
1: ਦੇ
0: ਰਹੇ ਜੀ।
1: ਜੀ
0: ਹਾਂਜੀ, ਤੇ ਤੁਸੀਂ ਜਿਹੜਾ ਹੈ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਰਾਜ ਦੇ ਵਿੱਚ ਜਿਹੜਾ ਆ ਕਿ ਤੋ ਮੁਲਾਜ਼ਮ ਦੁਖੀ ਹੈਗੇ ਆ, ਉਹਨਾਂ ਦੀਆਂ ਜੈਨੂਅਨ ਡਿਮਾਂਡਸ ਪੂਰੀਆਂ ਨਹੀਂ ਹੋ ਰਹੀਆਂ, ਜਿਹਦੇ ਬਾਰੇ ਕਿ ਹਾਈ ਕੋਰਟ ਦਾ ਫੈਸਲਾ ਵੀ ਆ ਚੁੱਕਾ ਆ, ਉਹ
1: ਜੀ
0: ਵੀ ਡਬਲ ਬੈਂਚ ਦਾ। ਹਾਂਜੀ,
1: ਜੀ
0: ਤੇ ਤੁਸੀਂ ਮਤਲਬ ਉਹਨੂੰ ਜੇ ਲਾਗੂ ਕਰਾਉਣਾ ਆ ਤੇ ਸਰਕਾਰ ਨੂੰ ਵੈਸੇ ਹੀ ਆਪਣੇ ਲੈਵਲ ਤੇ ਲਿਖਣੀ ਤਾਂ ਤੁਸੀਂ ਚਿੱਠੀ ਆ, ਹੋਰ
1: ਜੀ
0: ਤੁਸੀਂ ਸਰਕਾਰ ਨੂੰ ਕੀ ਕਰ ਲੈਣਾ ਜੀ।
1: ਬਿਲਕੁਲ ਜੀ,
0: ਤੇ ਸਿਰਫ ਇਦਾਂ ਆ ਕਿ ਟੂ ਵਿਨ ਓਵਰ ਦਾ ਸੈਂਥੀ ਆਫ ਦਾ ਇੰਪਲਾਈਜ਼, ਉਹਨਾਂ ਨੇ ਆਹ ਗੱਲ ਕਹੀ ਆ ਜੀ, ਅਦਰਵਾਈਜ਼ ਜਿਹੜਾ ਆ ਹੋਰ ਮੈਂ ਤਾਂ ਇਹਨੂੰ ਟੋਟਲ ਰਾਜਨੀਤੀ ਹੀ ਕਹੂੰਗਾ ਜੀ,
1: ਰਾਜਨੀਤੀ
0: ਮੈਂ
1: ਹੈ ਜੀ।
0: ਮਤਲਬ ਹੋਰ।
1: ਬਿਲਕੁਲ ਬਿਲਕੁਲ ਹੈ ਜੀ
0: ਹਾਂਜੀ,
1: ਜੀ
0: ਕਿਉਂਕਿ ਨਹੀਂ ਤਾਂ ਸਭ ਕੁਛ ਤਾਂ ਤੁਹਾਡੇ ਸਾਹਮਣੇ ਹੈਗਾ ਆ ਜੀ,
1: ਜੀ
0: ਮੁਲਾਜ਼ਮਾਂ ਨੂੰ ਉਹ ਹਰਾਸ ਕਰ ਰਹੇ ਹੈਗੇ ਆ, ਉਹਨਾਂ ਦੇ ਲੀਡਰਸ ਨੂੰ ਹਰਾਸ ਕਰ ਰਹੇ ਹੈਗੇ, ਇਸੇ ਕਰਕੇ ਤੇ
1: ਜੀ
0: ਸਰ ਗੱਲ ਨਿਬੜਨੀ ਨਹੀਂ ਕਿਸੇ ਗੱਲ ਦੇ ਉੱਤੇ, ਜਦੋਂ ਸਟੇਟ ਕੋਲ ਜਿਹੜਾ ਹੈਗਾ ਆ ਪੈਸਾ ਹੀ ਹੈ ਨਹੀਂ, 21,000 ਕਰੋੜ
1: ਪੈਸਾ
0: ਰੁਪਈਆ ਜਿਹੜਾ ਆ ਉਹ ਕੀ
1: ਹੀ
0: ਕਰੋਗੇ, ਕਿੱਥੋਂ ਲਿਆਉਣਾ ਜੀ?
1: ਬਿਲਕੁਲ ਹੈ ਜੀ,
0: ਇਹਨਾਂ ਨੇ
1: ਬਿਲਕੁਲ
0: ਜਾਂ ਨਾ ਕੰਟੀਨਿਊਟੀ ਦੇ ਵਿੱਚ ਦਿੱਤਾ ਹੀ ਨਹੀਂ, 4.5 ਸਾਲ
1: ਜੀ,
0: ਹੁੰਦਾ ਆ ਜੀ ਕੋਈ ਨਾ ਕੋਈ, ਜਦ ਲੇਟ ਹੋ ਜਾਂਦੇ ਹੈਗੇ ਆ ਉਹ ਤਾਂ ਬੈਂਕ ਦੀ ਕਿਸ਼ਤ ਟੁੱਟ
1: ਵੀਹ
0: ਜਾਏ
1: ਸੌ
0: ਤੇ ਦੋ
1: ਤੇਈ
0: ਚਾਰ
1: ਦਾ ਪਿਆ
0: ਕਿਸ਼ਤਾਂ
1: ਜੀ,
0: ਟੁੱਟ
1: ਤੁਹਾਨੂੰ
0: ਜਾਂਦੇ, ਮੁੜ ਕੇ
1: ਬਕਾਇਆ, ਉਸ ਤੋਂ
0: ਬੰਦਾ
1: ਬਾਅਦ ਤਾਂ ਫੱਟੀ ਪੋਚ ਦਿੱਤੀ ਹੈ।
0: ਬਿਲਕੁਲ ਜੀ
1: ਜੀ
0: ਫਿਰ ਬੰਦਾ ਬੈਂਕ ਦੀ ਕਿਸ਼ਤ ਟੁੱਟ ਜਾਏ ਤਾਂ ਨਹੀਂ ਤਾਬੇ ਆਉਂਦਾ ਮੁੜ ਕੇ,
1: ਜੀ
0: ਇਹ ਤਾਂ ਫਿਰ ਜਿਹੜਾ ਹੈਗਾ ਤੁਸੀਂ ਸਾਰੇ ਮੁਲਾਜ਼ਮਾਂ ਦਾ ਡੀਏ ਖਾਂਦੇ ਰਹੇ ਜੀ।
1: ਹਰ ਬਾਰ ਪਈਆ ਹੈ ਜੀ, ਬਿਲਕੁਲ ਹੈ ਜੀ।
0: ਹਾਂਜੀ, ਪਰ ਅੱਛਾ ਕੀ ਕਰਨਾ ਹੈਗਾ, ਇਹਨਾਂ ਨੇ ਲੈਵਿਸ਼ਲੀ ਖਰਚ ਕੀਤਾ ਆਪਣੀ ਮਸ਼ਹੂਰੀ ਪ੍ਰਚਾਰ ਤੇ,
1: ਜੀ
0: ਮਸ਼ਹੂਰੀ ਪ੍ਰਚਾਰ ਅੱਜ ਵੀ ਗੁਜਰਾਤ ਦੇ ਵਿੱਚ ਗੋਆ ਦੇ ਵਿੱਚ ਹੁੰਦਾ ਪਿਆ ਜੀ,
1: ਜੀ ਬਿਲਕੁਲ ਹੈ ਜੀ,
0: ਪੰਜਾਬ ਦੇ ਪੈਸੇ ਤੇ ਹੁੰਦਾ ਪਿਆ ਜੀ,
1: ਜੀ
0: ਤੇ ਉਹ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੁਛ ਨੀ ਜੀ, ਅਜੇ
1: ਬਿਲਕੁਲ
0: ਆਸ ਲਾਉਂਦੇ ਹੈਗੇ ਆ ਕਿ ਹਾਂ ਜੀ ਅਸੀਂ ਸੈਕੰਡ ਟਰਮ ਵੀ ਆਵਾਂਗੇ।
1: ਜੀ
0: ਉਹ ਕੁਲਤਾਰ ਸਿੰਘ ਸੰਧਵਾਂ ਕਹਿੰਦੇ ਸਾਰੀਆਂ ਗਰੰਟੀਆਂ ਪੂਰੀ ਕਰ ਦਿੱਤੀ, ਇੱਕ ਚਿੱਟੀ ਵਾਲੀ ਗਰੰਟੀ ਨੀ ਪੂਰੀ ਹੋਈ ਸਾਡੇ
1: ਬਿਲਕੁਲ
0: ਕੋਲੋਂ।
1: ਹੈ ਜੀ, ਮੰਨ
0: ਹਾਂਜੀ
1: ਗਏ ਵੈਸੇ ਹੈ।
0: ਮੰਨ ਗਏ, ਚਲੋ ਮੰਨੇ ਹੈ ਕਿ ਜਿੱਦਾਂ ਮਰਜ਼ੀ, ਨਾਲ ਉਹਨਾਂ ਨੇ ਜਸਟੀਫਾਈ ਕਰ ਦਿੱਤਾ, ਪਹਿਲਾਂ ਰੋਂਦੀ ਮਾਂ ਆ ਜਾਂਦੀ ਹੈਗੀ ਆ, ਫਿਰ ਪਿੱਛੇ ਜਮਾਨਤਾਂ ਕਰਾਉਣ ਵਾਲੇ, ਮੈਂ ਹੋਰ ਤਾਂ ਕੁਛ ਨੀ ਕਰ ਸਕਦਾ, ਮੈਂ
1: ਜੀ
0: ਜਮਾਨਤਾਂ ਵਾਲਿਆਂ ਦੇ ਨਾਂ ਚੌਂਕ 'ਚ ਬੋਲੂਗਾ।
1: ਜੀ
0: ਹਾਂਜੀ, ਕਿਆ ਬਚਕਾਨਾ ਗੱਲਾਂ ਕਰਦੇ ਹੋ ਤੁਸੀਂ,
1: ਬਿਲਕੁਲ ਹੈ ਜੀ,
0: ਐਡਮਿਨਿਸਟ੍ਰੇਸ਼ਨ ਤੁਸੀਂ ਚਲਾਉਣੀ ਹੈਗੀ ਆ, ਇਟ ਮੀਨਸ ਮਾਂ ਰੋਂਦੀ ਜਾਂਦੀ ਤੇ ਫਿਰ ਤੁਸੀਂ ਛੱਡ ਦਿੰਦੇ ਹੈਗੇ ਆ,
1: ਛੱਡ ਦਿੰਦੇ
0: ਤੁਸੀਂ ਸਿਫਾਰਿਸ਼ ਕਰਦੇ ਆ ਪੁਲਿਸ ਨੂੰ, ਪੁਲਿਸ ਦੇ ਕੰਮ 'ਚ ਇੰਟਰਫੇਰੈਂਸ ਕਰਦੇ ਆ ਜੀ,
1: ਬਿਲਕੁਲ।
0: ਸੋ
1: ਜੀ
0: ਇਸ ਕਰਕੇ ਇਹ ਤਾਂ ਗੱਲਾਂ ਕਹਿਣ ਦੀਆਂ ਸਰ,
1: ਜੀ ਤੇ ਸੈਣੀ
0: ਸੋ ਇਸ
1: ਸਾਹਿਬ,
0: ਕਰਕੇ
1: ਜੀ ਨਹੀਂ,
0: ਦੋਨੇ ਫਿਲਮਾਂ ਵੀ ਤੁਹਾਨੂੰ ਦਿਖਾ ਦਿੱਤੀਆਂ ਜੀ,
1: ਜੀ
0: ਹੈ ਜੀ, ਤੇ ਨਾਲ
1: ਜੀ
0: ਡੀਸ਼ ਮੁਲਾਜ਼ਮਾਂ ਦਾ ਵੀ ਜਿਹੜਾ ਹੈਗਾ ਆ ਉਹ ਵੀ ਦੱਸ ਦਿੱਤਾ ਜੀ,
1: ਜੀ
0: ਅੱਗੇ ਹੁਣ ਆਪਾਂ ਰਾਜਾ ਬੜਿੰਗ ਤੇ ਨਾ ਚੱਲ ਚੱਲੀਏ
1: ਨਹੀਂ,
0: ਜੀ।
1: ਪਹਿਲਾਂ ਆਪਾਂ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ, ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਜਾਂ ਚੰਦੂ ਮਾਜਰਾ ਹੁਣਾਂ ਦਾ ਖੱਤ। ਪਰ ਇੱਕ ਚੀਜ਼ ਇਹਦੇ ਨਾਲ ਹੋਰ ਸੈਣੀ ਸਾਹਿਬ, ਜਗਤਾਰ ਸਿੰਘ ਹਵਾਰਾ ਦਾ ਮਾਮਲਾ ਹੈ, ਮੈਂ 3-4 ਐਂਗਲਾਂ ਤੋਂ ਇੱਕੋ ਹੀ ਖਬਰ ਨੂੰ ਦੇਖਣਾ ਚਾਹੁੰਦਾ, ਦੇਖ ਰਿਹਾ ਹਾਂ ਕਿ ਇਹ ਹੋ ਕੀ ਰਿਹਾ ਜੀ। ਇੱਕ ਪਾਸੇ ਸਿੱਖ ਸਿਆਸਤ ਹੋ ਰਹੀ ਹੈ, ਦੂਸਰੇ ਪਾਸੇ ਗੱਠਜੋੜ ਦੀ ਗੱਲ ਹੋ ਰਹੀ ਹੈ, ਇੱਕ ਪਾਸੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ, ਤੇ ਰਾਜੋਆਣਾ ਸਾਹਿਬ ਇਸ਼ਤਿਹਾਰ ਦਿੰਦੇ ਨੇ, ਤੇ ਇੱਕ ਪਾਸੇ ਤਾਂ ਉਹ ਕਹਿੰਦੇ ਸਾਨੂੰ ਰਿਹਾਈ ਜਾਂ ਸਾਨੂੰ ਇਹ ਚੀਜ਼ਾਂ ਦਿੱਤੀਆਂ ਜਾਣ, ਪੈਰੋਲ ਦਿੱਤੀ ਜਾਵੇ, ਪਰ ਦੂਸਰੇ ਪਾਸਾ ਦੇਖਿਆ ਜਾਵੇ ਤਾਂ ਉਹ ਇਸ ਚੀਜ਼ ਨੂੰ ਪ੍ਰਾਊਡ ਵੀ ਕਰ ਰਹੇ ਨੇ ਤੇ ਇਸ਼ਤਿਹਾਰ ਵੀ ਦੇ ਰਹੇ ਨੇ ਚੀਜ਼ਾਂ ਦਾ।
0: ਭਾਰੇ ਸਾਹਿਬ, ਇੱਕ ਚਿੱਠੀ ਤੁਸੀਂ ਜਿਹੜਾ ਹੈਗਾ ਆ ਜੇ ਮੋਦੀ ਨੂੰ ਲਿਖ ਦਿਓਗੇ ਨਾ,
1: ਜੀ
0: ਤੇ ਮੋਦੀ ਕੰਸਰਨਡ ਡਿਪਾਰਟਮੈਂਟ ਨੂੰ, ਜਿਸ ਡਿਪਾਰਟਮੈਂਟ ਦਾ ਮੁੱਦਾ ਆ ਉਹਨੂੰ ਭੇਜ ਦਊਗਾ,
1: ਬਿਲਕੁਲ ਹੈ ਜੀ, ਅਮਿਤ
0: ਉਹ
1: ਸ਼ਾਹ ਨੂੰ
0: ਚਾਹੇ
1: ਭੇਜ ਕੇ
0: ਚਿੱਠੀ
1: ਜੀ।
0: ਤੁਸੀਂ ਲਿਖ ਦਿਓ ਚਾਹੇ ਮੈਂ ਲਿਖ ਦਿਆਂ ਜੀ,
1: ਜੀ
0: ਇਹਨਾਂ ਦਾ ਤਾਂ ਇੰਨਾ ਕੁ ਹੈਗਾ ਆ, ਔਰ ਉਹਦੇ ਤੇ ਮੈਂ ਪਿੱਠ ਥਾਪਤ ਪਾਉਣ ਲੱਗ ਪਵਾਂ ਹੈਗੀ, ਜਾਂ ਤਾਂ
1: ਜੀ
0: ਉਹਦੇ ਵਿੱਚ ਕੋਈ ਆਊਟਪੁੱਟ ਨਿਕਲੀ ਹੋਵੇ,
1: ਜੀ
0: ਚੰਦੂ ਮਾਜਰੇ ਹੁਣਾਂ ਨੇ ਚਿੱਠੀ ਲਿਖੀ ਹੈ ਜੀ ਪ੍ਰਧਾਨ ਮੰਤਰੀ ਨੂੰ ਹਵਾਰੇ ਹੋਣਾ ਬਾਰੇ ਜੀ,
1: ਜੀ
0: ਉਹਨਾਂ ਨੇ ਹੋਮ ਮਿਨਿਸਟਰੀ ਨੂੰ ਲਿਖ ਦਿੱਤੀ ਜੀ,
1: ਜੀ
0: ਉੱਥੇ ਤਾਂ ਗੱਲ ਪਹਿਲਾਂ ਹੀ ਚੱਲਦੀ ਪਈ ਹੈਗੀ ਜੀ, ਜਿੱਦਾਂ ਮਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਕਿ ਮੈਂ ਕ੍ਰੈਡਿਟ ਤੋਂ ਵਾਂਝਾ ਨਾ ਰਹਿ ਜੇ, ਮੈਂ ਪੈਰੋਲ ਮਿਲਣ ਲੱਗੀ ਆ, ਹੈ
1: ਜੀ,
0: ਜੀ ਸਾਰੇ ਜਾਣੇ ਕ੍ਰੈਡਿਟ ਲੈਣ ਨੂੰ ਤੁਰ ਪਏ, ਇਹ ਦੇਖਿਆ ਨੀ ਵੀ ਭਾਈ ਜਿਹਦਾ ਇਸ਼ੂ ਹੈਗਾ ਆ ਉਹ ਇਸ਼ੂ ਦੱਬ ਗਿਆ, ਉਲਟਾ ਜਿਹੜਾ ਹੈ।

0: ला ला ला ज्यादा हो गई जी, हर कोई पिछे
1: बिल्कुल
0: नहीं सी रहना चाहुंदा।
1: जी
0: हां जी, वारस पंजाब वाले हैगे आ, वो चंडीगढ़ ही जा पहुंचे जी
1: जी
0: रिहायश घेरन वास्ते। तो
1: जी
0: अगला वो तो चिट्ठी लिखता पिया है, ओदी रिहायश कादे लई घेरनी सी जी।
1: बिल्कुल है जी।
0: तो इस करके ये संजीदा मुद्दे जड़े हैगे आ इन्हां दे जड़े आ। हुण जिथे तक अकाली भाजपा गठजोड़ दी गल है जी,
1: जी
0: ओनू भी मतलब जड़ा आ भी पंजाब दे संजीदा लोग दो एंगल्स नाल देख रहे हैं जी।
1: जी
0: एक तो कह रहे हैं कि यार भाजपा दे एटीट्यूड तो, उन्हां दे लीडर दे एटीट्यूड तो, ते उधरों अकालियां दे एटीट्यूड तो
1: जी
0: लोकी कहते हैं कि भी तुहानू हो की गया हैगा, तुसी ते छाला मारन लग पे। एक मुलाकात उन्हें कादी देती तुहानू,
1: जी
0: हां जी, या तो बराबर ते होना वालों भी कोई स्टेटमेंट आउंदी जी कि
1: जी
0: हाँ ठीक है जी, भी असीं इहदे बारे गलबात कर रहे हैगे आ, फाइनल फैसला बाद दे विच हो जाऊगा।
1: जी
0: तुहानू कोई एक्नॉलेज, आपां किसे नूं मतलब रजिस्ट्री भेजदे हैगे ते नाल एक्नॉलेजमेंट नहीं लांदे सी कि
1: बिल्कुल
0: हाँ जी ठीक है जी, पता लग जाए भी मिल गई, कोई
1: जी
0: कोई एक्नॉलेज तां करो। हाँ जी, कितें जिहड़ा हैगा एक्नॉलेजमेंट आउंदी नहीं हैगी, पता किदां लगूगा भी हाँ जी गलबात चलदी।
1: जी
0: उन्हां दा तां अज वी प्रेस कॉन्फ्रेंस दे विच अगले कहिंदे 117 दी 117 लड़ांगे जी।
1: जी
0: ते इन्हां ने जिहड़ा हैगा आ, दूजे पासे अंदर दी गल इह कहिंदे हैगे आ भी 60-57 ते समझौता होया आ, भाजपा 60 लड़ रही आ ते 57 जिहड़ा आ ते इह अकाली
1: अकाली
0: दल
1: दल
0: लड़
1: जी
0: रहा है जी। हुण पता नहीं है कि भाजपा वाली गल जिहड़ी हैगी, जे भाजपा 60 ते गई हैगी आ, तो हो सकदा हैगा जिहड़े दूजे उन्हां दी शरण च जाण नूं तैयार बैठे आ। हां जी, ते
1: उन्होंने तो 30 विधानसभा हलकियां
0: उन्हां
1: दे
0: नूं भी
1: लिए
0: कुछ,
1: सैनी साहब
0: बुरकी
1: पहली सूची जारी कर दिती है जी, ये किधर नूं इशारा जांदा फिर
0: सर, उड़ा दी कल दी स्टेटमेंट तो बाद किरकिरी बड़ी हुई सी जी, परसों दी
1: हाँ
0: स्टेटमेंट
1: जी
0: तो
1: हाँ जी
0: बाद।
1: बिल्कुल जीतिए ना
0: सारे
1: चाहे
0: जड़े हैगे
1: बादलों
0: आ,
1: नूं हरावांगे।
0: लोकी कहिंदे हैगे ओ तुहानू कोई बीजेपी तुहानू किसे नूं गल ना लाउंदी नहीं, तुसी तो उल्टो पहला जड़ा कुछ छड़ चढ़न नूं
1: जी
0: तैयार हैगे, ओ तुहाडे तो पहला कुछ छड़ चढ़न नूं तैयार हैगे आ जी।
1: जी
0: ते तुसी जड़ा ओ इस करके जड़ा ये भी हां जी, ओ जिला ओहदे विच कड़ी है, ओहदे देते हैगे जी, ते की उहनां ने कोई एमएलए दे कैंडीडेट थोड़ा डिक्लेयर कर दित्ते।
1: जी
0: जिला देखो हल्का इंचार्ज ला देना जिहड़ा हैगा, दैट डज नॉट मीन के तुहाडे जिहड़ा हैगा या कॉम्प्रोमाइज दे उत्ते या गठजोड़ दे उत्ते कोई बार आ,
1: जी
0: वो ते कानूनी पाबंदी हैगी है, जब तुसी नहीं कर सकदे अलायंस तां किसे स्टेज ते भी तुसी कर लोगे, तुसी तां अपनी विलिंगनेस दसी जाने भी, जे भाजपा नाल अलायंस होया ते इदां हो, भाजपा नाल अलायंस होया,
1: जी
0: भाजपा ने अज तक तुहानूं एक वारी भी नहीं किहा भी हां जी।
1: जी
0: आसमान ते सारे ही हैगे आ जी, लोड़ां भी सारिआं दीआं
1: जी
0: हैगीआं जी।
1: सैनी साहब चलो
0: हां
1: अकाली
0: जी,
1: दल दा तां शुरू तों ही चलदा कि अलायंस होना जां नहीं होना वक्खरी गल आ, पर दूसरे पासे हैरानगी ये भी है कि जदों चुल्हे इकट्ठे करन दी गल आउंदी है जां होर सारियां चीज़ां जिहड़ा ज्ञानी हरप्रीत सिंह उहनां दा धड़ा है ओह भी पब्बां भार होया पिया है ते इसे तर्हां अमृतपाल उहनां दा धड़ा ओह भी पब्बां भार है ते श्रोमणी अकाली दल पुनर सुरजीत जिहड़ा उहने 30 विधानसभा हलकियां दे लई पहली सूची जारी कर दित्ती है, चंदू माजरा साहब उहनां दा नां होर सारियां, किते ना किते इहनां नूं डर है कि जे किते गठजोड़ हो जांदा है ਤਾਂ ਹੋ ਸਕਦਾ ਹੈ ਕਿ ਘਰ ਵਾਪਸੀ ਅਕਾਲੀ ਦਲ ਦੇ ਵਿੱਚ ਕਰ ਸਕਦੇ ਨੇ ਸਾਰੇ ਨੁਮਾਇੰਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਜਿਹੜੀਆਂ ਸੂਚੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਨੇ।
0: सर हर नदी दी जड़ी हैगी है ना प्रवाह इस सागर च मिलन वास्ते हुंदा,
1: ਜੀ
0: समुंदर च मिलन वास्ते हुंदा है ना
1: ਜੀ
0: जी, पर हुंदा की है जदों नदी उथे पहुंच के समुंदर च रलदी हैगी है, ते उहदी अपनी आइडेंटिटी खत्म हो जांदी है।
1: जी
0: हुण ओ सेंटर दी पार्टी है, उहदा भारत दे उत्ते जिहड़ा हैगा या रूल हैगा जी, ये लगे हैगे आ इहनां दी अपनी आइडेंटिटी खत्म होण दा टाइम आ गया है जी, होर तां कोई नहीं।
1: जी
0: या तो चला लेंदे जिहड़ा हैगा सर, जे मान लेने हैगे आ भी अलायंस दे नाल जिहड़ा आ कि पंजाब नूं जां पंजाबियों नूं कुछ मिलदा आ, उह तां ही मिलूगा ना जी जे कोई रोड मैप देणगे।
1: जी
0: रोड मैप तां बीजेपी भी नहीं दे रही, कोई अकाली दल भी कोई नहीं दे रहा हैगा, पुनर सुरजीत भी कोई नहीं दे रहा, कांग्रेस दा तां क्या कहने आ जी।
1: जी वारस पंजाब वाले भी
0: कां
1: देने
0: कां
1: हैं।
0: कांग्रेस तो इस चीज नु पसंद ही नहीं करती, जे कोई रोड मैप देवे ने तां नवजोत सिंह सिद्धू क्यों खुंजे लाया हुंदा। हां जी,
1: जी
0: वो इस करके जड़ा आ वो रोड मैप कोई नहीं हैगा यार, सारे जने कहंदे वोट पाओ सानू एक बारी सत्ता दे दियो, बाकी पैसे असी बदलियां बुदलियां कर कुर के इदे कमा लेने आ जी,
1: जी
0: ते बाकी जेड़ा रहिंदा खूंदा हैगा असी वेच जावांगे।
1: ਜੀ
0: ਦਿਨ ਦੂਰ ਨਹੀਂ ਹੈਗਾ ਆ ਕਿ ਜਿੱਦਣ ਪੰਜਾਬੀ ਆਪਣੀ ਕਿਡਨੀ ਵੀ ਬਚਾਇਆ ਕਰਨਗੇ, ਪਤਾ ਨਹੀਂ ਕਿਹੜੇ ਵੇਲੇ ਸਰਕਾਰ ਵੇਚਣਾ ਦੇਵੇ ਜੀ। ਅੱਗੇ ਤਾਂ ਐਕੋਜੀਸ਼ਨ ਦੇਖੋ ਨਾ, ਕਈ
1: ਜੀ
0: ਵਾਰੀ ਤਾਂ ਜਿਹੜਾ ਨੇ ਲਿਆਂਦੇ ਆ ਜੀ ਵੀ ਹਾਂ ਜੀ ਐਕੋਜੀਸ਼ਨ ਕਰਨੀ ਹੈਗੀ ਆ ਜੀ।
1: ਜੀ
0: ਸੋ ਇਸ ਕਰਕੇ ਸਰਕਾਰਾਂ ਤੋਂ ਉਮੀਦ ਜਿਹੜੀ ਕਰਨੀ ਆ ਨਾ ਜੀ
1: ਜੀ
0: ਉਹ ਗਲਤ ਹੈਗੀ ਆ ਜੀ। ਤੇ ਦੂਜਾ ਸਾਡੇ ਪੋਲੀਟੀਕਲ ਪਾਰਟੀਆਂ ਤੁਸੀਂ ਕਹਿੰਦੇ ਹੈਗੇ ਬੀਜੇਪੀ ਅਕਾਲੀ ਦਲ ਦਾ ਅਲਾਇੰਸ,
1: ਜੀ
0: ਇਹਨਾਂ ਦਾ ਸਰ ਜਿਹੜੀ ਹੈਗੀ ਕੋਈ ਪ੍ਰੇਡਿਕਸ਼ਨ ਕਰਨੀ ਜਿਹੜੀ ਹੈਗੀ ਆ ਉਹ ਔਖੀ ਆ ਇਸ
1: ਜੀ
0: ਵੇਲੇ, ਕਿਉਂਕਿ ਪਿਆਰ ਤਾਂ ਦੋਨੇ ਪਾਸੇ ਹੋਵੇ ਤਾਂ ਨਿਭਦਾ ਜੀ, ਵਨ ਸਾਈਡਡ ਲਵ ਥੋੜਾ ਨਿਭ ਜੂਗਾ। ਹੌਲੀ ਹੌਲੀ ਹੁਣ
1: ਬਿਲਕੁਲ
0: ਅਕਾਲੀ ਵੀ ਚੁੱਪ ਹੋਣਾ ਸ਼ੁਰੂ ਹੋ ਗਏ ਵੈਸੇ ਜੀ, ਵੀ
1: ਜੀ
0: ਭਾਈ ਅਸੀਂ ਬੋਲੀ ਜਾਂਦੇ, ਅਸੀਂ ਬੋਲੀ ਜਾਂਦੇ, ਅਸੀਂ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋ ਗਈ ਆ, ਤੇ
1: ਜੀ
0: ਉਹ ਜਿਹੜਾ ਇਕੱਲੀ ਸਾਡੇ ਤੇ ਥੋੜਾ ਹੋਣੀ, ਉਹਨਾਂ ਤੇ ਵੀ ਤਾਂ ਨਾਲ ਹੀ ਹੋਣੀ ਆ।
1: ਨਾਲ ਹੀ ਹੋਣੀ ਹੈ
0: ਪਰ
1: ਜੀ
0: ਜਿਹੜਾ ਜਿਹੜੇ ਹਾਲਾਤਾਂ ਦੇ ਵਿੱਚ ਜਿਸ ਸਟੇਜ ਤੇ ਜਾ ਕੇ ਇਹ ਕਰਨਾ ਚਾਹੁੰਦੇ ਹੈਗੇ ਨਾ ਜੀ, ਵੀ ਬਿਲਕੁਲ ਲਿਲੜੀਆਂ ਕਢਾ ਕੇ, ਉਹਦੇ
1: ਜੀ
0: ਨਾਲ ਨੁਕਸਾਨ ਇਹਨਾਂ ਦਾ ਵੀ ਹੋ ਜਾਊਗਾ। ਫਿਰ
1: ਬਿਲਕੁਲ
0: ਉਹਦਾ
1: ਬਿਲਕੁਲ
0: ਅਲਾਇੰਸ ਦਾ ਇੰਨਾ ਬੈਨੀਫਿਟ ਨਹੀਂ ਹੋਊਗਾ ਜਿਸ ਅਲਾਇੰਸ ਨੂੰ ਸਰ। ਉਸ ਤੋਂ ਬਾਅਦ ਤਾਂ ਹੁੰਦਾ ਆ ਕਿ ਇੱਕ ਹਾਰਮੋਨਸਲੀ ਜਿਹੜਾ ਆ ਤੁਸੀਂ ਵੋਟ ਟ੍ਰਾਂਸਫਰ ਕਰਾਉਣਾ ਆ ਇੱਕ ਦੂਜੇ ਦਾ,
1: ਜੀ
0: ਹਾਂਜੀ,
1: ਇੱਕ
0: ਤੇ
1: ਹਵਾ ਵੀ
0: ਉਹਦੇ
1: ਤਾਂ ਬਣਦੀ
0: ਵਾਸਤੇ
1: ਹੈ ਨਾ ਲੋਕਾਂ ਦੇ ਵਿੱਚ
0: ਇੱਕ
1: ਉਸ ਚੀਜ਼
0: ਹਵਾ
1: ਦੇ
0: ਵੀ ਤਾਂ
1: ਨਾਲ।
0: ਬਣਾਉਣੀ
1: ਜੀ
0: ਪੈਂਦੀ ਨਾ ਜੀ।
1: ਜੀ
0: ਉਹ ਪਤਾ ਨਹੀਂ ਹੁਣ ਇਹਨਾਂ ਦੇ ਲੀਡਰਾਂ ਦੀ ਕੀ ਸੋਚ ਹੈਗੀ ਆ ਜੀ,
1: ਜੀ
0: ਤੇ ਇਹਦੇ ਤੇ ਪ੍ਰੋਡਿਕਟ ਕਰਨਾ ਬੜਾ ਔਖਾ ਹੈਗਾ ਆ ਜੀ। ਬਟ ਮੀਡੀਆ ਦੇ ਵਿੱਚ ਦੋਨੇ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਆ ਜੀ, ਤੇ
1: ਜੀ
0: ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਪੰਜਾਬ ਭਾਜਪਾ ਦੇ ਲੀਡਰ ਆ ਜਾਂ ਇੰਚਾਰਜ ਆ ਉਹ ਕਹਿ ਰਹੇ ਅਸੀਂ 117 ਦੀਆਂ 117 ਲੜਨੀਆਂ ਆ ਤੇ ਇਕੱਲੇ ਲੜਨੀਆਂ, ਤੇ ਨਾਲ ਐਟ ਦਾ ਸੇਮ ਟਾਈਮ ਜਿਹੜਾ ਆ ਤੇ ਜਿਹੜੇ ਦਿੱਲੀ ਤੋਂ ਖਬਰਾਂ ਆ ਰਹੀਆਂ ਹੈਗੀਆਂ ਹੋਰ ਉਹ
1: ਜੀ
0: ਆ ਰਹੀਆਂ ਹੈਗੀਆਂ ਵੀ 57 ਦਾ ਜਿਹੜਾ ਫਾਰਮੂਲਾ ਆ ਉਹਦੇ ਤੇ ਤੈਅ ਹੋ ਰਿਹਾ ਜੀ ਕੰਮ
1: ਬਿਲਕੁਲ ਹੈ ਜੀ।
0: ਜੀ ਭਰਾ ਸਾਹਿਬ
1: ਤੇ ਸੈਣੀ ਸਾਹਿਬ, ਯੂਨੀਵਰਸਿਟੀ ਦੇ ਵਿੱਚ ਕਮਲ ਖਿਲ ਗਿਆ ਤੇ ਇਹ ਵੀ ਕਿਤੇ ਨਾ ਕਿਤੇ ਕਿਸੇ ਚੀਜ਼ ਦਾ ਸੰਕੇਤ ਹੈ। ਵੈਸੇ ਦੇਖਿਆ ਜਾਵੇ ਤਾਂ ਜਦੋਂ ਵੱਡੇ ਸਿਆਸਤਦਾਨ ਬਣਦੇ ਨੇ ਹੌਲੀ ਹੌਲੀ ਜਿਹੜੀਆਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਸੀ ਉਹਦੇ ਵਿੱਚੋਂ ਇਹ ਵੱਡੇ ਵੱਡੇ ਲੀਡਰ ਜਿਹੜੇ ਉੱਠੇ ਨੇ ਜਾਂ ਅੱਜ ਦੇ ਸਮੇਂ ਦੇ ਵਿੱਚ ਵੀ ਦੇਖੇ ਜਾ ਸਕਦੇ ਹੈ। ਕਿਵੇਂ ਦੇਖਦੇ ਹੋ ਜਿਹੜੀਆਂ ਪੀਜੂ ਦੀਆਂ ਅੱਜ ਹੋਈਆਂ ਨੇ ਚੋਣਾਂ, ਉਹਦੇ ਵਿੱਚ ਕਿਤੇ ਨਾ ਕਿਤੇ ਕਮਲ ਜਿਹੜਾ ਦਿਖਦਾ ਹੈ ਜੀ ਜ਼ਿਆਦਾ ਵੱਡੇ ਪੱਧਰ ਤੇ?
0: ਪਰ ਇਹ ਸਭ ਇੱਕ ਰਾਤ ਪਹਿਲਾਂ ਅਕਾਲੀ ਦਲ ਦਾ ਜਿਹੜਾ ਸੰਗਠਨ ਹੈਗਾ ਸੀਗਾ ਜੀ ਉਹ
1: ਜੀ
0: ਸਮਝੌਤਾ ਕਰ ਗਿਆ ਸੀਗਾ
1: ਸਮਰਥਨ
0: ਜੀ ਇਹਦਾ
1: ਦੇ ਦਿੱਤਾ
0: ਨਾਲ
1: ਜੀ ਉਹਨਾਂ ਨੇ
0: ਭਾਜਪਾ ਨਾਲ।
1: ਜੀ
0: ਹਾਂਜੀ, ਤੋ ਉਹ ਤੇ ਉਹ ਜਿਹੜਾ ਆ ਵੀ ਸੋਹੀ ਜਿਹੜਾ ਆ ਇਹਨਾਂ ਦਾ ਬਣਾਇਆ ਆ ਸੀਗਾ।
1: ਜੀ
0: ਅਦਰਵਾਈਜ਼ ਮੈਂ ਨਾ ਟਿਵਾਣਾ ਸਾਹਿਬ ਨੇ ਪ੍ਰੋਗਰਾਮ ਕੀਤਾ ਸੀ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਹੋਣਾ ਨਾਲ,
1: ਜੀ
0: ਮੈਂ ਉਹਨੂੰ ਸੁਣਿਆ, ਉਹਨਾਂ ਪ੍ਰੋਗਰਾਮ ਸੁਣਿਆ, ਉਹ ਵੀ ਬਹੁਤ ਮਤਲਬ ਜਿਹੜਾ ਹੈਗਾ ਆ ਵੀ ਡੂੰਗੀ ਗੱਲ ਕਰਦੇ ਆ ਕੁੱਕੀ ਗਿੱਲ ਹੋਣੀ ਵੀ।
1: ਜੀ
0: ਉਹ ਕਹਿੰਦੇ ਵੀ ਪਹਿਲਾਂ ਟਾਈਮ ਦੇ ਉੱਤੇ ਤਾਂ ਹੁੰਦਾ ਸੀਗਾ ਵੀ ਇਹ ਰਾਜਨੀਤੀ ਜਿਹੜੀ ਆ ਵੀ ਉਹ ਵਧੀਆ ਸੀਗੀ ਕਿ ਵਿਦਿਆਰਥੀ ਰਾਜਨੀਤੀ ਦੇ ਵਿੱਚੋਂ ਲੀਡਰ ਨਿਕਲਦੇ ਸੀ ਸਾਰਾ ਕੁਛ
1: ਨੀਵਾਂ
0: ਹੈਗਾ।
1: ਸੀ ਜੀ ਬਿਲਕੁਲ
0: ਹਾਂਜੀ, ਵੀ ਹੁਣ ਤਾਂ ਜਿਹੜਾ ਹੈਗਾ ਪੋਲੀਟੀਕਲ ਪਾਰਟੀਜ਼ ਨੇ ਜਿਹੜਾ ਹੈਗਾ ਆ ਕਿ ਆਪਣੇ ਜਿਹੜੇ ਆ ਵੀ ਮਸਲਮੈਨ ਹੀ ਜਿਹੜੇ ਆ ਉਹ ਬਣਾਏ ਹੈਗੇ ਆ ਕਾਲਜਾਂ ਦੇ ਵਿੱਚ, ਹੋਰ ਤਾਂ ਕੋਈ ਚੱਕਰ ਨਹੀਂ।
1: ਜੀ
0: ਉਹ ਤਾਂ ਹੋਇਆ ਕਿ ਮਤਲਬ ਚਾਹੇ ਕਿਤੇ ਰੈਲੀ ਕਰਨੀ ਕਿਤੇ ਜਿਹੜਾ ਹੈਗਾ ਜੋ ਮਰਜ਼ੀ ਕਰਨਾ ਇਹਨਾਂ ਦੀ ਸਹਾਇਤਾ ਦੇ ਨਾਲ ਜਿਹੜਾ ਆ ਬੰਦ ਨੂੰ ਐਗਜੀਕਿਊਟ ਕਰਵਾਇਆ ਜਾ ਸਕਦਾ ਆ।
1: ਜੀ
0: ਹਾਂਜੀ, ਤੇ ਅਦਰਵਾਈਜ਼ ਜਿਹੜਾ ਆ ਕੋਈ ਕੰਸਟਰਕਟਿਵ ਰਾਜਨੀਤੀ ਜਿਹੜੀ ਵੀ ਆ ਉਹ ਇੱਥੇ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਇਹਨਾਂ ਮਤਲਬ ਚੋਣਾਂ ਰਾਹੀਂ ਤਾਂ ਹੁੰਦੀ ਨੀ ਜੀ।
1: ਜੀ
0: ਬਟ ਕਿਉਂਕਿ ਦੇਸ਼ ਦੇ ਵਿੱਚ ਭਾਜਪਾ ਰਾਜ ਕਰ ਰਹੀ ਹੈ, ਜਿਹੜੀ ਰਾਜ ਕਰਦੀ ਹੁੰਦੀ ਨਾ ਧਿਰ ਜੀ ਉਹਦਾ ਇਨਫਲੈਂਸ ਹੁੰਦਾ ਹੀ ਆ,
1: ਬਿਲਕੁਲ ਹੈ ਜੀ।
0: ਕਿਉਂਕਿ ਦੇਖੋ ਨਾ ਨਹੀਂ ਤਾਂ ਅਦਰਵਾਈਜ਼ ਆਮ ਆਦਮੀ ਪਾਰਟੀ ਦਾ ਕਿਹੜਾ ਵਿੰਗ ਉੱਥੇ ਦੇਖੋ ਜਿਹੜਾ ਆ ਗਿਆ ਜਿਹੜਾ ਦੂਜੇ ਨੰਬਰ ਤੇ ਚੱਲ ਰਿਹਾ ਜੀ।
1: ਜੀ
0: ਤੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਜੀ ਉੱਥੇ ਭਾਜਪਾ ਦਾ ਜਿਹੜਾ ਆ ਡਿਫਰੈਂਸਿਸ ਕਾਫੀ ਹੈਗੇ ਆ, ਵੀ ਇਹਦਾ ਮਤਲਬ ਡਿਫਰੈਂਸ ਇੰਨਾ ਕੁ ਹੈਗਾ ਆ, ਮਾਰਜਨ ਇੰਨਾ ਕੁ ਹੈਗਾ ਆ
1: ਜੀ
0: ਕਿ ਉੱਥੇ ਕਮਲ ਖਿਲਣ ਦੀ ਪੂਰੀ ਪੂਰੀ ਸੰਭਾਵਨਾ ਆ ਜੀ ਫਾਈਨਲ ਰਿਜ਼ਲਟ ਆਉਣ ਤੱਕ।
1: ਬਿਲਕੁਲ ਹੈ ਜੀ। ਜੀ
0: ਜੀ ਭਾਜਪਾ ਭਾਰਤ ਸਾਹਿਬ
1: ਤੇ ਸੈਣੀ ਸਾਹਿਬ, ਰਾਜਾ ਵੜਿੰਗ ਸਾਹਿਬ ਦਾ ਕੀ ਹੋ ਰਿਹਾ ਜੀ? ਕਿਤੇ ਨਾ ਕਿਤੇ ਇਹਦੇ ਵਿੱਚ ਜਿਵੇਂ ਕਿ ਉਹਨਾਂ ਨੂੰ 5 ਦਿਨਾਂ ਦੇ ਵਿੱਚ ਗ੍ਰਿਫਤਾਰ ਕਰਨ ਜਾਂ ਸਾਰੀ ਚਾਰਜਸ਼ੀਟ ਦਾਖਲ ਕਰਨ ਦੇ ਲਈ ਹੁਕਮ ਹੋ ਗਿਆ ਹੈ SC ਜਿਹੜਾ ਆਪਣਾ ਕਮਿਸ਼ਨ ਹੈ ਕੌਮੀ ਕਮਿਸ਼ਨ ਦੇ ਵੱਲੋਂ, ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਆਪਣਾ ਚੰਨੀ ਸਾਹਿਬ ਦੇ ਨਾਲ ਪੇਚ ਫਸਿਆ ਹੋਇਆ ਸੀ, ਕੀ ਉਹ ਵੀ ਕਿਤੇ ਨਾ ਕਿਤੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕਾਂਗਰਸ ਕਿਤੇ ਕਰ ਜਾਵੇ ਕਿ ਭਾਈ ਤੁਹਾਡੇ ਉਹਦੇ ਐਡੇ ਵੱਡੇ ਇਲਜ਼ਾਮ ਲੱਗ ਗਏ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੁਸੀਂ ਥੋੜ੍ਹਾ ਚਿਰ ਹੁਣ ਠੰਡੇ ਬੈਠੋ, ਚੰਨੀ ਸਾਹਿਬ ਅੱਗੇ ਆ ਸਕਦੇ ਨੇ, ਕਮਾਨ ਸੰਭਾਲ ਸਕਦੇ ਨੇ ਸੂਬੇ ਦੀ?
0: ਹੋ ਸਕਦਾ ਆ ਜੀ, ਕਾਂਗਰਸ ਇਸ ਵੇਲੇ ਦੁਚਿੱਤੀ ਚ ਤਾਂ ਪੈ ਹੀ ਜਾਊਗੀ ਨਾ ਜੀ,
1: ਜੀ
0: ਵੀ ਸਾਡੇ ਇਸ ਪੰਜਾਬ ਪ੍ਰਧਾਨ ਦੇ ਉੱਤੇ SC ਕਮਿਸ਼ਨ ਵੱਲੋਂ ਉਹਨੂੰ ਅਰੈਸਟ ਕਰਕੇ ਲਿਆਉਣ ਦੀ ਜਿਹੜੀ ਆ ਉਹ
1: ਹੁਕਮ
0: ਹੁਣ
1: ਹੁਕਮ
0: ਆਰਡਰ ਹੋਇਆ ਆ ਜੀ,
1: ਜੀ
0: ਹਾਂਜੀ, 5 ਦਿਨਾਂ ਦੇ ਵਿੱਚ।
1: ਜੀ
0: ਨੋ ਡਾਊਟ ਕਨਸਟੀਟਿਊਸ਼ਨਲ ਅਥਾਰਟੀ ਹੈਗੀ ਆ, ਉਹਦੇ ਕੋਲ ਪਾਵਰ ਵੀ ਹੈਗੀ ਆ ਜੀ,
1: ਜੀ
0: ਬਟ ਐਟ ਦਾ ਸੇਮ ਟਾਈਮ ਜਿਹੜਾ ਆ ਟ੍ਰਾਇਲ ਤਾਂ ਸਰ ਉਸ ਤਰੀਕੇ ਨਾਲ ਹੋਣਾ, ਕਿਉਂਕਿ ਇਹ ਸਰ ਤਰਨ ਤਾਰਨ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਸੀਗੀ ਉਦੋਂ ਇਹਨਾਂ ਨੇ ਸ਼ਬਦ ਬੋਲੇ ਸੀ,
1: ਜੀ
0: ਹੋਮ ਮਿਨਿਸਟਰ ਜਿਹੜੇ ਰਹੇ ਆ ਐਕਸ ਹੋਮ ਮਿਨਿਸਟਰ ਬੂਟਾ ਸਿੰਘ, ਉਹਨਾਂ ਬਾਰੇ
1: ਜੀ
0: ਉਹ ਉਦੋਂ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਕੰਡੈਮ ਹੋਇਆ ਸੀ ਇਸ ਚੀਜ਼ ਦਾ, ਸਾਰਿਆਂ ਨੇ ਕੀਤਾ ਸੀ, ਕਾਂਗਰਸ ਪਾਰਟੀ ਨੇ ਵੀ ਜਿਹੜਾ ਆ,
1: ਜੀ
0: ਐਕਚੁਅਲੀ ਤਾਂ ਉਹ ਕਾਂਗਰਸ ਨੂੰ ਵਡਿਆਉਣਾ ਚਾਹੁੰਦੇ ਸੀ ਵੀ ਕਾਂਗਰਸ ਪਾਰਟੀ ਇੱਦਾਂ ਦੀ ਹੈਗੀ ਆ, ਜਿਹੜੇ ਡਾਊਨ ਟਰੋਡਨ ਪਰਸਨ ਹੈਗੇ ਆ ਉਹਨਾਂ ਨੂੰ ਵੀ ਕਿੱਥੇ ਤੱਕ ਪਹੁੰਚਾ ਦਿੰਦੀ ਆ ਜੀ,
1: ਜੀ
0: ਬਟ ਉਹ ਮਤਲਬ ਜਦੋਂ ਬੂਟਾ ਸਿੰਘ ਦੀ ਐਗਜ਼ਾਮਪਲ ਦੇ ਕੇ ਦੱਸਣ ਲੱਗੇ ਉਹਨਾਂ ਨੂੰ, ਇੰਨਾ ਡੈਰੋਗੇਟਰੀ ਪੇਸ਼ ਕਰ ਗਏ ਜਦਕਿ
1: ਜੀ
0: ਉਹ ਬੜੇ ਪੜ੍ਹੇ ਲਿਖੇ ਸੀ, ਹਾਂਜੀ, ਤੇ ਉਹ ਇਹ ਦੱਸ ਗਏ ਜੀ ਕੁਛ ਹੋਰ ਹੀ ਉਹਨਾਂ ਬਾਰੇ, ਕਿਉਂਕਿ
1: ਜੀ
0: ਰਾਜਾ ਵੜਿੰਗ ਨੂੰ ਇਤਿਹਾਸ ਦੀ ਨਾ ਤਾਂ ਕੋਈ ਬਹੁਤੀ ਜਾਣਕਾਰੀ ਹੈਗੀ, ਨਾ ਕੁਛ ਜਿਹੜਾ ਹੈਗਾ ਆ ਉਹਨਾਂ ਦਾ ਓਵਰਆਲ ਜਿਹੜੀ ਨੌਲੇਜ ਹੈਗੀ ਜੀ,
1: ਲੁਤਰੋ ਫਿਸਲ
0: ਉਹ
1: ਗਏ, ਫਿਸਲ
0: ਉਹਨਾਂ
1: ਗਏ
0: ਬਾਰੇ
1: ਜੀ
0: ਇੱਦਾਂ
1: ਲੁਤਰੋ।
0: ਦੀ ਡੈਰੋਗੇਟਰੀ ਭਾਸ਼ਾ ਵਰਤੀ ਜੀ ਕਿ ਉਹਨਾਂ ਦੇ ਵਾਰਸਾਂ ਨੇ ਜਿਹੜਾ ਹੈਗਾ ਆ ਫੇ ਨੈਸ਼ਨਲ ਜਿਹੜਾ ਆ ਸ਼ਡਿਊਲ ਕਾਸਟ ਕਮਿਸ਼ਨ ਉੱਥੇ ਜਿਹੜੀ ਆ ਕੰਪਲੇਂਟ ਫਾਈਲ ਕੀਤੀ ਸੀਗੀ, ਉਸ
1: ਜੀ
0: ਕੰਪਲੇਂਟ ਦੇ ਉੱਤੇ ਕੋਗਨੀਜੈਂਸ ਲੈਂਦੇ ਹੋਏ ਉਹਨਾਂ ਨੇ 5 ਦਿਨ ਦੇ ਅੰਦਰ ਅਰੈਸਟ ਕਰਾ ਕੇ ਲੈ ਕੇ ਆਉਣ ਵਾਸਤੇ ਕਿਹਾ ਜੀ।
1: ਜੀ
0: ਇਹਦੀ ਸਰ ਮੇਰੇ ਖਿਆਲ ਰੈਮਡੀ ਜਿਹੜੀ ਹੈਗੀ ਆ ਹਾਈ ਕੋਰਟ ਸਿੱਧੀ ਲਾਈ ਕਰਦੀ ਹੈਗੀ ਆ, ਹਾਈ ਕੋਰਟ ਤੋਂ ਜਾਂ ਮਤਲਬ ਸੁਪਰੀਮ ਕੋਰਟ ਤੋਂ
1: ਹਾਂ
0: ਬੇਲ
1: ਜੀ
0: ਲੈਣਗੇ ਜੀ,
1: ਜੀ
0: ਤੇ
1: ਪਰ ਇਹਦਾ
0: ਪਾਰਟਿਸਿਪੇਟਰੀ ਲੈ
1: ਸੈਨੀ
0: ਲੈਣਗੇ
1: ਸਾਹਿਬ
0: ਜੀ ਕਿ ਮੈਂ ਪੇਸ਼
1: ਬੈਨੀਫਿਟ
0: ਹੋ ਜੀ।
1: ਕਿਤੇ ਨਾ ਕਿਤੇ ਕੋਕਾ ਲੋਨ ਦੇ ਵਿੱਚ ਚੰਨੀ ਸਾਹਿਬ ਕਾਮਯਾਬ ਹੋਏ ਨੇ ਜਾਂ ਕਿਵੇਂ ਦੇਖਦੇ ਹੋ, ਬੈਨੀਫਿਟ ਕਿਤੇ ਨਾ ਕਿਤੇ ਲੈ
0: ਕਾਂਗਰਸ
1: ਸਕਦੇ
0: ਦੀ
1: ਆ
0: ਮਜਬੂਰੀ ਬਣ ਜਾਣੀ ਆ ਜੀ, ਵੀ
1: ਜੀ
0: ਸਾਡਾ ਇੱਕ ਜਿਹੜਾ ਹੈਗਾ ਆ ਵੀ ਇਹ ਇੰਪ੍ਰੈਸ਼ਨ ਚੱਲ ਗਿਆ ਵੀ ਸਾਡਾ ਜੇ ਪ੍ਰਧਾਨ ਜਿਹੜਾ ਆ ਵੀ ਉਹ ਦਲਿਤਾਂ ਵਿਰੁੱਧ ਆ, ਕਿਤੇ ਇਹ ਇੰਪ੍ਰੈਸ਼ਨ ਨਾ ਚੱਲ ਜਾਏ ਵੀ ਅਸੀਂ ਵੀ ਦਲਿਤਾਂ ਵਿਰੁੱਧ ਹੈਗੇ ਆ ਜੀ,
1: ਕਿਉਂਕਿ ਪੰਜਾਬ ਦੇ
0: ਹੋ
1: ਵਿੱਚ ਜਾਂ
0: ਸਕਦਾ ਹੈਗਾ
1: ਆਪਣੇ,
0: ਵੀ ਚੰਨੀ ਸਾਹਿਬ ਉਹਨਾਂ ਦੀ ਮਜਬੂਰੀ ਬਣ ਜਾਣ,
1: ਕਿਉਂਕਿ ਦੁਆਬੇ ਦੇ ਵਿੱਚ ਜਾਂ ਹੋਰ ਹਿੱਸਿਆਂ ਦੇ ਵਿੱਚ ਦੇਖਿਆ ਜਾਵੇ ਜਿੱਥੇ ਐਸੀ ਭਾਈਚਾਰੇ ਦੀ ਬਹੁਮਤ ਹੈਗੀ ਆ ਜਾਂ ਵੱਧ ਚੜ ਕੇ ਸੀਟਾਂ, ਖਾਸ ਕਰ ਜਲੰਧਰ ਹੁਸ਼ਿਆਰਪੁਰ ਏਰੀਆ ਦੇਖ ਲਓ, ਤੇ ਕਾਂਗਰਸ ਦੀ ਬੜਤ ਰਹੀ ਹੁੰਦੀ ਆ ਉਸ ਵੇਲੇ ਵੀ ਕਾਫੀ ਜ਼ੋਰ ਦੇ ਵਿੱਚ ਵੀ, ਤਾਂ ਉਹ ਕਿਤੇ ਨਾ ਕਿਤੇ ਸੱਟ ਮਾਰਨ ਦੇ ਵਿੱਚ ਕਾਮਯਾਬ ਹੋ ਗਏ ਲੱਗਦੇ ਆ, ਮੈਨੂੰ ਤਾਂ ਲੱਗਦੇ ਆ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਜੀ
0: ਇਹਦੇ ਵਿੱਚ ਸਰ ਭਾਰਤ ਸਾਹਿਬ ਹੁੰਦਾ ਹੈਗਾ ਆ ਜੀ, ਜਦੋਂ ਮੁੱਦਾ ਇਦਾਂ ਦਾ ਹੁੰਦਾ ਹੈਗਾ ਆ ਤੇ ਐਸੀ ਕਮਿਸ਼ਨ, ਮੈਂ ਸੋਰੀ ਟੂ ਸੇ ਕਿ ਉਹ ਕਿਤੇ ਨਾ ਕਿਤੇ ਐਸੀ ਦੇ ਫੇਵਰ ਦੇ ਵਿੱਚ ਕੁਛ ਨਾ ਕੁਛ ਖੜਦਾ ਹੀ ਆ ਜੀ,
1: ਖੜ ਜਾਂਦਾ ਜੀ,
0: ਜਦ ਹੈ ਹੀ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਬਣੇ ਆਏ ਆ ਤੇ ਉਹ ਉੱਥੇ
1: ਜੀ
0: ਜਿਹੜਾ ਆ ਉਹਨਾਂ ਦੇ ਇੰਟਰਸਟ ਜ਼ਰੂਰ ਵਾਚ ਕਰਦਾ ਹੀ ਆ ਜੀ।
1: ਜੀ
0: ਤੇ
1: ਬਿਲਕੁਲ ਹੈ ਜੀ,
0: ਬਟ ਹਾਂ ਜੀ ਬੜੇ ਟਾਈਮ ਤੇ ਫੈਸਲਾ ਆਇਆ ਹੈਗਾ ਜੀ, ਵੈਸੇ ਜਿਹੜਾ ਹੈਗਾ ਆ ਸਾਡੇ ਮਤਲਬ ਆਪਣੇ ਪਰਿਵਾਰ ਦੇ ਮੈਂਬਰ ਮੁਕੱਦਰ ਵੀਰ ਜੀ ਹੁਣੀ, ਇਹ
1: ਜੀ
0: ਰਾਹੁਲ ਗਾਂਧੀ ਨੂੰ ਸਿਆਣਾ ਕਹਿੰਦੇ, ਮੈਂ ਅੱਜ ਤੱਕ ਨਹੀਂ ਉਹਨੂੰ ਸਿਆਣਾ ਸਮਝਿਆ,
1: ਉਹਨਾਂ ਦੇ
0: ਉਹ
1: ਉੱਤੇ ਵੀ
0: ਇਸੇ
1: ਐਫਆਈਆਰ
0: ਕਰਕੇ
1: ਦਾ
0: ਨਹੀਂ
1: ਮੁੱਦਾ
0: ਕਿ
1: ਚੱਲ ਰਿਹਾ ਜੀ, ਕੀ ਮਸਲਾ ਹੋ ਗਿਆ ਸਾਹਿਬ ਸਾਹਿਬ, ਉਹ ਹੈ ਜਾਣਕਾਰੀ
0: ਕਾਹਦਾ ਜੀ?
1: ਆਪਣੇ ਉਹਨਾਂ ਦੇ ਰਾਹੁਲ ਗਾਂਧੀ ਉਹਨਾਂ ਦਾ ਵੀ ਵੀਕਐਂਡ ਦੇ ਵਿੱਚ ਕਾਫੀ ਰੋਲਾ ਰੱਪਾ ਰਿਹਾ, ਐਫਆਈਆਰ ਦਾ ਮੁੱਦਾ ਚੱਲ ਰਿਹਾ, ਖੜ ਗਏ ਉਹਨਾਂ ਦਾ ਤੇ ਇਹਨਾਂ ਦਾ।
0: ਉਹ ਸਰ ਗੱਲ ਏਦਾਂ ਹੈਗੀ ਆ, ਉਹ ਜਿਹੜੇ ਇਹ ਨਾ ਚੀਜ਼ ਫਾਲਸ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹਨੂੰ ਸਪਰੈਡ ਕਰਨਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਫੈਂਸ ਹੁੰਦਾ ਹੈਗਾ ਆ ਜੀ,
1: ਜੀ ਲੀਕ ਕਰ ਦੇਣਾ,
0: ਸੋ ਇਸ
1: ਜੀ
0: ਕਰਕੇ ਉਹ ਕਹਿੰਦੇ ਹੈਗੇ ਆ ਵੀ ਜਾਂ ਤਾਂ ਤੁਸੀਂ ਸਾਬਤ ਕਰੋ ਜਿਹੜੀਆਂ ਤੁਸੀਂ ਐਲੀਗੇਸ਼ਨ ਲਗਾਉਂਦੇ ਹੈਗੇ ਆ ਜੀ,
1: ਜੀ
0: ਤੇ ਉਹਦੇ ਕਰਕੇ ਹੈਗਾ ਆ, ਅਦਰਵਾਈਜ਼ ਐਫਆਈਆਰ ਸਰ ਇਦਾਂ ਦੀਆਂ ਹੁੰਦੀਆਂ ਰਹਿੰਦੀਆਂ ਪੋਲੀਟੀਕਲ ਲੀਡਰਾਂ ਤੇ ਨਾ, ਜਦੋਂ
1: ਬਿਲਕੁਲ
0: ਵੈਨ ਦੇ ਆਰ ਨਾਟ ਇਨ ਪਾਵਰ ਉਹਨਾਂ ਨੇ ਜਿੱਥੇ ਵੀ ਸੰਘਰਸ਼ ਕਰਨਾ ਉੱਥੇ ਐਫਆਈਆਰ ਹੋਣੀ ਹੋ ਜਾਣੀ ਹੁੰਦੀ ਆ, ਉਹ ਸਾਰੀਆਂ ਜਦੋਂ ਕਿ ਸੱਤਾ ਆ ਜਾਂਦੀ ਹੈਗੀ ਆਪਣੇ ਆਪ ਹੀ ਵਿਡਰਾ ਹੋ ਜਾਂਦੀਆਂ ਹੁੰਦੀਆਂ, ਖਤਮ ਹੋ ਜਾਂਦੀਆਂ ਹੁੰਦੀਆਂ ਜੀ,
1: ਬਿਲਕੁਲ ਹੈ ਜੀ, ਜੀ
0: ਉਹਦਾ ਕੋਈ ਚੱਕਰ ਨਹੀਂ ਹੈਗਾ ਜੀ। ਬਾਕੀ ਤਾਂ ਇਹ ਆ, ਮੈਂ ਤਾਂ ਇਸ ਗੱਲੋਂ ਕਹਿ ਰਿਹਾ ਸੀਗਾ ਕਿ ਪੰਜਾਬ ਦਾ ਬਹੁਤ ਦੇਰ ਪਹਿਲਾਂ ਫੈਸਲਾ ਲੈਣਾ ਚਾਹੀਦਾ ਸੀਗਾ ਜੀ,
1: ਜੀ
0: ਵੀ ਤੁਹਾਨੂੰ ਪਤਾ ਆ ਵੀ ਤੁਹਾਡੀ ਸਟੇਟ ਦੇ ਵਿੱਚ ਜਿਹੜਾ ਹੈਗਾ ਆ ਇੱਕ ਬੰਦਾ, ਇੱਕ ਤੁਹਾਡਾ ਪ੍ਰਧਾਨ ਆ ਉਹ ਕੰਪਰੋਮਾਈਜ਼ ਦੇ ਹੈਗਾ ਆ, ਤੁਸੀਂ ਫੇਰ ਉਹ ਤੇ ਰਿਲਾਈ ਅਪੋਨ ਕਰ ਰਹੇ ਆ, ਤੁਸੀਂ ਜਿਹੜਾ ਬੰਦਾ ਤੁਹਾਨੂੰ ਸਟੇਟ ਦੇ ਵਿੱਚ ਦਿਸਦਾ ਪਿਆ ਸੀਗਾ ਖਹਿਰਾ ਸੀਗਾ, ਟੱਕਰ ਲੈ ਰਿਹਾ ਸੀ ਪੂਰਾ, ਸਰਕਾਰ ਨੂੰ ਵੀ ਅੱਗ ਲੱਗੀ ਰਹਿੰਦੀ ਸੀ, ਉਹ ਤੋਂ ਹਮੇਸ਼ਾ ਹੀ ਤਕਲੀਫ਼ ਹੁੰਦੀ ਸੀ, ਹਾਂਜੀ, ਇਟ ਮੀਨਸ ਹੀ ਵਾਜ ਦਾ ਰਾਈਟ ਮੈਨ ਹੂ ਵਾਜ ਮਤਲਬ ਪਲੇਇੰਗ ਦੀ ਰੋਲ ਆਫ ਆਪੋਜੀਸ਼ਨ ਲੀਡਰ, ਹਾਂਜੀ, ਉਹਨੂੰ ਦੇਖਦੇ
1: ਜੀ।
0: ਪ੍ਰਧਾਨ ਵਾਸਤੇ, ਪ੍ਰਧਾਨ ਵਾਸਤੇ ਤੁਹਾਨੂੰ ਪਤਾ ਖਹਿਰਾ ਵਾਜ ਨਾਟ ਫਿੱਟ, ਕਿਉਂਕਿ ਉਹਦੀ ਗੁਰਜੀਤ ਰਾਣੇ ਨਾਲ ਨਹੀਂ ਨਿਭਣੀ ਸੀ, ਉਹਦੇ ਵਾਸਤੇ ਪ੍ਰਗਟ ਸਿੰਘ ਤੁਹਾਡੇ ਕੋਲ ਰਾਈਟ ਚੋਇਸ ਹੈਗੀ ਸੀ,
1: ਜੀ
0: ਅਸੀਂ ਇੱਥੇ ਬੈਠੇ ਜਿਹੜੇ ਹੈਗੇ ਆ ਇਹਨਾਂ ਨੂੰ ਦੱਸ ਸਕਦੇ ਹਾਂ, ਜਿਹੜੇ ਕਿ ਰਾਜਨੀਤੀ ਵੀ ਨਹੀਂ ਕਰਦੇ ਇਹਨਾਂ ਦੀ ਪਾਰਟੀ ਬਾਰੇ,
1: ਜੀ
0: ਤੇ ਇਹਨਾਂ ਨੂੰ ਆਪ ਨੂੰ ਨਹੀਂ ਉੱਥੇ ਪਤਾ ਲੱਗਦਾ,
1: ਜੀ
0: ਦਰਅਸਲ ਇਹਨਾਂ ਦੀ ਇੱਕ ਕਮਜ਼ੋਰੀ ਆ, ਇਹ ਖੁਸ਼ਾਮਦ ਪਸੰਦ ਲੋਕ ਹੈਗੇ ਆ ਜੀ,
1: ਬਿਲਕੁਲ
0: ਇਹਨਾਂ ਨੂੰ ਖੁਸ਼ਾ ਹਾਂਜੀ, ਤੇ ਉਹ ਜਿਹੜਾ ਬੰਦਾ ਖੁਸ਼ਾਮਦ ਵੱਧ ਕਰਦਾ ਹੈਗਾ ਜੀ ਉਹਦੇ ਤੇ ਜਿਹੜੇ ਆ ਜ਼ਿਆਦਾ ਕੁਛ
1: ਦਇਆ
0: ਹੁੰਦੇ
1: ਜ਼ਿਆਦਾ
0: ਹੈਗੇ ਆ ਤੇ
1: ਮਿਲਦੀ।
0: ਉਹਨੂੰ ਅਹੁਦਿਆਂ ਨਾਲ ਨਵਾਜਦੇ ਆ ਜੀ। ਉਹੀ
1: ਜੀ
0: ਰਾਜਾ ਵੜਿੰਗ ਨਾਲ ਹੈਗਾ ਸੀਗਾ ਜੀ,
1: ਜੀ
0: ਜੰਨੀ ਹੁਣੀ ਸਟਰਗਲ ਕਰ ਰਹੇ ਸੀ ਵੀ ਭਾਈ ਆ ਜਿਸ ਹਾਲਾਤ ਦੇ ਵਿੱਚ ਇਹਨੇ ਕਾਂਗਰਸ ਨੂੰ ਲੈ ਆ 12-5-48 ਕਹਿ ਕੇ,
1: ਜੀ
0: ਤੇ ਉਹਦੇ ਤਾਂ ਮੀਮਸ ਬਣੇ ਹੈਗੇ ਆ ਸਾਰੇ ਲੋਕਾਂ ਨੇ, ਤੇ
1: ਜੀ
0: ਇਸ ਕਰਕੇ ਉਸ ਚੀਜ਼ ਨੂੰ ਚੰਨੀ ਸਾਹਿਬ ਹਾਈਲਾਈਟ ਕਰਦੇ ਸੀ।
1: ਜੀ
0: ਤੇ ਐਨੀਵੇ ਹੁਣ ਦੇਖਦੇ ਹੈਗੇ ਆ ਜੀ ਵੀ ਅੱਗੇ ਕਾਂਗਰਸ ਅੱਗੇ ਕੀ ਮਤਲਬ ਕਰਦੀ ਹੈਗੀ ਤੇ ਕਿਹੜਾ ਰੋਡ ਮੈਪ ਜਿਹੜਾ ਆ ਉਹ
1: ਜੀ
0: ਲੈਂਦੀ ਹੈਗੀ ਆ ਜੀ। ਜੀ ਭਾਰਤ
1: ਬਿਲਕੁਲ ਜੀ
0: ਸਾਹਿਬ
1: ਜੀ ਸੈਣੀ ਸਾਹਿਬ, ਬਹੁਤ ਸ਼ੁਕਰੀਆ ਜੀ, ਧੰਨਵਾਦ ਜੁੜਨ ਲਈ,
0: ਥੈਂਕ ਯੂ
1: ਗੱਲਬਾਤ
0: ਜੀ,
1: ਸਾਂਝੀ
0: ਸ਼ੁਕਰੀਆ
1: ਕਰਨ ਲਈ।
0: ਜੀ ਸਮਾਂ ਦੇਣ ਲਈ ਧੰਨਵਾਦ
1: ਥੈਂਕ
0: ਜੀ,
1: ਯੂ ਥੈਂਕ ਯੂ,
0: ਗ੍ਰੇਟਫੁਲ
1: ਸਤਿ
0: ਸਰ।
1: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ। ਲਾਈਕ ਨੰਬਰ 9 ਕਹਿੰਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਬਿਲਕੁਲ ਸੈਣੀ ਸਾਹਿਬ ਠੀਕ ਕਹਿ ਰਹੇ ਨੇ, ਤੇ ਮੁਲਾਜ਼ਮਤ ਆ ਕਹਿੰਦੇ ਹੁਣ ਭੁੱਲ ਜਾਣ ਜੀ, ਤੇ ਇਸੇ ਤਰ੍ਹਾਂ ਹੀ ਨਾਲ ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ, ਸੋਹਣਾ ਪ੍ਰੋਗਰਾਮ ਚੱਲ ਰਿਹਾ ਕਹਿੰਦੇ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ, ਜੀ ਅਨੂ ਜੀ ਕਹਿੰਦੇ ਨੇ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਤਨਾਮ ਸਿੰਘ ਜਾਣੀਆਂ ਚਾਲ ਜੀ। ਇਸੇ ਤਰ੍ਹਾਂ ਹੀ ਪਰਮਿੰਦਰ ਜੀ ਬਰਨ ਤੋਂ ਜੁੜੇ ਹੋਏ ਨੇ ਆਪਣੇ ਨਾਲ ਫਗਵਾੜੇ ਤੋਂ, ਸਤਿ ਸ਼੍ਰੀ ਅਕਾਲ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ। ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ, ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਇਸੇ ਤਰ੍ਹਾਂ ਮੁਹੰਮਦ ਜੀ ਤੇ ਆਪਣੇ ਰਾਜਨ ਸੈਣੀ ਸਾਹਿਬ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਸੁਰਜੀਤ ਭਾਰਤ ਜੀ, ਸਤਿ ਸ਼੍ਰੀ ਅਕਾਲ ਦਵਿੰਦਰ ਭਾਰਤ ਜੀ, ਸਤਿ ਸ਼੍ਰੀ ਅਕਾਲ ਭੇਜ ਰਹੇ ਆ। ਲੋ ਦੋਸਤੋ, ਦੁਬਈ ਚੱਲਦੇ ਹਾਂ, ਤਾਂ ਦੁਬਈ ਤੋਂ ਬਾਅਦ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਮੈਸੀ ਦੀ ਗੱਲ ਕਰ ਲਈਏ ਖੇਡ ਦੀ ਦੁਨੀਆ ਦੇ ਵਿੱਚ, ਤੇ ਫਿਰ ਆਪਾਂ ਗੱਲਬਾਤ ਸੁਣਦੇ ਹਾਂ ਬਖਸ਼ੀ ਜੀ ਦੀ। ਲਿਓਨ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਅੱਜ। ਜਿਹੜਾ ਅਰਜਨਟਾਈਨਾ ਦੇ ਮਹਾਨ ਫੁੱਟਬਾਲਰ ਖਿਡਾਰੀ ਜਿਹੜਾ ਲਿਓਨ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ, ਤੇ ਇਹ ਫੈਸਲੇ ਦੇ ਨਾਲ ਫੁੱਟਬਾਲ ਜਗਤ ਦੇ ਇੱਕ ਸੁਨਹਿਰੀ ਜਿਹੜਾ ਦੌਰ ਦਾ ਅੰਤ ਹੋ ਗਿਆ। ਮੈਸੀ ਨੇ 2 ਦਹਾਕਿਆਂ ਤੋਂ ਜਿਹੜਾ ਸੀ ਵੱਧ ਸਮੇਂ ਤੱਕ ਅਰਜਨਟਾਈਨਾ ਦੀ ਰਾਸ਼ਟਰੀ ਟੀਮ ਦੀ ਜਰਸੀ ਦੇ ਵਿੱਚ ਮੈਦਾਨ ਦੇ ਉੱਤੇ ਆਪਣਾ ਜਾਦੂ ਬਖੇਰਿਆ, ਤੇ ਹੁਣ ਉਹ ਅੱਗੇ ਤੋਂ ਨੈਸ਼ਨਲ ਟੀਮ ਦੇ ਲਈ ਖੇਡਦੇ ਨਜ਼ਰ ਨਹੀਂ ਆਉਣਗੇ। ਮੈਸੀ ਨੇ ਆਪਣੇ ਵਿਦਾਈ ਸੰਦੇਸ਼ ਦੇ ਵਿੱਚ ਦੱਸਿਆ ਕਿ ਫੈਸਲਾ ਲੈਣਾ ਉਹਨਾਂ ਦੇ ਲਈ ਬਹੁਤ ਮੁਸ਼ਕਲ ਸੀਗਾ, ਤੇ ਉਹਨਾਂ ਲਿਖਿਆ ਕਿ ਉਹਨਾਂ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਦੇ ਦਿੱਤਾ ਹੈ, ਤੇ ਹੁਣ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਅੱਗੇ ਦੇਣ ਦੇ ਲਈ ਉਹਨਾਂ ਦੇ ਕੋਲ ਕੁਝ ਨਹੀਂ ਬਚਿਆ, ਤੇ ਇਹ ਫੈਸਲਾ ਉਹਨਾਂ ਦੇ ਦਿਲ ਨੂੰ ਡੂੰਘੀ ਸੱਟ ਪਹੁੰਚਾਉਣ ਵਾਲਾ ਸੀਗਾ, ਪਰ ਉਹਨਾਂ ਨੂੰ ਲੱਗਿਆ ਕਿ ਹੁਣ ਇਹੀ ਸਹੀ ਸਮਾਂ ਹੈ। ਉਹਨਾਂ ਨੇ ਆਪਣੇ ਮਨ ਦੇ ਇਹ ਭਾਵ ਸਭ ਤੋਂ ਪਹਿਲਾਂ 21 ਜੁਲਾਈ ਨੂੰ ਲਿਖੇ ਸਨ, ਤੇ ਪਰ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚ ਹੋਈਆਂ ਕੁਝ ਘਟਨਾਵਾਂ ਨੇ ਉਹਨਾਂ ਨੂੰ ਇਸ ਫੈਸਲੇ ਤੇ ਪੂਰੀ ਤਰ੍ਹਾਂ ਨਿਸ਼ਚਿਤ ਜਿਹੜਾ ਕਰ ਦਿੱਤਾ, ਤੇ ਮੈਸੀ ਦਾ ਅੰਤਰਰਾਸ਼ਟਰੀ ਸਫ਼ਰ ਕਈ ਉਤਾਰ ਚੜਾਅ ਦੇ ਵਾਲਾ ਰਿਹਾ ਹੈ, ਤੇ ਪਰ ਉਹਨਾਂ ਨੇ ਹਮੇਸ਼ਾ ਦੇਸ਼ ਨੂੰ ਇਤਿਹਾਸਕ ਜਿੱਤਾਂ ਦਵਾਈਆਂ, ਤੇ ਅਰਜਨਟਾਈਨਾ ਦੇ ਫੁੱਟਬਾਲ ਪ੍ਰਸ਼ੰਸਕਾਂ ਦੀ ਪਛਾਣ ਨੂੰ ਵਿਸ਼ਵ ਪੱਧਰ ਦੇ ਉੱਤੇ ਨਵੀਆਂ ਉਚਾਈਆਂ ਦੇ ਉੱਤੇ ਪਹੁੰਚਾਇਆ। ਲਓ ਜੀ ਦੋਸਤੋ, ਕਰ ਗਿਆ ਅਲਵਿਦਾ ਲਿਓਨ ਮੈਸੀ ਫੁੱਟਬਾਲ ਦੀ ਦੁਨੀਆ ਨੂੰ, ਤੇ ਲੋ ਅਗਲੀ ਗੱਲਬਾਤ ਸੁਣਦੇ ਹਾਂ। ਬਖਸ਼ੀ ਜੀ ਦੀ ਸਵਾਗਤ ਹੈ, ਬਖਸ਼ੀ ਜੀ ਜੀ ਅਨੂ ਜੀ ਨਿੱਘਾ ਸਵਾਗਤ ਹੈ ਦੁਬਈ ਤੋਂ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਸਦੇ ਰਹੋ ਤੇ ਮਾਣ ਮੱਤੇ ਸਰੋਤੇ ਵੀ ਜਿਹੜੇ ਹੈਗੇ ਆ ਪਰਮਾਨ ਜਿੰਦੇ ਵਸਦੇ ਰਹਿਣ
1: ਜੀ ਅਨੂ
2: ਤੇ ਰੇਡੀਓ ਦੁਆਬਾ, ਜੀ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ ਮੇਰੀਆਂ।
1: ਸ਼ੁਕਰੀਆ,
2: ਆਵਾਜ਼ ਬਰਾਬਰ ਆ ਰਹੀ ਆ ਨਾ?
1: ਹਾਂਜੀ, ਥੋੜੀ ਜੀ
2: ਭੁਪਿੰਦਰ ਜੀ ਆਵਾਜ਼
1: ਥੋੜੀ ਜੀ ਗੂੰਜ ਰਹੀ ਹੈ, ਬਾਕੀ ਠੀਕ ਆ ਜੀ, ਥੋੜੀ ਗੂੰਜ ਰਹੀ ਆ ਜੀ।
2: ਅੱਛਾ ਹੁਣ ਦੇਖੋ ਹੁਣ ਠੀਕ ਹੈ?
1: ਹਾਂਜੀ ਹੁਣ ਠੀਕ ਹੈ ਜੀ, ਜੀ ਕੰਟੀਨਿਊ ਪਲੀਜ਼।
2: ਹਾਂਜੀ ਹਾਂਜੀ, ਤੇ ਮੈਂ ਗੱਲ ਕਰ ਰਿਹਾ ਸੀ ਦੇਖੋ ਆਪਣਾ ਰਾਜਨ ਸੈਣੀ ਸਾਹਿਬ ਆਏ, ਬੜੇ ਰੋਸ਼ਨ ਖਿਆਲ ਹੁੰਦੇ ਆ ਇਹਨਾਂ ਦੇ ਔਰ ਬੜੀ
1: ਜੀ
2: ਗੱਲ ਸੁਣਨ ਵਾਲੀ ਹੁੰਦੀ ਆ, ਵਜਨਦਾਰ ਹੁੰਦੀ ਆ। ਬਿਲਕੁਲ ਇਸੇ ਤਰ੍ਹਾਂ ਹੀ ਆ, ਜਦੋਂ ਤਬਾਦਲਾ ਖਿਆਲ ਹੁੰਦਾ ਵਾਲਾ ਬੜਾ ਕੁਛ ਸਾਹਮਣੇ ਹੁੰਦਾ ਹੈਗਾ, ਤੇ ਗੱਲਾਂ ਦੇ ਵਿੱਚੋਂ ਫਿਰ ਗੱਲਾਂ ਵੀ ਨਿਕਲਦੀਆਂ
1: ਜੀ।
2: ਆਪਣਾ ਵੀਰ ਭੁਪਿੰਦਰ ਜੀ ਵਕਤ ਦੀ
1: ਆਵਾਜ਼
2: ਇੱਕ ਜਿਹੜਾ ਹੈਗਾ ਰਹਿਬਰ ਕਹਿ ਲਵੋ ਜਾਂ ਜਿਹੜਾ ਹੈਗਾ ਸਰਕਾਰ ਦਾ ਜਿਹੜਾ ਅੱਗੇ ਇਲਾਕੇ ਜਿਹੜਾ ਲੀਡਰ ਨੂੰ
1: ਜੀ
2: ਕੀ ਮਤਲਬ ਸੇਧ ਦੇਣ ਵਾਲਾ ਜਿਹੜਾ ਸਮਾਜ ਨੂੰ ਸਹੀ ਸੇਧ ਦੇਣ ਵਾਲਾ ਔਰ ਸਮਾਜ ਦੇ ਹੱਕਾਂ ਦੀ ਕਰਨ ਵਾਲਾ ਚਾਹੀਦਾ ਹੈ ਨਾ। ਆਵਾਮ ਜਿਹੜਾ ਹੈਗਾ ਕਿਵੇਂ ਰੋਂਦਾ ਕਰ ਲਾਉਂਦਾ ਹੈਗਾ, ਜਿਹੜਾ ਹੈਗਾ ਕਿੰਨੀਆਂ ਜਿਹੜੇ ਮਸਲੇ ਮਸਾਇਲ ਜਿਹੜੇ ਹੈਗੇ ਹਟ ਕੇ ਪਏ
1: ਜੀ,
2: ਇਹ ਹੈਗਾ ਕੋਈ ਵੀ ਕੰਮ ਜਿਹੜਾ ਤਰਤੀਬ ਨਾਲ ਕਰੀਏ ਤੇ ਸਾਰੇ ਕੰਮ ਹੋ ਜਾਂਦੇ ਹੈ ਨਾ। ਜਦੋਂ ਆਪਾਂ ਤਰਤੀਬ ਨੂੰ ਹਾਂ ਜਦੋਂ ਆਪਾਂ ਤਰਤੀਬ ਦੇ ਨਾਲ ਕੋਈ ਕੰਮ ਨਹੀਂ ਕਰਦੇ
1: ਜੀ
2: ਤੇ ਉਹ ਫਿਰ ਨੁਕਸਾਨ ਹੁੰਦਾ ਜਿਹੜਾ ਹੈਗਾ। ਕਈ ਵਾਰੀ ਬਿਨਾਂ ਤਰਤੀਬ ਤੋਂ ਕੰਮ ਹੋ ਜਾਂਦੇ ਆ ਪਰ
1: ਬਿਲਕੁਲ
2: ਰਿਜਲਟ ਨਹੀਂ ਮਿਲ
1: ਜੀ
2: ਕੀ ਹੁੰਦਾ ਰਿਜਲਟ ਨਹੀਂ ਮਿਲ।
1: ਜੀ
2: ਤੇ ਇਸ ਕਰਕੇ ਜਿਹੜਾ ਸਹੀ ਢੰਗ ਦੇ ਨਾਲ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਕੁਝ ਵੀ ਆਪਾਂ ਕੰਮ ਕਰਦੇ ਉਹਦਾ ਰਿਜਲਟ ਬਹੁਤ ਵਧੀਆ ਮਿਲਦਾ। ਕਹਿੰਦੇ ਤਾਂ ਕਰਕੇ
1: ਬਿਲਕੁਲ
2: ਕਹਿੰਦਾ ਪਲਾਨ ਬਣਾਓ ਹਨਾ
1: ਜੀ
2: ਤੇ ਪਲਾਨ ਬਣਾ ਕੇ ਚੱਲਣ ਦੇ ਨਾਲ ਜਿਹੜਾ ਹੈਗਾ ਫਿਰ ਰਿਜਲਟ ਵਧੀਆ ਮਿਲਦਾ। ਪਰ
1: ਜੀ
2: ਅਨਫੋਰਚੂਨੇਟ ਕਈ ਵਾਰੀ ਪਲਾਨ ਜਿਹੜਾ ਹੈਗਾ ਪਲੇਨ ਹੋ ਜਾਂਦਾ ਉਹ
1: ਜੀ
2: ਗੱਲ ਅਲੱਗ ਹੁੰਦੀ ਨਹੀਂ ਹੋ
1: ਬਿਲਕੁਲ
2: ਜਾਂਦਾ।
1: ਜੀ
2: ਤੇ ਇੱਕ ਕੱਲ ਨਾ ਹਮਦੋਸ਼ ਨਾ ਕੀਤੀ ਸੀ ਮੈਂ ਸਮਝ ਕੀਤਾ ਲੇਕਿਨ ਉਹਨਾਂ ਵਿੱਚ ਕੁਛ ਨੈਟਵਰਕ ਦੀ ਪ੍ਰੋਬਲਮ ਕਰਕੇ ਰਹਿ ਗਿਆ ਸੀ ਕਿ ਮੈਂ ਕਿਹਾ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਗੂਗਲ
1: ਜੀ
2: ਬਣਾ
1: ਜ਼ਰੂਰ ਜੀ ਜ਼ਰੂਰ
2: ਜੀ ਹਮਦੋਸ਼ ਨਾ ਵਾਹਿਗੁਰੂ ਜੀ
1: ਜੀ
2: ਤੇ ਲਓ ਜੀ ਮੈਂ ਸ਼ੁਰੂ ਕਰਦਾ ਜੀ। ਵਾਹਿਗੁਰੂ ਜਿਹਨੂੰ ਸੂਰਜ ਸਜਦਾ ਕਰਦੇ ਤੋ ਸਾਗਿਰ ਮੰਗਦੇ ਪਾਣੀ ਮੈਂ ਉਸ ਦਾ ਸਿਮਰਨ ਕਰਦੀ ਉਸ ਦੀ ਪੜਦੀ ਬਾਣੀ ਜਿਹਨੂੰ ਸੂਰਜ ਸਜਦਾ ਕਰਦੀ ਤੋ ਸਾਗਿਰ ਮੰਗਦੇ ਪਾਣੀ ਮੈਂ ਉਸਦਾ ਸਿਮਰਨ ਕਰਦੀ ਉਸਦੀ ਪੜਦੀ ਬਾਣੀ ਉਹ ਮਾਲਿਕ ਉਹ ਖਾਲਿਕ ਉਹ ਸ਼ਾਫੀ ਉਹ ਕਾਫੀ ਜਿਹਦਾ ਯਾਦ ਅੰਤ ਨਾ ਕੋਈ ਜਿਹਦੇ ਹੁਕਮ ਚ ਚਲੇ ਕੋਈ ਜਿਹਦਾ ਭੇਦ ਕਿਸੇ ਨਾ ਪਾਇਆ ਉਹ ਆਪੇ ਜਾਣੇ ਤੋਈ ਜਿਹਦਾ ਯਾਦ ਅੰਤ ਨਾ ਕੋਈ ਜਿਹਦੇ ਹੁਕਮ ਚ ਚਲੇ ਕੋਈ ਕਿਸੇ ਨਾ ਪਾਇਆ

ਪੁਰਾਣ ਕੀ ਮੈਂ ਉਸਦਾ ਸਿਮਰਨ ਕਰਦੀ ਮੈਂ ਉਸਦੀ ਪੜ੍ਹਦੀ ਬਾਣੀ।

0: बस दुख तकलीफां भोगणी जिंदा कर मैं मर जानी मैं उस दासी मेरे नी कर दी मैं उस दी पढ़ दी बाणी मैं उस दासी मेरे नी कर दी मैं उस दी पढ़ दी बाणी मैनू दुनिया वाले पुछ दे कादरी कादर की मैं जिहा जिसनू रब कहंदे बस कादर नाम उही है मैनू पुछ दे दुनिया वाले कादर की मैं कहा जिसनू रब कहंदे बस कादर नाम उही है जो राहत हक है जिंदगी है उसकी कहानी सिमरन कर दी मैं उसकी पढ़ दी बाणी सूरज सजदे कर दे तू सागर मंग दे पानी सिमरन कर दी मैं उसकी पढ़ दी
1: शुक्रिया मोहम्मद जी इन्ने सोहने बोलां लई बहुत बहुत धन्नवाद ये रचना सांझी करन दे लई थैंक यू सत श्री अकाल जी जी दोस्तों ये सांझी अपने नाल बख्शी जी मोहम्मद जी जुड़े सी दुबई तो ते रब दी सिमरन दी गल करके गए है ते पाणियां दी गल करके गए है ते कनेडा दी गल करदे इस तरह ही जो हालात ने ते भारत दे विच जड़े ने इंदूस जड़ा वाटर टेरिटरी है कौमांतरी अदालत दे वलों भारत दा फैसला रद्द करता है ते पाकिस्तान दे नाल सिंध जल संधि बरकरार रखी है। हेग दे विच स्थित स्थाई सालसी अदालत जड़ी है उन्हें सोमवार नूं फैसला सुनाउंदिया कह दिता है कि भारत नूं पाकिस्तान दे नाल होई उस पाणी दी वंड संधि नूं लागू रखना चाहीदा है जिस नूं दोवां देशां दे दरम्यान तनाअ कारण मुअत्तल कर दिता गया सी। इस दे नाल ही अदालत ने कश्मीर खेतर दे विच बन रहे एक पण बिजली प्रोजैक्ट दे उत्ते काम नूं सीमित करन दे आदेश वी जिहड़े दे दित्ते है। पिछले साल अप्रैल दे विच पहलगाम दहशती हमले दे दौरान 26 लोकां दी मौत होई सी ते जिस तों बाद भारत ने पाकिस्तान नूं पाणी दी सप्लाई यकीनी बनाउण दे लई वाली जिहड़ी सी इस संधी नूं मुअत्तल करता सी। इह संधी पाकिस्तान दे 80% खेतां नूं पाणी दी सप्लाई जिहड़ी दिंदी है। उधर इस्लामाबाद जिहड़ा है उन्हें हमले दे विच किसे भी तरह की शमूलियत तो इनकार किया सी ते जदों पिछले साल भारत ने कश्मीर खेतर दे विच दो पण बिजली प्रोजैक्टां दे उत्ते जल भंडारण समर्था वधाउण दा काम शुरू किया ते पाकिस्तान ने कानूनी कार्रवाई की। 1960 तों बाद तीन जंगां ते कई होर टकरावां दे बावजूद दोवां देशों ने इस सिंध जल संधि का सन्मान किया सी पर भारत दे वल्लों चुके गए इन्हां कदमां नूं संधि तों बाहर काम करन वल जिहड़ा पहला ठोस कदम मन्निया गया सी। अदालत दे फैसले दे उत्ते भारत दा सख्त जिहड़ा प्रतिक्रम आया है स्थाई सालसी अदालत ने कहा है कि सिंध जल संधि पूरी तरह लागू है क्योंकि भारत दे कोल इस समझौते नूं खत्म करन जां मुअत्तल करन दा कोई भी जायज़ आधार नहीं है। अदालत ने कहा कि भारत नूं संधि जिहड़ी है तहत अपने फर्जां दी पालना करनी चाहीदी है जिस दे विच पछमी दरियावां दे उत्ते अपने पण बिजली प्रोजैक्टां दे डिजाइन अते संचालन दे नाल जुड़े निजम भी जिहड़े शामिल ने। दूजे पासे अदालत दे अधिकारित मैंबर होण दे बावजूद भारत ने इस अदालत दे फैसले नूं ना मन्नण दा ऐलान कीता ते इस फैसले नूं स्पष्ट तौर दे उत्ते रद्द करता है। भारत दे विदेश मंत्रालय ने एक बयान दे विच कहा है कि इस अखौती सालसी अदालत दे कोल भारत दे प्रभु सत्ता वाले फैसलियां उत्ते फैसला सुनाउण दा कोई अधिकार नहीं। इस दीआं टिप्पणियां दा हुण जां भविख दे विच भारत दे वल्लों कीते जा रहे प्रोजैक्टां दे नाल जुड़े कम्मां दे उत्ते कोई भी असर नहीं पवेगा। अदालत ने कहा है कि ਵਿਸ਼ਵ ਬੈਂਕ ਦੇ ਵੱਲੋਂ ਨਿਯੁਕਤ ਕੀਤਾ ਗਿਆ ਇੱਕ ਨਿਰਪੱਖ ਮਾਹਰ ਜੁਲਾਈ 2027 ਤੱਕ ਇਹ ਫੈਸਲਾ ਕਰੇਗਾ ਕਿ ਹਿਮਾਲਿਆ ਖੇਤਰ ਦੇ ਵਿੱਚ ਪਣ ਬਿਜਲੀ ਪਲਾਂਟਾਂ ਦੀ ਉਸਾਰੀ ਸੰਧੀ ਦੇ ਮੁਤਾਬਕ ਹੈ ਜਾਂ ਨਹੀਂ ਹੈ। ਪਾਕਿਸਤਾਨ ਦੀ ਮੰਗ ਦੇ ਨਾਲ ਸਹਿਮਤੀ ਜਤਾਉਂਦਿਆਂ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਭਾਰਤ ਨੂੰ ਨਿਰਪੱਖ ਮਾਹਰ ਦੇ ਫੈਸਲੇ ਤੋਂ 90 ਦਿਨਾਂ ਦੇ ਬਾਅਦ ਤੱਕ ਹਾਈਡਰੋ ਇਲੈਕਟ੍ਰਿਕ ਪਲਾਂਟ ਦੇ ਉੱਤੇ ਕੰਧ ਅਤੇ ਪਾਵਰ ਇਨਟੇਕ ਸਟਰਕਚਰ ਜਿਹੜਾ ਉਹਨੂੰ ਕੁਝ ਖਾਸ ਹੱਦਾਂ ਤੋਂ ਉੱਤੇ ਜਿਹੜਾ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਦੇਖਦੇ ਹਾਂ ਹੁਣ ਪੇਚ ਕਿੱਥੇ ਜਾ ਕੇ ਫਸਦਾ ਹੈ, ਕਿਉਂਕਿ ਕੌਮਾਂਤਰੀ ਅਦਾਲਤ ਦੇ ਵੱਲੋਂ ਭਾਰਤ ਦਾ ਫੈਸਲਾ ਰੱਦ ਕੀਤਾ ਹੈ ਅਤੇ ਪਾਕਿਸਤਾਨ ਦੇ ਨਾਲ ਸਿੰਧ ਜਲ ਸੰਧੀ ਬਰਕਰਾਰ ਰੱਖਣ ਦੀ ਗੱਲ ਜਿਹੜੀ ਕਹੀ ਗਈ ਹੈ, ਅਤੇ ਦੂਸਰੇ ਪਾਸੇ ਭਾਰਤ ਨੇ ਇਸ ਚੀਜ਼ ਨੂੰ ਰੱਦ ਕਰ ਦਿੱਤਾ ਹੈ, ਕਹਿੰਦੇ ਸਾਨੂੰ ਨਹੀਂ ਮਨਜ਼ੂਰ ਹੈ। ਇਸੇ ਤਰ੍ਹਾਂ ਗੱਲ ਕਰਦੇ ਹਾਂ ਅਗਲੀਆਂ ਖਬਰਾਂ ਵੱਲ ਨੂੰ, ਕੈਨੇਡਾ ਦੀ ਗੱਲ ਕਰੀਏ ਅਤੇ ਮਿਸਿੰਗ ਇਨ ਨੇਪਾਲ ਜਿਹੜੇ ਨੇ, ਹੜ੍ਹਾਂ ਦੇ ਕਾਰਨ ਲਾਪਤਾ 32 ਕੈਨੇਡੀਅਨ ਦੇ ਵਿੱਚੋਂ ਇੱਕ ਘਰ ਪਰਤਿਆ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਨੇਪਾਲ 'ਚ ਲਾਪਤਾ ਹੋਏ ਕੈਨੇਡਾ ਦੇ 32 ਨਾਗਰਿਕਾਂ ਦੇ ਵਿੱਚੋਂ ਇੱਕ ਵਿਅਕਤੀ ਤਾਂ ਸੁਰੱਖਿਅਤ ਜਿਹੜਾ ਆਪਣੇ ਘਰ ਪਹੁੰਚ ਗਿਆ, ਪਰ ਉਸਦੇ ਪਰਿਵਾਰ ਦੇ ਜਿਹੜੇ ਬਾਕੀ ਮੈਂਬਰਾਂ ਦਾ ਅਜੇ ਤੱਕ ਕੋਈ ਥੋਹ ਪਤਾ ਨਹੀਂ ਲੱਗ ਸਕਿਆ। ਘਰ ਪਰਤੇ ਸ਼ਖਸ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਜਿਹੜਾ ਬੇਸਬਰੀ ਅਤੇ ਬੇਚੈਨੀ ਦੇ ਨਾਲ ਆਪਣੇ ਲਾਪਤਾ ਜੀਆਂ ਦੀ ਉਡੀਕ ਕਰ ਰਿਹਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਸ਼ਹਿਰ ਜਿਹੜਾ ਹੈ ਪੋਰਟ ਮੁੰਡੀ ਦੇ ਜਿਹੜਾ ਰਹਿਣ ਵਾਲੇ ਕੈਨੇਡੀਅਨ ਨਾਗਰਿਕ ਖੇਵਲ ਸ਼ਾਹ ਦੇ ਅਨੁਸਾਰ ਉਹ ਆਪਣੇ ਵੱਡੇ ਭਰਾ ਧਵਲ ਸ਼ਾਹ ਅਤੇ ਭਾਬੀ ਮੇਘਾ ਸ਼ਾਹ ਦੀ ਸਲਾਮਤੀ ਨੂੰ ਲੈ ਕੇ ਜਿਹੜਾ ਡਾਢੇ ਹੀ ਚਿੰਤਤ ਨੇ। ਇਹ ਪਰਿਵਾਰ ਧਾਰਮਿਕ ਯਾਤਰਾ ਦੇ ਲਈ ਨੇਪਾਲ ਰਸਤੇ ਮਾਊਂਟ ਕਲੈ ਜਿਹੜਾ ਕੈਲਾਸ਼ ਮਾਨਸਰੋਵਰ ਗਿਆ ਸੀਗਾ, ਜਿੱਥੇ ਆਏ ਭਿਆਨਕ ਹੜ੍ਹਾਂ ਦੀ ਲਪੇੜ ਦੇ ਵਿੱਚ ਆ ਕੇ ਲਾਪਤਾ ਹੋ ਗਿਆ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਜਿਹੜੀ ਹੈ ਉਹਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਪਤਾ ਹੋਏ 32 ਕੈਨੇਡੀਅਨ ਨਾਗਰਿਕ ਅਤੇ ਪੱਕੇ ਰਿਹਾਇਸ਼ੀਆਂ ਦੇ ਵਿੱਚੋਂ ਹਾਲ ਦੀ ਘੜੀ ਇੱਕੋ ਹੀ ਵਿਅਕਤੀ ਜਿਹੜਾ ਸੁਰੱਖਿਅਤ ਪਰਤਣ ਦੇ ਵਿੱਚ ਸਫਲ ਹੋਇਆ। ਉਹਨਾਂ ਕਿਹਾ ਕਿ ਕੈਨੇਡਾ ਸਰਕਾਰ ਨੇਪਾਲ ਸਰਕਾਰ ਦੇ ਨਾਲ ਲਗਾਤਾਰ ਸੰਪਰਕ 'ਚ ਹੈ ਅਤੇ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਬੀਤੇ ਦਿਨ ਨੇਪਾਲ ਪ੍ਰਸ਼ਾਸਨ ਵੱਲੋਂ ਬਚਾਏ ਗਏ 121 ਵਿਦੇਸ਼ੀ ਨਾਗਰਿਕਾਂ ਦੀ ਜੋ ਸੂਚੀ ਜਾਰੀ ਕੀਤੀ ਸੀ ਉਸਦੇ ਵਿੱਚ ਫਿਲਹਾਲ ਕਿਸੇ ਵੀ ਕੈਨੇਡੀਅਨ ਦਾ ਨਾਂ ਸ਼ਾਮਲ ਨਹੀਂ। ਕੈਨੇਡਾ ਸਰਕਾਰ ਨੇ ਇਸ ਸੰਕਟ ਦੀ ਘੜੀ ਦੇ ਵਿੱਚ ਮਾਨਵਤਾਵਾਦੀ ਮਦਦ ਲਈ ਰੈੱਡ ਕਰਾਸ ਰਾਹੀਂ $50 ਲੱਖ ਦੀ ਰਾਹਤ ਰਾਸ਼ੀ ਨੇਪਾਲ ਭੇਜਣ ਦਾ ਐਲਾਨ ਵੀ ਕੀਤਾ ਹੈ। ਇਸੇ ਤਰ੍ਹਾਂ ਕੈਨੇਡਾ ਅਤੇ US ਟ੍ਰੇਡ ਵਾਰ ਜਿਹੜੀ ਚੱਲ ਰਹੀ ਹੈ, ਅਮਰੀਕੀ ਟੈਰਫਾਂ ਦੇ ਉੱਤੇ ਬਿਆਨਬਾਜ਼ੀ ਤੋਂ ਖਫਾ ਕੈਨੇਡੀਆਈ ਲੋਕ ਅਮਰੀਕਨ ਉਤਪਾਦਾਂ ਤੋਂ ਮੋੜਨ ਲੱਗ ਪਏ ਨੇ ਮੂੰਹ। ਕੈਨੇਡਾ ਦੇ ਪ੍ਰਮੁੱਖ ਅਦਾਰੇ ਦੇ ਵੱਲੋਂ ਆਪਣੇ ਪਾਠਕਾਂ ਦੇ ਨਾਲ ਫੋਨ ਅਤੇ ਸਵਾਲਾਂ ਦੇ ਹੋਈਆਂ ਟਿੱਪਣੀਆਂ ਰਾਹੀਂ ਕੀਤੇ ਸਰਵੇਖਣ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਦੇ ਰੋਸ ਵਜੋਂ ਕੈਨੇਡਾ ਦੇ ਲੋਕ ਵੱਡੀ ਗਿਣਤੀ 'ਚ ਅਮਰੀਕੀ ਉਤਪਾਦਾਂ ਤੋਂ ਮੂੰਹ ਮੋੜਨ ਲੱਗ ਪਏ ਹੈ। ਗੱਲ ਸਿਰਫ ਉਤਪਾਦਾਂ ਤੱਕ ਸੀਮਤ ਨਹੀਂ ਰਹੀ, ਸਗੋਂ ਲੋਕ ਅਮਰੀਕਾ ਦੇ ਸੈਰ ਸਪਾਟੇ, ਮਨੋਰੰਜਨ ਅਤੇ ਉੱਥੋਂ ਦੀਆਂ ਬਹੁ ਕੌਮੀ ਕੰਪਨੀਆਂ ਨੂੰ ਵੀ ਦਰਕਿਨਾਰ ਕਰਨ ਲੱਗੇ ਨੇ ਅਤੇ ਹੋਰ ਤਾਂ ਹੋਰ ਕੁਝ ਲੋਕਾਂ ਨੇ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਬਾਈਕਾਟ ਵੀ ਸ਼ੁਰੂ ਕਰ ਦਿੱਤਾ ਹੈ। ਅਤੇ ਇਸੇ ਤਰ੍ਹਾਂ ਹੀ ਅਦਾਰੇ ਨੇ ਕੁਝ ਲੋਕਾਂ ਦੀ ਪਛਾਣ ਦੱਸਦਿਆਂ ਕਿਹਾ ਕਿ ਉਹਨਾਂ ਨੇ ਅਮਰੀਕਾ ਦੇ ਸੈਰ ਸਪਾਟੇ ਵਾਲੀਆਂ ਥਾਵਾਂ ਦੀ ਕਾਰਵਾਈ ਜਿਹੜੀ ਹੈ ਅਗਾਊਂ ਬੁੱਕ ਕਰਵਾਈ ਹੋਈ ਬੁਕਿੰਗ ਜਿਹੜੀ ਆ ਅਗਾਊਂ ਤੋਂ ਹੀ ਇਸ ਕਰਕੇ ਰੱਦ ਕਰਵਾਈ ਹੈ ਤਾਂ ਜੋ ਉਹ ਉੱਥੋਂ ਦੀ ਅਰਥ ਵਿਵਸਥਾ ਨੂੰ ਢਾਲ ਲਾਉਣ ਦੇ ਵਿੱਚ ਆਪਣਾ ਮਾਮੂਲੀ ਜਿਹਾ ਯੋਗਦਾਨ ਪਾ ਸਕਣ। ਪਰ ਥੋੜ੍ਹੇ ਜਿਹੇ ਲੋਕਾਂ ਦਾ ਕਹਿਣਾ ਹੈ ਕਿ ਅਮਰੀਕੀ ਵਸਤਾਂ ਦਰ ਕਿਨਾਰ ਜਿਹੜੀਆਂ ਕਰਕੇ ਉੱਥੋਂ ਦੀ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਆਪਣੇ ਉਤਪਾਦਕ ਭਰਾਵਾਂ ਨੂੰ ਨਹੀਂ ਦੇਣੀ ਚਾਹੀਦੀ ਹੈ। ਕੁਝ ਲੋਕਾਂ ਨੇ ਕਿਹਾ ਕਿ ਬੇਸ਼ੱਕ ਕੁਝ ਅਮਰੀਕੀ ਜਿਹੜੇ ਨੇ ਉਤਪਾਦ ਹੈ ਕੈਨੇਡਾ ਦੇ ਵਿੱਚ ਸਸਤੇ ਵਿਕਦੇ ਹੈ, ਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਅਤੇ ਕੁਝ ਵੱਧ ਖਰਚਣਾ ਉਹਨਾਂ ਨੂੰ ਚੁੱਭਦਾ ਨਹੀਂ। ਕੁਝ ਹੋਰਾਂ ਦਾ ਕਹਿਣਾ ਸੀਗਾ ਕਿ ਦੇਸ਼ ਭਗਤੀ ਦੇ ਲਈ ਬਾਈਕਾਟ ਸਮੇਂ ਦੀ ਜ਼ਰੂਰਤ ਹੈ। ਕੁਝ ਨੇ ਵਿਚਾਰ ਪ੍ਰਗਟਾਏ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਕੈਨੇਡਾ ਪ੍ਰਤੀ ਗੈਰ ਜ਼ਿੰਮੇਵਾਰਨਾ ਰਵੱਈਏ ਤੋਂ ਦੁਖੀ ਨੇ ਅਤੇ ਅਮਰੀਕੀ ਵਸਤਾਂ ਦਾ ਬਾਈਕਾਟ ਜਿਹੜਾ ਕਰਕੇ ਅਮਰੀਕੀ ਉਤਪਾਦਕਾਂ ਦੇ ਕਾਰੋਬਾਰੀਆਂ ਨੂੰ ਅਹਿਸਾਸ ਕਰਵਾਉਣਾ ਚਾਹੁੰਦੇ ਨੇ ਕਿ ਉਹ ਉਹਨਾਂ ਵੱਲੋਂ ਰਾਸ਼ਟਰਪਤੀ ਦੀ ਚੋਣ ਮੌਕੇ ਕੀਤੀ ਗਲਤੀ ਦੀ ਸਜ਼ਾ ਹੈ। ਕੁਝ ਹੋਰਾਂ ਦਾ ਰੋਸ ਹੈ ਕਿ ਡੋਨਲਡ ਟਰੰਪ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰਕੇ ਕੈਨੇਡਾ ਦੇ ਲੋਕਾਂ ਨੂੰ ਬੇਇੱਜ਼ਤ ਜਿਹੜਾ ਕਰ ਰਹੇ ਨੇ ਅਤੇ ਜਿਸ ਨੂੰ ਸਹਿਣ ਦੀ ਨਹੀਂ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ BC ਦੇ ਧੁਰ ਉੱਤਰ ਦੇ ਵਿੱਚ ਸਥਿਤ ਪਿੰਡ ਹੈ ਇੱਕ ਸਿਮੀ ਕਮੀਨ ਵੈਲੀ ਦੀ ਰਹਿਣ ਵਾਲੀ ਔਰਤ ਸਾਰਾ ਕਰੋਕੈਟ ਦਾ ਜਿਹੜਾ ਕਹਿਣਾ ਸੀਗਾ ਕਿ ਉਹ ਰਸੋਈ ਦੀ ਕਿਸੇ ਵਸਤੂ ਦੇ ਬਗੈਰ ਗੁਜ਼ਾਰਾ ਕਰ ਲੈਂਦੀ ਹੈ, ਪਰ ਕੋਈ ਅਮਰੀਕੀ ਉਤਪਾਦ ਨਹੀਂ ਖਰੀਦਦੀ। ਇੱਕ ਹੋਰ ਔਰਤ ਨੇ ਦੱਸਿਆ ਕਿ ਇੱਕ ਵਾਰ ਉਹ ਸਟੋਰ ਤੋਂ ਗਲਤੀ ਦੇ ਨਾਲ ਅਮਰੀਕੀ ਉਤਪਾਦ ਖਰੀਦ ਲਿਆਈ ਸੀ, ਪਰ ਘਰ ਜਾ ਕੇ ਪਤਾ ਲੱਗਣ ਦੇ ਉੱਤੇ ਤੁਰੰਤ ਵਾਪਸ ਕਰਕੇ ਆਈ। ਇੱਕ ਸੰਜੀਦਾ ਜਿਹੇ ਪਾਠਕ ਦਾ ਕਹਿਣਾ ਸੀਗਾ ਕਿ ਅਮਰੀਕੀ ਸਰਕਾਰ ਦੇ ਵਿਹਾਰ ਕਰਕੇ ਉਸਦੇ ਪਰਿਵਾਰ ਨੇ ਆਪਣੇ ਖਾਣ ਪੀਣ ਦੀਆਂ ਆਦਤਾਂ ਹੀ ਬਦਲ ਕੇ ਰੱਖ ਲਈਆਂ ਨੇ। ਪਰ ਦੂਸਰੇ ਪਾਸੇ ਟਰੰਪ ਕਹਿੰਦਾ ਕਿ ਮੈਂ ਹਲੇ ਤਾਂ ਤੀਜੀ ਵਾਰੀ ਵੀ ਆਉਣਾ, ਅੱਗੇ ਜਾ ਕੇ ਖਬਰ ਸਾਂਝੀ ਕਰਦੇ ਹਾਂ। ਰਾਤੋ ਰਾਤ ਨੇਤਨਯਾਹੂ ਦੇ ਮੁੰਡੇ ਨੂੰ ਕੀਤਾ ਗਿਆ ਜਿਹੜਾ ਇਵਾਕੁਏਟ, ਜਾਣੀ ਕਿ ਉਹਨੂੰ ਬਚਾਇਆ ਗਿਆ, ਐਵੋਕੇਟ ਕੀਤਾ ਗਿਆ। ਸਮਾਨ ਚੁੱਕਣ ਦਾ ਵੀ ਨਹੀਂ ਸੀ ਮਿਲਿਆ ਟਾਈਮ ਉਹਨੂੰ। ਇਹਦੇ ਵਿੱਚ ਕੁਝ ਦਿਨ ਪਹਿਲਾਂ ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਛੋਟੇ ਪੁੱਤਰ ਬੈਰਨ ਟਰੰਪ ਨੂੰ ਕਤਲ ਦੀ ਸਾਜ਼ਿਸ਼ ਦੇ ਡਰੋਂ ਘਰ ਤੋਂ ਜਿਹੜਾ ਸੀ ਨਿਕਲਣਾ ਬੰਦ ਕਰ ਦਿੱਤਾ ਸੀਗਾ, ਉੱਥੇ ਹੀ ਹੁਣ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮਿਨ ਨੇਤਨਯਾਹੂ ਦੇ ਪੁੱਤਰ ਯਾਇਰ ਨੇਤਨਯਾਹੂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਯਾਇਰ ਨੂੰ ਤੁਰੰਤ ਅਮਰੀਕਾ ਤੋਂ ਇਜ਼ਰਾਈਲ ਵਾਪਸ ਬੁਲਾ ਲਿਆ ਗਿਆ ਅਤੇ ਇਜ਼ਰਾਈਲ ਦੀ ਸੁਰੱਖਿਆ ਏਜੰਸੀ ਸ਼ਿਨ ਬੇਟ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਬੈਜ਼ਾਮਿਨ ਨੇਤਨਯਾਹੂ ਦੇ ਵੱਡੇ ਪੁੱਤਰ ਯਾਇਰ ਜਿਹੜਾ ਨੇਤਨਯਾਹੂ ਨੂੰ ਅਮਰੀਕਾ ਦੇ ਫਲੋਰੀਡਾ ਤੋਂ ਬਹੁਤ ਹੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਤੁਰੰਤ ਇਜ਼ਰਾਈਲ ਵਾਪਸ ਲਿਆਂਦਾ ਗਿਆ। ਇਹ ਕਦਮ ਉਹਨਾਂ ਦੀ ਜਾਨ ਨੂੰ ਵੱਡੇ ਖਤਰੇ ਦੀ ਜਾਣਕਾਰੀ ਤੋਂ ਬਾਅਦ ਚੁੱਕਿਆ ਗਿਆ ਦੱਸਿਆ ਗਿਆ। ਇਜ਼ਰਾਈਲੀ ਮੀਡੀਆ ਰਿਪੋਰਟਾਂ ਅਨੁਸਾਰ ਖਤਰੇ ਦਾ ਅੰਦਾਜ਼ਾ ਲਗਾਏ ਜਾਣ ਤੋਂ ਬਾਅਦ ਸ਼ਿਨ ਬੇਟ ਨੇ ਅਮਰੀਕਾ ਦੇ ਵਿੱਚ ਮੌਜੂਦ ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਦੀ ਜਿਹੜੀ ਸੁਰੱਖਿਆ ਟੀਮ ਦੇ ਕੁਝ ਅਧਿਕਾਰੀਆਂ ਨੂੰ ਤੁਰੰਤ ਮਿਆਮੀ ਭੇਜਿਆ ਅਤੇ ਯਾਇਰ ਨੇਤਨਯਾਹੂ ਨੂੰ ਆਪਣਾ ਸਮਾਨ ਚੁੱਕਣ ਦਾ ਵੀ ਸਮਾਂ ਨਾ ਦਿੱਤਾ ਗਿਆ ਅਤੇ ਸੁਰੱਖਿਆ ਘੇਰੇ ਦੇ ਹੇਠ ਰਾਤੋ ਰਾਤ ਫਲੋਰੀਡਾ ਤੋਂ ਏਅਰਪੋਰਟ ਲਿਜਾ ਕੇ ਇਜ਼ਰਾਈਲ ਰਵਾਨਾ ਕਰ ਦਿੱਤਾ ਗਿਆ। ਕੁਝ ਅਮਰੀਕੀ ਅਤੇ ਇਜ਼ਰਾਈਲੀ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਕਿ ਇਰਾਨੀ ਏਜੰਟ ਫਲੋਰੀਡਾ ਦੇ ਵਿੱਚ ਯਾਇਰ 'ਤੇ ਨਜ਼ਰ ਰੱਖ ਰਹੇ ਸਨ ਅਤੇ ਉਹਨਾਂ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਇੱਕ ਟੀਵੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਇਰਾਨ ਨੇ ਉਹਨਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਟਰੰਪ ਕਹਿੰਦਾ ਕਿ ਭਾਈ ਤੀਜੇ ਕਾਰਜਕਾਲ ਦੇ ਲਈ ਚੋਣ ਲੜਨ ਦੀ ਜਤਾਈ ਹੈ ਇੱਛਾ, ਕਹਿੰਦਾ ਭਾਈ ਮੇਰਾ ਮਨ ਹੈ ਜੇ ਤੀਜੀ ਵਾਰ ਆਉਣ ਦਾ ਵੀ। ਡੋਨਲਡ ਟਰੰਪ ਜਿਸਨੇ ਵਾਰ ਵਾਰ ਅਮਰੀਕੀ ਰਾਸ਼ਟਰਪਤੀ ਦੇ ਵਜੋਂ ਤੀਜੀ ਵਾਰ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ, ਉਹਨੇ ਹਾਲ ਹੀ ਦੇ ਵਿੱਚ ਦਿੱਤੇ ਬਿਆਨਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਖੁਦ ਇਸ ਸੰਭਾਵਨਾ ਦੇ ਬਾਰੇ ਅਨਿਸ਼ਚਿਤ ਨੇ। ਹਾਲ ਹੀ ਦੇ ਭਾਸ਼ਣਾਂ ਦੇ ਵਿੱਚ ਰਿਪਬਲਿਕਨ ਨੇਤਾ ਨੇ ਜਨਵਰੀ 2029 ਦੇ ਵਿੱਚ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਜੀਵਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਘਰ ਬੈਠ ਕੇ ਆਪਣੇ ਉੱਤਰਾਧਿਕਾਰੀ ਨੂੰ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਜਿਹੜਾ ਲੈਂਦੇ ਦੇਖਣਾ ਮੁਸ਼ਕਲ ਹੋਏਗਾ। ਟਰੰਪ ਨੇ ਇਸ ਮਹੀਨੇ ਨਿਊਯਾਰਕ ਦੇ ਲੌਗ ਆਈਲੈਂਡ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਕਿਹਾ ਕਿ ਤੁਹਾਡਾ ਅਗਲਾ ਰਾਸ਼ਟਰਪਤੀ ਕਹੇਗਾ ਮੈਂ ਕਿੰਨਾ ਸ਼ਾਨਦਾਰ ਕੰਮ ਕੀਤਾ ਹੈ। ਇੱਕ ਮੌਜੂਦਾ ਰਾਸ਼ਟਰਪਤੀ ਦੇ ਲਈ ਆਪਣੇ ਸਾਬਕਾ ਰਾਸ਼ਟਰਪਤੀ ਬਣਨ ਦੇ ਬਾਰੇ ਗੱਲ ਕਰਨਾ ਹਮੇਸ਼ਾ ਰਾਜਨੀਤਿਕ ਤੌਰ ਦੇ ਉੱਤੇ ਸੰਵੇਦਨਸ਼ੀਲ ਹੁੰਦਾ ਹੈ, ਪਰ ਮੱਧਕਾਲੀ ਚੋਣਾਂ ਦੇ ਵਿੱਚ ਸਿਰਫ 9 ਹਫ਼ਤੇ ਬਾਕੀ ਰਹਿੰਦੇ ਹੋਏ ਟਰੰਪ ਆਪਣੇ ਦੂਜੇ ਕਾਰਜਕਾਲ ਦੇ ਇੱਕ ਪੜਾਅ ਦੇ ਵਿੱਚ ਦਾਖਲ ਹੋ ਰਹੇ ਹੈ। ਜਦੋਂ ਇਹ ਅਟਕਲਾਂ ਵੱਧ ਰਹੀਆਂ ਨੇ ਕਿ ਉਹਨਾਂ ਦਾ ਪ੍ਰਭਾਵ ਜਲਦੀ ਹੀ ਘਟਦਾ ਜਾਵੇਗਾ, ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ ਦੀ ਕਲਪਨਾ ਕਰਨ ਦੇ ਟਰੰਪ ਦਾ ਜਿਹੜਾ ਰੁੱਖ ਇੱਕ ਮਹੱਤਵਪੂਰਨ ਤਬਦੀਲੀ ਹੈ। ਉਹਨੇ ਆਪਣੇ ਪਹਿਲੇ ਕਾਰਜਕਾਲ ਤੋਂ ਲੈ ਕੇ ਅਜੇ ਦੂਜੇ ਕਾਰਜਕਾਲ ਜਿੱਤਣ ਤੋਂ ਤੁਰੰਤ ਜਿਹੜਾ ਬਾਅਦ 8 ਸਾਲਾਂ ਤੋਂ ਵੱਧ ਸਮੇਂ ਤੱਕ ਸੱਤਾ ਦੇ ਵਿੱਚ ਰਹਿਣ ਦੀ ਸੰਭਾਵਨਾ ਨੂੰ ਖੁੱਲ੍ਹਾ ਜਿਹੜਾ ਰੱਖਿਆ। ਮਿਸ਼ੀਗਨ ਸਟੇਟ ਜਿਹੜੀ ਹੈ ਯੂਨੀਵਰਸਿਟੀ ਦੇ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਬ੍ਰਾਇਨ ਕਾਲਟ ਨੇ ਕਿਹਾ ਕਿ ਉਹ ਵੱਖੋ ਵੱਖਰੀਆਂ ਗੱਲਾਂ ਕਹਿੰਦੇ ਨੇ ਅਤੇ ਇਹ ਉਹਨਾਂ ਨੂੰ ਬਾਅਦ ਦੇ ਵਿੱਚ ਆਪਣੇ ਬਿਆਨਾਂ ਦਾ ਹਵਾਲਾ ਦੇ ਕੇ ਵਿਰੋਧੀ ਦਾਅਵਿਆਂ ਨੂੰ ਜਾਇਜ਼ ਠਹਿਰਾਉਣ ਦਾ ਮੌਕਾ ਦਿੰਦਾ ਹੈ। ਕਲਟ ਨੇ ਕਿਹਾ ਕਿ ਟਰੰਪ ਬਾਅਦ ਦੇ ਵਿੱਚ ਕਹਿ ਸਕਦੇ ਸਨ ਮੈਂ ਸਪਸ਼ਟ ਕਰ ਦਿੱਤਾ ਸੀਗਾ ਕਿ ਮੈਂ ਚੋਣ ਨਹੀਂ ਲੜਾਂਗਾ। ਜੇਕਰ ਉਹ ਹੁਣ ਚੋਣ ਲੜਨ ਦਾ ਫੈਸਲਾ ਕਰਦਾ ਹੈ ਤਾਂ ਉਹ ਇਹ ਵੀ ਕਹਿ ਸਕਦੇ ਸਨ ਕਿ ਮੈਂ ਕਦੇ ਨਹੀਂ ਕਿਹਾ ਕਿ ਮੈਂ ਨਹੀਂ ਲੜਾਂਗਾ। ਟਰੰਪ ਨੇ ਹਾਲ ਹੀ ਦੇ ਵਿੱਚ ਪੈਨਸਲਵੇਨੀਆ ਦੇ ਵਿੱਚ ਵੀ ਇੱਕ ਰੈਲੀ ਦੇ ਵਿੱਚ ਕਿਹਾ ਸੀ ਕਿ ਅਗਲਾ ਰਾਸ਼ਟਰਪਤੀ ਜੋ ਵੀ ਹੋਵੇ ਉਹ ਇਸ ਦੇ ਬਾਰੇ ਗੱਲ ਕਰਨ ਜਾ ਰਹੇ ਹਨ ਕਿ ਉਹਨਾਂ ਨੇ ਕਿੰਨਾ ਵਧੀਆ ਕੰਮ ਕੀਤਾ ਹੈ ਅਤੇ ਮੈਂ ਘਰ ਬੈਠ ਕੇ ਕਹਿਣ ਜਾ ਰਿਹਾ ਇਸ ਬੰਦੇ ਨੂੰ ਦੇਖੋ ਕਿਉਂਕਿ ਅਸੀਂ ਅਸਲ ਕੰਮ ਕੀਤਾ ਹੈ। ਇਹ ਜਿਹੜਾ 1 ਹਫ਼ਤੇ ਬਾਅਦ ਜਾਰਜੀਆ ਦੇ ਵਿੱਚ ਟਰੰਪ ਨੇ ਕਿਹਾ ਸੀ ਕਿ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਮੈਂ ਘਰ ਬੈਠਣ ਜਾ ਰਿਹਾ, ਉਹਨੇ ਕਿਹਾ ਕਿ ਮੈਂ ਸ਼ਾਇਦ ਰੋ ਰਿਹਾ ਹੋਵਾਂਗਾ। ਟਰੰਪ ਨੇ ਫਿਰ ਮਿਸ਼ੀਗਨ ਦੇ ਵਿੱਚ ਇਹ ਸੰਕੇਤ ਦੇ ਕੇ ਦੁਬਾਰਾ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਕਿ ਉਹ ਓਵਲ ਦਫ਼ਤਰ ਛੱਡਣ ਅਤੇ ਫਲੋਰੀਡਾ ਵਾਪਸ ਜਾਣ ਦੇ ਲਈ ਤਿਆਰ ਨਹੀਂ ਹੋ ਸਕਦਾ। ਜਦੋਂ ਧੱਕੇ ਮਾਰ ਕੇ ਕੱਢਿਆ ਗਿਆ ਸੀ। ਸ਼ਾਇਦ ਸ਼ਬਦ ਦੇ ਉੱਤੇ ਜ਼ੋਰ ਦਿੰਦੇ ਹੋਏ ਉਸਨੇ ਕਿਹਾ, 2.5 ਸਾਲਾਂ ਦੇ ਵਿੱਚ ਤੁਹਾਡੇ ਕੋਲ ਸ਼ਾਇਦ ਇੱਕ ਹੋਰ ਰਾਸ਼ਟਰਪਤੀ ਹੋਵੇਗਾ, ਸ਼ਾਇਦ। ਪਿਛਲੇ ਮਹੀਨੇ ਵਾਈਟ ਹਾਊਸ ਕੋਰਸਪੋਂਡੈਂਟਸ ਐਸੋਸੀਏਸ਼ਨ ਦੇ ਡਿਨਰ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਮਜ਼ਾਕ ਕੀਤਾ, ਰਾਸ਼ਟਰਪਤੀ ਦੇ ਵਜੋਂ ਮੇਰੇ ਕਾਰਜਕਾਲ ਵਾਂਗ ਦੂਜਾ ਕਾਰਜਕਾਲ ਹਮੇਸ਼ਾ ਬਿਹਤਰ ਹੁੰਦਾ ਹੈ ਅਤੇ ਤੀਜਾ ਕਾਰਜਕਾਲ ਹੋਰ ਵੀ ਕਹਿੰਦਾ ਬਿਹਤਰ ਹੋਵੇਗਾ, ਮੈਂ ਸਿਰਫ਼ ਮਜ਼ਾਕ ਕਰ ਰਿਹਾ। ਫਿਰ ਉਸਨੇ ਆਪਣੇ ਭਾਸ਼ਣ ਦੇ ਅੰਤ ਦੇ ਵਿੱਚ 2028 ਲਿਖਿਆ ਹੋਇਆ ਇੱਕ ਜਿਹੜਾ ਮੁਹਿੰਮ ਟੋਪੀ ਜਿਹੜੀ ਸੀ ਪਹਿਨੀ, ਅਤੇ ਅਮਰੀਕੀ ਸੰਵਿਧਾਨ ਦੇ 22ਵੇਂ ਸੋਧ ਦੇ ਤਹਿਤ ਕੋਈ ਵੀ ਵਿਅਕਤੀ 2 ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਚੁਣਿਆ ਜਾ ਸਕਦਾ। ਇਸ ਸੋਧ ਨੂੰ 1951 ਵਿੱਚ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਰਾਸ਼ਟਰਪਤੀ ਫਰੈਂਕਲਿਨ ਡੇਲਾਨੋ ਰੂਜ਼ਵੈਲਟ ਦੇ ਚੌਥੇ ਕਾਰਜਕਾਲ ਦੇ ਵਿੱਚ ਮਰਨ ਤੋਂ 6 ਸਾਲ ਦੇ ਬਾਅਦ। ਆਖਰੀ ਖਬਰਾਂ ਵੱਲ ਨੂੰ ਵਧੀਏ ਅਤੇ ਆਈਸਲੈਂਡ ਨੇ ਖਾਰਜ ਕਰ ਦਿੱਤਾ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ। ਆਈਸਲੈਂਡ ਦੇ ਵਿੱਚ ਇੱਕ ਦਹਾਕੇ ਤੋਂ ਸ਼ਾਂਤ ਪਿਆ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ। ਦੇਸ਼ ਦੀ ਜਨਤਾ ਤੋਂ ਜਦੋਂ ਇੱਕ ਸਿੱਧੇ ਸਵਾਲ ਰਾਹੀਂ ਪੁੱਛਿਆ ਗਿਆ ਕਿ ਆਈਸਲੈਂਡ ਨੂੰ ਫਿਰ ਤੋਂ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਦੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਬਹੁਮਤ ਨੇ ਇਸ ਨੂੰ ਸਾਫ਼ ਤੌਰ ਦੇ ਉੱਤੇ ਖਾਰਜ ਕਰ ਦਿੱਤਾ। ਰਿਪੋਰਟ ਅਨੁਸਾਰ 52.8% ਲੋਕਾਂ ਨੇ ਇਸ ਪ੍ਰਸਤਾਵ ਦੇ ਖਿਲਾਫ਼ ਵੋਟ ਪਾ ਦਿੱਤੀ ਹੈ ਅਤੇ ਜਦਕਿ 47.2% ਲੋਕਾਂ ਨੇ ਹੀ ਇਸ ਦਾ ਸਮਰਥਨ ਕੀਤਾ। ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਗੁਆਂਢੀ ਗ੍ਰੀਨਲੈਂਡ ਨੂੰ ਲੈ ਕੇ ਕਈ ਬਿਆਨ ਦਿੱਤੇ ਸਨ, ਜਿਸ ਤੋਂ ਬਾਅਦ ਇਹ ਰਾਏਸ਼ੁਮਾਰੀ ਕਰਵਾਈ ਗਈ। ਗੱਲਬਾਤ ਦੇ ਦੌਰਾਨ ਟਰੰਪ ਨੇ ਗਲਤੀ ਦੇ ਨਾਲ 4 ਵਾਰ ਗ੍ਰੀਨਲੈਂਡ ਦੀ ਜਗ੍ਹਾ ਆਈਸਲੈਂਡ ਦਾ ਨਾਂ ਲੈ ਲਿਆ ਸੀ। ਇਸੇ ਬਿਆਨ ਅਤੇ ਸੁਰੱਖਿਆ ਦੀ ਚਿੰਤਾ ਨੂੰ ਦੇਖਦਿਆਂ 2024 ਦੇ ਵਿੱਚ ਚੁਣੀ ਗਈ ਆਈਸਲੈਂਡ ਦੀ ਖੱਬੇ ਪੱਖੀ ਗੱਠਜੋੜ ਸਰਕਾਰ ਨੇ ਅਗਲੇ ਸਾਲ ਹੋਣ ਵਾਲੀ ਰਾਏਸ਼ੁਮਾਰੀ ਨੂੰ ਇਸੇ ਸ਼ਨੀਵਾਰ ਨੂੰ ਕਰਵਾਉਣ ਦਾ ਜਿਹੜਾ ਫੈਸਲਾ ਕੀਤਾ, ਅਤੇ ਯੂਰਪੀਅਨ ਯੂਨੀਅਨ ਸਮਰਥਕਾਂ ਦਾ ਮੰਨਣਾ ਸੀ ਕਿ ਨਾਟੋ ਮੈਂਬਰ ਹੋਣ ਦੇ ਬਾਵਜੂਦ ਯੂਰਪੀਅਨ ਯੂਨੀਅਨ ਦੇ ਨਾਲ ਜੁੜਨ ਦੇ ਨਾਲ ਦੇਸ਼ ਨੂੰ ਅਮਰੀਕੀ ਧਮਕੀਆਂ ਅਤੇ ਸਿਆਸੀ ਦਬਾਅ ਦੇ ਖਿਲਾਫ਼ ਜ਼ਿਆਦਾ ਜਿਹੜਾ ਸੁਰੱਖਿਆ ਮਿਲੇਗੀ। ਵੋਟਾਂ ਦੀ ਗਿਣਤੀ ਦੇ ਵਿੱਚ ਬਣਿਆ ਸਸਪੈਂਸ ਰਿਹਾ। ਇਹਦੇ ਵਿੱਚ ਸ਼ਨੀਵਾਰ ਨੂੰ ਜਿਹੜਾ ਬੀਤੇ 'ਚ ਲਗਭਗ 2,65,000 ਯੋਗ ਵੋਟਰਾਂ ਸਾਹਮਣੇ ਕੇਵਲ ਹਾਂ ਜਾਂ ਨਾਂ ਦਾ ਬਦਲ ਸੀਗਾ, ਹੋਰ ਕੁਝ ਨਹੀਂ। ਸ਼ਨੀਵਾਰ ਰਾਤ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ੁਰੂਆਤ ਦੇ ਵਿੱਚ ਹਾਂ ਪੱਖ ਅੱਗੇ ਚੱਲ ਰਿਹਾ ਸੀ ਅਤੇ ਪੂਰੇ ਦੇਸ਼ ਦੇ ਵਿੱਚ ਸਸਪੈਂਸ ਬਣਿਆ ਹੋਇਆ ਸੀ ਕਿ ਕੀ ਬਣੇਗਾ, ਅਤੇ ਤੜਕੇ ਸਵੇਰ ਤੱਕ ਨਾ ਕਹਿਣ ਵਾਲੀਆਂ ਵੋਟਾਂ ਦੀ ਗਿਣਤੀ ਵਧਣ ਲੱਗ ਪਈ ਅਤੇ ਸ਼ੁਰੂਆਤ ਦੇ ਵਿੱਚ ਦੋਵਾਂ ਪੱਖਾਂ ਦੇ ਵਿਚਕਾਰ ਸਿਰਫ ਕੁਝ 100 ਵੋਟਾਂ ਦਾ ਫਰਕ ਸੀਗਾ। ਪਰ ਜਿਉਂ ਹੀ ਰਾਜਧਾਨੀ ਰਿਕਿਆਵਿਕ ਤੋਂ ਜਿਹੜਾ ਬਾਹਰਲੇ ਇਲਾਕਿਆਂ ਦੀਆਂ ਵੋਟਾਂ ਗਿਣਨੀਆਂ ਸ਼ੁਰੂ ਕੀਤੀਆਂ ਗਈਆਂ, ਵਿਰੋਧੀਆਂ ਦੀ ਲੀਡ ਮਜ਼ਬੂਤ ਹੁੰਦੀ ਚਲੀ ਗਈ। ਆਖਰੀ ਖਬਰ ਹੈ ਰਣਨੀਤਿਕ ਭਾਈਵਾਲੀ ਦੇ ਲਈ ਜਿਹੜਾ ਰਾਜ਼ੀ ਹੋਇਆ ਉਜ਼ਬੇਕਿਸਤਾਨ ਇੰਡੀਆ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓ ਯੇਵ ਦਰਮਿਆਨ ਹੋਈ ਵਾਰਤਾ ਤੋਂ ਬਾਅਦ ਭਾਰਤ ਅਤੇ ਉਜ਼ਬੇਕਿਸਤਾਨ ਨੇ ਅੱਜ ਆਪਣੇ ਰਿਸ਼ਤਿਆਂ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫੈਸਲਾ ਕਰ ਲਿਆ ਅਤੇ 2030 ਤੱਕ ਸਾਲਾਨਾ ਵਪਾਰ ਨੂੰ 5 ਅਰਬ ਅਮਰੀਕਨ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਹੈ। ਦੋਵਾਂ ਪੱਖਾਂ ਨੇ ਗੈਰ ਫੌਜੀ ਪਰਮਾਣੂ ਊਰਜਾ ਖੇਤਰ ਦੇ ਵਿੱਚ ਸਹਿਯੋਗ ਕਰਨ ਦੇ ਮਹੱਤਵ ਦੇ ਨਾਲ ਉਜ਼ਬੇਕਿਸਤਾਨ ਤੋਂ ਭਾਰਤ ਨੂੰ ਯੂਰੇਨੀਅਮ ਦੀ ਲੰਮੇ ਸਮੇਂ ਤੱਕ ਸਪਲਾਈ ਕਰਨ ਦੇ ਲਈ ਢਾਂਚਾ ਕਾਇਮ ਕਰਨ ਦੇ ਉੱਤੇ ਵੀ ਸਹਿਮਤੀ ਜਿਹੜੀ ਹੈ ਜਤਾ ਦਿੱਤੀ ਹੈ ਅਤੇ ਦੋਵਾਂ ਧਿਰਾਂ ਨੇ ਖਣਨ ਅਤੇ ਸੈਰ ਸਪਾਟੇ ਸਣੇ ਕਈ ਪ੍ਰਮੁੱਖ ਖੇਤਰਾਂ 'ਚ ਤਾਲਮੇਲ ਮਜ਼ਬੂਤ ਕਰਨ ਲਈ 11 ਸਮਝੌਤਿਆਂ ਦੇ ਉੱਤੇ ਜਿਹੜਾ ਸਹੀ ਪਾ ਦਿੱਤੀ ਹੈ, ਜਾਣੀ ਕਿ ਹਸਤਾਖਰ ਕਰ ਦਿੱਤੇ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ। ਅਤੇ ਗੁਰੀਮਾਨ ਜੀ ਕਹਿੰਦੇ ਆ, ਬਾਈ ਜੀ ਨੇਪਾਲ ਦੇ ਵਿੱਚ ਆਇਆ ਹੜ੍ਹ ਵੇਖ ਮਨ ਡਰ ਗਿਆ ਅਤੇ ਕਿਸੇ ਨੂੰ ਭੱਜਣੇ ਦਾ ਵੀ ਕਹਿੰਦੇ ਟਾਈਮ ਨਹੀਂ ਦਿੱਤਾ ਪਾਣੀ ਨੇ। ਬਿਲਕੁਲ ਹੈ ਜੀ, ਅਸੀਂ ਸਾਨੂੰ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਣਾ ਚਾਹੀਦਾ, ਪਰ ਅਸੀਂ ਜਦੋਂ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਦੇ ਹਾਂ, ਭਈ ਕਹਿ ਦਈਏ, ਸਿਰਫ ਇੰਨਾ ਹੀ ਕਹਿ ਦਈਏ ਭਾਈ ਬੈਲਟ ਲਾ ਲਓ, ਜੇ ਕੱਲ੍ਹ ਨੂੰ ਹਬੀ ਨਬੀ ਹੋ ਗਈ ਤਾਂ ਉਹਦੇ ਉੱਤੇ ਕਲੇਸ਼ ਪਾ ਕੇ ਬਹਿ ਜੂਗੇ, ਲੈ ਹਾ ਕਾਤੋਂ ਮੂੰਹ 'ਚ ਮਾੜੀਆਂ ਗੱਲਾਂ ਕੱਢੀ ਜਾਂਦਾ ਹੈ। ਪਰ ਅਸੀਂ ਪਲੈਨਿੰਗ ਦੇ ਨਾਲ ਨਹੀਂ ਚੱਲਦੇ, ਫਿਊਚਰ ਨੂੰ ਨਹੀਂ ਦੇਖਦੇ, ਭਈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ ਅਤੇ ਸੇਫਟੀ ਜ਼ਰੂਰੀ ਹੈ, ਤਿਆਰ ਰਹਿਣਾ ਜ਼ਰੂਰੀ ਹੈ। ਫਿਨਲੈਂਡ ਵਰਗਾ ਮੁਲਕ ਦੇਖ ਲਓ, ਚਾਹੇ ਕਰੋਨਾ ਆਇਆ ਚਾਹੇ ਹੋਰ ਸਾਰੀਆਂ ਚੀਜ਼ਾਂ ਸੀਗੀਆਂ, ਪਹਿਲਾਂ ਹੀ ਉਹਨਾਂ ਕੋਲ ਇੰਨਾ ਕੁ ਚੀਜ਼ਾਂ ਦਾ ਭੰਡਾਰ ਪਿਆ ਸੀਗਾ ਕਿ ਕਿਤੋਂ ਬਾਹਰੋਂ ਮੰਗਵਾਉਣ ਦੀ ਜ਼ਰੂਰਤ ਨਹੀਂ। ਅਤੇ ਆਪਣੇ ਆਪ ਨੂੰ ਹਰ ਮੁਸੀਬਤ, ਜਿੱਦਾਂ ਕਿ ਸੁਨਾਮੀ ਆਈਆਂ ਸੀ ਆਪਣੇ ਪਹਿਲੇ ਸਮਿਆਂ ਦੇ ਵਿੱਚ ਥਾਈਲੈਂਡ ਦੇ ਵਿੱਚ ਜਾਂ ਹੋਰ ਸਾਰੇ ਇਲਾਕਿਆਂ ਦੇ ਵਿੱਚ, ਤਾਂ ਇਹ ਪਹਿਲਾਂ ਹੀ ਸੁਚੇਤ ਸੀਗਾ, ਇਹਨਾਂ ਨੂੰ ਪਹਿਲਾਂ ਹੀ ਫਿਕਰ ਪੈ ਗਿਆ ਕੱਲ੍ਹ ਨੂੰ ਕਿਤੇ ਜੰਗ ਲੱਗਦੀ ਹੈ, ਅਤੇ ਇਹਨਾਂ ਨੇ ਪਹਿਲਾਂ ਹੀ ਆਪਣਾ ਇੰਤਜ਼ਾਮ ਕੀਤਾ ਹੋਇਆ ਉਹਨਾਂ ਚੀਜ਼ਾਂ ਦੇ ਲਈ ਕਿ ਅਸੀਂ ਕਿੱਥੇ ਜਾ ਕੇ ਲੁਕਣਾ ਹੈ। ਇਹ ਸਾਰੀਆਂ ਚੀਜ਼ਾਂ ਪਲੈਨਿੰਗ ਦੇ ਨਾਲ ਚੱਲਦੀਆਂ ਨੇ, ਪਰ ਅਸੀਂ ਪਲੈਨਿੰਗ ਦੇ ਵਿੱਚ ਬਹੁਤ ਪਿੱਛੇ ਹਾਂ ਜੀ। ਅਸੀਂ ਕਹਿੰਦੇ ਹਾਂ ਭਾਈ ਇਦਾਂ ਨਹੀਂ ਹੋ ਸਕਦਾ, ਤੇ ਪਰਮਾਤਮਾ ਭਲੀ ਕਰੇਗਾ, ਸਾਰਾ ਕੁਝ ਪਰਮਾਤਮਾ ਦੇ ਉੱਤੇ ਛੱਡ ਕੇ ਤੇ ਪਰਮਾਤਮਾ ਦਾ ਭਾਣੇ ਦੇ ਵਿੱਚ ਰਹਿਣ ਨੂੰ ਕਹਿੰਦੇ ਆ। ਪਰ ਜੇ ਉਹ ਪਲੈਨਿੰਗ ਦੇ ਨਾਲ ਸਾਰੀਆਂ ਚੀਜ਼ਾਂ ਕੀਤੀਆਂ ਜਾਣ ਤਾਂ ਇਹਨਾਂ ਚੀਜ਼ਾਂ ਤੋਂ ਬਚਾਅ ਵੀ ਕੀਤਾ ਜਾ ਸਕਦਾ ਹੈ। ਤੇ ਦੋਸਤੋ ਗੱਲ ਕਰਦਾ ਤੁਹਾਡੇ ਨਾਲ ਥੋੜੀ ਜਿਹੀ ਅੱਜ ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ। ਅੱਜ ਵੀ ਜਿਹੜਾ ਸੱਖਣੇ ਨੇ ਵਿਮੁਕਤ ਤੇ ਘੁਮੰਤੂ ਕਬੀਲੇ ਕੌਣ ਨੇ, ਇਹ ਕੀ ਕਰਦੇ ਨੇ, ਉਹਨਾਂ ਦਾ ਜ਼ਿਕਰ ਕਰਦੇ ਆ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਆ। ਇਹਦੇ ਵਿੱਚ ਕੀ ਗੱਲਬਾਤ ਹੈ ਤੇ ਕਿੱਥੇ ਸਾਨੂੰ ਲੈ ਜਾਂਦੀ ਹੈ। ਦੁਨੀਆ ਚੰਦ ਦੇ ਉੱਤੇ ਪਹੁੰਚਣ ਨੂੰ ਤਿਆਰ ਹੈ, ਪਰ ਸਾਡੇ ਦੇ ਵਿੱਚ ਰੰਗ ਭੇਦ, ਜਾਤ ਪਾਤ, ਕਬੀਲਾਵਾਦ, ਉਸੇ ਤਰ੍ਹਾਂ ਜਿਹੜਾ ਰਾਜਨੀਤਿਕ ਸਿਲਸਿਲੇ ਵੈਰ ਵਿਰੋਧ ਉਸੇ ਤਰ੍ਹਾਂ ਬਰਕਰਾਰ ਨੇ। ਇਹ ਗੱਲਬਾਤ ਦੋਸਤੋ ਆਪਣੇ ਬੂਟਾ ਰਾਮ ਧਨੌਲਾ ਜੀ ਲਿਖਦੇ ਹੈ ਕਿ ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ ਅੱਜ ਵੀ ਸੱਖਣੇ ਨੇ ਵਿਮੁਕਤ ਤੇ ਘੁਮੰਤੂ ਕਬੀਲੇ ਕੌਣ ਨੇ, ਇਹਨਾਂ ਦੇ ਬਾਰੇ ਜਾਣਦੇ ਹਾਂ। ਸਾਡੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਤਾ ਜਿਹੜੀ ਹੈ ਉਹਦੇ ਵਿੱਚ ਹਰ ਨਾਗਰਿਕ ਦੇ ਲਈ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਦਾ ਜਿਹੜਾ ਪਵਿੱਤਰ ਵਾਅਦਾ ਕੀਤਾ ਜਾਂਦਾ ਹੈ ਜਾਂ ਗਿਆ ਹੈ। ਸੰਵਿਧਾਨ ਦੀ 42ਵੀਂ ਸੋਧ ਜਿਹੜੀ ਹੈ 1976 ਦੇ ਵਿੱਚ ਉਹਦੇ ਰਾਹੀਂ ਇਸ ਦੀ ਪ੍ਰਸਤਾਵਨਾ ਦੇ ਵਿੱਚ ਸਮਾਜਵਾਦੀ ਸ਼ਬਦ ਜੋੜਿਆ ਗਿਆ ਸੀ। ਭਾਰਤੀ ਨਿਆਂਪਾਲਿਕਾ ਦੀ ਵਿਆਖਿਆ ਦੇ ਅਨੁਸਾਰ ਸਾਡੇ ਜਿਹੜੇ ਜਮਹੂਰੀ ਸਮਾਜਵਾਦ ਦਾ ਮਤਲਬ ਹਰ ਕਿਸਮ ਦੇ ਸ਼ੋਸ਼ਣ ਤੋਂ ਮੁਕਤੀ, ਗਰੀਬੀ, ਅਗਿਆਨਤਾ, ਬਿਮਾਰੀਆਂ ਤੇ ਮੌਕਿਆਂ ਦੀ ਅਸਮਾਨਤਾ ਦਾ ਖਤਮ ਹੋਣਾ ਹੈ। ਸੰਵਿਧਾਨਕ, ਆਰਥਿਕ ਤੇ ਸਮਾਜਿਕ ਨਿਆਂ ਦਾ ਮੁੱਖ ਮਕਸਦ ਇਹੀ ਹੈ ਕਿ ਅਮੀਰੀ ਤੇ ਗਰੀਬੀ ਦੇ ਪਾੜੇ ਨੂੰ ਮਿਟਾ ਕੇ ਆਰਥਿਕ ਤੇ ਸਮਾਜਿਕ ਅਸਮਾਨਤਾਵਾਂ ਨੂੰ ਘਟਾਉਣ ਦੇ ਇਮਾਨਦਾਰ ਯਤਨ ਕੀਤੇ ਜਾਣ ਤਾਂ ਜੋ ਹਰ ਨਾਗਰਿਕ ਨੂੰ ਤਰੱਕੀ ਦੇ ਉੱਤੇ ਵਿਕਾਸ ਦੇ ਬਰਾਬਰ ਮੌਕੇ ਮਿਲ ਸਕਣ। ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ, ਜੇ ਲੀਡਰ ਸਾਰੇ ਹੀ ਹਰ ਤਰ੍ਹਾਂ ਦੇ ਕੰਮ ਕਰਦੇ ਹੈ, ਉਹ ਜੇ ਕਹਿ ਤਾਂ ਦਿੰਦੇ ਆਪਾਂ ਕਿ ਉਹ ਕਰਪਟ ਨੇ, ਉਹ ਇਹ ਆ ਉਹ ਆ, ਪਰ ਇਹਦੇ ਵਿੱਚ ਬਰਾਬਰੀ ਦੇ ਉੱਤੇ ਚੱਲਿਆ ਜਾਵੇ ਤਾਂ ਆਵਾਮ ਦੇ ਉੱਤੇ ਵੀ ਇਹ ਦੇਖਣਾ ਪਵੇਗਾ ਕਿ ਸਾਡਾ ਆਵਾਮ ਕਿੰਨਾ ਕੁ ਕਰਪਟ ਹੈ, ਕਿ ਉਹ ਗਲਤ ਕੰਮ ਨਹੀਂ ਕਰਦੇ, ਕਿ ਉਹ ਰਿਸ਼ਵਤ ਨਹੀਂ ਦਿੰਦੇ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਕਰਵਾਉਣ ਦੇ ਲਈ ਕਰਦੇ ਨਹੀਂ ਹੈ। ਜੇ ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਹੈ, ਜਿੰਨਾ ਚਿਰ ਸਮਾਜ ਨਹੀਂ ਸੁਧਰਦਾ ਉਨਾ ਚਿਰ ਇੱਕ ਲੀਡਰ ਨਹੀਂ ਸੁਧਰਨਗੇ। ਤੇ ਮੇਰਾ ਇਹ ਮੰਨਣਾ ਹੈ ਜਿੰਨਾ ਚਿਰ ਸਮਾਜ, ਪਰਿਵਾਰ, ਪਿੰਡ, ਸ਼ਹਿਰ ਇਮਾਨਦਾਰ ਨਹੀਂ ਹੋ ਜਾਂਦੇ ਤੇ ਉਨਾ ਚਿਰ ਲੀਡਰ ਜਿਹੜੇ ਨੇ, ਮੁਲਾਜ਼ਮ ਜਾਂ ਉਹ ਚੀਜ਼ਾਂ ਨਹੀਂ ਸੁਧਰ ਸਕਦੀਆਂ ਉਹਨਾਂ ਨੂੰ ਸੁਧਾਰਨ ਦੇ ਲਈ। ਲੋਕ ਜਿਹੜੇ ਨੇ ਬਹੁ ਗਿਣਤੀ ਦੇ ਵਿੱਚ ਨੇ ਤੇ ਮੁਲਾਜ਼ਮ ਵਰਗ ਜਿਹੜਾ ਉਹ ਘੱਟ ਗਿਣਤੀ ਦੇ ਵਿੱਚ ਆ, ਪਰ ਉਹ ਦੇਖਣਾ 'ਚ ਪੈਣਾ ਹੈ ਤੇ ਦੇਖਣਾ, ਸੋਚਣਾ ਪੈਣਾ, ਵਿਚਾਰਨਾ ਪੈਣਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ 8 ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਦੇ ਵਿਮੁਕਤ ਅਤੇ ਘੁਮੰਤੂ ਕਬੀਲੇ ਇਸ ਸੰਵਿਧਾਨਕ ਨਿਆਂ, ਸਮਾਜਵਾਦੀ ਭਾਵਨਾ ਤੇ ਮੌਲਿਕ ਹੱਕਾਂ ਤੋਂ ਵਾਂਝੇ ਨੇ। ਜੇਕਰ ਇਦਾਤੇ ਜਾਣੀ ਕਿ ਕਮਿਸ਼ਨ 2018 ਦੀ ਰਿਪੋਰਟ ਦੇ ਉੱਤੇ ਨਜ਼ਰ ਮਾਰੀਏ ਤਾਂ ਦੇਸ਼ ਦੇ ਵਿੱਚ ਇਹਨਾਂ ਕਬੀਲਿਆਂ ਦੀਆਂ ਸਿਰਫ 33 ਤੋਂ 34% ਹੀ ਜਿਹੜੀਆਂ ਔਰਤਾਂ ਸਿੱਖਿਅਤ ਨੇ, ਮਤਲਬ ਕਿ ਪੜ੍ਹਾਈ ਤੋਂ ਵਾਂਝੀਆਂ ਨੇ। ਇਹਨਾਂ ਦੇ ਹੱਕਾਂ ਦੇ ਪ੍ਰਾਪਤੀ ਦੇ ਵਿੱਚ ਦੇਰੀ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉੱਚੇ ਸੰਵਿਧਾਨਕ ਜਾਂ ਪ੍ਰਸ਼ਾਸਕੀ ਅਹੁਦਿਆਂ ਦੇ ਉੱਤੇ ਇਹਨਾਂ ਦੀ ਆਵਾਜ਼ ਉਠਾਉਣ ਵਾਲਾ ਕੋਈ ਆਪਣਾ ਨੁਮਾਇੰਦਾ ਨਾ ਹੋਣ ਦੇ ਕਾਰਨ ਇਸ ਸਮਾਜ ਨੂੰ ਅਫਸਰਸ਼ਾਹੀ ਦੀ ਅਣਦੇਖੀ, ਉਦਾਸੀਨਤਾ ਤੇ ਰਾਜਨੀਤਿਕ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ। ਇਹਨਾਂ ਦੀਆਂ ਮੰਗਾਂ ਤੇ ਹੱਕਾਂ ਦੇ ਨਾਲ ਜੁੜੇ ਦਸਤਾਵੇਜ਼ਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ ਮੇਜ਼ਾਂ ਦੇ ਹੇਠ ਦਬਾ ਕੇ ਰੱਖ ਦਿੱਤਾ ਜਾਂਦਾ ਹੈ। ਜੇਕਰ ਅਸੀਂ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਦੇਸ਼ ਦੇ ਇਹ ਕਬੀਲੇ ਇਤਿਹਾਸਕ ਤੌਰ ਦੇ ਉੱਤੇ ਰਾਜਪੂਤ ਵੰਸ਼ ਦੇ ਨਾਲ ਸੰਬੰਧਿਤ ਸਨ। 16ਵੀਂ ਸਦੀ ਦੇ ਵਿੱਚ ਮੁਗਲ ਹਮਲਿਆਂ ਦੇ ਦੌਰਾਨ ਮੇਵਾੜ ਆਦਿ ਖੇਤਰਾਂ ਤੋਂ ਹਿਜਰਤ ਕਰਕੇ ਇਹ ਪੰਜਾਬ ਦੇ ਤੇ ਨਾਲ ਲੱਗਦੇ ਜਿਹੜੇ ਇਲਾਕੇ ਹੈ ਉਹਨਾਂ ਦੇ ਵਿੱਚ ਆ ਵੱਸਦੇ ਹੈ। ਜਦੋਂ ਅੰਗਰੇਜ਼ ਹਕੂਮਤ ਨੇ ਭਾਰਤ ਦੇ ਉੱਤੇ ਕਬਜ਼ਾ ਕੀਤਾ ਤਾਂ ਇਹਨਾਂ ਕਬੀਲਿਆਂ ਦੇ ਪੁਰਖਿਆਂ ਨੇ ਗੁਲਾਮੀ ਸਵੀਕਾਰ ਕਰਨ ਦੀ ਬਜਾਏ ਅੰਗਰੇਜ਼ਾਂ ਦੇ ਵਿਰੁੱਧ ਮੋਹਰੀ ਹੋ ਕੇ ਬਗਾਵਤਾਂ ਕੀਤੀਆਂ। ਇਸੇ ਰੰਜਿਸ਼ ਦੇ ਤਹਿਤ ਅੰਗਰੇਜ਼ੀ ਹਕੂਮਤ ਨੇ 1872 ਇੱਕ ਕਾਲਾ ਕਾਨੂੰਨ, ਕ੍ਰਿਮੀਨਲ ਜਿਹੜਾ ਸੀਗਾ ਟ੍ਰਾਈਬਸ ਐਕਟ ਲਾਗੂ ਕਰਕੇ ਇਹਨਾਂ ਕਬੀਲਿਆਂ ਦੇ ਪੂਰੇ ਸਮਾਜ ਨੂੰ ਜਨਮ ਜਾਤ ਅਪਰਾਧੀ ਘੋਸ਼ਿਤ ਕਰ ਦਿੱਤਾ ਸੀਗਾ। ਆਜ਼ਾਦੀ ਤੋਂ ਬਾਅਦ 31 ਅਗਸਤ 1952 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਨੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਕੇ ਇਹਨਾਂ ਨੂੰ ਵਿਮੁਕਤ ਜਾਤੀਆਂ ਦਾ ਦਰਜਾ ਤਾਂ ਦੇ ਦਿੱਤਾ ਸੀ, ਪਰ ਜੋ ਅਨੁਸੂਚਿਤ ਕਬੀਲੇ ਦੇ ਸੰਵਿਧਾਨਕ ਹੱਕ ਇਹਨਾਂ ਨੂੰ ਮਿਲਣੇ ਚਾਹੀਦੇ ਸਨ ਉਹ ਅੱਜ ਤੱਕ ਨਹੀਂ ਮਿਲ ਸਕੇ। ਅਨੇਕਾਂ ਕਮਿਸ਼ਨਾਂ ਨੇ ਆਪਣੀਆਂ ਸਿਫਾਰਸ਼ਾਂ ਇਹਨਾਂ ਕਬੀਲਿਆਂ ਦੇ ਹੱਕ ਦੇ ਵਿੱਚ ਦਿੱਤੀਆਂ। ਇਹਨਾਂ ਦੀ ਇਹ ਮੰਗ ਕੋਈ ਗੈਰ ਸੰਵਿਧਾਨਕ ਵੀ ਨਹੀਂ ਹੈ। ਦੇਸ਼ ਦੀਆਂ ਅਦਾਲਤਾਂ ਨੇ ਵੀ ਇਹਨਾਂ ਦੀ ਮੰਗ ਦੀ ਤਾਇਦ ਜਿਹੜੀ ਕੀਤੀ ਹੈ, ਹਮਾਇਤ ਕੀਤੀ। ਸਾਲ 1982 ਦੇ ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੇ ਸਿਵਲ ਰਿਟ ਪਟੀਸ਼ਨ ਨੰਬਰ 132/1975 ਬਟਾ ਜਿਹੜੀ ਸੀ ਬੂਟਾ ਸਿੰਘ ਅਤੇ ਹੋਰ ਬਨਾਮ ਪੰਜਾਬ ਰਾਜ ਦੇ ਵਿੱਚ ਸਪਸ਼ਟ ਅਤੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਆਖਿਆ ਸੀ ਕਿ ਇਹਨਾਂ ਵਿਮੁਕਤ ਜਾਤੀਆਂ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ ਦੇ ਵਿੱਚ ਗਲਤ ਸ਼ਾਮਲ ਕੀਤਾ ਗਿਆ ਕਿਉਂਕਿ ਇਹ ਮੂਲ ਰੂਪ ਦੇ ਵਿੱਚ ਕਬੀਲੇ ਨੇ ਅਤੇ ਅਦਾਲਤ ਨੇ ਕਿਹਾ ਸੀ ਕਿ ਭਾਰਤ ਸਰਕਾਰ ਇਹਨਾਂ ਨੂੰ SSC ਸੂਚੀ ਦੇ ਵਿੱਚੋਂ ਕੱਢ ਕੇ ਅਨੁਸੂਚਿਤ ਕਬੀਲੇ ਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਅਤੇ ਤੁਰੰਤ ਵਿਚਾਰ ਕਰੇ। ਹਾਈਕੋਰਟ ਦੇ ਇਹਨਾਂ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਪੱਤਰ ਵਿਹਾਰ ਕੀਤਾ ਗਿਆ। ਸਾਲ 1979, 1996, 2005 ਅਤੇ 2010 ਦੇ ਸਰਕਾਰੀ ਪੱਤਰਾਂ ਦੇ ਰਾਹੀਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਜਾਤੀ ਜਿਹੜਾ ਮਾਮਲਿਆਂ ਦੇ ਮੰਤਰਾਲੇ ਨੂੰ ਲਿਖਤੀ ਸਿਫਾਰਸ਼ਾਂ ਭੇਜੀਆਂ ਗਈਆਂ ਕਿ ਇਹਨਾਂ ਕਬੀਲਿਆਂ ਨੂੰ ਪੰਜਾਬ ਦੇ ਵਿੱਚ ST ਘੋਸ਼ਿਤ ਕੀਤਾ ਜਾਵੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਥਨੋਗ੍ਰਾਫਿਕ ਸਟੱਡੀ ਕੀ ਕਹਿੰਦੀ ਹੈ ਦੇ ਬਾਰੇ, ਭਾਰਤ ਸਰਕਾਰ ਦੇ ਨਿਰਦੇਸ਼ਾਂ 'ਤੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਦੇ ਵੱਲੋਂ ਇੱਕ ਵਿਗਿਆਨਕ ਐਥਨੋਗ੍ਰਾਫਿਕ ਸਟੱਡੀ ਕਰਵਾਈ ਗਈ ਸੀ। ਇਸ ਰਿਪੋਰਟ ਦੇ ਵਿੱਚ ਠੋਸ ਸਬੂਤਾਂ ਦੇ ਸਮੇਤ ਇਹ ਸਿੱਧ ਹੋਇਆ ਕਿ ਇਹ ਕਬੀਲੇ ਆਪਣੇ ਰਹਿਣ ਸਹਿਣ, ਖਾਣ ਪੀਣ, ਸੱਭਿਆਚਾਰਕ ਅਤੇ ਨਸਲੀ ਲੱਛਣਾਂ ਦੇ ਕਰਕੇ ST ਸ਼੍ਰੇਣੀ ਦੀਆਂ ਸਾਰੀਆਂ ਕਸੌਟੀਆਂ ਦੇ ਉੱਤੇ ਪੂਰੇ ਉਤਰਦੇ ਨੇ। ਕੇਂਦਰ ਸਰਕਾਰ ਦੇ ਵੱਲੋਂ ਗਠਿਤ ਕੀਤੇ ਗਏ ਉੱਚ ਪੱਧਰੀ ਰਾਸ਼ਟਰੀ ਕਮਿਸ਼ਨਾਂ ਨੇ ਵੀ ਇਹਨਾਂ ਦੀ ਇਸ ਜਿਹੜੀ ਸੀ ਜਾਇਜ਼ ਮੰਗ ਦੇ ਉੱਤੇ ਮੋਹਰ ਲਗਾਈ। ਬਾਲ ਕ੍ਰਿਸ਼ਨ ਬੀ ਰੇਨਕੇ ਬੀ ਦੀ ਅਗਵਾਈ ਹੇਠ ਬਣੇ ਰਾਸ਼ਟਰੀ ਕਮਿਸ਼ਨ 2005 ਨੇ ਸਿਫਾਰਿਸ਼ ਕੀਤੀ ਸੀ ਕਿ ਦੇਸ਼ ਦੇ ਕਰੋੜਾਂ ਘੁਮੰਤੂ ਅਤੇ ਵਿਮੁਕਤ ਕਬੀਲਿਆਂ ਨੂੰ ਅਨੁਸੂਚਿਤ ਕਬੀਲਿਆਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਕੇ 10% ਵਿਸ਼ੇਸ਼ ਰਾਖਵਾਂਕਰਨ, ਆਵਾਸ, ਵਿੱਦਿਅਕ ਅਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਦਾਤੇ ਕਮਿਸ਼ਨ ਜਿਹੜਾ ਕੇਂਦਰ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਭੀਖੂ ਰਾਮਜੀ ਇਦਾਤੇ ਦੀ ਪ੍ਰਧਾਨਗੀ ਦੇ ਹੇਠ ਬਣੇ ਰਾਸ਼ਟਰੀ ਕਮਿਸ਼ਨ ਨੇ ਸਾਲ 2018 'ਚ ਆਪਣੀ ਰਿਪੋਰਟ ਸੌਂਪਦਿਆਂ ਸਿਫਾਰਿਸ਼ ਕੀਤੀ ਸੀ ਕਿ ਜਿਹੜੇ ਵਿਮੁਕਤ ਅਤੇ ਘੁਮੰਤੂ ਕਬੀਲੇ ਅਜੇ ਤੱਕ ਸਹੀ ਸ਼੍ਰੇਣੀ ਦੇ ਵਿੱਚ ਸ਼ਾਮਲ ਨਹੀਂ ਨੇ ਉਹਨਾਂ ਨੂੰ ਫੌਰੀ ਅਨੁਸੂਚਿਤ ਕਬੀਲੇ ਜਾਂ ਹੋਰ ਬਣਦੇ ਸੰਵਿਧਾਨਕ ਦਾਇਰੇ ਦੇ ਵਿੱਚ ਸ਼ਾਮਲ ਕਰਕੇ ਇਨਸਾਫ਼ ਦਿੱਤਾ ਜਾਵੇ। ਪਰ ਅਫਸੋਸ ਕਿ ਇਹਨਾਂ ਕਬੀਲਿਆਂ ਨੂੰ ਅਜੇ ਤੱਕ ਸੰਵਿਧਾਨਕ ਹੱਕ ਨਸੀਬ ਨਹੀਂ ਹੋਏ। ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗਾਂ ਦੇ ਲਈ ਪ੍ਰਧਾਨ ਮੰਤਰੀ ਨੇ ਬਿਨਾਂ ਮੰਗੇ 2018 ਦੇ ਵਿੱਚ EWS ਕੋਟਾ ਜਿਹੜਾ ਸੀ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗ ਦੇ ਲਈ ਕੋਟਾ ਕਿਹਾ ਜਾਂਦਾ ਹੈ, ਦੇਣ ਵਰਗੇ ਕਈ ਇਤਿਹਾਸਕ ਫੈਸਲੇ ਲੈ ਕੇ ਸਮਾਜ ਦੇ ਵੱਖ ਵੱਖ ਹਿੱਸਿਆਂ ਨੂੰ ਬਣਦਾ ਹੱਕ ਦਿੱਤਾ। ਪਰ ਇਹ ਵਿਮੁਕਤ ਕਬੀਲੇ ਅਜੇ ਤੱਕ ਕਿਸੇ ਵੀ ਸਰਕਾਰ ਦੀ ਨਜ਼ਰ ਦੇ ਵਿੱਚ ਨਹੀਂ ਆਏ। ਹੁਣ ਸਮਾਂ ਆ ਗਿਆ ਕਿ ਹੋਰ ਵਕਤ ਗੁਆਏ ਬਗੈਰ ਦੇਸ਼ ਦੇ ਕਰੋੜਾਂ ਵਿਮੁਕਤ ਕਬੀਲਿਆਂ ਦੇ ਲੋਕ ਆਪਣੇ ਸੰਵਿਧਾਨਕ ਹੱਕਾਂ ਦੇ ਲਈ ਜ਼ੋਰਦਾਰ ਜਿਹੜੇ ਨੇ ਸੰਘਰਸ਼ ਵਾਸਤੇ ਲਾਮਬੰਦ ਹੋਣ। ਇਹ ਦੋਸਤੋ ਆਰਟੀਕਲ ਤੁਹਾਡੇ ਨਾਲ ਸਾਂਝਾ ਕੀਤਾ ਹੈ, ਕਨਵੀਨਰ ਪੰਜ ਆਵ ਵਿਮੁਕਤ ਕਬੀਲੇ ਐਸੋਸੀਏਸ਼ਨ ਰਜਿਸਟਰਡ ਹੈ, ਉਹਨਾਂ ਦੇ ਵੱਲੋਂ ਲਿਖਿਆ ਗਿਆ ਆਰਟੀਕਲ ਹੈ ਆਪਣੇ ਬੂਟਾ ਰਾਮ ਧਨੌਲਾ ਜੀ ਦਾ। ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ ਅੱਜ ਵੀ ਸੱਖਣੇ ਨੇ ਵਿਮੁਕਤ ਅਤੇ ਘੁਮੰਤ ਜਿਹੜੇ ਕਬੀਲੇ, ਅਤੇ ਇੱਕ ਪਾਸੇ ਦਾਅਵੇ ਅਤੇ ਵਾਅਦੇ ਹੋ ਰਹੇ ਹੈ ਅਤੇ ਦੂਸਰੇ ਪਾਸੇ ਜਿਹੜੇ ਨੇ ਲੋਕ ਜਿਹੜੇ ਨੇ ਆਪਣੀ ਨਿੱਜੀ ਜਿਹੜੀ ਹੈ ਪ੍ਰਾਇਮਰੀ ਸਿੱਖਿਆ ਤੋਂ ਵੀ ਤਕਰੀਬਨ ਕਿੱਡੇ ਵੱਡੇ ਪੱਧਰ ਦੇ ਉੱਤੇ 33-34% ਔਰਤਾਂ ਜਿਹੜੀਆਂ ਨੇ ਸਿੱਖਿਅਤ ਨਹੀਂ ਨੇ। ਲਓ ਦੋਸਤੋ, ਇਹ ਸੀ ਜੀ ਇੱਕ ਗੱਲਬਾਤ ਜੋ ਕਬੀਲਿਆਂ ਦੇ ਨਾਲ ਸੰਬੰਧਿਤ ਸੀ, ਅਤੇ ਅਗਲੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਸਾਂਝੀ ਕਰਦੇ ਹਾਂ ਸਾਰੇ ਪਿਆਰਿਓ, ਅੱਜ ਲੇਟ ਹੋ ਗਏ। ਕੁਲਦੀਪ ਬਾਈ ਜੀ ਜੁੜੇ ਹੋਏ ਆ, ਸਿੰਘ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਪਿੰਡ ਤਰਨ ਤਾਰਨ ਰਤਨਗੜ੍ਹ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੈ। ਅਤੇ ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਨੇ ਇਹੋ ਸਹੀ ਕਿਹੜਾ ਕੰਮ ਕਰ ਦਿੱਤਾ, ਕਹਿੰਦੇ ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ। ਜਿਸ ਕਾਰਨ ਉਹਨਾਂ ਉੱਤੇ ਫਿਲਮ ਬਣਾਈ ਗਈ। ਹਾਂਜੀ, ਉਹਦੀ ਗੱਲਬਾਤ ਕੀਤੀ ਹੈ ਲੰਬੀ ਜੀ, ਰਾਜਨ ਸੈਣੀ ਸਾਹਿਬ ਦੇ ਨਾਲ ਪੂਰਾ ਗੱਲਬਾਤ ਉਹਨਾਂ ਨਾਲ ਹੋਈ ਹੈ। ਕਹਿੰਦੇ, ਮਾੜੀ ਕਿਸਮਤ ਲੋਕਾਂ ਦੀ, ਹੁਣ ਮਜਬੂਰੀ ਵਿੱਚ ਮਨਰੇਗਾ ਵਾਲਿਆਂ ਨੂੰ ਮੁੱਖ ਮੰਤਰੀ ਦੀ ਫਿਲਮ ਨੂੰ ਵੇਖਣਾ ਪੈਣਾ ਜੀ। ਕਹਿੰਦੇ, ਅਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਸਾਹਿਬ ਨਾਲ ਸਾਂਝੀ ਕੀਤੀ ਹੈ ਗੁਰੀਮਾਨ ਜੀ ਨੇ। ਅਤੇ ਲਓ ਦੋਸਤੋ, ਅੱਗੇ ਵੱਧਦੇ ਹਾਂ ਅਤੇ ਐਪਰੀਸ਼ੀਏਟ ਕੀਤਾ ਹੈ ਆਪਣੇ ਰਾਜਨ ਸੈਣੀ ਜੀ ਨੂੰ ਸੁਰਿੰਦਰ ਕੌਰ ਮਾਲ ਜੀ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਦੋਸਤੋ, ਇੱਕ ਗੱਲ ਹੋਰ ਸਾਂਝੀ ਕਰਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਇਹ ਸੀ ਗੱਲਬਾਤ ਆਜ਼ਾਦੀ ਦੇ ਬਾਰੇ ਅਤੇ ਸੰਵਿਧਾਨਕ ਨਿਆਂ ਤੋਂ ਸੱਖਣੇ ਨੇ ਕੁਝ ਕਬੀਲਿਆਂ ਦੀ ਗੱਲਬਾਤ, ਅਤੇ ਇੱਕ ਜਿਹੜਾ ਵਿਰਾਸਤ ਦੀ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਅੱਜ ਤੁਹਾਡੇ ਨਾਲ ਆਖਰ ਦੇ ਵਿੱਚ। ਕਹਿੰਦੇ, ਆਖ ਦਮੋਦਰ ਅੱਖੀ ਡਿੱਠਾ। ਅੱਜ ਦੇ ਸਮੇਂ ਦੇ ਉੱਤੇ ਲੱਗਦਾ ਹੈ ਕਿ ਕੁਝ ਨਾ ਕੁਝ ਜਿਹੜੀ ਹੈ ਢੁੱਕਦੀ ਗੱਲ ਹੋ ਸਕਦੀ ਹੈ। ਆਖ ਦਮੋਦਰ ਅੱਖੀ ਡਿੱਠਾ, ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਉਹਦਾ ਬਾਤ ਪਾਉਣ ਜਾ ਰਹੇ ਹਾਂ ਤੁਹਾਡੇ ਨਾਲ। ਇਹ ਲਿਖਤ ਜਿਹੜੀ ਹੈ ਭੋਲਨ ਸਿੰਘ ਸ਼ਮੀਰੀਆ ਉਹਨਾਂ ਦੀ ਕਲਮ ਦੇ ਵਿੱਚੋਂ ਹੈ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਸ ਅਤੇ ਦੁਆਬਾ ਰੇਡੂ ਦਾ ਮੰਚ। ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਬੀਤੇ ਦਾ ਵਰਣਨ, ਕਥਾ ਕਹਾਣੀ ਆਦਿ ਨੂੰ ਜਿਹੜਾ ਬਿਆਨਣਾ। ਇਸੇ ਤਹਿਤ ਅਰਬੀ ਦੇ ਵਿੱਚ ਲੰਬੀਆਂ ਪ੍ਰੀਤ ਕਹਾਣੀਆਂ ਕਿੱਸਿਆਂ ਦੇ ਰੂਪ ਦੇ ਵਿੱਚ ਆਇਆ। ਇਹਨਾਂ ਰਚਨਾਵਾਂ ਤੋਂ ਫਾਰਸੀ ਸਾਹਿਤ ਜ਼ਰੀਏ ਪ੍ਰੀਤ ਕਹਾਣੀਆਂ ਤੋਂ ਜਿਹੜਾ ਸੀ ਪੰਜਾਬੀ ਵੀ ਜਾਣੂ ਹੋਏ। ਫਾਰਸੀ ਦੇ ਵਿੱਚ ਕਾਵਿ ਰੂਪ ਦੀ ਕਿਸੇ ਲੰਬੀ ਵਨਗੀ ਨੂੰ ਮਸਨਫੀ ਕਹਿੰਦੇ ਨੇ ਅਤੇ ਫਾਰਸੀ ਮਸਨਵੀਆਂ ਦੇ ਅਧਿਐਨ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਕਿੱਸਾ ਕਾਵਿ ਹੋਂਦ ਦੇ ਵਿੱਚ ਆਉਂਦਾ ਹੈ। ਭਾਵੇਂ ਵਾਰ ਅਤੇ ਮਹਾਂਕਾਵਿ ਦੀ ਰਚਨਾ ਕਿੱਸਾ ਕਾਵਿ ਤੋਂ ਪਹਿਲਾਂ ਹੋ ਚੁੱਕੀ ਸੀ, ਪਰ ਕਿੱਸੇ ਦਾ ਰੂਪ ਇਹਨਾਂ ਦੋਹਾਂ ਵਿਧਾਵਾਂ ਤੋਂ ਵੱਖਰੀ ਕਿਸਮ ਦਾ ਹੈ। ਵਾਰ ਦੇ ਵਿੱਚ ਕਿੱਸੇ ਯੋਧੇ ਦੀ ਉਸਤਤ ਜਾਂ ਕਿਸੇ ਯੁੱਧ ਦਾ ਵਰਣਨ ਹੁੰਦਾ ਹੈ। ਵਾਰ ਦੀ ਚਾਲ ਤਿੱਖੀ ਅਤੇ ਜ਼ੋਰਦਾਰ ਹੁੰਦੀ ਹੈ, ਲੂਹ ਕੰਢੇ ਖੜ੍ਹੇ

ਪੰਜਾਬ ਦੀ ਧਰਤੀ ਦੇ ਉੱਤੇ ਪ੍ਰੇਮ ਕਹਾਣੀਆਂ ਨੂੰ ਕਾਵਿ ਰੂਪ ਦੇ ਵਿੱਚ ਲਿਖ ਕੇ ਕਿੱਸਾ ਕਾਵਿ ਦੀ ਵਿਧਾ ਵਿਕਸਿਤ ਹੁੰਦੀ ਹੈ, ਜਿਸ ਦੇ ਵਿੱਚ ਪ੍ਰੇਮੀ ਅਤੇ ਪ੍ਰੇਮਿਕਾ ਦੇ ਇਸ਼ਕ ਨੂੰ ਹਕੀਕੀ ਰੰਗਤ ਦੇਣ ਦੀ ਪਿਰਤ ਜਿਹੜੀ ਸੀ ਰੂਪਮਾਨ ਹੋਈ ਅਤੇ ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਯੂਸਫ, ਯੁਲੇਖਾ, ਸੋਹਣੀ ਮਹੀਵਾਲ, ਸ਼ੀਰੀ ਫਰਿਆਦ ਆਦਿ ਕਿੱਸੇ ਲਿਖੇ ਗਏ। ਪਰ ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਦਮੋਦਰ ਗੁਲਾਟੀ ਨੇ ਲਿਖਿਆ। ਦਮੋਦਰ ਅਕਬਰ ਦਾ ਸਮਕਾਲੀ ਸੀ ਅਤੇ ਦਮੋਦਰ ਨੇ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਇਸ਼ਕ ਦੇ ਵਜੋਂ ਪ੍ਰਚਾਰਿਆ। ਇਹ ਹਕੀਕੀ ਧਾਰਾ ਇੰਨੀ ਜ਼ੋਰ ਫੜ ਗਈ ਕਿ ਸੰਤਾਂ ਮਹਾਂਪੁਰਸ਼ਾਂ ਨੇ ਵੀ ਇਸ ਗਾਥਾ ਦੇ ਹਕੀਕੀ ਰੰਗ ਦਾ ਆਪਣੀਆਂ ਰਚਨਾਵਾਂ ਦੇ ਵਿੱਚ ਜ਼ਿਕਰ ਕਰ ਦਿੱਤਾ। 16ਵੀਂ ਸਦੀ ਦੇ ਮਹਾਨ ਸੂਫ਼ੀ ਕਵੀ ਸ਼ਾਹ ਹੁਸੈਨ, 1560 ਤੋਂ 1600 ਈਸਵੀ ਦਾ ਸਮਾਂ ਉਹਨਾਂ ਦਾ, ਉਹਨਾਂ ਨੇ ਹੀਰ ਰਾਂਝੇ ਦੇ ਹਕੀਕੀ ਇਸ਼ਕ ਨੂੰ ਸਵੀਕਾਰ ਕਰਦਿਆਂ ਇਸ ਗਾਥਾ ਦਾ ਆਪਣੀਆਂ ਕਾਫੀਆਂ ਦੇ ਵਿੱਚ ਵਾਰ ਵਾਰ ਜ਼ਿਕਰ ਕੀਤਾ। ਜਿਵੇਂ ਉਹ ਲਿਖਦੇ ਆ ਕਿ ਕਹਿੰਦੇ ਆ ਕਿ ਰਾਂਝਣ ਰਾਂਝਣ ਫਿਰਾਂ ਢੂੰਡਦੀ, ਰਾਂਝਣ ਰਾਂਝਣ ਫਿਰਾਂ ਢੂੰਡਦੀ, ਰਾਂਝਣ ਮੈਂਡੇ ਨਾਲ ਨੀ ਮੈਂ ਕਿਹਨੂੰ ਆਖਾਂ। ਇਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਆਪਣੀ ਇੱਕ ਵਾਰ ਦੇ ਵਿੱਚ ਹੀਰ ਰਾਂਝੇ ਦੇ ਪਿਆਰ ਨੂੰ ਵਡਿਆਉਂਦੇ ਹੋਏ ਲਿਖਦੇ ਆ, ਰਾਂਝਾ ਹੀਰ ਵਖਾਣੀਏ ਉਹ ਪਿਰਮ ਪਰਾਤੀ। ਮਾਛੀਵਾੜੇ ਦੇ ਜੰਗਲ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਅਕਾਲ ਪੁਰਖ ਨੂੰ ਇੱਕ ਸੁਨੇਹਾ ਦਿੰਦੇ ਹੋਏ ਹੀਰ ਰਾਂਝੇ ਦੇ ਪਿਆਰ ਨੂੰ ਇੱਕ ਸੰਕੇਤਕ ਚਿੰਨ੍ਹ ਦੇ ਵਜੋਂ ਵਰਤਦੇ ਹੈ। ਉਹ ਲਿਖਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹ ਲਿਖਤਾਂ ਇਸ ਇਸ਼ਕ ਨੂੰ ਹਕੀਕੀ ਹੋਣ ਦਾ ਮਾਣ ਬਖਸ਼ਦੀਆਂ ਨੇ। ਇਹ ਠੀਕ ਹੈ ਕਿ ਦਮੋਦਰ ਨੇ ਹੀਰ ਦਾ ਕਿੱਸਾ ਲਿਖ ਕੇ ਪਹਿਲਕਦਮੀ ਜ਼ਰੂਰ ਕਰ ਦਿੱਤੀ, ਪਰ ਇਸ ਕਿੱਸੇ ਨੂੰ ਅੱਖੀ ਡਿੱਠਾ ਲਿਖ ਕੇ ਸਾਹਿਤਕ ਹਲਕਿਆਂ ਦੇ ਵਿੱਚ ਇੱਕ ਨਵੀਂ ਜਿਹੜੇ ਚੁੰਝ ਚਰਚਾ ਛੇੜ ਦਿੱਤੀ। ਹੋ ਸਕਦਾ ਹੈ ਕਿ ਉਹਨਾਂ ਨੇ ਵਿਸ਼ੇਸ਼ ਨਾਮਨਾ ਖੱਟਣ ਦੀ ਕੋਸ਼ਿਸ਼ ਦੇ ਵਜੋਂ ਅਜਿਹਾ ਕੀਤਾ ਹੋਵੇ। ਦਮੋਦਰ ਆਪਣੇ ਬਾਰੇ ਕਿੱਸੇ ਦੇ ਵਿੱਚ ਦੱਸਦਾ ਹੈ ਕਿ ਉਹ ਜਾਤੀ ਤੌਰ ਦੇ ਉੱਤੇ ਅਰੋੜਾ ਗੁਲਾਟੀ ਹੈ ਅਤੇ ਝੰਗ ਦਾ ਰਹਿਣ ਵਾਲਾ ਹੈ। ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਉਹ ਕਿਵੇਂ ਨਾ ਕਿਵੇਂ ਸਿਆਲਾਂ ਦੀ ਬਸਤੀ ਦੇ ਵਿੱਚ ਪੁੱਜ ਜਾਂਦਾ ਹੈ ਅਤੇ ਹੀਰ ਦੇ ਬਾਪ ਦਾ ਵਿਸ਼ਵਾਸ ਜਿੱਤ ਲੈਂਦਾ ਹੈ ਅਤੇ ਉਸਦੀ ਮਦਦ ਦੇ ਨਾਲ ਉਹ ਉੱਥੇ ਹੱਟੀ ਪਾ ਲੈਂਦਾ ਹੈ। ਬਸ ਇੰਨਾ ਕੁ ਹੀ ਉਸਨੇ ਟਿਕਾਣੇ ਦੇ ਬਾਰੇ ਪਤਾ ਲੱਗਦਾ ਹੈ। ਜਿੱਥੇ ਤੀਕ ਇਸ ਕਿੱਸੇ ਦੇ ਬਾਰੇ ਗੱਲ ਹੈ ਉਹ ਇਹ ਹੈ ਕਿ ਦਮੋਦਰ ਇਸ ਕਿੱਸੇ ਨੂੰ ਅੱਖੀ ਡਿੱਠਾ ਕਹਿ ਕੇ ਇੱਕ ਨਵਾਂ ਭੰਬਲ ਭੂਸਾ ਖੜ੍ਹਾ ਕਰ ਦਿੰਦਾ ਹੈ। ਉਹ ਕਿੱਸੇ ਦੇ ਬਾਰੇ ਲਿਖਦਾ ਹੈ ਕੀ ਕਹਿੰਦਾ ਹੈ, ਕਹਿੰਦਾ ਕਿ ਅੱਖੀ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਾ ਕੋਈ, ਅਸਾਂ ਮੂੰਹੋਂ ਅਲਾਇਆ ਉਹੀ ਜੋ ਕੁਝ ਨਜ਼ਰ ਪਿਓਈ। ਉਪਰੋਕਤ ਬੰਦ ਦੇ ਵਿੱਚ ਕਵੀ ਕਹਿੰਦਾ ਹੈ ਕਿ ਉਹ ਕੋਈ ਵਿਦਵਾਨ ਨਹੀਂ, ਉਸਨੇ ਤਾਂ ਸਿਰਫ ਜੋ ਦੇਖਿਆ ਉਹੀ ਲਿਖਿਆ। ਇਹ ਤਾਂ ਦਮੋਦਰ ਦਾ ਵੜੱਪਾ ਸੀਗਾ ਕਿ ਉਹ ਗੁਣੀ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਗੁਣੀ ਨਹੀਂ ਸੀ ਮੰਨਦਾ। ਉਸਨੂੰ ਛੰਦਾਬੰਦੀ ਦਾ ਜਿਹੜਾ ਪੂਰਨ ਇਲਮ ਸੀਗਾ, ਉਸਨੇ ਫਾਰਸੀ ਮਨਸਵੀ ਦੇ ਅਨੁਸਾਰ ਹੀ ਜਿਹੜਾ ਸੀ ਦਵਿਆ ਛੰਦ ਦੀ ਜਿਹੜੀ ਵਰਤੋਂ ਕੀਤੀ ਹੈ। ਦਮੋਦਰ ਦੇ ਅਨੁਸਾਰ ਹੀਰ ਦਾ ਜਨਮ ਉਦੋਂ ਹੋਇਆ ਜਦੋਂ ਚੂਚਕ ਦੇ ਪਿੰਡ ਹੱਟੀ ਕਰਦਾ ਸੀਗਾ ਅਤੇ ਦਮੋਦਰ ਆਪਣੇ ਕਿੱਸੇ ਦੇ ਵਿੱਚ ਲਿਖਦਾ ਹੈ ਕਿ ਹੀਰ ਦੇ ਪੈਦਾ ਹੋਣ ਤੋਂ ਲੈ ਕੇ ਬੇਲੇ ਦੇ ਵਿੱਚ ਘੁੰਮਣ ਫਿਰਨ ਅਤੇ ਮੁਟਿਆਰ ਹੋਣ ਤੱਕ ਦੀਆਂ ਸਾਰੀਆਂ ਰਸਮਾਂ ਦਮੋਦਰ ਨੇ ਆਪਣੇ ਅੱਖੀ ਦੇਖਿਆ। ਹੀਰ ਦੇ ਚਾਰ ਭਰਾ ਸਨ, ਖਾਨ, ਪਠਾਨ, ਸੁਲਤਾਨ ਅਤੇ ਬਹਾਦਰ। ਹੀਰ ਇਹਨਾਂ ਚਾਰਾਂ ਤੋਂ ਛੋਟੀ ਸੀ ਅਤੇ ਹੀਰ ਦੇ ਜੰਮਣ ਤੋਂ ਲੈ ਕੇ ਇਸ਼ਕ ਦੇ ਪੂਰ ਚੜ੍ਹਨ ਤੱਕ ਦੀਆਂ ਸਾਰੀਆਂ ਰਸਮਾਂ ਅਤੇ ਪੜਾਵਾਂ ਦਾ ਜ਼ਿਕਰ ਉਸਨੇ ਆਪਣੀ ਰਚਨਾ ਦੇ ਵਿੱਚ ਇਉਂ ਕੀਤਾ ਹੈ। ਕਹਿੰਦਾ ਕਿ ਇੱਤ ਪੱਤ ਜੰਮੀ, ਇੱਤ ਪੱਤ ਮੰਗੀ, ਇੱਤ ਪੱਤ ਖੇਡੀ ਤਾਈ, ਇੱਤ ਪੱਤ ਬੇੜੀ, ਇੱਤ ਪੱਤ ਖੇਲਾ, ਜੰਮੀ ਪਲੀ ਇਥਾਈ। ਸ਼ੁਰੂ ਦੇ ਵਿੱਚ ਦਮੋਦਰ ਦੱਸਦਾ ਹੈ ਕਿ ਉਹ ਹੀਰ ਦੇ ਪਿੰਡ ਹੱਟੀ ਕਰਦਾ ਸੀ ਅਤੇ ਉਸਨੇ ਹੀਰ ਨੂੰ ਜੰਮਣ ਤੋਂ ਲੈ ਕੇ ਮੁਟਿਆਰ ਹੋਣ ਤੱਕ ਦੇ ਸਾਰੇ ਪੜਾਵਾਂ ਨੂੰ ਤੱਕਿਆ। ਜਦੋਂ ਕਿ ਇੱਕ ਥਾਂ ਉਹ ਦੱਸਦਾ ਹੈ ਕਿ ਰਾਂਝਾ ਉਸਦਾ ਦੋਸਤ ਸੀ। ਉਹ ਇਕੱਠੇ ਹੀ ਤਖ਼ਤ ਹਜ਼ਾਰੇ ਦੀਆਂ ਗਲੀਆਂ ਦੇ ਵਿੱਚ ਖੇਡਦੇ ਰਹੇ। ਧੀਦੋ ਨੂੰ ਘਰੋਂ ਨੱਸ ਜਾਣ ਦੀ ਸਲਾਹ ਵੀ ਉਸਨੇ ਹੀ ਦਿੱਤੀ ਸੀ। ਜਦੋਂ ਕਿ ਹੀਰ ਦੇ ਪਿੰਡ ਅਤੇ ਤਖ਼ਤ ਹਜ਼ਾਰੇ ਦਾ ਫਾਸਲਾ ਕੋਈ ਲਗਭਗ 100 ਮੀਲ ਦਾ ਹੈ। ਹੀਰ ਦੇ ਪਿੰਡ ਹੱਟੀ ਕਰਨ ਦੇ ਉੱਤੇ ਤਖ਼ਤ ਹਜ਼ਾਰੇ

ਦੀਆਂ ਗਲੀਆਂ ਦੇ ਵਿੱਚ ਖੇਡਣ ਵਾਲੀ ਗੱਲ ਆਪਸ ਦੇ ਵਿੱਚ ਮੇਲ ਖਾਂਦੀ ਨਜ਼ਰ ਨਹੀਂ ਆਉਂਦੀ। ਇਸ ਕਥਨ ਦੀ ਗਵਾਹੀ ਉਹਨਾਂ ਦੀਆਂ ਇਹ ਤੁੱਕਾਂ ਭਰਦੀਆਂ ਨੇ। ਕਹਿੰਦਾ ਕਿ ਅੰਗੁਲ ਜੋੜੀ ਨਾਲ ਧੀਦੋ ਦੇ ਅਸੀਂ ਲੱਗੇ ਫਿਰਹਾਏ, ਗੱਲਾਂ ਸੁਣ ਸੁਣ ਲੋਕਾਂ ਕੋਲੋਂ ਅਸੀਂ ਤਾਮ ਨਾ ਮੂਲ ਗਵਾਹੇ। ਇਸ ਕਿੱਸੇ ਦੇ ਅੱਖੀ ਡਿੱਠੇ ਹੋਣ ਦੀ ਪੋਲ ਇੱਕ ਥਾਂ ਹੋਰ ਖੁੱਲ ਜਾਂਦੀ ਹੈ, ਜਦੋਂ ਰਾਂਝਾ ਜੋਗੀ ਦੇ ਭਰੇ ਭੇਸ ਦੇ ਵਿੱਚ ਹੀਰ ਨੂੰ ਜਾ ਮਿਲਦਾ ਹੈ ਅਤੇ ਫਿਰ ਸੋਚੀ ਸਮਝੀ ਚਾਲ ਦੇ ਮੁਤਾਬਕ ਉਹ ਦੋਵੇਂ ਰੰਗਪੁਰ ਤੋਂ ਜਿਹੜਾ ਸੀ ਨੱਸ ਜਾਂਦੇ ਨੇ ਅਤੇ ਖੇੜੇ ਉਹਨਾਂ ਦਾ ਪਿੱਛਾ ਕਰਦੇ ਨੇ। ਹੀਰ ਅਤੇ ਰਾਂਝਾ ਨਾੜਾਂ ਕੋਲ ਸ਼ਰਨਜਾ ਲੈਂਦੇ ਨੇ ਅਤੇ ਨਾੜਾਂ ਦੇ ਖੇੜਿਆਂ ਦੇ ਵਿਚਕਾਰ ਘਮਸਾਨ ਦਾ ਯੁੱਧ ਹੁੰਦਾ ਹੈ। ਦਮੋਦਰ ਲਿਖਦਾ ਹੈ ਕਿ ਉਹ ਦੋ ਬੂਟੇ ਅਤੇ ਇੱਕ ਕਾਹੀ ਦੇ ਪਿੱਛੇ ਲੁੱਕ ਕੇ ਇਹ ਸਾਰਾ ਯੁੱਧ ਦੇਖਦੇ ਰਹੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਦਮੋਦਰ ਉਹਨਾਂ ਦੇ ਪਿੱਛੇ ਪਿੱਛੇ ਹੀ ਫਿਰਦਾ ਰਿਹਾ ਸੀ, ਹੱਟੀ 'ਤੇ ਕਿਹੜੇ ਬਹਿਣਾ ਸੀ? ਉਹਨਾਂ ਦੇ ਘਰੋਂ ਭੱਜ ਜਾਣ ਦਾ ਹੋਰ ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ। ਦਮੋਦਰ ਨੂੰ ਕੀ ਸੁਪਨਾ ਆ ਗਿਆ ਸੀ ਕਿ ਹੁਣ ਲੜਾਈ ਹੋਏਗੀ, ਯੁੱਧ ਲੱਗੇਗਾ, ਛਿੜੇਗਾ, ਮਾਰ ਧਾੜ ਹੋਏਗੀ। ਜੇਕਰ ਉਹ ਰਾਂਝੇ ਦਾ ਯਾਰ ਸੀਗਾ ਤਾਂ ਉਹ ਲੁੱਕ ਕੇ ਕਿਉਂ ਖੜਾ ਰਿਹਾ, ਫਿਰ ਉਹਦਾ ਸਾਥ ਕਿਉਂ ਨਾ ਦਿੱਤਾ? ਨਾੜਾਂ ਅਤੇ ਖੇੜਿਆਂ ਦੇ ਯੁੱਧ ਤੋਂ ਬਾਅਦ ਮਾਮਲਾ ਕੋਟ ਕਬੂਲੇ ਦੇ ਅਦਲੀ ਰਾਜੇ ਦੇ ਕੋਲ ਪਹੁੰਚ ਗਿਆ। ਕੋਟ ਕਬੂਲਾ ਲੜਾਈ ਵਾਲੇ ਸਥਾਨ ਤੋਂ ਕੋਈ 22-23 ਕੋਹ ਦੂਰ ਸੀਗਾ। ਹੀਰ ਅਤੇ ਕਾਜ਼ੀ ਦੇ ਵਿੱਚ ਕਾਫ਼ੀ ਤੂੰ ਤੂੰ ਮੈਂ ਮੈਂ ਹੁੰਦੀ ਹੈ ਅਤੇ ਅਦਲੀ ਰਾਜੇ ਦੇ ਵੱਲੋਂ ਹੀਰ ਖੇੜਿਆਂ ਦੇ ਸਪੁਰਦ ਕੀਤੀ ਗਈ। ਖੇੜਿਆਂ ਨੇ ਹੀਰ ਦੀ ਕਾਫ਼ੀ ਮਾਰ ਕੁਟਾਈ ਕੀਤੀ ਅਤੇ ਉਸਨੂੰ ਅੱਗੇ ਲਾ ਕੇ ਲੈ ਗਏ। ਕੁਦਰਤ ਦਾ ਭਾਣਾ ਕਿ ਕੋਟ ਕਬੂਲੇ ਨੂੰ ਅੱਗ ਲੱਗ ਜਾਂਦੀ ਹੈ। ਲੋਕਾਂ ਨੂੰ ਸ਼ੱਕ ਪਿਆ ਕਿ ਅਦਲੀ ਰਾਜੇ ਨੇ ਜਿਹੜਾ ਮਤਲਬ ਕਿ ਰਿਸ਼ਵਤ ਲੈ ਕੇ ਵੱਡੀ ਲੈ ਕੇ ਹੀਰ ਨੂੰ ਖੇੜਿਆਂ ਦੇ ਸਪੁਰਦ ਕੀਤਾ। ਅਦਲੀ ਰਾਜਾ ਲੋਕਾਂ ਦੀ ਭਾਖਿਆ ਤੋਂ ਡਰ ਗਿਆ ਅਤੇ ਉਸਨੇ ਖੇੜਿਆਂ ਨੂੰ ਵਾਪਸ ਬੁਲਾ ਕੇ ਕਿਹਾ ਕਿ ਜੋ ਵੀ ਇਸ ਭਿਆਨਕ ਅੱਗ ਨੂੰ ਬੁਝਾ ਦੇਵੇਗਾ ਹੀਰ ਉਸਨੂੰ ਦਿੱਤੀ ਜਾਏਗੀ। ਰਾਂਝੇ ਨੇ ਉੱਚੀ ਉੱਚੀ ਬੋਲ ਕੇ ਦੁਆ ਮੰਗੀ ਅਤੇ ਅੱਗ ਬੁਝ ਗਈ ਅਤੇ ਅਦਲੀ ਰਾਜੇ ਦੇ ਵੱਲੋਂ ਹੀਰ ਨੂੰ ਰਾਂਝੇ ਦੇ ਹਵਾਲੇ ਕੀਤਾ ਜਾਂਦਾ ਹੈ। ਤਾਂ ਦਮੋਦਰ ਕਿੱਸੇ ਦੇ ਅਖੀਰ ਦੇ ਵਿੱਚ ਇੰਝ ਲਿਖਦਾ ਹੈ, ਕਹਿੰਦਾ ਕਿ 1500 ਅਤੇ 29 ਸੱਬਤ ਬਿਕਰਮ ਰਾਏ, ਹੀਰ ਅਤੇ ਰਾਂਝੇ ਹੋਏ ਇਕੱਠੇ ਝੇੜੇ ਰੱਬ ਮੁਕਾਏ। ਪਾਤਸ਼ਾਹੀ ਜੋ ਅਕਬਰ ਸੱਦੀ ਦਿਨ ਦਿਨ ਚੜ੍ਹੇ ਸਵਾਏ, ਆਖ ਦਮੋਦਰ ਮੈਂ ਅੱਖੀ ਡਿੱਠਾ ਜੋ ਲੰਮੀ ਤਰਫ ਸਿਧਾਏ, ਆਖ ਦਮੋਦਰ ਜੋ ਛਪੇ ਕਥਾਈ ਗਏ ਸੋ ਫਿਰ ਨਾ ਆਏ। ਕਿੱਸੇ ਦੇ ਅਖੀਰ ਦੇ ਵਿੱਚ ਸਮੁੱਚੀ ਸਥਿਤੀ ਨੂੰ ਸੁਖਾਤ ਦੇ ਵਿੱਚ ਬਦਲਦਾ ਹੋਇਆ ਦਮੋਦਰ ਅਕਬਰ ਦੇ ਰਾਜ ਭਾਗ ਦੀ ਚੜ੍ਹਦੀ ਕਲਾ ਦਾ ਜ਼ਿਕਰ ਵੀ ਕਰ ਜਾਂਦਾ ਹੈ। ਅਤੇ ਆਓ ਆਪਾਂ ਉਪਰੋਕਤ ਬੰਦ ਦੀ ਵੀ ਥੋੜ੍ਹੀ ਜਿਹੀ ਬਹੁਤੀ ਚੀਰਫਾੜ ਜਿਹੀ ਕਰਦੇ ਹਾਂ। ਅਤੇ ਦਮੋਦਰ 1529 ਬਿਕਰਮੀ ਭਾਵ 1472 ਈਸਵੀ ਨੂੰ ਹੀਰ ਅਤੇ ਰਾਂਝੇ ਦਾ ਪੁਨਰ ਮੇਲ ਕਰਾਉਂਦਾ ਹੈ। ਇਸ ਦੇ ਨਾਲ ਉਹ ਬਾਦਸ਼ਾਹ ਅਕਬਰ ਦੇ ਰਾਜ ਦੀ ਚੜ੍ਹਦੀ ਕਲਾ ਦਾ ਵੀ ਹਵਾਲਾ ਦਿੰਦਾ ਹੈ। ਅਤੇ 1472 ਦੇ ਦਾ ਸਮਾਂ ਜਿਹੜਾ ਸੀ ਅਕਬਰ ਦਾ ਸਮਾਂ ਨਹੀਂ ਸੀਗਾ। ਅਕਬਰ ਦਾ ਰਾਜਕਾਲ 1556 ਤੋਂ ਜਿਹੜਾ ਬਾਅਦ ਸ਼ੁਰੂ ਹੁੰਦਾ ਹੈ ਅਤੇ ਅਕਬਰ ਦਾ ਸ਼ਾਸਨ ਕਾਲ ਅਦਲੀ ਰਾਜੇ ਦੇ ਫੈਸਲੇ ਤੋਂ 84 ਸਾਲ ਬਾਅਦ ਸ਼ੁਰੂ ਹੋਇਆ। ਇਹ ਸਮਾਂ ਲੋਧੀ ਵੰਸ਼ ਦਾ ਸੀ। ਹੀਰ ਰਾਂਝੇ ਦੇ ਇਸ਼ਕ ਦਾ ਵਰਣਨ ਇਸ ਤੋਂ ਪਹਿਲਾਂ ਹੀ ਜਿਹੜਾ ਸੂਫੀ ਸੰਤ ਸ਼ਾਹ ਹੁਸੈਨ 1539 ਤੋਂ 1600 ਈਸਵੀ ਦੇ ਵਿੱਚ ਜਿਹੜਾ ਕਰ ਚੁੱਕੇ ਨੇ। ਸ਼ਾਹ ਹੁਸੈਨ ਦਾ ਸਮਕਾਲੀ ਭਾਈ ਗੁਰਦਾਸ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਹੀਰ ਰਾਂਝੇ ਦੇ ਹਕੀਕੀ ਇਸ਼ਕ ਦਾ ਜ਼ਿਕਰ ਕਰ ਚੁੱਕੇ ਨੇ। ਇਸ ਤੋਂ ਜਿਹੜਾ ਸਪਸ਼ਟ ਹੁੰਦਾ ਹੈ ਕਿ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਰੰਗ ਦੇ ਵਿੱਚ ਲੋਕਾਂ ਨੇ ਪ੍ਰਵਾਨ ਕਰ ਲਿਆ ਸੀ। ਅਤੇ ਇਸ ਕਿੱਸੇ ਦੇ ਵਿੱਚ ਅਵਲ ਫਤਿਹ ਦਾ ਜਿਹੜਾ ਜ਼ਿਕਰ ਵੀ ਆਉਂਦਾ ਹੈ। ਅਵਲ ਫਤਿਹ ਲੋਧੀ ਰਾਜ ਦੇ ਸਮੇਂ ਇੱਕ ਹਾਕਮ ਸੀ। ਲੋਧੀ ਰਾਜ ਦਾ ਸਮਾਂ 1451 ਤੋਂ ਜਿਹੜਾ 1556 ਦਾ ਜਿਹੜਾ ਰਹਿੰਦਾ ਹੈ। ਅਤੇ ਹੁਣ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਦਮੋਦਰ ਨੇ ਇਹ ਕਿੱਸਾ ਅਕਬਰ ਦੇ ਰਾਜ ਸਮੇਂ ਲਿਖਿਆ ਹੈ ਅਤੇ ਜਦੋਂ ਕਿ ਹੀਰ ਰਾਂਝੇ ਦੇ ਇਸ਼ਕ ਦੀ ਘਟਨਾ ਲੋਧੀ ਵੰਸ਼ ਦੇ ਸਮੇਂ ਦੀ ਹੁੰਦੀ ਹੈ। ਦਮੋਦਰ ਨੇ ਅੱਖੀ ਡਿੱਠਾ ਲਿਖ ਕੇ ਇਸ ਪ੍ਰੀਤ ਕਹਾਣੀ ਨੂੰ ਗੂੜਾ ਹਕੀਕੀ ਅਤੇ ਸਥਾਈ ਰੰਗ ਦੇਣ ਦੀ ਕੋਸ਼ਿਸ਼ ਕੀਤੀ ਅਤੇ ਅੱਖੀ ਡਿੱਠੇ ਨੂੰ ਆਪਣੀ ਵਡਿਆਈ ਦਾ ਜਾਂ ਤਕੀਏ ਕਲਾਮ ਦੇ ਵਜੋਂ ਵਰਤਿਆ। ਸੋ ਇਸ ਪ੍ਰੀਤ ਕਹਾਣੀ ਨੂੰ ਦਮੋਦਰ ਨੇ ਅੱਖੀ ਨਹੀਂ ਡਿੱਠਾ
ਜੋ ਇਸ ਕਿੱਸੇ ਦੇ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਹੈ। ਇਹ ਹੋ ਸਕਦਾ ਹੈ ਕਿ ਜੋ ਸਥਾਨ ਇਸ ਕਿੱਸੇ ਦੇ ਨਾਲ ਸੰਬੰਧਿਤ ਨੇ ਉਹਨਾਂ ਥਾਵਾਂ ਨੂੰ ਦਮੋਦਰ ਨੇ ਬਾਅਦ ਦੇ ਵਿੱਚ ਆਪਣੇ ਅੱਖੀ ਜਾਂ ਦੇਖਿਆ ਹੋਵੇ, ਉਹ ਅੱਖੀ ਦੇਖਣ ਨੂੰ ਉਸਨੇ ਅੱਖੀ ਡਿੱਠਾ ਜੜਾ ਲਿਖ ਦਿੱਤਾ ਹੋਵੇਗਾ। ਜੀ ਦੋਸਤੋ, ਇਹ ਜੀ ਪੁਰਾਣੇ ਕਿੱਸਿਆਂ ਦੀ ਗੱਲਬਾਤ ਹੋਈ ਹੈ, ਆਖ ਦਮੋਦਰ ਅੱਖੀ ਡਿੱਠਾ, ਅਤੇ ਉਹਦੇ ਬਾਰੇ ਜਾਣਕਾਰੀ ਵਿਰਸੇ ਵਿਰਾਸਤ ਦੇ ਵਿੱਚੋਂ। ਲਓ ਦੋਸਤੋ, ਸਮਾਂ ਵੀ ਆਪਣਾ ਸਮਾਪਤੀ ਦਾ ਹੋ ਗਿਆ, ਅਤੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, ਇੱਕ ਦੋ ਮਿੰਟ, ਅਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਅਤੇ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਅਤੇ ਆਪਣੇ ਸੁਨੇਹੇ ਜਿਹੜੇ ਪਹੁੰਚੇ ਨੇ ਮੇਰੇ ਤੱਕ, ਉਹਨਾਂ ਦਾ ਜ਼ਿਕਰ ਕਰ ਲਈਏ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਅਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਵੀਰ ਭੁਪਿੰਦਰ ਜੀ ਐਂਡ ਆਲ ਜੀ, ਅਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 2 ਜੀ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਪਰਮਿੰਦਰ ਬਾਨੇ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਜੀ, ਭਾਰਤ ਸਾਹਿਬ ਅਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਹੈ। ਮੁਕੱਦਰ ਜੀ ਲਿਖਦੇ ਹੈ, ਸਤਿ ਸ਼੍ਰੀ ਅਕਾਲ ਜੀ ਪਿਆਰਿਓ ਸਭ ਨੂੰ ਜੀ, ਜੀਆਂ ਨੂੰ ਜੀ ਮੁਕੱਦਰ ਜੀ, ਅਤੇ ਜੀਆਂ ਨੂੰ ਜੀ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਲਿਖਦੇ ਹੈ ਅਤੇ ਫੁੱਲਾਂ ਦੇ ਗੁਲਾਬ ਭੇਜੇ ਨੇ ਨਾਲ, ਸਤਿ ਸ਼੍ਰੀ ਅਕਾਲ ਭੇਜੀ ਹੈ ਸਤਨਾਮ ਜੀ ਨੇ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਹੈ ਆਪਣੇ ਕੈਲਗਰੀ ਤੋਂ, ਭੁਪਿੰਦਰ ਭਾਰਤ ਜੀ ਅਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਪਤਝੜ ਦਾ ਮੌਸਮ ਜਿਹੜਾ ਇੰਜੋਏ ਕਰ ਰਹੇ ਨੇ ਚੰਡੀਗੜ੍ਹ ਤੋਂ ਆਪਣੇ ਕੈਲਗਰੀ ਦੇ ਵਿੱਚ, ਬਲਵੀਰ ਸਿੰਘ ਸੈਣੀ ਸਾਹਿਬ। ਮੁਹੰਮਦ ਜੀ ਲਿਖਦੇ ਆ ਦੁਬਈ ਤੋਂ, ਰੇਡੀਓ ਦੁਆਬਾ ਲਾਈਵ, ਖੂਬਸੂਰਤ ਲਾਈਵ ਜੀ ਸਾਰਿਆਂ ਰੰਗ, ਕਹਿੰਦੇ ਦੁਆਬਾ ਰੇਡੀਓ ਲਾਈਵ ਕੇ ਸੰਗ, ਅਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ। ਅਤੇ ਸੁਰਿੰਦਰ ਮਾਲ ਜੀ 100% ਟਰੂ ਰਾਜਨ ਸੈਣੀ ਜੀ ਦੇ ਨਾਲ ਐਪਰੀਸ਼ੀਏਟ ਕਰਦੇ ਹੈ, ਅਤੇ ਸਤਨਾਮ ਸਿੰਘ ਜਾਣੀਆਂ ਚਾਲ ਵੀ ਕਹਿੰਦੇ ਐਪਰੀਸ਼ੀਏਟ ਕਰਦੇ ਆ, ਬਿਲਕੁਲ ਸਹੀ ਸੈਣੀ ਸਾਹਿਬ ਨੇ ਕਿਹਾ। ਜਾਣੀਆਂ ਚਾਲ ਜੀ ਕਹਿੰਦੇ ਮੁਲਾਜ਼ਮ ਤਾਂ ਕਹਿੰਦੇ ਹੁਣ ਭੁੱਲ ਜਾਣ ਜੀ, ਅੱਗੇ ਮੈਂ ਦੋਸਤੋ ਮਾਫ਼ੀ 'ਚ ਉਹਨਾਂ ਪੜ੍ਹ ਨਹੀਂ ਸਕਦਾ। ਅਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਹੈ। ਮੁਹੰਮਦ ਜੀ ਕਹਿੰਦੇ ਹੈ ਰਾਜਨ ਸੈਣੀ ਜੀ ਡਾਇਮੰਡ ਟਾਲਕ ਜੀ, ਸ਼ੁਕਰੀਆ ਜੀ। ਅਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 9। ਰਾਜਨ ਸੈਣੀ ਸਾਹਿਬ ਲਿਖਦੇ ਆ ਮੁਹੰਮਦ ਬਖਸ਼ੀ ਸਾਹਿਬ ਜੀ, ਆਇਆਂ ਨੂੰ ਜੀ ਸਵਾਗਤ ਹੈ ਜੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਹੈ, ਅਤੇ ਆਪਣੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਗੁਰੀਮਾਨ ਜੀ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮੁਹੰਮਦ ਜੀ ਨੂੰ ਸ਼ੁਕਰੀਆ ਵੀਰ ਜੀ ਕਹਿੰਦੇ ਆ ਮੁਹੰਮਦ ਜੀ ਆਪਣੇ ਰਾਜਨ ਸੈਣੀ ਜੀ ਦਾ ਕਰਦੇ ਨੇ, ਅਤੇ ਸੁਰਜੀਤ ਭਾਰਤ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ, ਗੁਰੀਮਾਨ ਜੀ ਕਹਿੰਦੇ ਆ ਜਗਤਾਰ ਭਾਰਤ ਜੀ ਨੂੰ, ਮੁਹੰਮਦ ਵੀਰ ਜੀ ਨੂੰ, ਅਤੇ ਬਲਵੀਰ ਸਿੰਘ ਸੈਣੀ ਸਾਹਿਬ ਨੂੰ, ਅਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਜੀ ਨੂੰ, ਸਤਨਾਮ ਸਿੰਘ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ, ਸੁਰਿੰਦਰ ਮਾਲ ਜੀ ਨੂੰ, ਹਰਵਿੰਦਰ ਜੋਲ ਭੈਣ ਜੀ ਨੂੰ, ਅਤੇ ਪਰਮਿੰਦਰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਗੁਰੀਮਾਨ ਜੀ। ਅਤੇ ਅੱਗੇ ਲਿਖਦੇ ਨੇ ਮਾੜੀ ਕਿਸਮਤ ਲੋਕਾਂ ਦੀ, ਹੁਣ ਮਜਬੂਰੀ ਦੇ ਵਿੱਚ ਮਨਰੇਗਾ ਵਾਲਿਆਂ ਨੂੰ ਮੁੱਖ ਮੰਤਰੀ ਦੀ ਫਿਲਮ ਨੂੰ ਵੇਖਣਾ ਪੈਣਾ ਜੀ, ਅਤੇ ਮੁੱਖ ਮੰਤਰੀ ਪੰਜਾਬ ਨੇ ਇਹੋ ਜਿਹਾ ਕਿਹੜਾ ਕੰਮ ਕਰ ਦਿੱਤਾ ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ, ਕਹਿੰਦੇ ਜਿਸ ਦੇ ਕਾਰਨ ਉਹਨਾਂ ਉੱਤੇ ਫਿਲਮ ਬਣਾਈ ਗਈ ਹੈ, ਅਤੇ ਮੁੱਖ ਮੰਤਰੀ ਪੰਜਾਬ ਨੇ ਇਹੋ ਜਿਹਾ, ਹਾਂਜੀ। ਅਤੇ ਬਾਈ ਜੀ ਨੇਪਾਲ ਦੇ ਵਿੱਚ ਆਇਆ ਹੜ੍ਹ ਵੇਖ ਮਨ ਡਰ ਗਿਆ, ਕਿਸੇ ਨੂੰ ਭੱਜਣੇ ਦਾ ਵੀ ਕਹਿੰਦੇ ਟਾਈਮ ਨਹੀਂ ਲੱਭਿਆ ਜੀ ਪਾਣੀ ਦੇ ਮੂਹਰੇ। ਅਤੇ ਬਿਲਕੁਲ ਗੁਰੀ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਪਿੰਡ ਰਤਨਗੜ੍ਹ ਤੋਂ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਜੀ, ਬਾਈ ਜੀ ਜੀਆਂ ਨੂੰ ਜੀ ਸਵਾਗਤ ਹੈ। ਔਜਲਾ ਸਾਹਿਬ ਲਿਖਦੇ ਹੈ, ਸਿਕੰਦਰ ਸਿੰਘ ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਅਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ, ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਭੇਜਦੇ ਹੈ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਹਾਂ। ਵੱਧ ਘੱਟ ਬੋਲਗੇ ਗੁਸਤਾਖੀ ਮਾਫ, ਕਾਹਤੋਂ ਮਿਲਣ ਦੇ ਵਾਅਦੇ ਨਾਲ ਹੋਵੇਗੀ ਮੁਲਾਕਾਤ। ਭਾਰਤੀ ਸਮਾਂ 9:30 ਫਿਰ ਮਿਲਾਂਗੇ ਕੁਝ ਨਵਾਂ ਨਵੇਲਾ ਲੈ ਕੇ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਅਤੇ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ ਦੋਸਤੋ।

0: ਮਤਲਬ ਹੈ,
1: ਜੀ
0: ਕਹਿੰਦਾ ਮੈਂ ਦੱਸ ਪੁੱਛਦਾ ਉਹਨੂੰ ਜਾ ਕੇ। ਮੈਂ ਕਿਹਾ ਵੀ ਹੁਣ ਫਿਰ ਉਹਨੂੰ ਮੈਂ ਦੱਸਿਆ ਵੀ ਅੱਜ ਕੱਲ੍ਹ ਇਸ ਕਰਕੇ ਮੈਂ ਜਿਹਨੂੰ ਬੱਚੇ ਹੀ ਨੇ, ਆਪਾਂ ਛੋਟੇ ਹੁੰਦੇ ਤੁਹਾਨੂੰ ਯਾਦ ਹੀ ਹੋਣਾ ਭੈਣ ਜੀ, ਆਪਾਂ ਉਹ ਕਿੰਨਾ ਪ੍ਰਾਊਡ ਕਰਦੇ ਜਾਂ ਜਵਾਕ ਨੂੰ ਕਹਿੰਦੇ ਗਾਲ ਕੱਢ ਕੇ ਦਿਖਾ
1: ਜੀ, ਬਿਲਕੁਲ
0: ਕਹਿੰਦੇ ਹੁੰਦੇ ਛੋਟੇ
2: ਸਹੀ ਗੱਲ
0: ਬੋਲਣ ਲੱਗ
2: ਪਾਉਂਦੇ ਬਚਪਨ ਚ, ਬੱਚਿਆਂ ਦੇ ਬਚਪਨ ਚ ਵੀ ਇਦਾਂ ਦੇਖਿਆ ਆਂਢ ਗੁਆਂਢ ਦੇ ਨਿਆਣੇ ਨੂੰ ਗਾਲਾਂ ਸਿਖਾ ਦਿੰਦੇ
1: ਜੀ,
0: ਬਿਲਕੁਲ ਸਿਖਾਉਂਦੇ ਨੇ ਜੀ।
2: ਹਾਂਜੀ ਹਾਂਜੀ,
0: ਸੋ ਇਸ ਕਰਕੇ ਨਾ ਇਹ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹ ਕਿਸੇ ਨੂੰ ਕੱਢੂ ਜਾ ਕੇ, ਉਹ ਕਦੇ ਤੁਹਾਨੂੰ ਵੀ ਕੱਢੂ ਆ ਕੇ।
1: ਬਿਲਕੁਲ
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਕਾਲੀਆਂ ਕੁੜੀਆਂ ਸਪੈਨਿਸ਼ ਕੁੜੀਆਂ ਮੁੰਡੇ ਕੰਮ ਕਰਦੇ ਸੀ, ਜਾਣੀ ਕਿ ਉਹਨੇ ਵੀ ਸਾਨੂੰ ਕਹਿਣਾ ਥੋੜੀ ਜਿਹੀ ਆਪਣੀ ਲੈਂਗੁਏਜ ਵਿੱਚ ਦੱਸੋ, ਉਹਨਾਂ ਨੂੰ ਇਹ ਦੱਸਣਾ ਪਏ ਅਸੀਂ ਤੁਸੀਂ ਹੈਲੋ ਕਹਿੰਦੇ, ਸਤਿ ਸ੍ਰੀ ਅਕਾਲ, ਕੀ ਹਾਲ ਹੈ, ਕੀ ਹਾਲ ਆ, ਉਹਨਾਂ ਨੂੰ ਚਾਰ ਪੰਜ ਲਾਓ ਫਿਰ ਚੰਗੇ ਚੰਗੇ ਵਧੀਆ
0: ਸਿਖਾਏ,
2: ਕੀ ਹਾਲ
1: ਜੀ।
2: ਹਾਂਜੀ ਮੈਂ ਠੀਕ ਆ,
0: ਹਾਂ ਧੰਨਵਾਦ ਤੁਸੀਂ ਵੀ, ਆਪਾਂ ਤੁਸੀਂ ਥੈਂਕ ਯੂ ਕਹਿੰਦੇ, ਅਸੀਂ ਧੰਨਵਾਦ ਕਹਿੰਦੇ ਹੋ, ਤੁਸੀਂ ਯੂ ਵੈਲਕਮ ਕਹਿੰਦੇ ਹੋ ਵੀ ਅਸੀਂ ਜੀ ਆਇਆਂ ਕਹਿ ਦਿੰਦੇ ਤੁਹਾਨੂੰ, ਹਨਾ ਤੁਸੀਂ ਚਲ ਵਧੀਆ ਗੱਲਾਂ ਦੱਸੋ, ਇਹ ਦੱਸ ਸਕਦੇ ਹੋ ਜੀ। ਜੇ ਹੁਣ ਮੈਂ ਹੀ ਮਾੜਾ ਦੱਸੂ, ਕੱਲ ਨੂੰ ਮੇਰੀ ਮੰਨ ਲਓ ਬੇਟੀ ਉਹ ਕੰਮ ਕਰੇ ਜੀ ਇੱਥੇ ਆ ਗਿਆ, ਮੇਰੀ ਕੱਲ ਨੂੰ ਨੂਹੇ ਕੰਮ ਕਰੇ ਇੱਥੇ ਆ ਕੇ
1: ਜੀ,
0: ਅਗਲਾ ਆ ਕੇ ਉਹਨੂੰ ਬੋਲੂ ਫਿਰ ਉਹ ਮੇਰਾ ਸਿਖਾਇਆ ਹੀ ਮੇਰੇ ਕੰਨੀ ਆਇਆ ਨਾ,
1: ਬਿਲਕੁਲ
2: ਬਿਲਕੁਲ ਬਿਲਕੁਲ,
0: ਹੁਣ ਕਿੱਥੇ ਤੱਕ ਕਿਤੇ ਤਾਂ ਜਾਣਾ ਨਹੀਂ ਇਸ ਟਾਊਨ ਦੇ ਵਿੱਚ,
1: ਬਿਲਕੁਲ
0: ਮਤਲਬ ਕਦੇ ਨੀ ਇਹ ਅੱਜ ਤੱਕ ਗੱਲ ਗਲਤ ਕਿਸੇ ਨਾਲ ਕੀਤੀ ਆ ਛੋਟਾ ਟੋਰਾ ਇੰਨੇ ਸਾਲ। ਇਸ ਕਰਕੇ ਸਾਡੇ ਨਾ ਪਤਾ ਨੀ ਅਸੀਂ ਕੀ ਗੱਲ ਦੇ ਇਸ ਚੀਜ਼ਾਂ ਦੇ ਵਿੱਚ ਕੀ ਪ੍ਰਾਊਡ ਮਹਿਸੂਸ ਕਰਦੇ ਹਾਂ ਵੀ ਕੀ ਹੈ ਇਹਦੇ ਵਿੱਚ। ਮੈਂ ਤੁਹਾਨੂੰ ਦੱਸਦਾ ਜੀ ਸਾਡੇ ਟਾਊਨ ਦੀ ਤੁਹਾਨੂੰ ਹੋਰ ਗੱਲ ਦੱਸਦਾ ਜੀ, ਉੱਥੇ ਮਤਲਬ ਕਾਲੇ ਬਹੁਤ ਨੇ ਹਨਾ, ਉਹ ਕਾਲੇ ਐ ਹੁੰਦਾ ਸਿਗਰਟ ਸਾਰੀ, ਹਾਲਾਂਕਿ ਸਾਰੀ ਡੱਬੀ ਦਿਹਾੜੀ ਦੀ ਪੀ ਜਾਂਦੇ ਨੇ ਉਹ, ਜੇ ਇਕੱਠੀ ਡੱਬੀ ਸਿਗਰਟ ਦੀ ਲੈਣ ਉਹ $10 ਦੀ ਹੈ, ਉਹਨਾਂ ਨੇ ਸਿੰਗਲ ਸਿਗਰਟ ਲੈਣੀ ਹੈ ਜੀ, ਉਹ ਉਹਨਾਂ ਨੂੰ ਪੈਂਦੀ ਹੈ 25-30 ਰੁਪਏ ਚ, ਪਰ ਉਹ ਪਰਵਾਹ ਨੀ ਕਰਦੇ ਹਨ ਜੇ ਮਤਲਬ ਹੋਇਆ ਡਰ। ਉਹ ਸਿੰਗਲ ਸਿਗਰਟ ਇਲੀਗਲ ਹੈ ਵੇਚਣੀ ਹੈਲਥ ਲਈ ਇੱਥੇ, ਕਿਉਂਕਿ ਤੁਸੀਂ ਹੱਥ ਤਾਂ ਲਾ ਹੀ ਨੀ ਸਕਦੇ ਕਿਸੇ ਚੀਜ਼ ਨੂੰ ਜਿਹੜੀ ਵੇਚਣੀ ਹੈ। ਉਹ ਕਾਲਾ ਮਤਲਬ ਜੀ ਗਰਮੀਆਂ ਦੇ ਇਹਨਾਂ ਦੇ ਕਈ ਸਾਲਾਂ ਦੀ ਗੱਲ ਹੈ, ਗਰਮੀਆਂ ਸ਼ਿਕਾਗੋ ਦੇ ਲੋਕ ਸਾਡੇ ਬਹੁਤ ਇੱਥੇ ਆਉਂਦੇ ਨੇ ਹਨਾ, ਕਾਫੀ ਰਸ਼। ਉਹ ਕਾਲਾ ਪਿੱਛੋਂ ਹੀ ਕਹਿੰਦਾ ਵੜੀ ਜਾਂਦੇ ਮਿਸ ਸਿੰਘ, ਮੈਂ ਕਿਹਾ ਯੈਸ, ਓ ਯੂ ਨੋ ਦਾ ਜਿਮੀ ਫਰੋਮ ਉੱਥੋਂ ਕਿਤੋਂ ਹੋਰ ਉਹਨੇ ਕਿਹਾ, ਮੈਂ ਕਿਹਾ ਆਈ ਡੋਂਟ ਨੋ ਮੈਂ ਵਾਈ ਯੂ ਟਾਕਿੰਗ ਅਬਾਊਟ ਹਿਮ, ਕਹਿੰਦਾ ਉਹ ਸਿੰਗਲ ਸਿਗਰਟ ਦਿੰਦਾ ਤੇਰੇ ਕੋਲ ਵੀ ਹੋਣੀ ਦੇਈ ਮੈਨੂੰ। ਮੈਂ ਕਾਗੋ ਵਾਲੇ ਸਾਰੇ ਬੰਦੇ ਖੜੇ, ਮੈਂ ਉਹਨਾਂ ਨੂੰ ਕਿਹਾ ਇੱਕ ਮੈਂ ਇੱਕ ਮਿੰਟ
1: ਉਹ ਕਹਿੰਦਾ ਸਾਰੇ ਸਿੰਘ ਇਦਾਂ ਹੀ ਕਰਦੇ ਕਰੇ
0: ਹਾਂ ਬਸ, ਮੈਂ ਫਿਰ ਮੈਂ ਸਮਝ, ਮੈਂ ਕਿਹਾ ਜਿਹੜੇ ਗੋਰਿਆਂ ਦੇ ਅਸਰ ਜਾਣਾ ਸੀ ਉਹ ਗੱਲ ਮੈਨੂੰ ਫੀਲ ਹੋਈ ਨਾ, ਮੈਂ ਕਿਹਾ ਇਹ ਕੀ ਸੋਚਦੇ ਹੋਣਗੇ ਪਿੱਛੇ।
1: ਬਿਲਕੁਲ,
0: ਮੈਂ ਕਿਹਾ ਉਹ ਜਿਹੜਾ ਕੋਈ ਜਿੰਮੀ ਆ ਤੇਰਾ ਕੀ ਹੈ ਉਹ ਕਿੱਥੇ ਆ, ਕਹਿੰਦਾ ਫਲਾਨੇ ਟਾਊਨ ਚ, ਮੈਂ ਕਿਹਾ ਉੱਥੇ ਮੇਰੇ ਸਾਥੀ ਡਿਕੇਟਰ ਹੈ, ਮੈਂ ਕਿਹਾ ਜੇ ਤਾਂ ਮੈਨੂੰ ਸੈਕਿੰਡ ਟਾਈਮ ਆ ਕੇ ਕਿਹਾ ਨਾ ਪਹਿਲਾਂ ਤੂੰ ਕੈਮਰੇ ਦੇ ਵਿੱਚ ਆ ਗਿਆ, ਮੈਂ ਪੁਲਿਸ ਨੂੰ ਕਾਲ ਕਰਕੇ ਤੈਨੂੰ ਟਿਕਟ ਦਵਾਉ
1: ਜੀ,
0: ਮੈਂ ਕਿਹਾ ਐਡਕੇਟਰ ਹੈ ਇੱਥੇ ਨੀ ਮਿਲਦੀ। ਹੁਣ ਤੁਸੀਂ ਦੇਖੋ ਸਿੰਘ ਕਿੰਨਾ ਪ੍ਰਾਊਡ ਵਾਲਾ ਨਾਂ ਲੈ ਕੇ ਉਹਨੇ ਕਿਹਾ ਵੀ ਕਹਿੰਦਾ ਉਹ ਸਿਗਰਟ ਦਿੰਦਾ ਤੂੰ
1: ਜੀ, ਬਿਲਕੁਲ
0: ਤੇ ਗੱਲਾਂ ਅਸੀਂ ਕੀ ਕਰਦੇ ਆ ਜੀ
1: ਜੀ, ਬਦਨਾਮੀ ਹੈ ਬਿਲਕੁਲ।
2: ਨਹੀਂ ਸੋਹਣਾ ਵਿਸ਼ਾ ਸੀ ਭੁਪਿੰਦਰ ਜੀ, ਬਹੁਤ ਵਧੀਆ, ਸਾਰਿਆਂ ਦੀ ਸਾਂਝ ਹੋ ਗਈ, ਸਾਨੂੰ ਆਪੇ ਹੀ ਸਿਖਾਲਣਾ ਪਊਗਾ ਪਿਆ ਗੱਲ ਗਲਤ ਹੈ ਤਾਂ ਏਦਾਂ ਨੀ, ਏਦਾਂ ਗਲਤ ਤਾਂ ਕਹਿਣ ਦੀ ਉਹਦਾ ਲੋੜ ਨੀ, ਉਦਾਂ ਹੀ ਕਹਿਣਾ ਚਾਹੀਦਾ ਏਦਾਂ ਬੋਲਣਾ, ਉਹਦੇ ਨਾਲ ਕੀ ਆ ਉਹ ਸਿੱਧਾ ਮੈਸੇਜ ਆਉਂਦਾ, ਕਿਉਂਕਿ ਜਿਸ ਲਈ ਅਸੀਂ ਆਪਾਂ ਕਹਿੰਦੇ ਨਾ ਏਦਾਂ ਨੀ ਕਰਨਾ ਇਸ ਚੀਜ਼ ਨੂੰ ਹੱਥ ਲਾਉਣਾ, ਤਾਂ ਉਹ ਜਿੱਦਾਂ ਨਾ ਇੱਕ ਕਹਾਣੀ ਅਸੀਂ ਪੜ੍ਹੀ ਦਿੰਦੀ ਸੀ ਫੋਰਬਿਡਨ ਵਾਟਰ, ਜੇ ਤੁਸੀਂ ਬੱਚੇ ਨੂੰ ਕਹਿੰਦੇ ਪਾਣੀ ਦੇ ਨੇੜੇ ਨੀ ਜਾਣਾ ਤਾਂ ਉਹ ਸੋਚਦਾ ਭਈ ਜਾ ਕੇ ਦੇਖੋ ਫਿਰ ਕੀ ਗੱਲ ਆ, ਹਨਾ
1: ਬਿਲਕੁਲ
2: ਹਾਂਜੀ, ਤਾਂ ਬਸ ਸਿੱਧਾ ਹੀ ਜਿਹੜਾ ਸੁਨੇਹਾ ਦੇਣਾ ਪਿਓ ਸਹੀ ਸੁਨੇਹਾ ਦੇਣਾ ਚਾਹੀਦਾ, ਜੇ ਤੁਸੀਂ ਸਹੀ ਇਹਨਾਂ ਲੋਕਾਂ ਨੂੰ ਵੀ ਦਿਲ ਕਰਦਾ ਹੁੰਦਾ ਦੋ ਚਾਰ ਲਫ਼ਜ਼ ਜਾਣੀ ਕਿ ਅਸੀਂ ਚੰਗੇ ਸਿਖਾ ਇਹਨਾਂ ਦੇ ਕੋਲੋਂ ਸਿੱਖ ਲਈਏ। ਤੁਹਾਨੂੰ ਮੈਂ ਦੱਸਦੀ, ਇੱਕ ਦਿਨ ਮੈਂ ਜਾ ਰਹੀ ਸੀ ਵਾਕ ਕਰ ਰਹੀ ਸੀ, ਇੱਕ ਕਾਲਾ ਮੇਰੇ ਕੋਲੋਂ ਦੀ ਲੰਘਿਆ ਮੁੰਡਾ, ਤਾਂ ਉਹ ਮੈਨੂੰ ਹੱਥ ਜੋੜ ਕੇ ਕਹਿੰਦਾ ਨਮਸਤੇ, ਮੈਂ ਕਿਹਾ ਦੇਖੋ ਇਹਦਾ ਮਤਲਬ ਇਹਦਾ ਕੋਈ ਦੋਸਤ ਚੰਗਾ ਹੋਣਾ ਜਿਹੜਾ ਇਹਨੂੰ ਨਮਸਤੇ ਸਿਖਾਲੀ ਆ, ਤੇ ਹੁਣ ਮੈਨੂੰ ਇੰਡੀਅਨ ਦੇਖ ਕੇ ਮੈਂ ਨਮਸਤੇ ਕਹਿਤੀ, ਬੜੀ ਵਧੀਆ ਚੰਗਾ ਲੱਗਾ
1: ਬਿਲਕੁਲ।
2: ਹਾਂਜੀ ਚਲੋ ਭਵਿੰਦਰ ਜੀ ਲਓ ਫਿਰ ਹੋਰ ਕਿਸੇ ਨੂੰ ਤਾਂ ਸੁਣਦੇ ਆ,
0: ਹਾਂਜੀ ਸਤਿ ਸ੍ਰੀ
2: ਅਕਾਲ ਜੀ, ਸਤਿ ਸ੍ਰੀ
0: ਅਕਾਲ, ਵੱਡਿਆਂ ਦੇ ਵਿਚਾਰ ਸੁਣਨੇ ਜ਼ਰੂਰ ਚਾਹੀਦੇ ਨੇ, ਐਕਸਪੀਰੀਅੰਸ ਹੁੰਦਾ ਭੈਣ ਜੀ ਵਿਚਾਰ ਦੇਖੋ, ਤੁਸੀਂ ਪੜਾਇਆ ਕਿੱਥੇ ਕਿੱਥੇ ਗਏ, ਮੈਂ ਤਾਂ ਕਹਿੰਦਾ ਵੀ ਤੁਸੀਂ ਆਵੋ ਜਰੂਰ
1: ਜੀ,
0: ਸਾਨੂੰ ਪਤਾ ਲੱਗਣਾ ਚਾਹੀਦਾ ਜੀ,
1: ਹੈਨਾ ਬਿਲਕੁਲ ਜੀ ਬਿਲਕੁਲ ਜੀ,
0: ਥੈਂਕ ਯੂ। ਠੀਕ ਆ ਭਰ ਸਾਹਿਬ, ਥੈਂਕ ਯੂ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁਟ ਲਈ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਮਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ। ਲੋ ਦੋਸਤੋ, ਇਹ ਸਾਂ ਜੀ US ਤੋਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਇੱਥੇ ਆਪਾਂ ਫਿਰ ਆਗਿਆ ਲੈਂਦੇ ਹਾਂ ਤੇ ਖ਼ਬਰਾਂ ਦੇ ਲਈ ਤੁਹਾਡੇ ਲਈ ਖੇਦ ਹੈ ਜੀ ਅੱਜ, ਤੇ ਆਖਰ ਦੇ ਵਿੱਚ ਜ਼ਰੂਰ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, 2-4 ਮਿੰਟ ਗੱਲਬਾਤ ਜ਼ਰੂਰ ਹੋ ਸਕਦੀ ਹੈ ਆਖਰ 'ਚ, ਤੇ ਖ਼ਬਰਾਂ ਬਾਅਦ ਦੇ ਵਿੱਚ ਮੈਂ ਜ਼ਰੂਰ ਤੁਹਾਡੇ ਤੱਕ ਜੜੀਆਂ ਪਹੁੰਚਾ ਦਾਂਗਾ ਤੇ ਉਹਨੂੰ ਵੱਖਰੀਆਂ ਕਰਕੇ ਪਾ ਦਾਂਗੇ। ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤਦ ਤੱਕ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮੈਂ ਤੁਹਾਡੇ ਕਮੈਂਟਾਂ ਦੇ ਵੱਲ ਨੂੰ ਜ਼ਰੂਰ ਧਿਆਨ ਮਾਰ ਲੈਂਦਾ ਉਸ ਸਮੇਂ ਤਾਈਂ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਤੁਹਾਡੀ ਉਡੀਕ ਰਹੇਗੀ। ਤੇ ਬਹੁਤ ਵਧੀਆ ਮਾਹਲ ਜੀ, ਤੁਸੀਂ ਵੱਡੇ ਹੋ ਕਹਿੰਦੇ ਜੀ, ਤੇ ਮੁਕੱਦਰ ਜੀ ਲਿਖ ਰਹੇ ਨੇ ਬਹੁਤ ਵਧੀਆ ਔਜਲਾ ਬਾਈ ਜੀ, ਸ਼ੁਕਰੀਆ ਜੀ। ਤੇ ਇਕਬਾਲ ਮਾਂਗੜ ਜੀ ਵੀ ਮੋਮ ਦੀਆਂ ਗੱਲਾਂ ਨੂੰ ਪਸੰਦ ਕਰਦੇ ਹੈ ਤੇ ਥੈਂਕ ਯੂ ਐਵਰੀ ਵਨ ਕਹਿੰਦੇ ਹੈ। ਤੇ ਇਸੇ ਤਰ੍ਹਾਂ ਸ਼ੁਰੂਆਤ ਕਰੀਏ ਤੇ ਕਮੈਂਟਸ ਦੀ ਜਿਹੜੀ ਹੈ, ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਭੇਜੀ ਹੈ, ਇੱਧਰ ਕਮੈਂਟ ਕੁਝ ਹੋਰ ਦਿਖ ਰਹੇ ਨੇ, ਉੱਧਰ ਕੁਝ ਹੋਰ। ਗੁਰੀ ਜੀ ਲਿਖਦੇ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਤੇ ਸਭ ਤੋਂ ਪਹਿਲਾਂ ਕਮੈਂਟ ਉਹਨਾਂ ਦਾ ਸੀਗਾ, ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਗੁਰੀਮਾਨ ਜੀ ਲਿਖਦੇ ਨੇ ਤੇ ਟਾਈਮ ਤਾਂ ਕਹਿੰਦੇ ਉੱਤੇ ਹੋ ਗਿਆ ਭਾਰਜ ਵੀਰ, ਹਾਂਜੀ 2-3 ਮਿੰਟ 5-7 ਮਿੰਟ ਲੱਗ ਜਾਂਦੇ ਆ ਬਾਈ ਜੀ, ਮਾਫੀ ਚਾਹੁੰਦੇ ਆ ਸ਼ੁਰੂਆਤ ਦੇ ਵਿੱਚ। ਤੇ ਇਕਬਾਲ ਮਾਂਗੜ ਜੀ ਕਹਿੰਦੇ ਆ ਕਿਉਂਕਿ ਥੋੜਾ ਜਿਹਾ ਸ਼ੁਰੂਆਤ ਅਸੀਂ ਹੋਰ ਹਿਸਾਬ ਦੇ ਨਾਲ ਕਰੀਦੀ ਆ, ਬਾਕੀ ਦੋਸਤ ਜਿਹੜੇ ਨੇ ਪ੍ਰੋਗਰਾਮ ਕਰਦੇ ਆ ਉਹ ਸਿੱਧਾ ਹੀ ਆ ਕੇ ਕੰਮ ਸ਼ੁਰੂ ਕਰ ਲੈਂਦੇ ਆ ਜੀ। ਤੇ ਇਕਬਾਲ ਮਾਂਗੜ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ, ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਨਵਦੀਪ ਬਾਈ ਜੀ ਦਿੱਲੀ ਤੋਂ ਬੜੇ ਦਿਨਾਂ ਬਾਅਦ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਉਮੀਦ ਕਰਦੇ ਆ ਸਭ ਸਹੀ ਸਲਾਮਤ ਹੋਵੇਗਾ। ਗੁਰੀਮਾਨ ਜੀ ਲਿਖਦੇ ਇਕਬਾਲ ਮਾਂਗੜ ਜੀ, ਸੁਰਿੰਦਰ ਕੌਰ ਮਾਲ ਜੀ ਤੇ ਨਵਦੀਪ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਹੈ, ਤੇ ਲਿਖਦੇ ਨੇ ਕਿ ਪਾਕਿਸਤਾਨ ਦੇ ਵਿੱਚ ਬਾਬਾ ਈਤੀ ਜੀ ਨੇ ਵੀ ਬੜੀ ਸੇਵਾ ਕੀਤੀ ਹੈ, ਬੜਾ ਵੱਡਾ ਨਾਮ ਹੈ ਜੀ ਉਹਨਾਂ ਦਾ ਉੱਥੇ, ਤੇ ਅੱਜ ਉਹਨਾਂ ਦੇ ਨਾਮ ਉੱਤੇ ਉੱਥੇ ਦੀਆਂ ਐਂਬੂਲੈਂਸ ਚੱਲਦੀਆਂ ਨੇ ਜੀ। ਬਿਲਕੁਲ ਹਾਂ, ਸਮੇਂ ਸਮੇਂ ਦੇ ਉੱਤੇ ਉਹਨਾਂ ਦਾ ਜ਼ਿਕਰ ਵੀ ਕਰਦੇ ਰਹੇ ਹਾਂ। ਅੱਗੇ ਲਿਖਦੇ ਨੇ ਗੁਰੀਮਾਨ ਜੀ, ਭਗਤ ਪੂਰਨ ਸਿੰਘ ਜੀ ਨਹੀਂ ਕਿਸੇ ਨੇ ਬਣ ਜਾਣਾ, ਉਹ ਇੱਕ ਵੱਖਰੀ ਹੀ ਰੂਹ ਆਈ ਹੈਗੀ ਜੀ, ਤੇ ਦੁਨੀਆਂ ਉੱਤੇ ਜੋ ਲੋਕਾਂ ਦੇ ਆਪਣੇ ਹੱਥੀ ਸੇਵਾ ਕਰਦੇ ਸੀ ਤੇ ਸੇਵਾ ਕਰਦੇ ਹੀ ਚਲੇ ਗਏ, ਤੇ ਕੁਦਰਤ ਨੂੰ ਵੀ ਬਹੁਤ ਪਿਆਰ ਕਰਦੇ ਸੀ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ UAE ਤੋਂ ਲਿਖਦੇ ਆ, ਗੁਰੀ ਜੀ ਕਹਿੰਦੇ ਭਾਰਤਵੀਰ ਜੀ ਸ਼ਮੀ ਜੀ ਸਤਿ ਸ੍ਰੀ ਅਕਾਲ, ਪਰਮਿੰਦਰ ਬਰਨ ਜੀ ਫਗਵਾੜੇ ਤੋਂ ਸਤਿ ਸ੍ਰੀ ਅਕਾਲ, ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਲਿਖਦੇ ਆ ਜੀਆਂ ਨੂੰ ਜੀ। ਪਰਮਿੰਦਰ ਜੀ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ, ਗੁਰੀਮਾਨ ਜੀ ਕਹਿੰਦੇ ਸੁਰਜੀਤ ਭਾਰਤ ਜੀ ਨੂੰ ਸਤਿ ਸ੍ਰੀ ਅਕਾਲ, ਪਰਮਿੰਦਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜਿਆ ਸਤਿ ਸ੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਮਨਦੀਪ ਜੱਸੀ ਜੀ ਲਿਖਦੇ ਆ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਤੇ ਬਹਾਦਰ ਜੀ ਆਪਣੇ ਨਾਲ ਜੁੜ ਰਹੇ ਨੇ ਡੈਨਮਾਰਕ ਤੋਂ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਬਹਾਦਰ ਸਿੰਘ ਜੀ, ਜੀ ਨੂੰ ਜੀ ਸਵਾਗਤ ਹੈ ਜੀ ਬਾਈ ਜੀ।
3: ਬੜੀ ਮਿਹਰਬਾਨੀ ਬਾਈ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ
3: ਜੀ। ਮੈਂ ਤਾਂ ਚਰਚਾ ਰਹੀ ਸਾਰੇ ਹੀ ਲੈਣੇ ਮੈਂ ਕਿਹਾ
0: ਜੀ, ਜਰੂਰ ਜੀ ਦੇਣੇ ਚਾਹੀਦੇ ਵਿਚਾਰ।
3: ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਕਰ ਭਲਾ ਹੋ ਭਲਾ,
0: ਹਾਂਜੀ,
3: ਉਹ ਇੱਕ ਤਾਂ ਜਿਹੜਾ ਕਰਦੇ ਭਲਾ ਉਹ ਚੰਗੀ ਗੱਲ ਆ
0: ਜੀ।
3: ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਆ ਜਾਂ ਕਿਸੇ ਨੂੰ ਝੂਠ ਬੋਲਦੇ ਆ, ਉਹਨੂੰ ਠੱਗਦੇ ਆ, ਪਰ ਤੁਹਾਨੂੰ ਅੰਦਰੋਂ ਅੰਦਰ ਹੀ ਪਤਾ ਹੀ ਹੁੰਦਾ ਆਪਣੇ ਆਪ ਮੈਂ ਕਿਹੜੀ ਕਰਤੂਤ ਕੀਤੀ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ।
3: ਤੇ ਦੂਜਾ ਤੁਸੀਂ ਨਾ ਭਾਵਾਂ ਕਿਸੇ ਦਾ ਸਮਾਨ ਹੀ ਡਿੱਗਿਆ ਹੋਵੇ ਤੁਹਾਡੇ ਸਾਹਮਣੇ, ਤੁਸੀਂ ਉਹਨੂੰ ਚੱਕ ਕੇ ਵੀ ਫੜਾ ਦਿੱਤਾ ਨਾ, ਤੁਹਾਡੀ ਇੰਨੇ ਚ ਛਾਤੀ ਚੌੜੀ ਹੋ ਜਾਂਦੀ ਕਿ ਮੈਂ ਚੰਗਾ ਕੰਮ ਕੀਤਾ। ਇਹ ਨੀ ਤੁਸੀਂ ਕੋਈ ਜੇਬ ਦੇ ਦਿੱਤਾ, ਉਹਦਾ ਵੀ ਸਮਾਨ ਚੱਕ ਕੇ ਉਹਨੂੰ ਦਿੱਤਾ ਆ ਤੁਹਾਡੇ ਮੂਹਰੇ ਡਿੱਗਿਆ। ਜਿੱਦਾਂ ਹੁਣ ਮੈਂ ਮਾਰਕੀਟਾਂ ਚ ਘੁੰਮਦਾ ਸਿਕਿਉਰਟੀ ਦਾ ਕੰਮ ਕਰਦਾ ਹੈ ਨਾ
0: ਜੀ,
3: ਜੇ ਮੈਂ ਦੇਖਾਂ ਨਾ ਕੋਈ ਕੋਈ ਬਜ਼ੁਰਗ ਬੰਦਾ ਆ ਉਹ ਬੀਗਰ ਰੱਖਿਆ
0: ਜੀ,
3: ਡਾਲਾ ਕਹਿੰਦੇ ਆਪਾਂ ਨੂੰ ਪੰਜਾਬੀ ਚ, ਉਹ ਡਾਲਾ ਨੀ ਚੱਕ ਹੁੰਦਾ, ਮੈਂ ਚੱਕ ਕੇ ਰੇਡੀ ਦੱਸਦਾ ਹੁੰਦਾ, ਉਹ ਦੱਸਣਾ ਨੀ, ਪਰ ਮੈਂ ਦੱਸਦਾ ਨੀ ਹੁੰਦਾ ਕਿ ਮੈਂ ਸਿਕਿਉਰਟੀ ਵਾਲਾ, ਕਿਉਂਕਿ ਮੈਂ ਸਿਵਲ ਚ ਘੁੰਮਦਾ ਹੁੰਦਾ
0: ਜੀ,
3: ਦੱਸਦਾ ਨੀ ਮੈਂ ਕਿ ਮੈਂ ਸਿਕਿਉਰਟੀ ਵਾਲਾ, ਮੈਂ ਚੱਕ ਕੇ ਵਿੱਚ ਦੱਸਦਾ ਹੁੰਦਾ।
0: ਬਿਲਕੁਲ ਹੈ ਜੀ,
3: ਮੇਰੇ ਨਾਲ ਖੁਦ ਜ ਹੋਈ ਆ, ਆਪਣਾ ਹੀ ਰਿਸ਼ਤੇਦਾਰ ਸਕਾ ਬਿਲਕੁਲ ਲਾਗੇ ਹੋ, ਮੈਂ ਉਦੋਂ ਸੀਗਾ ਭਾਜੀ ਰਿਫਿਊਜੀ
0: ਜੀ,
3: ਪਹਿਲਾਂ ਤਾਂ ਮੈਨੂੰ 15 ਦਿਨਾਂ ਬਾਅਦ ਘਰੋਂ ਕੱਢਤਾ ਸੀ ਰਾਤ ਨੂੰ ਬਰਫ਼ ਪਈ ਦੇ ਵਿੱਚ
0: ਜੀ,
3: ਤੇ ਮੈਂ ਚਲ ਗਿਆ ਆਪਣੇ ਕੈਂਪ ਚ, ਜਦੋਂ ਕੈਂਪ ਤੁਹਾਨੂੰ ਪਤਾ ਰਿਫਿਊਜੀ ਕੈਂਪ ਹੀ ਹੁੰਦੇ ਉਦੋਂ,
0: ਹਾਂਜੀ,
3: ਤੇ ਉਹ ਫਿਰ ਉਸ ਤੋਂ ਬਾਅਦ ਇੱਕ ਵਾਰੀ ਨਾ ਮੈਂ ਜਿਹੜੇ 15 ਦਿਨ ਮੈਂ ਰਿਹਾ ਸੀ ਉਹਨਾਂ ਕੋਲ, ਉਹ ਘਰ ਉਸ ਬੰਦੇ ਦਾ ਨੀ, ਜਿਸ ਬੰਦੇ ਕੋਲ ਮੈਂ ਜਿਹੜਾ ਬੰਦੇ ਨੂੰ ਮੈਂ ਗੱਲ ਕਰਦਾ ਉਹਦਾ ਨੀ ਸੀ, ਉਹ ਗਾਹਾਂ ਕਿਸੇ ਹੋਰ ਦਾ, ਉਹਦੇ ਦੋਸਤ ਦਾ ਸੀਗਾ ਮੇਰੇ ਪਿੰਡ ਦਾ ਹੀ
0: ਜੀ।
3: ਅੱਛਾ, ਉਹ ਮੇਰਾ ਮੈਨੂੰ ਦੋਸਤ ਜਿਹੜੇ ਮੈਂ ਗੱਲ ਕਰਨ ਡਿਆ, ਉਹ ਮੈਨੂੰ ਕਹਿੰਦਾ ਵੀ ਉਹ ਜਿਹੜਾ ਘਰ ਆ ਉਹ 1,000 ਰੁਪਇਆ ਕਿਰਾਇਆ ਮੰਗਦਾ ਆ
0: ਜੀ,
3: ਮੈਂ ਦੇ ਤਾ, ਪਰ ਮੈਨੂੰ ਇੰਨਾ ਪਤਾ ਕਿ ਉਹਨੇ ਨਹੀਂ ਮੰਗਿਆ
0: ਜੀ,
3: ਫਿਰ ਮੈਂ ਕਿਸੇ ਤਰੀਕੇ ਨਾਲ ਉਸ ਬੰਦੇ ਕੋਲ ਗੱਲ ਪਹੁੰਚਾ ਦਿੱਤੀ ਕਿ ਮੈਂ 1000 ਰੁਪਇਆ ਦੇ ਦਿੱਤਾ ਵੀ ਜਿਹੜੇ ਮੈਂ 15 ਦਿਨ ਦੇ ਘਰ ਰਿਹਾ ਸੀਗਾ
1: ਜੀ,
3: ਉਹ ਕਹਿੰਦਾ ਮੰਗਿਆ ਹੀ ਨੀ। ਮੈਂ ਕਿਹਾ ਮੈਨੂੰ ਪਤਾ ਸੀਗਾ ਤੂੰ ਨਹੀਂ ਮੰਗਿਆ
1: ਜੀ
3: ਹੈ। ਫਿਰ ਇੱਕ ਉਹ ਹੀ ਬੰਦੇ ਨੇ ਫਿਰ ਥੋੜੇ ਸਾਲਾਂ ਬਾਅਦ ਮੈਂ ਪੱਕਾ ਹੋ ਗਿਆ ਤੇ ਮੈਂ ਇੱਕ ਘਰ ਲਿਆ ਮੁੱਲ ਦਾ ਤੇ ਉੱਥੇ ਨਾ ਮੈਨੂੰ ਉਹੀ ਬੰਦਾ ਕਹਿੰਦਾ ਮੈਂ ਤਾਂ ਸੁਧਾ ਸੁਧਾ ਦੱਸ ਦਿੰਦਾ ਮੇਰੇ ਤਾਏ ਦਾ ਮੁੰਡਾ ਸੀਗਾ। ਮੇਰੇ ਤਾਏ ਦਾ ਮੁੰਡਾ ਕਹਿੰਦਾ ਵੀ ਉਹਨਾਂ ਕਸਾ ਸੁਣ ਪਾਇਆ ਮੈਂ ਸੋਫਾ ਲੈਣਾ, ਕਹਿੰਦਾ ਯਾਰ ਇੱਕ ਬੰਦਾ ਵੇਚਦਾ ਮੇਰਾ ਦੋਸਤ ਆ ਤੇ ਉਹ ਲੈ ਲਾ
1: ਜੀ।
3: ਮੈਂ ਉਹ ਲੈ ਲਿਆ 2500 ਦਾ, ਉਹਨੇ ਦੇਤਾ ਮੈਨੂੰ ਨਾ। ਉਹ ਥੋੜੇ ਦਿਨ ਬਾਅਦ ਮੈਨੂੰ ਉਹੀ ਬੰਦਾ ਫੇਰ ਟੱਕਰ ਗਿਆ ਜਿਹਨੇ ਵੇਚਿਆ ਉਹਨੂੰ ਮੇਰੇ ਤਾਏ ਮੁੰਡੇ ਨੂੰ
1: ਜੀ।
3: ਮੈਂ ਕਿਹਾ ਵੀ 1300 ਮੈਂ ਲਿਆ, ਮੈਂ ਕਿਹਾ ਬਹੁਤ ਵਧੀਆ ਸੋਫਾ, ਕਹਿੰਦਾ ਦੇਖਿਆ ਕਿੰਨਾ ਸੋਹਣਾ ਸੋਫਾ 1000 ਦਾ
1: ਜੀ।
3: ਮੈਂ ਕਿਹਾ ਕੀ 1000 ਦਾ? ਕਹਿੰਦਾ ਆਹੋ। ਮੈਂ ਚੁੱਪ ਕਰ ਗਿਆ ਫਿਰ ਨਾ। ਮੈਂ ਦਿੱਤਾ 2500 ਉਹਨੂੰ ਆਪਣੇ ਤਾਏ ਮੁੰਡੇ ਨੂੰ
1: ਜੀ।
3: ਕਾਰਡ ਕੂਡ ਮਾਰਿਆ ਇੱਥੇ ਆ ਕੇ ਕਹਿੰਦਾ ਬੈਂਕ ਵਾਲੇ ਮੈਨੂੰ ਏਦਾਂ ਕਹਿੰਦੇ ਆ, ਕਹਿੰਦਾ 10000 ਰੁਪਏ ਚਾਹੀਦਾ। ਮੈਂ ਉਦੋਂ ਕੱਚਾ ਸੀ ਰਿਫਿਊਜੀ, ਤਾਂ ਵੀ ਉਹਨੂੰ ਮੈਂ 10000 ਦਿੱਤਾ ਸੀ ਕਿਉਂਕਿ ਮੈਂ ਅਸੀਂ ਬਲੈਕ ਬਲੂ ਚ ਕੰਮ ਕਰਦੇ ਹੁੰਦੇ ਦੁਕਾਨ ਸਿੱਧੀ ਗੱਲ ਤੁਹਾਨੂੰ ਪਤਾ ਦੇਸੀ ਪਰ ਮੈਂ ਉਦੋਂ 10 ਮੈਂ ਸੋਚਦਾ ਹੁੰਦਾ ਕਿ ਯਾਰ ਉਹ ਕਿੱਦਾਂ ਨੀਂਦ ਆਉਂਦੀ ਹੈ ਇਸ ਜਿਹੇ ਬੰਦਿਆਂ ਨੂੰ।
1: ਬਿਲਕੁਲ
3: ਉਸ ਇਸ ਚੱਕਰ ਚ ਮੇਰੀ ਉਹਨਾਂ ਵਿਗੜ ਗਈ। ਇੰਨੇ ਕੁ ਪੇਪਰ ਲੈ ਕੇ ਆਇਆ ਨਾ ਬਣਾ ਕੇ ਉੱਥੋਂ ਇੰਡੀਆ ਤੋਂ, ਵਕੀਲਾਂ ਦੇ ਕੋਰਟ ਚੋਂ, ਇਹ ਬੰਦੇ ਨੂੰ ਪੱਕਾ ਕੀਤਾ ਰਿਫਿਊਜੀ ਕੇਸ ਚ, ਇਹ ਸਭ ਕੁਛ ਝੂਠ ਬੋਲ ਕੇ ਪੱਕਾ ਹੋਇਆ
1: ਜੀ।
3: ਉਹ ਮੇਰਾ ਤਾਂ ਜਹਾਜ਼ ਤਿਆਰ ਕਰਤਾ ਸੀ ਉਹਨਾਂ ਨੇ
1: ਜੀ,
3: ਉਹਨਾਂ ਨੇ ਮੈਨੂੰ ਫੇਰ ਸੱਦ ਲਿਆ ਉੱਥੇ ਜਿੱਥੋਂ ਸ਼ੁਰੂ ਹੋਇਆ ਕੰਮ
1: ਜੀ।
3: ਤੇ ਉਹ ਕੁਦਰਤੀ ਮੇਰੇ ਮੂੰਹੋਂ ਇਹ ਨਿਕਲ ਗਿਆ ਕਿ ਮੈਂ ਕਿਹਾ ਵੀ ਉਹ ਮੇਰੇ ਜਿਹਨੇ ਤੁਹਾਨੂੰ ਪੇਪਰ ਭੇਜੇ ਨਾ, ਤੁਹਾਨੂੰ ਤਾਂ ਮੈਂ ਕਿਹਾ ਪਤਾ ਹੀ ਹੋਣਾ, ਮੈਨੂੰ ਤਾਂ ਨਹੀਂ ਪਤਾ ਕਿਹਨੇ ਭੇਜੇ, ਮੈਂ ਕਿਹਾ ਤੁਹਾਨੂੰ ਤਾਂ ਪਤਾ ਹੀ ਹੋਣਾ ਨਾ
1: ਜੀ।
3: ਮੈਂ ਕਿਹਾ ਉਹ ਮੇਰੇ ਤਾਏ ਦਾ ਮੁੰਡਾ ਆ, ਮੈਂ ਕਿਹਾ ਜੇ ਮੇਰਾ ਪਿੰਡ ਤੇ ਉਹਦਾ ਪਿੰਡ ਮਿਲਾ ਕੇ ਦੇਖ ਲਓ ਪੇਪਰਾਂ ਚ, ਤੇ ਮੇਰੇ ਤਾਏ ਦਾ ਮੁੰਡਾ। ਮੈਂ ਕਿਹਾ ਉਹ, ਮੈਂ ਕਿਹਾ ਸਾਡਾ ਉੱਥੇ ਆਪਣੀ ਲੜਾਈ ਆ ਸਾਡੀ ਘਰੇਲੂ
1: ਜੀ,
3: ਉਹ ਇਹਨਾਂ ਨੂੰ ਲੋਕਾਂ ਨੂੰ ਪਤਾ ਵੀ ਸਾਡਾ ਇਹ ਕੰਮ ਚੱਲਦਾ ਘਰੇਲੂ ਲੜਾਈ ਦੇ ਵਿੱਚ, ਅਸੀਂ ਇੱਕ ਦੂਜਾ ਨੁਕਸਾਨ ਕਰਦੇ
1: ਪਾਕਿਸਤਾਨ
3: ਹੋਇਆ, ਇੰਡੀਆ ਹੋਇਆ, ਪਾਕਿਸਤਾਨ ਹੋਇਆ। ਉਹਨੇ ਚੱਕ ਕੇ ਪੇਪਰ ਮਾਰੇ ਕੂੜੇ ਚ, ਕਹਿੰਦਾ ਸਾਨੂੰ ਕਦੇ ਆਪਣੇ ਮਤਲਬ ਪਾਇਆ। ਮੈਂ ਕਿਹਾ ਮੈਂ ਹੱਥ ਪਾਇਆ ਤਾਂ ਪਾਇਆ ਤਾਂ ਉਹਨੇ ਆ, ਤੁਹਾਨੂੰ ਪੇਪਰ ਭੇਜੇ ਮੇਰੇ
1: ਜੀ
3: ਗੱਲ ਕਰਨ ਨੂੰ। ਮਤਲਬ ਕਿ ਮੈਂ ਇਹ ਸੋਚਦਾ ਨਾ ਵੀ ਬੰਦੇ ਨੂੰ ਨੀਂਦ ਕਿੱਦਾਂ ਆਉਂਦੀ ਹੈ ਉਸ ਬੰਦੇ ਨੂੰ ਜਿਹੜਾ ਦਲੀਆਂ ਕੰਮ ਕਰਦਾ ਆ। ਉਹ ਹੁਣ ਪਿਛਲੇ ਸਾਲ ਮੇਰੇ ਘਰ ਚੋਰੀ ਹੋਈ ਆ ਬਹੁਤ ਜ਼ਿਆਦਾ ਵੱਡੀ
1: ਹਨਾ,
3: ਤੇ ਉਹ ਮੈਂ ਹੁਣ ਸੋਚਦਾ ਨਾ, ਮੈਂ ਕਿਹਾ ਚਲੋ ਜੇ ਤਾਂ ਮੇਰੀ ਕਿਸਮਤ ਹੈ ਨੀ ਸੀ, ਉਹ ਫਿਰ ਹੈ ਨੀ ਸੀ, ਚੋਰੀ ਹੋ ਗਿਆ, ਭਾਵਾਂ ਦੁੱਖ ਦਾ ਜ਼ਰੂਰ ਦਿਲ ਬਹੁਤ ਜ਼ਿਆਦਾ।
1: ਬਿਲਕੁਲ
3: ਤੇ ਪਰ ਚੰਗਾ ਭਲਾ ਸਮਾਨ ਲੈ ਗਿਆ ਸਾਰਾ ਹੀ, ਸਮਾਨ ਸਾਰਾ ਪੈਸੇ ਪੂਏ ਕੈਸ਼ ਸਾਰਾ ਲੈ ਗਿਆ
1: ਜੀ ਜੀ ਜੀ।
3: ਤੇ ਉਹ ਜੇ ਮੈਂ ਕਿਹਾ ਇਹੋ ਜਿਹੇ ਬੰਦੇ ਹੋਈ ਨੀ ਚੋਰੀ, ਜਿਹੜਾ ਬੰਦਾ ਸਾਨੂੰ ਮੇਰੇ 1000 ਰੁਪਏ ਲੁੱਟਣ ਡਿਆ ਜਾਂ 1500 ਲੁੱਟਣ ਡਿਆ, ਮੈਂ ਕਿਹਾ ਇਹੋ ਜਿਹੇ ਨੇ ਤਾਂ ਫਿਰ।
1: ਬਿਲਕੁਲ ਬਿਲਕੁਲ
3: ਤੇ ਅੱਜ ਤੱਕ ਹੁਣ ਉਹ ਮਾਫੀਆਂ ਮੰਗਦਾ ਜਦੋਂ ਵੀ ਕਿਤੇ ਨਾ ਉਹ ਗੱਲ ਕਰਦਾ, ਉਹ ਯਾਰ ਮੇਰੇ ਤੋਂ ਪਹਿਲਾਂ ਹੋ ਗਈਆਂ ਗਲਤੀਆਂ, ਉਹ ਉਮਰ ਏਦਾਂ ਦੀ ਸੀ ਫਲਾਨਾ। ਮੈਂ ਕਿਹਾ ਮੇਰੀ ਤਾਂ ਤਿੰਨੋਂ ਵੀ ਛੋਟੀ ਸੀ ਨਾ
1: ਜੀ,
3: ਮੈਂ ਜੇ ਕਰਨਾ ਹੁੰਦਾ ਮੈਨੂੰ ਹੁਣ ਭਾਸ਼ਾ ਆਉਂਦੀ ਆ ਉਹਨੂੰ ਨਹੀਂ ਆਉਂਦੀ ਡੈਨਿਸ਼
1: ਜੀ,
3: ਮੈਂ ਚਾਹਵਾਂ ਜਿੰਨਾ ਮਰਜ਼ੀ ਨੁਕਸਾਨ ਕਰ ਦਵਾਂ ਹੁਣ ਉਹਨਾਂ ਦਾ,
1: ਮੈਨੂੰ
3: ਇੰਨੀ ਕੁ ਡੈਨਿਸ਼ ਆਉਂਦੀ, ਪਰ ਮੈਂ
1: ਨਹੀਂ ਮੰਨ ਨੀ ਬਿਲਕੁਲ ਜੀ, ਤੇ ਫਿਰ ਆਪਣੇ ਫਰਕ ਨੀ ਰਹਿੰਦਾ ਜੀ। ਬਿਲਕੁਲ ਜੀ ਬਿਲਕੁਲ
3: ਬਾਜੀ, ਇਹ ਉੱਥੇ ਹੀ ਗੱਲ ਆ ਗਈ ਕਿ ਜਿੱਦਾਂ ਨਾ ਮੈਂ ਤਕਰੀਬਨ ਕਹਿੰਦਾ ਹੁਣ ਕੰਮ ਕਰਦਾ ਸਿਕਿਉਰਿਟੀ ਦਾ
1: ਜੀ,
3: 2006 ਮੁੰਡੇ ਕੰਮ ਕਰਦੇ ਛੋਟੀ ਉਮਰ ਦੇ, ਇੰਨਾ ਲੰਬਾ ਨੀ ਸੋਚਦੇ, ਉਹ ਕੋਈ ਜੇਲ ਚ ਪਾ ਲਈ ਕੋਈ ਚੀਜ਼ ਜਾਂ ਚੱਕ ਕੇ ਉੱਥੋਂ ਉੱਥੇ ਖਾ ਲਈ, ਜਿਹੜੇ ਛੋਟੇ ਛੋਟੇ ਡੱਬੇ ਨੀ ਆਉਂਦੇ ਆਪਾਂ ਦੁਪਹਿਰ ਨੂੰ ਖਾਣੇ ਖਾਣਾ, ਦੁਪਹਿਰ ਦੇ ਕਰਕੇ ਉਹ ਚੱਕ ਕੇ ਖਾ ਲੈਣਾ, ਕਰਾ ਕਰਕੇ ਪਤਾ ਲੱਗਣਾ, ਪਤਾ ਲੱਗਣਾ ਹੀ ਲੱਗਣਾ।
1: ਬਿਲਕੁਲ
3: ਚੀਜ਼ ਸਾਡੇ ਕੋਲ ਕਾਰਡ ਹੁੰਦਾ ਹੈ ਚਿਪ ਹੁੰਦੀ ਅੰਦਰ ਬਾਹਰ ਜਾਣ ਲਈ, ਉਹ ਤੁਸੀਂ ਜਿੱਦਾਂ ਮਰਜ਼ੀ ਹੁਸ਼ਿਆਰੀ ਮਾਰ ਲਓ ਪਤਾ ਲੱਗਣਾ ਹੀ ਲੱਗਣਾ।
1: ਹੁਣ ਦੇਖੋ ਤੁਹਾਡਾ ਚਲੋ ਇਹ ਪ੍ਰੋਫੈਸ਼ਨ ਹੈ, ਇੱਥੇ ਸਾਡੇ ਫਿਨਲੈਂਡ ਦੇ ਵਿੱਚ ਵੀ ਜਿਹੜੇ ਆਪਣੇ ਕਹਿ ਲੋ ਕਿ ਉਹ ਰਮੇਨੀਅਨ ਲੋਕ ਨੀ ਗਏ ਜੀ, ਉਹਨਾਂ ਦੇ ਉਹ ਤਾਂ ਗੇਟ ਦੇ ਅੰਦਰ ਵੜਦੇ ਆ, ਕਿਤੇ ਵੀ ਨਾਲ ਦੀ ਨਾਲ ਸਿਕਿਉਰਿਟੀ ਨਾਲ ਤੁਰ ਪੈਂਦੀ ਆ ਜੀ, ਵਿਸ਼ਵਾਸ ਹੀ ਉਹਨਾਂ ਨੇ ਤੋੜਿਆ ਹੋਇਆ। ਚਾਹੇ ਚੰਗੇ ਵੀ ਹੈਗੇ ਆ, ਬਹੁਤ ਆਪਣੇ ਕੰਮ ਕਾਰ ਵੀ ਕਰਦੇ ਆ ਕਈ, ਪਰ ਉਹ ਵਿਸ਼ਵਾਸ ਟੁੱਟ ਗਿਆ ਨਾ ਉਹ ਕੌਮ ਦੇ ਉੱਤੋਂ। ਬਿਲਕੁਲ ਹੈ ਜੀ,
3: ਰਮਾਨੀਆ ਵਾਲੇ ਦਾ ਮੈਂ ਤੁਹਾਨੂੰ ਦਿੰਦਾ ਮਿਸਾਲ ਇੱਕ
1: ਜੀ,
3: ਰਮਾਨੀਆ ਵਾਲੇ ਇੱਥੇ ਪਤਾ ਕੀ ਕਹਿੰਦੇ ਡੈਨਮਾਰਕ ਚ,
1: ਸਵੀਡਨ ਨੂੰ ਚਲ ਜਾਣਾ, ਸਵੀਡਨ ਚ ਕੀਤਾ ਡੈਨਮਾਰਕ, ਹਾਂਜੀ ਬਿਲਕੁਲ
3: ਇੱਥੇ ਜਦੋਂ ਮੈਂ ਪਹਿਲਾਂ ਕੰਮ ਕਰਦਾ ਹੁੰਦਾ ਜੀ, ਮੈਂ ਬਹੁਤ ਦੁਕਾਨਾਂ ਚ ਘੁੰਮਦਾ ਹੁੰਦਾ, ਅਲੱਗ ਅਲੱਗ ਦੁਕਾਨਾਂ ਚ, ਪਹਿਲਾਂ ਫੈਕਟਰੀ ਚ ਵੀ ਕੀਤਾ, ਹੁਣ ਦੁਕਾਨ, ਮੈਨੂੰ ਨਾ ਹਮੇਸ਼ਾ ਲੋਕਾਂ ਨੇ ਕਹਿਣਾ ਕਹਿੰਦਾ ਯਾਰ ਪੋਹ ਲੈਣ ਵਾਲੇ ਨਾ ਬਹੁਤ ਚੋਰੀ ਕਰਦੇ। ਮੈਂ ਸੱਚੀ ਕਹਿੰਦਾ ਮੈਂ ਅੱਜ ਤੱਕ ਪੋਹ ਲੈਣ ਵਾਲੇ ਸ਼ਾਇਦ ਦੋ ਕੇ ਫੜੇ ਹੋਣਗੇ
1: ਜੀ,
3: ਕਿਉਂਕਿ ਮੈਂ ਸਿਵਲ ਚ ਘੁੰਮਦਾ ਹੁੰਦਾ ਦੋ ਕੇ, ਤੇ ਰੋਮਾਨੀਆ ਵਾਲੇ ਨਾ ਬਹੁਤ ਜ਼ਿਆਦਾ, ਉਹ
1: ਪੂਰੇ ਘੱਗਰਿਆਂ ਦੇ ਵਿੱਚ, ਕਈ ਕੁਝ ਉਹਨਾਂ ਦਾ ਦੁਕਾਨ ਚ ਸਮਾਨ ਨਹੀਂ ਹੁੰਦਾ ਜਿਹੜਾ ਘੱਗਰਿਆਂ ਚ ਪਾਈ ਫਿਰਦੇ ਆ।
3: ਬਿਲਕੁਲ ਬਿਲਕੁਲ, ਉਹ ਕਈ ਕਹਿੰਦੇ ਨੂੰ ਪਤਾ ਲੱਗ ਜਾਂਦਾ ਮੇਰਾ ਸਿਕਿਉਰਟੀ ਆ, ਤੇ ਉਹ ਨਿਕਲ ਜਾਂਦੇ, ਕਿਉਂਕਿ ਜਿੰਨੇ ਵੀ ਜ਼ਿਆਦਾਤਰ ਚੋਰੀ ਜਿਹੜੇ ਕਰਦੇ ਉਹ ਕਰਦੇ ਜਿਹੜੇ ਨਾ, ਕਿਉਂਕਿ ਉਦਾਂ ਇੰਟੈਲੀਜੈਂਟ ਬਹੁਤ ਆ,
1: ਬਹੁਤ ਆ ਇਹ ਬਾਈ ਜੀ। ਮਤਲਬ ਕਿ ਗੀਤ ਸੰਗੀਤ ਦੇ ਵਿੱਚ ਬਹੁਤ ਮਾਰਨੇ ਆ ਇਹ, ਅਸਲ ਦੇ ਵਿੱਚ ਨਾ ਆਪਣੇ ਮਾਫੀ ਚਾਹੁੰਦਾ ਮੈਂ ਜਿਹੜੀ ਗੱਲ ਕਰਨ ਲੱਗਿਆ, ਇਹ ਇੰਡੀਆ ਦੇ ਵਿੱਚ ਆਪਣੇ ਗੱਡੀਆਂ ਵਾਲੇ ਨੀ ਜਿਹੜੇ ਆ ਜੀ, ਉਹਨਾਂ ਦੇ ਭਾਈਚਾਰੇ ਦੇ ਵਿੱਚੋਂ ਹੀ ਨੇ ਇਹ, ਇੱਧਰ ਮੂਵ ਹੋ ਗਏ, ਇਹ ਘੋੜਿਆਂ ਵਾਲੇ ਹੁੰਦੇ ਸੀ ਜੀ। ਹਾਂਜੀ
3: ਇੱਧਰ
1: ਨੂੰ ਆ ਗਏ ਜੀ, ਯੂਰਪ ਇੱਧਰ ਉਧਰ ਨੂੰ ਚਲੇ ਗਏ ਜੀ, ਉਹ ਬਿਲਕੁਲ ਹੈ ਜੀ,
3: ਬਿਲਕੁਲ ਬਿਲਕੁਲ ਬਿਲਕੁਲ। ਉਹ ਤਾਂ ਨਾ ਜਦੋਂ ਗਰਮੀਆਂ ਸ਼ੁਰੂ ਹੋ ਜਾਂਦੀਆਂ ਇੱਥੇ ਜਨਮਾਂ ਚ ਵੀ ਇਦਾਂ ਹੀ ਆ, ਐਵੇਂ ਕਿਤੇ ਖੜੇ ਹੋ ਜਾਣਾ ਗੱਡੀ ਲਾ ਕੇ, ਮੇਰਾ ਤੇਲ ਮੁੱਕ ਗਿਆ ਮਾੜਾ ਜਿਹਾ ਨਾ ਤੇਲ, ਜਾਂ ਇਹਨਾਂ ਗਰਮੀਆਂ ਨੂੰ ਇੱਥੇ ਆ ਕੇ ਚੋਰੀਆਂ ਬਹੁਤ ਕਰਦੇ ਆ, ਜਾਂ ਫਿਰ ਬੋਤਲ ਵੇਚਦੇ ਚੱਕ ਚੱਕ ਦਿੰਦੇ,
1: ਕਿਉਂਕਿ ਬੱਚੇ ਜਿਹੜੇ ਆ ਉਹ ਪੜ੍ਹਦੇ ਨੀ ਗੇ, ਬਹੁਤ ਘੱਟ ਪਰਿਵਾਰ ਨੇ ਜਿਹੜੇ ਬੱਚੇ ਅੱਗੇ ਪੜ੍ਹਦੇ ਆ, ਉਹ ਸਫਲ ਵੀ ਹੁੰਦੇ ਆ, ਜੋਬਾਂ ਵੀ ਮਿਲਦੀਆਂ ਨੇ, ਪਰ ਜ਼ਿਆਦਾਤਰ ਜਿਹੜੇ 99% ਕਹਿ ਸਕਦੇ ਆ ਕਿ ਉਹ ਬਚਪਨ ਦੇ ਵਿੱਚ ਹੀ ਇੱਦਾਂ ਦੇ ਛੋਟੇ, ਮਤਲਬ ਕਿ ਟੀਨੇਜ਼ਰ ਦੇ ਵਿੱਚ ਹੀ ਉਹ ਚਾਹੇ ਨਸ਼ਾ ਹੈਗਾ ਜਾਂ ਚੋਰੀਆਂ ਚਕਾਰੀਆਂ ਦਾ ਕੰਮ ਸ਼ੁਰੂ ਕਰ ਦਿੰਦੇ ਆ, ਉਹ ਫਿਰ ਬਦਨਾਮੀ ਹੋ ਜਾਂਦੀ ਆ ਜੀ, ਛੋਟੇ ਹੁੰਦੇ ਜੇਲਾਂ ਦੇ ਵਿੱਚ ਵੀ ਰਹਿੰਦੇ ਆ।
3: ਬਿਲਕੁਲ ਬਿਲਕੁਲ, ਇਹ ਪਰ ਨਾ ਸਾਡੇ ਇੱਥੇ ਪਤਾ, ਮੈਨੂੰ ਕਈਆਂ ਨੇ ਕਿਹਾ ਉਹਦਾ ਗੋਰਿਆਂ ਨੇ, ਕਹਿੰਦੇ ਇਹਨਾਂ ਦੇ DNA ਦੇ ਵਿੱਚ ਆ ਚੋਰੀ,
1: DNA
3: ਜਾਓ, ਮੈਨੂੰ ਹਾਸਾ ਵੀ ਆਉਂਦਾ ਸੁਣ ਕੇ, ਹਾਸਾ ਵੀ ਆਉਂਦਾ ਪਰ ਸੱਚ ਆ ਕਹਿੰਦੇ
1: ਜੀ।
3: ਇੱਕ ਵਾਰੀ ਨਾ ਮੈਂ ਕੰਮ ਕਰਦਾ ਸੀ ਐਪਲ ਵਾਲਿਆਂ ਦੀ ਕੰਪਨੀ ਸੀ, ਮਤਲਬ ਕੰਪਨੀ ਨੀ, ਮਤਲਬ ਉਹ ਜਿੱਦਾਂ ਨਾ ਉੱਥੇ ਸਰਵੇ ਨੀ ਹੁੰਦਾ, ਸੈਬੇਕ ਨੂੰ ਕਿਹਾ ਜਾਂਦਾ, ਜਿਹੜੇ ਡੱਬੇ ਰੱਖੇ ਹੁੰਦੇ ਜਿੱਥੇ ਸਾਰਾ ਗਾਹ, ਉਹ ਬਹੁਤ ਵੱਡੀ ਜਗ੍ਹਾ ਸੀ, ਪਰ ਸੀਗੀ ਉਹ ਅਮੈਰੀਕਾ ਦੇ ਥੱਲੇ ਨਾ, ਅਮੈਰੀਕਾ ਦੀ ਸੀਗੀ ਉਹ
1: ਜੀ,
3: ਤੇ ਉੱਥੇ ਨਾ ਸਵੇਰ ਨੂੰ ਅਸੀਂ 6 ਵਜੇ ਜਾਣਾ ਤੇ ਰਾਤ ਨੂੰ 7 ਵਜੇ ਆਉਣਾ ਨਾ
1: ਜੀ,
3: ਤੇ 13 ਘੰਟੇ ਡਿਊਟੀ। ਅੱਛਾ, 6 ਵਜੇ ਸਵੇਰੇ ਆਉਣੇ ਹੋਏ ਸ਼ੁਰੂ ਹੋ ਜਾਂਦੇ ਸੀਗੇ ਸਾਰੇ ਹੀ ਮਿਸਤਰੀ, ਜਿੱਦਾਂ ਮਿਸਤਰੀ ਕਹਿ ਲਓ ਅਸੀਂ ਇੱਥੇ ਹੁਣ ਬੈਗਾ ਕਹਿੰਦੇ ਹਾਂ, ਜਿੱਦਾਂ ਨਾ ਜਿਹੜੇ ਹਾਥੀ ਕੰਮ ਕਰ ਜਿਵੇਂ ਮਸ਼ੀਨਾਂ ਫਿੱਟ ਕਰਨੀਆਂ, ਉਹਨਾਂ ਨੂੰ ਲਾਉਣਾ ਮਸ਼ੀਨਾਂ ਨੂੰ,
1: ਹਾਂਜੀ,
3: ਤੇ ਉਹ ਸਵੇਰੇ ਆਉਣੇ ਸਾਰੇ ਸਾਰੇ ਰੋਮਾਨੀ ਹਰਮੋਨੀਆ ਦੇ, ਪਰ ਮੈਂ ਉਹੀ ਜਿੱਦਾਂ ਕਹਿ ਕਹਿੰਦਾ ਇਹ ਇੰਟੈਲੀਜੈਂਟ ਬਹੁਤ ਆ, ਇਹ ਤੇ ਪੋਲੈਂਡ ਵਾਲੇ
1: ਬਿਲਕੁਲ,
3: ਇਹ ਦਿਮਾਗ ਬਹੁਤ ਹੈ ਇਹਨਾਂ ਦਾ
1: ਜੀ,
3: ਪਰ ਇਹਨਾਂ ਦੇ DNA ਜਿਹੜੀ ਚੋਰੀ ਦਾ ਕੰਮ ਨਾ, ਉੱਥੋਂ ਇੱਕ ਵਾਰੀ ਸਾਡੇ ਸਕਿਉਰਟੀ ਵਾਲੇ ਬੂਟ ਹੀ ਚੱਕ ਕੇ ਲਿਆ ਗਏ ਸਾਰੇ, ਉਹ ਨਵੇਂ ਬੂਟ ਆਏ ਸਕਿਉਰਟੀ ਵਾਲਿਆਂ ਲਈ, ਉਹ ਦੋ ਦਿਨ ਗਾਇਬ ਹੋ ਗਏ ਸਾਰੇ, ਸਾਰੇ ਫੋਨ ਚੱਕਣੇ ਕਹਿੰਦੇ ਉੱਥੇ, ਉਹਨਾਂ ਦੇ ਹੁੰਦੇ ਨਾ ਉਹ ਕੰਟੇਨਰ ਦੇ ਜਿੱਥੇ ਕੱਪੜੇ ਕੁਪੜੇ ਬਦਲਦੇ ਆ ਕੇ ਚਾਹ ਪਾਣੀ ਪੀਂਦੇ ਆ, ਉਹ ਉੱਥੇ ਹੀ ਪਏ ਸੀ, ਉਹ ਚੱਕ ਕੇ ਮੁੜ ਕੇ ਲੱਭੇ ਹੀ ਨੀ
1: ਜੀ।
3: ਮੇਰੀ ਤਾਂ ਲੜਾਈ ਵੀ ਹੋਈ ਆ 2-4 ਵਾਰੀ, ਚੰਗੀ ਭਲੀ ਤੱਕੀ ਹੁੰਦੀ ਆ, ਕੀ ਕਰੀਏ ਹੁਣ ਸਿਵਲ ਵਰਦੀ ਦੇ ਵਿੱਚ ਜਦੋਂ ਤੁਸੀਂ ਇੱਕਦਮ ਬੰਦੇ ਨੂੰ ਰੋਕਣਾ, ਜਾਂ ਤਾਂ 2 ਗੱਲਾਂ ਹੁੰਦੀਆਂ, ਜੇ ਤਾਂ ਉਹ ਨਸ਼ੇ ਵਿੱਚ ਤਾਂ ਉਹਨੂੰ ਤਾਕਤ ਮਿਲ ਜਾਣੀ ਹੈ, ਜਾਂ ਉਹਨੇ ਉਹਦਾ ਵੀਕ ਹੋ ਜਾਣਾ ਜਦੋਂ ਨਹੀਂ ਰੱਖਣਾ ਹੈ, ਸਕਿਉਰਟੀ ਵਾਲਾ ਬੰਦੇ ਨੂੰ ਰੋਕ ਹੋ ਗਿਆ, ਜਾਂ ਤਾਂ ਉਹਨੇ ਤਾਕਤ ਫੜ ਲੈਣੀ ਹੈ ਜਾਂ ਤਾਕਤ ਛੱਡ ਦੇਣੀ, 2 ਗੱਲਾਂ ਹੁੰਦੀਆਂ ਜਦੋਂ ਅਸੀਂ ਉਹਨੂੰ ਰੋਕਦੇ ਹਾਂ ਸਕਿਉਰਟੀ ਵਾਲੇ ਨੂੰ, ਸਕਿਉਰਟੀ ਵਾਲੇ। ਹੁਣ ਇਸ ਚੱਕਰ ਚ ਮੇਰੀ ਕਾਫੀ ਵਾਰੀ ਲੜਾਈ ਹੋਈ ਆ, ਬੜੀ ਤਕੜੀ ਹੋਈ ਆ, ਸਾਡੀ ਇੱਕ ਮੁਸ਼ਕਿਲ ਇਹ ਪੈ ਜਾਂਦੀ ਜਦੋਂ ਮੈਂ ਕਿਸੇ ਨੂੰ ਰੋਕਦਾ ਨਾ, ਤੇ ਉਹ ਕਈ ਵਾਰੀ ਉਹ ਵੀ ਫੋਰਨਰ ਤੇ ਮੈਂ ਵੀ ਫੋਰਨਰ
1: ਜੀ,
3: ਕਈ ਵਾਰੀ ਗੋਰੇ ਕੋਲ ਨਹੀਂ ਕਹਿੰਦਾ, ਕਹਿੰਦਾ ਕੋਈ ਗੱਲ ਨੀ ਸਾਡੇ ਦੋ ਬੇਕੂ ਲੜ ਰਹੇ ਆਪਣੇ, ਦੋਨੇ ਫੋਰਨਰ ਆ, ਹੁਣ ਉਹਨਾਂ ਨੂੰ ਕੋਈ ਪਤਾ ਸਿੰਗਲ ਬਾਬੀ ਮੈਂ ਸਕਿਉਰਟੀ ਕਰਦਾ
1: ਜੀ,
3: ਇਹ ਗੱਲ ਆ। ਅੱਛਾ, ਤੁਸੀਂ ਗੱਲ ਕਰ ਉਹ ਸਮਾਨ ਜਿੱਦਾਂ ਵਿੱਚ ਕਰਕੇ ਗਏ ਨਾ ਵੀ ਸਮਾਨ ਸੁੱਟਣ ਤੋਂ, ਉਹ ਨਾ ਅਸੀਂ ਨਾ ਸਾਡੇ ਮੇਰੇ ਮੰਮੀ ਡੈਡੀ ਕਾਫੀ ਉਮਰ ਦੇ ਹੋ ਗਏ, ਉਹ ਅਸੀਂ ਪਲਾਨ ਕਰਦੇ ਵੀ ਕਿਸੇ ਤਰੀਕੇ ਨਾਲ ਜਾਂ ਡੈਨਮਾਰਕ ਜਾਂ ਮੇਰੇ ਦੂਜੇ ਭਰਾਵਾਂ ਕੋਲ ਸਪੇਨ ਦਾ ਕੁਛ ਕਰੀਏ, ਉਹਨਾਂ ਨੇ ਨਾ ਪਹਿਲਾਂ ਆ ਕੇ ਗਏ ਯਾਰ, 2 ਮਹੀਨੇ ਹੋਇਆ ਆ ਕੇ ਗਏ ਆ, ਉਦੋਂ ਆਪਾਂ ਮੂਡ ਸੀਗਾ ਵੀ ਇੱਦਾਂ ਰੱਖ ਲੈਣੇ ਆ, ਬਾਅਦ ਦੇਖੀ ਜੋ ਕੀ ਹੁੰਦਾ, ਤੇ ਉਹ ਫਿਰ ਚਲੇ ਗਏ, ਕੋਈ ਚੱਕਰ ਸੀ ਕੋਈ ਚੱਲ ਗਏ, ਤੇ ਉਹਨਾਂ ਕੋਈ ਇੱਕੋ ਗੱਲ ਹੁੰਦੀ ਆ, ਹਾਏ ਆ ਪੇਟੀਆਂ ਦਾ ਕੀ ਕਰਨਾ, ਆ ਘਰ ਦਾ ਕੀ ਕਰਨਾ, ਉਹ ਮੈਂ ਕਿਹਾ ਗੱਲ ਸੁਣੋ ਮੇਰੀ, ਤੁਸੀਂ ਜੋ ਕਰਨਾ ਸੀ ਕਰ ਦਿੱਤਾ ਆ
1: ਜੀ,
3: ਉਹ ਪੇਟੀਆਂ ਦੀ ਜ਼ਿੰਮੇਵਾਰੀ ਮਕਾਨ ਦੀ ਜ਼ਿੰਮੇਵਾਰੀ ਉਹ ਸਾਡੀ ਆ, ਅਸੀਂ ਆਪੇ ਮੱਥਾ ਮਾਰਾਂਗੇ, ਤੁਸੀਂ ਉਹਨੂੰ ਜੱਫੀਆਂ ਪਾਉਣੀ ਬੰਦ ਕਰ ਦੋ ਹੁਣ
1: ਜੀ,
3: ਪੇਟੀਆਂ ਕੀ ਕਰਾਂਗੇ, ਟਰੰਕਾਂ ਦਾ ਕੀ ਕਰਾਂਗੇ, ਪਿੱਛੇ ਜਿੰਦੇ ਲੱਗ ਜਾਣੇ, ਮੈਂ ਕਿਹਾ ਯਾਰ ਦੁਨੀਆਂ ਇੰਨੀ ਜਾਂਦੀ ਆ, ਹੁਣ ਜੇ ਤੁਹਾਨੂੰ ਕੋਈ ਸਾਂਭਣ ਵਾਲਾ ਹੀ ਹੈ ਨੀ,
1: ਬਿਲਕੁਲ,
3: ਫਿਰ ਉਹ ਪੇਟੀਆਂ ਕੀ ਕਰਨਾ,
1: ਕੀ ਕਰਨਾ ਜੀ, ਬਿਲਕੁਲ ਹੈ,
3: ਉਹ ਚੱਕਰ ਉਹ ਇਹ ਹਰ ਘਰ ਦੀ ਕਹਾਣੀ ਆ,
1: ਕਹਾਣੀ ਆ, ਬਿਲਕੁਲ ਹੈ ਜੀ,
3: ਇਸ ਕਰਕੇ ਸਾਨੂੰ ਵੀ ਹੁਣ ਮੈਂ ਵੀ ਕਿਹਾ, ਮੇਰੇ ਦੂਜੇ ਭਰਾ ਨੇ ਕਹਿੰਦੇ ਅਸੀਂ 3 ਜਾਣੇ ਆ, ਨਾਲੇ ਸਾਡੀ ਟੈਨਸ਼ਨ ਆ ਯਾਰ, ਉਹਨਾਂ ਨੂੰ ਕਿਹੜਾ ਸਾਂਭਣਾ,
1: ਬਿਲਕੁਲ,
3: ਅਸੀਂ ਜਾਈਏ ਸੋ ਨਾ ਜਾਈਏ, ਉਹਨੂੰ ਕੀ ਹੁੰਦਾ ਆ, ਉਹ ਕਬਜ਼ਾ ਕਰਦਾ, ਉਹ ਸਾਡੀ ਟੈਨਸ਼ਨ ਆ,
1: ਜੀ
3: ਉਹਨਾਂ ਨੂੰ ਛੱਡ ਦੇਣੀ ਚਾਹੀਦੀ ਆ, ਹੁਣ ਉਹ ਉੱਥੇ ਨਾ ਰੋਟੀ ਪਾਣੀ ਚਾਹੀਦਾ ਮਿਲਦਾ, ਹਰ ਇੱਕ ਚੀਜ਼ ਨਕਲੀ ਆ, ਦਵਾਈਆਂ ਤੋਂ ਬਗੈਰ ਨਹੀਂ ਆ, ਮੈਂ ਕਿਹਾ ਯਾਰ ਇੱਥੇ ਇੰਨਾ ਕੁਝ ਤੁਸੀਂ ਇਕੱਲੇ ਨੂੰ ਹੀ ਕਰ ਸਕਦੇ, ਤੁਹਾਡੇ ਕੋਲ ਦੁੱਧ ਨੀ ਗਰਮ ਹੁੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਕਿਲੋ ਖੰਡ ਦੁੱਧ ਨੂੰ ਉਹ ਤੁਸੀਂ ਪੌੜੀਆਂ ਕਿੱਦਾਂ ਚਾੜਨੀਆਂ, ਕਿੱਦਾਂ ਉਤਰਨੀਆਂ, ਕੋਈ ਮਸਲਾ ਹੈ ਨਾ
1: ਜੀ।
3: ਆਹ ਉਮਰ ਦੇ ਵਿੱਚ ਨਾਲ ਦੂਏ ਦਿਨ ਤਾਂ ਦਵਾਈ ਲੈਣ ਤੁਰੇ ਰਹਿੰਦੇ ਆ,
1: ਬਿਲਕੁਲ
3: ਇਸ ਕਰਕੇ ਉਹ ਕੰਮ ਨਹੀਂ ਹੋਣਾ ਤੁਹਾਡੇ ਕੋਲ। ਨਾਲੇ ਕਿਹਨੇ ਲੈ ਕੇ ਜਾਣਾ, ਸਾਰੇ ਸਾਰੇ ਇੱਥੇ ਮੇਰੀ ਫੈਮਿਲੀ ਇੱਥੇ ਆ, ਮੇਰਾ ਭਰਾ ਦੂਜਾ ਇੱਥੇ ਉਹ ਵੀ ਲੈ ਆਇਆ, ਵੱਡੀ ਡਿਗਰੀ ਇੱਥੇ ਪਹਿਲਾਂ ਹੀ ਆ, ਹੁਣ ਕੋਈ ਵੀ ਨੀ ਰਹਿ ਗਿਆ, ਜੀਰੋ ਆ
1: ਜੀ,
3: ਉੱਥੇ ਕੋਈ ਵੀ ਨੀ।
1: ਬਿਲਕੁਲ ਹੈ ਜੀ,
3: ਤੇ ਉਹ ਸਾਡਾ ਆ ਹੁਣ, ਅਸੀਂ ਸਾਡੀ ਟੈਨਸ਼ਨ ਆ ਪਈ, ਅਸੀਂ ਉਹਨੂੰ ਕੀ ਕਰਨਾ
1: ਜੀ, ਬਿਲਕੁਲ
3: ਸਮਾਨ ਨੂੰ ਸੁੱਟੀਏ ਰੱਖੀਏ ਵੇਚੀਏ ਜਾ ਕੇ ਸਾਂਭੀਏ,
1: ਬਿਲਕੁਲ
3: ਉਹ ਤੁਸੀਂ ਮੈਂ ਛੱਡ ਦੋ ਹੁਣ ਸੋਚਣਾ
1: ਜੀ,
3: ਤਾਂ ਉਹਨੂੰ ਤਾਂ ਵੈਸੇ ਵੀ ਨੀ ਪਤਾ ਸਮਾਨ ਕਿਹੜਾ ਕਿੱਥੇ ਪਿਆ ਹੁਣ
1: ਜੀ।
3: ਮੇਰੀ ਘਰਵਾਲੀ ਹੁਣੀ ਉੱਥੋਂ ਆਈ ਆ, ਹਾਸੇ ਵਾਲੀ ਵੀ ਗੱਲ ਆ ਉਹ, ਮੇਰੀ ਘਰਵਾਲੀ ਉੱਥੋਂ ਹੁਣੀ ਆਈ ਆ, ਜਿਹੜੀ ਗਰਮੀ ਛੁੱਟੀ ਆਈ ਸੀਗੀ
1: ਜੀ,
3: ਉਹਨੇ ਪੁੱਛਿਆ ਵੀ ਮੰਮੀ ਵੀ ਉਹ ਪੇਟੀ ਖੋ ਕੇ ਦੇਖ ਲਈਏ ਉਹ ਚ ਕੋਈ ਦੇਖਣਾ ਗਾਣਾ, ਮੰਮੀ ਬੀਬੀ ਮੇਰੀ ਕਹਿੰਦੀ ਕਹਿੰਦੀ ਹਾਂ ਦੇਖ ਲੈਂਦੇ ਆ, ਉਹਨਾਂ ਤਹਿ ਪਲਾਕ ਸਵਾਹ ਵਿੱਚ ਦੱਸਦੇ ਆ,
1: ਹਰ ਸਾਲ ਹੀ
3: ਗੱਲ ਕਰਦੇ ਯਾਰ ਕਮਾਲ, ਨਹੀਂ ਤੈਅ ਤਾਂ ਪਹਿਲੇ ਲੱਗੀ ਉਹਦੇ ਵਿੱਚ
1: ਜੀ,
3: ਤਾਂ ਹੀ ਪਈਆਂ ਪਿੱਛੋਂ ਤਹਿ ਤਾਂ ਪਹਿਲੇ,
1: ਬਿਲਕੁਲ
3: ਮੈਂ ਯਾਰ ਕਮਾਲ ਹੀ ਹੋ ਗਿਆ ਤਾਂ, ਵੀਹ ਵੀਹ ਸਾਲ ਦੇ ਕੰਬਲ ਉਹ ਰਜਾਈਆਂ, ਉਹ ਤਾਂ ਵੈਸੇ ਹੀ ਕੱਪੜਾ ਜਾਂਦਾ ਲੱਗਦਾ ਮੇਰੇ ਹਿਸਾਬ ਨਾਲ ਤਾਂ,
1: ਬਿਲਕੁਲ
3: ਵੀਹ ਸਾਲ ਪਿਆ ਹੋ ਗਿਆ,
1: ਬਿਲਕੁਲ
3: ਭਾਜੀ ਮੇਰੀ ਉਮਰ 19 ਸਾਲ ਸੀ ਜਦੋਂ ਮੈਂ ਆ ਗਿਆ ਕੋਰੀਆ, ਗਿਆ ਸੀ ਪਹਿਲਾਂ, ਫਿਰ ਮੈਂ ਉੱਥੋਂ ਇੰਡੀਆ ਚੱਲ ਗਿਆ, 8 ਮਹੀਨੇ ਰਹਿ ਗਿਆ, ਫਿਰ ਇੱਥੇ ਆ ਗਿਆ 97 ਵਿੱਚ ਆਇਆ ਮੈਂ, ਤੇ ਹੁਣ 26 92 28 ਸਾਲ ਹੋ ਗਏ,
1: ਬਿਲਕੁਲ।
3: ਤੇ ਮੈਂ ਉਹਨਾਂ 28 ਸਾਲਾਂ ਚ ਮੈਂ 3 ਕੁ ਵਾਰੀ ਗਿਆ, 1 ਵਾਰੀ ਦੁਖੀ ਸੀ, 2 ਕੁ ਵਾਰੀ, ਤੇ 1 ਵਾਰੀ ਵਿਆਹ ਕਰਾਉਣ ਗਿਆ
1: ਜੀ,
3: ਆ ਹੁਣ 1 ਵਾਰੀ ਪਿਛਲੇ ਸਾਲ ਗਿਆ, 4 ਵਾਰੀ ਲਾ ਲਓ 28 ਸਾਲਾਂ ਚ
1: ਜੀ, ਕਿਆ ਬਾਤ ਹੈ ਜੀ।
3: ਉਸ ਸਮਾਨ ਨੂੰ ਮੈਂ ਕੀ ਕਰਨਾ ਯਾਰ, ਮੈਨੂੰ ਪਤਾ ਹੀ
1: ਨਹੀਂ,
3: ਮੈਨੂੰ ਕਿਸੇ ਹਸਪਤਾਲ ਦਾ ਪਤਾ, ਨਾ ਮੈਨੂੰ ਕਿਸੇ ਦੁਕਾਨ ਦਾ ਪਤਾ, ਨਾ ਮੈਨੂੰ ਕਿਸੇ ਦਫ਼ਤਰ ਦਾ ਪਤਾ
1: ਜੀ,
3: ਹੈ ਨਾ। ਤੇ ਬਾਕੀ ਜਿਹੜੇ ਉਹ ਕੁੱਤੇ ਉਹ ਬੋਲਦੇ ਆ ਉਹ ਦਫ਼ਤਰਾਂ ਵਾਲੇ, ਉਹ ਤਾਂ ਬਿਲਕੁਲ ਮੇਰੇ ਤੋਂ ਸਹਾਰ ਹੀ ਨਹੀਂ ਹੁੰਦਾ ਨਾ, ਬਿਲਕੁਲ ਜੀਰੋ ਆ,
1: ਬਿਲਕੁਲ
3: ਉਹ ਜੀਰੋ ਆ।
1: ਔੜ ਜਿਹਾ ਲੱਗਦਾ ਵੀ ਕਰਦੇ ਕੀ ਆ, ਬਿਹੇਵ ਕੀ ਕਰਦੇ ਆ, ਬਿਲਕੁਲ
3: ਪੇਪਰ ਸੈਨ ਕਰਦੇ, ਤੂੰ ਨਹੀਂ ਕਢਾਇਆ ਤਾਂ 10,000 ਮੇਰੇ ਫੋਨ ਚ ਪਾਤਾ, ਬਿਨਾਂ ਕੋਈ ਰੌਲਾ ਕੋਈ ਨੀ, ਮੈਂ ਸਕੂਲ
1: ਬਿਲਕੁਲ ਇਮਾਨਦਾਰੀ, ਬਿਲਕੁਲ ਪੈਣਾ ਜੀ, ਬਿਲਕੁਲ
3: ਉਹਨਾਂ ਨੇ ਪਤਾ ਮੁਹਰੇ ਕੀ ਕਿਹਾ ਮੈਨੂੰ, ਉਹ ਕਹਿੰਦੇ ਤੇਰੀ ਗਲਤੀ ਨਹੀਂ ਆ, ਸਾਡੇ ਸਿਸਟਮ ਦੀ ਕਮਜ਼ੋਰੀ, ਜਿਹੜਾ ਸਾਡੇ ਸਿਸਟਮ ਚ ਬਾਹਰੋਂ ਬੰਦਾ ਵਿੱਚ ਵੜ ਗਿਆ,
1: ਵਿੱਚ ਵੜ ਗਿਆ,
3: ਉਹ ਤੇਰੀ ਗਲਤੀ ਨਹੀਂ ਆ, ਸਾਡਾ ਸਿਸਟਮ ਮਾੜਾ ਹੋਇਆ, ਇਹਦਾ ਮਤਲਬ ਕਹਿੰਦੇ ਜਿਹੜਾ ਪ੍ਰੋਗਰਾਮ
1: ਜਿਹੜਾ
3: ਕੰਮ ਕਰਦੇ ਹੋ, ਸਾਡਾ ਜੇ ਪ੍ਰੋਗਰਾਮ ਵਧੀਆ ਹੁੰਦਾ ਤੇ ਉਹ ਇੰਟਰ ਕਿਦਾਂ ਕਰਦਾ ਸਾਡੇ,
1: ਇੰਟਰਫੇਅਰ ਨਹੀਂ ਕਰ ਸਕਦੇ, ਬਿਲਕੁਲ ਹੈ ਜੀ, ਜ਼ਿੰਮੇਵਾਰੀ ਹੈ ਨਾ, ਸਮਝਦੇ ਆ ਜੀ, ਬਿਲਕੁਲ ਬਿਲਕੁਲ, ਸ਼ੁਕਰੀਆ
3: ਭਾਈ, ਕੋਈ ਹਾਂਜੀ ਸਭ ਠੀਕ, ਮਿਹਰਬਾਨੀ ਭਾਈ,
1: ਥੈਂਕ ਯੂ, ਥੈਂਕ, ਨਹੀਂ ਨਹੀਂ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਬਹਾਦਰ ਜੀ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸਾਂਝੀ ਬਹਾਦਰ ਸਿੰਘ ਜੀ ਜੁੜੇ ਸੀ ਡੈਨਮਾਰਕ ਤੋਂ, ਤੇ ਇਸ ਦੇ ਨਾਲ ਹੀ ਆਪਾਂ ਸਮਾਪਤੀ ਲੈਂਦੇ ਹਾਂ ਦੋਸਤੋ, ਤੇ ਸੁਨੇਹੇ ਬਹੁਤ ਸਾਰੇ ਤੁਹਾਡੇ ਰਹਿ ਗਏ, ਮਾਫੀ ਚਾਹਾਂਗਾ, ਬਾਅਦ ਦੇ ਵਿੱਚ ਮੈਂ ਜ਼ਰੂਰ ਪੜ੍ਹ ਲਵਾਂਗਾ, ਤੇ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ, ਤੇ ਫਿਰ ਮਿਲਦੇ ਹਾਂ 9:30 ਭਾਰਤੀ ਸਮੇਂ ਦੇ ਅਨੁਸਾਰ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਤੇ ਮੁਕੱਦਰ ਜੀ ਕਹਿੰਦੇ ਸਾਡੇ ਤੇ ਬੜੀ ਤੁੱਛ ਜਿਹੀ ਬੁੱਧੀ ਹੈ, ਪਰ ਅਸੀਂ ਆਪਣੀ ਤਕਲੀਫ਼ ਦੇ ਵਿੱਚੋਂ ਹਰ ਇੱਕ ਦੀ ਤਕਲੀਫ਼ ਦੇਖਦੇ ਹਾਂ, ਤੇ ਹੋਰ ਕੋਈ ਸਮਝ ਨਹੀਂ ਸਾਨੂੰ ਜੀ। ਤੇ ਲਓ ਦੋਸਤੋ, ਜੱਸੀ ਬਾਈ ਜੀ ਦੇ ਵੀ ਬਹੁਤ ਸਾਰੇ ਸੁਨੇਹੇ ਨੇ, ਤੇ ਆਪਣੇ ਔਜਲਾ ਸਾਹਿਬ, ਇਕਬਾਲ ਮਾਂਗੜ ਜੀ, ਰਾਜਨ ਸੈਣੀ ਸਾਹਿਬ, ਗੁਰੀਮਾਨ ਜੀ, ਤੇ ਆਪਣੇ ਆਖਰੀ ਇੱਕ ਸੁਨੇਹਾ ਪੜ੍ਹ ਕੇ ਚੱਲਦੇ ਆ ਫਿਰ। ਕਹਿੰਦੇ ਨੇ ਬੰਦਾ ਹੋਊ ਅਮੀਰਾ, ਬੰਦਾ ਹੋਊ ਅਮੀਰ ਤਾਂ ਘਰੇ ਹੋਊ, ਜੇਕਰ ਨੇਕ ਨਹੀਂ ਫਿਰ ਇਨਸਾਨ ਹੈ ਨਹੀਂ, ਜਿਹੜਾ ਕੱਢੇ ਦਸਵੰਦ ਨਾ ਗੁਰੂ ਘਰ ਦਾ, ਉਹ ਦੋਹੀ ਜਹਾਨੀ ਪ੍ਰਵਾਨ ਹੈ ਨਹੀਂ। ਪੁੰਨ ਦਾਨ ਤਾਂ ਲੋਕ ਨੇ ਬੜੇ ਕਰਦੇ, ਖੁਸ਼ੀ ਦੇਣ ਤੋਂ ਵੱਡਾ ਕੋਈ ਦਾਨ ਹੈ ਨਹੀਂ। ਕਿਆ ਬਾਤ ਹੈ ਮਨਦੀਪ, ਜੱਸੀ ਬਾਈ ਜੀ ਲਿਖਦੇ ਆਖਰ ਦੇ ਵਿੱਚ, ਤੇ ਸੁਨੇਹੇ ਉਹਨਾਂ ਦੇ ਬਹੁਤ ਸਾਰੇ ਸਨ, ਬਹੁਤ ਬਹੁਤ ਸ਼ੁਕਰੀਆ ਦੋਸਤੋ ਸਾਰੇ ਦੋਸਤਾਂ ਦਾ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ 9:30 ਭਾਰਤੀ ਸਮੇਂ ਦੇ ਅਨੁਸਾਰ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਬਹੁਤ ਬਹੁਤ ਸ਼ੁਕਰੀਆ ਇਸ ਵਿਸ਼ੇ ਨੂੰ ਵਿਸ਼ਾਲ ਕਰਨ ਦੇ ਲਈ, ਤੇ ਨਾਲ ਆਪਣਾ ਯੋਗਦਾਨ ਪਾਉਣ ਦੇ ਲਈ, ਤੇ ਆਡੀਓ ਵੀਡੀਓ ਕਾਲ ਮੈਸੇਜ ਜਿੱਥੋਂ ਕਿਤੋਂ ਵੀ ਜੁੜੇ ਹੋ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ, ਸ਼ੁਕਰੀਆ, ਤੇ ਕੱਲ ਨੂੰ ਮਿਲਦੇ ਹਾਂ 9:30 ਵਜੇ ਜੀ।

0: ద్వాపర రేడియో. ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਇੱਕ

0: ਦੇ ਧੰਨਵਾਦ ਜੀ।
1: ਕਾ ਮਹਿਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਿਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹੋ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਕਿ ਮੈਂ ਇਹਨੂੰ ਹੁਣ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਤਾਂ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ, ਕੰਧਾਂ ਦੇ ਓਲੇ ਨੀ, ਕਾਲੀ ਤੂੰ ਓ ਮਚਾਈ ਸੀ ਮਾਏ।

ਦੀ ਸੀ। ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ ਆਪਣੇ।

0: ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣ ਦੀ ਡੋਲੇ ਨੀ, ਮੈਨੂੰ ਪਾਣ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।

0: शुक्रिया।
1: तारा सिंह तो बाद हूँ मैं इंग्लैंड वसदी साडी शायरा मनदीप कौर पंडाल जिहड़े कि पिछले साडे दो कवि दरबारां दे विच आ के हाजरी भी ला चुके ने ते इस वार असीं उन्हां नूं फिर सद्दा देण जा रहे हां। ओह आण ते साडे दुआबा रेडियो दे स्रोतियां दे नाल अपणियां मन दीआं गल्लां करन ते स्रोते भी उन्हां नूं अपने मनां दे विच वसाउण दी कोशिश करनगे ते मैं मनदीप कौर पंडाल जी दा निघा स्वागत करदा हां।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਹੈ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਹੈ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨਹੀਂ ਹੋਣ,

0: ਹੱਕ ਤੇਰੇ ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਲਚਰ ਦਾ ਤੂੰ ਵਧਾ ਦੇ ਮਾਣ, ਕਲਚਰ ਦਾ ਤੂੰ ਵਧਾ ਦੇ ਮਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਝਾਂਸੀ ਦਾ ਤੂੰ ਪੜ੍ਹ ਇਤਿਹਾਸ, ਝਾਂਸੀ ਦਾ ਤੂੰ ਪੜ੍ਹ ਇਤਿਹਾਸ, ਸਮਝੇਗੀ ਤੂੰ ਆਪ ਨੂੰ ਖਾਸ, ਸਮਝੇਗੀ ਤੂੰ ਆਪ ਨੂੰ ਖਾਸ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਾਬੇ ਨਾਨਕ ਨੇ ਲਿਖਤੀ ਬਾਣੀ, ਬਾਬੇ ਨਾਨਕ ਨੇ ਲਿਖਤੀ ਬਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦੀਪ ਦੀ ਯੋਗਤਾ ਤੇ ਹੋਏ ਸਵਾਲ, ਦੀਪ ਦੀ ਯੋਗਤਾ ਤੇ ਹੋਏ ਸਵਾਲ, ਤਾਈਓ ਖੜਦੀ ਤੇਰੇ ਨਾਲ, ਤਾਈਓ ਖੜਦੀ ਤੇਰੇ ਨਾਲ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ। ਮਨਦੀਪ ਕੌਰ ਪੰਡਾਲ ਫਰੋਮ ਲੰਡਨ। ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ, ਪਿਆਰ ਦਿਓਗੇ, ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ, ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ। ਰੱਬ ਰੱਖਾ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਾਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ। ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ, ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ, ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ। ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ।
2: ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਲਓ ਜੀ, ਪੇਸ਼ ਹੈ ਕਵਿਤਾ ਅੰਧਕਾਰ। ਤੂੰ ਜਿੱਤ ਨਾ ਮੰਗ, ਤੂੰ ਹਾਰ ਨਾ ਮੰਗ, ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ। ਮਤਲਬ ਦੀਆਂ ਸਭ ਰਿਸ਼ਤੇਦਾਰੀਆਂ, ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ। ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ, ਹੋਰ ਵੱਡੇ ਮਹਿਲ ਮੁਨਾਰ ਨਾ ਮੰਗ। ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ, ਲਾਲਚੀਆ ਹੁਣ ਤੂੰ ਕਾਰ ਨਾ ਮੰਗ। ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ, ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ। ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ, ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ। ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ, ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ। ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ, ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ। ਇੱਜ਼ਤ ਕਰਕੇ ਇੱਜ਼ਤ ਕਰਵਾ ਲੈ, ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ। ਤਖ਼ਤ ਬਦਲ ਦੇ ਬੇਈਮਾਨਾਂ ਦੇ, ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ। ਭਰੋਸੇ ਦਾ ਤੂੰ ਕਤਲ ਕਿਉਂ ਕਰਦਾ, ਮੋੜਨਾ ਨਹੀਂ ਜੇ ਉਧਾਰ ਨਾ ਮੰਗ। ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ, ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ। ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ, ਤੂੰ ਐਵੇਂ ਕੁਛ ਬੇਕਾਰ ਨਾ ਮੰਗ। ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ, ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ, ਅੰਧਕਾਰ ਨਾ ਮੰਗ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ। ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ। ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ, ਉਸਦੇ ਨਾਲ ਦੀ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ। ਸਾਡੀ ਕਾਮੇਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ, ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਘੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ, ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਸਾਨੂੰ ਹਰ ਜਗ੍ਹਾ ਮਨਜ਼ੂਰ ਹੈ। ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਬੇਦੀ ਮੀਰਪੁਰੀ ਜੀ ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮ ਮਹਿਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਜਾਂਦੇ ਔਖੇ ਟਾਈਮ, ਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀਆਂ ਪਸੰਦ ਕਰੋਗੇ। ਮੈਂ ਪਿੰਡ ਬੱਸੀਆਂ ਬਬਲੀ ਸਹੌਤਾ ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ। ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ ਦੁਖੀ ਹੋਏ ਮੈਂ ਚੋਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ ਤੇ ਮੇਰੇ ਅਜ਼ੀਜ਼ ਨੇ ਉਹਨੇ ਡੋਬ ਦਿੱਤਾ ਸਾਹਿਲ ਤੇ ਮੇਰੇ ਅਜ਼ੀਜ਼ ਨੇ ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਰਾਮ ਪ੍ਰਕਾਸ਼ ਟੋਨੀ ਜੀ ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ
6: ਸਤਿਕਾਰਯੋਗ ਸਾਥੀਓ ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਤੇਰੇ ਜੱਗ ਤੋਂ ਕੰਮ ਨਿਆਰੇ ਤੈਂ ਤਾਂ ਲਾਡੀ ਅੱਤ ਮਚਾਈ ਬੱਚੇ ਬੁੱਢੇ ਦੇਣ ਦੁਹਾਈ ਨਿਕਲੇ ਤੇਰੇ ਝੂਠੇ ਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ 60 ਰੁਪਈਏ ਵਿਕਦੇ ਗੱਠੇ 60 ਰੁਪਈਏ ਵਿਕਦੇ ਗੱਠੇ ਮਹਿੰਗਾਈ ਨੇ ਕਰਤੇ ਇਕੱਠੇ ਕਿੱਧਰ ਜਾਣ ਗਰੀਬ ਵਿਚਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਡਾਢੇ ਨੂੰ ਤੂੰ ਕਰੇ ਸਲਾਮਾ ਡਾਢੇ ਨੂੰ ਤੂੰ ਕਰੇ ਸਲਾਮਾ ਮਾੜੇ ਨੂੰ ਤੂੰ ਪਾਏ ਲਗਾਮਾ ਮਾੜੇ ਕੱਢਦੇ ਡਰਦੇ ਹਾੜੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਚੋਰ ਬਜ਼ਾਰਾਂ ਅੱਤ ਮਚਾਈ ਚੋਰ ਬਜ਼ਾਰਾਂ ਅੱਤ ਮਚਾਈ ਕਿਤੇ ਵੀ ਹੋਵੇ ਨਾਸਣ ਆਈ ਤੇਰੇ ਚਾਕਰ ਬਣੇ ਦਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਦਿੱਤੇ ਕੱਢ ਗਰੀਬਾਂ ਦੇ ਕਿੱਲ ਦਿੱਤੇ ਕੱਢ ਗਰੀਬਾਂ ਦੇ ਕਿੱਲ ਆਇਆ 1200 ਦਾ ਬਿੱਲ ਮਿੰਨਤਾਂ ਕਰ ਕਰਕੇ ਸਭ ਹਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਕਿੱਧਰੇ ਚੱਲਦੀਆਂ ਹੜਤਾਲਾਂ ਕਿੱਧਰੇ ਚੱਲਦੀਆਂ ਹੜਤਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਲੱਗਦੇ ਕੰਨ ਪਾੜਵੇਂ ਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਤੇਰੇ ਕਿਸੇ ਨਾ ਕੱਢਣੇ ਹਾੜੇ ਤੇਰੇ ਕਿਸੇ ਨਾ ਕੱਢਣੇ ਹਾੜੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਕਰਨੇ ਤੇਰੇ ਕੂਚ ਕਿਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਧੰਨਵਾਦ ਜੀ
1: ਰੇਡੀਓ ਦੇ ਪਿਆਰੇ ਸਰੋਤਿਓ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ। ਇਕੱਲੀਆਂ ਉਹ ਕਵਿਤਾਵਾਂ ਨਹੀਂ, ਉਹ ਕਹਾਣੀਆਂ ਵੀ ਲਿਖਦੀ ਏ। ਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
7: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ 'ਤੇ ਹੁੱਬਦੈ, ਕਰਕਤਲ ਤੂੰ ਆਪਣੇ 'ਤੇ ਹੁੱਬਦੈ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ, ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ, ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ, ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ। ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ, ਕਦੇ ਸਿਦਕ ਨਾ ਸਾਡਾ ਡੋਲਿਆ ਜੀ। ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ, ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਏ, ਕੁਦਰਤ ਨਾਲ ਮਿਲ ਕੇ ਰਹਿੰਦਾ ਏ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।
9: ਡਿੱਗ

0: ਅਰੇ ਸਵਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ, ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਣ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਣ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕਲਵੰਤ ਕੌਰ ਚੰਨ ਜੀ। ਕਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਕੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗੁਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮੇ ਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਹਾਂ ਬਾਪੂ

ਮੈਂ ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਨੂੰ ਦਿਓ ਆਗਿਆ, ਅਤੇ ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਹਨਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਹਨਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਹਨਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦਿਆਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ।

0: ਹਾ ਨਾਰਾ ਮਾਰਦਾ ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ ਹੱਥ ਜੋੜ ਖੜਾ ਅਰਜ ਗੁਜਾਰਦਾ ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ ਮਜ਼ਬੂਰ ਅਸੀਂ ਪਾਹੀ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾ ਦਾ ਨਾਰਾ ਮਾਰਦਾ ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ ਸੂਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ ਹਾ ਦਾ ਨਾਰਾ ਮਾਰਦਾ ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾ ਦਿਓਗਾ ਤੁਸਾਨੂੰ ਜਹਾਨ ਜੀ ਹਾ ਦਾ ਨਾਰਾ ਮਾਰਦਾ ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾ ਦਾ ਨਾਰਾ ਮਾਰਦਾ ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ ਬਲਵੀਰ ਕੌਰ ਲਿਖ ਦਿੱਤਾ ਸੱਚ ਹੈ ਰਾਮਗੜ੍ਹ ਸੀਵੀਆਂ ਵੀ ਹੈ ਕਦਰਦਾਨ ਜੀ ਹਾ ਦਾ ਨਾਰਾ ਮਾਰਦਾ ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾ ਦਾ ਨਾਰਾ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਹੈ ਦੇਸ਼ ਤੋਂ ਕੌਮ ਤੋਂ ਸਰਵੰਸ ਵਾਰਨਾ ਬਹੁਤ ਔਖਾ ਹੁੰਦਾ ਹੈ ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ ਤੇ ਨਿਰਮਲਾ ਗਰਗ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿੱਚ ਨਿੱਘਾ ਸਵਾਗਤ ਹੈ।
2: ਮਖਮਲ

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਵਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਵਾਰ ਵਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀ, ਉਹ ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਥੇ ਦੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਜਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ,

ਮਹੀਨੇ ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ।

0: ਸਤਨਾਮ। ਸੋ ਪਿਆਰੀ ਸਾਧ ਸੰਗਤ ਜੀ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਅਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ। ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ। ਸਵੰਤ ਤੇ ਦਾਸ ਨੂੰ ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜ੍ਹਤ ਦੇਖ ਗੁਰਾਂ ਦੀ।

ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ। ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠਾਠਾਂ ਮਾਰਦੀ, ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਹ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

0: ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਏ ਮੰਦ ਪਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਦੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ। ਜਸਵੀਰ ਦੱਦਾ ਹੋਰ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ।

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ। ਮਜ਼ਲੂਮ

ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਚਾਰ

0: ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲਈ ਨਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਠੰਡੇ ਬੁਰਜ ਚ ਮਾਂ ਗੁਜ਼ਰੀ ਨੇ ਸਵਾਸ ਆਖਰੀ ਤਿਆਗੇ, ਕੁਰਬਾਨੀ ਗੁਰੂਆਂ ਦੀ ਭੁਲਾ ਕੇ ਬਣਦੇ ਜਾਈਏ ਅਪਾਗੇ, ਹੈ ਸੋਚਣ ਦਾ ਵੇਲਾ ਸਿੰਘੋ ਸੋਚੀਏ ਰਲ ਮਿਲ ਸਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦਦਾ ਹੂਰੀਆ ਸ਼ਰਮਾ ਸਿੰਘੋ ਏਹੋ ਹੀ ਅਰਜ ਗੁਜ਼ਾਰਾਂ, ਕਿਉਂ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਟਰ ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਤੇ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿਚ ਲੈ ਕੇ ਪੇਸ਼ ਹਾਂ ਜੀ।

ਹੋਰ ਆਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਪਾਰਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ। ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀਆਂ, ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ। ਤੇ ਅੰਤ ਵਿਚ ਹਰਵੰਤ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫਤੇ ਫਿਰ ਮਿਲਦੇ ਆਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

0: महापावर रेडियो।
1: दोस्तों दुआबा रेडियो ते तुहाडा बहुत बहुत स्वागत है। मैं सुखबीर जोगा लेके आया हाँ तुहाडे लई प्रोग्राम सिक्ख्या अते रुजगार। जिवें कि आपां सारे जाणदे हाँ कि हर विद्यार्थी नौजवान अते उहनां दे माता पिता का एक निशाना हुंदा है कि उहनां दा बच्चा पढ़ लिख के किसी चंगे काम कार उत्ते लग जाए, तां कि वह इज्जत नाल चार पैसे कमाउण वाला बन के अपने भविख नूं वधिया ढंग नाल जी सके। एक पासे जिथे बेरोजगार नौजवानां दी भीड़ हर दिन वध रही है, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ
2: ਬਿਲਕੁਲ
1: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਹੈ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ
2: ਗ੍ਰੈਜੂਏਸ਼ਨ ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ,
2: ਹਾਂਜੀ
1: ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ ਪ੍ਰਿੰਟ ਮੀਡੀਆ ਦੇ ਵਿੱਚ ਜਾਣਾ ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨ ਲਈ ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ
2: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ।
1: ਹੈਗਾ ਸੋਸ਼ਲ ਮੀਡੀਆ
2: ਹਾਂਜੀ
1: ਦਾ, ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ
1: ਬਿਲਕੁਲ
2: ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
2: ਜਿੰਨੇ
1: ਜੀ
2: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ
2: ਹਾਂਜੀ
1: ਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ ਵਿਅਰਥ,
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ, ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ,

0: ਲਓ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ ਹਾਂਜੀ
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਧੰਨਵਾਦ, ਬਿਲਕੁਲ ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਏ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਹਨਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਲਿਜਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀ ਐੱਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ ਐੱਮ ਏ ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸ ਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ಸುವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਹੀ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ। ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ। ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਣੀਆਂ ਸਰਕਾਰੀ ਕਰਾਉਣੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ ਚ ਕਰ ਲਈ,
1: ਹਾਂਜੀ
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ,
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ,
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ,
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ,
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਿਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੌਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ BSNL ਹੋ ਗਿਆ IOCL ਹੋ ਗਿਆ OMCG ਹੋ ਗਿਆ ਠੀਕ ਹੈ ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ ਹਨਾ ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32 33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ
1: ਹਾਂਜੀ
2: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ
1: ਅੱਛਾ
2: ਇਸ
1: ਜੀ,
2: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਸ ਨੇ ਆਰਮੀ ਹੋ
1: ਹਾਂਜੀ
2: ਗਿਆ ਇੰਡੀਅਨ ਨੇਵੀ ਹੋ ਗਿਆ 에ਅਰਫੋਰਸ BSF CRPF ਵੀ ਜਿਵੇਂ ਮੈਂ ਦੱਸਿਆ ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ ਤਾਂ ਸਕੋਪ ਬਹੁਤ ਜ਼ਿਆਦਾ ਏ ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ ਡਿਫੈਂਸ ਫੋਰਸਿਜ਼ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ ਕਹੀਏ
1: ਹਾਂਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
2: ਤੇ
1: ਜੀ
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ,
1: ਅੱਛਾ ਜੀ
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
1: ਹਾਂਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
2: ਕਾਫੀ, ਹਾਂਜੀ ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ, ਬਟ
1: ਅੱਛਾ ਜੀ
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਇਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
1: ਹਾਂਜੀ,
2: ਦੇ ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ

0: ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
0: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ।
0: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
0: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ।
1: ਜੀ ਜੀ ਜੀ
0: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ
1: ਜੀ,
0: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
0: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ।
1: ਜੀ ਜੀ ਜੀ ਜੀ ਜੀ ਬਿਲਕੁਲ
0: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
0: ਠੀਕ ਹੈ,
1: ਬਿਲਕੁਲ।
0: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
0: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ।
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
0: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ, ਬੱਚੇ ਲਈ ਨਹੀਂ ਹੈ।
1: ਬਿਲਕੁਲ ਬਿਲਕੁਲ,
0: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
0: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
0: ਉਹ ਨਹੀਂ ਬਣਦਾ ਉਹਨਾਂ ਦਾ।
1: ਬਿਲਕੁਲ ਬਿਲਕੁਲ ਜੀ,
0: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
0: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ।
0: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
0: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
1: ਜੀ ਜੀ,
0: ਮੇਰਾ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
0: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
0: ਪਾਪੂਲਰ ਆਮ ਲੋਕ ਕਰਦੇ ਆ?
1: ਜੀ ਜੀ ਜੀ,
0: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
0: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
0: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
1: ਜੀ ਜੀ ਜੀ,
0: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ,
0: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ।
1: ਜੀ ਜੀ,
0: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
1: ਬਿਲਕੁਲ
0: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
0: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
1: ਜੀ ਜੀ ਬਿਲਕੁਲ,
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
0: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
0: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
0: ਬਿਲਕੁਲ,
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
0: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ ਹੈ ਨਾ, ਬਿਲਕੁਲ ਜੀ.
0: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ.
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ. ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ. ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
1: ਬਿਲਕੁਲ ਠੀਕ ਹੈ,
0: ਹੈ ਨਾ,
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
0: ਇਹ ਠੀਕ ਨਹੀਂ ਹੈ,
1: ਬਿਲਕੁਲ.
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ,
1: ਠੀਕ ਹੈ.
0: ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ. ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ. ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
0: ਕੰਡੀਸ਼ਨਿੰਗ ਹੋ ਗਈ, ਠੀਕ ਹੈ
1: ਜੀ ਜੀ.
0: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ. ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
1: ਬਿਲਕੁਲ ਬਿਲਕੁਲ ਬਿਲਕੁਲ. ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
0: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ,
1: ਬਿਲਕੁਲ ਬਿਲਕੁਲ,
0: ਠੀਕ ਹੈ. ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ.
0: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
0: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
1: ਜੀ ਜੀ ਜੀ, ਬਿਲਕੁਲ.
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ.
0: ਪਿਆਰ ਤੇ ਛੂਟ ਵਿੱਚ ਫਰਕ ਹੈ. ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ. ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
0: ਬਹੁਤਾ ਕਸੂਰ ਨਹੀਂ ਹੈ, ਬੱਚੇ ਦਾ ਕੋਈ ਕਸੂਰ ਨਹੀਂ ਹੈ,
1: ਬਿਲਕੁਲ.
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ. ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ. ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
0: ਬਿਲਕੁਲ.
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ.
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
0: ਪਤਾ ਨਹੀਂ ਕੀ ਬਣ ਜਾਏ. ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
1: ਬਿਲਕੁਲ.
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ.
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
0: ਕਿੱਥੇ ਸਟੈਂਡ. ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ. ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
1: ਬਿਲਕੁਲ ਬਿਲਕੁਲ.
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ.
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ. ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
1: ਜੀ ਜੀ ਜੀ, ਬਿਲਕੁਲ ਠੀਕ ਹੈ.
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲੈ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
1: ਜੀ.
0: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
1: ਬਿਲਕੁਲ.
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ. ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ, ਬਿਲਕੁਲ ਬਿਲਕੁਲ ਜੀ. ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ
0: ਹਾਂਜੀ
1: ਥੋਪਿਆ ਜਾਂਦਾ ਹੈ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਹੈ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ ਉਹਨਾਂ ਦੇ ਬੱਚਾ ਬਣੇ ਉਹ
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ
0: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
1: ਜੀ ਜੀ
0: ਤੁਹਾਨੂੰ ਇਹ ਮੰਨਣਾ ਪਏਗਾ ਉਹ ਤੁਹਾਡੇ ਬੱਚੇ ਹੈ ਠੀਕ ਹੈ ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ
1: ਬਿਲਕੁਲ
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ
1: ਬਿਲਕੁਲ ਬਿਲਕੁਲ ਜੀ ਇਹ ਤਾਂ ਮੰਨ ਕੇ ਚੱਲਣਾ ਪੈਣਾ ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ
0: ਹਾਂਜੀ ਕੰਪੈਰੀਜ਼ਨ
1: ਕੰਪੈਰੀਜ਼ਨ ਇਹ ਕਿੰਨਾ ਕੁ ਜ਼ਰੂਰੀ ਹੈ
0: ਬਿਲਕੁਲ ਜ਼ਰੂਰੀ ਨਹੀਂ ਹੈ ਬਿਲਕੁਲ ਅਨਹੈਲਦੀ ਹੈ ਬਿਲਕੁਲ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ
1: ਬਿਲਕੁਲ ਬਿਲਕੁਲ
0: ਠੀਕ ਹੈ ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
1: ਜੀ ਜੀ ਬਿਲਕੁਲ
0: ਠੀਕ ਹੈ ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਹੀਂ ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ
1: ਬਿਲਕੁਲ ਬਿਲਕੁਲ
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ
1: ਬਿਲਕੁਲ
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਨੈਗੇਟਿਵਿਟੀ ਜਿਹੜੀ ਹੈ
0: ਹਾਂਜੀ
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ
0: ਬਹੁਤ ਵਿਆਪਕ ਹੈ ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ
1: ਬਿਲਕੁਲ ਬਿਲਕੁਲ ਜੀ
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਜੀ ਬਿਲਕੁਲ
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ ਛੱਡੋ ਪਰੇ ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ
0: ਬਿਲਕੁਲ ਉਤਰਦਾ ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ
1: ਦਿੱਤੀ ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ
0: ਬਿਲਕੁਲ ਹੋ ਰਿਹਾ
1: ਬਿਲਕੁਲ ਬਿਲਕੁਲ ਜੀ ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ
0: ਬਹੁਤ ਫਰਕ ਹੈ ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ ਸਭ ਕੁਝ ਹੈ ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ
1: ਉਹ ਇੱਕ ਇਹਦਾ ਵਾਧਾ ਹੈਗਾ
0: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ ਮਾਰਕੀਟ ਜਾਣਾ ਹੈ ਸਹੇਲੀਆਂ ਨੂੰ ਮਿਲਣਾ ਹੈ ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ ਬੱਚਾ ਜੋ ਦੇਖਦਾ ਉਹੀ ਕਰਦਾ
1: ਹਾਂ ਬਿਲਕੁਲ ਬਿਲਕੁਲ
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ
1: ਜੀ ਜੀ ਬਿਲਕੁਲ
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ
1: ਉਹ ਸਕਿਪਿੰਗ ਕਰੇਗਾ ਨਹੀਂ ਤੇ
0: ਹਾਂ
1: ਉਹ ਕਹੇਗਾ ਛੱਡੋ ਪਰੇ
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ
1: ਹਾਂਜੀ ਹਾਂ ਬਿਲਕੁਲ
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ
0: ਹਾਂਜੀ
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ
0: ਬਿਲਕੁਲ
1: ਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਹੈ ਇਹੀ ਆਪਾਂ ਹੁਣੇ ਗੱਲ ਵੀ ਕੀਤੀ ਹੈ
0: ਹਾਂਜੀ
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ
0: ਬਿਲਕੁਲ ਹੁੰਦਾ ਇਗਨੋਰ ਬਿਲਕੁਲ
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਕਿੰਨੀ ਗੰਭੀਰ ਗੱਲ ਹੈ
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਹ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ ਤੁਸੀਂ ਉਹਦਾ ਕੋਈ ਸਵਾਲ ਲੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ।
0: ਹਾਂਜੀ,
1: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ, ਬਿਲਕੁਲ, ਬੱਚਾ ਤੇ ਕੋਰਿਸ ਲੇਟ ਸੀ,
0: ਬੱਚਾ ਕੋਰਿਸ ਲੇਟ ਸੀ,
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਹੈ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ,
0: ਠੀਕ ਹੈ ਨਾ? ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸਨੂੰ ਵਧਾਓ ਨਹੀਂ, ਤੁਸੀਂ ਉਸਨੂੰ ਪਾਰ ਕਰਨਾ ਹੈ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆਹ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ? ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ, ਹੁੰਦੇ ਸਮਰਦੀਪ ਸਿੰਘ ਨੂੰ ਆ ਗਿਆ, ਰੱਬ ਰਾਖਾ।
2: ਰੇਡੀਓ।
1: ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ, ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰ ਇਹ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ, ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ ਬੀ ਏ ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ ਬੀ ਏ ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ, ਦੇਖੋ ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਨ ਸਿੰਘ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ 'ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ 'ਚ ਵੀ ਹੋ ਸਕਦਾ, ਹਿੰਦੀ 'ਚ ਵੀ ਹੋ ਸਕਦਾ, ਉਰਦੂ 'ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ 'ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ। ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ਈ ਟੀ ਟੀ ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ, ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ, ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ੍ਹ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ
2: ਨੇ? ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਹੈ ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ, ਤੁਸੀਂ ਗੱਲ ਕੀਤੀ ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਇਹਦੇ ਨਾਲ ਸਾਡੇ ਧਰਮ ਨਾਲ ਜੇ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ, ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
2: ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ। 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ। ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ, ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ। ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ, ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NAS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ, ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ, ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ
1: ਜੀ ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਉਹਨੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ
1: ਜੀ
2: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
2: ਪੰਜਾਬੀ
1: ਜੀ ਜੀ
2: ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ
1: ਜੀ
2: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ ਜੀ ਜੀ
2: ਅਸੀਂ, ਮੈਂ ਮੇਰਾ ਬੇਟਾ ਜਿਹੜਾ ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
2: ਮੇਰਾ ਬੇਟਾ ਜਿਹੜਾ ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕਿਆ
2: ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ,
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ,
1: ਬਿਲਕੁਲ,
2: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ, ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ, ਮੇਰੇ ਦੇਖਦੇ ਦੇਖਦੇ

0: ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ। ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ,
0: ਹਾਂਜੀ,
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ

0: ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ
1: ਬਿਲਕੁਲ,
0: ਜਿਸ ਦੇ ਨਾਲ ਉਹ ਬੱਚਾ ਇੱਕ ਹੀਨ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
1: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
0: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
1: ਹਾਂਜੀ ਹਾਂਜੀ,
0: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
1: ਜੀ ਜੀ ਜੀ,
0: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
1: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
0: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
1: ਬਿਲਕੁਲ ਬਿਲਕੁਲ,
0: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
1: ਜੀ ਜੀ ਜੀ ਜੀ,
0: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
1: ਬਿਲਕੁਲ ਬਿਲਕੁਲ ਜੀ।
0: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
1: ਉਹ ਪਤਾ ਲੱਗੇ,
0: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
1: ਹਾਂਜੀ ਹਾਂਜੀ,
0: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
1: ਹਾਂਜੀ ਹਾਂਜੀ,
0: ਉਹ ਹੋ ਸਕਦਾ
1: ਬਿਲਕੁਲ
0: ਕਿ ਬੱਚਾ ਕਾਮਯਾਬ ਹੋ ਜਾਵੇ।
1: ਜੀ ਜੀ ਜੀ,
0: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
1: ਹਾਂਜੀ ਹਾਂਜੀ,
0: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
1: ਹਾਂਜੀ ਹਾਂਜੀ ਬਿਲਕੁਲ,
0: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
1: ਬਿਲਕੁਲ ਠੀਕ ਹੈ ਜੀ,
0: ਦਿਮਾਗ ਦੀ ਫਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ, ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
1: ਬਿਲਕੁਲ,
0: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
1: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜੀ ਜੀ, ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
0: ਲਾਓ ਜੀ, ਇਹਦੇ
1: ਸਾਡਾ ਇਹਨੇ ਕਿਹੜਾ ਮੰਨਦਾ।
0: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
1: ਬਿਲਕੁਲ,
0: ਜੋ ਅਸੀਂ ਨਹੀਂ ਸੋਚਦੇ,
1: ਬਹੁਤ ਹੀ ਅਹਿਮ ਨੁਕਤਾ ਹੈ।
0: ਹਾਂਜੀ,
1: ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
0: ਹਾਂਜੀ,
1: ਲੇਕਿਨ
0: ਜੇ ਉਹ ਡਾਕਟਰ ਬਣ ਵੀ ਜਾਏਗਾ, ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
1: ਹਾਂ, ਉਹਦੇ 'ਚ ਉਹਦਾ ਰੁਝਾਨ ਹੀ
0: ਰੁਝਾਨ ਨਹੀਂ ਸੀ, ਕਿਉਂਕਿ
1: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
0: ਹਾਂਜੀ ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
1: ਜੀ ਜੀ ਜੀ,
0: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
1: ਨਿਖਾਰ ਲਿਆ ਸਕਦਾ,
0: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
1: ਬਿਲਕੁਲ ਠੀਕ ਹੈ,
0: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ, ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
1: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ ਇਹੀ ਆ। ਹੁਣ ਦੇਖੋ, ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ
0: ਹਾਂਜੀ,
1: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
0: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
1: ਹਾਂਜੀ
0: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
1: ਬਿਲਕੁਲ ਜੀ,
0: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
1: ਬਿਲਕੁਲ,
0: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
1: ਬਿਲਕੁਲ ਬਿਲਕੁਲ ਜੀ,
0: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
1: ਨਾ,
0: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
1: ਜੀ,
0: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
1: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
0: ਬਿਲਕੁਲ,
1: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
0: ਹਾਂਜੀ ਹਾਂਜੀ ਹਾਂਜੀ,
1: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
0: ਹਾਂਜੀ ਹਾਂਜੀ,
1: ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
0: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
1: ਜੀ,
0: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
1: ਠੀਕ ਹੈ,
0: ਬਾਜ਼ਾਰ ਗਿਆ,
1: ਹਾਂਜੀ,
0: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ,
1: ਸਹੀ ਹੈ,
0: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
1: ਓਕੇ,
0: ਬੈਠਾ ਉਹਨੇ ਰਸਗੁੱਲੇ ਖਾਧੇ
1: ਜੀ,
0: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
1: ਹਾਂ ਠੀਕ ਹੈ ਜੀ,
0: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
1: ਨਹੀਂ ਲੈ ਸਕਿਆ।
0: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
1: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
0: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
1: ਹਾਂਜੀ ਹਾਂਜੀ ਬਿਲਕੁਲ ਜੀ,
0: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
1: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
0: ਜੀ। ਬਿਲਕੁਲ,
1: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
0: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
1: ਹਾਂਜੀ,
0: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
1: ਜੀ।
0: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਹੈ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
1: ਡੋਰ ਭੋਰ ਹੋ ਜਾਂਦੇ।
0: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
1: ਪਰਸਨੈਲਿਟੀ ਦਾ ਬੈਲੈਂਸ ਉਹ ਚ
0: ਬਣੇ
1: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
0: ਤੇ
1: ਥੋੜਾ ਪ੍ਰਪੇਅਰ ਹੋਵੇ ਬੰਦਾ ਬਣੇ।
0: ਹਾਂਜੀ,
1: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
0: ਬਿਲਕੁਲ ਬਿਲਕੁਲ,
1: ਥੋੜਾ ਅਭਿਆਸ ਜ਼ਰੂਰੀ ਹੈ।
0: ਹਾਂਜੀ ਹਾਂਜੀ ਹਾਂਜੀ,
1: ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ, ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
0: ਹਾਂਜੀ ਹਾਂਜੀ,
1: ਉਹ ਵੀ ਪੜ੍ਹਾਈ ਕਰਕੇ।
0: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
1: ਹਾਂਜੀ,
0: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
1: ਜੀ,
0: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
1: ਉਹਨੂੰ ਹੋਣੀ ਚਾਹੀਦੀ ਹੈ
0: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
1: ਜੀ,
0: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
1: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
0: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
1: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
0: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
1: ਪਤਾ ਨਹੀਂ,
0: ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
1: ਬਥੇਰੇ ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ ਦੇ ਦੋ ਭਾਈ
0: ਦੇ ਦੋ ਹਾਂਜੀ ਪੈਸੇ ਹੈ ਹਾਂਜੀ ਜੋ ਚੋਇਸਾਂ ਪੂਰੀਆਂ ਕਰੀ ਜਾਓ
1: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ
0: ਬਿਲਕੁਲ
1: ਕੋਈ ਗੱਲ ਨਹੀਂ ਆਪਣਾ ਮੁੰਡਾ ਨੇਰੀਆਂ ਲਿਆ ਦਿਆਂਗੇ
0: ਲਿਆ ਦਿਆਂਗੇ ਹਾਂਜੀ ਬਸ
1: ਉਹ ਪੈਸਾ ਸੁੱਟ ਰਹੇ ਨੇ
0: ਠੀਕ ਠੀਕ
1: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ ਮੇਰਾ ਮੁੰਡਾ ਤੇ ਅਫਸਰ ਹੀ ਲੱਗੂ ਡੀਸੀ ਤੋਂ ਘੱਟ ਤਾਂ ਕੀ ਲੱਗੂ
0: ਕਿਉਂਕਿ
1: ਮੇਰਾ ਮੁੰਡਾ
0: ਹਾਂਜੀ ਬਸ
1: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ ਫਿਰ ਉਹ ਪ੍ਰੈਸ਼ਰ ਚ ਆਉਂਦਾ ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ
0: ਬਿਲਕੁਲ ਜੀ ਬਿਲਕੁਲ
1: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ
0: ਬਿਲਕੁਲ ਜੀ ਬਿਲਕੁਲ ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ
1: ਬਹੁਤ ਵਧੀਆ ਗੱਲ ਹੈ
0: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
1: ਸ਼੍ਰੁਤੀ
0: ਸ਼ੁਕਲਾ ਜੀ ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
1: ਜੀ ਜੀ ਜੀ
0: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ ਬਟ ਦੇ ਡੋਂਟ ਕਮ ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ
0: ਹਾਂਜੀ ਇਹ ਬਿਲਕੁਲ ਬਿਲਕੁਲ ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ
1: ਹਾਂਜੀ ਹਾਂਜੀ
0: ਉਹ ਮਿਟਣਾ ਚਾਹੀਦਾ ਥੋੜਾ ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ ਡਰਾਇਆ ਹੁੰਦਾ ਹੈ ਤੇ ਉਹ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ
1: ਉਹ ਗੱਲ ਹੀ ਨਹੀਂ ਕਰਦਾ
0: ਗੱਲ ਹੀ ਨਹੀਂ ਕਰਦਾ
1: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ
0: ਹਾਂਜੀ ਬਿਲਕੁਲ ਜੀ
1: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ
0: ਕਿਸੇ ਹੋਰ ਨੂੰ ਪੁੱਛ ਲਾਂਗੇ ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ
1: ਡਾਂਟ ਹੀ ਨਾ ਦੇਣ ਕਿਤੇ
0: ਹਾਂਜੀ ਹਾਂਜੀ
1: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ
1: ਡਰ ਮੁਕਤ ਹੋਣਾ ਚਾਹੀਦਾ
0: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
0: ਹੋਵੇਗਾ ਵਿਕਾਸ ਹੋਵੇਗਾ ਬੱਚਾ ਜ਼ਿੰਮੇਵਾਰ ਬਣੇਗਾ ਰਿਸਪੋਂਸੀਬਲ ਬਣੇਗਾ
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ
0: ਬਿਲਕੁਲ ਬਿਲਕੁਲ ਬਿਲਕੁਲ
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ ਤਾਂ ਕਿ ਜਿਹੜਾ ਸਾਡਾ ਸਮਾਜ ਹੈ ਦੇਸ਼ ਹੈ ਘਰ ਪਰਿਵਾਰ ਇਹ ਸਾਰੇ ਜਿਹੜੇ ਪਹਿਲੂ ਨੇ ਸਾਰੀਆਂ ਪਰਤਾਂ ਨੇ ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼ ਚੰਗੀ ਰੋਸ਼ਨੀ ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ ਤਰੱਕੀ ਕਰੇ ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ ਇਹ ਗੱਲਾਂ ਆਪਾਂ ਜਾਰੀ ਰੱਖਾਂਗੇ ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਤੋਂ ਸੰਜੀਵ ਸ਼ਰਮਾ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ ਲੇਕਿਨ ਉਹਨੇ ਕਰ ਲਈ 10ਵੀਂ ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ
0: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤੇ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
1: ਜੀ ਜੀ ਜੀ
0: ਤੇ ਕਿਉਂਕਿ ਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
1: ਜੀ ਜੀ ਜੀ
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਇੱਥੇ MBBS ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ
1: ਡਾਕਟਰ ਬਣੇ
0: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ
1: ਹਾਂਜੀ ਹਾਂਜੀ
0: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ
1: ਜੀ ਜੀ
0: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ,
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ। ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ,
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ,
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
0: ਟੈਸਟਿੰਗ ਲੈਬਸ ਦੇ ਵਿੱਚ ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਝ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ,
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
0: ਇੰਗਲਿਸ਼
1: ਹੈਗੀ
0: ਆ
1: ਜਿਹੜੇ ਜਨਰਲ ਸਬਜੈਕਟ ਆ।
0: ਤੋ
1: ਇਹ ਚ ਜਦੋਂ ਬੰਦੇ ਨੇ ਫਿਜਿਕਸ, ਕੈਮਿਸਟਰੀ, ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ।
0: ਹਾਂਜੀ ਹਾਂਜੀ,
1: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ,
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ, ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲਿਆ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ, ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਹੈ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਐਨ ਡੀ ਏ ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ ਐਨ ਡੀ ਏ ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ।
1: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੀ ਹੋਏ ਕੋਲ ਹੀ ਰੱਖੇ।
0: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਆ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ।
0: ਔਰ ਐਨ ਡੀ ਏ ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ ਐਨ ਡੀ ਏ ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ ਐਨ ਡੀ ਏ 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਔਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: ਉਹ 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਔਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ,
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ,
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ
0: ਕਿਤੇ ਨਾ ਕਿਤੇ ਕਮੀ ਰਹਿ ਗਈ, ਕਮੀ ਰਹਿੰਦੀ
1: ਹੈ, ਬੱਚਿਆਂ ਦਾ ਵੀ ਐਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ, ਬੱਚਿਆਂ ਦਾ ਨਹੀਂ ਕਸੂਰ, ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
0: ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ, ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ।
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਜਿਹੜੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
0: ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਖੇਡਾਂ ਦਾ, ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ
0: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ,
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ।
0: ਹਾਂਜੀ ਹਾਂਜੀ।
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨ ਡੀ ਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ।
1: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਔਰ ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨ ਡੀ ਏ ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਏ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ ਬਿਲਕੁਲ।
1: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
0: ਹਾਂਜੀ,
1: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ।
1: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
0: ਬਿਲਕੁਲ ਬਿਲਕੁਲ,
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ,
0: ਬਿਲਕੁਲ,
1: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਸੁੱਟ ਕੇ ਆ
0: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ,
1: ਬਿਲਕੁਲ ਜੀ,
0: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨੀ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ
1: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ, ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ,
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ,
0: ਹਾਂਜੀ ਹਾਂਜੀ,
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ,
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ, ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ, ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
0: ਹਾਂਜੀ ਹਾਂਜੀ,
1: ਇਹ ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ 'ਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।